0: ਕਿਉਂਕਿ 52 ਵੀਕਸ ਹੁੰਦੇ ਆ
1: ਨਹੀਂ ਪਰ ਹੁਣ ਆਈ ਥਿੰਕ ਅਫੀਸ਼ਲੀ ਰਿਪੋਰਟਡ ਹੈ ਕੋਈ ਐਵੇਂ ਤਾਂ ਨਹੀਂ ਨੰਬਰ ਬਣੇ ਹੋਏ
0: ਜ਼ਿਆਦਾ ਬੰਦਾ ਬਿਲਕੁਲ ਹੀ ਪਾਰਟ ਟਾਈਮ ਕਰ ਰਿਹਾ ਸੀ ਕਿਉਂਕਿ ਜੇ ਤੁਸੀਂ 16 ਸਾਲ ਦੇ ਵਿੱਚ 900 ਫਲਾਈਟ ਤੁਸੀਂ ਕੈਲਕੂਲੇਟ ਕਰਕੇ ਦੇਖੋ ਨਾ ਵੀ 52 ਹਫ਼ਤੇ ਸਾਲ ਦੇ ਹੁੰਦੇ ਤੇ ਦੈਟ ਮੀਨ ਜੇ ਇੱਕ ਫਲਾਈਟ ਵੀ ਹਫ਼ਤੇ ਦੀ ਲਗਾਓ ਤੇ ਦੈਟ ਮੀਨ ਸਾਲ 'ਚ ਸਿਰਫ 52 ਫਲਾਈਟਾਂ ਲਾਉਂਦਾ ਸੀ ਤਾਂ ਵੀ 800 ਚਲੋ ਫਿਰ 800 ਕੁਛ ਬਣਦੀਆਂ ਆ ਲੋਕੀ ਪਹਿਲਾਂ ਕੋਈ ਵੀ ਇੱਥੇ ਸੀਗੇ ਨਾ ਜਿੱਦਾਂ ਸਰਵਿਸ ਓਨਟੈਰੀਓ ਹੁਣ ਬਣ ਗਿਆ ਪਹਿਲਾਂ ਨੀ ਸੀ ਪਹਿਲਾਂ ਇਹਨਾਂ ਨੂੰ ਜਾ ਕੇ ਤੁਸੀਂ ਲਾਇਸੈਂਸ ਵਗੈਰਾ ਇੰਡੀਆ ਦਿਖਾਉਂਦੇ ਸੀਗੇ ਉਹ ਸਾਰੇ ਨਕਲੀ ਲਾਇਸੈਂਸ ਨੂੰ ਐਕਸਪੀਰੀਅੰਸ ਕਹਿੰਦੇ ਠੀਕ ਹੈ ਜੀ ਹਾਂ ਇੰਡੀਆ ਦਾ ਐਕਸਪੀਰੀਅੰਸ ਹੈਗਾ ਹੈਗਾ
1: ਯਾਦ ਰੱਖੋ ਇੱਕ ਮੈਸੇਜ ਬਿਯੋਂਡ ਆਯੋਵੇਰ ਦਾ ਐਨਕਾਂ ਚਾਹੀਦੀਆਂ ਬਿਯੋਂਡ ਆਯੋਵੇਰ ਹੰਬਰ ਵੈਸਟ ਐਂਡ ਗੋਰਵੀ ਦੇ ਕੋਰਨਰ ਤੇ ਰੋਮੀ ਬਾਈ ਜੀ ਦੀ ਟੀਮ ਨੂੰ ਕਾਲ ਕਰੋ ਬਿਯੋਂਡ ਆਯੋਵੇਰ ਬਹੁਤ ਕਮਾਲ ਦੀ ਟੀਮ ਹੈ ਯਾਰ ਤੁਸੀਂ ਨਿਗਾਹ ਦੀ ਐਨਕਾਂ ਲੈਣੀਆਂ ਸਨਗਲਾਸਿਸ ਲੈਣੀਆਂ ਤਾਂ ਨੰਬਰ ਇੱਕੋ ਇੱਕ ਹੈ ਬਿਯੋਂਡ ਆਯੋਵੇਰ 9057933937 ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਤੇ ਲੋਕੇਟਡ ਹੈ ਬਿਯੋਂਡ ਬਿਯੋਂਡ ਬਿਯੋਂਡ ਆਯੋਵੇਰ ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਘਰ ਜਿਹੜੇ ਆਏ ਆ ਨਾ ਰੀਜ਼ਨੇਬਲ ਪ੍ਰਾਈਸਿਸ ਹੁਣ ਤਾਂ ਮਿਲ ਰਹੀਆਂ ਸਾਰੇ ਘਰਾਂ ਤੇ ਹੁਣ ਲਓ ਮੌਕਾ ਓ ਸੋਰੀ ਯਾਰ ਪਹਿਲਾਂ ਸਰਾਜ ਸਾਡੇ ਨਾਲ ਨੇ ਸਰਾਜ ਨੂੰ ਵੈਲਕਮ ਕਰ ਲਈਏ ਯੂਨੀ ਗਲੋਬਲ ਐਡਵਾਈਜ਼ਰੀ ਸਰਾਜ ਕਿਵੇਂ ਹੋ ਗਵਰਨਮੈਂਟ ਤੋਂ ਪੈਸੇ ਲੈ ਕੇ ਦੇ ਰਹੇ ਆ ਪੈਸੇ ਜਿਹੜੇ ਤੁਸੀਂ ਵਾਪਸ ਨਹੀਂ ਕਰਨੇ ਬੋਲੇ ਲੁੱਟੋ ਸਟੱਡੀ ਕਰੋ ਐਜੂਕੇਸ਼ਨ ਦੇ ਵਿੱਚ ਆਪਣੀ ਕਹਿ ਲਓ ਕਿ ਕਹਿੰਦੇ ਹੁੰਦੇ ਆ ਰੈਜ਼ਮੇ ਨੂੰ ਹੋਰ ਵੀ ਤੁਸੀਂ ਉੱਚਾ ਕਰੋ ਤੇ ਪੈਸੇ ਤੁਹਾਨੂੰ ਮਿਲ ਰਹੇ ਆ ਜਿਹੜੇ ਵਾਪਸ ਨਹੀਂ ਕਰਨੇ ਪੈਣੇ 4372643175 26-3175 ਸੋ ਸਰਾਜ ਥੋੜੇ ਦਿਨ ਬਾਕੀ ਨੇ ਬਾਅਦ ਦੇ ਵਿੱਚ ਕੀ ਇਹ ਗ੍ਰਾਂਟਸ ਨਹੀਂ ਮਿਲਣੀਆਂ
2: ਬਿਲਕੁਲ ਜੀ 1 ਅਗਸਤ ਕੇ ਬਾਅਦ ਅਗਰ ਜੋ ਵੀ ਇਨਰੋਲ ਕਰੇਗਾ ਗ੍ਰਾਂਟਸ ਵਰਡ ਯੂਜ਼ ਨਹੀਂ ਹੋਗਾ ਲੋਨ ਲੋਨ ਲੋਨ ਯੂਜ਼ ਹੋਗਾ ਆਜ ਕੀ ਡੇਟ ਮੇ ਇਟਸ ਅ ਗੋਲਡਨ ਓਪਰਚੁਨਿਟੀ ਆਲਰੇਡੀ ਬਹੁਤ ਲੋਕੀ ਲਾਹ ਲੈ ਚੁੱਕੇ ਨੇ ਜੀ ਬਹੁਤ ਥੋੜੇ ਜਿਹੇ ਰਹਿ ਗਏ ਨੇ ਹੁਣ ਤੇ ਲਾਈਕ ਉਸਮੇ ਆਪ ਅਭੀ ਇਨਰੋਲ ਕਰਤੇ ਹੈ ਗਵਰਨਮੈਂਟ ਫੰਡਡ ਪ੍ਰੋਗਰਾਮਸ ਮੇ ਆਜ ਵੀ ਅਗਰ ਆਪ ਇਨਰੋਲ ਕਰਤੇ ਹੈ ਤੋ ਆਪਕੋ 30-100,000 ਕੀ ਫੰਡਿੰਗ ਮਿਲਤੀ ਹੈ ਜਿਸਮੇ ਸੇ ਹਾਫ ਪੈਸਾ ਇਜ਼ ਨਾਨ ਰਿਫੰਡੇਬਲ ਗ੍ਰਾਂਟਸ ਗ੍ਰਾਂਟਸ ਗ੍ਰਾਂਟਸ ਕੋਲੈਟਰਲ ਫ੍ਰੀ ਸਿਕਿਉਰਿਟੀ ਫ੍ਰੀ ਫੰਡਿੰਗ ਹੋਤੀ ਹੈ ਕਹੀਂ ਵੀ ਕੈਸੇ ਵੀ ਯੂਜ਼ ਕਰ ਸਕਤੇ ਕੋਈ ਰੈਸਟ੍ਰਿਕਸ਼ਨ ਨਹੀਂ ਹੋਤੀ ਇਸਕੇ ਉੱਪਰ ਗਵਰਨਮੈਂਟ ਆਪਕੋ ਦੇ ਹੀ ਪੈਸਾ ਲਿਵਿੰਗ ਐਕਸਪੈਂਸਿਸ ਕੇ ਲਈ ਰਹੀ ਹੈ ਤੋ ਕਹੀਂ ਵੀ ਕੈਸੇ ਵੀ ਉਸੇ ਖਰਚ ਕਰ ਸਕਤੇ ਹੈ ਹੁਣੇ ਕਾਲ ਕਰੋ ਤੇ ਇਨਰੋਲ ਕਰੋ ਫੈਮਿਲੀ ਸਾਈਜ਼ ਅਗਰ ਆਪਕਾ ਜ਼ਿਆਦਾ ਹੈ ਆਪ ਮੈਰਿਡ ਹੈ ਔਰ ਮੈਰਿਡ ਵਿਦ ਕਿਡਸ ਹੈ ਆਪਕੋ ਅੱਛਾ ਬੈਨੀਫਿਟ ਹੈ ਜਿਤਨੀ ਆਪਕੀ ਇਨਕਮ ਕਮ ਕਮ ਕਮ ਹੈ $70,000 ਅਗਰ ਕਮ ਹੈ ਔਰ ਵੀ ਕਮ ਹੈ ਸੈਲਫ ਇੰਪਲੋਇਡ ਹੈ ਆਪਕੋ ਬਹੁਤ ਅੱਛਾ ਬੈਨੀਫਿਟ ਹੈ ਫੰਡਿੰਗ ਆਪਕੇ ਅਕਾਊਂਟ ਮੇ ਆਤੀ ਮੇਰੇ ਅਕਾਊਂਟ ਮੇ ਨਹੀਂ ਆਤੀ
1: ਨੰਬਰ ਇੱਕ ਹੈ 4372643175 ਤੇ ਸਰਾਸ਼ ਪ੍ਰੋਗਰਾਮਸ ਕਿਹੜੇ ਕਿਹੜੇ ਆ ਜਿਹੜੇ ਸਾਡੇ ਲਿਸਨਰਸ ਕਰ ਸਕਦੇ ਨੇ
2: ਹਾਂਜੀ ਲਾਈਕ ਹਮਾਰੇ ਪਾਸ ਤੋਂ ਦੇਖੇ ਜੀ ਹਾਰਡ ਵਾਲੇ ਪ੍ਰੋਗਰਾਮਸ ਵੀ ਹੈ ਐਚਵੈਕ ਜੈਸੇ ਪਲੰਬਿੰਗ ਜੈਸੇ ਉਸਮੇ ਕਲਾਇੰਟਸ ਅਟੈਂਡ ਨਹੀਂ ਹੋਤੇ ਕਲਾਇੰਟਸ ਕੋ ਚਾਹੀਏ ਈਜ਼ੀ ਕੋਰਸਿਸ ਸੌਖੇ ਜੇ ਕੋਰਸਿਸ ਕਿਉਂਕਿ ਹਮਾਰੇ ਕਲਾਇੰਟੇਲ ਕੀ ਏਜ ਜ਼ਿਆਦਾਤਰ ਹੈ 30-40-70 ਈਅਰਸ ਤੋ ਉਨਕੋ ਵੋ ਪਹਿਲੇ ਇਤਨੇ ਜ਼ਿੰਦਗੀ ਕੇ ਦਬਾਵ ਮੇ ਦਬੇ ਪੜੇ ਹੈ ਕੁਛ ਲੋਕ ਤੋ ਫਾਈਨੈਂਸ਼ਲੀ ਦਬੇ ਪੜੇ ਹੈ ਰਾਈਟ ਤੋ ਲਾਈਕ ਇਸ ਲਈ ਹਮਾਰੇ ਪਾਸ ਫੁਲੀ ਆਨਲਾਈਨ ਈਜ਼ੀ ਟੂ ਪਾਸ ਆਸਾਨ ਜੇ ਕੋਰਸਿਸ ਨੇ ਅਸਾਈਨਮੈਂਟਸ ਐਗਜ਼ਾਮੀਨੇਸ਼ਨ ਨਹੀਂ ਹੈ ਕਿ ਕਿਤਨੇ ਹਮਾਰੇ ਕਲਾਇੰਟਸ ਫੰਡਿੰਗ ਹਾਸਿਲ ਕਰ ਚੁੱਕੇ ਹੈ 7 ਈਅਰਸ ਸੇ ਹਮ ਬਿਜ਼ਨਸ ਮੇ ਕੋਈ ਕੈਚ ਨਹੀਂ ਹੈ ਇਸਕੇ ਅੰਦਰ ਬਹੁਤ ਲੋਕੋ ਹੈਲਪ ਕਰ ਚੁੱਕੇ ਹੈ ਸਕਿੱਲ ਡਿਵੈਲਪ ਕਰੇ ਫੁਲੀ ਆਨਲਾਈਨ ਕੋਰਸਿਸ ਘਰ ਕੇ ਕੰਫਰਟ ਸੇ ਕਰੇ ਸਾਥ ਫੰਡਿੰਗ ਹਾਸਿਲ ਕਰੇ ਜਿਸਕਾ ਹਾਫ ਪੈਸਾ ਕਿਆ ਹੈ ਨਾਨ ਰਿਫੰਡੇਬਲ ਗ੍ਰਾਂਟਸ ਯੂਕਰੇਨ ਕੋ ਗਵਰਨਮੈਂਟ ਨੇ 30 ਬਿਲੀਅਨ ਦੀਆ ਮਤਲਬ ਹਰ ਕੈਨੇਡੀਅਨ ਕੇ ਜੋਬ ਸੇ $650 ਚਲਾ ਗਿਆ ਫੋਰਸਡ ਡੋਨੇਸ਼ਨ ਚਲਾ ਗਿਆ ਠੀਕ ਹੈ $965 million ਚਲਾ ਗਿਆ ਜੈਂਡਰ ਇਕੁਆਲਿਟੀ ਮੇ ਕੈਨੇਡਾ ਕੇ ਬਾਹਰ ਵੀਅਤਨਾਮ ਕੋ ਮਿਲਾ ਉਸਮੇ ਸੇ 8.2 ਮਿਲੀਅਨ ਰਾਈਸ ਕੀ ਖਾਤੀ ਰਾਈਸ ਕੀ ਖੇਤੀ ਮੇ ਜੈਂਡਰ ਇਕੁਆਲਿਟੀ ਕੇ ਲੀਏ ਜਬ ਗਵਰਨਮੈਂਟ ਇਨ ਜਗਹੋਂ ਪੇ ਸਪੈਂਡ ਕਰ ਸਕਤੀ ਹੈ ਸਰ ਥੋੜਾ ਬਹੁਤ ਯਹਾਂ ਵੀ ਕਰਤੀ ਹੈ ਬਟ ਯੈਸ ਗਵਰਨਮੈਂਟ ਕਟਸ ਕਰ ਰਹੀ ਹੈ ਗ੍ਰਾਂਟਸ ਮੇ 1 ਅਗਸਤ ਕੇ ਬਾਅਦ ਅਭੀ ਇਨਰੋਲ ਕਰੋ ਓਪਰਚੁਨਿਟੀ ਕੋ ਮਿਸ ਨਾ ਕਰੋ
1: 4372643175 ਨੰਬਰ ਹੈ 4372643175
2: ਹਾਥੀ ਚੀਟੀ ਜਿੱਤੀ ਹੈ ਸਰ ਇਸਮੇ ਆਪਕਾ ਫਾਇਦਾ ਹਾਥੀ ਜਿੱਤਣਾ ਹੈ ਸਫੇਦ ਹਾਥੀ ਹਮਾਰਾ ਫਾਇਦਾ ਚੀਟੀ ਜਿੱਤਣਾ ਹੈ हम लाइक अगर अच्छी तरह काम करते हैं तभी हमारा काम, आज आप एनरोल हो रहे हैं कल आपके पेरेंट्स होंगे, फिर आपका काम होगा तो पूरे लोकेलिटी को लेके आ जाएंगे, राइट? ऐसा चलता है हमारा काम रेफरेंस बेस्ड। तो इसलिए हमारी फीस सिर्फ 199 से 499 डॉलर है। हमें हमारी नजर हमारी गुल्लक पे आपकी फंडिंग में नहीं है। हम इतने सालों से काम कर रहे हैं और लाइक रवि जी सब इतना रेफरेंस मिला है, तो लाइक आप खुद आए हमारे ऑफिस, टिम हॉर्टन पे नहीं मिलते, प्रॉपर ऑफिस है हमारा, कोई कैच नहीं है जी इसमें। 199, 499 फ्लैट फीस, नो कमीशन, नो परसेंटेज। जितनी इनकम कम है उतना ज्यादा फायदा है नोटिस ऑफ असेसमेंट में, कोई कैच है ही नहीं, बताओ क्यों? डॉक्यूमेंट गवर्नमेंट के पास पहले से ही है, आपके क्या हेराफेरी करेंगे बैंक पे, बैंक के पास थोड़ी जा रहे हैं आप। नो एज लिमिट, नो क्रेडिट चेक, स्किल हासिल करें, फंडिंग हासिल करें, 30 से 100,000 की फंडिंग अपने अकाउंट में डायरेक्ट हासिल करें। कॉल करें 437-264-31-75 437-264-31-75। ऑफिस आए आप हमारे 200 एक्सपर्ट बुलेवर्ड पे, महीने सिर्फ दो ही रह गए हैं, दो से भी कम रह गए, डेढ़ रह गए अब, और दो या तीन बैच रह गए हैं। आए एंड देन फंडिंग हासिल करें, स्किल हासिल करें।
1: 437-264-31-75-437-264-31-75-437-264-31-75-437-264-31-75-437-264-31-75-437-264-31-75-437-264-31-75-437-264-31-75-437-264-31-75-437-264-31-75-437-264-31-75-447-347-264-31-75-447-437-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447-347-264-31-75-447 ਕਈ ਜਾਣਦੇ ਹੋਣਗੇ, ਉਹ ਇੱਕ ਬੰਦਾ ਕਾਲ ਸੈਂਟਰ ਤੋਂ ਕਾਲ ਕਰਦਾ ਵੀ ਤੁਹਾਨੂੰ ਲੋਨ ਚਾਹੀਦਾ, ਤੁਸੀਂ ਲੋਨ ਲਈ ਅਪਲਾਈ ਕੀਤਾ, ਉਹ ਬੰਦਾ ਆਪਣੇ ਵਰਗਾ ਦੇਸੀ, ਉਹ ਫਿਰ ਕਹਿੰਦਾ ਉਹ ਤੂੰ ਕਿਹੜੇ ਲੋਨ ਦੀ, ਉਹ ਫਿਰ ਤੁਹਾਨੂੰ ਪਤਾ ਹੀ ਹੈ ਕਿਵੇਂ ਬੋਲਦਾ. ਬਟ ਖੈਰ 9390 ਹਾਂਜੀ ਵੀਰੇ.
3: ਹਾਂਜੀ ਨਵੀਂ ਵੀਰੇ, ਦੁਬਾਰਾ ਕਾਲ ਕੀਤੀ ਆ
1: ਜੀ.
3: ਨਵੀਂ ਵੀਰੇ ਵੇਖੋ, ਜੇ ਦੇ ਬੰਦੇ ਕੋਲ ਜਿਵੇਂ ਮੈਂ ਕਾਲਰ ਦੀ ਕਾਲ ਸੁਣੀ, ਉਹ ਕਹਿੰਦੇ ਏਪੀਟੀਵੀ ਲਾਇਸੈਂਸ ਕਰਕੇ ਨੀ ਇਹਨੂੰ ਚਾਰਜ ਕੀਤਾ ਹਨਾ. ਜੇ ਤੇ ਕੋਲ ਏਪੀਟੀਐਲ ਲਾਇਸੈਂਸ ਹੈਗਾ ਤੇ ਏਪੀਟੀਵੀ ਨਹੀਂ ਹੈਗਾ, ਫਿਰ ਏਅਰਲਾਈਨ ਦੀ ਜ਼ਿਆਦਾ ਨਿਖੇਧੀ ਆ, ਕਿਉਂਕਿ ਚਲੋ ਪਲੇਨ ਨੂੰ ਚਲਾਉਣ ਲਈ ਤੇ ਏਪੀਟੀਐਲ ਚਾਹੀਦਾ. ਜਿਹੜਾ ਏਪੀਟੀ ਵਾਲਾ ਏਪੀਟੀਵੀ ਆ ਨਾ ਜਿਹੜਾ, ਇਹਦੇ ਚ ਇੱਕ ਡਾਕੂਮੈਂਟੇਸ਼ਨ ਆ, ਕਿਉਂਕਿ ਜੇ ਆਪਾਂ ਏਅਰਪੋਰਟ ਤੇ ਲਿਮੋ ਵੀ ਚਲਾਉਣੀ ਆ ਨਾ, ਉਹਨਾਂ ਚਿਰ ਉਹ ਲਾਇਸੈਂਸ ਰੀਨਿਊ ਨਹੀਂ ਕਰਦੇ ਜਿੰਨਾ ਚਿਰ ਤੁਸੀਂ ਸਿਟੀ ਵੱਲੋਂ ਏਪੀਟੀਵੀ ਨਹੀਂ ਲੈ ਕੇ ਆਉਂਦੇ.
1: ਏਪੀਟੀਵੀ ਤਾਂ ਟੋਟਲੀ ਡਿਫਰੈਂਟ ਆ ਨਾ, ਉਹ ਤਾਂ ਇੱਕ ਮਿਊਨਿਸਪਲ ਪਰਮਿਟ ਹੈ ਵਾਈ ਵਾਈ ਜ਼ੀ ਲਈ.
3: ਹਾਂਜੀ,
1: ਉਹ ਕਿਹੜਾ ਏਅਰ ਕੈਨੇਡਾ ਦਾ ਜਾਂ ਕੋਈ ਏਵੀਏਸ਼ਨ ਦਾ ਲਾਇਸੈਂਸ ਕਰਕੇ.
3: ਨਹੀਂ ਤੁਸੀਂ ਕਹਿ ਰਹੇ ਏਪੀਟੀਵੀ ਨਹੀਂ ਹੈਗਾ ਤਾਂ ਕਰਕੇ.
1: ਨਹੀਂ ਨਹੀਂ, ਮੈਂ ਕਿਹਾ ਉਹਦੇ ਕੋਲ ਏਟੀਪੀਐਲ ਨਹੀਂ ਸੀ. ਕੈਪਟਨ ਫਿਰ ਜਿਹੜਾ ਹਾਈਐਸਟ ਲੈਵਲ ਹੈ ਉਹ ਹੈ ਏਅਰਲਾਈਨ ਟ੍ਰਾਂਸਪੋਰਟ ਪਾਇਲਟ ਲਾਇਸੈਂਸ ਏਟੀਪੀਐਲ, ਉਹ ਹਾਈਐਸਟ ਲੈਵਲ ਦਾ ਲਾਇਸੈਂਸ ਹੈ, ਉਹ ਕੈਪਟਨਾਂ ਨੂੰ ਚਾਹੀਦਾ. ਇਹਦੇ ਕੋਲ ਦੂਜਾ ਸੀਗਾ ਕਮਰਸ਼ੀਅਲ ਪਾਇਲਟ, ਤਾਂ 98 ਤੋਂ ਲੈ ਕੇ 9 ਤੱਕ ਇਹਨੇ ਲੀਗਲੀ ਚਲਾਇਆ ਜਿਵੇਂ ਸੀਗਾ, ਬਟ ਜਦੋਂ ਕੈਪਟਨ ਬਣਿਆ ਉਹ ਹੈ ਨਹੀਂ ਸੀਗਾ, ਤੇ ਐਜ਼ ਅ ਕੈਪਟਨ ਬਿਨਾਂ ਉਸ ਲਾਇਸੈਂਸ ਕੈਪਟਨ ਵਾਲਾ ਹੈ ਨਹੀਂ ਸੀ. ਜਦੋਂ ਤੁਸੀਂ ਸੂ ਕਰਦੇ ਹੋ, ਉਹ ਜਿਹੜੀ ਲਾ ਸੂਟ ਹੈ ਉਹ ਲਾਈਕਲੀ ਸਕਸੀਡ ਨਹੀਂ ਕਰੇਗੀ, ਕਿਉਂਕਿ ਜੇ ਤੁਸੀਂ ਵਿਨ ਕਰਨਾ ਵੀ ਯਾਰ ਮੈਂ ਰਿਸਕ ਸੀ, ਬਟ ਉਹਨਾਂ ਨੂੰ ਦਿਖਾਉਣਾ ਪਊਗਾ ਕੋਈ ਹਾਰਮ ਹੋਇਆ, ਕੋਈ ਲੋਸ ਹੋਈ ਹੈ, ਕੋਈ ਇੰਜਰੀ ਹੋਈ ਹੈ, ਹੋਇਆ ਹੀ ਕੱਖ ਨਹੀਂ. ਉਹਦੇ ਵਿੱਚ ਇਹ ਤਾਂ ਹੈ ਨਾ, ਐਕਸੀਡੈਂਟ ਤਾਂ ਹੁੰਦਾ ਨਾ,
3: ਪਰ ਕਈਆਂ ਨੂੰ ਹੋਇਆ ਨੀ ਹੁੰਦਾ. ਮੈਂ ਤੁਹਾਨੂੰ ਦੱਸਿਆ, ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰੀ ਕਾਲ ਕੀਤੀ ਸੀ, ਮੇਰੇ ਕੋਲ ਵੀ ਇੱਕ ਲਾਈਟਲੀ ਬੰਪਰ ਟੱਚ ਹੋਇਆ, ਮਤਲਬ ਡੈਮੇਜ ਵੀ ਨਹੀਂ ਹੋਇਆ.
1: ਨਹੀਂ ਪਰ ਹੋਇਆ ਤਾਂ ਹੈ ਨਾ ਬੰਪਰ ਟੱਚ,
3: ਤੂੰ ਕੀਤਾ ਮੈਨੂੰ ਲੇਡੀ ਨੇ 4 ਮਿਲੀਅਨ ਦਾ,
1: ਉਹ ਤਾਂ ਕਰਨਾ ਹੀ ਹੈ, ਉਹ ਫਿਰ ਬੰਪਰ ਟੱਚ ਹੋਇਆ.
3: ਮਾੜਾ
1: ਝਟਕਾ ਵੱਜਦਾ ਫਿਰ ਵੱਖਰੀ ਗੱਲ ਹੈ,
3: ਮੈਂ ਉਹ ਤੇ ਕਹਿ ਰਿਹਾ ਨਾ ਹੁਣ ਉਹ ਇੱਕ ਚਲੋ ਉਹ ਤੇ ਬਾਕੀ ਲੋਕ ਨੂੰ ਮਿਲਣਾ ਤੇ ਹੈ ਨੀ ਕੁਛ ਉਹ ਮੈਂ ਇੱਕ ਗੱਲ ਕਰ ਰਿਹਾ ਵੀ ਬਸ ਜਿੰਨੇ ਕੇਸ ਪਾਉਣਾ ਉਹਨੇ ਪਾ ਹੀ ਦੇਣਾ ਹੁਣ ਦੇਖੋ ਏਡੇ ਏਡੇ ਐਕਸੀਡੈਂਟ ਹੋ ਜਾਂਦੇ ਲੋਕ ਤੇ ਮਾੜੇ ਜਿਹੇ ਐਕਸੀਡੈਂਟ ਤੋਂ ਟੱਚ ਕਹਿੰਦਾ ਸਟੋਪ ਸੈਂਡ ਕਿੰਨੀ ਕੁ ਸਪੀਡ ਚ ਤੁਸੀਂ ਗੇਚ ਮਾਰ ਲੋਗੇ
1: ਉਹਨੂੰ ਮਿਲ ਜਾਣਾ ਬੀਬੀ ਨੂੰ 50-60 ਹਜ਼ਾਰ ਮਿਲ ਜੂ ਉਹਨੂੰ
3: ਉਹ ਵੀ ਨਾਲੇ ਉਹਦੀ ਗਲਤੀ ਉਹ ਪਤਾ ਕਿ ਉਹ ਬੀਬੀ ਦੂਜੇ ਬੰਨੇ ਥਾਣੀ ਆਈ ਸੀ ਸ਼ੋਲਡਰ ਥਾਣੀ ਮੈਂ ਰਾਈਟ ਟਰਨ ਮਾਰਨ ਲੱਗਾ ਤੇ ਉਹ ਬੀਬੀ ਆਪਣੇ ਨਾਲ ਸਮਾਰਟ ਬਣ ਕੇ ਆਈ ਉੱਤੋਂ ਦੀ ਮੈਂ ਉੱਤੋਂ ਦੀ ਵੱਲ ਕੇ ਟ੍ਰੈਫਿਕ ਨਿਕਲ ਜਾ ਤਾ ਮੈਂ
1: ਚਲੋ ਜੇ ਤੁਹਾਡਾ ਕਦੇ ਰੱਬ ਨਾ ਕਰੇ ਮਾੜਾ ਮੋਟਾ ਵੀ ਹੁੰਦਾ ਐਕਸੀਡੈਂਟ ਮੈਨੂੰ ਦੱਸਿਓ ਮੈਂ ਤੁਹਾਨੂੰ ਵਧੀਆ ਵਕੀਲ ਦਾ ਨੰਬਰ ਦਊਂਗਾ ਤੁਹਾਨੂੰ ਵੀ ਮਿਲ ਜਾਣਗੇ ਵਾਧੂ ਦੇ ਪੈਸੇ
3: ਮੇਰੇ ਬੇਟੇ ਦੇ ਵਿੱਚ ਗੱਡੀ ਮਾਰੀ ਕਿਸੇ ਨੇ 20 ਫੁੱਟ ਦੂਰ ਜਾ ਕੇ ਡਿੱਗਾ ਉਹ ਗੱਡੀ ਚ ਮੈਂ ਮੇਰਾ ਬੇਟਾ ਸਹੀ ਆ ਸਾਗੋ ਠੀਕ ਆ ਪਰ ਜਦ ਪਤਾ ਸਾਗੋ ਠੀਕ ਆ ਫਿਰ ਕਾਹਦਾ ਸੂ ਕਰਨਾ ਹਨਾ
1: ਨਹੀਂ ਫਿਰ ਵੀ ਚਲੋ ਉਹ ਤੁਹਾਡੀ ਰਾਈਟ ਹੈ ਬਾਕੀ ਦੇਖੋ ਹਰੇਕ ਦਾ ਆਪਦਾ ਆਪਦਾ ਮੰਨਣਾ ਹੁੰਦਾ ਮੈਂ ਠੀਕ ਹੈ ਥੈਂਕ ਯੂ ਸੋ ਮਚ ਵੀਰੇ
3: ਮੇਰੇ ਕੋਲ ਨਾਲੇ ਵੀਡੀਓ ਵੀ ਹੈਗੀ ਸੀ ਉਹ ਚੀਜ਼ ਦੀ ਪਰ ਮੈਂ ਐਵੇਂ ਝੂਠਾ ਸੂ ਜਿਹੜਾ ਨਹੀਂ ਕਰਨਾ ਨਹੀਂ ਕਰਨਾ ਆਪਣੇ ਹੱਕ ਲਾਲ ਦੀ ਕਮਾਈ ਖਾਓ
1: ਠੀਕ ਹੈ ਚਲੋ ਬਹੁਤ ਸ਼ੁਕਰੀਆ ਥੈਂਕ ਯੂ ਵੀਰੇ ਬਹੁਤ ਧੰਨਵਾਦ ਜੇ ਕਿਸੇ ਨੇ ਹਿੱਟ ਕੀਤਾ ਬੱਚੇ ਨੂੰ ਯਾਰ ਕਿਉਂ ਨਾ ਸੂ ਕਰੋ ਤੁਹਾਡੀ ਰਾਈਟ ਹੈ ਇੰਸ਼ੋਰੈਂਸ ਕੰਪਨੀ ਤੇ ਕਲੇਮ ਪਾਓ ਤੇ ਠੋਕੋ ਇੰਸ਼ੋਰੈਂਸ ਕੰਪਨੀ ਨੂੰ ਜੇ ਤੁਹਾਡਾ ਰਾਈਟ ਹੈ ਤਾਂ ਬਟ ਚਲੋ ਹਰੇਕ ਦੀ ਆਪਦੀ ਆਪਦੀ ਇੱਕ ਹੁੰਦਾ ਨਾ ਆਪਣਾ ਜਿਵੇਂ ਬਾਈ ਜੀ ਨੇ ਕਿਹਾ ਕਿ ਜ਼ਮੀਰ ਨਹੀਂ ਮੰਨਦੀ ਤੁਸੀਂ ਪ੍ਰਦੀਪ ਭਾਜੀ ਨੂੰ ਫੋਨ ਕਰੋ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਆ ਤਾਂ ਪ੍ਰਦੀਪ ਜੀ ਹਾਜ਼ਰ ਨੇ ਪ੍ਰਦੀਪ ਜੀ ਦਾ ਨੰਬਰ ਹੈ 647-622-3203 ਟੀਵੀ ਵੀ ਰਿਪੇਅਰ ਕਰ ਦਿੰਦੇ ਆ 647-622-3203 ਮਿਸਟਰ ਪ੍ਰਦੀਪ ਮਾਸਟਰ ਜੂਲਰਸ ਏਅਰਪੋਰਟ ਤੇ ਮੇਫੀਲਡ ਤੇ ਨਵੀਂ ਲੋਕੇਸ਼ਨ ਖੋਲ੍ਹੀ ਇਹਨਾਂ ਨੇ 3,000 ਸਕੁਆਇਰ ਫੁੱਟ ਦਾ ਲਗਜ਼ਰੀ ਜੂਲਰੀ ਦਾ ਸ਼ੋਰੂਮ ਮਾਸਟਰ ਜੂਲਰਸ ਸੋਨੇ ਦੀ ਖਰੀਦਦਾਰੀ ਕਰਨੀ ਇੱਕ ਵਾਰ ਮਾਰੋ ਗੇੜਾ ਉਸ ਦੇ ਨਾਲ ਨਾਲ ਲਵਾਨਾ ਵੈਲਨੈਸ ਸਪਾ ਮੇਰੇ ਟਰੱਕਾਂ ਵਾਲੇ ਵੀਰ ਭੈਣ ਸੁਣ ਰਹੇ ਆ ਬੈਕ ਪੇਨ ਤੁਹਾਡੀ ਹੋ ਰਹੀ ਹੈ ਤੁਸੀਂ ਚਾਹੇ ਊਬਰ ਲਿਫਟ ਚਲਾਉਂਦੇ ਹੋ ਬੈਨ ਕਰਕੇ ਬੈਕ ਬਹੁਤ ਦੁੱਖ ਰਹੀ ਹੈ ਸਾਇਆਟਿਕਾ ਪੇਨ ਹੈ ਤੁਸੀਂ ਲਵਾਨਾ ਵੈਲਨੈਸ ਸਪਾ ਤੇ ਜਾਓ ਇਹਨਾਂ ਕੋਲ ਇੱਕ ਤਾਂ ਆਰ ਐਮ ਟੀ ਵੀ ਹੈਗੇ ਜੇ ਤੁਹਾਡੇ ਕੋਲ ਬੈਨੀਫਿਟ ਨੇ ਕਲੇਮ ਕਰ ਲਿਓ ਮਸਾਜ ਨਹੀਂ ਹੈਗੇ ਇਹਨਾਂ ਕੋਲ ਨੋਨ ਆਰ ਐਮ ਟੀ ਵੀ ਆ ਨੋਨ ਆਰ ਐਮ ਟੀ 80 ਵਾਲਾ ਮਸਾਜ $75 ਦੇ ਵਿੱਚ 1 ਘੰਟੇ ਦਾ ਠੀਕ ਹੈ ਏਅਰਪੋਰਟ ਰੋਡ ਐਂਡ ਸਟੀਓਸ 341 ਪਾਰਕਰ ਸਕੁਏਅਰ ਉਸ ਦੇ ਨਾਲ ਨਾਲ ਲਵਾਨਾ ਵੈਲਨੈਸ ਸਪਾ ਨੇ ਅਗਰ ਤੁਸੀਂ ਫੁੱਲ ਬਾਡੀ ਵੈਕਸਿੰਗ ਕਰਵਾਉਣੀ ਹੈ $120 ਦੀ ਥਾਂ ਤੇ $100 ਚ ਲੇਜ਼ਰ ਹੇਅਰ ਰਿਮੂਵਲ $250 ਦੀ ਥਾਂ ਤੇ $200 ਚ ਬੜੀਆਂ ਡੀਲਾਂ ਲਵਾਨਾ ਵੈਲਨੈਸ ਸਪਾ ਲੇਡੀਜ਼ ਨੇ ਪੋਸਟ ਨੇਟਲ ਮਸਾਜ ਕਿਸੇ ਨੇ ਕੋਈ ਸਰਵਾਈਕਲ ਮਸਾਜ ਕਰਾਉਣਾ ਸਰਵਾਈਕਲ ਸੋਰੀ ਇਸ਼ੂ ਹੈ ਤਾਂ
4: ਤੈਨੂੰ ਮੈਰਿਜ ਸਰਟੀਫਿਕੇਟ ਚਾਹੀਦਾ ਬਰਥ ਸਰਟੀਫਿਕੇਟ ਚਾਹੀਦਾ ਇੱਥੇ ਬਣਾਉਂਦੇ ਸੀ ਬੰਦੇ ਜਿਹੜੇ ਆਏ ਸੀ ਨਾ ਤੇ ਰਿਫਿਊਜੀ ਉਹ ਕਿਸੇ ਨੂੰ ਇੱਥੇ ਕਲੇਮ ਆਪਣਾ ਕੇਸ ਫਾਇਲ ਕਰਨਾ ਇੱਥੇ ਸਰਟੀਫਿਕੇਟ ਬਣਾ ਕੇ ਦਿੰਦੇ ਸੀ ਆਪੇ ਸਟੈਂਪਾਂ ਬਣਾ ਕੇ ਰੱਖੀਆਂ ਸੀ ਬੰਦੇ ਨੇ ਪੈਸੇ ਲੈਂਦੇ ਸੀ ਉਹ ਬਣਾ ਕੇ ਦਿੰਦੇ ਸੀਗੇ ਲਾਇਸੈਂਸ ਵੀ ਦਿੰਦੇ ਸੀਗੇ ਮੈਰਿਜ ਸਰਟੀਫਿਕੇਟ ਬਰਥ ਸਰਟੀਫਿਕੇਟ ਸਭ ਇੱਥੇ ਬਣਾ ਕੇ ਦਿੰਦੇ ਸੀ ਪਹਿਲਾਂ
1: ਤੁਹਾਡੇ
4: ਸਮਾਰਟ ਸੀਗੇ ਨਾ
1: ਹਾਂਜੀ
4: ਉਹ ਦਿੰਦੇ ਸੀਗੇ ਮੈਂ ਸੁਣਿਆ ਪਹਿਲਾਂ ਮੈਂ ਵੀ ਬਹੁਤ ਪੁਰਾਣਾ ਆ ਮੈਨੂੰ ਪਤਾ ਲੋਕਾਂ ਦੀਆਂ ਗੱਲਾਂ ਸੁਣੀਆਂ ਸੀ ਇਹ ਚੀਜ਼ਾਂ ਹੈਗੀਆਂ ਏਦਾਂ ਨਹੀਂ ਉਹਦੇ ਕੋਲ ਜ਼ਰੂਰ ਹੋਣਾ ਚਾਹੀਦਾ ਲਾਇਸੈਂਸ ਹਾਂਜੀ ਉਹਨੂੰ ਥੋੜਾ ਬਹੁਤਾ ਫਾਈਨ ਕਰ ਦੇਣ ਹਾਂ ਵੀ ਤੁਸੀਂ ਗਲਤੀ ਕੀਤੀ ਉਹਨੂੰ ਗਲਤੀ ਦਾ ਅਹਿਸਾਸ ਤਾਂ ਦਵਾ ਦੇਣ
1: ਦੇਖਦੇ ਆ ਕੀ ਬਣਦਾ ਫਿਰ
4: $2-3 ਲੱਖ $2-3 ਲੱਖ ਉਹਨੂੰ ਫਾਈਨ ਤਾਂ ਕਰ ਦੇਣ
1: ਚਲੋ ਠੀਕ ਹੈ ਥੈਂਕ ਯੂ ਸਰ ਬਹੁਤ ਸ਼ੁਕਰੀਆ ਕਰਨਗੇ ਤਾਂ ਸਹੀ 3 ਮਿਲੀਅਨ ਕਮਾਇਆ ਅਗਲੇ ਨੇ ਐਜ਼ ਅ ਕੈਪਟਨ ਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਉਹਨੂੰ ਹੋਊਗਾ ਓਕੇ ਟਿਕਟਾਂ ਸਬਜ਼ੀ ਮਾਰਕੀਟ ਨੂੰ ਯਾਦ ਰੱਖੋ, ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ। ਸਬਜ਼ੀ ਮਾਰਕੀਟ 'ਤੇ ਇੱਕ ਵਾਰ ਗੇੜਾ ਮਾਰ ਕੇ ਆਓ। ਇਹਨਾਂ ਕੋਲ ਇੱਕ ਤਾਂ ਵਿਆਹਾਂ ਲਈ ਨਾ ਜਾਗੋ, ਪੱਖੀਆਂ, ਨਾਨਕੇ ਦਾਦਕੇ ਮੁੰਡੇ ਦੇ ਵਿਆਹ, ਕੁੜੀ ਦੇ ਵਿਆਹ ਵਾਲੀਆਂ ਛੱਜ, ਢੋਲਕੀ ਰੈਂਟ ਕਰੋ, ਹੀਲੀਅਮ ਵਾਲੇ ਬਲੂਨ ਕਿਸੇ ਵੀ ਬੱਚੇ ਦੇ ਪਾਰਟੀ ਲਈ, ਕਾਰਟੂਨ ਅਤੇ ਬਰਥਡੇ ਵਾਸਤੇ ਵੀ ਇਹਨਾਂ ਕੋਲ ਸਪੈਸ਼ਲ ਲੈਟਰਸ ਵੀ ਨੇ। ਵੈਜ ਨੋਨ ਵੈਜ ਕੇਟਰਿੰਗ, ਜਲੇਬੀ ਸਟੇਸ਼ਨ ਲਾਈਵ ਲਗਵਾਓ, 24 ਘੰਟੇ 7 ਦਿਨ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ। 10 ਲੋਡ ਮੈਲ ਗੇਟ ਸੈਂਡਲ ਰੋਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ। ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ 0080। ਹਾਂਜੀ ਵੀਰੇ।
5: ਨਹੀਂ ਵੀਰ, ਸਤਿ ਸ਼੍ਰੀ ਅਕਾਲ ਜੀ,
1: ਕਿਵੇਂ ਹੋ?
5: ਬਹੁਤ ਵਧੀਆ, ਆਪਣਾ ਟੈਨਿਸ ਖੇਡ ਕੇ ਆਏ ਆ।
1: ਟੈਨਿਸ, ਕਿਆ ਬਾਤ ਹੈ, ਕਿੱਥੇ? ਟਿੰਕੂ ਜੀ ਪਾਰਕ
5: ਨਾ, ਇੱਧਰ ਕੈਸੀ ਕੈਂਬਲ ਕੋਰਟ ਬਣਿਆ ਨਾ।
1: ਕੈਸੀ ਕੈਂਬਲ ਬਣਿਆ, ਕਿਆ ਬਾਤ ਹੈ, ਵੈਰੀ ਗੁੱਡ। ਮਹਿੰਗੇ ਬੰਦਿਆਂ ਦੀ ਖੇਡ ਟੈਨਿਸ ਹੈ।
5: ਕਾਹਦਾ ਭਰਾ, ਸਮਰ ਤੁਮਰ ਵੈਦਰ ਕਰਕੇ ਬਸ ਨਿਕਲ ਗਏ। ਮੈਂ ਤਾਂ ਲੱਗਦਾ ਬ੍ਰੋ ਇਹਨਾਂ ਨੇ ਬੰਦਾ ਫੜ ਲਿਆ, ਠੀਕ ਹੈ, ਉਹਦਾ ਰੈਕਡ ਉਹਦੀ ਲੌਗ ਬੁੱਕ ਠੀਕ ਹੈ। ਮੈਂ ਕਹਿੰਦਾ ਹੁਣ ਇਹਨੂੰ ਲਾਇਸੈਂਸ ਦੇ ਹੀ ਦੇਣੇ ਇਹ ਨਾ।
1: ਨਹੀਂ ਲਾਇਸੈਂਸ, ਉਹ ਤਾਂ ਹੁਣ ਰਿਟਾਇਰ ਹੋ ਗਿਆ। ਰਿਟਾਇਰ ਹੋਣ ਤੋਂ ਬਾਅਦ ਪਤਾ ਲੱਗਿਆ ਤਾਂ ਬਿਨਾਂ ਅਸਲ ਲਾਇਸੈਂਸ ਚਲਾ ਰਿਹਾ ਸੀ ਪਲੇਨ।
5: ਫਿਰ ਤਾਂ ਮੈਂ ਕਹਿੰਦਾ ਇੰਸਟ੍ਰਕਟਰ ਬਣਾ ਲੈਣਗੇ, ਉਹਦੇ ਉਹਦਾ ਰੈਕਡ ਰੁਕੇ ਠੀਕ ਹੈ, ਬੰਦਾ ਕੰਮ ਦਾ ਯਾਰ, ਆਪਣੇ ਆਪਾਂ ਉਹਨੇ ਜੇਲ੍ਹ ਚ ਕਿਉਂ ਪਾਉਣਾ ਸਜ਼ਾ ਕਿਸੇ ਨੇ ਬੰਦਾ।
1: ਪੂਰਾ ਵਧੀਆ ਉਹਨੇ ਪਲੇ ਯਾਰ, 900 ਫਲਾਈਟਾਂ ਡੋਮੈਸਟਿਕ ਵੀ ਇੰਟਰਨੈਸ਼ਨਲ ਵੀ ਉਹਨੇ ਚਲਾਈਆਂ ਪੂਰਾ ਐਨ ਪ੍ਰੋਪਰਲੀ।
5: ਫਿਰ ਬੰਦਾ ਕੰਮ ਦਾ, ਰਿਟਾਇਰ ਉਹਨੂੰ ਵਧੀਆ ਜੀ ਪੋਸਟ ਦੇ ਕੇ ਉਹਤੋਂ ਕੰਮ ਲੈਣੇ ਯਾਰ, ਆਪਾਂ ਕਿਉਂ ਉਹਨੂੰ ਇਦਾਂ ਜੇ ਕੋਰਟ ਕਚਹਿਰੀਆਂ ਚ ਰੋਲਣਾ ਹਨਾ।
1: ਹਾਂ, ਅਗਲੇ ਕਹਿੰਦੇ ਆ ਵੀ ਉਹਨੂੰ 3-4-5-7 ਲੱਖ ਚਾਰਜ ਕਰੋ,
5: ਕੋਈ ਪੈਸੇ ਫਾਈਨ ਲਾ ਦੋ, ਫਾਈਨ ਲਾ ਕੇ ਉਹਨੂੰ ਕਹੇ ਚੱਲ ਪੁੱਤ ਹੁਣ ਸਾਡੇ ਲਈ ਅੰਕਲ ਜੀ ਕੰਮ ਕਰੋ ਮਾੜਾ, ਸਾਡੇ ਮੁੰਡੇ ਤਿਆਰ ਕਰੋ,
1: ਸਹੀ ਗੱਲ ਹੈ, ਟ੍ਰੇਨਰ ਬਣਾ ਦੇਣਾ ਉਹਨੂੰ।
5: ਹਾਂ ਟ੍ਰੇਨਰ ਉਹਦਾ ਨਹੀਂ, ਬਹੁਤ ਬੰਦੇ ਕੋਲ ਸਕਿੱਲ ਹੈ ਨਾ ਭਾਜੀ, ਕੋਈ ਏਦਾਂ ਹੀ ਥੋੜੀ ਪਲੇਅਰ, ਬੰਦੇ ਕੋਲ ਸਕਿੱਲ ਤਾਂ ਹੈਗੀ ਹੈ ਨਾ।
1: ਹੈਗਾ ਤਾਂ ਹੈ, ਇਹ ਮੰਨਣਾ ਪੈਣਾ ਸਕਿੱਲ ਤਾਂ ਹੈ।
5: ਹਾਂ ਇੱਥੇ ਇੱਥੇ ਬੰਦੇ ਬਿਨਾਂ ਲਾਇਸੈਂਸ ਤੋਂ ਬੇਸਮੈਂਟਾਂ ਬਣਾਈ ਜਾਂਦੇ ਨੇ, ਸਕਿੱਲ ਤਾਂ ਉਹਨਾਂ ਕੋਲ ਵੀ ਆ, ਰਾਈਟ।
1: ਹਾਂ ਇੱਥੇ ਇੱਥੇ ਇੱਕੋ ਹੀ ਬੰਦਾ ਪਲੰਬਰ ਵੀ ਬਣਿਆ ਬੈਠਾ, ਇਲੈਕਟ੍ਰੀਸ਼ੀਅਨ ਵੀ ਬਣਿਆ ਬੈਠਾ, ਸਾਰਾ ਕੰਮ ਇੱਕੋ ਹੀ ਬੰਦਾ ਕਰੀ ਫਿਰਦਾ ਹੈ।
5: ਸਾਰਾ ਬੰਦਾ ਇੱਕੋ ਹੀ ਆ, ਤੁਸੀਂ ਕਾਲ ਲਾ ਲਓ ਵੀ ਭਾਜੀ ਏਸੀ ਵੀ ਕਰ ਦੋਗੇ, ਹਾਂ ਹਾਂ ਕਰ ਦਾਂਗੇ, ਕੋਈ ਚੱਕਰ ਨਹੀਂ।
1: ਸਹੀ ਗੱਲ ਹੈ, ਸਾਡੇ ਨਾਲ ਸੁਖ ਭਾਜੀ ਜੁੜਿਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਪਰੀ ਤੇ। ਸੁਖ ਭਾਜੀ ਵੈਲਕਮ,
6: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਭਾਜੀ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਦੇ ਉੱਪਰ ਜਿਹੜੀ ਵੇਅਰ ਹਾਊਸ ਸੇਲ ਲੱਗਣ ਜਾ ਰਹੀ ਆ, ਫਰਾਈਡੇ ਸੈਚਰਡੇ ਸੰਡੇ ਜਿਹੜੀ ਧਮਾਕੇਦਾਰ ਸੇਲ ਦਾ ਅਸੀਂ ਐਲਾਨ ਕਰਨ ਜਾ ਰਹੇ ਹਾਂ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਰਕ ਡਰਾਈਵ ਦੇ ਉੱਪਰ, 294 ਵਰਕ ਡਰਾਈਵ, 294 ਵਰਕ ਡਰਾਈਵ, ਵਾਈ ਵਨ ਗੈਟ ਵਨ ਫ੍ਰੀ, ਕੋਈ ਵੀ ਤੁਸੀਂ ਚੀਜ਼ ਬਾਈ ਕਰਨੀ ਹੈ ਤੇ ਦੂਜੀ ਚੀਜ਼ ਬਿਲਕੁਲ ਫ੍ਰੀ ਮਿਲਣੀ ਆ, ਸੋ ਬਾਈ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਜ਼ਰੂਰ ਇੱਕ ਚੱਕਰ ਲਾਓ 294 ਵਰਕ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ।
1: ਕਿਆ ਬਾਤ ਹੈ, ਵੈਰੀ ਗੁੱਡ। ਸੋ ਫਰਨੀਚਰ ਤੁਹਾਨੂੰ ਮਿਲਣਾ ਕਿੱਥੋਂ ਹੈ? ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ। ਫਰਨੀਚਰ ਤਾਂ ਮਿਲ ਗਿਆ, ਨਾਲ ਤੁਸੀਂ ਘਰ ਤਾਂ ਲਓ ਪਹਿਲਾਂ, ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655984। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415015। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
2: ਵੈਰੀ ਗੁੱਡ, ਜ਼ਰੂਰ ਅਪਡੇਟ ਕਰੋ। ਐਂਡ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਇਨਫੋਰਮੇਸ਼ਨ ਮੇਕ ਸ਼ੋਰ ਕਰ ਰਹਾ ਸਾਰੀ ਤੁਹਾਡੇ ਤੱਕ ਪਹੁੰਚ ਗਈ ਹੈ। ਇੱਕ ਤਾਂ ਹਾਰਡਵੁੱਡ ਜਾਇੰਟ, ਹਾਰਡਵੁੱਡ ਲੈਮੀਨੇਟ, ਵਾਈਨਲ, ਟਾਈਲਾਂ, ਫਲੋਰਿੰਗ ਚਾਹੀਦੀ ਹੈ। ਹਾਰਡਵੁੱਡ ਜਾਇੰਟ, ਟੋਰਬ੍ਰਮ ਸਟੀਲਸ, ਹਾਰਡਵੁੱਡ ਜਾਇੰਟ, ਟੋਰਬ੍ਰਮ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ ਹਰ ਇੱਕ ਪ੍ਰਾਈਸ ਬੀਟ ਕਰ ਰਹੇ ਨੇ ਤੁਹਾਡੇ ਲਈ। ਪਹੁੰਚੋ। ਐਂਡ ਬ੍ਰੈਂਪਟਨ ਕ੍ਰੈਮੇਟੋਰੀਅਮ, ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਟੀਮ ਅਵੇਲੇਬਲ ਹੈ। ਤੁਸੀਂ ਹੁਣ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰੋ। ਦੇਖੋ ਜ਼ਿੰਦਗੀ ਦਾ ਸੱਚ ਹੈ ਕਿ ਤੁਰ ਤਾਂ ਭੱਜਣਾ, ਕਿਉਂ ਨਾ ਅੱਜ ਦਾ ਰੇਟ ਲੋਕ ਕਰ ਲਓ। ਹੁਣ ਇਨਫਲੇਸ਼ਨ ਕਰਕੇ ਫਿਊਨਰਲ ਦੇ ਵੀ ਕੋਸਟ ਜਿਹੜੇ ਆ ਨੈਚੁਰਲੀ ਯਾਰ ਹਰ ਚੀਜ਼ ਦੇ ਵਾਂਗ ਵਧਣੇ ਤਾਂ ਹੈਗੀ ਆ। ਅੱਜ ਦਾ ਰੇਟ ਲੋਕ ਕਰ ਲਓ। ਨੰਬਰ ਹੈ 9054582222, 9054582222, ਅਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਬ੍ਰੈਂਡ ਨਿਊ ਟੋਪ ਦਾ ਨਵਾਂ ਕਿਚਨ ਰੈਡੀ ਕਰਾਉਣਾ, ਨਵਾਂ ਬਾਰ ਰੈਡੀ ਕਰਾਉਣਾ, ਵੈਨਿਟੀਜ਼ ਹੋ ਗਈਆਂ, ਤਾਂ ਯਾਦ ਤੁਸੀਂ ਰੱਖਣਾ ਇੱਕੋ ਇੱਕ ਟੀਮ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ ਨੂੰ ਕਾਲ ਕਰੋ। ਜਸਪਾਲ ਜੀ ਤੁਹਾਡੇ ਲਈ ਹਾਜ਼ਰ ਨੇ। ਬਹੁਤ ਸੋਹਣਾ ਕਿਚਨ ਦਾ, ਵੈਨਿਟੀਜ਼ ਦਾ, ਕਾਊਂਟਰ ਟੋਪਸ ਦਾ ਕੰਮ ਜਸਪਾਲ ਹੁਣੇ ਕਰਦੇ ਨੇ ਭਾਅ ਜੀ, ਬਹੁਤ ਵਧੀਆ ਕੰਮ ਕਰਦੇ ਨੇ। ਨੰਬਰ ਹੈ 416-859-1920 ਦੇ ਉੱਤੇ ਕਾਲ ਕਰੋ ਅਤੇ ਤੁਹਾਡੇ ਲਈ ਹਾਜ਼ਰ ਇੱਕੋ ਇੱਕ ਵਨ ਐਂਡ ਓਨਲੀ ਟੀਮ ਨਿਊ ਹਾਈਟਸ ਕਿਚਨ। ਅਤੇ ਮਿਸਟਰ ਸਿੰਘ ਪੀਜ਼ੇ ਨੇ ਤਾਂ ਬਹਿ ਜਾ ਬੱਲੇ ਬੱਲੇ ਕਰਾਈ ਪਈ ਹੈ। ਕਹਿੰਦੇ ਮਿਸਟਰ ਸਿੰਘ ਪੀਜ਼ੇ ਦਾ ਬਹੁਤ ਹੀ ਟੋਪ ਦਾ ਨੰਬਰ ਵਨ ਪੀਜ਼ਾ ਖਾਣਾ, 2 ਲਾਰਜ ਪੀਜ਼ੇ, 4-4 ਟੋਪਿੰਗ, 2 ਲੀਟਰ ਦੀ ਬੋਤਲ ਤੁਹਾਨੂੰ ਡਰਿੰਕ ਫਰੀ, ਵਾਹ ਵੀ ਵਾਹ, ਡਿਪਿੰਗ ਸੌਸ ਵੀ ਫਰੀ, 905-504-000, 905-504-000। ਮਿਸਟਰ ਸਿੰਘ ਪੀਜ਼ਾ ਇਹਨਾਂ ਦੀਆਂ ਟੋਟਲ 30 ਲੋਕੇਸ਼ਨਾਂ ਨੇ ਅਤੇ ਇਕੱਲੇ ਮੈਂ ਕਹਿੰਦਾ ਕਿ ਬ੍ਰੈਂਪਟਨ ਦੇ ਵਿੱਚ ਹੀ ਇਹਨਾਂ ਕੋਲ ਕਿੰਨੀਆਂ ਨੇ, 10-15 ਲੋਕੇਸ਼ਨ ਤਾਂ ਇਕੱਲੇ ਬ੍ਰੈਂਪਟਨ 'ਚ ਹੋਣੀਆਂ ਨੇ। ਸੋ ਮਿਸਟਰ ਸਿੰਘ ਪੀਜ਼ਾ 905-500-4000, 905-500-4000। ਮਿਸਟਰ ਸਿੰਘ ਪੀਜ਼ੇ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਅਤੇ ਆਪਣਾ ਔਡਰ ਪਲੇਸ ਕਰੋ। 905-500-4000 ਦੇ ਉੱਤੇ ਕਾਲ ਜ਼ਰੂਰ ਜ਼ਰੂਰ ਜ਼ਰੂਰ ਤੁਹਾਡੀ ਕੀਤੀ ਜਾ ਸਕਦੀ ਹੈ। ਮਿਸਟਰ ਸਿੰਘ ਪੀਜ਼ਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040 4 2 4

ਜਿਵੇਂ ਕਿ ਪਹਿਲਾਂ ਸੰਭਾਵਨਾ ਸੀ ਉਵੇਂ ਹੋਇਆ ਤੇ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੇ ਸੀਨੀਅਰ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਰਸਮੀ ਤੌਰ ਤੇ ਖੜੂ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋ ਗਏ। ਰਾਜਧਾਨੀ ਚੰਡੀਗੜ੍ਹ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੀ ਮੌਜੂਦਗੀ ਵਿੱਚ ਮਨਪ੍ਰੀਤ ਸਿੰਘ ਇਆਲੀ ਨੂੰ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ। ਇਸ ਨਵੇਂ ਕਦਮ ਨੂੰ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਜਥੇਬੰਦੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮਨਪ੍ਰੀਤ ਸਿੰਘ ਇਆਲੀ ਨੇ ਗੁਰਦੁਆਰਾ ਥੜੇ ਸਾਹਿਬ ਪਾਤਸ਼ਾਹੀ 6ਵੇਂ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ। ਤਿੰਨ ਵਾਰ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਆਪਣਾ ਏਜੰਡਾ ਸਪਸ਼ਟ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਹੱਕਾਂ, ਸਿੱਖ ਪੰਥ ਦੇ ਮੁੱਦਿਆਂ, ਬੰਦੀ ਸਿੰਘਾਂ ਦੀ ਰਿਹਾਈ, ਬੇਰੁਜ਼ਗਾਰੀ ਅਤੇ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਵਰਗੇ ਗੰਭੀਰ ਇਸ ਜਥੇਬੰਦੀ ਨਾਲ ਜੁੜੇ ਨੇ। ਇਆਲੀ ਨੇ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦੀ ਸਿਆਸੀ ਗੱਠਜੋੜ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਾਰਜ ਕੀਤਾ ਹੈ ਤੇ ਕਿਹਾ ਕਿ ਉਹ ਦੇਸ਼ ਦੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਜਮਹੂਰੀ ਤਰੀਕੇ ਨਾਲ ਪੰਜਾਬ ਦੀਆਂ ਮੰਗਾਂ ਦੀ ਲੜਾਈ ਲੜਨਗੇ। ਹੁਣ ਚੇਤੇ ਕਰਾ ਦਈਏ ਕਿ ਮਨਪ੍ਰੀਤ ਸਿੰਘ ਇਆਲੀ ਕੁਝ ਦਿਨ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਦੇ ਧੜੇ ਤੋਂ ਵੱਖ ਹੋ ਕੇ ਬਣੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਲੱਗ ਹੋਏ ਸਨ ਅਤੇ 20 ਮਈ ਨੂੰ ਉਹਨਾਂ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਵਾਰਸ ਪੰਜਾਬ ਦੇ ਚੋਣ ਕਮਿਸ਼ਨ ਕੋਲ ਇੱਕ ਰਜਿਸਟਰਡ ਸਿਆਸੀ ਪਾਰਟੀ ਵਜੋਂ ਦਰਜ ਨਹੀਂ ਹੈ, ਇਸ ਲਈ ਇਆਲੀ ਉੱਤੇ ਦਲ ਬਦਲੀ ਕਾਨੂੰਨ ਤਹਿਤ ਵਿਧਾਇਕੀ ਰੱਦ ਹੋਣ ਦਾ ਕੋਈ ਖਤਰਾ ਨਹੀਂ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕਰ ਸਕਦਾ ਹੈ। ਇਆਲੀ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਫਿਲਹਾਲ ਵਿਧਾਇਕ ਵਜੋਂ ਅਸਤੀਫਾ ਨਹੀਂ ਦੇਣਗੇ। ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਜਿੱਥੇ ਮਨਪ੍ਰੀਤ ਸਿੰਘ ਇਆਲੀ ਦਾ ਦਾਅਵਾ ਸਵਾਗਤ ਕੀਤਾ ਉੱਥੇ ਹੀ ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਆਉਣ ਵਾਲੇ 5 ਤੋਂ 6 ਮਹੀਨਿਆਂ ਵਿੱਚ ਪੰਜਾਬ ਦੇ ਕਈ ਹੋਰ ਵੱਡੇ ਸਿਆਸੀ ਚਿਹਰੇ ਅਤੇ ਸੀਨੀਅਰ ਆਗੂ ਵੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਿੱਚ ਸ਼ਾਮਲ ਹੋਣਗੇ। ਇਆਲੀ ਦੇ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੇ ਮਾਲਵਾ ਖੇਤਰ ਤੇ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਸਿਆਸੀ ਸਮੀਕਰਨ ਬਦਲਣ ਦੀ ਸੰਭਾਵਨਾ ਵੀ ਬਣਨ ਲੱਗ ਪਈ ਹੈ। ਬੀਤੀ 6 ਜੂਨ ਨੂੰ ਦਮਦਮੀ ਟਕਸਾਲ ਦੇ ਮੁੱਖ ਦਫ਼ਤਰ ਮਹਿਤਾ ਚੌਂਕ ਵਿਖੇ ਹੋਏ ਘੱਲੂਘਾਰਾ ਸਮਾਗਮ ਵਿੱਚ ਭਾਜਪਾ ਆਸਣਾਂ ਦੇ ਕੈਬਨਿਟ ਮੰਤਰੀ ਗਿਰੀਸ਼ ਮਹਾਜਨ ਦੀ ਮੌਜੂਦਗੀ ਨੇ ਪੰਜਾਬ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਬੰਨੇ ਕਾਫੀ ਧਿਆਨ ਦੇ ਰਹੇ। ਗਿਰੀਸ਼ ਮਹਾਜਨ ਦੇ ਇਸ ਦੌਰੇ ਨੇ ਨਾ ਸਿਰਫ ਇਸ ਲਈ ਧਿਆਨ ਖਿੱਚਿਆ ਕਿਉਂਕਿ ਉਹ ਮਹਿਤਾ ਚੌਂਕ ਵਿਖੇ ਸਾਲਾਨਾ ਸਮਾਗਮ ਵਿੱਚ ਹੋਣ ਵਾਲੇ ਕਿਸੇ ਵੀ ਸੂਬਾ ਸਰਕਾਰ ਦੇ ਪਹਿਲੇ ਮੌਜੂਦਾ ਮੰਤਰੀ ਨੇ, ਬਲਕਿ ਸਟੇਜ ਤੋਂ ਉਹਨਾਂ ਵੱਲੋਂ ਕੀਤੀਆਂ ਟਿੱਪਣੀਆਂ ਕਾਰਨ ਵੀ ਇਹ ਦੌਰਾ ਚਰਚਾ ਵਿੱਚ ਹੈ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਜਪਾ ਆਗੂ ਨੇ ਜਨਤਕ ਤੌਰ ਉੱਤੇ ਓਪਰੇਸ਼ਨ ਬਲੂ ਸਟਾਰ ਦੌਰਾਨ ਲੜਨ ਵਾਲੇ ਨੌਜਵਾਨਾਂ ਨੂੰ ਸ਼ਹੀਦ ਕਿਹਾ ਅਤੇ ਇਸ ਫੇਰੀ ਨੂੰ ਬਦਲਦੇ ਸਿਆਸੀ ਸਮੀਕਰਨਾਂ ਦੇ ਨਜ਼ਰੀਏ ਤੋਂ ਵੀ ਵੇਖਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ, ਜੋ ਕਿ ਆਮ ਤੌਰ ਤੇ ਆਪਣੇ ਆਪ ਨੂੰ ਸਿੱਖ ਭਾਵਨਾਵਾਂ ਦਾ ਸਿਆਸੀ ਪ੍ਰਤੀਨਿਧ ਪੇਸ਼ ਕਰਦਾ ਰਿਹਾ ਅਤੇ ਕਾਂਗਰਸ ਵਿਰੁੱਧ 1984 ਦੀਆਂ ਘਟਨਾਵਾਂ ਦਾ ਹਵਾਲਾ ਦਿੰਦਾ ਰਿਹਾ, ਆਮ ਤੌਰ ਤੇ ਇਹਨਾਂ ਸਮਾਗਮਾਂ ਤੋਂ ਦੂਰੀ ਬਣਾਈ ਰੱਖਦਾ ਰਿਹਾ। ਇਸ ਸਾਲ ਦੇ ਇਕੱਠ ਨੇ ਫਿਰ ਉਸੇ ਪਹੁੰਚ ਨੂੰ ਦਰਸਾਇਆ। ਭਾਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਚੌਂਕ ਮਹਿਤਾ ਵਾਲੇ ਸਮਾਗਮ ਵਿੱਚ ਸ਼ਾਮਲ ਹੋਏ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੜ ਸਮੇਤ ਸੀਨੀਅਰ ਅਕਾਲੀ ਲੀਡਰਸ਼ਿਪ ਗੈਰ ਹਾਜ਼ਰ ਰਹੀ। ਜਥੇਦਾਰ ਗੜਗੜ ਅਤੇ ਹਰਨਾਮ ਸਿੰਘ ਧੁੰਮਾ ਵਿਚਕਾਰ ਪਿਛਲੇ ਸਮੇਂ ਦੌਰਾਨ ਤਣਾਅ ਪੂਰਨ ਸੰਬੰਧ ਰਹੇ ਨੇ। ਹਰਨਾਮ ਸਿੰਘ ਧੁੰਮਾ ਨੇ ਜਥੇਦਾਰ ਗੜਗੜ ਦੀ ਨਿਯੁਕਤੀ ਨੂੰ ਲੈ ਕੇ ਵੀ ਸਵਾਲ ਚੁੱਕੇ ਸਨ, ਪਰ ਚੌਂਕ ਮਹਿਤਾ ਵਿਖੇ ਉਹਨਾਂ ਵੱਲੋਂ ਕਰਵਾਏ ਗਏ ਸਮਾਗਮ ਦੀ ਸਭ ਤੋਂ ਵੱਡੀ ਗੱਲ ਇਹੀ ਚਰਚਾ ਦਾ ਵਿਸ਼ਾ ਬਣਨੀ ਹੈ ਕਿ ਉੱਥੇ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਗਿਰੀਸ਼ ਮਹਾਜਨ ਦਾ ਆਉਣਾ ਤੇ ਸਟੇਜ ਤੋਂ ਬੋਲਣਾ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡੈਮਾਂ ਵਿੱਚ ਮੌਨਸੂਨ ਤੋਂ ਪਹਿਲਾਂ ਪਾਣੀ ਦੇ ਵਧੇ ਫਿਕਰ ਨੇ ਸਭ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਭਾਖੜਾ ਬੋਰਡ ਨੇ ਟੈਕਨੀਕਲ ਕਮੇਟੀ ਦੀ ਮੀਟਿੰਗ ਵਿੱਚ ਹਿੱਸੇਦਾਰ ਸੂਬਿਆਂ ਤੋਂ ਵੱਧ ਪਾਣੀ ਦੀ ਵਰਤੋਂ ਲਈ ਹੱਲਾਸ਼ੇਰੀ ਦਿੱਤੀ ਹੈ। ਹਾਲਾਂਕਿ ਮੌਸਮ ਵਿਭਾਗ ਨੇ ਐਤਕੀ ਆਮ ਨਾਲੋਂ ਘੱਟ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੋਈ ਹੈ, ਪਰ ਭਾਖੜਾ ਬੋਰਡ
ਡੈਮ ਦੇ ਪਾਣੀ ਦੇ ਪੱਧਰ ਨੂੰ ਘੱਟ ਕਰਨ ਦੀ ਤਿਆਰੀ ਵਿੱਚ ਹੈ। ਭਾਖੜਾ ਡੈਮ ਅਤੇ ਪੌਂਗ ਡੈਮ ਵਿੱਚ ਇਸ ਵਾਰ ਪਾਣੀ ਦਾ ਪੱਧਰ ਪਿਛਲੇ ਸਾਲਾਂ ਅਤੇ ਔਸਤ ਨਾਲੋਂ ਵੱਧ ਹੈ। ਭਾਖੜਾ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਟੈਕਨੀਕਲ ਕਮੇਟੀ ਦੀ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਪੰਜਾਬ ਦੀ ਤਰਫੋਂ ਵੀ ਦੋ ਮੁੱਖ ਇੰਜੀਨੀਅਰ ਹਾਜ਼ਰ ਸਨ। ਚਿਤ ਰਹੇ ਕਿ ਪਿਛਲੇ ਸਾਲ ਹੜ੍ਹਾਂ ਦੀ ਮਾਰ ਪੰਜਾਬ ਨੂੰ ਝੱਲਣੀ ਪਈ ਸੀ। ਇਸੇ ਕਰਕੇ ਮੀਟਿੰਗ ਵਿੱਚ ਮੌਜੂਦ ਪੰਜਾਬ ਦੇ ਮੁੱਖ ਇੰਜੀਨੀਅਰਾਂ ਨੇ ਕਿਹਾ ਕਿ ਉਹ ਝੋਨੇ ਦੀ ਸੀਜ਼ਨ ਵਿੱਚ ਨਹਿਰਾਂ ਨੂੰ ਪੂਰੀ ਸਮਰੱਥਾ ਉੱਤੇ ਚਲਾਉਣਗੇ ਅਤੇ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ ਜਾਵੇਗੀ। ਪੰਜਾਬ ਨੇ 30 ਜੂਨ ਤੱਕ ਦੀ 36,000 ਕਿਊਸਿਕ ਪਾਣੀ ਦੀ ਮੰਗ ਦਿੱਤੀ ਹੈ। ਉੱਥੇ ਹੀ ਹਰਿਆਣਾ ਤੇ ਰਾਜਸਥਾਨ ਨੇ ਵੀ ਭਾਖੜਾ ਬੋਰਡ ਨੂੰ ਆਪਣੀ ਪਾਣੀ ਦੀ ਮੰਗ ਦੇ ਦਿੱਤੀ ਹੈ। ਚੇਤ ਰਹੇ ਪਿਛਲੇ ਸਾਲ ਹਰਿਆਣਾ ਨੇ ਪੰਜਾਬ ਤੋਂ 8400 ਕਿਊਸਿਕ ਵਾਧੂ ਪਾਣੀ ਦੀ ਮੰਗ ਕੀਤੀ ਸੀ, ਜਿਸ ਕਰਕੇ ਦੋਵਾਂ ਸੂਬਿਆਂ ਵਿੱਚ ਕਾਫੀ ਰਫੜ ਵੀ ਪਿਆ ਸੀ, ਪਰ ਐਤਕੀ ਸਥਿਤੀ ਵਿੱਚ ਕਾਫੀ ਸੁਧਾਰ ਨਜ਼ਰ ਆ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਨਵਨਿਯੁਕਤ ਪ੍ਰਧਾਨ ਪੰਜਾਬ ਇਕਾਈ ਦੇ ਕੇਵਲ ਸਿੰਘ ਢਿੱਲੋਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਲੁਧਿਆਣੇ ਦਾ ਦੌਰਾ ਕੀਤਾ। ਦੋ ਅਹਿਮ ਮੁੱਦਿਆਂ ਉੱਤੇ ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਬਿਆਨ ਦਿੱਤਾ, ਇੱਕ ਕੈਪਟਨ ਅਮਰਿੰਦਰ ਸਿੰਘ ਬਾਰੇ ਅਤੇ ਦੂਜਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਬਾਰੇ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ਵਿੱਚ ਉਤਾਰੇਗੀ। ਕੇਵਲ ਸਿੰਘ ਢਿੱਲੋਂ ਨੇ ਇਸ ਗੱਲ ਦਾ ਹਵਾਲਾ ਵੀ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਆਏ ਨੇ, ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਕਿ ਉਹ ਪੂਰੀ ਤਰ੍ਹਾਂ ਫਿੱਟ ਨੇ ਅਤੇ ਜਿੱਥੇ ਵੀ ਪਾਰਟੀ ਉਹਨਾਂ ਦੀ ਡਿਊਟੀ ਲਾਵੇਗੀ ਉਹ ਉੱਤੇ ਕੰਮ ਕਰਨਗੇ। ਕੇਵਲ ਸਿੰਘ ਢਿੱਲੋਂ ਨੇ ਪੁਸ਼ਟੀ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਤਜਰਬੇਕਾਰ ਆਗੂ ਨੇ ਅਤੇ ਪਾਰਟੀ ਨੂੰ ਉਹਨਾਂ ਦੇ ਤਜਰਬੇ ਦਾ ਲਾਹਾ ਮਿਲੇਗਾ। ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਬੋਲਦਿਆਂ ਕੇਵਲ ਸਿੰਘ ਢਿੱਲੋਂ ਨੇ ਇਹ ਕਿਹਾ ਕਿ ਭਾਜਪਾ ਸਾਰੀਆਂ 117 ਸੀਟਾਂ ਉੱਤੇ ਚੋਣ ਲੜੇਗੀ ਅਤੇ ਉਹਨਾਂ ਦੇ ਅਜਿਹਾ ਕਹਿਣ ਦਾ ਸਪਸ਼ਟ ਮਤਲਬ ਇਹ ਕੱਢਿਆ ਜਾ ਰਿਹਾ ਕਿ ਭਾਜਪਾ ਇਕੱਲਿਆਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਦਾ ਸਮਰਥਨ ਆਧਾਰ ਲਗਾਤਾਰ ਵੱਧ ਰਿਹਾ ਹੈ ਅਤੇ ਸ਼ਹਿਰੀ ਵੋਟਰ ਦੇ ਨਾਲ ਨਾਲ ਪੇਂਡੂ ਖੇਤਰਾਂ ਲਈ ਵੀ ਇੱਕ ਵਿਸ਼ੇਸ਼ ਰਣਨੀਤੀ ਉਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਿੰਡਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਤੁਹਾਨੂੰ ਦੱਸੀਏ ਤਾਂ ਪੰਜਾਬ ਵਿੱਚ ਗਰਮੀ ਦਾ ਆਲਮ ਬਰਕਰਾਰ ਹੈ। ਤਿੱਖੀ ਤੇਜ਼ ਤਰਾਰ ਗਰਮੀ ਪੈ ਰਹੀ ਹੈ ਜਿਸ ਕਾਰਨ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਤੇ ਹੁਣ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਹੀ ਚੱਲਣਾ ਸ਼ੁਰੂ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਸ਼ਾਮ ਵੇਲੇ ਲੋਕਾਂ ਨੂੰ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲੀ, ਪਰ ਬਹੁਤੇ ਇਲਾਕਿਆਂ ਵਿੱਚ ਗਰਮੀ ਦਾ ਕਹਿਰ ਬਰਕਰਾਰ ਹੈ ਅਤੇ ਸ਼ਾਮ ਅਤੇ ਸੂਰਜ ਢਲਣ ਤੋਂ ਬਾਅਦ ਵੀ ਤਪਸ਼ ਬਰਕਰਾਰ ਹੀ ਰਹਿ ਰਹੀ ਹੈ। ਇਸ ਦਰਮਿਆਨ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ ਅਤੇ ਸਾਲਾਨਾ ਤੌਰ ਤੇ ਜੋ ਬਿਜਲੀ ਦੀ ਮੰਗ ਵੱਧਦੀ ਜਾ ਰਹੀ ਹੈ ਹਰ ਸਾਲ, ਉਹ ਹੁਣ ਪ੍ਰਤੀ ਦਿਨ ਵੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਐਤਕੀ ਪਿਛਲੇ 24 ਘੰਟਿਆਂ ਦੌਰਾਨ 15,400 ਮੈਗਾਵਾਟ ਉੱਤੇ ਪਹੁੰਚ ਗਈ ਹੈ ਬਿਜਲੀ ਦੀ ਮੰਗ। ਬਠਿੰਡਾ ਵਿੱਚ ਤਾਪਮਾਨ ਸਭ ਤੋਂ ਜ਼ਿਆਦਾ ਦਰਜ ਹੋਇਆ ਹੈ ਜਿੱਥੇ 46 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਤਾਪਮਾਨ ਪਹੁੰਚ ਗਿਆ। ਮੌਸਮ ਵਿਭਾਗ ਨੇ ਇੱਕ ਵਾਰ ਫਿਰ ਉਮੀਦ ਇਹ ਜਗਾਈ ਹੈ ਕਿ ਭਲਕੇ 11 ਜੂਨ ਤੋਂ ਪੰਜਾਬ ਅਤੇ ਹਰਿਆਣਾ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਨੇ ਜਲੰਧਰ ਤੇ ਲੁਧਿਆਣੇ ਵਿੱਚ ਸਾਬਕਾ ਮੰਤਰੀ ਸੰਜੀਵ ਅਰੋੜਾ ਦੇ ਦੋ ਕਰੀਬੀ ਸਹਿਯੋਗੀਆਂ ਦੇ ਘਰਾਂ ਉੱਤੇ ਛਾਪੇ ਮਾਰੇ ਨੇ। ਅਰੋੜਾ ਦੀ ਕੰਪਨੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਇਹ ਛਾਪੇਮਾਰੀ ਕੀਤੀ ਗਈ ਹੈ। ਪਾਕਿਸਤਾਨ ਓਕੂਪਾਈਡ ਕਸ਼ਮੀਰ ਯਾਨੀ ਕਿ ਮਕਬੂਜ਼ਾ ਕਸ਼ਮੀਰ ਵਿੱਚ ਤਣਾਅ ਲਗਾਤਾਰ ਬਣਿਆ ਹੋਇਆ। ਉੱਥੇ ਮੁਜ਼ਾਹਰਾਕਾਰੀਆਂ ਅਤੇ ਪੁਲਿਸ ਅਤੇ ਫੌਜ ਦਰਮਿਆਨ ਝੜਪ ਦੀਆਂ ਵਾਰਦਾਤਾਂ ਬਹੁਤ ਵਧੀਆਂ ਨੇ। 200 ਤੋਂ ਵੱਧ ਲੋਕ ਜ਼ਖਮੀ ਨੇ ਅਤੇ ਮੁਜ਼ੱਫਰਾਬਾਦ ਅਤੇ ਮੀਰਪੁਰ ਸ਼ਹਿਰਾਂ ਵਿੱਚ ਕਾਫੀ ਜ਼ਿਆਦਾ ਤਣਾਅ ਬਣਿਆ ਹੋਇਆ। ਮੁੱਖ
ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ 31 ਸਟਾਰਟਅਪਸ ਨੂੰ 1.07 crore ਦੀ ਸੀਡ ਗ੍ਰਾਂਟ ਵੰਡੀ ਹੈ ਅਤੇ ਆਉਂਦੇ ਦਿਨਾਂ ਦੌਰਾਨ ਵੀ ਉਪਰਾਲੇ ਜਾਰੀ ਰੱਖਣ ਦੀ ਗੱਲ ਆਖੀ ਹੈ। ਬੰਦੀ ਸਿੰਘਾਂ ਦੀ ਰਿਹਾਈ ਸੰਘਰਸ਼ ਕਰ ਰਹੇ ਕੌਮੀ ਇਨਸਾਫ਼ ਮੋਰਚਾ ਨੇ ਲੰਘੇ ਕੱਲ ਕੀਤੇ ਐਲਾਨ ਮੁਤਾਬਕ ਲੁਧਿਆਣਾ ਵਿੱਚ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ 2 ਘੰਟੇ ਲਈ ਫ੍ਰੀ ਰੱਖਿਆ ਅਤੇ ਵਾਰ ਵਾਰ ਅਪੀਲਾਂ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾ ਨਾ ਕੀਤੇ ਜਾਣ ਉੱਤੇ ਰੋਸ ਪ੍ਰਗਟਾਇਆ। ਬਟਾਲਾ ਵਿੱਚ ਲੰਘੇ ਕੱਲ ਦਿਨ ਦਿਹਾੜੇ ਫਾਇਰਿੰਗ ਦੀਆਂ 2 ਘਟਨਾਵਾਂ ਵਾਪਰੀਆਂ ਨੇ ਜਿੱਥੇ ਇੱਕ ਮੌਜੂਦਾ ਸਰਪੰਚ ਉੱਤੇ ਫਾਇਰਿੰਗ ਹੋਈ ਅਤੇ ਬਟਾਲਾ ਵਿੱਚ ਇੱਕ ਹਸਪਤਾਲ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਇੱਕ ਨਰਸ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਪਿਛਲੇ ਦਿਨੀ ਪਟਿਆਲਾ ਵਿਖੇ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਮੂਹਰੇ ਜਿਨ੍ਹਾਂ ਨੌਜਵਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਸੀ ਉਹਨਾਂ ਨੇ ਆਪਣੀ ਗੱਲ ਨਾ ਸੁਣੇ ਜਾਣ ਦੇ ਰੋਸ ਵਜੋਂ ਹੁਣ ਪਟਿਆਲਾ ਵਿਖੇ ਹੀ ਇੱਕ ਬਿਜਲੀ ਦੇ ਟਾਵਰ ਤੇ ਚੜ ਕੇ ਆਪਣਾ ਸੰਘਰਸ਼ ਸ਼ੁਰੂ ਕਰ ਦਿੱਤਾ ਤੇ ਕਿਹਾ ਹੈ ਕਿ ਸਰਕਾਰ ਜਦ ਤੱਕ ਉਹਨਾਂ ਦੀ ਗੱਲ ਨਹੀਂ ਸੁਣਦੀ ਉਹ ਆਪਣਾ ਰੋਸ ਪ੍ਰਦਰਸ਼ਨ ਦਿਨ ਬ ਦਿਨ ਤਿੱਖਾ ਕਰਦੇ ਰਹਿਣਗੇ। ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

0: ਸੀਏ
1: ਤੋਂ ਬਰਾਬਰੀ ਕਰ ਲਈ ਤੇ ਹੁਣ ਅਗਲੇ ਦਿਨ ਉਹ ਦੇਸ਼ ਦੇ ਸਭ ਤੋਂ ਵੱਧ ਸ਼ਾਸਨ ਕਰਨ ਵਾਲੇ ਪ੍ਰਧਾਨ ਮੰਤਰੀ ਬਣ ਗਏ। ਇਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਪੀਜ਼ਾ ਟੂ ਗੋ ਤੰਦੂਰੀ ਪਨੀਰ ਪੀਜ਼ਾ ਬਟਰ ਚਿਕਨ ਪੀਜ਼ਾ ਚਾਟ ਪੀਜ਼ਾ ਮੱਖਣੀ ਪਨੀਰ ਪੀਜ਼ਾ ਸ਼ਾਹੀ ਪਨੀਰ ਪੀਜ਼ਾ ਕੱਲੇ ਪੀਜ਼ੇ ਨਹੀਂ ਜਿੱਥੇ ਤੁਸੀਂ ਫਿਸ਼ ਪਕੌੜਾ ਬੈਸਟ ਸੋਇਆ ਚਾਪ ਮਲਾਈ ਵਿੰਗਸ ਕਰੰਚੀ ਮੋਮੋ ਮਲਾਈ ਮੋਮੋ ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ ਸੋ ਅੱਜ ਆਪਣੇ ਯਾਰਾਂ ਦੋਸਤਾਂ ਤੇ ਪਰਿਵਾਰ ਦੇ ਨਾਲ ਕੁਛ ਵਧੀਆ ਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ ਤਾਂ ਇੱਕੋ ਇੱਕ ਨਾਮ ਯਾਦ ਰੱਖੋ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ 2 ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9996-9696
2: Rushmeet Kaur at 647-539-4499
3: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
4: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
3: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
4: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ

ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।

ਸਤਿਗੁਰ ਹੋਏ ਦਿਆਲ ਤਸਰਦਾ ਪੂਰੀਐ, ਸਤਿਗੁਰ ਹੋਏ ਦਿਆਲ ਨਕਬਹੁ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ AM 530 ਤੋਂ ਪ੍ਰਭ ਸੰਤ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਹੀ ਖੂਬਸੂਰਤ ਚੜ੍ਹਦੀ ਕਲਾ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਏਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਜੀ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਏਮ 530 ਤੋਂ ਪ੍ਰਭ ਸੰਧੂ ਦੇ ਨਾਲ ਸਟੂਡੀਓ ਦੇ ਘੜੀਆਂ ਦੇ ਮੁਤਾਬਿਕ 9:08 ਹੋ ਚੁੱਕਿਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ ਆ। 905-673-3337 ਸਟੂਡੀਓ ਦਾ ਇੱਕ ਨੰਬਰ।

0: ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਲੋਕਾਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਦੇ ਵਿੱਚ ਸਵਾਗਤ ਹੈ ਇੱਕ ਵਾਰ ਫਿਰ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਠੀਕ ਠਾਕ ਹੋ ਵੀ ਮੇਰੇ ਸਾਹਮਣੇ ਜਹਾਜ਼ ਚੜ੍ਹ ਗਿਆ ਚੜ੍ਹਦੀ ਕਲਾ ਦਾ ਪ੍ਰਤੀਕ ਦੇਖੋ ਉੱਡਣਾ ਜਿਹੜਾ ਨਾ ਉੱਡਣਾ ਵੈਸੀ ਚੜ੍ਹਦੀ ਕਲਾ ਦਾ ਪ੍ਰਤੀਕ ਆ ਤੁਸੀਂ ਪ੍ਰਵਾਜ਼ ਭਰਦੇ ਹੋ ਤੁਸੀਂ ਉਡਾਨ ਭਰਦੇ ਹੋ ਅਤੇ ਉਹਦੇ ਵਿੱਚ ਚੜ੍ਹਦੀ ਕਲਾ ਦਾ ਪ੍ਰਤੀਕ ਆ ਪਰ ਨਾਲ ਦੀ ਨਾਲ ਸ਼ਾਮ ਨੂੰ ਅਸੀਂ ਨਾ ਜਿਹੜੀ ਸ਼ਾਮ ਹੁੰਦੀ ਆ ਅਸੀਂ ਹਮੇਸ਼ਾ ਸ਼ਾਮ ਨੂੰ ਢਹਿੰਦੀ ਕਲਾ ਵੱਲ ਲੈ ਕੇ ਜਾਂਦੇ ਹਾਂ ਨੈਗਟਿਵ ਥੋਟ ਦੇ ਨਾਲ ਲੈਂਦੇ ਹੋ ਕਿਉਂਕਿ ਸ਼ਾਮ ਆ ਜੇ ਬਹੁਤ ਸਾਰੇ ਸ਼ਾਇਰਾਂ ਨੇ ਲਿਖਿਆ ਆ ਅਤੇ ਉਹ ਵੀ ਸ਼ਾਮ 'ਤੇ ਲਿਖਿਆ ਆ ਵੈਰਾਗ 'ਚ ਲਿਖਿਆ ਸ਼ਾਮ ਐਕਚੁਲੀ ਵੈਰਾਗ ਦੀ ਪ੍ਰਤੀਕ ਆ ਅਤੇ ਜਿਹੜੀ ਉਡਾਨ ਆ ਚਾਹੇ ਉਹ ਸ਼ਾਮ ਨੂੰ ਹੋਵੇ ਚਾਹੇ ਦਿਨੇ ਹੋਵੇ ਚਾਹੇ ਦੁਪਹਿਰ ਵੇਲੇ ਹੋਵੇ ਉਹ ਕਿਸੇ ਵੀ ਵੇਲੇ ਆ ਸੋ ਉਹ ਚੜ੍ਹਦੀ ਕਲਾ ਦੀ ਹੀ ਪ੍ਰਤੀਕ ਹੈ ਇਸੇ ਕਰਕੇ ਵੇਲਾ ਕੋਈ ਵੀ ਹੋਵੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੀ ਜ਼ਿੰਦਗੀ ਦਾ ਨਾਮ ਹੈ ਬਿਲਕੁਲ ਜੀ ਚੜ੍ਹਦੀ ਕਲਾ ਦੀ ਗੱਲਬਾਤ ਕਰ ਰਹੇ ਹਾਂ ਔਰ ਚੜ੍ਹਦੀ ਕਲਾ ਵਾਲਾ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ 905-673-3337 ਗੱਲਾਂ ਕਰੀਏ ਕਿਉਂਕਿ ਗੱਲਾਂ ਹੋਣੀਆਂ ਬਹੁਤ ਜ਼ਰੂਰੀ ਆ ਚੁੱਪ ਚੰਗੀ ਨਹੀਂ ਚੁੱਪ ਮਾੜੀ ਆ ਸੋ ਚੁੱਪ ਨਹੀਂ ਰਹਿਣਾ ਇੱਕ ਘੰਟਾ ਗੱਲਾਂ ਬਾਤਾਂ ਕਰਾਂਗੇ ਪਿਆਰ ਦੀਆਂ ਮੁਹੱਬਤ ਦੀਆਂ ਗੀਤ ਸੰਗੀਤ ਔਰ ਬਹੁਤ ਸਾਰੇ ਖੂਬਸੂਰਤ ਚਿਹਰੇ ਮੇਰੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਇਹਨਾਂ ਨਾਲ ਵੀ ਗੱਲਾਂ ਕਰਾਂਗੇ ਅਤੇ ਗੱਲ ਕਿਹੜੀ ਕਰੀਏ ਅੱਛਾ ਗੱਲ ਜਦੋਂ ਤੁਹਾਡੇ ਕੋਲ ਕੋਈ ਗੱਲ ਨਹੀਂ ਹੁੰਦੀ ਉਦੋਂ ਇੱਕ ਚੀਜ਼ ਦੀ ਗੱਲ ਹੁੰਦੀ ਆ ਮੈਂ ਅੱਛਾ ਇਹਨਾਂ ਤੋਂ ਪੁੱਛਦਾ ਕਿ ਕਿਹੜੀ ਗੱਲ ਹੁੰਦੀ ਹੈ ਤੁਹਾਨੂੰ ਪਤਾ ਕਿ ਜੇ ਜਦੋਂ ਕੋਈ ਗੱਲ ਨਾ ਹੋਵੇ ਉਦੋਂ ਕਿਹੜੀ ਗੱਲ ਕਰਦੇ ਹਾਂ ਆਪਾਂ 905-673-3337 ਮੈਂ ਦੱਸੂੰਗਾ ਪਹਿਲਾਂ ਮੈਂ ਆਪਣੇ ਸਟੂਡੀਓ ਦੇ ਵਿੱਚ ਬੜੇ ਖੂਬਸੂਰਤ ਚੜ੍ਹਦੀ ਕਲਾ ਵਾਲੇ ਚਿਹਰੇ ਜੁੜੇ ਹੋਏ ਨੇ ਬਹੁਤ ਖੂਬਸੂਰਤ ਸ਼ਖਸੀਅਤਾਂ ਵੈਸੇ ਪਰਮਾਤਮਾ ਦੇ ਬਣਾਏ ਹੋਏ ਸਾਰੇ ਇਨਸਾਨ ਹੀ ਬੜੇ ਖੂਬਸੂਰਤ ਆ ਅਤੇ ਇਹ ਕੁਝ ਜ਼ਿਆਦਾ ਹੀ ਖੂਬਸੂਰਤ ਆ ਸੋ ਮੇਰੇ ਨਾਲ ਮੇਰਾ ਵੀਰ ਰੌਕੀ ਮੇਰਾ ਵੀਰ ਸਨੀ ਔਰ ਨਾਲ ਦੀ ਨਾਲ ਸਿੰਘ ਮੀਡੀਆ ਚੜ੍ਹਦੀ ਕਲਾ ਮੂਵੀ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਆ ਸਿੰਘ ਮੀਡੀਆ ਦੇ ਬੈਨਰ ਹੇਠ ਇੱਥੇ ਤੁਸੀਂ ਸਾਰਿਆਂ ਨੇ ਐਮੀ ਵਿਰਕ ਹੋਣਾ ਨਾਲ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣੀਆਂ ਸੋ ਸਿੰਘ ਮੀਡੀਆ ਵੀ ਸਾਡੇ ਸਟੂਡੀਓ 'ਚ ਪਹੁੰਚੇ ਹੋਏ ਨੇ ਰੇਡੀਓ ਉਡਾਨ ਦੇ ਵਿਹੜੇ ਕਹਿੰਦੇ ਅੱਜ ਕੌਣ ਪਰਾਉਣਾ ਆਇਆ ਨਹੀਂ ਫੁੱਲ ਖਿੜ ਗਏ ਨੇ ਸੂਹੇ ਸੋ ਫੁੱਲ ਖਿੜ ਗਿਆ ਜੀ ਪਰ ਦੇਖ ਨਹੀਂ ਰਹੇ ਪਰ ਸਾਡੇ ਫੁੱਲਾਂ ਵਰਗੇ ਦੋਸਤ ਸਿੰਘ ਮੀਡੀਆ ਤੋਂ ਅੰਮ੍ਰਿਤਪਾਲ ਬਾਈ ਜੀ ਜੁੜ ਚੁੱਕੇ ਨੇ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ
1: ਹਾਂਜੀ ਜੀ ਬਿਲਕੁਲ ਚੜ੍ਹਦੀ ਕਲਾ 'ਚਾਂ
0: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ ਜੀ ਕਿਆ ਬਾਤ ਆ ਸੋ ਨਾਲ ਦੀ ਨਾਲ ਨਰਿੰਦਰ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ
2: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰੇ ਸਰੋਤਿਆਂ ਨੂੰ ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਨਿੱਗੀ ਜੀ ਆਇਆਂ ਨੂੰ
0: ਉਹ ਕਿਆ ਬਾਤ ਆ ਦੇਖੋ ਆਵਾਜ਼ ਦੇ ਵਿੱਚ ਜਾਨ ਫੋਰਸ ਹੈ ਬਾਈ ਨਾਲ ਦੀ ਨਾਲ ਸਾਡੇ ਸਟੂਡੀਓ ਦੇ ਵਿੱਚ ਇੱਕ ਹੋਰ ਬੜੀ ਖੂਬਸੂਰਤ ਸ਼ਖਸੀਅਤ ਦੇ ਮਾਲਕ ਜੁੜੇ ਹੋਏ ਨੇ ਮੈਂ ਕਹੂੰਗਾ ਕਿ ਇਹਨਾਂ ਦਾ ਜਿਹੜਾ ਅੰਦਾਜ਼ ਆ ਨਾ ਉਹਦੇ ਅੰਦਾਜ਼ ਤੋਂ ਹੀ ਇਹਨਾਂ ਦੀ ਇੰਟਰੋਡਕਸ਼ਨ ਕਰੀਏ ਅਤੇ ਖੂਬਸੂਰਤ ਬੋਲਾਂ ਦੇ ਰਾਹੀਂ ਆਪਾਂ ਚਾਹੁੰਦੇ ਹਾਂ ਕਿ ਬਾਈ ਜੀ ਤੁਸੀਂ ਆਪਣੀ ਡਾਇਰੈਕਸ਼ ਜਿਹੜੀ ਆਪਣੀ ਇੰਟਰੋਡਕਸ਼ਨ ਆ ਉਹ ਨਾ ਆਪਣੀ ਆਵਾਜ਼ ਦੇ ਜ਼ਰੀਏ ਦਿਓ
1: ਪ੍ਰਭ ਜੀ ਤੁਸੀਂ ਆਪਣੇ ਰੇਡੀਓ ਦੀ ਸ਼ੁਰੂਆਤ ਬਹੁਤ ਸੁਚੱਜੇ ਢੰਗ ਦੇ ਨਾਲ ਕੀਤੀ ਸੋ ਉਹਦੇ ਨਾਲ ਰਲਦਾ ਮਿਲਦਾ ਹੀ ਮੈਂ ਕੁਛ ਸਟਾਰਟਿੰਗ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਤੁਸੀਂ ਵੀ ਰੂਹਾਨੀਅਤ ਤੋਂ ਥੋੜ੍ਹੇ ਟੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਸੋ ਮੈਂ ਇੱਕ ਯਮੁਨਾ ਜੱਟ ਜੀ ਉਹਨਾਂ ਦਾ ਗਾਣਾ ਮੈਨੂੰ ਚੇਤੇ ਆ ਰਿਹਾ ਅਤੇ ਉਹ ਮੈਂ ਸੁਣਾਉਣ ਦੀ ਕੋਸ਼ਿਸ਼ ਕਰਦਾ ਉਹਨਾਂ ਵਰਗੇ ਦਾ ਚਲੋ ਆਪਾਂ ਨਹੀਂ ਗਾ ਸਕਦੇ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਜੀ
0: ਆਉਂਦੇ ਹੋ
1: ਮੈਂ ਉਸ ਤੋਂ ਬਲਿਹਾਰ ਜਾਵਾਂ ਕਿ ਮੇਰਾ ਜਿਸ ਕਲਬੂਤ ਬਣਾਇਆ ਉਹ ਪੰਜ ਤੱਤ ਇਕੱਠੇ ਕਰਕੇ ਯਮਲਾ
0: ਕਿਆ ਬਾਤ ਆ
1: ਉਹ ਵਿਚਰੂ ਦਿਆਣ ਵਸਾਇਆ ਉਹ ਕਿਸੇ ਚੀਜ਼ ਦੀ ਉਹਨੇ ਕਸਰ ਨਹੀਂ ਛੱਡੀ ਤੇ ਉਹਨੇ ਹਰ ਰੰਗ ਐਸਾ ਲਾਇਆ ਕਾਦਰ ਦੀ ਕੁਦਰਤ ਦਾ ਯਮਲਾ
0: ਵਾਹ ਕੀ ਬਾਤ ਆ
1: ਕਿ ਜੱਟਾਂ ਪੈਦ ਕਿਸੇ ਨਹੀਂ ਪਾਇਆ
0: ਕੀ ਬਾਤ ਆ
1: ਹਾਏ ਮੈਂ ਤੇਰੀ ਤੂੰ ਮੇਰਾ ਵਿਛੜਨਾ

0: 905-600-7333 ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ M530 ਤੋਂ ਪ੍ਰਭ ਸੰਧੂ ਦੇ ਨਾਲ। ਅਤੇ ਕੀ ਹਾਲ ਚਾਲ ਦੋਸਤੋ, ਠੀਕ ਠਾਕ ਹੋ? ਕਿੱਦਾਂ ਦੀ ਲੱਗੀ ਇਸ ਗੱਭਰੂ ਦੀ ਆਵਾਜ਼ ਯਾਰ? ਵਾਕਈ ਦਿਲ ਲੁੱਟ ਲਿਆ ਬਾਈ। ਨਾਲ ਦੀ ਨਾਲ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 905-600-7333। ਕਿਸੇ ਨਾ ਕਿਸੇ ਵਿਸ਼ੇ 'ਤੇ ਗੱਲਬਾਤ ਜ਼ਰੂਰ ਕਰਾਂਗੇ। ਸੋ ਫਿਲਹਾਲ ਅੱਜ ਗੱਲਾਂ ਬਾਤਾਂ ਚੜ੍ਹਦੀ ਕਲਾ ਮੂਵੀ ਦੀਆਂ ਵੀ ਕਰਾਂਗੇ ਔਰ ਉਹਨਾਂ ਖੂਬਸੂਰਤ ਪਲਾਂ ਦੀਆਂ ਕਰਾਂਗੇ, ਕਿਉਂਕਿ ਜਿਹੜੇ ਸ਼ਹੀਦੀਆਂ ਦੀ ਗੱਲ ਕਰਦੇ ਨਾ, ਉਹ ਸ਼ਹੀਦਾਂ ਵਾਸਤੇ ਖੂਬਸੂਰਤ ਪਲ ਹੁੰਦੇ ਆ। ਹੋ ਸਕਦਾ ਕਿ ਦੂਸਰਿਆਂ ਵਾਸਤੇ, ਵੇਖਣ ਵਾਲਿਆਂ ਵਾਸਤੇ, ਸੁਣਨ ਵਾਲਿਆਂ ਵਾਸਤੇ ਡਰਾਉਣੇ ਹੋਣ, ਪਰ ਸ਼ਹੀਦਾਂ ਨੂੰ ਕਹਿੰਦੇ ਸ਼ਹੀਦੀ ਦਾ ਚਾਅ ਹੁੰਦਾ, ਜਿਵੇਂ ਭਗਤ ਸਿੰਘ ਹੋਣਾ ਨੇ ਘੋੜੀਆਂ ਗਾਈਆਂ। ਅਤੇ ਇਹ ਹਰ ਕਹਿੰਦੇ ਨਾ ਕਿ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ, ਜਦੋਂ ਪਤਾ ਹੋਵੇ ਸੀਨੀਆਂ 'ਚ ਛੇਕ ਹੋਣਗੇ। ਅਤੇ ਜਦੋਂ ਫਿਰ ਪਤਾ ਸੀ ਕਿ ਅੰਦਰ ਮਰਜੀਵੜਿਆਂ ਨੇ 100-150 ਬੰਦੇ ਨੇ 1,00,000 ਫੌਜਾਂ ਨੂੰ ਰੋਕ ਕੇ ਰੱਖਿਆ, ਅਤੇ ਉਹ ਕਮਾਲ ਦਾ ਮੰਜ਼ਰ ਹੋਣਾ, ਕਿਆ ਜਿਗਰੇ ਹੋਣੇ ਉਹਨਾਂ ਸਿੰਘਾਂ ਦੇ, ਅਤੇ ਕਿਆ ਬਾ ਕਮਾਲ ਯਾਰ, ਉਹਨਾਂ ਨੇ ਕੀ ਸੋਚਿਆ ਹੋਣਾ ਕਿ ਦਨਾਲੀਆਂ ਬੰਦੂਕਾਂ ਦੇ ਨਾਲ ਟੈਂਕਾਂ ਦੇ ਮੁਕਾਬਲੇ ਕਰਨ ਵਾਲੀਆਂ ਇਹ ਕੌਮਾਂ ਦੇ ਵਿੱਚ ਕਿਤੇ ਵਾਰ ਵਾਰ ਇਹ ਸਿੰਘ ਨਹੀਂ ਜੰਮਦੇ, ਇਹ ਵਾਰ ਵਾਰ ਐਸੀਆਂ ਰੂਹਾਂ ਪੈਦਾ ਨਹੀਂ ਹੋਇਆ ਕਰਦੀਆਂ। ਸੋ 905-600-7333 ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਸੋ ਬਹੁਤ ਹੀ ਖੂਬਸੂਰਤ ਸ਼ਾਮ ਔਰ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ। ਖੂਬਸੂਰਤੀ ਦੀ ਗੱਲਬਾਤ ਕਰਦੇ ਹਾਂ ਔਰ ਖੂਬਸੂਰਤ ਆਵਾਜ਼ ਸਾਡੇ ਨਾਲ ਜੁੜ ਚੁੱਕੀ ਹੈ, ਇੱਕ ਵਾਰ ਫਿਰ ਅਸੀਂ ਵੈਲਕਮ ਕਹਿੰਦੇ ਹਾਂ ਜੀ। ਸਾਡੇ ਨਾਲ ਸੁੱਖ ਬਾਈ ਜੀ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਅਤੇ ਬਹੁਤ ਅਮੇਜ਼ਿੰਗ ਤੁਹਾਨੂੰ ਨਿਊਜ਼ ਦਿੰਦੇ ਹਾਂ, ਕਿਉਂਕਿ ਨਿਊਜ਼ ਤਾਂ ਕਹਿੰਦੇ ਹਾਂ ਕਿ ਕਿਉਂਕਿ ਜਦੋਂ ਤੁਹਾਡੀ ਸੇਵਿੰਗ ਕਰਨੀ ਹੋਵੇ, ਤੁਸੀਂ ਘਰ ਦਾ ਕਿਸੇ ਵੀ ਤਰ੍ਹਾਂ ਦਾ ਫਰਨੀਚਰ ਬਾਏ ਕਰਨਾ, ਬਸ ਸੁੱਖ ਬਾਈ ਜੀ ਕਹਿੰਦੇ ਇੱਕੋ ਇੱਕ ਨਾਮ ਯਾਦ ਰੱਖਣਾ ਆ, 6885 ਟੋਮਕੋ ਰੋਡ 'ਤੇ ਗ੍ਰੈਂਡ ਹੋਮ ਫਰਨੀਚਰ। ਸੁੱਖ ਬਾਈ ਜੀ ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਨੇ ਪਰਿਵਾਰ, ਤਾਂ ਗ੍ਰੈਂਡ ਹੋਮ ਫਰਨੀਚਰ ਨੂੰ ਹਮੇਸ਼ਾ ਯਾਦ ਰੱਖਣਾ। ਪਰ ਇਸ ਵੀਕਐਂਡ ਦੇ ਉੱਪਰ 6 ਬਣਾਈਆਂ ਜਾਣੀਆਂ 2 ਵਰਕਰ ਡਰਾਈਵ ਦੇ ਉੱਪਰ, 294 ਵਰਕਰ ਡਰਾਈਵ ਦੇ ਉੱਪਰ, ਫਰਾਈਡੇ ਸੈਚਰਡੇ ਸੰਡੇ 3 ਦਿਨ ਵੇਅਰ ਹਾਊਸ ਤੇ ਲੱਗਣ ਜਾ ਰਹੀ ਆ। ਤੇ ਫਰਨੀਚਰ ਇੰਡਸਟਰੀ ਚ ਪਹਿਲੀ ਵਾਰੀ ਹੋਣ ਜਾ ਰਿਹਾ ਬਾਈ 1 ਗੈਟ 1 ਫ੍ਰੀ, ਇੱਕ ਚੀਜ਼ ਬਾਈ ਕਰੋ ਦੂਜੀ ਚੀਜ਼ ਫ੍ਰੀ, ਬੈਡਰੂਮ ਸੈੱਟ ਬਾਈ ਕਰੋ ਬੈਡਰੂਮ ਸੈੱਟ ਫ੍ਰੀ, ਡਾਇਨਿੰਗ ਟੇਬਲ ਬਾਈ ਕਰੋ ਡਾਇਨਿੰਗ ਟੇਬਲ ਫ੍ਰੀ, ਬਾਈ ਕਰੋ ਕੋਈ ਚਾਹੀਦਾ ਮੈਟਰਸ ਫ੍ਰੀ। ਸੱਤੂ ਸਾਹਿਬ
0: ਕਿਆ ਬਾਤ ਆ, ਕਿਆ ਬਾਤ ਆ ਬਾਈ ਜੀ, ਇਹ ਕਮਾਲ ਕਰਤਾ ਤੁਸੀਂ, ਪਰ 1 ਬਾਈ 1 ਗੈਟ 1 ਫ੍ਰੀ।
1: ਬਿਲਕੁਲ ਸੰਧੂ ਸਾਹਿਬ, ਫਰਨੀਚਰ ਇੰਡਸਟਰੀ ਚ ਪਹਿਲੀ ਵਾਰੀ ਹੋਣ ਜਾ ਰਿਹਾ ਬਾਈ 1 ਗੈਟ 1 ਫ੍ਰੀ। ਇਹ ਵੀ ਨਾ ਪਰਿਵਾਰ ਸੋਚਣ ਵੀ ਪ੍ਰਾਈਜ਼ਾਂ ਜ਼ਿਆਦਾ ਹੋਣਗੀਆਂ ਤਾਂ ਫ੍ਰੀ, ਇੱਕ ਡੀਲ ਦਿੰਦੇ ਆ ਮੈਟਰਸ ਦੀ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, $500-600 ਜਿਹਦੀ ਰੈਗੂਲਰ ਕੀਮਤ ਸੀ, ਲੈ ਜਾਓ ਸਿਰਫ $199 ਦਾ ਕੁਈਨ ਸਾਈਜ਼ ਦਾ ਮੈਟਰਸ, $199 ਦਾ ਤੇ ਦੂਜਾ ਮੈਟਰਸ ਫ੍ਰੀ। ਇਹਨੂੰ ਕਹਿੰਦੇ ਆ ਬਾਈ 1 ਗੈਟ 1 ਫ੍ਰੀ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਦੇ ਉੱਪਰ। ਸੋ ਘਰ ਚੱਲੀ ਇੱਕੋ ਗੱਲ, ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਹੋਮ ਫਰਨੀਚਰ, ਚੱਲ ਸੰਧੂ ਸਾਹਿਬ।
0: ਕਿਆ ਬਾਤ ਆ ਜੀ, ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ, ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਤੁਸੀਂ ਕਰਨੀ ਹੈ ਤਾਂ ਗ੍ਰੈਂਡ ਹੋਮ ਫਰਨੀਚਰ 905-600-7333।

0: ਕਿੰਨੇ ਕਿੰਨੇ ਚੜ੍ਹਦੀ ਕਲਾ ਮੂਵੀ ਵੇਖ ਲਈ ਆ ਔਰ ਕਿਹੜਾ ਕਿਹੜਾ ਐਸੀ ਰੂਹ ਆ ਜਿਹੜੀ ਚੜ੍ਹਦੀ ਕਲਾ ਮੂਵੀ ਦੇਖਣ ਤੋਂ ਰਹਿ ਗਿਆ ਅਤੇ ਜ਼ਰੂਰ ਜਿਹੜੇ ਭੈਣਾਂ ਭਰਾਵਾਂ ਤੱਕ ਆਵਾਜ਼ ਅਜੇ ਨਹੀਂ ਪਹੁੰਚੀ ਚੜ੍ਹਦੀ ਕਲਾ ਮੂਵੀ ਜ਼ਰੂਰ ਵੇਖ ਕੇ ਆਓ ਤੁਹਾਨੂੰ ਆਪਣੀ ਕੌਮ ਦੇ ਸੀਨੇ ਉੱਤੇ ਲੱਗੀਆਂ ਝਰੀਟਾਂ ਜੇ ਤੁਸੀਂ ਵੇਖਣੀਆਂ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਜਿਹੜੇ ਇਤਿਹਾਸ ਤੋਂ ਵਾਂਝਾ ਰੱਖਿਆ ਗਿਆ ਤੁਸੀਂ ਉਹ ਇਤਿਹਾਸ ਨੂੰ ਦੁਬਾਰਾ ਪੜ੍ਹਨਾ ਚਾਹੁੰਦੇ ਹੋ ਦੁਬਾਰਾ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਚੜ੍ਹਦੀ ਕਲਾ ਮੂਵੀ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਵੇਖ ਕੇ ਆਓ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਐਸੀਆਂ ਰੂਹਾਂ ਨੇ ਜਿਨ੍ਹਾਂ ਨੇ ਦੋ ਦੋ ਵਾਰ ਇਹ ਮੂਵੀ ਵੇਖ ਲਈ ਆ ਸੋ ਅਸੀਂ ਵੀ ਸਲਾਹ ਕਰ ਰਹੇ ਸੀਗੇ ਕਿ ਫਿਰ ਇੱਕ ਵਾਰ ਉਹ ਮੂਵੀ ਨੂੰ ਵੇਖ ਕੇ ਆਈਏ ਕਿਉਂਕਿ ਜਿਹੜੀ ਪੀੜ ਜਿਹੜਾ ਦਰਦ ਤੁਸੀਂ ਮਹਿਸੂਸ ਕਰੋਗੇ ਨਾ ਉਹ ਤੁਹਾਨੂੰ ਇੱਕ ਉਸ ਇਤਿਹਾਸ ਦੇ ਸਮੇਂ ਦੇ ਵਿੱਚ ਵਾਪਸ ਲੈ ਕੇ ਜਾਊਗਾ ਕਿ ਤੁਸੀਂ ਕਹੋਗੇ ਕਿ ਯਾਰ ਕਾਸ਼ ਇਸ ਦਰਦ ਨੂੰ ਅਸੀਂ ਹੋਰ ਨੇੜਿਓਂ ਮਹਿਸੂਸ ਕਰੋਗੇ ਪਰ ਇਸ ਮੂਵੀ ਨੂੰ ਵੇਖ ਕੇ ਨਾ ਤੁਸੀਂ ਆਪਣੇ ਆਪ ਨੂੰ ਉਸੇ ਸਮੇਂ ਦੇ ਵਿੱਚ ਮਹਿਸੂਸ ਕਰੋਗੇ ਔਰ ਤੁਹਾਡੇ ਜਿਹੜੇ ਮੈਂ ਉਸ ਮੂਵੀ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਬੱਚੇ ਬਜ਼ੁਰਗ ਮੈਂ ਦੇਖ ਰਿਹਾ ਸੀ ਕਿ ਐਸੀ ਕੋਈ ਇਨਸਾਨ ਨਹੀਂ ਸੀ ਐਸੀ ਕੋਈ ਰੂਹ ਨਹੀਂ ਸੀ ਜਿਹਨਾਂ ਦੇ ਅੱਖਰਾਂ ਦੇ ਵਿੱਚ ਅੱਥਰੂ ਨਾ ਹੋਣ ਕਿਉਂ ਨਰਿੰਦਰ ਬਾਈ ਜੀ
1: ਬਿਲਕੁਲ
0: ਸੋ ਬਿਲਕੁਲ ਤੁਸੀਂ ਚੜ੍ਹਦੀ ਕਲਾ ਮੂਵੀ ਸਿਨੇਮਾ ਘਰਾਂ ਦੇ ਵਿੱਚ ਆਪਦੇ ਆਸ ਪਾਸ ਜਿੰਨੇ ਵੀ ਸਿਨੇਮਾ ਘਰ ਆ ਤੁਸੀਂ ਜ਼ਰੂਰ ਵੇਖ ਕੇ ਆਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਦੇ ਨਾਲ ਤੁਸੀਂ ਚੜ੍ਹਦੀ ਕਲਾ ਮੂਵੀ ਦੇਖ ਕੇ ਆਓ ਅਤੇ ਚੜ੍ਹਦੀ ਕਲਾ ਦਾ ਪਾਠ ਪੜ੍ਹ ਕੇ ਆਓ ਬਾਈ ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ ਬਹੁਤ ਸਾਰੀਆਂ ਕਾਲਸ ਆ ਰਹੀਆਂ ਸੀ ਬਈ ਦੁਬਾਰਾ ਕਾਲ ਕਰੋ ਫਿਰ ਗੱਲਬਾਤ ਕਰਾਂਗੇ ਨਾਲ ਦੀ ਨਾਲ ਸਾਡੇ ਅੱਜ ਸਟੂਡੀਓ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਮੁੰਡਾ ਆਇਆ ਹੋਇਆ ਐਸੀ ਖੂਬਸੂਰਤ ਆਵਾਜ਼ ਦਾ ਮਾਲਕ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿੱਥੇ ਹੁਣ ਚੜ੍ਹਦੀ ਕਲਾ ਮੂਵੀ ਦੀ ਗੱਲਬਾਤ ਚੱਲ ਪਈ ਆ ਅਤੇ ਇੱਥੇ ਮੈਂ ਕਹਿਣਾ ਚਾਹੂੰਗਾ ਕਿ ਜਿਨ੍ਹਾਂ ਹੱਡਾਂ ਦੀ ਟਹਿਲ ਟਕੋਰ ਕੀਤੀ ਸਾਡੇ ਪੁਰਖਿਆਂ ਨੇ ਸਾਡੇ ਦਾਣਿਆਂ ਨੇ ਉਹਨਾਂ ਸਾਡੇ 'ਤੇ ਤਖ਼ਤ ਅਕਾਲ ਭੰਨੇ ਉਹਨਾਂ ਸਾਡੇ ਹੀ ਤਖ਼ਤ ਅਕਾਲ ਭੰਨੇ ਫੌਜਾਂ ਚਾੜ ਕੇ ਬਹੁਤੀਆਂ ਸਿਆਣਿਆਂ ਨੇ ਤਾਬੜ ਤੋੜ ਨਜ਼ਰ ਨੇ ਘੁੰਡ ਚੁੱਕੇ ਅਤੇ ਵੱਜੀ ਪੀਪਣੀ ਵੱਡੇ ਜਰਵਾਣਿਆਂ ਦੀ ਮੁੰਡੇ ਫੁੱਲਾਂ ਦੇ ਖਪਰਿਆਂ ਨਾਲ ਖਹਿ ਗਏ ਕੈਸੀ ਅਧਾ ਸੀ ਨੀਲੇ ਬਾਣਿਆਂ ਦੀ ਕਮਾਲ ਦੀ ਉਹ ਅਕਾਲ ਪੁਰਖ ਦੀ ਚੜ੍ਹਦੀ ਕਲਾ ਹੋਣੀ ਆ ਕਿ ਮੈਂ ਕਹਿੰਦਾ ਕਿ ਇੱਥੇ ਦੋ ਬੰਦੇ ਆ ਜਾਣ ਨਾ ਸਾਹਮਣੇ ਨਿੰਦਰ ਸਿੰਘ ਅਤੇ ਉਹ ਕਹਿੰਦੇ ਆ ਕਿ ਭਾਈ ਨਹੀਂ ਇੱਥੇ ਤਾਂ ਲੱਤਾਂ ਭਾਰ ਨਹੀਂ ਚੱਲਦੀਆਂ ਅਤੇ ਜਿੱਥੇ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਗੋਲੀਆਂ ਵਰਦੀਆਂ ਹੋਣ ਅਤੇ ਉਹਨਾਂ ਦੇ ਅੱਗੇ ਸੀਨੇ ਡਾਉਣੇ ਇਹ ਕਿਸੇ ਆਮ ਰੂਹਾਂ ਦਾ ਕੰਮ ਨਹੀਂ ਆ ਸੋ ਆਪਣੇ ਇਤਿਹਾਸ ਨੂੰ ਜਿਹੜੀਆਂ ਕੌਮਾਂ ਭੁੱਲਦੀਆਂ ਆ ਉਹ ਕੌਮਾਂ ਮਿਟ ਜਾਇਆ ਕਰਦੀਆਂ ਸੋ ਜ਼ਰੂਰ ਆਪਣੇ ਇਤਿਹਾਸ ਨੂੰ ਯਾਦ ਰੱਖੋ ਅਤੇ ਮੈਂ ਤਾਂ ਵੈਸੇ ਵੀ ਕਹਿੰਦਾ ਹੁੰਦਾ ਕਿ ਮਰਦ ਕੌਮ ਹੀ ਆਪਣੇ ਇਤਿਹਾਸ ਨੂੰ ਯਾਦ ਕਰਦੀ ਆ ਸੋ ਮਰਦ ਬਣੋ ਆਪਣੇ ਇਤਿਹਾਸ ਨੂੰ ਯਾਦ ਕਰੋ ਸੋ ਇਹ ਜਿਹੜੀਆਂ ਚੀਜ਼ਾਂ ਇਹ ਤੁਹਾਨੂੰ ਸਿਖਾਉਂਦੀਆਂ ਕਿ ਸਾਡੇ ਪੁਰਖਿਆਂ ਨੇ ਕਿੰਨੇ ਤਸੀਹੇ ਚੱਲੇ ਕਿੰਨੀਆਂ ਪਰੇਸ਼ਾਨੀਆਂ ਚੱਲੀਆਂ ਕਿੰਨੀਆਂ ਔਕੜਾਂ ਦਾ ਸਾਹਮਣਾ ਕੀਤਾ ਪਰ ਉਹ ਵੀ ਚੜ੍ਹਦੀ ਕਲਾ ਦੇ ਨਾਲ ਸੋ ਜ਼ਰੂਰ ਤੁਸੀਂ ਚੜ੍ਹਦੀ ਕਲਾ ਮੂਵੀ ਦੇਖ ਕੇ ਆਓ ਅਤੇ ਤੁਹਾਨੂੰ ਅਹਿਸਾਸ ਹੋਊਗਾ ਕਿ ਸਾਡੇ ਬਜ਼ੁਰਗ ਸਾਡੇ ਲਈ ਕੀ ਕਰਕੇ ਗਏ ਸੋ 905-673-3337 ਬਜ਼ੁਰਗਾਂ ਦੇ ਪਾਏ ਪੂਰਨਿਆਂ 'ਤੇ ਚੱਲਣਾ ਸਿੱਖੀ ਨੂੰ ਕਾਇਮ ਰੱਖਣਾ ਔਰ ਉਸ ਦ੍ਰਿੜ ਨਿਸ਼ਚੇ ਨੂੰ ਪਾਲਣ ਕਰਨਾ ਹੀ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਹਰਪ੍ਰੀਤ ਜੀ
2: ਹਾਂਜੀ ਸਤਿ ਸ਼੍ਰੀ ਅਕਾਲ ਵੀਰੇ
0: ਸਤਿ ਸ਼੍ਰੀ ਅਕਾਲ ਜੀ
2: ਪਲੀਜ਼ ਜਿਹੜੇ ਮੁੰਡੇ ਨੇ ਤੁਸੀਂ ਲੈ ਕੇ ਆਏ ਹੋ ਨਾ ਪਲੀਜ਼ ਇਹਦੀ ਜਿਹੜੀ ਵੀ ਆਵਾਜ਼ ਹੈ ਕੰਟੀਨਿਊ ਰੱਖਿਓ
0: ਇੱਥੇ ਰੱਖ ਕਿਆ ਬਾਤ ਹੈ ਬਿਲਕੁਲ ਜ਼ਰੂਰ ਆਪਾਂ ਮੈਂ ਤਾਂ ਆਪ ਕਹਿੰਦਾ ਕੰਟੀਨਿਊ ਰੱਖੀਏ ਮੁੰਡੇ ਨੂੰ ਆਵਾਜ਼ ਹੀ ਬਹੁਤ ਸੋਹਣੀ ਮੁੰਡੇ ਦੀ
2: ਹਾਂਜੀ ਬਹੁਤ ਬਹੁਤ ਆਵਾਜ਼ ਇਹਦੀ ਚੰਗੀ ਹੈ ਇਹ ਤਰੱਕੀਆਂ ਕਰੂਗਾ
0: ਬਿਲਕੁਲ ਇਨਸ਼ਾਅੱਲਾ ਵਾਹਿਗੁਰੂ ਪਰਮਾਤਮਾ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ
2: ਵੈਰੀ ਮਚ ਭੈਣਾ
0: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ
2: ਪ੍ਰੋਗਰਾਮ ਤੁਹਾਡਾ ਬਹੁਤ ਚੰਗਾ ਹੁੰਦਾ
0: ਕਿਆ ਬਾਤ ਹੈ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਦੇਖੋ ਬਈ ਸਾਨੂੰ ਗਾਣੇ ਦੀ ਫਰਮਾਇਸ਼ ਆਵੇ ਨਾ ਆਵੇ ਪਰ ਸਾਡੇ ਗੱਭਰੂ ਦੀ ਆਵਾਜ਼ ਦੀ ਫਰਮਾਇਸ਼ ਆ ਗਈ ਬਲਾ ਵੀ ਮੁੰਡਿਆ ਚੱਕ ਦੇ ਫਟੇ ਹੋ ਜਾ ਸ਼ੁਰੂ ਪਰ ਉਸ ਤੋਂ ਪਹਿਲਾਂ ਮੈਂ ਦੋ ਸੁਨੇਹੇ ਦੇ ਦਿਆਂ ਤੁਹਾਨੂੰ 905-673-3337 ਪ੍ਰੋਗਰਾਮ ਦੇ ਸਿੱਸੇ ਨੂੰ ਸਪੋਂਸਰ ਕਰ ਰਹੇ ਨੇ ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ ਏਸ਼ੀਅਨ ਭਾਈਚਾਰੇ ਦਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ ਤੁਸੀਂ ਲਹਿੰਗੇ ਗਰਾਰੇ ਸ਼ਰਾਰੇ ਲੈਣੇ ਆ ਭੈਣਾਂ ਦੇ ਸੂਟ $30 ਤੋਂ ਸਟਾਰਟ ਹੋ ਰਿਹਾ ਤੁਸੀਂ ਕੋਟ ਪੈਂਟ ਸੂਟ ਬਲੈਜ਼ਰ ਲੈਣੇ ਆ ਸ਼ੇਰਵਾਨੀਆਂ ਲੈਣੀਆਂ ਅਤੇ ਤਾਂ ਵੀ ਤੁਸੀਂ ਫੈਸ਼ਨ ਆਈ ਕਿਊ 'ਤੇ ਜਾਣਾ ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ ਤੁਸੀਂ ਥੀਮ ਵੈਡਿੰਗ ਕਰਾਉਣੀ ਆ ਤਾਂ ਤੁਸੀਂ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ ਹੁਣ ਇੰਡੀਆ ਜਾਣ ਦੀ ਲੋੜ ਨਹੀਂ ਹੈ ਟਿਕਟ ਭਰ ਕੇ ਹੁਣ ਤੁਹਾਨੂੰ ਇੱਥੇ ਹੀ ਸਾਰਾ ਸਸਤਾ ਵਧੀਆ ਅਤੇ ਪ੍ਰੀਮੀਅਮ ਕੱਪੜਾ ਮਿਲ ਜਾਣਾ ਆ ਫੈਸ਼ਨ ਆਈ ਕਿਊ 'ਤੇ। ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ, ਤੁਹਾਡੀ ਬਹੁਤ ਸਾਰੀ ਸੇਵਿੰਗ ਹੋ ਜਾਣੀ ਅਤੇ ਪੈਰੇ ਪੈਰੇ ਗਿਫਟ ਤੁਹਾਨੂੰ ਮਿਲ ਜਾਣੇ ਆ ਫੈਸ਼ਨ ਆਈ ਕਿਊ ਤੋਂ 905-453-2225। ਫੈਸ਼ਨ ਆਈ ਕਿਊ, ਬਹੁਤਾ ਸਮਾਂ ਨਹੀਂ ਲੈਣਾ, ਹੁਣ ਆਪਾਂ ਗੱਭਰੂ ਵੱਲ ਚੱਲਦੇ ਹਾਂ, ਦੇਖਦੇ ਹਾਂ ਕਿ ਹੁਣ ਇਹ ਨੌਜਵਾਨ ਗੱਭਰੂ ਸਾਨੂੰ ਕੀ ਸੁਣਾ ਰਿਹਾ। ਜੀ ਬਾਈ ਜੀ, ਹੁਣ ਦਿਓ ਕੁਛ ਖੂਬਸੂਰਤ ਜਿਹਾ।
1: ਲਓ ਜੀ, ਜਿੰਨੇ ਵੀ ਆਪਣੇ ਪੰਜਾਬੀ ਭਰਾ ਦੇਖ ਰਹੇ ਨੇ ਤੁਹਾਡੇ ਰੇਡੀਓ ਨੂੰ ਜਾਂ ਸੁਣ ਰਹੇ ਨੇ
0: ਜੀ,
1: ਜਿਹੜੇ ਬਾਈ ਜੀ ਉਹਨਾਂ ਨੇ ਹੁਣੀ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ, ਪਹਿਲਾਂ ਬਾਈ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ, ਜੇ ਤੁਸੀਂ ਰੇਡੀਓ ਸੁਣ ਰਹੇ ਆ ਤਾਂ। ਅਤੇ ਮੈਂ ਬਾਈ ਹੁਣਾਂ ਦੇ ਲਈ ਇੱਕ ਗਾਣਾ, ਅਤੇ ਜਿੰਨੇ ਸਾਡੇ ਪਰਦੇਸੀ ਭਰਾ ਆਪਣਾ ਰੋਜ਼ੀ ਰੋਟੀ ਵਾਸਤੇ ਆਪਣਾ ਦੇਸ਼ ਛੱਡ ਕੇ ਪਰਦੇਸ ਆਏ ਹੋਏ ਨੇ, ਉਹ ਸਾਰੇ ਜਿੰਨੇ ਵੀ ਪਰਦੇਸੀ ਭੈਣਾਂ ਭਰਾ ਨੇ, ਬਜ਼ੁਰਗ ਨੇ, ਮਾਤਾਵਾਂ ਨੇ, ਚਾਹੇ ਉਹ ਪਹਿਲਾਂ ਆਏ ਹੋਏ ਚਾਹੇ ਨਵੇਂ ਆਏ ਹੋਏ ਨੇ ਜਾਂ ਜਿਹਨਾਂ ਨੇ ਆਉਣਾ ਵਾ, ਉਹਨਾਂ ਵਾਸਤੇ ਆਪਾਂ ਮਤਲਬ ਇੱਕ ਗਾਣਾ ਸਾਡੇ ਵੱਡੇ ਵੀਰ ਰਾਜਦੀਪ ਸਿੰਘ ਧੂਰੀ ਨੇ ਲਿਖਿਆ ਸੀਗਾ।
0: ਕਿਆ ਬਾਤ ਹੈ।
1: ਤੇ ਗਾਣਾ ਪ੍ਰਭ ਜੀ ਉਹ ਇਦਾਂ ਹੈ ਜੀ, ਕਹਿੰਦਾ ਲੈ ਕੇ ਅੱਖੀਆਂ 'ਚ ਵੱਡੇ ਵੱਡੇ ਸੁਪਨੇ, ਹਾਏ ਨੀ ਮੈਂ ਔਖਾ

0: ਪੈਂਦੇ ਕਰਨੇ
1: ਕਿਆ ਬਾਤ
0: ਆਏ ਅੱਗੇ ਗੋਰਿਆਂ ਦੇ ਚੱਲਦੀ ਕੋਈ ਪੇਸ਼ ਨੀ ਉਹ ਕਿੰਨੇ ਡਾਲਰ ਕਮਾਏ ਰਾਤੀ ਕੰਮ ਤੋਂ ਤੇ ਅੱਜ ਕਰਕੇ ਹਿਸਾਬ ਰੋ ਲਿਆ ਹੁਣ ਅੱਖੀਆਂ ਚ ਨੀਂਦ ਕਿੱਥੇ ਜੱਟ ਦੇ ਹਏ ਜਿੰਨਾ ਸੋਹਣਾ ਸੀ ਪੰਜਾਬ ਸੋ ਲਿਆ
1: ਕਿਆ ਬਾਤ ਹੈ
0: ਹੁਣ ਅੱਖੀਆਂ ਚ ਨੀਂਦ ਕਿੱਥੇ ਜੱਟ ਦੇ ਹਏ ਜਿੰਨਾ ਸੋਹਣਾ ਸੀ ਪੰਜਾਬ ਸੋ ਲਿਆ ਹੈ ਅਗਲੀਆਂ ਲਾਈਨਾਂ ਸੁਣਨ ਵਾਲੀ ਓ ਬੇਬੇ ਬਾਪੂ ਦੇ ਖਿਆਲ ਤੰਗ ਕਰਦੇ ਹਏ ਚੇਤਾ ਪਿੰਡ ਦਾ

0: ਇੱਥੇ ਪੈਸੇ ਨਾਲ ਗੂੜੀਆਂ ਨੇ ਯਾਰੀਆਂ, ਚੰਗੇ ਬੰਦਿਆਂ ਦਾ ਕੋਈ ਮਿੱਤ ਨੀ, ਉਹ ਜਿਹੜਾ ਟੱਚ ਨੀ ਕਦੇ ਸੀ ਇਹਨੂੰ ਕਰਦਾ, ਤੇ ਰਾਤੀ ਪੀ ਕੇ ਸ਼ਰਾਬ ਸੌਂ ਗਿਆ, ਹੁਣ ਅੱਖੀਆਂ ਚ ਨੀਂਦ ਕਿੱਥੇ ਜੱਟ ਦੇ,
1: ਕਿਆ ਬਾਤ ਆ,
0: ਐ ਜਿੰਨਾ ਸੋਹਣਾ ਸੀ ਪੰਜਾਬ ਸੌਂ ਲਿਆ,
1: ਵਾਹ,
0: ਹੁਣ ਅੱਖੀਆਂ ਚ ਨੀਂਦ ਕਿੱਥੇ ਜੱਟ ਦੇ, ਐ ਜਿੰਨਾ ਸੋਹਣਾ ਸੀ ਪੰਜਾਬ ਸੌਂ ਲਿਆ, ਹੋਏ
1: ਕਿਆ ਬਾਤ ਆ। ਅੱਛਾ ਇਹ ਭਾਈ ਪਹਿਲਾਂ ਤਾਂ ਤਾੜੀਆਂ ਮਾਰੋ ਬਈ ਸਾਰੇ, ਕਿਆ ਖੂਬਸੂਰਤ ਆਵਾਜ਼ ਆ, ਔਰ ਤੁਹਾਨੂੰ ਕਿੱਦਾਂ ਦੀ ਲੱਗੀ ਆਵਾਜ਼? 905-673-3337। ਹੁਣ ਮੇਰਾ ਇਰਾਦਾ ਕਿ ਅੱਜ ਭਾਈ ਅੱਜ ਛੱਡਦੀ ਸਾਰੇ ਕੰਮ ਕਰ, ਅੱਜ ਆਪਾਂ ਇੰਨਾ ਖੂਬਸੂਰਤ ਮਿਊਜ਼ਿਕ, ਮੇਰਾ ਤਾਂ ਸਿਰ ਪੀੜ ਹਟ ਗਿਆ। ਦੇਖੋ ਚੰਗਾ ਮਿਊਜ਼ਿਕ ਨਾ ਕਹਿੰਦੇ ਰੂਹ ਦੀ ਖੁਰਾਕ ਹੁੰਦਾ, ਪਰ ਮੈਨੂੰ ਅੱਜ ਪਤਾ ਲੱਗਿਆ ਕਿ ਟੈਰਾਨੋਲ ਦਾ ਵੀ ਕੰਮ ਕਰਦੀ ਹੈ, ਸੋਹਣੀ ਆਵਾਜ਼। ਸੋ 905-673-3337 ਕਿਸੇ ਨੇ ਕੋਈ ਬਾਈ ਕੋਈ ਫਰਮਾਇਸ਼ ਕਰਨੀ ਹੈ ਤਾਂ ਕਰ ਦਿਓ, ਅੱਜ ਬਿਨਾਂ ਮਿਊਜ਼ਿਕ ਤੋਂ ਤੁਹਾਨੂੰ ਚੰਗਾ ਰੂਹਦਾਰੀ ਵਾਲਾ ਮਿਊਜ਼ਿਕ ਸੁਣਾਉਣੇ ਆ, ਕਿਉਂਕਿ ਖੂਬਸੂਰਤ ਆਵਾਜ਼ ਸਾਡੇ ਸਟੂਡੀਓ 'ਚ ਪਹੁੰਚੀ ਹੋਈ ਆ। ਅੱਛਾ ਇਹ ਤੁਹਾਨੂੰ ਸਭ ਨੂੰ ਨਾ ਸਰਪ੍ਰਾਈਜ਼ ਆ, ਮੈਂ ਨਾਮ ਨਹੀਂ ਦੱਸਣਾ, ਬਸ ਇਹ ਤੁਸੀਂ ਸੋਚਦੇ ਰਹੋ ਕਿ ਕਿਹੜਾ ਸਿੰਗਰ ਸਾਡੇ ਸਟੂਡੀਓ ਦੇ ਵਿੱਚ ਆਇਆ ਹੋਇਆ, ਅਤੇ ਤੁਸੀਂ ਬਸ ਗੈਸ ਕਰਨਾ ਆ 905-673-3337। ਜਿਹੜਾ ਗੈਸ ਕਰੂਗਾ ਉਹਨੂੰ ਮਾਸਟਰ ਸਲੀਮ ਦੇ ਸ਼ੋਅ ਦੀ ਇੱਕ ਟਿਕਟ ਬਿਲਕੁਲ ਫ੍ਰੀ ਮੇਰੇ ਵੱਲੋਂ। ਚਲੋ ਮੇਰੇ ਵੱਲੋਂ ਮਾਸਟਰ ਸਲੀਮ, ਜਿਹਨੇ ਗੈਸ ਕਰ ਗਿਆ ਵੀ ਇਹ ਮੁੰਡਾ ਕਿਹੜਾ, ਇਹ ਨੌਜਵਾਨ ਗਾਇਕ ਕਿਹੜਾ ਆ, 905-673-3337। ਵੇਖੋ ਹੁਣ ਯੂਟਿਊਬ ਖੋਲਦੇ ਨੇ ਸਭ ਨੇ। ਸੋ 905-673-3337 ਬਾਈ ਜੀ, ਤੁਹਾਡਾ ਕੋਈ ਆਪਣਾ ਸੌਂਗ ਯੂਟਿਊਬ 'ਤੇ ਹੈਗਾ?
2: ਜੀ ਜੀ ਬਿਲਕੁਲ।
1: ਸੋ ਦੇਖਦੇ ਹਾਂ ਕਿ ਕੋਈ ਗੱਭਰੂ ਸਰਚ ਕਰਕੇ ਇਸੇ ਟਾਈਮ ਜੇ ਕੋਈ ਲਾਈਕ ਕਰੂਗਾ ਬਾਈ ਜੀ ਦੀ ਗਾਇਕੀ ਨੂੰ, ਔਰ ਮੈਨੂੰ ਨਾਮ ਦੱਸ ਦੇ ਕਿ ਬਾਈ ਆਹ ਮੁੰਡੇ ਦੀ ਗਾਇਕ ਆ, ਅਤੇ ਫਿਰ ਉਹਨੂੰ ਇੱਕ ਮਾਸਟਰ ਸਲੀਮ ਦੀ ਟਿਕਟ ਬਿਲਕੁਲ, ਪਹਿਲੇ 5 ਕਾਲਰਾਂ ਦੇ ਵਿੱਚੋਂ ਅਸੀਂ ਬਿਲਕੁਲ ਫ੍ਰੀ, ਮਾਸਟਰ ਸਲੀਮ ਜੀ ਆ ਰਿਹਾ 24 ਜੁਲਾਈ ਨੂੰ, ਅਤੇ ਉਹਦੀ ਟਿਕਟ ਮੈਂ ਫ੍ਰੀ ਦੇਊਂਗਾ, ਜਿਹੜੇ ਪਹਿਲੇ 5 ਕਾਲਰਾਂ ਦੇ ਵਿੱਚੋਂ ਜਿਹੜਾ ਸਹੀ ਦੱਸੂਗਾ ਕਿ ਕਿਹੜੇ ਮੁੰਡੇ ਦੀ ਆਵਾਜ਼ ਆ, ਕਿਹੜਾ ਸਿੰਗਰ ਆ ਸਾਡੇ ਨਾਲ ਇਸ ਟਾਈਮ ਸਾਹਮਣੇ ਬੈਠਾ ਹੋਇਆ। ਪਰ ਹਜ਼ਾਰਾਂ ਸਿੰਗਰਾਂ ਦੇ ਨਾਲੋਂ ਖੂਬਸੂਰਤ ਆਵਾਜ਼, ਅੱਜ ਕੱਲ੍ਹ ਤਾਂ ਟਿਊਨਾ ਟਾਨਾ ਜਿਹੀਆਂ ਲਾ ਕੇ ਨਰਿੰਦਰ ਬਾਈ ਬਣ ਜਾਂਦੇ ਨਾ ਸਿੰਗਰ, ਇਹ ਆ ਪਿਓਰ ਔਰਗੈਨਿਕ। ਹਾਂ ਉਹਦੇ ਨਾਲ ਤਾਂ ਮੈਂ ਵੀ ਗਾ ਸਕਦਾ, ਉਹਦੇ ਨਾਲ ਤਾਂ ਮੈਂ ਵੀ ਪਿੱਛੋਂ ਟਿੰਗ ਟੁੰਗ ਜੀ ਪਾ ਕੇ ਅਤੇ ਮੈਂ ਗਾ ਦੇਣਾ ਆ। ਅਤੇ 905-673-3337 ਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ?
3: ਹਾਂ ਜੀ, ਗੁਰਮੁਖ ਪਿਆਰਿਓ, ਸਤਿ ਸ਼੍ਰੀ ਅਕਾਲ। ਤੁਸੀਂ ਸਵੇਰੇ ਵੀ ਆਉਂਦੇ ਹੋ ਨਾ 7-8?
1: ਜੀ ਸਰ, ਜੀ ਸਰ, ਸਵੇਰੇ ਵੀ 7-8 ਆਈ ਦਾ ਜੀ।
3: ਆਵਾਜ਼ ਤੁਹਾਡੀ ਬਹੁਤ ਸੋਹਣੀ ਹੈ,
1: ਕਿਆ ਬਾਤ।
3: ਮੈਂ ਇੱਕ ਬੇਨਤੀ ਕਰਦੇ ਹਾਂ।
1: ਜੀ ਸਰ,
3: ਬਹੁਤ ਤਰੱਕੀ ਕਰੋਗੇ, ਇੱਕ ਤਾਂ ਕਿਸੇ ਵੀ ਕਾਲਰ ਨੂੰ ਦੂਸਰੇ ਕਾਲਰ ਦੇ ਉੱਤੇ ਟੋਕਾ ਚਾਕੀ ਦੀ ਆਪਣਾ ਸਮਾਂ ਨਾ ਦਿਆ ਜੀ।
1: ਤੁਸੀਂ ਸਵੇਰ ਵਾਲੇ ਪ੍ਰੋਗਰਾਮ ਦੀ ਗੱਲ ਕਰ ਰਹੇ ਹੋ?
3: ਹਾਂ ਹਾਂ, ਮੈਂ ਸਵੇਰ ਸੁਣਦਾ, ਮੈਂ ਇਸ ਪ੍ਰੋਗਰਾਮ ਦਾ ਸਭ ਤੋਂ ਪੁਰਾਣਾ ਕਾਲਰ ਹੈ, ਜਦੋਂ ਤੋਂ ਇਹ ਸ਼ੁਰੂ ਹੋਇਆ ਸੀ ਨਾ ਸਿੱਧਵਾਂ ਸਾਹਿਬ, ਮੈਂ ਇਹਨਾਂ ਦੇ ਪਿੰਡ ਵੀ ਗਿਆ ਸੀ।
1: ਜੀ ਸਰ,
3: ਔਰ ਉਦੋਂ ਦਾ ਮੈਂ ਸੁਣ ਰਿਹਾ, ਤੁਸੀਂ ਤਰੱਕੀ ਕਰੋ, ਆਵਾਜ਼ ਕੜਕਦੀ ਹੈ, ਬਹੁਤ ਸੋਹਣੀ ਆਵਾਜ਼ ਹੈ। ਕੁਝ ਲੋਕ ਜਿਹੜੇ ਦੂਸਰੇ ਨੂੰ ਟੋਕਦੇ ਉਹ ਕਦੇ ਨਾ ਮੌਕਾ, ਹੁਣ ਬੀਬੀਆਂ ਆਉਂਦੀਆਂ ਸੀ ਨਾ ਪ੍ਰੋਗਰਾਮ ਚ, ਮੈਂ ਉਹਨਾਂ ਦੀ ਅੱਜ ਵੀ ਸਿਫਤ ਕਰ, ਮਜ਼ਾਲ ਆ ਕੋਈ ਟੈਕ ਕਰਦੇ, ਉਸੇ ਵੇਲੇ ਕਾਲ ਕੱਟ।
1: ਮੈਂ ਜਦੋਂ
3: ਬਹੁਤ ਚੰਗਾ ਹੁੰਦਾ, ਇਸ ਕੋਈ ਸ਼ੱਕ ਨੀ, ਤਰੱਕੀ ਕਰੋਗੇ, ਹਰ ਇੱਕ ਇਨਸਾਨ ਹੌਲੀ ਹੌਲੀ ਤਰੱਕੀ ਕਰਦਾ, ਅਸੀਂ ਵੀ ਇਹਦੇ ਤੇ ਹੌਲੀ ਹੌਲੀ ਬੋਲਣਾ ਸ਼ੁਰੂ ਕੀਤਾ ਹੈਗਾ। ਜਦੋਂ ਬੋਲਦੇ ਹਾਂ ਕਦੇ ਕਿਸੇ ਦੇ ਬਰਖਿਲਾਫ਼ ਨੀ, ਸਭਿਅਤਾ ਲਫ਼ਜ਼ਾਂ ਦਾ ਇਸਤੇਮਾਲ ਕਰਕੇ ਬੋਲਦੇ ਹਾਂ। ਸਿੱਧਵਾਂ ਸਾਹਿਬ ਦਾ ਮੈਨੂੰ ਕਾਫੀ ਦਫ਼ਾ ਮਿਲੇ ਹੈਗੇ ਆ
1: ਜੀ ਸਰ,
3: ਇਹ ਮੈਂ ਤੁਹਾਨੂੰ ਬੇਨਤੀ ਕਰਨੀ, ਤੁਸੀਂ ਮੈਨੂੰ ਕਾਫੀ ਛੋਟੇ ਹੋਵੋਗੇ।
1: ਬਹੁਤ ਸ਼ੁਕਰੀਆ। ਨਹੀਂ ਬਿਲਕੁਲ ਜੀ, ਮੈਂ ਨਾ ਸਿਰਫ ਇਸ ਕਰਕੇ ਕਾਲਰਸ ਦੀ ਕਾਲ ਨਹੀਂ ਕੱਢਦਾ, ਮੈਨੂੰ ਇਹ ਲੱਗਦਾ ਕਿ ਜੇ ਸਰੋਤੇ ਸਾਰੇ ਵੱਡੇ ਆ, ਸਾਰੇ ਰਿਸਪੈਕਟਫੁੱਲ ਆ ਅਸੀਂ, ਅਤੇ ਮੈਂ ਚਾਹੁੰਦਾ ਕਿ ਸਭ ਦੀ ਗੱਲ ਰੱਖੀ ਜਾਵੇ, ਪਰ ਡਿਸਰਿਸਪੈਕਟਫੁੱਲ ਹੁੰਦਾ ਕਿ ਜੇ ਆਪਾਂ ਕਿਸੇ ਦੀ ਕਾਲ ਕੱਟੀਏ। ਬਾਕੀ ਤੁਹਾਡਾ ਜਿਹੜਾ ਗੱਲ ਆ ਤੁਹਾਡੀ ਬਿਲਕੁਲ ਵਾਜਬ ਆ, ਮੈਂ ਚਾਹੁੰਦਾ ਕਿ ਸਰੋਤੇ ਆਪਣੇ ਆਪ ਸਮਝ ਜਾਣ ਅਤੇ ਕੱਟਣ ਦੀ ਲੋੜ ਨਾ ਪਵੇ।
3: ਇਹਨਾਂ ਪ੍ਰੋਗਰਾਮਾਂ ਨੂੰ ਭੈਣਾਂ ਬੀਬੀਆਂ ਸੁਣਦੀਆਂ, ਜਦੋਂ ਕੋਈ ਇਹੋ ਜਿਹਾ ਲਫ਼ਜ਼ ਲੱਗਦਾ ਉਦੋਂ ਕਾਲ ਕੱਟ ਵੀ ਦੇਣੀ ਚਾਹੀਦੀ ਹੈ।
1: ਜੀ ਬਿਲਕੁਲ, ਉਹ ਚੀਜ਼ ਨੋਟਿਸ ਦੇ ਵਿੱਚ ਬਿਲਕੁਲ ਰੱਖੀ ਦੀ ਹੈ। ਸੋ ਬਿਲਕੁਲ ਪਰਿਵਾਰਕ ਸ਼ੋਅ ਆ, ਬਹੁਤ ਖੂਬਸੂਰਤ ਸ਼ੋਅ, ਔਰ ਸ਼ੋਅ ਦੀ ਇਸ ਮਰਿਆਦਾ ਆ ਉਸਨੂੰ ਅਸੀਂ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਸ਼ੁਕਰੀਆ ਸਰ ਤੁਹਾਡਾ, ਬਹੁਤ ਮੁਹੱਬਤ।
3: ਰੇਡੀਓ ਹੋਸਟ ਹੈਗੇ ਆ, ਉਸ ਵੇਲੇ ਉਹ ਘੁੱਗੂ ਵਜਾ ਦਿੰਦੇ ਆ, ਉਹ ਫਿਰ ਨਾ ਆਵਾਜ਼ ਜਿਹੜੀ ਆ ਨਾ ਇਹ ਤੇ ਨੀ ਜਾਂਦੀ। ਵੈਸੇ ਸੂਝਵਾਨ ਕਾਲਰ ਕਦੇ ਗਲਤ ਨਹੀਂ ਬੋਲੂਗਾ, ਕਿਉਂਕਿ ਇਸ ਨਾ ਪ੍ਰੋਗਰਾਮਾਂ ਨੂੰ ਸੁਣਨ ਵਾਲੇ ਧੀਆਂ ਭੈਣਾਂ ਛੋਟੇ ਬੱਚੇ ਸੁਣਦੇ ਆ, ਚਲੋ ਅਗਰ ਮੈਂ ਕੁਛ ਗਲਤੀ ਕੀਤੀ ਹੈ ਤਾਂ ਮਾਫ਼ੀ ਚਾਹੁੰਦਾ।
1: ਬਹੁਤ ਸ਼ੁਕਰੀਆ ਜੀ, ਨਹੀਂ ਬਿਲਕੁਲ ਜੀ, ਤੁਸੀਂ ਬਿਲਕੁਲ ਦਰੁਸਤ ਫਰਮਾਇਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਹਾਡਾ ਸੁਝਾਅ ਬਹੁਤ ਖੂਬਸੂਰਤ ਆ ਅਤੇ ਇਸਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਾਂਗੇ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। 905-673-3337 ਤੁਹਾਡੇ ਸੁਝਾਅ ਬਹੁਤ ਖੂਬਸੂਰਤ ਹੁੰਦੇ ਆ, ਪਰ ਮੇਰਾ ਕਈ ਵਾਰੀ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜੇ ਕੋਈ ਸਰੋਤਾ ਆਪਣੀ ਗੱਲ ਰੱਖ ਰਿਹਾ ਤਾਂ ਉਹਦੀ ਗੱਲ ਨੂੰ ਕੰਟੀਨਿਊ ਕਰੀਏ। ਇਹੀ ਸਾਡੇ ਰਮੇਸ਼ ਹੁਸ਼ਿਆਰਪੁਰ ਜੀ ਹੋਣਾ ਦਾ ਹੁਕਮ ਆ। ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਹਰ ਰੋਜ਼ ਇਹੀ ਤੁਹਾਡੇ ਤੋਂ ਉਮੀਦ ਕਰਦਾ ਕਿ ਜਦੋਂ ਵੀ ਤੁਸੀਂ ਕਾਲ ਕਰਦੇ ਹੋ ਬਹੁਤ ਪਿਆਰ ਮੁਹੱਬਤ ਔਰ ਇੱਕ ਸਭਿਅਕ ਭਾਸ਼ਾ ਦੇ ਨਾਲ ਕਰੋ, ਪਰ ਮੈਨੂੰ ਜਿੱਥੇ ਤੱਕ ਲੱਗਦਾ ਕਿ ਪੰਜਾਬੀ ਲਹਿਰਾਂ ਦੀ ਸ਼ੋਅ ਦੀ ਮਰਿਆਦਾ ਹੀ ਇਹ ਆ, ਬਹੁਤ ਮੋਸਟ ਆਫ 99% ਜਿਹੜੇ ਲਿਸਨਰ ਆ ਉਹ ਬਹੁਤ ਖੂਬਸੂਰਤ ਤਰੀਕੇ ਨਾਲ ਆਪਣੀ ਗੱਲ ਨੂੰ ਪੇਸ਼ ਕਰਦੇ ਆ ਔਰ ਬਹੁਤ ਵਧੀਆ ਆਪਣੇ ਸਵਾਲਾਂ ਨੂੰ ਰੱਖਦੇ ਆ। ਸੋ ਬਿਲਕੁਲ ਜੀ, ਇਸ ਚੀਜ਼ ਨੂੰ ਕੰਟੀ ਰੱਖਾਂਗੇ। ਸੋ 905-673-3337 905-673-3337 ਮਾਫ਼ ਕਰਨਾ, ਮੈਂ ਗੱਲ ਮੇਰੀ ਲੰਬੀ ਹੋ ਗਈ, ਕਾਲਸ ਕੱਟ ਗਈਆਂ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ 905-673-3337। ਮੈਂ ਫਿਰ ਬਾਈ ਜੀ ਨੂੰ ਕਹੂੰਗਾ ਕਿ ਬਾਈ ਜੀ ਕੋਈ ਗਾਣਾ ਯੂਟਿਊਬ ਤੇ ਥੋੜਾ ਹੈ ਤਾਂ ਕਿ ਗੈਸ ਕਰਨ ਦੇ ਵਿੱਚ ਸੌਖਾ ਹੋ ਜਾਵੇ।
2: ਜੀ ਬਿਲਕੁਲ ਜੀ, ਆਪਣਾ ਗਾਣਾ ਆਇਆ ਸੀ ਅੱਜ ਤੋਂ 5-6 ਸਾਲ ਪਹਿਲਾਂ, ਸਮੇਂ ਦੀ ਉਡੀਕ,
1: ਸਮੇਂ ਦੀ
2: ਉਡੀਕ,
1: ਸਮੇਂ ਦੀ ਉਡੀਕ ਯੂਟਿਊਬ ਤੇ।
2: ਜੀ
1: ਕੀ ਬਾਤ ਹੈ,
2: ਬਾਈ ਹੈਪੀ ਰਾਏ ਕੋਟੀ ਹੁਣਾਂ ਦਾ ਉਹ ਕਲਮ ਬੰਦ ਸੀਗਾ ਗਾਣਾ,
1: ਉਹ ਕੀ ਬਾਤ ਹੈ, ਹੈਪੀ ਰਾਏ ਕੋਟੀ ਹੁਣਾਂ ਨੇ ਲਿਖਿਆ,
2: ਉਹ ਕੀ ਬਾਤ ਹੈ ਹੋਇਆ ਸੀਗਾ ਤੇ ਉਹਦੇ ਦੋ ਬੋਲ ਥਾਣਾ।
1: ਬਿਲਕੁਲ, ਦੋ ਬੋਲ ਲੈਣ ਤੋਂ ਪਹਿਲਾਂ ਮੈਂ ਕਾਲ ਲੈ ਲਾਂ, ਕਾਲਾਂ ਬਹੁਤ ਸਾਰੀਆਂ ਆ। ਸੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਬਾਈ ਜੀ?
4: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ ਆ ਜੀ?
1: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਠਾਕ ਹੋ?
4: ਬਸ ਜੀ ਠੀਕ ਠਾਕ ਜੀ। ਇਹ ਬਾਈ ਜੀ ਹੁਣ ਮੈਨੂੰ ਪਤਾ ਨਹੀਂ ਲੱਗਿਆ ਕੌਣ ਹੈ ਜੀ।
1: ਆਵਾਜ਼ ਦੱਸੋ ਤੁਸੀਂ, ਆਵਾਜ਼ ਕਿੱਦਾਂ ਦੀ ਸੀ?
4: ਆਵਾਜ਼ ਤਾਂ ਬਹੁਤ ਵਧੀਆ ਜੀ, ਘੈਂਟ ਗਾਉਂਦੇ ਨੇ।
1: ਹਾਂ ਫਿਰ ਅਸੀਂ ਜੇ ਆਵਾਜ਼ ਘੈਂਟ ਆ ਫਿਰ ਇਹ ਥੋੜਾ ਸਰਪ੍ਰਾਈਜ਼ ਰੱਖਿਆ ਸੀ ਲਾਂਚ ਕਰਨਾ ਮੁੰਡੇ ਨੂੰ। ਤੁਹਾਨੂੰ ਲੱਗਦਾ ਕਿ ਮੁੰਡਾ ਵਧੀਆ ਸਿੰਗਰ ਬਣ ਸਕਦਾ ਹੈ? ਵੈਸੇ ਵਧੀਆ ਸਿੰਗਰ ਹੈ ਆ, ਪਰ ਅਜੇ ਅਸੀਂ ਹੋਰ ਇਹਦੇ ਵਿੱਚ ਪ੍ਰੈਸ਼ਰ ਭਰ ਰਹੇ ਹਾਂ ਕਿ ਮੁੰਡਾ ਇੱਕੋ ਦਮ ਨਿਕਲੇ ਤੇ ਫਿਰ ਜਵਾਲਾਮੁਖੀ ਵਾਂਗੂ ਫਟੇ ਤੇ ਚਾਰੇ ਪਾਸੇ ਚਾਨਣ ਹੋ ਜੇ।
4: ਹਾਂ ਜੀ ਹਾਂ ਜੀ, ਬਾਕੀ ਤੁਹਾਡੀ ਆਵਾਜ਼ ਹੈ ਨਾ ਦੀਪਕ ਪੱਕ ਪੱਕ ਜਿਹੜੇ ਨੇ ਬਹੁਤ ਸੋਹਣੀ ਆਵਾਜ਼ ਆ ਤੁਹਾਡੀ।
1: ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ ਇਸ ਪਿਆਰ ਦੇ ਲਈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 905-673-3337 ਤੁਸੀਂ ਮੁੰਡੇ ਦੀਆਂ ਤਾਰੀਫਾਂ ਕਰੋ, ਮੇਰੀਆਂ ਤਾਰੀਫਾਂ ਨਾ ਕਰੋ ਅੱਜ, ਕਿਉਂਕਿ ਜਿੰਨੀ ਖੂਬਸੂਰਤ ਆਵਾਜ਼ ਮੇਰੇ ਸਾਹਮਣੇ ਬੈਠੀ ਆ ਮੇਰਾ ਤਾਂ ਦਿਲ ਕਰਦਾ ਮੈਂ ਬੋਲਾਂ ਹੀ ਨਾ ਅੱਜ। ਸੋ ਅੱਜ ਹੁਣ ਆਪਾਂ ਇਹਨਾਂ ਹੱਥੀਂ ਮਾਈਕ ਦਿੰਦੇ ਹਾਂ ਅਤੇ ਇਹਨਾਂ ਤੋਂ ਹੀ ਖੂਬਸੂਰਤ ਬੋਲ ਸੁਣਦੇ ਹਾਂ, ਪਰ ਇਹਨਾਂ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ BD's ਹੋਮ ਪੇਂਟਿੰਗ ਦੇ ਜੁਗਰਾਜ ਬਾਈ ਜੀ। ਤੁਸੀਂ ਘਰ ਨੂੰ ਆਪਣੀ ਬੇਸਮੈਂਟ ਨੂੰ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਦੇ ਵਿੱਚ ਕੋਈ ਯੂਨਿਟ ਲਈ ਹੋਈ ਆ ਤੁਸੀਂ ਉਹਨੂੰ ਪੇਂਟ ਕਰਾਉਣਾ, ਪੇਂਟਿੰਗ ਦੀਆਂ ਸੇਵਾਵਾਂ ਦਿੰਦੇ ਨੇ ਜੁਗਰਾਜ ਬਾਈ ਜੀ। BD's ਹੋਮ ਪੇਂਟਿੰਗ ਤੋਂ 12 ਸਾਲਾਂ ਦਾ ਤਜਰਬਾ ਆ, ਕਹਿੰਦੇ ਹੋ ਸਕਦਾ ਕਿ ਡਾਲਰ 5-7 ਭਰਾ ਵੱਧ ਲੈ ਲਈਏ, ਪਰ ਤੁਹਾਡਾ ਕੰਮ ਸਿੱਕੇ ਬੰਦ ਕਰਕੇ ਦਿਆਂਗੇ, ਪ੍ਰੋਫੈਸ਼ਨਲ ਪੇਂਟਿੰਗ ਦਾ ਕੰਮ ਆ। ਐਸਾ ਕਰਕੇ ਪੁਰਾਣੇ ਨੂੰ ਨਵਾਂ ਬਣਾ ਦੇਣਗੇ, ਔਰ ਇਹ ਨਹੀਂ ਆ ਕਿ $200-$400 ਲੈ ਕੇ ਬੁਰਛ ਬਰ ਛੱਡ ਕੇ ਪਿੱਛੇ ਭੱਜ ਜਾਣਗੇ, ਪ੍ਰੋਫੈਸ਼ਨਲ ਕੰਮ ਆ। ਤੁਸੀਂ ਵਾਕਈ ਇੱਕ ਵਾਰੀ ਕੰਮ ਕਰਵਾਓਗੇ ਬਾਈ ਜੀ ਨੂੰ ਕਹੋਗੇ ਕਿ ਬਾਈ ਕਿਆ ਬਾਤ ਆ, ਨਾਲ ਤੁਸੀਂ ਆਪਣੇ ਆਪ ਹੀ ਫਿਰ ਰੈਫਰੈਂਸ ਦਿਓਗੇ। ਤੁਸੀਂ ਕਾਲ ਕਰ ਲੈਣੀ ਆ BD's ਹੋਮ ਪੇਂਟਿੰਗ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਜੁਗਰਾਜ ਬਾਈ ਨੂੰ 905-965-63-11 905-965-6311 905-965-63-11 ਜੁਗਰਾਜ ਸਿੰਘ BD's ਹੋਮ ਪੇਂਟਿੰਗ ਦੀਆਂ ਸੇਵਾਵਾਂ ਦੇ ਲਈ। ਸੋ ਬਾਈ ਜੀ ਹੁਣਾਂ ਨੂੰ ਦਿੰਦੇ ਹਾਂ ਮਾਈਕ ਅਤੇ ਗਾਣੇ ਸੁਣਦੇ ਹਾਂ। ਬਾਈ ਜੀ ਹੁਣਾਂ ਦੀ ਆਵਾਜ਼ ਬੜੀ ਖੂਬਸੂਰਤ ਆ, ਮੈਨੂੰ ਮੈਸੇਜ ਵੀ ਆ ਰਿਹਾ। ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ 09956
4: ਜੀ। ਇਹਨਾਂ ਦਾ ਨਾਮ ਮਨਜੀਤ ਸਰਾਉਂਦਾ ਨਹੀਂ,
1: ਤੁਸੀਂ ਗੈਸ ਲਾਈ ਚਲੋ ਬਸ। ਟਿਕਟ ਚਾਹੀਦੀ ਸਲੀਮ ਦੀ, ਤਾਂ ਬਾਈ ਜੀ ਹੁਣ ਦਾ ਗਾਣਾ ਆਇਆ ਕੀ ਬਾਈ ਜੀ, ਕੀ ਸੀਗਾ ਇਹਦਾ? ਸਮੇਂ ਦੀ ਉਡੀਕ ਬਾਈ ਜੀ, ਹੁਣ ਇੱਕ ਟਰੈਕ ਆਇਆ ਜਿਹੜਾ ਹੈਪੀ ਰਾਏ ਕੋਟੀ ਨੇ ਲਿਖਿਆ, ਸਮੇਂ ਦੀ ਉਡੀਕ, ਜਿਹੜਾ ਮੈਨੂੰ ਦੱਸ ਦੂਗਾ ਅਤੇ ਮਾਸਟਰ ਸਲੀਮ ਦੇ ਸ਼ੋਅ ਦੀ ਟਿਕਟ ਉਹਦੀ, ਅਤੇ ਤੁਸੀਂ ਕਰੋ ਗੈਸ ਅਤੇ ਫਿਰ ਅਗਲੇ ਇੰਨੇ ਚਿਰ 'ਚ ਆਪਾਂ ਬਾਈ ਹੁਣ ਤੋਂ ਗਾਣਾ ਸੁਣਦੇ ਹਾਂ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਬਾਕੀ ਦੀਆਂ ਕਾਲਾਂ ਹਜੇ ਰੋਕ ਕੇ ਲਵਾਂਗੇ, ਸੋ ਪਹਿਲਾਂ ਸੁਣ ਲਈਏ ਕੁਛ ਬਾਈ ਜੀ ਹੁਣ ਤੋਂ। 905-673

0: ਕਿਆ ਵਾ
1: ਰੱਬ ਕਦੋਂ ਪਾਗਲ ਹੁੰਦਾ ਸਾਨੂੰ ਅੰਬਰੀ ਚੜਾਉਂਦਾ ਬਸ ਸਮੇਂ ਦੀ ਉਡੀਕੇ
0: ਕਿਆ ਬਾਤ ਆ
1: ਉਹ ਬਸ ਸਮੇਂ ਦੀ ਉਡੀਕੇ
0: ਕਿਆ ਬਾਤ ਆ 905 673 33 3 3 3 7

0: 905-673-3337 ਰੇਡੀ ਪ੍ਰੋਗਰਾਮ ਉਡਾਣ ਦੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਹਾਰਦਿਕ ਸਵਾਗਤ। ਸੋਡੇ ਦੇ ਘੜੀਆਂ ਦੇ ਮੁਤਾਬਕ 9:37 ਹੋ ਗਏ, 8 ਕਿੱਥੋਂ ਵੱਜਣੇ ਬਈ, ਇੱਕ ਘੰਟਾ ਪਿੱਛੇ ਤੁਰੇ ਫਿਰਦੇ ਅਸੀਂ। 905-673-3337 ਜੱਸੀ ਮਾਂਗੜੀ ਸਾਡੇ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਣੇ ਹੋ ਜੀ।
1: ਬਾਈ ਸਤਿ ਸ਼੍ਰੀ
0: ਅਕਾਲ, ਚੜ੍ਹਦੀ ਕਲਾ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ
1: ਬਾਈ ਦਾ? ਮੈਨੂੰ ਪੂਰਾ ਨਾਮ ਨਹੀਂ ਪਤਾ, ਮਗਰ ਬਹੁਤ ਗਰੇ ਵਾਲਾ ਨਾ ਜੀ।
0: ਗੈਸ ਕਰੋ, ਨਹੀਂ ਗਰੇਵਾਲ ਨਹੀਂ ਆ, ਸਮੇਂ ਦੀ ਉਡੀਕ, ਤੁਸੀਂ ਜਦੋਂ ਸੁਣੋਗੇ ਤੇ ਫਿਰ ਪਤਾ ਲੱਗ ਜਾਣਾ ਆ।
1: ਇਹ ਮੈਨੂੰ ਲੱਗਦਾ ਜਿੱਥੇ ਮੈਂ ਗੈਸ ਹੀ ਲਾਉਣਾ ਬਾਈ, ਮੈਂ ਐਵੇਂ ਤੈਨੂੰ ਕਹਿਣਾ, ਇਹ ਆਪਣਾ ਇੱਕ ਬਾਈ ਲੇਸਰ ਸਵੇਰੇ ਆਉਣ ਦਾ ਫੋਨ ਤੇ ਉਹਦਾ ਬੇਟਾ ਤਾਂ ਨਹੀਂ?
0: ਨਹੀਂ ਉਹਨਾਂ ਦਾ ਬੇਟੇ ਨਹੀਂ ਹੈ ਇਹ, ਬਸ ਤੁਸੀਂ ਜਦੋਂ ਸਮੇਂ ਦੀ
1: ਅੱਜ ਗੀਤ ਉਹ ਸਵੇਰੇ ਦੱਸਦਾ ਸੀ ਆਉਣੇ, ਕਹਿੰਦਾ ਉਹਨਾਂ ਦਾ ਗੀਤ ਅੱਜ ਆਉਣਾ।
0: ਨਹੀਂ ਇਹ ਇਹ ਇਹ ਬਸ ਉਹ ਨਹੀਂ ਆ, ਬਸ ਤੁਸੀਂ ਹੁਣ ਗੈਸ ਕਰੋ ਤੇ ਇੱਕ ਅੱਧਾ ਸੌਂਗ ਹੋਰ ਸੁਣਾਂਗੇ ਮੈਂ। ਮੈਨੂੰ ਇਹ ਲੱਗਦਾ ਕਿ ਮੈਂ ਘੱਟ ਬੋਲਾਂ ਅੱਜ ਤੇ ਇਹਨਾਂ ਤੋਂ ਸੌਂਗ ਸੁਣਾ ਯਾਰ। ਆਵਾਜ਼ ਦੱਸੋ ਕਿੱਦਾਂ ਦੀ ਲੱਗੀ ਤੁਹਾਨੂੰ?
1: ਨਹੀਂ ਵਧੀਆ ਵੀਰ ਦੀ ਆਵਾਜ਼, ਮਿਹਨਤ ਕਰੇ ਵਧੀਆ ਗੱਲ ਆ, ਆਵਾਜ਼ ਵਧੀਆ।
0: ਕਿਆ ਬਾਤ ਆ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ ਜੀ। 905-673-3337 905-673-3337 ਰੇਡੀਓ ਪ੍ਰੋਗਰਾਮ ਉਡਾਨ।

0: 905-6-73-33-37 ਤੁਸੀਂ ਜੁੜੇ ਹੋਏ ਰੇਡੀ ਪ੍ਰੋਗਰਾਮ ਉਡਾਣ ਦੇ ਨਾਲ। ਸਾਡੇ ਨਾਲ ਬਹੁਤ ਸਾਰੇ ਕਾਲਰਸ ਨੇ, ਬਹੁਤ ਸਾਰੀਆਂ ਕਾਲਸ ਨੇ, ਸਾਰੀਆਂ ਵਨ ਬਾਏ ਵਨ ਲਵਾਂਗੇ। ਸਾਡੇ ਨਾਲ ਸਾਡੇ ਪ੍ਰਾਊਡ ਸਪੌਂਸਰ ਵੀ ਜੁੜ ਚੁੱਕੇ ਨੇ, ਮੈਂ ਕਾਫੀ ਲੰਬੇ ਸਮੇਂ ਤੋਂ ਬਹੁਤ ਸਾਰੇ ਸਰੋਤੇ ਹੋਲਡ ਨੇ। ਰਾਹੁਲ ਜੀ ਓਨਰ ਨੇ, ਸਤਿ ਸ਼੍ਰੀ ਅਕਾਲ ਰਾਹੁਲ ਜੀ, ਤੁਸੀਂ ਓਨਰ ਹੋ? ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ? ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ।
1: ਪ੍ਰੋਗਰਾਮ ਬਹੁਤ ਸੋਹਣਾ ਹੁੰਦਾ।
0: ਥੈਂਕ ਯੂ ਸੋ ਮਚ ਵੀਰੇ, ਬਹੁਤ ਸ਼ੁਕਰੀਆ। ਮਨਜੀਤ ਸਰਾਓ, ਚਲੋ ਸੁਣਦੇ ਰਹੋ ਫਿਰ ਤੁਹਾਨੂੰ ਦੱਸਾਂਗੇ। ਆਈ ਥਿੰਕ ਤੁਸੀਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
1: ਪ੍ਰੋਗਰਾਮ ਤੇ ਤੁਹਾਡੀ ਆਵਾਜ਼ ਸੀ ਰੱਬ।

0: क्या बात मैं भी मैंने इन्हें पंप ना दे मैं गांव लग जाना जी भाई क्या बात है क्या बात है बहुत शुक्रिया वीर थैंक यू सो मच बहुत मोहब्बत बहुत प्यार थैंक यू सो मच 905-673-3337 नहीं नहीं फूका तो जी शिका देने पर शक लेनी चाहिए कदे कदे बढ़िया लग रही है अब फूका शक के 905-673-3337 साढ़े ना साढ़े प्राउड स्पॉन्सर अकाल मोरगी के प्रिंसीपल ब्रोकर रशमीत जी जुड़ चुके हैं मोरगी के रिलेटड थोड़ा कोई भी सवाल होंगे तो फस्ट टाइम होम बायर हो रीफाइनेंस को लेकर थोड़ा सवाल आ डेट कंसोलीडेट बारे थोड़ा कोई सवाल आ तो अकाल मोरगी के प्रिंसीपल ब्रोकर रशमीत जी साढ़े जुड़ चुके हैं तो मैं रशमीत जी ने कहूँगा तुम मेरी तारीफ कर दो ना लगते अच
1: मैं
0: मैनू आया जी मैं सारे मेरी तारीफ कर रहे हैं मैं मुंडे की तारीफ करने कह रहा हूँ मुंडे लग के मेरी भी कर रहे हैं अज मैं ये मुंडे की खूबसूरत आवाज ना मेरी भी तारीफ हो रही है देखो मुंडा किन्ना किस्मत वाला फूक मिल रही नाल थोड़ी थोड़ी
1: ठीक है जी मैं तो तुसी प्रभ जी किन्नी बार है अज मैं भी कह दिनी हां फूका नहीं है मैं कहंगी असली गल है किन्नी बार फोन रख के मैं हमेशा तुहानू कहनी यू आर द बेस्ट
0: थैंक यू सो मच जी बस
1: दैट इज ऑलवेज हेल्पफुल अगेन इट्स नॉट लाइक जस्ट एज अ स्पॉन्सर है ना तुसी एज अ ह्यूमन बीइंग वधिया ट्रीट करते हैगे हो ते इन्ना टाइम देंदे हैगे हो तुहाडे कोल किन्ना टाइम हैगा जिहदे विच मैनू ही तुसी इन्ना टाइम दे देंदे हो क्विक जी रखांगी अज भी
0: जी
1: मॉर्गेज रिलेटेड कोई भी इंक्वायरी हैगी अपने लिसनर दी कॉल कर सकदे ने मैनू रशमीत कौर नू 6475394499 गूगल कर सकते हो रशमीत कौर मॉर्गेज ब्रोकर गलबात करांगे जी क्रेडिट बारे अजकल की वेखन विच आ रहा हैगा कि क्रेडिट जेड़ा हैगा काफी लोकां दा खराब हो गया हैगा जिहदे करके मॉर्गेज लैण विच इशू आ रहा है घर चो एक्विटी कढ़न वाले इशूज आ रहे ने सो कोशिश करिए कि अपना क्रेडिट ना खराब होए जां क्रेडिट मेनटेन करके रखिए हुण क्रेडिट मेनटेन किदां कर सकदे हैगे आ दो चीजा ते मेनली डिपेंड करदा हैगा एक ते अपनी पेमेंट हिस्ट्री
0: ਕਿ
1: ਆਪਣੀ ਪੇਮੈਂਟ ਜਿਹੜੀ ਹੈ ਟਾਈਮ ਸਿਰ ਕਰ ਰਹੇ ਹਾਂ ਜੋ ਪੇਮੈਂਟ ਲੇਟ ਹੁੰਦੀ ਹੈਗੀ ਹੈ ਜਿੰਨੇ ਦਿਨ ਲੇਟ ਹੈ 30 ਡੇਜ਼ ਲੇਟ ਹੈ 60 ਡੇਜ਼ ਲੇਟ ਹੈ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸਾਡੀ ਹਿਸਟਰੀ ਬਣਾਉਂਦੀ ਹੈਗੀ ਹੈ ਜਿਹਦੇ ਕਰਕੇ ਸਕੋਰ ਅਫੈਕਟ ਹੁੰਦਾ ਦੂਜੀ ਚੀਜ਼ ਆ ਜਾਂਦੀ ਹੈਗੀ ਹੈ ਆਪਣੀ ਯੂਟੀਲਾਈਜੇਸ਼ਨ ਯੂਟੀਲਾਈਜੇਸ਼ਨ ਮਤਲਬ ਕਿ ਜਦੋਂ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਮੇਰਾ ਕ੍ਰੈਡਿਟ ਕਾਰਡ ਹੈਗਾ $1,000 ਦਾ ਜੇ ਮੈਂ ਉਹਨੂੰ 900-950 ਵੀ ਵਰਤਿਆ ਹੋਇਆ ਭਾਵੇਂ ਮੈਂ ਵਿਦਇਨ ਲਿਮਿਟ ਆ ਕਾਫੀ ਵਾਰ ਕਲਾਇੰਟ ਦੀ ਸੋਚਣੀ ਹੁੰਦੀ ਹੈਗੀ ਕਿ ਬਈ ਮੈਂ ਤੇ ਕਦੀ ਵੀ ਲਿਮਿਟ ਤੋਂ ਉੱਪਰ ਨਹੀਂ ਗਿਆ ਬਟ ਜਦੋਂ ਵੀ ਲਿਮਿਟ ਦੇ ਨੇੜੇ ਵੀ ਪਹੁੰਚ ਗਏ ਹੋ ਉਸ ਵੇਲੇ ਜਿਹੜਾ ਹੈਗਾ ਸਾਡਾ ਕ੍ਰੈਡਿਟ ਸਕੋਰ ਥੱਲੇ ਜਾਣਾ ਸ਼ੁਰੂ ਹੋ ਜਾਂਦਾ ਹੈਗਾ ਬਿਕੋਜ਼ ਅਸੀਂ ਉਹਨੂੰ ਕਹਿ ਦਿੰਦੇ ਹਾਂ ਓਵਰ ਯੂਟੀਲਾਈਜੇਸ਼ਨ ਆਫ ਕ੍ਰੈਡਿਟ ਕਿ ਤੁਸੀਂ ਜ਼ਿਆਦਾ ਆਪਣੇ ਕ੍ਰੈਡਿਟ ਨੂੰ ਯੂਜ਼ ਕਰ ਰਹੇ ਹੋ ਜਾਂ ਜ਼ਿਆਦਾ ਉਹਦੇ ਤੇ ਡਿਪੈਂਡੈਂਟ ਹੋ ਸੋ ਕੋਸ਼ਿਸ਼ ਕਰੋ ਕਿ ਆਪਣਾ ਜਿਹੜਾ ਕ੍ਰੈਡਿਟ ਕਾਰਡ ਹੈ ਕੋਈ ਵੀ ਟ੍ਰੇਡ ਲਾਈਨ ਹੈਗੀ ਹੈ ਉਹਨੂੰ 50-60% ਤੱਕ ਖਰਚੋ ਮਤਲਬ ਕਿ $1,000 ਦਾ ਤਾਂ $500-600 ਤੱਕ ਖਰਚੋ ਤੇ ਉਹਨੂੰ ਪੇ ਕਰ ਦਿਓ ਉਹਦੇ ਨਾਲ ਕੀ ਸਾਡਾ ਸਕੋਰ ਜਿਹੜਾ ਵਧੀਆ ਰਹਿੰਦਾ ਹੈਗਾ ਬਟ ਅਗਰ ਇਹੋ ਜਿਹੀ ਸਿਚੁਏਸ਼ਨ ਹੈਗੀ ਹੈ ਜਿਹਦੇ ਵਿੱਚ ਆਪਣਾ ਸਕੋਰ ਖਰਾਬ ਹੋ ਗਿਆ ਹੈਗਾ ਜਾਂ ਕੁਝ ਕਲੈਕਸ਼ਨ 'ਚ ਪਿਆ ਜਾਂ ਅਸੀਂ ਕੰਜ਼ਿਊਮਰ ਪ੍ਰਪੋਜ਼ਲ ਕੀਤਾ ਹੋਇਆ ਉੱਥੇ ਵੀ ਸਾਡੇ ਕੋਲ ਅਕਾਲ ਮੋਰਗੇਜਸ ਦੇ ਆਪਸ਼ਨਸ ਹੈਗੀਆਂ ਨੇ ਕਿ ਅਸੀਂ ਮੋਰਗੇਜ ਕਰ ਸਕਦੇ ਹੈਗੇ ਹਾਂ ਬੈਂਕਾਂ ਨਾਲ ਰੈਗੂਲੇਟਡ ਲੈਂਡਰਸ ਦੇ ਨਾਲ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 6475394499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਧੰਨਵਾਦ
0: ਬਹੁਤ ਸ਼ੁਕਰੀਆ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਹੁਣਾਂ ਨੂੰ ਤੁਸੀਂ ਰਾਬਤਾ ਕਰ ਲੈਣਾ ਮੋਰਗੇਜ ਦੇ ਰਿਲੇਟਡ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਖਾਸ ਕਰਕੇ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਤਾਂ ਤੁਸੀਂ ਜ਼ਰੂਰ ਰਸ਼ਮੀਤ ਜੀ ਹੁਣਾਂ ਨਾਲ ਗੱਲਬਾਤ ਕਰੋ ਤੁਹਾਨੂੰ ਸਹੀ ਰਸਤੇ ਪਾਉਣਗੇ ਔਰ ਮੋਰਗੇਜ ਦਾ ਸਹੀ ਰਸਤਾ ਤੁਹਾਡੇ ਤੱਕ ਲੈ ਕੇ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਦੂਰ ਰਸ਼ਮੀਤ ਜੀ ਕਰਨਗੇ ਸੋ ਮੋਰਗੇਜ ਲੈਣੀ ਹੈ ਤਾਂ ਬਸ ਇੱਕੋ ਇੱਕ ਨਾਮ ਜਾਂ ਮੋਰਗੇਜ ਦੇ ਬਾਬਤ ਕੋਈ ਵੀ ਸਵਾਲ ਆ ਤੁਹਾਡੇ ਯਾਰ ਦੋਸਤ ਭੈਣ ਭਰਾ ਫੈਮਿਲੀ ਦੇ ਵਿੱਚ ਆਸ ਪਾਸ ਤੁਸੀਂ ਜ਼ਰੂਰ ਇਸ ਨੰਬਰ ਨੂੰ ਸ਼ੇਅਰ ਕਰੋ ਕਿਉਂਕਿ ਮੋਰਗੇਜ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਸਿਰਪੀੜ ਸੋ ਇਸ ਸਿਰਪੀੜ ਦਾ ਇਲਾਜ ਰਸ਼ਮੀਤ ਜੀ ਫਰੋਮ ਅਕਾਲ ਮੋਰਗੇਜ 6475-539-973-3337 ਸਟੂਡੀਓ ਦਾ ਇੱਕੋ ਇੱਕ ਨੰਬਰ 9056733337 ਮਹਿਫਲ ਅੱਜ ਵਾਕਈ ਲੱਗੀ ਹੋਈ ਆ। ਅੱਜ ਤਾਂ ਬਹੁਤ ਖੂਬਸੂਰਤ ਚਿਹਰੇ ਸਾਡੇ ਸਟੂਡੀਓ ਦੇ ਵਿੱਚ, ਖੂਬਸੂਰਤ ਰੂਹਾਂ ਜੁੜੀਆਂ ਹੋਈਆਂ ਨੇ, ਔਰ ਨਾਲ ਦੀਆਂ ਲਿਵਾਨਾ ਵੈਲਨੈਸ ਸਪਾ ਦਾ ਤੁਹਾਨੂੰ ਲਗਾਤਾਰ ਅਸੀਂ ਮੈਸੇਜ ਦਿੰਦੇ ਆ ਰਹੇ ਹਾਂ। ਲਿਵਾਨਾ ਵੈਲਨੈਸ ਸਪਾ ਦੀ ਟੀਮ ਜੁੜੀ ਹੋਈ ਆ, ਰਜਤ ਜੀ ਸਾਡੇ ਸਟੂਡੀਓ 'ਚ ਬਣੇ ਹੋਏ ਨੇ, ਔਰ ਨਾਲ ਦੀ ਨਾਲ ਇੱਕ ਨੌਜਵਾਨ ਹੋਰ ਆਇਆ ਹੋਇਆ ਸਾਡੇ ਨਾਲ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮੈਨੂੰ ਨਾਮ ਨਹੀਂ ਪਤਾ, ਬਾਈ ਜੀ ਤੁਸੀਂ ਆਪਣਾ ਨਾਮ ਆਪੇ ਦੱਸ ਦਿਓ ਤਾਂ ਕਿ ਤੁਹਾਡਾ ਵੈਲਕਮ ਕਰ ਸਕੀਏ ਅਸੀਂ।
2: ਮੇਰਾ ਨਾਮ ਅੰਕਿਤ ਆ ਜੀ।
0: ਅੰਕਿਤ, ਕਿਆ ਬਾਤ, ਅੰਕਿਤ ਜੀ ਸਾਡੇ ਸਟੂਡੀਓ 'ਚ ਪਹੁੰਚੇ ਹੋਏ ਨੇ, ਰਜਤ ਜੀ ਪਹੁੰਚੇ ਹੋਏ ਨੇ, ਬਹੁਤ ਬਹੁਤ ਸਵਾਗਤ ਇਹਨਾਂ ਦਾ। ਲਿਵਾਨਾ ਵੈਲਨੈਸ ਸਪਾ ਤੋਂ ਰਜਤ ਜੀ, ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ? ਸਤਿ
3: ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਜੀ?
0: ਠੀਕ ਠਾਕ ਹੋ?
3: ਹਾਂਜੀ, ਬਹੁਤ ਵਧੀਆ, ਬਹੁਤ ਵਧੀਆ, ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਕਿੱਦਾਂ ਜੀ?
0: ਕਿਆ ਬਾਤ ਆ ਰਜਤ ਜੀ, ਜਦੋਂ ਅਸੀਂ ਲਿਵਾਨਾ ਵੈਲਨੈਸ ਸਪਾ ਦੀ ਗੱਲਬਾਤ ਕਰਦੇ ਹਾਂ, ਪਹਿਲਾਂ ਤਾਂ ਮੈਂ ਦੱਸਾਂ ਕਿ ਸਾਰਿਆਂ ਵਾਸਤੇ ਬਹੁਤ ਖੁਸ਼ਖਬਰੀ ਦੀ ਗੱਲ ਆ, ਖਾਸ ਕਰਕੇ ਭੈਣਾਂ ਵਾਸਤੇ, ਕਿ ਇੱਕ ਵਧੀਆ ਪ੍ਰੋਫੈਸ਼ਨਲ ਸਪਾ ਖੁੱਲ੍ਹ ਗਿਆ ਆ, ਲੇਟੈਸਟ ਇਕਿਊਪਮੈਂਟ ਆ ਇਹਨਾਂ ਕੋਲ, ਔਰ ਜੇ ਤੁਸੀਂ 8-8 ਘੰਟੇ 9-9 ਘੰਟੇ ਦੀਆਂ ਜੋਬਾਂ ਕਰ ਕਰਕੇ ਤੁਹਾਡੀ ਬੈਕ ਸਟਿਫ ਹੋ ਗਈ ਆ, ਜਾਂ ਤੁਸੀਂ ਲੌਂਗ ਡਰਾਈਵ ਕਰਦੇ ਹੋ ਅਤੇ ਤੁਹਾਨੂੰ ਟਰੱਕ ਚਲਾਉਂਦੇ, ਖਾਸ ਕਰਕੇ ਡਰਾਈਵਰ ਵੀਰਾਂ ਦੇ ਲਈ, ਔਰ ਨਾਲ ਦੀ ਨਾਲ ਇਹ ਨਾ ਇਹ ਐਸਾ ਕੋਂਬੀਨੇਸ਼ਨ ਆ, ਅੱਜ ਮੈਂ ਜਾ ਕੇ ਆਇਆ ਅਤੇ ਮਨ ਖੁਸ਼ ਹੋ ਗਿਆ, ਜੀ ਕਰਦਾ ਜੀ ਬੈਠੇ ਰਹੀਏ, ਐਸਾ ਮਤਲਬ ਮਿਊਜ਼ਿਕ ਚੱਲ ਰਿਹਾ ਸੀਗਾ, ਇੱਕ ਇਨਵਾਇਰਮੈਂਟ ਬੜੀ ਪ੍ਰੋਫੈਸ਼ਨਲ, ਔਰ ਨਾਲ ਦੀ ਨਾਲ ਜਦੋਂ ਤੁਸੀਂ ਇੱਕ ਹਾਈਜੀਨਿਕ ਵਾਲੇ ਪ੍ਰੋਫੈਸ਼ਨਲ ਮਾਹੌਲ ਦੇ ਵਿੱਚ ਜਾਂਦੇ ਹੋ ਅਤੇ ਤੁਹਾਡਾ ਦਿਲ ਕਰਦਾ ਕਿ ਯਾਰ ਯਾ ਬਿਲਕੁਲ ਫੈਮਿਲੀ ਵਾਲਾ ਮਾਹੌਲ, ਤੁਸੀਂ ਲਿਵਾਨਾ ਵੈਲਨੈਸ ਸਪਾ 'ਤੇ ਇੱਕ ਗੇੜਾ ਜ਼ਰੂਰ ਲਾ ਕੇ ਆਓ। ਉਸ ਤੋਂ ਪਹਿਲਾਂ ਮੈਂ ਐਡਰੈਸ ਅਤੇ ਨੰਬਰ ਦੇਵਾਂ, ਮੈਂ ਰਜਤ ਜੀ ਤੋਂ ਕੋਈ ਸਵਾਲ ਪੁੱਛਣਾ ਚਾਹੂੰਗਾ। ਰਜਤ ਜੀ, ਜਦੋਂ ਅਸੀਂ ਮਸਾਜ ਦੀ ਗੱਲ ਕਰਦੇ ਹਾਂ, ਮਸਾਜ ਕਿਹਨੂੰ ਅਤੇ ਕਦੋਂ ਕਰਵਾਉਣੀ ਚਾਹੀਦੀ ਹੈ?
3: ਬੇਸਿਕ ਮਸਾਜ ਤਾਂ ਦੇਖੋ ਜੀ, ਸਾਰਿਆਂ ਨੂੰ ਹੀ ਕਰਾਉਣੀ ਚਾਹੀਦੀ ਆ, ਸਪੈਸ਼ਲੀ ਜਿਹੜੇ ਵਰਕ ਫਰੋਮ ਹੋਮ ਕਰਦੇ ਆ, ਹਨਾ,
0: ਜਿਹਨੇ ਸਾਰਿਆਂ ਨੂੰ, ਤੁਸੀਂ ਕਿ ਸਾਰਿਆਂ ਨੂੰ?
3: ਸਾਰਿਆਂ ਨੂੰ, ਬਟ ਮੈਂ ਥੋੜ੍ਹਾ ਸਪੈਸੀਫਾਈ ਕਰੂੰਗਾ ਫਿਰ ਵੀ, ਜਿਹੜੇ ਸਿਟਿੰਗ ਜੋਬ ਕਰਦੇ ਨੇ ਜਾਂ ਟਰੱਕਰਸ ਨੇ ਜਾਂ ਜਿਮ ਜਾਂਦੇ ਨੇ, ਰਾਈਟ, ਉਹਨਾਂ ਨੂੰ ਜ਼ਿਆਦਾ ਲੋੜ ਆ, ਸਪੈਸ਼ਲੀ ਟਰੱਕਰਸ ਹੁੰਦੇ, ਉਹਨਾਂ ਦੇ ਬੈਕ ਦੀ ਬੈਂਡ ਮੋਸਟਲੀ ਵੱਜੀ ਹੁੰਦੀ ਆ, ਰਾਈਟ, ਐਂਡ ਜਿਹੜੇ ਵਰਕ ਫਰੋਮ ਹੋਮ ਕਰਦੇ ਨੇ ਉਹਨਾਂ ਦੇ ਮੋਢੇ ਵਗੈਰਾ ਸਟਿਫ ਹੁੰਦੇ ਰਹਿੰਦੇ ਨੇ, ਨੋਰਮਲ ਇਸ ਲਾਈਕ ਵੈਰੀ ਕਾਮਨ ਇਸ਼ੂ ਅੱਜ ਕੱਲ੍ਹ ਜਿਹੜਾ ਕਾਫੀ ਆ ਰਿਹਾ ਵਾ, ਰਾਈਟ, ਅਤੇ ਜਿਹੜੀਆਂ ਮਾਤਾਵਾਂ ਉਹਨਾਂ ਦੇ ਅੱਜ ਕੱਲ੍ਹ ਗੋਡੇ ਵਗੈਰਾ, ਤੁਹਾਨੂੰ ਪਤਾ ਹੀ ਆ, ਜੇ ਜੇ ਜ਼ਿਆਦਾ ਏਜ ਆ ਤਾਂ ਉਹਨਾਂ ਨੂੰ ਥੋੜ੍ਹਾ ਗੋਡੇ ਵਗੈਰਾ ਤਾਂ ਦੁਖਦੇ ਹੁੰਦੇ,
0: ਗੋਡੇ ਤਾਂ ਮੇਰੇ ਵੀ ਦੁਖਦੇ,
3: ਹਨਾ, ਉਹ ਤੁਹਾਡਾ ਪਟੇਟ ਕਰਨਾ, ਐਂਡ ਆਲਸੋ ਜੇ ਕਿਸੇ ਨੂੰ ਸਰਵਾਈਕਲ ਦਾ ਇਸ਼ੂ ਆ, ਕਿਸੇ ਨੂੰ ਮਾਈਗ੍ਰੇਨ ਆ, ਹਨਾ, ਕਿਸੇ ਨੂੰ ਕਿਸੇ ਦੇ ਮਸਲ ਸਟਿਫਨੈਸ,
0: ਸਿਰ ਵੀ ਦੁਖ ਰਿਹਾ ਮੇਰਾ ਅੱਜ,
3: ਉਹ ਤਾਂ ਆਪਾਂ ਟ੍ਰੀਟ ਕਰ ਦਿੰਦੇ ਹਾਂ।
0: ਸੋ ਤੁਸੀਂ ਕੰਟੀਨਿਊ ਰੱਖੋ, ਫਿਰ ਮੈਂ ਉਸ ਤੋਂ ਬਾਅਦ ਤੁਹਾਨੂੰ ਇੱਕ ਦੋ ਕੁਐਸਚਨ ਪੁੱਛਣੇ ਆ।
3: ਹਾਂਜੀ, ਬਿਲਕੁਲ ਬਿਲਕੁਲ ਜੀ, ਹਨਾ, ਜੇ ਉਹ ਕਿਸੇ ਇਸ਼ੂ ਆਉਂਦਾ ਕਿਸੇ ਨੂੰ ਵੀ, ਤਾਂ ਆਪਣੇ ਕੋਲ ਆ ਸਕਦੇ, ਆਪਣੇ ਜਿਹੜੇ ਥੈਰੇਪਿਸਟ ਆ ਵੈਰੀ ਗੁੱਡ ਨੇ ਬੇਸਿਕਲੀ, ਰਾਈਟ, ਅਤੇ ਉਹ ਹੁੰਦਾ ਕੀ ਆ, ਦੇਖੋ ਜੀ ਕਿ ਜਿਹੜੇ ਸਾਡੇ ਥੈਰੇਪਿਸਟ ਨੇ, ਉਹ ਤੁਹਾਡੇ ਲਿਫੈਥਿਕ ਡਰੇਨ ਜਿਹੜੇ ਨੋਟ ਹੁੰਦੇ ਆ ਓਪਨ ਕਰ ਦੇਣ, ਤੁਹਾਡੀ ਬੋਡੀ 'ਤੇ ਇਨਫੋਰਮੇਸ਼ਨ ਹੋਈ ਆ, ਕੁਛ ਵੀ ਹੋਈ ਆ, ਉਹਨੇ ਉਹ ਠੀਕ ਕਰ ਦੇਣੀ ਆ, ਅਤੇ ਤੁਸੀਂ ਰਾਈਟ ਵੇ ਬਿਲਕੁਲ ਗੁੱਡ ਫੀਲ ਕਰੋਗੇ, ਕਿਉਂਕਿ ਸਾਡੇ ਕੋਲ RMT ਹੈਗੇ ਨੇ, ਆਪਾਂ ਡਾਇਰੈਕਟ ਬਿਲਿੰਗ ਵੀ ਕਰਦੇ ਇੰਸ਼ੋਰੈਂਸ ਕੰਪਨੀਸ ਨਾਲ, ਜੇ ਤੁਹਾਡੇ ਕੋਲ ਬੈਨੀਫਿਟ ਹੈਗੇ ਨੇ ਤਾਂ ਤੁਸੀਂ ਜ਼ਰੂਰ ਇਹਨੂੰ ਯੂਜ਼ ਕਰੋ ਜੀ।
0: ਜੀ ਬਿਲਕੁਲ, ਮੈਂ ਇਹੀ ਇੱਕ ਸਵਾਲ ਸੀ ਮੇਰਾ ਕਿ ਤੁਸੀਂ, ਤੁਹਾਡੇ ਕੋਲ RMT ਅਵੇਲੇਬਲ ਆ, ਔਰ ਜਿਹੜੇ ਤੁਹਾਡੇ ਮਸਾਜ ਥੈਰੇਪਿਸਟ ਆ, ਉਹ ਮਤਲਬ ਤੁਸੀਂ ਟ੍ਰੇਨਿੰਗ ਦਿੰਦੇ ਹੋ ਜਾਂ ਰਜਿਸਟਰਡ ਆ ਉਹ?
3: ਆਪਣੇ ਕੋਲ RMT ਵੀ ਹੈਗੇ, ਨੋਨ RMT ਵੀ ਹੈਗੇ ਨੇ, ਜਿਹੜੇ ਨੋਨ RMT ਵੀ ਹੈਗੇ ਨੇ ਨਾ, ਉਹ ਵੀ ਮਸਾਜ ਸਕੂਲ ਜਾ ਰਹੇ ਨੇ, ਕੋਈ ਸਪਤੰਬਰ 'ਚ ਗ੍ਰੈਜੂਏਟ ਹੋ ਰਿਹਾ, ਕੋਈ
0: ਪ੍ਰੋਫੈਸ਼ਨਲ ਟੀਮ
3: 'ਚ ਹੋ ਰਿਹਾ, ਆਪਾਂ ਦੂਜੇ ਮੈਂ ਹਾਇਰਿੰਗ ਨਹੀਂ ਕੀਤੇ, ਮੈਂ ਬਹੁਤ ਹਾਇਰਿੰਗ ਕੀਤੀ ਕੰਮ ਦੇ ਵਿੱਚ ਜੀ।
0: ਕੀ ਬਾਤ ਆ,
3: ਜਸਟ ਕੀਪ ਦਾ ਗੁੱਡ ਸਟਫ।
0: ਸੋ ਜਦੋਂ ਅਸੀਂ ਕਹਿੰਦੇ ਆ ਨਾ ਇੱਕ ਪ੍ਰੋਫੈਸ਼ਨਲ ਇਨਵਾਇਰਮੈਂਟ, ਤੁਸੀਂ ਜਦੋਂ ਲਿਵਾਨਾ ਵੈਲਨੈਸ ਸਪਾ 'ਤੇ ਇੱਕ ਵਾਰੀ ਚਲੇ ਗਏ, ਅਤੇ ਫਿਰ ਤੁਹਾਨੂੰ ਜਾ ਕੇ ਪਤਾ ਲੱਗਣਾ ਕਿ ਕਿਉਂ ਅਸੀਂ ਕਹਿੰਦੇ ਹਾਂ ਕਿ ਇੱਕ ਪ੍ਰੋਫੈਸ਼ਨਲ ਹਾਈਜੀਨਿਕ ਕਲੀਨ ਇਨਵਾਇਰਮੈਂਟ 'ਤੇ, ਇੱਕ ਪਰਿਵਾਰਕ ਮਾਹੌਲ ਦੇ ਵਿੱਚ ਤੁਸੀਂ ਜਾਣਾ ਆ, ਤੁਹਾਡੇ ਘਰ ਬਜ਼ੁਰਗ ਆ, ਉਹਨਾਂ ਦੇ ਗੋਡਿਆਂ 'ਚ ਪੇਨ ਹੋ ਰਹੀ ਆ, ਤੁਸੀਂ ਆਪ ਡਰਾਈਵਿੰਗ ਕਰਦੇ ਹੋ ਜਾਂ ਤੁਸੀਂ ਵਰਕ ਫਰੋਮ ਹੋਮ ਕਰਦੇ ਹੋ, ਬੈਕ ਸਟਿਫ ਆ, ਬੈਕ ਪੇਨ ਆ, ਤੁਹਾਨੂੰ ਅਪਰ ਲਿਫਟ ਪੇਨ ਆ, ਤੁਹਾਨੂੰ ਦੇਖੋ ਮਸਾਜ ਤਾਂ ਮੈਂ, ਮੇਰਾ ਕੁਐਸਚਨ ਤਾਂ ਸੀ, ਮੈਨੂੰ ਲੱਗਦਾ ਕਿ ਮਸਾਜ ਸਾਨੂੰ ਵੈਸੇ ਹੀ ਆਪਣੀ ਬੋਡੀ ਨੂੰ ਰਿਲੈਕਸ ਕਰਨ ਵਾਸਤੇ ਲੈਣਾ ਚਾਹੀਏ, ਜ਼ਰੂਰੀ ਨਹੀਂ ਕਿ ਅਸੀਂ ਗੋਡੇ ਵੇਟ ਹੋਣ ਦੀ ਜਾਂ ਸਾਡੇ ਮੋਢੇ ਲੱਕ ਪੀੜ ਹੋਣ ਦੀ ਵੇਟ ਕਰੀਏ।
3: ਬਿਲਕੁਲ ਬਿਲਕੁਲ ਜੀ, ਆਪਾਂ ਨੂੰ ਐਵਰੀ ਵੀਕ ਰਹਿਣੀ ਚਾਹੀਦੀ ਹੈ, ਅੱਜ ਤੁਸੀਂ ਬਹੁਤ ਗੁੱਡ ਫੀਲ ਕਰਦੇ ਹੋ, ਰਾਈਟ ਵੇ ਔਨ ਦਾ ਮੂਮੈਂਟ ਜੇ ਅਸੀਂ ਉੱਠਦੇ ਮਸਾਜ ਤੋਂ ਬਾਅਦ 'ਚ, ਕਿਉਂਕਿ ਸਾਡੇ ਕੋਲ ਥੈਰੇਪਿਸਟ ਨੇ, ਦੇ ਆਰ ਵੈਰੀ ਵੈਰੀ ਪ੍ਰੋਫੈਸ਼ਨਲ ਐਂਡ ਦੇ ਆਰ ਵੈਰੀ ਵੈਰੀ ਗੁੱਡ।
0: ਸੋ ਆਪਾਂ
3: ਵੀ ਹੀਲਿੰਗ ਹੈ
0: ਬੇਸਿਕਲੀ, ਆਪਾਂ ਇੱਕ ਚੀਜ਼ ਬਣਾਈ ਹੋਈ ਹੈ ਕਿ ਮਸਾਜ ਉਦੋਂ ਹੀ ਲੈਣੀ ਜਦੋਂ ਸਾਡੇ ਲੱਕ ਦੇ ਵਿੱਚ ਪ੍ਰੋਬਲਮ ਆ ਗਈ ਜਾਂ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਪ੍ਰੋਬਲਮ ਦੇ ਗੋ ਥਰੂ ਕਰੇ, ਫਿਰ ਹੀ ਮਸਾਜ ਲੈਣੀ।
3: ਨਹੀਂ ਨਹੀਂ ਜੀ, ਇਹ ਤੁਹਾਨੂੰ ਐਵਰੀ ਵੀਕ ਰਹਿਣੀ ਚਾਹੀਦੀ ਹੈ, ਸਾਰਿਆਂ ਨੂੰ ਲੈਣੀ ਚਾਹੀਦੀ ਹੈ ਚੁੱਲ੍ਹ ਦੇ ਵਿੱਚ,
0: ਕਿਉਂਕਿ ਜਿਹੜੇ ਮਸਲ ਆ ਤੁਹਾਡੇ, ਦੇ ਨੀਡ ਟੂ ਬੀ ਰਿਲੈਕਸ।
3: ਐਗਜੈਕਟਲੀ, ਉਹ ਕਈ ਵਾਰ ਬਹੁਤ ਟਾਈਟ ਹੋ ਜਾਂਦੇ ਨੇ ਬੇਸਿਕਲੀ ਨਾ, ਸਪੈਸ਼ਲੀ ਜਦੋਂ ਜਿਮ ਜੁੰਮ ਜਾਂਦੇ ਹੋ, ਤੁਸੀਂ ਓਵਰ ਯੂਜ਼ ਕਰਦੇ ਹੋ ਮਸਲਸ ਦਾ,
0: ਜੀ
3: ਜੋ ਓਵਰ ਯੂਜ਼ ਕਰੋਗੇ ਉਹਨੇ ਤਾਂ ਦੇਖੋ ਜੀ ਟਾਈਟ ਹੋਣਾ ਹੀ ਆਟੋਮੈਟਿਕਲੀ ਨਾ ਜੀ।
0: ਸੋ ਬਿਲਕੁਲ ਜੀ, ਔਰ ਨਾਲ ਦੀ ਨਾਲ ਭੈਣਾਂ ਵਾਸਤੇ ਲੇਜ਼ਰ ਹੇਅਰ ਰਿਮੂਵਲ, ਔਰ ਨਾਲ ਦੀ ਨਾਲ ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ ਸਾਡੀਆਂ ਪ੍ਰੈਗਨੈਂਟ ਭੈਣਾਂ ਵਾਸਤੇ, ਜਿੰਨੀਆਂ ਵੀ ਲੇਡੀਜ਼ ਸੁਣ ਰਹੀਆਂ ਉਹਨਾਂ ਵਾਸਤੇ ਬਹੁਤ ਹਾਈਜੀਨਿਕ ਇਨਵਾਇਰਮੈਂਟ ਵਾਸਤੇ, ਪਰਿਵਾਰਕ ਮਾਹੌਲ, ਤੁਸੀਂ ਇੱਕ ਵਾਰ ਇੱਕ ਗੇੜਾ ਲਾ ਤੇ ਹਾਈਜੀਨਿਕ ਪਲੇਸ ਲੱਭ ਰਹੇ ਸੀ ਤਾਂ ਲਵਾਨਾ ਵੈਲਨੈਸ ਸਪਾ। ਇਹ ਲੋਕੇਸ਼ਨ ਮਾੜੀ ਤੁਸੀਂ ਕਰੋਗੇ ਕਿੱਥੇ ਕਿਹੜਾ ਮੇਨ ਇੰਟਰਸੈਕਸ਼ਨ?
3: ਇਹ ਬੇਸਿਕਲੀ ਆਪਣਾ ਸਟੀਸ ਐਂਡ ਏਅਰਪੋਰਟ ਤੇ ਪੈਂਦਾ ਵਾ। ਆਪਣਾ ਐਡਰੈਸ ਹੈਗਾ ਵਾ 341 ਪਾਰਕ ਸਕੁਅਰ ਯੂਨਿਟ ਨੰਬਰ 5 ਤੇ ਆਪਣਾ ਫੋਨ ਨੰਬਰ ਹੈਗਾ ਜੀ 416-881-5385।
0: ਸੋ ਬਿਲਕੁਲ ਜੀ 416-881-5385 416-881-5385 ਲਵਾਨਾ ਵੈਲਨੈਸ ਸਪਾ 341 ਪਾਰਕਹਸਟ ਸਕੁਅਰ ਬਰੈਂਪਟਨ ਦੇ ਵਿੱਚ ਲੋਕੇਟਡ ਨੇ। ਸੋ ਗੂਗਲ ਕਰ ਲਿਓ ਲਵਾਨਾ ਵੈਲਨੈਸ ਸਪਾ। ਮੈਂ ਐਡਰੈਸ ਨਹੀਂ ਮਹਿਰਾ, ਮੈਂ ਅੱਜ ਗੂਗਲ 'ਤੇ ਮਾਰ ਕੇ ਗਿਆ ਅਤੇ ਪੜਕ ਦੇ ਨੇ ਆ ਗਿਆ। ਤੁਸੀਂ ਵੀ ਇੱਕ ਕੌਫੀ ਦਾ ਕੱਪ ਲੈਣਾ ਆ ਅਤੇ ਇੱਕ ਜਿਹੜਾ ਲਵਾਨਾ ਵੈਲਨੈਸ ਸਪਾ ਦਾ ਲਾ ਕੇ ਆਓ, ਤੁਹਾਨੂੰ ਪਤਾ ਲੱਗੂਗਾ। ਤੁਸੀਂ ਬਸ ਕਹਿਣਾ ਕਿ ਬਸ ਹੁਣ ਮੈਨੂੰ ਢਾ ਲਓ ਅਤੇ ਮੇਰਾ ਜਿੱਥੋਂ ਜੀ ਕਰਦਾ ਮਸਾਜ ਕਰ ਦਿਓ। ਮੈਂ ਅੱਜ ਗਿਆ ਸੀ, ਮੈਂ ਤਾਂ ਕਿਹਾ ਬਾਈ ਜੀ ਮੇਰੇ ਲੱਕ 'ਤੇ ਚੜ੍ਹ ਜਾਓ ਬਸ, ਇੱਦਾਂ ਕਿ ਲੱਕ ਬਹੁਤ ਪੇਨ ਕਰ ਰਿਹਾ ਸੀ ਮੇਰਾ, ਸਮਾਂ ਘੱਟ ਸੀ ਅਤੇ ਮੈਨੂੰ ਚਾਹੀਦਾ ਕਿ ਇੱਕ ਪ੍ਰੋਫੈਸ਼ਨਲ, ਕਿਉਂਕਿ ਨਾ ਇੱਥੇ ਇੱਥੇ ਹੈਗੇ ਨਾਨ ਪ੍ਰੋਫੈਸ਼ਨਲ ਲੋਕ
3: ਬਹੁਤ ਨੇ,
0: ਬਹੁਤ ਜ਼ਿਆਦਾ, ਕਿਉਂਕਿ ਸਾਨੂੰ, ਮੈਂ ਮਜ਼ਾਕ ਦੀ ਗੱਲ ਇਸ ਕਰਕੇ ਕੀਤੀ ਹੈ ਕਿ ਸਾਡੇ ਦਿਮਾਗ 'ਚ ਨਾ ਜਿਹੜਾ ਮਸਾਜ ਦਾ ਜਿਹੜਾ ਇੱਕ
3: ਕਨਸੈਪਟ
0: ਰੋਂਗ ਹੋ ਗਿਆ।
3: ਬਿਲਕੁਲ ਬਿਲਕੁਲ।
0: ਸੋ ਇੱਕ ਇਹ ਮੈਡੀਕਲ ਪ੍ਰੂਵਨ ਆ, ਡਾਕਟਰ ਕਹਿੰਦੇ ਮਸਾਜ ਲੈ ਕੇ ਆਓ ਅਸੀਂ ਹੱਸ ਪੈਂਦੇ ਹਾਂ।
3: ਹਾਂਜੀ ਬਿਲਕੁਲ ਬਿਲਕੁਲ, ਹੈਨਾ।
0: ਸੋ ਸਾਨੂੰ ਇਹ ਲੱਗਦਾ ਕਿ ਮਸਾਜ ਸਿਰਫ ਬਿਮਾਰ ਬੰਦੇ ਨੂੰ ਤੇ ਜਿਹੜਾ ਮਰੀਜ਼ ਬੰਦਾ ਆ ਜਾਂ ਜਿੰਨਾ ਚਿਰ ਡਿੱਗੂਗਾ ਨਹੀਂ ਉਹਨੂੰ ਮਸਾਜ ਨਹੀਂ ਲੈਣੀ ਚਾਹੀਦੀ, ਜਾਂ ਜਿਹਦੇ ਮਸਲ ਦੇ ਵਿੱਚ ਕੋਈ ਇੰਜਰੀ ਨਾ ਹੋਵੇ ਤਦ ਤੱਕ ਮਸਾਜ ਨਹੀਂ ਲੈਣੀ ਚਾਹੀਦੀ। ਜੇ ਤੁਸੀਂ ਆਪਣੀ ਬਾਡੀ ਨੂੰ ਰਿਲੈਕਸ ਕਰਨਾ, ਤੁਸੀਂ ਚਾਹੁੰਦੇ ਹੋ ਕਿ ਜਾਂ ਤੁਸੀਂ ਇਹੀ ਸੋਚਦੇ ਹੋ ਕਿ ਜਿੰਨਾ ਚਿਰ ਮਸਲ ਸਟਿਫ ਨਹੀਂ ਹੁੰਦੇ ਉਦੋਂ ਬਾਅਦ ਹੀ ਮਸਾਜ ਲਵਾਂਗੇ। ਸੋ ਜ਼ਰੂਰ ਜੇ ਤੁਹਾਡਾ ਹਾਰਡ ਵਰਕ ਆ, ਤੁਸੀਂ ਸਿਟਿੰਗ ਜੋਬ ਕਰਦੇ ਹੋ, ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਡਰਾਈਵਰ ਹੋ, ਤਾਂ ਤੁਸੀਂ ਜ਼ਰੂਰ ਮਸਾਜ ਦੀ ਥੈਰੇਪੀ। ਔਰ ਇੱਥੇ ਬੜੀ ਖੂਬਸੂਰਤ ਗੱਲ ਤੁਸੀਂ ਕਹੀ ਕਿ ਤੁਸੀਂ ਬਿਲਿੰਗਸ ਦੀ ਇੰਸ਼ੋਰੈਂਸ ਨੂੰ ਕਰਦੇ ਹੋ,
3: ਡਾਇਰੈਕਟ ਬਿਲਿੰਗ ਕਰਦੇ, ਜਿਹੜੇ ਕੋਲ ਬੈਨੀਫਿਟਸ ਹੈਗੇ ਆ,
0: ਜਿਹਦੇ ਕੋਲ ਬੈਨੀਫਿਟ ਆ ਜੋਬ ਵੱਲੋਂ, ਤੁਸੀਂ ਤੁਹਾਡੀ ਸਿੱਧੀ ਜਿਹੜੀ ਬਿਲਿੰਗ ਆ ਤੁਹਾਨੂੰ ਇੰਸ਼ੋਰੈਂਸ ਨੂੰ ਕਰ ਦੇਣੀ ਆ। ਬਸ ਤੁਹਾਡੇ ਤੋਂ ਕੋਈ ਪੈਸਾ ਨਹੀਂ, ਤੁਸੀਂ ਬਸ ਜਾਓ ਔਰ ਆਪਣੀ ਸਰਵਿਸ ਲਵਾਨਾ ਵੈਲਨੈਸ ਸਪਾ ਤੋਂ ਲੈ ਕੇ ਆਉਣੀ ਆ। ਲਵਾਨਾ ਵੈਲਨੈਸ ਸਪਾ ਬਾਜੀ ਨੰਬਰ ਇੱਕ ਵਾਰ ਫਿਰ ਦੇ ਦਿਓ।
3: ਹਾਂਜੀ ਬਿਲਕੁਲ ਜੀ, ਇਸ 416-881-5385।
0: ਬਿਲਕੁਲ ਜੀ, 905-673-3337 ਤੇ ਲਵਾਨਾ ਵੈਲਨੈਸ ਸਪਾ।

ਨਾਲ ਦੀ ਨਾਲ ਤੁਸੀਂ ਲਰਨ ਫਰੈਂਚ ਵਿਦ ਨਿਤਿਕਾ ਨੂੰ ਯਾਦ ਰੱਖਣਾ, ਜੇ ਤੁਸੀਂ ਤੁਹਾਡੇ ਬੱਚਿਆਂ ਨੂੰ ਇੰਟਰਨੈਸ਼ਨਲ ਸਟੂਡੈਂਟ ਹੋ, ਤੁਹਾਨੂੰ ਤਾਂ ਬਾਈ ਫਰੈਂਚ ਬਿਲਕੁਲ ਕੰਪਲਸਰੀ ਆ, ਤੁਸੀਂ ਫਰੈਂਚ ਸਿੱਖਣਾ ਚਾਹੁੰਦੇ ਹੋ, ਫਟਾਕੇਦਾਰ ਫਰੈਂਚ ਸਿੱਖਣੀ ਆ, ਔਰ ਉਹ ਵੀ ਥੋੜ੍ਹੇ ਸਮੇਂ ਦੇ ਵਿੱਚ, ਥੋੜ੍ਹੇ ਪੈਸਿਆਂ ਦੇ ਵਿੱਚ, ਤਾਂ ਕਿਉਂਕਿ ਮੈਂ ਥੋੜ੍ਹੇ ਪੈਸਿਆਂ ਦੀ ਗੱਲ ਇਸ ਕਰਕੇ ਕੀਤੀ, ਤੁਹਾਨੂੰ ਅੱਜ ਕੱਲ੍ਹ ਲੈਵਲਾਂ ਦੇ ਚੱਕਰਾਂ 'ਚ ਉਲਝਾ ਲਿਆ ਜਾਂਦਾ ਕਿ ਪਹਿਲਾਂ ਆਹ ਲੈਵਲ ਕਰੋ ਫਿਰ ਆਹ ਲੈਵਲ ਕਰੋ, ਅਤੇ ਉਸ ਲੈਵਲਾਂ ਦੇ ਵਿੱਚ ਬਹੁਤ ਸਮਾਂ ਵੀ ਬੀਤ ਜਾਂਦਾ, ਬਹੁਤ ਸਾਰਾ ਤੁਹਾਡਾ ਪੈਸਾ ਵੇਸਟ ਹੁੰਦਾ। ਤੁਸੀਂ ਘੱਟ ਪੈਸਿਆਂ ਦੇ ਵਿੱਚ ਥੋੜ੍ਹੇ ਸਮੇਂ ਦੇ ਵਿੱਚ ਫਰੈਂਚ ਫਟਾਕੇਦਾਰ ਸਿੱਖਣਾ ਚਾਹੁੰਦੇ ਹੋ, ਤਾਂ ਤੁਸੀਂ ਲਰਨ ਫਰੈਂਚ ਵਿਦ ਨਿਤਿਕਾ ਜੀ ਨਾਲ ਗੱਲਬਾਤ ਕਰ ਲਓ। ਲਰਨ ਫਰੈਂਚ ਵਿਦ ਨਿਤਿਕਾ, ਸਮਰ ਕਲਾਸਿਸ ਵੀ ਸ਼ੁਰੂਆਤ ਹੋ ਗਈਆਂ ਬੱਚਿਆਂ ਵਾਸਤੇ, ਜਿਹੜੇ ਬੱਚੇ ਮਿਡਲ ਸਕੂਲ 'ਚ ਛੋਟੇ ਬੱਚੇ ਥੋੜ੍ਹੀ ਉਹਨਾਂ ਨੂੰ ਫਰੈਂਚ ਸਿਖਾਉਣਾ ਚਾਹੁੰਦੇ ਹੋ, ਤਾਂ ਤੁਸੀਂ ਜ਼ਰੂਰ ਲਰਨ ਫਰੈਂਚ ਵਿਦ ਨਿਤਿਕਾ ਜੀ ਨਾਲ ਗੱਲਬਾਤ ਕਰੋ। ਸਮਰ ਕਲਾਸਾਂ ਦੇ ਵਿੱਚ ਤੁਸੀਂ ਐਡਮਿਸ਼ਨ ਦਵਾ ਦਿਓ। ਸੋ ਐਡਮਿਸ਼ਨਸ ਓਪਨ ਹੋ ਚੁੱਕੀਆਂ ਨੇ, 647-5493-6479-594-9093। ਲਰਨ ਫਰੈਂਚ ਵਿਦ ਨਿਤਿਕਾ ਜੀ। ਜਿੰਨਾ ਚਿਰ ਗੁਰਦਾਸ ਮਾਨ ਜੀ ਤੁੰਬੀਆਂ ਵਜਾ ਰਹੇ, ਉਹਨਾਂ ਚਿਰ ਦੋ ਐਡਾਂ ਹੋਰ ਦੇ ਦਈਏ ਤੁਹਾਡੇ ਕੰਮ ਦੀਆਂ। ਵਾਓ ਈਟਸ ਮੇਰੇ ਬਿਲਕੁਲ ਲਾਗੇ ਏਅਰਪੋਰਟ 'ਤੇ, ਬਿਲਕੁਲ ਡੈਰੀ ਦੇ ਉੱਪਰ ਵਾਓ ਈਟਸ, ਤੁਸੀਂ ਮੋਮੋ ਖਾਣੇ ਆ, ਦਿੱਲੀ ਵਰਗਾ ਤੁਸੀਂ ਇੱਕ ਟੇਸਟ ਲੱਭ ਰਹੇ ਹੋ ਫਾਸਟ ਫੂਡ ਦੇ ਵਿੱਚ, ਤਾਂ ਵਾਓ ਈਟਸ। ਸਭ ਤੋਂ ਵੱਡੀ ਗੱਲ ਹੈ ਕਿ ਜਿੰਨੇ ਵੀ ਸਾਡੇ ਵੈਜੀਟੇਰੀਅਨ ਫੈਮਿਲੀ ਆ, ਵੈਜ ਪਿਓਰ ਵੈਜ ਮੋਮੋਜ ਹਾਈਜੀਨਿਕ ਹਿਸਾਬ ਨਾਲ ਬਣੇ ਹੋਏ ਵਾਓ ਈਟਸ 'ਤੇ ਓਨਲੀ $3.99 ਦੇ ਵਿੱਚ, $3.99 ਦੇ ਵਿੱਚ, $3.99 ਦੇ ਵਿੱਚ, $99 ਯਾਨੀ ਕਿ $3.99 ਦੇ ਵਿੱਚ ਤੁਹਾਨੂੰ ਮੋਮੋ ਮਿਲ ਜਾਣੇ ਆ ਵਾਓ ਈਟਸ 'ਤੇ। ਵਾਓ ਈਟਸ 'ਤੇ ਤੁਸੀਂ ਪਹੁੰਚੋ, ਔਡਰ ਕਰੋ, ਰੇਡੀਓ ਡਾਊਨ ਦਾ ਰੈਫਰੈਂਸ ਦਿਓ, ਅਤੇ ਤੁਸੀਂ ਵਾਓ ਈਟਸ 905-677-0090-905-677-0090 ਵਾਓ ਈਟਸ।

ਔਰ ਡਰੀਮ ਹੋਮ ਅਪਲਾਈਂਸਿਸ ਤੁਸੀਂ ਅਪਲਾਈਂਸਿਸ ਲੈਣ ਜਾ ਰਹੇ ਹੋ, ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੁਸੀਂ ਅਪਲਾਈਂਸਿਸ ਲੈਣੇ ਆ ਤਾਂ ਤੁਸੀਂ ਡਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ। ਡਰੀਮ ਹੋਮ ਅਪਲਾਈਂਸਿਸ ਤੁਹਾਡੀ ਬੱਚਤ ਵੀ ਕਰਕੇ ਦੇਣਗੇ, ਨਾਲ ਤੋਹਫੇ ਵੀ ਦੇਣਗੇ, ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ ਤਾਂ ਤੁਹਾਡੀ ਇੰਸਟਾਲੇਸ਼ਨ ਬਿਲਕੁਲ ਫਰੀ ਆ ਅਤੇ ਡਿਲੀਵਰੀ ਫਰੀ ਕਰ ਦੇਣੀ ਆ ਜਦੋਂ ਤੁਸੀਂ ਕਹੋਗੇ ਕਿ ਰੇਡੀਓ ਉਡਾਨ ਸੁਣ ਕੇ ਆਏ ਆ। ਬਹੁਤ ਸਾਰੀ ਬੱਚੇ ਤੁਹਾਡੀ ਹੋ ਜਾਣੀ ਆ, $500-600 ਤਾਂ ਤੁਹਾਡਾ ਇੰਸਟਾਲੇਸ਼ਨ ਦਾ ਇੱਕ ਉਹਨਾਂ ਨੇ ਮਾਈਨਸ ਕਰ ਦੇਣਾ, ਨਾਲ ਦੀ ਨਾਲ ਤੁਹਾਡੀ ਡਿਲੀਵਰੀ ਫਰੀ ਹੋ ਜਾਣੀ ਆ। ਔਰ ਸਭ ਤੋਂ ਖੂਬਸੂਰਤ ਗੱਲ ਆ, ਇਹ ਕਹਿੰਦੇ ਕਿ ਪੂਰੇ GTA ਅੰਟਾਰੀਓ ਦੇ ਤੁਸੀਂ ਕੋਈ ਫਲਾਇਰ ਲੈ ਕੇ ਆਓ, ਕੋਈ ਡੀਲ ਲੈ ਕੇ ਆਓ, ਉਹਨੂੰ ਇਹ ਬੀਟ ਕਰਕੇ ਦੇਣਗੇ, ਗਰੰਟੀਡ। ਇਹਦਾ ਮਤਲਬ ਤਾਂ ਇਹ ਹੈ ਕਿ ਤੁਹਾਡੀ ਗਰੰਟੀਡ ਸੇਵਿੰਗ ਹੋ ਰਹੀ ਆ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ। ਕਿਤੋਂ ਵੀ ਕੋਟੇਸ਼ਨ ਲਓ ਅਤੇ ਇਹਨਾਂ ਕੋਲ ਜਾਓ, ਪ੍ਰਾਈਸ ਬੀਟ ਕਰਕੇ, ਇੰਸਟਾਲੇਸ਼ਨ ਫਰੀ ਕਰਕੇ, ਡਿਲੀਵਰੀ ਫਰੀ ਕਰਕੇ ਤੁਹਾਡੇ ਅਪਲਾਈਂਸਿਸ ਘਰ ਪਹੁੰਚਾ ਦੇਣਗੇ। 905-805-3000, 905-805-3000, ਡ੍ਰੀਮ ਹੋਮ ਅਪਲਾਈਂਸਿਸ।

ਪਹਿਲਾਂ ਤੁਸੀਂ ਸਾਰੇ ਜਾਣੇ ਮੈਨੂੰ ਮਾਫ਼ੀ ਦਿਓ ਕਿ ਬਹੁਤ ਸਾਰੀਆਂ ਤੁਹਾਡੀਆਂ ਕਾਲਸ ਆਈਆਂ ਬਈ, ਮੈਂ ਭੁੱਲ ਗਿਆ ਸੀਗਾ ਕਾਲ ਤੁਹਾਡੀਆਂ ਲੈਣੀਆਂ ਕਿਉਂਕਿ ਸਾਡੇ ਸਪੋਂਸਰ ਸਾਹਿਬਾਨ ਸਾਡੇ ਨਾਲ ਸੀ ਅਤੇ ਜਿਹਨਾਂ ਜਿਹਨਾਂ ਵੀਰਾਂ ਭੈਣਾਂ ਭਰਾਵਾਂ ਦੀਆਂ ਕਾਲਸ ਆਈਆਂ ਆਪਾਂ ਤੁਹਾਨੂੰ ਵੈਸੇ ਹੀ ਸਲੀਮ ਸਾਹਿਬ ਦੀਆਂ ਟਿਕਟਾਂ ਫ੍ਰੀ ਦੇ ਦੇਣੀਆਂ, ਕਿਸ ਦਿਨ ਆਪਾਂ ਕੰਟੈਸਟ ਰੱਖਾਂਗੇ। ਅਤੇ ਮਾਫ਼ ਕਰਨਾ ਮੈਂ ਕਾਲਸ ਨਹੀਂ ਲੈ ਪਾਇਆ ਕਿਉਂਕਿ ਸਾਡੇ ਸਪੋਂਸਰ ਸਾਹਿਬਾਨ ਆਏ ਸੀਗੇ, ਅੱਜ ਅਨਪਲਾਨਡ ਹੋ ਗਿਆ ਸਾਰਾ ਕੁਛ ਥੋੜ੍ਹਾ ਜਿਹਾ। ਅਤੇ ਕਿਉਂਕਿ ਅੱਜ ਜਿਹੜੀ ਖੂਬਸੂਰਤ ਆਵਾਜ਼ ਆਈ ਹੈ, ਮੈਂ ਕਹਿੰਦਾ ਕਿ 2 ਮਿੰਟ ਰਹਿ ਗਿਆ ਤਾਂ 2 ਮਿੰਟ ਵੀ ਮੈਂ ਛੱਡਣੇ ਨਹੀਂ, ਆਪਾਂ 2 ਮਿੰਟਾਂ ਦੇ ਵਿੱਚ ਵੀ ਕੁਛ ਨਾ ਕੁਛ ਖੂਬਸੂਰਤ ਸੁਣ ਲੈਣਾ ਆ। ਨਾਲ ਦੀ ਨਾਲ ਤੁਸੀਂ ਯਾਦ ਰੱਖਣਾ ਹੈ, ਫਰੈਸ਼ ਹੇਅਰ ਟੋਨਿਕ ਦੇ ਜਫਰ ਮੇਰੇ ਕੋਲ ਗੰਜੇ ਹੋ ਰਹੇ ਹੋ, ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਤਾਂ ਗਰੰਟੀਡ ਦੇ ਨਾਲ ਜਫਰ ਮਲਿਕ ਜੀ ਕਹਿੰਦੇ ਕਿ ਗਰੰਟੀ ਆ, ਫੋਟੋ ਖਿੱਚ ਲਓ, 10 ਦਿਨਾਂ ਦੇ ਵਿੱਚ ਰਿਜ਼ਲਟ ਨਾ ਆਇਆ ਤਾਂ ਮੈਨੂੰ ਫੜ ਲਿਓ। ਬਸ ਤੁਸੀਂ ਫੜਨਾ ਨਹੀਂ ਆ, ਬਜ਼ੁਰਗ ਬੰਦੇ ਆ, ਪਰ ਇਹ ਆ ਕਿ ਗਰੰਟੀਡ ਆ, 21 ਸਾਲਾਂ ਦਾ ਤਜ਼ਰਬਾ ਆ, 21 ਸਾਲਾਂ ਦੇ ਤਜ਼ਰਬੇ ਤੋਂ ਉਹਨਾਂ ਨੇ ਇੱਕ ਟੋਨਿਕ ਬਣਾਇਆ, ਫਰੈਸ਼ ਹੇਅਰ ਟੋਨਿਕ। 647-5519-6475215159 ਅਤੇ ਤੁਸੀਂ ਇਸ ਫਰੈਸ਼ ਹੇਅਰ ਟੋਨਿਕ ਨੂੰ ਲੈ ਕੇ ਆਓ ਅਤੇ ਆਪਣੇ ਵਾਲ ਦੁਆਰਾ ਉਗਾਓ ਅਤੇ ਆਪਣੀ ਖੇਤੀ ਨੂੰ ਹਰਾ ਭਰਾ ਕਰੋ। ਫਰੈਸ਼ ਹੇਅਰ ਟੋਨਿਕ ਜਫਰ ਮਲਿਕ ਔਰ ਨਾਲ ਦੀ ਨਾਲ ਬਾਈ ਜੀ ਆਉਣ ਦਿਓ।

0: ਬੈਗੀ ਜਦ ਜੀ ਕੀਤਾ ਛਾਂਗ ਕੇ ਲੈ ਗਈ ਹੋਈ ਉਸ ਰੁੱਖ ਨੂੰ ਵੱਢ ਕੇ ਉਸ ਰੁੱਖ ਨੂੰ ਵੱਢ ਕੇ ਧੁੱਪੇ ਚਿਹਰਾ ਲੂਸ ਹੋ ਰਿਹਾ
1: ਏ
0: ਉਹ ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ
1: ਏ
0: ਉਹ ਦੱਸ ਸਾਨੂੰ ਛੱਡ ਕੇ ਉਹ ਦੱਸ ਸਾਨੂੰ ਛੱਡ ਕੇ
1: ਓਏ ਬੱਲੇ ਬੱਲੇ ਕਿਆ ਬਾਤ ਆ ਇਹ ਤਾਂ ਹੁਣ ਛੱਡਣਾ ਵੀ ਪੈਣਾ ਸਮਾਂ ਵੀ ਹੋ ਗਿਆ ਮੈਂ ਕਹਿੰਦਾ ਹੁਣ ਨਾ ਹਮੇਸ਼ਾ ਕਿ ਥੋੜਿਆਂ ਵਾਂਗੂੰ ਥੁੜਕੇ ਮਿਲੀਏ ਥੋੜਿਆਂ ਵਾਂਗੂੰ ਥੁੜਕੇ ਮਿਲੀਏ ਅਤੇ ਪੰਛੀਆਂ ਵਾਂਗੂੰ ਉੜ ਕੇ ਮਿਲੀਏ ਥੋੜਿਆਂ ਵਾਂਗੂੰ ਥੁੜਕੇ ਮਿਲੀਏ ਪੰਛੀਆਂ ਵਾਂਗੂੰ ਉੜ ਕੇ ਮਿਲੀਏ ਅਤੇ ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ ਮੁੜ ਕੇ ਮਿਲੀਏ ਦਿਲ ਨਹੀਂ ਭਰਿਆ ਮੁੜ ਕੇ ਮਿਲੀਏ ਸੋ ਇਹ ਮੇਲੇ ਗੇਲੇ ਇੱਥੇ ਸਮਾਪਤ ਕਰਨੇ ਪੈਣੇ ਕਿਉਂਕਿ ਸਮਾਂ ਹੋ ਗਿਆ ਅੱਜ ਸਾਡੇ ਸਟੂਡੀਓ ਦੇ ਵਿੱਚ ਖੂਬਸੂਰਤ ਚਿਹਰੇ ਨੇ ਆਇਆ ਵੈਲਕਮ ਕਹਿੰਦੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵਾਰ ਵਾਰ ਆਓ ਇਸ ਖੂਬਸੂਰਤ ਆਵਾਜ਼ ਨੂੰ ਫਿਰ ਸਾਨੂੰ ਸੁਣਾਓ ਸਾਨੂੰ ਬਹੁਤ ਸਾਰੀਆਂ ਕਾਲਜ਼ ਆਈਆਂ ਅੱਜ ਸਮਾਂ ਨਹੀਂ ਮਿਲਿਆ ਕਿਉਂਕਿ ਥੋੜ੍ਹਾ ਜਿਹਾ ਅਨਪਲਾਨਡ ਸੀਗਾ ਅਤੇ ਫਿਰ ਕਿਸੇ ਦਿਨ ਇਸ ਆਵਾਜ਼ ਨੂੰ ਤੁਹਾਡੇ ਰੂਬਰੂ ਕਰਾਂਗੇ ਸੋ ਜ਼ਰੂਰ ਸਾਨੂੰ ਇੱਥੇ ਇਜਾਜ਼ਤ ਦੇ ਦਿਓ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਬਾਦ ਰੱਖਿਓ ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਜ਼ਿੰਦਗੀ ਜ਼ਿੰਦਾਬਾਦ ਅਤੇ ਖੁਸ਼ ਰਹੋ ਆਬਾਦ ਰਹੋ ਖੂਬਸੂਰਤ ਸ਼ਾਮ ਔਰ ਖੂਬਸੂਰਤ ਰਾਤ ਨੂੰ ਸਭ ਨੂੰ ਗੁੱਡ ਨਾਈਟ ਅਤੇ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਕੱਲ੍ਹ ਨੂੰ ਸਵੇਰੇ 7-8 ਪੰਜਾਬੀ ਲਹਿਰਾਂ ਦੇ ਵਿੱਚ ਅਤੇ ਸ਼ਾਮ ਨੂੰ 9-10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਫਿਰ ਮੇਲੇ ਹੋਣਗੇ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ,

0: ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਬਿਲਕੁਲ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਪਰਿਵਾਰ ਤੁਹਾਡੇ ਸਾਰਿਆਂ ਦੇ ਖੁਸ਼ ਹੋਣਗੇ, ਖੁਸ਼ਹਾਲੀ ਹੋਏਗੀ ਘਰਾਂ ਦੇ ਵਿੱਚ। ਤੇ ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਰੋਜ਼ਾਨਾ ਦੀ ਤਰ੍ਹਾਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਅੱਜ ਤਰੀਕ ਹੋ ਗਈ 9 ਜੂਨ, ਮੰਗਲਵਾਰ ਦਾ ਦਿਨ ਹੈ, ਉਹ ਵੀ ਬੀਤ ਚੱਲਿਆ, ਬਸ ਹੋਰ ਡੇਢ ਘੰਟਾ ਦੋ ਬਾਕੀ ਹੈ। ਤੇ ਕੱਲ ਤਰੀਕ ਹੋ ਜਾਣੀ ਹੈ 10 ਜੂਨ। ਕੱਲ ਨੂੰ ਟੈਂਪਰੇਚਰ ਹੋਏਗਾ 29 ਡਿਗਰੀ ਟੈਂਪਰੇਚਰ ਹੋਏਗਾ, ਪਰ ਇੰਨਾ ਥੋੜਾ ਜਿਹਾ ਚਲੋ ਅੱਛੀ ਗੱਲ ਹੈ ਕਿ 20 ਤੋਂ 25 ਕਿਲੋਮੀਟਰ ਦੀ ਹਵਾ ਜਿਹੜੀ ਜ਼ਰੂਰ ਚੱਲੇਗੀ, ਕਿਉਂਕਿ ਹਵਾ ਚੱਲਦੀ ਹੋਏਗੀ ਨਾ ਤਾਂ ਜ਼ਿਆਦਾ ਟੈਂਪਰੇਚਰ ਜਿਹੜਾ ਉਹ ਵੀ ਬਰਦਾਸ਼ਤ ਹੋ ਜਾਂਦਾ। ਤੇ ਅਦਰਵਾਈਜ਼ ਜੇ ਹਵਾ ਵੀ ਨਾ ਚੱਲਦੀ ਹੋਵੇ, ਟੈਂਪਰੇਚਰ ਵੀ 29-30 ਹੋਵੇ, ਤਾਂ ਫਿਰ ਬੜੀ ਮੁਸ਼ਕਲ ਹੋ ਜਾਂਦੀ ਹੈ, ਬਾਹਰ ਅੰਦਰ ਨਿਕਲਣਾ ਥੋੜ੍ਹਾ ਜਿਹਾ ਮੁਸ਼ਕਲ ਹੋ ਜਾਂਦਾ, ਅਤੇ ਘਰ ਦੇ ਵਿੱਚ ਹੀ ਬੈਠਣਾ ਪੈਂਦਾ ਹੈ, ਖਾਸ ਤੌਰ 'ਤੇ ਜਿਹੜੇ ਕੰਮ ਕਾਰ ਨਹੀਂ ਕਰਦੇ, ਘਰਾਂ ਦੇ ਵਿੱਚ ਤਸ਼ਰੀਫ ਫਰਮਾ ਹੁੰਦੇ ਨੇ। ਸੋ ਅੱਜ ਰਾਤ ਦੀ ਵੀ ਪੋਸੀਬਿਲਿਟੀ ਹੈ, ਰਾਤ ਨੂੰ 12-1 ਵਜੇ ਤੋਂ ਬਾਅਦ ਬਾਰਿਸ਼ 100% ਸ਼ੋ ਕਰ ਰਿਹਾ। ਸੋ ਵਧੀਆ, ਅੱਛੀ ਗੱਲ ਹੈ, ਬਾਰਿਸ਼ ਪਏਗੀ ਤਾਂ ਥੋੜ੍ਹਾ ਬਹੁਤ ਜਿਹੜੀ ਗਰਮੀ ਦਾ ਕਹਿਰ ਜਿਹੜਾ ਉਹ ਘਟੇਗਾ। ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡੇ ਸਟੂਡੀਓ ਦਾ ਨੰਬਰ ਹਰ ਰੋਜ਼ ਦੀ ਤਰ੍ਹਾਂ ਉਹ ਹੀ ਕੋਈ ਹੈ, 647-367-5353, 647-367-5353, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸੋ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਸੁਣਦੇ ਹੋ ਤੁਸੀਂ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਇਸ ਨੂੰ ਚਲਾਇਆ ਜਾਂਦਾ ਹੈ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਆਨਲਾਈਨ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਅਖਬਾਰ ਵੀ ਉਸ ਨੂੰ ਤੁਸੀਂ ਪੜ੍ਹ ਸਕਦੇ ਹੋ। ਇਸ ਦੀ ਐਪ ਡਾਊਨਲੋਡ ਕਰਕੇ vps24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਸੋਰੀ, ਤੁਸੀਂ IPTV ਚੈਨਲ ਘਰ ਤੁਹਾਡੇ ਸਾਰਿਆਂ ਦੇ TV ਚੱਲਦਾ ਹੋਏਗਾ, ਤਾਂ ਉਸ ਦੇ ਉੱਪਰ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ vps24 HD ਭਰੋਗੇ ਤਾਂ ਤੁਸੀਂ ਸਾਡੇ ਇਸ ਰੇਡੀਓ ਜੋ TV ਚੈਨਲ ਉਸ ਦੇ ਨਾਲ ਜੁੜ ਸਕਦੇ ਹੋ। ਤੇ ਸ਼ਾਮ ਨੂੰ 6:30 ਵਜੇ ਦੇ ਕਰੀਬ ਅਸੀਂ ਇਸ ਵੇਲੇ ਦਾ ਰਿਕਾਰਡਡ ਪ੍ਰੋਗਰਾਮ ਉੱਥੇ ਫਿਰ ਅਪਲੋਡ ਕਰ ਦਿੰਦੇ ਹਾਂ, ਕਿਸੇ ਦੋਸਤ ਮਿੱਤਰ ਭੈਣ ਭਰਾ ਜਿਹੜਾ ਇਸ ਵੇਲੇ ਸਾਡੇ ਨਾਲ ਜੁੜਨ ਤੋਂ ਕੋਈ ਵਾਂਝਾ ਰਹਿ ਗਿਆ ਹੋਵੇ ਕਿਸੇ ਰੁਝੇਵੇਂ ਦੇ ਕਾਰਨ, ਤਾਂ ਤੁਸੀਂ ਅਗਲੇ ਦਿਨ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਸੋ ਅੱਜ ਬਹੁਤ ਵਧੀਆ ਦਿਨ, ਬਹੁਤ ਅੱਛਾ ਰਿਹਾ, ਬੜਾ ਖੂਬਸੂਰਤ ਦਿਨ ਰਿਹਾ, ਗੱਲਾਂ ਬਾਤਾਂ ਆਪਾਂ ਕਰਾਂਗੇ। ਕੱਲ੍ਹ ਥੋੜੀਆਂ ਜਿਹੀਆਂ ਧਾਰਮਿਕ ਗੱਲਾਂ ਬਾਤਾਂ ਕੀਤੀਆਂ ਸੀ, ਗੁਰਬਾਣੀ ਦੇ ਨਾਲ ਕੋਸ਼ਿਸ਼ ਕੀਤੀ ਸੀ ਤੁਹਾਨੂੰ ਜੋੜਨ ਦੀ, ਕਿਉਂਕਿ ਗੁਰਬਾਣੀ ਸਾਡੀ ਵਿਰਾਸਤ ਹੈ, ਗੁਰੂ ਪੀਰ ਸੂਰਬੀਰ ਸਾਡੀ ਵਿਰਾਸਤ ਨੇ, ਸਾਡੇ ਪੰਜਾਬ ਦੀ, ਪੰਜਾਬ ਸਾਡੀਆਂ ਰੂਹ ਦੇ ਵਿੱਚ ਵੱਸਦਾ ਹੈ, ਅਸੀਂ ਪੰਜਾਬ ਦੇ ਵਾਸੀ ਹਾਂ, ਪੰਜਾਬ ਸਾਡਾ ਪਿਛੋਕੜ ਹੈ, ਸਾਡਾ ਵਰਤਮਾਨ, ਅਸੀਂ ਰਹਿ ਭਾਵੇਂ ਕੈਨੇਡਾ ਦੇ ਵਿੱਚ ਜ਼ਰੂਰ ਰਹੇ, ਲੇਕਿਨ ਸਾਡੀ ਆਤਮਾ ਜਿਹੜੀ ਨਾ ਬਹੁਤ ਵਾਰ ਚੱਕਰ ਪੰਜਾਬ ਦੇ ਕੱਢ ਕੇ ਆਉਂਦੀ ਹੈ। ਸੋ ਗੁਰੂਆਂ ਪੀਰਾਂ ਫਕੀਰਾਂ ਨੂੰ ਸੂਰਬੀਰਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ, ਅਤੇ ਸਾਡਾ ਤੇ ਰੇਡੀਓ ਪ੍ਰੋਗਰਾਮ ਸਭ ਰੰਗ ਹੈ ਹੀ ਪੂਰੀ ਤਰ੍ਹਾਂ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਹੈ। ਤੁਸੀਂ ਦੇਖਦੇ ਹੋਗੇ ਕਿ ਅਸੀਂ ਕਦੇ ਵੀ ਕੋਸ਼ਿਸ਼ ਕੀਤੀ ਹੈ ਕਿ ਰਾਜਨੀਤੀ ਦੀਆਂ ਗੱਲਾਂ ਬਹੁਤ ਘੱਟ, ਕਿਤੇ ਕੋਈ ਦੋਸਤ ਮਿੱਤਰ ਦਾ ਫੋਨ ਆ ਜਾਏ ਤਾਂ ਅਸੀਂ ਜ਼ਰੂਰ ਚਲੋ ਦੀ ਹਾਂ ਦੇ ਵਿੱਚ ਹਾਂ ਮਿਲਾ ਦੇਈਦੀ ਹੈ। ਅਦਰਵਾਈਜ਼ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਾਡੇ ਪੰਜਾਬ ਵਾਸੀਆਂ ਨੂੰ, ਚਾਹੇ ਉਹ ਸਾਡੇ ਪੰਜਾਬ ਦੇ ਵਿੱਚ ਵੱਸਦੇ ਹੋਣ, ਚਾਹੇ ਉਹ ਚੜ੍ਹਦੇ ਪੰਜਾਬ ਵਿੱਚ, ਚਾਹੇ ਉਹ ਲੈਂਦੇ ਪੰਜਾਬ ਦੇ ਵਿੱਚ, ਪੰਜਾਬੀ ਹਰ ਜਗ੍ਹਾ ਵੱਸਦੇ ਨੇ, ਅਤੇ ਪੰਜਾਬੀ ਉਹਨਾਂ ਸਭਨਾਂ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦੀ ਬੋਲੀ ਹੈ ਜੋ ਪੰਜਾਬੀ ਬੋਲਦੇ ਨੇ, ਚਾਹੇ ਉਹ ਹਿੰਦੂ ਨੇ, ਚਾਹੇ ਮੁਸਲਮਾਨ ਨੇ, ਚਾਹੇ ਉਹ ਸਿੱਖ ਨੇ, ਚਾਹੇ ਕਿਸੇ ਵੀ ਕਮਿਊਨਿਟੀ ਦੇ ਨਾਲ ਸੰਬੰਧ ਰੱਖਦੇ ਨੇ, ਜਿਹੜੇ ਪੰਜਾਬੀ ਬੋਲਦੇ ਨੇ ਨਾ ਉਹ ਪੰਜਾਬੀ ਹੈ। ਸੋ ਸਾਡਾ ਰੇਡੀਓ ਪ੍ਰੋਗਰਾਮ ਉਹਨਾਂ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਸਮਰਪਿਤ ਹੈ। ਤੇ ਅੱਜ ਸਾਡੇ ਲਈ ਇੱਕ ਹੋਰ ਬਹੁਤ ਖੁਸ਼ੀ ਦੀ ਗੱਲ ਹੈ, ਤੁਹਾਡੇ ਸਾਰੇ ਦੋਸਤਾਂ ਮਿੱਤਰਾਂ ਦੇ ਵੀ ਲਈ, ਕਿ ਸਾਡੇ ਨਾਲ ਸਾਡੇ ਕਿ ਬਹੁਤ ਹੀ ਸੁਰੀਲੇ ਦੋਸਤ, ਸਾਡੇ ਬਹੁਤ ਖੂਬਸੂਰਤ ਉੱਚੇ ਲੰਮੇ ਦੋਸਤ ਨੇ ਸਾਡੇ, ਉਹਨਾਂ ਦੇ ਨਾਲ ਤਾਰਫ ਮੈਂ ਤੁਹਾਡਾ ਹੁਣੇ ਕਰਵਾ ਦੂੰਗਾ, ਜਦੋਂ ਉਹਨਾਂ ਦੀ ਤੁਸੀਂ ਆਵਾਜ਼ ਸੁਣੋਗੇ। ਹੋ ਸਕਦਾ ਹੈ ਕਿ ਪਿਛਲੇ 2 ਸਾਲਾਂ ਤੋਂ ਲਗਾਤਾਰ ਉਹ ਸਾਡੇ ਕੋਲ ਆ ਰਹੇ ਨੇ, ਵਿਸ਼ਵ ਪੰਜਾਬੀ ਸਭਾ ਦੇ ਨਾਲ ਉਹਨਾਂ ਦਾ ਬੜਾ ਗਹਿਰਾ ਤਲੁਕ ਹੈ, ਕਥੂਰੀਆ ਸਾਹਿਬ ਦੇ ਉਹ ਫੈਮਿਲੀ ਮੈਂਬਰ ਵੀ ਨੇ, ਕਥੂਰੀਆ ਸਾਹਿਬ ਦੇ ਉਹ ਪਰਿਵਾਰਕ ਮੈਂਬਰ ਨੇ, ਕਥੂਰੀਆ ਸਾਹਿਬ ਦੇ ਨਾਲ ਉਹਨਾਂ ਦੀ ਬੜੀ ਸਾਂਝ ਹੈ, ਕਥੂਰੀਆ ਸਾਹਿਬ ਦੇ ਉਹ ਮਹਿਮਾਨ ਵੀ ਨੇ। ਸੋ ਲਹਿੰਦੇ ਪੰਜਾਬ ਤੋਂ ਨੇ ਸਾਡੇ ਦੋਸਤ, ਔਰ ਲਹਿੰਦੇ ਪੰਜਾਬ ਤੋਂ ਇਹਨਾਂ ਦਾ ਸੰਬੰਧ ਜਿਹੜਾ ਹੈ ਨਾ, ਬਾਬਾ ਗਰੁੱਪ ਹੈ ਉੱਥੇ ਸੂਫੀ ਗਾਇਨ ਦੇ ਵਿੱਚ, ਬਾਬਾ ਗਰੁੱਪ ਦਾ ਸੂਫੀ ਗਾਇਨ ਦੇ ਵਿੱਚ ਬਹੁਤ ਵੱਡਾ ਨਾਮ ਹੈ ਉੱਥੇ ਪਾਕਿਸਤਾਨ ਦੇ ਵਿੱਚ, ਅਤੇ ਸਾਡੇ ਜਿਹੜੇ ਗੈਸਟ ਨੇ ਅਤੇ ਉਹਨਾਂ ਦਾ ਬਾਬਾ ਗਰੁੱਪ ਦੇ ਵਿੱਚ ਨਾਮ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਹੁਸਨੈਨ ਅਕਬਰ ਜੀ ਉਹਨਾਂ ਦਾ ਨਾਮ ਹੈ ਤੇ ਵਿਸ਼ਵ ਪੰਜਾਬੀ ਸਭਾ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਨੇ। ਕਥੂਰੀਆ ਸਾਹਿਬ ਦੇ ਨਾਲ ਬੜਾ ਗਹਿਰਾ ਉਹਨਾਂ ਦਾ ਸੰਬੰਧ ਹੈ ਤੇ ਪਿਛਲੇ 2-3 ਸਾਲਾਂ ਤੋਂ ਲਗਾਤਾਰ ਉਹ ਕੈਨੇਡਾ ਦੇ ਵਿੱਚ ਆ ਕੇ 2-2, 4-4, 6-6 ਮਹੀਨੇ ਇੱਥੇ ਰਹੇ ਵੀ ਨੇ ਤੇ ਵੱਖਰੀਆਂ ਵੱਖਰੀਆਂ ਸਾਡੇ ਕਮਿਊਨਿਟੀਆਂ ਦੇ ਫੰਕਸ਼ਨਾਂ ਦੇ ਵਿੱਚ ਵੱਖਰੇ ਵੱਖਰੇ ਸਾਡੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੇ ਜਿੱਥੇ ਜਿੱਥੇ ਵੀ ਕੋਈ ਗੈਟ ਟੂਗੈਦਰ ਕੀਤੀ, ਜਿੱਥੇ ਜਿੱਥੇ ਵੀ ਕੋਈ ਸੈਲੀਬ੍ਰੇਸ਼ਨ ਕੀਤੀ ਉਹ ਉੱਥੇ ਇਨਵਾਈਟਡ ਸੀ ਤੇ ਉਹਨਾਂ ਨੇ ਆਪਣੀ ਗਾਇਕੀ ਦੇ ਜੌਹਰ ਉੱਥੇ ਦਿਖਾਏ। ਸੂਫੀ ਬਹੁਤ ਅੱਛਾ ਗਾਉਂਦੇ ਨੇ ਔਰ ਲਿਖਾਰੀ ਬਹੁਤ ਅੱਛੇ ਨੇ, ਰਾਈਟਰ ਬਹੁਤ ਕਮਾਲ ਦੇ ਨੇ। 1000-1200 ਦੇ ਕਰੀਬ ਕਲਾਮ ਉਹਨਾਂ ਨੇ ਆਪ ਲਿਖਿਆ ਹੋਇਆ ਤੇ ਪੰਜਾਬੀ ਬਹੁਤ ਅੱਛੀ ਬੋਲਦੇ ਨੇ, ਪੰਜਾਬੀ ਨੂੰ ਉਹਨਾਂ ਦੀ ਸਮਰਪਿਤ ਹੈ ਸਾਰੇ ਦਾ ਸਾਰਾ ਹੀ ਉਹਨਾਂ ਦਾ ਰਚਨਾ ਸੰਸਾਰ ਜਿਹੜਾ। ਤੇ ਹੁਸਨੈਨ ਜੀ, ਵਿਸ਼ਵ ਪੰਜਾਬੀ ਸਭਾ ਵੱਲੋਂ, ਕਥੂਰੀਆ ਸਾਹਿਬ ਵੱਲੋਂ ਤੇ ਸਾਡੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਸਾਡੇ ਸਟੂਡੀਓ ਦੇ ਵਿੱਚ ਅੱਜ ਆਉਣ ਤੇ ਬਹੁਤ ਬਹੁਤ ਨਿੱਘਾ ਤੁਹਾਡਾ ਸਵਾਗਤ ਹੈ।
1: ਬਹੁਤ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ।
0: ਤੇ ਕੈਨੇਡਾ ਤੁਸੀਂ ਅੱਜ ਪਹੁੰਚੇ ਹੋ, ਦੇਖੋ ਸ਼ਾਮ ਨੂੰ 6:30-7 ਵਜੇ ਦੇ ਕਰੀਬ ਪਹੁੰਚੇ ਹੋ ਤੇ ਇੰਨਾ ਲੰਬਾ ਸਫ਼ਰ ਕਰਕੇ ਰਸਤੇ ਦੇ ਵਿੱਚ ਸਟੇ ਵੀ ਪੈ ਜਾਂਦਾ ਜਦੋਂ ਤੁਸੀਂ ਇੰਨੀ ਲੰਬੀ ਯਾਤਰਾ ਕਰਦੇ ਹੋ ਤੇ 25-30 ਘੰਟੇ ਲੱਗ ਜਾਂਦੇ। ਇੰਡੀਆ ਤੋਂ ਵੀ ਅਸੀਂ ਆਈਏ ਚਾਹੇ ਪਾਕਿਸਤਾਨ ਤੋਂ ਵੀ ਆਈਏ ਤੇ 25-30 ਘੰਟੇ ਸਾਰੇ ਕੁੱਲ ਮਿਲਾ ਕੇ ਲੱਗ ਜਾਂਦੇ। ਬਾਕੀ ਏਅਰਪੋਰਟ ਦਾ ਟਾਈਮ ਹੋਰ ਜੋੜ ਲਓ ਤੇ 30-35 ਘੰਟੇ ਜਿਹੜੇ ਜੁੜ ਜਾਂਦੇ। ਉਧਰੋਂ 2-3-4 ਘੰਟੇ ਪਹਿਲੇ ਏਅਰਪੋਰਟ ਤੇ ਆਉਣਾ ਤੇ ਇੱਥੇ 2-3 ਘੰਟੇ ਜਿਹੜੇ ਬਾਹਰ ਨਿਕਲਦਿਆਂ ਨਿਕਲਦਿਆਂ ਲੱਗ ਜਾਂਦੇ। ਤੇ ਥਕਾਵਟ ਤੁਹਾਨੂੰ ਜੇ ਨਹੀਂ ਹੋਈ ਤੇ ਆਪਾਂ ਅੱਜ ਫਿਰ ਗੱਲਬਾਤ ਦਾ ਸਿਲਸਿਲਾ ਥੋੜਾ ਜਿਹਾ ਜਾਰੀ ਕਰਾਂਗੇ ਤੁਹਾਡੀ ਗਾਇਕੀ ਦੇ ਬਾਰੇ ਵੀ।
1: ਸਰ, ਮਾਂ ਬੋਲੀ ਦਾ ਇਹਸਾਨ ਹੀ ਐਡਾ ਵੱਡਾ ਹੈ
0: ਜੀ।
1: 30 ਘੰਟੇ ਕੀ 30 ਦਿਨ ਵੀ ਬੰਦਾ ਜਾਗਿਆ ਹੋਵੇ ਨਾ ਤੇ ਮਾਂ ਬੋਲੀ ਦਾ ਜਿੱਥੇ ਸੁਨੇਹੜਾ ਮਿਲੇ
0: ਜੀ,
1: ਉੱਥੇ ਅਸੀਂ ਸਮਝੋ ਅਲਰਟ ਆ, ਓਕੇ ਆ
0: ਜੀ ਜੀ ਜੀ ਜੀ ਜੀ ਜੀ। ਸੋ ਸੁਨੈਣ ਜੀ, ਪ੍ਰੋਗਰਾਮ ਅੱਜ ਦਾ ਅਸੀਂ ਸ਼ੁਰੂ ਕਰਦੇ ਹਾਂ। ਸੋ ਦੋਸਤੋ, ਸਾਡੇ ਰੇਡੀਓ ਸਟੂਡੀਓ ਦਾ ਨੰਬਰ ਹੈ 647-353-5353। ਬਹੁਤ ਸਾਰੇ ਦੋਸਤ ਮਿੱਤਰ ਕੈਨੇਡਾ ਦੇ ਵਿੱਚ ਹੁਸਨੈਨ ਅਕਬਰ ਜੀ ਨੂੰ ਜਾਣਦੇ ਹੋਣਗੇ ਕਿਉਂਕਿ 2-3 ਸਾਲ ਤੋਂ ਲਗਾਤਾਰ ਹੀ ਇੱਥੇ 2-2, 4-4, 6-6 ਮਹੀਨੇ ਇੱਥੇ ਰਹਿ ਕੇ ਜਾਂਦੇ ਰਹੇ ਨੇ ਤੇ ਬਹੁਤ ਸਾਰੀਆਂ ਕਮਿਊਨਿਟੀਆਂ ਆਪਣੇ ਆਪਣੇ ਪਾਰਕਾਂ 'ਚ, ਆਪਾਂ ਗਰਮੀਆਂ 'ਚ ਮੇਲੇ ਬਹੁਤ ਆਯੋਜਿਤ ਕਰਦੇ ਹਾਂ, ਬਹੁਤ ਗੈਟ ਟੂਗੈਦਰ ਹੁੰਦੀ ਹੈ ਤੇ ਇਹ ਅਕਸਰ ਹੀ ਬਹੁਤ ਸਾਰੇ ਮੇਲਿਆਂ, ਬਹੁਤ ਸਾਰੀਆਂ ਕਮਿਊਨਿਟੀਆਂ ਗੈਟ ਟੂਗੈਦਰ ਵਿੱਚ ਜਾ ਕੇ ਆਪਣੀ ਹਾਜ਼ਰੀ, ਆਪਣੀ ਗਾਇਕੀ ਦੀ ਲਗਵਾ ਚੁੱਕੇ ਨੇ। ਸੋ ਕਿਸੇ ਦੋਸਤ ਮਿੱਤਰ ਭੈਣ ਭਰਾ ਨੇ ਇਹਨਾਂ ਦੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਸਾਡਾ ਨੰਬਰ ਹੈ 647-367-5353। ਮੈਂ ਨਾ ਹੁਸਨੈਨ ਸੀ ਅੱਜ ਨਾ ਪੜ੍ਹ ਰਿਹਾ ਸੀ ਇੱਕ ਜਗ੍ਹਾ ਤੇ, ਉਹ ਕਹਿੰਦੇ ਆ ਕਿ ਇੱਕ ਧਾਗਾ ਤੇ ਇੱਕ ਜ਼ੁਬਾਨ ਇਨਸਾਨ ਦੀ
1: ਜੀ ਜੀ,
0: ਉਹ ਕਹਿੰਦੇ ਵੀ ਜਿੰਨੀ ਜ਼ਿਆਦਾ ਲੰਬੀ ਹੋ ਜਾਵੇ ਨਾ ਉਨਾ ਜ਼ਿਆਦਾ ਇਹਦੇ ਵਿੱਚ ਉਲਝਣਾ ਪੈਣ ਦੇ ਜਾਂ ਜਿਹੜੀਆਂ ਸੰਭਾਵਨਾ ਜਿਹੜੀਆਂ ਵੱਧ ਜਾਂਦੀਆਂ
1: ਜੀ। ਠੀਕ ਹੈ।
0: ਸੋ ਕਹਿੰਦੇ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਧਾਗੇ ਨੂੰ ਲਪੇਟ ਕੇ ਤੇ ਜ਼ੁਬਾਨ ਨੂੰ ਸਮੇਟ ਕੇ ਜਿਹੜਾ ਆਦਮੀ ਰੱਖੂਗਾ ਨਾ ਤੇ ਉਹਨੂੰ ਬਹੁਤ ਘੱਟ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪਊਗਾ।
1: ਬਹੁਤ ਕਮਾਲ ਦੀ ਗੱਲ।
0: ਬਾਕੀ ਉਹ ਕਹਿੰਦਾ ਵੀ ਧਾਗਾ ਜੇ ਇੱਕ ਅੱਧਾ ਕਿਤੇ ਉਲਝ ਜਾਵੇ ਨਾ ਤੇ ਬੜੀ ਮਿਹਨਤ ਮੁਹਨਤ ਕਰਕੇ ਅਸੀਂ ਉਹਨੂੰ ਸੁਲਝਾ ਲੈਂਦੇ, ਉਹਦੀਆਂ ਗੁੰਝਲਾਂ ਕੱਢ ਲੈਂਦੇ ਹਾਂ, ਲੇਕਿਨ ਜ਼ੁਬਾਨ ਸਾਡੀ ਇੱਕ ਵਾਰ ਉਲਝੀ ਤੇ ਜਿਹੜੇ ਰਿਸ਼ਤਿਆਂ ਨਾਤਿਆਂ ਜਿਹੜੇ ਤੁਹਾਡੇ ਆਪਸ ਦੇ ਵਿੱਚ ਸੰਬੰਧਾਂ ਦੇ ਵਿੱਚ ਫਿੱਕ ਪੈ ਜਾਂਦੀਆਂ ਨੇ, ਜਿਹੜੀਆਂ ਉਲਝਣਾ ਪੈ ਜਾਂਦੀਆਂ ਤੇ ਉਹ ਉਲਝਣਾ ਤਾਂ ਉਮਰ ਵਾਸਤੇ ਪੈ ਜਾਂਦੀਆਂ। ਸੋ ਜ਼ੁਬਾਨ ਤੇ ਕੰਟਰੋਲ ਕਰਨਾ ਜਿਹੜਾ ਨਾ ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਸਾਡੇ ਮੂੰਹ ਦੇ ਵਿੱਚ ਹੈ ਚੀਜ਼ ਇੱਕੋ ਹੀ ਹੈ, ਜਦੋਂ ਖਾਣ ਦਾ ਕੰਮ ਲੈਂਦੇ ਅਸੀਂ ਇਹਨੂੰ ਜੀਭ ਕਹਿ ਦਿੰਦੇ ਹਾਂ, ਜਦੋਂ ਬੋਲਣ ਦਾ ਕੰਮ ਅਸੀਂ ਲੈਂਦੇ ਉਦੋਂ ਅਸੀਂ ਜ਼ੁਬਾਨ ਕਹਿ ਦਿੰਦੇ ਹਾਂ। ਸੋ ਜੀਭ ਤੇ ਉਹ ਕਹਿੰਦੇ ਵੀ ਕੰਟਰੋਲ ਕਰ ਲੋਗੇ ਤੇ ਤੁਹਾਡੀ ਸਿਹਤ ਠੀਕ ਰਹੂਗੀ ਤੇ ਜ਼ੁਬਾਨ ਤੇ ਕੰਟਰੋਲ ਕਰ ਲੋਗੇ ਤੁਹਾਡੇ ਦੋਸਤ ਮਿੱਤਰ ਸਕੇ ਸੰਬੰਧੀ ਤੁਹਾਡੇ ਸਾਰੇ ਠੀਕ ਰਹਿਣਗੇ
1: ਜੀ ਜੀ।
0: ਜੇ ਤੁਹਾਡਾ ਜੀਭ ਤੇ ਕੰਟਰੋਲ ਹਟਿਆ ਤੇ ਹਸਪਤਾਲਾਂ ਦੇ ਚੱਕਰ ਲਗਾਉਂਦੇ ਫਿਰੋਗੇ, ਤੇ ਜ਼ੁਬਾਨ ਤੇ ਕੰਟਰੋਲ ਹਟਿਆ ਤੇ ਥਾਣੇ ਕੋਰਟ ਕਚਹਿਰੀਆਂ ਜਿਹੜੀਆਂ ਨਾ ਉੱਥੇ ਤਿਆਰ ਬਰ ਤਿਆਰ ਰਹੋ ਉੱਥੇ ਜਾਣ ਵਾਸਤੇ।
1: ਕਿਆ ਬਾਤ।
0: ਸੋ ਰੇਡੀਓ ਪ੍ਰੋਗਰਾਮ ਸਭ ਰੰਗ ਵੱਲੋਂ, ਵਿਸ਼ਵ ਪੰਜਾਬੀ ਸਭਾ ਵੱਲੋਂ ਇੱਕ ਵਾਰ ਬਹੁਤ ਤੁਹਾਡਾ ਬਹੁਤ ਬਹੁਤ ਦੁਬਾਰਾ ਫਿਰ ਸਵਾਗਤ। ਗੱਲਬਾਤ ਆਪਾਂ ਸ਼ੁਰੂ ਕਰਾਂਗੇ ਅੱਗੇ, ਲੇਕਿਨ ਪਹਿਲਾਂ ਤੁਹਾਡੀ ਗਾਇਕੀ ਦੀ ਥੋੜੀ ਜਿਹੀ ਝਲਕ ਸਾਡੇ ਦੋਸਤਾਂ ਨੂੰ ਜ਼ਰੂਰ ਦਿਖਾਓ। ਤੋ ਸਾਡੇ ਸਟੂਡੀਓ ਦਾ ਨੰਬਰ ਹੈ ਜੀ 647-353-5353। ਤੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਹੁਸਨੈਨ ਅਕਬਰ ਜੀ ਦੇ ਇੱਕ ਖੂਬਸੂਰਤ ਕਲਾਮ ਦੇ ਨਾਲ, ਆਪਣੀ ਮਰਜ਼ੀ ਦਾ ਜੋ ਤੁਸੀਂ ਚਾਹੋ।
1: ਸਭ ਤੋਂ ਪਹਿਲੇ ਤੇ ਮੈਂ ਅੱਲਾ ਸੋਹਣੇ ਦਾ ਸ਼ੁਕਰ ਅਦਾ ਕਰਨਾ ਕਿ ਜਿਹਦੀ ਮਿਹਰ ਤੇ ਕਰਮ ਦੇ ਨਾਲ ਮੈਂ ਅੱਜ ਤੁਹਾਡੇ ਕੋਲ ਪਹੁੰਚਿਆ
0: ਜੀ।
1: ਤੇ ਦੂਸਰਾ ਜਨਾਬ ਸ਼ੁਕਰੀਆ ਅਦਾ ਕਰਨਾ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦਾ
0: ਜੀ,
1: ਕਿ ਜਿਨ੍ਹਾਂ ਹਮੇਸ਼ਾ ਦੀ ਤਰ੍ਹਾਂ ਕਮਾਲ ਸ਼ਫਕਤ ਕੀਤੀ, ਮਿਹਰਬਾਨੀ ਕੀਤੀ ਤੇ ਜਿਨ੍ਹਾਂ ਦੀ ਵਜ੍ਹਾ ਤੋਂ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ।
0: जी जी जी
1: ते क्यों ना आज मैं अल्लाह सोने दे नां तो ही शुरू करा
0: जी जी
1: ते उस तो बाद फिर डॉक्टर दरबीर साहब दे उत्ते मैं कुछ चीज लिख के ल्यांदी फिर वो तुहानू सुनाना
0: जी जी जी चुप चल पहला असी कोई भी कम साडी परंपरा भी है साडे के जदो कोई कम करिए तो उस रब दा उस अल्लाह दा उस वाहिगुरु नू याद करदे ही करदे हैं ते जरूर तुसी कुछ लाइना साडे नाल शेयर करो कोई कलाम।

0: ਵਾਹ ਜੀ ਵਾਹ, ਸੁਨੈਣ ਜੀ ਬਹੁਤ ਖੂਬਸੂਰਤ ਤੁਹਾਡੀ ਆਵਾਜ਼ ਤੇ ਵਾਕਈ ਲਾਜਵਾਬ ਆ। ਮੈਂ ਤੇ ਪਹਿਲਾਂ ਬਹੁਤ ਵਾਰ ਤੁਹਾਨੂੰ ਸੁਣਿਆ, ਸਾਡੇ ਸਰੋਤਿਆਂ ਨੇ ਵੀ ਜ਼ਰੂਰ ਸੁਣਿਆ ਹੋਵੇਗਾ। ਸੋ ਦੋਸਤੋ, ਕੋਈ ਤੁਸੀਂ ਗੱਲਬਾਤ ਕਰਨੀ ਹੋਵੇ ਸੁਨੈਣ ਜੀ ਨਾਲ ਤੇ ਕੋਈ ਸੂਫੀ ਕਲਾਮ ਤੁਸੀਂ ਫਰਮਾਇਸ਼ ਦਾ ਸੁਣਨਾ ਹੋਵੇ ਤਾਂ ਵੀ ਤੁਹਾਨੂੰ ਇਹ ਜ਼ਰੂਰ ਸੁਣਾ ਸਕਦੇ ਨੇ। ਬਾਕੀ ਇਹਨਾਂ ਦੀ ਮਰਜ਼ੀ ਦੇ ਤੇ ਆਪਾਂ ਅੱਜ ਸੁਣਾਂਗੇ ਸੁਣਾਂਗੇ। ਬਾਕੀ ਪਾਕਿਸਤਾਨ ਦੇ ਵਿੱਚ ਪੂਰੇ ਰੇਡੀਓ ਦੇ ਉੱਪਰ, ਟੀਵੀ ਦੇ ਉੱਪਰ, ਵੱਖਰੇ ਵੱਖਰੇ ਟਾਕ ਸ਼ੋਅ ਦੇ ਵਿੱਚ ਬਹੁਤ ਸੁਨੈਣ ਜੀ, ਇਸ ਵਾਰ ਮੈਂ ਤੁਹਾਡੇ ਬੜੇ ਟਾਕ ਸ਼ੋਅ ਦੇਖੇ, ਖਾਸ ਤੌਰ ਤੇ ਇੱਕ ਬੜਾ ਪਾਪੂਲਰ ਉਸ ਦਾ ਟਾਕ ਸ਼ੋਅ ਜਿਹੜਾ ਆਕਾਸ਼ਾ ਗੁਲ ਦਾ, ਜਿਹੜੀ ਅੱਜ ਕੱਲ ਬੜੀ ਤੁਹਾਡੇ ਫੇਮਸ ਹੋਈ ਹੈ ਜਿਹੜੀ ਐਂਕਰ, ਤੇ ਉਸ ਦੇ ਟਾਕ ਸ਼ੋਅ ਦੇ ਵਿੱਚ ਤੁਹਾਡੀਆਂ ਵੱਡੀਆਂ ਵੱਡੀਆਂ ਮਹਾਨ ਹਸਤੀਆਂ ਜਿਹੜੀਆਂ ਆਉਣ ਵਾਸਤੇ ਤਰਸਦੀਆਂ ਹੈ ਤੇ ਤੁਸੀਂ ਉਹਦੇ ਵਿੱਚ ਗਏ, ਤੁਹਾਨੂੰ ਵੀ ਉਹਨੇ ਇਨਵਾਈਟ ਕੀਤਾ ਤੇ ਉਹ ਐਕਸਪੀਰੀਅੰਸ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ, ਜਿਹੜਾ ਸ਼ੇਅਰ ਕਰੋ ਸਾਡੇ ਨਾਲ।
1: ਹਾਂਜੀ, ਬਹੁਤ ਅੱਛਾ ਰਿਹਾ, ਬਲਕਿ ਮੈਨੂੰ ਤੇ ਆਕਾਸ਼ਾ ਜੀ ਗੋਲੋਰਾ ਨੇ ਆਨ ਜਿਹੜਾ ਲਾਈਵ ਹੀ ਕਹਿ ਦਿੱਤਾ ਸੀ ਕਿ ਤੁਸੀਂ ਪਹਿਲੇ ਬੰਦੇ ਜੇ ਜਿਨ੍ਹਾਂ ਨੂੰ ਮੈਂ ਕਹਿ ਰਹੀ ਹਾਂ, ਤੁਸੀਂ ਜਦੋਂ ਵੀ ਮੇਰੇ ਸ਼ੋਅ ਤੇ ਆਉਣਾ ਹੋਵੇ, ਤੁਸੀਂ ਘਰੋਂ ਨਿਕਲਣ ਲੱਗਿਆ ਮੈਨੂੰ ਫੋਨ ਕਰੋ ਤੇ ਤੁਸੀਂ ਮੇਰੇ ਸ਼ੋਅ ਤੇ ਆ ਸਕਦੇ,
0: ਕੋਈ ਅਪਾਇੰਟਮੈਂਟ ਨਹੀਂ
1: ਜੀ।
0: ਵੈਰੀ ਗੁੱਡ, ਵੈਰੀ ਗੁੱਡ, ਚਲੋ ਬਹੁਤ ਵਧੀਆ। ਚਲੋ ਬਹੁਤ ਅੱਛਾ ਲੱਗਿਆ ਜੀ ਸੁਨੈਣ ਜੀ ਤੁਸੀਂ ਆਏ ਹੋਣ ਤੇ ਹੁਣ ਸਾਡਾ ਟੀਵੀ ਸ਼ੋਅ ਸੋਮਵਾਰ ਤੋਂ ਲੈ ਕੇ, ਸਾਡਾ ਰੇਡੀਓ ਸ਼ੋਅ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਿਹੜਾ ਚੱਲਦਾ ਹੁੰਦਾ ਤੇ ਆਪਾਂ ਅਕਸਰ ਹੀ ਇੱਥੇ ਮਿਲਦੇ ਗਿਲਦੇ ਰਿਹਾ ਕਰਾਂਗੇ। ਬਾਕੀ ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਇਸ ਸਮੇਂ ਦੇ ਜਿਹੜੇ ਮੇਨ ਹੈਗੇ ਨੇ ਜੀ ਸਪੌਂਸਰਡ, ਉਹ ਹੈਗੇ ਜੀ ਬ੍ਰਮਟਨ ਕੈਸ਼ ਐਂਡ ਕੈਰੀ। ਬ੍ਰਮਟਨ ਕੈਸ਼ ਐਂਡ ਕੈਰੀ, ਸਾਡੇ ਇੱਕ ਪਹਿਲੇ ਕਾਲਰ ਦਾ ਫੋਨ ਆ ਗਿਆ, ਪਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਬੀਬੀ ਕੁਲਦੀਪ ਗੋਸਲ ਜੀ, ਸਤਿ ਸ੍ਰੀ ਅਕਾਲ ਜੀ ਬੀਬੀ ਜੀ। ਲੰਬਾ ਜਿਹਾ ਉੱਪਰ ਪੂਰਾ ਤੁਰਲੇ ਵਾਲੀ ਉੱਤੇ ਬੰਨਿਆ ਹੁੰਦਾ ਜੀ ਤੇ ਲੰਬੇ ਲੰਬੇ ਵਾਰ ਰੱਖੇ, ਵਾਰਿਸ਼ਾ ਵਰਗੀ ਦਿੱਖ ਹੈ ਇਹਨਾਂ ਦੀ ਤੇ ਤੁਸੀਂ ਹੀਰ ਵਾਰਿਸ਼ਾ ਸੁਣੋਗੇ ਇਹਨਾਂ ਦੀ ਆਵਾਜ਼ ਦੇ ਵਿੱਚ ਤੇ ਵਾਕਈ ਤੁਹਾਨੂੰ ਲੱਗੇਗਾ ਕਿ
2: ਹੀਰ ਵੀ ਸੁਣਾਈ ਸੀਗੀ।
0: ਹਾਂਜੀ ਹਾਂਜੀ, ਹੀਰ ਵਾਰਿਸ਼ਾ ਤਾਂ ਇਹਨਾਂ ਦਾ ਬੜਾ ਇੱਕ ਮਕਬੂਲ ਹੈ ਨਾ, ਇੱਕ ਜਿਹੜਾ ਕਲਾਮ ਜਿਹੜਾ ਇਹਨਾਂ ਦਾ ਬਹੁਤ ਖੂਬਸੂਰਤ, ਵਾਰਿਸ਼ਾ ਨੂੰ ਤਾਂ ਆਪਣਾ ਮੰਨਦੇ ਉਸਤਾਦ ਹੈ।
2: ਜਗਜੀਤ,
0: ਜਗਜੀਤ ਸਿੰਘ ਉਹਦਾ ਨਾਮ ਪਾ, ਜਗਜੀਤ ਸਿੰਘ ਬਿੱਲਾ ਬਿੱਲਾ ਭਾਜੀ ਕਹਿ ਦਿੰਦੇ ਉਹਨਾਂ ਨੂੰ।
2: ਪਤਾ ਕੀ ਹੋਇਆ, ਮੈਂ ਗਿੱਧੇ ਦੀ ਰਾਣੀ ਦੇ ਉੱਤੇ ਡਾਂਸ ਕੀਤਾ, ਉਹ ਮੇਰੇ ਆ ਕੇ ਨਾ ਮੈਂ ਉਹਨੂੰ ਫੜ ਲਿਆ, ਮੈਂ ਕਿਹਾ ਜੰਡੂ ਇਸ ਤਰ੍ਹਾਂ ਵਾਲਾ ਮੇਰੇ
0: ਬ੍ਰਮਟਨ ਕੈਸ਼ ਐਂਡ ਕੈਰੀ 100 ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ।

ਵੱਖਰੀ ਵੱਖਰੀ ਸ਼ੇਪ ਦੇ ਵਿੱਚ, ਵੱਖਰੇ ਵੱਖਰੇ ਕਲਰਸ ਦੇ ਵਿੱਚ, ਵੱਖਰੇ ਵੱਖਰੇ ਡਿਜ਼ਾਈਨਾਂ ਦੇ ਵਿੱਚ, ਪਲਕ ਦੇ ਵਿੱਚ ਤੁਹਾਨੂੰ ਇੱਥੋਂ ਮਿਲ ਸਕਦਾ ਹੈ। ਘਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਕੋਈ ਛੋਟੀਆਂ ਮੋਟੀਆਂ ਦਵਾਈਆਂ ਜੋ ਅਕਸਰ ਅਸੀਂ ਘਰਾਂ ਦੇ ਵਿੱਚ ਫਸਟ ਏਡ ਦੇ ਤੌਰ ਤੇ ਰੱਖਦੇ ਹਾਂ, ਇਨੋ, ਇਸਬਗੋਲ, ਜਨਮ ਕੁੱਟੀ, ਸਾਫੀ, ਚੰਡੂ ਬਾਮ, ਬਦਾਮ ਰੋਗਨ, ਅੰਮ੍ਰਿਤਧਾਰਾ, ਕਾਇਮ ਚੂਰਨ, ਕੋਈ ਛੋਟੀ ਮੋਟੀ ਦਵਾਈ ਤੁਸੀਂ ਲੈਣੀ ਹੋਵੇ ਜਿਹੜੀ ਅਕਸਰ, ਕਿਉਂਕਿ ਤੁਹਾਨੂੰ ਪਤਾ ਵੀ ਇੱਥੇ ਮੈਡੀਕਲ ਸਰਵਿਸਿਜ਼ ਜਿਹੜੀਆਂ ਇੰਨੀਆਂ ਸ਼ਾਰਪ

ਮਾਡਲ ਚਾਹੀਦਾ ਹੋਏ, ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਫੋਨ ਕਰੋ 905-230-4800।

ਨੂੰ ਮਿਲ ਸਕਦੇ ਨੇ। ਗਿਫਟ ਪੈਕ ਹਲਦੀ ਰਾਮ ਦਾ ਤੁਸੀਂ ਲੈਣਾ ਹੋਏ ਤਾਂ ਉਹਦੇ ਵਿੱਚ 5 ਪੈਕਟ ਨੇ, 2 ਪੈਕਟ ਸਵੀਟਸ ਦੇ ਰਸਗੁੱਲੇ ਤੇ ਸੋਨ ਪਾਪੜੀ, 3 ਪੈਕਟ ਨਮਕੀਨ ਦੇ ਤੁਹਾਨੂੰ $4 ਦੇ ਮਿਲ ਸਕਦੇ ਨੇ। ਫੋਲਡਿੰਗ ਬੈੱਡ ਦੀਆਂ ਬਹੁਤ ਸਾਰੀਆਂ ਵਰਾਇਟੀਆਂ, ਇਹ ਤਾਂ ਇੱਥੇ ਦੱਸਣੀਆਂ ਵੀ ਸੰਭਵ ਨਹੀਂ ਹੈ। ਤੁਸੀਂ ਆਓ,

0: ਸਕਦੇ ਹੋ। ਫੋਨ ਨੰਬਰ 905-230-4800 9052304800 ਬ੍ਰਮਟਨ ਕੈਸ਼ ਐਂਡ ਕੈਰੀ। ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਜਿਹੜਾ ਨਾ ਉਹ ਰਹੇਗਾ 11 ਵਜੇ ਤੱਕ, ਤੇ ਅਸੀਂ ਤੁਸੀਂ ਮਿਲਦੇ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਹੁਸਨੈਨ ਜੀ, ਜ਼ਿੰਦਗੀ ਦੇ ਵਿੱਚ ਹਰ ਇਨਸਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਖੁਸ਼ ਰੱਖੇ। ਆਪਣੇ ਆਪ ਨੂੰ ਖੁਸ਼ ਰੱਖਣ ਦੇ ਲਈ ਦੇਖੋ ਧਨ ਦੌਲਤ, ਤੁਹਾਨੂੰ ਕੀ ਲੱਗਦਾ ਕਿ ਧਨ ਦੌਲਤ ਆਦਮੀ ਦੀ ਖੁਸ਼ੀ ਦਾ ਕਾਰਨ ਬਣ ਸਕਦਾ ਪੂਰੀ ਤਰੀਕੇ ਦੇ ਨਾਲ?
1: ਨਹੀਂ।
0: ਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਦੋਸਤਾਂ ਨੂੰ ਵੀ ਅਸੀਂ ਸ਼ੇਅਰ ਕਰਦੇ ਹਾਂ ਕਿ ਧਨ ਦੌਲਤ ਨੂੰ ਤੁਸੀਂ ਛੱਡ ਦਿਓ, ਧਨ ਦੌਲਤ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਤੁਹਾਨੂੰ ਉਸ ਦੀ ਬਹੁਤ ਜ਼ਰੂਰਤ ਹੈ, ਤੁਹਾਡੀਆਂ ਜ਼ਰੂਰਤਾਂ ਧਨ ਦੌਲਤ ਤੋਂ ਬਿਨਾਂ ਪੂਰੀਆਂ ਨਹੀਂ ਹੋ ਸਕਦੀਆਂ। ਜ਼ਿੰਦਗੀ ਦਾ ਨਿਭਾਹ ਕਰਨ ਦੇ ਲਈ, ਜ਼ਿੰਦਗੀ ਦਾ ਗੁਜ਼ਾਰਾ ਕਰਨ ਦੇ ਲਈ ਧਨ ਦੌਲਤ ਦੀ ਬਹੁਤ ਜ਼ਰੂਰਤ ਹੈ। ਪਰ ਜੇ ਅਸੀਂ ਇਹ ਕਹੀਏ ਕਿ ਧਨ ਦੌਲਤ ਤੁਹਾਨੂੰ ਹਰ ਤਰ੍ਹਾਂ ਦੀ ਖੁਸ਼ੀ ਪ੍ਰਦਾਨ ਕਰ ਸਕਦਾ, ਤਾਂ ਇਹ ਗੱਲ ਜਿਹੜੀ ਮੈਨੂੰ ਬਿਲਕੁਲ ਮੈਨੂੰ ਵੀ ਨਹੀਂ ਇਹ ਸੂਟ ਕਰਦੀ, ਮੈਨੂੰ ਸਹੀ ਨਹੀਂ ਲੱਗਦੀ। ਸੋ ਤੁਸੀਂ ਕੀ ਸ਼ੇਅਰ ਕਰਨਾ ਚਾਹੋਗੇ ਕਿ ਜੇਕਰ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੁੰਦੇ ਹੋ ਤੇ ਧਨ ਦੌਲਤ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਆਦਮੀ ਦੇ ਕੋਲ ਹੋਣੀਆਂ ਬਹੁਤ ਜ਼ਰੂਰੀ ਹੈ ਜਿਸ ਦੇ ਨਾਲ ਉਸ ਦੀ ਖੁਸ਼ੀ ਦਾ ਸੰਬੰਧ ਜਿਹੜਾ ਬਣਦਾ ਹੈ? ਸੋ ਅਸੀਂ ਬੈਠੇ ਹਾਂ ਇੱਥੇ, ਤੁਹਾਡੇ ਫੋਨ ਦੀ ਇੰਤਜ਼ਾਰ ਕਰਦੇ ਹਾਂ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਆਪਣੀ ਕੋਈ ਵੀ ਗੱਲਬਾਤ ਸ਼ੇਅਰ ਕਰਨੀ ਹੋਵੇ ਕਰ ਸਕਦੇ ਹੋ। ਹੁਸਨੈਨ ਜੀ, ਤੁਹਾਡਾ ਇਹਦੇ ਵਿੱਚ ਕੀ ਵਿਚਾਰ ਹੈ ਕਿ ਧਨ ਦੌਲਤ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਚੀਜ਼ਾਂ ਐਸੀਆਂ ਨੇ ਕਿ ਆਦਮੀ ਕੋਲ ਹੋਣ ਤੇ ਉਸਦੀ ਖੁਸ਼ੀ ਦੇ ਵਿੱਚ ਵਾਧਾ ਹੋ ਸਕਦਾ ਹੈ?
1: ਜਿਸ ਬੰਦੇ ਚ ਅੱਲਾ ਦੀ ਮਖਲੂਕ ਵਾਸਤੇ ਜਿਹਦੇ ਦਿਲ ਚ ਮੁਹੱਬਤ ਤੇ ਪਿਆਰ ਹੈ ਨਾ,
0: ਜੀ ਜੀ,
1: ਇਸ ਤੋਂ ਵੱਡਾ ਸਕੂਨਦਾਰ ਬੰਦਾ ਕੋਈ ਨਹੀਂ ਹੈਗਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਜੋ ਮਰਜ਼ੀ ਕਰ ਲਵੋ, ਜੇ ਤੁਸੀਂ ਅੱਲਾ ਸੋਹਣੇ ਦੀ ਮਖਲੂਕ ਨਾ ਤੁਹਾਡੇ ਦਿਲ ਚ ਰਹਿਮ ਤੇ ਪਿਆਰ ਤੇ ਮੁਹੱਬਤ ਨਹੀਂ ਨਾ, ਤੁਹਾਨੂੰ ਸਕੂਨ ਨਹੀਂ ਮਿਲ ਸਕਦਾ।
0: ਇਹਦੇ ਚ ਤਾਂ ਕੋਈ ਸ਼ੱਕ ਨਹੀਂ ਹੈ ਜੀ ਕਿ ਤੁਸੀਂ ਉਸ ਪਰਮਾਤਮਾ ਦੀ ਬਣਾਈ ਹੋਈ ਜਿਹੜੀ ਲੁਕਾਈ ਹੈ ਨਾ, ਜੇਕਰ ਉਹਨੂੰ ਪਿਆਰ ਕਰੋਗੇ ਨਾ, ਮੁਹੱਬਤ ਕਰੋਗੇ, ਕਿਉਂਕਿ ਉਹ ਕਹਿੰਦੇ ਜਿਹੜੇ ਸੋਸ਼ਲ ਰਿਲੇਸ਼ਨ ਨੇ, ਜਿਹੜੀ ਪਿਆਰ ਮੁਹੱਬਤ ਹੈ ਨਾ, ਗਿਵ ਐਂਡ ਟੇਕ ਹੈ।
1: ਜੀ ਜੀ,
0: ਜਿੰਨਾ ਤੁਸੀਂ ਕਿਸੇ ਨੂੰ ਕਰੋਗੇ ਨਾ ਤੇ ਉਨਾ ਹੀ ਅੱਗੋਂ ਉਸ ਤੋਂ ਉਮੀਦ ਰੱਖ ਸਕਦੇ ਹੋ।
1: ਬਿਲਕੁਲ,
0: ਜੇਕਰ ਤੁਸੀਂ ਇਹ ਕਹੋ ਕਿ ਤੁਹਾਨੂੰ ਸਾਰੇ ਪਿਆਰ ਕਰਨ, ਲੇਕਿਨ ਤੁਸੀਂ ਕਿਸੇ ਨੂੰ ਪਿਆਰ ਨਾ ਕਰੋ, ਤੁਸੀਂ ਕਿਸੇ ਨੂੰ ਮੁਹੱਬਤ ਨਾ ਦਿਓ, ਤੇ ਇਸ ਤਰ੍ਹਾਂ ਜ਼ਿੰਦਗੀ ਫਿਰ ਨਾ ਚੱਲਦੀ ਨਹੀਂ ਹੈ। ਤੇ ਦੂਸਰਾ ਇੱਕ ਮੇਰੇ ਮੁਤਾਬਕ ਹੈ ਕਿ ਜੋ ਤੁਹਾਡੇ ਕੋਲ ਹੈ ਨਾ, ਉਸ ਦੇ ਵਿੱਚ ਆਪਣੇ ਆਪ ਨੂੰ ਸੰਤੁਸ਼ਟ ਸਮਝੋ।
1: ਕੀ ਬਾਤ ਹੈ,
0: ਜੋ ਤੁਹਾਡੇ ਕੋਲ ਹੈ ਉਹਨੂੰ ਐਕਸੈਪਟ ਕਰੋ ਤੁਸੀਂ। ਬਸ ਇਹ ਨਹੀਂ ਹੈ ਕਿ ਜੇ ਕਿਸੇ ਆਦਮੀ ਦਾ ਕੋਈ ਟਾਈਮ ਚੰਗਾ ਚੱਲਦਾ ਪਿਆ, ਉਹਦੇ ਕੋਲੇ ਗੱਡੀ ਹੈ, ਉਹਦੇ ਕੋਲੇ ਕਾਰ ਹੈ, ਉਹਦੇ ਕੋਲੇ ਕੋਠੀ ਹੈ, ਉਹਦੇ ਕੋਲੇ ਚੰਗੇ ਧਨ ਦੌਲਤ ਵੀ ਨੇ, ਤੇ ਉਹਦੇ ਵੱਲ ਦੇਖ ਦੇਖ ਕੇ ਤੁਸੀਂ ਐਵੇਂ ਸੜਦੇ ਰਹੋ, ਕੁੜਦੇ ਰਹੋ, ਆਪਣੇ ਮਨ ਦਾ ਸਕੂਨ ਵੀ ਜਿਹੜਾ ਖਰਾਬ ਕਰਦੇ ਰਹੋ, ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਜੋ ਕੁਝ ਤੁਹਾਡੇ ਕੋਲ ਹੈ ਉਹਨੂੰ ਐਕਸੈਪਟ ਕਰੋ ਤੇ ਉਸ ਪਰਮਾਤਮਾ ਦਾ ਸ਼ੁਕਰ ਕਰੋ ਕਿ ਇੰਨਾ ਹੀ ਮੈਨੂੰ ਉਸਨੇ ਦਿੱਤਾ। ਸਾਡੇ ਕਾਲਰ ਨੇ, ਸਤਿ ਸ੍ਰੀ ਅਕਾਲ ਜੀ, ਬੀਬੀ ਗੁਰਮੀਤ ਕੌਰ ਜੀ, ਸਤਿ ਸ੍ਰੀ ਅਕਾਲ।
2: ਹਾਂਜੀ, ਯਾਦ ਰੱਖਿਆ,
0: ਮੈਂ ਤੁਹਾਡਾ ਨਾਮ ਸਹੀ ਲਿਆ ਨਾ ਵੈਸੇ?
2: ਹਾਂਜੀ ਹਾਂਜੀ, ਬਿਲਕੁਲ ਸਹੀ ਹੈ ਜੀ।
0: ਹਾਂ, ਚਲੋ ਜੀ, ਆਇਆਂ ਨੂੰ ਜੀ ਸਤਿ ਸ੍ਰੀ ਅਕਾਲ।
2: ਓਕੇ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ, ਡਾਕਟਰ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
2: ਜਿਹਦੇ ਕੋਲ ਪਰਮਾਤਮਾ ਹੈ, ਸਬਰ ਹੈ, ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ।
0: ਬਿਲਕੁਲ,
2: ਉਹਦੇ ਕੋਲ ਸਭ ਕੁਛ ਹੈ।
0: ਚਲੋ,
2: ਸਾਰੇ ਖੁਸ਼ਾ ਪੂਰੀਆਂ,
0: ਬਹੁਤ ਬਹੁਤ ਮਿਹਰਬਾਨੀ, ਮਿਹਰਬਾਨੀ।
3: ਜੀ ਸਤਿ ਸ੍ਰੀ ਅਕਾਲ, ਕੈਸੇ ਹੈ ਆਪ?
0: ਬਹੁਤ ਬੜੀਆ ਜੀ, ਬਹੁਤ ਬੜੀਆ। ਆਪ ਸੁਣਾਓ, ਠੀਕ ਠਾਕ ਹੋ?
3: ਮੈਂ ਬਿਲਕੁਲ ਠੀਕ ਹੂੰ। ਆਪਕੀ ਦੁਆਏ ਸ਼ਾਮਿਲ ਹਾਲ ਹੈ, ਕਰਮ ਹੈ ਉਪਰ ਵਾਲੇ ਕਾ। ਪਹਿਲੀ ਚੀਜ਼ ਤੋਂ ਬੜਾ ਜ਼ਬਰਦਸਤ ਪ੍ਰੋਗਰਾਮ ਹਮੇਸ਼ਾ ਕੀ ਤਰ੍ਹਾਂ,
0: ਔਰ
3: ਜੋ ਆਪਕੇ ਸਾਥ ਹੈ ਉਨਕੋ ਵੀ ਬਹੁਤ ਬਹੁਤ ਮੇਰੀ ਤਰਫ ਸੇ ਸਤਿ ਸ੍ਰੀ ਅਕਾਲ ਜੀ।
0: ਜੀ ਜੀ, ਸਤਿ ਸ੍ਰੀ ਅਕਾਲ। ਇਹ ਹਮਾਰੇ ਗੈਸਟ ਹੈ ਜੀ, ਇਹ ਪਾਕਿਸਤਾਨ ਸੇ ਹੈ ਔਰ ਬਹੁਤ ਅੱਛੇ ਸੂਫੀ ਗਾਇਕ ਹੈ, ਬਹੁਤ ਅੱਛੇ ਰਾਈਟਰ ਹੈ। ਹੀਰ ਨਾ ਤੋ ਯੇ ਬੜੀ ਬਾਕਮਾਲ ਪੇਸ਼ ਕਰਤੇ ਹੈ, ਸੁਨੇਗੇ ਵੀ ਇਨਕਾ ਨਾਮ ਹੈ ਹੁਸਨੈਨ ਅਕਬਰ।
3: ਹੁਸਨੈਨ ਅਕਬਰ ਸਾਹਿਬ, ਆਪਕੋ ਬਹੁਤ ਬਹੁਤ ਸਲਾਮ ਕਬੂਲ ਫਰਮਾਈਏ।
1: ਵਾਲੇਕੁਮ ਸਲਾਮ।
3: ਹੁਸਨੈਨ ਅਕਬਰ ਸਾਹਿਬ, ਔਰ ਮੇਰਾ ਬੜਾ ਤਾਲੁਕ ਹੈ ਇਨ ਅਦਬ ਸੇ, ਸ਼ੇਰ ਓ ਸ਼ਾਇਰੀ ਸੇ, ਔਰ ਅਲਾਮਾ ਇਕਬਾਲ ਪੇ ਰਿਸਰਚ ਕਰਾ ਹੂੰ ਮੈਂ।
1: ਕਿਆ ਬਾਤ।
3: ਔਰ ਫਾਰਸੀ ਜ਼ਬਾਨ ਵੀ ਜ਼ਬਰਦਸਤ ਬੋਲਤਾ ਹੂੰ, ਲਿਖਣਾ ਪੜ੍ਹਨੇ ਕੇ ਸਾਥ ਸਾਥ ਬਾਤਚੀਤ ਵੀ ਆਤੀ ਹੈ। ਇਰਾਨੀ ਬਹੁਤ ਅੱਛੀ ਬੋਲ ਲੇਤਾ ਹੂੰ, ਕਿਉਂਕਿ ਇਕਬਾਲ ਕੋ ਸਮਝਨੇ ਕੇ ਲੀਏ ਪਰਸ਼ੀਅਨ ਸਿੱਖਾ ਥਾ ਮੈਂ ਭਾਰਤ। ਤੋ ਮੈਂ ਆਪਸੇ ਕਹਿ ਰਹਾ ਥਾ ਕਿ ਆਪਕੀ ਜੋ ਟੌਪਿਕ ਹੈ ਦਰਸ਼ਨ ਸਾਹਿਬ ਕੀ, ਹਮੇਸ਼ਾ ਬੜੀ ਪਿਆਰੀ ਬਾਤੇਂ ਲਾਤੇ, ਯੇ ਖੁਦ ਬੜੇ ਵੋ ਹੈ اپنے مشعل راہ لوگوں کے لیے زندگی بنائے، اتنے سال پڑھائے ہیں کالج یونیورسٹیز وغیرہ میں بھارت جی. میں یہ کہنا چاہ رہا ہوں کہ دیکھیے زندگی میں جو خوشی کا جو لفظ ہے نا
0: جی.
3: وہ صرف ایک ایسی چیز ہے کہ آپ محسوس کر سکتے ہیں
0: جی.
3: جیسا ہمارے استاد کا کہنا ہے کہ خوشی میں بھی نکل آتے ہیں آنسو. آپ نے دیکھا ہوگا خوشی سے بھی لوگ رو دیتے نا. کوئی بچہ پاس ہو گیا، ودیارتھی پاس ہوا تو آپ کو کیا بولتا، وہ درشن صاحب میں پاس ہو گیا سی، ارے بڑے چنگے دی گل ہے یار، اور وہ نمبر چاہے کچھ بھی آئے میں پاس ہو گیا سر، مجھے آشیرواد دیجئے سر، یعنی کیسا تڑپ جاتا وہ خوشی میں، آنکھوں میں اس کے آنسو آتے. تو شاعر یہ کہہ رہے ہیں کہ خوشی میں بھی نکل آتے ہیں آنسو، ہر ایک آنسو ثبوت غم نہیں ہے
0: جی.
3: بجھا سکتی تو ہے آگ آشیاں کی، مگر یہ فطرت شبنم نہیں ہے. عجیب ہے شہر خاموشی، کسی کو بھی کسی کا غم نہیں ہے
0: جی.
3: جناب شیخ پی ہم نے بھی ہے، لیکن
0: جی.
3: جواب قبلہ عالم نہیں ہے
0: جی جی.
3: کیا یعنی کچھ لوگ زندگی کا مزہ اٹھاتے لیکن وہ ظاہر نہیں کر سکتے. خوشی جو ہے محسوس کرنا، اور اس سلسلے میں اقبال کا اس سے بھی بڑا خیال ہے
0: جی.
3: علامہ اقبال یہ فرماتے ہیں، جو پنجابی تھے آپ، فرماتے ہیں کہ خدا کے بندے تو ہیں ہزاروں
0: جی،
3: پھرتے ہیں بنوں میں مارے مارے.
0: کیا بات کیا بات،
3: خدا کے بندے تو ہیں ہزاروں،
0: پھرتے
3: ہیں بنوں میں مارے مارے، میں اس کا بندہ بنوں گا جس کو خدا کے بندوں سے پیار ہوگا.
0: کیا بات کیا بات،
3: بندوں سے پیار کرو، چیزوں سے نہ پیار کرو، گڈی سے وڈی سے سب بکواس. گڈی ہر سال ڈپریزیشن ہوتا، ہر سال ہر گاڑی میں $10,000 کا ڈپریزیشن آتا، آپ بتائیے، گولڈ ہے چوری ہو جاتی، وہ سامان نیچے چلے آتا. آپ ان سے محبت مت کرو جو میٹرلسٹک چیزیں ہیں. انسان کی بات کریے، آج لوگ کیوں یاد کرتے، مدد تجاؤ کیوں یاد کرتے، کوئی بڑے بڑے پیر مرید کو کیوں یاد کرتے بتائیے، آپ بڑے بڑے لنگر کے کھانے دیتے ان کو کیوں کیوں کیوں یاد کرتے، دنیا کو کیا دیتے تھے وہ لوگ، کیوں لنگر کا کھانا ہوتا بتائیے نا. تو یہ بڑی بات ہے، بڑے پیر پیرا اور پیرانے پیر رحمت اللہ علیہ نے فرمایا تھا کہ انسان زندگی کے اعمال میں مجھے دو عمل بہت پسند ہے. لوگوں نے پوچھا کون سے مرشد، تو بولے ایک بھوکے کو کھانا کھلانا، دوسرا ننگے کو کپڑا پہنانا.
1: کیا بات،
0: چلو
3: اس سے بڑھ کے کوئی بات نہیں. آپ کا بھی شکریہ جناب وقت دینے کے لیے، اور مہمان صاحب کو بھی میری طرف سے بہت بہت سلام قبول فرمائیے جناب.
1: السلام
0: علیکم. سو دوستو تسی جڑے ہو ریڈیو پروگرام سبد رنگ دے نال، ساڈا تہاڈا ساتھ رہے گا 11 بجے تک. سٹوڈیو دے نمبر 647-367-5353. خلیل جی نے بھی گل ہن کیتی، اس نے انجی تسی بھی بہلا گل کیتی کہ جڑا اس پرماتما دی مخلوق نو جڑا پیار نہیں نہ کردا، جو پیار رشتیاں ناتیاں سجنا متراں دوستاں بھن بھراواں تو مل سکدا نا، او جڑا تن دل دے نہیں مل سکدا. او ایک انسان سی نا، انہیں کار خریدی نوی کار خریدی، تے کار نو نیچرل جدو کار نوی خریدی ہوئے نا، تے آدمی نو کپڑا کپڑا مار کے ٹائراں نو صاف صوف کر کے رکھدا ہے، کار نو صاف صوف کری جاوے تے او دی نا بیٹی ایک چھوٹی جی ایک کالر دی اپا گل سن لیے. سسری کال پین جی. سسری کال جی. 01617.
4: ہاں جی سسری کال جی.
0: سسری کال جی.
4: ہاں جی تسی گل کر رہے نا، کسی چیز نال پیار تا نہیں، بالکل انہاں دی گل صحیح ہے
0: جی.
4: انہاں نے کہا کہ چیزاں نال پیار نہیں کرنا چاہیے
0: جی جی،
4: اس پرماتما نال پیار کرو، اللہ میاں نال پیار کرو
0: جی جی،
1: زبان تھی مٹھا بولیے جی.
4: بالکل.

0: ਬੱਚੀ ਨੂੰ ਦੇਖ ਕੇ ਨਾ ਤੇ ਉਹਦਾ ਮਨ ਬੜਾ ਅਫਸੋਸਿਆ ਯਾਰ, ਮੈਂ ਬੱਚੀ ਦਾ ਆਪਣਾ ਹੱਥ ਮਰੋੜ ਦਿੱਤਾ ਤੇ ਮੈਨੂੰ ਗੁੱਸੇ ਤੇ ਕਾਬੂ ਕਰ ਲੈਣਾ ਚਾਹੀਦਾ ਸੀ। ਲੇਕਿਨ ਜਦੋਂ ਬੱਚੀ ਦੇ ਉਹ ਫਸਟ ਏਡ ਦਵਾ ਕੇ ਘਰ ਲੈ ਕੇ ਆਏ ਨਾ, ਉਸ ਤੋਂ ਬਾਅਦ ਆਪਣੀ ਕਾਰ ਦੇ ਕੋਲ ਆ ਕੇ ਦੇਖਿਆ ਝਰੀਟਾਂ ਵੱਜੀਆਂ ਕਿੰਨੀਆਂ ਕੈ, ਉਹ ਦੇਖਣ ਲੱਗਿਆ ਕਿ ਬੱਚੀ ਨੇ ਉੱਥੇ ਲਿਖਿਆ ਹੋਇਆ ਸੀ ਆਈ ਲਵ ਯੂ ਡੈਡ। ਤੇ ਉਹ ਐਡਾ ਬੰਦਾ ਮਾਯੂਸ ਹੋਇਆ, ਇਹਨੂੰ ਅਫਸੋਸ ਹੋਇਆ। ਫਿਰ ਉਸ ਜਿਸ ਕਾਰ ਦੇ ਥੋੜਾ ਜਿਹਾ ਬੱਚੀ ਦੇ ਝਰੀਟ ਮਾਰਨ ਤੇ ਉਸਨੇ ਉਸਦਾ ਹੱਥ ਮਰੋੜ ਦਿੱਤਾ ਸੀ, ਫਿਰ ਉਹ ਆਪ ਉਹਨੂੰ ਲੱਤਾਂ ਮਾਰੀ ਜਾਵੇ ਕਾਰ ਨੂੰ ਕਿ ਯਾਰ ਮੈਂ ਇਸ ਕਾਰ ਦੇ ਪਿੱਛੇ ਆਪਣੀ ਬੱਚੀ ਨੂੰ ਇੰਨੀ ਤਕਲੀਫ ਦਿੱਤੀ, ਇੰਨਾ ਦੁੱਖ ਦਿੱਤਾ। ਸੋ ਚੀਜ਼ਾਂ ਦੇ ਵਿੱਚੋਂ, ਧਨ ਦੌਲਤ ਦੇ ਵਿੱਚੋਂ ਉਹ ਖੁਸ਼ੀ, ਉਹ ਮੁਹੱਬਤ, ਉਹ ਪਿਆਰ ਨਹੀਂ ਮਿਲ ਸਕਦਾ ਜੋ ਤੁਹਾਨੂੰ ਰਿਸ਼ਤੇਦਾਰਾਂ, ਜੋ ਤੁਹਾਨੂੰ ਸੱਜਣਾਂ ਦੇ ਵਿੱਚੋਂ ਮਿਲ ਸਕਦਾ। ਰਾਤ ਨੂੰ ਬਾਪ ਘਰ ਆਵੇ ਥੱਕਿਆ ਟੁੱਟਿਆ ਆਵੇ, ਤੁਹਾਡੇ ਬੱਚੇ ਤੁਹਾਡੀਆਂ ਲੱਤਾਂ ਦੇ ਨਾਲ ਚਿਪਕਣ, ਛੋਟੇ ਛੋਟੇ ਬੱਚੇ, ਤੇ ਜੋ ਖੁਸ਼ੀ ਤੁਹਾਨੂੰ ਉੱਥੋਂ ਮਿਲ ਸਕਦੀ ਹੈ ਨਾ, ਮੈਨੂੰ ਨਹੀਂ ਲੱਗਦੀ ਭਾਵੇਂ ਤੁਸੀਂ ਲੱਖਾਂ ਕਰੋੜਾਂ ਪਤੀ ਹੋ ਤੇ ਤੁਹਾਨੂੰ ਖੁਸ਼ੀ ਉੱਥੋਂ ਮਿਲ ਜਾਊਗੀ।
1: ਬਿਲਕੁਲ ਠੀਕ ਹੈ।
0: ਸੋ ਸਾਡੇ ਨਾਲ ਜੁੜੇ ਹੋਏ ਨੇ ਹੁਸਨੈਨ ਅਕਬਰ ਜੀ, ਇਹਨਾਂ ਤੋਂ ਅਸੀਂ ਵਰਸ਼ਾ ਦੀ ਹੀਰ ਦਾ, ਮੈਂ ਇਹਨਾਂ ਦਾ ਫੈਨ ਹਾਂ ਜਿੰਨਾ ਖੂਬਸੂਰਤ ਗਾਉਂਦੇ ਆ। ਸੋ ਵਰਸ਼ਾ ਦੀ ਹੀਰ ਦੇ ਇੱਕ ਦੋ ਬੈਂਤ ਅਸੀਂ ਜ਼ਰੂਰ ਸੁਣਾਂਗੇ, ਲੇਕਿਨ ਉਸ ਤੋਂ ਪਹਿਲੇ ਇੱਕ ਸੁਨੇਹਾ ਤੁਹਾਡੇ ਲਈ ਕਿ ਤੁਹਾਨੂੰ ਲੈ ਕੇ ਚੱਲਦੇ ਹਾਂ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਪਿਛਲੇ 3 ਦਹਾਕਿਆਂ ਤੋਂ ਗਰਮੀਆਂ ਆ ਗਈਆਂ ਨੇ, ਤੁਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਛੋਟਾ ਮੋਟਾ ਕਰਨਾ, ਤੁਸੀਂ ਲਾਈਵ ਕੇਟਰਿੰਗ ਕਰਵਾਉਣੀ ਹੈ ਤੇ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ, ਜੋ ਮੈਨਿਊ ਤੁਸੀਂ ਡਿਸਾਈਡ ਕਰੋਗੇ

0: ਦਾ ਪੂਰਾ ਇੰਤਜ਼ਾਮ ਹੈ ਤੇ ਤੁਸੀਂ ਬੁੱਕ ਕਰਵਾ ਸਕਦੇ ਹੋ 40 ਤੋਂ 50 ਆਈਟਮਾਂ ਦਾ ਇਹਨਾਂ ਦਾ ਖੂਬਸੂਰਤ ਡਿਲੀਸ਼ੀਅਸ ਬੁਫੇ ਇੰਜੋਏ ਕਰੋ ਪੰਜਾਬੀ ਮਾਹੌਲ ਪੰਜਾਬੀ ਖੁਸ਼ਬੂ ਪੰਜਾਬੀ ਜ਼ਾਇਕੇ ਦੇ ਵਿੱਚ ਬੈਠ ਕੇ ਖਾਣ ਦਾ ਟਿਫਨ ਲਗਵਾਉਣਾ ਹੈ 7 ਦਿਨ ਲਗਵਾਈ 6 ਦਿਨ ਲਈ 5 ਦਿਨ ਲਈ ਕੀ ਉਸਦਾ ਮੈਨਿਊ ਹੋਏਗਾ ਕੀ ਤੁਸੀਂ ਉਹਦੇ ਵਿੱਚ ਪਵਾ ਸਕਦੇ ਹੋ ਕਿੰਨੀ ਉਸਦੀ ਕੀਮਤ ਹੋਏਗਾ ਹਰ ਕਿਸਮ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਫੋਨ ਕਰ ਸਕਦੇ ਹੋ 905-450-33-33-114 ਕੈਨੇਡੀ ਰੋਡ ਦਾ ਨੰਬਰ ਹੈ ਔਰ 905-542-1333-6464 ਐਰਨ ਮਿਲ ਪਾਰਕਵੇ ਵਿਲੇਜ ਆਫ ਇੰਡੀਆ ਦਾ ਨੰਬਰ ਹੈ। ਹਾਂਜੀ ਹੁਸਨੈਨ ਜੀ, ਫਿਰ ਹੀਰ ਵਰਸ਼ਾ ਦੇ ਇੱਕ ਦਾ ਬੈਂਤ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ, ਉਹਦਾ ਤਾਂ ਮੈਂ ਫੈਨ ਹੈ ਹੀ, ਉਹ ਤਾਂ ਤੁਹਾਡੇ ਤੋਂ ਜ਼ਰੂਰ ਸੁਣਨੀ।
1: ਖਾਸ ਤੌਰ ਤੇ ਜਿਸ ਵੀ ਪ੍ਰੋਗਰਾਮ ਚ ਜਾਈਦਾ ਸੀ ਨਾ ਤੇ ਡਾਕਟਰ ਦਲਵੀਰ ਸਾਹਿਬ ਜਿਹੜੇ ਨੇ ਜੋ ਮਰਜ਼ੀ ਸੁਣਾ ਦੇਣਾ ਹੀਰ ਵਿੱਚੋਂ, ਅਖੀਰ ਆਉਂਦੇ ਸਨ ਨਹੀਂ ਬਈ ਜਿੰਨਾ ਜੀ ਕਰੋ ਹੀਰ ਰੱਖਿਆ ਜੋਗੀਆ ਝੂਠ ਬੋਲੇ ਇਹਨਾਂ ਨਾ ਸੁਣਾ। ਤੇ ਮੈਂ ਚਾਹੁੰਦਾ ਕਿ ਉਸੇ ਸ਼ੇਰ ਨੂੰ ਮੈਂ ਤੁਹਾਨੂੰ ਸੁਣਾ ਦਿਆਂ।
0: ਬਿਲਕੁਲ ਬਿਲਕੁਲ, ਮੇਰੇ ਖਿਆਲ ਸਾਰੇ ਜਿੰਨੇ ਵੀ ਸਰੋਤੇ ਹੈ ਨਾ ਥੋੜਾ ਬਹੁਤਾ ਵੀ ਹੀਰ ਜਿਨ੍ਹਾਂ ਨੇ ਸੁਣੀ ਹੈ ਤਾਂ ਉਹ ਮੇਰਾ ਖਿਆਲ ਹੈ ਕਿ ਉਹ ਵਾਕਫ ਹੋਣਗੇ। ਤੇ ਵੈਸੇ ਹੀਰ ਵਰਸ਼ਾ ਦਾ ਬਾ ਕਮਾਲ ਆ, ਸਾਡੇ ਇੱਕ ਪੰਜਾਬੀ ਦੇ ਵਿੱਚ ਰਾਈਟਰ ਹੋਏ ਆ ਵਿਧਾਤਾ ਸਿੰਘ ਤੀਰ ਉਹਨਾਂ ਦਾ ਨਾਮ ਹੈ, ਉਹਨਾਂ ਨੇ ਲਿਖਿਆ ਹੈ ਕਿ ਮੇਰੀ ਬੋਲੀ ਦੇ ਵਾਰਸਾ ਸੱਚ ਜਾਣੀ ਮੰਨਾ ਮੈਂ ਪੰਜਾਬੀ ਦਾ ਪੀਰ ਤੈਨੂੰ।
1: ਵਾਹ!
0: ਮੇਰੀ ਬੋਲੀ ਦੇ ਵਾਰਸਾ ਸੱਚ ਜਾਣੀ ਮੰਨਾ ਮੈਂ ਪੰਜਾਬੀ ਦਾ ਪੀਰ ਤੈਨੂੰ, ਦਿੱਤੀ ਹੀਰ ਤੂੰ ਦਿੱਤੀ ਜਿੰਦ ਤੂੰ ਹੀਰ ਸਲੇਟੜੀ ਨੂੰ, ਦੇ ਗਈ ਸਦਾ ਦੀ ਜ਼ਿੰਦਗੀ ਹੀਰ ਤੈਨੂੰ। ਸੋ ਵਰਸ਼ਾ ਨੂੰ ਸਦਾ ਸਦਾ ਵਾਸਤੇ ਲੋਕਾਂ ਦੇ ਵਿੱਚ ਹਰਮਨ ਪਿਆਰਾ ਹੀਰ ਕਰ ਗਈ ਤੇ ਵਰਸ਼ਾ ਨੇ ਹੀਰ ਨੂੰ ਦੁਨੀਆਂ ਤੱਕ ਵੇਲਾ ਦੂਰ ਦੁਰਾਡੇ ਤੱਕ ਪਹੁੰਚਾ ਤਾ, ਜਿੱਥੇ ਜਿੱਥੇ ਵੀ ਕੋਈ ਪੰਜਾਬੀ ਨੂੰ ਪਿਆਰ ਕਰਨ ਵਾਲਾ ਬੈਠਾ ਨਾ ਉੱਥੋਂ ਤੱਕ ਵਰਸ਼ਾ ਦੀ ਹੀਰ ਜਿਹੜੀ ਪਹੁੰਚੀ ਹੈ। ਤੇ ਤੁਹਾਡੀ ਆਵਾਜ਼ ਦੇ ਵਿੱਚ ਆਪਾਂ ਹੁਣ ਕੁਝ ਬੰਦ ਜ਼ਰੂਰ ਸੁਣਦੇ ਹੋ ਦੇਖ ਦੋ।

0: ਵਾਹ ਜੀ ਵਾਹ ਸੁਨੈਣ ਜੀ, ਬਾ ਕਮਾਲ ਪੇਸ਼ਕਾਰੀ, ਬਾ ਕਮਾਲ ਤੁਹਾਡੀ ਆਵਾਜ਼, ਤੇ ਵਰਸ਼ਾ ਦੀ ਹੀਰ ਜਿਹੜੀ ਉਹ ਤਾਂ ਬਾ ਕਮਾਲ ਹੈ ਹੀ ਹੈ। ਵਰਸ਼ਾ ਦੀ ਹੀਰ ਦੇ ਵਿੱਚ ਤੁਸੀਂ ਤੇ ਚਲੋ ਸਾਰੀ ਦੀ ਸਾਰੀ ਤੁਹਾਨੂੰ ਸਰਲ ਹੋਏਗੀ, ਤੁਹਾਨੂੰ ਜ਼ਬਾਨੀ ਯਾਦ ਹੋਏਗੀ। ਅਸੀਂ ਉਸ ਨੂੰ ਥੋੜਾ ਜਿਹਾ ਨਾ ਥੋਰੈਟੀਕਲ ਐਂਗਲ ਤੋਂ ਪੜਾਇਆ ਹੋਇਆ ਕਲਾਸਾਂ ਦੇ ਵਿੱਚ, ਤੇ ਵਰਸ਼ਾ ਦੀ ਹੀਰ ਨਾ ਇੱਕ ਐਨਸਾਈਕਲੋਪੀਡੀਆ
1: ਜੀ।
0: ਜੇ ਵਰਸ਼ਾ ਸੱਪਾਂ ਦੀ ਗਿਣਤੀ ਕਰਨ ਲੱਗਿਆ ਤੇ ਪਤਾ ਹੀ ਨਹੀਂ ਉਸਨੇ ਕਿੰਨੇ ਸੱਪਾਂ ਦੀਆਂ ਕੈਟੇਗਰੀਆਂ ਗਿਣਾ ਦਿੱਤੀਆਂ
1: ਜੀ। ਇਸੇ ਤਰ੍ਹਾਂ
0: ਜੇ ਵਰਸ਼ਾ ਨੇ ਜੋਗੀਆਂ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਤੇ ਪਤਾ ਨਹੀਂ ਕਿੱਡੇ ਜੋਗੀਆਂ ਦੇ ਨਾਮ ਲੈਣ। ਜੇ ਵੈਦਗੀ ਦੇ ਨਾਮ ਹੈ, ਜੇ ਬਿਮਾਰੀਆਂ ਦੇ ਨਾਮ ਹੈ, ਜੇ ਦਵਾਈਆਂ ਦੇ ਨਾਮ ਹੈ, ਤੇ ਵਰਸ਼ਾ ਏਡੀ ਬਾ ਕਮਾਲ ਪਰਸਨੈਲਿਟੀ ਦਾ ਮਾਲਕ ਸੀ, ਸ਼ਖਸੀਅਤ ਦਾ ਮਾਲਕ ਸੀ, ਤੇ ਪੂਰਾ ਐਨਸਾਈਕਲੋਪੀਡੀਆ ਕਿਹਾ ਜਾਂਦਾ ਵਰਸ਼ਾ ਦੀ ਹੀਰ ਨੂੰ। ਸਾਡੇ ਇੱਕ ਕਾਲਰ ਨੇ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 647-3663-5353 ਸਾਡੇ ਸਟੂਡੀਓ ਦਾ ਨੰਬਰ ਹੈ। ਤੇ ਹੁਸਨੈਣ ਜੀ ਤੋਂ ਇੱਕ ਪੰਜਾਬੀ ਦੇ ਬਾਰੇ ਵੀ ਅਸੀਂ, ਪੰਜਾਬੀ ਦੇ ਬਾਰੇ ਵੀ ਬਹੁਤ ਖੂਬਸੂਰਤ ਲਿਖਦੇ ਨੇ, ਤੇ ਕਹਿੰਦੇ ਵੀ ਸਪੈਸ਼ਲ ਕੁਝ ਲਿਖ ਕੇ ਲਿਆਏ ਵੀ ਨੇ, ਤੇ ਸਪੈਸ਼ਲ ਵੀ ਜਿਹੜਾ ਨਾ ਉਹਦਾ ਵੀ ਇੱਕ ਅੱਧਾ ਬੰਦ ਤੁਹਾਡੇ ਤੋਂ ਸੁਣਾਂਗੇ, ਕਿਉਂਕਿ ਟਾਈਮ ਤੁਹਾਡੇ ਕੋਲ ਇੱਕ ਅੱਧਾ ਬੰਦ ਦਾ ਪੂਰਾ ਲੰਬਾ ਕਿਸੇ ਦਿਨ ਫਿਰ ਸੁਣਾਂਗੇ। ਤੇ ਇੱਕ ਮੈਸੇਜ ਤੁਹਾਨੂੰ ਛੋਟਾ ਜਿਹਾ ਹੋਰ ਦੇ ਦਈਏ ਕਿ ਅਮਾਇਰਾ ਅਕੈਡਮੀ ਹੈ

0: ਡਿਪਲੋਮਾ ਕਰਨਾ ਜਾਂ ਹੋਰ ਕੋਈ ਵੀ ਤੁਸੀਂ ਐਡਵਾਂਸ ਡਿਪਲੋਮਾ ਕਰਨਾ ਚਾਹੁੰਦੇ ਹੋ ਤਾਂ ਫੋਨ ਨੰਬਰ ਇਹਨਾਂ ਦਾ 905-399-810 905-399-6110 ਅਮਾਇਰਾ ਅਕੈਡਮੀ ਹੇਅਰ ਐਂਡ ਸਟੈਟਿਕ। ਸਾਡੇ ਇੱਕ ਕਾਲਰ ਸਾਡੇ ਨਾਲ ਜੁੜੇ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ। ਆਪਣੇ ਗੈਸਟ ਜਿਹੜੇ ਆਏ ਨੇ ਇਹਨਾਂ ਨੂੰ ਵੀ ਵੈਲਕਮ।
0: ਹੁਸਨੈਨ ਅਕਬਰ।
2: ਸ਼ੁਕਰੀਆ ਵੀਰ ਜੀ, ਬਹੁਤ ਸ਼ੁਕਰੀਆ।
1: ਹਾਂਜੀ, ਇਹ ਮੈਨੂੰ ਜਾਣਦੇ ਨੇ, ਸ਼ਕਲ ਤੋਂ ਮੈਨੂੰ ਜਾਣਦੇ ਨੇ।
0: ਹਾਂਜੀ, ਡਾਕਟਰ ਜਸਬੀਰ ਸਿੰਘ ਚੌਹਾਨ ਹੈ ਜੀ, ਜਿਹੜੇ ਹੋਮਿਓਪੈਥੀ ਡਾਕਟਰ ਹੈ।
2: ਲਓ ਜੀ, ਤੁਹਾਨੂੰ ਕੌਣ ਨਹੀਂ ਜਾਣਦਾ ਡਾਕਟਰ ਸਾਹਿਬ।
0: ਦੋਸਤ ਹੈ।
1: ਮੈਂ ਇਹਨਾਂ ਨੂੰ ਮਿਲਿਆ ਉੱਥੇ ਆਪਣੇ ਪੰਜਾਬੀ ਸੋਰੀ ਇੱਥੇ ਆਪਣੇ
0: ਤੁਹਾਡੀਆਂ ਸੇਵਾਵਾਂ ਡਾਕਟਰ ਸਾਹਿਬ ਹੁਸਨੈਨ ਨੂੰ ਲੈਣੀਆਂ ਪੈਣੀਆਂ। ਅੱਜ ਥੋੜਾ ਬਹੁਤਾ ਗਲਾ ਜਿਹਾ ਇਹਨਾਂ ਦਾ ਖਰਾਬ ਹੈਗਾ ਤੇ ਤੁਹਾਡੀ ਸੇਵਾ ਇਹਨਾਂ ਨੂੰ ਲੈਣੀ ਪੈਣੀ ਮੇਰਾ ਖਿਆਲ ਹੈ।
1: ਕੋਈ ਗੱਲ ਹੀ ਨੀ, ਮੈਂ ਜਦੋਂ ਮੈਨੂੰ ਮਰਜ਼ੀ ਮਾਰ ਮੈਂ ਉਸੇ ਵੇਲੇ ਆ
0: ਜਾਊਂਗਾ। ਚਲੋ,
1: ਬਿੱਟਾ ਜੀ ਆਏ ਕਿ ਨਹੀਂ? ਅਰੇ
0: ਨਹੀਂ, ਬਿੱਟਾ ਜੀ ਨਹੀਂ ਆਏ। ਉਹਨਾਂ ਦੇ ਨਾ ਬੇਟੀ ਉੱਥੇ ਇੰਡੀਆ ਗਈ ਹੋਈ ਹੈ ਤੇ ਬੇਟੀ ਨੇ ਜੁਲਾਈ ਦੇ ਐਂਡ ਦੇ ਵਿੱਚ ਵਾਪਸ ਆਉਣਾ ਮੇਰਾ ਖਿਆਲ ਹੈ। ਉਹ ਜੁਲਾਈ ਦੇ ਐਂਡ ਚ ਬੇਟੀ ਦੇ ਨਾਲ ਹੀ ਵਾਪਸ ਆਉਣਗੇ। ਚਲੋ
1: ਠੀਕ ਹੈ ਜੀ, ਥੈਂਕ ਯੂ ਜੀ।
0: ਸ਼ੁਕਰੀਆ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਟੂਡੀਓ ਦਾ ਨੰਬਰ 647-360-5353 ਤੇ ਇੱਕ ਹੁਸਨੈਨ ਜੀ, ਤੁਹਾਨੂੰ ਇੱਕ ਗਾਣਾ ਸੁਣਾਈਏ ਛੋਟਾ ਜਿਹਾ, ਬਹੁਤ ਵਧੀਆ
2: ਜੀ ਜੀ,
0: ਤੇ ਉਸ ਗਾਣੇ ਤੋਂ ਬਾਅਦ ਫਿਰ ਆਪਾਂ ਨਾਲ ਨਾਲ ਅੱਗੇ ਗੱਲਬਾਤ ਕਰਦੇ ਚੱਲਾਂਗੇ ਤੁਹਾਡੇ ਨਾਲ ਵੀ, ਤੇ ਤੁਹਾਡੇ ਤੋਂ ਵੀ ਇੱਕ ਕਲਾਮ ਅਸੀਂ ਹੋਰ ਸੁਣਨਾ ਤੇ ਇੱਕ ਖੂਬਸੂਰਤ ਜਿਹਾ ਗਾਣਾ ਪਹਿਲੇ ਸੁਣੋ। ਸੂਫੀ ਬਲਬੀਰ ਦੀ ਆਵਾਜ਼ ਵਿੱਚ ਬਹੁਤ ਅੱਛਾ ਸਿੰਗਰ ਹੈ ਸਾਡੇ ਪੰਜਾਬੀ ਦੇ ਵਿੱਚ, ਤੁਸੀਂ ਸੁਣੋਗੇ।

0: ਕਾਲਰ ਨੇ ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਔਨ ਏਅਰ ਹੋ ਤੁਸੀਂ।
1: ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ,
0: ਕੀ ਹਾਲ ਚਾਲ?
1: ਮੈਂ ਹਾਂਜੀ ਹਾਲ ਚਾਲ ਵਧੀਆ, ਬਹੁਤ ਵਧੀਆ, ਫਸਟ ਕਲਾਸ, ਤੁਸੀਂ ਵੀ ਠੀਕ ਹੋਵੋਗੇ?
0: ਬਹੁਤ ਵਧੀਆ, ਬਹੁਤ
1: ਵਧੀਆ। ਮੈਂ ਤਾਂ ਇਹ ਕਹਿ ਰਿਹਾ ਸੀ, ਜਿਵੇਂ ਆਪਣੇ ਪ੍ਰੋਗਰਾਮ ਦਾ ਨਾਮ ਹੈ ਨਾ ਸਭ ਰੰਗ
0: ਜੀ,
1: ਮੈਂ ਇਸ ਤਰ੍ਹਾਂ ਦੇ ਰੰਗ ਲਿਆ ਕਰੋ ਫਿਰ।
0: ਨਹੀਂ ਰੰਗ ਤੁਸੀਂ ਵੇਖੀ ਜਾਓ, ਸਾਡੇ ਇੱਕ ਦੋਸਤ ਆ ਗਏ, ਹੋਰ ਵੀ ਇੱਕ ਦੋਸਤ ਆਉਣ ਵਾਲੇ ਆ, ਤੇ ਅਸੀਂ ਰੰਗ ਵੱਖਰੇ ਵੱਖਰੇ ਪੇਸ਼ ਕਰਦੇ ਰਿਹਾ ਕਰਨੇ ਤੁਹਾਡੇ ਵੇਲੇ, ਤੇ ਬਹੁਤ ਅੱਛੇ ਸੂਫੀ ਗਾਇਕ ਨੇ, ਹੀਰ ਵਰਸ਼ਾ ਬਾਕਮਾਲ ਗਾਉਂਦੇ, ਅਦਰਵਾਈਜ਼ ਸਿੰਗਰ ਤੇ ਅੱਛੇ ਹੈ ਹੀ ਆ, ਕੁਛ ਵੀ ਗਾਉਣਗੇ ਨਾ ਤੇ ਬਹੁਤ ਵਧੀਆ ਗਾਉਂਦੇ ਆ।
1: ਹਾਂਜੀ ਬਹੁਤ ਵਧੀਆ ਵਧੀਆ ਵਧੀਆ, ਮੈਂ ਉਹੀ ਕਹਿ ਰਿਹਾ ਵੀ ਰੰਗ
0: ਆਓਗੇ ਤੁਹਾਨੂੰ ਮਿਲਾਵਾਂਗੇ ਵੀ, ਇਹਨਾਂ ਨੂੰ ਬਹੁਤ ਅੱਛੇ ਇਨਸਾਨ ਵੀ ਹੈ, ਗਾਇਕ ਤੇ ਅੱਛੇ ਹੈ ਹੀ ਹੈ,
1: ਜ਼ਰੂਰ ਮਿਲਾਂਗੇ ਜ਼ਰੂਰ।
0: ਚਲੋ ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ।

0: ਸੁਨੈਣ ਜੀ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਗਾਣੇ ਵੀ ਨਾ ਦੋਸਤਾਂ ਮਿੱਤਰਾਂ ਨੂੰ ਇਸ ਤਰ੍ਹਾਂ ਦੇ ਸੁਣਾਏ ਜਾਣ ਜਿਹੜੇ ਆਮ ਰੂਟੀਨ ਦੇ ਵਿੱਚ ਉਹਨਾਂ ਨੇ ਨਹੀਂ ਸੁਣੇ ਹੁੰਦੇ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ, ਮੈਂ ਦਿਨ ਵੇਲੇ ਨਾ ਪ੍ਰੋਗਰਾਮ ਜੋ ਵੀ ਕਰਨਾ ਹੋਵੇ, ਮੈਂ ਥੋੜ੍ਹਾ ਜਿਹਾ ਘਰ ਭਾਵੇਂ ਮੈਨੂੰ ਘੰਟਾ ਮਿਲ ਜਾਵੇ, ਅੱਧਾ ਘੰਟਾ ਮਿਲ ਜਾਵੇ, ਥੋੜ੍ਹਾ ਜਿਹਾ ਹੋਮਵਰਕ ਕਰੀਦਾ ਹੈ ਕਿ ਅੱਜ ਇਹ ਗੱਲਬਾਤ ਕਰਾਂਗੇ, ਅਤੇ ਉਸ ਗੱਲਬਾਤ ਦੇ ਵਿੱਚ ਇਹ ਗਾਣੇ ਜਿਹੜੇ ਹੈ ਨਾ ਉਹ ਦੋਸਤਾਂ
1: ਨੇ ਜੀ। ਤੁਹਾਡੇ ਗਾਣੇ 'ਚ ਵੀ ਬਹੁਤ ਵੱਡਾ ਇੱਕ ਮੈਸੇਜ ਹੈ।
0: ਗਾਣੇ 'ਚ ਮੈਸੇਜ ਤਾਂ ਹੈ ਹੀ ਹੈ ਕਿ ਇਹ ਵੀ ਇੱਕ ਜ਼ਿੰਦਗੀ ਦੇ ਵਿੱਚ ਇੱਕ ਆਪਣੇ ਆਪ ਨੂੰ ਖੁਸ਼ ਕਿੱਦਾਂ ਰੱਖਣਾ ਨਾ, ਤਾਂ ਉਹ ਹੀ ਹੈ ਕਿ ਤੁਸੀਂ ਰਿਸ਼ਤਿਆਂ ਨਾਤਿਆਂ ਦੇ ਵਿੱਚ, ਭੈਣ ਭਰਾਵਾਂ ਦੇ ਵਿੱਚ ਜੇ ਇਤਫਾਕ ਹੋਊਗਾ ਨਾ, ਤਾਂ ਖੁਸ਼ੀ ਦਾ ਸਬੱਬ ਤਾਂ ਹੀ ਬਣਦਾ। ਜੇ ਇਤਫਾਕ ਹੀ ਨਾ ਹੋਊਗਾ, ਜੇ ਇੱਟ ਖੜਿੱਕਾ ਹੀ ਜੇ ਚੱਲਦਾ ਰਹੂਗਾ, ਗਾਲੀ ਗਲੋਚ ਹੀ ਚੱਲਦਾ ਰਹੂਗਾ, ਜੇ ਇੱਕ ਦੂਸਰੇ ਦੀ ਇੱਜ਼ਤ ਬੇਇੱਜ਼ਤੀ ਚੱਲਦੀ ਰਹੂਗੀ, ਤਾਂ ਫਿਰ ਉਹ ਗੱਲ ਬਣਦੀ ਨਹੀਂ ਹੈ। ਸੋ ਹੁਣ ਤੁਹਾਡੀ ਵਾਰੀ ਹੈ, ਤੇ ਇੱਕ ਪੰਜਾਬੀ ਦਾ ਕਲਾਮ ਕੋਈ ਛੋਟਾ ਜਿਹਾ ਜ਼ਰੂਰ ਸੁਣਾਓ। ਟਾਈਮ ਸਾਡੇ ਕੋਲ ਬਸ 5-7 ਮਿੰਟ ਹੈ, ਤੇ 2-3 ਮਿੰਟ ਤੁਹਾਡੇ ਕੋਲ, ਤੇ 2-3 ਮਿੰਟ ਦੇ ਵਿੱਚ ਅਸੀਂ ਸਮਾਪਤੀ ਕਰ ਦਿਆਂਗੇ ਪ੍ਰੋਗਰਾਮ ਦੀ।
2: ਮਾਂ ਬੋਲੀ ਦਾ ਹੀਰਾ ਪੁੱਤ ਦਲਬੀਰ ਕਥੂਰੀ ਆਏ।
0: ਵਾਹ ਵਾਹ ਵਾਹ।

ਜੀ ਵਾਹ ਸੁਨੈਣ ਜੀ ਬਹੁਤ ਵਧੀਆ। ਵੈਸੇ ਡਾਕਟਰ ਦਲਬੀਰ ਕਥੂਰੀਆ ਜੀ ਦੀ ਮੈਂ ਪਹਿਲਾਂ ਵੀ ਗੱਲਬਾਤ ਕਰਦਾ, ਸਾਡੇ ਨਾਲ ਸ਼ਾਮਲ ਵੀ ਹੁੰਦੇ ਨੇ। ਸੋ ਮੈਂ ਨਾ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ, ਕੋਈ ਇਹ ਨਹੀਂ ਹੈ ਕਿ ਅਸੀਂ ਉਹਨਾਂ ਦੀ ਝੂਠੀ ਪ੍ਰਸ਼ੰਸਾ ਕਰਦੇ ਹਾਂ। ਬਿਲਕੁਲ ਸਹੀ ਗੱਲ ਵੀ ਹੈ ਕਿ ਦੇਖੋ ਜਿਹੜਾ ਬੰਦਾ ਬ੍ਰਮਟਨ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਸਫਲ ਬਿਜ਼ਨਸਮੈਨ ਦੇ ਤੌਰ ਤੇ ਆਪਣੀ ਜ਼ਿੰਦਗੀ ਬਿਤਾ ਰਿਹਾ, ਇਹਨਾਂ ਲੱਖਾਂ ਕਰੋੜਾਂ ਦਾ ਬਿਜ਼ਨਸ ਹੈ ਉਹਨਾਂ ਦਾ, ਬਹੁਤ ਫੈਲਿਆ ਹੋਇਆ ਪੂਰੇ ਕੈਨੇਡਾ ਦੇ ਵਿੱਚ, ਇੰਨਾ ਸਭ ਕੁਝ ਹੋਣ ਦੇ ਬਾਵਜੂਦ ਕੁਝ ਸਮਾਜ ਦੇ ਵਾਸਤੇ, ਕੁਝ ਪੰਜਾਬੀ ਭਾਸ਼ਾ ਦੇ ਵਾਸਤੇ ਇੰਨਾ ਡੈਡੀਕੇਸ਼ਨ ਦੇ ਨਾਲ ਕੰਮ ਕਰਨਾ ਨਾ, ਇਹ ਜਨੂਨ ਤੋਂ ਬਿਨਾ ਨਹੀਂ ਕੀਤਾ ਜਾਂਦਾ। ਤੇ ਜੇਕਰ ਕੋਈ ਬੰਦਾ ਏਡੇ ਏਡੇ ਵੱਡੇ ਉਪਰਾਲੇ ਕਰਦਾ ਤਾਂ ਉਹਦੇ ਵਿੱਚ ਫਾਈਨਾਂਸ ਵੀ ਇਨਵੋਲਵ ਹੁੰਦਾ। ਸੋ ਇੱਕ ਚੀਜ਼ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਕਿ ਜਿੰਨੇ ਏਡੇ ਏਡੇ ਵੱਡੇ ਫੰਕਸ਼ਨ, ਜਿੰਨੀਆਂ ਏਡੀਆਂ ਏਡੀ ਵੱਡੀਆਂ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ, ਦੋਸਤ ਮਿੱਤਰ ਭੈਣ ਭਰਾ ਆਉਂਦੇ ਨੇ, ਤਿੰਨ ਦਿਨ ਇਸ ਤਰ੍ਹਾਂ ਹੁੰਦਾ ਜਿਵੇਂ ਇੱਥੇ ਮੇਲਾ ਲੱਗਿਆ ਹੋਵੇ, 400-500 ਦੇ ਕਿਟ ਗੈਦਰਿੰਗ ਹੁੰਦੀ ਹੈ, ਉਹਨਾਂ ਦੇ ਬ੍ਰੇਕਫਾਸਟ, ਉਹਨਾਂ ਦਾ ਲੰਚ, ਉਹਨਾਂ ਦਾ ਡਿਨਰ, ਕਿਸੇ ਤੋਂ ਕੋਈ ਪੈਸਾ ਨਹੀਂ। ਉਹਨਾਂ ਨੂੰ 3-4 ਦਿਨ ਇੱਥੇ ਸਟੇ ਵੀ ਕਰਵਾਇਆ ਜਾਂਦਾ, ਜਿਹੜੇ ਦੋਸਤ ਮਿੱਤਰ ਭੈਣ ਭਰਾ ਬਾਹਰੋਂ ਤੇ ਆਉਂਦੇ ਆ, ਉਹਨਾਂ ਨੂੰ ਸਪੋਂਸਰਸ਼ਿਪ ਵੀ ਭੇਜੀ ਜਾਂਦੀ ਵੀਜ਼ਾ ਲੱਗਣ ਵਾਸਤੇ। ਮੋਸਟਲੀ ਇੱਥੇ ਬਹੁਤ ਸਾਰੇ ਲੋਕ ਐਸੇ ਵੀ ਨਹੀਂ ਜਿਹੜੇ ਕਾਨਫਰੰਸਾਂ ਕਰਵਾਉਂਦੇ ਆ, ਜਦੋਂ ਸਪੋਂਸਰਸ਼ਿਪ ਦਿੰਦੇ ਨੇ ਤੇ ਦੋਸਤਾਂ ਮਿੱਤਰਾਂ ਤੋਂ ਪੈਸੇ ਵੀ ਕਰਾਉਂਦੇ ਆ, ਲੇਕਿਨ ਕਥੂਰੀਆ ਸਾਹਿਬ ਦੀ ਪਿੱਠ ਸੁਣਦੀ ਹੈ ਕਿ ਉਹਨਾਂ ਨੇ ਕਿਸੇ ਤੋਂ ਕਦੇ ਵੀ 5 ਪੈਸੇ ਜਿਹੜੇ ਵਸੂਲ ਨਹੀਂ ਪਾਏ। ਸੋ ਜਦੋਂ ਇਸ ਤਰ੍ਹਾਂ ਦਾ ਕੋਈ ਆਦਮੀ ਕਰਦਾ ਹੋਵੇ ਨਾ, ਸਮਾਜ ਦੇ ਵੈਲਫੇਅਰ ਵਾਸਤੇ, ਪਬਲਿਕ ਦੀ ਵੈਲਫੇਅਰ ਵਾਸਤੇ, ਨੌਜਵਾਨਾਂ ਦੀ ਵੈਲਫੇਅਰ ਵਾਸਤੇ ਔਰ ਸਾਡੀ ਕਮਿਊਨਿਟੀ ਦੀ ਵੈਲਫੇਅਰ ਵਾਸਤੇ, ਤੇ ਉਸ ਦੀ ਤਾਰੀਫ ਕਰਨੀ ਜਿਹੜਾ ਨਾ ਉਹ ਬਿਲਕੁਲ ਜਾਇਜ਼ ਹੈ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਇੱਕ ਹੋਰ ਸਪੌਂਸਰ ਨੇ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਤਜਰਬੇਕਾਰ ਰੀਅਲ ਅਸਟੇਟ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਇੰਦਰ ਅਰੋੜਾ ਤੇ ਰਮਨ ਕਥੂਰੀਆ। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੋਏ, ਕੋਈ ਪ੍ਰੋਪਰਟੀ ਵੇਚਣੀ ਹੋਏ, ਕੋਈ ਲੀਜ਼ ਤੇ ਲੈਣੀ ਹੋਈ ਜਾਂ ਲੀਜ਼ ਤੇ ਦੇਣੀ ਹੋਏ, ਤਾਂ ਤੁਹਾਡੀ ਮੋਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰਟੀ ਲੈਣ ਵੇਲੇ ਜਾਂ ਵੇਚਣ ਵੇਲੇ,

0: 525-7400 ਇੰਦਰ ਅਰੋੜਾ। ਸੋ ਦੋਸਤੋ, ਹੁਣ ਟਾਈਮ ਸਾਡਾ ਰਹਿ ਗਏ 5 ਮਿੰਟ ਬਾਕੀ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਡਾ ਤੁਹਾਡਾ ਸਾਥ ਹੁੰਦਾ ਹੈ। ਸਾਡੇ ਰੇਡੀਓ ਪ੍ਰੋਗਰਾਮ ਨੂੰ ਹੈਲਪ ਕਰਨ ਲਈ ਤੁਸੀਂ ਆਪਣੇ ਪ੍ਰੋਫੈਸ਼ਨ ਦੀ ਕੋਈ ਬਿਜ਼ਨਸ ਹੈ ਤੁਹਾਡਾ, ਤੁਹਾਡਾ ਕੋਈ ਕਾਰੋਬਾਰ ਹੈ, ਤੁਹਾਡੇ ਕੋਲ ਕੋਈ ਹੁਨਰ ਹੈ, ਤੁਹਾਡੇ ਕੋਲ ਕੋਈ ਆਰਟ ਹੈ ਜਾਂ ਹੋਰ ਕੋਈ ਵੀ ਸਰਵਿਸ ਤੁਸੀਂ ਸੁਸਾਇਟੀ ਨੂੰ ਦੇਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਕਿ ਸਾਡੇ ਰੇਡੀਓ ਪ੍ਰੋਗਰਾਮ ਦੇ ਥਰੂ ਅਗਰ ਤੁਸੀਂ ਸ਼ੇਅਰ ਕਰੋਗੇ, ਅਸੀਂ ਤੁਹਾਡੀ ਐਡ ਕਰਾਂਗੇ, ਤੁਹਾਡੇ ਬਿਜ਼ਨਸ, ਤੁਹਾਡੇ ਕਾਰੋਬਾਰ, ਤੁਹਾਡੇ ਹੁਨਰ, ਤੁਹਾਡੇ ਆਰਟ ਦੇ ਵਿੱਚ ਕੁਝ ਵਾਧਾ ਹੋ ਸਕਦਾ, ਤੇ ਜ਼ਰੂਰ ਤੁਸੀਂ ਸਾਡੀ ਹੈਲਪ ਕਰੋ। ਬੜੇ ਨੋਮੀਨਲ ਜਿਹੇ ਚਾਰਜਸ ਅਸੀਂ ਰੱਖੇ ਹੋਏ ਹਨ। ਸਾਡੇ ਸਟੂਡੀਓ ਦਾ ਨੰਬਰ 647-367-5353, ਮੇਰਾ ਪਰਸਨਲ ਨੰਬਰ ਹੈ 437-243-3091, 4372433091। ਡਾਕਟਰ ਸਾਹਿਬ ਦਾ ਮੈਂ ਤੁਹਾਨੂੰ ਨੰਬਰ ਦਿੱਤਾ, ਡਾਕਟਰ ਜਸਵੀਰ ਚੌਹਾਨ ਜੀ ਹੁਣੇ ਜਿਹੜੇ ਆਏ ਸੀ, 647-943-1484 ਨੰਬਰ ਹੈ। ਕੋਈ ਛੋਟੀ ਮੋਟੀ ਤੁਹਾਨੂੰ ਕੋਈ ਪ੍ਰੋਬਲਮ ਹੋ ਜਾਏ, ਕਿਉਂਕਿ ਇੱਥੇ ਜਿਹੜੀਆਂ ਮੈਡੀਕਲ ਸੇਵਾਵਾਂ ਉਹ ਥੋੜੀਆਂ ਜਿਹੀਆਂ ਲੈਣ ਦੇ ਵਿੱਚ ਮੁਸ਼ਕਲ ਆਉਂਦੀ ਹੈ, ਸੋ ਤੁਹਾਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਘਰ ਦੇ ਵਿੱਚ ਛੋਟੀ ਮੋਟਾ ਕੋਈ ਵੀ ਮਰਜ਼ ਹੋਵੇ, ਡਾਕਟਰ ਸਾਹਿਬ ਦੇ ਹੱਥ ਦੇ ਵਿੱਚ ਬੜੀ ਸ਼ਫਾ ਹੈ, ਤੇ ਤੁਸੀਂ ਫੋਨ ਨੰਬਰ ਉਹਨਾਂ ਦਾ ਨੋਟ ਕਰ ਸਕਦੇ ਹੋ, ਉਹਨਾਂ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ 647-943-1484। ਹੋਰ ਸੁਨੈਣ ਜੀ, ਪਾਕਿਸਤਾਨ ਦਾ ਕੀ ਹਾਲ ਚਾਲ ਹੈ, ਕਿਸ ਤਰ੍ਹਾਂ ਆਪਣੇ ਉੱਥੇ ਜਨ ਜ਼ਿੰਦਗੀ ਕਿੱਦਾਂ ਚੱਲਦੀ ਹੈ?
1: ਬਹੁਤ ਵਧੀਆ, ਫਸਟ ਕਲਾਸ।
0: ਘਰ ਪਰਿਵਾਰ ਸਭ ਠੀਕ ਹੈ
1: ਜੀ? ਬਿਲਕੁਲ ਵਧੀਆ।
0: ਮੌਸਮ ਮੌਸਮ ਉਧਰ ਗਰਮੀ ਗੁਰਮੀ ਦਾ ਕਿੱਦਾਂ ਤੁਹਾਨੂੰ ਲੱਗਿਆ ਉੱਥੇ, ਇੱਥੋਂ ਤੇ ਉੱਥੋਂ ਦੇ ਮੁਕਾਬਲੇ ਕੀ ਲੱਗਾ ਤੁਹਾਨੂੰ?
1: ਨਹੀਂ ਜੀ, ਉੱਥੇ ਤੇ ਕਾਫੀ ਗਰਮੀ ਹੈ, ਇੱਥੇ ਤੇ ਬਹੁਤ ਸੋਹਣਾ ਮੌਸਮ ਹੈ ਇਸ ਵੇਲੇ,
0: ਪਰ ਇਹ ਹੈ ਵੀ ਇੱਥੋਂ ਦਾ ਜਿਹੜਾ 30-31 ਮੌਸਮ ਵੀ ਹੈ ਨਾ, ਆਪਣੇ ਉਧਰ ਦੇ 40-45 ਦਾ ਜਿਹੜਾ ਮੁਕਾਬਲਾ ਕਰਦਾ।
1: ਜਿੰਨਾ ਜੀ ਉਧਰ ਦੀ ਲੈਂਦੇ ਚੜ੍ਹਦੇ ਪੰਜਾਬ ਦੀ ਗਰਮੀ ਝੱਲ ਲਈ, ਉਹਨਾਂ ਨੂੰ ਇੱਧਰ ਦੀ ਗਰਮੀ ਕੁਝ ਨਹੀਂ ਆਉਂਦੀ।
0: ਇਹੀ ਹੈ ਨਾ, ਵੈਸੇ ਉਧਰ 40-40, 45-45 ਟੈਂਪਰੇਚਰ ਹੋ ਜਾਂਦਾ, ਤੇ ਉੱਤੋਂ ਬੱਤੀਆਂ ਦੇ ਕੱਟ ਬੋਨਸ ਵੱਖਰਾ।
1: ਹਾਂਜੀ,
0: ਉਹ ਪਤਾ ਵੀ ਨਹੀਂ ਲੱਗਣਾ, ਨਾਲੇ ਐ ਵੀ ਕਦੇ ਰਾਤ ਨੂੰ ਲੱਗ ਗਿਆ, ਸਵੇਰੇ ਆਉਣੀ ਹੈ, ਸਵੇਰੇ ਲੱਗ ਗਿਆ ਤੇ ਰਾਤ ਨੂੰ ਲਾਉਣੀ ਹੈ, ਕੋਈ 2 ਘੰਟੇ ਨਹੀਂ, ਕੋਈ 4 ਘੰਟੇ ਨਹੀਂ, ਕੋਈ 5 ਘੰਟੇ ਨਹੀਂ। ਚਲੋ ਬਹੁਤ ਅੱਛੀ ਗੱਲ ਹੈ, ਤੁਸੀਂ ਆਇਓ, ਤੇ ਇੱਕ ਵਾਰ ਫਿਰ ਰੇਡੀਓ ਪ੍ਰੋਗਰਾਮ ਸਭ ਵੱਲੋਂ, ਸਾਡੀ ਸਮੁੱਚੀ ਟੀਮ ਵੱਲੋਂ, ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਵੱਲੋਂ, ਵਿਸ਼ਵ ਪੰਜਾਬੀ ਸਭਾ ਵੱਲੋਂ ਤੁਹਾਡਾ ਬਹੁਤ ਬਹੁਤ ਇੱਥੇ ਆਉਣ ਤੇ ਨਿੱਘਾ ਸਵਾਗਤ ਹੈ। ਤੇ ਹੁਣ ਸਾਡੀ ਕਾਨਫਰੰਸ ਜਿਹੜੀ 2-4 ਅਕਤੂਬਰ ਨੂੰ ਅਸੀਂ ਰੱਖੀ ਹੋਈ ਹੈ, ਤੇ ਉਹਦੀਆਂ ਤਿਆਰੀਆਂ ਅਸੀਂ ਜ਼ੋਰਾਂ ਸ਼ੋਰਾਂ ਨਾਲ, ਕਥੂਰੀਆ ਸਾਹਿਬ ਗਏ ਹੋਏ ਨੇ ਤੇ ਉਹਨਾਂ ਨੇ ਪਰਸੋਂ 11 ਤਰੀਕ ਦੀ ਉਹਨਾਂ ਦੀ ਵਾਪਸੀ ਹੈ, ਤੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਅਸੀਂ ਪਿੱਛੇ ਜਿਹੇ 6 ਤਰੀਕ ਨੂੰ ਬਹੁਤ ਅੱਛਾ ਇੱਕ ਪ੍ਰੋਗਰਾਮ ਹੋਇਆ ਹੈ ਸਾਡੇ, ਬਹੁਤ ਵਧੀਆ ਪ੍ਰੋਗਰਾਮ, ਮੁਸ਼ਾਇਰਾ ਸੀ ਇੱਕ, ਪਹਿਲਾਂ ਸੁਰਜੀਤ ਪਾਤਰ ਜੀ ਦੀ ਯਾਦ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ 30 ਨੂੰ ਰੱਖਿਆ ਸੀ, ਉਹਨਾਂ ਨੂੰ ਟ੍ਰਿਬਿਊਟ ਦਿੱਤੀ ਸੀ, ਤੇ ਹੁਣ 6 ਤਰੀਕ ਨੂੰ ਸ਼ਨੀਵਾਰ ਨੂੰ ਮੁਸ਼ਾਇਰਾ ਬਹੁਤ ਅੱਛਾ ਸੀ, ਜਿਹਦੇ ਤੁਹਾਡੇ ਬਹੁਤ ਅੱਛੇ, ਬਾਹਰ ਤੋਂ ਵੀ ਬੜੇ ਬੜੇ ਅੱਛੇ ਸ਼ਾਇਰ ਲੋਕ ਆਏ ਸੀ, ਉਹਨਾਂ ਨੇ ਕਲਾਮ ਆਪਣੇ ਆਪ ਪੜ੍ਹੇ। ਸੋ ਵਿਸ਼ਵ ਪੰਜਾਬੀ ਭਵਨ ਜਿਹੜਾ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਸਮੁੱਚੇ ਪੰਜਾਬੀਆਂ ਨੂੰ ਸਮਰਪਿਤ ਇੱਕ ਐਸਾ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਹਮਟਨ ਦੇ ਵਿੱਚ ਇੱਕ ਐਸਾ ਆਡੀਟੋਰੀਅਮ ਹੈ ਜਿਸ ਨੂੰ ਤੁਸੀਂ ਆਓ ਤੇ ਵਾਕਿਆ ਤੁਸੀਂ ਤਾਰੀਫ ਕਰੋਗੇ ਕਿ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਇੱਕ ਕਮਾਈ ਦਾ ਸਾਧਨ ਸੀ, ਲੇਕਿਨ ਉਹਨਾਂ ਨੇ ਉਸ ਰੈਂਟ ਵਾਲਿਆਂ ਤੋਂ ਖਾਲੀ ਕਰਵਾ ਕੇ ਉਸ ਨੂੰ ਪੂਰਾ ਇੱਕ ਆਡੀਟੋਰੀਅਮ ਬਣਾ ਕੇ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਸਮਰਪਿਤ ਕੀਤਾ। ਤੁਸੀਂ ਜ਼ਰੂਰ ਆਓ, ਉਹਦੀ ਕੋਈ ਟਿਕਟ ਵੀ ਨਹੀਂ ਹੁੰਦੀ। ਸੋ ਹੁਣ ਸਾਡੇ ਪ੍ਰੋਗਰਾਮ ਦਾ ਟਾਈਮ ਹੋ ਗਿਆ ਸਮਾਪਤੀ ਵਾਲਾ, ਕੱਲ ਮਿਲਾਂਗੇ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ, ਕਿਸੇ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com. ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: Brijmohan. Contact us at brijmohan.com.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-19

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही S&S Lawyers नु कॉल करो 416-655-2000
5: किसी ने भी अगर कार वैन एसयूवी लेना टॉप टॉप टॉप का नाम एक है वह है एरन मिल्स एक्यूरा एरन मिल्स एक्यूरा दे जगदीप भला और करण शर्मा नू कॉल करो नंबर वन सर्विस नंबर वन रेट्स प्रोफेशनल अते ऑनेस्ट टीम ते रिलायबल सो कार वैन एसयूवी कोई भी लेना होवे एरन मिल्स एक्यूरा 905-828-5800 905-828-5800 ते कॉल करो ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
6: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈਪੀ ਟੀਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K ਆਈਪੀ ਟੀਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਆਈਪੀ ਟੀਵੀ ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ

0: locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

ਕਿਆ ਚੱਲ ਰਿਹਾ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਰੌਣਕ ਮੇਲਾ ਲੈ ਕੇ ਹਾਜ਼ਰ ਹਾਂ ਵੀ। ਕਿਵੇਂ ਹੋ, ਕੀ ਹਾਲ ਚਾਲ, ਠੀਕ ਠਾਕ ਹੋ? ਬੱਲੇ ਬੱਲੇ ਇੰਜੋਏ ਕਰ ਰਹੇ ਹੋ ਇਸ ਖੂਬਸੂਰਤ ਪਿਆਰੀ ਸ਼ਾਨਦਾਰ ਆਪਣੀ ਸ਼ਾਮ ਨੂੰ? ਅਸੀਂ ਤੁਹਾਡੇ ਨਾਲ ਥੋੜੇ ਜਿਹਾ ਹੋਰ ਰੌਣਕਮਈ ਬਣਾਉਂਦੇ ਹਾਂ ਤੁਹਾਡੀ ਸ਼ਾਮ ਨੂੰ। ਯਾਰ ਵੈਸੇ ਮੌਸਮ ਸੋਹਣਾ ਹੋਵੇ ਉੱਤੋਂ ਦੀ, ਕੰਮ ਤੋਂ ਬੰਦਾ ਚਲੋ ਚਾਹੇ ਯਾਰ ਬੰਦਾ ਜਾ ਰਿਹਾ ਕੰਮ ਤੇ ਜਾਂ ਬੰਦਾ ਕੰਮ ਤੋਂ ਆ ਰਿਹਾ, ਇੰਜੋਏ ਤਾਂ ਬੰਦਾ ਕਰਦਾ ਹੀ ਕਰਦਾ। ਡਜ਼ਨਟ ਮੈਟਰ ਵੀ ਯਾਰ ਹੁਣ ਕਈ ਲੋਕਾਂ ਨੂੰ ਯਾਰ ਕੰਮ ਤੇ ਜਾ, ਜਿਹੜਾ ਜਾ ਰਿਹਾ ਸਕੇ ਤੇ ਉਹ ਵੀ ਕਰਮ ਵਾਲਾ ਯਾਰ, ਕੰਮ ਹੈ ਤੁਹਾਡੇ ਕੋਲ, ਲੋਕ ਤਾਂ ਤਰਸ ਰਹੇ ਆ ਸਾਨੂੰ ਕੰਮ ਮਿਲੇ, ਕੰਮ ਕਰਨ ਜੋਗੇ ਹੋਈਏ। ਸੋ ਤੁਹਾਡੇ ਨਾਲ ਅਸੀਂ ਤੇ ਰੌਣਕ ਮੈਂ ਨਾਲ ਆਉਂਦੇ ਹਾਂ। ਨੰਬਰ ਹੈ 905-673-3337-905-673-3337 ਆਪਣਾ ਇੱਕੋ ਇੱਕ ਨੰਬਰ ਹੈ ਤੇ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ ਪਿਆਰ ਦੀਆਂ, ਲਾਈਏ ਰੌਣਕਾਂ ਸਜਾਈਏ ਸ਼ਾਮ ਨੂੰ ਹੈ। ਨੀਆਂ ਜਦ ਦੋ ਗੱਲਾਂ ਕਰੀਏ ਪਿਆਰ ਦੀਆਂ, ਵਾਹ ਵੀ ਵਾਹ, ਨੀਆਂ ਜਦ ਗੱਲਾਂ ਕਰੀਏ। ਬਹੁਤ ਸੋਹਣਾ ਗਾਣਾ ਯਾਰ, ਮੇਰਾ ਬੜਾ ਯਾਰ ਪਸੰਦੀਦਾ ਗੀਤ ਹੈ ਗੇਰੀ ਹੁਣਾਂ ਦਾ। ਗੇਰੀ ਨੇ ਬੜੇ ਸੋਹਣੇ ਸੋਹਣੇ ਰੋਮਾਂਟਿਕ ਸੌਂਗ ਗਾਏ ਨੇ ਯਾਰ। ਸ਼ੁਰੂਆਤ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਗੇਰੀ ਦੇ ਕਿੱਡੇ ਕਮਾਲ ਦੇ ਯਾਰ, ਸਾਹਾਂ ਤੋਂ ਪਿਆਰਿਆ ਹੈ ਕਿਤੇ ਛੱਡ ਕੇ ਨਾ ਜਾਈ ਤੂੰ ਇਕੱਲਿਆਂ ਨੂੰ ਗਿਆ, ਇੱਦਾਂ ਦਾ ਕੁਛ ਸੀਗਾ। ਇੱਕ ਬੜਾ ਹੋਰ ਖੂਬਸੂਰਤ ਗੀਤ ਸੀ, ਦਿਨ ਰਾਤ ਸੋਹਣੇ ਆਵੇ ਤੇਰੀ ਯਾਦ ਸਤਾਵੇ, ਮੈਨੂੰ ਨੀਂਦ ਨਾ ਆਵੇ ਮੈਨੂੰ ਚੈਨ ਨਾ ਆਵੇ। ਸੋ ਖੈਰ ਚਲੋ, ਨੀਂਦ ਆਉਣ ਦੀ ਗੱਲ ਤਾਂ ਯਾਰ ਨਾ ਕਰੀ, ਨਵੀਂ ਨੀਂਦ ਨਾ ਆਵੇ ਐਵੇਂ ਵਿਚਾਰੇ ਜਿਹੜੇ ਯੂਨੋ ਅੱਗੇ ਨਹੀਂ ਸੌ ਪਾ ਰਹੇ ਕਿਉਂਕਿ ਕੋਈ ਨਾ ਕੋਈ ਆਚਕੀ ਦਾ ਚੱਕਰ ਹੈ, ਉਹ ਕਹਿਣਗੇ ਨਵੀਂ ਯਾਰ ਸਾਨੂੰ ਤਾਂ ਅੱਗੇ ਨਹੀਂ ਨੀਂਦ ਹੁੰਦੀ, ਤੁਸੀਂ ਗਾਣੇ ਚੇਤੇ ਕਰਾ ਕੇ ਹੋਰ ਵੀ ਨੀਂਦ ਦੂਰ ਕਰ ਦਿੱਤੀ। ਚਲੋ ਸੌ ਜਿਹਾ ਕਰੋ ਯਾਰ, ਨੀਂਦ ਸਭ ਤੋਂ ਪਾਵਰਫੁਲ ਦਵਾਈ ਹੈ, ਜਿਹੜਾ ਬੰਦਾ ਸੌਂਦਾ ਨਹੀਂ ਉਹ ਬੰਦਾ

0: ਭਾਬੀ ਵਾਸੋ ਨੰਬਰ ਹੈ ਆਪਣਾ 9056733337 9056733337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ 905-673-3337 ਤੇ ਗੱਲਾਂ ਬਾਤਾਂ ਥੋੜੀਆਂ ਸਾਡੀਆਂ ਐਨੀ ਟਾਈਮ ਹੋ ਸਕਦੀ ਨੇ ਕੋਈ ਵੀ ਨੰਬਰ ਲੈਣੇ ਕਿਸੇ ਵੀ ਸਾਡੇ ਸਪੋਂਸਰ ਦੇ ਤਾਂ ਇੱਕੋ ਇੱਕ ਨੰਬਰ ਹੈ ਸਾਡਾ 905-673-3337 ਤੇ ਕਾਲ ਕਰ ਲਿਆ ਕਰੋ ਯਾਰ ਬੜੇ ਮੈਨੂੰ ਨਾ ਇੱਕ ਮੇਰਾ ਇੱਕ ਮਿੱਤਰ ਹੈ ਉਹਨੇ ਮੈਨੂੰ ਮੈਸੇਜ ਕੀਤਾ ਉਹਨੇ ਨਵਾਂ ਘਰ ਲਿਆ ਤੇ ਬੜੇ ਨੰਬਰ ਮੇਰੇ ਤੋਂ ਲਏ ਵੀ ਨਾ ਵੀ ਮੈਨੂੰ ਕੋਈ ਇੰਟਰਲੋਕਿੰਗ ਲਈ ਨੰਬਰ ਦੇ ਕੋਈ ਕਲੋਜ਼ਟਾਂ ਲਈ ਦੇ ਕੋਈ ਡਕਟ ਕਲੀਨਿੰਗ ਲਈ ਕੋਈ ਪੋਰਟ ਲਾਈਟਾਂ ਲਈ ਮੈਂ ਉਹਨੂੰ ਸਾਰੇ ਨੰਬਰ ਦਿੱਤੇ ਕਹਿੰਦਾ ਯਾਰ ਤੈਨੂੰ ਵੈਬਸਾਈਟ ਤੇ ਸਾਰੇ ਨੰਬਰ ਪਾਉਣੇ ਚਾਹੀਦੇ ਮੈਂ ਕਿਹਾ ਸਾਨੂੰ ਤਾਂ ਯਾਰ ਸਾਰਾ ਦਿਨ ਇਹੀ ਕਾਲਾਂ ਆਉਂਦੀਆਂ ਭਾਜੀ ਆਹ ਵੀ ਨੰਬਰ ਦੇ ਦਿਓ ਉਹ ਵੀ ਨੰਬਰ ਦੇ ਦਿਓ ਸੋ ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਹੈ ਕਿਸੇ ਵੀ ਤਰ੍ਹਾਂ ਦਾ ਸਾਡੇ ਤੋਂ ਪੁੱਛ ਲਿਆ ਕਰੋ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABILEHRAN ਇੰਸਟਾਗ੍ਰਾਮ ਤੇ ਮੈਸੇਜ ਕਰਦਿਆ ਕਰੋ ਪੰਜਾਬੀ ਲਹਿਰਾਂ ਪੇਜ ਤੇ ਕੋਈ ਵੀ ਨੰਬਰ ਲੈਣੇ ਆ ਉੱਤੇ ਤੁਸੀਂ ਆਰਾਮ ਨਾਲ ਲੈ ਸਕਦੇ ਹੋ ਜਾਂ ਸਾਨੂੰ ਟੈਕਸਟ ਮੈਸੇਜ ਕਰਦਿਆ ਕਰੋ 6475041557 6475041557 ਚਲੋ ਦੋ ਨੰਬਰ ਮੈਂ ਤੁਹਾਨੂੰ ਦਿੰਦਾ ਪਹਿਲਾ ਨੰਬਰ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ ਦਾ ਕੋਈ ਵੀ ਮੇਰੇ ਮਿੱਤਰ ਸੱਜਣ ਕੰਟਰੈਕਟਰ ਸੁਣ ਰਹੇ ਨੇ ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਤੁਸੀਂ ਇਲੈਕਟ੍ਰੀਸ਼ੀਅਨ ਹੋ ਪਲੰਬਰ ਹੋ ਸਭ ਤੋਂ ਟੌਪ ਦਾ ਬਹੁਤ ਹੀ ਹਾਈ ਐਂਡ ਇੰਨਾ ਹਾਈ ਐਂਡ ਇੰਨਾ ਲਗਜ਼ਰੀ ਵਾਲਾ ਬਿਲਡਿੰਗ ਸਪਲਾਈ ਸਟੋਰ ਨਹੀਂ ਕਦੇ ਦੇਖਿਆ ਹੋਣਾ ਡਿਕਸੀ ਅਤੇ ਸਟੀਲਸ ਦੇ ਕੋਰਨਰ ਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲੇ ਖੁੱਲ ਚੁੱਕੇ ਨੇ ਪਲੰਬਿੰਗ ਸਪਲਾਈਜ਼ HVAC ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇੰਸੂਲੇਸ਼ਨ ਕੁਛ ਵੀ ਚਾਹੀਦਾ ਇੱਥੋਂ ਲਓ ਡਿਕਸੀ ਸਟੀਲਸ 8005 ਡਿਕਸੀ ਰੋਡ ਹਰ ਇੱਕ ਪ੍ਰਾਈਸ ਬੀਟ ਕਰਨਗੇ ਬ੍ਰੈਂਪਟਨ ਚ ਡਿਲੀਵਰੀ ਫ੍ਰੀ ਹੈ ਤੇ ਬੜਾ ਹਾਈ ਐਂਡ ਡਿਜ਼ਾਈਨਰ ਲਗਜ਼ਰੀ ਸ਼ੋਰੂਮ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 8005 ਡਿਕਸੀ ਰੋਡ ਸਾਡਾ ਨਾਂ ਲੈ ਦਿਓ 6479610585 6479610585 G2861 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਵੀਰੇ
1: ਹੋਰ ਕੀ ਹਾਲ ਹੈ ਜੀ
0: ਬਹੁਤ ਵਧੀਆ ਬੱਲੇ ਬੱਲੇ ਕੀ ਬਣਦਾ
1: ਬਸ ਹੁਣੇ ਕੰਮ ਡਨ ਹੀ ਕੀਤਾ ਤੇ ਨਾਲ ਹੀ ਰੇਡੀਓ ਆਨ ਕੀਤਾ ਸੀਗਾ
0: ਕੀ ਬਾਤ ਹੈ ਵਧੀਆ ਆਦਤ ਚੰਗੀ ਹੈ ਨਾਲ ਹੀ ਤੁਸੀਂ ਗੱਡੀ ਆਨ ਕਰੋ ਰੇਡੀਓ ਚੱਲਣਾ ਚਾਹੀਦਾ
1: ਹਾਂਜੀ ਹਾਂਜੀ ਮੈਂ ਹੁਣੇ ਕੰਮ ਫਿਨਿਸ਼ ਕੀਤਾ ਸੀ ਡਨ ਕੀਤਾ ਸੀਗਾ
0: ਹਾਂ
1: ਤੇ ਅੱਜ ਇਧਰਲੀ ਸਾਈਡ ਕੈਲੇਡੋਨੀਆ ਵਾਲੀ ਸਾਈਡ ਆਇਆ ਸੀਗਾ
0: ਕੈਲੇਡੋਨੀਆ ਸੋਹਣੀ ਏਰੀਆ ਯਾਰ
1: ਹਾਂਜੀ ਹਾਂਜੀ ਹਾਂਜੀ ਬਹੁਤ ਸੋਹਣਾ ਏਰੀਆ ਭਾਜੀ ਬਹੁਤ ਸੋਹਣਾ
0: ਵਧੀਆ ਜਗ੍ਹਾ
1: ਕੁਛ ਇੱਕ ਹੁਣ ਮੀਂਹ ਪੈ ਕੇ ਤੇ ਥੋੜੇ ਬੱਦਲ ਵਾਈ ਹੋ ਗਏ ਨਾ ਉਹਦੇ ਕਰਕੇ ਹੋਰ ਸੋਹਣਾ ਲੱਗਦਾ ਹਰਿਆਲੀ
0: ਕਣੀਆਂ ਯਾਰ ਪਈਆਂ ਨੀ ਕਾਫੀ ਚਿਰ ਹੋ ਗਏ ਹੁਣ ਬਟਕੇ ਹੁੰਦੇ ਆ ਕਿ ਅਗਲੇ 5-7 ਦਿਨ ਕਣੀਆਂ ਹੀ ਪੈਣੀਆਂ
1: ਹਾਂਜੀ ਸੁਬਹਾ ਤਾਂ ਵੈਸੇ ਸਵੇਰੇ ਤਾਂ ਬਹੁਤ ਤੇਜ਼ ਮੀਂਹ ਸੀਗਾ
0: ਸਾਡੇ ਯਾਰ ਇੱਥੇ ਬ੍ਰੈਂਪਟਨ ਚ ਨੀ ਪਿਆ ਬਹੁਤ ਹਲਕਾ ਜਿਹਾ ਸ਼ੁਰੂ ਹੋਇਆ ਫਿਰ ਬੰਦ ਹੀ ਹੋ ਗਿਆ ਹੁਣ ਕਹਿੰਦੇ ਆ ਕਿ ਰਾਤ ਨੂੰ 9 ਵਜੇ ਸ਼ੁਰੂ ਹੋਣਾ ਫਿਰ ਤੋਂ
1: ਸਾਡੇ
0: ਕੋਲ ਤੁਸੀਂ ਲੈ ਕੇ ਆਓਗੇ
1: ਹਾਂਜੀ ਹਾਂਜੀ ਵਧੀਆ ਭਾਜੀ ਹੁਕਮ ਭਾਈ ਬੇਨਤੀ ਸੌਂਗ ਸੀਗਾ ਲਵਾਉਣਾ ਸੀਗਾ
0: ਕਿਹੜਾ ਵੀਰੇ
1: ਆਪਣਾ ਹੈਗਾ ਆ ਵੀਰ ਦਵਿੰਦਰ ਤੇ ਮਿਸ ਪੂਜਾ ਦਾ ਇਹ ਟਾਈਮ ਪਾਸ ਆ ਗਾਣੇ ਦਾ ਨਾ
0: ਹਾਂ ਤੁਸੀਂ ਕੱਲ ਕਿਹੜਾ ਲਵਾਇਆ ਸੀ ਯਾਰ ਪਰਦੇਸੀ ਵੀਰਾ
1: ਹਾਂਜੀ ਪਰਦੇਸੀ ਵੀਰਾ ਲਵਾਇਆ ਸੀਗਾ ਕੱਲ
0: ਕਿੱਦਾਂ ਲੱਗਿਆ ਫਿਰ
1: ਬਹੁਤ ਵਧੀਆ ਭਾਈ
0: ਅੱਜ ਆ ਗਏ ਤੁਸੀਂ ਟਾਈਮ ਪਾਸ ਵੱਲ
1: ਹਾਂਜੀ ਇਹ ਵੀ ਵਧੀਆ ਗਾਣਾ ਆ ਭਾਜੀ
0: ਵੀਰ ਦਵਿੰਦਰ ਅਤੇ ਮਿਸ ਪੂਜਾ
1: ਹਾਂਜੀ ਹਾਂਜੀ ਹਾਂਜੀ
0: ਇਹਨਾਂ ਦੇ ਕਾਫੀ ਇਕੱਠਿਆਂ ਦੇ ਗਾਣੇ ਆਏ ਆ ਹਨਾ
1: ਹਾਂਜੀ ਹਾਂਜੀ ਉਸ ਟਾਈਮ ਬਹੁਤ ਵਧੀਆ ਗਾਣੇ ਆਏ ਸੀ ਇਹਨਾਂ ਦੇ ਕਾਫੀ ਗਾਣੇ ਆਏ ਇਹਨਾਂ ਦੇ
0: ਬੜੇ ਚੱਲੇ ਯਾਰ ਇਹਨਾਂ ਦੀ ਇੱਕ ਮਤਲਬ ਐਲਬਮ ਸੀਗੀ ਵੀਰ ਦਵਿੰਦਰ ਦੀ ਮੈਸੇਜ ਉਹ ਬੜੀ ਚੱਲੀ ਹੈ
1: ਹਾਂਜੀ ਹਾਂਜੀ ਮੈਸੇਜ ਉਹ ਵੀ ਨਹੀਂ ਚੱਲੀ ਸੀਗੀ
0: ਚਲੋ ਰਾਹ ਦਿੰਦੇ ਹਾਂ ਜ਼ਰੂਰ ਟਾਈਮ ਪਾਸ ਵੀਰੇ ਨੋ ਪ੍ਰੋਬਲਮ ਏਅਰਪੋਰਟ ਰੋਡ ਅਤੇ ਸਟੀਲਸ ਤੇ ਜਾਣਾ 341 ਪਾਰਕਹਰਸਟ ਸਕੁਏਅਰ ਏਅਰਪੋਰਟ ਐਂਡ ਸਟੀਲਸ ਦੇ ਕੋਰਨਰ ਤੇ ਇੱਕ ਤਾਂ ਇਹਨਾਂ ਕੋਲ RMTs ਬਹੁਤ ਹੀ ਐਕਸਪਰਟੀਜ਼ ਬੜੇ ਪ੍ਰੋਫੈਸ਼ਨਲ ਰਜਿਸਟਰਡ ਮਸਾਜ ਥੈਰੇਪਿਸਟ ਅਵੇਲੇਬਲ ਨੇ ਡਾਇਰੈਕਟ ਬਿਲਿੰਗ ਤੁਹਾਡੀਆਂ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਇਹਨਾਂ ਕੋਲ ਨੋਨ RMT ਵੀ ਹੈਗੇ ਜੇ ਤੁਹਾਡੇ ਕੋਲ ਬੈਨੀਫਿਟ ਨਹੀਂ ਹੈਗੇ $80 ਵਾਲਾ ਮਸਾਜ ਇੱਕ ਘੰਟੇ ਦਾ $75 ਚ ਹਾਈਡਰਾਫੇਸ਼ੀਅਲ $150 ਵਾਲਾ ਤੁਸੀਂ ਕਰਵਾਓ ਸਿਰਫ $130 ਚ, ਲੇਜ਼ਰ ਹੇਅਰ ਰਿਮੂਵਲ $250 ਦੀ ਥਾਂ ਤੇ ਮੇਰਾ ਨਾਂ ਲੈ ਦਿਓ $200 ਚ, ਵੈਕਸਿੰਗ ਫੁੱਲ ਬਾਡੀ $120 ਸਾਡੇ ਰੈਫਰੈਂਸ ਨਾਲ $100 ਚ, ਬਹੁਤ ਡੀਲਾਂ ਨੇ। ਕੋਈ ਤੁਹਾਨੂੰ ਬੈਕ ਪੇਨ ਹੈ, ਟਰੱਕ ਤੇ ਤੁਸੀਂ ਚਲੋ ਬਹਿਣ ਕਾਰਨ ਸਾਇਟਿਕਾ ਪੇਨ ਕੋਈ ਹੋ ਜਾਂਦੀ ਹੈ, ਇਹ ਵੀ ਟ੍ਰੀਟ ਕਰਦੇ ਆ। ਇੱਕ ਵਾਰ ਤੁਸੀਂ ਜਾਓ ਲਵਾਨਾ ਵੈਲਨੈਸ ਸਪਾ, ਲੋਕੇਸ਼ਨ ਹੈ 341 ਪਾਰਕਹਰਸਟ ਸਕੁਏਅਰ, ਏਅਰਪੋਰਟ ਰੋਡ ਅਤੇ ਸਟੀਲਸ ਦਾ ਬਿਲਕੁਲ ਕੋਰਨਰ ਪੈਂਦਾ ਲਵਾਨਾ ਵੈਲਨੈਸ ਸਪਾ। ਫੋਨ ਨੰਬਰ ਤੁਸੀਂ ਨੋਟ ਕਰ ਲਓ 416-881-5385, 416-881-5385। ਟਾਈਮ ਪਾਸ ਹੈ।

ਓਕੇ ਸੋਰੀ ਯਾਰ, ਇੱਕ ਕਾਲ ਵੀਰ ਦੀ ਆਈ ਸੀ ਉਹ ਕੱਟੀ ਗਈ, ਸੋ ਤੁਸੀਂ ਇੱਕ ਵਾਰ ਫਿਰ ਤੋਂ ਕਾਲ ਕਰ ਸਕਦੇ ਹੋ, ਨੰਬਰ ਹੈ ਆਪਣਾ 9056733337 ਐਨੀ ਟਾਈਮ, 905-673-3337 ਆਪਣਾ ਨੰਬਰ ਹੈ, 9056733337 ਤੇ ਤੁਹਾਡੀ ਇੱਥੇ ਸਾਡੀ ਗੱਲਬਾਤ ਹੋ ਸਕਦੀ ਹੈ। ਸੋਰੀ ਯਾਰ ਜੇ ਥੋੜ੍ਹਾ ਟਾਈਮ ਲੱਗ ਜਾਂਦਾ ਕਈ ਵਾਰੀ ਤੁਹਾਡੀ ਕਾਲ ਪਿੱਕ ਕਰਨ, ਹੁਣ ਮੈਸੇਜ ਵੀ ਸ਼ੇਅਰ ਕਰਨੇ ਆ, ਬਾਕੀ ਕਾਲਾਂ ਵੀ ਸਾਡੇ ਸਾਰੀ ਮਿੱਤਰਾਂ ਸੱਜਣਾਂ ਦੀਆਂ ਲੈਣੀਆਂ ਹੁੰਦੀਆਂ, ਸੋ ਥੋੜ੍ਹਾ ਜਿਹਾ ਸਮਾਂ ਲੱਗ ਜਾਵੇ ਪਲੀਜ਼। ਆਈ ਕਹਿ ਲਓ ਕਿ ਤੁਹਾਡੇ ਤੋਂ ਮਾਫ਼ੀ ਮੰਗਦੇ, ਮੈਨੂੰ ਪਤਾ ਤੁਸੀਂ ਵੀ ਆਪਣੀ ਕੀਮਤੀ ਸਮੇਂ 'ਚੋਂ ਟਾਈਮ ਕੱਢ ਕੇ ਸਾਨੂੰ ਕਾਲਸ ਕਰਦੇ ਹੋ, ਅਤੇ ਫਿਰ ਜਦੋਂ ਸਾਡੇ ਤੋਂ ਵੀ ਲਈ ਨਹੀਂ ਜਾਂਦੀ ਟਾਈਮ ਸਿਰ, ਵੀ ਡੂ ਫੀਲ ਬੈਡ, ਬਟ ਕੋਈ ਨਾ, ਤੁਸੀਂ ਹਲਕਾ ਫੁਲਕਾ ਮਿੱਠਾ ਜਿਹਾ ਹੋਲਡ ਕਰ ਲਿਆ ਕਰੋ ਅਤੇ ਗੱਲਬਾਤ ਤੁਹਾਡੇ ਨਾਲ ਜ਼ਰੂਰ ਜ਼ਰੂਰ ਜ਼ਰੂਰ ਹੋਵੇਗੀ। 9056733337 ਆਪਣਾ ਨੰਬਰ ਹੈ, 9056733337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਅਤੇ ਤੁਹਾਡੀ ਕਾਲ ਐਨੀ ਟਾਈਮ ਆ ਸਕਦੀ ਹੈ। ਇੱਕ ਮੈਂ ਮੈਸੇਜ, ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਘਰਾਂ ਦੀ ਤੁਹਾਨੂੰ ਫਿਰ ਤੋਂ ਦਵਾਂ, ਫਿਰ ਗਾਣਾ ਲਾਉਂਦੇ ਹਾਂ। ਨਵੇਂ ਘਰ ਆਏ ਆ ਯਾਰ, ਬਹੁਤ ਰੀਜ਼ਨੇਬਲ ਪ੍ਰਾਈਸ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680-416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕਿਆ ਬਾਤ ਹੈ, ਇੱਕ ਯਾਰ ਬੜੀ ਦੁੱਖ ਦੀ ਖਬਰ, ਅੱਜ ਇੱਕ OPP ਆਫਿਸਰ ਤਰੁਣ ਬਾਲੀ, ਉਸਦੀ ਅੱਜ ਮੌਤ ਹੋਈ ਜਦੋਂ ਡਿਊਟੀ 'ਤੇ ਸੀ ਹਰਸਟ ਦੇ ਨੇੜੇ ਨੋਰਦਰਨ ਅੰਟੇਰੀਓ ਦੇ ਵਿੱਚ। ਤਕਰੀਬਨ 12:30 ਦੀ ਇਹ ਖਬਰ ਹੈ ਅਤੇ ਇਨਵੈਸਟੀਗੇਸ਼ਨ ਜਾਰੀ ਹੈ, OPP ਇਨਵੈਸਟੀਗੇਟ ਕਰ ਰਹੀ ਹੈ। ਇੱਕ ਪਰਸਨ ਹੈ ਜਿਨ੍ਹਾਂ ਨੂੰ ਕਸਟਡੀ ਦੇ ਵਿੱਚ ਲੈ ਕੇ ਗਏ ਨੇ, ਹੋਰ ਕੋਈ ਬਾਹਲੇ ਡੀਟੇਲ ਫਿਲਹਾਲ ਨਹੀਂ ਆਏ। 2.5 ਸਾਲ ਹੋ ਗਏ ਵੀ ਕਾਂਸਟੇਬਲ ਬਾਲੀ OPP ਦੇ ਡਿਫਰੈਂਟ ਡਿਟੈਚਮੈਂਟ ਦੇ ਨਾਲ ਸਰਵ ਕਰ ਰਹੇ ਸਨ, ਅਤੇ ਜੇਮਸ ਬੇ ਡਿਟੈਚਮੈਂਟ ਦੇ ਨਾਲ ਡਿਪਲੋਏ ਕੀਤਾ ਗਿਆ ਸੀਗਾ। ਇਟਸ ਵੈਰੀ ਸੈਡ ਯਾਰ, ਬਹੁਤ ਦੁੱਖ ਦੀ ਗੱਲ ਹੈ, ਇੱਕ ਬੜੀ ਯੰਗ ਏਜ ਦੇ ਵਿੱਚ OPP ਆਫਿਸਰ ਬਣਨਾ ਬੜੀ ਮਾਣ ਵਾਲੀ ਗੱਲ ਹੈ, ਅਤੇ ਦੁੱਖ ਦੀ ਗੱਲ ਹੈ ਪਰਿਵਾਰ ਦੇ ਲਈ ਕਿ ਤਰੁਣ ਬਾਲੀ ਹੁਣ ਨਹੀਂ ਰਹੇ। ਐਂਡ ਲਾਈਨ ਆਫ ਡਿਊਟੀ ਦੇ ਦੌਰਾਨ ਅੱਜ 12:30 ਦੇ ਲਗਭਗ ਮੌਤ ਹੋਈ, ਸੋ ਆਪਾਂ ਯਾਰ ਆਪਣੇ ਆਫਿਸਰ ਦੀ ਜ਼ਰੂਰ ਰਿਸਪੈਕਟ ਕਰਿਆ ਕਰੀਏ। ਜਦੋਂ ਨਾ ਮੈਂ ਦੇਖਦਾ ਲੋਕ ਪੁਲਿਸ ਆਫਿਸਰ ਨੂੰ ਮੰਦਾ ਚੰਗਾ ਬੋਲਦੇ ਆ, ਕਈ ਲੋਕ ਬਿਨਾਂ ਕਿਸੇ ਗੱਲੋਂ ਬਹਿਸ ਕਰਦੇ ਆ, ਉਹ ਯਾਰ ਅੱਧੀ ਡਿਊਟੀ ਕਰ ਰਹੇ ਆ। ਚਲੋ ਹਰ ਇੱਕ ਫੀਲਡ ਦੇ ਵਿੱਚ ਕਦੇ ਨਾ ਕਦੇ ਕਈ ਹੁੰਦੇ ਆ ਜਿਹੜੇ ਲੋਕ, ਚਾਹੇ ਤੁਸੀਂ ਪੁਲਿਸ ਲੈ ਲਓ, ਤੁਸੀਂ ਕੋਈ ਫਾਇਰ ਫਾਈਟਰਸ ਲੈ ਲਓ, ਕੋਈ ਰੇਡੀਓ ਪਰਸਨ ਲੈ ਲਓ, ਹਰ ਇੱਕ ਫੀਲਡ ਦੇ ਵਿੱਚ ਕਹਿਣ ਦਾ ਭਾਵ ਇਹ ਹੈ ਕਿ ਕੋਈ ਨਾ ਕੋਈ ਗਲਤ ਲੋਕ ਹੁੰਦੇ, ਬਟ ਇਹਦਾ ਮਤਲਬ ਇਹ ਨਹੀਂ ਕਿ ਸਾਰੀ ਕੁਛ ਨਾ ਕੁਛ ਗਲਤ ਕਰ ਰਹੇ ਆ। ਅਤੇ ਖਾਸ ਤੌਰ 'ਤੇ ਪੁਲਿਸ ਆਫਿਸਰਸ ਆਪਾਂ ਨੂੰ ਪ੍ਰੋਟੈਕਟ ਕਰਦੇ ਆ ਯਾਰ, ਕਦੇ ਕੋਈ ਬੰਦੇ ਨੂੰ ਦਿੱਕਤ ਪੈਂਦੀ ਹੈ ਝੱਟ ਬੰਦਾ 911 ਨਹੀਂ ਘੁਮਾਉਂਦਾ, ਹੋਰ ਕਿਸੇ ਨੂੰ ਤਾਂ ਨਹੀਂ ਕਾਲ ਕਰਦੇ ਆਪਾਂ। ਸੋ ਰਿਸਪੈਕਟ ਆਫਿਸਰਸ, ਅਤੇ ਮੇਰੀ ਤਾਂ ਕੋਸ਼ਿਸ਼ ਹੁੰਦੀ ਯਾਰ ਪੁਲਿਸ ਆਫਿਸਰ ਕੋਈ ਵੀ ਸਵਾਲ ਕਰਦਾ ਕਦੇ ਤੁਸੀਂ ਉਹਨਾਂ ਦੇ ਅੱਗੇ ਨਾ ਬੋਲੋ, ਜੇ ਉਹ ਕਹਿੰਦੇ ਆ ਕਿ ਆਹ ਦਿਖਾਓ ਕੋ ਠੀਕ ਹੈ ਜੀ ਆ ਲਓ, ਜੇ ਉਹ ਕਹਿੰਦੇ ਆਏ ਕਰੋ ਕੋ ਠੀਕ ਹੈ ਜੀ ਕਰਦੇ ਆ। ਸੋ ਆਪਣੀ ਪ੍ਰੋਟੈਕਸ਼ਨ ਲਈ ਪੁਲਿਸ ਯਾਰ ਰੋਡਸ ਦੇ ਉੱਤੇ ਆ, ਸੋ ਆਈ ਥਿੰਕ ਵੀ ਨੀਡ ਟੂ ਰਿਸਪੈਕਟ ਦਮ, ਆਪਾਂ ਥੋੜ੍ਹੇ ਆ ਕਦਰ ਕਰਿਆ ਕਰੀ ਯਾਰ, ਜਿੰਨਾ ਕਰਕੇ ਆਪਾਂ ਯੂ ਨੋ ਬਚੇ ਹੋਏ ਆ, ਕੋਈ 19 ਕੀ ਹੁੰਦੀ ਹੈ ਤਾਂ ਆਪਾਂ ਪੁਲਿਸ ਨੂੰ ਪਹਿਲਾਂ ਯਾਦ ਕਰਦੇ ਹਾਂ। ਸੋ ਪ੍ਰੋਗਰਾਮ ਹੈ ਪੰਜਾਬੀ ਰਾ, ਅਤੇ ਨੰਬਰ ਹੈ ਆਪਣਾ 905-673-3337 ਆਪਣਾ ਫੋਨ ਨੰਬਰ ਹੈ, ਅਤੇ ਸੁਣਦੇ ਹਾਂ ਦੋ ਬੋਲ, ਫਿਰ ਵਾਪਸ ਆ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਕਰਦੇ ਹਾਂ।

0: ਬਾਲੇ ਸੋਹਣੇ ਹੈ ਜਿਹੜੇ ਸਾਹਿਬ ਨੇ ਲਿਖੇ ਆ ਯੂ ਨੋ ਅਮੇਜ਼ਿੰਗ ਬੜਾ ਆਨੰਦ ਆਇਆ ਸੁਣ ਕੇ ਥੈਂਕ ਯੂ ਵੀਰੇ ਰਿਕੁਐਸਟ ਕਰਨ ਲਈ 7704 ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਐਕਸੀਡੈਂਟ ਨਹੀਂ ਸੀਗਾ ਆਈ ਥਿੰਕ ਆਪਣੀ ਕਮਿਊਨਿਟੀ ਦਾ ਤੇ ਕਾਫੀ ਯੰਗ ਸੀ ਮੁੰਡਾ ਹਜੇ 2.5 ਸਾਲ ਹੀ ਹੋਏ ਸੀਗੇ ਓਪੀਪੀ ਦੇ ਵਿੱਚ ਉਹਨੂੰ ਆਏ ਨੂੰ ਕਦਰ ਕਰੀਏ ਚਾਹੇ ਕੋਈ ਵੀ ਫਸਟ ਰਿਸਪੋਂਡਰ ਹੈ ਮੈਂ ਬਹੁਤ ਯਾਰ ਦੁੱਖ ਲੱਗਦਾ ਜਦੋਂ ਲੋਕ ਲੜਦੇ ਆ ਪੁਲਿਸ ਨਾਲ ਕੋਈ ਪੁਲਿਸ ਨੂੰ ਕੁਐਸਚਨ ਕਰਦਾ ਪੁਲਿਸ ਕਹਿੰਦਾ ਵੀ ਆਈ ਡੀ ਦੋ ਅਗਲੇ ਕਹਿੰਦੇ ਆ ਕਿ ਮੈਂ ਨੀ ਦੇਣੀ ਹੈ ਮੇਰੇ ਰਾਈਟਸ ਇਹ ਹੈ ਮੇਰੇ ਰਾਈਟਸ ਵੋ ਹੈ ਛੱਡੋ ਯਾਰ ਰਾਈਟਸ ਨੂੰ ਜੇ ਪੁਲਿਸ ਅਫਸਰ ਤੁਹਾਨੂੰ ਕਹਿ ਰਿਹਾ ਕਿ ਆਈ ਡੀ ਸਾਨੂੰ ਤੁਸੀਂ ਪ੍ਰੋਵਾਈਡ ਕਰੋ ਤੁਸੀਂ ਦੇ ਦੋ ਤੁਹਾਡਾ ਕੀ ਕਰਦਾ ਜੇ ਕੁਛ ਨਹੀਂ ਤੁਸੀਂ ਗਲਤ ਕੀਤਾ ਯਾਰ ਕੈਨੇਡਾ ਚ ਰਹਿ ਰਿਹਾ ਤੁਹਾਨੂੰ ਐਵੇਂ ਥੋੜੋ ਬਿਨਾਂ ਕਿਸੇ ਗੱਲੋਂ ਉਹਨਾਂ ਨੇ ਕਿਸੇ ਚੀਜ਼ ਲਈ ਅਰੈਸਟ ਕਰਨਾ ਜਾਂ ਚਾਰਜ ਕਰਨਾ ਸੋ ਕੰਪਲਾਈ ਕਰਿਆ ਕਰੋ ਆਪਾਂ ਕੰਪਲਾਈ ਨਹੀਂ ਕਰਦੇ ਪੰਗਾ ਇਹ ਆ ਲੜਦੇ ਹਾਂ ਆਰਗਿਊ ਕਰਦੇ ਹਾਂ ਕਈ ਲੋਕ ਐਵੇਂ ਕਹੀ ਜਾਣਗੇ ਵੀ ਸਾਨੂੰ ਪੁਲਿਸ ਵਾਲੋਂ ਜ਼ਿਆਦਾ ਪਤਾ ਤੁਸੀਂ ਕਰਕੇ ਦੇਖੋ ਉਹਨਾਂ ਦਾ ਕੰਮ ਰੋਜ਼ ਹੁਣ ਮੈਂ ਮੇਰਾ ਇੱਕ ਬਹੁਤ ਖਾਸ ਮਿੱਤਰ ਹੈ ਪੁਲਿਸ ਅਫਸਰ ਹੈ ਤੇ ਰੋਜ਼ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਸਟੋਰੀਜ਼ ਉਹਨਾਂ ਨੂੰ ਮਿਲਦੀਆਂ ਨੇ ਕਿਹੜੇ ਕਿਹੜੇ ਯੂ ਨੋ ਕਾਲਸ ਜਿੱਥੇ ਉਹਨਾਂ ਨੂੰ ਜਾਣਾ ਪੈਂਦਾ ਆਪਾਂ ਇੱਕ ਦਿਨ ਉਹ ਕੰਮ ਕਰਕੇ ਦੇਖੀਏ ਆਪਣੇ ਤੋਂ ਹੋਣਾ ਨਹੀਂ ਸਾਡੇ ਨਾਲ ਸਦੀਕ ਸਾਹਿਬ ਜੁੜੇ ਆ ਆਲ ਡੈਟ ਸੋਲੂਸ਼ਨਸ ਤੋਂ ਕਰਜ਼ੇ ਦੀ ਕੋਈ ਪ੍ਰੋਬਲਮ ਹੈ ਡੈਟ ਫੇਸ ਕਰ ਰਹੇ ਹੋ ਡੂ ਨਾਟ ਵਰੀ ਸਦੀਕ ਸਾਹਿਬ ਹਾਜ਼ਰ ਨੇ ਸਦੀਕ ਜੀ ਵੈਲਕਮ
1: ਐਕਚੁਅਲੀ ਨਵੀ ਜੀ ਬਿਲਕੁਲ ਲੰਗਰ ਕਰਜ਼ਿਆਂ ਦਾ ਇਸ਼ੂ ਹੈਗਾ ਕਿਸੇ ਨੂੰ ਕਿਸੇ ਕਿਸਮ ਦਾ ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ ਚਾਹੇ ਉਹ ਛੋਟੇ ਕਰਜ਼ੇ ਨੇ ਜਾਂ ਕਰਜ਼ੇ ਜ਼ਿਆਦਾ ਨੇ ਪਰੇਸ਼ਾਨ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਕਈ ਆਪਸ਼ਨ ਅਵੇਲੇਬਲ ਹੈਗੇ ਨੇ ਤੁਹਾਡੇ ਵਾਸਤੇ ਸਾਨੂੰ ਕਾਲ ਕਰ ਸਕਦੇ ਹੋ ਨੰਬਰ ਹੈ ਸਾਡਾ 416-671-0571-057 ਤੇ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ ਚਾਹੇ ਇੱਕ ਦਫ਼ਾ ਆਓ 10 ਦਫ਼ਾ ਆਓ ਕੁਛ ਪੇ ਨਹੀਂ ਕਰਨਾ ਹੈਗਾ ਨੰਬਰ ਫਿਰ ਦੱਸ ਦੇਣਾ 416-671-0571-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ ਆਪਣਾ ਪੈਸਾ ਇੰਟਰਸਟ ਜ਼ਾਇਆ ਹੋਣ ਤੋਂ ਬਚਾ ਸਕਦੇ ਹੋ ਅਗਰ ਕੋਈ ਆਪਸ਼ਨ ਐਕਸਪਲੋਰ ਕਰਦੇ ਹੋ ਤੁਸੀਂ ਕਈ ਆਪਸ਼ਨ ਅਵੇਲੇਬਲ ਹੈਗੇ ਨੇ ਅਸੀਂ ਤੁਹਾਡੀ ਪੂਰੀ ਹੈਲਪ ਕਰਦੇ ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕਦਾ ਉਹ ਰਿਲੀਫ ਦਿਲਵਾਈ ਔਰ ਬਾਕੀ ਛੋਟੀ ਛੋਟੀ ਕਿਸ਼ਤ ਵਿੱਚ ਜੋ ਈਜ਼ਲੀ ਤੁਸੀਂ ਅਫੋਰਡ ਕਰ ਸਕਦੇ ਹੋ ਉਹ ਪੇਮੈਂਟਾਂ ਕਰੋ ਤੁਸੀਂ ਔਰ ਐਸੈਟ ਚਾਹੇ ਘਰ ਨੇ ਗੱਡੀਆਂ ਨੇ RSP ਬਿਜ਼ਨਸਿਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੀਗਲ ਤਰੀਕੇ ਨਾਲ ਸੇਵ ਕਰਦੇ ਹੋਏ ਹਾਂ ਅਸੀਂ ਤੁਹਾਨੂੰ ਡੈਟ ਫਰੀ ਕਰਨ ਦੀ ਹੈਲਪ ਕਰ ਰਹੇ ਹਾਂ ਔਰ ਅਗਰ ਜੇ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ ਤੇ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ ਔਰ ਤੁਹਾਡਾ ਕ੍ਰੈਡਿਟ ਵੀ ਬਹੁਤ ਜਲਦ ਵਾਪਸ ਤੁਹਾਨੂੰ ਮਿਲ ਸਕਦਾ ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ ਲਾਈਨ ਆਫ ਕ੍ਰੈਡਿਟ ਨੇ ਪਰਸਨਲ ਲੋਨਸ ਨੇ ਪੇਡੇ ਲੋਨਸ ਨੇ ਜਾਂ ਬਿਜ਼ਨਸ ਦੇ ਲੋਨ ਹੈਗੇ ਨੇ ਜਾਂ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ ਜਾਂ ਬਿਜ਼ਨਸ ਦਾ GST ਪੇਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈ ਜਾਂ ਕੋਈ ਸੀਬਾ ਲੋਨ ਹੈਸਕੇਪ ਲੋਨ ਲਿੱਤੇ ਸੀ ਪੇ ਨਹੀਂ ਕਰ ਸਕੇ ਵਾਪਸ ਜਾਂ ਕੋਈ ਕਾਰ ਟਰੱਕ ਜਾਂ ਟ੍ਰੇਲਰ ਫਾਈਨਾਂਸ ਕੀਤੇ ਸੀ ਪੇਮੈਂਟ ਨਹੀਂ ਕਰ ਸਕੇ ਚੁੱਕੇ ਲੈ ਗਏ ਨੇ ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕੇ ਤੁਹਾਨੂੰ ਦਿਲਾਈਏ ਨੰਬਰ 416-671-0577-416-671-0577 ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਇੱਕ ਤੇ ਮੇਰੇ ਆਫਿਸ ਚੋਂ ਤੁਹਾਨੂੰ ਆਨੈਸਟ ਐਡਵਾਈਸ ਮਿਲੇਗੀ ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ ਦੱਸਾਂਗਾ ਰਿਲੀਫ ਲਓ ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ ਦੂਸਰਾ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਇਸ ਚੀਜ਼ ਵੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ ਅਗਰ ਲੋਕੇਸ਼ਨ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤੇ ਸਕਾਬੋ ਦੇ ਵਿੱਚ ਹੈ ਮਾਰਕਮ ਐਨਲਿਸਬਰ ਦੇ ਕੋਲ, ਤੇ ਉਹਦੇ ਵਿੱਚ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸਡਲ ਦੇ ਕੋਲ, ਬ੍ਰੈਂਪਟਨ ਵਿੱਚ ਹੈ ਬ੍ਰੈਂਪਲੀ ਬੁਵੇਟ ਦੇ ਕੋਲ। ਮੇਰੀ ਡਾਇਰੈਕਟ ਲਾਈਨ ਹੈਗੀ 416-671-0577 ਤੇ ਕਾਲ ਕਰ ਸਕਦੇ ਹੋ, ਜਾਂ ਸਾਡਾ ਟੋਲ ਫ੍ਰੀ ਨੰਬਰ ਹੈਗਾ 1-855-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ
0: ਨੰਬਰ ਇੱਕ ਵੀ ਕਿਹਾ 416-671-0577 416-671-0577। ਸਦੀਕ ਸਾਹਿਬ ਬਹੁਤ ਸ਼ੁਕਰੀਆ ਸਰ,
1: ਥੈਂਕ ਯੂ ਨਵੀ,
0: ਥੈਂਕ ਯੂ ਜੀ, ਬਹੁਤ ਧੰਨਵਾਦ। ਓਕੇ, ਡਰਾਈਵ ਵੀ ਬਣਵਾਉਣਾ ਤੁਹਾਨੂੰ, ਦਮਾ ਨੰਬਰ ਵਧੀਆ ਜਿਹਾ, ਮੈਂ ਤੈਨੂੰ ਨੰਬਰ ਦਿੰਦਾ ਟੀ ਐਸ ਸੀ ਕੰਸਟਰਕਸ਼ਨ, ਤਲਵਿੰਦਰ ਬਾਈ ਜੀ ਨੇ ਤੇ ਉਹਨਾਂ ਦਾ ਬੇਟਾ, ਇੰਨਾ ਯਾਰ ਕਮਾਲ ਦਾ ਕੰਮ ਕਰਦੇ ਆ ਭਾਜੀ। ਹੁਣੇ ਮੈਂ ਇਹਨਾਂ ਨੂੰ ਖੁਦ ਯੂਜ਼ ਕਰ ਰਿਹਾ, ਮੈਂ ਵੀ ਇਹਨਾਂ ਤੋਂ ਕੰਮ ਕਰਵਾ ਰਿਹਾ। ਬਾਈ ਜੀ ਹੁਣੇ ਇਨਸਾਨ ਬਹੁਤ ਵਧੀਆ ਨੇ, ਬੜੀ ਮਿਹਨਤ ਨਾਲ ਕੰਮ ਕਰਦੇ ਯਾਰ, ਇਹਨਾਂ ਨੂੰ 35 ਸਾਲ ਹੋ ਗਏ ਕੰਮ ਕਰਦੇ ਆ, ਹਜੇ ਵੀ ਮੈਂ ਕਹਿੰਦਾ ਕਿ 12-12, 13-13, 14-14 ਘੰਟੇ ਡੇਲੀ ਲਾਉਂਦੇ ਆ ਬਾਹਰ। ਸੋ ਨਵਾਂ ਡਰਾਈਵ ਵੀ ਬਣਵਾਉਣਾ ਨਾ, ਇੰਟਰਲੋਕਿੰਗ ਕਰਾਉਣੀ, ਇਹਨਾਂ ਤੋਂ ਇੱਕ ਵਾਰ ਕਰਵਾਓ। ਸਾਡੇ ਇੱਕ ਮਿੱਤਰ ਨੇ, ਉਹਨਾਂ ਨੇ ਇਹਨਾਂ ਤੋਂ ਕੰਮ ਕਰਵਾਇਆ 2-3 ਸਾਲ ਹੋ ਗਏ, ਤੇ ਉਹਨਾਂ ਨੇ ਗਾਹਾਂ ਲਦਨ ਨੂੰ 14-15 ਹੋਰ ਜੋਬਸ ਦਿੱਤੀਆਂ। ਸੋ ਵਰਡ ਆਫ ਮਾਊਥ ਦੇ ਨਾਲ ਜਦੋਂ ਕੋਈ ਬੁੱਕ ਕੀਤਾ ਜਾਂਦਾ ਫਿਰ ਪਤਾ ਇਹਨਾਂ ਦਾ ਕੰਮ ਵਧੀਆ। ਇਹਨਾਂ ਨੇ ਪਿਛਲੇ ਸਾਲ ਕਿਸੇ ਦੇ ਘਰ ਕੈਲਡਨ ਡਰਾਈਵ ਵੀ ਬਣਵਾਇਆ, 10 ਨੇਬਰਸ ਨੇ ਆਲੇ ਦੁਆਲੇ ਆ ਕੇ ਨੰਬਰ ਲਿਆ ਕੇ ਭਾਜੀ ਅਸੀਂ ਵੀ ਕੰਮ ਕਰਾਉਣਾ, ਉਹਨਾਂ ਨੇ ਵੀ ਕਰਵਾਇਆ। ਸੋ ਡਰਾਈਵ ਵੀ ਬਣਵਾਉਣਾ, ਇੰਟਰਲੋਕਿੰਗ ਕਰਾਉਣੀ ਹੈ, ਸਟੈਂਪਡ ਕੌਂਕਰੀਟ, ਪਲੇਨ ਕੌਂਕਰੀਟ, ਐਗਰੀਗੇਟ ਕੌਂਕਰੀਟ, ਬੈਕਹੈਡ ਪੱਕੀ

0: ਇੱਕ ਭਰਾ ਨੇ ਕਹਿ ਲੋ ਫਰਨੀਚਰ ਲੈ ਲਿਆ, ਦੂਜੇ ਭਰਾ ਦਾ ਫਰਨੀਚਰ ਫ੍ਰੀ ਕਿ ਨਹੀਂ ਸੁਖਪਾ ਜੀ?
1: ਬਿਲਕੁਲ ਨਬੀ ਬਾਈ ਜੀ, ਇੱਕ ਬੈਡਰੂਮ ਲਓ ਦੂਜਾ ਬੈਡਰੂਮ ਫ੍ਰੀ, ਤੁਸੀਂ ਇੱਕ ਘਰ ਦਾ ਫਰਨੀਚਰ ਬਾਏ ਕਰ ਲਓ ਤੇ ਦੂਜੇ ਭਰਾ ਦੇ ਘਰ ਦਾ ਪੂਰੇ ਘਰ ਦਾ ਫਰਨੀਚਰ ਫ੍ਰੀ ਫ੍ਰੀ ਫ੍ਰੀ। ਪਰ ਇਸ ਵੀਕਐਂਡ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਤੇ ਸਪੈਸ਼ਲੀ ਫਰਾਈਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਪਹੁੰਚਣਗੇ ਪੰਜਾਬੀ ਲਹਿਰਾਂ ਦਾ ਜਿਹੜਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ। ਬਾਈ ਵਨ ਗੈਟ ਵਨ ਫ੍ਰੀ, ਬੈਡਰੂਮ ਸੈੱਟ ਬਾਈ ਕਰੋ ਦੂਜਾ ਬੈਡਰੂਮ ਸੈੱਟ ਫ੍ਰੀ, ਡਾਇਨਿੰਗ ਟੇਬਲ ਬਾਈ ਕਰੋ ਦੂਜਾ ਡਾਇਨਿੰਗ ਟੇਬਲ ਫ੍ਰੀ, ਕੁਈਨ ਸਾਈਜ਼ ਦਾ ਮੈਟਰਸ ਬਾਈ ਕਰੋ ਦੂਸਰਾ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਸੋ ਬਾਈ ਵਨ ਗੈਟ ਵਨ ਵਾਲੀਆਂ ਡੀਲਾਂ ਇਸ ਵੀਕਐਂਡ ਦੇ ਉੱਪਰ ਮਿਲਣੀਆਂ ਤੇ ਨਾਲ ਦੀ ਨਾਲ ਇੱਕ ਐਗਜ਼ਾਮਪਲ ਦੇ ਦਿੰਦੇ ਆ ਪਰਿਵਾਰਾਂ ਨੂੰ, ਪਰਿਵਾਰ ਇਹ ਨਾ ਸੋਚਣ ਵੀ ਕਿਤੇ ਪ੍ਰਾਈਸ ਜ਼ਿਆਦਾ ਹੋਊਗੀ ਤਾਂ ਬਾਈ ਵਨ ਗੈਟ ਵਨ ਫ੍ਰੀ ਮਿਲੂਗਾ, ਨਹੀਂ। ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ ਹੈਡਬੋਰਡ ਫੁੱਟਬੋਰਡ ਰੇਂਜ ਦੇ ਨਾਲ ਜਿਹਦੀ ਰੈਗੂਲਰ ਕੀਮਤ $700 ਸੀ, ਵਨ ਨਾਈਟ ਰੇਂਜ ਦਾ ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ $199 ਦਾ ਤੇ ਨਾਲ ਦੂਜਾ ਬੈੱਡ ਫ੍ਰੀ। ਸੋ ਬਾਈ ਵਨ ਗੈਟ ਵਨ ਫ੍ਰੀ ਬਣੀਆਂ ਇਹੋ ਜਿਹੀਆਂ ਡੀਲਾਂ ਮਿਲਣੀਆਂ ਨੇ, ਜ਼ਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਸੈਂਟਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ।
0: ਕੀ ਬਾਤ ਹੈ, ਚਲੋ ਜਦੋਂ ਕਿਸੇ ਨੂੰ ਪਤਾ ਲੱਗੇ ਕਿ ਬਾਈ ਵਨ ਗੈਟ ਵਨ ਹੈ ਤਾਂ ਮੈਨੂੰ ਲੱਗਦਾ ਸਾਰੇ ਹੀ ਚੱਲਣਗੇ। ਸੋ ਗ੍ਰੈਂਡ ਫਰਨੀਚਰ ਤੇ ਪਹੁੰਚੋ ਤੇ ਲਓ ਬੜੀਆਂ ਜ਼ਬਰਦਸਤ ਡੀਲਾਂ। ਸੋ ਲਾਈਏ ਫਿਰ ਅਗਲਾ ਗੀਤ ਤੇ ਫਿਰ ਕੁਝ ਗੱਲਾਂ ਬਾਤਾਂ ਵੀ ਕਰਦੇ ਹਾਂ। ਪੈਸ਼ਨ ਰੂਫਿੰਗ ਨੰਬਰ ਵਨ ਰੂਫਿੰਗ ਕੰਪਨੀ ਹੈ, ਤੁਸੀਂ ਅਗਰ ਨਵੀਂ ਰੂਫ ਲਗਵਾਉਣੀ ਹੈ, ਰੀ ਰੂਫਿੰਗ ਕਰਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਨੂੰ ਇੱਕ ਵਾਰ ਫੋਨ ਕਰ ਲਓ। ਗੁਰਲਾਲ ਭਾਜੀ ਤੋਂ ਮੇਰੇ ਦੋਸਤਾਂ ਨੇ ਵੀ ਰੂਫ ਲਵਾਈ ਹੈ, ਮੇਰੀ ਫੈਮਿਲੀ ਨੇ ਵੀ ਰੂਫ ਲਗਵਾਈ ਹੈ, ਅਮੇਜ਼ਿੰਗ ਟੀਮ। ਪੈਸ਼ਨ ਰੂਫਿੰਗ ਦਾ ਨੰਬਰ ਨੋਟ ਕਰ ਲਓ ਇੱਕ ਵਾਰ, 647-919-9493 ਜਾਂ ਰੂਫ ਦੀ ਰਿਪੇਅਰ ਹੈ, 647-919-9493। ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਨੂੰ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ। ਚਲੋ ਸੁਣਦੇ ਇੱਕ ਬਹੁਤ ਹੀ ਖੂਬਸੂਰਤ ਗੀਤ ਹੋਰ, ਤੇ ਇਹ ਗੀਤ ਤੁਹਾਡੇ ਤੱਕ ਪਹੁੰਚਦਾ ਕਰ ਰਿਹਾ ਵੀ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ। ਨਵੀਂ ਕਿਚਨ ਰੈਡੀ ਕਰਾਉਣੀ ਹੈ ਜਸਪਾਲ ਜੀ, ਹਾਜ਼ਰ ਨੇ। ਨਿਊ ਵੈਨਿਟੀਜ਼, ਨਿਊ ਕਾਊਂਟਰ ਟੌਪ ਜਾਂ ਆਪਣੇ ਮਨਪਸੰਦ ਦਾ ਬਾਰ ਤਿਆਰ ਕਰਾਉਣਾ, ਆਪਣੀ ਵਾਈਫ ਨੂੰ ਖੁਸ਼ ਕਰਨਾ ਨਾ ਤਾਂ ਕਿਚਨ ਤਿਆਰ ਕਰਾ ਦਿਓ। ਦੇਖਿਓ ਸੀ ਵਾਈਫ ਕਹਿੰਦੀ ਬੱਲੇ ਬੱਲੇ ਬਈ ਤੇਰੇ ਵਰਗਾ ਹੈ ਹੀ ਕੋਈ ਨਹੀਂ। ਸੋ ਨਿਊ ਕਿਚਨ ਬਹੁਤ ਹੀ ਰੀਜ਼ਨੇਬਲ ਰੇਟ, ਬੜਾ ਸੋਹਣਾ ਕੰਮ। 416-859-1920

0: ਗਾਣਾ ਮੈਨੂੰ ਲੱਗਦਾ ਇਸ ਐਲਬਮ ਤੇ ਮੇਰਾ ਵਨ ਆਫ ਮਾਈ ਫੇਵਰੇਟ ਸੌਂਗਸ ਹੈ ਅਰਜਨ ਚੱਕ ਤੇ ਭੱਟੇ 0755 ਹੈਲੋ ਜੀ
1: ਹੈਲੋ ਨਵੀ
0: ਹਾਂਜੀ
1: ਆਪਣੇ ਇੱਕ ਮਿੰਟ ਮੈਨੂੰ ਆਫੀਸ਼ੀਅਲ ਸੁਣ ਲੈਣਾ ਕੁਝ ਜ਼ਰੂਰੀ ਗੱਲ ਹੈ
0: ਠੀਕ ਹੈ ਜੀ ਹੋਲਡ ਕਰ ਲਓ ਸੁਣ ਲੈਂਦੇ ਨੋ ਪ੍ਰੋਬਲਮ ਸੋ ਮੈਂ ਬਾਈ ਜੀ ਉਹਨਾਂ ਦੀ ਆਫ ਦੀ ਗੱਲਬਾਤ ਸੁਣ ਲਵਾਂ ਤੁਸੀਂ ਫਿਲਹਾਲ ਇੱਕ ਮੈਸੇਜ ਸੁਣੋ ਅੱਖਾਂ ਦੀ ਸਰਜਰੀ ਜੇ ਕਰਾਉਣੀ ਹੈ ਦੇਖੋ ਕੱਲ ਮੈਨੂੰ ਇੱਕ ਫੋਨ ਆਇਆ ਕਹਿੰਦੇ ਨਵੀਂ ਤੁਹਾਡੇ ਰੈਫਰੈਂਸ ਤੇ ਅਸੀਂ ਮੇਰੀ ਵਾਈਫ ਦੀ ਅੱਖਾਂ ਦੀ ਸਰਜਰੀ ਕਰਵਾਈ ਹੈ ਸੋ ਕੈਟਰੈਕਟ ਆਈ ਸਰਜਰੀ ਦੇਖੋ ਬਹੁਤ ਜ਼ਰੂਰੀ ਹੈ ਜੇ ਏਜ ਦੇ ਨਾਲ ਨਾਲ ਤੁਹਾਡੇ ਕੈਟਰੈਕਟਸ ਡੈਮੇਜ ਹੁੰਦੇ ਆ ਨਾ ਤਾਂ ਆਈ ਸਰਜਰੀ ਤੁਸੀਂ ਕਰਵਾਓ ਡਾਕਟਰ ਸੰਘੇੜਾ ਤੇ ਡਾਕਟਰ ਖਾਨ ਨੇ ਇਹਨਾਂ ਦੀਆਂ ਮਲਟੀਪਲ ਕਲੀਨਿਕਸ ਨੇ ਬਹੁਤ ਵਧੀਆ ਟੀਮ ਹੈ ਯਾਰ ਇਹ ਤੁਹਾਡੀ ਵਿਜ਼ਨ ਨੂੰ ਪੂਰੀ ਪਰਫੈਕਟ ਬਣਾ ਦੇਣਗੇ ਤੇ ਬਹੁਤ ਸੇਫ ਦੁਨੀਆ ਭਰ ਦੀ ਵਨ ਆਫ ਦਾ ਸੇਫੈਸਟ ਸਰਜਰੀ ਮੰਨੀ ਜਾਂਦੀ ਹੈ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਆ ਬਾਤ ਹੈ 8500 ਹਾਂਜੀ
1: ਕਿਸੇ ਹੋਰ ਮਤਲਬ ਇੱਕ ਪੁਰਾਣਾ ਓਲਡ ਗਾਣਾ ਸੀ ਉਹਦੇ ਨਾਲ ਸਿਮਿਲਰ ਆ ਮੈਨੂੰ ਯਾਦ ਨੀ ਆ ਰਿਹਾ ਜੇ ਕਿਸੇ ਨੂੰ ਪਤਾ ਹੋਊਗਾ ਕਿ ਕਿਹੜੇ ਗਾਣੇ ਨਾਲ ਉਹਦੀ ਕੰਪੋਜੀਸ਼ਨ ਮਿਲਦੀ ਆ
0: ਦੇਖਦੇ ਜੀ ਮੈਂ ਦੇਖਦਾ ਮੈਨੂੰ ਵੀ ਪਤਾ ਨੀ ਸੁਣਦੇ ਆ ਇੱਕ ਮਿੰਟ

0: ਗੁਜ਼ਾਰੇ ਦੇਖਿਆ
1: ਲੈ
0: ਆਏ ਨਾ ਕਰੋ ਥੋੜੇ ਜਿਹਾ ਹੋਰ ਨਹੀਂ ਤੁਸੀਂ ਆਏ ਤਾਂ ਕਹੋ ਕਿ ਨਵੀਂ ਭਾਜੀ ਚੱਕ ਤੇ ਫੱਟੇ ਬੱਲੇ ਬੱਲੇ ਮਿੰਟ ਲਾਇਆ
1: ਬਹੁਤ
0: ਟਾਈਮ ਸੋਚੀ ਆ ਨਾ ਬਾਈ ਕੰਪੋਜੀਸ਼ਨ ਸੁਣੀ ਜਾ ਕੇ ਯਾਦ ਹੀ ਨਹੀਂ ਆ ਰਿਹਾ ਦੇਖਿਆ ਮੰਨਦੇ ਹੋ ਫਿਰ ਜ਼ਰੂਰ ਹਾਂਜੀ ਹਾਂਜੀ ਭਾਜੀ ਮੰਨਦੇ ਤਾਂ ਹੀ ਫੋਨ ਕੀਤਾ ਆ ਦੇਖੋ ਇੱਕ ਮਿੰਟ ਸੋਰੀ ਆ ਲਓ

0: ਹਾਂ ਉਹੀ ਹੈ
1: ਬਹੁਤ ਵਧੀਆ ਵੀ ਬਹੁਤ ਟਾਈਮ ਬਾਅਦ ਇੰਨਾ ਵਧੀਆ ਗਾਣਾ ਸੁਣਿਆ ਜੀ
0: ਕਿਹੜਾ ਸੁਣਨਾ ਹੁਣ ਮਲਕੀ ਆ ਤੁਸੀਂ ਕੈਲਕੂਲੇਸ਼ਨ ਸੁਣਨਾ
1: ਕੈਲਕੂਲੇਸ਼ਨ ਲਾ ਦਿਓ ਭਾਈ
0: ਠੀਕ ਹੈ ਕੈਲਕੂਲੇਸ਼ਨ ਲਾ ਦਾਂਗੇ ਵੀਰੇ ਥੈਂਕ ਯੂ ਸੋ ਮਚ
1: ਥੈਂਕ ਯੂ
0: ਬੜੇ ਯਾਰ ਗਾਣੇ ਨੇ ਜਿਹਨਾਂ ਨੇ ਪੁਰਾਣੀ ਕੰਪੋਜੀਸ਼ਨਸ ਮੈਂ ਨਹੀਂ ਕਹਿੰਦਾ ਚੋਰੀ ਕੀਤੀਆਂ ਯੂਜ਼ ਕੀਤੀਆਂ ਕਹਿ ਲਓ ਜਾਂ ਦੇਖੋ ਉਹਨਾਂ ਨੂੰ ਫਿਰ ਤੋਂ ਜਿਉਂਦਿਆਂ ਕੀਤਾ ਹੁਣ ਅਰਜਨ ਕਿੱਡਾ ਵੱਡਾ ਆਰਟਿਸਟ ਹੈ ਯਾਰ ਹੁਣ ਆਪਾਂ ਬਹਾਨੇ ਨਾਲ ਦੇਖੋ ਕੈਲਕੂਲੇਸ਼ਨਸ ਗਾਣਾ ਵੀ ਯਾਦ ਕਰ ਲਿਆ ਬਟ ਆਪਣੇ ਬੜੇ ਆਰਟਿਸਟ ਨੇ ਯਾਰ ਕਈ ਪੁਰਾਣੀਆਂ ਕੰਪੋਜੀਸ਼ਨਸ ਤੁਸੀਂ ਕੁਝ ਕੀ ਸੁਣੇ ਵੀ ਨਹੀਂ ਹੋਣੇ ਉਹ ਵੀ ਯੂਜ਼ ਕੀਤੇ ਹੋਏ ਨੇ ਕਈਆਂ ਨੇ ਜੀ 2118 ਹੈਲੋ
2: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਬਸ ਤੁਹਾਡਾ ਪ੍ਰੋਗਰਾਮ ਬਹੁਤ ਸੁੰਦਰ ਹੀ ਅੱਜ ਮੈਂ ਫਿਰ ਹਾਜ਼ਰ ਵਾਲੀ ਹੈ
0: ਕਿਉਂ ਨਹੀਂ ਸਰ ਬਿਲਕੁਲ ਆਲਵੇਜ਼ ਵੈਲਕਮ
2: ਤਿੰਨ ਸ਼ੇਅਰ ਹੈ ਛੋਟੇ ਛੋਟੇ
0: ਤਿੰਨ ਸ਼ੇਅਰ ਹਾਂ ਤੁਹਾਡੇ ਸ਼ੇਅਰ ਛੋਟੇ ਛੋਟੇ ਸੋਹਣੇ ਹੁੰਦੇ ਸੁਣਾ ਦਿਓ
2: ਕਹਿੰਦਾ ਮੁਹੱਬਤ ਨਾ ਹੋਤੀ ਤੋ ਗਜ਼ਲ ਕੌਣ ਲਿਖਤਾ ਮੁਹੱਬਤ ਨਾ ਹੋਤੀ ਤੋ ਗਜ਼ਲ ਕੌਣ ਲਿਖਤਾ ਕੀਚੜ ਕੇ ਫੂਲ ਮੇ ਕਮਲ ਕੋ ਕੌਣ ਕਹਿਤਾ ਪਿਆਰ ਤੋ ਕੁਦਰਤ ਕਾ ਕ੍ਰਿਸ਼ਮਾ ਹੈ ਵਰਨਾ ਲਾਸ਼ ਕੇ ਘਰ ਕੋ ਤਾਜ ਮਹਿਲ ਕੌਣ ਕਹਿਤਾ
0: ਕਿਆ ਬਾਤ ਹੈ
2: ਕਹਿੰਦਾ ਅਗਰ ਵੋ ਯਾਦ ਨਹੀਂ ਕਰਤੇ ਤੋ ਆਪ ਯਾਦ ਕਰ ਲੇ ਵੋ ਯਾਦ ਨਹੀਂ ਕਰਤੇ ਤੋ ਆਪ ਯਾਦ ਕਰ ਲੇ ਰਿਸ਼ਤੇ ਨਿਭਾਣੇ ਵਾਲੇ ਮੁਕਾਬਲਾ ਨਹੀਂ ਕਰਤੇ
0: ਓ ਵਾਹ ਬਈ ਵਾਹ ਸਹੀ ਗੱਲ ਹੈ
2: ਇੱਕ ਹੋਰ ਆ ਜੋ ਤੁਸੀਂ ਪੁਲਿਸ ਵਾਲੇ ਮੁੰਡੇ ਦੀ ਗੱਲ ਕੀਤੀ ਸੀ ਨਾ ਉਹ ਸੀਗਾ ਕਿ ਕਾਸ਼ ਕੇ ਤੁਮ ਮੌਤ ਹੋਤੇ ਕਾਸ਼ ਤੁਮ ਮੌਤ ਹੋਤੇ ਇੱਕ ਦਿਨ ਆਤੇ ਜ਼ਰੂਰ ਅਫਸੋਸ ਕਿ ਤੁਮ ਜ਼ਿੰਦਗੀ ਹੋ ਛੋੜ ਤੇ ਜਾਓਗੇ ਜ਼ਰੂਰ
0: ਕਿਆ ਬਾਤ ਹੈ ਵਾਹ ਬਹੁਤ ਅੱਛੀ
2: ਆਪਣੇ ਸਰੋਤਿਆਂ ਵਾਸਤੇ ਮੈਂ ਲਿਖ ਲੈਂਦਾ ਹੁਣ ਕਦੇ ਕਦੀ ਇਹਨਾਂ ਨੇ ਲਿਖਿਆ ਮੈਂ ਸੁਣਦਾ ਉਹ ਲਿਖ ਲੈਣਾ
0: ਕਈ ਤੁਸੀਂ ਮੈਂ ਮੈਨੂੰ ਯਾਦ ਹੈ ਮੈਂ ਤੁਹਾਨੂੰ ਪੁੱਛਿਆ ਸੀਗਾ ਪਹਿਲਾਂ ਵੀ ਤੁਸੀਂ ਦੋ ਤਿੰਨ ਬੜੇ ਸੋਹਣੇ ਸੁਣਾਏ ਤੁਸੀਂ ਕਿਹਾ ਵੀ ਕੁਝ ਇੱਕ ਚਲੋ ਤੁਹਾਡੇ ਲਿਖੇ ਕੁਝ ਇੱਕ ਜਿਹੜੇ ਸੋਹਣੇ ਲੱਗਦੇ ਤੁਸੀਂ ਲਿਖ ਲੈਂਦੇ ਹੋ
2: ਆਸ਼ਾ ਸਿੰਘ ਮਸਤਾਨਾ ਜੀ ਦਾ ਗਾਇਆ ਇੱਕ ਹੋਰ ਨੇ ਵੀ ਕਿਸੇ ਨੇ ਗਾਇਆ ਅੱਜ ਮਰਜ਼ੀ ਸੁਣਾ ਦਿਓ ਬੜੀ ਮਿਹਰਬਾਨੀ ਸੁਣਾ
0: ਦਿਓ ਸਰ ਨੋ ਪ੍ਰੋਬਲਮ ਸੁਣਾ ਦਿੰਦੇ ਹਾਂ
2: ਓਕੇ
0: ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ ਓਕੇ ਇੱਕ ਮੈਂ ਤੁਹਾਨੂੰ HK Movers ਦਾ ਨੰਬਰ ਦੇਣਾ ਬਹੁਤ ਹੀ ਕਮਾਲ ਦੀ ਮੂਵਿੰਗ ਕੰਪਨੀ ਹੈ HK Movers ਇਹਨਾਂ ਨੂੰ ਕਾਲ ਕਰ ਲਓ ਜੇ ਵਧੀਆ ਮੂਵਿੰਗ ਕੰਪਨੀ ਦੀ ਭਾਲ ਚੋਂ 416-524-6704 HK Movers ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ ਐਂਡ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ ਗੁਰਕਰਮ ਢੀਂਡਸਾ ਗੁਰਕਰਮ ਹੁਣੇ ਹਾਜ਼ਰ ਨੇ ਅਗਰ ਤੁਸੀਂ ਇੰਸ਼ੋਰੈਂਸ ਕਰਾਉਣੀ ਇਹਨਾਂ ਨੂੰ ਇੱਕ ਵਾਰ ਕਾਲ ਕਰੋ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ 416-876-4605 ਗੁਰਕਰਮ ਢੀਂਡਸਾ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਬਾਰੇ ਤੁਸੀਂ ਖਬਰ ਸੁਣੀ ਜ਼ਰੂਰ ਹੋਣੀ ਆ ਇੱਕ ਏਅਰ ਕੈਨੇਡਾ ਦਾ ਕੈਪਟਨ ਪਾਇਲਟ ਬੈਰੀ ਦੇ ਰਹਿਣ ਵਾਲਾ ਜਿਹਨੂੰ ਚਾਰਜ ਕੀਤਾ ਗਿਆ ਕਿ ਉਹ ਅਲੈਜਡਲੀ ਕਹਿ ਲਓ ਕਮਰਸ਼ੀਅਲ ਪਲੇਨ ਫਲਾਈ ਕਰ ਰਿਹਾ ਸੀ ਬਿਨਾਂ ਏਅਰਲਾਈਨ ਟਰਾਂਸਪੋਰਟ ਪਾਇਲਟ ਲਾਇਸੈਂਸ ਲਏ ਕੈਪਟਨ ਬਣਨ ਲਈ ਇਹ ਲਾਇਸੈਂਸ ਜ਼ਰੂਰੀ ਹੈ ATPL ਹੈ ਤੁਸੀਂ ਇਹ ਦੇਖੋ ਇਹਨੇ 900 ਤੋਂ ਵੱਧ ਡੋਮੈਸਟਿਕ ਅਤੇ ਇੰਟਰਨੈਸ਼ਨਲ ਫਲਾਈਟਾਂ 16 ਸਾਲਾਂ ਦੇ ਵਿੱਚ ਫਲਾਈ ਕੀਤੀਆਂ ਤੇ ਅਗੇਨ ਅਲੈਜਡਲੀ ਕਹਿ ਰਹੇ ਆ ਕਿ ਇਹਨੇ ਫਰੋਜਲੈਂਟ ਨਕਲੀ ਲਾਇਸੈਂਸਿੰਗ ਡਾਕੂਮੈਂਟ ਯੂਜ਼ ਕੀਤੇ ਜੈਫਰੀ ਵਾਲ ਇਹਦੇ ਕੋਲ ਵੈਲਿਡ ਇੱਕ ਕਮਰਸ਼ੀਅਲ ਪਾਇਲਟ ਲਾਇਸੈਂਸ ਤਾਂ ਸੀ ਪਰ ਜੇ ਤੁਸੀਂ ਵੱਡੇ ਪੈਸੰਜਰ ਪਲੇਨ ਫਲਾਈ ਕਰਨੇ ਤੁਹਾਨੂੰ ਹਾਇਰ ਲੈਵਲ ਦਾ ਲਾਇਸੈਂਸ ਚਾਹੀਦਾ ATPL ਸੋ ਇਹਦੇ ਕੁਝ ਇੱਕ ਕ੍ਰੈਡੈਂਸ਼ਲਸ ਦੇ ਵਿੱਚ ਇਹਨਾਂ ਨੇ ਇਨਕਨਸਿਸਟੈਂਸੀਜ਼ ਨੋਟਿਸ ਕੀਤੀਆਂ ਤੇ ਪੀਐਲ ਪੁਲਿਸ ਨੇ ਕਿਹਾ ਕਿ ਇਹਨੇ ਆਪਣੀਆਂ ਕੁਆਲੀਫਿਕੇਸ਼ਨਸ ਮਿਸ ਰੈਪ੍ਰੈਜ਼ੈਂਟ ਕੀਤੀਆਂ ਏਅਰ ਕੈਨੇਡਾ ਨੂੰ ਅਤੇ ਰੈਗੂਲੇਟਰਸ ਨੂੰ ਨਕਲੀ ਡਾਕੂਮੈਂਟ ਯੂਜ਼ ਕਰਕੇ ਜਦੋਂ ਏਅਰ ਕੈਨੇਡਾ ਨੂੰ ਪਤਾ ਲੱਗਿਆ ਜਦੇ ਉਹਨਾਂ ਨੇ ਇਹਨੂੰ ਡਿਊਟੀ ਤੋਂ ਲਾਤਾ ਟਰਾਂਸਪੋਰਟ ਕੈਨੇਡਾ ਨੇ ਇਹਨੂੰ ਫਾਈਨ ਕੀਤਾ ਤੇ ਹੁਣ ਕ੍ਰਿਮੀਨਲ ਫਰਾਡ ਚਾਰਜਸ ਵੀ ਇਹਦੇ ਤੇ ਲੱਗ ਚੁੱਕੇ ਆ ਏਅਰ ਕੈਨੇਡਾ ਨੇ ਕਿਹਾ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਇਹਨੇ ਏਅਰਲਾਈਨ ਦੀ ਜਿਹੜੀ ਵੀ ਰਿਕਰੈਂਟ ਟ੍ਰੇਨਿੰਗ ਹੈ ਸਾਰੀ ਪਾਸ ਕੀਤੀ ਸਿਮੂਲੇਟਰ ਚੈੱਕ ਪਾਸ ਕੀਤੇ ਫਲਾਈਟ ਐਵੈਲਿਊਏਸ਼ਨਸ ਪਾਸ ਕੀਤੇ ਤੇ ਏਅਰਲਾਈਨ ਨੇ ਕਿਹਾ ਕਿ ਸਾਡੇ ਕੋਲ ਯਾਰ ਕੋਈ ਐਵੀਡੈਂਸ ਹੀ ਨਹੀਂ ਕਿ ਕੋਈ ਫਲਾਈਟ ਸੇਫਟੀ ਪੱਖੋਂ ਕੋਈ ਚੀਜ਼ ਕੰਪਰੋਮਾਈਜ਼ ਕੀਤੀ ਗਈ। ਇਸ਼ੂ ਇਹ ਹੈ ਕਿ ਅਗੇਨ ਅਲੈਜਡਲੀ ਉਹਦੇ ਕੋਲ ਲੀਗਲ ਲਾਇਸੈਂਸ ਹੈ ਨਹੀਂ ਸੀ। ਬਟ ਦੇਖੋ ਯਾਰ, ਜਿਹੜਾ ਬੰਦਾ 16 ਸਾਲ ਉਹਨੇ ਫਲਾਈ ਕੀਤਾ, 900 ਤੋਂ ਵੱਧ ਫਲਾਈਟਾਂ ਉਹਨੇ ਫਲਾਈ ਕੀਤੀਆਂ। ਹੁਣ ਕੁਝ ਕੁ ਲੋਕ ਕਹਿ ਰਿਹਾ ਯਾਰ ਕਿ ਜੇ ਉਹ ਵਧੀਆ ਚਲਾ ਰਿਹਾ ਸੀਗਾ ਤਾਂ ਠੀਕ ਹੈ, ਇਟਸ ਓਕੇ। ਜੇ ਉਹਦੇ ਕੋਲ ETPL ਹੈ ਨਹੀਂ ਗਾ, ਕੀ ਉਹ ਸਰਟੀਫਿਕੇਸ਼ਨ ਮੈਟਰ ਕਰਦੀ ਹੈ ਜਾਂ ਉਹਦਾ ਐਕਸਪੀਰੀਅੰਸ ਮੈਟਰ ਕਰਦਾ? ਜਿਹੜਾ ਬੰਦਾ 16 ਸਾਲ 900 ਤੋਂ ਵੱਧ ਫਲਾਈਟਾਂ ਚਲਾ ਚੁੱਕਿਆ ਤੇ ਹਰ 6 ਮਹੀਨੇ ਟ੍ਰੇਨਿੰਗ ਏਅਰ ਕੈਨੇਡਾ ਕਰਦੇ ਨੇ, ਉਹ ਵੀ ਇਹਨੇ ਪਾਸ ਕੀਤੀ ਹੈ, ਐਨੂਅਲ ਫਲਾਈਟ ਵੈਲਿਊਏਸ਼ਨ। ਸੋ ਫਲਾਇੰਗ ਪੱਖੋਂ ਤਾਂ ਬੰਦਾ ਮਾਹਰ ਸੀਗਾ ਫਲਾਇੰਗ ਦਾ, ਬਟ ਉਹਦੇ ਕੋਲ ਲੀਗਲੀ ਉਹ ਲਾਇਸੈਂਸ ਹੈ ਨਹੀਂ ਸੀ। ਸੋ ਕੁਐਸਚਨ ਇਹ ਹੈ, ਤੁਹਾਨੂੰ ਕੀ ਲੱਗਦਾ ਕਿ ਇਹਨੂੰ ਮਾਫ ਕਰ ਦੇਣਾ ਚਾਹੀਦਾ ਇਸ ਪਾਇਲਟ ਨੂੰ? ਵੀ ਹੁਣ ਚਲੋ ਇਹਦਾ ਟਰੈਕ ਰੈਕਡ ਬੋਲਦਾ, ਬੰਦਾ ਫਿਰ ਵੀ ਕੁਆਲੀਫਾਈਡ ਹੈ ਜੋਬ ਲਈ, ਇੰਨੀਆਂ ਫਲਾਈਟਾਂ, ਇੰਨੇ ਪੈਸੰਜਰਸ ਨੂੰ ਸੇਫਲੀ ਲੈ ਕੇ ਗਿਆ ਜਿੱਥੇ ਵੀ ਜਾਣਾ ਸੀਗਾ। ਡੂ ਯੂ ਥਿੰਕ ਵੀ ਇਹਨੂੰ ਸਾਰਾ ਕੁਛ ਹੀ ਹੁਣ ਲੂਜ਼, ਜੇ ਕਰ ਰਿਹਾ ਤਾਂ ਚੰਗੀ ਗੱਲ ਹੈ ਵੀ ਲੂਜ਼ ਕਰੇ, ਸਕਸੈਸਫੁਲੀ ਜੋਬ ਕੀਤੀ ਹੈ, ਠੀਕ ਹੈ, ਰੂਲ ਤੋੜੇ ਆ ਮੈਂ ਮੰਨਦਾ, ਬਟ ਹੁਣ ਚਾਰਜਿਸ ਲਈ ਕੀਤੇ ਜਾਣਗੇ। ਬੰਦਾ ਕਿੱਡੇ ਵੱਡੇ ਲੈਵਲ ਦੇ ਉੱਤੇ ਯੂ ਨੋ ਫੇਸ ਕਰੇਗਾ ਚਾਰਜਿਸ ਨੂੰ, ਤੇ ਸਾਰੀ ਜ਼ਿੰਦਗੀ ਤਬਾਹ ਹੋਊਗੀ। ਤੁਹਾਡਾ ਕੀ ਖਿਆਲ ਹੈ, ਤੁਸੀਂ ਫਿਰ ਵੀ ਟਰੱਸਟ ਕਰੋਗੇ ਇਸ ਪਾਇਲਟ ਨੂੰ? 16 ਸਾਲ 900 ਤੋਂ ਵੱਧ ਫਲਾਈਟਾਂ, ਬਸ ਇਹਦੇ ਕੋਲ ਲਾਇਸੈਂਸ ਜਾਂ ਕ੍ਰੈਡੀਟੇਸ਼ਨ ਹੈ ਨਹੀਂ ਸੀ ਜਿਹੜੀ ਚਾਹੀਦੀ ਹੈ। ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ। ਮੈਂ ਜਸਟ ਤੁਹਾਡਾ ਥੋੜ੍ਹਾ ਜਿਹਾ ਓਪੀਨੀਅਨ ਪੁੱਛਣਾ ਚਾਹੁੰਦਾ ਵੀ ਇਸ ਬੰਦੇ ਨੂੰ ਇਸ ਇੰਨੀ ਸਖਤਾਈ ਦੇ ਨਾਲ ਕੌਨਸੀਕੁਐਂਸਿਸ ਫੇਸ ਕਰਨੇ ਚਾਹੀਦੇ ਜਾਂ ਨਹੀਂ? ਤੁਸੀਂ ਫਿਰ ਵੀ ਟਰੱਸਟ ਕਰੋਗੇ ਇਹੋ ਜਿਹੇ ਇੱਕ ਪਾਇਲਟ ਨੂੰ ਜਿਹਨੇ ਇੰਨੀਆਂ ਫਲਾਈਟਾਂ ਸਕਸੈਸਫੁਲੀ ਫਲਾਈ ਕੀਤੀਆਂ? ਨੰਬਰ ਹੈ ਆਪਣਾ 905-673-3337, 905-673-3337 ਜੀ 2153। ਹੈਲੋ,
1: ਕੀ ਹਾਲ ਹੈ ਦਾਵੀ ਜੀ?
0: ਬਹੁਤ ਵਧੀਆ ਜੀ, ਕਿਵੇਂ ਹੋ?
1: ਠੀਕ ਹੈ, ਠੀਕ ਹੈ। ਸਾਰਾ ਕੁਛ ਜੋ ਲੈਜੀਟ ਹੈ ਜਾਂ ਨਹੀਂ ਹੈ, ਠੀਕ ਹੈ। ਹੁਣ ਮੈਂ ਏਅਰਪੋਰਟ ਤੇ ਜੋਬ ਕਰਦਾ, ਤੁਸੀਂ ਮੰਨੋਗੇ ਜਦੋਂ ਮੈਂ ਇਹਨੂੰ ਹਾਇਰ ਕੀਤਾ, ਇਹ ਪਤਾ ਨੀ ਕਿੰਨਾ ਟਾਈਮ ਆਪਣੀ ਟਰਾਂਸਪੋਰਟ ਕੈਨੇਡਾ ਲਾਉਂਦੇ ਆ, ਬੈਕਗ੍ਰਾਉਂਡ ਚੈੱਕ ਕਰਨ ਦਾ ਤੇ ਸਾਰਾ ਕੁਛ ਕਰਨ ਦਾ, ਇਹ ਉਹਨਾਂ ਦੀ ਮਿਸਟੇਕ ਆ। ਉਹ ਬੰਦੇ ਨੇ ਤਾਂ ਚਲੋ ਆਪਣੇ ਡਾਕੂਮੈਂਟ ਲਾ ਤੇ ਉਹਨੇ ਜੋਬ ਲੈਣੀ ਹੈ ਇੱਕ, ਇਹ ਸਾਰੀ ਮੇਰੇ ਹਿਸਾਬ ਨਾਲ HR ਦੀ ਡਿਊਟੀ ਹੈ, ਜਾਂ ਜਿਹੜੇ ਲਾਇਸੈਂਸ ਪ੍ਰੋਵਾਈਡ ਜਿਹੜੇ ਆ, ਕਿਤੇ ਅੰਦਰ ਵੀ ਲਾਇਸੈਂਸ ਚਾਹੀਦਾ ਤੁਹਾਨੂੰ, ਇੱਕ ਰੇਕ ਹੁੰਦਾ ਉਹ ਚਾਹੀਦਾ ਅੰਦਰ, ਜਿਹੜਾ ਤੁਸੀਂ ਉਹ ਆਈਡੈਂਟੀਫਿਕੇਸ਼ਨ ਲੈ ਕੇ ਤੁਸੀਂ ਅੰਦਰ ਜਾਂਦੇ ਹੋ ਏਅਰਪੋਰਟ ਤੇ, ਉਹ ਵੀ ਟਰਾਂਸਪੋਰਟ ਕੈਨੇਡਾ ਚੈੱਕ ਕਰਦੇ ਆ। ਉਹਨਾਂ ਨੇ ਕੀ ਕੀਤਾ? ਕੁਛ ਨੀ।
0: ਠੀਕ ਹੈ, ਸੋ ਤੁਸੀਂ ਮੰਨਦੇ ਹੋ ਕਿ ਗਲਤੀ ਇਹ ਕੈਨੇਡਾ ਦੀ ਹੈ, ਨਾ ਕਿ ਇਸ ਪਾਇਲਟ ਦੀ?
1: ਪਾਇਲਟ ਦੀ, ਉਹਨੇ ਤਾਂ ਚਲੋ ਮੇਰੇ ਵਰਗੇ ਜਾ ਕੇ ਲਾਇਸੈਂਸ ਫੜਾ ਦੂਗਾ, ਉਹਨਾਂ ਨੂੰ ਉਡਾਉਣ ਦੇ ਦੇਣਗੇ।
0: ਹਾਂ,
1: ਉਹਨਾਂ ਨੇ ਲੀਜੀਟ ਚੱਕਰ ਨਹੀਂ ਵੀ ਲਾਇਸੈਂਸ ਲੀਗਲ ਹੈ ਵੀ ਜਾਂ ਨਹੀਂ ਹੈ,
0: ਜੋ ਨਹੀਂ ਭਾਜੀ, ਯਾਦ ਤਾਂ ਹੋਵੇ ਬੰਦਾ ਸਾਲ ਲਈ, ਚਲੋ 6 ਮਹੀਨੇ ਲਈ, ਬਟ 16 ਸਾਲ 900 ਫਲਾਈਟਾਂ।
1: ਮੈਨੂੰ ਸ਼ਾਇਦ ਪਤਾ ਨੀ ਹੋਣਾ ਇਸ ਬਾਰੇ, ਉਹਨਾਂ ਨੇ 16 ਸਾਲ ਕਿਵੇਂ ਅਪਲਾਈ ਕਰ ਲਿਆ। ਇਹ ਹਰ 3 ਸਾਲ ਬਾਅਦ ਤੁਹਾਡਾ ਜਿਹੜੀ ਆ ਉਹ ਤੁਹਾਡੀ ਬੈਕਗ੍ਰਾਉਂਡ ਚੈੱਕ ਹੁੰਦੀ ਹੈ ਜੀ, ਠੀਕ ਹੈ ਜੀ। ਹਰ ਤੁਸੀਂ ਤੁਹਾਡਾ ਲਾਈਫ ਪਤਾ ਨੀ ਕਿਵੇਂ ਉਹ ਸਕਿਪ ਹੋ ਗਿਆ, ਪਰ ਜਦੋਂ ਤੁਸੀਂ ਹਾਇਰ ਕਰਦੇ ਹੋ ਉਸ ਟਾਈਮ ਤੇ ਉਹ ਹਾਇਰ ਕਰਨ ਤੋਂ ਪਹਿਲਾਂ ਸਾਰਾ ਬੈਕਗ੍ਰਾਉਂਡ ਵਗੈਰਾ ਚੈੱਕ ਹੁੰਦਾ, ਉਹ ਤੋਂ ਸਕਿਪ ਹੋ ਗਿਆ, ਹਰ 3 ਸਾਲ ਬਾਅਦ ਵੀ ਸਕਿਪ ਹੁੰਦਾ ਰਿਹਾ
0: ਜੀ। ਉਹੀ ਤਾਂ ਹੈ, ਹੈਰਾਨੀ ਦੀ ਗੱਲ ਹੈ ਵੈਸੇ। ਜੋਬ ਲੈਣੀ ਹੈ ਉਹ ਨੀ ਲਾਇਬਲ ਹੈਗਾ, ਏਅਰ ਕੈਨੇਡਾ ਦੀ ਸਭ ਤੋਂ ਵੱਡੀ ਗਲਤੀ ਹੈ। ਮਿਸਟਰ ਸਿੰਘ ਪੀਜ਼ਾ ਇਜ਼ ਨੰਬਰ 1, ਵਧੀਆ ਟੌਪ ਦਾ ਕਮਾਲ ਦਾ ਪੀਜ਼ਾ ਖਾਣਾ ਤਾਂ ਡੀਲ ਸੁਣੋ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਫ੍ਰੀ ਡਿਪਿੰਗ ਸਾਸ, 2 ਲੀਟਰ ਕੋਕ ਦੀ ਬੋਤਲ ਫ੍ਰੀ ਸਿਰਫ $40 ਚ। 30 ਲੋਕੇਸ਼ਨਾਂ ਨੇ ਕੈਨੇਡਾ ਜਿਨ੍ਹਾਂ ਦੀਆਂ, 905-500-4000, 905-500-4000 ਮਿਸਟਰ ਸਿੰਘ ਪੀਜ਼ਾ, 6948। ਹੈਲੋ ਜੀ।
3: ਹੈਲੋ।
0: ਹੈਲੋ ਜੀ, ਕੀ ਹਾਲ ਆ?
3: ਬਸ ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਠੀਕ ਹੈ ਜੀ।
3: ਅੱਛਾ, ਮੈਂ ਥੋੜਾ ਜਿਹਾ ਕਮੈਂਟ ਕਰਨਾ ਸੀਗਾ, ਤੁਸੀਂ ਕੁਐਸਚਨ ਪੁੱਛਿਆ ਕਿ ਉਹ ਏਅਰ ਕੈਨੇਡਾ ਦੇ ਇੰਪਲੋਇਰ ਬਾਰੇ
0: ਜੀ,
3: ਤੇ ਪਹਿਲੋਂ ਤੇ ਬਿਲਕੁਲ ਸਹੀ ਉਹਨਾਂ ਨੇ ਕਿਹਾ ਜਿਹੜਾ ਫਸਟ ਕਾਲ ਆਈ ਸੀਗੀ ਕਿ ਦਿਸ ਇਜ਼ ਦਾ ਡਿਊਟੀ ਆਫ ਦਾ ਹਾਇਰਿੰਗ ਇੰਪਲੋਇਰ ਟੂ ਚੈੱਕ ਫੋਰ ਦਾ ਲਾਇਸੈਂਸ, ਤੇ ਜੇ ਤੇ ਲਾਇਸੈਂਸ ਨਹੀਂ ਹੈਗਾ ਤੇ ਉਹਨਾਂ ਨੂੰ ਫਸਟਲੀ ਉਹਨਾਂ ਦੀ ਕੰਡੀਸ਼ਨ ਹੀ ਨਹੀਂ ਮੈਟ ਕੀਤੀ ਕਿ ਉਹ ਜੋਬ ਲੈ ਸਕਣ
0: ਜੀ।
3: ਓਕੇ, ਤੇ ਜੇ ਹੁਣ ਉਹਨਾਂ ਨੇ ਜੋਬ ਲੈ ਲਈ ਆ ਤੇ ਫਿਰ ਉਸ ਤੋਂ ਬਾਅਦ ਜੇ ਉਹ ਸਹੀ ਕੰਮ ਕਰਦੇ ਪਏ ਆ ਤੇ ਫਿਰ ਹਰ ਇੰਪਲੋਇਰ ਇੱਕ ਉਹਨਾਂ ਦੀ ਕੰਡੀਸ਼ਨ ਵੀ ਹੁੰਦੀ ਆ ਕਿ ਅਸੀਂ ਜੇ ਤੁਹਾਡੇ ਕੋਲ ਇਹ ਵਾਲੇ ਰਿਕੁਆਇਰਮੈਂਟ ਨਹੀਂ ਹੈਗੀ ਤੇ ਅਸੀਂ ਇਹਨੂੰ ਪੂਰੀ ਕਰ ਦਾਂਗੇ
0: ਜੀ।
3: ਤੇ ਇੱਕ ਇਹ ਵੀ ਕਰ ਸਕਦੇ ਸੀਗੇ ਉਹ, ਤੇ ਹੁਣ ਤੁਸੀਂ ਅੱਗੇ ਵੀ ਦੱਸਿਆ ਕਿ 16 ਸਾਲ, ਲਾਈਕ 16 ਸਾਲ ਇਜ਼ ਲਾਈਕ ਨਾਟ ਅ ਜੋਕ, ਇਟਸ ਅ ਬਿਗ ਬਿਗ ਟਾਈਮ।
0: ਸਿਰਫ 16 ਸਾਲ ਨਹੀਂ, 900 ਫਲਾਈਟਾਂ।
3: ਹਾਂਜੀ, ਤੇ ਇਟਸ ਅ ਬਿਗ ਟਾਈਮ। ਤੇ ਕੋਈ ਤੁਸੀਂ ਇਹ ਨਹੀਂ ਮੈਂਸ਼ਨ ਕੀਤਾ ਕਿ ਹੁਣ ਕੋਈ ਐਕਸੀਡੈਂਟ ਹੋਇਆ ਜਾਂ ਕੋਈ
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 647-835-5294.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿੱਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਾਵ ਏਅਰ

0: ਸਟਾਕ 40 ਓਏ ਟਰੱਕ ਤਾਰਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ ਜੀਟੀਏ ਵਿੱਚ ਟਰੱਕਾਂ ਦੇ ਸਪਿੰਗਾਂ ਦੀ ਪਹਿਲੀ ਸ਼ਾਪ ਪੀਐਨਜੇ ਸਪਿੰਗ ਵੀਲ ਅਲਾਈਨਮੈਂਟ
2: ਪਹੁੰਚੋ 5430 ਬਿਡਕੋ ਬੁਲੇਵਾਰਡ ਮਿਸੀ ਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਕਸਨ
0: ਇੱਥੇ ਟੂ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਦੇ ਤੇ 18 ਵੀਲਰਸ ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇ ਐਂਡ ਗੈਰੀ ਨੂੰ
0: 905-459-5533
1: 405-459-5533 ਤੇ
0: ਪੀਐਨਜੀ ਸਪਰਿੰਗ ਵੀਲ ਅਲਾਈਨਮੈਂਟ
3: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
4: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਟ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
3: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
4: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172
5: ਸਤਿ ਸ਼੍ਰੀ ਅਕਾਲ ਜੀ ਮੈਂ ਸਗਨਦੀਪ ਸੋਫਾ ਸਟੂਡੀਓ ਤੋਂ ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ

0: ਬਾਜੀ ਅੱਜ ਘਰੇ ਤੰਦੂਰੀ ਬਣਾਓ
1: ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
2: ਹਾਏ ਗਾਇਜ਼ ਇੰਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
3: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 serving you from 3 locations.
4: Ladies and gentlemen, you are not ready for this.
5: ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮਾਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
6: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮਾਰਗੇਜਸ ਪ੍ਰਾਈਵੇਟ ਫੰਡਸ
5: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
6: ਕਾਲ 6476068110
5: ਔਰ ਵਿਜ਼ਿਟ sharmamortgages.com
7: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542594 6475542594 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

ਜ਼ਮੀਨ ਪੈਰਾਂ ਥੱਲੇ ਠੀਕ, ਕਹਿੰਦਾ ਜ਼ਮੀਨ ਪੈਰਾਂ ਥੱਲੇ ਠੀਕ, ਸਿਰ ਨੂੰ ਚੜ੍ਹੀ ਮਾੜੀ ਆ, ਰਿਸ਼ਤੇ ਫਿਰ ਨਹੀਂ ਨਿਭਦੇ ਪੈਸੇ ਨਾਲ ਜੇ ਆੜੀ ਆ, ਰੋਟੀ ਖਾਂਦਾ ਵੀ ਗਿਣਦਾ ਉਹ ਅੰਕੜੇ ਵਿਆਜਾਂ ਦੇ, ਕੀ ਕਰਨਾ ਸਰਦਾਰੀ ਨੂੰ ਜੇ ਗੈਰਾਂ ਦੇ ਹੱਥ ਦਾੜੀ ਹੈ, ਰਾਜਨੀਤੀ ਵਿੱਚ ਚੱਲ ਪਿਆ ਇਹ ਕੈਸਾ ਭੈੜਾ ਦੌਰ, ਅਗਵਾੜਾ ਫਿਰ ਵੀ ਨੰਗਾ ਹੈ ਭਾਵੇਂ ਲੰਬੀ ਸਾੜੀ ਹੈ, ਦੇਖਦੇ ਹਾਂ ਦੇਖਦੇ ਆਹ ਕੀ ਬਣਦਾ ਹੁਣ ਬਲਦੀ ਅੱਗ ਉੱਤੇ, ਅੱਜ ਫਿਰ ਉਹਨਾਂ ਨੇ ਕਾਠ ਦੀ ਹਾਂਡੀ ਚੁੱਲ੍ਹੇ ਚਾੜੀ ਹੈ, ਜੰਜ ਲੈ ਕੇ ਆਉਣ ਨੂੰ ਫਿਰਦਾ ਕੁਨਬਾ ਦਿੱਲੀ ਤੋਂ, ਕਹਿੰਦਾ ਉਸ ਕੋਲ ਲੰਗੜਾ ਦੁੱਲਾ ਸਾਡੀ ਅੰਨੀ ਲਾੜੀ ਹੈ। ਭੀਮ ਰਾਓ ਅੰਬੇਦਕਰ ਦੀ ਗੱਲ ਕਰਦਾ ਹੈ, ਜੋ ਨੇਤਾ ਸਦਨ ਵਿੱਚ ਉਸਨੇ ਸੰਵਿਧਾਨ ਦੀ ਕਾਪੀ ਪਾੜੀ ਹੈ, ਤੂੰ ਸਾਰਾ ਬਾਗ ਖੋਹ ਲਿਆ ਮਦਹੋਸ਼ ਤੋਂ ਅੰਬਾਂ ਦਾ, ਕਹਿੰਦਾ ਤੂੰ ਸਾਰਾ ਬਾਗ ਖੋਹ ਲਿਆ ਮਦਹੋਸ਼ ਤੋਂ ਅੰਬਾਂ ਦਾ, ਉਸਦੇ ਵਿਹੜੇ ਹੱਸਦੀ ਫਿਰ ਵੀ ਇੱਕ ਫੁਲਵਾੜੀ। ਮੁਰਸ਼ਦ ਮੇਰਾ ਕਾਬਾ ਕਾਛੀ, ਮੁਰਸ਼ਦ ਮੇਰਾ ਕਾਬਾ ਕਾਸ਼ੀ, ਮੁਰਸ਼ਦ ਮੇਰਾ ਮਦੀਨਾ, ਮੁਰਸ਼ਦ ਮੇਰੀ ਹੱਜ ਨਵਾਜ਼, ਮੁਰਸ਼ਦ ਰੋਜ਼ਾ ਰਜ਼ਾ ਰਬੀਨਾ, ਮੁਰਸ਼ਦ ਮੇਰਾ ਚਾਨਣ ਚਿੱਟਾ, ਮੁਰਸ਼ਦ ਲਾਲ ਨਗੀਨਾ, ਕਹਿੰਦਾ ਮੁਰਸ਼ਦ ਮੇਰੀ ਧੜਕਣ ਭਲਿਓ, ਮੁਰਸ਼ਦ ਮੇਰਾ ਸੀਨਾ, ਮੁਰਸ਼ਦ ਮੇਰਾ ਜਰੇ ਜਰੇ ਵਿੱਚ, ਮੁਰਸ਼ਦ ਅਰਸ਼ ਜ਼ਮੀਨਾ, ਮੁਰਸ਼ਦ ਮੇਰੀ ਦੁਨੀਆ ਸਾਰੀ, ਮੁਰਸ਼ਦ ਮੇਰਾ ਦੀਨਾ, ਕਹਿੰਦਾ ਮਨਸੂਰ ਮੁਰਸ਼ਦ ਇੱਕੋ ਮੌਲਾ, ਬਾਕੀ ਸਭ ਖਾਕ ਮਲੀਨਾ, ਬਾਕੀ ਸਭ ਖਾਕ ਮਲੀਨਾ। ਇਸ ਤਰ੍ਹਾਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਡਿੰਡੋ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ ਆ ਗਏ ਮਿਡ ਵੀਕ 'ਚ, 10 June 2026 ਦੇ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 5:30 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 20 ਟੈਂਪਰੇਚਰ ਆ ਮਿਸਿਸ ਆਗਾ 'ਚ, ਮਾਲਟਨ 'ਚ ਫੀਲ ਲਾਈਕ ਵੀ 20 ਕਰਦੇ ਹਾਂ, ਮੀਂਹ ਪੈ ਰਿਹਾ ਥੋੜ੍ਹਾ ਥੋੜ੍ਹਾ, 5 ਵਜੇ ਤੱਕ ਪੈਣਾ ਪਰ ਲੱਗਿਆ ਹੁਣ ਕੀ ਆ, ਰਾਤ ਦਾ ਤਾਂ ਸੁੱਕ ਪੱਕੇ ਸੀ, ਉੱਧਰ ਬੁਲਟਨ ਵੱਲ ਨੂੰ ਜ਼ਿਆਦਾ ਸੀਗਾ, ਇੱਧਰ ਬਰਿੰਟਨ ਵੱਲ ਨੂੰ ਹੈ ਹੀ ਨਹੀਂ ਸੀ, ਜਦ ਘਰ ਨੂੰ ਮਾੜਾ ਜਿਹਾ ਗਿਆ ਤਾਂ ਫਿਰ ਭਾਈ ਉੱਥੇ ਜ਼ਿਆਦਾ ਜ਼ਿਆਦਾ ਮੀਂਹ ਪੈਂਦਾ ਸੀ, ਹੁਣ ਵੀ ਜ਼ਿਆਦਾ ਪੈ ਰਿਹਾ। ਚਲੋ 26 ਟੈਂਪਰੇਚਰ ਦੁਪਹਿਰ ਨੂੰ, ਸ਼ਾਮ ਨੂੰ 29 ਅਤੇ ਰਾਤ ਨੂੰ 25 ਟੈਂਪਰੇਚਰ। 5:37 ਦਾ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 5:59 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਕੱਲ੍ਹ ਵੀ ਇਹੀ ਟਾਈਮ ਸੀ, ਸ਼ਾਇਦ ਪਰਸੋਂ ਵੀ ਇਹੀ ਟਾਈਮ ਸੀ, ਟਾਈਮ ਚੇਂਜ ਹੀ ਨਹੀਂ ਹੋਇਆ। 905-673-3337 'ਤੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ, ਜ਼ਰੂਰ ਤੁਸੀਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ, 905-673-3337। ਅਤੇ ਜੇ ਤੁਸੀਂ ਮੈਸੇਜ ਪਾਉਣੇ ਆ, ਵਟਸਐਪ ਕਰਨੇ ਆ, ਫਿਰ 647-835-5294 ਉਹਨਾਂ ਨੂੰ ਫੋਨ ਦੇ ਉੱਪਰ ਸੁਣਨਾ, 416-477-2040। ਅਤੇ ਜੇ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਜੇ ਨੰਬਰ ਨਹੀਂ ਚੱਲਦਾ, ਕਈ ਵਾਰ ਨਹੀਂ ਚੱਲਦਾ ਹੁੰਦਾ, ਜਾਂ ਫਿਰ ਹੋਰ ਵੱਖ ਵੱਖ ਐਪਾਂ ਹੈਗੀਆਂ ਉਹਨਾਂ 'ਤੇ, ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ, ਫਿਰ 24 ਘੰਟੇ 7 ਦਿਨ 530 'ਤੇ ਜਿੰਨੇ ਪ੍ਰੋਗਰਾਮ ਚੱਲਦੇ ਆ ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਜੁੜ ਸਕਦੇ ਹੋ, ਅਤੇ ਪ੍ਰੋਗਰਾਮਾਂ ਦਾ ਵੱਖ ਵੱਖ ਟਾਈਮਾਂ 'ਤੇ ਤੁਸੀਂ ਆਨੰਦ ਮਾਣ ਸਕਦੇ ਹੋ। ਦਾਣਾ ਮੰਡੀ ਸੁਪਰ ਮਾਰਕੀਟ, ਜੇ ਦਾਣਾ ਮੰਡੀ ਦੇ ਹਜੇ ਤੱਕ ਤੁਸੀਂ ਨਹੀਂ ਗਏ, ਫਿਰ ਗਰੋਸਰੀ ਦੇ ਤੁਸੀਂ ਪੈਸੇ ਸਮਝ ਲਓ ਵੀ ਨਹੀਂ ਬਚਾਏ। ਇੱਕ ਤਾਂ ਸਰਕਾਰ ਪੈਸੇ ਦੇਣ ਲੱਗੀ ਹੋਈ ਹੈ, ਕਿਹਨੂੰ ਕਿਹਨੂੰ ਪੈਸੇ ਆ ਗਏ ਸਾਨੂੰ ਤਾਂ ਆਏ ਨਹੀਂ ਯਾਰ ਹਾਲੇ ਤੱਕ, ਕਿੰਨੇ ਕੁ ਦਿਨ ਆਉਣੇ ਵੀ ਆ ਇੱਕ ਨਹੀਂ ਆਉਣੇ ਹੁਣ, ਦੱਸਿਓ ਮਾੜਾ ਜਿਹਾ ਕਾਲ ਕਰਕੇ ਸਾਡੇ ਵੀ ਮਿਲ ਲੈਣਗੇ 500-400 ਕਿ ਨਹੀਂ ਮਿਲਦਾ, ਮੁਸ਼ਕਿਲ ਲੱਗਦਾ, ਪਰ ਪਤਾ ਨਹੀਂ ਯਾਰ ਕੀ ਬਣਨਾ, ਇਹ ਸਾਰਿਆਂ ਨੂੰ ਮਿਲਣੇ ਆ, ਸਾਨੂੰ ਤਾਂ ਆਏ ਨਹੀਂ ਹਾਲੇ ਤੱਕ, ਉੱਦਣ ਦੇ ਕਈਆਂ ਨੂੰ ਆ ਗਏ, ਦੱਸਿਓ ਕਿਸੇ ਨੂੰ ਕੱਲ੍ਹ ਆਏ ਹੁਣ ਮੰਗਲਵਾਰ ਨੂੰ, ਜਾਂ ਅੱਜ ਆਏ ਹੁਣ ਖਾਤੇ ਖੁਤੇ ਚੈੱਕ ਕਰ ਲਓ, ਅਤੇ ਜੇ ਪੈਸੇ ਹੋਰ ਬਚਾ ਲਓ ਦਾਣਾ ਮੰਡੀ ਸੁਪਰ ਮਾਰਕੀਟ ਦੇ ਜਾ ਕੇ, ਆਟੇ ਤੁਸੀਂ ਜਿਹੜੇ ਮਰਜ਼ੀ ਪ੍ਰਕਾਰ ਦੇ ਲੈ ਸਕਦੇ ਹੋ, ਦੁੱਧ ਲੈ ਸਕਦੇ ਹੋ ਜਿਵੇਂ ਲਾਲ ਬੈਗ ਨੀਲੇ ਬੈਗ, ਅਤੇ ਤੁਸੀਂ ਬਟਰ ਲੈ ਲਓ ਉੱਥੋਂ, ਗਰੋਸਰੀ ਦਾ ਜਾਣੀ ਗੱਲ ਮੁਕਾਓ ਜੀ, ਕੋਈ ਵੀ ਸਮਾਨ ਤੁਸੀਂ ਲੈਣਾ ਚਾਹੁੰਦੇ ਹੋ, ਅਤੇ ਉੱਥੇ ਤੁਸੀਂ ਦਾਲਾਂ ਕੱਚੀਆਂ ਪੱਕੀਆਂ ਲੈ ਲਓ, ਹੈ ਨਾ, ਬਟਰ ਲੈ ਲਓ, ਗੁੜ ਲੈ ਲਓ, ਅਤੇ ਖੰਡ ਖੁੰਡ ਲੈ ਸਕਦੇ ਹੋ, ਅਤੇ ਫਿਰ ਨਾਲ ਦੀ ਨਾਲ ਤੁਸੀਂ ਉੱਥੇ ਬੈਠ ਕੇ ਬ੍ਰੇਕਫਾਸਟ ਕਰ ਸਕਦੇ ਹੋ, ਲੰਚ ਕਰ ਸਕਦੇ ਹੋ, ਡਿਨਰ ਕਰ ਸਕਦੇ ਹੋ,
ਕੁਈਨ ਐਂਡ ਬ੍ਰੈਮਲੀ ਦਾ ਏਰੀਆ, ਮੀਟ ਕੋਈ ਲੈ ਕੇ ਜਾਣਾ ਘਰ ਨੂੰ ਜਾਂ ਬੈਠ ਕੇ ਖਾਣਾ, ਵੈੱਜ ਨੌਨ ਵੈੱਜ, ਅਤੇ ਚਿਕਨ ਲੈਗ ਆ, ਕਾਫੀ ਗੋਟ ਮੀਟ ਆ, ਫਿਸ਼ ਆ। 905-286-9957 905-286-9957 ਅਤੇ 1739 ਕੁਈਨ ਸਟ੍ਰੀਟ ਈਸਟ ਬਰੈਂਪਟਨ ਦੇ ਵਿੱਚ ਜਾ ਕੇ ਆਇਓ ਅਤੇ ਕਰਕੇ ਆਇਓ ਗਰੋਸਰੀ, ਅਤੇ ਫਿਰ ਵਧੀਆ ਵਧੀਆ ਵਧੀਆ ਵਧੀਆ ਤੁਸੀਂ ਆਪਣੇ ਚੰਗੇ ਚੰਗੇ ਚੰਗੇ ਚੰਗੇ ਪੈਸੇ ਬਚਾ ਸਕਦੇ ਹੋ। ਅਤੇ ਆਜੋ ਫਿਰ ਕਰੀਏ ਰਲ ਮਿਲ ਕੇ ਗੱਲਾਂ ਬਾਤਾਂ, ਅਤੇ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਇੱਦਾਂ ਕਰਨੀਆਂ ਨੇ। ਤਾਂ ਸੰਤੀ ਤੋਂ ਕੰਗ ਸਾਹਿਬ ਦਾ ਵੀ ਮੈਸੇਜ ਆ ਗਿਆ, ਗੁੱਡ ਮੋਰਨਿੰਗ ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਆ ਗਿਆ, ਰੱਖੀ ਨਿਗਾਹ ਮਿਹਰ ਦੀ ਦਾਤਾ ਤੂੰ ਬਚੜੇ ਅਣਜਾਣੇ 'ਤੇ, ਚੰਗਾ ਮਾੜਾ ਸਮਾਂ ਗੁਜ਼ਾਰਾ ਸਤਿਗੁਰ ਤੇਰੇ ਭਾਣੇ 'ਤੇ, ਕਿਆ ਬਾਤ ਆ, ਥੈਂਕ ਯੂ ਜੀ। ਅਤੇ ਨਾਲ ਦੀ ਨਾਲ ਪਰਮਿੰਦਰ ਜੀ ਕਾਫੀ ਖਬਰਾਂ ਪਾਈ ਜਾਂਦੇ ਆ, ਚੱਕੀ ਚਲੋ ਫਟੇ। 5304 ਤੋਂ ਕਹਿੰਦੇ ਗੁੱਡ ਮੋਰਨਿੰਗ ਵੀਰ ਜੀ, ਥੈਂਕ ਯੂ ਸਰ। ਕੌਣ ਨੇ? ਰਮਨ ਵਰਮਾ ਸਾਹਿਬ। ਵਰਮਾ ਸਾਹਿਬ ਕਿਵੇਂ ਹੋ? ਬੜੇ ਚਿਰਾਂ ਬਾਅਦ ਮੈਸੇਜ ਦੇਖਿਆ ਅੱਜ ਤੁਹਾਡਾ। 2022 ਦੇ ਵਿੱਚ ਆਪਾਂ ਆਦਾਨ ਪ੍ਰਦਾਨ ਜਿਹਾ ਕੀਤਾ ਹੋਇਆ ਮੈਸੇਜਾਂ ਦਾ, ਹੈਂ, ਦੇਖ ਲਓ ਮੁੜ ਕੇ ਤੁਹਾਡਾ ਮੈਸੇਜ ਅੱਜ ਪਹਿਲੀ ਵਾਰ ਆਇਆ, ਥੈਂਕ ਯੂ ਸੋ ਮੱਚ। ਅਤੇ 7466 ਤੋਂ ਵੀ ਭਾਅ ਜੀ ਦਾ ਮੈਸੇਜ ਆਇਆ, ਗੁੱਡ ਮੋਰਨਿੰਗ ਦਾ, ਸਤਿ ਸ਼੍ਰੀ ਅਕਾਲ ਕਹਿੰਦੇ, ਥੈਂਕ ਯੂ ਗੁਰਜੰਟ ਭਾਅ ਜੀ, ਥੈਂਕ ਯੂ ਸੋ ਮੱਚ, ਬਹੁਤ ਵਧੀਆ। ਚੱਕ ਕੇ ਰੱਖੋ ਫੱਟੇ, ਖਿੱਚ ਕੇ ਰੱਖੋ ਕੰਮ ਨੂੰ। ਅਤੇ ਲਖਵਿੰਦਰ ਮੁਲਤਾਨੀ ਸਾਹਿਬ ਦਾ ਵੀ ਮੈਸੇਜ ਆਇਆ ਹੋਇਆ, ਬਿਲਕੁਲ ਗੁੱਡ ਮੋਰਨਿੰਗ ਦਾ, ਥੈਂਕ ਯੂ। ਹਰਮਨ ਭਾਅ ਜੀ ਦੀਆਂ ਭੇਜੀਆਂ ਹੋਈਆਂ ਲਾਈਨਾਂ ਆਪਾਂ 17 ਰੋਜ਼ ਪੜ੍ਹਦੇ ਹਾਂ, ਇਹ ਤਾਂ ਫਿਰ ਐਂ ਕਹਿ ਸਕਦੇ ਹਾਂ ਵੀ ਪ੍ਰੋਗਰਾਮ ਦੀ ਇੱਕ ਰੂਪ ਰੇਖਾ ਹੀ ਤਿਆਰ ਕਰ ਦਿੰਦੇ ਵੀ ਇੱਦਾਂ ਸਟਾਰਟ ਕਰ ਲਈਆਂ ਪੜ੍ਹਦੀ, ਅਤੇ ਫਿਰ ਮੇਰਾ ਅੱਧਾ ਕੰਮ ਮੁੱਕ ਜਾਂਦਾ। ਜੇ ਤੁਹਾਡੇ ਕੋਲ ਵੀ ਇੱਦਾਂ ਕੋਈ 17 ਵਧੀਆ ਵਧੀਆ ਹੁੰਦੀਆਂ ਨੇ ਜਿਹੜੀਆਂ ਆਪਾਂ ਕਿਸੇ ਨਾਲ ਸ਼ੇਅਰ ਕਰ ਸਕਦੇ ਹਾਂ, ਤਾਂ ਜ਼ਰੂਰ ਤੁਸੀਂ ਮੈਨੂੰ ਬੇਸ਼ੱਕ ਭੇਜ ਦਿਆ ਕਰੋ, ਬਸ ਘੰਟਾ ਅੱਧਾ ਘੰਟਾ ਪਹਿਲਾਂ ਭੇਜ ਦਿਆ ਕਰੋ, ਫਿਰ ਮੈਂ ਉਹਨੂੰ ਇੱਕ ਵਾਰ ਰੀਡ ਕਰ ਲੈਂਦਾ ਹੁੰਦਾ, ਕਿਉਂਕਿ ਖੜ੍ਹੇ ਪਰ ਜਾਂ ਮੌਕੇ 'ਤੇ ਭੇਜ ਦੇਣਾ, ਫਿਰ ਕਈ ਵਾਰ ਪੜ੍ਹਨੀਆਂ ਪੈਂਦੀਆਂ, ਉਹਦੀ ਲੋਕੀ ਕਹਿੰਦੇ ਹੁੰਦੇ ਆ ਲੇਹ ਜੀ ਬਣਾਉਣੀ ਪੈਂਦੀ ਆ ਵੀ ਕਿੱਦਾਂ ਇਹਨੂੰ ਬੋਲਣਾ, ਹੈ ਨਾ, ਅਤੇ ਮਾੜਾ ਜਿਹਾ ਰੱਟਾ ਜਿਹਾ ਲੱਗਿਆ ਵੀ ਇੱਕ ਵਾਰ ਅੱਖਾਂ 'ਚ ਕੱਢਿਆ ਗਿਆ ਹੋਵੇ, ਫਿਰ ਉਹ ਲਫ਼ਜ਼ ਸਹੀ ਬੋਲਿਆ ਜਾਂਦਾ। ਕਈ ਵਾਰ ਹੋ ਵੀ ਜਾਂਦੀ ਹੈ ਗਲਤੀ, ਚੱਲ ਤੁਸੀਂ ਮਾਫ਼ ਕਰ ਦਿੰਦੇ, ਮੈਨੂੰ ਪਤਾ ਸਾਰਾ ਹੀ, ਬਾਅਦ 'ਚ ਤਾਂ ਹੱਸਦੇ ਵੀ ਹੁੰਦੇ ਹੋ ਵੀ ਲੈ ਕਰ ਗਿਆ ਗਲਤੀ ਇੱਥੇ, ਚਲੋ ਹੋ ਜਾਂਦਾ ਕਈ ਵਾਰ, ਥੈਂਕ ਯੂ ਸੋ ਮੱਚ। ਵਾਲ ਝੜਦੇ ਆ ਤੁਹਾਡੇ, ਵਾਲਾਂ ਦਾ ਤੁਸੀਂ ਆਇਲ ਲੈਣਾ ਚਾਹੁੰਦੇ ਹੋ, ਹੇਅਰ ਫਰੈਸ਼ ਹੇਅਰ ਟੋਨਿਕ, ਜਾਂ ਫਿਰ ਮਲਿਕ ਸਾਹਿਬ ਨਾਲ ਕਰਿਓ ਸੰਪਰਕ, ਅਤੇ 100% ਖਾਲਸ ਜੜੀ ਬੂਟੀਆਂ ਵਾਲਾ ਸਿੱਧਾ ਗਾਹਕਾਂ ਤੱਕ ਕਹਿੰਦੇ ਪਹੁੰਚਾਇਆ ਜਾਂਦਾ, ਪਿਛਲੇ 20 ਸਾਲਾਂ ਤੋਂ ਸੇਵਾ ਦੇ ਵਿੱਚ ਆ, 5-7 ਦਿਨਾਂ ਵਿੱਚ ਫਰਕ ਕਹਿੰਦੇ ਮਹਿਸੂਸ ਕਰੋਗੇ, ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ ਹੈ, ਵਾਲਾਂ ਦਾ ਝੜਨਾ ਰੋਕਦਾ ਅਤੇ ਨਵੇਂ ਅਕਾਊਂਟ ਦੇ ਵਿੱਚ ਮਦਦ ਕਰਦਾ। ਕਨੇਡਾ ਅਤੇ ਅਮਰੀਕਾ ਵਿੱਚ ਮੁਫਤ ਡਿਲੀਵਰੀ ਹੈ, 647-521-5159 647-521-5159 'ਤੇ ਜਾਫਰ ਮਲਿਕ ਸਾਹਿਬ ਨਾਲ ਤੁਸੀਂ ਸੰਪਰਕ ਕਰ ਲਿਓ, ਜੇ ਤੁਸੀਂ ਸਿਰ ਨੂੰ ਹੇਅਰ ਟੋਨਿਕ ਤੇਲ ਲਾਉਣਾ ਚਾਹੁੰਦੇ ਹੋ। ਚਲੋ ਮੈਂ ਜੋੜਦਾ ਪਰਮਿੰਦਰ ਨੂੰ, ਅਤੇ ਆਪਾਂ ਫਿਰ ਕਰਦੇ ਹਾਂ ਗੱਲਾਂ ਬਾਤਾਂ, ਕਿਉਂਕਿ ਮੈਂ ਇੱਕ ਖਬਰ ਤੁਹਾਡੇ ਨਾਲ ਇਹ ਸ਼ੇਅਰ ਕਰਨੀ ਸੀਗੀ। ਖਬਰ ਇਹ ਸੀਗੀ ਹੈ ਤਾਂ ਚਲੋ ਹੁੰਦੀਆਂ ਤਾਂ ਆਪਣੀਆਂ ਥੋੜ੍ਹੀਆਂ ਉੱਧਰਲੀਆਂ ਖਬਰਾਂ, ਪਰ ਦਮਦਮੀ ਟਕਸਾਲ ਦੇ ਜਿਹੜੇ ਇਸ ਟਾਈਮ ਮੁਖੀ ਨੇ ਬਾਬਾ ਹਰਨਾਮ ਸਿੰਘ ਧੁੰਮਾ ਸਾਹਿਬ, ਇਸ ਟਕਸਾਲ ਦੇ ਕਿਸੇ ਵਕਤ 14ਵੇਂ ਸੰਤ ਬਾਬਾ ਜੀ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਹਿਬ ਉਹ ਵੀ ਮੁਖੀ ਰਹੇ ਨੇ, ਅਤੇ ਇਹਨਾਂ ਦੇ ਟਕਸਾਲ 'ਤੇ ਮਹਾਰਾਸ਼ਟਰ ਸਰਕਾਰ ਦਾ ਮੰਤਰੀ ਗਿਰੀਸ਼ ਮਹਾਜਨ ਨੇ ਆਪਰੇਸ਼ਨ ਬਲੂ ਸਟਾਰ ਨੂੰ ਦੱਸਿਆ ਸੀ ਹਮਲਾ। ਕਹਿੰਦੇ ਆਪਰੇਸ਼ਨ ਦੌਰਾਨ ਮਾਰੇ ਗਏ ਸਿੰਘਾਂ ਨੂੰ ਮੰਨਿਆ ਸ਼ਹੀਦ ਅਤੇ ਜੈ ਹਿੰਦ ਬੋਲ ਕੇ ਖਤਮ ਕੀਤਾ ਸੀ ਭਾਸ਼ਣ। ਜੂਨ 84 ਦੇ ਸ਼ਹੀਦੀ ਸਮਾਗਮਾਂ ਨੂੰ ਪਹਿਲੀ ਵਾਰ ਭਾਜਪਾ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਗਿਰੀਸ਼ ਮਹਾਜਨ ਨੇ CM ਦਵਿੰਦਰ ਫੜਨੀਸ ਦੇ OSD ਡਾਕਟਰ ਰਮੇਸ਼ਵਰ ਨਾਇਕ ਹੋਏ ਸਨ ਸ਼ਾਮਲ। ਗਿਰੀਸ਼ ਮਹਾਜਨ ਦੇ ਬਿਆਨਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਿੱਜੀ ਕਹਿ ਕੇ ਪੱਲਾ ਝਾੜਿਆ। ਰਾਜਾ ਬੜਿੰਗ ਨੇ ਦਮਦਮੀ ਟਕਸਾਲ ਦੀ ਸਟੇਜ ਵਰਤਣ ਨੂੰ ਭਾਜਪਾ ਦਾ ਸੂਬੇ 'ਚ ਮਾਹੌਲ ਖਰਾਬ ਕਰਨ ਦਾ ਪੈਂਤੜਾ ਦੱਸਿਆ। ਤੁਹਾਨੂੰ ਇੱਕ ਪੁੱਛਦੇ ਹਾਂ ਕੁਐਸਚਨ ਵੀ ਕੀ BJP ਦੇ ਲੀਡਰਾਂ ਦਾ ਦਮਦਮੀ ਟਕਸਾਲ ਦੀ ਸਟੇਜ 'ਤੇ ਆਉਣਾ, ਉਹਨਾਂ ਨੂੰ ਸ਼ਹੀਦ ਕਹਿਣਾ ਜਿਹੜੇ 1984 'ਚ ਬਲੂ ਸਟਾਰ 'ਚ ਸ਼ਹੀਦੀ ਪਾਏ ਗਏ, ਆਪਣੀ ਨਿਗਾਹ 'ਚ ਆਪਾਂ ਕਹਿੰਦੇ ਹਾਂ ਸਾਡੀ ਨਿਗਾਹ 'ਚ ਸਾਡੇ ਸ਼ਹੀਦ ਆ, ਪਰ ਉਹਨਾਂ ਦੀ ਨਿਗਾਹ 'ਚ ਅੱਜ ਤੱਕ ਸ਼ਹੀਦ ਨਹੀਂ ਸੀ ਹੈਗੇ, ਵੀ ਉਹਨਾਂ ਨੂੰ ਸ਼ਹੀਦ ਗਿਣਨਾ ਠੀਕ ਹੈ ਜਾਂ ਗਲਤ ਆ? ਜੇ ਠੀਕ ਆ ਤਾਂ ਫਿਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਸ਼ਹੀਦ ਨੇ, ਅਤੇ ਉਹਨੂੰ ਕਿਉਂ ਨਹੀਂ, ਉਹਨਾਂ ਨੂੰ ਸ਼ਹੀਦ ਕਿਉਂ ਨਹੀਂ ਮੰਨਿਆ ਜਾਂਦਾ ਫਿਰ? ਅਤੇ RSS ਦੇ ਨੁਮਾਇੰਦੇ ਨੇ ਇਹ, ਅਤੇ RSS ਦੇ ਜੇ ਨੁਮਾਇੰਦੇ ਨੇ ਤਾਂ ਸਾਬਕਾ ਗ੍ਰਹਿ ਮੰਤਰੀ LK ਅਡਵਾਨੀ ਸਾਹਿਬ, ਲਾਲ ਕ੍ਰਿਸ਼ਨ ਅਡਵਾਨੀ ਸਾਹਿਬ ਨੇ ਜਿਹੜੀ ਆਪਣੀ ਲਾਈ ਬੁੱਕ ਲਿਖੀ ਸੀ
ਮਾਈ ਕੰਟਰੀ ਮਾਈ ਲਾਈਫ ਸਮਥਿੰਗ ਇੱਦਾਂ ਕੁਛ ਆ। ਉਹਦੇ 'ਚ ਉਹਨਾਂ ਨੇ ਸ਼ਰੇਆਮ ਮੰਨਿਆ ਸੀ ਵੀ ਅਸੀਂ ਇੰਦਰਾ ਗਾਂਧੀ ਨੂੰ ਪੁਸ਼ ਕੀਤਾ ਸੀ ਵੀ ਤੂੰ ਹਮਲਾ ਕਰ, ਅਤੇ ਫਿਰ ਉਹ ਲੀਡਰ ਕੀ ਸੀ, ਇਹ ਲੀਡਰ ਕੀ ਨੇ ਅਤੇ ਕਿਉਂ ਆ, ਤੁਹਾਡਾ ਕੀ ਕਹਿਣਾ? ਜ਼ਰੂਰ ਜੇ ਤੁਸੀਂ ਸਮਝ ਗਏ ਗੱਲ ਨੂੰ ਮਾੜੀ ਜੀ, ਜੇ ਨਹੀਂ ਸਮਝੇ ਤਾਂ ਵੀ ਕੋਈ ਨਹੀਂ, ਕਿਉਂਕਿ ਲੰਬੀ ਥੋੜ੍ਹੀ ਜਿਹੀ ਗੱਲ ਹੈਗੀ ਪੁਆਇੰਟ ਵਾਲੀ ਆ। ਮੈਨੂੰ ਵੀ 2 ਮਿੰਟ 5 ਮਿੰਟ ਮੈਨੂੰ ਵੀ ਸਮਝਣ ਨੂੰ ਗੱਲ ਬਣਾਉਣ ਨੂੰ ਲੱਗੇ ਵੀ ਮੈਂ ਕਿਵੇਂ ਪੇਸ਼ ਕਰ ਤੁਹਾਡੇ ਸਾਹਮਣੇ ਕਰ ਸਕਦਾ ਇਹ ਗੱਲ। ਅਤੇ ਜੇ ਤੁਹਾਨੂੰ ਲੱਗਦਾ ਵੀ ਆਰ ਐੱਸ ਐੱਸ ਨੂੰ ਜਾਂ ਬੀ ਜੇ ਪੀ ਲੀਡਰਾਂ ਨੂੰ ਦਮੀ ਦਮੀ ਟਕਸਾਲ ਦੇ ਸਟੇਜ 'ਤੇ ਗਏ ਨੇ ਇਹ ਕੁਛ ਕਿਹਾ, ਅਤੇ ਫਿਰ ਭਾਈ ਭਾਰਤ ਸਰਕਾਰ ਸ਼ਹੀਦਾਂ ਨੂੰ ਸ਼ਹੀਦ ਕਿਉਂ ਨਹੀਂ ਮੰਨ ਰਹੀ ਉਸ ਵਕਤਿਆਂ ਨੂੰ, ਇਹ ਵੀ ਕੁਸ਼ਚਨ ਆ। 905-673-3337 ਤੁਹਾਡਾ ਕੀ ਕਹਿਣਾ? ਚਲੋ ਤੁਹਾਨੂੰ ਮੈਂ ਕਿਹੜੇ ਗਾਣੇ ਨਾਲ ਜੋੜ ਕੇ ਰੱਖਾਂ, ਚਾਹ ਪਿਲਾਵਾਂ ਸਵੇਰੇ ਸਵੇਰੇ? ਚਲੋ ਚਾਹ ਪਿਲਾਉਂਦਾ ਤੁਹਾਨੂੰ, ਛੱਡੋ ਬਾਕੀ ਦੀਆਂ ਗੱਲਾਂ, ਆਪਾਂ ਚਾਹ ਪੀਂਦੇ ਹਾਂ। ਅਤੇ ਚਾਹ ਤੋਂ ਬਾਅਦ ਫਿਰ ਚਾਹ ਪੀਂਦੇ ਕਿ ਛਡਾਉਣੀ ਹੈ ਤੁਹਾਡੀ, ਚਾਹ ਛਡਾ ਦਈਏ ਕਿ ਪਿਲਾ ਦਈਏ? ਅਜੇ ਨੰਬਰ ਚੱਲਦਾ ਨਹੀਂ, ਕਿੱਧਰ ਰਹਿ ਗਿਆ? ਮੀਂਹ ਪੈਂਦਾ ਸਲਾਬੇ ਜੇ ਤਾਂ ਮੈਂ ਹੋਣਾ ਚਾਹੀਦਾ, ਮੈਂ ਸੀ ਬਾਹਰ ਅੱਜ, ਪਰ ਤੁਸੀਂ ਵੀ ਤਾਂ ਬਾਹਰ ਹੀ ਹੋ, ਕਈ ਜਣੇ ਅੰਦਰ ਵੀ ਆ ਕਮਰਿਆਂ 'ਚ। 905-673-3337 ਦੇਖਦੇ ਹਾਂ ਚਾਹ ਪਿਲਾਉਂਦੇ ਆ ਕਿ ਛੱਡਦੇ ਆ। ਸੁਣਿਓ ਗ੍ਰੰਥੋਕ ਬੋਲ, ਮੈਂ ਜਨਮਾਂ ਪਰਮਿੰਦਰ ਲੱਭ ਕੇ ਲੈ ਕੇ ਆਉਣਾ।

0: ਟਰੱਕ ਐਕਸੀਡੈਂਟ ਚ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
1: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
0: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
1: 6478355294 6478355294
2: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए सर्विंग सिंस 1992 फाइनेंसिंग ऑप्शन अवेलेबल टू लोकेशन टू सर्व यू 2575 स्टील्स एवेन्यू ईस्ट ब्रैम्पटन 9057900560 6 Marconi Code Bolton 9059519394 Stephen Furniture ki dhamake dar festival season se
3: Bilkul ji swagat hai fir to tada Pure Punjabi Sweet and Restaurant te chal jao je tusi vadhiya khana khana chahunde ho top da te ja tusi koi mithaiyan utthon order karni hai cake lene hai birthday cake ਤਾਂ ਵੀ ਤੁਸੀਂ ਉੱਥੇ ਸੰਪਰਕ ਕੀਤਾ ਜਾ ਸਕਦਾ ਦੋਨੇ ਲੋਕੇਸ਼ਨਾਂ ਦੇ 4025 ਬਰੈਂਡਨ ਗੇਟ ਡਰਾਈਵ ਮਾਲਟਨ ਮਿਸਿਸਾਗਾ ਦੇ ਵਿੱਚ ਨੇ 905-678-3000 ਜਾਂ ਫਿਰ ਬਵੇਡ ਐਂਡ ਹੋਰਨਟਾਰੀਓ ਦਾ ਏਰੀਆ 10178 ਹੋਰਨਟਾਰੀਓ ਸਟਰੀਟ ਬਰੈਂਪਟਨ 905-840-6006 ਤੇ ਸੰਪਰਕ ਕੀਤਾ ਜਾ ਸਕਦਾ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਨਾਲ ਪਰਮਿੰਦਰ ਨੰਗਿਆ ਸਤਿ ਸ਼੍ਰੀ ਅਕਾਲ ਜੀ ਆਨੋ ਸਵਾਗਤ ਆ
4: ਜੀ ਹਰਜੀਤ ਜੀ ਸਾਂਝਾ ਵਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
3: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇ ਤੁਸੀਂ ਆਪਣੇ ਪਿੰਡ ਤੋਂ ਫਗਵਾੜੇ ਨੂੰ ਜਾਵੋ ਕਹੋ ਵੀ ਹਾਂ ਨਾ ਕਹੋ
4: ਜੀ ਜੀ ਜੀ ਬਿਲਕੁਲ ਬਿਲਕੁਲ
3: ਮੋਟਰਸਾਈਕਲ ਤੇ ਹੋਵੋ ਕਾਰ ਚ ਹੋਵੋ ਤੇ ਲਾਇਸੈਂਸ ਭੁੱਲ ਜਾਓ ਘਰੇ ਫਿਰ ਚਲਾਣ ਹੋਊ ਕਿ ਨਹੀਂ ਹੋਊ ਛੱਡ ਦੇਣਗੇ
4: ਦੇਖੋ ਜੀ ਇਹ ਵੈਸੇ ਜਿਹੜਾ ਲਾਇਸੈਂਸ ਹੁੰਦਾ ਹਰਜੀਤ ਜੀ ਇਹਦੀ ਇੰਪੋਰਟੈਂਸ ਬਹੁਤ ਹੁੰਦੀ ਆ ਪਰ
3: ਨਾਲੇ ਕਹਿੰਦੇ ਲਾਇਸੈਂਸ ਜੇਬ ਚ ਹੋਣਾ ਨਾ ਹੋਣਾ ਕੋਈ ਜ਼ਰੂਰੀ ਤਾਂ ਨਹੀਂ ਵੀ ਮਤਲਬ ਬੰਦੇ ਨੂੰ ਡਰਾਈਵਿੰਗ ਕਰਨੀ ਆਉਣੀ ਚਾਹੀਦੀ ਆ ਪੁਲਿਸ ਵਾਲੇ ਚਲਾਨ ਕੱਢ ਦਿੰਦੇ
4: ਮੈਂ ਉਹੀ ਗੱਲ ਕਰਨ ਲੱਗਾ ਸੀ ਹਰਜੀਤ ਜੀ ਕਿ ਲਾਇਸੈਂਸ ਦਾ ਉਦੋਂ ਪਤਾ ਲੱਗਦਾ ਜਦੋਂ ਬੰਦਾ ਫਸ ਜਾਂਦਾ ਜਾਂ ਬੰਦੇ ਦਾ ਐਕਸੀਡੈਂਟ ਹੋ ਜਾਵੇ ਉਹ ਉਦੋਂ ਵੈਲਿਊ ਹੁੰਦੀ ਆ ਲਾਇਸੈਂਸ
3: ਜੇ ਨਾਕੇ ਦੇ ਘੇਰ ਲੈਣ ਜੇ ਨਾਕੇ ਦੇ ਘੇਰ ਲੈਣ ਫਸ ਗਿਆ ਮੰਨ ਲਓ ਉਹਨੂੰ ਚਲਾਨ ਕੱਟਤਾ 500 ਦਾ 1000 ਦਾ
4: ਉਸ ਵੇਲੇ ਵੈਲਿਊ ਪਤਾ ਲੱਗਦੀ ਆ ਅਦਰਵਾਈਜ਼ ਕਈ ਵਾਰੀ ਦੋ ਦੋ ਚਾਰ ਚਾਰ ਪੰਜ ਪੰਜ ਸਾਲ ਲੱਗ ਜਾਂਦੇ ਨੇ ਲਾਇਸੈਂਸ ਜੇਬ ਚ ਪਿਆ ਹੁੰਦਾ ਕੋਈ ਪੁੱਛਦਾ
3: ਨਹੀਂ ਆਪਾਂ ਦਿਖਾਉਣੀ ਆ ਸਾਡੇ ਇੱਥੇ ਸਾਡੇ ਨਾ ਇੱਥੇ ਕਈ ਕੰਪਨੀਆਂ ਇਹੋ ਜਿਹੀਆਂ ਜੇ ਜਾੜਾਂ ਚ ਜਾਈਦਾ ਟਰੱਕ ਟ੍ਰੇਲਰ ਲੈਣ ਜਾਂ ਛੱਡਣ ਉੱਥੇ ਜਿਹੜੇ ਕੈਮਰੇ ਲੱਗੇ ਹੋਏ ਆ ਨਾ ਜਾਂ ਗੇਟ ਖੋਲਣ ਤੇ ਆ ਉਹਨਾਂ 'ਚ ਅਸੀਂ ਆਪਣਾ ਲਾਇਸੈਂਸ ਪਾਉਂਦੇ ਹਾਂ ਆਈ ਡੀ ਪਾਉਂਦੇ ਹਾਂ ਅਤੇ ਮੁੜ ਕੇ ਫਿਰ ਉਹ ਗੇਟ ਖੁੱਲ੍ਹਦਾ ਰਾਈਟ ਅਤੇ ਪਰ ਕਈ ਕੰਪਨੀਆਂ ਦੇ ਵਿੱਚ ਤੁਹਾਡਾ ਆਈ ਡੀ ਕਾਰਡ ਕੰਪਨੀਆਂ ਨੇ ਕਈਆਂ ਨੇ ਬਣਾਇਆ ਹੁੰਦਾ ਉਹ ਆਈ ਡੀ ਕਾਰਡ ਚੱਲ ਜਾਂਦਾ ਪਰ ਮੋਸਟਲੀ ਜ਼ਿਆਦਾ ਲਾਇਸੈਂਸ ਦੀ ਇੱਥੇ ਵਰਤੋਂ ਆ ਖਾਸ ਕਰਕੇ ਕੈਨੇਡਾ ਦੇ ਵਿੱਚ ਜੇ ਇੰਡੀਆ 'ਚ ਹੋ ਸਕਦੇ ਇਹਦੀ ਘੱਟ ਵਰਤੋਂ ਕਰਦੇ ਹੁਣ ਲੋਕ ਨਾ ਲੈਂਦੇ ਹੁਣ ਅਸੀਂ ਚਲਾਈ ਚਲੇ ਜਾਂਦੇ ਆ ਪਰ ਕੈਨੇਡਾ ਦੇ ਵਿੱਚ ਜ਼ਿਆਦਾ ਹੈਗੀ ਆ ਵਰਤੋਂ ਲਾਇਸੈਂਸ ਤੋਂ ਬਿਨਾਂ ਸਮਝ ਲਓ ਵੀ ਤੁਹਾਡਾ ਲਾਇਸੈਂਸ ਸਸਪੈਂਡ ਹੋ ਗਿਆ ਜਾਂ ਤੁਹਾਡੀ ਜੇਬ 'ਚ ਲਾਇਸੈਂਸ ਹੈਗੇ ਹੈ ਨਹੀਂ ਨਾ ਤਾਂ ਤੁਸੀਂ ਅੱਧੀ ਜ਼ਿੰਦਗੀ ਆ ਤੁਹਾਡੀ ਬਟ ਕੁਐਸਚਨ ਇੱਥੇ ਇਹ ਆ ਲਾਇਸੈਂਸ ਦੀ ਗੱਲ ਕਿਉਂ ਮੈਂ ਕਰ ਰਿਹਾ ਬੰਦਾ ਏਅਰ ਕੈਨੇਡਾ ਦੇ ਵਿੱਚ ਪਾਇਲਟ ਸੀ ਤੇ 27 ਸਾਲ ਉਹਨੇ ਲੋਕਾਂ ਨੂੰ ਢੋਤਾ ਇੱਧਰੋਂ ਉੱਧਰੋਂ ਇੱਧਰੋਂ ਇੱਧਰ ਕਿਤੇ ਲੈ ਗਿਆ ਕਿਤੇ ਛੱਡਿਆ ਕਿਤੇ ਆ ਗਿਆ ਕਿਤੇ ਚਲ ਗਿਆ ਛੁੱਟੀਆਂ ਮਾਰ ਲਈਆਂ ਵਕੇਸ਼ਨਾਂ 'ਤੇ ਚਲ ਗਿਆ ਅਤੇ ਬੰਦੇ ਕੋਲ ਲਾਇਸੈਂਸ ਇਹ ਹੈ ਨਹੀਂ ਸੀ ਹੋ ਸਕਦਾ ਇੱਦਾਂ ਕਮਾਲ ਦੀ ਗੱਲ ਆ
4: ਬਹੁਤ ਵੱਡੀ ਖਬਰ ਆ ਬਹੁਤ ਜ਼ਿਆਦਾ ਵੱਡੀ ਖਬਰ
3: 27 ਸਾਲ ਜੇ ਉਹਦੇ ਕੋਲ ਲਾਇਸੈਂਸ ਨਹੀਂ ਉਹਨੂੰ ਹਾਇਰ ਕਿਵੇਂ ਕਰ ਲਿਆ
4: ਬਿਲਕੁਲ ਹਾਇਰ ਕਿਵੇਂ ਕਰ ਲਿਆ ਔਰ ਉਹਨਾਂ ਦੀਆਂ ਤਨਖਾਹਾਂ ਬਣੀਆਂ ਹੋ ਗਈਆਂ ਜਾਂ ਉਹਨਾਂ ਦਾ ਲਗਾਤਾਰ ਜਿਹੜਾ ਸਿਸਟਮ ਉਹਨਾਂ ਨੂੰ ਅਪਡੇਟ ਕਰਦਾ ਰਿਹਾ ਮਤਲਬ ਪੁੱਛਿਆ ਹੀ ਨਹੀਂ ਕਿਸੇ ਨੇ
3: ਸਿੱਧਾ ਡਾਇਰੈਕਟ ਭਰਤੀ ਸੀ ਜਾਂ ਏਜੰਸੀ ਰਾਹੀਂ ਸੀ ਜਾਂ ਕੁਛ ਵੀ ਲਾ ਲਓ ਜਿੱਦਾਂ ਵੀ ਚਲੋ ਇਹਨਾਂ ਦੀ ਹਾਇਰਿੰਗ ਹੁੰਦੀ ਹੋਊਗੀ ਵੀ ਕਿਵੇਂ ਸੀ ਉਹ ਬੰਦਾ ਵੀ 27 ਸਾਲ ਜ਼ਿੰਦਗੀ ਦਾ ਇੱਕ ਇੱਕ ਹਿੱਸਾ ਤੋਂ ਤੀਜਾ ਹਿੱਸਾ ਤਾਂ ਕੱਢੇ ਗਿਆ ਕਹਿ ਲਓ ਇੰਨੀ ਕੁ ਹੁੰਦੀ ਉਮਰ 60 ਸਾਲ
4: ਆਲਮੋਸਟ ਮਤਲਬ ਰਿਟਾਇਰਮੈਂਟ ਦੇ ਨੇੜੇ ਹੋਣਗੇ ਜੇ ਏਡਾ ਵੱਡਾ ਤਾਂ ਕਿੰਨਾ ਮੈਨੂੰ ਲੱਗਦਾ ਕਿ ਹਜ਼ਾਰਾਂ ਵੀ ਹੋ ਸਕਦੀਆਂ ਲੱਖਾਂ ਸਵਾਰੀਆਂ
3: ਹਜੇ ਕੈਨੇਡਾ ਵਾਲੇ ਕਹਿੰਦੇ ਅਸੀਂ 100 ਸਾਲ ਬਾਕੀ ਦੁਨੀਆਂ ਤੋਂ ਜਾਂ 50 ਸਾਲ 10 ਸਾਲ ਲੱਗੇ ਆ ਸਾਡੇ ਦੇਸ਼
4: ਇਹਦਾ ਮਤਲਬ ਬਾਕੀ ਦੁਨੀਆਂ ਦਾ ਕੀ ਹਾਲ ਹੋਊਗਾ ਜੀ
3: ਬਾਕੀ ਦੁਨੀਆਂ ਦਾ ਹਾਲ ਕੀ ਹੋ ਇਹ ਤਾਂ ਸਾਡਾ ਭਾਰਤ ਮਹਾਨ ਕੀ ਕਹਿੰਦੇ ਹੁੰਦੇ ਆ ਭਾਰਤ ਚੰਗਾ ਇਹਦੇ ਨਾਲ ਉਹ ਤਾਂ ਲਾਇਸੈਂਸ ਤਾਂ ਅਗਲੇ ਐਸ ਡੀ ਐਮ ਤੋਂ ਬਣਾ ਲੈਂਦੇ ਆ ਚਾਹੇ ਜਾਲੀ ਬਣਾ ਲੈਣ ਬਣਾ ਤਾਂ ਲੈਂਦੇ ਆ ਇਹ ਤਾਂ ਪਤੰਦਰ ਜਾਲੀ ਵੀ ਨਹੀਂ ਬਣਾ ਸਕਿਆ ਫਿਰ ਪਰ ਇੱਕ ਸੱਚਾ ਤਾਂ ਹੈਗਾ ਉਹ ਕਹਿੰਦਾ ਮੈਂ ਜਾਲੀ ਨਹੀਂ ਬਣਾਉਣਾ ਕਹਿੰਦਾ ਇੱਕ ਤਾਂ ਸੱਚਿਆ ਹੀ ਹੈ ਉਹ ਚ
4: ਪਰ ਇਸ ਸਮੇਂ ਦੌਰਾਨ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਉਹਦਾ ਕੌਣ ਜ਼ਿੰਮੇਵਾਰ ਸੀ ਕੰਪਨੀ ਜ਼ਿੰਮੇਵਾਰ ਸੀ ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਕਿ ਉਹ ਰਿਸਕ ਆਮ ਤੌਰ ਤੇ ਆਪਾਂ ਏਅਰ ਇੰਡੀਆ ਨੂੰ ਬਹੁਤ ਨਿੰਦਦੇ ਹਾਂ ਜੀ ਏਅਰ ਇੰਡੀਆ 'ਚ ਆਹ ਨੁਕਸ ਭਾਈ ਹੁਣ ਆਹ ਹੁਣ ਘਰ ਦੀ ਗੱਲ ਆ ਹੁਣ ਇਹਦੇ ਉੱਤੇ ਵੀ ਮੈਨੂੰ ਲੱਗਦਾ ਸਾਨੂੰ ਲਿਸਨਰ ਤੋਂ ਜਵਾਬ ਲੈਣਾ ਚਾਹੀਦਾ ਕਿ ਉਹ ਕਿਵੇਂ ਸੋਚਦੇ ਨੇ ਕਿਉਂਕਿ ਏਅਰ ਇੰਡੀਆ ਕਾਫੀ ਰੈਕੋਗਨਾਈਜ਼ਡ ਕੰਪਨੀ ਆ ਔਰ ਕੈਨੇਡਾ 'ਚ ਰਹਿਣ ਵਾਲਿਆਂ ਲਈ ਤਾਂ ਮੈਨੂੰ ਲੱਗਦਾ ਮੁੱਖ ਕੰਪਨੀ ਆ ਸੋ ਸਾਡੇ ਲਿਸਨਰ ਨੂੰ ਜ਼ਰੂਰ ਬੇਨਤੀ ਹੈ ਕਿ ਆਪੋ ਆਪਣੀ
3: ਮੈਂ ਤਾਂ ਕਹਿੰਦਾ ਸੀਟ ਤੇ ਬੈਠਣ ਤੋਂ ਪਹਿਲਾਂ ਐਂਟਰੀ ਕਰਨ ਤੋਂ ਪਹਿਲਾਂ ਡਰਾਈਵਿੰਗ ਦਾ ਲਾਇਸੈਂਸ ਦੇਖਿਆ ਜਾਵੇ ਵੀ ਯਾਰ ਡਾਊਨ ਦਾ ਤੇਰੇ ਕੋਲ ਲਾਇਸੈਂਸ ਹੈਗਾ ਜਾਂ ਨਹੀਂ ਦਿਖਾਈ ਮਾੜਾ ਜਿਹਾ
4: ਜੀ
3: ਜਾਂ ਉਹ ਉੱਤਰ ਜੂ ਥੱਲੇ ਜਾਂ ਆਪਾਂ ਨੂੰ ਉਤਾਰ ਦੇਣਗੇ ਅਗਲੇ ਕੁਛ ਤਾਂ ਹੋ ਸਕਦਾ ਹੀ ਆ 16-60 ਲਖਵਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ
5: ਹਾਂਜੀ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਜੀ ਆਇਆਂ ਨੰਗਾ
5: ਭਾਜੀ ਬੜੀ ਭਿਆਨਕ ਜੀ ਖਬਰ ਆ ਜੀ
3: ਸੋਚਣ ਵਾਲੀ ਗੱਲ ਆ ਨਾ
5: ਬੜੇ ਯਾਰ 27 ਸਾਲ ਭਾਜੀ ਇੱਥੇ ਆਪਣੇ ਜਿਹੜਾ ਲਾਇਸੈਂਸ ਆਣਾ ਤੁਹਾਡਾ ਮੈਡੀਕਲ ਵੀ ਆਉਂਦਾ ਲਾਇਸੈਂਸ ਦਾ ਤੇ ਮੇਰਾ ਖਿਆਲ
3: 5 ਸਾਲ ਬਾਅਦ ਹੈ ਰੋਡ ਟੈਸਟ ਵੀ ਹੋ ਸਕਦਾ ਅੱਖਾਂ ਦਾ ਟੈਸਟ ਹੁੰਦਾ ਮੈਡੀਕਲ ਹਨਾ
5: ਅੱਖਾਂ ਦਾ ਟੈਸਟ ਹੁੰਦਾ
3: ਬਲੱਡ ਵਰਕ ਸਾਰਾ ਹੁੰਦਾ ਬਿਲਕੁਲ ਮਜੂਰਨ ਟੈਸਟ ਸਾਰਾ ਕੁਝ ਉਹਦੇ ਚ ਆਏਗਾ ਗਿਆ ਚਲੋ
5: ਤੇ ਇਹਨਾਂ ਦੇ ਇਹਨਾਂ ਦਾ ਕੋਈ ਟੈਸਟ ਹੈ ਹੀ ਨਹੀਂ ਕਿਉਂਕਿ ਇਹਨਾਂ ਦਾ ਇਹ ਤੇ ਕਮਾਲ ਦੀ ਗੱਲ ਹੋ ਗਈ ਹੈ ਤੇ ਬਈ ਕਿਸੇ ਨਾਲ ਇਹ ਤੇ ਮੈਨੂੰ ਲੱਗਦਾ ਕੋਈ ਜ਼ਿਆਦਾ ਗੱਲਬਾਤ ਸੀਗੀ ਹੈ
3: ਪਹਿਲੇ ਕਿ ਸਰਕਾਰਾਂ 'ਚ ਹੱਥ ਮੋਟਾ ਹੀ ਪੈਂਦਾ ਲੱਗਦਾ ਫਿਰ
5: ਮੋਟਾ ਹੀ ਸੀ ਭਾਜੀ 27 ਸਾਲ ਤੇ ਸਾਰੀ ਅੱਧੀ ਉਮਰ ਲੰਘ ਗਈ ਉਹਦੀ ਵੇਖੋ ਤੇ ਕਮਾਲ ਦੀ ਗੱਲ ਯਾਰ
3: ਸੱਚੀ ਗੱਲ
5: ਬੜੀ ਭਿਆਨਕ ਜੀ ਖਬਰ ਹੈ ਭਾਜੀ ਬਾਕੀ ਪ੍ਰੋਗਰਾਮ ਬਹੁਤ ਵਧੀਆ ਚੜ੍ਹਦੀ ਕਲਾ ਚੜ੍ਹਾ ਮੇਰਾ ਵੀਰ ਬਾਕੀ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਪਰਵਿੰਦਰ ਸਰ ਨੂੰ ਵੀ ਸਤਿ ਸ਼੍ਰੀ ਅਕਾਲ
3: ਥੈਂਕ ਯੂ ਸਰ ਥੈਂਕ ਯੂ ਕਹਿੰਦੇ ਬਿਨਾਂ ਲਾਇਸੈਂਸ ਤੋਂ ਕਈ ਜਹਾਜ਼ਾਂ ਨੂੰ ਉਡਾ ਗਿਆ ਪਾਇਲਟ ਏਅਰਲਾਈਨ ਪਾਇਲਟ ਐਸੋਸੀਏਸ਼ਨ ਨੇ ਕਿਹਾ ਮਾਮਲੇ ਦੀ ਜਾਂਚ ਚੱਲ ਰਹੀ ਹੈ ਏਅਰ ਕੈਨੇਡਾ ਨੇ ਕਿਹਾ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਇਆ ਅੱਛਾ ਜੇ ਹੋਇਆ ਨਹੀਂ ਤਾਂ ਭਾਈ ਫਿਰ ਲੜਾ ਕਿਵੇਂ ਗਿਆ ਭਾਈ ਜਹਾਜ਼ ਰੌਲਾ ਤਾਂ ਆ ਏ ਹੁਣ ਕੀ ਕਰੀਏ ਭਾਈ ਤੁਹਾਨੂੰ ਕੌਣ ਪੁੱਛੇ 4701 ਪ੍ਰੋਫੈਸਰ ਸਾਹਿਬ ਨੰਗਾ ਸਤਿ ਸ਼੍ਰੀ ਅਕਾਲ ਜੀ ਯਾਰ
6: ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਪਰਮਿੰਦਰ ਜੀ ਪਹਿਲਾਂ ਤਾਂ ਮੈਂ ਗਾਣੇ ਲਿਖਣ ਲੱਗਿਆ ਜੀ ਹੁਣ ਪਹਿਲਾਂ ਨਾ ਗਾਣਿਆਂ ਦਾ ਕੋਈ ਮਤਲਬ ਹੁੰਦਾ ਸੀ ਮੈਂ ਹੁਣ ਗਾਣਾ ਨਵਾਂ ਲਿਖ ਰਿਹਾ ਉਹ ਕਹਿੰਦੀ ਆ ਤੂੰ ਗੋਭੀ ਛੱਡ ਦੇ ਉਹ ਕਹਿੰਦਾ ਤੂੰ ਦਾਲ ਛੱਡ ਦੇ ਤੇ ਨਵਾਂ ਗਾਣਾ ਲਿਖਣਾ ਜਾਣ
3: ਉਹ ਕਹਿੰਦਾ ਤੂੰ ਸਬਜ਼ੀ ਛੱਡ ਦੇ ਉਹ ਕਹਿੰਦਾ ਦਾਲ ਪਤਲੀ ਛੱਡ ਦੇ ਹੈ
6: ਹਾਂ ਉਹ ਕਹਿੰਦਾ ਦਾਲ ਛੱਡ ਦੇ ਉਹ ਗਾਣਿਆਂ ਦਾ ਅੱਗੇ ਮਤਲਬ ਹੁੰਦਾ ਹੁਣ ਗਾਣਿਆਂ ਦਾ ਮਤਲਬ ਹੀ ਨੀ ਉਈ ਜਾ ਕੇ ਗਾਣੇ ਲਿਖ ਦਿੰਦੇ ਅੱਛਾ ਹਾਂਜੀ ਪਰਮਿੰਦਰ ਜੀ ਮੈਂ ਪੁੱਛਣਾ ਸੀ ਯਾਲੀ ਲਈ ਪੁੱਛਣਾ ਸੀ ਤੁਹਾਨੂੰ
3: ਪਰਮਿੰਦਰ
6: ਜੀ ਮੈਂ ਪੁੱਛਦਾ ਸੀ ਵੀ ਯਾਲੀ ਦੇਖੋ ਕਦੇ ਕਿਸੇ ਚ ਜਾਂਦਾ ਕਦੇ ਕਿਸੇ ਚ ਜਾਂਦਾ ਉਹ ਐਮ ਐਲ ਏ ਕਿੱਥੋਂ ਸ਼੍ਰੋਮਣੀ ਅਕਾਲੀ ਦਾ
3: ਪਰਮਿੰਦਰ ਮਿਲਾਓ ਜਰਾ ਯਾਲੀ ਸਾਹਿਬ ਨੂੰ ਕਾਲ ਯਾਰ ਭੇਜੋ ਮੈਨੂੰ ਨੰਬਰ ਮੇਰੇ ਕੋਲ ਸ਼ਾਇਦ ਹੋਵੇ ਵੀ
6: ਉਹਨਾਂ ਦਾ ਛੱਡੇ ਉਹ ਐਮ ਐਲ ਏ ਛੱਡੇ ਜੀ ਚ ਮਰਜ਼ੀ ਜਾਵੇ ਹੈਨਾ ਉਹ ਕਹਿੰਦੇ ਉਹ ਬਹੁਤ ਵਧੀਆ ਬੰਦਾ ਜਿਹੜਾ ਬੰਦਾ ਆਪਣੀ ਐਮ ਐਲ ਏ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਤੋਂ ਖੜ ਕੇ ਜਿੱਤਿਆ ਹੋਇਆ ਉਹ ਦੂਜੀਆਂ ਪਾਰਟੀਆਂ ਜਾਂਦਾ ਉਹ ਬੰਦਾ ਵਧੀਆ ਹੋਊਗਾ ਜੀ ਪਹਿਲਾਂ ਪਾਰਟੀ ਤਾਂ ਐਮ ਐਲ ਏ ਛੱਡੇ ਫਿਰ ਜੋ ਮਰਜ਼ੀ ਕਰੇ
3: ਚਲੋ ਥੈਂਕ ਯੂ ਕਰ ਦੇ ਥੈਂਕ ਯੂ ਹਰਵਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ ਆਨੂੰ ਨੰਗਿਓ
7: ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ
3: ਬਹੁਤ ਵਧੀਆ ਤੁਸੀਂ ਸੁਣਾਓ
7: ਠੀਕ ਆ ਜੀ ਵੀਰੇ ਜਿਹੜਾ ਇਹ ਕੈਨੇਡਾ ਦਾ ਪਾਇਲਟ ਆ 29 ਸਾਲ ਸਰਵਿਸ ਕੀਤੀ ਹੈ ਉਹਦੇ ਕੋਲ ਲਾਇਸੈਂਸ ਸੀਗਾ ਪਰ ਉਹਦੇ ਕੋਲ ਪੈਸੰਜਰ ਡਰਾਈਵਰ ਪੈਸੰਜਰ ਜਹਾਜ਼ਾਂ ਵਾਲਾ ਲਾਇਸੈਂਸ ਨਹੀਂ ਸੀ ਯਾਨੀ ਪੈਸੰਜਰ ਨਹੀਂ ਸੀ ਲਿਆ ਸਕਦਾ ਤੇ ਉਹਦੀ ਇਨਕੁਆਇਰੀ 2-4 ਮਹੀਨੇ ਪਹਿਲਾਂ ਸ਼ੁਰੂ ਹੋਈ ਹੈ ਰਿਟਾਇਰ ਹੋ ਗਿਆ ਸੀ ਉਹਨੇ ਤਕਰੀਬਨ ਸਾਰੇ ਜਹਾਜ਼ ਚਲਾਏ ਨੇ ਮੈਂ ਉਹਦੀ ਖ਼ਬਰ ਪੜ੍ਹੀ ਸੀ ਤੇ ਉਹ ਸਿਰਫ ਇੱਕ ਉਹਦੇ ਚ ਇਹ ਸੀ ਵੀ ਜਿਵੇਂ ਹੁੰਦਾ ਵੀ ਪੈਸੰਜਰ ਜਹਾਜ਼ ਦਾ ਲਾਇਸੈਂਸ ਹੈ ਨੀ ਸੀ ਉਸ ਨੂੰ ਬਾਕੀ ਦੂਜੇ ਕਮਰਸ਼ੀਅਲ ਦਾ ਸਾਰੇ ਲਾਇਸੈਂਸ ਸੀਗੇ ਉਹਦੇ ਕੋਲ।
3: ਅੱਛਾ ਬਾਕੀ ਸਾਰਾ ਸੀਗਾ।
7: ਹਾਂਜੀ ਇਹ ਰੌਲਾ ਚੱਲਦਾ। ਉਹ ਕੈਪਟਨ ਵੀ ਬਣਿਆ, ਕੈਪਟਨ ਰਿਹਾ। 900 ਤੋਂ ਉੱਤੇ ਫਲਾਈਟ ਚਲਾਈ ਉਹਨੇ ਜ਼ਿੰਦਗੀ ਚ ਆਪਦੇ।
3: 900 ਤੋਂ ਉੱਤੇ?
7: ਹਾਂਜੀ।
3: ਅੱਛਾ
7: ਸਾਰੀ ਕਿਸਮ ਦੇ ਜਹਾਜ਼ 87, 77, 67 ਸਾਰੇ ਜਹਾਜ਼ ਚਲਾਏ ਹੋਏ ਆ ਜੀ। ਸਾਰਿਆਂ ਚ ਉਹਨੇ ਕੈਪਟਨਸ਼ਿਪ ਵੀ ਕੀਤੀ ਹੈ।
3: ਅੱਛਾ ਜੀ।
7: ਹਾਂਜੀ
3: ਪਰ ਫਿਰ ਰੌਲਾ ਕਾਹਤੋਂ ਪਿਆ ਹੋਣਾ ਇਸ ਗੱਲ ਦਾ?
7: ਰੌਲਾ ਉਹਦਾ ਪੈ ਗਿਆ ਵੀ ਰੈਂਡਮ ਇਨਕੁਆਇਰੀ ਦੇ ਵਿੱਚ ਜਾਂ ਕਹਿੰਦੇ ਸਾਰਿਆਂ ਚੈੱਕ ਕਰਨਾ, ਉਹਦੇ ਚ ਉਹਦਾ ਆ ਗਿਆ ਵੀ ਤੇਰੇ ਕੋਲ ਪੈਸੰਜਰ ਦਾ ਪਰਮਿਸ਼ਨ ਨੀ ਹੈਗੀ।
3: ਅੱਛਾ ਵੀ ਬਾਕੀ ਹੈਗੀ ਆ। ਕਹਿੰਦਾ ਬਿਨਾਂ ਲੋੜੀਂਦੇ ਲਾਇਸੈਂਸਾਂ ਦੇ ਸੈਂਕੜੇ ਜਹਾਜ਼ ਉਡਾਉਣ ਵਾਲਾ ਪਾਇਲਟ ਬੇਨਕਾਬ। ਸੁਣਿਓ ਹੁਣ ਧਿਆਨ ਇੱਥੋਂ ਕੋ ਸ਼ੁਰੂ ਕਰਦਾ। ਬਿਨਾਂ ਲਾਇਸੈਂਸ ਦੇ ਸੈਂਕੜੇ ਉਡਾਨਾਂ ਭਰਨ ਵਾਲੇ ਪਾਇਲਟ ਦਾ ਮਾਮਲਾ। ਏਅਰਲਾਈਨਸ ਪਾਇਲਟ ਐਸੋਸੀਏਸ਼ਨ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਇਸ ਘਟਨਾ ਦੌਰਾਨ ਯਾਤਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਇਆ। ਗ੍ਰੇਟਰ ਟੋਰਾਂਟੋ ਇਲਾਕੇ ਦੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਸਾਬਕਾ ਏਅਰਲਾਈਨਸ ਕਪਤਾਨ ਨੇ ਲੋੜੀਂਦੇ ਲਾਇਸੈਂਸ ਤੋਂ ਬਿਨਾਂ ਹੀ ਸੈਂਕੜੇ ਉਡਾਨਾਂ ਚਲਾਈਆਂ। ਪੀਲ ਰੀਜਨ ਪੁਲਿਸ ਨੇ ਐਲਾਨ ਕੀਤਾ ਕਿ ਉਹ ਮੰਗਲਵਾਰ ਸਵੇਰੇ 11 ਵਜੇ ਪ੍ਰੋਜੈਕਟ ਲਕਿਊਰਸ ਦੀ ਜਾਂਚ ਦੇ ਨਤੀਜੇ ਬਾਰੇ ਜਾਣਕਾਰੀ ਦੇਣ ਲਈ ਪ੍ਰੈਸ ਕਾਨਫਰੰਸ ਕਰੇਗੀ। ਕਹਿੰਦਾ ਏਅਰਲਾਈਨਸ ਕੰਪਨੀ ਨੇ ਕਿਹਾ ਕਿ ਸੰਬੰਧਿਤ ਕਪਤਾਨ ਨੂੰ ਜਹਾਜ਼ ਚਲਾਉਣ ਦੀ ਟ੍ਰੇਨਿੰਗ ਤਾਂ ਪ੍ਰਾਪਤ ਸੀ ਪਰ ਉਸ ਕੋਲ ਲਾਜ਼ਮੀ ਏਅਰਲਾਈਨ ਟਰਾਂਸਪੋਰਟ ਪਾਇਲਟ ਲਾਇਸੈਂਸ ATPL ਨਹੀਂ ਸੀ। ਇਹ ਲਾਇਸੈਂਸ ਲਿਖਤੀ ਪ੍ਰੀਖਿਆਵਾਂ ਅਤੇ ਹੋਰ ਲੋੜੀਂਦੀਆਂ ਯੋਗਤਾਵਾਂ ਪੂਰੀਆਂ ਕਰਨ ਤੋਂ ਬਾਅਦ ਮਿਲਦਾ ਹੈ। ਕੈਨੇਡਾ ਵਿੱਚ ਏਅਰਲਾਈਨਾਂ ਵੱਲੋਂ ਚਲਾਏ ਜਾਂਦੇ ਵੱਡੇ ਜਹਾਜ਼ਾਂ ਦੇ ਕਪਤਾਨਾਂ ਲਈ ATPL ਲਾਇਸੈਂਸ ਰੱਖਣਾ ਕਾਨੂੰਨੀ ਤੌਰ 'ਤੇ ਲਾਜ਼ਮੀ ਹੈ। ਏਅਰਲਾਈਨਸ ਪਾਇਲਟ ਐਸੋਸੀਏਸ਼ਨ ਨੇ CTV ਨਿਊਜ਼ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਇਹ ਮਾਮਲਾ ਇਸ ਵੇਲੇ ਇੱਕ ਚੱਲ ਰਹੀ ਜਾਂਚ ਦਾ ਹਿੱਸਾ ਹੈ। ਉਹ ਕਹਿੰਦੇ ਉਹਦੇ ਤੋਂ ਬਾਅਦ ਕਰਨਾ ਪੈਂਦਾ ਪਰ ਹੈ ਨਹੀਂ ਸੀ ਉਹਦੇ ਕੋਲ, ਇਹਨਾਂ ਦੀ ਇਹ ਖਬਰ ਬਣਾਈ ਹੈ। ਅੱਛਾ ਉਹ ਕੱਟ ਗਏ, ਚਲੋ ਕੋਈ ਨੀ। ਬੁੱਟਾ ਸਿੰਘ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਹਾਂ ਨੰਗਿਓ।
8: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ?
3: ਬਹੁਤ ਵਧੀਆ, ਤੁਸੀਂ ਸੁਣਾਓ।
8: ਓਕੇ ਮੈਂ ਤਾਂ ਇਹਨਾਂ ਕੀ ਜਾਣਕਾਰੀ ਦੇਣੀ ਸੀ। 410 ਤੇ ਬੁਬੇੜ ਤੋਂ ਨੌਰਥ ਵਾਲੇ ਪਾਸੇ ਨਾ ਐਕਸੀਡੈਂਟ ਹੋਇਆ, ਟਰੱਕ ਜਾਇ ਖਰਾਬ ਹੋ ਗਿਆ। ਜੇ ਕਿਸੇ ਨੇ ਆਉਣਾ ਤੇ ਭਾਈ ਡੈਕਸੀ ਲੈ ਕੇ ਜਾਂ ਹਾਟ ਲੈ ਕੇ ਆ ਜਾਣ।
3: ਬੁਬੇੜ ਐਂਡ 410 ਤੇ?
8: ਹਾਂਜੀ 410 ਸਾਊਥ ਨੂੰ ਆਉਂਦਿਆਂ ਨੂੰ ਨਾ ਟਰੈਕਟਰ ਜਾਇ ਖਰਾਬ ਹੋ ਗਿਆ ਉੱਤੇ।
3: ਓ ਮਾੜੀ ਖਬਰ ਆ,
8: ਬਹੁਤ ਜ਼ਿਆਦੇ ਜਾਨੀ ਤੇ ਟ੍ਰੈਫਿਕ ਪੈ ਗਿਆ। ਜਾਂ ਤਾਂ ਡੈਕਸੀ ਲੈ ਕੇ ਬੁਬੇੜ ਲੈ ਲੈਣ ਜਾਂ ਫਿਰ ਹਾਟ ਲੈ ਕੇ।
3: ਬਿਲਕੁਲ, ਚਲੋ ਥੈਂਕ ਯੂ ਸੋ ਮਚ ਤੁਹਾਡਾ ਅਪਡੇਟ ਲਈ।
8: ਓਕੇ ਬਾਈ ਜੀ, ਸਾਰਿਆਂ ਨੂੰ ਧੰਨਵਾਦ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿਣ ਤੇ ਕਰੋ ਇੰਜੋਏ।
3: ਥੈਂਕ ਯੂ ਸਰ, ਥੈਂਕ ਯੂ। ਪ੍ਰੇਮ ਗੱਲ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਆਉਂ ਲੰਘਿਓ।
9: ਹਾਂਜੀ ਸਤਿ ਸ਼੍ਰੀ ਅਕਾਲ
3: ਜੀ। ਆਉਣ
9: ਮੈਂ ਕਿਹਾ ਜੀ ਲਾਨਤ ਆ ਇੱਦਾਂ ਦੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਜਿਹਨਾਂ ਨੂੰ 30 ਸਾਲ ਪਤਾ ਨੀ ਲੱਗਾ। 98 ਤੋਂ ਇਹ ਬੰਦਾ ਚਲਾ ਰਿਹਾ ਜਹਾਜ਼, ਤੇ ਇਹ ਕੈਪਟਨ ਵੀ ਬਣ ਗਿਆ ਤੇ ਇਹਨੇ 900 ਫਲਾਈਟਸ ਇਹਨੇ ਕੀਤੀਆਂ ਸੀਗੀਆਂ ਨਾ। ਕਮਾਲ ਦੀ ਗੱਲ ਆ ਕਿ ਹੁਣ ਜਾ ਕੇ ਪਤਾ ਲੱਗਾ ਤੇ ਬਹੁਤ ਮਾੜੀ ਗੱਲ ਆ ਕਿ ਏਦਾਂ ਦਾ ਫਿਰ ਜੇ ਇਹ ਫੜਿਆ ਗਿਆ ਤੇ ਏਦਾਂ ਦੇ ਤਾਂ ਕਈ ਹੋਣੇ ਵਿੱਚ ਇਕੱਲਾ ਨੀ ਹੋਣਾ ਇਹ। ਇਹ ਮਤ ਖਿਆਲ ਕਰੋ ਕਿ ਬੰਦਾ ਇਕੱਲਾ ਹੀ ਸੀਗਾ।
3: ਆਹੋ
9: ਜੇ ਇਹ 30 ਸਾਲਾਂ ਤੋਂ ਨੀ ਫੜਿਆ ਗਿਆ, ਹੁਣ ਤਾਂ ਵੈਸੇ ਹੀ ਬੜਾ ਕੰਮ ਚੱਲਦਾ 2 ਨੰਬਰ ਦੀ।
3: ਕੋਈ ਸ਼ੱਕ ਨੀ, ਹੋਰ ਬਹੁਤ ਹੋਣਗੇ।
9: ਟੋਰਾਂਟੋ ਦੇ ਪੁਲਿਸ ਦੇ ਆਫਿਸਰ ਕਿੰਨੇ ਫੜ ਲਏ ਹੋਰ ਦੁਆਰਾ?
3: ਬਿਲਕੁਲ
9: 8-9 ਹੋਰ ਫੜ ਲਏ ਹੈ ਨਾ।
3: ਬਿਲਕੁਲ ਬਿਲਕੁਲ,
9: ਇਹ ਸਾਰਾ ਗੰਦਲਾ ਹੋਇਆ ਪਿਆ ਕੰਮ ਬਹੁਤ ਜ਼ਿਆਦਾ। 2 ਨੰਬਰ ਦਾ ਕੰਮ ਆਈ ਡੋਂਟ ਨੋ ਲਾਈਕ ਟੂ ਮੱਚ ਹੀ ਹੋਈ ਜਾਂਦਾ ਤਾਂ।
3: ਬਿਲਕੁਲ
9: ਹੋਣਾ ਨੀ ਚਾਹੀਦਾ ਇਹ ਆਪਣੇ ਜੀ ਜੀ।
3: ਬਿਲਕੁਲ ਬਿਲਕੁਲ,
9: ਅਨਫੋਰਚੁਨੇਟਲੀ ਹੁਣ ਦੇਖੋ ਇਹ ਬੰਦਾ ਬਿਨਾਂ ਲਾਇਸੈਂਸ ਤੋਂ ਇਹ 900 ਫਲਾਈਟਸ ਲੈ ਗਿਆ ਹੈ। ਕਮਾਲ ਦੀ ਗੱਲ ਨੀ ਹੈਗੀ, ਹੁਣ ਜਾ ਕੇ
3: ਸਿਸਟਮ ਫੇਲ ਆ। ਆਪਣੇ ਕੱਲ ਮਾੜੀ ਖਬਰ ਆਪਣੇ ਸ਼ਹਿਰ ਦੀ, ਮੈਨੂੰ ਭਾਜੀ ਹੋਣਾ ਨੇ ਜਿਵੇਂ ਪੁਲਿਸ ਦੀ ਗੱਲ ਕੀਤੀ, OPP ਅਫਸਰ ਸੀਗਾ ਕਾਂਸਟੇਬਲ ਤਰਨ ਬਾਲੀ, ਉਹਨਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ ਆ। ਤੇ ਇਹ ਹੁਣ ਬਾਬਾ ਪਰਮਾਤਮਾ ਇਹਨਾਂ ਨੂੰ ਆਪਣੀ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਆਪਣੇ ਚਰਨਾਂ 'ਚ ਨਮਾਜ਼ ਬਖਸ਼ੇ, ਇਹੀ ਕਹਿ ਸਕਦੇ ਹਾਂ। ਅਤੇ ਪਰ ਇਹਨਾਂ ਦੀ ਮੌਤ ਸ਼ੱਕ ਦੇ ਘੇਰੇ 'ਚ ਆ, ਉਹ ਕਹਿੰਦੇ ਹੁਣ ਪਤਾ ਨਹੀਂ ਕਿਸੇ ਨੇ ਇਹਨਾਂ ਨੂੰ ਮਾਰਿਆ ਜਾਂ ਇਹਨਾਂ ਦੀ ਮੌਤ ਆਪਣੇ ਆਪ ਹੋਈ ਆ, ਇਹ ਦੇਖਣਾ ਪੈਣਾ ਹਜੇ ਜਾਂਚ ਚੱਲ ਰਹੀ ਹੈ ਇਸ ਗੱਲ ਦੀ। ਬਾਸੀ ਸਾਹਿਬ ਨੰਗਿਆ, ਸਤਿ ਸ਼੍ਰੀ ਅਕਾਲ ਜੀ। ਇਹਨੂੰ
10: ਸਤਿ ਸ਼੍ਰੀ ਅਕਾਲ ਤੁਹਾਨੂੰ ਵੀ
11: ਛੱਡੀ ਕਿਲਾ ਜੀ ਰਹੋ ਇਹੀ ਸਾਡੀ ਅਰਦਾਸ ਹੈ।

0: Sí, hay un día que todavía, Franco, que salía a hacer eso, en la que mi hija me estaba. Te dejó mi pecho y me la contactó, o sea, le dijo que le hizo la resistencia de carta, que me lo cargó, para tener nada, no, ya, antes de tener la salsa, no, de cocina, ni ya, ya, no, no, que aprende ni carne, pende, y te sale 2 años de origen, un día, verde, dicen, ya, es que dice, sal, va, de un día. Bueno, para que yo te dejo, para que no sufra, para que no lo dañan, ni para que no se quita, ni nada.
1: ਸੱਚੀ ਗੱਲ ਸੰਪਰਕ ਕਰ ਲਿਆ ਭਾਈ, ਲਾਇਸੈਂਸ ਪੁਰਾਣਾ ਹੋਣਾ ਚਾਹੀਦਾ ਇਹਨਾਂ ਦੇ ਕੋਲ, ਬਾਕੀ ਤਾਂ ਚੱਲੀ ਜਾਂਦਾ ਹਨਾ। ਜੇ ਲਾਇਸੈਂਸ ਹੈਗਾ ਤੁਹਾਡੇ ਕੋਲ 1.5-2 ਸਾਲ ਪੁਰਾਣਾ, 3 ਸਾਲ ਪੁਰਾਣਾ, ਤਾਂ ਕੁਆਲਿਟੀ ਲੋਜਿਸਟਿਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ। 416-717-2933 'ਤੇ ਸੰਪਰਕ ਕਰ ਲਿਓ ਜਸਵੀਰ ਭਾਅ ਜੀ ਉਹਨਾਂ ਨਾਲ, ਜਾਂ ਤਾਰ ਸਿੰਘ ਚੱਠਾ ਸਾਹਿਬ ਨਾਲ ਸੰਪਰਕ ਹੋ ਸਕਦਾ। 416-455-9311-1497 ਯੂਨਿਟ ਨੰਬਰ 4 ਈਟੋਬਿਕ ਦੇ ਵਿੱਚ ਨੇ ਇਹ, ਐਲਵੀਅਨ ਐਂਡ ਸਟੀਲ ਦਾ ਏਰੀਆ ਪੈਂਦਾ, ਉੱਥੇ ਤੁਸੀਂ ਜਾ ਕੇ ਐਪਲੀਕੇਸ਼ਨ ਕਰ ਦਿਓ। ਗੁਰਬਖਸ਼ ਭਾਅ ਜੀ ਹੁਣੇ ਹੋਣਗੇ ਉੱਥੇ, ਐਪਲੀਕੇਸ਼ਨ ਉਹਨਾਂ ਨੇ ਕਰਾ ਲੈਣੀ ਤੁਹਾਡੀ, ਅਤੇ ਫਿਰ ਤੁਸੀਂ ਮੌਂਟਰੀਅਲ ਨੂੰ ਚੱਲਣਾ ਚਾਹੁੰਦੇ ਹੋ। ਮੌਂਟਰੀਅਲ ਨੂੰ ਡੇਲੀ ਅਪ ਡਾਊਨ ਆ ਜਾਂ ਸਟੇ ਆ ਜਾਂ ਕਿੱਦਾਂ ਵੀ, ਇਹ ਮਾੜੀ ਜੀ ਤੁਸੀਂ ਅਪਡੇਟ ਆਪੇ ਕਰ ਲਿਓ। ਜੇ ਤੁਹਾਡੇ ਕੋਲ ਜੋਬ ਨਹੀਂ ਹੈਗੀ ਤਾਂ ਜੋਬ ਇਹਨਾਂ ਦੇ ਕੋਲ ਹੈਗੀਆਂ ਅਵੇਲੇਬਲ ਟਰੱਕ ਦੀਆਂ, ਡਰਾਈਵਰੀ ਜਾਂ ਓਨਰ ਆਪਰੇਟਰ ਤੁਸੀਂ ਹਾਇਰ ਹੋਣਾ ਚਾਹੁੰਦੇ ਹੋ, ਚੰਗੇ ਪੈਸੇ ਦਿੱਤੇ ਜਾਣਗੇ। ਪੁੱਛ ਲਓ ਮਾੜੀ ਜੀ ਤਨਖਾਹ ਵੀਕਲੀ ਕਿ ਬਾਈ ਵੀਕਲੀ ਆ, ਬਾਈ ਵੀਕਲੀ ਹਜੇ ਤੱਕ ਮੈਨੂੰ ਲੱਗਦਾ। 416-717-2933, 416-455-9311 'ਤੇ ਕਵਾਲਿਟੀ ਲੋਜਿਸਟਿਕ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਭਵਿੰਦਰ ਵੀ ਜੀ ਨੰਗਿਆ, ਸਤਿ ਸ਼੍ਰੀ ਅਕਾਲ ਜੀ ਆਨੂੰ
2: ਸੰਧੂ ਸਾਹਿਬ ਦੀ ਗੱਲ ਤਾਂ ਸਹੀ ਹੈ। ਜਹਾਜ਼ ਦਾ 500-400 ਸਵਾਰੀਆਂ ਹੋਣਗੀਆਂ ਤੇ ਉਹ 150-150 ਕਰੋੜ ਬੰਦੇ ਨੂੰ ਬੰਦੇ ਚਲਾਈ ਫਿਰ ਰਹੇ, ਉਹ ਮਹਾਨ ਹੈ ਕਿ ਇਹ ਚੀਜ਼
1: ਤੁਸੀਂ
2: ਇਹ ਦੇਖੋ ਵੀ ਇਸ ਬੰਦੇ ਨੇ ਤਾਂ ਸਿੱਧ ਕਰ ਦਿੱਤਾ ਵੀ ਸਵਾਰੀਆਂ ਵਾਲਾ ਜਹਾਜ਼ ਉਡਾਉਣ ਲਈ ਲਾਇਸੈਂਸ ਦੀ ਲੋੜ ਹੀ ਕੋਈ ਨੀ। ਉਹਨੇ ਆਪਣਾ ਤਜਰਬਾ ਪੂਰਾ ਦੱਸ ਦਿੱਤਾ, 30 ਸਾਲ ਦਾ, ਉਹਨੂੰ ਤਾਂ ਨਾਮ ਮਿਲਣਾ ਚਾਹੀਦਾ। ਹੋਰ ਗਲਤ ਕੀ ਆ ਉਹ?
1: ਬਿਲਕੁਲ,
2: ਜਿਹਨਾਂ ਬੰਦੇ ਨੇ ਲਾਇਸੈਂਸ ਹੁੰਦੇ ਹੋਏ ਵੀ ਜਹਾਜ਼ ਸੁੱਟ ਦਿੱਤੇ ਜਾਂ ਹੋਰ ਖਰਾਬੀਆਂ ਕੀਤੀਆਂ, ਫਿਰ ਉਹਨਾਂ ਦਾ ਕੀ ਇਲਾਜ ਹੋਵੇ?
1: ਬਿਲਕੁਲ ਬਿਲਕੁਲ।
2: ਹੁਣ ਏਦੀ ਕਿਸੇ ਪਿੰਡ ਚ ਸੀ ਝੋਲਾ ਛਾਪ ਡਾਕਟਰ, ਉਹਦਾ ਕੰਮ ਚੱਲੀ ਜਾਂਦਾ ਸੀ, ਲੋਕਾਂ ਨੂੰ ਆਰਾਮ ਰੋਮ ਵੀ ਆਈ ਜਾਂਦਾ ਸੀ। ਤੇ ਉਹ ਕਿਸੇ ਨੇ ਨਾਲ ਹੀ ਇੱਕ ਦੁਕਾਨ ਖੋਲ ਦਿੱਤੀ, ਆ ਕੇ ਪੜ੍ਹੇ ਲਿਖੇ ਨੇ, ਉਹਨੇ ਡਿਗਰੀਆਂ ਲਿਖ ਕੇ ਬੋਰਡ ਲਾਤਾ, ਬਾਹਰ MBBS MD ਫਲਾਨਾ ਧਮਕਾਨਾ ਸਭ ਕੁਛ, ਲੋਕੀ ਉਹਦੇ ਕੋਲ ਜਾਣ ਲੱਗ ਗਏ। ਤੇ ਉਹ ਦੂਜਾ ਵਿਹਲਾ ਹੋਣ ਲੱਗ ਗਿਆ ਪਹਿਲਾਂ, ਤੇ ਕਹਿੰਦੇ ਲੋਕਾਂ ਨੂੰ ਕੀ ਬਿਮਾਰੀ ਪੈ ਗਈ, ਮੈਨੂੰ ਇੱਥੇ 20-25 ਸਾਲ ਹੋ ਗਏ, ਉਹੀ ਦਵਾਈਆਂ ਹੋਣੇ, ਉਹੀ ਲੋਕ ਹੈ, ਇਹਨਾਂ ਦੀ ਸੋਚ ਚ ਕਿੱਦਾਂ ਫਰਕ ਆ ਗਿਆ ਨਾ। ਉਹਨੇ ਬਾਹਰ ਬੋਰਡ ਲਿਖ ਕੇ ਲਾਤਾ, ਕਹਿੰਦਾ ਆਖਿਰ ਤਜਰਬਾ ਵੀ ਕੋਈ ਚੀਜ਼ ਹੁੰਦੀ ਹੈ ਨਾ। ਇਹ ਲਾਇਸੈਂਸ ਕੋਈ ਸੰਸ ਇੱਦਾਂ ਹੀ ਹੈ, ਚੱਲੀ ਫਿਰਦਾ ਆਰਾਮ। ਮਿਹਰਬਾਨੀ ਜੀ,
1: ਥੈਂਕ ਯੂ ਬਾਬੇ। ਰਣਵੀਰ ਭਾਜੀ ਦਾ ਮੈਸੇਜ ਆ, ਲਾਇਸੈਂਸ ਹੈਗਾ ਸੀ ਪਰ ਡਾਊਨਗ੍ਰੇਡ ਸੀ, ਡਾਊਨਗ੍ਰੇਡ ਸੀ ਕਹਿੰਦੇ ਉਹਨਾਂ ਕੋਲ, ਪਰ ਰੌਲਾ ਤਾਂ ਉਹੀ ਆ ਨਾ ਵੀ ਚਲਾਈ ਕਿਵੇਂ ਫਰੀ ਗਏ। ਚਲੋ ਆਪਾਂ ਇੱਕ, ਮੈਨੂੰ ਪਰਸੋਂ ਮਸੰਜਰ ਉਹਦੇ 'ਤੇ ਸੋਰੀ ਇੰਸਟਾਗ੍ਰਾਮ 'ਤੇ ਇੱਕ ਮੈਸੇਜ ਆਇਆ ਸੀ ਭੈਣ ਜੀ ਹੁਣਾਂ ਦਾ, ਮਿਲਟਨ ਏਰੀਏ ਦੇ ਵਿੱਚ ਨੇ। ਉਹ ਕਹਿੰਦਾ ਸੀ ਵੀ ਭਾਅ ਜੀ ਰੋਜ਼ ਇਹ ਪ੍ਰੋਗਰਾਮ ਸੁਣਦੇ ਹਾਂ ਡੇਲੀ, ਤਾਂ ਜੇ ਭੈਣ ਜੀ ਸੁਣਦੇ ਹੋ ਪ੍ਰੋਗਰਾਮ ਨੂੰ ਥੈਂਕ ਯੂ ਸੋ ਮੱਚ ਤੁਹਾਡਾ, ਜੇ ਮੈਸੇਜ ਪਾਉਣਾ ਬੇਸ਼ੱਕ ਪਾ ਦਿਉ ਤਾਂ ਵੀ ਸੁਣਦੇ ਹੋ ਇਸ ਟਾਈਮ ਪ੍ਰੋਗਰਾਮ ਨੂੰ ਕਿ ਨਹੀਂ। ਉਹ ਕਹਿੰਦੇ ਅਸੀਂ ਫੂਡ ਸਪਲਾਈ ਕਰਦੇ ਹੁੰਦੇ ਹਾਂ ਇਸ ਵੇਲੇ, ਮੈਨੂੰ ਲੱਗਦਾ ਟਿਫਨ ਦੇ ਕੰਮ ਕਰਦੇ ਆ ਉਹ, ਅਤੇ ਉਹ ਕਹਿੰਦੇ ਵੀ ਸਾਡਾ ਬਹੁਤ ਵਧੀਆ, ਜਾਣੀ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡਾ ਘੰਟਾ ਕਦ ਲੰਘ ਗਿਆ ਨਾ, ਗੱਲਾਂ ਬਾਤਾਂ ਨਾਲ ਕਹਿੰਦੇ ਹੱਸੀ ਜਾਈਦਾ ਸੀ। ਅਤੇ ਮੈਂ ਕਿਹਾ ਚਲੋ ਥੈਂਕ ਯੂ ਸੋ ਮੱਚ, ਮੈਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਸੀਗਾ ਮੈਸੇਜ 'ਚ। ਮੈਨੂੰ ਪਤਾ ਨਹੀਂ ਨਾਮ ਕੀ ਸੀ, ਪੀ ਕੁਛ ਆਈਡੀਆ ਇੱਦਾਂ ਸੀਗਾ, ਕੌਰ ਸਮਥਿੰਗ। ਭੈਣ ਜੀ ਥੈਂਕ ਯੂ ਸੋ ਮੱਚ ਜੇ ਸੁਣਦੇ ਤੁਸੀਂ ਪ੍ਰੋਗਰਾਮ ਨੂੰ, ਬਹੁਤ ਬਹੁਤ ਥੈਂਕ ਯੂ। ਅਤੇ ਬਾਕੀ ਇੱਕ ਦਿਨ ਪ੍ਰੀਤ ਭਾਈ ਉਹਨਾਂ ਦਾ ਮੈਸੇਜ ਆਇਆ, ਫੋਨ ਆਇਆ ਸੀ ਸ਼ਾਮ ਨੂੰ ਮੈਨੂੰ, ਪ੍ਰੀਤ ਭਾਜੀ ਜੇ ਤੁਸੀਂ ਵੀ ਸੁਣਦੇ ਹੋ ਥੈਂਕ ਯੂ ਸੋ ਮੱਚ ਤੁਹਾਡਾ। ਜਿੱਦਣ ਤੁਸੀਂ ਤਵਾ ਕਿਚਨ ਵਾਲਿਆਂ ਦੀ ਗੱਲ ਕੀਤੀ ਸੀ, ਤੁਹਾਡਾ ਮੈਂ ਸੁਨੇਹਾ ਉਹਨਾਂ ਤੱਕ ਪਹੁੰਚਾਤਾ ਸੀਗਾ। ਥੈਂਕ ਯੂ ਸੋ ਮੱਚ। ਹੋਰ ਕਾਫੀ ਸਾਰਿਆਂ ਦੇ ਦੋਸਤਾਂ ਮਿੱਤਰਾਂ ਦੇ ਵੀਕਐਂਡ 'ਤੇ ਜਾਂ ਰੋਜ਼ ਚਲੋ ਫੋਨ ਆਉਂਦੇ ਹੀ ਰਹਿੰਦੇ ਆ, ਬਹੁਤ ਬਹੁਤ ਧੰਨਵਾਦ। ਪਰ ਮੇਰੀ ਇੱਕ ਬੇਨਤੀ ਹੁੰਦੀ ਨੇ, ਜਾਂ ਤੁਸੀਂ ਕਾਲ ਕਰਦੇ ਹੋ ਨਾ ਮੈਨੂੰ, ਮੈਂ ਕਹਿੰਦਾ ਕਾਲ ਕਰ ਲਿਆ ਕਰੋ ਯਾਰ, ਮੈਸੇਜ ਪਾ ਲਿਆ ਕਰੋ। ਤੁਸੀਂ ਮੈਨੂੰ ਹਾਂ ਤਾਂ ਕਰ ਦਿੰਦੇ ਹੋ ਪਰ ਕਰਦੇ ਨਹੀਂ ਇੱਧਰ ਕਾਲ, ਹੈ ਨਾ ਮੈਸੇਜ ਪਾਉਂਦੇ ਹੋ, ਪਰ ਚਲੋ ਸਾਡਾ ਵੀ ਇਹ ਲੰਘ ਲੁੰਘੀ ਜਾਣਾ, ਹੁਣ ਕੀ ਕਰ ਸਕਦੇ ਹਾਂ।

0: ਜੋ ਸੋਨਾ ਲੁੱਟਣ ਵਾਲੀਆਂ ਦੋ ਕੁੜੀਆਂ ਕਾਬੂ ਕੀਤੀਆਂ, ਜਿਨ੍ਹਾਂ ਦੀ ਕੱਲ੍ਹ ਦੀ ਵੀਡੀਓ ਆਪਣੇ ਇੱਥੇ ਸੋਸ਼ਲ ਮੀਡੀਆ 'ਤੇ ਕਾਫੀ ਫੈਲੀ ਹੋਈ ਦੇਖੀ ਹੋਣੀ ਤੁਸੀਂ। ਹੁਣ ਫੀਫਾ ਵਿਸ਼ਵ ਕੱਪ ਦੇ ਮੱਦੇਨਜ਼ਰ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਜਨਬੀ ਮਿੱਤਰਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਤਾ ਉਹਨਾਂ ਨੇ। ਉਹ ਕਹਿੰਦੇ ਭਾਈ ਬਚ ਬਚਾ ਕੇ ਜਿੰਨਾ ਕੁ ਹੋ ਸਕਦਾ। ਫਿਲੀ ਵਿਸ਼ਵ ਬਿਲੀ ਫਿਸ਼ਪ ਏਅਰਪੋਰਟ ਦੇ ਵਿਸਤਾਰ ਦੇ ਮਾਮਲੇ 'ਤੇ ਫੈਡਰਲ ਸਰਕਾਰ ਵੱਲੋਂ ਪਬਲਿਕ ਰਾਏ ਲਈ ਜਲਦ ਕਾਰਵਾਈ ਸ਼ੁਰੂ ਹੋਵੇਗੀ। ਡੱਗ ਫੋਰਡ ਸਰਕਾਰ ਵੱਲੋਂ ਵਿਸ਼ੇਸ਼ ਬਿੱਲ ਪਾਸ ਕਰਕੇ ਏਅਰਪੋਰਟ ਦੇ ਵਿਸਤਾਰ ਦਾ ਕਰ ਚੁੱਕੀ ਹੈ ਐਲਾਨ। ਟੋਰਾਂਟੋ ਪੋਰਟ ਅਥਾਰਟੀ ਕੋਲ ਹੈ ਏਅਰਪੋਰਟ ਦਾ 80% ਦੀ ਰਕਬਾ। ਇਹ ਫਿਲੀ ਬਿਸ਼ਪ ਕਿੱਥੇ ਕੁ ਪੈਂਦਾ? ਬਿਲੀ ਬਿਲੀ ਆ, ਬਿਲੀ ਬਿਸ਼ਪ ਲੱਭਿਓ ਜੇ ਕਿਸੇ ਨੂੰ ਮਾੜਾ ਲੱਭਦਾ ਹੋਇਆ, ਬਿਲੀ ਫਿਸ਼ਪ ਕਿੱਥੇ ਕੁ ਪੈਂਦਾ? ਚਲੋ ਵਧੀਆ ਗੱਲ। ਯੂਰਪ ਦੀ ਜੂਨੀਪਰ ਕੰਪਨੀ ਦੇ ਕੈਨੇਡਾ ਤੋਂ ਕੁਦਰਤੀ ਗੈਸ ਖਰੀਦਣ ਲਈ ਇੱਕ ਹੋਰ ਅਹਿਮ ਸਮਝੌਤੇ ਲਈ ਦਿਖਾਈ ਰੁਚੀ। ਦੱਸਣਯੋਗ ਹੈ ਕਿ ਜੂਨੀਪਰ ਦੀ ਮੁੱਖ ਮਾਰਕੀਟ ਜਰਮਨ, ਇੰਗਲੈਂਡ, ਸਵੀਡਨ ਅਤੇ ਨੀਦਰਲੈਂਡ ਆਦਿ ਦੇਸ਼ਾਂ ਵਿੱਚ ਹੈ। ਪ੍ਰੀਮੀਅਰ ਡੱਗ ਫੋਰਡ ਵਾਸ਼ਿੰਗਟਨ ਪਹੁੰਚ ਗਏ ਨੇ ਜੀ। ਅੱਛਾ ਚਲ ਗਏ ਹੈ, ਵੈਰੀ ਗੁੱਡ। ਮੋੜ ਨਾ ਦੇਣਾ ਉਹਨਾਂ ਨੂੰ ਵੀ, ਬੱਤੀ ਨਾ ਕੱਟ ਦੇ, ਕੱਟੀ ਜਾਵੇ। ਉੱਥੇ ਤਾਂ ਕਰਾਊਨ ਰੋਇਲ ਵੀ ਨਹੀਂ ਚੱਲਦੀ ਹੋਣੀ। ਅਮਰੀਕਾ 'ਚ ਕੈਨੇਡਾ ਦੇ ਰਾਜਦੂਤ ਮਾਰਕ ਕਾਰਨੀ ਬਾਈਸਮੈਨ ਨਾਲ ਕੀਤੀ ਮੁਲਾਕਾਤ, ਚੱਕ ਦੋ ਫੱਟੇ। ਅਤੇ ਆਹ ਮੈਂ ਖਬਰ ਕਰੇ ਚੁੱਕਿਆ ਵੀ ਆਪਣਾ ਜਿਹੜਾ ਤਰਨ ਬਾਲੀ ਮੁੰਡੇ ਦੀ ਮੌਤ ਹੋਈ ਹੈ, ਮਾੜੀ ਖਬਰ। ਅਤੇ ਅੱਜ ਮੁੱਕੀਆਂ ਸਾਡੀਆਂ ਉਡੀਕਾਂ। ਕਹਿੰਦੇ 15 ਤਰੀਕ ਨੂੰ ਹੋ ਸਕਦੀ ਹੈ ਗੋਰਡਰੀ ਹਾਓ ਬ੍ਰਿਜ ਦੀ ਘੁੰਡ ਚੁਕਾਈ, ਡਰਾਈਵਰਾਂ ਲਈ ਨਰਕ ਬਣ ਗਿਆ ਸੀ। ਵਾਹਿਗੁਰੂ ਡਰਾਈਵਰਾਂ ਲਈ ਨਰਕ ਬਣ ਗਿਆ ਸੀ ਪੋਰਟ ਹੁਨਰ ਬਾਰਡਰ। ਗੋਡਰੀ ਹਾਓ ਬ੍ਰਿਜ ਨੂੰ ਲੈ ਕੇ ਲੰਮੇ ਸਮੇਂ ਤੋਂ ਡਰਾਈਵਰਾਂ ਦੀ ਉਡੀਕ ਹੁਣ ਜਲਦੀ ਖਤਮ ਹੋ ਰਹੀ ਆ। ਬਣ ਗਏ ਭਾਈ ਅਸਾਰ ਅਤੇ ਚੱਕ ਦੋ ਫੱਟੇ। 15 ਜੂਨ ਨੂੰ ਲੰਘ ਜਾਓ ਭਾਈ, ਉੱਧਰ ਨੂੰ ਦੇਖੀ ਜਾਓ। ਅਤੇ 16 ਸਾਲ ਦੇ ਬੱਚਿਆਂ 'ਤੇ ਸੋਸ਼ਲ ਮੀਡੀਆ ਬੈਨ ਬਾਰੇ ਬਿੱਲ ਜਲਦੀ ਤੋਂ ਜਲਦੀ। ਸਤਪਾਲ ਜੋਹਲ ਸਾਹਿਬ ਕਹਿੰਦੇ ਮੈਂ ਕੀਤੀ ਸੀ ਉਹਨਾਂ ਨਾਲ ਗੱਲ ਜਪਾਨ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨਾਲ, ਵੈਰੀ ਗੁੱਡ ਜੇ ਕੀਤੀ ਸੀ, ਚੰਗੀ ਗੱਲ ਆ ਭਾਈ। ਸਟੂਡੈਂਟ ਲੋਨ ਕਾ ਧਿਆਨ ਨਾਲ ਸੁਣਿਆ, ਹੁਣ ਕਾਫੀ ਬੱਚਿਆਂ ਨੇ ਯੂਨੀਵਰਸਿਟੀਆਂ ਜਾਣਾ ਹੋਣਾ, ਜਿਵੇਂ ਹੁਣ ਪਲੱਸ ਟੂ ਖਤਮ ਹੋ ਜਾਣੀ ਆ 17, 18, 20 ਤਰੀਕ ਨੂੰ ਲਾ ਲਓ ਕਿਸੇ ਦੇ, ਹੈ ਨਾ। ਗ੍ਰੈਜੂਏਸ਼ਨ ਕਿਸੇ ਦੀ 23 ਨੂੰ ਹੋਊਗੀ, ਹੋ ਸਕਦਾ 24, 25, 26 ਤੱਕ ਕਿਸੇ ਦੀਆਂ ਹੁਣ। ਸਟੂਡੈਂਟ ਲੋਨ ਬੱਚੇ ਬਹੁਤ ਲੈਂਦੇ ਨੇ, ਉਹਦੇ ਨਾਮ 'ਤੇ ਹੇਰਾ ਫੇਰੀਆਂ ਹੋ ਰਹੀਆਂ, ਠੱਗੀਆਂ ਵੱਜ ਰਹੀਆਂ ਨੇ। ਜੇ ਬਚ ਬਚਾ ਕੇ ਕਰਿਓ ਭਾਈ, ਜੇ ਬੱਚਿਆਂ ਨੇ ਲੋਨ ਵੀ ਲੈਣਾ ਹੋਇਆ ਨਾ, ਤਾਂ ਕੈਨੇਡਾ ਸਰਕਾਰ ਦੇ BC ਸਰਕਾਰ ਵੱਲੋਂ ਕੈਨੇਡੀਅਨ ਸਿਟੀਜ਼ਨ ਅਤੇ ਕੈਨੇਡੀਅਨ PR ਲੋਕਾਂ ਦੀ ਮਦਦ ਲਈ ਸਟੂਡੈਂਟ ਲੋਨ ਗ੍ਰਾਂਟ ਦਿੱਤੇ ਜਾਂਦੇ ਹਨ, ਜਿਨ੍ਹਾਂ 'ਤੇ ਅਕਸਰ ਕੋਈ ਵਿਆਜ ਨਹੀਂ ਹੁੰਦਾ ਅਤੇ ਪੈਸੇ ਵਾਪਸ ਕਰਨ ਲਈ ਕਾਫੀ ਸਮਾਂ ਦਿੱਤਾ ਜਾਂਦਾ ਹੈ। ਕੁਝ ਸ਼ਰਤਾਂ ਤਹਿਤ ਕਰਜ਼ੇ ਤੋਂ ਕੁਝ ਹਿੱਸਾ ਮਾਫ਼ ਵੀ ਹੋ ਜਾਂਦਾ ਹੈ। ਬਹੁਤ ਸਾਰੇ ਸਲਾਹਕਾਰ ਸਹੀ ਤਰੀਕੇ ਇਸ ਸਕੀਮ ਤਹਿਤ ਲੋਕਾਂ ਨੂੰ ਇਹ ਇਮਦਾਦ ਦਵਾ ਰਹੇ ਹਨ, ਪਰ ਕੁਝ ਠੱਗ ਇਸ ਸਕੀਮ ਦੀ ਦੁਰਵਰਤੋਂ ਕਰਦੇ ਹਨ, ਲੋਕਾਂ ਨਾਲ ਧੋਖਾ ਕਰ ਰਹੇ ਨੇ, ਜਿਹਦੇ 'ਚ ਪੈਸੇ, ਮਤਲਬ ਉਹ ਕਹਿੰਦੇ ਸਾਡਾ ਹਿੱਸਾ ਦੇ ਦਿਓ ਜੀ ਸਾਨੂੰ ਵਿੱਚ, ਇਸ ਕਰਕੇ ਬਚ ਬਚਾ ਕੇ ਜਿੰਨਾ ਕੁ ਹੋ ਸਕਦਾ। ਅਮਰੀਕਾ ਵੱਲੋਂ ਇਰਾਨ 'ਤੇ ਮੁੜ ਹਮਲੇ, ਅਮਰੀਕਾ ਹੈਲੀਕਾਪਟਰ ਨੂੰ ਸੁੱਟਣ ਦੀਆਂ ਰਿਪੋਰਟਾਂ 'ਤੇ ਇਰਾਨ ਖਿਲਾਫ਼ ਕਾਰਵਾਈ ਕਰਨ ਦਾ ਦਾਅਵਾ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਗਾਇਆ ਸੀ ਕਿ ਇਰਾਨ ਅਮਰੀਕਾ ਦੇ ਹੈਲੀਕਾਪਟਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਚਲੋ ਇਹ ਸੀ ਆਪਣੀਆਂ ਕੈਨੇਡਾ ਦੀਆਂ ਖਬਰਾਂ। ਹੁਣ 3 ਗੱਲਾਂ ਨੇ, 3 ਗੱਲਾਂ ਤੋਂ ਬਾਅਦ ਬਸ ਸਿੱਧਾ ਹੀ ਫਿਰ ਪੰਜਾਬ ਵੱਲ ਜੁੜਦੇ ਹਾਂ। ਹਾਂਜੀ ਪ੍ਰੇਮ ਭਾਅ ਜੀ, ਕੀ ਰਹਿ ਗਿਆ ਹੁਣ? ਆ ਜਾਓ ਲੰਘਿਓ। ਹਾਂਜੀ
1: ਉੱਥੇ ਬਿੱਲੀ ਵਿਸ਼ਵ ਪੈਂਦਾ, ਜਿਹੜਾ ਤੁਸੀਂ ਏਅਰਪੋਰਟ ਦੀ ਗੱਲ ਕੀਤੀ,
0: ਕਿੱਥੇ ਕਿੱਥੇ ਕਿੱਥੇ ਦੁਬਾਰਾ ਦੱਸੋ।
1: ਬਾਥਸ ਤੇ ਲੇਕ ਸ਼ੋਰ ਹੈ ਨਾ,
0: ਹਾਂ,
1: ਪਾਊਸ ਆਫ ਲੇਕ ਸ਼ੋਰ ਕੁਈਨਸ ਕੀ ਪੈਂਦਾ ਨਾ, ਬਾਥਸ ਤੇ ਕੁਈਨਸ ਕੀ,
0: ਜਿਹੜਾ ਉਹ ਜਾ ਪਾਣੀ ਜੇ ਦੇ ਵਿੱਚ,
1: ਹਾਂ ਪਾਣੀ ਦੇ ਵਿੱਚ ਹੈ, ਬਟ ਜਿਹੜਾ ਇਹਦਾ ਟਰਮੀਨਲ ਹੈ ਉਹ ਬਾਹਰ ਹੀ ਆ, ਉਹਦੇ ਟਨਲ ਅੰਦਰ ਜਾਂਦੀ ਹੈ, ਅੰਦਰ ਦੀ ਟਨਲ ਦੇ ਵਿੱਚ ਤੁਰ ਕੇ ਜਾਂਦੇ ਆ।
0: ਉਹ ਸੀਐਨ ਟਾਵਰ ਤੋਂ ਦਿਖਦਾ ਹੀ ਆ ਸਾਹਮਣੇ ਥੱਲੇ ਨੂੰ।
1: ਹਾਂਜੀ ਹਾਂਜੀ ਟਨਲ ਦੇ
0: ਵਿੱਚ। ਅੱਛਾ ਉਹ ਆ ਇਹ,
1: ਹਾਂ ਜਦੋਂ ਏਅਰਪੋਰਟ ਜਾਣਾ ਨਾ,
0: ਹਾਂ,
1: ਤੇ ਉਹ ਟਨਲ ਦੇ ਵਿੱਚ ਨਹੀਂ ਜਾਂਦੇ, ਜਿਹੜੇ ਪਿਕਅਪ ਕਰਦੇ ਆ ਉਹ ਸਵਾਰੀਆਂ ਇੱਧਰ ਨੂੰ ਟਨਲ ਦੇ ਵਿੱਚ ਦੀ ਆ ਜਾਂਦੀਆਂ, ਤੇ ਉਹ ਆਪਣੇ ਫੇਰੀ ਵੀ ਜਾਂਦੀ ਉੱਥੇ।
0: ਓ ਠੀਕ ਆ ਠੀਕ ਆ ਠੀਕ ਆ, ਹਾਂ ਦੁਬਾਰਾ ਕਾਲ ਕਰ ਲੋ। ਚਰਨ ਪ੍ਰਹਾਰੰਗ ਜੀ, ਸਤਿ ਸ਼੍ਰੀ ਅਕਾਲ, ਲੰਘੇ ਹੋ ਜੀ ਨੂੰ?
2: ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ
0: ਹੈ ਗਰਪਾ, ਤੁਸੀਂ ਸੁਣਾਓ?
2: ਭਾਈ ਸਾਹਿਬ ਹੁਣੀ ਦੱਸ ਹੀ ਚੁੱਕੇ ਆ, ਬਾਥਸ ਐਂਡ ਕੁਇਨਸਕੀ ਗੋ ਸਾਊਥ, ਉੱਥੇ ਐਂਡ ਤੇ ਜਾ ਕੇ ਏਅਰਪੋਰਟ ਆ ਜੀ।
0: ਹਾਂ ਨਹੀਂ ਹੁਣ ਤਾਂ ਮੈਂ ਵੀ ਸਮਝ ਗਿਆ ਵੀ ਸੀਐਨ ਟਾਵਰ ਤੋਂ ਥੱਲੇ ਨੂੰ ਦਿਖਦਾ ਹੀ ਆ।
2: ਹਾਂਜੀ ਹਾਂਜੀ ਹਾਂਜੀ ਦੂਜੀ ਦੀ ਜਿਹੜੀ ਤੁਸੀਂ ਗੱਲ ਕਰ ਚੁੱਕੇ ਆ ਆਪਣੇ ਕੁੜੀਆਂ ਸੋਨਾ ਸੋਨਾ ਜਿਹੜੀਆਂ ਲੁੱਟਦੀਆਂ ਨਾ,
0: ਹਾਂਜੀ
2: ਇਹ ਦੋ ਵਾਰੀ ਮੇਰੇ ਘਰ ਵਾਲੇ ਨਾਲ ਹੋ ਚੁੱਕਾ ਹੈ ਕੰਮ।
0: ਓ
2: ਕੱਲ ਵੀ ਹੋਇਆ ਤੇ ਪਹਿਲਾਂ ਵੀ ਹੋਇਆ। ਨੋਫਰਲ ਐਂਡ ਇਹ ਹੈਗਾ 48 ਸਟੀਲ ਦੇ ਨੋਫਰਲ ਆ,
0: ਹਾਂਜੀ
2: ਉੱਥੇ ਜਦੋਂ ਆਪਣੀਆਂ ਬੀਬੀਆਂ ਆਪਣੀਆਂ ਘਰ ਵਾਲੀਆਂ ਜਾਂਦੀਆਂ ਔਰਤਾਂ ਜਾਂਦੀਆਂ ਨਾ ਗਰੋਸਰੀ ਕਰਨ, ਤੇ ਇਹ ਬੁੜੀਆਂ ਜਾਂ ਕੁੜੀਆਂ ਜਾਂ ਕੁਛ ਵੀ ਹੈਗੀਆਂ ਸਾਊਥ ਦੀਆਂ ਯੂਰਪ ਦੀਆਂ ਹੀ ਹੈ, ਗੱਡੀਆਂ ਲਾ ਕੇ ਬੈਠੀਆਂ ਹੁੰਦੀਆਂ ਐਵੇਂ ਉੱਠ ਕੇ ਖੜੀਆਂ ਹੋ ਜਾਣਾ, ਹਾਓ ਆਰ ਯੂ, ਯੂ ਆਰ ਯੂ ਫਰੋਮ ਇੰਡੀਆ, ਤੇ ਕਹਿੰਦੇ ਆ ਮੇਰਾ ਬਰਥਡੇ ਆ ਜੇ ਇਹ ਆ, ਮੈਂ ਆਪਣੇ ਬਰਥਡੇ ਦਾ ਤੈਨੂੰ ਗਿਫਟ ਦੇਣ ਲੱਗੀ ਆ, ਨਾਲੇ ਕਾਲਰ ਨੂੰ ਹੱਥ ਪਾ ਲੈਣਾ।
0: ਬਿਲਕੁਲ,
2: ਜਿਹੜੀ ਉਹਨਾਂ ਦੀ ਚੈਨ ਲਾ ਕੇ ਤੁਰਦੀ ਉਹਨਾਂ ਦਾ ਆਪਣੀ ਚੈਨ ਉਹਦੇ ਗੱਲ ਚ ਆਰਟੀਫਿਸ਼ਲ ਪਾ ਕੇ ਚੱਲ ਜਾਣਾ।
0: ਬਿਲਕੁਲ ਬਿਲਕੁਲ,
2: ਤੇ ਮੈਂ ਉਹਨੂੰ ਕੱਲ ਕਿਹਾ ਮੈਂ ਕਿਹਾ ਨੈਕਸਟ ਟਾਈਮ ਤੂੰ ਏਦਾਂ ਨੀ ਕਰਨਾ ਆਉਣਾ ਮੁੜ ਕੇ, ਕਹਿੰਦੀ ਕੀ ਕਰਨਾ, ਮੈਂ ਕਿਹਾ ਉਹਨਾਂ ਦੀ ਪਲੇਟ ਨੰਬਰ ਨੋਟ ਕਰਨੀ ਆ ਤੇ 911 ਕਾਲ ਕਰਕੇ ਉਹਨਾਂ ਨੂੰ ਫਸਾ ਕੇ ਆਉਣਾ, ਓਦਾਂ ਨੀ ਹੋਣਾ ਕੰਮ ਮੁੜ ਕੇ।
0: ਬਿਲਕੁਲ ਨਹੀਂ, ਫਿਰ ਕੱਲ ਲਾ ਲਿਆ ਉਹਨਾਂ ਨੇ ਕੁਛ, ਕੋਈ ਬੱਚਾ ਹੋ ਗਿਆ?
2: ਨਹੀਂ ਨਹੀਂ ਲਾਇਆ ਨੀ, ਇਹਨੂੰ ਪਹਿਲਾਂ ਹੀ ਪਤਾ ਸੀ,
0: ਪਹਿਲਾਂ
2: ਮੈਂ ਦੱਸਿਆ ਸੀਗਾ।
0: ਬਿਲਕੁਲ ਬਿਲਕੁਲ,
2: ਏਦਾਂ ਦੀ ਕੋਈ ਹੈਪਨ ਹੋਵੇ ਤੇ ਕਦੀ ਕਿਸੇ ਨੂੰ ਕੋਈ ਚੈਨੀ ਚੂਨੀ ਲਾਉਣ ਨੀ ਦੇਣੀ। ਪਹਿਲਾਂ ਲਿਸਟ ਚੱਲੀ ਸੀ ਇੱਕ ਵਾਰੀ,
0: ਹਾਂ
2: ਇਹਨੂੰ ਪਤਾ ਲੱਗ ਗਿਆ ਸੀ ਵੀ ਇਹ ਸਕੈਮ ਆ।
0: ਸਕੈਮ ਆ, ਬਿਲਕੁਲ ਨਹੀਂ ਬਚ ਬਚਾ ਕੇ
2: ਜਿਹੜਾ ਉਹਨਾਂ ਨੇ ਦਿੱਤੇ ਚੈਨੀਆਂ ਚੂਨੀਆਂ ਮੇਰੇ ਕੋਲ ਹੈਗੀਆਂ 18 ਗ੍ਰਾਂਡ ਦੀਆਂ, 18 ਗ੍ਰੇਡ ਦੀਆਂ।
0: ਅੱਛਾ, ਬਟਾ ਲਾਂਦੇ ਆ ਹਨਾ?
2: ਹਾਂਜੀ ਹਾਂਜੀ, ਉਹ ਮੇਰੇ ਕੋਲ ਹੈਗੀਆਂ, ਮੈਂ ਰੱਖੀਆਂ ਘਰ।
0: ਲੈ ਦੱਸੋ
3: ਰਹੋ। ਕਈ ਵਾਰੀ ਨਾ ਗੱਡੀਆਂ ਦੇ ਉੱਪਰ ਤੁਹਾਡੇ ਦੀ ਪਾਰਕ ਕਰਕੇ ਜਾਂਦੇ ਆ, ਕੋਈ ਫੁੱਲ ਲਾ ਜਾਂਦੇ ਆ ਕੋਈ, ਜਾਂ ਟਿਸ਼ੂ ਪੇਪਰ ਹੁੰਦਾ ਉਹਦੇ ਵਿੱਚ ਉਹ ਬੇਹੋਸ਼ੀ ਵਾਲੀ ਕੋਈ ਚੀਜ਼ ਸਪਰੇ ਮਾਰੀ ਹੁੰਦੀ ਆ, ਜਦੋਂ ਤੁਸੀਂ ਉਹਨੂੰ ਪਰੋ ਕਰਕੇ ਨਾ ਡੋਰ ਖੋਲਦੇ ਆ, ਜਾਂ ਬੰਦਾ ਹੱਥ ਪੂੰਝਣ ਆਉਂਦਾ ਜਾਂ ਕਿਤੇ ਮੂੰਹ ਕੋਲ ਨੂੰ ਗੱਲ ਹੈ, ਬੰਦਾ ਉਹਨਾਂ ਬੇਹੋਸ਼ ਹੋ ਜਾਂਦਾ, ਉਹ ਤੁਹਾਡਾ ਪਰਸ ਪੁਰ ਜਨਾਨੀਆਂ ਚੱਕ ਕੇ ਨੜ ਜਾਂਦੇ ਆ। ਪਰ ਭਾਜੀ ਹੁਣੀ ਦੱਸਦੇ ਆ ਇਹ ਕਈ ਜਨਾਨੀਆਂ ਪਰਫਿਊਮ ਵੇਚਦੀਆਂ ਆ।
0: ਬਿਲਕੁਲ, ਪਰਫਿਊਮ ਵਾਲਾ ਤਾਂ ਕੰਮ ਹੈਗਾ। ਬਿਲਕੁਲ,
3: ਇਹ ਉਹੀ ਆ ਸਾਰੀ ਜਨਤਾ ਬਸ ਕਹਾ ਇਹ ਅਪਗ੍ਰੇਡ ਕਰ ਲਿਆ ਕੰਮ ਇਹਨਾਂ ਨੇ, ਹੁਣ ਵੀ ਹਾਲ ਚਾਲ ਪੁੱਛੋ ਲੁੱਟ ਲਓ, ਜਿੱਦਾਂ ਦੋ ਤਰੀਕਾ ਬਣਾਇਆ ਜਾਂਦਾ ਨੇ। ਤੇ ਜਿਹੜਾ ਬਿਲੀ ਬਿਸ਼ੂ ਏਅਰਪੋਰਟ ਆ, ਇਹ ਕੋਵਿਡ ਤੋਂ ਪਹਿਲਾਂ ਇਹਦੇ ਅੰਦਰ ਫੇਰ ਚੱਲਦੀ ਸੀਗੀ, ਉਹਦੀ ਭਾਜੀ ਫੈਰੀ ਦੱਸਦੇ ਹਨ, ਉਹ ਚ ਦੋ ਭਰਾਵਾਂ ਸਾਨੂੰ ਨਾ ਅਸੀਂ ਗ੍ਰੈਵਲ ਲੈ ਕੇ ਗਏ ਤੇ ਦੋ ਡੰਪ ਟਰੱਕ ਲੋਡਣੇ ਚੜਾ ਲਏ ਉਹਦੇ ਵਿੱਚ, ਔਰ ਮੋਹਰੇ ਲਾਤੀ, ਪਿੱਛੇ ਹੋਰ ਕਾਰਾਂ ਲਾਤੀਆਂ ਭਰਾਵਾਂ, ਉੱਥੇ ਡਰ ਲੱਗੇ ਕਿਉਂਕਿ ਪਾਣੀ ਚ ਕਦੇ ਬੜੇ ਨੀ ਇੰਨੇ ਭਾਰੇ ਚ, ਤੇ ਉਹਦੇ ਥੱਲੇ ਦੀ ਵੀ ਰਸਤਾ ਹੈਗਾ ਆ, ਉਹ ਵੀ ਬਾਦਰਸ ਤੋਂ ਰਾਈਡ ਮਾਰ ਕੇ ਕੁਈਨ ਸਕੁਏਅਰ ਸਟਰੀਟ ਮੇ ਵੀ ਬਣਦੀ ਆ, ਤੇ ਉਧਰ ਨੂੰ ਤੇ ਉਹ ਸਾਹਮਣੇ ਮੋਹਰੇ ਏਅਰਪੋਰਟ ਹੀ ਆ।
0: ਬਿਲਕੁਲ ਬਿਲਕੁਲ ਬਿਲਕੁਲ,
3: ਤੇ ਉਹ ਮੈਂ ਤਾਂ ਸੀਗਾ ਦੱਸਾਂ ਸੀਗਾ ਉਹ ਲੋਡਡ ਟਰੱਕ ਬਾੜਤੇ, ਸਾਨੂੰ ਆਵਾ ਡਰ ਲੱਗੇ ਉਹਦੇ ਵਿੱਚ ਵੀ ਪਾਣੀ ਚ ਕਦੇ ਬੜੇ ਨੀ ਹੈ,
0: ਤਾਂ ਜਦ ਆਪਾਂ ਵਿਕਟੋਰੀਆ ਨੂੰ ਜਾਂਦੇ ਹਾਂ ਨਾ ਬੀਸੀ ਤੋਂ ਉਧਰੋਂ ਸਰੀ ਤੋਂ ਜਾਂ ਵੈਨਕੂਵਰ ਉਧਰੋਂ ਵਿਕਟੋਰੀਆ ਜਾਣ ਲਈ ਵੀ ਫੈਰੀਆਂ ਜਾਂਦੀਆਂ, ਇੱਦਾਂ ਟਰੱਕ ਟਰੁੱਕ ਸਾਰੇ ਬਣ ਲੈਂਦੇ, ਬਹੁਤ ਵੱਡੇ ਵੱਡੇ ਫੈਰੀਆਂ ਉਹ,
3: ਜਿਹੜੀ ਪਹਿਲਾਂ ਜਰਮਨ ਤੋਂ ਫਰਾਂਸ ਤੋਂ ਇੰਗਲੈਂਡ ਨੂੰ ਸਾਰੇ ਉੱਚੇ ਜਾਂਦੇ ਹੁੰਦੇ ਸੀ, ਉਹਦਾ ਬਾਅਦ ਚ ਇਹਨਾਂ ਨੇ ਉਹ ਸਮੁੰਦਰ ਚੋਂ ਰਸਤਾ ਬਣਾਇਆ ਫਰਾਂਸ ਤੋਂ ਇੰਗਲੈਂਡ ਤੱਕ। ਪਹਿਲਾਂ ਸਾਰੇ ਜਨਤਾ ਉਹ ਜਿੰਨੇ ਟ੍ਰੇਲਰ ਟ੍ਰੋਲਰ ਹੁੰਦੇ ਸੀ ਉਹ ਸ਼ਿਪ ਚ ਜਾਂਦੇ ਹੁੰਦੇ ਸੀ।
0: ਸਹੀ ਗੱਲ, ਚਲੋ
3: ਓਕੇ ਭਾਜੀ,
0: ਥੈਂਕ ਯੂ ਭਾਈ, ਥੈਂਕ ਯੂ ਪਰਮਿੰਦਰ ਜੀ। ਪਟਿਆਲਾ ਚ ਜਿਹੜੇ ਅਪ੍ਰੈਂਟਿਸ਼ਿਪ ਲਾਈਨਮੈਨਾਂ ਦਾ ਸੰਘਰਸ਼ ਹੋਰ ਮੱਕ ਗਿਆ, ਕੀ ਹੋ ਗਿਆ ਉਹਨਾਂ ਨੂੰ?
4: ਬਿਲਕੁਲ, ਪਟਿਆਲਾ ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਜੀ ਅਪ੍ਰੈਂਟਿਸਸ਼ਿਪ ਲਾਈਨਮੈਨਾਂ ਦਾ, ਉਹਦੇ ਤੇ ਕਿਵੇਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਛਲੀਆਂ ਵਾਂਗ ਕੁੱਟਿਆ ਸੀ ਕਿ ਜਿੱਦਾਂ ਛਲੀਆਂ ਕੁੱਟੀ ਦੀਆਂ, ਤੇ ਉਸ ਤੋਂ ਬਾਅਦ ਲਗਾਤਾਰ ਇਹ ਪ੍ਰੋਟੈਸਟ ਚੱਲਿਆ, ਹਾਲਾਂਕਿ ਪੱਕਾ ਮੋਰਚਾ ਉਹਨਾਂ ਦਾ ਉੱਥੇ ਲੱਗਿਆ, ਮਨਵਤ ਵੀ ਜਾਰੀ ਆ। ਔਰ ਬੀਤੇ ਕੱਲ ਇਸ ਮਾਮਲੇ 'ਚ ਇੱਕ ਹੋਰ ਜਿਹੜੀ ਅਪਡੇਟ ਆਈ ਸੀ ਕਿ ਇਹ ਜਿਹੜੇ ਨੌਕਰੀ ਲਈ ਸੰਘਰਸ਼ ਕਰ ਰਹੇ ਨੇ ਲਾਈਨਮੈਨ, ਇਹ ਉੱਥੇ ਦੇ ਬਿਜਲੀ ਬੋਰਡ ਦੇ ਟਾਵਰ ਦੇ ਉੱਪਰ ਚੜ੍ਹ ਗਏ ਸੀ, ਸੋ ਉਹਨਾਂ ਨੂੰ ਲਾਉਣ ਦੇ ਲਈ ਜਾਂ ਪੱਕਾ ਮੋਰਚਾ ਹਟਾਉਣ ਦੇ ਲਈ, ਜਿੱਥੇ ਪਟਿਆਲਾ ਪੁਲਿਸ ਹੁਣ ਡੰਡੇ ਸੋਟੇ ਲੈ ਕੇ ਫਿਰ ਤਿਆਰ ਆ, ਉੱਥੇ ਸਿਆਸੀ ਰੰਗ ਵੀ ਇਹ 'ਚ ਦੇਖਣ ਨੂੰ ਮਿਲਿਆ। ਰਾਜਾ ਵੜਿੰਗ ਖੁਦ ਚੜ ਗਏ ਨੇ ਬਿਜਲੀ ਦੇ ਟਾਵਰ ਦੇ ਉੱਪਰ, ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਧੀ ਜਿਹੜੀ ਭਾਜਪਾ ਦੀ ਆਗੂ ਆ ਜੈਇੰਦਰ ਕੌਰ, ਉਹ ਵੀ ਮੌਕੇ ਤੇ ਪਹੁੰਚੇ ਨੇ। ਇੱਕ ਵਾਰ ਫਿਰ ਮੈਨੂੰ ਲੱਗਦਾ ਆਹਮੋ ਸਾਹਮਣਾ ਹੋਣ ਵਾਲਾ, ਦੇਖਦੇ ਹਾਂ ਕਿ ਹੁਣ ਪਿਛਲੇ ਵਾਲਾ ਸੀਨ ਦੁਹਰਾਇਆ ਜਾਊਗਾ ਜਾਂ ਪੁਲਿਸ ਜਿਹੜੀ ਥੋੜਾ ਜਿਹਾ ਬਚਾਅ ਕਰੂਗੀ, ਕਿਉਂਕਿ ਉਸ ਮਾਮਲੇ ਨੂੰ ਲੈ ਕੇ ਕਾਫੀ ਜਿਹੜੀ ਆ ਪੰਜਾਬ ਪੁਲਿਸ ਤੇ ਭਗਵੰਤ ਮਾਨ ਸਰਕਾਰ ਦੀ ਕਾਫੀ ਨਿਖੇਧੀ ਹੋ ਗਈ ਸੀ ਕਿ ਇਹ ਕੀ ਤਰੀਕਾ ਆ ਕਿਸੇ ਸੰਘਰਸ਼ਸ਼ੀਲ ਨੌਜਵਾਨਾਂ ਨਾਲ ਡੀਲ ਕਰਨ ਦਾ ਜੀ।
5: शादी दी मूवी बनवाउन ले या रिंग सेरेमनी ले वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट करन ले याद रखो देसी सिनेमैटिक फिल्म्स अपने हाई एंड इक्विपमेंट्स ते क्रिएटिव आइडियाज नाल बेस्ट रिजल्ट प्रोवाइड कर देने बुकिंग ले आज ही कॉल करो जगदीश सिंह नो 416-930-1251
6: नाले चोपड़िया नाले दो दो
7: आहो जी मेनू भी पता नाले ग्रोसरी नाले वधिया खाना यानी दाना मंडी जिथे हर तरह दी इंडियन ग्रोसरी दाला मसाले पिकल्स चौल चाह पत्ती फ्रेश फ्रूट्स एंड वेजिटेबल्स
6: डेयरी प्रोडक्ट्स स्नैक्स फ्रेश चिकन बीफ गोट मीट सब कुछ मिलूगा इना दे रेस्टोरेंट विच तुसी परांठे चना भटूरा वेज थाली वेज बिरयानी बटर चिकन विद नान दा स्वाद लो
7: एक बार आओगे फिर बार-बार आओगे
6: अनबीटेबल प्राइसेस सेल ऑल टाइम दाना मंडी 1729 Queen Street, East Brampton, Major Intersection, Queen and Bramley.
7: Call Gagan or Gurinder at 905-286-9257.
8: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
9: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
5: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
8: 416-717-2929
5: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
0: ਦਸ ਤਰੇੜ ਤੋਂ ਪਰਮਾਣੂ ਦਾ ਮੈਸੇਜ ਆਇਆ ਕਹਿੰਦੇ ਸੁਣਦੇ ਪਏ ਆ ਵੀਰ ਜੀ ਤੁਹਾਡਾ ਪ੍ਰੋਗਰਾਮ ਥੈਂਕ ਯੂ ਵੀਰ ਜੀ ਮਿਲਟਨ ਤੋਂ ਬਿਲਕੁਲ ਮੈਂ ਜਿਨ੍ਹਾਂ ਦੀ ਪਹਿਲਾਂ ਗੱਲ ਕਰਕੇ ਡਿਆ ਥੈਂਕ ਯੂ ਭੈਣ ਜੀ ਥੈਂਕ ਯੂ ਸੋ ਮਚ ਸਨਾਮ ਭਾਅ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਤੁਹਾਡੇ ਵੱਲੋਂ ਵੀ ਅਤੇ 3778 ਤੋਂ ਵੀ ਭਾਅ ਜੀ ਦਾ ਮੈਸੇਜ ਆ ਗਿਆ ਵਾਹਿਗੁਰੂ ਜੀ ਖਾਲਸਾ ਕਹਿੰਦੇ ਭਾਅ ਜੀ ਫਤਿਹ ਥੈਂਕ ਯੂ 8520 ਤੋਂ ਵੀ ਫੁੱਲਾਂ ਦਾ ਗੁਲਦਸਤਾ ਹੀ ਆ ਥੈਂਕ ਯੂ ਅਤੇ ਪਰਮਿੰਦਰ ਜੀ ਮਿੰਟ ਇੱਕੇ ਆ ਹੈਡਲਾਈਨ ਜੇ ਕਰ ਲਓ ਫਿਰ ਹੁਣ ਤਾਂ ਨਿਬੜ ਗਿਆ ਕੰਮ ਮੈਂ ਕਹਿੰਦਾ
4: ਜੀ ਹੈਡਲਾਈਨ ਟਕਸਾਲ ਦੀ ਸਟੇਜ ਉੱਤੇ ਆਰਐਸਐਸ ਦੀ ਐਂਟਰੀ ਨੇ ਹਲਾਈ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀ ਸਿਆਸਤ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੰਮਾ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਲਈ ਸਥਿਤੀ ਕਸੂਤੀ ਬਣੀ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਗਿਰੀਸ਼ ਮਹਾਜਨ ਨੇ ਆਪਰੇਸ਼ਨ ਬਲੂ ਸਟਾਰ ਨੂੰ ਦੱਸਿਆ ਸੀ ਫੌਜੀ ਹਮਲਾ ਆਪਰੇਸ਼ਨ ਦੌਰਾਨ ਮਾਰੇ ਗਏ ਸਿੰਘਾਂ ਨੂੰ ਮੰਨਿਆ ਸ਼ਹੀਦ ਜੈ ਹਿੰਦ ਬੋਲ ਕੇ ਖਤਮ ਕੀਤਾ ਸੀ ਭਾਸ਼ਣ ਗਿਰੀਸ਼ ਮਹਾਜਨ ਦੇ ਬਿਆਨਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਿੱਜੀ ਕਹਿ ਕੇ ਪੱਲਾ ਝਾੜਿਆ ਬ੍ਰੇਕਿੰਗ ਨਿਊਜ਼ ਕਾਂਗਰਸ ਚ ਵੱਡੀ ਹਲਚਲ ਦੇਸ਼ ਭਰ ਦੇ ਸਾਰੇ ਸੂਬਿਆਂ ਦੇ ਕਾਂਗਰਸ ਪ੍ਰਧਾਨ ਤੇ ਇੰਚਾਰਜ ਦਿੱਲੀ ਤਲਬ ਲਾਗੂ ਹੋਵੇਗਾ ਰਾਹੁਲ ਗਾਂਧੀ ਦਾ ਮੈਗਾ ਪਲਾਨ ਭਲਕੇ ਹੋਵੇਗੀ ਵਿਆਪਕ ਚਰਚਾ ਪੰਜਾਬ ਸਮੇਤ ਉੱਤਰੀ ਭਾਰਤ ਭਿਆਨਕ ਗਰਮੀ ਦੀ ਲਪੇਟ ਚ ਪੰਜਾਬ ਚ ਤਾਪਮਾਨ 47 ਡਿਗਰੀ ਨੇੜੇ ਪਹੁੰਚਾ ਬਠਿੰਡਾ ਚ 46.8 ਡਿਗਰੀ ਸੈਲਸੀਅਸ ਨਾਲ ਅਸਮਾਨੋਂ ਵਰੀ ਅੱਗ ਪਰਿਵਾਰਵਾਦ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦਾ ਮੁੰਡਾ ਮੋਹਾਲੀ ਦਾ ਬਣਿਆ ਮੇਅਰ ਬਟਾਲਾ ਚ ਸਰਪੰਚ ਉੱਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ ਗੰਭੀਰ ਜ਼ਖਮੀ ਇਸੇ ਤਰ੍ਹਾਂ ਬਟਾਲਾ ਚ ਹਸਪਤਾਲ ਦੇ ਗੇਟ ਉੱਤੇ ਫਾਇਰਿੰਗ ਨਰਸ ਜ਼ਖਮੀ
0: ਥੈਂਕ ਯੂ ਸੋ ਮਚ ਜੁੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ ਬਹੁਤ ਬਹੁਤ ਥੈਂਕ ਯੂ ਬਿਲਕੁਲ ਜੀ ਤੁਸੀਂ ਹੋਰਨਬਿਲ ਇੰਸ਼ੋਰੈਂਸ ਬ੍ਰੋਕਰ ਨਾਲ ਸੰਪਰਕ ਕਰ ਲਿਓ ਰਮਨਦੀਪ ਹੋਣਾ ਨਾ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਸੁਪਰਵਿਜ਼ਨ ਆਰਈਐਸਪੀ ਕੋਈ ਵੀ ਕਰਾਉਣੀ ਆ ਅਤੇ ਰਮਨਦੀਪ ਹੋਣਾ ਨਾਲ ਕਰ ਲਿਓ ਸੰਪਰਕ ਜਾਂ ਤੁਸੀਂ ਉਹਨਾਂ ਦੀ ਬ੍ਰੋਕਰੇਜ ਨੂੰ ਜੁਆਇਨ ਕਰਨਾ ਚਾਹੁੰਦੇ ਹੋ 647-237-23 'ਤੇ ਸੰਪਰਕ ਕਰ ਲਿਓ 200 ਬਿਲਕਾਂਸਰ ਰੋਡ ਯੂਨਿਟ ਨੰਬਰ 7 'ਤੇ ਸੰਪਰਕ ਹੋ ਸਕਦਾ 647-237-3123 ਅੰਪਲਾਈਸ ਟੂ ਫਿਕਸ ਵਾਲਿਆਂ ਨਾਲ ਸੰਪਰਕ ਕਰ ਲਓ ਘਰ ਦੇ ਵਿੱਚ ਜਿਹੜਾ ਰਿਪੇਅਰ ਹੋਣੇ ਵਾਲਾ ਤੁਹਾਡੇ ਫਰਿੱਜ ਡਿਸ਼ ਵਾਸ਼ਰ ਕੋਈ ਵੀ ਚੁੱਲ੍ਹਾ ਚੁੱਲ੍ਹਾ ਅਤੇ ਉਹਦੇ ਲਈ ਤੁਸੀਂ ਹਰਿੰਦਰ ਬਾਈ ਜੀ 647-447-1470 ਅਤੇ ਸੰਪਰਕ ਹੋ ਸਕਦਾ ਨਾਭੇਰ ਕੌਂਪੜ ਤੋਂ ਸੰਧੂ ਸਾਹਿਬ 647-706-6640 ਅਤੇ ਨਾਲ ਦੀ ਨਾਲ ਜੰਗ ਸਟੀਲ ਫੋਰ ਤਾਂ ਤੁਸੀਂ ਜੇ ਪਿੱਕੇ ਹਜੇ ਤੱਕ ਨਹੀਂ ਲਏ ਤਾਂ ਬਹੁਤ ਤੁਸੀਂ ਘਾਟਾ ਖਾਧਾ ਅਤੇ F-150 ਪਿੱਕਾ ਚੱਕ ਲਓ ਅਤੇ ਫਿਰ ਨਾਲੇ ਡਿਲੀਵਰੀਆਂ ਕਰੀ ਜਾਓ ਅਤੇ ਨਾਲੇ ਫਿਰ ਭਾਈ ਇੰਜੋਏ ਕਰੀ ਜਾਓ ਗਾਣੇ ਗੁਣੇ ਲਾ ਕੇ ਰੇਡੀਓ ਰੂਡੀਓ ਲਾ ਕੇ 416-704-4940 ਦੇ ਬਨੀਤ ਜੀ ਨਾਲ ਉੱਥੇ ਸੰਪਰਕ ਕੀਤਾ ਜਾ ਸਕਦਾ ਗਰਾਜ ਡੋਰ ਰਿਪੇਅਰ ਤੁਸੀਂ ਕਰਾਉਣੀ ਚਾਹੁੰਦੇ ਹੋ ਸਨੀ ਬਾਈ ਨਾਲ ਸੰਪਰਕ ਕਰ ਲਿਓ 647-470-1242 ਜੇ ਤੁਸੀਂ ਘਾਹ ਕੱਟਣ ਵਾਲੀ ਮਸ਼ੀਨ ਲੈਣੀ ਚਾਹੁੰਦੇ ਹੋ ਜਾਂ ਸਨੋਰ ਮੂਵਲ ਲੈਣਾ ਚਾਹੁੰਦੇ ਹੋ ਅਤੇ ਫਿਰ ਲਖਵਿੰਦ ਆਪਣੇ ਸੁਖਜਿੰਦਰ ਬਰਾੜ ਸਾਹਿਬ 647-402-2341 'ਤੇ ਸੰਪਰਕ ਕਰ ਲਿਓ ਤਵਾ ਕਿਚਨ 'ਤੇ 50 ਸਨੀਵੈਲ ਗੇਟ 'ਤੇ ਚੱਲ ਜਾਓ 905-790-1699 'ਤੇ ਆਪਾਂ ਨੂੰ ਦੋ ਇੱਥੇ ਜਾਂਚ ਤਾਂ ਵਾਧਾ ਘਾਟਾ ਬੋਲਿਆ ਗਿਆ ਕਰ ਦਿਓ ਮਾਫ ਤੁਹਾਡੇ ਵਿਚਾਰ ਨਾਲ ਸਾਡੇ ਵਿਚਾਰ ਨਾਲ 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਜ਼ਰੂਰ ਨਹੀਂ ਬੁਲਾਈਏ ਫਤਿਹ ਆਪਣੇ ਤੋਂ ਬਾਅਦ ਸ਼ੰਮੀ ਪੱਠਲ ਲੈ ਕੇ ਪ੍ਰੋਗਰਾਮ ਹਾਜ਼ਰ ਦੋ ਜਾਂਚ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
10: This is AM 530 CHIT Monticello AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਥਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਇਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 905-459-5533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਜੀ ਹਾਂ ਦੋਸਤੋ ਹੁਣ ਸਾਡੇ ਨਾਲ ਰਸ਼ਮੀਤ ਕੌਰ ਜੀ ਜੋ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ ਸੋ ਰਸ਼ਮੀਤ ਜੀ ਹੁਣਾਂ ਦੇ ਨਾਲ ਮੋਰਗੇਜ ਬਾਬਤ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਐਕਸਪਰਟ ਐਡਵਾਈਸ ਲੈਣੀ ਹੈ ਤੇ ਨੰਬਰ 6475399 ਤੇ ਰਸ਼ਮੀਤ ਕੌਰ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਰਸ਼ਮੀਤ ਜੀ ਪਹਿਲਾਂ ਤਾਂ ਵੈਲਕਮ ਜੀ ਇਹਨੂੰ ਗੁੱਡ ਮਾਰਨਿੰਗ ਜੀ
5: ਬਹੁਤ ਬਹੁਤ ਧੰਨਵਾਦ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
4: ਵੈਰੀ ਗੁੱਡ ਰਸ਼ਮੀ ਜੀ ਇਸ ਵਕਤ ਸਾਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਸੈਲਫ ਇੰਪਲੋਇਡ ਜਿਹੜੇ ਨੇ ਉਹ ਸੁਣਦੇ ਨੇ ਸ਼ਾਇਦ ਉਹ ਟਰੱਕਿੰਗ ਦੇ ਵਿੱਚ ਭਾਵੇਂ ਗੱਲ ਕਰ ਲਈਏ ਉਬਰ ਦੇ ਵਿੱਚ ਗੱਲ ਕਰ ਲਈਏ ਜਾਂ ਫਿਰ ਆਪਾਂ ਟੈਕਸੀ ਜੇ ਕਈ ਸਾਡੇ ਜਿਹੜੇ ਵੀਰ ਭੈਣ ਚਲਾ ਰਹੇ ਨੇ ਸੋ ਗੱਲ ਕੀ ਹੈ ਸੈਲਫ ਇੰਪਲੋਇਡ ਹੈ ਜਿਹੜੇ ਬਹੁਤ ਵੱਡੀ ਤਾਦਾਦ ਦੇ ਵਿੱਚ ਪ੍ਰੋਗਰਾਮ ਨੂੰ ਸੁਣਦੇ ਨੇ ਅੱਜ ਉਹਨਾਂ ਵਾਸਤੇ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ ਕਈ ਵਾਰ ਦੇਖੋ ਇਨਕਮ ਤਾਂ ਬਹੁਤ ਆਉਂਦੀ ਹੈ ਹਾਂਜੀ ਪਰ ਉਹ ਜਿਹੜੀ ਇਨਕਮ ਹੈ ਵੈਰੀਫਾਈ ਕਈ ਵਾਰ ਨਹੀਂ ਹੁੰਦੀ ਹੈ ਸੋ ਸੈਲਫ ਇੰਪਲੋਈ ਵਾਸਤੇ ਕੋਈ ਇਹੋ ਜਿਹਾ ਪ੍ਰੋਗਰਾਮ ਹੈਗਾ ਆ ਜਿਹੜਾ ਉਹਨਾਂ ਨੂੰ ਉਸ ਇਨਕਮ ਤੇ ਕੁਆਲੀਫਾਈ ਕਰ ਸਕੇ
5: ਬਿਲਕੁਲ ਜੀ ਸ਼ਮੀ ਜੀ ਦੇਖੋ ਇਹਦੇ ਵਿੱਚ ਵੀ ਬਹੁਤ ਸਾਰੀਆਂ ਆਪਸ਼ਨਸ ਹੋ ਸਕਦੀਆਂ ਨੇ ਹੁਣ ਜਿੱਦਾਂ ਤੁਸੀਂ ਕਿਹਾ ਕਿ ਵੈਰੀਫਾਈ ਨਹੀਂ ਹੋ ਸਕਦੀ ਇਨਕਮ ਇੱਕ ਤੇ ਆ ਗਈ ਇਨਕਮ ਪਹਿਲੀ ਆਪਸ਼ਨ ਆ ਗਈ ਕਿ ਮੇਰੀ ਨੋਟਿਸ ਆਫ ਅਸੈਸਮੈਂਟ ਦੀ ਇਨਕਮ
4: ਠੀਕ
5: ਹੈ ਬਟ ਐਟ ਦ ਸੇਮ ਟਾਈਮ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਅਸੀਂ ਵੀ ਮੈਂ ਖੁਦ ਸੈਲਫ ਇੰਪਲੋਇਡ ਆ ਕੀ ਹੁੰਦਾ ਹੈਗਾ ਕਿ ਸਾਡੇ ਕੀ ਬਿਜ਼ਨਸ ਇਨਕਮ ਇੱਕ ਹੁੰਦੀ ਹੈ ਬਟ ਖਰਚੇ ਡਿਡਕਸ਼ਨਸ ਦਿਖਾ ਕੇ ਲਾਈਨ 150 ਦੀ ਜਿਹੜੀ ਪਰਸਨਲ ਇਨਕਮ ਹੈ ਉਹ ਘੱਟ ਕੇ ਰਹਿ ਜਾਂਦੀ ਹੈਗੀ ਹੈ ਹੁਣ ਉਸ ਵੇਲੇ ਅਗਰ ਮੈਂ ਕੁਆਲੀਫਾਈ ਨਹੀਂ ਕਰਦੀ ਫਿਰ ਕੀ ਆਪਸ਼ਨਸ ਨੇ ਫਿਰ ਕੀ ਹੈਗਾ ਮੇਰੇ ਕੋਲ ਆ ਜਾਂਦੇ ਸਟੇਟਡ ਇਨਕਮ ਪ੍ਰੋਗਰਾਮ ਜਿਹਦੇ ਵਿੱਚ ਕੀ ਹੈਗਾ ਕਿ ਕਲਾਇੰਟ ਦੀ ਅਸੀਂ ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਕੁਆਲੀਫਾਈ ਕਰ ਸਕਦੇ ਹੈਗੇ ਆ ਸੋ ਜਿੱਦਾਂ ਤੁਸੀਂ ਅਗਰ ਕਾਰਪੋਰੇਸ਼ਨ ਖੁਲਾਈ ਹੋਈ ਹੈ ਮਾਸਟਰ ਬਿਜ਼ਨਸ ਲਾਇਸੈਂਸ ਹੈ ਸੋਲ ਪ੍ਰੋਪਰਾਈਟਰਸ਼ਿਪ ਹੈਗੀ ਹੈ ਤੇ ਆਪਣਾ ਬਿਜ਼ਨਸ ਅਕਾਊਂਟ ਹੈ ਵੱਖਰਾ ਉਸ ਬਿਜ਼ਨਸ ਅਕਾਊਂਟ ਚ ਅਗਰ ਪੈਸੇ ਜਮਾ ਹੋ ਰਹੇ ਨੇ ਜਿੱਦਾਂ ਤੁਸੀਂ ਐਗਜ਼ਾਮਪਲ ਦਿੱਤੀ ਕਿ ਅਗਰ ਟਰੱਕ ਡਰਾਈਵਰ ਹੈ ਬਹੁਤ ਕਾਮਨ ਹੁੰਦਾ ਹੈ ਕਿ ਸਾਡੇ ਕੋਲ ਕਾਰਪੋਰੇਸ਼ਨ ਵੀ ਹੈ ਤੇ ਮੇਰੇ ਬਿਜ਼ਨਸ ਅਕਾਊਂਟ ਵਿੱਚ ਪੈਸੇ ਆ ਰਹੇ ਨੇ ਸੋ ਉਹ ਵੀ ਬਹੁਤ ਈਜ਼ੀ ਹੈਗਾ ਕਿ ਅਸੀਂ ਉਹਨੂੰ ਪ੍ਰੂਵ ਕਰ ਸਕਦੇ ਹਾਂ ਉਸ ਇਨਕਮ ਨੂੰ ਤੇ ਉਸ ਇਨਕਮ ਦੇ ਹਿਸਾਬ ਦੇ ਨਾਲ ਮਤਲਬ ਕਿ ਬਿਜ਼ਨਸ ਇਨਕਮ ਦੇ ਨਾ ਕਿ ਲਾਈਨ 150 ਦੇ ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ ਅਸੀਂ ਕਲਾਇੰਟ ਨੂੰ ਜਿਹੜਾ ਹੈਗਾ ਕੁਆਲੀਫਾਈ ਕਰ ਸਕਦੇ ਹੈਗੇ ਆ ਮੋਰਗੇਜ ਵਾਸਤੇ ਤੀਜੀ ਕੈਟੇਗਰੀ ਆ ਜਾਂਦੀ ਹੈਗੀ ਹੈ ਜੀ ਜਿੱਥੇ ਬਿਲਕੁਲ ਵੀ ਇਨਕਮ ਵੈਰੀਫਾਈ ਨਹੀਂ ਹੋ ਸਕਦੀ ਕਿਉਂਕਿ ਕੈਸ਼ ਤੇ ਕੰਮ ਹੋ ਰਿਹਾ ਹੈਗਾ ਉਹ ਐਗਜ਼ਾਮਪਲ ਹੋ ਗਈ ਜੀ ਜਿੱਦਾਂ ਕਿ ਆਪਣਾ ਕਹਿ ਲਓ ਤੁਸੀਂ ਕੰਸਟਰਕਸ਼ਨ ਵਰਕਰ ਜੇ ਅਸੀਂ ਕੰਸਟਰਕਸ਼ਨ ਵਿੱਚ ਹੈਗੇ ਆ ਤੇ ਨਹੀਂ ਤਾਂ ਕੈਸ਼ ਚੈੱਕ ਲੈ ਰਹੇ ਹੈਗੇ ਆ ਤੇ ਆਪਣਾ ਜਿਹੜਾ ਹੈਗਾ ਬਿਜ਼ਨਸ ਅਕਾਊਂਟ ਚ ਕੁਛ ਨਹੀਂ ਪਾ ਰਹੇ ਪਰਸਨਲ ਅਕਾਊਂਟ ਚ ਹੀ ਲਈ ਜਾ ਰਹੇ ਆ ਚੈੱਕ ਜਾਂ ਈ ਟ੍ਰਾਂਸਫਰ ਤੇ ਉਸ ਵੇਲੇ ਕੀ ਹੈਗਾ ਉਹੋ ਜੇ ਕਲਾਇੰਟ ਵਾਸਤੇ ਵੀ ਪ੍ਰਾਈਵੇਟ ਤੋਂ ਪਹਿਲਾਂ ਇੱਕ ਆਪਸ਼ਨ ਬਣ ਸਕਦੀ ਹੈਗੀ ਹੈ ਬੀ ਲੈਂਡਰ ਦੀ ਬੀ ਲੈਂਡਰ ਕੀ ਹੁੰਦੇ ਨੇ ਕ੍ਰੈਡਿਟ ਯੂਨੀਅਨ ਟਰੱਸਟ ਕੰਪਨੀਜ਼ ਬਟ ਉਹਨਾਂ ਕਲਾਇੰਟਸ ਵਾਸਤੇ ਇੱਕ ਚੀਜ਼ ਧਿਆਨ ਰੱਖਣੀ ਹੈ ਅਸੀਂ ਕਿ ਸਾਡਾ ਬਿਜ਼ਨਸ ਰਜਿਸਟਰ ਜ਼ਰੂਰ ਹੋਣਾ ਚਾਹੀਦਾ ਭਾਵੇਂ ਸਾਡੇ ਅਕਾਊਂਟ ਵਿੱਚ ਪੈਸੇ ਨਹੀਂ ਜਾ ਰਹੇ ਬਟ ਅਗਰ ਮੈਂ ਪ੍ਰੂਵ ਕਰ ਸਕਾਂ ਕਿ ਬਿਜ਼ਨਸ ਰਜਿਸਟਰਡ ਹੈ ਉਸ ਦੇ ਨਾਲ ਨਾਲ ਅਗਰ ਮੇਰੇ ਘਰ ਚ ਜਿਵੇਂ ਮੈਂ ਸਪੋਜ਼ ਰੀਫਾਈਨਾਂਸ ਕਰਨਾ ਹੈਗਾ ਮੇਰੇ ਘਰ ਚ ਐਕੁਇਟੀ ਹੈ ਐਕੁਇਟੀ ਇੰਨੀ ਕਿ ਮੈਂ 65% ਤੱਕ ਹੀ ਲੋਨ ਲੈ ਰਹੀ ਹਾਂ 35% ਡਾਊਨ ਰੱਖ ਰਹੀ ਹਾਂ ਤਾਂ ਵੀ ਜਿਹੜਾ ਹੈਗਾ ਰੈਗੂਲੇਟਡ ਬੈਂਕ ਦੇ ਨਾਲ ਮੋਰਗੇਜ ਹੋ ਸਕਦੀ ਹੈਗੀ ਹੈ ਸੋ ਪ੍ਰਾਈਵੇਟ ਜਾਣ ਤੋਂ ਪਹਿਲਾਂ ਉਹ ਜੀ ਆਪਸ਼ਨ ਵੀ ਬਣ ਸਕਦੀ ਹੈ ਈਵਨ ਇਫ ਮੇਰੇ ਬਿਜ਼ਨਸ ਅਕਾਊਂਟ ਚ ਕੋਈ ਪੈਸਾ ਨਹੀਂ ਹੈ ਬਟ ਮੇਰੇ ਘਰ ਚ ਇਨਫ ਐਕੁਇਟੀ ਹੈ ਸੋ ਇਹੋ ਜਿਹੇ ਕੀ ਹੈ ਸ਼ਮੀ ਜੀ ਬਹੁਤ ਸਾਰੇ ਪ੍ਰੋਡਕਟ ਹੁੰਦੇ ਨੇ ਸਾਡੇ ਕੋਲ ਐਜ਼ ਅ ਮੋਰਗੇਜ ਬ੍ਰੋਕਰ ਕਿਉਂਕਿ ਅਸੀਂ ਐਜ਼ ਅ ਬ੍ਰੋਕਰ ਜਿਹੜਾ ਹੈਗਾ ਮਾਰਕੀਟ ਵਿੱਚ ਜਿੰਨੇ ਲੈਂਡਰਸ ਹੈਗੇ ਨੇ ਉਹਨਾਂ ਨਾਲ ਅਸੀਂ ਕੰਮ ਕਰ ਸਕਦੇ ਹੈਗੇ ਆ ਅਗਰ ਉਹ ਬ੍ਰੋਕਰ ਚੈਨਲ ਦੇ ਨਾਲ ਕੰਮ ਕਰਦੇ ਨੇ ਜਿਹੜੇ ਕਿ ਕਈ ਵਾਰ ਆਮ ਬੰਦੇ ਨੂੰ ਨਹੀਂ ਪਤਾ ਲੱਗਦੇ ਸੋ ਹਮੇਸ਼ਾ ਕਹਿੰਦੀ ਹਾਂ ਜੀ ਇਸ ਗੱਲ ਨੂੰ ਕਿ ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475399499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
4: ਜੀ ਬਹੁਤ ਬਹੁਤ ਧੰਨਵਾਦ ਰਸ਼ਮੀਤ ਜੀ, ਥੈਂਕ ਯੂ ਜੀ।

0: ਜੀਆ ਵੈਰੀ ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਵੈਡਨਸਡੇ। ਬੁੱਧਵਾਰ ਦੀ ਇਸ ਸੋਹਣੀ ਜੀ ਸਵੇਰ ਦੇ ਵਿੱਚ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਭੱਠਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਨਿੱਘਾ ਸਵਾਗਤ ਹੈ। 6 ਵਜੇ ਤੱਕ ਤੁਹਾਡੀ ਸਾਡੇ ਨਾਲ ਸਾਥ ਰਹੇਗਾ, ਜਿਹਦੇ ਵਿੱਚ ਖੂਬ ਹੁਣ ਤੱਕ ਦੀਆਂ ਜਿਹੜੀਆਂ ਤਾਜ਼ਾ ਤਰੀਨ ਖਬਰਾਂ ਉਹ ਤੁਹਾਡੇ ਨਾਲ ਅਪਡੇਟਸ ਆ ਉਹ ਸ਼ੇਅਰ ਕਰਾਂਗੇ, ਅਤੇ ਨਾਲ ਦੀ ਨਾਲ ਇੱਕ ਦੋ ਸਟੋਰੀਜ਼ ਆ ਉਹ ਕਵਰ ਕਰਾਂਗੇ, ਉਹਨਾਂ 'ਤੇ ਗੱਲਬਾਤ ਵੀ ਹੈ ਜਿਹੜਾ ਤੁਹਾਡੇ ਨਾਲ ਕਰਾਂਗੇ। ਸੋ ਤੁਸੀਂ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ, ਕੋਈ ਤੁਹਾਡੇ ਤੱਕ ਨਿਊਜ਼ ਵਿਊਜ਼ ਹੈ ਜਾਂ ਕੋਈ ਹੋਰ ਖਬਰਸਾਰ ਹੈ ਤੁਸੀਂ ਚਾਹੁੰਦੇ ਹੋ ਉਸ ਦੀ ਸਾਂਝ ਪਾਉਣਾ ਚਾਹੁੰਦੇ ਹੋ, ਸਾਰਿਆਂ ਨੂੰ ਅਪਡੇਟ ਦੇਣਾ ਚਾਹੁੰਦੇ ਹੋ, ਤੇ ਮੋਰ ਦੈਨ ਵੈਲਕਮ ਹੈ। ਸਟੂਡੀਓ ਦੇ ਵਿੱਚ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ 905-673-3337 9056733337 ਤੇ ਤੁਸੀਂ ਕਾਲ ਕਰ ਸਕਦੇ ਹੋ। ਬਾਕੀ ਸਾਨੂੰ ਆ ਜਿਹੜਾ ਐਪ ਰਾਹੀਂ ਤੁਸੀਂ ਸੁਣ ਸਕਦੇ ਹੋ, ਪੰਜਾਬੀ ਲਹਿਰਾ ਸਿੰਪਲ ਰੇਡੀਓ ਜਾਂ ਆਈ ਹਰਟ ਰੇਡੀਓ, ਜਾਂ ਫਿਰ ਡਾਇਲ ਟੂ ਲਿਸਨ ਕਰਕੇ ਸੁਣਿਆ ਜਾ ਸਕਦਾ ਜਿੱਥੇ ਤੁਹਾਨੂੰ ਲੱਗਦਾ ਗੱਡੀਆਂ ਦੇ ਵਿੱਚ ਲੱਗਾ ਹੋਇਆ ਰੇਡੀਓ ਸੈੱਟ ਡਿਸਟਰਬੈਂਸ ਦੇ ਰਿਹਾ, ਸਹੀ ਆਵਾਜ਼ ਨਹੀਂ ਆ ਰਹੀ, ਤਾਂ ਫਿਰ 416-477-2040 416-477-2040 ਤੇ ਡਾਇਲ ਟੂ ਲਿਸਨ ਕਰਕੇ ਸਾਨੂੰ ਸੁਣਿਆ ਜਾ ਸਕਦਾ। ਦੋਸਤੋ ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਤਾਪਮਾਨ ਹੈ ਜਿਹੜਾ ਉਹ 20 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਅਤੇ ਫੀਲ ਲਾਈਕ 22 ਡਿਗਰੀ, ਹਲਕੀ ਹਲਕੀ ਕਿਤੇ ਕਿਤੇ ਆ ਜਿਹੜਾ ਸੋਕਾ ਅਤੇ ਕਿਤੇ ਕਿਤੇ ਕਿਨਮਿਨ ਹੈ ਜਿਹੜੀ ਉਹ ਪੈ ਰਹੀ ਹੈ, ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਦੁਪਹਿਰ ਵੇਲੇ ਹੈ ਜਿਹੜਾ ਉਹ 29 ਡਿਗਰੀ, ਅਤੇ ਫੀਲ ਲਾਈਕ 38 ਡਿਗਰੀ ਸੈਲਸੀਅਸ ਹੈ ਜਿਹੜਾ ਹੋਵੇਗਾ, ਬੱਲੇ ਫੀਲ ਲਾਈਕ ਬਹੁਤ ਜ਼ਿਆਦਾ ਆ, ਸੋ ਹਿਊਮਿਡ ਟੈਂਪਰੇਚਰ ਹੈ ਜਿਹੜਾ ਅੱਜ ਹੋਵੇਗਾ। ਇਹ ਤਾਂ ਰਿਹਾ ਜੀ ਮੌਸਮ ਦਾ ਹਾਲ ਚਾਲ। ਕਹਿੰਦੇ ਸਮੁੰਦਰ ਅਤੇ ਗੁਰਬਾਣੀ, ਸਮੁੰਦਰ ਅਤੇ ਗੁਰਬਾਣੀ ਦੋਵੇਂ ਹੀ ਗਹਿਰੇ ਹਨ, ਫਰਕ ਸਿਰਫ ਇੰਨਾ ਸਮੁੰਦਰ ਦੀ ਗਹਿਰਾਈ ਦੇ ਵਿੱਚ ਇਨਸਾਨ ਡੁੱਬ ਜਾਂਦਾ, ਅਤੇ ਗੁਰਬਾਣੀ ਦੀ ਗਹਿਰਾਈ ਦੇ ਵਿੱਚ ਇਨਸਾਨ ਜਿਹੜਾ ਉਹ ਤਰ ਜਾਂਦਾ। ਹਰ ਸਵੇਰ ਉਸ ਦੀ ਬਖਸ਼ੀ ਹੋਈ ਨਵੀਂ ਸ਼ੁਰੂਆਤ ਹੈ, ਹਰ ਸ਼ਾਮ ਉਸ ਦੀ ਰਹਿਮਤ ਦਾ ਸਬੂਤ ਹੈ, ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਹੀ ਮਨ ਦੀ ਅਸਲ ਸ਼ਾਂਤੀ ਹੈ। ਜੋ ਦਿਲ ਪਰਮਾਤਮਾ ਨੂੰ ਯਾਦ ਕਰਦਾ ਉਹ ਚਿੰਤਾਵਾਂ ਤੋਂ ਹੌਲੀ ਹੌਲੀ ਆਜ਼ਾਦ ਹੋ ਜਾਂਦਾ। ਪਰਮਾਤਮਾ ਸਾਡੇ ਸ਼ਬਦਾਂ ਤੋਂ ਪਹਿਲਾਂ ਸਾਡੇ ਦਿਲ ਦੀ ਆਵਾਜ਼ ਸੁਣ ਲੈਂਦਾ ਹੈ। ਜ਼ਮੀਨ 'ਤੇ ਜਿਤਨੇ ਵੀ ਬੀਜ ਬੋਈਏ ਉਤਨੇ ਹੀ ਅਲੱਗ ਅਲੱਗ ਕਹਿੰਦੇ ਫਲ ਨਿਕਲਦੇ ਨੇ, ਪਰ ਜੀਵਨ ਦੇ ਵਿੱਚ ਜਿੰਨੇ ਵੀ ਬੀਜ ਬੋਨੇ ਹੋ ਦੋ ਹੀ ਤਰ੍ਹਾਂ ਦੇ ਫਲ ਹੈ ਜਿਹੜੇ ਉਹ ਨਿਕਲਦੇ ਨੇ, ਇੱਕ ਸੁੱਖ ਅਤੇ ਦੂਸਰਾ ਦੁੱਖ। ਕਦੇ ਆਪਣਾ ਹਿੱਸਾ ਮੰਗ ਕੇ ਦੇਖਿਓ, ਸਾਰੇ ਰਿਸ਼ਤੇ ਬੇਨਕਾਬ ਹੋ ਜਾਣਗੇ। ਕਦੇ ਆਪਣਾ ਹਿੱਸਾ ਛੱਡ ਕੇ ਵੇਖਿਓ, ਕੰਢੇ ਵੀ ਹੈ ਜਿਹੜੇ ਉਹ ਗੁਲਾਬ ਹੋ ਜਾਣਗੇ। ਕਿਆ ਬਾਤ ਹੈ ਜੀ। ਸੋ ਇਹਨਾਂ ਖੂਬਸੂਰਤ ਸਤਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਤੁਹਾਡੇ ਮੈਸੇਜਸ ਹੈ ਜਿਹੜੇ ਕੁਛ ਕਾਏ ਨੇ ਉਹ ਵੀ ਮੈਂ ਅੱਗੇ ਜਾ ਕੇ ਸ਼ਾਮਿਲ ਕਰਾਂਗਾ। ਕੁਝ ਕੁ ਜਿਹੜੀਆਂ ਲੋਕਲ ਅਪਡੇਟਸ ਹੈ ਉੱਥੋਂ ਦੀ ਆਪਾਂ ਸਟਾਰਟ ਕਰਦੇ ਹਾਂ। ਦੋਸਤੋ ਸਵਰਗ ਅਤੇ ਨਰਗ ਬਹੁਤ ਕੁਛ ਬਹੁਤ ਇਸ ਬਾਰੇ ਸੁਣਿਆ, ਬਹੁਤ ਬਹੁਤ ਬੁੱਧੀਜੀਵ ਹੈ ਜਿਹੜੇ ਜਾਂ ਵਿਦਵਾਨ ਹੈ ਜਿਹੜੇ ਜਾਂ ਫਿਰ ਕਹਿ ਲਓ ਵੀ ਧਾਰਮਿਕ ਆਗੂ, ਉਹਨਾਂ ਨੇ ਬਹੁਤ ਕੁਛ ਹੈ ਜਿਹੜਾ ਇਹਦੇ 'ਤੇ ਆਪਣੀਆਂ ਵਿਚਾਰਾਂ ਪੇਸ਼ ਕੀਤੀਆਂ, ਤਕਰੀਰਾਂ ਹੋਈਆਂ ਵੀ ਭਾਈ ਸਵਰਗ ਅਤੇ ਨਰਕ ਕੀ ਹੈ, ਜਿਹਨੇ ਦੇਖਿਆ ਨਹੀਂ ਉਹਨੂੰ ਕੀ ਪਤਾ, ਜਿਹੜਾ ਜਿਹੜਾ ਕਹਿੰਦਾ ਵੀ ਮੈਂ ਜਿਹੜਾ ਆ ਜਾ ਕੇ ਦੇਖਿਆ ਆ ਉਹ ਆਪਣੀਆਂ ਗੱਲਾਂ ਦੱਸਦਾ, ਪਰ ਇੱਕ ਸੰਤ ਸੀਗੇ ਉਹ ਲੋਕਾਂ ਦੇ ਸ਼ੰਕੇ ਉਹਨਾਂ ਦੀਆਂ ਦੁਵਿਧਾਵਾਂ ਉਹਨਾਂ ਦੇ ਸਾਰਥਿਕ ਹੱਲ ਆ ਜਿਹੜੇ ਉਹ ਕਰ ਦਿੰਦੇ ਸੀ। ਇੱਕ ਵਾਰ ਇੱਕ ਸੀਨੀਅਰ ਫੌਜੀ ਅਫਸਰ ਉਹਨਾਂ ਕੋਲ ਆਇਆ ਅਤੇ ਕਹਿਣ ਲੱਗਾ ਲੋਕ ਸਵਰਗ ਅਤੇ ਨਰਕ ਦੀਆਂ ਬਹੁਤ ਗੱਲਾਂ ਕਰਦੇ ਨੇ, ਪਰ ਇਹ ਹੈ ਕੀ ਹੈ, ਬਲਾ ਕੀ ਹੈ, ਮੈਨੂੰ ਸਮਝਾਓ। ਅਤੇ ਸੰਤ ਨੇ ਉਸ ਅਫਸਰ ਤੋਂ ਉਹਦੇ ਕੰਮਾਂ ਬਾਰੇ ਪੁੱਛਿਆ ਅਤੇ ਉਹ ਬੜੇ ਮਾਣ ਨਾਲ ਆਪਣੇ ਫੌਜੀ ਜੀਵਨ ਦੀਆਂ ਪ੍ਰਾਪਤੀਆਂ ਜਿਹੜੀਆਂ ਉਹ ਗਿਣਾਉਣ ਲੱਗ ਪਿਆ ਵੀ ਮੈਂ ਜਦੋਂ ਮੇਰਾ ਫੌਜ ਦੇ ਵਿੱਚ ਜੀਵਨ ਸੀ ਮੈਂ ਆਹ ਮੈਡਲ ਆ ਜਿਹੜੇ ਹਾਸਿਲ ਕੀਤੇ। ਅਤੇ ਵਿੱਚ ਹੀ ਆ ਜਿਹੜਾ ਸੰਤ ਨੇ ਉਸਨੂੰ ਟੋਕਦਿਆਂ ਕਿਹਾ ਕਿ ਸ਼ਕਲ ਸੂਰਤ ਤਾਂ ਤੂੰ ਕੋਈ ਫੌਜੀ ਅਫਸਰ ਲੱਗਦਾ ਨਹੀਂ ਪਿਆ, ਬਲਕਿ ਤੂੰ ਤਾਂ ਇੱਕ ਗਲੀ ਦਾ ਚੋਰ ਲੱਗਦਾ ਪਿਆ ਆ। ਇਹ ਸੁਣ ਕੇ ਅਫਸਰ ਆ ਜਿਹੜਾ ਫੌਜੀ ਉਸਨੂੰ ਗੁੱਸਾ ਆ ਗਿਆ ਅਤੇ ਉਹਨੇ ਪਿਸਤੌਲ ਕੱਢ ਲਈ ਅਤੇ ਸੰਤ ਜਿਹੜੇ ਸੰਤ ਸੀਗੇ ਉਹਦੇ ਮਤਲਬ ਸਿਰ ਵੱਲ ਆ ਜਿਹੜਾ ਉਹ ਪਿਸਤੌਲ ਤਾਂਗ ਦਿੱਤੀ। ਸੰਤ ਨੇ ਕਿਹਾ ਦੇਖ ਮੈਂ ਪਹਿਲੀ ਕਿਹਾ ਸੀਗਾ ਤੂੰ ਚੋਰ ਹੈ ਅਤੇ ਨਕਲੀ ਪਿਸਤੌਲ ਵੀ ਰੱਖਦਾ ਹੈ ਅਤੇ ਲੋਕਾਂ ਨੂੰ ਤੂੰ ਡਰਾ ਸਕੇ, ਇਸ ਕਰਕੇ ਹੁਣ ਆ ਜਿਹੜਾ ਉਹ ਜਿਹੜਾ ਫੌਜੀ ਅਫਸਰ ਆ ਉਸਨੂੰ ਹੋਰ ਹੈ ਜਿਹੜਾ ਉਹਦਾ ਪਾਰਾ ਚੜ੍ਹ ਗਿਆ, ਉਸਨੂੰ ਹੋਰ ਗੁੱਸਾ ਆਉਣ ਲੱਗ ਪਿਆ ਇਸ ਤੋਂ ਪਹਿਲਾਂ ਵੀ ਉਹ ਗੋਲੀ ਹੈ ਜਿਹੜੀ ਚਲਾ ਦੇਵੇ। ਅਤੇ ਸੰਤ ਨੇ ਕਿਹਾ ਵੀ ਇਹ ਭਾਵਨਾ ਨਰਕ ਦੀ ਹੈ, ਤੁਸੀਂ ਗੁੱਸੇ ਵਿੱਚ ਆਪਣਾ ਸੰਤੁਲਨ ਹੈ ਜਿਹੜਾ ਉਹ ਗਵਾ ਦਿੱਤਾ। ਕੁਝ ਸਮਾਂ ਪਹਿਲਾਂ ਤਾਂ ਤੁਸੀਂ ਮੇਰੇ ਪੈਰ ਫੜ ਰਹੇ ਸੀਗੇ, ਤੁਸੀਂ ਸੋਚਦੇ ਸੀਗੇ ਮੈਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਸਕਦਾ, ਪਰ ਕੁਝ ਹੀ ਮਿੰਟਾਂ ਦੇ ਵਿੱਚ ਤੁਸੀਂ ਮੈਨੂੰ ਮਾਰਨ ਲਈ ਤਿਆਰ ਹੋ ਗਏ। ਫੌਜੀ ਅਫਸਰ ਨੇ ਸ਼ਰਮਿੰਦਾ ਹੋਇਆ, ਉਹਨੇ ਪਿਸਤੌਲ ਹੈ ਜਿਹੜੀ ਵਾਪਸ ਰੱਖ ਲਈ ਅਤੇ ਉਹਦੇ ਜ਼ਮੀਰ ਜਾਗ ਗਿਆ, ਨਾਲ ਹੀ ਆ ਜਿਹੜਾ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਇਹੀ ਭਾਵਨਾ ਸੰਤ ਕਹਿੰਦੇ ਵੀ ਸਵਰਗ ਹੈ। ਸੋ ਇਸ ਕਰਕੇ ਸਰੀਰ ਦੇ ਵਿੱਚ ਕਹਿੰਦੇ ਇੱਕ ਅਜਿਹਾ ਪਹਿਰੇਦਾਰ ਹੈ ਜੋ ਸਾਨੂੰ ਗਲਤ ਕੰਮ ਕਰਨ ਤੋਂ ਰੋਕਦਾ ਹੈ। ਕਿਆ ਬਾਤ ਹੈ ਜੀ। ਸੋ ਚਲੋ ਮੇਰਾ ਜੀ ਕੀਤਾ ਅੱਜ ਇਹ ਸ਼ਾਰਟ ਸਟੋਰੀ ਤੁਹਾਡੇ ਨਾਲ ਸਾਂਝੀ ਕਰਾਂ। ਦੋਸਤੋ ਆਓ ਕੁਛ ਕੁ ਜਿਹੜੀਆਂ ਤਾਜ਼ਾ ਖਬਰਾਂ, ਫਿਰ ਇੱਕ ਦੋ ਜਿਹੜੀਆਂ ਆਪਾਂ ਸਟੋਰੀਜ਼ ਹੈ ਜਿਹੜੀਆਂ ਕਵਰ ਕਰਨੀਆਂ ਹੈ ਉਹਦੇ 'ਤੇ ਫਿਰ ਆਪਾਂ ਗੱਲਬਾਤ ਕਰਾਂਗੇ। ਅਤੇ ਮੈਨੂੰ ਆਸ ਹੈ ਉਹਦੇ ਵਿੱਚ ਤੁਸੀਂ ਆਪਣੀ ਹੈ ਜਿਹੜੀ ਸ਼ਮੂਲੀਅਤ ਵੀ ਕਰੋਗੇ। ਇੱਕ ਤਾਂ ਜਿਹੜੀ ਕੱਲ੍ਹ ਦੀ ਹੈ ਜਿਹੜੀ ਪ੍ਰੈਸ ਕਾਨਫਰੰਸ, ਕੱਲ੍ਹ ਸਵੇਰੇ ਵੀ ਤੁਹਾਡੇ ਦੱਸਿਆ ਸੀਗਾ ਵੀ ਪੀਲ ਪੁਲਿਸ ਵੱਲੋਂ ਕੱਲ੍ਹ 11 ਵਜੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਹੋਈ ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਵੀ ਕਿ ਏਅਰ ਕੈਨੇਡਾ ਦੇ ਵਿੱਚ ਇੱਕ ਪਾਇਲਟ ਸੀਗਾ ਜੋ ਬਿਨਾਂ ਲਾਇਸੈਂਸ ਤੋਂ ਹੀ ਜਿਹੜਾ ਜਹਾਜ਼ ਹੈ ਜਿਹੜਾ 27 ਸਾਲ ਚਲਾਉਂਦਾ ਰਿਹਾ। ਹੁਣ ਸਵਾਲ ਹੈ ਜਿਹੜੇ ਬੜੇ ਖੜ੍ਹੇ ਹੋ ਰਹੇ ਨੇ ਵੀ ਇੰਨੇ ਸਾਲਾਂ ਤੱਕ ਉਹਦਾ ਲਾਇਸੈਂਸ ਹੈ ਜਿਹੜਾ ਚੈੱਕ ਨਹੀਂ ਕੀਤਾ ਗਿਆ, ਇੰਨੇ ਸਾਲਾਂ ਤੱਕ ਜਿਹੜੇ ਓਪਰੇਸ਼ਨਲ ਰੂਟੀਨ ਚੈੱਕਅਪ ਹੁੰਦੇ ਨੇ ਉਹਦੇ ਵਿੱਚ ਜਿਹੜੇ ਜਾਅਲੀ ਕਾਗਜ਼ ਹੈ ਜਿਹੜੇ ਉਹ ਫੜੇ ਨੀਗੇ। ਇਹੀ ਚੀਜ਼ ਹੈ ਜਿਹੜੀ ਇਮੀਗ੍ਰੇਸ਼ਨ ਦੇ ਉੱਤੇ ਵੀ ਆਈ ਸੀਗੀ ਜਦੋਂ ਇਹ ਆਇਆ ਸੀਗਾ ਵੀ ਗਲਤ ਢੰਗ ਦੇ ਨਾਲ ਜਿਹੜੀਆਂ ਔਫਰ ਲੈਟਰ ਬਣਾ ਕੇ ਜਿਹੜੇ ਬੱਚੇ ਇੱਥੇ ਆ ਗਏ ਸੀਗੇ। ਸੋ ਉਦੋਂ ਵੀ ਆ ਜਿਹੜਾ ਇਹੀ ਹੋਇਆ ਸੀਗਾ, ਉਦੋਂ ਵੀ ਆ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਸਵਾਲ ਖੜ੍ਹੇ ਹੋਏ ਸੀਗੇ ਵੀ ਭਾਈ ਤੁਸੀਂ ਆ ਜਿਹੜਾ ਇਹਨਾਂ ਚੀਜ਼ਾਂ ਨੂੰ ਚੈੱਕ ਕਿਉਂ ਨਹੀਂ ਕੀਤਾ। ਬਾਅਦ ਦੇ ਵਿੱਚ ਜਿਹੜੀਆਂ ਫਰਜ਼ੀ ਕਈ ਲੈਟਰਾਂ ਨਿਕਲੀਆਂ ਸੀਗੀਆਂ ਅਤੇ ਉਹਨਾਂ ਬੱਚਿਆਂ ਨੂੰ ਚਿੱਠੀਆਂ ਚੱਲ ਗਈਆਂ ਸੀ ਅਤੇ ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਜਿਹੜਾ ਇਹ ਚਿੱਠੀਆਂ ਜਾਂ ਔਫਰ ਲੈਟਰ ਹੈ ਸਾਡੇ ਜਿਹੜੇ ਰਿਪ੍ਰੈਜੈਂਟੇਟਿਵਸ ਨੇ ਜਾਂ ਫਿਰ ਕੰਸਲਟੈਂਟ ਨੇ ਇਮੀਗ੍ਰੇਸ਼ਨ ਉਹਨਾਂ ਨੇ ਲੈ ਕੇ ਦਿੱਤੀ। ਸਾਨੂੰ ਕੀ ਪਤਾ ਸੀਗਾ ਵੀ ਇਹ ਸਹੀ ਸੀ ਜਾਂ ਫਰਜ਼ੀ ਸੀ, ਉਹ ਤਾਂ ਸਾਨੂੰ ਇੱਥੇ ਆ ਕੇ ਪਤਾ ਚੱਲਿਆ। ਸੋ ਚਲੋ, ਸੋ ਆਪਾਂ ਇਹਦੇ 'ਤੇ ਗੱਲ ਕਰਦੇ ਹਾਂ। ਜਿਹੜਾ ਟਰਾਂਸਪੋਰਟ ਕੈਨੇਡਾ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ, ਜਿਵੇਂ ਹੀ ਆ ਜਿਹੜਾ ਕਹਿੰਦੇ ਪਿਛਲੇ ਸਾਲ ਪਤਾ ਚੱਲਿਆ, ਉਹ ਪਾਇਲਟ ਵੀ ਆ ਜਿਹੜਾ ਉਹਨੂੰ ਪਤਾ ਚੱਲ ਗਿਆ ਵੀ ਹੁਣ ਤਹਿਕੀਕਾਤ ਹੈ ਜਿਹੜੀ ਚੰਗੀ ਤਰ੍ਹਾਂ ਹੋਵੇਗੀ ਅਤੇ ਮੈਂ ਫੜਿਆ ਜਾਵਾਂਗਾ, ਅਤੇ ਉਹਨੇ ਰਿਟਾਇਰਮੈਂਟ ਹੈ ਜਿਹੜੀ ਪਿਛਲੇ ਸਾਲ ਲੈ ਲਈ ਅਤੇ ਇੱਕ ਸਕੂਲ ਦੇ ਵਿੱਚ ਜਿਹੜਾ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਅਤੇ ਹੁਣ ਇੰਨੇ ਸਾਲਾਂ ਦੇ ਵਿੱਚ ਇਹ ਗੜਬੜੀ ਹੈ ਜਿਹੜੀ ਕਿਸੇ ਦੇ ਧਿਆਨ ਦੇ ਵਿੱਚ ਕਿਉਂ ਨਹੀਂ ਆਈ, ਪਹਿਲਾ ਸਵਾਲ ਇਹ ਪੁੱਛਿਆ ਜਾ ਰਿਹਾ। ਦੂਸਰਾ, ਏਅਰਲਾਈਨ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਦੀ ਜਿਹੜੀ ਜਾਂਚ ਪ੍ਰਣਾਲੀ ਹੈ ਉਹਦੇ ਵਿੱਚ ਕਿਹੜੀਆਂ ਕਮੀਆਂ ਰਹਿ ਗਈਆਂ, ਕੀ ਇੱਦਾਂ ਦੇ ਕੋਈ ਹੋਰ ਵੀ ਹੈ ਜਿਹੜੇ ਪਾਇਲਟਸ ਹੋ ਸਕਦੇ ਨੇ, ਕੀ ਭਵਿੱਖ ਵਿੱਚ ਅਜਿਹੇ ਮਾਮਲੇ ਰੋਕਣ ਲਈ ਨਵੇਂ ਨਿਯਮ ਹੈ ਜਿਹੜੇ ਉਹ ਲਾਗੂ ਕੀਤੇ ਜਾਣਗੇ। ਸੋ ਦੋਸਤੋ, ਕਮਰਸ਼ੀਅਲ ਪਾਇਲਟ ਲਾਇਸੈਂਸ ਆ ਇਹਦੇ ਬਾਰੇ ਦੱਸਿਆ ਗਿਆ, ਇਸ ਪਾਇਲਟ ਬਾਰੇ ਵੀ ਇਹਨੇ ਪਹਿਲਾਂ ਹੈਲੀਕਾਪਟਰ ਦਾ ਇੱਕ ਲਾਇਸੈਂਸ ਆ ਜਿਹੜਾ ਉਹ ਲਿਆ ਸੀਗਾ। ਉਸ ਤੋਂ ਬਾਅਦ ਫਿਰ ਰੋਇਲ ਮਾਊਂਟਡ ਏਅਰ ਫੋਰਸ ਦੇ ਵਿੱਚ ਵੀ ਐਜ ਏ ਪਾਇਲਟ ਦੇ ਤੌਰ 'ਤੇ ਜਿਹੜਾ ਹੈਲੀਕਾਪਟਰ ਚਲਾਉਂਦੇ ਰਹੇ ਅਤੇ 1998 ਦੇ ਵਿੱਚ ਏਅਰ ਕੈਨੇਡਾ ਦੇ ਵਿੱਚ ਭਰਤੀ ਹੋਈ ਐਜ ਏ ਪਾਇਲਟ ਦੇ ਤੌਰ 'ਤੇ ਅਤੇ 2009 ਦੇ ਵਿੱਚ ਜਿਹੜਾ ਕੈਪਟਨ ਦਾ ਰੁਤਬਾ ਮਿਲਿਆ। 900 ਤੋਂ ਵੱਧ ਫਲਾਈਟਸ ਹੈ ਜਿਹੜੀਆਂ ਅਤੇ ਹੰਡਰਡ ਥਾਊਜ਼ੰਡਸ ਆਫ ਪੈਸੇਂਜਰਸ ਹੈ ਜਿਹੜੇ ਉਹਨਾਂ ਨੂੰ ਹੈ ਜਿਹੜਾ ਆਪਣੀਆਂ ਮੰਜ਼ਿਲਾਂ 'ਤੇ ਪਹੁੰਚਾਇਆ। ਅਤੇ ਹੁਣ 59-year-old ਬੈਰੀ ਦਾ ਇਹ ਸ਼ਖਸ ਹੈ ਜਿਹੜਾ ਇਸ ਟਾਈਮ ਵੱਖ ਵੱਖ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ। ਸਭ ਤੋਂ ਵੱਧ ਜਿਹੜਾ ਉਹ ਏਅਰਲਾਈਨ ਜਾਂ ਫਿਰ ਜਿਹੜੀ ਜਾਂਚ ਏਜੰਸੀ ਹੈ ਜਾਂ ਫਿਰ ਟਰਾਂਸਪੋਰਟ ਕੈਨੇਡਾ ਆ ਉਹਨਾਂ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ ਵੀ ਇੰਨੀ ਸਾਲਾਂ ਤੱਕ ਜਾਅਲੀ ਲਾਇਸੈਂਸ ਇਹ ਉੱਤੇ ਹੈ ਜਿਹੜਾ, ਨਾਲੇ ਜਹਾਜ਼ ਵੀ ਦੋਸਤੋ ਬੜੇ ਵੱਡੇ ਵੱਡੇ ਚਲਾਏ ਆ, ਬੋਇੰਗ ਵਰਗੇ ਏਅਰ ਬੱਸ ਹੈ ਜਿਹੜੀ ਉਹ ਚਲਾਈ ਹੈ। ਸੋ ਵੱਡੇ ਵੱਡੇ ਜਹਾਜ਼ ਆ ਜਿਹੜਾ ਇਹ ਸ਼ਖਸ ਹੈ ਜਿਹੜਾ ਚਲਾਉਂਦਾ ਰਿਹਾ। ਅਤੇ ਡਗਫੋਰਡ ਸਾਹਿਬ ਹੈ ਜਿਹੜੇ ਉਹ ਅਮਰੀਕਾ ਗਏ ਹੋਏ ਨੇ, ਦੋ ਦਿਨਾਂ ਦੇ ਦੌਰੇ 'ਤੇ ਗਏ ਸੀਗੇ, ਮਤਲਬ ਦੌਰਾ ਕੱਲ੍ਹ ਖਤਮ ਹੋ ਗਿਆ ਉਹਨਾਂ ਦਾ, ਵਾਪਸ ਆ ਗਏ। ਅਤੇ ਅਸਲ ਦੇ ਵਿੱਚ ਉਹਨਾਂ ਦੀ ਜਿਹੜੀ ਮੀਟਿੰਗ ਹੈ ਅਮੈਰੀਕਾ ਦੇ ਬਿਲੀਨੀਅਰ ਰੌਸ ਪੈਰੋਟ ਜੂਨੀਅਰ ਉਹਨਾਂ ਦੇ ਨਾਲ ਹੋਣੀ ਸੀਗੀ ਸੋਮਵਾਰ ਨੂੰ, ਹਾਂਜੀ। ਸੋ ਉਹ ਚੇਅਰ ਵੀ ਹੈਗੇ ਨੇ ਯੂ ਐਸ ਚੈਂਬਰ ਆਫ ਕਮਰਸ, ਪਰ ਅਖੀਰਲੇ ਮੂਵਮੈਂਟ ਦੇ ਵਿੱਚ ਖਬਰਾਂ ਆ ਗਈਆਂ ਵੀ ਉਹਨਾਂ ਦੇ ਨਾਲ ਜਿਹੜੀ ਡਗਫੋਰਡ ਸਾਹਿਬ ਦੀ ਮੀਟਿੰਗ ਨਹੀਂ ਹੋਈ। ਅਤੇ ਹਵਾਲਾ ਦਿੱਤਾ ਗਿਆ ਵੀ ਸਕੈਜੂਲਿੰਗ ਜਿਹੜਾ ਕਨਫਲਿਕਟ ਹੋ ਗਿਆ, ਅਤੇ ਹੁਣ ਦੋਸਤੋ ਜਿਹੜੀਆਂ ਇਹ ਮੀਟਿੰਗਾਂ ਹੁੰਦੀਆਂ ਨੇ ਹਾਈ ਲੈਵਲ ਦੇ ਉੱਤੇ, ਇਹਨਾਂ ਦੇ ਸਕੈਜੂਲ ਹੈ ਜਿਹੜੇ ਕਈ ਕਈ ਮਹੀਨਾ ਪਹਿਲਾਂ ਹੀ ਤੈਅ ਕਰ ਲਿੱਤੇ ਜਾਂਦੇ ਨੇ। ਸੋ ਇਹ ਇੱਕ ਇੱਦਾਂ ਨਹੀਂ ਵੀ ਐਨ ਮੌਕੇ 'ਤੇ ਜਾਂ ਹਫ਼ਤਾ ਪਹਿਲਾਂ ਹੀ ਹੈ ਜਿਹੜਾ ਸਕੈਜੂਲ ਬਣਾਇਆ ਜਾਂ 2-3 ਦਿਨ ਪਹਿਲਾਂ ਸਕੈਜੂਲ ਬਣਾਇਆ। ਸੋ ਇਹ ਇੱਕ ਬਹਾਨਾ ਬਣਾਇਆ ਗਿਆ, ਪਰ ਅੰਦਰਲੀ ਗੱਲਬਾਤ ਕੀ ਹੈ ਉਹਦੇ ਬਾਰੇ ਹਜੇ ਪਤਾ ਨਹੀਂ ਚੱਲਿਆ। ਡਗਫੋਰਡ ਸਾਹਿਬ ਤੋਂ ਪੁੱਛਿਆ ਵੀ ਭਾਈ ਤੁਸੀਂ ਇਹ ਜਿਹੜੀਆਂ ਅਮੈਰੀਕਾ ਦੀ ਜਿਹੜੀਆਂ ਸ਼ਰਾਬਾਂ ਆ ਉਹ ਤੁਸੀਂ ਸ਼ੈਲਫ ਤੋਂ ਹਟਾਈਆਂ ਹੋਈਆਂ, ਤੁਸੀਂ ਉਹਨਾਂ ਨੂੰ ਵਾਪਸ ਕਦੋਂ ਲਿਆਓਗੇ? ਅਤੇ ਉਹਨਾਂ ਨੇ ਕਿਹਾ ਜਿਵੇਂ ਹੀ ਕੁਸਮਾ ਦੀ ਜਿਹੜੀ ਡੀਲ ਬਣ ਜਾਵੇਗੀ, ਸਿਰੇ ਚੜ੍ਹ ਜਾਵੇਗੀ, ਮੈਂ ਉਦੋਂ ਹੀ ਹੈ ਜਿਹੜਾ ਅਮੈਰੀਕਨ ਜਿਹੜਾ ਬੂਜ਼ ਹੈ ਜਿਹੜਾ ਉਹ ਵਾਪਸ ਸਟੋਰਾਂ ਤੇ ਹੈ ਜਿਹੜਾ ਮੰਗਵਾ ਲਵਾਂਗਾ, ਤੇ ਪਹਿਲੇ ਜਿਹੜਾ ਕਹਿੰਦਾ ਵੀ ਮੈਂ ਪੈਗ ਹੈ ਜਿਹੜਾ ਉਹ ਮੈਂ ਲਵਾਂਗਾ ਅਮੈਰੀਕਨ ਦਾਰੂ ਦਾ। ਤੇ ਉੱਥੇ ਹੀ ਦੋਸਤੋ BC ਦੇ ਵਿੱਚ ਮਿਸ਼ਨ ਮਾਊਂਟਿਸ ਵੱਲੋਂ ਆ ਜਿਹੜਾ ਕੰਪਲੇਂਟ ਜਾਂਦੀ ਹੈ ਇੱਕ 16 ਸਾਲ ਬੱਚੇ ਤੇ ਉਹਦੇ ਪੇਰੈਂਟਸ ਵੱਲੋਂ ਵੀ ਆਨਲਾਈਨ ਹੈ ਜਿਹੜਾ ਕੁਛ ਕੁ ਲੋਕਾਂ ਵੱਲੋਂ ਆ ਜਿਹੜੀ ਮੈਜਿਕ ਮਸ਼ਰੂਮ ਜਾਂ ਭੰਗ ਕਹਿ ਲਓ ਇਹ ਚੀਜ਼ਾਂ ਵੇਚੀਆਂ ਜਾ ਰਹੀਆਂ ਨੇ, ਅਤੇ ਯੂਥ ਹੈ ਜਿਹੜਾ ਇਹਨਾਂ ਨੂੰ ਖਰੀਦ ਰਿਹਾ ਅਤੇ ਇਹਨਾਂ ਦਾ ਸੇਵਨ ਕਰ ਰਿਹਾ। ਇੱਕ ਨੇ ਆ ਜਿਹੜਾ ਹਿੰਮਤ ਕੀਤੀ, ਉਸ ਤੋਂ ਬਾਅਦ 2-3 ਹੋਰ ਪਰਿਵਾਰਾਂ ਨੇ ਆ ਜਿਹੜਾ ਪੁਲਿਸ ਤੱਕ ਪਹੁੰਚ ਕੀਤੀ। ਪੁਲਿਸ ਨੇ ਆ ਜਿਹੜਾ ਅਰਲੀ 2026 ਦੇ ਵਿੱਚ ਆ ਜਿਹੜਾ ਇਸ ਦੀ ਜਾਂਚ ਸ਼ੁਰੂ ਕੀਤੀ, ਅਤੇ ਹੁਣ ਪੁਲਿਸ ਨੇ ਆ ਜਿਹੜੀ ਕੱਲ੍ਹ ਜਾਣਕਾਰੀ ਦਿੱਤੀ ਵੀ ਭਾਈ 3 ਜਣਿਆਂ ਨੂੰ ਆ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ। 2 ਬੰਦੇ ਨੇ, ਇੱਕ 49 ਅਤੇ 34 ਈਅਰ ਓਲਡ ਅਤੇ ਇੱਕ 42 ਸਾਲਾਂ ਦੀ ਔਰਤ ਹੈ। ਸੋ ਤੁਸੀਂ ਦੇਖ ਲਓ ਆਨਲਾਈਨ ਹੈ ਜਿਹੜਾ ਬੱਚਿਆਂ ਤੱਕ ਕਿਸ ਤਰ੍ਹਾਂ ਜਿਹੜਾ ਆ ਡਰੱਗ ਹੈ ਜਿਹੜਾ ਪਹੁੰਚਾਇਆ ਜਾ ਰਿਹਾ। ਸ਼ਾਇਦ ਇਸੇ ਕਰਕੇ ਦੋਸਤੋ ਜਿਹੜਾ ਅੱਜ ਇੱਕ ਬਿੱਲ ਆ ਰਿਹਾ ਡਿਜੀਟਲ ਸੇਫਟੀ ਐਕਟ, ਜਿਹਦੇ ਵਿੱਚ 16 ਸਾਲ ਤੋਂ ਥੱਲੇ ਵਾਸਤੇ ਬੱਚਿਆਂ ਵਾਸਤੇ ਆ ਜਿਹੜਾ ਸੋਸ਼ਲ ਮੀਡੀਆ ਬੈਨ ਹੈ ਜਿਹੜਾ ਉਹ ਇਸ ਬਿੱਲ ਦੇ ਵਿੱਚ ਹੈ ਜਿਹੜਾ ਇਹ ਕਹਿ ਲਓ ਵੀ ਰੱਖਿਆ ਹੋਇਆ, ਪ੍ਰਬੰਧ ਕੀਤਾ ਹੋਇਆ। ਪਿਛਲੀ ਵਾਰ ਵੀ ਤੁਹਾਨੂੰ ਚੇਤਾ ਹੋਵੇਗਾ 2024 ਦੇ ਵਿੱਚ ਆਨਲਾਈਨ ਹਾਰਮਸ ਬਿੱਲ ਕਰਕੇ ਜਿਹੜਾ ਲਿਬਰਲ ਵੱਲੋਂ ਇੰਟਰੋਡਿਊਸ ਕੀਤਾ ਗਿਆ ਸੀਗਾ, ਪਰ ਸਰਕਾਰ ਡਿੱਗ ਗਈ ਸੀਗੀ। ਸੋ ਇਸ ਕਰਕੇ ਉਹ ਬਿੱਲ ਧਰਿਆ ਦਾ ਧਰਾ ਰਹਿ ਗਿਆ। ਉਦੋਂ ਵੀ ਮਾਇਨੋਰਟੀ ਸੀਗੀ ਅਤੇ ਜਿਹੜੀਆਂ ਵਿਰੋਧੀ ਪਾਰਟੀਆਂ ਸੀਗੀਆਂ ਉਹ ਇਸ ਬਿੱਲ ਦੇ ਪੱਖ ਦੇ ਵਿੱਚ ਨਹੀਂ ਸੀਗੀਆਂ, ਪਰ ਹੁਣ ਲਿਬਰਲ ਆਪਾਂ ਨੂੰ ਪਤਾ ਵੀ ਇੱਕ ਸਲੀਕ ਜੀ ਮਾਈਨਰ ਜੀ ਜਿਹੜੀ ਮੈਜੋਰਟੀ ਦੇ ਵਿੱਚ ਹੈਗੀ ਹੈ। ਅਤੇ ਹੁਣ ਲਿਬਰਲਸ ਕਹਿ ਰਹੇ ਨੇ ਵੀ ਵੱਖ ਵੱਖ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਵੀ ਇਹ ਸਮਝ ਗਈਆਂ ਨੇ ਵੀ ਆਨਲਾਈਨ ਦੇ ਨਾਲ ਕਿੰਨਾ ਜਿਹੜਾ ਬੱਚਿਆਂ ਦਾ ਨੁਕਸਾਨ ਹੋ ਰਿਹਾ, ਬੱਚਿਆਂ ਦੀਆਂ ਜਾਨਾਂ ਜਾ ਰਹੀਆਂ, ਬੱਚੇ ਆ ਜਿਹੜੇ ਗਲਤ ਚੀਜ਼ਾਂ ਜਿਹੜੀਆਂ ਨੇ ਉਹ ਖਰੀਦ ਰਹੇ ਨੇ, ਪੇਰੈਂਟਸ ਆ ਜਿਹੜੇ ਇਸ ਟਾਈਮ ਬੜੇ ਚਿੰਤਿਤ ਨੇ। ਇਸ ਕਰਕੇ ਅਸੀਂ ਆ ਜਿਹੜਾ ਇਹ ਬਿੱਲ ਆ ਜਿਹੜਾ ਅੱਜ ਲਿਆ ਰਹੇ ਹਾਂ, ਅਤੇ ਇਹ ਬਿੱਲ ਆ ਜਿਹੜਾ ਡਿਜੀਟਲ ਸੇਫਟੀ ਐਕਟ ਅਤੇ ਡਿਜੀਟਲ ਸੇਫਟੀ ਕਮਿਸ਼ਨ ਆਫ ਕੈਨੇਡਾ ਐਕਟ ਦੇ ਅਧੀਨ ਆ ਜਿਹੜਾ ਇਹ ਲਿਆਂਦਾ ਜਾ ਰਿਹਾ। ਅੱਜ ਪਾਰਲੀਮੈਂਟ ਹਿੱਲ ਦੇ ਵਿੱਚ ਇਹ ਬਿੱਲ ਲਿਆਂਦਾ ਜਾ ਰਿਹਾ, ਅਤੇ ਹੋਰ ਤਾਂ ਹੋਰ ਗਵਰਨਮੈਂਟ ਹਾਊਸ ਲੀਡਰ ਜਿਹੜੇ ਨੇ ਮੈਕਿਨਨ ਉਹਨਾਂ ਨੇ ਵੀ ਕਿਹਾ ਵੀ ਇਹ ਜਿਹੜਾ ਬਿੱਲ ਹੈ ਸਰਕਾਰ ਦੀ ਜਿਹੜੀ ਇਸ ਟਾਈਮ ਸਭ ਤੋਂ ਵੱਧ ਜਿਹੜੀ ਪ੍ਰਾਇਓਰਟੀ ਹੈ। ਗੋਰਡਨ ਹੋਈ ਦੀ ਬ੍ਰਿਜ ਦੀ ਆਪਾਂ ਗੱਲ ਕੀਤੀ ਸੀ, ਕੁੰਡ ਚੁਕਾਈ ਹੈ ਜਿਹੜੀ ਇਹਦੀ ਪਰਸੋਂ ਹੋਣੀ ਹੈ, ਅਤੇ ਟਰੰਪ ਪ੍ਰਸ਼ਾਸਨ ਹੈ ਜਿਹੜਾ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਨਜ਼ਰੀਆ ਆ ਇਸ ਵਕਤ ਉਸ ਬ੍ਰਿਜ ਨੂੰ ਲੈ ਕੇ ਉਹ ਵਾਈਟ ਹਾਊਸ ਦਾ ਚੇਂਜ ਨਹੀਂ ਹੋਇਆ। ਟਰੰਪ ਸਾਹਿਬ ਹਜੇ ਉੱਥੇ ਹੀ ਅੜੇ ਨੇ ਵੀ ਭਾਈ ਅਮੈਰੀਕਾ ਜਿਹੜਾ ਆ ਉਹ ਫਸਟ, ਉਸ ਤੋਂ ਬਾਅਦ ਜਿਹੜੇ ਬਾਕੀ ਦੇਸ਼ ਆਉਂਦੇ ਨੇ। ਪਰ ਫਿਲਹਾਲ ਹੈ ਜਿਹੜਾ ਇਹ ਬ੍ਰਿਜ ਖੋਲਿਆ ਜਾ ਰਿਹਾ ਆ, ਉਹਦਾ ਰੀਬਨ ਕਟਿੰਗ ਸੈਰੇਮਨੀ ਹੈ ਜਿਹੜੀ ਉਹ ਸ਼ੁੱਕਰਵਾਰ ਨੂੰ ਰੱਖੀ ਹੈ, ਅਨਲੈਸ ਟਰੰਪ ਸਾਹਿਬ ਹੈ ਜਿਹੜਾ ਕੋਈ ਹੋਰ, ਤੁਹਾਨੂੰ ਪਤਾ ਕਈ ਵਾਰ ਜਿਹੜੇ ਰੰਗ ਦੇ ਵਿੱਚ ਭੰਗ ਵੀ ਪਾ ਦਿੰਦੇ ਨੇ, ਸੋ ਉਹਨਾਂ ਦਾ ਪਤਾ ਨਹੀਂ ਜੇ ਕੱਲ੍ਹ ਪਰਸੋਂ ਤੱਕ ਕੁਝ ਹੋਰ ਬਿਆਨ ਆ ਗਿਆ। ਪਰ ਫਿਲਹਾਲ ਜਿਹੜਾ ਆ ਇਸ ਨੂੰ ਓਪਨ ਕੀਤਾ ਜਾ ਰਿਹਾ, ਇਹ ਇਕੋਨਮੀਆਂ ਵਾਸਤੇ ਕਮਰਸ ਵਾਸਤੇ ਬਹੁਤ ਲਾਹੇਵੰਦ ਇਹ ਬ੍ਰਿਜ ਆ ਜਿਹੜਾ ਸਾਬਤ ਹੋਵੇਗਾ। 2012 ਦੇ ਵਿੱਚ ਜਿਹੜੀ ਗੱਲਬਾਤ ਤੋਰੀ ਸੀਗੀ ਇਸ ਬ੍ਰਿਜ ਨੂੰ ਬਣਾਉਣ ਵਾਸਤੇ, ਅਤੇ ਇਸ ਬ੍ਰਿਜ ਨੂੰ ਬਣਾਉਣ ਲਈ ਸਾਰਾ ਪੈਸਾ ਤਕਰੀਬਨ ਕੈਨੇਡਾ ਸਰਕਾਰ ਵੱਲੋਂ ਲਾਇਆ ਗਿਆ, ਅਤੇ ਤੁਸੀਂ ਦੇਖ ਲਓ ਵੀ 14 ਸਾਲ ਬਾਅਦ ਜਿਹੜਾ ਹੁਣ ਇਸ ਬ੍ਰਿਜ ਨੂੰ ਹੈ ਜਿਹੜਾ ਖੋਲਿਆ ਜਾ ਰਿਹਾ ਆ। ਅਤੇ ਦੋਸਤੋ ਡਰਾਈਵ ਟੈਸਟ ਹੈ ਜਿਹੜਾ ਬ੍ਰੈਂਪਟਨ ਦੇ ਵਿੱਚ ਸ਼ੋਪਰਸ ਵਰਲਡ ਮਾਲ ਦੇ ਵਿੱਚ ਹੈ ਜਿਹੜਾ ਸਟੀਲ ਅਤੇ ਹਾਰ ਉਂਟਾਰੀਓ, ਉੱਥੇ ਜਿਹੜਾ ਨਵਾਂ ਡਰਾਈਵ ਟੈਸਟ ਹੈ ਜਿਹੜਾ ਖੁੱਲ੍ਹ ਗਿਆ, ਕੱਲ੍ਹ ਉਹਦੀ ਵੀ ਹੈ ਜਿਹੜੀ ਰੀਬਨ ਕਟਿੰਗ ਸੈਰੇਮਨੀ ਹੈ ਜਿਹੜੀ ਉਹ ਹੋਈ ਸੀਗੀ। ਕੱਲ੍ਹ ਦੀ ਹੈ ਜਿਹੜੀ ਸਟੈਟ ਕੈਨੇਡਾ ਦੇ ਵੱਲੋਂ ਇੱਕ ਬੜੀ ਹੀ ਵੱਡੀ ਖਬਰ ਆ ਰਹੀ ਹੈ, ਰਿਸੈਸ਼ਨ ਦਾ ਕਹਿੰਦੇ ਡਰ ਹੈ ਜਿਹੜਾ ਉਹ ਖਤਮ ਹੋ ਗਿਆ। ਬਹੁਤ ਹੈ ਜਿਹੜਾ ਜਿਹਦੀ ਟੈਕਨੀਕਲ ਰਿਸੈਸ਼ਨ ਦੀ ਗੱਲ ਤੋਰੀ ਸੀਗੀ, ਵੱਖ ਵੱਖ ਸੋਸ਼ਲ ਮੀਡੀਆ ਦੇ ਉੱਤੇ ਜੋ ਨੈਗੇਟਿਵ ਫੈਲਾਉਂਦੇ ਆ, ਨੈਗੇਟਿਵਿਟੀ ਫੈਲਾਉਂਦੇ ਆ, ਉਹਨਾਂ ਨੇ ਵੀ ਸਿਰਾ ਕਰ ਦਿੱਤਾ ਵੀ ਭਾਈ ਹੁਣ ਨਹੀਂ ਕੈਨੇਡਾ ਬਚਦਾ ਕਿਸੇ ਵੀ ਤਰ੍ਹਾਂ। ਪਰ ਸਟੈਟ ਕੈਨੇਡਾ ਵੱਲੋਂ ਕੱਲ੍ਹ ਜਿਹੜੇ ਇੱਕ ਅੰਕੜੇ ਜਾਰੀ ਕੀਤੇ ਗਏ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਟਰੇਡ ਸਰਪਲਸ ਹੈ ਜਿਹੜਾ ਅਪ੍ਰੈਲ ਦੇ ਵਿੱਚ ਜੰਪ ਕਰਕੇ 2.7 ਬਿਲੀਅਨ 'ਤੇ ਆ ਜਿਹੜਾ ਚਲੇ ਗਿਆ, ਅਤੇ ਇਹ ਲਗਾਤਾਰ ਦੂਸਰੇ ਮਹੀਨੇ ਆ ਜਿਹੜਾ ਹੈ ਮੰਥਲੀ ਸਰਪਲਸ ਹੈ ਜਿਹੜਾ ਦੇਖਿਆ ਗਿਆ। ਜਿਹੜਾ ਸਰਪਲਸ ਟਰੇਡ ਇਹ ਹੁੰਦਾ, ਦੇਖੋ ਹਰ ਇੱਕ ਦੇਸ਼ ਹੈ ਜਿਹੜਾ ਐਕਸਪੋਰਟ ਕਰਦਾ ਅਤੇ ਇੰਪੋਰਟ ਕਰਦਾ, ਜੇ ਇੰਪੋਰਟ ਹੈ ਜਿਹੜਾ ਉਹ ਵੱਧ ਜਾਵੇ ਐਕਸਪੋਰਟ ਨਾਲੋਂ ਫਿਰ ਟਰੇਡ ਡੈਫੀਸ਼ਿਟ ਹੁੰਦਾ, ਪਰ ਜੇ ਐਕਸਪੋਰਟ ਹੈ ਜਿਹੜਾ ਇਹ ਜ਼ਿਆਦਾ ਹੋਵੇ ਅਤੇ ਇੰਪੋਰਟ ਹੈ ਜਿਹੜਾ ਘੱਟ ਹੋਵੇ ਤਾਂ ਉਸਨੂੰ ਆ ਜਿਹੜਾ ਟਰੇਡ ਸਰਪਲਸ ਦਿੱਤਾ ਜਾਂਦਾ ਜੋ ਇੱਕ ਦੇਸ਼ ਵਾਸਤੇ ਬਹੁਤ ਸ਼ੁਭ ਸੰਕੇਤ ਹੁੰਦਾ। ਉੱਦਾਂ ਜਿਹੜਾ ਆ ਮਾਹਿਰ ਆ ਜਿਹੜੇ ਪਹਿਲਾਂ ਅੰਦਾਜ਼ਾ ਲਾ ਕੇ ਬੈਠੇ ਸੀਗੇ ਵੀ ਜਿਹੜਾ ਇਹ ਸਰਪਲਸ ਹੈ ਜਿਹੜਾ ਇਹ ਸ਼ਾਇਦ ਹੈ ਜਿਹੜਾ 2 ਕੁ ਬਿਲੀਅਨ ਦੇ ਕੋਲ ਹੋਵੇਗਾ, ਪਰ ਉਹਨਾਂ ਦੀਆਂ ਆਸਾਂ ਤੋਂ ਵੱਧ 2.7 ਬਿਲੀਅਨ ਹੈ ਜਿਹੜਾ ਅਪ੍ਰੈਲ ਦੇ ਵਿੱਚ ਸਰਪਲਸ ਟਰੇਡ ਹੈ ਜਿਹੜਾ ਪਹੁੰਚ ਗਿਆ। ਸੋ ਇਸ ਦੇ ਨਾਲ ਜਿਹੜੇ ਇਕਨੋਮਿਸਟ ਹੈ ਜਿਹੜੇ ਉਹਨਾਂ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਗਏ। ਉਹਨਾਂ ਨੇ ਕਿਹਾ ਵੀ ਇਹ ਬਹੁਤ ਵੱਡਾ ਸ਼ੁਭ ਸੰਕੇਤ ਹੈ ਕੈਨੇਡਾ ਦੀ ਇਕਾਨਮੀ ਬਾਰੇ। ਸੋ ਦੋਸਤੋ, ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਨੇ ਅਤੇ ਦਾਖਾ ਤੋਂ ਵਿਧਾਇਕ ਨੇ ਜੋ ਮਨਪ੍ਰੀਤ ਸਿੰਘ ਆਲੀ, ਰਸਮੀ ਤੌਰ 'ਤੇ ਉਹਨਾਂ ਨੇ ਨਵੀਂ ਜਿਹੜੀ ਹਜੇ ਬਣੀ ਪਾਰਟੀ ਆ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋ ਗਏ ਨੇ। ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਮਨਪ੍ਰੀਤ ਸਿੰਘ ਆਲੀ ਨੂੰ ਪਾਰਟੀ ਵਿੱਚ ਸ਼ਾਮਲ ਕਹਿੰਦੇ ਕਰਵਾਇਆ ਅਤੇ ਆਲੀ ਸਾਹਿਬ ਨੇ ਵੀ ਕਿਹਾ ਉਹਨਾਂ ਤੇ ਪੰਥ ਦਰਦੀਆਂ ਅਤੇ ਵਿਦੇਸ਼ਾਂ ਦੇ ਵਿੱਚ ਬੈਠੇ ਕਈ ਪੰਜਾਬੀਆਂ ਦਾ ਦਬਾਅ ਸੀ, ਜਿਸ ਕਰਕੇ ਉਹਨਾਂ ਨੇ ਆ ਜਿਹੜਾ ਇਹ ਫੈਸਲਾ ਲਿਆ। ਸੋ ਦੋਸਤੋ, ਅੱਜ 10 ਜੂਨ ਹੈ, ਅੱਜ ਦੇ ਦਿਨ ਆ ਜਿਹੜਾ ਕੀ ਇਤਿਹਾਸ ਆਪਣੇ ਆਪ ਦੇ ਵਿੱਚ ਸਮੋਈ ਬੈਠਾ। 10 ਜੂਨ 323 ਈਸਾ ਪੂਰਵ ਨੂੰ ਬਾਬਲੀ ਖਗੋਲੀ ਡਾਇਰੀ ਇਹ ਇੱਕ ਹੋਈ ਹੈ, ਅਨੁਸਾਰ ਬਾਬਲ ਵਿੱਚ ਸਿਕੰਦਰ ਮਹਾਨ ਦੀ ਹੈ ਜਿਹੜੀ ਮੌਤ ਹੋਈ ਸੀ ਅੱਜ ਦੇ ਦਿਨ 10 ਜੂਨ। ਅਤੇ 10 ਜੂਨ 1752 ਨੂੰ ਮਸ਼ਹੂਰ ਵਿਗਿਆਨੀ ਬੈਂਜਾਮਿਨ ਫਰੈਂਕਲਿਨ ਨੇ ਤੂਫਾਨ ਦੌਰਾਨ ਪਤੰਗ ਹੈ ਜਿਹੜਾ ਉਡਾ ਕੇ ਐਂਡ ਦੇ ਵਿੱਚ ਚਾਬੀ ਦੇ ਨਾਲ ਜਿਹੜਾ ਇਹ ਸਾਬਤ ਕੀਤਾ ਸੀਗਾ ਵੀ ਅਸਮਾਨੀ ਬਿਜਲੀ ਅਸਲ ਦੇ ਵਿੱਚ ਇਹ ਬਿਜਲਈ ਊਰਜਾ ਹੈ। ਸੋ ਇਹ ਸੋਰਸ ਆਫ ਐਨਰਜੀ ਹੈ। ਸੋ ਇਸ ਬਾਰੇ ਆ ਜਿਹੜਾ ਦੁਨੀਆ ਨੂੰ, ਸੰਸਾਰ ਨੂੰ ਉਸ ਵਕਤ ਆ ਜਿਹੜਾ ਬੈਂਜਾਮਿਨ ਫਰੈਂਕਲਿਨ ਨੇ ਦੱਸਿਆ। ਅਤੇ ਤੁਸੀਂ ਆ ਜਿਹੜੀ ਇਹਨਾਂ ਦੀ ਫੋਟੋ ਵੀ ਆ ਜਿਹੜੀ ਉਹ ਦੇਖੀ ਹੋਵੇਗੀ ਵੀ ਇਹ ਪਤੰਗ ਉਡਾ ਰਹੇ ਨੇ ਅਤੇ ਇੱਕ ਸਿਰੇ ਦੇ ਉੱਤੇ ਜਿਹੜਾ ਡੋਰ ਦੇ ਇੱਕ ਚਾਬੀ ਹੈ ਜਿਹੜੀ ਉਹ ਟੰਗੀ ਹੋਈ ਹੈ। 10 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਦੀ ਰੱਖਿਆ ਹੇਤ ਜੂਝ ਕੇ ਭਾਈ ਮੇਜਰ ਸਿੰਘ ਨਾਗੋਕੇ ਅਤੇ ਉਹਨਾਂ ਦੇ ਸਾਥੀ ਆ ਜਿਹੜੇ ਉਹ ਸ਼ਹੀਦ ਹੋਏ ਸੀਗੇ। ਅਤੇ 10 ਜੂਨ 1984 ਨੂੰ ਹੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਦੇ ਵਿਰੋਧ ਦੇ ਵਿੱਚ ਭਾਰਤੀ ਫੌਜ ਵਿੱਚ ਭਰਤੀ ਸਿੱਖ ਫੌਜੀਆਂ ਨੇ ਰਾਮਗੜ੍ਹ ਵਿਖੇ ਸਿੱਖ ਰੈਜੀਮੈਂਟਲ ਸੈਂਟਰ ਤੋਂ ਬਗਾਵਤ ਸ਼ੁਰੂ ਕਰ ਦਿੱਤੀ ਸੀ। ਸੋ ਦੋਸਤੋ, ਇਹ ਅੱਜ 10 ਜੂਨ ਦਾ ਇਤਿਹਾਸ ਹੈ ਜਿਹੜਾ ਆਪਣੇ ਵਿੱਚ ਹੈ, ਜਿਹੜਾ ਇੰਨਾ ਕੁਛ ਹੈ ਜਿਹੜਾ ਸਮੋਈ ਬੈਠਾ ਆ। ਦੋਸਤੋ, ਇੱਕ ਜੋ ਮੈਂ ਹੁਣ ਸਟੋਰੀ ਕਵਰ ਕਰਨ ਜਾ ਰਿਹਾ ਉਹਦੇ ਵਿੱਚ ਮੈਨੂੰ ਆਸ ਹੈ ਤੁਸੀਂ ਵੀ ਆਪਣੀ ਸ਼ਮੂਲੀਅਤ ਕਰੋਗੇ। ਇੱਕ ਡਿਵੈਲਪਡ ਕੰਟਰੀ ਹੈ ਜਿਹੜਾ ਉਹ ਕਿਸ ਨੂੰ ਕਿਹਾ ਜਾਂਦਾ, ਮੈਂ ਤੁਹਾਡੀ ਭਾਸ਼ਾ ਦੇ ਵਿੱਚ ਸੁਣਨਾ ਚਾਹੁੰਦਾ ਵੀ ਤੁਹਾਡੇ ਹਿਸਾਬ ਦੇ ਨਾਲ ਆਪਾਂ ਕਹਿੰਦੇ ਨਾ ਜਿਹੜੀਆਂ ਵੈਸਟਰਨ ਕੰਟਰੀਜ਼ ਹੈ ਡਿਵੈਲਪਡ ਕੰਟਰੀਜ਼ ਨੇ, ਡਿਵੈਲਪਡ ਕੰਟਰੀਜ਼ ਦਾ ਜਿਹੜਾ ਮਤਲਬ ਕੀ ਹੈ, ਕੀ ਤੁਸੀਂ ਇਹ ਸਮਝਾ ਸਕਦੇ ਹੋ? ਇੱਕ ਹੁੰਦੀ ਹੈ ਡਿਵੈਲਪਿੰਗ ਕੰਟਰੀ, ਜਿੱਦਾਂ ਇੰਡੀਆ ਹੋ ਗਿਆ ਉਹਨੂੰ ਡਿਵੈਲਪਿੰਗ ਕੰਟਰੀਜ਼ ਕਹਿ ਦਿੱਤਾ ਜਾਂਦਾ, ਹੈ ਨਾ। ਏਸ਼ੀਆ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੇ ਦੇਸ਼ ਹੈ ਜਿਹਨਾਂ ਡਿਵੈਲਪਿੰਗ ਕੰਟਰੀਜ਼ ਕਿਹਾ ਜਾਂਦਾ, ਪਰ ਜ਼ਿਆਦਾਤਰ ਯੂਰਪ ਜਾਂ ਵੈਸਟਰਨ ਕੰਟਰੀਜ਼ ਹੈ ਉਹਨਾਂ ਨੂੰ ਹੈ ਜਿਹੜਾ ਡਿਵੈਲਪਡ ਕੰਟਰੀਜ਼ ਕਿਹਾ ਜਾਂਦਾ। ਸੋ ਉਹਦਾ ਮਤਲਬ ਕੀ ਹੈ, ਡਿਵੈਲਪਡ ਕੰਟਰੀਜ਼ ਹੈ ਜਿਹੜਾ ਉਹਦੀ ਟਰਮ ਹੈ ਜਿਹੜੀ ਤੁਹਾਡੇ ਨਜ਼ਰੀਏ ਦੇ ਵਿੱਚ ਕੀ ਹੈ? ਸੋ ਜ਼ਰੂਰ ਦੱਸਿਓ। ਸਟੂਡੀਓ ਨੰਬਰ 905-673-3337 905-673-3337 'ਤੇ ਤੁਸੀਂ ਆ ਜਿਹੜਾ ਕਾਲ ਕਰਕੇ ਦੱਸਿਓ ਮੈਨੂੰ ਤੁਹਾਡੇ ਹਿਸਾਬ ਦੇ ਨਾਲ ਡਿਵੈਲਪਿੰਗ ਅਤੇ ਡਿਵੈਲਪਡ, ਤੁਸੀਂ ਡਿਵੈਲਪਡ ਕੰਟਰੀ ਹੈ ਜਿਹੜੀ ਉਹ ਕਿਹਨੂੰ ਹੈ ਜਿਹੜਾ ਕਹਿੰਦੇ ਹੋ, ਤੁਹਾਡੇ ਹਿਸਾਬ ਦੇ ਨਾਲ ਕਿਸ ਨੂੰ ਹੈ ਜਿਹੜਾ ਉਹ ਕਿਹਾ ਜਾਂਦਾ? ਅਤੇ ਬ੍ਰੈਂਪਟਨ ਦੇ ਵਿੱਚ ਦੋਸਤੋ ਮਈ ਮਹੀਨੇ ਦੇ ਵਿੱਚ ਹੋਮ ਪ੍ਰਾਈਜ਼ ਪਹਿਲੀ ਵਾਰ ਜਿਹੜੇ ਕਲਾਈਮ ਕਰਨਾ ਸ਼ੁਰੂ ਕੀਤੇ ਅਤੇ 0.4%, ਇੰਨਾ ਜ਼ਿਆਦਾ ਕੋਈ ਇਜ਼ਾਫਾ ਨਹੀਂ ਹੈਗਾ, ਪਰ ਇਹ ਬ੍ਰੈਂਪਟਨ ਦੀ ਰੀਅਲ ਸਟੇਟ ਮਾਰਕੀਟ ਵਾਸਤੇ ਇੱਕ ਸ਼ੁਭ ਸੰਕੇਤ ਹੈ ਵੀ ਬ੍ਰੈਂਪਟਨ ਦੇ ਜਿਹੜੀਆਂ ਪ੍ਰਾਈਸਿਸ ਹੈ ਜਿਹੜੀਆਂ ਉਹਨਾਂ ਦੇ ਵਿੱਚ 0.4% ਹੈ ਜਿਹੜਾ ਉਹ ਇਜ਼ਾਫਾ ਜਿਹੜਾ ਮਈ ਮਹੀਨੇ ਦੀ ਰੀਅਲ ਸਟੇਟ ਟ੍ਰਾਂਜੈਕਸ਼ਨਸ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਅਤੇ ਉੱਥੇ ਹੀ ਆ ਜਿਹੜਾ ਅੱਜ ਦੀ ਜਿਹੜੀ ਇੱਕ ਮੇਨ ਸਟੋਰੀ ਹੈ ਜਿਹੜੀ ਉਹ ਕਵਰ ਕਰਨ ਜਾ ਰਹੇ ਹਾਂ। ਦੇਖੋ, ਕਹਿੰਦੇ ਜਿਸ ਤਨ ਲਾਗੇ ਸੋਈ ਜਾਣੇ, ਉੱਦਾਂ ਤਾਂ ਆਪਾਂ ਬਹੁਤ ਸਾਰੀਆਂ ਖਬਰਾਂ ਕਰਦੇ ਹਾਂ, ਬਹੁਤ ਵਾਰੀ ਇਹਦੇ 'ਤੇ ਗੱਲਾਂ ਬਾਤਾਂ ਵੀ ਕਰਦੇ ਹਾਂ, ਪਰ ਜਦੋਂ ਕਹਿੰਦੇ ਆਪਣੇ 'ਤੇ ਜਾਂ ਸੱਟ ਵੱਜਦੀ ਹੈ ਉਦੋਂ ਪਤਾ ਚੱਲਦਾ ਵੀ ਉਸ ਸੱਟ ਦੀ ਮਾਰ ਕਿੰਨੀ ਜ਼ਿਆਦਾ ਹੈ। ਸੋ ਇਹੋ ਜਿਹੀ ਇੱਕ ਸਟੋਰੀ ਹੈ ਜਿਹੜੀ ਮੈਂ ਇਹ ਕਵਰ ਕਰਨ ਜਾ ਰਿਹਾ। ਸੋ ਤੁਸੀਂ ਆ ਜਿਹੜਾ ਪਹਿਲਾਂ ਮੈਨੂੰ ਇਹ ਦੱਸਿਓ ਵੀ ਤੁਹਾਡੇ ਹਿਸਾਬ ਦੇ ਨਾਲ ਡਿਵੈਲਪਡ ਕੰਟਰੀ ਹੈ ਜਿਹੜਾ ਕਿਸ ਨੂੰ ਤੁਸੀਂ ਮੰਨਦੇ ਹੋ ਵੀ ਡਿਵੈਲਪਡ ਕੰਟਰੀ, ਅਤੇ ਡਿਵੈਲਪਡ ਕੰਟਰੀ ਦੇ ਮਾਇਨੇ ਹੈ ਜਿਹੜੇ ਤੁਹਾਡੇ ਹਿਸਾਬ ਦੇ ਨਾਲ, ਤੁਹਾਡੇ ਨਜ਼ਰੀਏ ਦੇ ਨਾਲ ਕੀ ਹੁੰਦੇ ਨੇ? ਸੋ ਸਟੂਡੀਓ ਨੰਬਰ 905-673-3337 'ਤੇ ਕਾਲ ਕਰਕੇ ਆ ਜਿਹੜਾ ਤੁਸੀਂ ਮੈਨੂੰ ਆ ਜਿਹੜਾ ਇਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ। ਸ਼ਾਇਦ ਮੈਂ ਕੁਝ ਹੋਰ ਸਮਝਿਆ ਹੋਵਾਂ, ਤੁਸੀਂ ਇਹ ਜਿਹੜਾ ਸ਼ਾਇਦ ਮੈਨੂੰ ਚੰਗੀ ਤਰ੍ਹਾਂ ਸਮਝਾ ਦਿਓ ਵੀ ਭਾਈ ਕੈਨੇਡਾ ਨੂੰ ਆ ਜਿਹੜਾ ਆਪਾਂ ਡਿਵੈਲਪਡ ਕੰਟਰੀ ਕਹਿੰਦੇ ਹਾਂ, ਸੋ ਡਿਵੈਲਪਡ ਕੰਟਰੀ ਦਾ ਮਤਲਬ ਹੈ ਜਿਹੜਾ ਕੀ ਹੁੰਦਾ ਹੈ, ਕੀ ਹੈ ਜਿਹੜਾ ਤੁਹਾਡੇ ਹਿਸਾਬ ਦੇ ਨਾਲ ਡਿਵੈਲਪਡ ਕੰਟਰੀ ਨੂੰ ਆਪਾਂ ਕਹਿੰਦੇ ਹਾਂ। ਸੋ 905-673-3337 9056733-3337 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ। ਇਸ ਤੋਂ ਪਹਿਲਾਂ ਵੀ ਮੈਂ ਇੱਕ ਕਵਰ ਸਟੋਰੀ ਹੈ ਜਿਹੜੀ ਉਹ ਕਵਰ ਕਰਾਂ ਤੁਹਾਡੇ ਨਾਲ। ਹੋਮ ਆਟੋ ਇੰਸ਼ੋਰੈਂਸ ਹਮੇਸ਼ਾ ਜਿਹੜੀ ਆ ਇੱਕ ਦੁੱਖ ਦੀ ਰੱਗ ਹੈ ਸਾਡੀ, ਜਦੋਂ ਵੀ ਆ ਜਿਹੜਾ ਰਿਨਿਊਲ ਆਉਂਦੀ ਹੈ ਇਹੀ ਡਰ ਰਹਿੰਦਾ ਵੀ ਪਤਾ ਨਹੀਂ ਹੁਣ ਆ ਜਿਹੜਾ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਪਤਾ ਨਹੀਂ ਕਿੰਨਾ ਪ੍ਰੀਮੀਅਮ ਵਧਾ ਦੇਣਗੀਆਂ। ਮੈਂ ਕਹਿੰਦਾ ਵੀ ਮੈਜੋਰਟੀ 95% ਦੇ ਵਿੱਚ ਜਿਨ੍ਹਾਂ ਦਾ ਰਿਨਿਊਲ ਆਉਂਦੀ ਹੈ ਉਹਨਾਂ ਦਾ ਪ੍ਰੀਮੀਅਮ ਆ ਜਿਹੜਾ ਵੱਧਦਾ ਹੀ ਵੱਧਦਾ, ਅਤੇ ਉਹ 5% ਆ ਬੜੇ ਖੁਸ਼ ਨਸੀਬ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਭਾਈ ਸਾਡਾ ਤਾਂ ਪ੍ਰੀਮੀਅਮ ਘੱਟ ਗਿਆ। ਹਾਂਜੀ ਬਹੁਤ ਘੱਟ ਨੇ, ਮੈਂ ਕਹਿੰਦਾ ਉੱਦਾਂ ਮੈਂ 95% ਕਿਹਾ ਵੀ ਪ੍ਰੀਮੀਅਮ ਵੱਧਦਾ, 99% ਆ ਜਿਹਨਾਂ ਦਾ ਪ੍ਰੀਮੀਅਮ ਵੱਧਦਾ ਹੀ ਵੱਧਦਾ ਆ। ਹਾਂਜੀ ਸੋ ਓਕੇ ਕਾਲ ਲੈ ਲੈਣਾ ਕੇਵਲ ਜੀ। ਜੀ ਆਇਆਂ ਨੂੰ ਜੀ।
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ,
1: ਬਹੁਤ ਸਾਲਾਂ ਬਾਅਦ ਤੁਹਾਡਾ ਫੋਨ ਸੁਣਿਆ ਮੈਂ ਹੇਜੜ ਦਾ।
0: ਜੀ ਜੀ ਥੈਂਕ ਯੂ ਸਰ ਜੀ, ਧੰਨਵਾਦ।
1: ਹੋ ਗਿਆ 5-6 ਸਾਲ ਹੋ ਗਿਆ।
0: ਅੱਛਾ ਅੱਛਾ,
1: ਪਾਰਸਲ ਨੰਬਰ ਦੱਸੋ ਮੈਂ ਕਿੰਨਾ ਤੁਹਾਡਾ ਜੀ।
0: ਹਾਂਜੀ 416 ਜੀ,
1: ਇੱਕ ਮਿੰਟ ਜੀ, 416
0: 917 77-63-7763
1: ਓਕੇ, ਥੈਂਕ ਯੂ ਸਰ
0: ਜੀ। ਵੈਲਕਮ ਭਾਜੀ, ਵੈਲਕਮ ਜੀ, ਬਹੁਤ ਬਹੁਤ ਧੰਨਵਾਦ ਸਰ। ਤੇ ਅੱਛਾ, ਤੇ ਮੈਂ ਉਹ ਗੱਲ ਕਰ ਰਿਹਾ ਸੀ ਇੰਸ਼ੋਰੈਂਸ ਦੀ, ਇੰਸ਼ੋਰੈਂਸ ਹੈ ਜਿਹੜਾ ਪ੍ਰੀਮੀਅਮ ਵੱਧਦਾ ਹੀ ਵੱਧਦਾ। ਸੋ ਤੁਸੀਂ ਜਿਹੜਾ ਤੁਹਾਨੂੰ ਲੱਗਦਾ ਵੀ ਤੁਹਾਡਾ ਜਿਹੜਾ ਪ੍ਰੀਮੀਅਮ ਵੱਧ ਗਿਆ,

0: ਕੰਸਟਰਕਸ਼ਨ ਜਾਂ ਕੰਸਟਰਕਸ਼ਨ ਦਾ ਕੰਮ ਕਰਾਉਣਾ, ਫਿਰ ਤੁਸੀਂ KPT ਰੈਨੋਵੇਸ਼ਨ ਦੇ ਸਰਦਾਰ ਮਨਦੀਪ ਸਿੰਘ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ 416-272-8214 416-272-8214 ਤੇ ਸੰਪਰਕ ਕੀਤਾ ਜਾ ਸਕਦਾ। ਸੋ ਇੱਕ ਸਟੋਰੀ ਹੈ ਜਿਹੜਾ ਉਨੀ ਦੇਰ ਤੱਕ ਤੁਸੀਂ ਇਹ ਜਿਹੜਾ ਮੈਨੂੰ ਦੱਸਿਓ ਵੀ ਡਿਵੈਲਪਡ ਕੰਟਰੀਜ਼ ਹੈ ਤੁਹਾਡੇ ਹਿਸਾਬ ਦੇ ਨਾਲ ਕੀ ਹੈ, ਡਿਵੈਲਪਿੰਗ ਤੇ ਡਿਵੈਲਪਡ ਕੰਟਰੀਜ਼ ਕੀ GDP ਦੇ ਵਿੱਚ ਫਰਕ ਹੈ ਜਾਂ ਉੱਥੇ ਦਾ ਲਾਈਫ ਸਟਾਈਲ ਹੈ ਜਿਹੜਾ ਉਹ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਹੈ ਜਿਹੜਾ ਪ੍ਰਭਾਸ਼ਿਤ ਕਰਦਾ, ਕਿਹੜੀ ਕੰਟਰੀ ਡਿਵੈਲਪਡ ਹੈ ਜਾਂ ਕਿਹੜੀ ਡਿਵੈਲਪਿੰਗ ਹੈ, ਜਾਂ ਫਿਰ ਉਹਨਾਂ ਦੇ ਜਿਹੜੇ ਸਿਟੀਜ਼ਨਸ ਹੈ ਜਾਂ ਰਹਿਣ ਵਾਲੇ ਬਛਿੰਦੇ ਹੈ ਉੱਥੇ, ਉਹਨਾਂ ਦੀ ਖੁਸ਼ੀ ਦੇ ਉੱਤੇ ਵੀ ਉਹ ਭਾਈ ਉਸ ਦੇਸ਼ ਦੇ ਵਿੱਚ ਕਿੰਨਾ ਖੁਸ਼ ਨੇ, ਉਹ ਚੀਜ਼ ਹੈ ਜਿਹੜੀ ਉਹ ਡਿਫਾਈਨ ਕਰਦੀ ਹੈ ਵੀ ਇਹ ਕੰਟਰੀ ਹੈ ਡਿਵੈਲਪਡ ਹੈ ਜਾਂ ਡਿਵੈਲਪਿੰਗ ਹੈ। ਸੋ ਲੈਟ ਸੀ, 905-673-3337 ਦੇ ਉੱਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ। ਕਪਲ ਆਫ ਕਾਲ ਜਿਹੜੀਆਂ ਫਲੈਸ਼ ਹੋਣ ਲੱਗ ਪਈਆਂ ਤੇ ਸਟੋਰੀ ਕਵਰ ਕਰਨ ਤੋਂ ਪਹਿਲਾਂ ਮੈਂ ਲੈ ਲੈਣਾ ਕੈਪਟਨ ਸਾਹਿਬ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਡਿਵੈਲਪਿੰਗ ਕੰਟਰੀ ਦਾ ਮਤਲਬ ਇਹ ਜੋ ਦੇਸ਼ ਹੌਲੀ ਹੌਲੀ ਕਰਕੇ ਤਰੱਕੀ ਕਰ ਰਿਹਾ ਹੋਵੇ,
0: ਠੀਕ ਹੈ ਜੀ।
1: ਦੂਸਰਾ ਜਿਹੜਾ ਤੁਸੀਂ ਰਾਮਗੜ੍ਹ ਰਾਂਝੇ ਬਾਰੇ ਦੱਸਿਆ ਸੀ, ਉਸ ਦਿਨ ਪਤਾ ਕੀ ਹੋਇਆ ਸੀਗਾ, ਜਿਹੜੇ ਰੋਡ ਸੀ ਨਾ ਉਹ ਤਾਂ ਤੁਸੀਂ ਦੱਸ ਦਿੱਤਾ ਕਿ ਬਗਾਵਤ ਕਰਤੀ ਸੀ, ਉੱਥੇ ਬਰਗੇਡੀਅਰ ਪੂਰੀ ਕਰਕੇ ਸੀ, ਉਹ ਜਵਾਨਾਂ ਨੂੰ ਸਮਝਾਉਣ ਵਾਸਤੇ ਆਇਆ, ਜਵਾਨ ਇਕਦਮ ਕੋਤ ਨੂੰ ਪੈ ਗਏ ਸੀ, ਕੋਤ ਚੋਂ ਹਥਿਆਰ ਲੈ ਗਏ ਸੀ, ਜਦੋਂ ਬਰਗੇਡੀਅਰ ਸਾਹਿਬ ਆਇਆ ਕਿਸੇ ਰਕਰੂਟ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀ, ਬਰਗੇਡੀਅਰ ਸਾਹਿਬ ਉਹ ਬੜਾ ਦੁੱਖ ਹੋਇਆ ਸੀ, ਇੱਕ ਬਰਗੇਡੀਅਰ ਪਤਾ ਨੀ ਕਿੰਨੇ ਟ੍ਰੇਨਿੰਗ ਤੋਂ ਬਾਅਦ ਉਹ ਬਰਗੇਡੀਅਰ ਦੇ ਰੈਂਕ ਤੇ ਪਹੁੰਚਦਾ, ਫੇਰ ਉਹਨਾਂ ਰਕਰੂਟਾਂ ਨੂੰ ਅਲੱਗ ਅਲੱਗ ਯੂਨਿਟਾਂ ਚ ਭੇਜ ਦਿੱਤਾ ਗਿਆ ਸੀਗਾ ਜਿਨ੍ਹਾਂ ਨੇ ਬਗਾਵਤ ਕੀਤੀ ਸੀ, ਕਿਸੇ ਨੂੰ AT ਦੇ ਵਿੱਚ, ਕਿਸੇ ਨੂੰ ਇਨਫੈਂਟਰੀ ਦੁਆਰਾ ਯੂਨਿਟ ਆ ਗਈ। ਇਹ ਕੁਝ ਹੋਇਆ ਉਦੋਂ, ਜੋ ਕੁਝ ਵੀ ਹੋਇਆ ਬਹੁਤ ਬੁਰਾ ਹੋਇਆ, ਔਰ ਬਗਾਵਤ ਕਰਾਈ ਕਿਵੇਂ ਸੀ ਸਰਦਾਰ ਪ੍ਰਕਾਸ਼ ਸਿੰਘ ਜੀ, ਇਹ ਪਿੰਡ ਬੈਠਾ ਹੋਇਆ ਸੀ, ਚੰਡੀਗੜ੍ਹ ਆਇਆ ਔਰ ਇਸਨੇ ਪ੍ਰੈਸ ਕਾਨਫਰੰਸ ਕੀਤੀ, ਉਹ ਫੌਜੀ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ, ਜਵਾਨ ਭੜਕ ਗਏ, ਜੋ ਕੁਛ ਹੋਇਆ ਬਹੁਤ ਬੁਰਾ ਹੋਇਆ ਸੀ।
0: ਕੈਪਟਨ ਸਾਹਿਬ ਉਹ ਜਿਹੜਾ ਦੌਰ ਹੈ ਉਹ ਦੇਖੋ ਹਰ ਸਾਲ ਜਦੋਂ ਵੀ ਆਉਂਦਾ ਅਸੀਂ ਆਪਣੇ ਇਤਿਹਾਸ ਨੂੰ ਆ ਜਿਹੜਾ ਸਾਂਭੀ ਬੈਠੇ ਹਾਂ, ਹਮੇਸ਼ਾ ਉਹਨਾਂ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ ਜਦੋਂ ਵੀ ਇਹ ਸਮਾਂ ਆਉਂਦਾ, ਅਤੇ ਇਹ ਰਹਿੰਦੀ ਦੁਨੀਆਂ ਤੱਕ ਇਸੇ ਤਰ੍ਹਾਂ ਅਸੀਂ ਕੌਮ ਹੈ ਜਿਹੜਾ ਉਹਨਾਂ ਸ਼ਹੀਦਾਂ ਦੀ ਸ਼ਹੀਦੀਆਂ ਨੂੰ ਆ ਜਿਹੜਾ ਇਸੇ ਤਰ੍ਹਾਂ ਯਾਦ ਕਰਦੀ ਰਹੇਗੀ ਅਤੇ ਸ਼ਰਧਾਂਜਲੀਆਂ ਦਿੰਦੀ ਰਹੇਗੀ। ਸੋ ਕੈਪਟਨ ਸਾਹਿਬ ਜਿੱਦਾਂ ਤੁਸੀਂ ਡਿਵੈਲਪਿੰਗ ਦੱਸਦਾ, ਡਿਵੈਲਪਡ ਕੰਟਰੀ ਆ ਜਿਹੜਾ ਉਹ ਕੀ ਹੈ ਤੁਹਾਡੇ ਹਿਸਾਬ ਦੇ ਨਾਲ, ਉਹਦੀ ਪਰਿਭਾਸ਼ਾ ਕੀ ਹੈ ਡਿਵੈਲਪਡ ਕੰਟਰੀ ਜਿਹੜਾ ਤਰੱਕੀ ਕਰ ਚੁੱਕਾ ਮੁਲਕ?
1: ਮੈਂ ਤਾਂ ਇਹਨੇ ਕੀ ਸਮਝਦਾ ਜਿਹੜਾ ਤਰੱਕੀ ਕਰ ਰਿਹਾ ਹੋਇਆ ਕਰਕੇ,
0: ਨਹੀਂ ਉਹ ਤਾਂ ਡਿਵੈਲਪਿੰਗ ਹੈ ਨਾ, ਤੁਸੀਂ ਕਹਿੰਦੇ ਵੀ ਹੌਲੀ ਹੌਲੀ ਜਿਹੜਾ ਤਰੱਕੀ ਕਰ ਰਿਹਾ ਆ ਉਹ ਤਾਂ ਡਿਵੈਲਪਿੰਗ ਹੈ, ਡਿਵੈਲਪਡ ਕੰਟਰੀ ਆ ਜਿਹੜਾ ਆਪਣਾ ਮਤਲਬ ਇਹੀ ਹੁੰਦਾ ਆ, ਉਹਨੂੰ ਹੀ ਆਪਾਂ ਕਹਿੰਦੇ ਆ ਵੀ ਜਿਹੜਾ ਤਰੱਕੀ ਕਰ ਚੁੱਕਾ ਆ, ਜਿਹਦੇ ਰਹਿਣ ਵਾਲੇ ਉੱਥੇ ਦੇ ਸਿਟੀਜ਼ਨਸ ਹੈ ਜਾਂ ਉੱਥੇ ਜਿੰਨੇ ਵੀ ਰੈਜੀਡੈਂਟਸ ਹੈ ਉਹ ਹੈਪੀ ਨੇ ਉਸ ਦੇਸ਼ ਨਾਲੋਂ, ਵੀ ਸਾਡੀ ਆ ਜਿਹੜੀ ਤਰੱਕੀਆਂ ਹੋ ਰਹੀਆਂ ਨੇ ਬਹੁਤ ਜ਼ਿਆਦਾ, ਇਹੀ ਮਤਲਬ ਹੋਇਆ ਨਾ ਡਿਵੈਲਪਡ ਕੰਟਰੀ ਦਾ?
1: ਇਹੀ ਹੋਇਆ, ਬਾਕੀ ਸਰੋਤਿਆਂ ਨੂੰ ਪੁੱਛੋ ਤੁਹਾਨੂੰ ਪਤਾ ਹੋ ਜਾਏਗਾ, ਤੁਸੀਂ ਪੜ੍ਹੇ ਲਿਖੇ ਹੈਗੇ।
0: ਜੀ ਜੀ ਜੀ, ਥੈਂਕ ਯੂ ਕੈਪਟਨ ਸਾਹਿਬ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਮੈਂ ਇੱਕ ਜਿਹੜੀ ਸਟੋਰੀ ਕਵਰ ਕਰਦਾ ਨਾਲ ਦੀ ਨਾਲ ਤੁਹਾਡੀ ਜਿਹੜੀ ਏਅਰ ਤੇ ਕਾਲ ਦਾ ਨਾ ਸਮਾਂ ਜਿਹੜਾ ਇੱਕਦਮ ਜਿਹੜਾ ਆ ਉਹ ਘਟਦਾ ਜਾਂਦਾ। ਸੋ ਇਹ ਸਟੋਰੀ ਹੈ ਜਿਹੜੀ ਵਾਰਡ ਬਰੈਂਪਟਨ ਦੇ ਵਾਰਡ 1-5 ਤੋਂ ਜਿਹੜੇ ਕੌਂਸਲਰ ਨੇ ਸੈਂਟੋਸ, ਉਹਨਾਂ ਨੇ ਆਪਣੇ ਪਰਸਨਲ ਅਕਾਊਂਟ ਤੇ ਜਿਹੜੀ ਇਹ ਇੱਕ ਸਟੋਰੀ ਹੈ ਜਿਹੜੀ ਸ਼ੇਅਰ ਕੀਤੀ। ਉਹਨਾਂ ਨੇ ਕਿਹਾ ਵੀ ਮੇਰੀ ਸਿਸਟਰ, ਮੇਰੀ ਭੈਣ ਹੈ ਜਿਹੜੀ, ਉਸਨੂੰ ਆ ਜਿਹੜਾ ਐਮਰਜੈਂਸੀ ਹੋਸਪਿਟਲ ਜਾਣਾ ਪਿਆ ਅਤੇ ਤਕਰੀਬਨ 3-4 ਦਿਨ ਆ ਜਿਹੜੇ ਉੱਥੇ ਹੋਸਪਿਟਲ ਦੇ ਵਿੱਚ ਰਹੇ ਅਤੇ ਕਹਿੰਦੇ ਵੀ ਉੱਥੇ ਦਾ ਜਿਹੜਾ ਵਰਤਾਰਾ ਆ ਮੈਂ ਦੇਖਿਆ ਵੀ ਮੇਰੀ ਇੱਕ ਤਾਂ ਭੈਣ ਨੂੰ ਆ ਜਿਹੜਾ ਕੋਈ ਉਹ ਨਹੀਂ ਮਿਲਿਆ, ਬੈੱਡ ਹਾਲਵੇ ਦੇ ਵਿੱਚ ਹੀ ਹੈ ਜਿਹੜਾ ਉਸਦਾ ਇਲਾਜ ਕੀਤਾ ਗਿਆ, 3-4 ਦਿਨ ਹੈ ਜਿਹੜੀ ਉੱਥੇ ਰਹੀ ਹੈ। ਅਤੇ ਕਹਿੰਦੀ ਵੀ ਇਹ ਮੇਰਾ ਪਰਸਨਲ ਤਜਰਬਾ ਆ ਵੀ ਹਾਲਵੇ ਮੈਡੀਸਿਨ ਹੈ ਜਿਹੜੀ ਉਹ ਹਜੇ ਉਸੇ ਤਰ੍ਹਾਂ ਚੱਲਦੀ ਪਈ ਹੈ, ਵੀ ਸਾਡੇ ਜਿਹੜੇ ਬਰੈਂਪਟਨ ਦਾ ਹੋਸਪਿਟਲ ਹੈ ਉਸੇ ਤਰ੍ਹਾਂ ਓਵਰ ਕਰਾਊਡਡ ਹੈ। ਅਤੇ ਕਹਿੰਦੇ ਵੀ ਅਸੀਂ ਕੌਂਸਲ ਦੇ ਵਿੱਚ ਜਿੰਨਾ ਹੋ ਸਕੇ ਆਪਣੇ ਵੱਲ ਜ਼ੋਰ ਪਾ ਰਹੇ ਹਾਂ। ਇਹ ਇੱਕ ਦੁੱਖ ਦੀ ਰੱਗ ਹੁੰਦੀ ਹੈ ਜਦੋਂ ਵੀ ਹੈ ਜਿਹੜਾ ਕਿਸੇ ਦੇ ਨਾਲ ਪਰਸਨਲ ਜਦੋਂ ਹੋਇਆ ਹੁੰਦਾ ਨਾ ਇੰਸੀਡੈਂਟ, ਤਾਂ ਉਹਨੂੰ ਅਸਲ ਲੋਕਾਂ ਦੇ ਦਰਦ ਬਾਰੇ ਪਤਾ ਹੁੰਦਾ, ਨਹੀਂ ਤਾਂ ਬਸ ਉਹਦੀ ਗੱਲਾਂ

0: ਵੀ ਅਸੀਂ ਕੰਮ ਕਰ ਰਹੇ ਹਾਂ ਜੀ, ਅਸੀਂ ਇਹਦੇ 'ਤੇ ਹੋਰ ਆਪਣੇ ਵੱਲੋਂ ਜ਼ੋਰ ਲਾ ਰਹੇ ਹਾਂ, ਉਹ ਬਸ ਗੱਲਾਂ ਕਹਿਣ ਵਾਲੀਆਂ ਹੁੰਦੀਆਂ। ਪਰ ਮੈਂ ਕਿਹਾ ਨਾ, ਜਿਸ ਤਰ੍ਹਾਂ ਲੱਗ ਸੋਈ ਜਾਣੇ, ਹੈ ਨਾ, ਜਿਹਨੂੰ ਲੱਗਦੀ ਹੈ ਉਹਨੂੰ ਪਤਾ ਚੱਲਦਾ ਵੀ ਆਮ ਪਬਲਿਕ ਨੂੰ ਹੈ ਜਿਹੜਾ ਇਹ ਕਿਹੜੇ ਕਿਹੜੇ ਪਰੇਸ਼ਾਨੀਆਂ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ। ਓਕੇ, ਅਤੇ ਤੁਸੀਂ ਇਹ ਦੇਖ ਲਓ, ਇਸ ਟਾਈਮ ਬਰੈਂਪਟਨ ਹੈ ਜਿਹੜਾ ਕੈਨੇਡਾ ਦਾ ਥਰਡ ਮੋਸਟ ਪਾਪੂਲੇਟਡ ਹੈ ਜਿਹੜਾ ਸਿਟੀ ਹੈ, ਅਤੇ ਇੱਕੋ ਹੀ ਹੋਸਪਿਟਲ ਹੈ। ਡਗਫੋਰਡ ਸਾਹਿਬ ਨੇ ਜਿਹੜਾ ਪਹਿਲੀ ਵਾਰ ਅਨਾਊਂਸਮੈਂਟ ਕੀਤੀ ਸੀ, ਪੀਲ ਮੈਮੋਰੀਅਲ ਜਿਹੜਾ ਅਰਜੈਂਟ ਕੇਅਰ ਸੈਂਟਰ ਹੈ, ਇਹਨੂੰ ਫੁੱਲ ਸਰਵਿਸ ਹੈ ਬਣਾ ਦਿੱਤਾ ਜਾਵੇਗਾ। 2021 ਦੇ ਵਿੱਚ ਜਿਹੜੀ ਇਹ ਅਨਾਊਂਸਮੈਂਟ ਹੋਈ ਸੀਗੀ, ਅਤੇ ਉਦੋਂ ਕਿਹਾ ਗਿਆ ਸੀਗਾ ਵੀ ਭਾਈ 2023 ਦੇ ਵਿੱਚ 2023 ਦੇ ਵਿੱਚ ਕੰਸਟਰਕਸ਼ਨ ਹੈ ਜਿਹੜੀ ਉਹ ਸਟਾਰਟ ਹੋ ਜਾਵੇਗੀ, ਅਤੇ 2027 ਤੱਕ ਕੰਸਟਰਕਸ਼ਨ ਹੈ ਜਿਹੜੀ ਉਹ ਕੰਪਲੀਟ ਹੋ ਜਾਵੇਗੀ। ਚਲੋ, ਮਾੜੀ ਮੋਟੀ ਹੈ ਜਿਹੜੀ ਕੰਸਟਰਕਸ਼ਨ ਹੈ ਜਿਹੜੀ ਉਹ ਸ਼ੁਰੂ ਹੋਈ, ਤੁਹਾਨੂੰ ਚੇਤਾ ਹੋਣਾ ਪਿੱਛੇ ਜੇ ਆ ਜਿਹੜੇ ਕਈਆਂ ਫੜ ਕੇ ਫੋਟੋਆਂ ਵੀ ਖਿਚਾਈਆਂ ਸੀਗੀਆਂ, ਲਓ ਜੀ ਸੈਕਿੰਡ ਹੋਸਪਿਟਲ ਹੈ ਜਿਹੜਾ ਉਹਦੀ ਕੰਸਟਰਕਸ਼ਨ ਸ਼ੁਰੂ ਹੋ ਰਹੀ ਹੈ। ਪਰ ਹਜੇ ਤੱਕ ਜਿਹੜੀਆਂ ਰਿਪੋਰਟਾਂ ਇਹ ਆਈਆਂ ਵੀ ਸਿਰਫ ਇੱਕ ਮਾਈਨਰ ਕੰਸਟਰਕਸ਼ਨ ਹੈ ਜਿਹੜੀ ਉਹ ਸ਼ੁਰੂ ਹੋਈ ਹੈ, ਜਿਹੜੀ ਮੇਜਰ ਕੰਸਟਰਕਸ਼ਨ ਹੈ ਜਿਹੜੀ ਉਹ ਹਜੇ ਤੱਕ ਸ਼ੁਰੂ ਨਹੀਂ ਹੋਈ। ਹੁਣ ਕਿਹਾ ਜਾ ਰਿਹਾ, ਪਹਿਲਾਂ ਸੀਗਾ ਵੀ ਜਨਵਰੀ 2027 ਦੇ ਵਿੱਚ ਮੇਜਰ ਕੰਸਟਰਕਸ਼ਨ ਸ਼ੁਰੂ ਹੋਵੇਗੀ, ਫਿਰ ਦਬਾਅ ਪਾਇਆ ਗਿਆ, ਫਿਰ ਕਹਿੰਦੇ ਵੀ ਸਮਰ 2026 ਦੇ ਵਿੱਚ ਹੈ ਜਿਹੜਾ ਜਲਦੀ ਤੋਂ ਜਲਦੀ ਆਪਾਂ ਉੱਥੇ ਦੀ ਮੇਜਰ ਕੰਸਟਰਕਸ਼ਨ ਸ਼ੁਰੂ ਕਰ ਦੇਵਾਂਗੇ। ਪਰ ਹੁਣ ਖਬਰਾਂ ਆ ਰਹੀਆਂ, ਹੁਣ ਫਾਲ 'ਤੇ ਗੱਲ ਚਲੇ ਗਈ ਹੈ ਵੀ ਉਦੋਂ ਹੈ ਜਿਹੜੀ ਇਹ ਕੰਸਟਰਕਸ਼ਨ ਸ਼ੁਰੂ ਹੋਵੇਗੀ। ਸੋ ਦੋਸਤੋ, 2015-16 ਤੋਂ ਬਾਅਦ ਐਮਰਜੈਂਸੀ ਵੀ ਘੋਸ਼ਿਤ ਕੀਤੀ ਗਈ ਵੀ ਹਾਲਵੇ ਦੇ ਵਿੱਚ ਹੈ ਜਿਹੜੇ ਵੱਖ ਵੱਖ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ, ਕਿਉਂਕਿ ਹੋਸਪਿਟਲ ਹੈ ਜਿਹੜਾ ਉਹ ਸਿਰਫ ਇੱਕੋ ਹੀ ਹੈ। ਹੋਸਪਿਟਲ ਹੈ ਜਿਹੜੇ ਹੋਰ ਦੀ ਹੈ ਜਿਹੜੀ ਲੋੜ ਹੈਗੀ ਹੈ। ਕਿੰਨੀ ਵਾਰ ਜਿਹੜਾ ਐਮਰਜੈਂਸੀ ਮੈਡੀਕਲ ਐਮਰਜੈਂਸੀ ਬਰੈਂਪਟਨ ਵੱਲੋਂ ਹੈ ਜਿਹੜਾ ਘੋਸ਼ਿਤ ਕੀਤਾ ਗਿਆ, ਪਰ ਕਹਿ ਲਓ ਪਰਨਾਲਾ ਉੱਥੇ ਦਾ ਹੀ ਉੱਥੇ ਹੈ। ਤੁਸੀਂ ਇੱਕ ਗੱਲ ਦੇਖੋ, ਕੋਈ ਵੀ ਚੀਜ਼ ਦੀ ਜਿਹੜੀ ਲੋੜ ਹੁੰਦੀ ਹੈ, ਹਾਂਜੀ, ਚਲੋ ਆਪਾਂ 1 ਸਾਲ ਹੋ ਗਿਆ, 2 ਸਾਲ ਹੋ ਗਿਆ, ਪਤਾ ਚੱਲਦਾ ਵੀ ਭਾਈ ਪਾਪੂਲੇਸ਼ਨ ਹੈ ਜਿਹੜੀ ਇੱਥੇ ਵੱਧਦੀ ਪਈ ਹੈ। ਹਰ ਇੱਕ ਸਿਟੀ, ਹਰ ਇੱਕ ਦੇਸ਼ ਹੈ ਜਿਹੜਾ ਆਪਣੇ 5 ਸਾਲਾਂ ਦੇ ਜਾਂ 10 ਸਾਲਾਂ ਦੇ ਪਲੈਨ ਲੈ ਕੇ ਚੱਲਦਾ ਹੁੰਦਾ ਵੀ ਭਾਈ ਉਹਨਾਂ ਦੀ ਇਹ ਪ੍ਰੋਡਿਕਸ਼ਨਸ ਹੁੰਦੀਆਂ। ਵੱਖ ਵੱਖ ਸਟੇਟ ਕੈਨੇਡਾ ਦੇ ਵੱਲੋਂ ਜਿਹੜੀਆਂ ਰਿਪੋਰਟਾਂ ਜਾਰੀ ਕੀਤੀਆਂ ਜਾਂਦੀਆਂ, ਜਿਹੜੇ ਅੰਕੜੇ ਜਾਰੀ ਕੀਤੇ ਜਾਂਦੇ, ਉਹ ਇਸੇ ਕਰਕੇ ਕੀਤੇ ਜਾਂਦੇ ਤਾਂ ਕਿ ਹੈ ਜਿਹੜਾ ਆਪਾਂ ਫਿਊਚਰ ਦਾ ਰੋਡ ਮੈਪ ਬਣਾ ਸਕੀਏ, ਜਿਸ ਹਿਸਾਬ ਦੇ ਨਾਲ ਪਾਪੂਲੇਸ਼ਨ ਗਰੋਥ ਹੋ ਰਹੀ ਹੈ, ਉਸ ਹਿਸਾਬ ਦੀਆਂ ਨੀਤੀਆਂ ਜਿਹੜੀਆਂ ਸਰਕਾਰ ਹੈ ਜਿਹੜੀਆਂ ਹੋਂਦ ਦੇ ਵਿੱਚ ਲਿਆਉਂਦੀ ਹੈ। ਜਨਗਣਨਾ ਜਿਹੜੀ ਹੈ ਹੋਈ ਹੈ, ਇਸ ਸਾਲ ਵੀ ਹੋਈ ਹੈ, ਉਹ ਇਸੇ ਕਰਕੇ ਹੁੰਦੀ ਹੈ ਨਾ, ਪਾਪੂਲੇਸ਼ਨ ਬਾਰੇ ਸਰਕਾਰ ਕੋਲ ਸਹੀ ਜਾਣਕਾਰੀ ਹੈ ਜਿਹੜੀ ਉਹ ਜਾ ਸਕੇ ਤਾਂ ਉਸ ਦੇ ਤਹਿਤ ਉਹ ਆਪਣੀਆਂ ਨੀਤੀਆਂ ਘੜ ਸਕਣ। ਪਰ ਬਰੈਂਪਟਨ ਹੈ ਜਿਹੜਾ ਬੜਾ ਪਿੱਛੇ ਲੈਕ ਕਰ ਰਿਹਾ ਇਸ ਚੀਜ਼ ਦੇ ਵਿੱਚ। ਹੋਸਪਿਟਲ ਦੇ ਵਿੱਚ ਜਾਣ ਤੋਂ ਬੰਦਾ ਡਰਦਾ ਆ, ਬੰਦਾ ਇਹ ਦੇਖਦਾ ਵੀ ਮੈਂ ਯਾਰ ਘਰੇ ਹੀ ਓੜ ਪੋੜ ਕੀ ਆ, ਜਾਂ ਫਿਰ ਬੰਦਾ ਇਹ ਦੇਖਦਾ ਹੋਰ ਜਿਹੜੀਆਂ ਸਿਟੀਜ਼ ਹੈਗੀਆਂ ਨੇ ਜਿੱਥੇ ਘੱਟ ਰਸ਼ ਹੈ ਉੱਥੇ ਲੈ ਕੇ ਚੱਲ ਜਾਈਏ ਜੇ ਐਮਰਜੈਂਸੀ ਜਾਣ ਦੀ ਲੋੜ ਪੈ ਗਈ ਹੈ। ਕਈ ਸਟੋਰੀਜ਼ ਸੁਣੀਆਂ, ਕਈ ਵਾਰ ਜਿਹੜਾ ਲੇਡੀਜ਼ ਉੱਥੇ ਪਹੁੰਚਿਆ ਉਹਨਾਂ ਦਾ ਉੱਥੇ ਵੇਟਿੰਗ ਰੂਮ ਦੇ ਵਿੱਚ ਹੀ ਹੈ ਜਿਹੜਾ ਉਹਨਾਂ ਨੇ ਬੱਚੇ ਨੂੰ ਜਨਮ ਦੇ ਦਿੱਤਾ। ਕਈ ਵਾਰ ਜਿਹੜੇ ਉੱਥੇ ਆ ਜਿਹੜੇ ਵੇਟਿੰਗ ਕਰਦੇ ਕਰਦੇ ਆ ਜਿਹੜੇ ਉਹ ਸੰਸਾਰ ਤੋਂ ਹੀ ਕੂਚ ਕਰ ਗਏ। ਸੋ ਆਪਾਂ ਡਿਵੈਲਪਡ ਕੰਟਰੀਜ਼ ਹੈ ਜਿਹੜਾ ਇਹਨਾਂ ਨੂੰ ਕਹਿੰਦੇ ਆ, ਡਿਵੈਲਪਡ ਕੰਟਰੀਜ਼ ਹੈ ਜਿਹੜੇ, ਠੀਕ ਹੈ, GDP ਨੂੰ ਲੈ ਕੇ ਜਿਹੜਾ ਇਹ ਕੀਤੇ ਜਾਂਦੇ ਆ ਵੀ ਜਿਹੜੀ ਡੋਮੈਸਟਿਕ ਪ੍ਰੋਡਕਟ ਹੈ ਜਿਹੜੀ ਗਰੋਸ ਡੋਮੈਸਟਿਕ ਪ੍ਰੋਡਕਟ ਹੈ ਜਿਹੜਾ ਪਰ ਕੈਪਟਾ ਜਿਹੜੀ ਹੈ ਕਿਸ ਹਿਸਾਬ ਦੇ ਨਾਲ ਚੱਲ ਰਹੀ ਹੈ, ਮੈਂ ਐਗਰੀ ਕਰਦਾ ਹਾਂ। ਪਰ ਇਹਦੇ ਨਾਲ ਜਿਹੜਾ ਇਨਫਰਾਸਟਰਕਚਰ ਹੈ, ਜਿਹੜੀ ਇੱਕ ਮੈਚਿਓਰ ਇਕੋਨਮੀ ਹੈ ਜਾਂ ਫਿਰ ਇੱਕ ਹਾਈ ਕੁਆਲਿਟੀ ਆਫ ਲਾਈਫ ਹੈ, ਇਹ ਵੀ ਤਾਂ ਚੀਜ਼ਾਂ ਨੇ ਇੱਕ ਡਿਵੈਲਪਡ ਕੰਟਰੀ ਦੀਆਂ ਨਿਸ਼ਾਨੀਆਂ ਕਿ ਨਹੀਂ ਹੈਗੀਆਂ, ਤੁਸੀਂ ਦੱਸ ਸਕਦੇ ਹੋ। ਹਾਂਜੀ, ਸੋ ਹੁਣ ਕਦੋਂ ਹੋਸਪਿਟਲ ਹੈ, ਜੇ ਹੁਣ ਵੀ ਕੰਸਟਰਕਸ਼ਨ ਸ਼ੁਰੂ ਹੁੰਦੀ ਹੈ ਤੁਸੀਂ ਇਹ ਲਾ ਲਓ, ਮੈਨੂੰ ਲੱਗਦਾ ਵੀ ਹਜੇ ਆ ਜਿਹੜਾ 5-7 ਸਾਲ ਕਿਤੇ ਨਹੀਂ ਗਏ। ਜਤਿੰਦਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ।
1: ਜਿਹੜੀ ਤੁਸੀਂ ਗੱਲ ਕਰ ਰਹੇ ਹੋ ਹੋਸਪਿਟਲ ਦੀ, ਭਾਈ ਇੱਥੇ ਨਾ ਆਪਣੇ ਲੋਕ ਫਲਿੱਕੇ ਆ ਕੇ ਵੀ ਉਹਦੀ ਰਾਜਨੀਤੀ ਚ ਪੈ ਗਏ, ਜਿਹੜੀ ਆਪਾਂ ਛੱਡ ਕੇ ਆਏ ਵਿੱਚ, ਤੇ ਉਹੀ ਪਾਰਟੀਆਂ ਦੇ ਜਾਣਾ ਤੇ ਬਸ ਹੈਲੋ ਹਾਏ ਜੀ ਪ੍ਰੋਗਰਾਮਾਂ ਦੇ ਬੁਲਾ ਲੈਣਾ, ਤੇ ਜਿਹੜੀ ਮੁੱਦੇ ਦੀ ਗੱਲ ਉਹ ਕਰਨੀ ਨੀ, ਤੇ ਕੰਮ ਨੀ ਲੈਣਾ ਆਉਂਦਾ ਆਪਣੇ ਬੰਦਿਆਂ ਨੂੰ। ਇਹੀ ਪ੍ਰੋਬਲਮ ਸਾਡੀ ਪਿੱਛੇ ਸੀ, ਹੁਣ ਇਹੀ ਇੱਕ ਨੂੰ ਆਪਣਾ ਫਿਊਚਰ ਖਰਾਬ ਕਰ ਰਹੀ। ਤੇ ਬਈ ਦੇਖਿਓ, ਜਿੱਦਾਂ ਹੁਣ ਵੋਨ ਚ ਹੋਇਆ ਸੀਗਾ, ਕੈਮਰੇ ਲੱਗੇ ਤੇ ਅਗਲਿਆਂ ਨੇ ਆਪਣੇ ਕੌਂਸਲਰਾਂ ਤੇ
0: ਦਬਾਅ ਪਾਇਆ,
1: ਜ਼ੋਰ ਪਾ ਕੇ ਉਹਨਾਂ ਨੇ ਕਰਾ ਦਿੱਤਾ ਕਿ ਮੈਂ ਸਭ ਤੋਂ ਪਹਿਲਾਂ ਵੋਨ ਨੀ ਸਟਾਰਟ ਕੀਤਾ ਸੀ ਬੰਦ ਕਰਨ ਵਾਲਾ ਕੈਮਰੇ।
0: ਬਿਲਕੁਲ ਬਿਲਕੁਲ। ਤੇ ਅੱਛਾ, ਉੱਥੇ ਦੇ ਜਿਹੜੇ ਮੇਅਰ ਆ, ਦੇਖੋ ਉਹ ਆ ਜਿਹੜੇ ਇੱਕ ਟਾਈਮ ਟਰਾਂਸਪੋਰਟ ਮਿਨਿਸਟਰ ਵੀ ਰਹਿ ਚੁੱਕੇ ਨੇ, ਸਟੈਵਨ ਡੁਕਾ, ਹਾਂਜੀ ਦੇ ਜੀ ਬਿਲਕੁਲ ਸਹੀ ਹੈ
1: ਉਹਨਾਂ ਨੇ ਆਪਣੇ ਲੋਕਾਂ ਦਾ ਸਟੈਂਡ ਲਿਆ ਕਿ ਨਹੀਂ ਰਾਈਟ ਵੇ ਕਿ ਹਾਂਜੀ ਆਪਾਂ ਸਾਡੇ ਲੋਕ ਤੰਗ ਹੋ ਰਹੇ ਨੇ ਸਾਨੂੰ ਨੀ ਕਿਸੇ ਨਾ ਮਤਲਬ ਸਰਕਾਰ ਦੇ ਸਾਹਮਣੇ ਖੜਨ ਵਾਲਾ ਹੀ ਕੰਮ ਹੋ ਜਾਂਦਾ ਇੱਕ ਹਿਸਾਬ ਦਾ
0: ਜੀ ਜੀ ਬਿਲਕੁਲ
1: ਉਹਨਾਂ ਨੇ ਕਿਹਾ ਕਿ ਬੰਦ ਕਰਵਾ ਤਾ ਬਾਜੀ ਸਾਰਿਆਂ ਨੇ ਦੇਖੋ ਦੇਖੀ ਹਾਂਜੀ ਹਾਂਜੀ ਬੰਦ ਕਰੋ ਇੱਥੇ ਜੀ ਭਾਜੀ ਹੋਸਪਿਟਲ ਲੈਣਾ ਤੇ ਇਹਨਾਂ ਨੂੰ ਆਪਣੇ ਬੰਦਿਆਂ ਨੂੰ ਗੱਲ ਕਰਨੀ ਪੈਣੀ ਹੈ ਕਿ ਸਾਨੂੰ ਪ੍ਰੋਬਲਮ ਹੁਣ ਦੇਖੋ ਉਹਨਾਂ ਦੀ ਆਪਣੀ ਪ੍ਰੋਬਲਮ ਆਈ ਹੈ ਨਾ ਜਿਹੜੇ ਬੰਦੇ ਪਾਵਰ ਚ ਨੇ ਉਹਨਾਂ ਨੇ ਅੱਜ ਹੀ ਟਵੀਟ ਕਰਤਾ ਜੋ ਵੀ ਤੁਸੀਂ ਦੱਸ ਰਹੇ ਪੋਸਟ ਪਾਤੀ ਕਿ ਹਾਂ ਵੀ ਸਾਨੂੰ ਬੜੀ ਪ੍ਰੋਬਲਮ ਆਈ ਜਿਹੜੇ ਲੋਕ ਇੰਨੇ ਸਾਲਾਂ ਤੋਂ ਰੋ ਰਹੇ ਨੇ ਤੇ ਉਹਨਾਂ ਦਾ ਕੋਈ ਮਤਲਬ ਨੀ ਕੋਈ ਵੈਲਿਊ ਨੀ ਗਈ
0: ਅੱਛਾ ਤੁਸੀਂ ਕਿ ਇਹ ਵੀ ਸਮਝਦੇ ਹੋ ਜਤਿੰਦਰ ਜੀ ਵੀ ਜਿਹੜੀ ਕਰਪਸ਼ਨ ਹੈ ਜਿਹੜੀ ਉਹ ਵੀ ਹੈ ਜਿਹੜੀ ਚੱਲ ਰਹੀ ਹੈ ਮੈਂ ਕਿਸੇ ਤੋਂ ਸੁਣਿਆ ਮੈਨੂੰ ਇਹ ਨਹੀਂ ਮੈਂ ਦੱਸ ਸਕਦਾ ਕਿ ਕਿਸੇ ਤੋਂ ਸੁਣਿਆ ਕਹਿੰਦੇ ਵੀ ਜੇ ਤਾਂ ਤੁਹਾਡਾ ਕੋਈ ਉੱਥੇ ਜਾਣ ਪਛਾਣ ਦਾ ਹੈਗਾ ਆ ਤਾਂ ਉਹਨੂੰ ਹੈ ਜਿਹੜੀ ਵਧੀਆ ਜਿਹੜੀ ਸਰਵਿਸ ਹੈ ਉਹਦਾ ਜਿਹੜਾ ਨੰਬਰ ਹੈ ਜਿਹੜਾ ਪਹਿਲਾਂ ਲੱਗ ਸਕਦਾ
1: ਹੋਸਪਿਟਲ ਦੀ
0: ਹਾਂ ਹੋਸਪਿਟਲ ਦੀ
1: ਕੋਈ ਹੋ ਸਕਦਾ ਕੁਛ ਨੀ ਪੋਸੀਬਲ ਹੈ ਤੁਹਾਨੂੰ ਪਤਾ ਆਪਣੀ
0: ਆ ਬਿਨਾਂ ਲਾਇਸੈਂਸ ਤੋਂ ਜੇ ਪਾਇਲਟ ਹੈ ਜਹਾਜ਼ ਚਲਾ ਸਕਦਾ ਕੋਈ ਤਾਂ ਕੁਛ ਵੀ ਹੋ ਸਕਦਾ ਹਾਂਜੀ
1: ਕੁਛ ਵੀ ਹੋ ਸਕਦਾ ਬਿਲਕੁਲ ਉਹ ਦੇਖ ਲਓ ਉਹ ਪਾਇਲਟ ਤੇ ਕਲੇਮ ਕਰੀ ਜਾਂਦੇ ਤੇ ਬੰਦਾ ਪੁੱਛੇ ਕਿ ਤੁਹਾਡੀ ਡੀ ਮੈਨੇਜਮੈਂਟ ਇੰਨਾ ਬਜਟ ਹੈ ਸਾਡਾ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਬੰਦੇ ਕੋਲ ਲਾਇਸੈਂਸ ਨਹੀਂ ਹੈਗਾ ਤੇ ਗੱਡੀ ਇਸ ਗੱਡੀ ਦੀ ਇੰਸ਼ੋਰੈਂਸ ਤੋਂ ਬਿਨਾਂ ਗੱਡੀ ਚਲਾ ਲਓ ਤੇ ਨਾਲ ਹੀ ਫੜ ਕੇ ਟਿਕਟ ਦੇ
0: ਦਿੰਦੇ
1: ਤੇ ਉਹ ਜਹਾਜ਼ ਚਲਾ ਹੀ ਆ ਰਿਹਾ
0: ਸਹੀ ਗੱਲ ਹੈ ਜੀ ਸਹੀ ਗੱਲ ਹੈ ਦੇਖ ਲਓ ਜੀ
1: ਤੇ ਭਾਈ ਡਿਵੈਲਪਡ ਕੰਟਰੀ ਤੇ ਡਿਵੈਲਪਿੰਗ ਕੰਟਰੀ ਦਾ ਇੱਕ ਮੇਰੇ ਹਿਸਾਬ ਨਾਲ ਕਿ ਜਿੱਥੇ ਤੁਹਾਡੇ ਸਾਰੇ ਸਿਟੀਜਨ ਖੁਸ਼ ਨੇ ਹਨਾ ਸਰਕਾਰਾਂ ਤੋਂ ਵਧੀਆ ਕੰਮ ਜਾ ਰਿਹਾ ਚਲੋ ਕਰਪਸ਼ਨ ਵਗੈਰਾ ਦਾ ਸਾਰਾ ਇੱਕ ਪਾਸੇ ਹੈਗਾ ਹੀ ਆ ਪਰ ਜਿੱਥੇ ਮੈਨੂੰ ਲੱਗਦਾ ਯੂਰਪ ਵਰਗੀਆਂ ਕੰਟਰੀਆਂ ਨੇ ਜਿੱਥੇ ਲਾਈਫ ਸਟਾਈਲ ਵੀ ਬੜਾ ਰਿਲੈਕਸਿੰਗ ਹੈ ਹੁਣ ਮੇਰੇ ਕੋਈ ਰਿਸ਼ਤੇਦਾਰ ਹੈਗੇ ਜਰਮਨੀ ਉਹ ਕਹਿੰਦੇ ਕਿ ਮਤਲਬ ਬਹੁਤ ਹੀ ਕਹਿੰਦੇ ਆਪਾਂ US ਵੀ ਲਾ ਕੇ ਆਏ ਥੋੜਾ ਟਾਈਮ ਪਰ ਉਹ ਕਹਿੰਦੇ ਉੱਥੇ ਲਾਈਫ ਥੋੜਾ ਉਹ ਕਹਿੰਦੇ ਤੁਸੀਂ ਬਸ ਭੱਜੀ ਜਾ ਰਹੇ ਜਿੱਦਾਂ ਰੋਬੋਟ ਨੀ ਹੁੰਦੇ
0: ਕਹਿੰਦੇ
1: ਇੱਥੇ ਯੂਰਪ ਚ ਰਹਿ ਕੇ ਦੇਖੋ ਤੁਹਾਨੂੰ ਲਾਈਫ ਜੀਣੀ ਆਊਗੀ ਉਹ ਫਿਰ ਮੇਰੇ ਹਿਸਾਬ ਨਾਲ ਉਹ ਡਿਵੈਲਪਡ ਕੰਟਰੀਆਂ ਅਮੈਰੀਕਾ ਮੁਲਕ ਦਾ ਬਸ ਹੁੰਦਾ ਹੀ ਨਾਮ ਨੀ ਚੱਲਣ ਜਾ ਇਹਨਾਂ ਦਾ ਹਾਂ
0: ਬਈ ਜੀ ਜੀ ਜੀ ਥੈਂਕ ਯੂ ਜਤਿੰਦਰ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸਰ ਭੁਪਿੰਦਰ ਭਾਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਪੱਠੂ ਸਾਹਿਬ ਦੇਖੋ ਕਾਗਜ਼ਾਂ ਪੱਤਰਾਂ ਚ ਤਾਂ ਦਰਜਣਾ ਮੁਲਕ ਡਿਵੈਲਪਡ ਹੈਗੇ ਨੇ ਪਰ ਕੀ ਸੱਚੀਓ ਹੋਣਗੇ ਜਿੱਥੇ ਲੋਕ ਖੁਸ਼ ਨੇ ਕਿਉਂਕਿ ਉਹ ਲੋਕੀ ਭਾਵੇਂ ਸਕੈਂਡੀਨੇਵੀਅਨ ਕੰਟਰੀਜ਼ ਨੇ ਹੋਰ ਉਹ ਆਪਣੀ ਜੋ ਆਮਦਨ ਹੈ ਤਕਰੀਬਨ 3 ਹਿੱਸੇ ਉਹ ਟੈਕਸਾਂ ਚ ਹੀ ਦੇਈ ਜਾਂਦੇ ਨੇ ਉਹ ਕਾਹਦੇ ਡਿਵੈਲਪ ਉੱਥੇ ਸਰਕਾਰ ਡਿਵੈਲਪ ਹੋ ਸਕਦੀ ਆ ਉਹ ਅਮੀਰ ਹੋ ਸਕਦਾ ਇੱਕ ਤਬਕਾ ਆਮ ਲੋਕ ਤਾਂ ਨੀ ਉੱਥੇ ਸਾਰੇ ਖੁਸ਼ ਹੋਣਗੇ ਜਿਹੜਾ ਬੰਦਾ ਕੰਮ ਚ ਹੀ ਰੁੱਝਿਆ ਹੋਇਆ 5-5-7-7 ਦਿਨ ਤੇ ਉਹਦੇ ਕੋਲ ਪੈਸਾ ਕੋਈ ਨੀ ਉਸ ਦੇਸ਼ ਦੀਆਂ ਸੜਕਾਂ ਚਮਕਦੀਆਂ ਬੜੇ ਬੜੇ ਮਹਿਲ ਮਨਾਰੇ ਉਹ ਆਮ ਬੰਦੇ ਨੂੰ ਉਹਦੇ ਨਾਲ ਕੀ ਲਾਭ ਆ
0: ਸਹੀ ਗੱਲ ਹੈ ਬਿਲਕੁਲ
2: ਤੇ ਹੈ ਸਾਰੀ ਦੁਨੀਆ ਚ ਆਹੀ ਕੁਛ ਹੀ ਚੱਲ ਰਿਹਾ ਜਿੱਧਰ ਮਰਜ਼ੀ ਚੱਲੇ ਜਾਓ
0: ਤਾਂ ਹੀ ਮੈਨੂੰ ਲੱਗਦਾ ਭਾਜੀ ਕੈਨੇਡਾ ਜਿਹੜਾ ਖਿਸਕ ਕੇ ਆ ਜਿਹੜਾ ਉਹ ਆਇਆ ਸੀ ਨਾ 19ਵੇਂ ਚ ਚਲੇ ਗਿਆ ਪਹਿਲੇ 10 ਨੰਬਰਾਂ ਚ ਆਉਂਦਾ ਸੀਗਾ ਫਿਰ ਹੁਣ ਪੋਜੀਸ਼ਨ ਉਹਦੀ 19ਵੇਂ ਤੇ ਆ ਗਈ ਇਹੀ ਕਾਰਨ ਹੈ ਸ਼ਾਇਦ
2: ਬਿਲਕੁਲ ਹੁਣ ਪਹਾੜ ਦੇਖਣ ਨੂੰ ਸੋਹਣੇ ਲੱਗਦੇ ਨੇ ਆਪਾਂ ਨੂੰ ਲੱਗਦਾ ਉਹ ਮੁਲਕ ਵਧੀਆ ਉਹ ਜਦੋਂ ਉੱਥੇ ਜਾਓਗੇ ਉੱਥੇ ਹੋਰ ਤਰ੍ਹਾਂ ਦੀਆਂ ਮੁਸੀਬਤਾਂ ਹੈ ਕੋਈ ਆਰਾਮ ਕਿਤੇ ਨਹੀਂ ਹੈਗਾ
0: ਸਹੀ ਗੱਲ ਹੈ ਜੀ ਸਹੀ ਗੱਲ
2: ਮਿਹਰਬਾਨੀ
0: ਥੈਂਕ ਯੂ ਭੁਪਿੰਦਰ ਭਾਜੀ ਬਹੁਤ ਬਹੁਤ ਧੰਨਵਾਦ ਸੋਰੀ ਇੱਕ ਲਾਈਨ ਡਰੋਪ ਹੋ ਗਈ ਦੁਬਾਰਾ ਕਾਲ ਕਰ ਲਿਓ ਪਲੀਜ਼ ਕਮਲਜੀਤ ਭਾਜੀ ਸਤਿ ਸ਼੍ਰੀ ਅਕਾਲ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਇੰਡੀਆ ਵਾਲੇ ਵੀ ਤਾਂ ਕਹਿੰਦੇ ਸੀ ਵੀ ਅਸੀਂ ਵਿਸ਼ਵ ਗੁਰੂ ਬਣ ਗਏ ਆ ਤੇ ਅਸੀਂ ਆਪਾਂ ਥਰਡ ਜਿਹੜੀ ਲਾਰਜੈਸਟ ਕੰਟਰੀ ਡਿਵੈਲਪਮੈਂਟ ਕੰਟਰੀ ਆ ਵਰਲਡ ਦੀ ਥਰਡ ਸੁਪਰ ਪਾਵਰ ਆ ਤੇ ਇਸ ਵੇਲੇ ਕਿੱਥੇ ਤੁਰੀ ਫਿਰਦੀ ਆ ਇਹੀ ਗੱਲ ਕੈਨੇਡਾ ਦਾ ਬਾਕੀ ਲੋਕਾਂ ਦੀਆਂ ਕਾਲਾਂ ਨੂੰ ਪਤਾ ਲੱਗੇਗਾ ਲੋਕੀ ਕਿੰਨੀ ਨੈਗੇਟਿਵਿਟੀ ਦੇ ਵਿੱਚ ਹੁੰਦੇ ਆ ਤੁਹਾਨੂੰ ਪਤਾ ਲੱਗਦਾ ਰੋਜ਼ ਸੁਣਦੇ ਹੀ ਆ
0: ਜੀ ਜੀ ਜੀ ਬਿਲਕੁਲ ਹਨਾ
3: ਤੇ ਇੱਥੇ ਹੁਣ ਤੁਸੀਂ ਹੋਸਪਿਟਲ ਦੀ ਗੱਲ ਕੀਤੀ ਆ ਤੇ ਉਹ ਦੇਖ ਲਓ ਕਰਦੇ ਦਿਨ ਅਸੀਂ ਆਪਣੇ ਬਾਕੀ ਤੁਹਾਡੇ ਸਾਹਮਣੇ ਆ ਮੈਡੀਕਲ ਹਾਲ ਦਾ ਬੁਰਾ ਹਾਲ ਆ ਡਾਕਟਰ ਨੂੰ ਫੋਨ ਕਰੋ ਫੋਨ ਨੀ ਚੱਕਦਾ ਕਹਿੰਦਾ ਆਪਾਂ ਤਾਂ ਜ਼ਰੂਰਤ ਨੀ ਪਈ ਹਾਂਜੀ ਨਾ ਕਦੀ ਡੈਂਟਲ ਪੈ ਗਿਆ ਕੁਛ ਨੀ ਇੰਡੀਆ ਜਾਈਦਾ ਆਰਾਮ ਨਾਲ ਸਾਲ ਉੱਥੇ ਜਾ ਕੇ ਕਰਾਏ ਦੀ ਆ ਤੇ ਇੱਥੇ ਦਾ ਕੋਈ ਦੂਜਾ ਹੈ ਨੀਗਾ ਬਾਕੀ ਦੇਖੋ ਨਾ ਇੱਥੇ ਸ਼ੋ ਇੱਕ ਬੰਦਾ ਕਹਿੰਦਾ ਜੀ ਜਿਹੜੀ ਕਦੇ ਇਲਨੈਸ ਕਰਾਓ ਲਾਈਫ ਇੰਸ਼ੋਰੈਂਸ ਕਰਾਓ ਬਾਣੀ ਇੰਸ਼ੋਰੈਂਸ ਕਰਾਓ ਹਾਂਜੀ ਡਿਸੇਬਿਲਟੀ ਇੰਸ਼ੋਰੈਂਸ ਕਰਾਓ ਤੇ ਅਸੀਂ ਮੈਡੀਕਲ ਜਿਹੜਾ ਆਪਣਾ ਖਰਚਾ ਘਟਾਓ ਆਪਣਾ ਟੈਕਸ ਘਟਾਉਂਦੀ ਹੈ ਜਨਤਾ ਜਿਹੜੀ ਆ ਉਹ ਫਿਰ ਕਾਹਦਾ ਦਿੰਦੇ ਆ ਗੌਰਮੈਂਟ ਨੂੰ ਉਹ ਵੀ ਅਮਰੀਕਾ ਨੂੰ ਪ੍ਰਾਈਵੇਟ ਹੀ ਕਰ ਦੇਣਾ ਚਾਹੀਦਾ ਇਹਨਾਂ ਨੂੰ ਹਨਾ ਪੇ ਐਜ਼ ਗੋ ਬਾਕੀ ਜਿਹੜੀਆਂ ਮੇਜਰ ਸਰਜਰੀ ਸੀ ਉਹ ਆਪਣੇ ਕੋਲ ਰੱਖ ਲੈਣ ਇਹ ਤੇ ਬਾਕੀ ਐਂਡ ਦੇ ਵਿੱਚ ਇਹੀ ਆ ਜੀ ਕਹਿੰਦੇ ਨਾਈਆਂ ਲਾਈਆਂ ਸਿਰ ਤੇ ਬਾਲ ਕਿੰਨੇ ਕਹਿੰਦਾ ਦੋ
0: ਨੀਤੀਆਂ ਘੜੀਆਂ ਜਾਂਦੀਆਂ, ਪਹਿਲਾਂ ਦੁਖੀ ਕਰੋ ਲੋਕਾਂ ਨੂੰ, ਦੁਖੀ ਕਰੋ ਜਦੋਂ ਹੱਥ ਖੜੇ ਹੋ ਜਾਂਦੇ ਆ ਲੋਕਾਂ ਦੇ, ਉਹ ਕਹਿੰਦੇ ਵੀ ਭਾਈ ਕੋਈ ਪ੍ਰਾਈਵੇਟ ਹੀ ਦੇ ਦਿਓ, ਕੋਈ ਸੈਕਿੰਡ ਸਾਨੂੰ ਜਿਹੜਾ ਅਲਟਰਨੇਟਿਵ ਹੀ ਦੇ ਦਿਓ। ਹਾਂਜੀ, ਇਹੋ ਚੀਜ਼ ਆ ਜਿਹੜੀ ਹੋ ਰਹੀ ਆ, ਤਾਂ ਹੀ ਪ੍ਰਾਈਵੇਟ ਕਲੀਨਿਕਸ ਆ ਜਿਹੜੀਆਂ ਖੁੰਭਾਂ ਵਾਂਗੂ ਆ ਜਿਹੜੀਆਂ ਨਿਕਲ ਰਹੀਆਂ ਨੇ। ਦੇਖੋ ਟੈਕਸ ਵੀ ਆਪਾਂ ਦੇ ਰਹੇ ਹਾਂ, ਹਾਂਜੀ, ਸੋ ਟੈਕਸ ਦੇਣ ਦਾ ਮੰਤਵ ਵੀ ਇਹੀ ਹੈ ਨਾ ਵੀ ਸਾਨੂੰ ਉਸ ਹਿਸਾਬ ਦੀਆਂ ਸਰਵਿਸਿਸ ਜਾਂ ਲਾਈਫ ਸਟਾਈਲ ਵੀ ਮਿਲੇ। ਤੁਸੀਂ ਆ ਜਿਹੜਾ ਤੁਹਾਡੀ ਪੇ ਆਉਂਦੀ ਆ ਉੱਤੇ ਵੀ ਟੈਕਸ ਜਾਂਦਾ, ਤੁਸੀਂ ਕੁਛ ਖਰੀਦਦੇ ਪਏ ਉਹਦੇ 'ਤੇ ਵੀ ਟੈਕਸ ਜਾਂਦਾ ਪਿਆ। ਸੋ ਮਤਲਬ ਇੱਕ ਤਾਂ ਜਿਹੜਾ ਸੈਲਰੀ 'ਚ ਟੈਕਸ ਜਾਂਦਾ ਉਹ ਜਾਂਦਾ ਪਿਆ, ਬਾਕੀ ਇਹ ਜਿਹੜੀਆਂ ਹੋਰ ਕਈ ਚੀਜ਼ਾਂ ਉੱਥੇ ਵੀ ਟੈਕਸ ਦਿੱਤਾ ਜਾਂਦਾ। ਮੇਰਾ ਮੰਤਵ ਇਹ ਜਮਾਂ ਹੀ ਨਹੀਂ ਸੀਗਾ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਜਾਂ ਇਹ ਸਟੋਰੀ ਮੈਂ ਕਵਰ ਕੀਤੀ ਹੈ ਵੀ ਇੱਕ ਨੈਗੇਟਿਵਿਟੀ, ਪਰ ਆਪਾਂ ਨੂੰ ਆ ਜਿਹੜਾ ਆਪਣੇ ਹੱਕਾਂ ਪ੍ਰਤੀ ਆ ਜਿਹੜਾ ਜਾਗਰੂਕ ਹੋਣਾ ਪਵੇਗਾ। ਦੇਖੋ ਸਮੇਂ ਸਮੇਂ 'ਤੇ ਲੋਕ ਆ ਜਿਹੜੇ ਜਾਗੇ ਨੇ ਤਾਂ ਇੱਕ ਇਨਕਲਾਬ ਆਇਆ, ਅਤੇ ਉਸ ਇਨਕਲਾਬ ਨੇ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮਾਜ ਨੂੰ ਦਿੱਤੀਆਂ। ਇਹ ਸਮਾਂ ਜਿਹੜਾ ਇਤਿਹਾਸ ਆ ਜਿਹੜਾ ਉਹ ਗਵਾ ਰਿਹਾ। ਅਤੇ ਉੱਥੇ ਦੋਸਤੋ ਤੁਸੀਂ ਕੋਈ ਅਪਲਾਇੰਸਸ ਬਾਏ ਕਰਨਾ ਚਾਹੁੰਦੇ ਹੋ, ਡਰੀਮ ਹੋਮ ਅਪਲਾਇੰਸਸ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਟੌਪ ਆਫ ਦਾ ਲਾਈਨ ਅਪਲਾਇੰਸਸ ਆ ਜਿਹੜੇ ਉਹ ਕੀਮਤ 'ਤੇ ਮਿਲ ਸਕਦੇ ਜਿੱਥੇ ਪੂਰੀ ਕੈਨੇਡਾ ਦੇ ਵਿੱਚ ਨਹੀਂ ਮਿਲ ਸਕਦੇ। ਤੁਸੀਂ ਆ ਜਿਹੜਾ ਕੋਈ ਵੀ ਡੀਲ ਇਹਨਾਂ ਕੋਲ ਲੈ ਜਿਓ ਵੀ ਉਹ ਫਲਾਨਾ ਜੀ ਆਹ ਦੇ, ਕਹਿੰਦੇ ਡੀਲ ਬੀਟ ਨਹੀਂ, ਸਾਡੇ ਤਾਂ ਆਲਰੇਡੀ ਬੜੀਆ ਥੱਲੇ ਡੀਲਾਂ ਚੱਲ ਰਹੀਆਂ, ਅਸੀਂ ਡੀਲ ਆ ਜਿਹੜੀ ਬੀਟ ਕਰਾਂਗੇ, ਮੈਚ ਨਹੀਂ ਬੀਟ ਕਰਾਂਗੇ, ਪਲੱਸ ਤੁਹਾਨੂੰ ਹੋਰ ਐਡੀਸ਼ਨਲ ਆਫ ਵੀ ਦਿੰਦੇ ਹਾਂ। ਸੋ ਇਹ ਕਮਾਲ ਹੈ ਡਰੀਮ ਹੋਮ ਅਪਲਾਈਸਸ ਦਾ, ਤੁਸੀਂ ਵਿਜ਼ਿਟ ਕਰਨਾ 2915 ਅਰਜਨਟੀਆ ਰੋਡ, ਮਿਸੀਸਾਗਾ ਰੋਡ, ਯੂਨਿਟ ਨੰਬਰ 2 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਆਪਣੇ ਪਰਿਵਾਰਾਂ ਸਮੇਤ ਵਿਜ਼ਿਟ ਕਰਕੇ ਦੇਖੋ ਅਤੇ ਆਪਣੇ ਮਨ ਚਾਹੇ ਅਪਲਾਈਸਸ ਆ ਜਿਹੜੇ ਤੁਸੀਂ ਉੱਥੋਂ ਖਰੀਦ ਸਕਦੇ ਹੋ, ਜਾਂ ਫਿਰ ਤੁਸੀਂ ਕਾਲ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ 905-805-3000 'ਤੇ, 905-805-3000 'ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਡਰੀਮ ਹੋਮ ਅਪਲਾਈਸਸ ਦੀ ਟੀਮ ਨਾਲ। ਕਹਿੰਦੇ 3 ਅਪਲਾਈਸਸ 'ਤੇ $600, 4 'ਤੇ 800, 5 'ਤੇ 1200, ਪਲੱਸ 10% ਹੋਰ ਐਡੀਸ਼ਨਲ ਆਫ ਇਹਨਾਂ ਉੱਤੇ ਹੈ ਜਿਹੜਾ ਅਪਲਾਈਸਸ ਦੇ ਉੱਤੇ ਹੈ ਜਿਹੜਾ ਤੁਹਾਨੂੰ ਕਿੱਥੇ ਮਿਲ ਸਕਦਾ, ਡਰੀਮ ਹੋਮ ਅਪਲਾਈਸਸ 'ਤੇ। ਅਤੇ ਉੱਥੇ ਹੀ ਦੋਸਤੋ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਮੈਂ ਸਿਫਤ ਕਰਦਾ, ਇਸ ਚੀਜ਼ ਦੇ ਤੁਸੀਂ ਵੀ ਗਵਾਹ ਹੋ, ਜਿਨ੍ਹਾਂ ਜਿਨ੍ਹਾਂ ਨੇ ਹੈ ਜਿਹੜਾ ਭਾਜੀ ਹੋਣਾ ਤੋਂ ਸਰਵਿਸ ਲਈ ਹੈ, ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ। ਇਹ ਇਹਨਾਂ ਦੀ ਸੁਪੀਰੀਅਰ ਕੁਆਲਿਟੀ ਜਿਹੜੀ ਸਰਵਿਸਿਸ ਹੈ, ਅਤੇ ਜਿਹੜਾ ਇੱਕ ਹੁੰਦਾ ਨਾ ਵੀ ਕੁਆਲਿਟੀ ਸਰਵਿਸ ਮਿਲ ਰਹੀ ਹੈ ਅਤੇ ਕਈ ਵਾਰ ਜਿਹੜੀ ਹੈ ਪ੍ਰਾਈਸ ਹੈ ਜਿਹੜਾ ਉਹ ਜ਼ਿਆਦਾ ਹੁੰਦਾ। ਤੁਸੀਂ ਇੱਕ ਵਾਰ ਜਾ ਕੇ ਦੇਖਿਓ ਬ੍ਰੈਂਪਟਨ ਮਿਸੀਸਾਗਾ GTA 'ਚ ਕੰਪੈਰੀਜ਼ਨ ਕਰ ਲਿਓ, ਤੁਹਾਨੂੰ ਆ ਜਿਹੜਾ ਕੁਆਲਿਟੀ ਅਤੇ ਤੁਹਾਨੂੰ ਜਿਹੜੀ ਹੈ ਪ੍ਰਾਈਸ ਹੈ ਕੋਸਟ ਇਫੈਕਟਿਵ ਹੈ ਜਿਹੜੀ ਤੁਹਾਨੂੰ ਹੈ ਜਿਹੜੇ ਇੱਥੇ ਚੀਜ਼ ਇੱਕੋ ਛੱਤ ਥੱਲੇ ਮਿਲੇਗੀ। ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ, ਐਨੂਅਲ ਸੇਫਟੀ ਅਮਿਸ਼ਨ ਟੈਸਟ ਕਰਾਉਣਾ, ਆਇਲ ਚੇਂਜ ਕਰਾਉਣਾ, AC ਰਿਪੇਅਰ ਕਰਾਉਣਾ ਚਾਹੁੰਦੇ ਹੋ, ਜਾਂ ਫਿਰ ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਨਾ, DPF ਮਤਲਬ ਟਰੱਕਾਂ ਟਰੇਲਾਂ ਦਾ ਕੋਈ ਵੀ ਕੰਮ ਤੁਸੀਂ ਕਰਾਉਣਾ, ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ 'ਤੇ ਤੁਸੀਂ ਜਾ ਸਕਦੇ ਹੋ। ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰਨ ਵਾਸਤੇ ਨੰਬਰ ਹੈ ਜੀ 519-490-61, ਜਾਂ ਫਿਰ ਤੁਸੀਂ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਆ ਜਿਹੜਾ ਵਿਜ਼ਿਟ ਕਰ ਸਕਦੇ ਹੋ। ਹਾਈਵੇ 401 ਤੋਂ ਐਗਜ਼ਿਟ 320 ਤੁਸੀਂ ਲੈ ਕੇ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ 'ਤੇ ਵਿਜ਼ਿਟ ਕਰ ਸਕਦੇ ਹੋ। ਦੋਸਤੋ ਮੇਰੇ ਕੋਲ ਆ ਜਿਹੜੀ ਕੱਲ੍ਹ ਇੱਕ ਕਾਲ ਆਈ, ਉਹ ਐਕਚੁਅਲ ਦੇ ਵਿੱਚ ਉਹਨਾਂ ਦਾ ਹਫ਼ਤਾ ਪਹਿਲਾਂ ਜਿਹੜਾ ਆ ਇੱਕ ਐਕਸੀਡੈਂਟ ਹੋ ਗਿਆ ਸੀਗਾ, ਉਹ ਟਰੱਕ ਚਲਾਉਂਦੇ US ਨੂੰ, ਅਤੇ ਉਹਨਾਂ ਨੇ ਕਿਹਾ ਮੇਰੇ ਨਾਲ ਗੱਲਬਾਤ ਕੀਤੀ ਅਤੇ ਕਹਿੰਦੇ ਭਾਅ ਜੀ ਕੋਈ ਇਹੋ ਜਿਹੀ ਇੰਸ਼ੋਰੈਂਸ ਮਿਲ ਸਕਦੀ ਹੈ ਜਿਹੜੀ ਮੈਨੂੰ ਕਵਰੇਜ ਦੇਵੇ। ਮੈਂ ਕਿਹਾ ਜੀ ਇਹ ਤਾਂ ਪਹਿਲਾਂ ਲੈਣੀ ਹੁੰਦੀ ਹੈ। ਸੋ ਸੈਲਫ ਇੰਪਲੋਇਡ ਖਾਸ ਕਰਕੇ ਮੈਂ ਤਾਂ ਹੀ ਦੋਸਤੋ ਤੁਹਾਨੂੰ ਕਹਿੰਦਾ ਕੋਈ ਨਾ ਕੋਈ ਜਿਹੜਾ ਇੰਸ਼ੋਰੈਂਸ ਪਲਾਨ ਹੈ ਜ਼ਰੂਰ ਲੈ ਕੇ ਰੱਖੋ, ਬਜਟ ਫਰੈਂਡਲੀ ਪਲਾਨ ਨੇ। ਤੁਸੀਂ ਜਿੰਨਾ ਕਾਫੀ ਦਾ ਜਿਹੜਾ ਕੱਪ ਇੱਕ ਦਿਨ ਦੇ ਵਿੱਚ ਹੈ ਉਨੇ ਦੇ ਵਿੱਚ ਜਿਹੜਾ ਤੁਸੀਂ ਪਲਾਨ ਬਾਏ ਕਰ ਸਕਦੇ ਹੋ। ਸੋ ਹੋਰ ਜਾਣਕਾਰੀ ਵਾਸਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-917-7363। ਸੋ ਇੱਥੇ ਦਿਓ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਪਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 530 AM ਡਾਇਲ ਤੇ ਵਿਰਾਸਤ ਰੇਡੀਓ ਦੀ ਵਾਰੀ ਆ ਗਈ ਆ। 7 ਵਜੇ ਤੱਕ ਸਾਡਾ ਤੁਹਾਡਾ ਸਾਥ ਰਹੇਗਾ, ਸਾਥ 24 ਘੰਟੇ 7 ਦਿਨ ਹੀ ਚਾਹੀਦਾ। ਤੁਸੀਂ ਸਾਰੇ ਆਪਣੇ ਹੀ ਹੋ, ਆਪਣੇ ਬਣ ਕੇ ਰਹਿਣਾ ਇਸ ਸੁੰਦਰ ਕੰਟਰੀ ਦੇ ਵਿੱਚ। ਬੁੱਧਵਾਰ ਦਾ ਦਿਨ ਆ, ਜੂਨ ਮਹੀਨੇ ਦੀ 10 ਤਰੀਕ, ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ। ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਸਵੇਰ ਤੋਂ ਸ਼ਾਮ ਤੱਕ 24 ਘੰਟੇ 7 ਦਿਨ ਹੀ ਪ੍ਰੋਗਰਾਮ ਚੱਲਦੇ ਹਨ। ਤੁਸੀਂ ਵੱਖ ਵੱਖ ਪ੍ਰੋਗਰਾਮ ਸੁਣਦੇ ਹੋ, ਰਿਸਪੋਂਸ ਦਿੰਦੇ ਹੋ, ਧੰਨਵਾਦ ਤੁਹਾਡਾ। ਸਪੋਂਸਰ ਵੀਰਾਂ ਭੈਣਾਂ ਨੂੰ ਰਿਸਪੋਂਸ ਦਿਆ ਕਰੋ, ਜਿਸ ਵੀ ਸਪੋਰਟਸ ਵਿੱਚ, ਜਿਸ ਵੀ ਬਿਜ਼ਨਸ ਵਿੱਚ ਤੁਸੀਂ ਇੰਟਰਸਟ ਰੱਖਦੇ ਹੋ, ਵੱਧ ਸਪੋਰਟ ਦਿਆ ਕਰੋ। ਬਿਜ਼ਨਸ ਚੱਲਦੀਆਂ ਰਹਿੰਦੀਆਂ ਹਨ, ਸਾਨੂੰ ਸਪੋਰਟ ਮਿਲ ਰਹੀ ਹੈਗੀ ਬਹੁਤ ਸਾਰੇ ਸਪੋਂਸਰ ਦੀ, ਤੁਹਾਡੇ ਵੀਰਾਂ ਭੈਣਾਂ ਦੀ। ਫੋਨ ਕਾਲ ਆ ਰਹੇ ਹਨ, ਹਰ ਰੋਜ਼ ਵੱਧ ਰਹੇ ਹਨ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਥੋੜ੍ਹੇ ਠਹਿਰ ਕੇ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਦੱਸ ਦਿੰਦੇ ਖਬਰਾਂ ਕਾਫੀ ਸਾਰੀਆਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਵਿਰਾਸਤ ਟੀਵੀ 24 ਘੰਟੇ 7 ਦਿਨ ਤੁਸੀਂ ਦੇਖ ਸਕਦੇ ਹੋ ਵੱਖ ਵੱਖ ਸਟ੍ਰੀਮਿੰਗ ਡਿਵਾਈਸਿਸ ਦੇ ਉੱਪਰ, ਅਤੇ ਵਿਰਾਸਤ ਰੇਡੀਓ ਤੁਸੀਂ ਮੰਡੇ ਟੂ ਫਰਾਈਡੇ ਸੁਣਦੇ ਹੋ 5-6 ਵਜੇ ਤੋਂ ਲੈ ਕੇ 7 ਵਜੇ ਤੱਕ। ਸਟਾਰਗੇਟ ਲੋਜਿਸਟਿਕਸ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, 905-564-9292 ਦਾ ਨੰਬਰ ਆ। ਗਲਾਡ ਹੈਪੀ, ਦਵਿੰਦਰ ਸਹੋਤਾ ਅਤੇ ਸਰਬਜੀਤ ਸਾਹਬਾ ਸਹੋਤਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਅਵੀ ਧਾਲੀਵਾਲ ਜੀ, ਵਨ ਆਫ ਅਵਰ ਮੇਨ ਸਪੋਂਸਰਸ ਫਰੀਵੇ ਗਰੁੱਪ ਤੋਂ, ਅਵੀ ਧਾਲੀਵਾਲ ਜੀ ਮੇਹਰਵਾਦ ਦੀ ਸੀਟ ਵਾਸਤੇ ਵੀ ਖੜ੍ਹੇ ਹਨ ਬ੍ਰੈਂਪਟਨ ਦੇ ਵਿੱਚ। ਆਉਣ ਵਾਲੇ ਦਿਨਾਂ ਵਿੱਚ ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਸੀਡਬਲਿਊ ਇਮੀਗ੍ਰੇਸ਼ਨ, ਗੁਰਪ੍ਰੀਤ ਖਹਿਰਾ ਸਾਹਿਬ ਦਾ ਨੰਬਰ 905-670-4444। ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਜਾਂ ਕੋਈ ਅਪੀਲ ਦਾ ਕੇਸ ਹੋਵੇ, ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। 103 ਦਿਨ ਹੋ ਗਏ ਹਨ ਲੜਾਈ ਨੂੰ, ਜਿਹੜਾ ਕਹਿ ਰਹੇ ਸੀ ਡੋਨਲਡ ਟਰੰਪ 3 ਦਿਨਾਂ ਵਿੱਚ ਖਤਮ ਦੇਵੇਗਾ, ਹੁਣ 0 ਹੋਰ ਲਾ ਲਓ ਨਾਲ, 103 ਦਿਨ ਹੋ ਗਏ ਹਨ, ਹਜੇ ਲੜਾਈ ਖਤਮ ਹੀ ਨਹੀਂ ਹੁੰਦੀ। ਖੁੱਲ੍ਹਿਆ ਹੋਇਆ ਇਹ ਟ੍ਰੇਡ ਇਹਨਾਂ ਨੇ ਬੰਦ ਕਰ ਦਿੱਤਾ, ਕਹਿੰਦੇ ਵੈਪਨ ਹਨ ਉਹਨਾਂ ਦੇ ਕੋਲ, ਤੁਹਾਡੇ ਕੋਲ ਕੀ ਆ, ਵੈਪਨ ਹੀ ਆ ਨਾ, ਸੋ ਕੈਮੀਕਲ ਵੈਪਨ ਹਨ, ਲੱਭ ਨਹੀਂ ਰਹੇ, ਲੱਭਣ ਦੀ ਕੋਸ਼ਿਸ਼ ਕਰਦੇ ਹਨ, ਪਰ 103 ਦਿਨ ਹੋ ਗਏ ਹਨ ਇਸ ਲੜਾਈ ਨੂੰ। ਦੁਨੀਆ ਦਾ ਸਪੈਸ਼ਲੀ ਲੋਕਾਂ ਦਾ ਬਹੁਤ ਕੰਮ ਟਾਈਟ ਹੋਇਆ ਪਿਆ ਇਸ ਵਾਰ ਕੌਂਫਲਿਕਟ ਕਰਕੇ, ਹਜੇ ਤੱਕ ਲੜਾਈ ਖਤਮ ਹੋਣ ਵਿੱਚ ਨਹੀਂ ਆਉਂਦੀ, ਜਿਸ ਹਿਸਾਬ ਨਾਲ ਕਹਿੰਦੇ ਸੀ ਵੀ ਆ ਜਾਵੇਗੀ, ਹਜੇ ਨਹੀਂ ਨੇੜੇ ਤੇੜੇ ਹੈਗੀ। ਜੋ ਮਰਜ਼ੀ ਕਹੀ ਜਾਣ, ਇਰਾਨ ਵੀ ਟਿਕਿਆ ਹੋਇਆ ਹੈਗਾ, ਅਗਲੇ ਵਿੱਚ ਪਾਵਰ ਹੈਗੀ ਆ, ਦੇ ਹੈਵ ਦੇ ਓਨ ਕੰਟਰੀ ਟੂ ਰਨ। ਟੋਪ ਆਟੋ ਕਲੇਜਨ, ਮੇਜਰ ਜਾਂ ਮਾਈਨਰ ਕਲੇਜਨ ਰਿਪੇਅਰ ਹੋਵੇ, ਬੋਡੀ ਵਰਕ ਦਾ ਕੰਮ ਕਰਕੇ ਦਿੰਦੇ ਹੈ 24 ਘੰਟੇ 7 ਦਿਨ, 24 ਸਮਾਂ ਕੰਪਲੀਟ ਬੋਡੀ ਰਿਪੇਅਰ ਸ਼ੋਪ ਆ। ਗੁਰਦੇਵ ਥਿੰਡ ਦਾ ਨੰਬਰ 905-600-2470 ਹੈਗਾ। ਜੇ ਤੁਸੀਂ ਨੈਸ਼ਨਲ ਹਾਕੀ ਦੇਖਦੇ ਹੋ, ਸਟੈਲੀ ਕੱਪ ਦੇ ਪਲੇ ਆਫ ਜਿਹੜੇ ਚੱਲ ਰਹੇ ਹਨ, ਸੋ ਕੱਲ੍ਹ ਤਗੜਾ ਮੈਚ ਸੀਗਾ, ਕੈਰੋਲਾਈਨ ਹਰਕੇਨ ਬੀਟਸ ਵੇਗਸ ਗੋਲਡਨ ਨਾਈਸ 5-3 ਸੀਗਾ ਸਕੋਰ, ਅਤੇ ਗੇਮ 4 ਸੀਗੀ, ਜਿਹੜੀ ਸੀਰੀਜ਼ ਆ ਹੁਣ 2-2 ਟਾਈਡ ਹੋ ਗਈ ਆ। ਸੋ ਟੀਮਾਂ ਸਟੈਲੀ ਕੱਪ ਵਾਸਤੇ ਖੇਡ ਰਹੀਆਂ ਹਨ, ਉੱਧਰੋਂ ਫੀਫਾ ਵੀ ਪਹੁੰਚ ਰਹੀਆਂ ਹਨ ਟੀਮਾਂ, ਅਤੇ ਕਾਫੀ ਸਾਰੀ ਤਿਆਰੀ ਚੱਲ ਰਹੀ ਹੈਗੀ ਆ, ਵਰਲਡ ਕੱਪ ਸੋਕਰ ਦੀ ਤਿਆਰੀ ਚੱਲ ਰਹੀ ਹੈਗੀ ਆ। ਇਸ ਕਰਨ ਵੀ ਐਂਟਰਟੇਨਮੈਂਟ, ਇਸ ਕਰਨ ਵੀ ਫਨ, ਸਟੇ ਸੇਫ, ਸਟੇ ਹੈਲਥੀ, ਦੈਟਸ ਵਾਟ ਆਈ ਐਮ ਸੇਇੰਗ। ਦੁਆਬਾ ਸਵੀਟਸ ਰੈਸਟੋਰ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ, ਕਦੇ ਵੀ ਕੇਟਰਿੰਗ ਕਰਵਾਉਣੀ ਹੋਵੇ ਦੁਆਬਾ ਸਵੀਟਸ 'ਤੇ ਸੰਪਰਕ ਕਰ ਲੈਣਾ, 905-450-5454 'ਤੇ ਗੱਲਬਾਤ ਕਰ ਲਿਓ। ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਗਈਆਂ। ਡੱਗ ਫੋਰਡ ਛੁੱਟੀਆਂ 'ਤੇ, ਮੈਂ ਤਾਂ ਛੁੱਟੀਆਂ 'ਤੇ ਕਹਿੰਦਾ ਕੋਈ ਮਿਲਣਾ ਨਹੀਂ ਚਾਹੁੰਦਾ ਇਹਨੂੰ, ਮੀਟਿੰਗਾਂ ਬੜੀਆਂ ਔਖੀਆਂ ਮਿਲਦੀਆਂ, ਇੱਕ ਦੀ ਮਸੀ ਮੀਟਿੰਗ ਮਿਲੀ ਆ, ਅਮੈਰੀਕਾ ਵਿੱਚ ਗਏ ਹੋਏ, ਕਹਿੰਦੇ ਮੈਂ ਟ੍ਰੇਡ ਡੀਲ ਸਾਈਨ ਕਰਦਾ। ਬਿਜਲੀ ਬੰਦ ਹੋ ਗਈ, ਹੋ ਗਈ ਆ ਉੱਧਰ ਮੈਨੀਟੋਬਾ ਵਿੱਚ, ਕਾਫੀ ਤੋਂ ਭੁਚਾਲ ਆਇਆ, ਪਰ ਕਰਨੀ ਸੀਗੀ ਬੰਦ, ਮੁੜ ਕੇ ਫਿਰ ਜਗਾਤੀ, ਕੀਤੀ ਨਹੀਂ ਬੰਦ। ਕਹਿੰਦੇ ਕੁਛ ਹੋ ਰਿਹਾ ਅਤੇ ਹੁੰਦਾ ਕੁਛ ਹੋਰ ਹੈਗਾ, ਪਰ ਲੱਗੇ ਉਹ ਟਰਾਈ ਕਰਨ, ਬੈਸਟ ਆਫ ਲੱਕ ਟੂ ਹਿਮ। ਇਮ ਸਵਿਸ 'ਤੇ ਤੁਸੀਂ GPS ਡਿਵਾਈਸ ਲੈ ਸਕਦੇ ਹੋ, ਨੈਟਵਰਕਿੰਗ ਦਾ ਕੰਮ ਹੋਵੇ, ਕੰਪਿਊਟਰ ਦਾ ਕੰਮ ਹੋਵੇ, ਸੁਖਵਿੰਦਰ ਸਿੰਘ ਨੇ 416-670-8081 'ਤੇ ਸੰਪਰਕ ਕਰਨਾ। ਸ਼ੇਅਰ ਆਟਾ, ਬਰਾੜ ਮਿਲ ਦੀ ਚੱਕੀ ਦਾ ਆਟਾ, ਮੈਂ ਸਟੂਡੀਓ ਦਾ ਨੰਬਰ ਪਹਿਲਾਂ ਦੇ ਦਿੰਦਾ, 416-837-1515, 416-837-1515 ਹੈਗਾ। ਤੁਸੀਂ ਸਟੂਡੀਓ ਵਿੱਚ ਕਾਲ ਕਰਕੇ ਸਾਡੇ ਨਾਲ ਗੱਲਬਾਤਾਂ ਕਰ ਸਕਦੇ, ਕੋਈ ਖਬਰ ਸਾਂਝੀ ਕਰਨੀ ਕਰ ਸਕਦੇ ਹੋ, ਜੇ ਖਬਰ ਦੇ ਕੋਈ ਨਜ਼ਰ ਰੱਖਣੀ ਹੈ, ਸਵਾਲ ਪੁੱਛਣੇ ਹੋਵੇ, ਗੁਰਮੁਖ ਸਿੰਘ ਬਾਰੀ ਸਾਹਿਬ ਨੂੰ ਥੋੜ੍ਹੇ ਠਹਿਰ ਕੇ ਗੱਲਬਾਤ ਕਰ ਲਿਓ, ਅਤੇ ਖਬਰਾਂ 'ਤੇ ਨਜ਼ਰ ਰੱਖਾਂਗੇ। 416-837-1515 'ਤੇ ਸਟੂਡੀਓ ਦਾ ਨੰਬਰ ਹੁੰਦਾ, ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ, 416-451-2222 'ਤੇ ਗੱਲਬਾਤ ਕਰ ਸਕਦੇ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਤੋ ਸ਼ੇਰ ਆਟੇ ਤੁਸੀਂ ਬੜਾ ਰਿਸਪੋਂਸ ਦਿੱਤਾ। ਬਰਾੜਾ ਦੀ ਜਿਹੜੀ ਚੱਕੀ ਹੈਗੀ ਆ, ਇਹ ਬਰਾੜਾ ਦਾ ਆਟਾ, ਬਰਾੜਾ ਦਾ ਬੇਸਣ ਬਹੁਤ ਪਸੰਦ ਕੀਤਾ। ਸੋ ਸ਼ੇਰ ਆਟੇ ਵਾਲੇ ਨੇ ਹੁਣ ਦੇਗ ਆਟਾ, ਜਿਹੜਾ ਪ੍ਰਸ਼ਾਦ ਆਟਾ ਹੁੰਦਾ ਨਾ, ਉਹ ਤਿਆਰ ਕੀਤਾ, ਸਟੋਰਾਂ ਦੇ ਵਿੱਚ ਪਹੁੰਚ ਜਾਵੇਗਾ ਹਫ਼ਤੇ ਕੁ ਤੱਕ, ਅਤੇ ਤੁਸੀਂ ਸਟੋਰਾਂ ਤੋਂ ਖਰੀਦ ਸਕਦੇ ਹੋ। ਬਹੁਤ ਲੋਕ ਡੋਨੇਟ ਕਰਦੇ ਹਨ ਗੁਰੂ ਘਰਾਂ ਦੇ ਵਿੱਚ, ਘਰ ਵੀ ਤੁਸੀਂ ਕੋਈ ਦੇਗ ਪ੍ਰਸ਼ਾਦ ਬਣਾਉਣਾ ਹੋਵੇ ਤਾਂ ਬੜਾ ਵਧੀਆ ਬਣਦਾ। ਸੋ ਪ੍ਰਸ਼ਾਦ ਆਟਾ ਵੀ ਪਹੁੰਚ ਜਾਣਾ ਸਟੋਰਾਂ ਦੇ ਵਿੱਚ। ਕਟਾਰੀਆ ਟੂਰਸ ਐਂਡ ਟਰੈਵਲ ਵਾਲੇ 905-688-1200, ਮਾਲਟਨ ਵਿੱਚ ਹਨ, ਬਰੈਂਪਟਨ ਵਿੱਚ ਹਨ, ਅਤੇ ਲੰਬੇ ਸਮੇਂ ਖੁੱਲ੍ਹੇ ਰਹਿੰਦੇ ਹਨ ਤੁਹਾਡੇ ਵਾਸਤੇ। ਹਵਾਈ ਜਹਾਜ਼ ਦੀਆਂ ਟਿਕਟਾਂ ਲੈਣੀਆਂ ਹੋ 905-688-1200 'ਤੇ ਗੱਲਬਾਤ ਕਰ ਲੈਣੀ। ਏਅਰਪੋਰਟ ਐਂਡ ਡੈਰੀ 'ਤੇ, ਬਰੈਂਪਟਨ ਗੋਰ ਐਂਡ ਵਰੀਜ਼ਰ 'ਤੇ, ਕੋਈ ਪੇਪਰ ਵਰਕ ਕਰਾਉਣਾ ਹੋਵੇ, ਪਾਸਪੋਰਟ ਦਾ ਰਿਨਿਊ ਕਰਾਉਣਾ ਹੋਵੇ, ਜਾਂ ਕੋਈ ਵੀਜ਼ਾ ਸਰਵਿਸ ਲੈਣੀ ਹੋਵੇ, ਦੇ ਹੈਲਪ ਯੂ ਆਊਟ। ਕੋਈ ਪੇਪਰ ਵਰਕ ਭਰਨਾ ਹੋਵੇ, ਬਹੁਤ ਸਾਰੇ ਲੋਕ ਜਾਂਦੇ ਹਨ ਪੇਪਰ ਵਰਕ ਭਰਾਉਣ ਵਾਸਤੇ। ਹਵਾਈ ਜਹਾਜ਼ ਦੀ ਟਿਕਟ ਲੈਣ ਵਾਸਤੇ 905-688-1200 8:30 ਤੋਂ ਲੈ ਕੇ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। ਬਰੈਂਟਨ ਵਿੱਚ ਗੋਰ ਐਂਡ ਅਬਰੀਜ਼ਰ 'ਤੇ ਹਨ, ਅਤੇ ਮਾਲਟਨ ਵਿੱਚ ਹੀ ਹਨ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 1136 ਮੈਸਨ ਬੁਲਾਵਾਰਡ 'ਤੇ, ਡਰਾਈਵ ਥਰੂ ਓਇਲ ਚੇਂਜ, ਬ੍ਰੇਕ ਰਿਪੇਅਰ ਸਰਵਿਸ, ਏ ਸੀ ਰਿਪੇਅਰ, ਮੇਜਰ ਜਾਂ ਮਾਈਨਰ ਰਿਪੇਅਰ ਕਰਵਾਉਣੇ ਹੋਣ। ਡਾਇਮੰਡ ਟਰੱਕ ਪਾਰਟ ਵੀ ਮਿਲਦੇ ਹਨ, ਸ਼ੀਟ ਬੰਪਰਸ, ਡੀਰ ਗਾਰਡਸ, ਟਰੱਕ ਲਾਈਸ, ਐਗਜ਼ੋਸਟ ਪਾਈਪਸ, ਅਤੇ ਫਰੰਟ ਗੇਅਰ, ਲੈਂਡਿੰਗ ਗੀਅਰ, ਯੂ ਨੇਮ ਇਟ, ਦੇ ਹੈਵ ਇਟ। ਅਤੇ ਸਟੈਕ ਕਿੱਟ, ਸਟੇਨਲੈਸ ਸਟੀਲ ਬੰਪਰ, ਏਅਰ ਟੈਂਕ ਅਤੇ ਏਅਰ ਬੈਗਸ, ਡੀ ਪੀ ਐਫ ਕਿੱਟਸ। ਬਲਕਾਰ ਜਾਂ ਸੁਰਜੀਤ ਨਾਲ 905-212-9900 'ਤੇ ਤੁਸੀਂ ਸੰਪਰਕ ਕਰ ਲਿਓ। ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟ ਅਤੇ ਜਸਵੀਰ ਸਿੰਘ ਹੁਣ ਦਾ ਨੰਬਰ ਮੈਂ ਦੇਣ ਦਾ, 416-500-3100। ਪਾਵਰ ਆਫ ਸੇਲ, ਕਲੈਕਸ਼ਨ ਕਾਲਸ, ਦੇ ਕੈਨ ਸਟੋਪ ਦੈਮ ਆਲ, 416-500-3100। ਕਰਜ਼ਾ ਮਾਫ਼ ਕਰਕੇ ਦਿੰਦੇ ਹਨ ਲੀਗਲ ਤਰੀਕੇ ਦੇ ਨਾਲ, ਜਸਵੀਰ ਹੁੰਡਲ ਜੀ, 416-500-3100। ਅਤੇ ਐਲਫਾ ਟਰਾਂਸ ਅਤੇ ਲੱਕੀਅਤ ਸੁੱਖੀ ਸੈਣ ਸਾਹਿਬ ਦਾ ਨੰਬਰ 905-799-1525। ਏਜ਼ ਡਰਾਈਵਰ ਦੇ ਓਨਰ ਓਪਰੇਟਰ ਦੀ ਸਦਾ ਲੋੜ ਰਹਿੰਦੀ ਆ, ਅਮੈਰੀਕਾ ਵੀ ਜਾਂਦੇ ਹਨ, ਲੋਕਲ ਵੀ ਚਲਾਉਂਦੇ ਹਨ। ਅਤੇ ਐਲਫਾ ਟਰਾਂਸ ਲੱਕੀ ਅਤੇ ਸੁੱਖੀ ਨਾਲ ਤੁਸੀਂ ਗੱਲਬਾਤ ਕਰ ਲਿਓ। ਵਨ ਆਫ ਅਵਰ ਮੇਨ ਸਪੋਂਸਰ ਹਨ, ਬੈਕਬੋਨ ਹਨ ਸਾਡੇ ਇਸ ਟੀਵੀ ਦੇ ਰੇਡੀਓ ਦੀ, ਐਲਫਾ ਟਰਾਂਸ ਵਾਲੇ। ਅਤੇ ਮਜੈਸਟਿਸ ਕਿਚਨ ਕੈਬਨਸ ਵਾਲੇ ਕਿਚਨ ਕੈਬਨਸ ਬਣਾ ਕੇ ਦਿੰਦੇ ਹਨ। ਕੋਈ ਵੀ ਵੁੱਡ ਵਰਕਿੰਗ ਦਾ ਕੰਮ ਹੋਵੇ, ਕਸਟਮ ਟੀਵੀ ਯੂਜ ਮਾਫ਼ ਕਰਨ, ਜਾਂ ਤੁਸੀਂ ਆਪਣੀ ਕੋਈ ਬਿਜ਼ਨਸ ਵਿੱਚ ਕੋਈ ਕਸਟਮ ਡਿਸਪਲੇ ਲੈਣਾ ਚਾਹੁੰਦੇ ਹੋ, ਵੁੱਡ ਵਰਕਿੰਗ ਦਾ ਕੰਮ ਕਰਕੇ ਦਿੰਦੇ ਆ ਮਜੈਸਟਿਸ ਕਿਚਨ ਵਾਲੇ। 647 ਨਾਮ ਕਰਕੇ ਦਿੰਦੇ ਆ ਮਜੈਸਟਿਸ ਕਿਚਨ ਵਾਲੇ, 647-937-4537 'ਤੇ ਤੁਸੀਂ ਗੱਲਬਾਤ ਕਰ ਲਿਓ। ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ, ਖਬਰਾਂ 'ਤੇ ਨਜ਼ਰ ਰੱਖਾਂਗੇ ਤੁਹਾਡੇ ਵਾਸਤੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ ਹੈਗਾ, ਬੀ ਕੇ ਟੈਕਸ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਢਿੱਲੋਂ ਆਡੀਓ ਵੀਡੀਓ 905-204-1313 'ਤੇ ਸੰਪਰਕ ਕਰਨਾ। ਆਈ ਪੀ ਟੀ ਵੀ ਬੋਸ, ਗੁਰਬਾਣੀ ਰੇਡੀਓ, ਫੀਫਾ ਦੇਖ ਸਕਦੇ ਹੋ ਇਸ ਸਟ੍ਰੀਮਿੰਗ ਡਿਵਾਈਸ ਦੇ ਥਰੂ। ਢਿੱਲੋਂ ਆਡੀਓ ਵੀਡੀਓ 'ਤੇ ਸੰਪਰਕ ਕਰਨਾ 905-204-1313। ਆਪਣਾ ਬੋਕਸ ਰਿਨਿਊ ਕਰਾਉਣਾ ਹੋਵੇ, ਪੁਰਾਣਾ ਬੋਕਸ ਕੋਈ ਹੋਰ ਹੈਗਾ, ਨਹੀਂ ਚੰਗੀ ਤਰੀਕੇ ਨਾਲ ਚੱਲਦਾ, ਤਾਂ ਸਰਵਿਸ ਇਹਨਾਂ ਕੋਲੋਂ ਲੈ ਲਵੋ। ਵਧੀਆ ਸਰਵਿਸ ਚਲਾ ਕੇ ਦਿੰਦੇ ਹਨ, ਅਤੇ ਸਟ੍ਰੀਮਿੰਗ ਵਿਦ ਵਿਦਆਊਟ ਐਨੀ ਸਾਈਡ ਇਫੈਕਟ। ਕਈ ਵਾਰੀ ਸਾਈਡ ਇਫੈਕਟ ਬਹੁਤ ਮਾਰਦੇ, ਇਹਨਾਂ ਦੇ ਕਹਿੰਦੇ ਸਾਡੇ ਕੋਲ ਸਾਈਡ ਇਫੈਕਟ ਕੋਈ ਹੈ ਨਹੀਂ। ਵਧੀਆ ਸਟ੍ਰੀਮਿੰਗ ਬੋਕਸਿਸ ਮਿਲਦੇ ਹਨ ਢਿੱਲੋਂ ਆਡੀਓ ਵੀਡੀਓ ਤੋਂ 905-204-1313 'ਤੇ ਗੱਲਬਾਤ ਕਰ ਲੈਣੀ ਹੈ। ਮਨਮੋਹਨ ਵਾਰਿਸ ਦਾ ਸ਼ੋਅ ਜੁਲਾਈ ਵਿੱਚ ਆ ਰਿਹਾ, ਦੇਖਣਾ ਤੁਸੀਂ ਜ਼ਰੂਰ। ਮਨਜੀਤ ਕੌਰ ਚੀਮਾ ਜੀ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਬੁੱਧਵਾਰ ਦਾ ਦਿਨ ਆ, ਅਤੇ ਮੌਸਮ ਇਸ ਵੇਲੇ 20 ਡਿਗਰੀ ਟੈਂਪਰੇਚਰ ਚੱਲ ਰਿਹਾ ਹੈਗਾ, 24 ਡਿਗਰੀ ਤੱਕ ਪਹੁੰਚ ਜਾਵੇਗਾ। ਅਤੇ ਜਦੋਂ ਹਿਊਮਿਡਿਟੀ ਹੁੰਦੀ ਹੈ ਤਾਂ ਮਾਈਟ ਫੀਲ ਲਾਈਕ 36 ਡਿਗਰੀਜ਼, ਮਿਕਸ ਆਫ ਸਨ ਐਂਡ ਕਲਾਊਜ਼ ਆ, ਅਤੇ 40% ਚਾਂਸ ਆਫ ਸ਼ਾਵਰਸ ਆ, ਰਿਸਕ ਆਫ ਥੰਡਰ ਸਟੋਰਮਸ ਆਫਟਰਨੂਨ ਦੇ ਵਿੱਚ। ਸਨਰਾਈਜ਼ ਸੂਰਜ ਦੇਵਤਾ ਜੀ ਬਾਹਰ ਨਿਕਲੇ ਸੀਗੇ 5:37 'ਤੇ, ਛੁੱਪ ਗਏ ਸੀਗੇ 9 ਵਜੇ। 1 ਮਿੰਟ ਬਾਅਦ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਗੱਲਬਾਤ ਕਰਨੀ ਹੈ। ਕੱਲ੍ਹ ਮੈਨੂੰ ਮੌਕਾ ਮਿਲਿਆ ਸੀਗਾ, ਤੁਸੀਂ ਸਵਾਲ ਕਰਦੇ ਹੋ, ਤੁਸੀਂ ਜਦੋਂ ਨਾ ਏਅਰ 'ਤੇ ਬੋਲਦੇ ਹੋ, ਆਪਣੀ ਆਵਾਜ਼ ਉਠਾਉਂਦੇ ਹੋ, ਜਾਂ ਕੋਈ ਜਾਣਕਾਰੀ ਲੈ ਕੇ ਆਉਂਦੇ ਹੋ, ਤੁਸੀਂ ਵੀ ਫੁੱਲੀ ਰਿਸਪੋਂਸੀਬਲ ਹੁੰਦੇ ਹੋ ਜੋ ਕਹਿ ਕੇ ਜਾਂਦੇ ਹੋ, ਕਿਉਂਕਿ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀਦੀ ਹੈਗੀ ਆ। ਕਿਸੇ ਨੂੰ ਮਾੜਾ ਚੰਗਾ ਬੋਲਣਾ ਚੰਗਾ ਨਹੀਂ ਹੁੰਦਾ, ਹਾਂ ਕਹਿ ਦੇਵੋ ਯੂਸਲੈਸ ਨਹੀਂ ਕੰਮ ਕਰਦੇ, ਪਰ ਕਈ ਐਸੇ ਅੱਖਰ ਤੁਸੀਂ ਸ਼ਬਦ ਬੋਲ ਜਾਂਦੇ ਹੋ ਚੰਗਾ ਨਹੀਂ ਲੱਗਦਾ। ਸੋ ਮੇਰੇ ਵਾਸਤੇ ਸਾਰੇ ਹੀ ਰਿਸਪੈਕਟ ਹਨ, ਜਿੰਨੇ ਤੁਸੀਂ ਹਨ ਉਨੇ ਉਹ ਲੀਡਰ ਹਨ, ਭਾਵੇਂ ਕੋਈ ਕੰਮ ਕਰਦਾ ਨਹੀਂ ਕਰਦਾ, ਪਰ ਹਾਂ ਕਿੰਤੂ ਪਰੰਤੂ ਕਰ ਸਕਦੇ ਹਾਂ, ਪਰ ਲੈਂਗੁਏਜ ਦਾ ਖਿਆਲ ਰੱਖਣਾ, ਜਸਟ ਬੀ ਕੇਅਰਫੁਲ। ਜਿਹੜੀ ਰੇਡੀਓ ਦੀ CRTC ਦੀ ਹੁੰਦੀ ਆ ਗਾਈਡਲਾਈਨ ਥਰੂ ਆਪਾਂ ਕੰਮ ਕਰਨਾ, ਤੁਹਾਡੇ ਆਪਣੇ ਕਮਿਊਨਿਟੀ ਸਟੇਸ਼ਨ ਹੈਗਾ ਆ, ਤੁਹਾਡੀ ਕਮਿਊਨਿਟੀ ਨੂੰ ਜਾਗਰਤ ਰੱਖਣ ਦੀ ਕੋਸ਼ਿਸ਼ ਕਰਦੇ ਨੇ ਕੀ ਕੁਝ ਹੋ ਰਿਹਾ ਇਸ ਦੁਨੀਆ ਭਰ ਦੇ ਵਿੱਚ, ਸਪੈਸ਼ਲੀ GTA ਦੇ ਏਰੀਆ ਦੇ ਵਿੱਚ ਕੀ ਕੁਝ ਹੋ ਰਿਹਾ। ਉਹਦੀ ਜਾਣਕਾਰੀ ਲੈ ਕੇ ਆਈ ਦੀ ਆ। ਕੱਲ੍ਹ ਤੁਸੀਂ ਪੁੱਛਿਆ ਸੀਗਾ ਵੀ ਜਿਹੜੇ ਪੈਸੇ ਇਕੱਠੇ ਕੀਤੇ ਸੀਗੇ, ਪਹਿਲੀ ਵਾਰੀ ਮੈਂ ਇੱਕ ਹੋਰ ਸਟੇਸ਼ਨ 'ਤੇ ਸੀਗਾ ਜਦੋਂ ਮੀਟਿੰਗ ਕਰਕੇ ਕਹਿੰਦੇ ਪੈਸੇ ਇਕੱਠੇ ਕਰਨੇ, ਮੈਂ ਕਹਿੰਦੇ ਕੀਤੇ ਨਹੀਂ ਨਾ ਮੈਂ ਕਰਦਾ ਹੁੰਦਾ, ਮੈਂ ਕਿਹਾ ਜੇ ਕਿਸੇ ਨੂੰ ਤੁਸੀਂ ਡੋਨੇਟ ਕਰਨਾ ਆਪ ਹੀ ਦੇ ਦੇਵੋ, ਆਈ ਡੋਂਟ ਲਾਈਕ ਹੈਂਡਲਿੰਗ ਐਨੀ ਮਰੀ ਮਨੀ ਔਰ ਕੈਸ਼, ਕਿਉਂਕਿ ਤੁਹਾਡੀ ਹਾਰਡ ਅਰਨਡ ਮਨੀ ਹੁੰਦੀ ਆ, ਪਰ ਜਦੋਂ ਕਿਤੇ ਲੱਗਦੀ ਨਹੀਂ ਫਿਰ ਦੁੱਖ ਵੀ ਲੱਗਦਾ। ਸੋ ਕਾਫੀ ਈਮੇਲਾਂ ਕੀਤੀਆਂ, ਫੋਨ ਕਾਲਸ ਕੀਤੇ, ਪਰ ਮੀਟਿੰਗ ਹਜੇ ਤੱਕ ਮਿਲੀ ਨਹੀਂ। ਪਰ ਕੱਲ੍ਹ ਮੌਕਾ ਮਿਲਿਆ ਜਾਣ ਦਾ ਮੈਨੂੰ ਉੱਥੇ ਜਿੱਥੇ ਹੋਸਪਿਟਲ ਦੀ ਬਿਲਡਿੰਗ ਆਉਣੀ ਆ, ਜਿੱਥੇ ਨਾ ਸ਼ਵਲ ਲੈ ਕੇ ਖੜ੍ਹੇ ਸੀਗੇ, ਉੱਥੇ ਘਾਹ ਵੀ ਲੱਗਦਾ, ਗੋਡੇ ਗੋਡੇ ਤਾਂ ਹੋਏ ਗਿਆ ਅਤੇ ਭੰਗ ਦੇ ਬੂਟੇ ਵੀ ਉੱਗਣ ਲੱਗ ਪਏ ਆ, ਪਰ ਉੱਥੇ ਹੋਸਪਿਟਲ ਨੇ ਮੈਨੂੰ ਦੱਸਿਆ। ਹਾਂ, ਇੱਕ ਨਾ ਬੈਕ ਹੋਲ ਖੜ੍ਹਾ ਆ, ਹੁਣ ਤੁਸੀਂ ਪਤਾ ਕਰਿਓ ਜਿਹੜੇ ਕਹਿੰਦੇ ਹੋਸਪਿਟਲ ਕਿੱਥੇ ਆ, ਉਹ ਤੁਹਾਡੇ ਦੇ ਛੱਡ, ਤੁਸੀਂ ਪਤਾ ਕਰਿਓ ਵੀ ਜਿਹੜੀ ਉਹ ਮਸ਼ੀਨ ਖੜ੍ਹੀ ਕੀਤੀ ਹੋਈ ਹੈਗੀ ਆ ਔਰ ਡਿੱਗ ਕਰਨ ਵਾਸਤੇ, ਫੋਟੋ ਆਪ ਕਹਿ ਲਓ ਜਿਹਦੇ ਮੂਹਰੇ ਖੜ੍ਹ ਕੇ ਇਹਨਾਂ ਨੇ ਫੋਟੋ ਖਿਚਾਈ ਸੀ, ਉਹਦਾ ਕਿੰਨਾ ਕਰੰਟ ਦੇ ਦਿੱਤਾ, ਉਹ ਜਿੱਦਾਂ ਮੱਝ ਘਾਹ ਚੁਗਦੀ ਹੁੰਦੀ ਹੈ ਨਾ ਗਰਦਨ ਥੱਲੇ ਨੂੰ ਕਰਕੇ, ਉਹ ਮੋੜ ਲਈ ਉਹ ਬੱਕਰ ਜੀ ਉੱਦੇ ਥੱਲੇ ਨੂੰ ਗਰਾਊਂਡ ਦੇ ਉੱਤੇ ਹੈਗੇ, ਲੱਗਦਾ ਥੱਲੇ ਹੋਲ ਹੋ ਜਾਣੀ ਆ ਜੇ ਨਾ ਚੱਕੀ, ਉਹ ਮਸ਼ੀਨ ਉੱਥੇ ਉੱਦਾਂ ਦੀ ਉੱਦੇ ਖੜ੍ਹੀ ਆ, ਫੈਂਸ ਲੱਗੀ ਹੋਈ ਹੈਗੀ ਆ। ਹਾਂ, ਉੱਥੇ ਦੋ ਚਾਰ ਬੋਕਸੇ ਖੜ੍ਹੇ ਕੀਤੇ ਗਏ ਹੈਗੇ ਆ ਜਿਹੜੇ ਬਰਡ ਕੰਸਟਰਕਸ਼ਨ ਵਾਲੇ ਬਰਡ ਗਰੁੱਪ ਹੈਗਾ ਆ, ਪਰ ਉੱਥੇ ਕੁਛ ਗਰਾਊਂਡ ਅਬਵ ਗਰਾਊਂਡ ਨਹੀਂ ਕੁਛ ਦਿਸ ਰਿਹਾ, ਅੰਡਰਗਰਾਊਂਡ ਕਿਤੇ ਟਨਲ ਤਾਂ ਨਹੀਂ ਕੱਢ ਰਹੇ, ਸੋ ਹੋਸਪਿਟਲ ਖੜ੍ਹਾ ਨਹੀਂ ਹੋਇਆ। ਕਿੱਥੇ ਕਿੱਥੇ ਕਰ ਕੰਮ ਪਹੁੰਚਿਆ ਅਸੀਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਕਰਦੇ ਰਹਾਂਗੇ, ਤੁਹਾਡਾ ਦਿੱਤਾ ਹੋਇਆ ਪੈਸਾ ਉਹਦਾ ਇਨਸਾਫ ਆਪਾਂ ਜ਼ਰੂਰ ਮੰਗਾਂਗੇ। ਪਰ ਤੁਸੀਂ ਵੀ ਜਾ ਕੇ ਨਾ ਜਿਹੜੇ ਆਪਣੇ ਸਿਟੀ ਕੌਂਸਲਰ ਹਨ, ਡੈਪਟੀ ਮੇਅਰ ਮੇਅਰ ਹਨ, ਫੋਨ ਕਾਲ ਕਰਿਓ ਨਾ, ਮੈਸੇਜ ਛੱਡਿਓ ਸੈਕਟਰੀ ਨੂੰ ਵੀ ਯਾਰ ਉਹ ਮਸ਼ੀਨ ਦੀ ਕੋਸਟ ਕਿੰਨੀ ਕੁ ਪਈ ਆ, ਇੰਨਾ ਕੰਮ ਤੁਸੀਂ ਵੀ ਕਰ ਲਿਓ, ਜਿਹੜੀ ਖੜ੍ਹੀ ਕੀਤੀ ਹੋਈ ਆ ਉਹ ਹਿੱਲੀ ਨਹੀਂ ਹਜੇ ਤੱਕ, ਕੀ ਗੱਲ ਆ, ਮਕੈਨਿਕ ਰਵੇ ਕੋ ਮਕੈਨਿਕ ਨਹੀਂ ਮਿਲਦਾ, ਗੱਲ ਕੀ ਹੈਗੀ, ਘਾਹ ਉੱਗੜੇ ਹੋਸਪਿਟਲ ਦੇ ਸਕਦੇ, ਇਹ ਕੰਮ ਮੈਂ ਤੁਹਾਡੇ 'ਤੇ ਛੱਡ ਦਿੰਦਾ। ਵੈਸੇ ਬਾਰੀਆ ਸਾਹਿਬ ਨਾਲ ਲਾਈਨ ਜੁੜ ਗਈ ਆ, ਪਹਿਲਾਂ ਮੈਂ 4693 ਨਾਲ ਗੱਲਬਾਤ ਕਰ ਲੈਂਦਾ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
1: ਬਜਿੰਦਰ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ।
1: ਦੋ ਵਾਰ ਤਾਂ ਮੈਂ ਵੀ ਕੰਮ ਤਾਂ ਉੱਥੇ ਹੁੰਦਾ ਹੋਸਪਿਟਲ ਦਾ, ਕੋਈ ਬਹੁਤ ਚੱਲਦਾ, ਅੰਡਰਗਰਾਊਂਡ ਚੱਲਦਾ, ਹੋਸਪਿਟਲ ਅੰਡਰਗਰਾਊਂਡ ਬਣਨਾ।
0: ਅੱਛਾ, ਅੰਡਰਗਰਾਊਂਡ ਬਣਾ, ਮੈਨੂੰ ਵੀ ਲੱਗਦਾ ਅੰਡਰਗਰਾਊਂਡ ਹੀ ਬਣਨਾ, ਕਿਉਂਕਿ ਮਸ਼ੀਨ ਖੜੀ ਆ ਉੱਤੇ, ਉਹ ਜਦ ਦੀ ਫੋਟੋ ਖਿਚਾਈ ਉਹੀ ਮਸ਼ੀਨ ਹੈਗੀ ਆ,
1: ਮਸ਼ੀਨ ਖੜੀ ਆ, ਸਿਰਫ ਦੇਖਣੀ ਪਰ ਕੰਮ ਕਰਦੀ ਆ ਉਹ।
0: ਅੱਛਾ, ਕਰਦੀ ਹੈਗੀ ਆ, ਠੀਕ ਆ ਠੀਕ ਆ।
1: ਮੈਜਿਕ ਡਾਕਟਰ ਵੀ, ਮੈਜਿਕ ਡਾਕਟਰ ਵੀ ਲੈਣੇ, ਉਹ ਟ੍ਰੇਨਿੰਗ ਕਰ ਰਿਹਾ, ਜਿਹੜਾ ਬਿਲਡਿੰਗ ਆ ਨਾ ਪੁਰਾਣੀ ਹੋਸਪਿਟਲ ਦੀ, ਉਹਦੇ ਵਿੱਚ ਟ੍ਰੇਨਿੰਗ ਕਰ ਰਹੇ ਆ।
0: ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਲਾਈਨ ਜੁੜ ਗਈ ਹੈਗੀ ਆ, ਗੱਲਾਂ ਬਾਤਾਂ ਮਾਰਦੇ ਆ ਅਤੇ ਖਬਰਾਂ 'ਤੇ ਨਜ਼ਰ ਰੱਖ ਰਹੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV, ਅਸੀਂ ਮਗਰ ਲੱਗ ਜਾਈਏ ਨਾ ਖੋਜ ਕੇ ਹਟੀ ਦਾ, ਸੋ ਪਤਾ ਕਰਾਂਗੇ ਜ਼ਰੂਰ ਵੀ ਉਸ ਮਸ਼ੀਨ 'ਤੇ ਕਿੰਨਾ ਖਰਚਾ ਪਿਆ ਜਿਹੜੀ ਖੜ੍ਹੀ ਕੀਤੀ, ਹੋਸਪਿਟਲ ਹਜੇ ਕਿਤੇ ਦਿਸ ਨਹੀਂ ਰਿਹਾ, ਕੋਈ ਆ ਕੇ ਬੋਲ ਨਹੀਂ ਰਿਹਾ। ਦੈਟਸ ਅ ਸੈਡ ਸਟੋਰੀ। ਆ ਸੋ ਕਾਲ ਦੋ ਚਾਰ ਇੱਧਰ ਉੱਧਰ ਬੰਦੇ ਨੇ ਜਿਹੜੇ ਨੇੜੇ ਨੇੜੇ ਹੁੰਦੇ ਆ, ਕਈ ਕਈ ਚਮਚੇ ਕਹਿ ਲੈਂਦੇ, ਪਰ ਮੈਂ ਨਹੀਂ ਕਹਿਣਾ ਚਾਹੁੰਦਾ, ਉਹ ਕੋਈ ਦੱਸ ਨਹੀਂ ਰਹੇ ਉੱਦਾਂ, ਪਤਾ ਨਹੀਂ ਪੈਸਾ ਜ਼ਿਆਦਾ ਮਿਲ ਲੱਗ ਪਿਆ ਕੀ ਹੋਣ, ਜਾਂ ਪੇ ਇਹਨਾਂ ਦੀ ਇਨਕਰੀਜ਼ ਕਰ, ਦੱਸ ਨਹੀਂ ਰਹੇ ਵੀ ਹੋਸਪਿਟਲ ਕਿੱਥੇ ਗਿਆ। ਉਸ ਵੇਲੇ ਤਾਂ ਮੀਟਿੰਗ ਵਿੱਚ ਹੀ 20-25 ਜਣੇ ਸੀ ਆਪਾਂ, ਹੁਣ ਕੋਈ ਆ ਕੇ ਦੱਸ ਨਹੀਂ ਰਿਹਾ ਵੀ ਕਿੱਥੇ ਗਿਆ, ਕੀ ਦੱਸਣ ਦੀ ਲੋੜ ਨਹੀਂ, ਪਤਾ ਨਹੀਂ, ਜਾਂ ਲੋਕ ਬਿਮਾਰ ਨਹੀਂ ਹੁੰਦੇ ਹੁਣ ਇੱਥੇ ਠੀਕ ਠਾਕ ਹਨ। ਲਓ ਜੀ, ਬਾਰੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਬੁੱਧ ਕੰਮ ਸ਼ੁੱਧ ਖਬਰਾਂ 'ਤੇ ਨਜ਼ਰ ਰੱਖੇ, ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਅਤੇ ਵਿਰਾਸਤ TV 'ਤੇ।
2: ਜੀ ਤੰਬੜ ਸਾਹਿਬ, ਤੁਹਾਨੂੰ ਅਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਅਤੇ ਨਾਲ ਹੀ ਸਾਰੇ ਸਰੋਤਿਆਂ ਨੂੰ ਇਸ ਗੱਲ ਦਾ ਸੱਦਾ ਵੀ ਦਿੰਦੇ ਹਾਂ ਤੰਬੜ ਸਾਹਿਬ
0: ਜੀ,
2: ਦੇਖੋ ਬੰਦੇ ਦੀ ਜ਼ਿੰਦਗੀ ਦਾ ਮਕਸਦ ਜਿਹੜਾ ਕੀ ਹੋਣਾ ਚਾਹੀਦਾ, ਮੇਰੇ ਮੁਤਾਬਕ ਇਹ ਹੋਣਾ ਚਾਹੀਦਾ ਕਿ ਜਦੋਂ ਅਸੀਂ ਕਿਸੇ ਵਿਸ਼ੇ ਤੇ ਗੱਲ ਕਰਦੇ ਹੋਈਏ
0: ਜੀ,
2: ਸਮਾਜ ਦੇ ਵਿੱਚੋਂ ਬੁਰਾਈ ਨੂੰ ਖਤਮ ਕਰਨਾ ਹੈ ਜਾਂ ਸਮਾਜ ਦੇ ਵਿੱਚੋਂ ਉਹਨਾਂ ਚੀਜ਼ਾਂ ਨੂੰ ਖਤਮ ਕਰਨਾ ਹੈ ਜਿਹੜੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਨਾ ਕਿ ਇਨਸਾਨਾਂ ਨੂੰ ਪਰਸਨਲੀ ਆਪਾਂ ਕਹੀਏ ਕਿ ਉਹਨਾਂ ਦੇ ਖਿਲਾਫ਼ ਕੋਈ ਗੱਲ ਹੋਣੀ ਚਾਹੀਦੀ ਆ। ਇਨਸਾਨ ਚੰਗੇ ਮੰਦੇ ਸਾਰੇ ਹੁੰਦੇ ਆ, ਆਪਾਂ ਵੀ ਕੋਈ ਦੇਵਤੇ ਨਹੀਂ ਹੈਗੇ, ਪਹਿਲੀ ਗੱਲ ਤਾਂ ਇਹ ਹੈਗੀ ਹੈ ਜੀ। ਸੋ ਜਦੋਂ ਇਸ ਚੀਜ਼ ਨੂੰ ਕੋਈ ਐਡਰੈਸ ਕਰਨਾ ਹੋਵੇ ਤਾਂ ਇਹਦਾ ਇੱਕ ਮੇਨ ਫੋਕਸ ਕੀ ਹੋਣਾ ਚਾਹੀਦਾ ਕਿ ਹੋਣਾ ਇਹ ਚਾਹੀਦਾ ਕਿ ਜਿਹੜੀ ਚੀਜ਼ ਮਾੜੀ ਆ ਉਹ ਖਤਮ ਹੋਣੀ ਚਾਹੀਦੀ ਆ। ਬੰਦੇ ਤਾਂ ਸਾਰੇ ਇਨਸਾਨ ਦੇ ਪੈਦਾ ਕੀਤੇ ਹੁੰਦੇ ਆ ਜੀ, ਹਰ 'ਚ ਕਮੀਆਂ ਤੇ ਖੂਬੀਆਂ ਹੁੰਦੀਆਂ ਨੇ
0: ਜੀ।
2: ਤਾਂ ਮੇਰਾ ਇਹ ਮੰਨਣਾ ਕਿ ਪਰਸਨਲੀ ਜਦੋਂ ਆਪਾਂ ਕਿਸੇ ਬੰਦੇ ਨੂੰ ਟਾਰਗੇਟ ਕਰਦੇ ਹਾਂ ਕਿਸੇ ਤਰੀਕੇ ਨਾਲ, ਗੱਲਾਂਬਾਤ ਜਾਣਿਆ ਜਾਣੇ, ਉਹ ਨਹੀਂ ਹੋਣਾ ਚਾਹੀਦਾ, ਚਾਹੇ ਉਹ ਕਿਸੇ ਵੀ ਵਿਸ਼ੇ ਤੇ ਗੱਲਬਾਤ ਹੋਵੇ। ਗੱਲਬਾਤ ਦਾ ਲਹਿਜਾ ਜਿਹੜਾ ਵਾ ਉਹ ਬੜਾ ਵਧੀਆ ਤੇ ਪਾਏਦਾਰ ਹੋਵੇ ਤੇ ਤੱਥਾਂ ਸਹਿਤ ਗੱਲ ਹੋਵੇ, ਤਾਂ ਉਹਦੇ ਨਾਲ ਦੀ ਫਿਰ ਕੋਈ ਗੱਲ ਨਹੀਂ ਹੁੰਦੀ ਜੀ। ਮੇਰੇ ਕਹਿਣ ਤੋਂ ਭਾਵ ਆ ਕਿ ਜਦੋਂ ਬੰਦਾ ਜਦੋਂ ਬੋਲਦਾ ਹੋਵੇ ਉਹਦਾ ਅਸਰ ਦੂਜੇ ਦੇ ਉੱਤੇ ਦੂਜਿਆਂ ਦੇ ਉੱਤੇ ਇੰਨਾ ਜਾਣਾ ਚਾਹੀਦਾ ਕਿ ਬੰਦਾ ਬੋਲੇ ਕਿ ਵਾਕਿਆ ਯਾਰ ਬੰਦੇ ਦੀ ਗੱਲ ਚ ਵਜਨ ਹੈ
0: ਜੀ।
2: ਸੋ ਸਾਡੀ ਜਿਹੜੀ ਗੱਲਬਾਤ ਦਾ ਜਿਹੜਾ ਆਧਾਰ ਹੈ ਜਿਹੜਾ ਬੇਸ ਹੈ ਜਾਂ ਜਿਹੜਾ ਓਵਰਆਲ ਆਪਾਂ ਕਹਿ ਲਈਏ ਕਿ ਸਮ ਅਪ ਜਦੋਂ ਆਪਾਂ ਕਰਦੇ ਹਾਂ ਤੇ ਉਹਦੇ ਵਿੱਚ ਕੁਛ ਨਿਕਲੇ ਗੱਲਬਾਤ ਆਪਾਂ ਕਿਸੇ ਗੱਲ ਦੇ ਉੱਤੇ ਅਡਰੈਸ ਕਰੀਏ। ਸੋ ਇਸ ਗੱਲ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਸਾਰੀ ਗੱਲਬਾਤ ਦੀ। ਕਈ ਗੱਲਾਂ ਬਾਤਾਂ ਸਮਾਜ ਦੇ ਵਿੱਚ ਵਾਪਰੀਆਂ ਨੇ ਤੰਬਰ ਸਾਹਿਬ, ਕੁਛ ਏਦਾਂ ਦੀਆਂ ਗੱਲਾਂ ਵੀ ਵਾਪਰਦੀਆਂ ਨੇ ਜਿਹਨਾਂ ਦਾ ਇਹ ਨਹੀਂ ਸਮਝ ਆਉਂਦਾ ਕਿ ਇਹਨਾਂ ਗੱਲਾਂ ਦਾ ਮਕਸਦ ਕੀ ਹੁੰਦਾ ਬੰਦਿਆਂ ਦਾ। ਹੁਣੇ ਖ਼ਬਰ ਜਿਹੜੀ ਮੈਂ ਪੜ੍ਹਦਾ ਪਿਆ ਸੀਗਾ ਕਿ ਦੱਖਣੀ ਅਫਰੀਕਾ ਦੇ ਜੌਹਾਨਸਬਰਗ ਦੇ ਵਿੱਚ ਕੁਝ ਸਨਕੀ ਬੰਦਿਆਂ ਨੇ ਅੰਨੇਵਾਹ ਗੋਲੀਆਂ ਚਲਾਈਆਂ ਤੇ ਮੌਕੇ ਤੇ ਹੁਣ ਤੱਕ 12 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈਗੀ ਹੈ ਜੀ। ਹਾਲਾਂਕਿ ਉੱਥੇ ਦੀ ਘਟਨਾ ਹੈਗੀ ਹੈ ਜੀ, ਕੀ ਕਾਰਨ ਰਹੇ ਆ ਪਰ ਕਿਵੇਂ ਆ, ਪਰ ਕੁਝ ਮਹਾਂਮਾਰੀਆਂ ਨੇ, ਕੁਝ ਜੰਗਾਂ ਨੇ, ਕੁਝ ਏਦਾਂ ਦੀਆਂ ਸਨਕੀ ਘਟਨਾਵਾਂ ਨੇ, ਲਗਾਤਾਰ ਜਿਹੜਾ ਆਮ ਲੋਕ ਹੈ ਜਾਨਾਂ ਦਾ ਚਲਾ ਜਾਣਾ ਉਹ ਦੁਖਦਾਈ ਹੈਗਾ ਜੀ। ਏਦਾਂ ਵੈਸੇ ਨਹੀਂ ਚਾਹੀਦਾ ਪਰ ਏਦਾਂ ਵਾਪਰ ਰਿਹਾ। ਅਨਫਾਰਚੁਨੇਟਲੀ ਤੁਸੀਂ ਹੁਣੇ ਹੀ ਗੱਲ ਕਰਕੇ ਹਟੇ ਸੀਗੇ
0: ਜੀ
2: ਕਿ ਟਰੰਪ ਸਾਹਿਬ ਜਿਹੜੇ ਕਿ ਆਪ ਸਲਾਹਾਂ ਦੇ ਰਹੇ ਸੀ 24 ਘੰਟੇ ਪਹਿਲਾਂ ਦੋਵਾਂ ਮੁਲਕਾਂ ਨੂੰ, ਇਰਾਨ ਤੇ ਇਜ਼ਰਾਈਲ, ਕਿ ਉਹ ਜੰਗ ਹੁਣ ਆਪੋ ਚ ਹਮਲੇ ਨਾ ਕਰਨੇ, ਜੰਗ ਨੂੰ ਖਤਮ ਕਰਨਾ। ਲੇਕਿਨ ਅਚਾਨਕ ਖ਼ਬਰ ਆਉਂਦੀ ਆ ਕਿ ਅਮੈਰੀਕਾ ਨੇ ਵੀ ਪ੍ਰੋਪੋਰਸ਼ਨਲ ਅਟੈਕ ਕੀਤਾ, ਭਾਵ ਹੈ ਕਿ ਰਿਟੈਲੀਏਟ ਅਟੈਕ ਕੀਤਾ ਕਿ ਉਹਨਾਂ ਦਾ ਹੈਲੀਕਾਪਟਰ ਜਿਹੜਾ ਸੀ ਉਹ ਦੋਸ਼ ਲਾਇਆ ਅਮੈਰੀਕਾ ਨੇ ਕਿ ਇਰਾਨ ਨੇ ਜਿਹੜਾ ਥੱਲੇ ਸੁੱਟਿਆ ਹੈਗਾ ਤੇ ਉਹਦੇ ਇਵਜ਼ ਵਜੋਂ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈਗਾ ਕਿ ਜਦੋਂ ਇੰਨੀਆਂ ਵੱਡੀਆਂ ਵਰਲਡ ਪਾਵਰਾਂ ਅਨਬੈਲੈਂਸਡ ਹੋਣ ਆਪਣੀਆਂ ਸਟੇਟਮੈਂਟ ਦੇ ਵਿੱਚ
0: ਜੀ,
2: ਕਿ ਉਹਨਾਂ ਨੂੰ ਐ ਨਾ ਲੱਗਦਾ ਹੋਵੇ ਕਿ ਅੱਜ ਕੀ ਆ ਤੇ ਸ਼ਾਮੀ ਕੀ ਆ, ਤਾਂ ਫਿਰ ਜਿਹੜਾ ਜਿਹੜਾ ਆਮ ਲੋਕ ਹੈਗੇ ਆ ਜਾਂ ਜਿਹੜਾ ਵਰਤਾਰਾ ਹੈਗਾ ਵਰਲਡ ਭਰ ਚ ਉਹਦਾ ਬੈਲੈਂਸ ਕਿੱਦਾਂ ਬਣੂਗਾ ਜੀ। ਠੀਕ ਹੈ ਜੀ। ਸੋ ਇਹ ਇੱਕ ਸੋਚਣ ਵਾਲੀ ਗੱਲ ਹੈਗੀ ਆ ਕਿ ਜਿਹੜੀ ਤੁਸੀਂ ਖ਼ਬਰ ਸ਼ੇਅਰ ਕੀਤੀ ਆਉਂਦਿਆਂ ਹੀ ਕਿ ਜਿਹਦੇ ਕਰਕੇ ਸਾਡਾ ਸਾਰਾ ਕੰਮ ਪ੍ਰਭਾਵਿਤ ਹੋਇਆ ਹੋਇਆ, ਹਾਲੇ ਕਿਸੇ ਪਾਸੇ ਦਾ ਤਣ ਪੱਤਣ ਲੱਗਦਾ ਇਹ ਨਹੀਂ ਨਜ਼ਰ ਆਉਂਦਾ ਜਿੰਨਾ ਚਿਰ ਤੱਕ ਕੋਈ ਵੱਡੀ ਧਿਰ ਵਿੱਚ ਸ਼ਾਮਿਲ ਹੋ ਕੇ ਇਸ ਮਸਲੇ ਨੂੰ ਨਾ ਨਿਬੇੜੇ।
0: ਦੁਨੀਆ ਭਰ ਦੀ ਇਕਾਨਮੀ ਇਸ ਸਟੇਟ ਆਫ ਹਰਮੂਜ਼ ਜਿਹੜਾ ਬਲੌਕ ਹੈਗਾ, ਪਹਿਲਾਂ ਤਾਂ ਖੁੱਲ੍ਹਾ ਹੀ ਸੀਗਾ, ਉੱਥੇ ਹੈਗੀ ਆ, ਰਿਲਾਈ ਕਰ ਰਹੀ ਹੈਗੀ ਆ, ਤੇਲ ਵਰਤਿਆ ਜਾ ਰਿਹਾ ਹੈਗਾ ਆ, ਮੁੱਕਦਾ ਜਾ ਰਿਹਾ ਹੈਗਾ, ਪਰ ਰਸਤਾ ਹਜੇ ਖੁੱਲ੍ਹਦਾ ਹੀ ਨਹੀਂ, ਲੋਕ ਵਰੀਡ ਹਨ, ਸਿਚੁਏਸ਼ਨ ਕਾਫੀ ਇੰਨੀ ਠੀਕ ਨਹੀਂ ਲੱਗ ਰਹੀ, ਕਿਉਂਕਿ ਜੇ ਲੜਾਈ ਨਾ ਖਤਮ ਹੋਵੇ ਤੇਲ ਇੱਦੇ ਤੇਲ ਵਿੱਚ ਇੱਦੇ ਹੀ ਪ੍ਰੋਬਲਮ ਆਈ ਤਾਂ ਪ੍ਰਾਈਸਾਂ ਹੋਰ ਹਾਈ ਹੋ ਸਕਦੀਆਂ ਅਤੇ ਇਕੋਨਮੀ ਹੋਰ ਡਿੱਗ ਵੀ ਸਕਦੀ ਹੈਗੀ ਆ। ਸੋ ਦੇਖਦੇ ਹਾਂ ਕਦੋਂ ਤੱਕ ਲੜਾਈ ਹਟਦੀ ਆ। ਜਗਦੀਪ ਸਿੰਘ ਬੰਗਾ, ਲੱਕੀ ਸੈਣੀ, ਅਵੀ ਧਾਲੀਵਾਲ, ਚਮਕੌਰ ਬੰਬਰਾ, ਜਸਵੀਰ ਬੋਲਾ, ਰਣਜੀਤ ਬੋਲਾ, ਦਵਿੰਦਰ ਸੋਹਤਾ ਸਾਹਿਬ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਬਹੁਤ ਬਹੁਤ ਧੰਨਵਾਦ। ਹੈਪੀ ਸੋਹਤਾ ਸਾਹਿਬ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਕਈ ਖਾਸ ਹੁੰਦੇ ਹਨ ਜਿਹੜੇ ਸਦਾ ਹੀ ਤੁਹਾਡੇ ਨਾਲ ਖੜੇ ਰਹਿੰਦੇ ਹਨ। ਮਨਜੀਤ ਚੀਮਾ ਜੀ ਕੋ 18 ਸਾਲ ਦਾ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਤੁਸੀਂ ਘਰ ਕੋ ਖਰੀਦਣਾ ਹੋਵੇ, ਵੇਚਣਾ ਹੋਵੇ, ਬਾਇਰ ਐਂਡ ਸੈਲਰ ਦੋਨਾਂ ਦੀ ਵਧੀਆ ਤਰੀਕੇ ਨਾਲ ਹੈਲਪ ਕਰਦੇ ਆ, ਪੈਸੇ ਬਣਾ ਕੇ ਵੀ ਦਿੰਦੇ ਆ, ਪੈਸੇ ਬਚਾ ਕੇ ਵੀ ਦਿੰਦੇ ਹਨ। ਤੁਸੀਂ ਮਨਜੀਤ ਕੌਰ ਚੀਮਾ ਜੀ ਨਾਲ ਸੰਪਰਕ ਕਰਨਾ, ਤੁਹਾਡੀ ਵਧੀਆ ਤਰੀਕੇ ਨਾਲ ਮਦਦ ਕਰ ਦੇਣਗੇ। 416-357-9965 ਹੈਗਾ ਫੋਨ ਨੰਬਰ, 416-357-9965 ਤੇ ਮੋਨਾ ਮਹਿੰਗੀ ਜੀ ਦਾ ਨੰਬਰ 416-509-1509। ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, ਲਾਈਫ ਕ੍ਰਿਟੀਕਲ ਡਿਸਬਿਲਿਟੀ ਸੁਪਰ ਵੀਜ਼ਾ ਜਾਂ ਟਰੈਵਲ ਇੰਸ਼ੋਰੈਂਸ ਹੋਵੇ 416-509-1509। ਫੈਮਿਲੀ ਮਾਰਟ ਵਾਲੇ ਪ੍ਰੋਗਰਾਮ ਸਪੋਂਸਰ ਕੀਤਾ ਤੇ ਟੈਂਟ ਰੈਂਟ ਕਰਨੇ ਹੋਣ, ਗੁਰਸੇਵਕ ਗਿੱਲ ਨਾਲ 416-557-0941 ਤੇ ਗੱਲਬਾਤ ਕਰ ਰਹੇ ਹਾਂ। ਖ਼ਬਰਾਂ ਵੱਲ ਚੱਲਦੇ ਹਾਂ, ਖ਼ਬਰ 'ਤੇ ਨਜ਼ਰ ਰੱਖਦੇ ਹਨ। ਗੁਰਮੁਖ ਸਿੰਘ ਜੀ ਆ ਜਾਓ ਜੀ।
2: ਬਿਲਕੁਲ ਤੰਬਰ ਸਾਹਿਬ, ਡਾਟਿਆਂ ਦਾ ਕੀ ਕਰੀਏ, ਡਾਟੇ ਬੜੇ ਜਾਂਦੇ ਆ ਜੀ ਵੈਸਟ ਕੰਟਰੀਆਂ ਦੇ ਵਿੱਚ
0: ਜੀ।
2: ਜਦੋਂ ਨਵਾਂ ਇੱਕ ਡਾਟਾ ਕਾਊਂਟਰ, ਪਹਿਲਾਂ ਮਾਇੰਡ ਸਾਹਿਬ ਮਾਇੰਡ ਜਿਹੜਾ ਸੈਟਅਪ ਹੈ ਆਮ ਜਨਤਾ ਦਾ, ਜੋ ਕੁਛ ਉਹਨਾਂ ਦੇ ਦੁਆਲੇ ਵਾਪਰਿਆ ਹੁੰਦਾ ਉਹਦੇ ਅਕੋਰਡਿੰਗਲੀ ਬਣਿਆ ਹੁੰਦਾ ਹੈ ਕਿ ਮਹਿੰਗਾਈ ਕਿੰਨੀ ਵੱਧ ਗਈ ਹੈਗੀ। ਬੰਦਾ ਜਦੋਂ ਕੋਈ ਚੀਜ਼ ਚੱਕਦਾ ਹੈਗਾ ਸਟੋਰ ਚੋਂ, ਫਿਰ ਉਹਨੂੰ ਪਤਾ ਲੱਗਦਾ ਹੈ, ਤਾਂ ਜਾਂ ਜਿਹੜੇ ਉਹਨੂੰ ਖਰਚੇ ਝੱਲਣੇ ਪੈ ਰਹੇ ਹੁੰਦੇ ਆ ਉਹਦੇ ਮੁਤਾਬਕ ਹੀ ਬੰਦੇ ਦਾ ਮਾਇੰਡ ਸੈਟਅਪ ਬਣਦਾ ਵਾ। ਇਹ ਨਹੀਂ ਹੈਗਾ ਕਿ ਆਪਾਂ ਕਹਿ ਲਈਏ ਕਿ ਪਰਸਨਲੀ ਤੌਰ 'ਤੇ ਜੋ ਬੰਦੇ ਫੀਲ ਕਰਦੇ ਆ, ਕੁਝ ਨੈਰੇਟਿਵ ਸਿਰਜਿਆ ਜਾਂਦਾ ਵਾ, ਪਰ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਨੈਰੇਟਿਵ ਤੋਂ ਬੰਦਾ ਪ੍ਰਭਾਵਿਤ ਹੋਵੇ। ਤਾਂ ਹੁਣ ਸਟੈਟਸ ਕੈਨੇਡਾ ਨੇ ਕੀ ਡਾਟੇ ਦਿੱਤੇ ਆ ਜੀ, ਉਹ ਕਹਿੰਦੇ ਵੀ ਰਿਸੈਸ਼ਨ ਵਗੈਰਾ ਕੋਈ ਨਹੀਂ ਆ ਰਿਹਾ, ਓਵਰ ਹੀ ਹੈਗਾ ਲਗਭਗ, ਕਿ ਸਾਡੀ ਜਿਹੜੀ ਕੈਨੇਡਾ ਦੀ ਇਕੋਨਮੀ ਹੈਗੀ ਆ ਉਹ ਤਾਂ 2.7 ਬਿਲੀਅਨ ਜਿਹੜੀ ਸਰਪਲਸ, 2.7 ਬਿਲੀਅਨ ਦੇ ਨਾਲ ਸਰਪਲਸ ਗਈ ਆ ਜੀ। ਪਹਿਲੀ ਵਾਰ ਉਹ ਕਹਿੰਦੇ ਕਿ 2025 ਦੇ ਸ਼ੁਰੂਆਤ ਤੋਂ ਬਾਅਦ ਏਦਾਂ ਹੋਇਆ ਕਿ ਇਹ ਜਿਹੜੀ ਇਕਾਨਮੀ ਹੈਗੀ ਆ ਸਰਪਲਸ ਗਈ ਆ, ਇਹਦਾ ਆਪਾਂ ਦੱਸ ਦਿੰਦੇ ਹਾਂ ਕਿ ਇੱਕ ਸਟੈਟਸ ਕਨੇਡਾ ਦੇ ਡਾਟਿਆਂ ਨੂੰ ਜੇ ਮੈਂ ਕ੍ਰਿਟੀਕਲ ਵੇ ਨਾਲ ਵੇਖਣਾ ਹੋਵੇ, ਜੋ ਖਬਰ ਪੜ੍ਹ ਦੇਣੀ ਕੋਈ ਵੱਡੀ ਗੱਲ ਨੀ ਹੈਗੀ
0: ਜੀ,
2: ਤੇ ਉਹਦੇ ਉੱਪਰ ਜੇ ਮੈਂ ਆਪਣਾ ਕ੍ਰਿਟੀਕਲ ਵਿਊ ਦੇਣਾ ਹੋਵੇ ਤੇ ਇੱਕ ਪ੍ਰਪੋਰਸ਼ਨਲ ਇੱਕ ਹਿੱਸੇ ਦੇ ਵਿੱਚ ਦੇ ਵਿੱਚੋਂ ਰੀਡ ਕੀਤਾ ਗਿਆ ਜਿਹੜਾ ਡਾਟਾ ਹੋ ਸਕਦਾ, ਉਹਦਾ ਕਾਰਨ ਕੀ ਆ ਜੀ, ਅੱਜ ਵਰਲਡ ਸਪਲਾਈ ਪ੍ਰਭਾਵਿਤ ਹੈਗੀ ਆ ਤੇ ਕੈਨੇਡਾ ਦੇ ਇੱਕ ਧਰਤੀ ਦੇ ਹਿੱਸੇ ਕੋਲ ਜਿਹੜਾ ਕਰੂਡ ਆਇਲ ਹੈਗਾ ਜਾਂ ਨੈਚੁਰਲ ਗੈਸਿਸ ਹੈਗੀਆਂ ਨੇ ਜਾਂ ਕੁਛ ਏਦਾਂ ਦਾ ਸਮਾਨ ਹੈਗਾ ਜਿਹੜਾ ਵਰਲਡ ਨੂੰ ਅੱਜ ਚਾਹੀਦਾ ਹੈਗਾ, ਬਿਲਕੁਲ ਚਾਹੀਦਾ ਹੈਗਾ, ਠੀਕ ਹੈ ਜੀ। ਉਹਦੇ ਕਰਕੇ ਕੈਨੇਡਾ ਨੂੰ ਇੱਕ ਬੜੀ ਵੱਡੀ ਹੈਲਪ ਮਿਲੀ ਆ ਕਿ ਜਦੋਂ ਰਸ਼ਾਸਨ ਬਰੂਹਾਂ ਤੇ ਖੜਾ ਆ ਗਿਆ ਜਾਂ ਨਹੀਂ ਆ ਗਿਆ, ਉਹਦੀਆਂ ਰਿਪੋਰਟਾਂ ਜਿਹੜੀਆਂ ਅਮੈਰੀਕਾ ਦੀਆਂ ਵੱਡੀਆਂ ਅਖਬਾਰਾਂ ਉਹ ਤੱਥ ਦੇ ਰਹੀਆਂ ਹੈਗੀਆਂ ਕਿ ਕਿਵੇਂ ਅਮੈਰੀਕਾ ਕੈਨੇਡਾ ਜਿਹੜੀ ਇਕੋਨਮੀ ਹੈਗੀ ਆ ਉਹ ਫੇਸ ਕਰ ਰਹੀ ਆ ਡੀਪ ਰਿਸੈਸ਼ਨ ਨੂੰ। ਤਾਂ ਦੂਜੇ ਪਾਸੇ ਕੈਨੇਡਾ ਕੋਲ ਇੱਕ ਧਿਰ ਜਿਹੜੀ ਬਣ ਗਈ ਇੱਧਰਲੇ ਪਾਸੇ ਕਿ ਵਰਲਡ ਸਪਲਾਈ ਪ੍ਰਭਾਵਿਤ ਹੋਣ ਦੇ ਨਾਲ ਕੈਨੇਡਾ ਕੋਲ ਕੋਈ ਚਾਂਸ ਏਦਾਂ ਦੇ ਆਏ ਜਿਹਦੀ ਵਜ੍ਹਾ ਕਰਕੇ ਉਹ ਧਿਰ ਬਣ ਗਏ, ਤੇ ਅੱਜ ਉਹੀ ਕਾਰਨ ਬਣਿਆ ਹੈਗਾ ਕਿ ਕੁਛ ਕੁ ਡਾਟੇ ਏਦਾਂ ਦੇ ਆਏ ਨੇ ਜਿਹਦੇ ਉੱਤੋਂ ਸਟੈਟਸ ਕੈਨੇਡਾ ਨੇ ਇਹ ਪ੍ਰਭਾਵ ਦਿੱਤਾ ਹੈਗਾ ਇਹਨਾਂ ਡਾਟਿਆਂ ਦੇ ਉੱਪਰ ਤੇ ਕੈਨੇਡਾ ਚ ਇਕੋਨਮੀ ਪੱਖੋਂ ਸਭ ਕੁਛ ਠੀਕ ਠਾਕ ਹੈ। ਪਰ ਜਿਹੜੀ ਗੱਲ ਹੁੰਦਾ ਕਿ ਰਾਈਡੈਂਟ ਕੀ ਮਹਿਸੂਸ ਕਰ ਰਿਹਾ, ਸਾਡੇ ਸਰੋਤੇ ਇਸ ਖਬਰ ਨੂੰ ਸੁਣਦੇ ਹੋਣਗੇ ਕਿ ਉਹ ਫੀਲ ਕੀ ਕਰ ਰਿਹਾ ਪਰਸਨਲੀ, ਠੀਕ ਹੈ ਜੀ। ਸੋ ਜਿਹਦੇ ਜੇ ਕਿਤੇ ਮਹਿੰਗਾਈ ਦੀ ਗੱਲ ਚੱਲਦੀ ਹੋਵੇ, ਜੇ ਕਿਤੇ ਗੱਲ ਚੱਲਦੀ ਹੋਵੇ ਇਕੋਨਮੀ ਦੇ ਸਰਪਲਸ ਦੀ ਜਾਂ ਡੈਪਰੀਸ਼ੀਏਸ਼ਨ ਦੀ ਗੱਲ ਚੱਲਦੀ ਹੋਵੇ, ਤਾਂ ਉਹਨੂੰ ਮਹਿਸੂਸ ਕਰਨਾ ਜਿਹੜਾ ਕਮਿਊਨਿਟੀ ਦੇ ਵਿੱਚੋਂ ਕਮਿਊਨਿਟੀ ਕੀ ਫੀਲ ਕਰ ਰਹੀ ਹੈ। ਸੋ ਕੁੱਲ ਮਿਲਾ ਕੇ ਡਾਟੇ ਸੀ ਆਪਾਂ ਸ਼ੇਅਰ ਕਰ ਦਿੱਤੇ ਆ, ਪਰ ਇਹਦਾ ਅਸਰ ਜਿਹੜਾ ਆਉਣ ਵਾਲੇ ਸਮੇਂ 'ਚ ਕੀ ਦਿਖਾਈ ਦਿੰਦਾ ਕਿਵੇਂ ਆ। ਪਰ ਆਪਾਂ ਇੱਕ ਖਬਰ ਨਾ ਕੱਲ ਮਿਸ ਕਰ ਗਏ ਸੀ ਕਹਿ ਲਈਏ ਜਾਂ ਹਾਲੇ ਵੀ ਉਹ ਤੁਰੀ ਆਉਂਦੀ ਖਬਰ, ਅੱਜ ਵੀ ਅਪਡੇਟ ਆ ਗਈ ਆ ਤੇ ਜਿਹੜੇ ਡਰਾਈਵਰ ਭਰਾ ਸਾਡੇ ਸੀ ਉਹਨਾਂ ਨੇ ਵੱਡਾ ਮੇਰੇ ਨਾਲ ਗੱਲਬਾਤ ਕੀਤੀ ਕਿ ਤੁਸੀਂ ਇਸ ਗੱਲ ਦੇ ਉੱਪਰ ਗੱਲ ਨਹੀਂ ਕੀਤੀ। ਕੈਨੇਡਾ ਤੇ ਅਮੈਰੀਕਾ ਈਵਨ ਮੈਕਸੀਕੋ ਵੀ ਇਹਦੇ ਨਾਲ ਹੀ ਹੈਗਾ ਜੀ, ਕਿਉਂਕਿ ਅਮੈਰੀਕਾ ਤੇ ਕੈਨੇਡਾ ਦੀ ਜਿਹੜੀ ਸਰਹੱਦ ਹੈਗੀ ਆ
0: ਜੀ
2: ਉਹ ਬੜੀ ਲੰਬੀ ਚੱਲਦੀ ਆ ਜੀ, ਕਈ ਜਿਹੜੇ ਓਵਰ ਬ੍ਰਿਜ ਜਾਂ ਆਪਾਂ ਕਹਿ ਸਕਦੇ ਹਾਂ ਹੈਗੇ ਆ, ਕ੍ਰੋਸ ਬੋਰਡਿੰਗ ਹੈਗੀ, ਕ੍ਰੋਸ ਬੋਰਡਰ ਜਿਹੜਾ ਟ੍ਰੈਫਿਕ ਆ ਉਹ ਹੈਗੀ ਆ। ਤਾਂ ਇਹ ਗੱਲ ਚਰਚਾ 'ਚ ਰਹੀ ਆ ਕਿ ਕੈਨੇਡਾ ਦੇ ਵਿੱਚ ਵਿੰਡਜ਼ਰ ਦੇ ਵਿੱਚ ਜਿਹੜਾ ਬਣ ਰਿਹਾ ਗੋਰਡੀ ਹੋ ਬ੍ਰਿਜ ਸੀਗਾ ਉਹ ਲੰਮਾ ਸਮਾਂ ਇਹਦੇ ਤੇ ਚਰਚਾ ਰਿਹਾ, ਲਟਕਾਈ ਗਈ। ਇਹ ਬ੍ਰਿਜ ਦੇ ਬਣਨ ਕਰਕੇ ਹੀ ਜਿਹੜਾ ਪਹਿਲਾ ਪੁਰਾਣਾ ਬ੍ਰਿਜ ਹੈਗਾ ਡਿਟਰੋਇਟ ਬ੍ਰਿਜ ਉਹਦੇ ਜਿਹੜੇ ਟੋਲ ਵਧਾ ਦਿੱਤੇ ਗਏ ਸੀ, ਕਾਰਨ ਇਹ ਬਣਿਆ ਤੰਬਰ ਸਾਹਿਬ ਕਿ ਜਦੋਂ ਟੋਲ ਵਧਾਏ ਗਏ ਤੇ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਨੇ ਪਹਿਲਾਂ ਤੋਂ ਜਿਹੜੀ ਆਰਥਿਕ ਮੰਦਹਾਲੀ ਦਾ ਜਿਹੜਾ ਸਾਹਮਣਾ ਕਰ ਰਹੀਆਂ ਨੇ, ਠੀਕ ਹੈ, ਉਹਨਾਂ ਨੇ ਸਾਰਿਆਂ ਨੇ ਜਿਹੜਾ ਸਾਰੀਆਂ ਬਾਰਡਰ ਹੈਗਾ ਸੀਗਾ ਪੋਰਟਨ ਬਾਰਡਰ ਜਿੱਥੇ ਟੋਲ ਘੱਟ ਸੀਗਾ ਉੱਧਰ ਸਾਰੀ ਟ੍ਰੈਫਿਕ ਡਿਵਰਟ ਕਰ ਦਿੱਤੀ ਆਪਣੀ, ਜਿਹਦੀ ਵਜ੍ਹਾ ਕਰਕੇ ਲੰਬੀਆਂ ਲਾਈਨਾਂ ਤੇ ਕਤਾਰਾਂ ਲੱਗਦੀਆਂ ਰਹੀਆਂ ਨੇ, ਖੱਜਲ ਖੁਆਰੀ ਡਰਾਈਵਰਾਂ ਦੀ ਪੰਜ ਪੰਜ ਛੇ ਛੇ ਘੰਟੇ ਵੀ ਹੁੰਦੀ ਰਹੀ ਆ।
0: ਗੁਰਮੁਖ ਸਿੰਘ ਜੀ ਮਾਫ ਕਰਨਾ ਵਿੱਚੇ ਰੋਕਿਆ, ਕਈ ਵਾਰੀ ਆਪਾਂ ਸੋਚਦੇ ਇੰਡੀਆ ਵਿੱਚ ਹੀ ਇੱਦਾਂ ਹੁੰਦਾ, ਇੱਥੇ ਵੀ ਇਹ ਜਿਹੜਾ ਪ੍ਰਾਈਵੇਟ ਓਨਡ ਕਾਫੀ ਸਾਰੇ ਸ਼ੇਅਰ ਓਨ ਕਰਦੇ ਸੀ ਉਹਨਾਂ ਨੇ ਪ੍ਰਾਈਸਾਂ ਵਧਾ ਦਿੱਤੀਆਂ ਸੀਗੇ, ਨਾਲ ਦੀ ਕਾਫੀ ਸਾਰਾ ਪੈਸਾ ਡੋਨੇਟ ਵੀ ਕੀਤਾ ਗਿਆ ਸੀਗਾ ਡੋਨਲਡ ਟਰੰਪ ਦੀ ਕੈਂਪੇਨ ਦੇ ਵਿੱਚ, ਤਾਂ ਹੀ ਸ਼ਾਇਦ ਡਿਲੇ ਕੀਤਾ ਜਾਵੇ। ਪਰ ਬ੍ਰਿਜ ਤਾਂ ਖੁੱਲ੍ਹਣਾ, ਕਹਿੰਦੇ US ਪ੍ਰੈਜੀਡੈਂਟ ਵਾਲੇ ਸਾਈਨ ਕਰਨ, ਕੀ ਡੋਨਲਡ ਟਰੰਪ ਨੇ ਸਾਈਨ ਕਰ ਦਿੱਤਾ ਕਿ ਨਹੀਂ ਬ੍ਰਿਜ ਖੁੱਲ੍ਹਣਾ ਚਾਹੀਦਾ ਫਰਾਈਡੇ ਨੂੰ? ਕਹਿ ਰਹੇ ਯਾਰ ਵੀ 15 ਤਰੀਕ ਨੂੰ ਖੁੱਲ੍ਹ ਜਾਵੇਗਾ ਅਤੇ ਸੈਰਾਮੋਨੀ ਹੋਵੇਗੀ, ਮਾਰਕ ਕਰਨੀ ਵੀ ਕਹਿ ਰਿਹਾ ਹੈਗਾ ਆ, ਪਰ ਕੀ ਡੋਨਲਡ ਟਰੰਪ ਨੇ ਸਾਈਨ ਆਫ ਕਰ ਦਿੱਤਾ ਕਿ ਨਹੀਂ?
2: ਕੱਲ ਪ੍ਰਧਾਨ ਮੰਤਰੀ ਮਾਰਕ ਕਰਨ ਉਹਨਾਂ ਨੂੰ ਸਵਾਲ ਹੋਇਆ ਜੀ ਪਾਰਲੀਮੈਂਟ ਹਿੱਲ ਦੇ ਉੱਤੇ, ਉਹਨਾਂ ਨੇ ਇਹ ਗੱਲ ਦਾ ਜਵਾਬ ਸਪਸ਼ਟ ਤੌਰ ਤੇ ਦੇ ਦਿੱਤਾ ਆ ਕਿ ਜਿਹੜਾ ਬ੍ਰਿਜ ਹੈਗਾ ਵਾ ਇਸੇ ਹਫ਼ਤੇ, ਪਹਿਲਾਂ ਦੀਆਂ ਮੰਡੇ ਦੀਆਂ ਖਬਰਾਂ ਆਈਆਂ ਸੀਗੀਆਂ ਮੰਡੇ ਤੇ ਫਿਰ ਅਗਲੇ ਹਫ਼ਤੇ ਆ ਜੀ, ਠੀਕ ਹੈ ਜੀ। ਤਾਂ ਪ੍ਰਧਾਨ ਮੰਤਰੀ ਦੇ ਮੁਤਾਬਕ ਇਸੇ ਹਫ਼ਤੇ ਸ਼ੁੱਕਰਵਾਰ, ਕਿਤੇ ਖਬਰ ਸ਼ੁੱਕਰਵਾਰ ਦੀ ਫਲੋਟ ਹੋ ਰਹੀ ਆ ਭਾਵ ਕੱਲ ਦੀ ਪਰਸੋਂ ਦੀ, ਤੇ ਕਿਤੇ ਇਹ ਮੰਡੇ ਦੀ ਜ਼ਿਆਦਾਤਰ ਫਲੋਟ ਹੋਈ ਸੀ ਕਿ ਮੰਡੇ ਨੂੰ ਓਪਨ ਹੋ ਰਿਹਾ। ਪਰ ਪ੍ਰਧਾਨ ਮੰਤਰੀ ਹੋਣਾ ਗੱਲ ਕਹੀ ਕਿ ਇਹ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਬੜਾ ਸ਼ੁਭ ਸੰਕੇਤ ਹੈਗਾ। ਪਰ ਜਿਹੜੀ ਗੱਲ ਤੁਸੀਂ ਕੀਤੀ ਆ, ਅਜੇ ਕੋਈ 36 ਜਾਂ 48 ਘੰਟਿਆਂ ਦੀ ਗੱਲ ਹੈਗੀ ਆ ਜੀ, ਤਾਂ ਜਿਹੜਾ ਟਰੰਪ ਪ੍ਰਸ਼ਾਸਨ ਸੀਗਾ ਉਹਨੂੰ ਸਵਾਲ ਕੀਤਾ ਗਿਆ ਸੀਗਾ ਕਿ ਗੋਰਡੀ ਹੋ ਬ੍ਰਿਜ ਦੇ ਓਪਨ ਹੋਣ ਦੀਆਂ ਖਬਰਾਂ ਆ ਰਹੀਆਂ ਤੇ ਕੀ ਕਹਿਣਾ ਹੈਗਾ, ਉਹ ਕਹਿੰਦੇ ਵੀ ਹਾਲੇ ਟਰੰਪ ਸਾਹਿਬ ਦੀ ਪੋਜੀਸ਼ਨ ਉਹੀ ਆ, ਤਾਂ ਕਿਹੜੇ ਵੇਲੇ ਕੀ ਖਬਰ ਆ ਜਾਣੀ ਆ ਨਵੀਂ ਇਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ, ਕਿ ਕਿਉਂਕਿ ਹਾਲੇ ਸਪਸ਼ਟ ਤੌਰ ਤੇ ਜਿਹੜਾ ਅਮੈਰੀਕਨ ਪ੍ਰਸ਼ਾਸਨ ਉਹਦੇ ਵੱਲੋਂ ਆਪਾਂ ਕਹਿ ਲਈਏ ਕਿ ਸੰਕੇਤ ਮਿਲੇ ਹੋਣ, ਪਰ ਜੇ ਉਧਰੋਂ ਉਧਰ ਹੀ ਓਪਨ ਦੀਆਂ ਗੱਲਾਂ ਹੋ ਰਹੀਆਂ, ਰਿਬਨ ਕਟਾਈ ਦਾ ਪ੍ਰੋਗਰਾਮ ਰੱਖ ਦਿੱਤਾ ਗਿਆ ਤਾਂ ਇਹਦਾ ਮਤਲਬ ਹੈ ਵੀ ਕੋਈ ਨਾ ਕੋਈ ਤਾਂ ਇੰਸ਼ੋਰੈਂਸ ਮਿਲੀ ਹੋਊਗੀ ਨਾ। ਜੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਹੇ ਹੈਗੇ ਕਿ ਜਿਹੜਾ ਬ੍ਰਿਜ ਆ ਓਪਨ ਹੋਰ ਜਾ ਰਿਹਾ ਵਾ, ਈਵਨ ਉਹਨਾਂ ਨੇ
0: ਇੰਸ਼ੋਰੈਂਸ ਡੋਨਲਡ ਟਰੰਪ ਕੋਲੋਂ ਇੰਸ਼ੋਰੈਂਸ ਲੈਣੀ ਬੜੀ ਔਖੀ ਹੈਗੀ। ਇਹ ਪਤਾ ਨੀ ਕਿਹੜੇ ਵੇਲੇ ਕਿੱਧਰ ਇਹਨਾਂ ਨੂੰ ਵੱਖ ਲੈ ਲੈਣਾ ਹੈਗਾ ਆ। ਆਰਗਿਲ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ, ਇਹਨਾਂ ਕੋਲ AZ ਡਰਾਈਵਰ ਇਹਨਾਂ ਨੂੰ ਚਾਹੀਦੇ ਆ। 3 ਸਾਲ ਦਾ ਐਕਸਪੀਰੀਅੰਸ USA ਵੱਲ ਡਰਾਈਵ ਕਰਨਾ ਚਾਹੁੰਦੇ ਹੋ, ਵਧੀਆ ਪੈਸੇ ਮਿਲਦੇ ਆ, ਸੇਫਟੀ ਬੋਨਸ ਅਪ ਟੂ 70 ਸੈਂਟ ਦੇ ਰਹੇ ਆ, ਡੈਡੀਕੇਟਡ ਟ੍ਰਿਪਸ, ਨੋ ਹੋਲਡ ਬੈਕਸ, ਐਕਸਟਰਾ ਪਿਕਅਪ ਡਿਲੀਵਰੀ, 90% ਸਵਿਚਿਸ ਔਰ ਬੈਕਹੌਲ, ਹਰਿੰਗ ਬੋਲਟਨ ਦੇ ਵਿੱਚ ਅਤੇ ਸਟੋਨੀ ਕ੍ਰੀਕ ਦੇ ਵਿੱਚ। 6 4 7 3 3 0 5 8 5 0 'ਤੇ ਗੱਲਬਾਤ ਕਰ ਲੈਣੀ ਆ। ਇਸਦੇ ਨਾਲ ਨਾਲ ਲੀਡ ਆਫਟਰਨੂਨ ਵੈਲਡਰਸ ਚਾਹੀਦੇ ਆ ਮਿਸਾਗਾ ਦੇ ਵਿੱਚ, ਟੇਕ ਐਕਸਪੀਰੀਅੰਸ ਐਕਸਪੀਰੀਅੰਸ ਵਿਦ ਸ਼ੀਟ ਮੈਟਲ ਐਂਡ ਸਟੇਨਲੈਸ ਸਟੀਲ, $25-$37 ਪਰ ਘੰਟੇ ਮਿਲ ਸਕਦੇ ਆ, 437-242-3158। ਇਸ ਦੇ ਨਾਲ ਨਾਲ ਐਕਸਪੀਰੀਅੰਸ ਮਿਲ ਰਾਈਟ ਪੁਜੀਸ਼ਨਾਂ ਹਨ ਮਿਸਾਗ ਦੇ ਵਿੱਚ ਅਤੇ ਗੁਆਲਫ ਦੇ ਵਿੱਚ, 437-242-3158। ਹਾਂਗਕਾਂਗ ਦੇ ਵਿੱਚ ਸਟੂਡੈਂਟ ਗ੍ਰੈਜੂਏਟ ਹੋ ਰਹੇ ਹਨ ਅਤੇ ਜੋਬ ਲੱਭਣੀ ਔਖੀ ਹੋ ਗਈ, ਕਹਿੰਦੇ AI ਟੈਕਨੋਲੋਜੀ ਨੇ ਬਹੁਤ ਸਾਰੀਆਂ ਜੋਬਾਂ ਸਾਡੇ ਕੋਲ ਖੋਹ ਲਈਆਂ ਅਤੇ ਖੋਹੀਆਂ ਜਾਣੀਆਂ, ਅਤੇ ਇਸ ਦੇ ਨਾਲ ਨਾਲ ਕਹਿੰਦੇ ਕੰਮ ਲੱਭਣਾ ਬੜਾ ਔਖਾ ਹੋ ਗਿਆ। ਸੋ ਪੇਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਆ, ਜਿੱਥੇ ਕਾਫੀ ਸਾਰਾ ਪੈਸਾ ਸਰਕਾਰਾਂ ਇੱਥੇ ਵੈਲਡਿੰਗ ਸਕੂਲ ਵੀ ਖੋਲ੍ਹ ਰਹੀਆਂ ਹਨ, ਜਿਹੜਾ ਹੱਥੀ ਕੰਮ ਹੈਗਾ, ਜਿਹੜਾ ਹਾਰਡ ਲੇਬਰ ਆ, ਉਹ ਕਦੇ ਹਟਣੀ ਨਹੀਂ। ਕਹਿੰਦੇ ਉਹਦੇ ਵਿੱਚ ਥੋੜ੍ਹੀ ਬਹੁਤੀ ਸਟੱਡੀ ਚਾਹੀਦੀ ਆ, ਮਿਲ ਰਾਈਡ ਬਣ ਜਾਵੋ, ਮਕੈਨਿਕ ਬਣ ਜਾਵੋ, ਇਲੈਕਟ੍ਰੀਸ਼ੀਅਨ ਬਣ ਜਾਵੋ, ਇੱਧਰ ਇਹ ਜੋਬਾਂ ਸਦਾ ਬਹਾਰ ਚੱਲਦੀਆਂ ਰਹਿਣਗੀਆਂ। ਪਰ ਬਹੁਤ ਸਾਰੀ ਜਿਹੜੀ ਆਫਿਸ ਵਰਕ ਹੈਗੇ ਆ ਜਾਂ ਚਾਹੁੰਦੇ ਸੀਗੇ, ਈਵਨ ਡਾਕਟਰ ਦੀਆਂ ਜੋਬਸ ਵੀ ਜਿਹੜੀਆਂ ਹੁੰਦੀਆਂ, ਉਹ ਵੀ ਜਿਹੜੀਆਂ AI ਟੈਕਨੋਲੋਜੀ ਖੋ ਰਹੀ ਹੈਗੀ ਆ। ਸੋ ਹਾਂਗਕਾਂਗ ਦੇ ਵਿੱਚ ਇਹ ਪ੍ਰੋਬਲਮ ਆਈ ਪਈ ਆ ਬੱਚਿਆਂ ਨੂੰ, ਨਵੀਂ ਜਿਹੜੀ ਪੀੜ੍ਹੀ ਜਾਂ ਨਵੇਂ ਲੋਕ ਮਾਰਕੀਟ ਵਿੱਚ ਆਉਂਦੇ ਹੈ ਜੋਬ ਲੱਭਣ ਦੇ ਵਿੱਚ, ਕਹਿੰਦੇ AI ਟੈਕਨੋਲੋਜੀ ਨੇ ਬਹੁਤ ਔਖਾ ਕਰ ਦਿੱਤਾ ਹੈ ਜੋਬ ਲੱਭਣ ਦੇ ਵਿੱਚ। ਸੋ ਬੈਸਟ ਆਫ ਲੱਕ ਪੇਰੈਂਟਸ, ਬੱਚਿਆਂ ਨਾਲ ਬਹੁਤ ਲੰਬੀ ਚੌੜੀ ਬੈਠ ਕੇ ਗੱਲਬਾਤ ਕਰਨੀ ਪੈਣੀ ਆ ਵੀ ਫਿਊਚਰ ਵਿੱਚ ਕਰਨਾ ਕੀ ਚਾਹੁੰਦੇ ਹੋ, ਡੈਡੀ ਦਾ ਪੈਸਾ ਖਰਚਣਾ ਕਿ ਕੁਝ ਕਰਨਾ ਵੀ ਹੈਗਾ। LA ਟਰੱਕ ਵਾਲੇ ਰਾਜਾ ਬਾਈ ਜੀ, ਟਰੱਕਾਂ ਦਾ ਓਇਲ ਚੇਂਜ ਕਰਾਉਣਾ ਹੋਵੇ 416-953-9962 ਟਾਇਰ ਚੇਂਜ ਕਰਦੇ, ਕਾਰਾਂ ਦਾ ਓਇਲ ਚੇਂਜ ਕਰਕੇ ਆਉਂਦੇ, ਟਰੱਕਾਂ ਦਾ ਓਇਲ ਚੇਂਜ ਕਰਦੇ, 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਹਨ। 1776 ਮਾਇਲ ਸਾਈਡ ਡਰਾਈਵ 'ਤੇ ਮਿਸਾਗਰ ਦੇ ਵਿੱਚ ਰਾਜਾ ਬਾਈ LA ਵਾਲੇ, 905-953-9962 ਇੰਡੀਅਨ ਪੰਜਾਬੀ ਬਾਜ਼ਾਰ, 115 ਫਾਦਰ ਟੋਬਨ ਬਰੈਂਪਟਨ ਵਿੱਚ ਹਨ। ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਟੇਕ ਆਊਟ ਰੈਸਟੋਰੈਂਟ ਵੀ ਹੈਗਾ, ਮੀਟ ਸ਼ੋਪ ਵੀ ਹੈਗੀ ਆ, ਅਤੇ ਗਰੋਸਰੀ ਸ਼ੋਪਿੰਗ ਕਰਨੀ ਹੋਵੇ ਇੰਡੀਅਨ ਪੰਜਾਬੀ ਬਾਜ਼ਾਰ ਪਹੁੰਚ ਸਕਦੇ ਹੋ। ਫਾਦਰ ਟੋਬਨ ਅਤੇ ਟੋਬਰਨ ਦੇ ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਨ, ਟ੍ਰੇਲਰ ਬਿਲਡ ਕਰਕੇ ਦਿੰਦੇ ਤੁਹਾਡੇ ਵਾਸਤੇ ਇੰਜੀਨੀਅਰ ਟੂ ਲਾਸਟ, ਅਤੇ ਤੁਸੀਂ ਫਲੈਟ, ਤੁਹਾਨੂੰ ਫਲੈਟ ਬੈੱਡ ਚਾਹੀਦਾ, ਬੀ ਟ੍ਰੇਨ ਚਾਹੀਦਾ, ਡਰੋਪ ਡੈਕ, ਕੋਲ ਵੈਲ ਟ੍ਰੇਲਰ ਚਾਹੀਦੇ ਹਨ। ਉਹ ਹਿੰਦੇ ਭਾਜੀ ਨਾਲ ਗੱਲਬਾਤ ਕਰ ਲੈਣੀ, 1170 ਫਿਊਸਟ ਡਰਾਈਵ 'ਤੇ ਹਿੰਦਾ, 905-219-0080 ਮਿਸਸਾਗਾ ਦੇ ਵਿੱਚ ਹਨ, ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ ਤੁਹਾਡੇ ਵਾਸਤੇ। ਅਗਲੀ ਖਬਰ ਵੱਲ ਚੱਲਦੇ ਹਾਂ, ਖਬਰ 'ਤੇ ਨਜ਼ਰ ਰੱਖਦੇ ਹਨ ਗੁਰਮੁਖ ਸਿੰਘ ਬਾਰੀਆ ਸਾਹਿਬ ਜੀ ਆਇਆਂ ਨੂੰ।
2: ਅੰਮ੍ਰਿਤ ਸਾਹਿਬ, ਤੁਸੀਂ ਹੁਣੇ ਗੱਲ ਕੀਤੀ ਸੀ ਆਪਣੇ ਜਿਹੜੇ
0: AI
2: ਹੈਗੇ ਆ ਜੀ, ਡਾਗਫੁੱਟ ਸਾਹਿਬ
0: ਜੀ,
2: ਤਾਂ ਉਹ ਆਪਣੇ ਇੱਕ ਬੜੇ ਪਾਰਟੀਕੁਲਰ ਤੇ ਵਿਸ਼ੇਸ਼ ਦੌਰਾ, ਜਿਹਦੇ ਬਾਰੇ ਕੋਈ ਨਾ ਪਹਿਲਾਂ ਨੂੰ ਕਿਸੇ ਨੂੰ ਪਤਾ ਸੀ, ਲੇਕਿਨ ਉਹ ਗਏ ਹੋਏ ਸੀ ਵਾਸ਼ਿੰਗਟਨ ਦੇ ਵਿੱਚ ਜੀ,
0: ਠੀਕ
2: ਹੈ। ਤਾਂ ਉੱਥੇ ਉਹਨਾਂ ਦਾ ਮਕਸਦ ਕੀ ਸੀਗਾ, ਉਹਦਾ ਸਟਾਫ ਨੇ ਬਾਅਦ ਕਲੀਅਰ ਨਹੀਂ ਕੀਤਾ, ਪਰ ਇਹ ਦੱਸਿਆ ਜਾ ਰਿਹਾ ਸੀ ਕਿ ਉੱਥੇ ਟੈਰਫ ਦੇ ਨਾਲ ਸੰਬੰਧਿਤ ਇਹ ਦੌਰਾ ਹੈਗਾ ਜੀ, ਉਹ ਤਾਂ ਇਹਦੇ ਲਈ ਕੰਮ ਕਰਨ ਗਏ ਆ। ਤਾਂ ਕੱਲ ਖਬਰ ਆਈ ਕਿ ਡਾਗਫੁੱਟ ਸਾਹਿਬ ਦਾ ਅਮੈਰੀਕਨ ਬਲੇਨੀਅਰ ਹੈਗੇ ਸੀਗੇ ਰੌਸ ਪੈਰਟ, ਉਹਦੇ ਨਾਲ ਉਹਨਾਂ ਦੇ ਨਾਲ ਇੱਕ ਮੀਟਿੰਗ ਸੀਗੀ ਜੀ ਚੈਂਬਰ ਆਫ ਕਾਮਰਸ ਦੇ ਵਿੱਚ। ਤਾਂ ਉਹ ਅਚਾਨਕ, ਅਜੇ ਆਪਾਂ ਕਹਿ ਸਕਦੇ ਹਾਂ ਪ੍ਰੀਮੀਅਰ ਸਾਹਿਬ ਜਾ ਹੀ ਰਹੇ ਸੀ, ਤਾਂ ਉਹ ਕੈਂਸਲ ਹੋ ਗਈ ਜੀ। ਉਸ ਤੋਂ ਬਾਅਦ ਮੀਡੀਆ ਨੇ ਸਵਾਲ ਕੀਤੇ ਕਿ ਕੀ ਕਾਰਨ ਹੋਏ ਜੀ, ਤੁਹਾਡਾ ਏਡੇ ਵੱਡਾ ਇੱਕ ਈਵੈਂਟ ਸੀਗਾ ਉਹ ਕੈਂਸਲ ਹੋ ਗਿਆ। ਕਹਿੰਦੇ ਨਹੀਂ ਨਹੀਂ ਸਾਨੂੰ ਬੜਾ ਵਧੀਆ ਇੱਥੇ ਟ੍ਰੀਟ ਕੀਤਾ ਜਾ ਰਿਹਾ ਆ। ਸੋ ਕੁੱਲ ਮਿਲਾ ਕੇ ਇੱਥੇ ਕੰਮ ਕਾਫੀ ਪਏ ਆ ਜੀ ਪ੍ਰੀਮੀਅਰ ਸਾਹਿਬ ਦੇ, ਜਿਹੜੇ ਕਰਨ ਵਾਲੇ ਹੈਗੇ ਆ, ਜਿਨ੍ਹਾਂ ਦੇ ਲੋਕਾਂ ਦੇ ਸਵਾਲ ਵੀ ਹੈਗੇ ਆ, ਪਰ ਉੱਥੇ ਕੁਝ ਏਦਾਂ ਦਾ ਟ੍ਰੀਟ ਜਿਹੜਾ ਵਾ ਹੋ ਰਿਹਾ ਉਹਨਾਂ ਦੇ ਨਾਲ ਕਿ ਅਚਾਨਕ ਏਦਾਂ ਦੇ ਪ੍ਰੋਗਰਾਮ ਕੈਂਸਲ ਹੋ ਜਾਣੇ ਜਿਹੜੇ ਪਹਿਲਾਂ ਤੋਂ ਪ੍ਰੀਮੀਅਰ ਬਣੇ ਹੋਣ, ਉਹਦੇ ਕੀ ਕਾਰਨ ਹੈਗੇ ਆ ਤੇ ਕਿੰਨਾ ਸਕਸੈਸਫੁਲ ਦੌਰਾ ਕਿਹੜੇ ਨੁਕਤੇ ਤੋਂ ਹੈਗਾ ਉਹਨਾਂ ਦਾ, ਇਹ ਤਾਂ ਪ੍ਰੀਮੀਅਰ ਸਾਹਿਬ ਦਾ ਜਿਹੜਾ ਸਟਾਫ ਆ ਜਾਂ ਉਹ ਆਪ ਜਵਾਬ ਜਿਹੜਾ ਲੋਕਾਂ ਨੂੰ ਦੇ ਸਕਦੇ ਆ ਜੀ। ਤਾਂ ਇੱਕ ਦੀ ਹਾਈਲਾਈਟ ਮੈਂ ਦਵਾਂਗਾ, ਫਿਰ ਆਪਾਂ ਨਾਲ ਲਵਾਂਗੇ ਜੀ, ਕਾਲਾਂ ਵੀ ਲਵਾਂਗੇ
0: ਜੀ।
2: ਤਾਂ ਇੱਕ ਖਬਰ ਹੋਰ ਆਈ ਆ ਜੀ, ਇਹ ਵੀ ਕਾਫੀ ਚਿੰਤਾ ਦੀ ਵਿਸ਼ਾ ਹੈਗੀ ਕਿ ਨਵਾਂ ਸਕੋਸ਼ੀਆ ਦੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਆ। ਵੈਸੇ ਪਹਿਲਾਂ ਖਬਰ ਕਾਫੀ ਵੱਡੇ ਰੂਪ ਚ ਆਈ ਸੀ, ਜਿਹੜਾ AI ਹੈਗਾ ਇਹਦੇ ਨਾਲ ਬਹੁਤ ਸਾਰਾ ਡਾਟਾ ਫੇਕ ਤਿਆਰ ਕੀਤਾ ਜਾ ਰਿਹਾ, ਜਿਹਨੂੰ ਪੁਲਿਸ ਨੇ ਡੀਪ ਫੇਕ ਦਾ ਮਾਮਲਾ ਕਰਾਰ ਦਿੱਤਾ ਹੈਗਾ ਜੀ। ਇਹਦੇ ਸੰਬੰਧ ਵਿੱਚ ਪਹਿਲਾਂ ਵੀ ਇਹ ਖਬਰ ਆਈ ਸੀ ਕਿ ਬਹੁਤ ਸਾਰੀਆਂ ਔਰਤਾਂ ਦਾ ਡਾਟਾ, ਤਸਵੀਰਾਂ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਾਂ ਤੋਂ ਲੈ ਲਈਆਂ ਜਾਂਦੀਆਂ ਨੇ, ਬਾਅਦ ਵਿੱਚ ਉਹ ਏਦਾਂ ਦੇ ਅਸ਼ਲੀਲ ਡਾਟਾ 'ਚ ਵਰਤੀਆਂ ਜਾਂਦੀਆਂ ਨੇ, ਜਿਹੜਾ ਕਿ ਐਥਿਕ ਤੌਰ ਦੇ ਉੱਪਰ ਉਹਨਾਂ ਲਈ ਕਾਫੀ ਮਾਨਸਿਕ ਤੌਰ ਤੇ ਪਰੇਸ਼ਾਨੀ ਦਾ ਕਾਰਨ ਬਣਦਾ ਜਦੋਂ ਉਹ ਦੇਖਦੀਆਂ ਹੈਗੀਆਂ ਨੇ। ਇਹਦੇ ਸੰਬੰਧ ਵਿੱਚ ਹੁਣ ਨਵਾਂ ਸਕੋਸ਼ੀਆ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਹਦੇ ਤੇ ਦੋਸ਼ ਹੈਗੇ ਕਿ 14 ਔਰਤਾਂ ਦੇ ਡਾਟੇ ਜਿਹੜੇ ਚੋਰੀ ਕੀਤੇ ਸੀ ਇਹਨੇ, ਜਿਹੜਾ 60 ਸਾਲਾ ਸਟੀਫਨ ਲੋਅ ਆ ਇਹਦੇ ਉੱਪਰ ਜਿਹੜੇ ਦੋਸ਼ ਵੱਖ ਵੱਖ ਲੱਗੇ ਆ। ਇਹ ਇੱਕ ਮਾਮਲਾ ਨਹੀਂ ਹੈਗਾ, ਹੁਣ ਮੁੱਖ ਰੂਪ ਦੇ ਵਿੱਚ ਜਿੰਨੀਆਂ ਵੀ ਡੀਪੀ ਲਾਈਆਂ ਹੋਈਆਂ ਨੇ ਜਾਂ ਕਿੱਦਾਂ ਵਾ, ਇਹ ਸਮਝਿਆ ਜਾਂਦਾ ਕਿ ਜੀ ਉਹ ਕਿਸੇ ਟਾਈਮ ਤੇ ਵੀ ਡਾਟਾ ਜਿਹੜਾ ਚੋਰੀ ਹੋ ਸਕਦਾ, ਪਰ ਇਹਨੂੰ ਕੰਟਰੋਲ ਕਿੱਦਾਂ ਕਰਨਾ, ਕਿਉਂਕਿ ਹਰ ਬੰਦੇ ਨੂੰ ਇੱਕ ਆਜ਼ਾਦੀ ਤੇ ਹੈਗੀ ਆ ਜੀ, ਉਹਨੇ ਆਪਣਾ ਮੀਡੀਆ ਸੋਸ਼ਲ ਮੀਡੀਆ ਜੇ ਚਲਾਉਂਦਾ ਵਾ ਤੇ ਉਹਦੇ ਤੇ ਆਪਣੀ ਫੋਟੋ ਪਾਤੀ ਤੇ ਕਸੂਰ ਕੀ ਹੋ ਗਿਆ ਕਿਸੇ ਦਾ, ਪਰ ਇਹਦੇ ਅਗੇਂਸਟ ਜਿਹੜੀ ਏ ਆਈ ਆ ਉਹਨੂੰ ਕਿੱਥੇ ਕਿੱਥੇ ਕਿੱਦਾਂ ਵਰਤਿਆ ਜਾ ਰਿਹਾ ਆ,
0: ਸਜ਼ਾ ਬਹੁਤ ਸਖ਼ਤ ਹੋਣੀ ਚਾਹੀਦੀ ਆ। ਹੁਣ ਇਸ ਬੰਦੇ ਨੇ ਜਿਹੜੀਆਂ ਔਰਤਾਂ ਨੇ ਫੋਟੋਆਂ ਸ਼ੇਅਰ ਕੀਤੀਆਂ, ਇਹ ਸਿਰ ਕਿਸੇ ਦਾ ਲਾ ਕੇ ਬੋਡੀ ਕਿਸੇ ਦੀ ਹੋਰ ਲਾ ਦਿੰਦੇ ਹਨ ਤੇ ਗਲਤ ਵੀਡੀਓ ਬਣਾ ਕੇ ਜਦੋਂ ਸ਼ੇਅਰ ਕਰਦੇ ਹਨ, ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ, ਫਾਂਸੀ ਵੀ ਹੋਣੀ ਚਾਹੀਦੀ ਹੈ। ਫਾਂਸੀ ਦੇ ਆਪਾਂ ਅਗੇਂਸਟ ਹੈਗੇ ਹਾਂ, ਪਰ ਏ ਆਈ ਟੈਕਨੋਲੋਜੀ ਨੇ ਦੁਨੀਆ ਭਰ ਵਿੱਚ ਨਥਿੰਗ ਬਟ ਅਵੇਅਰਨੈਸ ਜਿਹੜੀ ਹੈਗੀ ਆ, ਜਿਹੜੀ ਟਰੱਸਟ ਆ ਉਹ ਜਿਹੜਾ ਹੋਣਾ ਚਾਹੀਦਾ ਉਹ ਟਰੱਸਟ ਨਹੀਂ ਹੋ ਰਿਹਾ ਹੈਗਾ। ਸੋ ਇਸ ਕਰਕੇ ਜਿਹੜੀ ਆ, ਜਦ ਤੱਕ ਰੂਲਸ ਰੈਗੂਲੇਸ਼ਨ ਸਖ਼ਤ ਨਹੀਂ ਹੁੰਦੇ ਨਾ, ਇੱਥੇ ਆਪਾਂ ਫਸ ਜਾਵਾਂਗੇ। ਉਸ ਬੰਦੇ ਨੇ ਆਹ ਕੀਤਾ, ਉਸ ਲੇਡੀ ਨੇ ਆਹ ਕੀਤਾ, ਸੱਚ ਕੀ ਆ, ਕਿਤੇ ਵਿਸ਼ਵਾਸ ਕਰੀਏ। ਆਪਣੇ ਨਵੇਂ ਬਣੇ ਗਵਰਨਰ ਨੇ ਵੀ ਇਹੀ ਕਿਹਾ ਸੀਗਾ ਵਾ ਏ ਆਈ ਟੈਕਨੋਲੋਜੀ ਵਰਤਣੀ ਬੜੀ ਸੌਖੀ ਆ, ਪਰ ਉੱਤੇ ਖੋਜ ਕਰਨਾ, ਬਿਲੀਵ ਕਰਨਾ ਹਜੇ ਔਖਾ ਹੋਣ ਲੱਗ ਪਿਆ, ਕਿਉਂਕਿ ਟਰੱਸਟ ਵਰਤੀ ਹਜੇ ਨਹੀਂ ਹੈਗੀ ਆ। ਕਿਉਂਕਿ ਜਿਹੜਾ ਵੀ ਸਮਾਨ ਜੇ ਮੈਂ ਅੱਜ ਖਬਰ ਪਾ ਦੇਵਾਂ ਆਪਣੀ ਵੈਬਸਾਈਟ 'ਤੇ ਪਾ ਦੇਵਾਂ, ਅਤੇ ਉਹ ਖਬਰ ਭਾਵੇਂ ਗਲਤ ਹੋਵੇ, ਜੇ ਕੋਈ ਸਰਚ ਕਰੇ ਉਹਦੇ ਵਾਸਤੇ ਤਾਂ ਸਹੀ ਲੱਗੀ ਨਹੀਂ, ਕਿਉਂਕਿ ਜਿਹੜਾ ਮਟੀਰੀਅਲ ਇੰਟਰਨੈਟ 'ਤੇ ਪਿਆ ਅਤੇ ਉਹੀ ਲੋਕ ਸ਼ੇਅਰ ਕਰਨ ਲੱਗ ਪੈਂਦੇ, ਬਿਲੀਵ ਕਰਨ ਲੱਗ ਪੈਂਦੇ ਹਨ। ਸੋ ਏ ਆਈ ਇਜ਼ ਕ੍ਰੀਏਟਿੰਗ ਲੋਟ ਆਫ ਇਸ਼ੂਜ਼। ਆਲਰੇਡੀ ਆਪਾਂ ਹੁਣ ਤੋਂ ਹੀ ਕਹਿ ਰਹੇ ਹੈਗੇ ਇਹਨਾਂ ਨੂੰ ਜਿਹੜੇ ਲਾਜ਼ ਜਾਂ ਕਾਨੂੰਨ ਬੜੇ ਸਖ਼ਤ ਬਣਾਉਣੇ ਚਾਹੀਦੇ ਆ, ਲੋਕ ਗਲਤ ਤਰੀਕੇ ਨਾ ਵਰਤਣ। ਸਮੋਸਾ ਐਂਡ ਸਵੀਟ ਫੈਕਟਰੀ, ਸਮੋਸੇ ਤੁਸੀਂ ਛਕਣੇ ਹੋਣ, ਬਰਫੀ ਚਾਹੀਦੀ ਹੈਗੀ ਆ, ਕੇਟਰਿੰਗ ਕਰਵਾਉਣੀ ਹੋਵੇ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਦਾ ਬਹੁਤ ਬਹੁਤ ਧੰਨਵਾਦ, ਪੂਰਾ ਨੂੰ ਸਪੋਂਸਰ ਕਰਦੇ ਹਨ। ਚਲੋ ਫਰੈਸ਼ ਵਿੱਚ ਵੀ ਇਹਨਾਂ ਦੀ ਦੁਕਾਨ ਹੈਗੀ ਹੈ, ਅਤੇ ਨਾਲ ਦੀ ਨਾਲ ਇਹ ਬ੍ਰੈਮਲੀ ਐਂਡ ਸੈਂਡਰਵੁੱਡ ਅਤੇ ਏਅਰਪੋਰਟ ਅਤੇ ਕਾਉਂਟਰੀ ਸਾਈਡ 'ਤੇ ਸਮੋਸਾ ਐਂਡ ਸਵੀਟ ਫੈਕਟਰੀ ਤੁਹਾਨੂੰ ਸਰਵਿਸ ਪੇਸ਼ ਕਰਦੇ ਹਨ। ਜਿਹੜਾ ਹੈੱਡ ਆਫਿਸ ਹੈਗਾ ਉਹ ਹੈ ਥੋਬੇਗੋ ਟੋਰਾਂਟੋ ਦੇ ਵਿੱਚ, 416-213-1100 ਪੈਂਟ ਹੈਗਾ। ਫੋਨ ਨੰਬਰ ਮਾਡਰਨ ਡਾਇਗਨੋਸਟਿਕ ਟਰੱਕ ਟ੍ਰੇਲਰ ਰਿਪੇਅਰ ਵਾਲਿਆਂ ਨੇ ਆਪਣੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਇਲੈਕਟ੍ਰੀਕਲ ਰਿਪੇਅਰ ਕਰਾਉਣੀ ਹੋਵੇ, DPF ਦਾ ਕੰਮ ਹੋਵੇ, ਇੰਜਨ ਡਾਇਗਨੋਸ ਕਰਵਾਉਣਾ ਹੋਵੇ, ਕੋਈ ਸੈਂਸਰ ਇਸ਼ੂ ਹੋਵੇ ਨਾ, ਸੋਲਵ ਕਰਕੇ ਦਿੰਦੇ ਹਨ। 347-271-3834 'ਤੇ ਗੱਲਬਾਤ ਕਰਨੀ ਆ। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ ਮੋਰਗੇਜ ਸਲਿਊਸ਼ਨ ਤੁਹਾਡੇ ਪਾਸੇ ਲੈ ਕੇ ਆਉਂਦੇ ਹਨ। 6479888731 ਮੋਰਗੇਜ ਚਾਹੀਦੀ ਆ, ਦਵਿੰਦਰ ਸਿੰਘ ਪਰਿਵਾਰ ਸਾਹਿਬ ਨਾਲ ਗੱਲਬਾਤ ਕਰਨੀ। ਸਟਾਰ ਲੇਨ ਪੇਂਟਿੰਗ, ਹੋਟਲ ਮੋਟਰ ਪੇਂਟ ਕਰਾਉਣਾ ਹੋਵੇ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪੇਂਟਿੰਗ, ਤਾਂ ਨੰਬਰ ਗੋਰੇ ਧਨੋਏ ਦਾ 416-230-4000, 416-230-4000 'ਤੇ ਗੱਲਬਾਤ ਕਰ ਲੈਣੀ ਆ। ਇੱਕ OPP ਪੁਲਿਸ ਆਫਿਸਰ ਦੀ ਮੌਤ ਹੋਈ ਆ, ਇਨਵੈਸਟੀਗੇਸ਼ਨ ਚੱਲ ਰਹੀ ਆ, ਤਾਰਨ ਬੱਲੀ ਇਨ ਹਰਸ ਅੰਟੇਰੀਓ ਵਿੱਚ ਇਹਨਾਂ ਦੀ ਮੌਤ ਹੋਈ ਆ। ਇੱਕ ਬੰਦਾ ਕਸਟਡੀ ਵਿੱਚ ਹੈਗਾ, ਇੱਕ ਪਰਸਨ, ਤੋ ਜਿੱਦਾਂ ਵੀ ਇਨਵੈਸਟੀਗੇਸ਼ਨ ਆਈਗੀ ਆਪਾਂ ਇਨਫੋਰਮੇਸ਼ਨ ਸ਼ੇਅਰ ਕਰੀ ਜਾਵਾਂਗੇ। ਸੋ ਇਹ ਹੋਈ ਸੀਗੀ ਅੰਟੇਰੀਓ ਦੇ ਵਿੱਚ, ਨੌਰਥ ਦੇ ਵਿੱਚ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ ਅਗਲੀ ਖਬਰ ਸਾਂਝੀ ਕਰਨ ਤੋਂ ਪਹਿਲਾਂ, ਜੇ ਤੁਸੀਂ ਕਾਲ ਕਰਨੀ ਹੋਵੇ 416-837-1515 'ਤੇ ਕਰ ਸਕਦੇ ਹੋ, 416-837-1515। ਪਤਾ ਲੱਗ ਰਿਹਾ ਵੀ 18 ਸਾਲ ਦਾ ਬੰਦਾ ਜਿਹੜਾ ਹੈਗਾ ਉਹ ਅਰੈਸਟ ਕੀਤਾ ਗਿਆ, 18 ਅਰੈਸਟਡ ਆਫਟਰ OPP ਆਫਿਸਰ ਕਿਲਡ ਇਨ ਲਾਈਨ ਆਫ ਡਿਊਟੀ। ਸੋ 18 ਸਾਲ ਦੇ ਇੱਕ ਪਰਸਨ ਨੂੰ ਅਰੈਸਟ ਕੀਤਾ ਹੈਗਾ, ਇਹ ਖਬਰ ਫਲੈਸ਼ ਕਰ ਰਹੀ ਹੈਗੀ ਆ। ਜਿਹੜਾ ਪੁਲਿਸ ਆਫਿਸਰ ਮਾਰਿਆ ਗਿਆ ਸਰ ਲਾਈਨ ਆਫ ਡਿਊਟੀ 'ਤੇ, ਤਾਰੁਨ ਬੱਲੀ ਜੀ, ਪ੍ਰੋਵਿੰਸ਼ੀਅਲ ਕਾਂਸਟੇਬਲ ਤਾਰੁਨ ਬੱਲੀ ਜੀ, ਜਿਹਨਾਂ ਦੀ ਮੌਤ ਹੋ ਗਈ ਸੀ ਕੱਲ੍ਹ, ਇਨਵੈਸਟੀਗੇਸ਼ਨ ਚੱਲੀ ਸੀ। ਇੱਕ 18 ਸਾਲ ਦੇ ਬੰਦੇ ਨੂੰ ਫੜਿਆ ਗਿਆ, ਆਉਣ ਜਿੱਦਾਂ ਵੀ ਖਬਰ ਆ ਗਈ ਹੋਰ ਆਪਾਂ ਉਹਦੀ ਖੋਜ ਕਰਕੇ ਸਾਨੂੰ ਇਨਫੋਰਮੇਸ਼ਨ ਦੇਵਾਂਗੇ ਜ਼ਰੂਰ। ਬਾਜੀ ਸਾਹਿਬ ਜੀ, ਖਬਰਾਂ ਵੱਲ ਚੱਲਦੇ, ਖਬਰਾਂ ਬਹੁਤ ਸਾਰੀਆਂ ਹਨ, ਇੱਕ ਦੋ ਖਬਰਾਂ ਹੋਰ ਸ਼ੇਅਰ ਕਰ ਦਿਓ ਪਲੀਜ਼।
2: ਸਮਰ ਸਾਹਿਬ ਜਿਹੜੀ ਫੈਡਰਲ ਗੌਰਮੈਂਟ ਆ ਜੀ, ਉਹਨਾਂ ਨੇ ਜਿਹੜੀ ਹੈਲਥ ਆਨਫ ਹੈ ਕੈਨੇਡਾ ਕੰਪਨੀ, ਜਿਹੜੀ ਹੈਲਥ ਆਨਫ ਹੈ ਕੰਪਨੀ ਹੈਗੀ ਆ, ਉਹਦਾ 50 ਮਿਲੀਅਨ ਦੀ ਫੰਡਿੰਗ ਜਿਹੜੀ ਆ ਰੋਕ ਦਿੱਤੀ ਹੈਗੀ ਆ ਜੀ। ਕਾਰਨ ਇਹ ਲੱਗੇ ਹੈਗੇ ਆ, ਦੋਸ਼ ਇਹ ਲਾਏ ਗਏ ਕਿ ਇਹ ਜਿਹੜੀ ਕੰਪਨੀ ਹੈਗੀ ਆ ਇਹਦਾ ਟ੍ਰਾਂਸਪਰੈਂਸੀ ਘੱਟ ਸੀਗੀ ਕੰਮਾਂ ਦੇ ਵਿੱਚ, ਕੁੱਲ ਮਿਲਾ ਕੇ ਜਿਹੜੇ ਫੰਡਿੰਗ ਜਿਹੜੀ ਯੂਜ ਹੋਈ ਆ ਇਹ ਵੀ ਪ੍ਰੋਪਰ ਨਹੀਂ ਸੀ ਹੈਗੀ। ਆਪਾਂ ਇਹ ਦੱਸ ਦਿੰਦੇ ਕਿ ਬਹੁਤ ਸਾਰੀਆਂ ਜਿਹੜੀਆਂ ਹੈਲਥ ਜਿਹੜੀਆਂ ਏਜੰਸੀਜ ਹੈਗੀਆਂ ਨੇ ਵੱਖਰੇ ਤੌਰ ਤੇ ਕੈਨੇਡਾ ਦੇ ਸਿਸਟਮ ਚ ਕੰਮ ਕਰਦੀਆਂ ਹੈਗੀਆਂ ਨੇ, ਜੇ ਬਾਈ ਚਾਂਸ ਇਹਨਾਂ ਦਾ ਗੱਲਬਾਤ ਸਾਹਮਣੇ ਆਉਂਦੀ ਆ ਤਾਂ ਫੈਡਰਲ ਗਵਰਨਮੈਂਟ ਨੇ 50 ਮਿਲੀਅਨ ਦੀ ਫੰਡਿੰਗ ਜਿਹੜੀ ਆ ਉਹ ਰੋਕ ਦਿੱਤੀ ਹੈਗੀ ਆ। ਤੁਸੀਂ ਜਿਹੜੀ ਹੁਣੇ ਗੱਲ ਸ਼ੇਅਰ ਕੀਤੀ ਸੀ ਖਬਰ, ਉਹਦੇ ਵਿੱਚ ਸਿੱਟਾ ਇਹ ਨਿਕਲਣਾ ਹੈਗਾ ਜੀ, ਅਸਲ ਚ ਉਹ ਘਟਨਾ ਬੜੀ ਮਾੜੀ ਹੈਗੀ ਆ ਤਰੁਣ ਬਾਲੀ ਹੋਣਾ ਵਾਲੀ, ਪਰ ਜਿਹੜੇ ਵਿਅਕਤੀ ਨੇ ਫੇਟ ਮਾਰੀ ਦੱਸੀ ਜਾਂਦੀ ਆ ਹੋਸਪਿਟਲ ਦੇ ਬਾਹਰ, ਜਿਹੜਾ ਘਟਨਾ ਸੰਬੰਧ ਵਿੱਚ ਜਿੰਨੀ ਕੁ ਵੀਰ ਵੀ ਮੇਰੇ ਕੋਲ ਆਇਆ ਉਹ ਹੋਸਪਿਟਲ ਤੋਂ ਐਸਕੇਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਉਹਦੀ ਜਿਹੜੀ ਅਵਸਥਾ ਕਿੱਦਾਂ ਦੱਸੀ ਜਾਣੀ ਆ ਕੱਲ ਨੂੰ ਮਾਨਸਿਕ ਤੌਰ ਤੇ ਇਹ ਗੱਲ ਸਾਹਮਣੇ ਨਹੀਂ ਆਉਂਦੀ, ਪਰ ਜਿਹੜੀ ਗੱਲ ਉਹ ਖਾਤੇ ਚ ਪੈ ਜਾਂਦੀ ਹੁੰਦੀ ਆ ਮਾਨਸਿਕ ਤੌਰ ਚ ਉਹਦੇ ਸੰਬੰਧ ਵਿੱਚ ਕੁਛ ਸਿੱਟੇ ਵਾਲੇ ਕੋਈ ਵਧੀਆ ਨਿਕਲਦੇ ਨਹੀਂ ਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ। ਮੇਰੇ ਕਹਿਣ ਤੋਂ ਭਾਵ ਹੈਗਾ ਕਿ ਉਸ ਚੀਜ਼ ਨੂੰ ਜਿਸ ਤਰ੍ਹਾਂ ਲਿਆ ਜਾਂਦਾ ਵੈਸਟ ਕੰਟਰੀਆਂ ਵਿੱਚ ਬਹੁਤ ਸਾਰਾ ਇਹੀ ਗੱਲ ਦੱਸ ਦਿੱਤੀ ਜਾਂਦੀ ਆ ਕਿ ਮਾਨਸਿਕ ਤੌਰ ਤੇ ਪਰੇਸ਼ਾਨੀ ਸੀ, ਹਾਲਾਂਕਿ ਇਹਦੇ ਵੇਰਵੇ ਸਾਹਮਣੇ ਆਉਣੇ ਬਾਕੀ ਹੈਗੇ ਆ ਜੀ। ਸੋ ਕੁੱਲ ਮਿਲਾ ਕੇ ਇਹੀ ਗੱਲਾਂ ਹੈਗੀਆਂ ਨੇ, ਤੇ ਜਿਹੜੇ ਕਾਰਗੋ ਜਹਾਜ਼ ਨੂੰ ਡਾਉਣ ਵਾਲੇ ਲਾਇਸੈਂਸ ਦੇ ਜਿਹੜੇ ਆਪਾਂ ਕੱਲ ਖਬਰ ਵੱਡੀ ਹਾਈਲਾਈਟ ਰਹੀ ਹੈ, ਇਹਦੇ ਅਪੀਲ ਪੁਲਿਸ ਨੇ ਕੱਲ ਇਹੀ ਦੱਸਿਆ ਹੈਗਾ ਕਿ ਜਾਫਰੀ ਬਾਲ 59 ਬੈਰੀ ਦੇ ਜਿਹੜੇ ਸੀਗੇ, ਅਸਲ ਦੇ ਵਿੱਚ ਜਿੱਦਾਂ ਆਪਾਂ ਕੱਲ ਖਬਰ ਇਸ ਨੂੰ ਕਵਰ ਕਰ ਰਹੇ ਸੀ, ਇਹਦੇ ਵਿੱਚ ਨਵੀਂ ਗੱਲ ਇਹ ਹੈਗੀ ਆ ਕਿ ਲਾਇਸੈਂਸ ਸਿਰਫ ਕਾਰਗੋ ਪਲੇਨਸ ਦਾ ਸੀ ਕਿਸੇ ਟਾਈਮ ਦੇ ਉੱਪਰ, ਲੇਕਿਨ ਜਦੋਂ ਉਹਨਾਂ ਦੀ ਤਰੱਕੀ ਹੋਈ ਜੀ, ਆਪਾਂ ਇਹ ਕਹਿ ਸਕਦੇ ਹਾਂ ਕਿ ਏਅਰਲਾਈਨ ਟਰਾਂਸਪੋਰਟ ਪਾਇਲਟ ਲਾਇਸੈਂਸ 2009 ਦੇ ਵਿੱਚ ਉਹ ਲਿਆ ਹੀ ਨਹੀਂ ਸੀਗਾ, ਉਹ ਫੇਕ ਡਾਕੂਮੈਂਟ ਸੀਗੇ ਉਹਨਾਂ ਕੋਲ। 17 ਸਾਲ ਇੱਕ ਸਿਸਟਮ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਬਿਨਾਂ ਲਾਇਸੈਂਸ ਤੋਂ ਸਿਸਟਮ ਦੇ ਵਿੱਚ 900 ਦੇ ਕਰੀਬ ਜਿਹੜੀਆਂ ਇਹਨਾਂ ਨੇ ਫਲਾਈਟਾਂ ਉਡਾਈਆਂ ਸੀ, ਹਾਲਾਂਕਿ ਹੁਣ ਮਲਟੀਪਲ ਚਾਰਜਸ ਗੰਭੀਰ ਲੱਗ ਗਏ ਆ
0: ਜੀ,
2: ਪਰ ਚਾਰਜਸ ਲੱਗਣ ਦੇ ਨਾਲ ਜਿਹੜਾ ਇੱਕ ਰਿਸਕ ਰਿਹਾ ਜੀ ਇੰਨੇ ਵੱਡੇ ਪੈਸੰਜਰਸ ਨੂੰ ਹਵਾ ਦੇ ਵਿੱਚ, ਉਹ ਕਿਵੇਂ ਕਵਰ ਹੋਊਗਾ ਕਿ ਕਿਵੇਂ ਇਹ ਵਾਪਰ ਕਿੱਦਾਂ ਗਿਆ। ਇੱਕ ਡਿਵੈਲਪ ਕੰਟਰੀ ਦੇ ਵਿੱਚ ਏਡਾ ਵੱਡਾ ਸਿਸਟਮ ਹੈ ਜਿੱਥੇ ਜੀ ਜੇ ਇੱਕ ਜਿਹੜਾ ਬੰਦਾ ਕਮਰਸ਼ੀਅਲ ਟਰੱਕ ਡਰਾਈਵਰ ਲਾਇਸੈਂਸ ਹੈਗਾ ਉਹ ਹੋਲਡਰ, ਉਹਦਾ 5 ਸਾਲ ਬਾਅਦ ਰਿਨਿਊਲ ਆਉਂਦਾ ਜੀ ਨੰਬਰ ਸਾਹਿਬ, ਠੀਕ ਹੈ, ਤਾਂ ਉਹਨੂੰ ਬਕਾਇਦਾ ਉੱਥੇ ਦੁਬਾਰਾ ਆਪਣੀ ਨੌਲੇਜ ਦਾ ਜਾ ਕੇ ਟੈਸਟ ਦੇਣਾ ਪੈਂਦਾ, ਤਾਂ ਕਈ ਵਾਰੀ ਮੈਡੀਕਲ ਆਉਂਦਾ ਹੈਗਾ, ਫਿਰ ਉਹਨੂੰ ਦੁਬਾਰਾ ਉਹਦੀ ਇਨਫੋਰਮੇਸ਼ਨ ਰਿਵਾਈਜ਼ ਹੁੰਦੀ ਆ, ਤਾਂ 17 ਸਾਲ ਕੋਈ ਰਿਵਾਈਜ਼ ਵੀ ਨਹੀਂ ਆਇਆ ਲਾਇਸੈਂਸ ਦਾ, ਪਾਵੇ ਕਿ ਡਾਟੇ ਨੂੰ ਕੋਈ ਦੇਖਿਆ ਹੀ ਨਹੀਂ ਗਿਆ। ਇਹ ਵੀ ਇੱਕ ਓਵਰਆਲ ਇੱਕ ਘਟਨਾ ਤੋਂ ਇਹ ਦੇਖਣਾ ਬਣਦਾ ਹੈਗਾ ਕਿ ਭਾਈ ਜਿਹੜਾ ਬਾਕੀ ਥਾਵਾਂ ਤੋਂ ਸਾਰਾ ਕੁਛ ਚੱਲ ਰਿਹਾ ਆ ਉਹਦਾ ਵੀ ਦੇਖ ਲਓ, ਕਿਤੇ ਹੋਰ ਤਾਂ ਨਹੀਂ ਏਦਾਂ ਦੇ ਮਾਮਲੇ ਹੈਗੇ ਵੀ ਜੇ ਇਸ ਤਰ੍ਹਾਂ ਇੱਕ ਮਾਮਲੇ ਨੂੰ ਦੇਖਿਆ ਨਹੀਂ ਗਿਆ 17 ਸਾਲ, ਤਾਂ ਫਿਰ ਸਿਸਟਮ ਨੂੰ ਰਿਵਾਈਵ ਕਰਨ ਦੀ ਜ਼ਰੂਰਤ ਹੈਗੀ ਆ।
0: ਰਿਵਾਈਵ ਕੌਣ ਕਰੇਗਾ ਸਿਸਟਮ, ਪ੍ਰੋਬਲਮ ਤੇ ਰਿਵਾਈਵ ਕੌਣ ਕਰੇਗਾ ਸਿਸਟਮ। 9:45 ਦੇ ਕਿੱਧਰ ਨੂੰ ਜਾਂਦੇ ਆ ਇੰਟਰਸਟ ਰੇਟ ਖਬਰ ਮਿਲ ਜਾਵੇਗੀ 9:45 ਤੇ, ਥੋੜ੍ਹਾ ਬਹੁਤ ਪਹਿਲਾਂ ਸਾਨੂੰ ਮਿਲ ਜਾਂਦੀ ਹੈਗੀ ਆ, ਅਸੀਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਬੈਂਕ ਆਫ ਕੈਨੇਡਾ ਕੀ ਕਹਿ ਰਹੀ ਹੈਗੀ ਆ। ਸਟਾਰਲੈਂਡ ਪੇਣੀ ਵਾਲੇ ਪੂਰਨ ਸਪੋਂਸਰ ਕੀਤਾ, ਹੋਟਲ ਮੋਟਲ ਬਿਜ਼ਨਸ ਪੇਨ ਕਰਵਾਉਣੀ ਹੋਵੇ 416-230

0: Red Rose Convention Center, BK Tax and Accounting, ਤੇ ਗ੍ਰੀਨ ਵੈਲੀ ਸੁਪਰ ਮਾਰਕੀਟ ਸਪੋਂਸਰ ਕਰਦੇ ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਸਾਹਿਬ ਜੀ ਪਰਮਨੈਂਟ ਰੈਜੀਡੈਂਸੀ ਐਪਲੀਕੇਸ਼ਨ ਰਿਫਿਊਜੀ ਕਲੇਮ ਦਾ ਕੋਈ ਕੇਸ ਹੋਵੇ ਵਿਜ਼ਟਰ ਵੀਜ਼ਾ ਸੁਰੇਸ਼ ਗੁਪਤਾ ਸਾਹਿਬ ਦਾ ਨੰਬਰ 905-673-1200 ਤੇ ਗੱਲਬਾਤ ਕਰ ਲੈਣੀ ਆ ਜਸ ਭੁੱਲਰ ਦਾ ਨੰਬਰ ਮੈਂ ਦੇ ਦਿੰਦਾ ਜਸ ਭੁੱਲਰ ਸਾਹਿਬ ਕਾਫੀ ਸਾਰੀ ਜਾਣਕਾਰੀ ਕੱਲ੍ਹ ਛੱਡ ਗਏ ਸੀਗੇ 416-732-2611 ਤੇ ਗੱਲਬਾਤ ਕਰ ਲੈਣੀ 416-732-2611 ਜੇ ਮੋਰਗੇਜ ਚਾਹੀਦੀ ਹੈ ਮੋਰਗੇਜ ਰਿਨਿਊਲ ਤੇ ਆ ਰਹੀ ਹੈਗੀ ਆ ਤੁਹਾਡੀ ਮਦਦ ਕਰ ਸਕਦੇ ਹਨ ਮੋਰਗੇਜ ਅਪਰੂਵ ਕਰਾਉਣ ਦੇ ਵਿੱਚ ਜਸ ਭੁੱਲਰ ਨਾਲ ਗੱਲਬਾਤ ਕਰ ਲਿਓ ਤੁਹਾਡੀ ਹੈਲਪ ਕਰ ਦੇਣਗੇ ਮੋਰਗੇਜ ਦੇ ਕੱਲ੍ਹ ਮੈਂ ਖਬਰ ਸਾਂਝੀ ਕੀਤੀ ਸੀਗੀ ਬਈ ਕੈਨੇਡਾ ਇਨਵੈਸਟ ਕਰਦੀ ਆ ਇੱਕ ਪ੍ਰੋਗਰਾਮ ਤਿਆਰ ਕੀਤਾ ਸੀਗਾ ਜਿਹਦੇ ਵਿੱਚ 250 ਮਿਲੀਅਨ ਤੋਂ ਵੱਧ ਪੈਸਾ ਲਗਾਇਆ ਗਿਆ ਤਾਂ ਕਿਹਦਾ ਸੀਗਾ ਇਹ ਸਾਡਾ ਤੁਹਾਡਾ ਪੈਸਾ ਸੀਗਾ ਅਤੇ ਡਾਕਟਰਾਂ ਨੇ ਵਰਤਣਾ ਸੀਗਾ ਕਹਿੰਦੇ 5% ਡਾਕਟਰਾਂ ਨੇ ਵਰਤਾ ਉਹ ਮੋਸਟਲੀ ਇਹ ਹੁੰਦਾ ਵੀ ਜਿਹੜੀਆਂ ਪ੍ਰਸਕ੍ਰਿਪਸ਼ਨਸ ਹੁੰਦੀਆਂ ਤੁਸੀਂ ਪ੍ਰਸਕ੍ਰਾਈਬ ਕਰਦੇ ਉਹ ਫੈਕਸ ਦੀ ਜਗ੍ਹਾ ਇਹ ਕੋਈ ਹੋਰ ਸੋਫਟਵੇਅਰ ਵਰਤੇ ਜਾਵੇ ਕਿਸੇ ਨੇ ਵਰਤਿਆ ਨਹੀਂ ਉਹਨੇ 5% ਡਾਕਟਰਾਂ ਨੇ ਵਰਤਿਆ ਅਤੇ ਫਿਰ ਹੋਲਡ 'ਤੇ ਪਾ ਦਿੱਤਾ ਸਕਰੈਪ ਕਰ ਦਿੱਤਾ ਕੋਈ ਨਹੀਂ 250 ਮਿਲੀ ਨਹੀਂ ਹੈ ਇੱਦਾਂ ਦੀ ਸਾਡੀ ਸਰਕਾਰ ਕੰਮ ਕਰਦੀ ਆ ਸੋ ਕੁਐਸਚਨ ਕਾਫੀ ਪੁੱਛੇ ਗਏ ਹਨ ਇਹ ਕੰਮ ਹੋ ਕਰ ਰਹੇ ਹਨ ਫਾਲੋ ਅਪ ਕੱਲੇ ਨਹੀਂ ਕੀਤਾ ਵੇਸਟੇਜ ਆਫ ਲਾਸ ਆਫ ਮਨੀ ਵਿੱਚ ਆਈਡੋਲੋਜੀ ਤੁਹਾਡੇ ਪੈਸੇ ਵੇਸਟ ਹੁੰਦੇ ਟੈਕਸ ਪੇਅਰ ਦੇ ਪੈਸੇ ਵੇਸਟ ਹੁੰਦੇ ਆ ਦੁੱਖ ਲੱਗਦਾ ਰਾਤ ਦਿਨ ਮਿਹਨਤ ਕਰਦੇ ਹਾਂ ਪਰ ਤੁਹਾਡਾ ਪੈਸੇ ਜੇ ਧੱਜੀਆਂ ਹਟਾਈ ਜਾਂਦੇ ਦੇਰ ਆਉਣ ਪਰਸਨਲੀ ਇਟਸ ਲੁਕਸ ਲਾਈਕ ਦੇਰ ਆਉਣ ਕੇਅਰ 250 ਮਿਲੀਅਨ ਪਲੱਸ ਡਾਲਰ ਥੋੜ੍ਹਾ ਨਹੀਂ ਹੁੰਦਾ ਇਟਸ ਅਮੇਜ਼ਿੰਗ ਲਾਈਨਾਂ ਲੈਣੀਆਂ ਸ਼ੁਰੂ ਕਰ ਦਿੰਦੇ ਆ 416-837-1515 416-837-1515 ਸਟੂਡੈਂਟ ਨੰਬਰ ਆ ਪ੍ਰਿਤਪਾਲ ਜੀ ਕਾਫੀ ਲੰਬੇ ਸਮੇਂ ਤੋਂ ਹੋਰ ਸੇ ਮਾਫ਼ ਕਰਨਾ ਮੈਂ ਇੱਧਰ ਨਿਗਾਹ ਨਹੀਂ ਰੱਖੀ ਪ੍ਰੋਗਰਾਮ ਦੇ ਉੱਪਰ ਫੋਨਾਂ ਦੇ ਵਿੱਚ ਕਾਫੀ ਸਾਰੀ ਲਾਈਨਾਂ ਹੋਰ 'ਤੇ ਸੀਗੀਆਂ ਡਰੋਪ ਹੋ ਗਈਆਂ ਤੁਸੀਂ ਦੁਬਾਰਾ ਕਾਲ ਕਰ ਸਕਦੇ 416-837-1515 ਤੇ ਤੁਸੀਂ ਕਾਲ ਕਰਕੇ ਸਟੂਡੀਓ ਵਿੱਚ ਸਾਡੇ ਨਾਲ ਗੱਲਬਾਤ 15 ਤੇ ਤੁਸੀਂ ਕਾਲ ਕਰਕੇ ਸਟੂਡੀਓ ਵਿੱਚ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਇੱਕ ਨਵਾਂ ਵੈਲਡਿੰਗ ਟ੍ਰੇਨਿੰਗ ਸੈਂਟਰ ਖੋਲ੍ਹਿਆ ਗਿਆ ਮਿਲਟਨ ਦੇ ਵਿੱਚ ਪ੍ਰੋਵਿੰਸ਼ੀਅਲ ਸਪੋਰਟ ਦੇ ਨਾਲ ਸੋ ਕਾਫੀ ਸਾਰੇ ਜਿਹੜੇ ਹੈਂਡਸ ਔਨ ਵਰਕ ਹੁੰਦੇ ਆ ਟ੍ਰੇਡ ਵਾਲੇ ਕੰਮ ਹੁੰਦੇ ਆ ਉਹ ਖੋਲ੍ਹੇ ਜਾ ਰਹੇ ਟ੍ਰੇਨਿੰਗ ਦਿੱਤੀ ਜਾ ਰਹੀ ਹੈਗੀ ਆ ਸੋ ਅਗਲੇ 5 ਸਾਲਾਂ ਵਿੱਚ ਕਾਫੀ ਸਾਰੇ ਕਹਿੰਦੇ ਵੀ ਵੈਲਡਰ ਟ੍ਰੇਨ ਕਰਕੇ ਬਾਹਰ ਕੱਢਾਂਗੇ ਅਤੇ ਗਵਰਨਮੈਂਟ ਐਂਡ ਪ੍ਰਾਈਵੇਟ ਕੰਪਨੀਜ਼ ਕੰਟੀਨਿਊ ਟੂ ਇਨਵੈਸਟ ਬਹੁਤ ਸਾਰਾ ਪੈਸਾ ਇਨਵੈਸਟ ਹੋ ਰਿਹਾ ਆ AI ਟੈਕਨੋਲੋਜੀ ਦੇ ਵਿੱਚ ਇਹਦੇ ਨਾਲ ਨਾਲ ਪਾਣੀ ਵੀ ਬਹੁਤ ਵਰਤਦੀ ਆ ਬਹੁਤ ਪਾਣੀ ਚਾਹੀਦਾ ਕੰਪਿਊਟਰ ਨੂੰ ਕੂਲ ਡਾਊਨ ਕਰਨ ਵਾਸਤੇ ਇਨਫਰਾਸਟ੍ਰਕਚਰ ਟੈਕਨੋਲੋਜੀ ਆ ਇਹ ਦੁਨੀਆ ਭਰ ਦੇ ਵਿੱਚ ਇਨਵੈਸਟਮੈਂਟ ਲੈ ਰਹੀ ਹੈਗੀ ਆ ਅਤੇ ਹੁਣ ਗਵਰਨਮੈਂਟ ਦੀਆਂ ਕੰਪਨੀਆਂ ਜਿਹੜੀਆਂ ਗਵਰਨਮੈਂਟਸ ਆ ਬਹੁਤ ਸਾਰਾ ਪੈਸਾ ਇਨਵੈਸਟ ਕਰ ਰਹੇ ਹਨ AI ਟੈਕਨੋਲੋਜੀ ਦੇ ਵਿੱਚ ਅਵਤਾਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਐਨ ਪ੍ਰੋਗਰਾਮ ਦੇ ਵਿੱਚ
1: ਬੱਲੇ ਬੱਲੇ ਤਾਂ ਬੜਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ
0: ਠੀਕ ਠਾਕ ਜੀ ਮੇਰੇ ਤੁਸੀਂ ਦੱਸੋ
1: ਬਸ ਠੀਕ ਖਬਰ ਸਾਂਝੀ ਕਰਦੇ ਸੀਗੇ ਪੱਤਰਕਾਰ ਜੀ ਤੇ ਕਹਿੰਦੇ ਸੀ ਵੀ ਫੈਡਰਲ ਨੇ ਕਿਸੇ ਦਾ 500 ਬਿਲੀਅਨ ਤੇ ਰੋਕ ਲਾਤੀ ਵੀ ਟ੍ਰਾਂਸਪੇਰੈਂਸੀ ਹੈ ਨਹੀਂ ਸੀਗੀ
0: ਜੀ
1: ਹੈਲੋ ਹਾਂਜੀ ਟ੍ਰਾਂਸਪੇਰੈਂਸੀ ਹੈ ਨਹੀਂ ਸੀ ਉਹਦੇ ਕਰਕੇ ਵੀ ਉਹਨਾਂ ਨੇ ਆਪਣਾ ਫੰਡ ਸੀ ਜਿਹੜੇ ਉਹ ਹੋਲਡ ਕਰ ਲਏ ਵੀ ਕੰਪਨੀ ਨਹੀਂ ਸੀ ਕੁਝ ਦੱਸ ਰਹੀ ਮੈਂ ਇਸੇ ਗੱਲ ਨੂੰ ਰਿਲੇਟ ਕਰਨਾ ਚਾਹੂੰਗਾ ਆਪਣੇ ਸਿਟੀ ਵਾਲੀ ਸਾਈਡ ਤੇ
0: ਜੀ
1: ਤੇ ਸਿਟੀ ਦੇ ਵਿੱਚ ਵੀ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹਨਾਂ ਵਿੱਚ ਟ੍ਰਾਂਸਪੇਰੈਂਸੀ ਹੈ ਨਹੀਂ ਗੀ ਹੈ ਨਾ ਐਜ਼ ਅ ਟੈਕਸ ਪੇਅਰ ਅਸੀਂ ਕੁਛ ਨਹੀਂ ਪੁੱਛ ਸਕਦੇ ਉਹਨਾਂ ਨੂੰ ਕਿਉਂਕਿ ਸਾਡੇ ਕੋਲ ਜ਼ਿਆਦਾ ਸੋਰਸਿਸ ਹੈ ਨਹੀਂ ਗੇ ਨਾ ਹੀ ਸਾਡੇ ਕੋਲ ਇੰਨੇ ਟਾਈਮ ਆ ਕਿਸੇ ਕੋਲ ਵੀ ਹਾਂ ਜਾ ਕੇ ਡਿਗ ਡਾਊਨ ਕਰੇ ਤੇ ਜਾ ਕੇ ਪਤਾ ਕਰੇ ਤੇ ਇਹਦੇ ਤੇ ਪਹਿਲਾਂ ਬਹੁਤ ਦੇਰ ਪਹਿਲਾਂ ਨਾ ਇੱਕ ਸਪੈਂਡਿੰਗ ਵਾਚ ਡੌਗ ਲਾਉਣ ਲੱਗੇ ਸੀ ਸਿਟੀ ਵਾਲੇ ਸਾਰੇ ਬੰਦੇ ਇੰਨੇ ਜ਼ਿਆਦਾ ਇਕੱਠੇ ਹੋ ਗਏ ਨੋ ਦੈਟਸ ਨਾਟ ਰਾਈਟ ਦਿਸ ਐਂਡ ਦੈਟ ਹੈ ਨਾ ਸਾਡੇ ਹੱਕਾਂ ਦੇ ਡਾਕਾ ਕਿਹੜੇ ਹੱਕਾਂ ਦੇ ਡਾਕਾ ਨਾ ਸਪੈਂਡਿੰਗ ਵਾਚ ਡਾਕ ਤਾਂ ਹੋਣਾ ਚਾਹੀਦਾ ਹੈ ਨਾ ਸਾਨੂੰ ਪਤਾ ਲੱਗੇ ਕਿ ਸਾਡੀ ਮਨੀ ਜਾਂਦੀ ਕਿੱਥੇ ਆ ਹੁਣ ਜੇ ਅਸੀਂ ਜਿਵੇਂ ਹੁਣ ਫੈਡਰਲ ਨੇ ਕਹਿਤਾ ਵੀ ਹਾਂ ਅਸੀਂ ਭਾਈ ਤੁਹਾਡੀ ਟ੍ਰਾਂਸਪੇਰੈਂਸੀ ਹੈ ਨੀ ਤੁਹਾਡੇ ਫੰਡ ਰੋਕ ਰਹੇ ਹਾਂ ਰਾਈਟ
0: ਜੀ
1: ਸਾਡੇ ਕੋਲੇ ਕੋਈ ਅਧਿਕਾਰ ਨੀ ਹੈਗਾ ਵੀ ਅਸੀਂ ਟੈਕਸ ਦੇਣਾ ਰੋਕ ਸਕੀਏ ਵੀ ਅਸੀਂ ਕੁਐਸਚਨ ਕਰਦੇ ਹਾਂ ਰਾਈਟ ਤੇ ਆਹ ਪੈਸਾ ਤਾਂ ਤੁਹਾਨੂੰ ਪਤਾ ਹੀ ਆ ਬਿਲਡਿੰਗ ਖਰੀਦੀ ਸੀ ਕਿੰਨੇ ਚ ਖਰੀਦ ਲਈ ਕਿੰਨੇ ਚ ਵੇਚਤੀ ਉਹ ਕਿੰਨੀਆਂ ਧਾਂਦਲੀਆਂ ਹੋਈਆਂ ਨੇ ਸਿਟੀ ਦੇ ਵਿੱਚ ਮਾਈਨਰ ਵੇਰੀਅੰਸ ਦਾ ਜਿਹੜਾ ਸੀਗਾ ਪਰਮਿਟ ਦੇ ਲਈ ਉਹ $700 ਦੀ ਫੀਸ ਸੀ ਸਿੱਧੀ $12,000 ਕਰਤੀ ਆ ਹਨਾ
0: ਜੀ
1: ਤੇ ਉਹ ਇਹੋ ਜਿਹਾ ਤਾਂ ਦੁਨੀਆਂ ਦੇ ਉੱਤੇ ਕਿਤੇ ਹੈ ਡੈਮੋਕ੍ਰੈਟ ਕੰਟਰੀਆਂ ਚ ਹੈ ਹੀ ਨੀਗਾ ਵੀ ਹਾਂ 8-9% ਦਾ ਇੱਕਦਮ ਹੀ ਵਾਧਾ ਹੋ ਜਾਏ ਕਿਸੇ ਚੀਜ਼ ਦੇ ਵਿੱਚ ਹਨਾ ਅਸੀਂ ਅਸੀਂ ਇੱਥੇ ਵੀ ਸਾਰੇ ਕ੍ਰਿਮੀਨਲ ਥੋੜੋ ਇਕੱਠੇ ਹੋਏ ਹਾਂ ਨਾ ਵੀ ਤੁਸੀਂ ਸਾਨੂੰ ਸਜ਼ਾ ਦੇਣ ਲੱਗੇ ਹੋ ਇਹ ਤਾਂ ਕੋਈ ਐਡੀ ਚੀਜ਼ ਹੈ ਨੀ ਗੀ ਤੇ ਇਹ ਚੀਜ਼ਾਂ ਦੇ ਹੱਲ

0: ਹੋ ਸਕਦੇ
1: ਵੀਰ ਮੇਰੇ ਹੱਲ ਹੋ ਸਕਦਾ ਜੇ ਨਾ ਤੁਸੀਂ ਸਵਾਲ ਕੀਤਾ ਜਦੋਂ ਇਹਨਾਂ ਨੇ ਹੁਣ ਬਾਹਰ ਨਿਕਲਣਾ ਵੋਟਾਂ ਮੰਗਣੇ ਪੁੱਛਿਓ ਅਸੀਂ ਵੀ ਤੁਹਾਨੂੰ ਬਹੁਤ ਸਾਰੇ ਲਿਖ ਕੇ ਦੇਵਾਂਗੇ ਆਹ ਪੁੱਛ ਲਿਓ ਇਹਨਾਂ ਕੋਈ ਜਵਾਬ ਮੰਗਿਓ ਨਹੀਂ ਤਾਂ ਕਹਿੰਦੇ ਤੁਰਦੇ ਬਣੋ ਜੇ ਹੱਥ ਵਿੱਚ ਪਲੇਟ ਫੜੀ ਉਹ ਵੀ ਫੜ ਲਿਓ ਤਾਂ ਬਾਅਦ ਸਿਖਾਵਾਂਗੇ ਪਹਿਲਾਂ ਸਾਨੂੰ ਇਹਨਾਂ ਦੇ ਜਵਾਬ ਦਿਓ ਜੀ
0: ਹਾਂਜੀ ਇੱਕ ਮਿੰਟ ਮੈਂ ਤੁਹਾਨੂੰ ਥੋੜਾ ਜਿਹਾ ਇੰਟਰਪਟ ਕਰ ਦੇਖੋ ਪੁੱਛਣ ਵਾਲੀ ਉਹ ਵੀ ਤੁਹਾਡੀ ਗੱਲ ਸਹੀ ਆ ਪਰ ਪੁੱਛਣ ਵਾਲਾ ਦੂਜਾ ਸਾਈਡ ਇਹ ਵੀ ਆ ਮੇਰੀ ਵੀ ਪੁੱਛੀਏ ਤਾਂ ਜੇ ਇਹਨਾਂ ਨੂੰ ਨਾ ਪਤਾ ਹੋਵੇ ਸਭ ਕੁਛ ਪਤਾ ਕਰਨ ਵਾਲੇ ਤਾਂ ਇਹੀ ਨੇ ਇਹਨਾਂ ਨੂੰ ਕਿਤੇ ਪਤਾ ਨੀਗਾ
1: ਜੀ
0: ਰਾਈਟ ਸਭ ਕੁਛ ਪਤਾ ਇਹਨਾਂ ਵੀ ਅਸੀਂ ਕੀ ਗਲਤ ਕਰਦੇ ਆ ਕੀ ਠੀਕ ਕਰਦੇ ਆ ਇਹ ਤਾਂ ਬਸ ਲੋਕਾਂ ਨੂੰ ਤੰਗ ਕਰਨਾ ਬਸ ਇਹਨਾਂ ਦਾ ਸਿਰਜਿਆ ਇਹੀ ਹੋਇਆ ਵੀ ਹਾਂ ਲੋਕਾਂ ਨੂੰ ਕਿਵੇਂ ਤੰਗ ਕਰਨਾ ਬਾਈਕ ਲੇਨ ਬਣਾਤੀ ਜਿਹਦਾ ਕੋਈ ਮਤਲਬ ਹੀ ਨੀ ਸਾਈਕਲ ਉਹ ਕਦੇ ਦੋ ਚੌਂ ਘੰਟੇ ਬਾਅਦ ਇੱਕ ਅੱਧਾ ਆਉਂਦਾ ਜੇ ਤੁਸੀਂ ਬਾਈਕ ਲੇਨ ਬਣਾਉਣੀ ਆ ਤਾਂ ਆਪਣੀ ਕੰਸਟਰਕਸ਼ਨ ਕਰੋ ਉਹਦੀ ਦੋ ਲਾਈਨਾਂ ਦੇ ਸਾਈਡ ਤੇ ਬਾਈਕ ਲੇਨ ਬਣਾਓ ਨਾ
1: ਜੇ
0: ਥੋੜਾ ਤੁਸੀਂ ਚੱਕ ਕੇ ਇੱਕ ਲਾਈਨ ਕੱਟ ਦੋ ਨਾ ਲੋਕ ਉੱਥੇ ਸਟਰਗਲ ਕਰਦੇ ਜੋ ਉੱਥੋਂ ਦੇ ਲੈ ਕੇ ਕਿੱਥੇ ਦੋ ਦੋ ਤਿੰਨ ਤਿੰਨ ਕਿਲੋਮੀਟਰ ਤੱਕ ਲੋਕ ਫਸੇ ਆ ਰਾਤ ਨੂੰ
1: ਜਿੰਨਾ ਪੈਸਾ ਲਗਾਇਆ ਗਿਆ ਕੀ ਉਹ ਵਰਤ ਕਰਦਾ ਕਿ ਨਹੀਂ ਕਮਲਜੀਤ ਸਿੰਘ ਜੀ ਤੁਹਾਡੀ ਲਾਈਨ ਲੈ ਲੈਂਦੇ ਆ ਜਾਓ ਇਹ ਤੇ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਵੀ ਮੇਰੇ
2: ਹਾਂਜੀ ਦੇਖੋ ਨਾ ਜਿੱਦਾਂ ਹੁਣ ਪਹਿਲੇ ਕਾਲਰ ਨੇ ਕਿਹਾ ਉੱਥੇ ਟ੍ਰੈਫਿਕ ਵੱਧ ਰਹੀ ਆ ਤੇ ਬਾਈਕ ਲਾਈਨਾਂ ਬਣਾ ਦਿੱਤੀਆਂ ਗਈਆਂ
1: ਜੀ
2: ਤੇ ਮਤਲਬ ਉਹਦਾ ਮਤਲਬ ਕੀ ਆ ਵੀ ਤੁਸੀਂ ਜੇ ਬਾਈਕ ਲਾਈਨ ਬਣਾਉਣੀ ਆ ਤੁਸੀਂ ਸਾਈਡਾਂ ਦੇ ਘਾਹ ਲਾ ਜਾਂ ਕੱਟਿਆ ਦਾ ਟਾਈਮ ਸਿਰ ਕਦੀ ਹੈ ਨੀ ਉੱਥੇ ਬਣਾ ਦਿਓ
1: ਜੀ
2: ਤੁਹਾਨੂੰ ਕੰਮ ਮਿਲ ਜਾਊ ਜਿਹੜੇ ਬੰਦੇ ਹਾਰਡ ਵਰਕਰ ਆ ਕੰਸਟਰਕਸ਼ਨ ਵਾਲੇ ਉਹਨਾਂ ਹਨਾ ਸੱਤ ਬੰਦੇ ਕੰਮ ਕਰ ਇੱਕ ਮਸ਼ੀਨ ਕੰਮ ਕਰ ਰਹੇ ਸੱਤ ਬੰਦੇ ਖੜੇ ਹੁੰਦੇ ਆ
1: ਤੁਸੀਂ ਨਾ ਮੈਂ ਬਹੁਤ ਦਿੱਤਾ ਵੀਰ ਮੇਰੇ ਗੱਲ ਕਰਦਾ ਇਹਨਾਂ ਨੂੰ ਪੁੱਛਿਓ ਜ਼ਰੂਰ ਜਿੱਥੇ ਵੀ ਨਾ ਕੰਸਟਰਕਸ਼ਨ ਹੁੰਦੀ ਹੈ ਨਾ ਦੇਖੋ ਜੇ ਤੁਸੀਂ ਪੈਨੀ ਪੈਨੀ ਬਚਾਓਗੇ ਤੁਹਾਡਾ ਟੈਕਸ ਪੇਅਰ ਫਰੀਜ਼ ਹੋ ਸਕਦਾ ਟੈਕਸ ਪੇਅਰ ਤੇਰਾ ਪ੍ਰੋਫਿਟ ਘੱਟ ਸਕਦਾ ਜਿਹੜੇ ਜਿਹੜੇ ਇਹਨਾਂ ਨੇ ਕੰਸਟਰਕਸ਼ਨ ਦੀ ਸਾਈਟ ਤੇ ਉਹ ਪੁਲਿਸ ਵਾਲੇ ਖੜੇ ਕੀਤੇ ਹੁੰਦੇ ਲਾਈਟਾਂ ਚੱਲਦੀਆਂ ਹੁੰਦੀਆਂ ਨਾ ਪੁਲਿਸ ਵਾਲੇ ਖੜੇ ਕੀਤੇ ਹੁੰਦੇ ਆ ਉਹਦੀ ਜਗ੍ਹਾ ਕੋਈ ਸਿਕਿਉਰਿਟੀ ਗਾਰਡ ਰੱਖ ਸਕਦੇ ਆ $150 ਪਰ ਘੰਟਾ ਬਚਾ ਸਕਦੇ ਆ ਪਰ ਉੱਧਰ ਨੂੰ ਧਿਆਨ ਨਹੀਂ ਦੇ ਰਹੇ ਲੱਖਾਂ ਦਾ ਪੈਸਾ ਬਚ ਸਕਦਾ ਹੈਗਾ ਜੇ ਉੱਥੇ ਲੋੜ ਕਰੀ ਪੁਲਿਸ ਵਾਲਾ ਉੱਥੇ ਗੱਡੀ ਵਿੱਚ ਬੈਠਾ ਦੈਸੇ ਤੇ ਲਾਈਟਾਂ ਆਉਣੇ ਆ ਉਹ ਕੰਸਟਰਕਸ਼ਨ ਵਾਲੇ ਕੰਸਟਰਕਸ਼ਨ ਕਰੀ ਜਾਂਦੇ ਆ ਵਾਟ ਆ ਵੇਸਟ ਇਜ਼ ਅ ਪਰਸਨ ਉਹਨੂੰ ਕਿਸੇ ਹੋਰ ਪਾਸੇ ਵਰਤੋ ਜਿੱਥੇ ਕ੍ਰਾਈਮ ਵਧਿਆ ਹੋਇਆਗਾ ਉੱਥੇ ਕੋਈ ਸਿਕਿਉਰਿਟੀ ਗਾਰਡ ਖੜਾ ਕਰ ਦੇਵੋ ਇੱਦਾਂ ਦਾ ਪ੍ਰੋਗਰਾਮ ਲੈ ਕੇ ਆਵੋ ਤੁਹਾਡੇ ਲੱਖਾਂ ਦੇ ਕਰੋੜਾਂ ਦੇ ਡਾਲਰ ਬਚਣ ਪਰ ਇੱਦਾਂ ਦੇ ਪ੍ਰੋਗਰਾਮ ਲੈ ਕੇ ਆਉਂਦੇ ਮੈਂ ਸੁਖਰਾਜ ਸੰਧੂ ਨਾਲ ਵੀ ਗੱਲਬਾਤ ਕਰਨੀ ਜੀ
2: ਉਹਦੇ ਵਿੱਚ ਸਰ ਦੇਖੋ ਨਾ ਤੁਸੀਂ ਨੋਟ ਕਰਿਓ ਉਹਨਾਂ ਨੂੰ ਇਸ ਕਰਕੇ ਭੇਜਿਆ ਜਾਂਦਾ ਵੀ ਤੁਸੀਂ ਜੇ ਲੈਫਟ ਟਰਨ ਲੈਣ ਵਾਲੇ ਬੰਦੇ ਆ ਮੋਰੇ ਪਿੱਛੇ ਲਾਈਨ ਬਲੌਕ ਹੋ ਗਈ ਤਾਂ ਉਹ ਟ੍ਰੈਫਿਕ ਨੂੰ ਡਾਇਰੈਕਟ ਕਰਨ ਉਹ ਨਿਕਲਦਾ ਨੀ ਬਾਹਰ ਬੰਦੇ ਉੱਥੇ ਲੋਕੀ ਫਸੇ ਹੁੰਦੇ ਆ ਉਸ ਵਿੱਚ ਇੱਕ ਆਪਦਾ ਟਿਕਟੋਕ ਲਾ ਕੇ ਬੈਠੇ ਹੁੰਦੇ ਆ ਜੋ ਫੋਨ ਦੇ ਉੱਤੇ
1: ਤੁਸੀਂ
2: ਨੋਟ ਕਰ ਲਿਓ ਜੇ ਮੈਂ ਝੂਠ ਬੋਲਦਾ ਹੋਵੇ
1: ਮੈਂ ਮਾਫ਼ ਕਰਨਾ ਲਾਈਨ ਮੈਂ ਹੋਰ ਦੇ ਪਰ ਸੁਖਰਾਜ ਸਿੰਘ ਤੁਹਾਡੀ ਵਾਰੀ ਨੈਕਸਟ ਹੈਗੀ ਆ ਟਰੱਕ ਡਰਾਈਵਰ ਵਾਸਤੇ ਮੋੜਨਾ ਬੜਾ ਔਖਾ ਹੋ ਜਾਂਦਾ ਹੈਗਾ ਜਦੋਂ ਇੱਕਦਮ ਜੇ ਉਹ ਪਾਈਲਾਂ ਰੱਖ ਕੇ ਰੱਖਣੀਆਂ ਚਾਹੀਦੀਆਂ ਕੰਸਟਰਕਸ਼ਨ ਕਰਨੀ ਪੈਣੀ ਹੈਗੀ ਆ ਪਰ ਇਹ ਅੰਦਰ ਬੈਠੇ ਹੁੰਦੇ ਆ ਉਹ ਟਰੱਕ ਡਰਾਈਵਰ ਹੌਰਨ ਵਜਾਉਂਦਾ ਹੋਇਆ ਉਸ ਕਾਰ ਵਾਲੇ ਨੂੰ ਵੀ ਥੋੜ੍ਹਾ ਸਾਈਡ ਨੂੰ ਕਹਿੰਦਾ ਉੱਪਰ ਦੀ ਘੁਮਾ ਕੇ ਮੋੜਨਾ ਸੇਫਟੀ ਸਿਕਿਉਰਿਟੀ ਤੇ ਦ ਵੇ ਦੇ ਸਪੈਂਡ ਮਨੀ ਇਸ ਨਾਟ ਦੇਅਰ ਸੰਧੂ ਸਾਹਿਬ ਸਖਰਾਜ ਜੀ ਆਇਆ ਏਅਰ ਤੇ ਸਤਿ ਸ੍ਰੀ ਅਕਾਲ ਜੀ
3: ਸਤਿ ਸ੍ਰੀ ਅਕਾਲ ਬਲਜਿੰਦਰ ਤੁਹਾਡੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
1: ਜੀ
3: ਬਿਲਕੁਲ ਮੁੱਦੇ ਜਿਹੜੇ ਹੁੰਦੇ ਆ ਜਿੱਥੇ ਤੁਸੀਂ ਸ਼ਹਿਰ ਦੇ ਦੇਸ਼ ਦੇ ਸਮਾਜ ਦੇ ਤੇ ਉਹ ਸਮੇਂਦਾਰ ਸਮੇਂ ਲਿਆਉਣੇ ਚਾਹੀਦੇ ਆ ਹੁਣ ਤਾਂ ਹੌਸਪੀਟਲ ਦੇ ਮੁੱਦੇ ਦੇ ਉੱਤੇ ਜਿਹੜੇ ਏਡੇ ਏਡੇ ਮੂਹਰੇ ਲੱਗ ਕੇ ਮੀਡੀਆਕਾਰਾਂ ਨੇ ਵੱਡੇ ਵੱਡੇ ਰੇਡੀਓ ਥਾਨ ਕੀਤੇ ਸੀਗੇ ਉਹ ਵੀ ਇਸ ਗੱਲ ਤੋਂ ਹੁਣ ਤਾਂ ਡਰਾਈ ਕਰਨ ਲੱਗ ਪਏ ਸਾਡੇ ਹੱਥ ਖੜੇ ਹੋ ਗਏ ਆ
1: ਤੁਸੀਂ ਬਲੀਵ ਨਹੀਂ ਕਰਨਾ ਕੱਲ ਮੈਨੂੰ ਸੰਧੂ ਸਾਹਿਬ ਕੱਲ ਮੈਨੂੰ ਸਵਾਲ ਪੁੱਛਿਆ ਗਿਆ ਮੈਂ ਕੱਲ ਉੱਧਰ ਸੀਗਾ ਉਸ ਏਰੀਆ ਵਿੱਚ ਸੀਗਾ ਕੈਨੇਡੀ ਅਤੇ ਕੁਈਨ ਵਾਲਾ ਫਿਰ ਮੈਂ ਉੱਥੇ ਗਿਆ ਮੈਂ ਵੀਡੀਓ ਵੀ ਬਣਾਈ ਹੈਗੀ ਆ ਉੱਥੇ ਚਾਰ ਕੁ ਟ੍ਰੇਲਰ ਹੈਗੇ ਆ ਬਰਡ ਵਾਲਿਆਂ ਦਾ ਸਾਈਨ ਲੱਗਾ ਹੋਇਆ ਹੈਗਾ ਜਿਸ ਮਸ਼ੀਨ ਮੋਹਰੇ ਖੜ ਕੇ ਫੋਟੋ ਖਿਚਾਈ ਸੀ ਉਹ ਉੱਦਾਂ ਹੀ ਮੂੰਹ ਥੱਲੇ ਨੂੰ ਕਰਕੇ ਬੈਠੀ ਜਿੱਦਾਂ ਮੱਝ ਘਾਹ ਚੁਗਦੀ ਹੁੰਦੀ ਨਾ ਜਦ ਹੀ ਉੱਥੇ ਨੀ ਉੱਥੇ ਖੜੀ ਆ ਹਿੱਲੀ ਨਹੀਂ ਉਹਦਾ ਕਿਰਾਇਆ ਕੌਣ ਦੇ ਰਿਹਾ ਉੱਥੇ ਚੱਕਰੀ ਇੱਕ ਦਿਨ ਤਾਂ ਚੱਕਰੀ ਪੈਣੀ ਆ ਜੇ ਕੋਈ ਕੰਮ ਕਰਨਾ ਉਹ ਕੌਣ ਚੱਕੇਗਾ ਫੈਂਸ ਜਿਹੜੀ ਆਲੇ ਦੁਆਲੇ ਲਗਾਈ ਗਈ ਆ ਘਾਹ ਨਹੀਂ ਕੱਟਿਆ ਗਿਆ ਉਹ ਫੈਂਸ ਕਿਰਾਇਆ ਕੌਣ ਦੇ ਰਿਹਾ ਹੈਗਾ ਜੇ ਕੰਮ ਨਹੀਂ ਹਜੇ ਹੋਣਾ ਆਪਾਂ ਮਸ਼ੀਨਾਂ ਖੜੀਆਂ ਕਰਤੀਆਂ ਫੈਂਸਾਂ ਲਗਵਾ ਦਿੱਤੀਆਂ ਹੈਗੀਆਂ ਤਾਂ ਕੰਮ ਕੋਈ ਦਿਸ ਨਹੀਂ ਰਿਹਾ ਹੈਗਾ ਫਿਰ ਉਹਦਾ ਕੋਸਟ ਜੀ
3: ਇਹ ਤੰਬੜ ਸਾਹਿਬ ਜਿਹੜੇ ਪੋਲੀਟੀਸ਼ੀਅਨ ਹੈ ਨਾ ਇੱਕ ਤੇ ਇੱਦਾਂ ਗੁੰਗਣੂਆਂ ਤੋਂ ਮਿੱਟੀ ਝਾੜਦੇ ਆ ਤੁਸੀਂ ਕਦੀ ਤਾਂ ਇਹ ਕੋਈ ਫੈਡਰਲ ਦੇ ਹਿੱਸੇ ਪਾ ਦਿੰਦੇ ਆ ਇਹ ਫੈਡਰਲ ਦਾ ਕੰਮ ਨਹੀਂ ਕੋਈ ਪ੍ਰੋਵਿੰਸ ਦੇ ਹਿੱਸੇ ਪਾ ਦਿੰਦਾ ਕੋਈ ਜਿਹੜੀਆਂ ਮਿਊਨਸਪੈਲਿਟੀ ਸਰਕਾਰਾਂ ਦੇ ਹਿੱਸੇ ਪਾ ਦਿੰਦਾ ਜਦਕਿ ਇਹ ਸਾਰਾ ਇਸ ਗੱਲ ਤੋਂ ਕਿਨਾਰਾ ਕਰ ਜਾਂਦੇ ਬਸ ਇਹ ਗੱਲ ਝਾੜ ਕੇ ਜਦਕਿ ਇਹਨਾਂ ਨੂੰ ਕੰਬਾਈਂਡ ਹੋ ਕੇ ਇਕੱਠੇ ਹੋ ਕੇ ਇਹ ਕੰਮ ਕਰਨਾ ਚਾਹੀਦਾ ਨੁਮਾਇੰਦੇ ਤਾਂ ਇਹ ਤਿੰਨੇ ਹੀ ਆ ਨਾ
1: ਜੀ
3: ਆਪਣੇ ਆਪਣੇ ਏਰੀਏ ਦੇ ਹੁਣ 5 MPP ਆ ਆਪਣੇ ਡਕਫੋਰਡ ਸਰਕਾਰ ਦੇ ਇਥੋਂ ਪੰਜਾਂ ਚੋਂ ਤਿੰਨ ਜਿਹੜੇ ਅਹਿਮ ਮਿਨਿਸਟਰ ਆ
1: ਜੀ,
3: ਤੇ ਉਹਦੇ ਬਾਅਦ ਵੀ ਇਹ ਬੜੀ ਨਮੋਸ਼ੀ ਦੀ ਗੱਲ ਆ ਕਿ ਇਹਦੇ ਵਿੱਚ ਜਦੋਂ ਇਹਨਾਂ ਨੇ ਡਿਗਿੰਗ ਕੀਤੀ ਸੀ ਜਾਂ ਹੋਸਪਿਟਲ ਦੀ ਗੱਲ ਚੱਲੀ ਸੀ, ਹੁਣ ਤੱਕ ਬੜੇ ਚਿਰਾਂ ਤੋਂ ਜਿੱਤਦੇ ਆਏ ਪੋਲੀਟੀਸ਼ੀਅਨ ਨੇ ਇੱਥੋਂ ਤੱਕ ਵੀ ਸਟੇਟਮੈਂਟ ਦਿੱਤੀ ਸੀ ਆਪਣੀ ਕਿ ਮੈਂ ਸਿਆਸਤ ਤੋਂ ਛੱਡ ਦਊਂਗਾ ਜੇ ਇਹ ਹੋਸਪਿਟਲ ਨਾ ਬਣਿਆ। ਪਰ ਮਸਲਾ ਤਾਂ ਹੁਣ ਗੱਲ ਆ ਕਿ ਕੌਣ ਕਹੇ ਰਾਣੀ ਆਪਣਾ ਅੱਗਾ ਢੱਕ, ਹਨਾ। ਇਹਨਾਂ ਕੋਲ ਤਾਂ ਉਹ ਇੱਕ ਪਿੰਡਾਂ ਚ ਅੱਗੇ ਮਦਾਰੀ ਆਉਂਦਾ ਹੁੰਦਾ ਸੀ, ਜਦੋਂ ਅਸੀਂ ਹੁੰਦੇ ਸੀਗੇ ਦੇਖਦੇ ਹੁੰਦੇ ਸੀ, ਉਸ ਮਦਾਰੀ ਕੋ ਉਹ ਇੱਕ ਪਟਾਰੀ ਦੇ ਵਿੱਚ ਝੁਰਲੂ ਕੱਢਦਾ ਹੁੰਦਾ ਸੀ, ਇੱਕ ਛੋਟਾ ਜਿਹਾ ਡੰਡਾ ਹੁੰਦਾ ਸੀ ਫੁੱਟ ਕਿੱਕ ਦਾ, ਉਹੀ ਇਹਨਾਂ ਦਾ ਝੁਰਲੂ ਇਹਨਾਂ ਕੋਲ ਹੈਗਾ। ਇਹ ਤਿੰਨ ਤਮਾਸ਼ੇ ਦਿਖਾਉਂਦੇ ਆ, ਇੱਕ ਇੰਸ਼ੋਰੈਂਸ ਦਾ ਤਮਾਸ਼ਾ ਹੁੰਦਾ ਆ ਬ੍ਰੈਂਪਟਨ ਦੇ ਵਿੱਚ, ਦੂਸਰਾ ਯੂਨੀਵਰਸਿਟੀ ਦਾ ਝੁਰਲੂ ਹੁੰਦਾ ਆ, ਤਾਂ ਤੀਜਾ ਹੁੰਦਾ ਹੋਸਪਿਟਲ ਦਾ ਝੁਰਲੂ। ਬਸ ਲੋਕ ਉਹ ਤਮਾਸ਼ਬੀਨ ਬਣ ਕੇ ਇੱਕ ਭੀੜ ਇਕੱਠੀ ਹੋ ਕੇ ਇਹਨਾਂ ਦੁਆਲੇ ਖੜੀ ਰਹਿੰਦੀ ਆ
1: ਜੀ,
3: ਸੋਰੀ ਟੂ ਸੇ, ਬਿਲਕੁਲ ਇਹਨਾਂ ਨੂੰ ਮੌਕੇ ਦਰ ਮੌਕੇ, ਚਾਹੇ ਤੁਸੀਂ ਕਿਸੇ ਵੀ ਪਾਰਟੀ ਆਈਡੀਓਲੋਜੀ ਨੂੰ ਫੋਲੋ ਕਰੋ, ਤੁਹਾਡੇ ਯਾਰ ਮਿੱਤਰ ਹੋਣ, ਤੁਸੀਂ ਇਹਨਾਂ ਨਾਲ ਵਿਚਰਦੇ ਹੋਵੋ, ਪਰ ਜਿੱਥੇ ਨਲੈਕੀ ਆ, ਜਿੱਥੇ ਇਹਨਾਂ ਦੀ ਨਲੈਕੀ ਹੈਗੀ ਆ, ਇਹਨਾਂ ਨੂੰ ਸਮੇਂ ਦਰ ਸਮੇਂ ਉਹ ਝੰਜੋੜਨਾ ਹੀ ਪੈਣਾ ਆ, ਦੱਸਣਾ ਹੀ ਪੈਣਾ ਆ, ਕਿਉਂਕਿ ਇਸ ਹੋਸਪਿਟਲ ਦੇ ਮੁੱਦੇ ਦੇ ਉੱਤੇ ਬਿਲਕੁਲ ਚਿੱਟੀ ਕੰਧ ਦੇ ਉੱਤੇ ਲਿਖੀ ਇਹ ਗੱਲ ਆ ਕਿ ਨਾ ਤਾਂ ਇਹ ਜਦੋਂ ਫੋਟੋਆਂ ਖਿਚਾਉਣ ਤੋਂ ਜਿਹੜੀ ਤੁਸੀਂ ਉਹ ਮਸ਼ੀਨ ਦੇਖ ਕੇ ਆਏ, ਜਿਹੜੀ ਕੰਸਟਰਕਸ਼ਨ ਕੰਪਨੀ ਦਾ ਇਹਨਾਂ ਦਾ ਐਗਰੀਮੈਂਟ ਆ, ਬਿਲਕੁਲ ਉਹ ਇੱਕ ਸੱਚ ਆ। ਔਰ ਉਹਦੇ ਵਿੱਚ ਇਹ ਜਿਹੜਾ ਬਜਟ ਆਇਆ ਸੀਗਾ ਉਹ ਦੇਖ ਕੇ ਜਿਹੜੇ ਲੋਕ ਕੋਈ ਵਾਚ ਰੱਖਦੇ ਆ ਜਾਂ ਸਮੇਂ ਦਰ ਸਮੇਂ ਨਿਊਜ਼ ਪੇਪਰ ਪੜ੍ਹਦੇ ਰਹਿੰਦੇ, ਉਹਦੇ ਵਿੱਚ ਹੈਰਾਨੀ ਦੀ ਗੱਲ, ਉਸ ਵੇਲੇ ਵੀ ਸਵਾਲ ਬਹੁਤ ਉੱਠੇ ਸੀ ਮੀਡੀਆ ਦੇ ਵਿੱਚ ਕਿ ਇਸ ਹੋਸਪਿਟਲ ਦੇ ਬਜਟ ਦਾ ਨਾਮੋ ਨਿਸ਼ਾਨ ਨਹੀਂ ਸੀ ਉਹਦੇ ਵਿੱਚ ਕੋਈ।
1: ਜੀ ਧੰਨਵਾਦ ਤੁਹਾਡਾ।
3: ਦੇ ਲਾਗੇ ਪਾਪੂਲੇਸ਼ਨ ਬ੍ਰੈਂਪਟਨ ਦੀ ਜਿਹੜੀ ਹੈਗੀ ਆ ਇਸ ਵੇਲੇ ਪਹੁੰਚ ਚੁੱਕੀ ਆ ਸਾਰੀ, ਉਹਦੇ ਬਾਵਜੂਦ ਵੀ ਇਹਨਾਂ ਲੋਕਾਂ ਦੀਆਂ ਕੋਈ ਕਦੀ ਇਹ ਗੱਲ ਉੱਠਣ ਲੱਗ ਪੈਂਦੀ ਆ ਕਿ ਡਗਫੋਰਡ ਸਾਹਿਬ ਦੀ ਤੇ ਬ੍ਰੈਂਪਟਨ ਦੇ ਮੇਅਰ ਸਾਹਿਬ ਦੀ ਆਪਸ ਵਿੱਚ ਨਹੀਂ ਬਣਦੀ, ਉਹ ਭਾਈ ਨਹੀਂ ਬਣਦੀ, ਲੋਕੀ ਕਿਉਂ ਪਿਸਣ ਇਸ ਗੱਲ ਦੇ ਵਿੱਚ। ਤੁਸੀਂ ਲੋਕਾਂ ਦੁਆਰਾ ਚੁਣੇ ਨੁਮਾਇੰਦੇ ਆ, ਤੁਸੀਂ ਕੋਈ ਇੱਕ ਡਿਕਟੇਟਰ ਨਹੀਂ ਗੇ, ਇੱਕ ਕਿਸੇ ਜੋਬ ਦੇ ਉੱਤੇ ਨਹੀਂ ਬੈਠੇ, ਸੋ ਇਸ ਕਰਕੇ ਤੁਸੀਂ ਆਪਣੇ ਮਸਲੇ ਆਪਣੇ ਘਰ ਰੱਖੋ, ਆਪਣੀਆਂ ਜਿਹੜੀਆਂ ਇਹਨਾਂ ਦੀਆਂ ਨਿੱਜੀ ਕਰੜਾਂ ਆ ਘਰੇ ਰੱਖੋ। ਹਾਲਾਤ ਤਾਂ ਇਹ ਬਣ ਗਏ ਆ ਟੰਬੜ ਸਾਹਿਬ, ਡੈਮੋਕਰੇਸੀ ਦੇ ਕੇ ਪ੍ਰੋਸੈਸ ਡੈਮੋਕਰੇਸੀ ਦਾ ਹੁੰਦਾ, ਲੋਕ ਇਹਨਾਂ ਪੁਜੀਸ਼ਨਾਂ ਨੂੰ ਡੈਮੋਕਰੇਸੀ ਨਾਲ ਚੁਣਦੇ ਆ ਤੇ ਬਣਦੇ ਸਾਰੀ ਡਿਕਟੇਟਰਸ਼ਿਪ ਦੇ ਉੱਤੇ ਆ ਜਾਂਦੇ ਆ, ਲੋਕ ਫਿਰ ਵਿਚਾਰੇ ਦੇਖਦੇ ਫਿਰਦੇ ਆ। ਸੋ ਲੋਕਾਂ ਨੂੰ ਇੱਕ ਸ਼ਾਰਟ ਮੈਮਰੀ ਆਪਣੀ ਛੱਡਣੀ ਚਾਹੀਦੀ ਆ, ਔਰ ਬਿਲਕੁਲ ਦੂਰਅੰਦੇਸ਼ੀ ਦੇ ਨਾਲ ਜਿੱਥੇ ਇਹ ਲੋਕ ਗਲਤ ਆ, ਜਿੱਥੇ ਇੱਦਾਂ ਦੀਆਂ ਸਟੇਟਮੈਂਟਾਂ ਦਿੰਦੇ, ਇਹਨਾਂ ਨੂੰ ਕਚਹਿਰੇ 'ਚ ਖੜਾ ਕਰਨਾ ਹੀ ਪੈਣਾ ਚਾਹੀਦਾ ਆ।
1: ਧੰਨਵਾਦ ਤੁਹਾਡਾ, ਬਹੁਤ ਚੰਗੇ ਵਿਚਾਰ ਦੇ ਗਏ ਹਨ, ਆਪਣੀ ਆਪਣੀ ਆਵਾਜ਼ ਉਠਾ ਗਏ ਹਨ। ਕੀ ਸੁਣਦੇ, ਮੈਂ ਸਾਰੀਆਂ ਲਾਈਨਾਂ ਲੈ ਲੈਣੀਆਂ ਵਨ ਬਾਏ ਵਨ। ਆਰ ਐੱਸ ਵਾਲੇ ਵੀ ਆ ਗਿਆ, 3645 ਵੀ ਆ ਗਿਆ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ 3645 ਤੁਸੀਂ ਏਅਰ ਤੇ ਹੋ ਜੀ।
4: ਹਾਂਜੀ ਤੰਬੜ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ
4: ਤੰਬੜ ਸਾਹਿਬ। ਜਦ ਨਾ ਫੋਰਡ ਦੂਜੀ ਐਤਕੀ ਬਣਿਆ, ਜਦੋਂ ਜਦ ਇਹਦੇ ਤੇ ਟਰੰਪ ਦੇ ਟਰੰਪ ਮੈਂ ਏਦਾਂ ਕਰ ਦੂੰ ਏਦਾਂ ਕਰ ਦੂੰ, ਇਹ ਨਾ ਇਹ ਫਰਵਰੀ ਚ ਬਣਿਆ ਤੇ ਇਹ ਜਨਵਰੀ ਚ ਇੰਟਰਵਿਊ ਜਗਦੀਸ਼ ਗਰੇਵਾਲ ਆਪਣੇ ਪੈਟਰਿਕ ਬਰਾਊਨ ਦੀ, ਦੋਹਾਂ ਦੀ ਇਹਨਾਂ ਦੀ ਇੰਟਰਵਿਊ ਆਈ ਇਸੇ ਹਸਪਤਾਲ ਦੀ ਗੱਲ ਤੇ। ਪੈਟਰਿਕ ਬਰਾਊਨ ਮੰਨਿਆ ਵੀ ਸਾਡੇ ਫੰਡ ਸਾਰੇ ਮਨਜ਼ੂਰ ਹੋ ਗਏ, ਸਭ ਕੁਛ ਹਸਪਤਾਲ ਦਾ ਮਨਜ਼ੂਰ ਹੋ ਗਿਆ, ਵੀ ਅਸੀਂ ਮਾਰਚ ਵਿੱਚ ਇਹਦੀ ਕੰਸਟਰਕਸ਼ਨ ਸ਼ੁਰੂ ਕਰ ਦੇਣੀ ਆ। ਇਹਦਾ ਮਤਲਬ ਆ ਇਹ ਦੋਵੇਂ ਰਲ ਕੇ ਰੱਜ ਕੇ ਇਹਨਾਂ ਨੇ ਝੂਠ ਬੋਲਿਆ ਉਸ ਵੇਲੇ, ਤੇ ਹੁਣ ਇਹ ਨਵਦੀਪ ਬੈਂਸ ਤੋਂ ਡਰੀ ਜਾਂਦੇ ਆਇਓ ਆ ਗਿਆ, ਟਰੂਡੋ ਨੇ ਐਂ ਕੀਤੀ, ਫਲਾਨਾ ਐਂ ਕੀਤੀ। ਇਹਨਾਂ ਨੇ ਪੈਟਰਿਕ ਬਰਾਊਨ ਝੂਠਾ ਆ, ਗਾਹਾਂ ਵਾਸਤੇ ਲੋਕਾਂ ਨੂੰ ਚਾਹੀਦਾ ਇਹਨੂੰ ਗਾਹਾਂ ਨਾ ਬਣਾਓ, ਕਿਸੇ ਹੋਰ ਨੂੰ ਚੁਣੋ, ਅਵੀ ਧਾਰੀਵਾਲ ਜਾਂ ਹੋਰ ਕੋਈ ਵੀ ਚੰਗਾ ਜਿਹੜਾ ਤੁਹਾਨੂੰ ਲੱਗਦਾ ਉਹਨੂੰ ਚੁਣੋ, ਇਹਨਾਂ ਨੂੰ ਬਦਲੋ।
1: ਧੰਨਵਾਦ ਤੁਹਾਡਾ, ਤੁਹਾਡੀ ਆਵਾਜ਼ ਇੱਥੇ ਚੱਲ ਗਈ, ਤੁਹਾਡੇ ਆਪਣੇ ਵਿਚਾਰ ਏਅਰ ਤੇ ਚੱਲ ਗਏ ਹਨ, ਕਿੰਨੇ ਕੁ ਝੂਠੇ ਹਨ, ਕਿੰਨਾ ਕੁ ਸੱਚ ਬੋਲਦੇ ਹਨ। ਸੋ ਬਹੁਤ ਵਾਰੀ ਈਮੇਲ ਕੀਤੀ, ਸਾਨੂੰ ਦੱਸ ਕੇ ਜਾਵੋ ਵੀ ਤੁਸੀਂ ਜਿਹੜਾ ਹੌਸਪਿਟਲ ਬਣਾਉਣਾ ਸੀ ਕਿੱਥੇ ਕਿੱਥੇ ਕਰ ਪਹੁੰਚਿਆ, ਕਿਉਂਕਿ ਜਿਹੜੀ ਮਸ਼ੀਨ ਖੜੀ ਹੈ ਨਾ ਪਤਾ ਕਰਿਓ ਵੀ ਉਹਦਾ ਕਿੰਨਾ ਕਰਾਇਆ ਗਿਆ, ਕਿੱਥੋਂ ਆਈ ਗਈ, ਮੂਵ ਕਰਲੇ ਕਿੱਥੇ ਗਈ, ਜਿਹੜੀ ਫੈਂਸ ਲਗਾਈ ਗਈ ਹੈ ਕੀ ਲੋੜ ਸੀ ਜੀ, ਉੱਥੇ ਕੁਛ ਬਣਨਾ ਨਹੀਂ ਸੀਗਾ, ਐਕਸਟਰਾ ਕਿਰਾਇਆ ਦੇ ਰਹੇ ਹਨ, ਉਹਦਾ ਐਕਸਟਰਾ ਪੈਸਾ ਤੁਹਾਡੀ ਜੇਬਾਂ 'ਚੋਂ ਜਾ ਰਿਹਾ ਹੈਗਾ ਆ। ਆਰ ਐੱਸ ਤੁਸੀਂ ਏਅਰ ਤੇ ਹੋ ਜੀ।
5: ਹਾਂਜੀ ਤੰਬੜ ਸਾਹਿਬ ਜੀ, ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਵੱਲੋਂ ਜੀ।
1: ਸਤਿ ਸ਼੍ਰੀ ਅਕਾਲ ਬਾਈ ਬਾਈ, ਕੀ ਹਾਲ ਚਾਲ?
5: ਹਾਂਜੀ ਬਹੁਤ ਵਧੀਆ। ਮਸ਼ੀਨ ਦੀ ਅੱਜ ਗੱਲ ਛੇੜ ਕੇ ਨਾ ਤੁਸੀਂ, ਅੱਜ ਸਾਡੇ ਜਿਵੇਂ ਕਹਿੰਦੇ ਦੁੱਖ ਦੀ ਰਗ ਤੇ ਹੱਥ ਰੱਖ ਲਿਆ
1: ਜੀ।
5: ਜਦੋਂ ਪਹਿਲੀ ਵਾਰ ਫੰਡ ਰੇਜ ਹੋਇਆ, ਫਿਰ ਦੂਜੀ ਵਾਰ ਫੰਡ ਰੇਜ ਹੋਇਆ ਰੇਡੂਏ ਤੇ, ਤੁਹਾਨੂੰ ਪਤਾ ਹੀ ਆ
1: ਜੀ।
5: ਉਦੋਂ ਤਾਂ ਮੈਨੂੰ ਇੱਕ ਰੇਡੂਏ ਵਾਲੇ ਨੇ ਪਰਸਨਲ ਕਾਲ ਕਰੀ ਸ਼ਾਮ ਨੂੰ। ਹਾਂਜੀ ਕਹਿੰਦਾ ਬਾਈ ਜੀ ਤੁਸੀਂ ਜਿਆਦਾ ਤੁਸੀਂ ਵਿਰੋਧ ਕਰਦੇ ਹੋ ਫੰਡ ਰੇਜ ਦਾ, ਕੁਛ ਬੰਦੇ ਤੁਸੀਂ ਐਂ ਕਰਦੇ ਹੋ। ਉਹ ਬਾਈ ਜੀ ਅਸੀਂ ਹੁਣ ਕੰਮ ਛੋਟੇ ਚੱਲਦਾ ਟੈਕਸ, ਇਹ ਸਵਾਲ ਪਾਉਂਦੇ ਆ ਨਾ ਸਾਰਿਆਂ ਨੂੰ, ਰੇਡੂਆ ਨੇ ਏਡੀ ਚੌਂਚਾਗਰੀ ਕੀਤੀ ਬਾਈ ਜੀ, ਲੋਕਾਂ ਨੂੰ ਪਰਸਨਲ ਫੋਨ ਕੀਤੇ, ਅਸੀਂ ਤਾਂ ਕਹਿੰਦੇ ਫੰਡ ਰੇਜ ਕਰਾਂਗੇ, ਰੋਕ ਕੇ ਦਿਖਾਓ।
1: ਧੰਨਵਾਦ ਕਾਲ ਕਰਦੇ ਰਿਹਾ ਕਰੋ, ਤੁਹਾਡੇ ਵਿਚਾਰ ਇਹ ਤੇ ਪਹੁੰਚ ਗਏ ਹਨ। ਦੁੱਖ ਲੱਗਦਾ, ਲੋਕੀ ਦੁਖੀ ਹੋ ਜਾਂਦੇ ਜੋ ਸਰਵਿਸ ਨਹੀਂ ਮਿਲਦੀ ਆ, ਜਾਂ ਦੇਖੋ ਜੀ ਡਿਲੇ ਹੋ ਸਕਦਾ, ਆ ਕੇ ਦੱਸ ਦੇਵੋ ਸਾਡੇ ਸਟੇਸ਼ਨ ਨਾ, ਹੋਰਾਂ ਦੇ ਦੱਸ ਦੇਵੋ ਵੀ ਕੱਲ੍ਹ ਆਪਾਂ ਡਿਲੇ ਆ। ਬਾਰੀ ਸਭ ਕੁਛ ਕਹਿਣਾ ਚਾਹੀਦਾ, ਸਾਡੇ ਕੋਲ ਇੱਕ ਮਿੰਟ ਬਾਕੀ ਹੈਗਾ ਆ। ਉੱਧਰੋਂ ਕੈਪਟਨ ਦੀ ਵੀ ਲਗਾ ਲੱਗੀ ਆ, ਚਾਰ ਲਾਈਨਾਂ ਮੇਰੇ ਹੋਲ ਹੋਲਡ ਤੇ ਹਨ, ਟਾਈਮ ਸਮਾਪਤੀ ਵੱਲ ਜਾ ਰਿਹਾ।
6: ਮੈਂ ਹੁਣ ਇਜਾਜ਼ਤ ਚਾਹੂੰਗਾ ਜੀ, ਸਿਰਫ ਇਸ ਗੱਲ ਦੇ ਉੱਪਰ ਹੀ ਕਿ ਕਾਲਾਂ ਜ਼ਿਆਦਾ ਸਿਟੀ ਦੇ ਮਸਲਿਆਂ ਤੇ ਸੀਗੀਆਂ, ਤਾਂ ਇੱਕ ਕਾਲਰ ਕਹਿ ਗਏ ਕਿ ਸਾਡੇ ਹੱਥ ਵਸ ਕੁਛ ਨਹੀਂ ਆ। ਹੈ ਜੀ ਹੱਥ ਵਸ, ਜਦੋਂ ਹੁਣ ਸਮਾਂ ਨੇੜੇ ਹੈਗਾ ਤਾਂ ਵੋਟ ਜਿਹੜੀ ਉਹ ਤੁਹਾਡੇ ਹੱਥ ਵਸ ਆ ਪਾਉਣੀ, ਸਿਟੀਜ਼ਨਸ਼ਿਪ ਲੈ ਕੇ ਆਪਣੇ ਆਪ ਨੂੰ ਇੱਥੇ ਅਧਿਕਾਰਤ ਬਣਾਓ। ਡਿਸੀਜਨ ਮੇਕਿੰਗ ਦੇ ਵਿੱਚ ਜਿਹੜਾ ਵੋਟਰ ਹੈਗਾ ਇਕੱਲਾ ਇਕੱਲਾ ਵੋਟ ਰਾਹੀਂ ਸ਼ੇਅਰ ਕਰਦਾ ਜੀ ਪਾਵਰ, ਵੱਡੀ ਪਾਵਰ ਸ਼ੇਅਰ ਹੈਗੀ ਆ ਵੋਟ। ਜੇ ਤੁਹਾਨੂੰ ਲੱਗਦਾ ਕਿ ਪਹਿਲੇ ਜਿਹੜੇ ਚੰਗੇ ਨਹੀਂ ਹੈਗੇ ਜਾਂ ਚੰਗੇ ਹੈਗੇ ਤਾਂ ਉਹਨਾਂ ਰਿਵਾਈਵ ਕਰ ਲਓ, ਜੇ ਨਹੀਂ ਚੰਗੇ ਹੈਗੇ ਤੇ ਬਦਲ ਦਿਓ, ਤੁਹਾਡੇ ਹੱਥ 'ਚ ਫੈਸਲਾ ਹੈਗਾ। ਤੇ ਧੰਨਵਾਦ, ਆਪਣੇ ਕੋਲ ਜੋ ਦੋ ਤਿੰਨ ਮਿੰਟ ਹੈਗੇ ਤੁਸੀਂ ਰੈਪ ਅਪ ਵੀ ਕਰਨਾ ਹੈਗਾ ਸਾਰਾ, ਤੇ ਮੈਂ ਕੱਲ ਫਿਰ ਜੁੜਾਂਗੇ ਆਪਾਂ ਦੁਬਾਰਾ।
1: ਬਹੁਤ ਬਹੁਤ ਧੰਨਵਾਦ ਗੁਰਮਤ ਸਿੰਘ ਬਾਰੀ ਸਾਹਿਬ, ਕਾਫੀ ਸਾਰੀਆਂ ਖਬਰਾਂ ਲੈ ਕੇ ਆ ਜਾਂਦੇ ਤੁਹਾਡੇ ਵਾਸਤੇ। ਮੇਰੀਆਂ ਲਾਈਨਾਂ ਸਾਰੀਆਂ ਹੀ ਬਿਜ਼ੀਆਂ, ਟਾਈਮ ਨਹੀਂ ਲੱਗਣਾ ਲਾਈਨ ਵੱਲ ਜਾਣ ਨੂੰ ਅੱਜ, ਕੱਲ ਨੂੰ ਥੋੜਾ ਅਰਲੀ ਕਾਲ ਕਰ ਲੈਗਾ ਤੁਹਾਡੀ ਲਾਈਨ ਮੈਂ ਏਅਰ ਤੇ ਪਾ ਦੇਵਾਂਗਾ। ਮੈਨੂੰ ਪਤਾ ਦੁੱਖ ਲੱਗਦਾ ਜਦੋਂ ਕੋਈ ਪੈਸਾ ਮੰਗਦਾ ਨਾ ਵੀ ਸਾਡੀ ਸਪੋਰਟ ਕਰੋ, ਵੀ ਇੰਨਾ ਪਰਸੈਂਟ ਕਮਿਊਨਿਟੀ ਨੇ ਪਾਉਣਾ, ਜਦੋਂ ਜਵਾਬ ਨਹੀਂ ਮਿਲਦੇ ਨਾ ਫੇਰ ਦੁੱਖ ਲੱਗਦਾ। ਸੁਖਵਿੰਦਰ ਸਿੰਘ ਹੰਸਰਾ, ਬੜਾ ਖਾਲਿਸਤਾਨ ਜ਼ਿੰਦਾਬਾਦ, ਬਸ ਇੰਨਾ ਕਿ ਮੈਂ ਕਹਿਣਾ। ਬੜਾ ਤਕੜੀ ਆਵਾਜ਼ ਉਠਾਈ ਹੁਣ, ਬਾਕੀ ਤਾਂ ਕਿੱਧਰ ਹਨ, ਮੈਂ ਕੁਛ ਨਹੀਂ ਕਹਿਣਾ ਇਸ ਤੋਂ ਬਾਅਦ। ਸੋ ਇੰਨੀ ਮੈਂ ਹੁਣ ਸੱਚੀ ਕੁਛ ਨਹੀਂ ਕਹਿਣਾ, ਤੁਹਾਡੇ 'ਤੇ ਛੱਡ ਦਿੰਦਾ ਹੈਗਾ। ਕਹਿਣ ਨੂੰ ਬਹੁਤ ਕੁਛ ਹੈਗਾ ਆ, ਪਲੀਜ਼ ਜੇ ਕੋਈ ਗਲਤ ਆ ਗਲਤ ਕਹੋ, ਜੇ ਕੋਈ ਸਹੀ ਆ ਸਹੀ ਕਹੋ, ਅਤੇ ਜੇ ਕੋਈ ਮਾੜਾ ਕਰ ਰਿਹਾ ਉਹਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੋ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ, ਕਰ ਲਿਆ ਕਰੋ ਜ਼ਰੂਰ। ਤੁਹਾਡਾ ਪਰਿਵਾਰ ਆਪਣਾ ਤੁਸੀਂ ਪਾਲਣਾ, ਔਖਾ ਟਾਈਮ ਆ ਰਿਹਾ ਹੈਗਾ ਆ, ਹਜੇ ਆਵੇਗਾ ਹੋਰ, ਪਰ ਸੌਖਾ ਵੀ ਹੋ ਜਾਵੇਗਾ। ਦੈਟਸ ਇਟ, ਜਿਹੜੀ ਜੋਬਾਂ ਲੱਗੀਆਂ ਬੈਸਟ ਆਫ ਲੱਕ। ਪੈਸੇ ਸੇਵ ਕਰਨੇ ਬੜੇ ਜ਼ਰੂਰੀ ਹੁੰਦੇ ਆ, ਅਤੇ ਬੈਂਡ ਦਾ ਦੋ ਮਿੰਟਾਂ 'ਚ ਲੱਖਾਂ ਦੇ ਹਿਸਾਬ ਨਾਲ ਕਰ ਦੇਵੋ, ਪਰ ਆਉਣ ਵਾਲੇ ਜਿਹੜੇ ਦਿਨ ਹਨ, ਆਉਣ ਵਾਲੇ ਮਹੀਨੇ ਹਨ, ਹੱਥ ਜੋੜ ਕੇ ਬੇਨਤੀ ਆ ਪਰਿਵਾਰਾਂ ਨੂੰ, ਜਸਟ ਬੀ ਕੇਅਰਫੁਲ। ਮਾਰਕੀਟ ਹਜੇ ਹੋਰ ਡਿੱਗੀ ਜਿਸ ਤਰ੍ਹਾਂ ਦੱਸ ਰਹੇ ਹਨ, ਪਰ ਜਦ ਤੱਕ ਉਹ ਤੇਲ ਨਹੀਂ ਨਾ ਖੁੱਲ੍ਹਦਾ, ਉਹ ਜਿਹੜਾ ਸਟੇਟ ਆਫ ਹਰਮੂਜ਼ ਨਹੀਂ ਖੁੱਲ੍ਹਦੇ, ਜਦ ਤੱਕ ਕੱਖ ਨਹੀਂ ਬਣਨਾ। ਉੱਧਰ ਆਟੋਮੇਕਰ ਸਲੈਂਟਸ ਨੇ ਕਿਹਾ ਵੀ 1 ਲੱਖ ਤੋਂ ਵੱਧ ਜੀਪਾਂ ਰੀਕਾਲ ਕਰ ਰਹੇ ਹਨ, ਕਹਿੰਦੇ ਅੱਗ ਲੱਗ ਸਕਦੀ ਸਕਦੀ ਹੈਗੀ ਆ। ਗੋਡੀ ਹਾਊ ਬ੍ਰਿਜ ਖੁੱਲ੍ਹੇਗਾ ਕਿ ਨਹੀਂ ਖੁੱਲ੍ਹੇਗਾ, ਕਿਉਂਕਿ ਅਮੈਰੀਕਾ ਦੇ ਪ੍ਰੈਜੀਡੈਂਟ ਨੇ ਸਾਈਨ ਆਫ ਕਰਨਾ ਤਾਂ ਖੁੱਲ੍ਹੇਗਾ। ਸੋ ਕੀਤਾ ਕਿ ਨਹੀਂ ਕੀਤਾ ਇਹ ਦੇਖਦੇ ਆ। ਉੱਧਰੋਂ ਛੁੱਟੀਆਂ ਇੰਜੋਏ ਕਰ ਰਹੇ, ਸਮਰ ਬ੍ਰੇਕ। ਅੰਟੇਰੀਓ ਲੈਜਿਸਲੇਚਰ 21 ਵੀਕ ਦੀ 21 ਹਫ਼ਤੇ ਬੰਦ ਰਹੇਗੀ, ਇਹ ਤੁਹਾਡੇ ਪੈਸੇ ਨਾਲ ਛੁੱਟੀਆਂ ਮਨਾ ਰਹੇ ਹਨ। ਰੱਬ ਤੁਹਾਨੂੰ ਰਾਜਗੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਮੈਨੂੰ ਕਦੇ ਵੀ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ, ਕਰ ਲਿਓ ਜ਼ਰੂਰ। ਰੱਬ ਤੋਂ ਰਾਜਗੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਹੈਵ ਅ ਗੁੱਡ ਡੇ, ਗੁੱਡ ਬਾਏ।

0: ਸਤਿਗੁਰ ਹੋਈ ਦਿਆਲ ਤਸਰਦਾ ਪੂਰੀਏ, ਸਤਿਗੁਰ ਹੋਈ ਦਿਆਲ ਨਕਾਬੋਂ ਝੂਰੀਏ, ਸਤਿਗੁਰ ਹੋਈ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਈ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਪੰਜਾਬ ਦੀ ਧਰਤੀ ਤੋਂ ਮੇਰੇ ਨਾਲ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜਨਗੇ ਅਤੇ ਖਬਰਾਂ ਦਾ ਸਿਲਸਿਲਾ ਤੁਹਾਡੇ ਨਾਲ ਸਾਂਝਾ ਕਰਾਂਗੇ। ਅੱਜ ਦੀ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਸਾਰੇ ਪੰਜਾਬੀ ਲਹਿਰਾਂ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ। ਤੁਹਾਡਾ ਸਾਡਾ ਸਾਥ ਬਣਿਆ ਰਹੇਗਾ ਹੁਣ ਤੋਂ ਲੈ ਕੇ 8 ਵਜੇ ਤੱਕ। ਸੋ 8 ਵਜੇ ਤੱਕ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਹੋਣਗੀਆਂ ਔਰ 8 ਵਜੇ ਤੋਂ ਬਾਅਦ ਫਿਰ ਪੰਜਾਬੀ ਲਹਿਰਾਂ ਨਵਰੀਤ ਸਿੱਧੂ ਲੈ ਕੇ ਹਾਜ਼ਰ ਹੋਣਗੇ। ਸੋ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਔਰ ਨਾਲ ਦੀ ਨਾਲ ਆਪਾਂ ਸਵਾਗਤ ਕਰੀਏ ਸਾਡੇ ਰਮੇਸ਼ ਹੁਸ਼ਿਆਰਪੁਰ ਜੀ, ਜਿਹਦੇ ਮੈਂ ਕਹਿ ਕੇ ਹਟਿਆ ਕਿ ਨਿਰਪੱਖ ਨਿਡਰ ਆਵਾਜ਼ ਪੰਜਾਬ ਦੀ ਧਰਤੀ ਤੋਂ। ਤਰਕਾਲਾਂ ਦਾ ਵੇਲਾ ਅਤੇ ਅੰਮ੍ਰਿਤ ਵੇਲੇ ਦੀ ਸਵੇਰ ਕੈਨੇਡਾ ਦੀ ਧਰਤੀ ਦੇ ਵੱਲੋਂ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਿਓ। ਰਮੇਸ਼ ਜੀ, ਕੀ ਹਾਲ ਚਾਲ, ਠੀਕ ਠਾਕ ਹੋ ਜੀ?
1: ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਆਪਾਂ ਬਹੁਤਾ ਸਮਾਂ ਨਾਲ ਲੈਂਦੇ ਹੋਏ ਹਾਂ, ਆਲਰੇਡੀ 1 ਮਿੰਟ ਆਪਾਂ ਪਿੱਛੇ ਚੱਲ ਰਹੇ ਹਾਂ। ਸੋ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਤੋਂ ਸੇਵਾਵਾਂ ਦਿੰਦੇ ਨੇ। ਤੁਸੀਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਵਿੱਚ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਗੱਲਬਾਤ ਕਰਨੀ ਆ ਤਾਂ ਤੁਸੀਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਸਕਦੇ ਹੋ। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ ਅਤੇ 416-509-673-905।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
0: ਮਤਲਬ ਜੀ ਇੱਕ ਵਾਰ ਫਿਰ ਸਵਾਗਤ ਹੈ ਪੰਜਾਬੀ ਲਹਿਰਾਂ ਦੇ ਵਿੱਚ। ਰਮੇਸ਼ ਹੁਸ਼ਿਆਰਪੁਰ ਜੀ ਪੰਜਾਬ ਦੀ ਧਰਤੀ 'ਤੇ ਜੁੜ ਚੁੱਕੇ ਨੇ ਅਤੇ ਸਟੂਡੀਓ ਦੇ ਘੜੀ ਦੇ ਮੁਤਾਬਕ 7:05 ਹੋ ਚੁੱਕੇ ਨੇ। ਸੋ ਖਬਰਾਂ ਦੇ ਨਾਲ ਪਹਿਲੀ ਖਬਰ ਤੋਂ ਸ਼ੁਰੂਆਤ ਕਰਦੇ ਹਾਂ। ਰਮੇਸ਼ ਜੀ, ਪੰਜਾਬ ਦੇ ਵਿੱਚ ਭਰ ਗਰਮੀ ਦਾ ਮਾਹੌਲ ਅਤੇ ਉੱਪਰੋਂ ਕਹਿੰਦੇ ਹੜ੍ਹ ਦਾ ਖਤਰਾ ਬਣਿਆ ਹੋਇਆ, ਇਹ ਸਾਰੀ ਕੀ ਵਾਰਤਾ ਆ, ਕੀ ਖਬਰ ਆ, ਕਿਸ ਤਰ੍ਹਾਂ ਹੜ੍ਹ ਦੇ ਖਬਰੇ ਦਾ ਜਿਹੜਾ ਖਤਰੇ ਦਾ ਅਸਾਰ ਹੋ ਰਿਹਾ?
1: ਕਈ ਥੋੜਾ ਜਿਹਾ ਹੈਰਾਨੀਜਨਕ ਵੀ ਲੱਗਿਆ ਹੋਵੇਗਾ ਕਿ ਜਦੋਂ ਅੱਤ ਦੀ ਗਰਮੀ ਆ ਔਰ ਗਰਮੀ ਵੀ ਸੰਧੂ ਸਾਹਿਬ ਇੰਨੀ ਕੁ ਕਿ ਇਸ ਵੇਲੇ ਪੁੱਛੋ ਨਾ
0: ਜੀ,
1: ਜਿਹਨੂੰ ਆਪਾਂ ਐਨ ਚੋਟੀ ਦੀ ਗਰਮੀ ਆਖ ਦਿੰਦੇ ਹਾਂ, ਅੱਤ ਦੀ ਗਰਮੀ, ਉਹ ਗਰਮੀ ਇਸ ਵੇਲੇ ਪੈ ਰਹੀ ਹੈ। ਤੱਤੀਆਂ ਹਵਾਵਾਂ ਨੇ, ਦੁਪਹਿਰ ਵੇਲੇ ਸੜਕਾਂ ਤੇ ਸੁੰਨ ਪਸਰ ਜਾਂਦੀ ਹੈ, ਕੰਮਾਂ ਕਾਰਾਂ ਦਾ ਵੀ ਮੰਦਾ ਹਾਲ ਹੈ ਤੇ ਗਰਮੀ ਵਾਹ ਆ। ਹਾਲਾਂਕਿ ਕੱਲ, ਅੱਜ 10 ਤਰੀਕ ਹੈ, ਕੱਲ 11 ਤਰੀਕ ਹੈ, 11 ਜੂਨ, ਮੌਸਮ ਵਿਗਿਆਨੀਆਂ ਦਾ ਇੱਕ ਇਸ਼ਾਰਾ ਜ਼ਰੂਰ ਹੈ ਕਿ 11 ਜੂਨ ਨੂੰ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਮੀਂਹ ਪੈ ਸਕਦਾ ਹੈ, ਤੇਜ਼ ਹਵਾਵਾਂ ਵਗ ਸਕਦੀਆਂ, ਉਹ ਕੱਲ ਪਤਾ ਲੱਗੇਗਾ। ਪਰੰਤੂ ਜੇ ਅੱਜ ਤੱਕ ਦੀ ਗੱਲ ਕਰੀਏ ਤੇ ਏਅਰ ਕੰਡੀਸ਼ਨ ਵੀ ਸਾਥ ਨਹੀਂ ਦੇ ਰਹੇ, ਭਾਵ ਕਿ ਅੱਤ ਦੀ ਗਰਮੀ ਹੈ, ਤੇ ਉਹਦੇ ਦੌਰਾਨ ਖਬਰੇ ਕੰਨਾਂ ਚ ਪੈ ਜਾਏ ਕਿ ਪੰਜਾਬ ਦੇ ਵਿੱਚ ਹੜ੍ਹ ਆ ਸਕਦੇ ਹੈ, ਤੇ ਸੰਧੂ ਸਾਹਿਬ ਅਚੰਭਾ ਜ਼ਰੂਰ ਹੁੰਦਾ ਹੈ, ਪਰੰਤੂ ਜਿਹੜੀ ਇਹ ਜਾਣਕਾਰੀ ਹੈ ਇਹ ਇਸ ਵੇਲੇ ਪੰਜਾਬ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਕਿ ਬਿਲਕੁਲ ਸਰਕਾਰੀ ਤੌਰ ਤੇ ਅਫੀਸ਼ਲੀ ਤੌਰ ਤੇ BBMP ਨੇ ਜਾਰੀ ਕੀਤੀ ਹੈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਜਾਰੀ ਕੀਤੀ ਹੈ
0: ਜੀ।
1: ਉਹਦਾ ਉਹਨਾਂ ਨੇ ਤਰਕ ਕੀ ਦਿੱਤਾ, ਜਿਹੜਾ ਕਾਰਨ ਬਣ ਸਕਦਾ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਚ ਭਾਵੇਂ ਕਿ ਦਰਿਆਵਾਂ ਦੇ ਕਿਨਾਰੇ ਤੇ ਪਾਣੀ ਖੜਾ ਹੋ ਸਕਦਾ, ਹੜ੍ਹ ਆ ਸਕਦੇ ਆ, ਕੁਛ ਫਸਲਾਂ ਡੁੱਬ ਸਕਦੀਆਂ ਨੇ, ਉਹਦਾ ਕਾਰਨ ਇਹ ਹੈ ਕਿ ਸੰਧੂ ਸਾਹਿਬ ਪਿਛਲੇ ਮਹੀਨਿਆਂ ਚ ਜਿਹੜਾ ਪਹਾੜਾਂ ਵਾਲੇ ਪਾਸਿਓਂ ਪਾਣੀ ਆਉਂਦਾ ਹੈ, ਦੋ ਮੁੱਖ ਝੀਲਾਂ ਨੇ, ਇੱਕ ਜਿਹੜੀ ਜਿਹਨੂੰ ਆਪਾਂ ਗੋਬਿੰਦ ਸਾਗਰ ਝੀਲ ਆਖਦੇ ਹਾਂ BBMP ਦੇ ਉੱਪਰ ਨੰਗਲ ਦੇ ਉੱਪਰ, ਇੱਕ ਇੱਧਰ ਪੌਂਗ ਡੈਮ ਵਾਲੀ ਝੀਲ ਹੈ ਜਿਹੜੀ ਤਲਵਾੜੇ ਚ ਹੈ। ਪੌਂਗ ਡੈਮ ਤੇ BBMP ਭਾਖੜਾ ਡੈਮ, ਇਹ ਦੋ ਡੈਮ ਜਿੱਥੇ ਮੁੱਖ ਝੀਲਾਂ ਨੇ, ਔਰ ਇਹਨਾਂ ਦੋਵਾਂ ਝੀਲਾਂ ਦੇ ਵਿੱਚ ਪਾਣੀ ਪਿਛਲੇ ਸਾਲ ਦੇ ਮੁਕਾਬਲੇ ਸੰਧੂ ਸਾਹਿਬ ਕਿਤੇ ਉੱਪਰ ਹੈ, ਉੱਪਰ ਵੀ ਇੰਨਾ ਕਿ ਤੁਸੀਂ ਪੁੱਛੋ ਨਾ। ਜੇ ਮੈਂ ਭਾਖੜਾ ਡੈਮ ਦੀ ਝੀਲ ਦੀ ਗੱਲ ਕਰਾਂ ਤੇ 21 ਫੁੱਟ ਪਾਣੀ ਵੱਧਦਾ, 21 ਫੁੱਟ ਸੰਧੂ ਸਾਹਿਬ ਬਹੁਤ ਵੱਡਾ ਪਾਣੀ ਹੁੰਦਾ, ਮਤਲਬ ਥੋੜਾ ਪਾਣੀ ਨਹੀਂ ਹੈ ਇਹ, ਜੇ ਅਸੀਂ ਮਾਪਣਾ ਹੋਵੇ ਤਾਂ ਝੀਲ ਕਿਲੋਮੀਟਰਾਂ ਚ ਹੈਗੀ ਹੈ ਤੇ 21 ਫੁੱਟ ਪਾਣੀ ਵੱਧ ਗਿਆ। ਜੇ ਆਪਾਂ ਪੌਂਗ ਡੈਮ ਦੀ ਗੱਲ ਕਰੀਏ ਤੇ ਉਹਦੇ ਵਿੱਚ 35 ਫੁੱਟ ਵੱਧ ਗਿਆ। ਹਾਲਾਂਕਿ ਕੋਈ ਚਲੋ ਐ ਨਹੀਂ ਹੈ ਕਿ ਬਹੁਤ ਹੈਰਾਨੀਜਨਕ ਹੈ, ਪਾਣੀ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸੇਵਿੰਗ ਕਰਕੇ ਰੱਖਿਆ ਹੁੰਦਾ ਕਿਉਂਕਿ ਗਰਮੀ ਹੁੰਦੀ ਹੈ, ਪਾਣੀ ਦੀ ਜ਼ਰੂਰਤ ਹੁੰਦੀ ਹੈ। ਹੁਣ ਖਦਸ਼ਾ ਇਸ ਗੱਲ ਦਾ ਆ, ਉੱਪਰ ਜਿਹੜੀ ਬਰਫ਼ ਗਰਮੀ ਦੇ ਨਾਲ ਪਿਘਲ ਰਹੀ ਹੈ, ਮਾਨਸੂਨ ਪੌਣਾ ਇੰਟਰ ਕਰ ਚੁੱਕੀਆਂ ਭਾਰਤ ਵਿੱਚ, ਜੇ ਉੱਪਰ ਪਹਾੜਾਂ ਚੋਂ ਲਗਾਤਾਰ ਪਿਛਲੀ ਸਾਲ ਦੀ ਤਰ੍ਹਾਂ ਵਰਦੀਆਂ ਤੇ ਸੰਧੂ ਸਾਹਿਬ ਇੰਨਾ ਪਾਣੀ ਫਿਰ ਸੰਭਾਲਿਆ ਨਹੀਂ ਜਾ ਸਕਦਾ ਇਹਨਾਂ ਡੈਮਾਂ ਦੇ ਵਿੱਚ, ਫਿਰ ਓਵਰਫਲੋ ਹੋਵੇਗਾ ਤੇ ਓਵਰਫਲੋ ਦਾ ਫਿਰ ਉਸ ਵੇਲੇ ਬਚਾਅ ਕੋਈ ਨਹੀਂ ਹੈ, ਉਹਨੂੰ ਫਿਰ ਅਸੀਂ ਹੜ੍ਹ ਹੀ ਆਖਦੇ ਹਾਂ। ਉਹ ਹੜ੍ਹਾਂ ਦੀ ਸਥਿਤੀ ਇੱਕਦਮ ਨਾ ਬਣੇ, ਉੱਪਰੋਂ ਮੀਂਹ ਦਾ ਕਹਿਰ ਤੇ ਉੱਪਰੋਂ ਦਰਿਆਵਾਂ ਚ ਪਾਣੀ ਅਛਾਲੀ ਮਾਰ ਜਾਏ, ਹੜ੍ਹ ਆ ਜਾਣ, ਉਹਦੇ ਲਈ BBMP ਨੇ ਫੈਸਲਾ ਲਿਆ ਕਿ ਕਿਉਂ ਨਾ ਅਸੀਂ ਥੋੜਾ ਥੋੜਾ ਪਾਣੀ ਕਰਕੇ ਦਰਿਆਵਾਂ ਚ ਛੱਡੀਏ। ਹਾਲਾਂਕਿ BBMP ਨੇ ਕਿਹਾ ਘਬਰਾਉਣ ਦੀ ਜ਼ਰੂਰਤ ਨਹੀਂ, ਪਾਣੀ ਬੜੇ ਹਸਾਕਤਾ ਦੇ ਨਾਲ ਛੱਡਾਂਗੇ, ਥੋੜਾ ਥੋੜਾ ਕਰਕੇ ਛੱਡਾਂਗੇ। ਹੁਣ ਥੋੜਾ ਥੋੜਾ ਕਰਕੇ ਛੱਡਣਾ ਵੀ ਜਿਹੜੀ ਫਸਲ ਵਾਲੀ ਦਰਿਆਵਾਂ ਦੇ ਅੰਦਰ ਹੁੰਦੀ ਹੈ ਉਹਦੇ ਲਈ ਤੇ ਸੰਧੂ ਸਾਹਿਬ ਖਤਰੇ ਵਾਲੀ ਗੱਲ ਹੀ ਹੈ। ਸੋ ਇਹ ਇੱਕ ਵਾਰ ਫਿਰ ਕਹਿ ਲਈਏ ਕਿ ਬਰਸਾਤਾਂ ਤੋਂ ਪਹਿਲਾਂ ਹੀ ਪੰਜਾਬੀਆਂ ਨੂੰ ਹੜ੍ਹ ਦਾ ਇੱਕ ਜਿਹੜਾ ਡਰ ਜਿਹਾ ਸਤਾਉਣ ਲੱਗ ਪਿਆ। ਹਾਲਾਂਕਿ BBMP ਨੇ ਕਿਹਾ ਇਹ ਜ਼ਰੂਰ ਆ ਕਿ ਅਸੀਂ ਬੜੇ ਹਸਾਕਤਾਬ ਦੇ ਨਾਲ ਪਾਣੀ ਛੱਡਣਾ, ਪਰੰਤੂ ਛੱਡਣਾ ਕਹਿੰਦੇ ਜ਼ਰੂਰੀ ਪੈਣਾ ਆ, ਕਿਉਂਕਿ ਜੇ ਅਸੀਂ ਪਾਣੀ ਨਾ ਛੱਡਿਆ ਤੇ ਕਹਿੰਦੇ ਫਿਰ ਆਉਣ ਵਾਲੇ ਸਮੇਂ ਬਰਸਾਤ ਵਿੱਚ ਦਿੱਕਤ ਆ ਸਕਦੀ ਹੈ ਜੇ ਸਥਿਤੀ ਪਿਛਲੇ ਸਾਲ ਦੀ ਤਰ੍ਹਾਂ ਬਣਦੀ ਹੈ। ਮੈਂ ਬੀਤੇ ਦਿਨਾਂ 'ਚ ਵੀ ਮਸਲੇ ਸਾਂਝੇ ਕੀਤੇ ਸੀ ਕਿ ਹੜ੍ਹਾਂ ਦੀ ਸਥਿਤੀ ਨਾ ਪਿਛਲੇ ਸਾਲ ਸੁਧਰੀ, ਨਾ ਉਹ ਤੋਂ ਪਿਛਲੇ ਸਾਲ ਸੁਧਰੀ ਤੇ ਨਾ ਇਸ ਵਾਰ ਸੁਧਰਨੀ ਹੈ, ਕਿਉਂਕਿ ਉਹਦੇ ਬਹੁਤ ਸਾਰੇ ਕਾਰਨ ਹੈ ਤੇ ਉਹਨਾਂ ਕਾਰਨਾਂ 'ਚ ਜੇ ਕਿਤੇ ਆ ਕਾਰਨ ਰਲ ਗਿਆ, ਜੇ BBMP ਨੇ ਅਗਾਊਂ ਪ੍ਰਬੰਧ ਨਾ ਕੀਤਾ ਤੇ ਫਿਰ ਤੇ ਸੰਧੂ ਸਾਹਿਬ ਤਬਾਹੀ ਵਾਲੀ ਗੱਲ ਹੋ ਜਾਣੀ। ਸੋ ਇਸ ਕਰਕੇ ਹੁਣ ਵੇਖਦੇ ਹਾਂ BBMP ਕੀ ਕਰਦਾ ਆ, ਪਰੰਤੂ ਆ ਜਿੰਨਾ ਕੁ ਫੁੱਟ ਉਹਨਾਂ ਨੇ ਪਾਣੀ ਅੰਕੜੇ ਪੇਸ਼ ਕਰ ਦਿੱਤੇ ਕਿ ਇੰਨੇ ਇੰਨੇ ਫੁੱਟ ਝੀਲਾਂ 'ਚ ਪਾਣੀ ਇਸ ਵੇਲੇ ਪਿਛਲੇ ਸਾਲ ਦੇ ਮੁਕਾਬਲੇ ਵੱਧ ਹੈ, ਤੇ ਮੈਨੂੰ ਲੱਗਦਾ ਕਿ ਯਕੀਨਨ ਆਉਣ ਵਾਲੇ ਦਿਨਾਂ 'ਚ ਇਹ ਛੱਡਣਾ ਪੈਣਾ ਹੈ। ਤੇ ਜਦੋਂ ਪਾਣੀ ਛੱਡਿਆ ਗਿਆ, ਜਿਹੜੇ ਦਰਿਆ ਨੇ ਜਾਂ ਦਰਿਆਵਾਂ ਤੇ ਬਿਲਕੁਲ ਕਿਨਾਰੇ ਹੁੰਦੇ ਆ, ਉਹ ਕੁਦਰਤੀ ਹੈ ਕਿ ਉਸ ਪਾਣੀ ਦੀ ਮਾਰ ਵਿੱਚ ਆਉਣਗੇ ਤੇ ਪ੍ਰਭਾਵਿਤ ਹੋਣਗੇ।
0: ਜੀ, ਪਰਮਾਤਮਾ ਕਰੇ ਇੱਦਾਂ ਦਾ ਨਾ ਹੋਵੇ, ਕਿਉਂਕਿ ਪੰਜਾਬ ਹੁਣੇ ਅਜੇ ਬੜੀ ਮੁਸ਼ਕਿਲ ਹੜ੍ਹਾਂ ਦੀ ਮਾਰ ਦੇ ਵਿੱਚੋਂ ਅਜੇ ਬਿਲਕੁਲ ਬਾਹਰ ਉੱਭਰਿਆ ਵੀ ਨਹੀਂ, ਅਜੇ ਬਹੁਤ ਸਾਰੇ ਘਰ, ਬਹੁਤ ਸਾਰੇ ਪਰਿਵਾਰ, ਬਹੁਤ ਸਾਰੀਆਂ ਐਸੀਆਂ ਜ਼ਮੀਨਾਂ ਜਿਹੜੀਆਂ ਅਜੇ ਵੀ ਉਸ ਮਾਰ ਦੇ ਥੱਲੇ ਨੇ, ਅਜੇ ਵੀ ਉਹ ਖੇਤੀਬਾੜੀ ਉੱਥੇ ਸ਼ੁਰੂਆਤ ਜਿੱਥੇ ਨਹੀਂ ਹੋਈ। ਸੋ ਪਰਮਾਤਮਾ ਇਸ ਚੀਜ਼ ਤੋਂ, ਇਸ ਕਰੋਪੀ ਤੋਂ ਬਚਾਈ ਰੱਖੇ। ਔਰ ਪ੍ਰੋਗਰਾਮ ਦੇ ਹਿੱਸੇ ਦੇ ਨਾਲ ਨਾਲ ਹਰਪ੍ਰੀਤ ਸੈਣੀ ਜੀ ਸਪੋਂਸਰ ਕਰ ਰਹੇ ਨੇ, ਪਰਿਵਾਰਾਂ ਦੀ ਸੁਰੱਖਿਆ ਦੇ ਲਈ ਫਾਈਨੈਂਸ਼ੀਅਲ ਪਲਾਨਿੰਗ ਤੁਸੀਂ ਕਰਨੀ ਹੈ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਨਾਲ ਦੇਣਾ, ਡਿਸਬਿਲਟੀ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਆ, ਤਾਂ ਹਰਪ੍ਰੀਤ ਸੈਣੀ ਨੂੰ ਯਾਦ ਰੱਖੋ, ਟੌਪ ਚੋਇਸ ਇੰਸ਼ੋਰੈਂਸ ਤੋਂ 416-817-6416-817-6500 ਹਰਪ੍ਰੀਤ ਸੈਣੀ ਜੀ। ਔਰ ਨਾਲ ਦੀ ਨਾਲ ਸਾਡੀ ਕਾਲ ਲੱਗ ਚੁੱਕੀ ਹੈ ਜੀ, ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਭਾਈ ਜੁੜ ਚੁੱਕੇ ਨੇ, ਸ਼ਹਿਰ 85 ਟੋਮਕੋ ਰੋਡ 'ਤੇ 294 ਵਾਕਰ ਡਰਾਈਵ ਤੋਂ ਗ੍ਰੈਂਡ ਹੋਮ ਫਰਨੀਚਰ ਜੀ। ਸੁੱਖ ਭਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ।
6: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ, ਬਿਲਕੁਲ ਪਰਿਵਾਰਾਂ ਤੱਕ ਇਹ ਮੈਸੇਜ ਦੇਵਾਂਗੇ ਜੀ। ਗ੍ਰੈਂਡ ਹੋਮ ਫਰਨੀਚਰ ਦੀ ਜਿਹੜੀ ਵੇਅਰ ਹਾਊਸ ਸੇਲ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਪਰ, ਫਰਾਈਡੇ ਸੈਚਰਡੇ ਸੰਡੇ ਜਿਹੜੀ 3 ਦਿਨ ਦੀ ਸੇਲ ਦਾ ਅਸੀਂ ਐਲਾਨ ਕਰਨ ਜਾ ਰਹੇ ਹਾਂ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤੁਸੀਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਇਸ ਵੀਕਐਂਡ ਸਪੈਸ਼ਲ ਜਿਹੜੀਆਂ ਤੁਹਾਨੂੰ ਪ੍ਰਾਈਜ਼ ਮਿਲਣੀਆਂ, ਬਾਏ ਵਨ ਗੈਟ ਵਨ ਫ੍ਰੀ। ਤੁਸੀਂ ਕੋਈ ਵੀ ਬੈਡਰੂਮ ਸੈੱਟ ਬਾਈ ਕਰੋ, ਦੂਜਾ ਬੈਡਰੂਮ ਸੈੱਟ ਫ੍ਰੀ ਦਿੱਤਾ ਜਾਊਗਾ। ਕੋਈ ਵੀ ਡਾਇਨਿੰਗ ਸੈੱਟ ਬਾਈ ਕਰੋ, ਦੂਜਾ ਡਾਇਨਿੰਗ ਸੈੱਟ ਫ੍ਰੀ ਦਿੱਤਾ ਜਾਊਗਾ, ਕੋਈ ਵੀ ਕੁਈਨ ਸਾਈਜ਼ ਦਾ ਮੈਟਰਸ ਬਾਈ ਕਰੋ ਤੇ ਦੂਜਾ ਮੈਟਰਸ ਫ੍ਰੀ ਮਿਲੂਗਾ। ਸੋ ਫਰਨੀਚਰ ਇੰਡਸਟਰੀ ਦੀ ਪਹਿਲੀ ਵਾਰੀ ਹੋਣ ਜਾ ਰਿਹਾ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਜਿਹੜੀਆਂ ਤੁਹਾਨੂੰ ਦਿੱਤੀਆਂ ਜਾ ਰਹੀਆਂ। ਸੋ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਹੈ ਤਾਂ ਜਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ। ਇਸ ਵੀਕਐਂਡ ਸਪੈਸ਼ਲ ਪ੍ਰਾਈਜ਼ ਮਿਲਣੀਆਂ ਤੇ ਨਾਲ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਲੈਣੀਆਂ ਨਾ ਭੁੱਲਿਓ। ਚਾਹੇ ਤੁਸੀਂ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਵੀ ਲੈਣਾ ਚਾਹੁੰਦੇ ਹੋ, ਉਹ ਵੀ ਬਾਏ ਵਨ ਗੈਟ ਵਨ ਫ੍ਰੀ ਮਿਲਣਾ, ਲੋਐਸਟ ਪ੍ਰਾਈਜ਼ ਮਿਲਣਗੀਆਂ ਤੇ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਤੁਸੀਂ ਲੈ ਕੇ ਜਾ ਸਕਦੇ ਹੋ। 294 ਵਾਕਰ ਡਰਾਈਵ, ਕੁਈਨ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਇੰਟਰਵਿਊ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੀ ਬਿਲਕੁਲ ਬੈਕ ਸਾਈਡ ਦੇ ਉੱਪਰ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਚੱਲ ਚੱਲ ਚੱਲ ਸੰਧ ਸਾਹਿਬ,
0: ਕਿਆ ਬਾਤ ਹੈ ਜੀ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਤੇ ਬਾਏ ਵਨ ਗੈਟ ਵਨ ਦੀ ਜਿਹੜੀ ਆਫਰ ਲੱਗੀ ਹੋਈ ਇਹਦਾ ਤੁਸੀਂ ਫਾਇਦਾ ਲੈਣਾ। ਗ੍ਰੈਂਡ ਹੋਮ ਫਰਨੀਚਰ ਦੀ 294 ਵਾਕਰ ਡਰਾਈਵ ਤੇ 6085 ਟੌਮਕੋਨ ਰੋਡ ਵਾਲੀ ਲੋਕੇਸ਼ਨ ਤੇ ਪਹੁੰਚ ਕੇ, ਔਰ ਨਾਲ ਦੀ ਨਾਲ ਫਿਰ ਇੱਕ ਖਬਰ ਵੱਲ ਚੱਲਦੇ ਹਾਂ। ਰਮੇਸ਼ ਜੀ, ਪੰਜਾਬ ਦੇ ਵਿੱਚ ਵੱਖ ਵੱਖ ਮੁੱਦਿਆਂ 'ਤੇ ਧਰਨੇ ਲੱਗਦੇ ਆਏ, ਮੁਜ਼ਾਹਰੇ ਹੁੰਦੇ ਆਏ, ਰੋਸ ਪ੍ਰਦਰਸ਼ਨ ਹੁੰਦੇ ਆਏ। ਮੈਨੂੰ ਲੱਗਦਾ ਕਿ ਕੋਈ ਵੀ ਆਪਾਂ ਮਹੀਨਾ ਚੱਕ ਕੇ ਵੇਖ ਲਈਏ, ਕਿਸੇ ਨਾ ਕਿਸੇ ਮਹੀਨੇ ਕਿਸੇ ਨਾ ਕਿਸੇ ਹਾੜੀ ਸਾਉਣੀ ਔਰ ਕਿਸੇ ਨਾ ਕਿਸੇ ਸੀਜ਼ਨ ਦੇ ਵਿੱਚ ਕੋਈ ਨਾ ਕੋਈ, ਚਾਹੇ ਤਾਂ ਕਿਸਾਨਾਂ ਦਾ ਧਰਨਾ, ਚਾਹੇ ਕਿਸੇ ਸਰਕਾਰੀ ਵਿਭਾਗ ਦਾ ਧਰਨਾ, ਜਾਂ ਬਹੁਤ ਸਾਰੇ ਐਸੇ ਧਰਨੇ ਆ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਮੰਗਾਂ ਨੂੰ ਲੈ ਕੇ, ਹੱਕਾਂ ਨੂੰ ਲੈ ਕੇ ਧਰਨੇ ਲਾਏ। ਹੁਣ ਮਾਨ ਸਰਕਾਰ ਨੇ ਧਰਨਾ ਲਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਆ, ਇਹ ਕਿਸੇ ਖਾਸ ਮਹਿਕਮੇ ਨੂੰ ਆ ਜਾਂ ਕਿਸਾਨੀ ਨੂੰ ਆ ਜਾਂ ਪੂਰੇ ਪੰਜਾਬ ਵਿੱਚ ਕੋਈ ਵੀ ਧਰਨਾ ਲਾਉਣ ਵਾਲਾ, ਇਹ ਧਮਕੀ ਉਹਨਾਂ ਨੂੰ ਆ ਤੇ ਕਿਉਂ ਆ?
1: ਸੰਧੂ ਸਾਹਿਬ, ਆਮ ਆਦਮੀ ਪਾਰਟੀ ਨੇ ਜੇ ਅਸੀਂ ਪਿਛਲੇ 5-7 ਮਹੀਨੇ ਦੀ ਗੱਲ ਕਰੀਏ, ਛੱਡਿਆ ਕਿਹੜਾ, ਮੁਲਾਜ਼ਮ ਵੀ ਕੁੱਟੇ, ਕਿਸਾਨ ਵੀ ਕੁੱਟੇ, ਸਾਰੇ ਕੁੱਟੇ ਜਿਹੜੇ ਜਿਹੜੇ ਧਰਨਾ ਲਾਉਣ ਦਿੱਲੀ ਵਾਲੇ, ਮਾਫ਼ ਕਰਨਾ, ਚੰਡੀਗੜ੍ਹ ਵਾਲੇ ਪਾਸੇ ਗਏ ਜਾਂ ਹੋਰ ਕਿਤੇ
0: ਜੀ।
1: ਉਹ ਤੇ ਪਿਛਲੀਆਂ ਗੱਲਾਂ ਨਾ, ਜਦੋਂ ਇਹ ਕਹਿੰਦੇ ਹੁੰਦੇ ਸੀ ਜੀ ਧਰਨਾਕਾਰੀਆਂ ਦੇ ਅਸੀਂ ਨਾਲ ਆ, ਔਰ ਤੁਸੀਂ, ਅਸੀਂ ਉਹ ਵੀ ਸੀਨ ਵੇਖੇ ਜਦੋਂ ਕੇਜਰੀਵਾਲ ਧਰਨੇ ਤੇ ਬੈਠੇ ਲੋਕਾਂ ਨੂੰ ਮਨਾਉਣ ਆਉਂਦਾ ਸੀ, ਕਿਸੇ ਨੂੰ ਕਹਿੰਦਾ ਸੀ ਮੇਰੀ ਛੋਟੀ ਭੈਣ ਆ, ਕਿਸੇ ਤੋਂ ਰੱਖੜੀ ਬਣਾਉਂਦਾ ਸੀ, ਕਿਸੇ ਤੋਂ ਕੁਛ ਹੈ,
0: ਬਿਲਕੁਲ।
1: ਉਹ ਉਸ ਵੇਲੇ ਦੀਆਂ ਗੱਲਾਂ ਜਦੋਂ ਸੱਤਾ ਨਹੀਂ ਕੋਲ ਸੀ। ਹੁਣ ਜਦੋਂ ਸੱਤਾ ਆ ਗਈ, ਜਿਹੋ ਜਿਹਾ ਕੈਪਟਨ ਅਮਰਿੰਦਰ ਨੇ ਕੀਤਾ, ਜਿਹੋ ਜਿਹਾ ਬਾਦਲਾਂ ਨੇ ਕੀਤਾ, ਉਹੀ ਕੁਛ ਆਇਆ। 2 ਦਿਨ ਪਹਿਲੀ ਗੱਲ ਹੈ, ਸੰਧੂ ਸਾਹਿਬ, ਪਟਿਆਲੇ ਦੇ ਵਿੱਚ ਬਿਜਲੀ ਬੋਰਡ ਦਾ ਜਿਹੜਾ ਮੁੱਖ ਢਾਂਚਾ ਉੱਥੇ PSPCL ਦਾ, ਉਹਦੇ ਮੋਹਰੇ ਬੇਰੋਜ਼ਗਾਰ ਕਹਿ ਲਈਏ ਜਾਂ ਕੱਚੇ ਕਾਮੇ, ਜਿਹਨੂੰ ਆਪਾਂ ਅਪ੍ਰੈਂਟਿਸ ਲੈਨਮੈਨ ਆਖਦੇ, ਅਪ੍ਰੈਂਟਰਸ਼ਿਪ ਦੇ ਹੁੰਦੇ ਨੇ, ਉਹਨਾਂ ਨੂੰ ਚੰਗਾ ਫੜਕਾਇਆ। ਐ ਨੀ ਕਿ ਧੱਕੇ ਧੁੱਕੇ ਮਾਰ ਕੇ ਉੱਥੋਂ ਭਜਾ ਦਿੱਤਾ ਉਹ ਧਰਨਾਕਾਰੀਆਂ ਨੂੰ, ਰੂਹ ਦੇ ਨਾਲ ਇਹਨਾਂ ਦੀ ਪੁਲਿਸ ਨੇ ਕੁੱਟਿਆ। ਔਰ ਮੈਂ ਹਮੇਸ਼ਾ ਇਸ ਗੱਲ ਨੂੰ ਬੜੇ ਜ਼ੋਰ ਨਾਲ ਕਹਿੰਦਾ ਹੁੰਦਾ, ਜਦੋਂ ਪੁਲਿਸ ਧਰਨਾਕਾਰੀਆਂ ਦੇ ਤੱਕ ਕੇ ਡਾਂਗਾ ਭਰਾਵੇ ਤੇ ਸੰਧੂ ਸਾਹਿਬ ਦਾ ਇੱਕੋ ਹੀ ਅਰਥ ਹੁੰਦਾ ਹੈ ਕਿ ਸਰਕਾਰ ਨੇ ਕਹਿ ਕੇ ਭੇਜਿਆ ਕਿ ਜੇ ਤੁਸੀਂ ਉੱਥੇ ਉਠਾ ਲਿਆ ਨਾ ਤੇ ਫਿਰ ਭਾਈ ਸ਼ਾਮ ਨੂੰ ਤੁਹਾਡੀ ਬਦਲੀ ਅਸੀਂ ਉੱਥੇ ਕਰ ਦੇਣੀ ਜਿੱਥੇ ਧੇਲਾ ਇੱਕ ਵੀ ਕਮਾਈ ਨਾ ਹੋਵੇ। ਬਾਕੀ ਪੁਲਿਸ ਤੇ ਪ੍ਰੈਸ਼ਰ ਪਾਇਆ ਜਾਂਦਾ, ਤਾਂ ਇਹ ਪੁਲਿਸ ਦਾ ਕੋਈ ਨਿੱਜੀ ਦੁਸ਼ਮਣੀ ਥੋੜੋ ਹੁੰਦੀ ਧਰਨਾਕਾਰੀਆਂ ਦੇ ਨਾਲ ਕਿ ਆਉਂਦੇ ਡਾਂਗਾ ਭਰਾਉਣ ਲੱਗ ਪੈਣ। ਜਦੋਂ ਪੁਲਿਸ ਤੇ ਉੱਪਰੋਂ ਦਬਾਅ ਹੁੰਦਾ, ਪੁਲਿਸ ਉਦੋਂ ਡਾਂਗਾ ਮਾਰਦੀ ਹੈ, ਤੇ ਉੱਪਰੋਂ ਦਬਾਅ ਸੰਧੂ ਸਾਹਿਬ ਕਿਤੇ ਕੈਨੇਡਾ ਬੈਠੇ ਸਾਡੇ ਬਜ਼ੁਰਗ ਥੋੜੋ ਕਰਦੇ ਆ। ਜਾਂ ਅਸੀਂ ਕਹੀਏ ਜੀ ਗੁਰਪਤਵੰਤ ਪੰਨੂ ਨੇ ਦਬਾਅ ਪਾਇਆ ਉੱਥੋਂ, ਉਹ ਕਹਿੰਦਾ ਜੀ ਪੰਜਾਬ ਦੇ ਕਿਸਾਨਾਂ ਤੇ ਮੁਲਾਜ਼ਮਾਂ ਤੇ ਡਾਂਗਾ ਫੇਰੋ। ਉੱਪਰੋਂ ਤੋਂ ਭਾਵ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿਹੜੀ ਹੈ ਇਹ ਡਾਂਗਾ ਫਰਾਉਂਦੀ ਹੈ। ਇਹ 2 ਦਿਨ ਪਹਿਲੀ ਗੱਲ ਹੈ, ਉਹ ਵਿਚਾਰਿਆਂ ਨੂੰ ਉੱਥੋਂ ਕੁੱਟਿਆ, ਉਹਨਾਂ ਦਾ ਟੈਂਟ ਟੁੰਟ ਪਾੜਤਾ, ਚੁੱਕ ਕੇ ਭਜਾ ਤੇ ਉਹ ਜਾ ਕੇ ਬੈਠ ਕੇ ਜੀ, ਜਦੋਂ ਅਸੀਂ ਪਟਿਆਲੇ ਤੋਂ ਸੰਗਰੂਪੁਰ ਵਾਲੇ ਨੂੰ ਜਾਂਦੇ ਹਾਂ, ਭੇਡਪੁਰਾ ਪਿੰਡ ਪੈਂਦਾ, ਉਸ ਪਿੰਡ ਦੇ ਇੱਕ ਕਿਨਾਰੇ ਤੇ, ਸੜਕ ਦੇ ਕਿਨਾਰੇ ਤੇ ਬਹਿ ਗਏ, 5-4 ਜਣੇ ਟਾਵਰ ਤੇ ਚੜ ਗਏ, ਰੋਸ ਵਜੋਂ ਇੱਕ ਨੇ ਮਰਨ ਵਰਤ ਰੱਖ ਲਿਆ। ਸੰਧੂ ਸਾਹਿਬ, 2 ਘੰਟੇ ਪਹਿਲਾਂ ਦੀਆਂ ਮੇਰੇ ਕੋਲ ਰਿਪੋਰਟਾਂ ਆ, 2-3 ਘੰਟੇ ਪਹਿਲਾਂ ਦੀਆਂ
0: ਜੀ,
1: ਉੱਥੇ ਪੁਲਿਸ ਪਹੁੰਚ ਗਈ, ਧੁੱਪ ਦੇ ਵਿੱਚ ਉਹ ਬੈਠੇ ਸੀ ਜਿਹੜਾ ਟੈਂਟ ਲਾਇਆ ਉਹ ਪਾੜ ਦਿੱਤਾ, ਜਿਹੜਾ ਮੁੰਡਾ ਭੁੱਖੜਤਾਲ ਤੇ ਬੈਠਾ ਸੀ ਉਹਨੂੰ ਚੁੱਕ ਕੇ ਲੈ ਗਏ, ਔਰ ਜਿਹੜਾ ਉਹ SHO ਉੱਥੇ ਦਾ ਪਟਿਆਲੇ ਦਾ, ਉਹ ਬੜਾ ਸਾਫ਼ ਸ਼ਬਦਾਂ ਦੇ ਵਿੱਚ ਸੰਧੂ ਸਾਹਿਬ ਇਹ ਕਹਿੰਦਾ ਸੁਣਿਆ ਜਾ ਸਕਦਾ ਕਿ ਪਟਿਆਲੇ ਵਾਂਗ, ਅਗਲਾ ਸ਼ਬਦ ਸੰਧੂ ਸਾਹਿਬ ਮੇਰਾ ਬੋਲਣ ਨੂੰ ਜੀ ਨਹੀਂ ਕਰਦਾ, ਕਹਿੰਦਾ ਪਟਿਆਲੇ ਵਾਂਗ ਜੁੱਤੀਆਂ ਮਾਰਾਂਗੇ। ਇਹ ਧਰਨਾਕਾਰੀਆਂ ਨੂੰ ਕਿਹਾ ਕਿ ਪਟਿਆਲੇ ਵਾਂਗ ਜੁੱਤੀਆਂ ਮਾਰਾਂਗੇ, ਇਹ ਪੁਲਿਸ ਨਹੀਂ ਕਹਿੰਦੀ, ਅਸਲ ਵਿੱਚ ਭਗਵੰਤ ਮਾਨ ਕਹਿੰਦਾ ਹੈ। ਹੁਣ ਸਾਨੂੰ ਤੇ ਉਹ ਖਬਰਾਂ ਜਿਹੜੀਆਂ ਕੰਨਾਂ ਚ ਪੈ ਗਈਆਂ, ਸਾਨੂੰ ਤੇ ਸੁਣ ਪਈ ਉਹ ਗੱਲ, ਕੀ ਭਗਵੰਤ ਮਾਨ ਨੂੰ ਨੀ ਸੁਣੀ ਕਿ ਉਹਦਾ SHO ਇੱਕ ਕੀ ਕਹਿ ਰਿਹਾ ਉੱਥੇ ਜਾ ਕੇ? ਸੋ ਇਸ ਕਰਕੇ ਇਹ ਬੜੀਆਂ ਇਹ ਖਤਰੇ ਦੀਆਂ ਘੰਟੀਆਂ ਕਿ ਜਿਹੜੀ ਸਰਕਾਰ ਨੂੰ ਲੋਕਾਂ ਨੇ ਚਾਵਾਂ ਨਾਲ ਜਿਹੜਾ ਇਸ ਕਰਕੇ ਚੁਣਿਆ ਹੋਵੇ, ਤੇ ਜਿਹੜੀ ਸਰਕਾਰ ਕਹਿੰਦੀ ਹੋਵੇ ਅਸੀਂ ਤੇ ਧਰਨਾ ਹੀ ਨੀ ਲੱਗਣ ਦੇਣਾ, ਅਸੀਂ ਤੇ ਲੋਕਾਂ ਦੇ ਮਸਲੇ ਹੀ ਹੱਲ ਕਰ ਦੇਣੇ ਆ, ਤੇ ਉਹ ਅੱਜ ਰੂਹ ਦੇ ਨਾਲ ਡਾਂਗਾ ਮਰਾ ਰਹੀ ਹੈ। ਭਾਈ ਇਹ ਆ ਬਦਲਾ, ਤੇ ਬਾਕੀ ਤੇ ਹੁਣ 2027 ਦਾ ਇੰਤਜ਼ਾਰ ਕਰਦੇ ਆ ਕੀ ਕੁਛ ਵਾਪਰਦਾ ਹੈ। ਇੱਥੇ ਮੈਂ ਸੰਧੂ ਸਾਹਿਬ ਇੱਕ ਗੱਲ ਦਾ ਜ਼ਿਕਰ ਕਰਦਾ, ਜਿਹੜੇ ਅਗਲੇ 2 ਦਿਨ ਹੈ ਉੱਥੇ ਆਮ ਆਦਮੀ ਪਾਰਟੀ ਦਿੱਲੀ ਚ ਇੱਕ ਬੈਠਕ ਕਰਨ ਜਾ ਰਹੀ ਹੈ ਔਰ ਬੈਠਕ ਵੀ ਕਹਿੰਦੇ 227 ਦੇ ਸੰਦਰਭ ਵਿੱਚ ਹੈ, ਕਿਹਨੂੰ ਟਿਕਟ ਦੇਣੀ ਹੈ ਤੇ ਕਿਹਨੂੰ ਟਿਕਟ ਕੱਟਣੀ ਆ। ਸੋ ਵੇਖਦੇ ਹਾਂ ਭਾਈ, ਆਮ ਆਦਮੀ ਪਾਰਟੀ ਇਸ ਵੇਲੇ ਪੂਰੇ ਰੌਂ ਦੇ ਵਿੱਚ ਹੈ, ਜਿੱਥੇ ਚਿਤਕਰਦਾ ਲਾਠੀਆਂ ਤੇ ਜਿੱਥੇ ਚਿਤਕਰਦਾ ਮੀਟਕਾਂ ਆ, ਉਹ ਭਾਈ ਕਰੀ ਜਾਂਦੇ ਆ। ਦੇਖਦੇ ਬਾਕੀ ਲੋਕ ਕੀ ਫੈਸਲਾ ਲੈਂਦੇ ਆਉਂਦੇ ਸਮੇਂ ਚ।
0: ਜੀ ਬਿਲਕੁਲ, ਲੋਕਤੰਤਰ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਆ, ਪਰ ਨਾਲ ਦੀ ਨਾਲ ਮੈਨੂੰ ਇਹ ਵੀ ਲੱਗਦਾ ਕਿ ਲੋਕਤੰਤਰ ਨੂੰ ਭੁੱਲਣ ਦੀ ਬਹੁਤ ਜ਼ਿਆਦਾ ਆਦਤ ਆ, ਅਸੀਂ ਭੁੱਲ ਜਾਂਦੇ ਹਾਂ ਜੋ ਪਿਛਲਿਆਂ ਨੇ ਕੀਤਾ, ਜੋ ਹੁਣ ਹੋ ਰਿਹਾ, ਅਤੇ ਵੋਟਾਂ ਦੇ ਨੇੜੇ ਆ ਕੇ ਸਾਨੂੰ ਬਸ ਇੱਕੋ ਚੀਜ਼ ਯਾਦ ਰਹਿ ਜਾਂਦੀ ਹੈ ਜੋ ਵਿਖਾਈ ਜਾਂਦੀ ਆ। ਸੋ ਮੇ ਬੀ ਇਹੀ ਇੱਕ ਕਾਰਨ ਆ ਕਿ ਅੱਜ ਤੱਕ ਅਸੀਂ ਚੰਗਾ ਲੋਕਤੰਤਰ ਚੁਣ ਹੀ ਨਹੀਂ ਪਾਏ। ਸੋ ਨਾਲ ਦੀ ਨਾਲ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖਣਾ ਆ ਮੌਰਗੇਜ ਦੀਆਂ ਸੇਵਾਵਾਂ ਦੇ ਲਈ। ਹਰਮਨ ਬੱਤਾ ਮੌਰਗੇਜ ਬ੍ਰੋਕਰ, ਤੁਸੀਂ ਘਰ ਖਰੀਦਣਾ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਕਰਵਾਉਣੀ ਆ, ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਤੁਹਾਨੂੰ ਮੌਰਗੇਜ ਦੀ ਜ਼ਰੂਰਤ ਪੈ ਗਈ ਆ, ਚਾਰੇ ਪਾਸਿਓਂ ਨਾ ਹੋ ਗਈ ਆ, ਜਾਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਹਰਮਨ ਬੱਤਾ ਜੀ ਨੂੰ ਇੱਕ ਵਾਰੀ ਕਾਲ ਕਰ ਲਓ, ਸਾਰੇ ਮਸਲੇ ਹੱਲ ਕਰ ਦੇਣਗੇ। ਮੌਰਗੇਜ ਬ੍ਰੋਕਰ ਹਰਮਨ ਬੱਤਾ 6476859000। ਨਾਲ ਦੀ ਨਾਲ ਤੁਸੀਂ ਅਪਲਾਇੰਸ ਜੰਕਸ਼ਨ ਘਰ ਵਾਸਤੇ, ਬੇਸਮੈਂਟ ਪ੍ਰੋਪਰਟੀ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੈਣੇ ਆ, ਟੀਵੀ, ਫਰਿੱਜ, ਸਟੋਵ, ਡਿਸ਼ ਵਾਸ਼ਰਸ ਜਾਂ ਡਰਾਇਰਸ, ਬਸ ਤੁਸੀਂ ਅਪਲਾਇੰਸ ਜੰਕਸ਼ਨ ਦੀਆਂ ਦੋ ਲੋਕੇਸ਼ਨਾਂ ਸਰਵ ਕਰਦੇ ਆ, ਗੂਗਲ ਕਰ ਲਿਓ, ਬਸ ਪਹੁੰਚ ਜਾਓ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ, ਬਹੁਤ ਸਾਰੀ ਤੁਹਾਡੀ ਸੇਵਿੰਗ ਕਰਵਾ ਦੇਣਗੇ। 905-405-0054-905-0054-Appliance-Junction। ਪਿਛਲੇ ਦਿਨੀ ਸਮੇਂ ਦੇ ਵਿੱਚ ਇਸ ਖਬਰ ਨੇ ਬਹੁਤ ਤੂਲ ਪਕੜਿਆ, ਬਹੁਤ ਰਾਜਨੀਤੀ ਹੋਈ, ਬੜੀਆਂ ਸਾਰੀਆਂ ਖਬਰਾਂ ਆਈਆਂ। ਮੈਂ ਗੱਲ ਕਰ ਰਿਹਾ ਰਮੇਸ਼ ਜੀ ਮਜੀਠਾ ਥਾਣਾ ਦੇ ਘਟਨਾਕ੍ਰਮ ਦੀ। ਹੁਣ ਉੱਥੋਂ ਦੀ ਇੱਕ ਜਾਂਚ ਟੀਮ ਨੇ ਇੱਕ ਹੋਰ ਦੋਸ਼ੀ ਨੂੰ ਮੁਕਤ ਕਰ ਦਿੱਤਾ ਗਿਆ। ਉਹਨੂੰ ਦੋਸ਼ ਤੋਂ ਮੁਕਤ ਕਰ ਦੇਣ ਦਾ ਮਤਲਬ ਆ ਕਿ ਉਹ ਦੋਸ਼ੀ ਉਹਦੇ ਵਿੱਚ ਸ਼ਾਮਲ ਨਹੀਂ। ਫਿਰ ਇਸ ਸਾਰੀ ਘਟਨਾ ਨੂੰ ਆਪਾਂ ਦੇਖਦੇ ਕਿਵੇਂ ਹਾਂ, ਜਿਨ੍ਹਾਂ ਨੂੰ ਫੜਿਆ ਕਿ ਇਹ ਦੋਸ਼ੀ ਨਹੀਂ, ਇੰਨਾ ਰੌਲਾ, ਇੰਨਾ ਉਹਦੇ ਉੱਪਰ ਰਾਜਨੀਤੀ ਹੋਈ, ਇਹ ਸਾਰੀ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ, ਖਬਰ ਕੀ ਹੈ ਸਾਰੀ?
1: ਦੇਖੋ ਮਜੀਠੇ ਥਾਣੇ ਵਾਲਾ ਮਸਲਾ ਸੰਧੂ ਸਾਹਿਬ ਸਹੀ ਜੇ ਕਿਤੇ ਨਹੀਂ ਮੁੱਕੜਾ, ਮੈਨੂੰ ਲੱਗਦਾ ਕਿ ਵਿਧਾਨ ਸਭਾ ਚੋਣਾਂ ਤੱਕ ਵੀ ਜਾ ਸਕਦਾ, ਕਿਉਂਕਿ ਉਸ ਮਸਲੇ ਚ ਵਿਕਰਮ ਸਿੰਘ ਮਜੀਠੀਆ ਬੜਾ ਕਸੂਤਾ ਫਸਿਆ ਹੋਇਆ। ਬਿਕਰਮ ਸਿੰਘ ਮਜੀਠੀਆ ਦੇ ਨਾਲ ਉਹਦੇ 3-4 ਲੀਡਰ, ਕੁੱਲ 5 ਜਣੇ ਸੀ ਤੇ 50 ਜਣੇ ਬੇਨਾਮ, ਜਿਹਨੂੰ ਆਪਾਂ ਕਹਿ ਦਿੰਦੇ ਜੀ ਕਿ ਨਾਮ ਨਹੀਂ ਹੈ, ਅਣਪਛਾਤੇ। ਇੰਨੇ ਜਣਿਆਂ ਤੇ ਮੁਕੱਦਮਾ ਦਰਜ ਹੈ ਔਰ ਮੁਕੱਦਮੇ ਚ ਬੜੀਆਂ ਸੰਗੀਨ ਸਖ਼ਤ ਧਾਰਾਵਾਂ ਨੇ, ਉਹ ਜਿਹੜੀਆਂ ਇੱਕ ਵਾਰ ਅੰਮ੍ਰਿਤਪਾਲ ਸਿੰਘ ਤੇ ਲੱਗੀਆਂ ਸੀ ਉਹੋ ਜਿਹੀਆਂ ਧਾਰਾਂ ਲੱਗੀਆਂ ਹੋਈਆਂ। ਹੁਣ ਬਿਕਰਮ ਸਿੰਘ ਮਜੀਠੀਆ ਤੇ ਪਤਾ ਹੀ ਨਹੀਂ ਕਿੱਥੇ ਹੈ, ਰੂਹ ਪੋਸ਼ੀ ਹੋ ਗਿਆ ਪੰਜਾਬ ਦੇ ਮੈਦਾਨੀ ਖੇਤਰਾਂ ਚ, ਮੈਂ ਬੀਤੇ ਦਿਨਾਂ ਚ ਵੀ ਜ਼ਿਕਰ ਕੀਤਾ ਸੀ ਕਿ ਲੱਭਦਾ ਹੀ ਨਹੀਂ। ਪਹਾੜੀ ਖੇਤਰਾਂ ਚ, ਜੰਗਲਾਂ ਵਾਲੇ ਸੂਬਿਆਂ ਚ ਤਾਂ ਅਸੀਂ ਮੰਨਦੇ ਹਾਂ ਜੀ ਕਿ ਕਿੱਥੇ ਲੱਭੀਏ, ਜੰਗਲ ਬੜੇ ਸੰਘਣੇ ਆ, ਕਿਹੜੀ ਪਹਾੜੀ ਤੇ ਚੜ ਗਿਆ ਸਾਨੂੰ ਨੀ ਪਤਾ, ਪੰਜਾਬ ਦੇ ਵਿੱਚ ਕਿੱਥੇ ਉਹ ਚਲਾ ਗਿਆ, ਇਹ ਬੜਾ ਹੈਰਾਨੀਜਨਕ ਹੈ। ਔਰ ਪੰਜਾਬ ਦੀ ਪੁਲਿਸ ਨੂੰ ਲੱਭਦਾ ਹੀ ਨਹੀਂ, ਜਾਂ ਪੰਜਾਬ ਦੀ ਪੁਲਿਸ ਲੱਭ ਕੇ ਨਹੀਂ ਲੱਭਣਾ ਚਾਹੁੰਦੀ, ਇਹ ਵੀ ਇੱਕ ਸਵਾਲ। ਹੁਣ ਅੱਜ ਜਿਹੜਾ ਤੁਸੀਂ ਇੱਕ ਬੰਦੇ ਨੂੰ ਦੋਸ਼ ਮੁਕਤ ਦਾ ਜ਼ਿਕਰ ਕੀਤਾ ਹੈ, ਅਸਲ ਵਿੱਚ ਕਈ ਵਾਰੀ ਪੁਲਿਸ ਵੀ ਕਸੂਤੀ ਫਸ ਜਾਂਦੀ ਹੈ ਪੋਲੀਟੀਕਲ ਤੌਰ ਤੇ, ਜਦੋਂ ਕੁਛ ਘਟਨਾਕ੍ਰਮਾਂ ਦੇ ਵਿੱਚ ਉਹ ਵਿਸ਼ੇਸ਼ ਦਖਲ ਅੰਦਾਜ਼ੀ ਕਰਦੀ ਹੈ। ਹੁਣ ਜਿੱਥੇ ਮਜੀਠਾ ਥਾਣਾ ਚ ਘਟਨਾਕ੍ਰਮ ਵਾਕਿਆ ਨਿੰਦਣਯੋਗ ਸੀ, ਜਿਸ ਢੰਗ ਦੇ ਨਾਲ ਉੱਥੇ ਹਾਹਾਕਾਰ ਹੋਈ, ਉੱਥੇ ਇਹ ਵੀ ਗੱਲ ਸਾਫ਼ ਸੀਗੀ ਕਿ ਉੱਥੇ ਰਾਜਨੀਤੀ ਵੱਡੇ ਪੱਧਰ ਤੇ ਜਿੱਥੇ ਬਿਕਰਮ ਸਿੰਘ ਮਜੀਠੀਆ ਜਾਂ ਹੋਰਾਂ ਨੇ ਕੀਤੀ, ਤੇ ਸਰਕਾਰ ਦਾ ਵੀ ਉੱਥੇ ਅਸੀਂ ਸਿੱਧਾ ਪੱਧਰਾ ਵੇਖਿਆ ਕਿ ਸਰਕਾਰ ਨੇ ਵੀ ਵਾਹਵਾ ਦਬਾਅ ਪਾਇਆ। ਉਹ ਮੁੰਡਾ ਜਿਹਨੂੰ ਲੈ ਕੇ ਉਹ ਮਸਲਾ ਹੋਇਆ ਸੀ, ਮੁੰਡਾ ਇਹਨਾਂ ਨੂੰ ਰਿਹਾ ਕਰਨਾ ਪੈ ਗਿਆ, ਜਿਹਦੇ ਕਰਕੇ ਸਾਰੀ ਲੜਾਈ ਹੋਈ, ਭਾਵੇਂ ਜਿੱਥੇ ਵਿਵਾਦ ਹੋਇਆ, ਇਹਦਾ ਭਾਵੇਂ ਕਿਤੇ ਨਾ ਕਿਤੇ ਪੁਲਿਸ ਵਾਲੇ ਵੀ ਗਲਤ ਸੀਗੇ। ਹੁਣ ਉਸ ਮਸਲੇ ਚ ਇੱਕ ਕਸੂਤਾ ਜਿੱਥੇ ਪੁਲਿਸ ਫਸੀ ਸੀ, ਉਹ ਨਾਮ ਸੀਗਾ ਇੱਕ ਵਕੀਲ ਦਾ, ਬਿਕਰਮਜੀਤ ਸਿੰਘ ਬਾਠ ਉਹਦਾ ਨਾਮ ਹੈ ਵਕੀਲ ਦਾ, ਬਿਕਰਮ ਸਿੰਘ ਮਜੀਠੀਆ ਦਾ ਵਕੀਲ ਹੈ ਕਹਿੰਦੇ ਉਸ ਵੇਲੇ, ਉਹ ਵੀ ਨਾਲ ਸੀ ਤੇ ਪੁਲਿਸ ਵਾਲਿਆਂ ਨੇ ਵਕੀਲ ਤੇ ਉੱਪਰ ਵੀ ਪਰਚਾ ਦਰਜ ਕਰਤਾ। ਜਦੋਂ ਵਕੀਲ ਤੇ ਪਰਚਾ ਦਰਜ ਕਰਤਾ, ਪੰਜਾਬ ਦਾ ਵਕੀਲ ਭਾਈਚਾਰਾ ਨਾਰਾਜ਼ ਹੋ ਗਿਆ। ਉਹ ਕਹਿੰਦੇ ਕਿ ਭਾਈ ਅਸੀਂ ਤੇ ਵਕੀਲ ਹਾਂ, ਸਾਡਾ ਪੇਸ਼ਾ, ਅਸੀਂ ਤੇ ਜਾਣਾ ਹੀ ਆ, ਜਦੋਂ ਸਾਡਾ ਜਿਹੜਾ ਕਲਾਇੰਟ ਆ ਸਾਨੂੰ ਨਾਲ ਕਹੇਗਾ ਤੇ ਤੁਸੀਂ ਸਾਡੇ ਤੇ ਪਰਚੇ ਦਰਜ ਕਰਨ ਲੱਗ ਪਏ। ਉਹਦੇ ਵਿੱਚ ਫਿਰ ਭਗਵੰਤ ਮਾਨ ਸਰਕਾਰ ਤੇ ਨਾਲ ਨਾਰਾਜ਼ਗੀ ਹੋਈ ਵਕੀਲਾਂ ਦੀ। ਜਦੋਂ ਉਹ ਨਾਰਾਜ਼ਗੀ ਹੋਈ, ਉਸ ਨਾਰਾਜ਼ਗੀ ਚੋਂ ਕਹਿੰਦੇ ਜੇ ਅਸੀਂ ਜਾਂਚ ਕਰਦੇ ਹਾਂ, ਤੇ ਉਹ ਜਾਂਚ ਹੋਈ ਤੇ ਜਾਂਚ ਦੇ ਵਿੱਚੋਂ ਅੱਜ ਬਿਕਰਮਜੀਤ ਸਿੰਘ ਬਾਠ ਜਿਹੜਾ ਮਜੀਠੇ ਦਾ ਵਕੀਲ ਸੀ, ਬਿਕਰਮ ਸਿੰਘ ਮਜੀਠੀਏ ਦਾ ਵਕੀਲ ਸੀ, ਉਸ ਵਕੀਲ ਨੂੰ ਦੋਸ਼ ਮੁਕਤ ਕੀਤਾ, ਪਾਪੀ ਪਰਚੇ ਚੋਂ ਬਾਹਰ ਕੱਢ ਦਿੱਤਾ ਹੈਗਾ। ਦੂਜਾ ਜਿਹੜਾ ਅੱਜ ਤਰੀਕ ਸੀ, ਜਿਹੜੀ ਅਗਾਊਂ ਜ਼ਮਾਨਤ ਅਪਲਾਈ ਕੀਤੀ ਹੈ ਬਿਕਰਮ ਮਜੀਠੀਏ ਨੇ, ਉਹਦੀ ਤਰੀਕ ਹੁਣ ਕੱਲ੍ਹ ਤੇ ਚਲੀ ਗਈ ਹੈ। ਉਹ ਕੱਲ੍ਹ ਪਤਾ ਲੱਗੇਗਾ ਕਿ ਅਗਾਊਂ ਜ਼ਮਾਨਤ ਹੁੰਦੀ ਜਾਂ ਨਹੀਂ ਹੁੰਦੀ, ਅਜੇ ਰੇੜਕਾ ਬਰਕਰਾਰ ਹੈ। ਹਾਂ ਇਹ ਜ਼ਰੂਰ ਹੈ ਕਿ ਉਹ ਵਕੀਲ ਜਿਹਦਾ ਨਾਮ ਬਿਕਰਮਜੀਤ ਬਾਟ ਸੀ ਉਹਨੂੰ ਜਿਹੜਾ ਜ਼ਰੂਰ ਪੁਲਿਸ ਨੇ ਦੋਸ਼ ਮੁਕਤ ਕੀਤਾ ਹੈ।
0: ਜੀ ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ, ਟੈਂਟ ਦੀਆਂ ਆਊਟਡੋਰ ਸੇਵਾਵਾਂ ਦੇ ਲਈ ਮੱਲੀ ਟੈਂਟ ਸਰਵਿਸ ਇੱਕ ਜਾਣਿਆ ਪਹਿਚਾਣਿਆ ਨਾਮ। ਮੱਲੀ ਟੈਂਟ ਸਰਵਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦਿਓ, ਬਹੁਤ ਸਾਰੀ ਤੁਹਾਡੀ ਸੇਵਿੰਗ ਹੋ ਸਕਦੀ ਆ। ਮੱਲੀ ਟੈਂਟ ਸਰਵਿਸ 647-992-5669 ਮੱਲੀ ਟੈਂਟ ਸਰਵਿਸ। ਔਰ ਨਾਲ ਦੀ ਨਾਲ ਗਿੱਲ ਫਾਰਮ 'ਤੇ ਤੁਸੀਂ ਜ਼ਰੂਰ ਇੱਕ ਗੇੜਾ ਮਾਰ ਕੇ ਆਉਣਾ, ਇੱਕ ਤਾਂ ਖੂਬਸੂਰਤ ਇਨਵਾਇਰਮੈਂਟ ਵੇਖਣੀ ਹੈ, ਕੁਦਰਤ ਦੀ ਕਾਦਰ ਦਾ ਆਨੰਦ ਲੈਣਾ ਆ, ਤੁਸੀਂ ਉੱਥੇ ਠੰਡੀਆਂ ਹਵਾਵਾਂ, ਚਾਰੇ ਪਾਸੇ ਹਰਿਆਲੀ, ਅੱਧੀ ਸਟ੍ਰੈਸ ਡਿਪਰੈਸ਼ਨ ਐਂਗਜ਼ਾਇਟੀ ਤੁਹਾਡੀ ਦੂਰ ਹੋ ਜਾਣੀ ਆ। ਗਿੱਲ ਫਾਰਮ ਡਿਕਸੀ 'ਤੇ ਕਿੰਗ ਸਟਰੀਟ ਖੂਬਸੂਰਤ ਫੁੱਲਾਂ ਦੇ ਸ਼ਹਿਰ ਕੈਲਡਨ ਦੇ ਵਿੱਚ ਲੋਕੇਟਡ ਆ। 416-898-8778 ਹਰ ਤਰ੍ਹਾਂ ਦੀ ਪਨੀਰੀ ਮਿਲ ਜਾਣੀ ਹੈ ਤੁਹਾਡੇ ਬੈਕਯਾਰਡ ਵਾਸਤੇ। ਤੁਸੀਂ ਜਿਹੜੀਆਂ ਮੌਸਮੀ ਸਬਜ਼ੀਆਂ ਦੀ ਪਨੀਰੀ ਲੈਣੀ ਆ ਜਾਂ ਤੁਸੀਂ ਆਪਣੇ ਫਾਰਮ ਹਾਊਸ ਦੇ ਵਿੱਚ ਲਾਉਣੀ ਆ ਤਾਂ ਤੁਸੀਂ ਗਿੱਲ ਫਾਰਮ 'ਤੇ ਪਹੁੰਚਣਾ। ਫਰੈਸ਼ ਚੱਕੀ ਆਟਾ ਅਤੇ ਤਾਜ਼ੀਆਂ ਸਬਜ਼ੀਆਂ ਗਿੱਲ ਫਾਰਮ ਪ੍ਰੋਡਿਊਸ। 416-898-8778 416-898-8778 ਗਿੱਲ ਫਾਰਮ 'ਤੇ ਤੁਸੀਂ ਪਹੁੰਚ ਜਾਣਾ ਆ। ਸੋ ਨਾਲ ਦੀ ਨਾਲ ਸਟੂਡੀਓ ਦੇ ਘੜੀ ਦਾ 7:23, ਬਹੁਤ ਸਾਰੀਆਂ ਤੁਹਾਡੀਆਂ ਕਾਲ, ਜ਼ਰੂਰ ਗੱਲਬਾਤ ਕਰਾਂਗੇ, ਸ਼ੋਰਟ ਜੇ ਤੁਹਾਡੇ ਸਵਾਲ ਹੋਣਗੇ ਤਾਂ ਰਮੇਸ਼ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਸਕਣਗੇ। ਨਾਲ ਦੀ ਨਾਲ ਖਬਰ ਦੇ ਨਾਲ ਹੋਰ ਸਾਂਝ ਪਾਲੀਏ। ਤ੍ਰਿਮੂਲ ਕਾਂਗਰਸ ਨੂੰ ਭਾਜਪਾ ਨੇ ਚਾਰੇ ਪਾਸਿਓਂ ਘੇਰਿਆ। ਭਾਜਪਾ ਤਾਂ ਵੈਸੇ ਸਾਰੇ ਪਾਸੇ ਸਭ ਨੂੰ ਹੀ ਘੇਰਦੀ ਆ, ਪਰ ਤ੍ਰਿਮੂਲ ਕਾਂਗਰਸ ਨੂੰ ਵੀ ਘੇਰਿਆ ਜੀ, ਇਹ ਕੀ ਖਬਰ ਆ ਰਮੇਸ਼ ਜੀ?
1: ਦੇਖੋ, ਮਮਤਾ ਬੈਨਰਜੀ ਇਸ ਵੇਲੇ ਸਿਆਸੀ ਤੌਰ ਤੇ ਬੜੇ ਮੁਸ਼ਕਲ ਭਰੇ ਹਾਲਾਤਾਂ ਚੋਂ ਲੰਘ ਰਹੀ ਹੈ। ਜਿਹੜਾ ਤੁਸੀਂ ਨਾ ਚਫੇਰਿਓਂ ਘੇਰੇ ਦਾ ਜ਼ਿਕਰ ਕੀਤਾ, ਦੇਖੋ ਸੂਬੇ ਚੋਂ ਪਹਿਲਾਂ ਘੇਰਿਆ ਤੇ ਉੱਥੇ ਤੇ ਸੱਤਾ ਖਤਮ ਕਰਾ ਦਿੱਤੀ
0: ਜੀ।
1: ਬਾਕੀ ਸੂਬੇ ਦੇ ਵਿੱਚ ਕਿੱਥੇ, ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਮੁੱਖ ਮੰਤਰੀ ਸੀ, ਦੇਖੋ ਕੱਲ ਤੱਕ ਕਿੱਦਾਂ ਸਲੂਟਾਂ ਹੁੰਦੀਆਂ ਸੀ, ਤੇ ਅੱਜ ਉਹ ਮਮਤਾ ਬੈਨਰਜੀ ਨੂੰ ਪੁੱਛਦਾ ਨੀ ਕੋਈ। ਫਿਰ ਦੂਜਾ ਘੇਰਾ ਏਦਾਂ ਦਾ ਪਿਆ ਕਿ ਜਿਹੜੀ ਵਿਰੋਧੀ ਧਿਰ ਦੇ ਤੌਰ ਤੇ ਵੀ 80 ਵਿਧਾਇਕ ਜਿਹੜੇ ਜਿੱਤੇ ਉਹ ਚੋਂ 58 ਬਗਾਵਤ ਕਰ ਗਏ। 80 ਦੇ ਵਿੱਚੋਂ ਜੇ 58-60 ਬਗਾਵਤ ਕਰ ਜਾਣ ਤੇ ਸੰਧੂ ਸਾਹਿਬ ਬਚਿਆ ਕੀ ਹੈ ਉੱਥੇ ਵਿਧਾਨ ਸਭਾ ਦੇ ਵਿੱਚ? ਮਮਤਾ ਬੈਨਰਜੀ ਨੂੰ ਹਾਲਾਂਕਿ ਉਹਨਾਂ ਨੇ ਛੱਡਿਆ ਨੀ, ਪਰੰਤੂ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਵਿਰੋਧੀ ਧਿਰ ਦਾ ਲੀਡਰ ਚੁਣ ਲਿਆ। ਜਿਹੜਾ ਮਮਤਾ ਬੈਨਰਜੀ ਦਾ ਭਤੀਜਾ ਅਭਿਸ਼ੇਕ ਬੈਨਰਜੀ, ਉਹ ਕਹਿੰਦੇ ਭਾਈ ਇਹ ਨਾ ਸਾਡੇ ਲਾਗੇ ਲੈ ਕੇ ਆਇਓ, ਇਹਨੂੰ ਨੀ ਅਸੀਂ ਆਪਣਾ ਕੂਕੂ ਮੰਨਦੇ। ਫਿਰ ਉਹ ਤੋਂ ਅੱਗੇ ਚੱਲਦੇ ਆ ਤੀਸਰੇ ਪਾਸੇ ਹੁਣ ਮਮਤਾ ਬੈਨਰਜੀ ਤੋਂ ਇਹ ਸੀਗਾ ਕਿ ਚਲੋ ਆਪਣੀ ਕੇਂਦਰ ਵਿੱਚ ਤੇ ਤੂਤੀ ਬੋਲਦੀ ਹੈ। 27 ਮੈਂਬਰ, ਵੈਸੇ ਤੇ 28 ਮੈਂਬਰ ਪਾਰਲੀਮੈਂਟ ਸੀ, ਇੱਕ ਦੀ ਬੀਤੇ ਸਮੇਂ ਚ ਮੌਤ ਹੋ ਗਈ ਸੀ, ਉਹ ਖਾਲੀ ਹੈ। 27 ਮੈਂਬਰ ਪਾਰਲੀਮੈਂਟ ਸੀ ਜਿਹਨੂੰ ਆਪਾਂ ਲੋਕ ਸਭਾ ਮੈਂਬਰ ਆਖਦੇ ਹਾਂ। ਸੰਧੂ ਸਾਹਿਬ ਏਦਾਂ ਦੀ ਘੇਰਾਬੰਦੀ ਕੀਤੀ, ਉਹ 27 ਦੇ ਵਿੱਚੋਂ 20 ਜਿਹੜੇ ਆ ਇਹਨਾਂ ਦਾ ਸਾਥ ਲਗਭਗ ਐਲਾਨ ਹੋਣਾ ਬਾਕੀ ਆ, ਛੱਡ ਚੁੱਕੇ ਆ, ਪਰ ਭਾਜਪਾ ਵਾਲੇ ਪਾਸੇ ਚਲੇ ਗਏ, NDA ਵਾਲੇ ਪਾਸੇ। ਬਚਿਆ ਕੀ ਲੋਕ ਸਭਾ ਦੇ ਵਿੱਚ? 2/3 ਦੇ ਨਾਲ ਉੱਧਰ ਚਲੇ ਗਏ। ਫਿਰ ਰਾਜ ਸਭਾ ਇੱਕ ਚੌਥਾ ਪਾਸਾ, ਕਿ ਜਿੱਥੋਂ ਆਸ ਸੀ ਕਿ ਚਲੋ ਰਾਜ ਸਭਾ ਵਿੱਚ ਤੇ ਭਾਈ ਸਾਡੇ 13 ਹੈਗੇ ਹੀ ਹੈ। ਸੰਧੂ ਸਾਹਿਬ ਇੱਕ ਦਿਨ ਪਹਿਲੀ ਖਬਰ ਹੈ ਸਕੇਂਦੂ ਸ਼ੇਖਰ ਹੁਣੀ, ਜਿਹੜੇ ਸਕੇਂਦੂ ਸ਼ੇਖਰ ਹੈ ਉਹ ਅਸਤੀਫਾ ਦੇ ਗਏ, ਕਹਿੰਦੇ ਜੀ ਮੈਂ ਰਾਜ ਸਭਾ ਸ਼ਿਪ ਛੱਡੀ। ਅੱਜ ਦੀਆਂ ਤਾਜ਼ਾ ਖਬਰਾਂ ਨੇ ਜਿਹੜੀ ਸੁਸ਼ਮਿਤਾ ਦੇਵ ਰਾਜ ਸਭਾ ਮੈਂਬਰ ਸੀ ਤ੍ਰਿਮੂਲ ਕਾਂਗਰਸ ਪਾਰਟੀ ਦੇ, ਉਹ ਅਸਤੀਫਾ ਦੇ ਗਈ। ਔਰ ਅਸਤੀਫਾ ਦੇ ਦੇ ਕੋਈ ਗੱਲ ਨੀ, ਸੰਧੂ ਸਾਹਿਬ ਹੁਣ ਅਸਤੀਫਾ ਦੇਣ ਤੋਂ ਜਿਹੜੇ ਅਗਲੇ ਅਰਥ ਮੈਂ ਕੱਢਦਾ ਨਿਕਲਣੇ ਕੀ ਹੈ, ਸੁਸ਼ਮਿਤਾ ਦੇਵ ਅਸਤੀਫਾ ਦੇ ਗਈ ਹੈ ਔਰ ਪਤਾ ਲੱਗਾ ਕਿ ਭਾਜਪਾ ਚ ਸ਼ਾਮਿਲ ਹੋਣ ਜਾ ਰਹੀ ਹੈ, ਔਰ ਭਾਜਪਾ ਨੇ ਉਹਨੂੰ ਹੋਰ ਕਿਤੇ ਕਹਿੰਦੇ ਫਿਰ ਰਾਜ ਸਭਾ ਚ ਭੇਜ ਦੇਣਾ ਹੈ। ਬਾਕੀ ਅਗਲੇ ਦੀ ਤਾਂ ਪੋਂਬਰ ਹੈ। ਹਾਲਾਂਕਿ ਜੇ ਮਮਤਾ ਬੈਨਰਜੀ ਲਈ ਝਟਕਾ ਹੈ, ਮੈਂ ਇਹਨਾਂ ਲੀਡਰਾਂ ਦਾ ਜ਼ਿਕਰ ਕਰ ਦਵਾਂ ਜਿਸ ਸੁਸ਼ਮਿਤਾ ਦੇਵ ਦਾ ਮੈਂ ਜ਼ਿਕਰ ਕਰ ਰਿਹਾ। ਸੰਧੂ ਸਾਹਿਬ ਬੜਾ ਹੈਰਾਨੀਜਨਕ ਵਰਤਾਰਾ ਆ। ਇਹ ਬੀਬੀ ਪਹਿਲਾਂ ਕਦੇ ਕਾਂਗਰਸ ਵਿੱਚ ਹੁੰਦੀ ਸੀ, ਫਿਰ ਤ੍ਰਿਮੂਲ ਕਾਂਗਰਸ ਵਿੱਚ ਆਈ, ਹੁਣ ਭਾਜਪਾ ਵਾਲੇ ਪਾਸੇ ਜਾ ਰਹੀ ਹੈ। ਹੱਦ ਹੋ ਗਈ ਹੈ ਭਾਵਕੀ, ਜਦੋਂ ਜਿਹਦੀ ਸੱਤਾ ਉੱਧਰ ਰਹਿਣਾ ਤੇ ਲੋਕ ਵੀ ਸਾਡੇ ਕਮਾਲ ਹੈ ਜਿਹੜੇ ਇਹਨਾਂ ਨੂੰ ਸਲਿਊਟ ਮਾਰੀ ਜਾਂਦੇ ਕਹਿੰਦੇ ਜੀ ਇਹੀ ਲੀਡਰ ਹੈ। ਹੁਣ ਸਕੇਂਦੂ ਸ਼ੇਖਰ, ਸੁਸ਼ਮਿਤਾ ਦੇਵ, ਜਦੋਂ ਇਹ ਦੋ ਜਣੇ ਅਸਤੀਫਾ ਦੇ ਗਏ, ਬਾਕੀ ਬਚੇ ਸੰਧੂ ਸਾਹਿਬ 11। ਹੁਣ 11 ਦੇ ਵਿੱਚੋਂ ਜੇ 2/3 ਹੋਰ ਸਾਥ ਛੱਡ ਜਾਂਦੇ ਹੈ ਤੇ ਬੀਬੀ ਮਮਤਾ ਬੈਨਰਜੀ ਨੇ ਕੁਛ ਕਰ ਨਹੀਂ ਸਕਣਾ, ਤੇ ਦੂਜੇ ਪਾਸੇ ਦੇਖ ਲਓ ਸਿਆਸੀ ਤੌਰ ਤੇ ਘਾਟਾ ਕਿੱਡਾ ਤੇ ਫਾਇਦਾ ਉੱਧਰ ਭਾਜਪਾ ਨੂੰ ਢੇਰ ਸਾਰਾ। ਪੰਜਾਬ ਵਿੱਚ ਵੀ ਤੇ ਇਹੀ ਹੋਇਆ ਸੀ, ਜਿਹੜੇ ਪੰਜਾਬ ਦੇ ਵਿੱਚੋਂ 7 ਰਾਜ ਸਭਾ ਮੈਂਬਰ ਉਹਦੇ ਵਿੱਚੋਂ ਸਾਰੇ ਦੇ ਸਾਰੇ ਤੇ ਛੱਡ ਗਏ ਇੱਕ ਅੱਧੇ ਨੂੰ ਛੱਡ ਕੇ। ਸੋ ਹਾਲਾਤ ਇਹ ਬਣਨੇ ਆ ਕਿ ਜਿਹੜੇ ਸੀਟਾਂ ਖਾਲੀ ਹੋ ਰਹੀਆਂ ਪੱਛਮੀ ਬੰਗਾਲ ਦੀਆਂ, ਹੁਣ ਸੰਧੂ ਸਾਹਿਬ ਉੱਥੇ ਜਦੋਂ ਰਾਜ ਸਭਾ ਲਈ ਦੁਬਾਰਾ ਵੋਟਾਂ ਪੈਣੀਆਂ ਰਾਜ ਸਭਾ ਦੇ ਲਈ, ਤੇ ਉਹ ਰਾਜ ਸਭਾ ਦੇ ਵਿੱਚ ਆਪ ਹੀ ਫਿਰ ਭਾਜਪਾ ਨੇ ਆਪਣੇ ਢੰਗ ਦੇ ਨਾਲ ਭੇਜਣਾ ਜਿਹਨੂੰ ਭੇਜਣਾ, ਕਿਉਂਕਿ ਸੀਟਾਂ ਉਹਨਾਂ ਦੇ ਕੋਲ ਹੈ, ਵੋਟਾਂ ਵਿਧਾਇਕਾਂ ਦੀਆਂ ਪੈਣੀਆਂ। ਸੋ ਕੁੱਲ ਮਿਲਾ ਕੇ ਹਾਲਾਤ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਸਿਆਸੀ ਦਾਅ ਪੈਂਤੜਿਆਂ ਦੇ ਨਾਲ ਮਮਤਾ ਬੈਨਰਜੀ ਦੀ ਪਾਰਟੀ ਤੇ ਬਹੁਤ ਬੁਰੀ ਤਰ੍ਹਾਂ ਭਾਰੀ ਪੈ ਚੁੱਕੀ ਹੈ ਤੇ ਮਮਤਾ ਬੈਨਰਜੀ ਨੂੰ ਇਸ ਵੇਲੇ ਬਚਣ ਦਾ ਕੋਈ ਢੰਗ ਨਜ਼ਰ ਨਹੀਂ ਆ ਰਿਹਾ। ਚੁੱਪੀ ਧਾਰੀ ਹੈ ਪਰੰਤੂ ਲਗਾਤਾਰ ਨਿੱਤ ਉਹਨੂੰ ਸਿਆਸੀ ਝਟਕੇ ਲੱਗ ਰਹੇ ਹੈ ਔਰ ਸੰਭਾਵਨਾ ਇਹ ਹੈ ਕਿ ਅਜੇ ਤੱਕ ਤੇ ਦੋ ਰਾਜ ਸਭਾ ਮੈਂਬਰਾਂ ਨੇ ਅਸਤੀਫਾ ਦਿੱਤਾ ਤੇ ਇਹ ਵੀ ਹੋ ਸਕਦਾ ਕਿ ਇੱਕ ਅੱਧੇ ਦਿਨ ਵਿੱਚ ਦੋ ਚਾਰ ਹੋਰ ਸਾਥ ਛੱਡ ਜਾਣ।
7: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਮੇਰੇ ਕੋਲ ਜੀ 905-673-3337, 905-647-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਜੁੜੇ ਹੋਏ ਨੇ, ਖਬਰਾਂ ਤੁਹਾਡੇ ਤੱਕ ਪਹੁੰਚਾ ਰਹੇ ਨੇ। ਔਰ ਨਾਲ ਦੀ ਨਾਲ ਤੁਸੀਂ ਆਲ ਵੇ ਰੂਫਰਸ ਨੂੰ ਯਾਦ ਰੱਖਣਾ, ਜੇ ਤੁਸੀਂ ਘਰ ਦੀ ਕਮਰਸ਼ੀਅਲ ਯੂਨਿਟ ਦੀ ਛੱਤ ਚੇਂਜ ਕਰਾਉਣੀ ਆ, ਰੂਫ ਦਾ ਕੰਮ ਕਰਵਾਉਣਾ ਆ, ਰੂਫ ਫਿਕਸ ਕਰਾਉਣੀ ਆ, ਨਵੀਂ ਲਵਾਉਣੀ ਆ, ਫਲੈਟ ਰੂਫ ਹੋਵੇ, ਸਿੰਗਲ ਰੂਫ ਹੋਵੇ ਜਾਂ ਮੈਟਲ ਰੂਫ ਹੋਵੇ, 15 ਸਾਲਾਂ ਦਾ ਤਜਰਬਾ ਆ ਆਲ ਵੇ ਰੂਫਰਸ ਨੂੰ, ਅਤੇ ਤੁਸੀਂ ਇਹਨਾਂ ਨਾਲ ਰਾਬਤਾ ਕਰ ਲਿਓ ਆਪਣੇ ਰੂਫ ਨੂੰ ਫਿਕਸ ਕਰਵਾਉਣ ਦੇ ਲਈ। 647-505-0943, 647-505-0943, ਆਲ ਵੇ ਰੂਫਰ। ਜੀ ਟੀ ਅਤੇ ਜੀ ਟੀ ਤੋਂ ਬਾਅਦ ਸੇਵਾਵਾਂ ਦਿੰਦੇ ਨੇ, ਚਾਹੇ ਕਿਚਨਰ, ਕੈਂਬਰਿਜ, ਲੰਡਨ, ਗਲਫ, ਮੈਲਸਨ, ਬੈਰੀ ਅਤੇ ਜਾਰਜ ਟਾਊਨ, ਇਹ ਆਪਣੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। ਆਲ ਵੇ ਰੂਫਰਸ ਨੂੰ ਤੁਸੀਂ ਯਾਦ ਰੱਖਣਾ ਆਪਣੀ ਆਪਣੀ ਰੂਫਸ ਦਾ ਕੰਮ ਕਰਵਾਉਣ ਦੇ ਲਈ। ਔਰ ਨਾਲ ਦੀ ਨਾਲ ਬਹੁਤ ਸਾਰੀਆਂ ਕਾਲਸ ਨੇ, ਇੱਕ ਖਬਰ ਨਾਲ ਸਾਂਝ ਪਾਉਣੇ ਆ, ਉਸ ਤੋਂ ਬਾਅਦ ਫਿਰ ਰਮੇਸ਼ ਜੀ ਤੋਂ ਅੱਗੇ ਲੈ ਕੇ ਤੁਹਾਡੀਆਂ ਸਾਰੀਆਂ ਕਾਲਾਂ ਔਨਰ ਕਰਾਂਗੇ, ਤੁਹਾਡੇ ਸਵਾਲ ਅਤੇ ਰਮੇਸ਼ ਹੁਸ਼ਿਆਰਪੁਰ ਜੀ ਦੇ ਜਵਾਬ। ਸਰਕਾਰੀ ਬੱਸਾਂ ਦਾ ਪਹੀਆ ਜਾਮ ਹੋ ਗਿਆ ਜੀ, ਹੜਤਾਲ ਹੋ ਗਈ ਆ ਜਾਂ ਕੋਈ ਵੈਸੇ ਕੋਈ ਘਟਨਾ ਹੋਈ ਆ, ਕਿਉਂ ਸਰਕਾਰੀ ਬੱਸਾਂ ਰੁਕ ਗਈਆਂ ਜੀ?
1: ਸੰਤੂ ਸਾਹਿਬ, ਮਸਲਾ ਉਹੀ ਹੈ ਜਿਹੜਾ ਵੱਖ ਵੱਖ ਵਿਭਾਗਾਂ ਚ
0: ਜੀ,
1: ਸਰਕਾਰੀ ਚੀਜ਼ਾਂ ਨੂੰ ਨਿੱਜੀ ਹੱਥਾਂ ਵਿੱਚ ਵੇਚਿਆ ਜਾ ਰਿਹਾ ਹੈ। ਸਰਕਾਰੀ ਢਾਂਚਾ ਹੌਲੀ ਹੌਲੀ ਕਰਕੇ ਖੇਰੂ ਕੀਤਾ ਜਾ ਰਿਹਾ, ਖਤਮ ਕੀਤਾ ਜਾ ਰਿਹਾ, ਤੇ ਜਿਹੜੇ ਸਰਕਾਰੀ ਢਾਂਚੇ ਦੇ ਵਿੱਚ ਕੋਈ ਕੱਚੇ ਕਾਮੇ ਹੈ, ਠੇਕੇ ਤੇ ਹੈ, ਉਹਨਾਂ ਨੂੰ ਪੱਕਾ ਕਰਨਾ ਤੇ ਛੱਡੋ। ਜਿਹੜੀਆਂ ਮਾੜੀਆਂ ਮੋਟੀਆਂ ਕੱਚੀਆਂ ਕੁਰਸੀਆਂ ਨੇ, ਲਟਕਦੀਆਂ ਕੁਰਸੀਆਂ, ਉਹ ਵੀ ਖਿੱਚਣ ਦੀ ਤਿਆਰੀ ਹੈ। ਚਾਹੇ ਗੱਲ ਪਨਬੱਸ ਦੀ ਕਰੀਏ, ਚਾਹੇ ਰੋਡਵੇਜ ਦੀ ਕਰੀਏ, ਚਾਹੇ ਪੀਆਰਟੀਸੀ ਦੀ ਕਰੀਏ, ਸੰਧੂ ਸਾਹਿਬ, ਬਹੁਤ ਵੱਡੀ ਗਿਣਤੀ ਚ ਕੱਚੇ ਡਰਾਈਵਰ ਹੈ, ਕੱਚੇ ਕੰਡਕਟਰ ਹੈ
0: ਜੀ।
1: ਹੁਣ ਉਹ ਲਗਾਤਾਰ ਮੰਗ ਹੋ ਰਹੀ ਕਿ ਇਹਨਾਂ ਨੂੰ ਪੱਕੇ ਕਰੋ, ਕਈ ਕਈ ਸਾਲ ਹੋ ਗਏ, ਤੇ ਪੱਕੇ ਪੁੱਕੇ ਕਰਨ ਦੀ ਤੇ ਸੰਧੂ ਸਾਹਿਬ ਮੈਨੂੰ ਭੋਰਾ ਆਸ ਨੀ। ਸਰਕਾਰ ਨੇ ਲਾਰੇ ਜ਼ਰੂਰ ਲਾਏ ਬੀਤੇ ਸਮੇਂ ਚ, ਪਰੰਤੂ ਆਸ ਹੈ ਨੀ
0: ਜੀ।
1: ਦੂਜੇ ਪਾਸੇ ਜਿੰਨਾ ਕੁ ਢਾਂਚਾ ਬਚਿਆ ਸਰਕਾਰੀ ਚ, ਵੈਸੇ ਤੇ ਪਹਿਲਾਂ ਹੀ ਬਹੁਤ ਕੁਛ ਨਿੱਜੀਕਰਨ ਹੋ ਗਿਆ, ਉਹਦੇ ਵਿੱਚ ਸੰਧੂ ਸਾਹਿਬ ਤਾਜ਼ਾ ਤਰੀਨ ਇਹ ਕਹਿੰਦੇ ਚ ਅਸੀਂ ਦਿੱਲੀ ਹਵਾਈ ਅੱਡੇ ਨੂੰ ਬੱਸਾਂ ਭੇਜਣੀਆਂ, ਵੈਸੇ ਪਹਿਲਾਂ ਵੀ ਜਾਂਦੀਆਂ ਨੇ ਸਰਕਾਰੀ ਰੋਡਵੇਜ ਦੀਆਂ ਬੱਸਾਂ, ਵੋਲਵੋ ਬੱਸਾਂ, ਉਹਨੂੰ ਹਰੀ ਝੰਡੀ ਦਿੱਤੀ ਪੰਜਾਬ ਦੇ ਵਿੱਤ ਮੰਤਰੀ ਨੇ। ਔਰ ਸੰਧੂ ਸਾਹਿਬ, ਉਹ ਵੋਲਵੋ ਬੱਸਾਂ ਕਿਸੇ ਅਮੀਰ ਜਾਦੇ ਦੀਆਂ, ਭਾਰਤੀ ਜਿਹਨੂੰ ਆਪਾਂ ਕਹਿੰਦੇ ਕਿ ਕਿਸੇ ਨੂੰ ਦੇ ਦਿੱਤਾ ਕੰਮ ਕਿ ਤੈਨੂੰ ਅਸੀਂ ਸਰਕਾਰੀ ਪਰਮਿਟ ਦਿੰਦੇ ਹਾਂ, ਸਰਕਾਰ ਨੂੰ ਇੰਨਾ ਕੁ ਟੈਕਸ ਦੇਈ ਜਾਈ ਤੇ ਬੱਸਾਂ ਤੂੰ ਚਲਾ। ਬਾਕੀ ਢੰਗ ਜਿਹੇ ਦੇ ਨਾਲ ਸਰਕਾਰੀ ਢਾਂਚਾ ਖਤਮ ਹੋ ਗਿਆ, ਹੁਣ ਜਿਹਦੀ ਬੱਸ ਹੈ ਹੁਣ ਪ੍ਰਾਈਵੇਟ, ਆਪਣੇ ਪੱਧਰ ਤੇ ਕੰਡਕਟਰ ਰੱਖਣਾ, ਆਪਣੇ ਪੱਧਰ ਤੇ ਡਰਾਈਵਰ ਰੱਖਣਾ, ਬੱਸਾਂ ਉਹ ਪ੍ਰਾਈਵੇਟ ਆ, ਸਰਕਾਰ ਦੀ ਆਗਿਆ ਦੇ ਨਾਲ ਚੱਲਣਗੀਆਂ, ਉਹ ਠੀਕ ਹੈ। ਹੁਣ ਉਹਦਾ ਉਹ ਲੋਕ ਜਿਹੜੇ ਇਸ ਵੇਲੇ ਰੋਡਵੇਜ ਦੇ ਕਰਮਚਾਰੀ, ਉਹ ਵਿਰੋਧ ਕਰਦੇ ਆ ਕਿ ਭਾਈ ਕਿਉਂ ਨਿੱਜੀਕਰਨ ਕਰਨ ਲੱਗੇ ਆ, ਥੋੜਾ ਬਹੁਤਾ ਤੇ ਰਹਿਣ ਦੋ। ਉਹਨੂੰ ਲੈ ਕੇ ਅੱਜ 4 ਘੰਟੇ ਦਾ ਚੱਕਾ ਜਾਮ ਜਦੋਂ ਅਸੀਂ ਸ਼ੁਰੂ ਨਾਲ ਸਾਂਝ ਪਾ ਰਹੇ ਹਾਂ, ਤੇ ਹੁਣੇ ਆ ਤਾਜ਼ਾ ਤਰੀਨ ਵਿੱਚ ਰਿਪੋਰਟਾਂ ਨੇ ਕਿ ਚੱਕਾ ਜਾਮ ਖੁੱਲ ਗਿਆ ਹੈ, ਪਰੰਤੂ ਆ ਦੁਪਹਿਰ ਦੀ ਗੱਲ ਕਰੀਏ, ਲੰਘੀ ਦੁਪਹਿਰ ਦੀ, ਤੇ ਵੱਡੇ ਪੱਧਰ ਤੇ ਲੋਕਾਂ ਨੂੰ ਖੱਜਲ ਖਰਾਬੀ ਹੋਈ ਹੈ, ਕਿਉਂਕਿ ਜਦੋਂ ਬੱਸਾਂ ਨਹੀਂ ਚੱਲਣਗੀਆਂ ਲੋਕ ਤੇ ਪਰੇਸ਼ਾਨ ਹੋਣਗੇ ਹੀ ਹੋਣਗੇ। ਤੇ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਕੱਚਿਆਂ ਤੋਂ ਪੱਕਾ ਕਰਨ ਦੀਆਂ ਨੇ। ਮੁਲਾਜ਼ਮਾਂ ਦੀਆਂ ਮੰਗਾਂ ਆ ਕਿ ਘੱਟੋ ਘੱਟ ਪ੍ਰਾਈਵੇਟ ਬੱਸਾਂ ਨਾ ਪਾ ਕੇ ਸਰਕਾਰ ਬੱਸਾਂ ਪਾਵੇ, ਤੇ ਉਹ ਸਰਕਾਰ ਤੇ ਬੱਸਾਂ ਪਾ ਨਹੀਂ ਰਹੀ, ਤੇ ਕਿਸੇ ਨਾ ਕਿਸੇ ਢੰਗ ਨਾਲ ਬਿੰਗੇ ਟੇਢੇ ਢੰਗ ਦੇ ਨਾਲ ਨਿੱਜੀ ਸੈਕਟਰ ਵਿੱਚ ਹੀ ਸਾਰਾ ਕੁਝ ਤਬਦੀਲ ਕੀਤਾ ਜਾ ਰਿਹਾ। ਸਰਕਾਰ ਚਾਹੇ ਅਕਾਲੀਆਂ ਦੀ ਸੀਗੀ, ਚਾਹੇ ਕਾਂਗਰਸ ਦੀ, ਤੇ ਚਾਹੇ ਹੁਣ ਪਾਈ ਹੈਗੀ ਆਮ ਆਦਮੀ ਪਾਰਟੀ ਦੀ, ਉਹੀ ਰਾਹ ਆ, ਉਹੀ ਤੋਰਾਂ ਨੇ, ਉਹੀ ਚਾਲ ਹੈ, ਤੇ ਲੋਕ ਵਿਚਾਰੇ ਇੱਥੇ ਪਰੇਸ਼ਾਨ।
0: ਬਿਲਕੁਲ ਜੀ, ਜਾਈਏ ਤੇ ਜਾਈਏ ਕਿੱਧਰ, ਜਿਹਨੂੰ ਚੁਣੀਦਾ ਉਹ ਆਪਣੇ ਚਿਹਰੇ ਬਦਲ ਜਾਂਦੇ ਆ, ਆਪਣੇ ਉਹਨਾਂ ਦੇ ਰੰਗ ਰੂਪ ਬਦਲ ਜਾਂਦੇ ਆ, ਉਹੀ ਸਾਡੇ ਦੇ ਡਾਂਗਾਂ ਸੋਟੀਆਂ ਅਤੇ ਪਾਣੀ ਦੀਆਂ ਬੁਛਾਰਾਂ ਮਾਰਦੇ ਨੇ। ਅਤੇ ਉਹ ਸੱਚ ਕਿਸੇ ਨੇ ਕਿਹਾ ਕਿ ਲੋਕ ਹੁਣ ਅਦਾਕਾਰ ਬੜੇ ਨੇ, ਚਿਹਰਾ ਇੱਕ ਅਤੇ ਕਿਰਦਾਰ ਬੜੇ ਨੇ, ਜਨਤਾ ਲਾਪਰਵਾਹ ਹੋਈ ਅਤੇ ਕਾਤਲ ਜ਼ਿੰਮੇਵਾਰ ਬੜੇ ਨੇ, ਅਤੇ ਸੀਸ ਦੇਣ ਲਈ ਕੋਈ ਨਾਰਾਜ਼ੀ, ਸਿਰ ਵੱਢਣ ਲਈ ਤਿਆਰ ਬੜੇ ਨੇ। ਸੋ 905-673-3337 ਰਮੇਸ਼ ਜੀ, ਜੇ ਤੁਹਾਡੀ ਆਗਿਆ ਹੋਵੇ ਤਾਂ ਆਪਾਂ ਇੱਕ ਦੋ ਸੰਦੇਸ਼ ਲੈ ਕੇ ਉਸ ਤੋਂ ਬਾਅਦ ਆਪਾਂ ਸਰੋਤਿਆਂ ਦੀਆਂ ਕਾਲਸ, ਸਾਰੀਆਂ ਹੀ ਲਾਈਨਸ ਬਿਜ਼ੀ ਨੇ, ਅਤੇ ਆਪਾਂ ਵਨ ਬਾਏ ਵਨ ਔਨ ਏਅਰ ਕਰਦੇ ਹਾਂ ਜੀ।
1: ਜੀ ਜੀ,
0: ਬਹੁਤ ਸ਼ੁਕਰੀਆ ਜੀ। ਸੋ ਸਭ ਤੋਂ ਪਹਿਲਾਂ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਯਾਦ ਰੱਖਣਾ, ਤੁਸੀਂ ਕ੍ਰਿਮੀਨਲ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਹੋ, ਜੇ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨੀ ਹੈ ਤਾਂ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ ਹੈ। ਆਪਣੇ ਪਰਿਵਾਰਾਂ ਨੂੰ ਪਹਿਲਾਂ ਹੀ ਤੁਸੀਂ ਸੁਚੱਜੇ ਢੰਗ ਨਾਲ ਤੁਸੀਂ ਉਹਨਾਂ ਦੇ ਉੱਪਰ ਸਿਰ ਦੇ ਉੱਪਰੋਂ ਬੋਝ ਲਾ ਸਕਦੇ ਹੋ, ਤਾਂ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨੀ ਆ ਤਾਂ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਯਾਦ ਰੱਖਣਾ। 905-458-2222, 905-458-2222, 905-458-2222, ਬ੍ਰੈਂਪਟਨ ਕ੍ਰੈਮਟੋਰੀਅਮ, ਨਾਲ ਦੀ ਨਾਲ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ, ਉਹਨਾਂ ਨੂੰ ਤੁਸੀਂ ਯਾਦ ਰੱਖਣਾ। ਪੈਟੀਓ ਬਣਵਾਉਣਾ ਜਾਂ ਤੁਸੀਂ ਆਪਣਾ ਡਰਾਈਵੇ ਬਣਾਉਣਾ, ਮੁੱਖ ਦੀ ਗੱਲ ਕਿ ਕੰਕਰੀਟ ਦਾ ਕੋਈ ਵੀ ਕੰਮ ਕਰਾਉਣਾ, ਲੰਬੇ ਸਮੇਂ ਦਾ ਤਜਰਬਾ, ਅਤੇ ਇਹ ਵਨ ਤੁਹਾਡਾ ਕੰਮ ਕਰਕੇ ਦੇਣਗੇ, ਤੁਹਾਡਾ ਪੈਟੀਓ ਅਤੇ ਤੁਹਾਡੀ ਜਿਹੜੇ ਡਰਾਈਵੇ ਚਮਕਾ ਦੇਣਗੇ। ਕੰਕਰੀਟ ਦੀਆਂ ਸੇਵਾਵਾਂ ਦੇ ਵਿੱਚ ਲੰਬੇ ਸਮੇਂ ਦਾ ਤਜਰਬਾ ਆ, ਅਤੇ ਪੰਜਾਬੀ ਲਹਿਰਾਂ ਦਾ ਰੈਫਰ ਦੇਣ 'ਤੇ ਤੁਹਾਡਾ ਮਾਣ ਤਾਣ ਵੀ ਕੀਤਾ ਜਾਊਗਾ। 647-526-2372 ਟੈਰਕਸ ਕੰਕਰੀਟ ਦੇ ਕੁਲਵਿੰਦਰ ਧਾਲੀਵਾਲ ਭਾਅ ਜੀ, ਉਹਨਾਂ ਨੂੰ ਕਾਲ ਕਰ ਲਿਓ 647-526-2372 ਟੈਰਕਸ ਕੌਂਕਰੀਟ। ਔਰ ਪਹਿਲੀ ਕੌਰਵਲ ਚੱਲਦੇ ਹਾਂ, ਲੰਬੇ ਸਮੇਂ ਤੋਂ ਹੋਲਡ, 8900 ਸਤਿ ਸ਼੍ਰੀ ਅਕਾਲ, ਤੁਸੀਂ ਔਨਰ ਹੋ, ਪੰਜਾਬੀ ਲਹਿਰਾਂ 'ਚ ਸਵਾਗਤ ਤੁਹਾਡਾ।
8: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
8: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ।
8: ਹਾਂਜੀ, ਦੇਖੋ ਆਪਾਂ ਰਮੇਸ਼ ਜੀ ਕਿਹੜੀ ਗੱਲ ਕਰਦੇ ਹਾਂ, ਕਾਰਪੋਰੇਟ ਦੀ, ਜੋ ਇੰਡੀਆ ਦੇ ਵਿੱਚ ਹੋਏ ਜਾਂ ਦੁਨੀਆ ਭਰ ਦੇ ਵਿੱਚ ਹੋਵੇ, ਮੈਂ ਤੁਹਾਨੂੰ ਇੱਕ ਦੇ ਰਿਹਾ ਗੱਲ ਦੱਸ ਰਿਹਾ ਇੱਥੇ ਦੀ। ਦੇਖੋ ਆਹ ਜਿਹੜਾ ਹੁਣ ਗੈਸ ਕੀਮਤਾਂ ਵੱਧ ਗਈਆਂ, ਪੈਟਰੋਲ ਦੀਆਂ ਕੀਮਤਾਂ ਵੱਧ ਗਈਆਂ, ਏਅਰਲਾਈਨਾਂ ਨੂੰ ਦੇ ਵੀ ਬੁਰਾ ਹਾਲ ਹੋ ਗਿਆ। ਹੁਣ ਇੱਥੇ ਦੀ ਗੌਰਮੈਂਟ, ਸਾਡੀ ਕੈਨੇਡਾ ਦੀ ਗੌਰਮੈਂਟ ਨੇ $150 million ਪ੍ਰਤੀ ਏਅਰਲਾਈਨ ਨੂੰ ਦੇਣ ਦੀ ਗੱਲ ਕੀਤੀ ਹੈ, ਫੰਡਿੰਗ ਕਰਨ ਦੀ, $150 million ਦੀ। ਹੁਣ ਇਹ ਕਾਰਪੋਰੇਟ ਫੰਡਿੰਗ ਨਹੀਂ ਹੈ, ਜਿਹੜੇ ਅਸੀਂ ਆਮ ਬੰਦੇ ਮਰ ਰਹੇ ਹਾਂ, ਜਿਹਨਾਂ ਦੇ ਦੇਖੋ ਹੁਣ ਗੈਸ ਦੀਆਂ ਕੀਮਤਾਂ, ਪੈਟਰੋਲ ਦੀਆਂ ਕੀਮਤਾਂ, ਅਸੀਂ ਗੈਸ ਕਹਿੰਦੇ, ਤੁਸੀਂ ਉੱਥੇ ਪੈਟਰੋਲ ਕਹਿੰਦੇ, ਅੱਜ 1.5-2 crore ਹੋ ਗਈ ਆ। ਇੰਟਰਸਟ ਰੇਟ ਇੱਥੇ ਵੱਧ ਗਏ ਨੇ, ਪਰ ਬੈਂਕਾਂ ਨੇ ਇਹ ਇੰਟਰਸਟ ਰੇਟ ਘਟਾਏ ਨੇ ਤਾਂ ਕਿ ਸਾਨੂੰ ਉਹ ਜ਼ਿਆਦਾ ਕਿਸ਼ਤਾਂ ਦੇਣੀਆਂ ਪੈ ਰਹੀਆਂ ਨੇ। ਇਹ ਕਾਰਪੋਰੇਟ ਦਾ, ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਉੱਥੇ ਦੀ ਕਰੀਏ, ਇੱਕੋ ਹੀ ਬਰਾਬਰ ਹੈ। ਦੂਜੀ ਗੱਲ ਮੈਂ ਜਿਹੜੀ ਬੰਗਾਲ ਦੀ ਕਰਾਂਗਾ ਗੱਲ, ਮੈਂ ਭਾਜਪਾ ਨੂੰ ਜਾਂ ਬੀਜੇਪੀ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ, ਉਹ ਵੀ ਦੋਸ਼ੇ, ਪਰ ਕੀ ਇਹਨਾਂ MLA ਜਿਹੜੇ MLA ਚੁਣੇ ਗਏ ਜਾਂ ਜਿਹੜੇ MP ਪਹਿਲੇ ਚੁਣੇ ਗਏ ਸੀ, ਕਿ ਇਹਨਾਂ ਦੀ ਆਪਣੀ ਜਿਹੜੀ ਭੁੱਖ ਹੈ ਤਾਕਤ ਲਈ, ਕੁਰਸੀ ਲਈ, ਪਾਵਰ ਲਈ, ਤੁਸੀਂ ਨਜ਼ਰਅੰਦਾਜ਼ ਕਰ ਰਹੇ ਹਾਂ ਆਪਾਂ ਸਾਰਾ, ਆਪਾਂ ਦੋਸ਼ ਉੱਤੇ ਇੱਕੋ ਹੀ ਪਾਰਟੀ ਦਾ ਦੇਣ ਦੀ ਬਜਾਏ ਇਹਨਾਂ ਲੋਕਾਂ ਦੇ ਆਪਣੇ ਵੀ ਤਾਂ ਕਰੈਕਟਰ ਦੇਖੋ, ਪੋਲੀਟੀਸ਼ੀਅਨ ਦੇ ਇਹਨਾਂ ਦਾ ਕਰੈਕਟਰ ਕੀ ਹੈ? ਅੱਜ ਚੁਣੇ ਗਏ ਨੇ, ਦੂਸਰੇ ਦਿਨ ਹਜੇ ਤਾਂ ਕੋਈ ED ਦੀ ਰੇਟ ਨਹੀਂ ਪਈ ਇਹਨਾਂ ਤੇ, CBI ਦੀ ਰੇਟ ਨਹੀਂ ਪਈ, ਉਸ ਤੋਂ ਪਹਿਲੇ ਹੀ ਪਾਲਾ ਬਦਲ ਕੇ 58 MLA। ਹੁਣ ਜਿਹੜੇ ਲੋਕ ਸਭਾ ਤੁਸੀਂ ਦੱਸ ਰਹੇ ਹੋ, ਰਾਜ ਸਭਾ ਦੱਸ ਰਹੇ ਹੋ, ਇਹ ਲੋਕ ਤਾਂ ਆਪਣੇ ਆਪ, ਕਿਉਂਕਿ ਇਹਨਾਂ ਨੂੰ ਲੱਗਿਆ ਵੀ ਹੁਣ ਤ੍ਰਿਮੂਲ ਖਤਮ ਹੈ, ਆਪਾਂ ਹੁਣ ਇਹ ਕੁਰਸੀ ਤੇ ਬੈਠੇ BJP, ਇਹਨਾਂ ਦੇ ਨਾਲ 60-60 ਗੱਲ ਹੀ ਆ, ਇਹਨਾਂ ਦੀ ਆਪਣੀ ਪਰਸਨਲ ਜਿਹੜੀਆਂ ਗੱਲਾਂ ਹੈ ਕਿ ਨਹੀਂ, ਪਰਸਨਲ ਭੁੱਖ ਜਿਹੜੀ ਹੈ ਉਹ ਮੈਨੂੰ ਕਿਤੇ ਕਿਤੇ ਦਿਸਦੀ ਹੈ, ਬਾਕੀ ਦਾਬ ਚ ਆਪਾਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ, ਬੇਸ਼ੱਕ BJP ਹੋਵੇ, ਬੇਸ਼ੱਕ ਕੋਈ ਵੀ ਹੋਵੇ। ਥੈਂਕ ਯੂ ਸੋ ਮਚ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਦੇਖੋ ਜਿਹੜਾ ਨਿੱਜੀਕਰਨ ਸੈਕਟਰ ਦਾ ਰੌਲਾ, ਸੋ ਤੇ ਮੈਨੂੰ ਉੱਥੇ ਭਾਰਤ ਤੇ ਤੁਹਾਡੇ ਵੈਸਟਰਨ ਕੰਟਰੀ ਦੇ ਮੁਕਾਬਲੇ ਜਿਹੜੀ ਵੱਖਰੀ ਚੀਜ਼ ਜਿਹੜੀ ਮੈਂ ਹਮੇਸ਼ਾ ਕਹਿਣਾ ਹੈ, ਦੇਖੋ ਨਿੱਜੀਕਰਨ ਤੇ ਇਸ ਵੇਲੇ ਕੁੱਲ ਜਹਾਨ ਵਿੱਚ ਹੀ ਹੈ, ਇਕੱਲਾ ਭਾਰਤ ਵਿੱਚ ਨਹੀਂ, ਪਰੰਤੂ ਭਾਰਤ ਵਿੱਚ ਇੱਕ ਉਸ ਨਿੱਜੀਕਰਨ ਦੇ ਵਿੱਚ ਨੁਕਸ ਹੈ, ਮੈਂ ਉਦਾਹਰਨ ਵੀ ਦਿੰਦਾ। ਉਹ ਨੁਕਸ ਇਹ ਹੈ ਕਿ ਇੱਥੇ ਦਿਹਾੜੀ, ਉਜਰਤ, ਮਿਹਨਤਾਨਾ ਵਾਜਬ ਨਹੀਂ ਮਿਲਦਾ। ਮੈਂ ਇੱਕ ਤੁਹਾਨੂੰ ਉਦਾਹਰਨ ਦਿੰਦਾ ਕਿ ਤੁਸੀਂ ਸੇਵਾ ਕੇਂਦਰ ਸੁਣੇ ਆ, ਲੰਬੇ ਸਮੇਂ ਤੋਂ ਚੱਲਦੇ ਸੇਵਾ ਕੇਂਦਰ, ਜਿੱਥੇ ਅਸੀਂ ਜਾ ਕੇ ਅੱਜ ਕੱਲ੍ਹ ਵੱਖਰੀਆਂ ਵੱਖਰੀਆਂ ਫੈਸਿਲਿਟੀਆਂ ਲੈਣੇ ਆ, ਉਹ ਸਰਕਾਰ ਦੇ ਨਹੀਂ ਹੈ, ਉਹਨੂੰ ਚਲਾਉਂਦਾ ਇੱਕ ਪ੍ਰਾਈਵੇਟ ਦਿੱਲੀ ਦੀ, ਸ਼ਾਇਦ ਨੋਇਡਾ ਦੀ ਕੰਪਨੀ ਹੈ, ਉਹ ਚਲਾਉਂਦੀ ਹੈ। ਉਹ ਮੈਨੂੰ ਚਾਹ ਤੁਹਾਨੂੰ ਉਹਦੇ ਵਿੱਚ ਨੌਕਰੀ ਤੇ ਰੱਖਦੀ ਹੈ, ਕੋਈ ਉਹਦੇ ਵਿੱਚ ਫਾਰਮੂਲਾ ਨਹੀਂ ਕਿ ਉਹਨਾਂ ਨੇ ਐਡ ਕੱਢਣੀ ਹੈ, ਉਹਦੇ ਵਿੱਚ ਰਿਜ਼ਰਵ ਕੈਟਾਗਰੀ ਕਿੰਨੀ ਹੋਵੇਗੀ, ਜਨਰਲ ਕਿੰਨੀ ਹੋਵੇਗੀ, ਕਿਹਨੂੰ ਰੱਖਣਾ, ਕਿੱਦਣ ਕੱਢਣਾ, ਉਹਨਾਂ ਦੀ ਮਰਜ਼ੀ ਹੈ, ਕੋਈ ਉਹਦੇ ਵਿੱਚ ਭਰਤੀ ਦਾ ਫਾਰਮੂਲਾ ਨਹੀਂ ਹੈ। ਔਰ ਸਭ ਤੋਂ ਵੱਡੀ ਗੱਲ ਮੈਂ ਇੱਥੇ ਦੱਸ ਦਵਾਂ ਕਿ ਉਸ ਇੱਕ ਸਕਿਲਡ ਲੇਬਰ ਜਿਹਨੂੰ ਆਖਦੇ, ਇੰਨੇ ਕੁ ਨਿਆਣੇ ਸੰਧੂ ਸਾਹਿਬ ਟ੍ਰੇਨਡ ਕਿ ਤੁਸੀਂ ਜਾ ਕੇ ਵੇਖੋ ਕਿੱਦਾਂ ਕੰਮ ਉਹ ਕਰਦੇ ਨੇ। ਔਰ ਡਿਊਟੀ ਕਿੰਨੀ? 10 ਤੋਂ 12 ਘੰਟੇ, 10 ਤੋਂ 12 ਘੰਟੇ ਡਿਊਟੀ। ਛੁੱਟੀ ਹੈ ਨੀ, ਫੈਸਿਲਿਟੀ ਹੈ ਨੀ, ਤੇ ਤਨਖਾਹ ਹੁਣ ਪਤਾ ਕਿੰਨੀ ਸੰਧੂ ਸਾਹਿਬ? 12-15 ਹਜ਼ਾਰ ਤੋਂ ਲੈ ਕੇ ਜਿਹੜਾ ਵੱਡੇ ਤੋਂ ਵੱਡੀ ਜਿਹੜੀ ਚੰਗੀ ਪੋਸਟ ਹੈ ਪਾਪ ਕੀ ਚੰਗਾ ਉਹਦੀ 25,000 ਰੁਪਏ, ਜਿਹਨੂੰ 5-4 ਸਾਲ ਹੋ ਗਏ 30,000। ਯਾਨੀ 15,000 ਦੇ ਵਿੱਚ ਤੁਸੀਂ 12-12 ਘੰਟੇ 10 ਤੋਂ 12 ਘੰਟੇ ਕੰਮ ਲੈ ਰਹੇ ਹੋ ਇੱਕ ਸਕਿਲਡ ਲੇਬਰ ਤੋਂ। ਸਕਿਲਡ ਰੱਜ ਕੇ ਪੜ੍ਹੇ ਲਿਖੇ ਆ ਉਹਨੇ, ਰੱਜ ਕੇ, ਗ੍ਰੈਜੂਏਸ਼ਨ ਤੋਂ ਥੱਲੇ ਕੋਈ ਨਹੀਂ ਹੈ। ਇਹ ਹੈ ਭਾਰਤ ਵਿੱਚ ਉਚਰਤ ਦੀ ਲੁੱਟ। ਜੇ ਉਹਦੀ ਥਾਂ ਤੇ ਉਸ ਸਕਿਲਡ ਲੇਬਰ ਨੂੰ ਮੈਂ ਔਸਤਨ ਮੋਟਾ ਜਿਹਾ ਕਹਿੰਦਾ ਕਿ 50,000 ਅੱਜ ਮਿਲਦਾ ਹੋਵੇ ਤੇ ਸ਼ਾਇਦ ਮੇਰੇ ਸ਼ਬਦ ਬਦਲ ਜਾਣ। ਰੌਲਾ ਇੱਥੇ ਭਾਰਤ ਵਿੱਚ ਉਜਰਤ ਦੀ ਲੁੱਟ ਦਾ ਆ ਕਿ ਇੱਥੇ ਨੰਗੀ ਚਿੱਟੀ ਉਜਰਤ ਦੀ ਲੁੱਟ ਹੈਗੀ ਆ। ਇਸ ਕਰਕੇ ਨਿੱਜੀਕਰਨ ਦਾ ਵਿਰੋਧ ਭਾਰਤ ਵਿੱਚ ਜ਼ਿਆਦਾ ਹੈ ਤੇ ਮੈਨੂੰ ਲੱਗਦਾ ਵਾਜਬ ਹੈ। ਜਿਹੜੀ ਤੁਸੀਂ ਗੱਲ ਕਹੀ ਮੈਂ ਸਹਿਮਤ ਹਾਂ। ਹੁਣ ਸਹਿਮਤੀ ਤੋਂ ਅਗਲੀ ਗੱਲ ਵੀ ਕਰੀਏ। ਸਹਿਮਤੀ ਮੈਂ ਇਸ ਗੱਲ ਤੇ ਦਿੰਦਾ ਕਿ ਜਿਹੜੇ ਲੋਕ ਆਪਣੀ ਪਾਰਟੀ ਨੂੰ ਛੱਡ ਕੇ ਜਾਂਦੇ ਮਾੜੇ ਹਾਲਾਤਾਂ ਚ, ਅੱਜ ਤ੍ਰਿਮੂਲ ਕਾਂਗਰਸ ਪਾਰਟੀ ਹਾਰ ਗਈ, ਕੀ ਲੋਕ ਸਭਾ ਮੈਂਬਰ ਕੀ ਰਾਜ ਸਭਾ, ਸਾਰੇ ਭਾਜਪਾ ਵਾਲੇ ਪਾਸ ਨੂੰ ਤੁਲ ਗਏ, ਬਹੁਤ ਨਿੰਦਣ ਯੋਗ ਹੈ। ਉਹ ਵਿਅਕਤੀ ਮੈਂ ਸਮਝਦਾ ਕਿ ਸਭ ਤੋਂ ਦੁਨੀਆਂ ਦੇ ਹੇਠਲੇ ਦਰਜੇ ਤੇ, ਜਿਹਨਾਂ ਦਾ ਜ਼ਮੀਰ ਹੀ ਕੋਈ ਨਹੀਂ, ਜਿਹਨਾਂ ਦਾ ਆਪਣੀ ਆਈਡਿਓਲੋਜੀ ਕੋਈ ਨਹੀਂ, ਜਿੱਦਣ ਨੂੰ ਚਿੱਤ ਕੀਤਾ ਚਲੇ ਗਿਆ। ਜਿੱਦਣ 20 ਜਣੇ ਗਏ ਨਾ ਸੰਧੂ ਸਾਹਿਬ, 2 ਦਿਨ ਪਹਿਲਾਂ ਗੱਲ
0: ਜੀ,
1: ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਜਾ ਰਹੇ ਹੋ, ਕਹਿੰਦੇ ਜੀ ਸੂਬੇ ਦੇ ਵਿਕਾਸ ਲਈ। ਅਸਲ ਵਿੱਚ ਹੁਣ ਗੱਲ ਹੈ ਕਿ ਸੂਬੇ ਦਾ ਵਿਕਾਸ ਥੋੜੋ ਹੈ, ਉਹਨਾਂ ਨੇ ਆਪਣੇ ਵਿਕਾਸ ਲਈ ਜਾ ਰਹੇ, ਨਿੱਜੀ ਵਿਕਾਸ ਲਈ। ਹੁਣ ਦੂਜੇ ਪਾਸੇ ਸਰੋਤਿਓ, ਜਿਹੜਾ ਮੇਰਾ ਮੰਨਣਾ ਕਿ ਜੋ ਅਸੀਂ ਹਿੰਦੀ ਫਿਲਮਾਂ ਚ ਵੇਖਦੇ ਹਾਂ, ਜਿਸ ਢੰਗ ਦੇ ਨਾਲ ਖਰੀਦੋ ਫਰੋਖਤਾਂ ਚੱਲਦੀਆਂ ਕਿ ਭਾਈ ਤੂੰ ਇੱਧਰ ਰਹਿ ਕੇ ਕਰਨਾ ਕੀ ਹੈ, ਘਾਟੇ ਪੈਣਾ, ਚੁੱਕ ਬੋਰੀ ਚ ਪਾ ਤੇ ਗਿਣੀ ਜਾ ਬੈਠਾ, ਮਸ਼ੀਨਾਂ ਭਾਵਾਂ 2 ਲਾ ਲਾ, ਇੰਨੇ ਨੋਟ ਦੇ ਉੱਤੇ। ਇਹ ਵੀ ਪਰੰਪਰਾ ਭਾਰਤ ਵਿੱਚ ਹੈਗੀ ਹੈ। ਇਸ ਕਰਕੇ ਜਾਣ ਵਾਲੇ ਜਿਹੜੇ ਉਹਨਾਂ ਨੂੰ ਵੀ ਆਪਾਂ ਨਿੰਦੀਏ, ਬਹੁਤ ਮਾੜੀ ਗੱਲ ਹੈ। ਜਿਹੜੇ ਲੈ ਕੇ ਜਾਂਦੇ ਉਹਨਾਂ ਲਈ ਵੀ ਮਾੜੀ ਗੱਲ ਹੈ। ਤੇ ਤੀਜੀ ਅਸੀਂ ਮੰਗ ਕਰੀਏ ਕਿ ਇੱਥੇ ਨਿਯਮ ਕਾਨੂੰਨ ਜਿਹੜੀ ਅਸੀਂ ਤੁਸੀਂ ਕਰ ਰਹੇ ਹਾਂ, ਜਿੱਥੇ ਕੋਈ ਵੀ ਪੋਲੀਟੀਕਲ ਪਾਰਟੀ ਕਰਨ ਨੂੰ ਤਿਆਰ ਨਹੀਂ, ਕਿਉਂਕਿ ਸਾਰਿਆਂ ਨੇ ਦਲ ਬਦਲਣੀ ਹੁੰਦੀ ਹੈ, ਕਾਨੂੰਨ ਲਾਗੂ ਹੋਣਾ ਚਾਹੀਦਾ ਕਿ ਘੱਟੋ ਘੱਟ ਜਿੱਤਿਆ ਨੁਮਾਇੰਦਾ ਜੇ ਦਲ ਬਦਲੀ ਕਰਦਾ ਤੇ ਭਾਵਾਂ ਉਹ ਜਿਹੜੇ ਮਰਜ਼ੀ ਹਾਲਾਤਾਂ ਚ ਕਰੋ, ਉਹਨੂੰ ਛੁੱਟੀ ਹੋਣੀ ਚਾਹੀਦੀ, ਉਹਨੂੰ ਘਰ ਭੇਜਣਾ ਚਾਹੀਦਾ। ਵਿਸ਼ੇਸ਼ ਹਾਲਾਤਾਂ ਵਿੱਚ ਤੇ ਉਹਨੂੰ 2-3-4 ਸਾਲ ਚੋਣ ਲੜਨ ਤੇ ਵੀ ਰੋਕ ਲੱਗ ਜਾਣੀ ਚਾਹੀਦੀ। ਕੁਛ ਏਦਾਂ ਦੇ ਨਿਯਮ ਬਣਨੇ ਚਾਹੀਦੇ, ਘੱਟੋ ਘੱਟ ਇਹਨਾਂ ਨੂੰ ਪਤਾ ਤਾਂ ਲੱਗੇ। ਸੋ ਇਸ ਕਰਕੇ ਇਹ ਚੀਜ਼ ਮਾੜੀ ਹੈ ਜੀ, ਭਾਰਤੀ ਸਿਆਸਤ ਚ ਬਹੁਤ ਬੁਰੀ ਤਰ੍ਹਾਂ ਘਰ ਕਰ ਚੁੱਕੀ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਇੱਥੇ ਬੋਲਣ ਨੂੰ ਤਿਆਰ ਨਹੀਂ, ਕਿਉਂਕਿ ਸਾਰੀਆਂ ਹੀ ਇੱਕ ਦੂਜੇ ਦੇ ਵਿੱਚ ਕਿਸੇ ਨਾ ਕਿਤੇ ਉਹ ਫੂੰਗਾ ਮਾਰਦੀਆਂ।
0: ਜੀ ਬਿਲਕੁਲ ਜੀ, ਨੈਕਸਟ ਕਾਲ ਵੱਲ ਚੱਲਦੇ ਹਾਂ। ਕਮਲਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਸਰ, ਤੁਸੀਂ ਆਨਰ ਹੋ ਜੀ।
9: ਹਾਂਜੀ ਸਿੱਧੂ ਸਾਹਿਬ ਤੇ ਰਮੇਸ਼ ਜੀ, ਸਤਿ ਸ੍ਰੀ ਅਕਾਲ। ਆਪਣਾ ਰਮੇਸ਼ ਜੀ, ਮੈਂ ਤੁਹਾਨੂੰ ਪੁੱਛਣਾ ਸੀ, ਚੂੜੋ ਵਾਲੀ ਪਿੰਡ ਪੈਂਦਾ ਆਲਮਪੁਰ ਦੇ ਕੋਲ, ਤੁਹਾਡੇ ਲਾਗੇ ਹੀ ਆ ਉੱਥੇ, ਤੇ ਉੱਥੇ ਸਕੂਲ ਨਾਂ ਦੀ ਇੱਕ ਨਾ ਪੁਰਾਣੀ ਸ਼ੋ ਟਾਈਪ ਨੀ, ਮੈਂ ਕਿਹਾ ਤਾਂ ਮਤਲਬ ਨਹਿਰ ਟਾਈਪ ਚ ਹੈਗੀ ਆ ਉਹ, ਤੇ ਉਹਦੇ ਵਿੱਚ ਕਹਿੰਦੇ ਜੀ ਪਤਾ ਨੀ 35-40 ਸਾਲ ਬਾਅਦ ਪਾਣੀ ਦੇਖਿਆ ਗਿਆ, ਜਿਹੜਾ ਕਿ ਜਿਹੜੀ ਆਦਮਪੁਰ ਵਾਲੀ ਨਹਿਰ ਆਉਂਦੀ ਭਾਖੜੇ ਵਾਲੀ, ਉਹਦੇ ਤੋਂ ਆਇਆ ਹੈਗਾ ਪਾਣੀ ਇੱਧਰੋਂ ਲਾਵਲਪੁਰ ਸਾਈਡ ਤੋਂ। ਤੇ ਇਹ ਬਾਕੀ ਚੂੜੋ ਵਾਲੀ ਦੇ ਨਾਂ ਨਾਲ ਦੇ ਜਿਹੜੇ ਪਿੰਡ ਆ ਇੱਧਰ ਪਤਾਰਾ ਹੋ ਗਿਆ ਜਾਂ ਹੋਰ ਕਾਫੀ, ਮੈਂ ਤੁਹਾਨੂੰ ਕੱਲ੍ਹ ਦੱਸੂਗਾ ਬਾਕੀ ਡਿਟੇਲਸ ਕੀ ਆ। ਉੱਥੇ ਪਾਈਪ ਲਾਈਨਾਂ ਜਿਹੜੀਆਂ ਆ ਮੈਂ ਕੱਲ 16-17 ਕਿਲੋਮੀਟਰ ਦੇ ਹਿਸਾਬ ਦੇ ਨਾਲ ਕਹਿੰਦੇ ਕਾਫੀ ਪਈਆਂ ਗਈਆਂ, ਤੁਹਾਡੇ ਕੋਲ ਹੈ ਕੋਈ ਨਿਊਜ਼ ਇਹਦੇ ਬਾਰੇ ਦੱਸੋਗੇ? ਤੇ ਬਾਕੀ ਦੇਖੋ ਸਰ, ਮੀਡੀਆ ਦੀ ਗੱਲ ਸਿਰਫ ਮਾਝੇ ਦਾ ਜਰਨੈਲ ਹੋਵੇ ਤੇ ਫਿਰ ਬਾਹਰ ਆਉਣਾ ਚਾਹੀਦਾ, ਤੇ ਫਿਰ ਜਰਨੈਲਾਂ ਦਾ ਇਹ ਹਾਲ ਆ, ਤਾਂ ਬਾਕੀ ਫਿਰ ਕੌਮ ਨੂੰ ਕੀ ਸੇਧ ਦੇਣਗੇ ਉਹ ਸਰ? ਥੈਂਕ ਯੂ, ਮਿਹਰਬਾਨੀ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਚਲੋ ਜਰਨੈਲ ਨੂੰ ਅਸੀਂ ਇੱਕ ਪਾਸੇ ਛੱਡਦੇ ਹਾਂ। ਜਿਹੜਾ ਪਾਣੀਆਂ ਦਾ, ਨਹਿਰੀ ਪਾਣੀਆਂ ਦੀ ਗੱਲ ਹੈ, ਦੇਖੋ ਇਸ ਗੱਲ ਵਿੱਚ ਤੇ ਕੋਈ ਝੂਠ ਨਹੀਂ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਸੂਏ ਟੱਕੇ ਲਪੇਟੇ ਗਏ ਸੀ, ਭਾਵ ਕਿ ਮੇਰੇ ਵਰਗਿਆਂ ਨੇ ਮਿੱਟੀ ਪਾ ਕੇ ਕਿਸੇ ਨੇ ਪੂਰ ਦਿੱਤੇ, ਅਸੀਂ ਟਰੈਕਟਰ ਉੱਪਰ ਦੀ ਲਗਾਉਣਾ ਜਾਂ ਰਸਤਾ ਬਣਾਉਣਾ ਸੀ, ਉਹ ਸਾਰੇ ਸੂਏ ਨੰਗੇ ਕੀਤੇ ਆ, ਭਾਵ ਕਿ ਸੂਏ ਦੁਬਾਰਾ ਚਲੇ ਆ। ਸੂਇਆਂ ਦੀ ਥਾਂ ਤੇ ਨਵੀਂ ਤਕਨੀਕ ਜਿਹਨੂੰ ਪਾਈਪਾਂ ਪਾਉਣੀਆਂ ਆਖਦੇ, ਪਾਈਪਾਂ ਵੀ ਪਾਈਆਂ ਨੇ। ਜਿਸ ਨਹਿਰ ਦਾ ਤੁਸੀਂ ਜ਼ਿਕਰ ਕੀਤਾ, ਵਿਸਤ ਦਬਾਬ ਸ਼ਾਇਦ ਇਹਦਾ ਨਾਮ ਬਣਦਾ, ਜਿਹੜੀ ਉਹ ਬਲਾਚੌਰ ਤੋਂ ਨਾਲ

0: ਕਾਲਵਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ।
1: ਜਿਹੜਾ ਮੋਦੀ ਜਿੱਤੇ ਨਾ 2014 ਵਿੱਚ, ਤੁਸੀਂ ਉਦੋਂ ਹੀ ਬਿਆਨ ਦੇ ਦਿੱਤਾ ਸੀ 600 150+ ਕੁਛ ਸਾਲ ਬਾਅਦ, ਕਹਿੰਦੇ ਆਈ ਸਤਾ ਸਾਡੇ ਕੋਲ, ਇਹ ਹੁਣ ਅਸੀਂ ਜਾਨ ਨੀ ਦੇਣੀ ਜੋ ਮਰਜ਼ੀ ਹੋ ਜਾਵੇ। ਦੂਜੀ ਗੱਲ ਉਹਨਾਂ ਕਿਹਾ ਕਾਂਗਰਸ ਮੁਕਤ ਸੀ ਜਿਹੜਾ ਭਾਰਤ ਬਣਾਉਣਾ ਆ। ਤੀਸਰਾ ਉਹਨੇ ਕਿਹਾ ਖੇਤਰੀ ਪਾਰਟੀ ਖਤਮ ਕਰਨੀ ਹੈ, ਉਹਦੇ ਤੇ ਕੰਮ ਕਰਦੇ ਪਏ। ਤਾਂ ਮਾਇਆਵਤੀ ਵੇਖ ਲਓ ਕਿੱਡੀ ਹੈਗੀ, ਇੱਕ ਮਾਇਆਵਤੀ ਬਿਆਨ ਪਤਾ ਵੀ ਦਿੰਦੇ ਹੁੰਦੇ, ਮੋਦੀ ਨੇ ਦਿਨੇ ਤਾਰੇ ਦਿਖਾ ਲਾਂਗੇ। ਉਹ ਵੇਖ ਲਓ ਉਹਨੂੰ ਇਹ ਘਰ ਬਿਠਾ ਦਿੱਤਾ, ਕੇਸ ਪਾ ਕੇ ਨਾ ਉੱਤੇ, ਤੇ ਉਹਨੂੰ ਘਰ ਖਾਇਆ। ਮੈਨੂੰ ਕਿਸੇ ਨੇ ਇਹ ਵੀ ਦੱਸਿਆ ਵੀ ਉਹ ਅੰਦਰ ਖਾਤੇ ਵੋਟਾਂ ਜੀ ਉਹਦੀ ਭਾਈ ਬੜੀ ਮਦਦ ਕਰਦੀ ਆ। ਤੇ ਹੁਣ ਵੇਖ ਲਓ ਨਿਤੀਸ਼ ਕੁਮਾਰ ਕਿੰਨਾ ਹੈਗਾ ਸੀ। ਮੈਂ ਅੱਗੇ ਸੋਚਦਾ ਵੀ ਉਹਦੇ ਕੋਲ 10-12 ਜਿਹੜੇ ਹੈਗੇ ਆ ਐਮ ਪੀ, ਉਹਨਾਂ ਦੀ ਮਦਦ ਨਾਲ ਤੇ ਮੋਦੀ ਮਤਲਬ ਸਰਕਾਰ ਚੱਲਦੀ ਆ, ਤੇ ਉਹਨੂੰ ਕਿੱਦਾਂ ਨੇ ਖੁੱਡੇ ਲੈਣ ਲਾ ਦਿੱਤਾ। ਇਹ ਪਤਾ ਹੀ ਨੀ ਸੀ ਵੀ ਤ੍ਰਿਮੂਲ ਜਿਹੜੇ ਕਾਂਗਰਸ ਦੇ ਅੰਦਰ ਖਾਤੇ, ਉਹਨਾਂ ਨਾਲ ਗੰਢ ਧੁੱਪ ਹੋਈ ਆ। ਤੇ ਹੋਰ ਹੌਲੀ ਹੌਲੀ ਪਤਾ ਲੱਗਦਾ ਨਾ, ਦੱਸਿਓ ਇਹਦੇ ਬਾਰੇ
0: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਉਵੇਂ ਮੈਂ ਦੱਸਦਾ ਜੀ, ਜਿਸ ਨਰਿੰਦਰ ਮੋਦੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਅੱਜ ਦੀ ਜੇ ਤਰੀਕ ਦੀ ਗੱਲ ਕਰੀਏ ਨਾ ਸੰਧੂ ਸਾਹਿਬ, ਉਹਨਾਂ ਲਈ ਬੜੀ ਵਿਸ਼ੇਸ਼ ਤਰੀਕ ਹੈ। ਜਿਸ ਢੰਗ ਦੇ ਨਾਲ ਮੋਦੀ ਧਿਰ ਬੜੀ, ਉਹ ਤਰੀਕ ਨੂੰ, ਅੱਜ ਦੀ ਤਰੀਕ ਨੂੰ ਪੇਸ਼ ਕੀਤਾ ਜਾ ਰਿਹਾ
0: ਜੀ।
2: ਨਰਿੰਦਰ ਮੋਦੀ ਜੀ ਕਹਿੰਦੇ ਆ ਕਿ ਭਾਰਤ ਦੇ ਸਭ ਤੋਂ ਲੰਬਾ ਸਮਾਂ ਲਗਾਤਾਰ ਲੰਬਾ ਸਮਾਂ ਰਾਜ ਕਰਨ ਵਾਲੇ ਪ੍ਰਧਾਨ ਮੰਤਰੀ ਬਣ ਗਏ ਆ। 4,399 ਦਿਨ ਪੂਰੇ ਹੋਏ ਅੱਜ ਜੀ, ਤੇ 4,399 ਦਿਨ ਕਹਿੰਦੇ ਕਿਸੇ ਨੇ ਨਹੀਂ ਕੀਤੇ। ਹਾਲਾਂਕਿ ਇਹਦੇ ਵਿੱਚ ਨਾ ਇੱਕ ਟੈਕਨੀਕਲ ਜ਼ਰੂਰ ਹੈ, ਮੈਂ ਸਰੋਤਿਆਂ ਨੇ ਕਈ ਸਵਾਲ ਵੀ ਫਿਰ ਕਰਨਗੇ, ਮੈਂ ਜ਼ਿਕਰ ਕਰਦਾ। ਉਵੇਂ ਤੇ ਜਦੋਂ ਆਪਾਂ ਜਵਾਹਰ ਲਾਲ ਨਹਿਰੂ ਦੀ ਗੱਲ ਕਰਦੇ ਹਾਂ, 1947 ਤੋਂ ਬਾਅਦ ਉਹਨਾਂ ਤੋਂ ਰਾਜ ਪ੍ਰਬੰਧ ਆ ਗਿਆ ਸੀ ਤੇ ਉਹ ਇੱਕ ਲੰਬਾ ਸਮਾਂ ਰਹੇ। ਮੈਂ ਜੋ ਅੰਕੜਾ ਦੇਖ ਰਿਹਾ ਉਸ ਅੰਕੜੇ ਚ ਉਹਨਾਂ ਨੇ ਉਹ ਪਹਿਲੇ ਜਿਹੜੇ 3-4 ਸਾਲ ਜਦੋਂ ਵੋਟਾਂ ਨਹੀਂ ਪਈਆਂ ਸੀ, ਉਹ ਨਹੀਂ ਮੈਨੂੰ ਲੱਗਦਾ ਕਿ ਮੋਦੀ ਸਰਕਾਰ ਪੰਡਿਤ ਜਵਾਹਰ ਲਾਲ ਨਹਿਰੂ ਹੁਣਾਂ ਦੇ ਕੰਸਿਡਰ ਕਰ ਰਹੀ। ਚਲੋ ਉਹਨਾਂ ਦੀ ਮਰਜ਼ੀ ਹੈ ਭਾਈ, ਸਰਕਾਰ ਹੈ, ਕਿਹੜੇ ਉਹਨਾਂ ਨੇ ਗਿਣਨੇ ਕਿਹੜੇ ਨਹੀਂ ਗਿਣਨੇ, ਪਰੰਤੂ ਮੋਦੀ ਸਰਕਾਰ ਲਈ ਅੱਜ ਆਪਣੇ ਆਪ 'ਚ ਜ਼ਰੂਰ ਵਿਸ਼ੇਸ਼ ਦਿਨ ਹੈ ਕਿ ਲੰਬਾ ਸਮਾਂ ਨਰਿੰਦਰ ਮੋਦੀ ਜੀ ਦਾ ਅੱਜ ਹੋ ਗਿਆ, ਜਿਹੜੇ ਵੋਟਾਂ ਦੇ ਨਾਲ ਪ੍ਰਧਾਨ ਮੰਤਰੀ ਚੁਣੇ ਗਏ, ਉਹਦੇ ਵਿੱਚੋਂ ਸਭ ਤੋਂ ਲੰਬਾ ਸਮਾਂ ਲਗਾਤਾਰ ਰਾਜ ਕਰਨ ਵਾਲੇ ਨਰਿੰਦਰ ਮੋਦੀ ਬਣ ਗਏ ਹੈ। ਹੁਣ ਗੱਲ ਆਉਂਦੇ ਅੱਗੇ ਕਿ ਸਦਾ ਸਾਡੀ ਰਹੇਗੀ। ਦੇਖੋ ਇਹ ਤਾਂ ਨਹੀਂ ਹੋਣਾ ਸਦਾ ਭਾਜਪਾ ਰਹੇਗੀ, ਇਹ ਨਹੀਂ ਹੋਣਾ। ਦਿੱਕਤ ਇਸ ਗੱਲ ਦੀ ਹੈ ਕਿ ਦੇਰੀ ਕਿੰਨੀ ਹੋਣੀ ਹੈ। ਦੇਰੀ ਉਨੀ ਹੋਣੀ ਹੈ ਜਿੰਨਾ ਚਿਰ ਕੋਈ ਪਾਰਟੀ, ਪੋਲੀਟੀਕਲ ਪਾਰਟੀ, ਇੱਕ ਉਹ ਕੰਸੈਪਟ ਜੋ ਲੋਕਾਂ ਦੀ ਡਿਮਾਂਡ ਹੈ, ਜੋ ਲੋਕਾਂ ਨੂੰ ਲੱਗਦਾ ਕਿ ਭਾਜਪਾ ਨਹੀਂ ਦੇ ਰਹੀ, ਅਸੀਂ ਚਾਹੁੰਦੇ ਹਾਂ, ਜਦੋਂ ਭਾਰਤ ਦੀ ਕਿਸੇ ਪੋਲੀਟੀਕਲ ਧਿਰ ਨੇ ਉਹ ਕੰਸੈਪਟ ਸਾਹਮਣੇ ਲੋਕਾਂ ਦੇ ਪੇਸ਼ ਕਰ ਦਿੱਤਾ, ਭਾਵ ਜਿਹਨੂੰ ਆਪਾਂ ਚੋਣ ਮੈਨੀਫੈਸਟੋ ਆਖਦੇ, ਕੋਈ ਗਰੰਟੀ ਆਖਦਾ, ਕੋਈ ਕੁਛ ਆਖਦਾ, ਆਪਣੀ ਇੱਕ ਵਿਚਾਰਧਾਰਾ ਕਹਿ ਲਈਏ, ਕਿ ਜਦੋਂ ਲੋਕਾਂ ਸਾਹਮਣੇ ਪੇਸ਼ ਕਰ ਦਿੱਤੀ, ਉਦਣ ਇਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਣੀ। ਅੱਜ ਦਿੱਕਤ ਇਹ ਹੈ ਕਿ ਭਾਰਤ ਦੀ ਕੋਈ ਵੀ ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਕਾਟ ਕਰਦਾ, ਜਿਹੜਾ ਲੋਕਾਂ ਨੂੰ ਫਿੱਟ ਨਾ ਬੈਠਦਾ ਹੋਵੇ, ਕੋਈ ਵੀ ਪਾਰਟੀ ਨਹੀਂ ਪੇਸ਼ ਕਰ ਰਹੀ। ਸਾਰੀਆਂ ਹੀ ਕੋਈ ਓਬੀਸੀ ਦਾ ਪੱਤਾ ਖੇਡੀ ਜਾਂਦੀ ਹੈ, ਕੋਈ ਹਿੰਦੂ ਮੁਸਲਮਾਨ ਦਾ ਖੇਡੀ ਜਾਂਦੀ ਹੈ, ਕੋਈ ਇੱਥੇ ਭਗਤ ਸਿੰਘ ਦੇ ਨਾਂ ਤੇ ਵੋਟਾਂ ਲੈ ਗਿਆ ਤੇ ਲੈਣ ਦੀ ਤਿਆਰੀ ਕਰੀ ਬੈਠੇ ਹੈ। ਅਸਲ ਵਿੱਚ ਇਹ ਲੋਕਾਂ ਨੂੰ ਇਹ ਗੱਲਾਂ ਸਮਝ ਆ ਗਈਆਂ। ਤੇ ਜਦੋਂ ਕੋਈ ਪੋਲੀਟੀਕਲ ਪਾਰਟੀ ਮੋਦੀ ਦੇ ਖਿਲਾਫ ਖੜ ਗਈ ਇੱਕ ਵਿਚਾਰਧਾਰਾ ਲੈ ਕੇ, ਕਿ ਅਸੀਂ ਇਹੋ ਜਿਹਾ ਰਾਜ ਪ੍ਰਬੰਧ ਦੇਵਾਂਗੇ ਲੋਕੋ ਜੇ ਸਾਨੂੰ ਵੋਟਾਂ ਪਾਉਂਦੇ ਹੋ, ਤੇ ਕੋਈ ਬਹੁਤ ਲੰਬੀਆਂ ਗੱਲਾਂ ਨਹੀਂ, ਇਹ ਕੋਈ ਏਦਾਂ ਜਦੋਂ ਕਹਿੰਦੇ ਨਾ ਕੁੰਭ ਦਾ ਮੇਲਾ ਨਹੀਂ ਜਿਹੜਾ 12 ਸਾਲ ਹੀ ਆਉਣਾ, ਇਹ ਹਰ 5 ਸਾਲ ਵੋਟਾਂ ਪੈਂਦੀਆਂ ਤੇ ਤਖਤੇ ਪਲਟ ਹੋ ਜਾਂਦੇ ਹੁੰਦੇ ਆ। ਸੋ ਇਸ ਕਰਕੇ ਮੈਂ ਤਾਂ ਨਹੀਂ ਇਸ ਵਿਚਾਰਧਾਰਾ ਨਾਲ ਸਹਿਮਤ ਕਿ ਮੋਦੀ ਦਾ ਤਖਤ ਨਹੀਂ ਪਲਟ ਹੋਣਾ। ਰਹੀ ਗੱਲ ਅੱਜ ਦੀ, ਦੇਖੋ ਮਮਤਾ, ਤੁਸੀਂ ਮਾਇਆਵਤੀ ਦਾ ਜ਼ਿਕਰ ਕੀਤਾ, ਬਹੁਜਨ ਸਮਾਜ ਪਾਰਟੀ, ਤੇ ਹੁਣ ਆਪਣੇ ਤੇ ਪੱਲੇ ਵੀ ਕੀ ਰਿਹਾ। ਨੈਸ਼ਨਲ ਪਾਰਟੀ ਅੱਜ 0 ਕਰਕੇ ਰੱਖ ਦਿੱਤੀ, ਸਿਰਫ ਤੇ ਸਿਰਫ ਆਪਣੀ ਇਸ ਗੱਲ ਲਈ ਕਿ ਉੱਤੇ ਕੁਛ ਮੁਕੱਦਮਾ ਦਰਜ ਨਾ ਹੋਵੇ, ਅਗਲਿਆਂ ਨੇ ਉਹਦੀਆਂ ਪਿਛਲੀਆਂ ਚੀਜ਼ਾਂ ਲੱਭ ਲਈਆਂ। ਹੁਣ ਸਰੋਤਿਓ, ਗੱਲ ਤੇ ਬੜੀ ਸਾਫ਼ ਹੈ ਨਾ, ਜੇ ਮਾਇਆਵਤੀ ਸੱਚੀ ਹੋਈ, ਸਾਫ਼ ਸੁਥਰੇ ਅਕਸ ਦੀ ਹੁੰਦੀ, ਨਾ ਬੇਈਮਾਨੀਆਂ ਕੀਤੀਆਂ ਹੁੰਦੀਆਂ, ਤੇ ਫਿਰ ਕਿਹਦੀ ਜੋ ਤੁਸੀਂ ਉਹਨੂੰ ਕਹਿ ਦਿੰਦੇ ਕਿ ਤੇਰੇ ਤੇ ਅਸੀਂ ਈਡੀ ਦਾ ਛਾਪਾ ਮਰਾ ਦਾਂਗੇ ਜਾਂ CBI ਖੋਲ ਦਿਆਂਗੇ। ਹੁਣ ਗਲਤੀਆਂ ਕੀਤੀਆਂ ਸੀ ਤੇ ਸਿੱਟਾ ਭੁਗਤਿਆ, ਇਕੱਲਾ ਹੁਣ ਥੋੜਾ ਭੁਗਤਿਆ, ਸਮੁੱਚੀ ਉਹਦੀ ਪਾਰਟੀ ਕਾਡਰ ਨੇ ਭੁਗਤਿਆ, ਬਹੁਜਨ ਸਮਾਜ ਪਾਰਟੀ ਜਿਹਨੇ ਥੋੜੇ ਸਮੇਂ ਚ ਵੱਡੀ ਥਾਂ ਬਣਾਈ ਸੀ, ਅੱਜ ਭਾਰਤ ਦੇ ਵਿੱਚ 0 ਦੇ ਬਰਾਬਰ ਪਹੁੰਚ ਗਈ ਆ ਬਹੁਜਨ ਸਮਾਜ ਪਾਰਟੀ। ਔਰ ਜਿਹੜੀ ਵੋਟਾਂ ਵਾਲੀ ਗੱਲ ਹੈ, ਤੁਸੀਂ ਤੇ ਗੋਲਮੋਲ ਕਹਿੰਦੇ ਹੋ, ਜੇ ਸਿੱਧੇ ਤੌਰ ਤੇ ਅਸੀਂ ਸਿਆਸੀ ਅੰਕੜੇ ਕੱਢੀਏ ਤੇ ਜਿਹੜੀ ਮਾਇਆਵਤੀ ਦੀ ਧਿਰ ਹੈ, ਅੱਜ ਤੱਕ ਭਾਜਪਾ ਦੇ ਹੱਕ ਚ ਹੀ ਭੁਗਤੀ ਹੈ, ਦੂਜੇ ਪਾਸੇ ਤੇ ਭੁਗਤੀ ਨੀ, ਫਿਰ ਭੁਗਤੀ ਕਿੱਧਰ ਹੈ? ਇਹਦਾ ਤਾਂ ਅਰਥ ਸਿੱਧਾ ਆ ਕਿ ਉਹ NDA ਵਾਲੇ ਪਾਸੇ ਭੁਗਤੀ ਹੈ, ਭਾਵੇਂ ਚੁੱਪ ਦੇ ਰੂਪ ਚ ਭੁਗਤੀ ਹੈ। ਸੋ ਇਸ ਕਰਕੇ ਸਿਆਸੀ ਜੋੜ ਤੋੜ ਜਿਹੜੇ ਮਾਇਆਵਤੀ ਨੇ ਕੀਤੇ ਆ, ਮੈਂ ਸਮਝਦਾ ਕਿ ਆਪਣੇ ਲਈ ਉਹਨਾਂ ਨੇ ਟੋਆ ਪੁੱਟਿਆ ਤੇ ਆਪਣੀ ਪਾਰਟੀ ਅੱਜ ਬਹੁਤ ਹੇਠਾਂ ਲੈ ਗਏ ਆ, ਜਿੱਥੋਂ ਮੈਨੂੰ ਲੱਗਦਾ ਕਿ ਉੱਠਣਾ ਔਖਾ ਆ
0: ਜੀ।
3: ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਕਰ ਸੈਲਿੰਗ

0: now. Sirf $649,990 to. Milton, Brampton, Whitby, Seton, ate Aurora de vich. Flexible closings sirf 5 mahine to leke 18 mahine tak. Hor jankari layi aaj hi sampark karo. Call karo 905-840-7135 905-840-7135 ya text message karo 416-450-6680 416-450-6680 ya email karo sales@paradisedevelopments.com vadhere jankari layi visit karo paradisedevelopments.com.
1: ਬਿਲਕੁਲ ਜੀ, ਇੱਕ ਤੁਹਾਨੂੰ ਫਿਰ ਮੈਸੇਜ ਦੇ ਦਈਏ ਲਿਵਾਨਾ ਵੈਲਨੈਸ ਸਪਾ ਵੱਲੋਂ। ਹੁਣ ਬਰੈਂਪਟਨ ਦੇ ਵਿੱਚ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਰਿਲੈਕਸਿੰਗ ਮਸਾਜ ਥੈਰੇਪੀ ਪ੍ਰੋਫੈਸ਼ਨਲ ਥੈਰੇਪਿਸਟ ਰਜਿਸਟਰਡ ਥੈਰੇਪਿਸਟ ਖੁੱਲ੍ਹ ਗਿਆ। ਹਾਈਜੀਨਿਕ ਇਨਵਾਇਰਮੈਂਟ, ਐਡਵਾਂਸ ਇਕਿਊਪਮੈਂਟ। ਮੈਂ ਦੱਸ ਦੇਣਾ ਚਾਹੁੰਦਾ ਕਿ ਮਸਾਜ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਆਪਾਂ ਜ਼ਿਆਦਾ ਚਿਰ ਕੁਰਸੀ 'ਤੇ ਬੈਠਣਾ, ਘਰੋਂ ਬੈਕ ਵਰਕ ਫਰੋਮ ਹੋਮ ਕਰਨਾ ਜਾਂ ਡਰਾਈਵ ਕਰਨੀ ਲੰਬਾ ਸਮਾਂ ਟਰੈਕਿੰਗ ਦੇ ਵਿੱਚ, ਜਾਂ ਸਾਡੀਆਂ ਭੈਣਾਂ ਜਿਹੜੀਆਂ ਸਿਟਿੰਗ ਜੋਬ ਕਰਦੀਆਂ ਲੰਬੇ ਸਮੇਂ ਲਈ ਖੜ੍ਹੇ ਰਹਿਣ ਵਾਲੀ ਜੋਬ ਕਰਦੀਆਂ, ਥੋੜ੍ਹੀ ਬਾਡੀ ਸਟਿਫ ਹੋਈ, ਥੋੜ੍ਹੇ ਮਸਲ ਸਟਿਫ ਹੁੰਦੇ ਆ, ਅਤੇ ਉਹਦੇ ਵਾਸਤੇ ਮਸਾਜ ਬਾਡੀ ਨੂੰ ਜਿੱਦਾਂ ਤੁਹਾਨੂੰ ਖਾਣ ਪੀਣ ਦੀ ਜ਼ਰੂਰਤ ਹੈ, ਇੱਦਾਂ ਵੀ ਤੁਹਾਡੀ ਬਾਡੀ ਦੇ ਮਸਲ ਰਿਲੈਕਸ ਕਰਨ, ਜਾਂ ਤੁਸੀਂ ਜਿੰਮ ਲਾਉਂਦੇ ਹੋ, ਬਹੁਤ ਜ਼ਿਆਦਾ ਐਕਸਰਸਾਈਜ਼ ਕਰਦੇ ਹੋ, ਤਾਂ ਵੀ ਤੁਹਾਡੇ ਮਸਲ ਰਿਲੈਕਸ ਹੋਣੇ ਬਹੁਤ ਜ਼ਰੂਰੀ ਆ। ਸੋ ਤੁਸੀਂ ਇੱਕ ਵਧੀਆ ਮਸਾਜ ਸਪਾ ਲੱਭ ਰਹੇ ਸੀ ਤਾਂ ਤੁਹਾਨੂੰ ਇੱਕ ਰਜਿਸਟਰਡ ਮਸਾਜ ਥੈਰਾਪਿਸਟ, ਪੜ੍ਹੇ ਲਿਖੇ ਐਜੂਕੇਟ ਅਤੇ ਰਜਿਸਟਰਡ ਕੀਤੇ ਹੋਏ ਮਸਾਜ ਥੈਰਾਪਿਸਟ ਮਿਲਣਗੇ, ਜਿਨ੍ਹਾਂ ਨੂੰ ਪਤਾ ਕਿ ਜੇ ਤੁਹਾਡੇ ਲੱਤ ਦੇ ਵਿੱਚੋਂ ਪੇਨ ਨਿਕਲ ਕੇ ਸਰੀਰ ਦੇ ਉੱਪਰਲੇ ਹਿੱਸੇ ਜਾ ਰਹੀ ਆ, ਅਤੇ ਉਹਨੂੰ ਸਰੀਰ ਦੇ ਉੱਪਰਲੇ ਹਿੱਸੇ 'ਚੋਂ ਮਸਾਜ ਨਹੀਂ ਕਰਨਾ, ਉਹਦੀ ਅਸਲ ਜੜ ਨੂੰ ਫੜਨਾ। ਕਈ ਵਾਰੀ ਪੇਨ ਸਾਡੇ ਲੱਕ 'ਚ ਹੋ ਰਹੀ ਹੁੰਦੀ ਆ ਅਤੇ ਸਿਆਟਿਕਾ ਪੇਨ ਸਾਡੇ ਖੱਬੀ ਲੱਤ 'ਚੋਂ ਨਿਕਲ ਰਹੀ ਹੁੰਦੀ ਆ, ਸੋ ਅਸੀਂ ਲੱਕ ਦੀ ਮਸਾਜ ਕਰ ਰਹੇ ਹੁੰਦੇ ਹਾਂ। ਸੋ ਅਸਲੀ ਕੌਜ਼ ਕਿੱਥੇ ਆ ਉਹ ਪ੍ਰੋਫੈਸ਼ਨਲ ਮਸਾਜ ਥੈਰਾਪਿਸਟ ਹੀ ਦੱਸ ਸਕਦੇ ਆ। ਔਰ ਨਾਲ ਦੀ ਨਾਲ ਸਾਡੀਆਂ ਭੈਣਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਆ ਕਿ ਇਹ ਇੱਕ ਫੈਮਿਲੀ ਇਨਵਾਇਰਮੈਂਟ ਵਾਲਾ ਅਤੇ ਬਹੁਤ ਵਧੀਆ ਪ੍ਰੋਫੈਸ਼ਨਲ ਸਪਾ ਆ। ਇੱਥੇ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਸਾਡੀਆਂ ਲੇਡੀਜ਼ ਵਾਸਤੇ ਇਹ ਦਿੰਦੇ ਨੇ। ਤੁਸੀਂ ਲਵਾਨਾ LEVANA ਲਵਾਨਾ ਵੈਲਨੈਸ ਸਪਾ ਬਰੈਂਪਟਨ ਇੱਕ ਚੱਕਰ ਜ਼ੋਰ ਲਾ ਕੇ ਆਓ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ 20% ਔਫ ਸਰਟਨ ਔਫ ਮਸਾਜ ਥੈਰੇਪੀਜ਼ ਉੱਪਰ ਲਗਾਇਆ ਹੋਇਆ ਆ। ਤੁਸੀਂ ਇਹਨਾਂ ਕੋਲ 341 ਪਾਰਕ ਹਸਟ ਸਕੁਆਇਰ ਬਰੈਂਪਟਨ 416-881-5385 ਲਿਵਾਨਾ ਵੈਲਨੈਸ ਸਪਾ 'ਤੇ ਜ਼ਰੂਰ ਇੱਕ ਗੇੜਾ ਲਾ ਕੇ ਆਇਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਐਕਚੁਅਲ ਦੇ ਵਿੱਚ ਪ੍ਰੋਫੈਸ਼ਨਲ ਮਸਾਜ ਥੈਰੇਪਿਸਟ ਕਿਵੇਂ ਕੰਮ ਕਰਦੇ ਨੇ। ਔਰ ਨਾਲ ਦੀ ਨਾਲ ਇਹ ਜੇ ਤੁਹਾਡੇ ਕੋਲ ਕੰਮ ਤੋਂ ਇੰਸ਼ੋਰੈਂਸ ਆ, ਸਿੱਧੀ ਬਿਲਿੰਗ ਤੁਹਾਡੇ ਇੰਸ਼ੋਰੈਂਸ ਨੂੰ ਕਰਦੇ ਨੇ, ਤੁਹਾਡੇ ਤੋਂ ਕੋਈ ਪੈਸਾ ਚਾਰਜ ਨਹੀਂ ਕਰਦੇ। ਸੋ ਲਿਵਾਨਾ ਵੈਲਨੈਸ ਸਪਾ 'ਤੇ ਇੱਕ ਚੱਕਰ ਜ਼ਰੂਰ ਲਾ ਕੇ ਆਉਣਾ ਜੀ। ਸੋ ਅਗਲੀ ਖਬਰ ਵੱਲ ਚੱਲਦੇ ਹਾਂ, ਮਾਫ਼ ਕਰਨਾ, ਅਗਲੀ ਕਾਲ ਵੱਲ ਚੱਲਦੇ ਹਾਂ। ਬਹੁਤ ਸਾਰੀਆਂ ਕਾਲਜ਼ ਆ ਰਹੀਆਂ, ਗਿੱਲ ਸਾਹਿਬ ਵੀ ਲਾਈਨ 'ਤੇ ਨੇ 4330-8184-5945। ਸਾਰੇ 15-15-20 ਮਿੰਟ ਤੋਂ ਹੋਲਡ 'ਤੇ ਨੇ। ਸੋ ਪਹਿਲੀ ਕਾਲ 9445 ਵੱਲ ਜਾਂਦੇ ਹਾਂ ਜੀ। ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੇ ਹੋ ਪੰਜਾਬੀ ਲਹਿਰਾਂ 'ਚ, ਸਵਾਗਤ ਤੁਹਾਡਾ।
2: ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹੁਸ਼ਿਆਰਪੁਰੀ ਜੀ, ਪੰਜਾਬ ਸਰਕਾਰ ਨੇ ਬੱਸਾਂ ਲਾਈਆਂ ਦਿੱਲੀ ਨੂੰ, ਕਾਮਯਾਬ ਨਹੀਂ ਹੋਏ ਕਿਉਂਕਿ ਚਲਾਉਣ ਵਾਲੇ ਵੀ ਤਾਂ ਉਹੋ ਜਿਹੇ ਹੁੰਦੇ ਆ ਨਾ। ਇੰਡੋ ਕਨੇਡੀਅਨ ਬੱਸਾਂ ਬਾਦਲਾਂ ਦੀਆਂ ਚੱਲ ਰਹੀਆਂ, ਮੈਂ ਉਹਦੇ 'ਚ ਇੱਕ ਦਫ਼ਾ ਸਫ਼ਰ ਕੀਤਾ। ਮੈਂ ਕਿਵੇਂ ਕਹਿ ਦਿਆਂ, ਨਹੀਂ ਸੀ, ਫਸਲਾਂ ਚੱਲਦੀਆਂ ਉੱਥੇ ਜਾ ਕੇ, ਉਹਦੀਆਂ ਚੱਕ ਕੇ ਸਮਾਨ ਰੱਖਦੇ ਆ, ਲੁਧਿਆਣੇ ਆ ਕੇ ਟੈਕਸੀ ਕਰ ਦਿੰਦੇ ਆ। ਮੈਂ ਉਹਨੂੰ ਪੁੱਛਿਆ ਡਰਾਈਵਰ ਨੂੰ, ਮੈਂ 70 ਦੀ ਸਪੀਡ ਤੇ ਆਏ ਹੋਵੋਗੇ? ਕਹਿੰਦਾ ਨਹੀਂ ਅੰਕਲ, 90 ਦੀ ਸਪੀਡ ਤੇ ਆਇਆ। ਮੈਂ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਮੇਰਾ ਡਰਾਈਵਰ ਖੁਦ ਜੇ ਸੀਗਾ। ਇਹਦਾ ਤਾਂ ਲੋਕ ਆ ਭੱਠਾ ਬਿਠਾਉਂਦੇ ਆ। ਰੋਡਵੇਜ ਦੀ ਬੱਸ ਸੀਗੀ ਫਿਰੋਜ਼ਪੁਰ ਦੀ, ਨਵੇਂ ਟਾਇਰ ਫਿੱਟ ਕੀਤੇ, ਅਗਲੇ ਦਿਨ 6 ਦੇ 6 ਟਾਇਰ ਡਰਾਈਵਰ ਨੇ ਵੇਚਤੇ, ਫਿਰ ਸਰਕਾਰ ਨੇ ਕੱਢਿਆ। ਹੁਣ ਸਰਕਾਰ ਕੀ ਕਰੇ? ਸਰਕਾਰ ਵੀ ਚੋਰ ਤੇ ਗਾਂ ਅਸੀਂ ਵੀ ਚੋਰ। ਤਨਖਾਹਾਂ ਹੈਗੀਆਂ ਘੱਟ, ਹੁਣ ਆ ਜੋ ਕੁੱਟ ਪਟਾਪਾ ਹੁਣ ਵੀ ਹੋ ਰਿਹਾ, ਤੁਹਾਨੂੰ ਯਾਦ ਨੀ ਹੈਗਾ? ਇੱਕ ਦਫ਼ਾ ਉਹ ਵਿਚਾਰੇ ਗਾਉਣ ਵਾਲੇ ਦੋਨੋਂ ਭੈਣ ਭਰਾ ਗਾਉਂਦੇ ਹੁੰਦੇ, ਮੁਸਲਮਾਨ ਵੀ ਸੀਗਾ ਉਹ DSP ਨੇ ਕਿਹਾ ਇੱਕ ਗਾਣਾ ਹੋਰ ਗਾ ਦੇ, ਚੱਕ ਕੇ ਗੋਲੀ ਨਾ ਮਾਰਤਾ, ਫਿਰ DSP ਨੂੰ ਸਜ਼ਾ ਹੋਈ। ਦੂਜਾ ਚਾਂਸ ਇਹ ਸੀ ਕਿ ਐਜੂਕੇਸ਼ਨ ਦੇ ਮਹਿਕਮੇ ਦੇ ਵਿੱਚ ਲੜਕੀਆਂ ਵਿਚਾਰੀਆਂ ਐਜੂਕੇਸ਼ਨ ਕਰਤੀਆਂ ਲਈ ਭਰ ਕੇ ਬੱਸ ਚ ਪਾਤੀਆਂ, ਉਹ DSP ਬੱਚਿਆਂ ਨੂੰ ਹੁੱਜਾ ਮਾਰ ਰਿਹਾ, ਹੁੱਜਾ। ਇੱਥੋਂ ਆਵਾਜ਼ ਆਈ ਅਸੀਂ ਉੱਥੇ ਡੀ ਐਸ ਪੀ ਨੂੰ ਵੀ ਸਜ਼ਾ ਹੋ ਗਈ, ਕੋਈ ਵੀ ਘੱਟ ਨੀ ਜਦੋਂ ਅਸੀਂ ਨਾ ਸਰਕਾਰਾਂ ਸਹੀ ਹੈ ਤੇ ਨਾ ਅਗਾਂਹ ਅਸੀਂ ਕੰਮ ਕਰਾ ਰਹੇ। ਸਰਕਾਰ ਇਮਾਨਦਾਰ ਹੋਵੇ, ਅਸੀਂ ਇਮਾਨਦਾਰ ਹੋਵੇ, ਲੋਕਤੰਤਰ ਤਾਂ ਫੇਰ ਆਊਗਾ। ਹੁਣ ਤੁਸੀਂ ਮੈਨੂੰ ਇਹ ਦੱਸੋ ਯਾਦਵੀ ਸਾਹਿਬ ਕਿੰਨੇ ਚੰਗੇ ਬੰਦੇ ਸੀ, ਇਹ ਚਾਕੇ ਇਹ ਉਹ ਅੰਮ੍ਰਿਤਪਾਲ ਵਾਲੇ ਪਾਸੇ ਚਲੇ ਗਏ। ਮੇਰੇ ਖਿਆਲ ਚ ਰਾਤ ਨੂੰ ਸੁਪਨਾ ਆਇਆ ਹੋ ਇਹਨਾਂ ਨੂੰ ਈਡੀ ਦਾ, ਤਾਂ ਉਧਰ ਗਏ। ਹੁਣ ਆ ਜਾਓ ਮਜੀਠੀਆ ਸਾਹਿਬ, ਜੇ ਮਜੀਠੀਆ ਸਾਹਿਬ ਨਾ ਇਹਨਾਂ ਨੇ ਅਕਾਲੀਆਂ ਨਾਲ ਸਮਝੌਤਾ ਕਰਨਾ ਤਾਂ ਮਜੀਠੀਆ ਸਾਹਿਬ ਨੂੰ ਜਮਾਨਤ ਮਿਲਣੀ ਹੀ ਮਿਲਣੀ ਆ, ਬਾਕੀ ਤੁਸੀਂ ਦੱਸ ਦਿਓ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਕਾਲ ਥੋੜ੍ਹੀ ਜਿਹੀ ਸੀਮਿਤ ਰੱਖਿਆ ਕਰੀਏ ਤਾਂ ਕਿ ਆਪਾਂ ਰਮੇਸ਼ ਸ਼ਾਰਪੀ ਜੀ ਨੂੰ ਮੌਕਾ ਦਈਏ। ਹੋਰ ਬਹੁਤ ਸਾਰੇ ਕਾਲਰਸ ਨੇ, ਸੋ ਜੇ ਤੁਸੀਂ ਦੋ ਦੋ ਮਿੰਟ ਲਾਓਗੇ ਮੈਨੂੰ ਲੱਗਦਾ ਕਿ ਬਸ ਬਾਕੀ ਕਾਲਰ ਦੇ ਜਿਹੜੇ ਸਵਾਲ ਆ ਉਹ ਨਹੀਂ ਪਹੁੰਚ ਪਾਉਣਗੇ। ਸੋ ਕਿਰਪਾ ਕਰਕੇ ਆਪਣਾ ਸਮਾਂ ਦੇਖ ਕੇ ਸੀਮਿਤ ਰੱਖਿਆ ਕਰੋ, 20 ਸਕਿੰਟ ਦੇ ਤੁਸੀਂ ਕਾਲ ਦੇ ਸਵਾਲ ਉੱਪਰ ਤੁਸੀਂ ਰੱਖਿਆ ਕਰੋ ਤਾਂ ਕਿ ਅਸੀਂ ਪ੍ਰੋਪਰ ਜਵਾਬ ਲੈ ਸਕੀਏ। ਜੀ ਰਮੇਸ਼ ਜੀ,
3: ਦੇਖੋ ਵਿਸ਼ਾ ਇਹ ਡਿਬੇਟ ਦਾ ਬਣ ਜਾਣਾ, ਮੈਂ ਇੱਕੋ ਹੀ ਨੁਕਤੇ 'ਤੇ ਸਾਂਝ ਪਾਉਣੀ ਹੈ ਕਿ ਮੁਲਾਜ਼ਮ ਤਬਕਾ ਕਿਸੇ ਵੀ ਵਿਭਾਗ ਦਾ ਕਿ ਉਹ ਚੀਟਿੰਗ ਕਰਦਾ ਤਾਂ ਬੇੜਾ ਗਰਕ ਹੁੰਦਾ ਜਾਂ ਕੋਈ ਹੋਰ ਕਾਰਨ ਹੈ। ਸਰੋਤਿਓ, ਮੇਰੀ ਸਮਝ ਅੱਜ ਤੱਕ ਜਿੰਨੇ ਮੈਂ ਦੇਖਿਆ ਗਰਾਊਂਡ ਪੱਧਰ ਤੋਂ ਲੈ ਕੇ ਜਿੰਨਾ ਵਿਚ ਰਿਹਾ ਜੋ ਮੇਰੇ ਕੋਲ ਹੈ ਡਾਟਾ, ਮੈਂ ਉਸ ਹਿਸਾਬ ਦੇ ਨਾਲ ਕਹਿ ਸਕਦਾ ਕਿ ਮੁਲਾਜ਼ਮ ਜ਼ਿੰਮੇਵਾਰ ਨਹੀਂ ਆ ਇਸ ਦੇਸ਼ ਦਾ, ਇਸ ਢਾਂਚੇ ਦਾ ਬੇੜਾ ਗਰਕ ਕਰਨ ਦੇ ਵਿੱਚ ਮੁਲਾਜ਼ਮ ਨਹੀਂ ਹੈ। ਮੈਂ ਬਹੁਤ ਵਾਰ ਇਸ 'ਤੇ ਡਿਬੇਟ ਕੀਤੀ ਹੈ ਕਿ ਕਈ ਡਿਪਾਰਟਮੈਂਟਾਂ ਨੂੰ ਤੱਕ ਕੇ ਬੇਈਮਾਨ ਬਣਾਇਆ, ਫਿਰ ਕਹਿੰਦੇ ਜੀ ਤੁਸੀਂ ਬੇਈਮਾਨ ਹੋ, ਉਹਨਾਂ ਨੂੰ ਖੁੱਲਾਂ ਦਿੱਤੀਆਂ, ਢਿੱਲਾਂ ਦਿੱਤੀਆਂ, ਛੋਟਾਂ ਦਿੱਤੀਆਂ, ਉਹ ਇਸ ਕਰਕੇ ਦਿੱਤੀਆਂ ਕਿ ਉੱਪਰਲੇ ਆਪ ਬੇਈਮਾਨ ਸੀ। ਜੇ ਤੁਸੀਂ ਆਪ ਚੰਗੇ ਹੋ, ਤੁਸੀਂ ਘਰ ਇੱਕ ਮਜ਼ਦੂਰ ਲਾਉਂਦੇ ਹੋ, ਨਾਲ ਉਹਦੇ ਰਹਿੰਦੇ ਨਹੀਂ ਰਹਿੰਦੇ, ਆ ਕੇ ਸ਼ਾਮ ਨੂੰ ਕੰਮ ਵੇਖਦੇ, ਕਿਵੇਂ ਮਜ਼ਦੂਰ ਗੜਬੜ ਕਰ ਜਾਏ? ਜੇ ਤੁਸੀਂ ਆਪ ਹੀ ਭ੍ਰਿਸ਼ਟ ਹੋ ਤੇ ਹੇਠਲੇ ਆਪੇ ਹੀ, ਹੁਣ ਰੌਲਾ ਉੱਪਰ ਹੈ ਮੁਲਾਜ਼ਮਾਂ 'ਚ ਨਹੀਂ ਹੈ। ਮੈਂ ਹੋਰ ਇੱਕ ਤੱਕ ਦਿੰਦਾ ਹਾਂ, ਮੈਂ ਕਈ ਵਾਰ ਗੱਲ ਕਹੀ ਕਿ ਅੱਜ ਦੇ ਸਮੇਂ ਨਾਲ ਇੱਕ ਐਜੂਕੇਸ਼ਨ ਢਾਂਚਾ ਇੱਦਾਂ ਦਾ ਜਿਹੜਾ ਵੱਡਾ ਢਾਂਚਾ ਆ ਜਿਹਦੇ ਵਿੱਚ ਮਾਸਟਰ ਕੋਈ ਬੇਈਮਾਨੀ ਕਰ ਹੀ ਨਹੀਂ ਸਕਦਾ। ਹੁਣ ਮੈਂ ਸੀ ਅੱਗੇ ਲਾਉਣ ਲੱਗ ਪਿਆ, ਕਰ ਹੀ ਨਹੀਂ ਸਕਦਾ ਸੀ। ਉਹਨਾਂ ਨੂੰ ਵੀ ਇੱਦਾਂ ਦੀਆਂ ਚੀਜ਼ਾਂ ਕ੍ਰੀਏਟ ਕਰਕੇ ਦਿੱਤੀਆਂ। ਮੈਂ ਬੀਤੇ ਸਮੇਂ 'ਚ ਇੱਕ ਤਰਕ ਦਿੱਤਾ ਸੀ ਸੰਧੂ ਸਾਹਿਬ ਇੱਕ ਪਲੇਟਫਾਰਮ 'ਤੇ ਕਿ ਜੇ ਕਿਸੇ ਦਾ ਭੈਣ ਭਰਾ ਕੋਈ ਮਾਸਟਰ, ਭੈਣ ਜੀ ਹੈ, ਟੀਚਰ ਹੈ, ਉਹਨੂੰ ਫੋਨ ਕਰਕੇ ਪੁੱਛਿਓ ਕਿ ਇੱਦਾਂ ਦੇ ਸਾਧਨ ਕ੍ਰੀਏਟ ਕਰ ਦਿੱਤੇ ਕਿ ਮਾਸਟਰ ਨੂੰ ਧੱਕੇ ਨਾਲ ਬੇਈਮਾਨੀ ਕਰਨੀ ਪੈਣੀ। ਮੈਂ ਬੜੇ ਮਿਡ ਡੇ ਮੀਲ ਨੂੰ ਲੈ ਕੇ ਲੌਜਿਕ ਦਿੱਤੇ ਸੀ, ਗਰੰਟਾਂ ਕਿਸ ਢੰਗ ਦੇ ਨਾਲ ਖਰਚਾਈਆਂ ਜਾ ਰਹੀਆਂ। ਮੈਂ ਇੱਕ ਨਵੀਂ ਚੀਜ਼ ਸੰਧੂ ਸਾਹਿਬ ਜੋੜ ਦੇਵਾਂ, ਗਰੰਟਾਂ ਕਿਵੇਂ ਖਰਚਾਈਆਂ ਜਾਂਦੀਆਂ ਕਿ ਗ੍ਰਾਂਟ ਸਰਕਾਰ ਇਸ਼ੂ ਕਰਦੀ ਕਾਗਜ਼ਾਂ 'ਚ ਕਿ ਤੁਹਾਡੀ ਚਾਰ ਦੀਵਾਰੀ ਬਣਨੀ, ਤੁਹਾਨੂੰ 1 ਲੱਖ ਦੀ ਗ੍ਰਾਂਟ ਆ ਗਈ, ਤੁਸੀਂ ਇਹਦੇ 1 ਲੱਖ ਦੇ ਬਿੱਲ ਲੈ ਕੇ ਸਾਨੂੰ ਭੇਜ ਦਿਓ, ਜਿਹਦੇ ਜਿਹਦੇ ਬਿੱਲ ਹੋਊਗੇ ਅਸੀਂ ਉਹਦੇ ਖਾਤੇ 'ਚ ਪੈਸੇ ਪਾ ਦਿਆਂਗੇ। ਉਹ ਮਾਸਟਰ ਵਿਚਾਰੇ ਫਸ ਕੇ ਉਹਨਾਂ ਨੂੰ ਭੇਜੇ ਬਿੱਲ, ਸਾਲ ਸਾਲ ਉਹ ਗ੍ਰਾਂਟ ਨਹੀਂ ਆਉਂਦੀ ਉਹਨਾਂ ਦੇ ਖਾਤੇ, ਜਿੰਨਾ ਚਿਰ ਆਉਂਦੀ ਨੀ ਸੰਧੂ ਸਾਹਿਬ ਉਹਨਾਂ ਚਿਰ ਉਹ ਸਮਾਨ ਨਹੀਂ ਰਿਲੀਜ਼ ਕਰਦੇ। ਜਦੋਂ ਸਮਾਨ ਰਿਲੀਜ਼ ਕਰਨਾ ਉਦੋਂ ਰੇਟ ਕੋਈ ਹੋਰ ਹੁੰਦਾ, ਜਦੋਂ ਬਿੱਲ ਬਣਿਆ ਉਦੋਂ ਕੋਈ ਰੇਟ ਹੋਰ ਹੁੰਦਾ, ਆਪੇ ਚੀਟਿੰਗ ਹੋ ਗਈ, ਮਾਸਟਰ ਜ਼ਿੰਮੇਵਾਰ ਹੋ ਗਿਆ, ਸਰਕਾਰ ਦਾ ਪ੍ਰਬੰਧ ਰਕਮਾਂ। ਸੋ ਇਸ ਕਰਕੇ ਸਰੋਤੋ, ਮੈਂ ਕਦੇ ਵੀ ਕਰਮਚਾਰੀ ਮੁਲਾਜ਼ਮ ਨੂੰ ਇੱਥੋਂ ਦੇ ਤਾਣੇ ਬਾਣੇ ਲਈ ਜ਼ਿੰਮੇਵਾਰ ਨਹੀਂ ਮੰਨਦਾ। ਸਰਕਾਰਾਂ ਨੇ ਤੱਕ ਕੇ ਕੀਤਾ, ਤੱਕ ਕੇ ਕਰਾਇਆ, ਕਿਉਂਕਿ ਸਰਕਾਰਾਂ ਸਰਕਾਰੀ ਢਾਂਚੇ ਨੂੰ ਬਦਨਾਮ ਕਰਕੇ ਖਤਮ ਕਰਨਾ ਚਾਹੁੰਦੀਆਂ ਨੇ।
1: ਜੀ ਬਿਲਕੁਲ, ਨਾਲ ਦੀ ਨਾਲ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖਣਾ, ਕੰਟਰੈਕਟਰ, ਰੈਨੋਵੇਟਰ, ਬਿਲਡਰਾਂ ਅਤੇ ਸਾਡੇ ਕੰਸਟਰਕਸ਼ਨ ਦਾ ਕੰਮ ਕਰਨ ਵਾਲੇ ਵੀਰਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਇੱਕੋ ਛੱਤ ਥੱਲੇ ਤੁਹਾਨੂੰ ਸਾਰਾ ਬਿਲਡਿੰਗ ਸਪਲਾਈਜ਼ ਦਾ ਸਮਾਨ ਮਿਲ ਜਾਣਾ ਆ। ਜਾਂ ਤੁਸੀਂ ਪਲੰਬਿੰਗ ਦਾ ਸਮਾਨ ਲੈਣਾ ਹੋਵੇ, ਐਚ ਵੀ ਏ ਸੀ ਦਾ ਸਮਾਨ, ਇਲੈਕਟ੍ਰੀਕਲ, ਫਲੋਰਿੰਗ, ਦਰਵਾਜ਼ੇ, ਡਰਾਈਵਾਲ, ਟੂਲਸ, ਵੈਨਟੀ, ਸ਼ਾਵਰ ਸਿਸਟਮ, ਅਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਬੇਸਮੈਂਟ ਬਣਾ ਰਹੇ ਹੋ ਆਪਣੀ, ਤੁਸੀਂ ਘਰ ਦੀ ਮੁਰੰਮਤ ਕਰਵਾ ਰਹੇ ਹੋ, ਤੁਸੀਂ ਕਿਸੇ ਕਮਰਸ਼ੀਅਲ ਯੂਨਿਟ ਦੀ ਮੁਰੰਮਤ ਕਰਵਾ ਰਹੇ ਹੋ, ਪਲੰਬਿੰਗ, ਇਲੈਕਟ੍ਰੀਕਲ, ਫਲੋਰਿੰਗ, ਹਰ ਤਰ੍ਹਾਂ ਦਾ ਹਾਰਡਵੇਅਰ ਦਾ ਸਮਾਨ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ ਬੈਸਟ ਬਿਲਡਿੰਗ ਸਪਲਾਈਜ਼ ਦੇ ਉੱਪਰ। 8005 ਡਿਕਸੀ ਰੋਡ ਬਰੈਂਪਟਨ, 8000 ਡਿਕਸੀ ਰੋਡ ਬਰੈਂਪਟਨ ਦੇ ਲੋਕੇਟਡ ਨੇ। 647-961-0585 6479610585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਆਪਣਾ ਲੋੜੀਂਦਾ ਬਿਲਡਿੰਗ ਸਪਲਾਈ ਦਾ ਕੋਈ ਵੀ ਮਟੀਰੀਅਲ ਚੈੱਕ ਕਰ ਸਕਦੇ ਹੋ, www.bestvaluebuildingsupply.ca ਤੇ ਜਾ ਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜੀ ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਲੰਬੇ ਸਮੇਂ ਤੋਂ ਹੋਲਡ, 1845 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ।
4: ਹਾਂਜੀ ਸਤਿ ਸ਼੍ਰੀ ਅਕਾਲ ਰਮੇਸ਼ ਜੀ, ਮੈਂ ਨਾ ਇੱਕ ਕੱਲ ਵੀਡੀਓ ਦੇਖ ਰਿਹਾ ਸੀ ਆਪਣੇ ਤੁਹਾਡੇ ਜਿਹੜੇ ਮੁੱਖ ਮੰਤਰੀ ਨੇ ਮਾਣਯੋਗ, ਉਹ ਪੰਜਾਬ ਦੇ ਪਿਆਰ ਬਾਰੇ ਆਪਣੀ ਗੱਲ ਦੱਸ ਰਹੇ ਵੀ ਪੰਜਾਬ ਨੂੰ ਕਿੰਨਾ ਕੁ ਪਿਆਰ ਕਰਦੇ ਨੇ, ਉਹਨਾਂ ਨੂੰ ਕਿਸੇ ਕੋਈ NOC ਲੈਣ ਦੀ ਲੋੜ ਨਹੀਂ। ਉਹ ਤੇ ਵਾਕਈ ਸਾਨੂੰ ਪਤਾ, ਉਹ ਇੱਕ ਅਜਿਹਾ ਮੁੱਖ ਮੰਤਰੀ ਜਿਹਨੇ ਆਪਣਾ ਪਰਿਵਾਰ ਹੀ ਛੱਡਤਾ ਸੀ ਪੰਜਾਬ ਕਰਕੇ, ਉਹਨੇ ਪੰਜਾਬ ਨੂੰ ਚੁਣਿਆ ਸੀਗਾ, ਉਹ ਅਸੀਂ ਜਾਣੂ ਆ। ਤੇ ਉਹ ਇਹ ਕਹਿ ਰਿਹਾ ਸੀ ਵੀ ਜਦੋਂ ਕੋਈ ਅੰਟਾਰੀਓ ਪੁਲਿਸ 'ਚ ਪੰਜਾਬੀ ਭਰਤੀ ਹੁੰਦਾ ਉਦੋਂ ਤਾਂ ਬੜੀਆਂ ਖੁਸ਼ੀਆਂ ਮਨਾਉਂਦੇ ਹੋ, ਤੇ ਜੇ ਇੱਥੇ ਰਾਜਸਥਾਨ ਜਾਂ ਦੂਜੇ ਸੂਬੇ ਵਾਲੇ ਹੁੰਦੇ ਤੇ ਇੱਥੇ ਕੀ ਹੋ ਜਾਂਦਾ? ਇਹ ਤੁਹਾਨੂੰ ਕੀ ਲੱਗਦਾ, ਜਿਹੜੀ ਇਹ ਉਦਾਹਰਨ ਉਹ ਦੇ ਰਹੇ ਨੇ ਕੋਈ ਪੰਜਾਬ ਵਾਸਤੇ ਬਹੁਤ ਵਧੀਆ, ਵਾਕਈ ਉਹਨਾਂ ਦਾ ਪਿਆਰ ਝਲਕਦਾ ਇਹਦੇ ਇਹੋ ਜਿਹੀਆਂ ਉਦਾਹਰਨਾਂ ਦੇਣ ਚੋਂ? ਤੇ ਦੂਜੀ ਗੱਲ ਮੈਨੂੰ ਦੱਸਿਓ ਵੀ ਜਿਹੜਾ ਮਾਝੇ ਦਾ ਜਰਨੈਲ ਤੇ ਲੁਕ ਗਿਆ ਤੇ ਉਹਦੇ ਪੈਰਲਰ ਇੱਕ ਇਹਨਾਂ ਦੇ ਜਰਨੈਲ ਦੀ ਵੀ ਵੀਡੀਓ ਆਈ ਸੀ ਉਹ ਤੇ ਉਹਦੇ ਤੋਂ ਵੀ ਭੈੜੀ ਸੀਗੀ ਵੀ ਉਹ ਕਿਸ ਤਰ੍ਹਾਂ ਪੁਲਿਸ ਥਾਣਿਆਂ 'ਚ ਜਾ ਕੇ ਬੋਲ ਰਿਹਾ ਸੀ ਕਿ ਉਹਨਾਂ ਨੂੰ ਜ਼ਮਾਨਤ ਮਿਲ ਗਈ ਜਾਂ ਉਹ ਵੈਸੇ ਹੀ ਠੀਕ ਹੈ ਉਹਨਾਂ ਦਾ ਇਹਨਾਂ ਬਾਰੇ ਆਪਣੀ ਰਾਏ ਦਿਓ ਜੀ ਥੈਂਕ ਯੂ
1: ਜੀ ਬਹੁਤ ਸ਼ੁਕਰੀਆ ਜੀ ਜੀ ਰਮੇਸ਼ ਜੀ
3: ਦੇਖੋ ਇਹਨਾਂ ਵਾਲੇ ਜਰਨੈਲਾਂ ਲਈ ਅਗਲੇ ਦੋ ਦਿਨ ਬੜੇ ਅਹਿਮ ਹੈ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਕਿਹਾ ਕੱਲ੍ਹ 11 ਤੇ ਪਰਸੋਂ 12 ਭਾਰਤੀ ਸਮੇਂ ਦੀ ਦੋ ਦਿਨ ਦੀ ਸੰਧੂ ਸਾਹਿਬ ਇੱਕ ਵਿਸ਼ੇਸ਼ ਮੀਟਿੰਗ ਦਿੱਲੀ 'ਚ ਹੋਣੀ ਹੈ ਦੋ ਦਿਨ ਦੀ ਭਗਵੰਤ ਮਾਨ ਜੀ ਨੇ ਦੋ ਦਿਨ ਦਿੱਲੀ ਰਹਿਣਾ ਕੇਜਰੀਵਾਲ ਹੋਣਾ ਦੇ ਕੋਲ ਤੇ ਉੱਥੇ ਕਹਿੰਦੇ ਵਿਚਾਰਾਂ ਇਹੀ ਹੋਣੀਆਂ ਕਿ ਕਿਹਦੀ ਟਿਕਟ ਰੱਖਣੀ ਆ ਕਿਹਦੀ ਕੱਟਣੀ ਹੈ ਤੇ ਕਿਹਨੂੰ ਕਿੱਥੇ ਫਿੱਟ ਕਰਨਾ ਹੈਗਾ ਸੋ ਇਸ ਕਰਕੇ ਇਹਨਾਂ ਵਾਲੇ ਜਰਨੈਲਾਂ ਵਾਲੀ ਤੇ ਗੱਲ ਮੈਨੂੰ ਲੱਗਦਾ ਕਿ ਦੋ ਕੁ ਦਿਨਾਂ 'ਚ ਸ਼ਾਇਦ ਬਾਹਰ ਆ ਜੇ ਤੇ ਬਾਕੀ ਰਹੀ ਗੱਲ ਪੰਜਾਬ ਨੂੰ ਕੌਣ ਕਿੰਨਾ ਪਿਆਰ ਕਰਦਾ ਸਰੋਤੇ ਉਹ ਨੌਕਰੀਆਂ ਵਾਲਾ ਵਿਸ਼ਾ ਥੋੜਾ ਜਿਹਾ ਟੇਢਾ ਵਿਸ਼ਾ ਠੀਕ ਹੈ ਸੂਬੇ ਨੂੰ ਉਹਦੇ ਵਿੱਚ ਜਿਹੜੀ ਕਹਿ ਲਈਏ ਪਹਿਲ ਹੋਣੀ ਚਾਹੀਦੀ ਪਰੰਤੂ ਇੱਕ ਦੇਸ਼ ਦੇ ਵਿੱਚ ਅਸੀਂ 100% ਦੂਜੇ ਸੂਬੇ ਨੂੰ ਕੱਟ ਨਹੀਂ ਸਕਦੇ ਜੇ ਕੰਡੀਸ਼ਨਾਂ ਤੁਸੀਂ ਰੱਖ ਲਓ ਕੰਡੀਸ਼ਨਾਂ ਪੂਰੀਆਂ ਕਰਦਾ ਤੇ ਨੌਕਰੀ ਦੇ ਦੇਣੀ ਚਾਹੀਦੀ ਜੇ ਉਸ ਸੂਬੇ ਦੀਆਂ ਕੰਡੀਸ਼ਨਾਂ ਪੂਰੀਆਂ ਨਹੀਂ ਕਰਦਾ ਤੇ ਨੌਕਰੀ ਨਹੀਂ ਮਿਲਣੀ ਚਾਹੀਦੀ ਮੁੱਖ ਮੰਤਰੀ ਨੇ ਕਿਉਂ ਕਿਹਾ ਉਹ ਮੁੱਖ ਮੰਤਰੀ ਜਾਣਨ ਪਰੰਤੂ ਗੱਲ ਇਹ ਹੈ ਕਿ ਨੌਕਰੀਆਂ ਬਾਹਰਲੇ ਸੂਬਿਆਂ ਦੇ ਨੂੰ ਚਾਹੇ ਮਾਸਟਰ ਭੈਣਜੀਆਂ ਨੇ ਚਾਹੇ ਹੋਰ ਵਿਭਾਗ ਹੈ ਬਥੇਰੀਆਂ ਆਹ 5 ਸਾਲਾਂ 'ਚ ਮਿਲੀਆਂ ਨੇ
1: ਜੀ ਬਿਲਕੁਲ ਜੀ ਲਾਸਟ ਕਾਲ ਆਵਾਂਗੇ ਬਸ ਕੁਇਕ ਜਿਹਾ ਰੱਖਿਓ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਰਹੋ ਬਸ 20 ਸਕਿੰਟ ਦਾ ਤੁਹਾਡਾ ਸਵਾਲ ਹੋਵੇ ਤਾਂ ਕਿ ਰਮੇਸ਼ ਜੀ ਜਲਦੀ ਜਲਦੀ ਉਹਦਾ ਆਨਸਰ ਦੇ ਪਾਉਣ ਜੀ ਜੀ ਸਰ ਸਤਿ
4: ਸ਼੍ਰੀ ਅਕਾਲ ਰਮੇਸ਼ ਜੀ ਹੈਲੋ
1: ਜੀ ਜੀ ਸਰ
4: ਮੈਂ ਰਮੇਸ਼ ਨੂੰ ਪੁੱਛਣਾ ਜੀ ਜਿਹੜੀ ਅਵਾਰਾ ਪਸ਼ੂ ਤੁਰੇ ਫਿਰਦੇ ਜਾਂ ਕੁੱਤੇ ਜਾਂ ਤੁਰੇ ਫਿਰਦੇ ਜੀ ਇਹ ਕਦੋਂ ਕਿ ਇਹਨਾਂ ਦਾ ਕੋਈ ਕਰਨਗੇ ਇਹਨਾਂ ਦਾ ਇੰਤਜ਼ਾਮ ਇਹਨਾਂ ਦਾ ਜੀ ਇਹਨਾਂ ਦਾ ਕਰਾਉਣਾ ਕੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਜੀ ਇੰਨੇ ਲੋਕੀ ਭੁੱਖੇ ਉੱਥੇ ਕਹਿੰਦੇ ਵੀ ਰਮੇਸ਼ ਜੀ ਕਹਿੰਦੇ ਰੋਟੀ ਨੀ ਮਿਲਦੀ ਬੇਚਾਰੇ ਭੁੱਖੇ ਇੱਕ ਡੰਗ ਦਾ ਮਿਲਦਾ ਉਹਨਾਂ ਖਾਣਾ ਜੀ ਉਹਨਾਂ ਦਾ ਉਹ ਮੁਸ਼ਕਿਲ ਨਾ ਜੀ ਤੇ ਵੀ ਨਾ ਕੀ ਕਰਾਉਣਾ ਇਹਨਾਂ ਕੋਲ ਜੀ ਇਹ ਲੋਕੀ ਕਦੋਂ ਕਿ ਇਹਨਾਂ ਦਾ ਇੰਤਜ਼ਾਮ ਕਰਨਗੇ ਜੀ
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਜੀ ਰਮੇਸ਼ ਜੀ
3: ਨਹੀਂ ਇਹ ਨਹੀਂ ਹੋ ਸਕਦਾ ਜੀ ਇੱਥੇ ਬੰਦਿਆਂ ਦਾ ਹੱਲ ਨਹੀਂ ਸਰਕਾਰਾਂ ਕਰ ਸਕੀਆਂ ਕੁੱਤਿਆਂ ਦਾ ਕਿੱਥੋਂ ਕਰ ਦੇਣਾ ਤੋਂ ਜਿੱਦਣ ਭਗਵੰਤ ਮਾਨ ਨੇ ਕਿਹਾ ਸੀ ਮੈਂ ਉਤਰੀ ਕਹਿ ਤਾ ਸੀ ਕਿ ਸਿਆਸੀ ਬਿਆਨ ਹੈ ਇੱਥੇ ਤੇ ਬੰਦਿਆਂ ਦੇ ਰਹਿਣ ਲਈ ਘਰ ਹੈ ਨੀ ਸੰਧੂ ਸਾਹਿਬ ਪੂਰੇ ਤੇ ਕਹਿੰਦੇ ਕੁੱਤਿਆਂ ਲਈ ਸ਼ੈਲਟਰ ਬਣਾਉਣੇ ਹੈਗੇ ਆ ਉਹਨਾਂ ਕੁੱਤਿਆਂ ਦੇ ਲਈ ਸ਼ੈਲਟਰ ਹੋਮ ਜੋ ਵੀ
1: ਬਿਲਕੁਲ
3: ਇਹ ਨਹੀਂ ਹੋਣਾ ਇੱਥੇ ਸਿਆਸੀ ਬਿਆਨ ਸੀ ਸੁਪਰੀਮ ਕੋਰਟ ਨੇ ਕਹਿ ਤਾ ਅੱਗੇ ਸੁਪਰੀਮ ਕੋਰਟ ਦੀਆਂ ਕਿੰਨੀਆਂ ਕਮਨੀਆਂ ਹਾਈ ਕੋਰਟ ਨੇ ਕਿਹਾ ਪੰਜਾਬ ਦੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਦਿਓ ਨਹੀਂ ਦਿੱਤਾ ਅਗਲਿਆਂ ਨੇ ਕਰ ਲਓ ਜੋ ਕਰਨਾ ਉਹ ਕਹਿੰਦੇ ਤਨਖਾਹਾਂ ਵੀ ਘਟਾਉਣੀਆਂ ਇਸ ਕਰਕੇ ਅਦਾਲਤਾਂ ਦੀ ਗੱਲ ਉੱਥੇ ਕੀ ਸਰਕਾਰਾਂ ਮੰਨਦੀਆਂ ਜਿੱਥੇ ਉਹਨਾਂ ਨੂੰ ਬੈਨੀਫਿਟ ਹੋਵੇ ਜਦੋਂ ਲੋਕਾਂ ਨੂੰ ਬੈਨੀਫਿਟ ਆ ਫਿਰ ਬਥੇਰੇ ਢੰਗ ਨਾਲ ਤੋਂ ਰੋਕਣ ਲਈ ਹੁੰਦੇ ਆ ਇਸ ਕਰਕੇ ਮੈਨੂੰ ਲੱਗਦਾ ਕਿ ਅਸੀਂ ਆਸ ਨਾ ਹੀ ਰੱਖੀਏ ਤੇ ਚੰਗੀ ਗੱਲ ਹੈ
1: ਜੀ ਬਹੁਤ ਸ਼ੁਕਰੀਆ ਰਮੇਸ਼ ਜੀ ਸਮਾਂ ਆਪਣਾ ਆਲਮੋਸਟ ਸੀਮਤ ਆ ਔਰ ਕੱਲ੍ਹ ਨੂੰ ਮਿਲਦੇ ਹਾਂ ਫਿਰ ਨਵੀਆਂ ਖਬਰਾਂ ਨਵੇਂ ਦਿਨ ਔਰ ਨਵੀਆਂ ਗੱਲਾਂ ਕਰਨਗੇ ਕਿ ਨਵੀਂ ਸਵੇਰ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਜੁੜਨ ਦੇ ਲਈ ਪੰਜਾਬੀ ਲਹਿਰਾਂ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਸੋ ਮਚ ਜੀ
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 700-0001 ਜਾਂ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ ਤੁਹਾਡੇ ਬਿਜ਼ਨਸ ਨੂੰ ਇੱਕ ਨਵੀਂ ਉਡਾਨ ਦਿਆਂਗੇ ਸੋ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਬਾਦ ਰੱਖਿਓ ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਸ਼ਾਮ ਨੂੰ 9-10 ਮਿਲਾਂਗੇ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ
6: ਜੁਗੋ ਜੁਗ ਪੈਂਦੀਆਂ ਰਹਿਣਗੀਆਂ
7: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475504 1557

0: ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: season.
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही S&S Lawyers नु कॉल करो 416-655-2000
5: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

0: ਕਿਆ ਬਾਤ ਹੈ, ਪ੍ਰੋਗਰਾਮ ਪੰਜਾਬੀ ਲੈਣ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲੈਣ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਵੈਲਕਮ, ਪਿਆਰ, ਸਤਿਕਾਰ, ਹੈਪੀ ਹੈਪੀ ਮਿਡ ਵੀਕ। ਮਿਡ ਵੀਕ ਆ ਜਾਂਦਾ ਤਾਂ ਥੋੜ੍ਹਾ ਜਿਹਾ ਇੱਕ ਰਿਲੈਕਸੇਸ਼ਨ ਜੀ ਹੋ ਜਾਂਦੀ ਹੈ ਕਿ ਚਲੋ ਯਾਰ ਐਟਲੀਸਟ ਕਮ ਸੇ ਕਮ ਹੁਣ ਦੋ ਦਿਨ ਰਹਿ ਗਏ, ਕੱਲ੍ਹ ਨੂੰ ਫਰਾਈਡੇ ਜੂਨੀਅਰ, ਪਰਸੋਂ ਨੂੰ ਫਰਾਈਡੇ ਅਤੇ ਬਸ ਲੈ ਲਿਆ ਕੰਮ ਹੈ। ਸੋ ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਅੱਜ ਦੀ ਇਸ ਸੋਹਣੀ ਦੀ ਸਵੇਰ ਨੂੰ। ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਵਧੀਆ ਰਹੇ, ਇੰਜੋਏ ਕਰੋ। ਐਂਡ ਇਸ ਦੇਖੋ ਮਿੱਠੀ ਮਿੱਠੀ ਕਿਣਮਿਣ ਕਿਣਮਿਣ ਸਵੇਰ ਨੂੰ ਵੀ ਤੁਸੀਂ ਖੂਬ ਇੰਜੋਏ ਕਰੋ, ਇਸ ਦਾ ਆਨੰਦ ਲਓ। ਕਿ ਨਹੀਂ, ਕਣੀਆਂ ਪੈ ਰਹੀਆਂ ਹੁਣ, ਹੋਵੇ ਵੈਨਸਡੇ ਦਾ ਦਿਨ ਅਤੇ ਅੱਜ ਕਹਿੰਦੇ ਆ ਕਿ ਕਾਫੀ ਸਾਰੀ ਗਰਮੀ ਫੀਲ ਕਰਨ ਨੂੰ ਮਿਲੇਗੀ। ਚਲੋ ਠੀਕ ਹੈ, ਗਰਮੀ ਦੇ ਲਈ ਤਾਂ ਇੰਤਜ਼ਾਰ ਸਾਡੀ ਕਹਿ ਲਓ ਕਿ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਨੇ, ਬਟ ਇੰਤਜ਼ਾਰ ਆਪਾਂ ਕਰ ਰਹੇ ਸੀ ਬਹੁਤ ਜ਼ਿਆਦਾ। ਹਰੇਕ ਕਹਿੰਦਾ ਸੀ ਬੱਲੇ ਬੱਲੇ ਆਵੇ ਯਾਰ ਗਰਮੀ, ਹੁਣ ਠਰੇ ਅੱਜ ਤਕਰੀਬਨ 12-1 ਵਜੇ ਵਿਲ ਫੀਲ ਲਾਈਕ 37। ਓ ਵਾਹ, ਕਿਆ ਬਾਤ ਹੈ, ਆਊਗੀ ਅੱਜ ਦਿੱਲੀ ਦੀ ਸ਼ਾਮ, ਦਿੱਲੀ ਦੀ ਸਵੇਰ ਯਾਦ ਸਾਰਿਆਂ ਨੂੰ ਹੈ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਨਾਲ ਅਤੇ ਨੰਬਰ ਹੈ 905-673-3337 ਆਪਣਾ। ਸਾਡੇ ਨਾਲ ਵਕਾਰ ਖਾਨ ਜੀ ਜੁੜਿਆ। ਖਾਨ ਸਾਹਿਬ ਵੈਲਕਮ,
1: ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਸ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000, 6478648000, 6478648000।
0: 6478648000 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਕਰੋ। ਥੈਂਕ ਯੂ ਸੋ ਮਚ ਵਕਾਰ ਜੀ, ਬਹੁਤ ਸ਼ੁਕਰੀਆ ਤੁਹਾਡਾ। ਤੇ ਤੁਹਾਡੇ ਲਈ ਹਾਜ਼ਰ ਨੇ ਵਨ ਐਂਡ ਓਨਲੀ ਮਿਸਟਰ ਵਕਾਰ ਖਾਨ ਸਾਹਿਬ। ਸੋ ਓਕੇ, ਇੱਕ ਤਾਂ ਅੱਜ ਦਿਨ ਹੈ ਵੈਨਸਡੇ ਤੇ 10 ਤਰੀਕ ਹੋ ਗਈ, ਰਾਈਟ? ਸੋ ਅੱਜ ਨਿਊਯਾਰਕ ਤੇ ਸੈਨ ਐਂਟੋਨੀਓ ਦਾ ਚੌਥਾ ਮੈਚ ਹੈ NBA ਫਾਈਨਲਸ ਦਾ। ਜੇ ਅੱਜ ਸੈਨ ਐਂਟੋਨੀਓ ਵਾਲੇ ਜਿੱਤ ਸਕਦੇ ਆ ਤਾਂ ਫਿਰ ਸੀਰੀਜ਼ ਟਾਈ ਹੋਣਗੀਆਂ 2-2। ਸੋ ਉਮੀਦ ਤਾਂ ਇਹੀ ਕਰਦੇ ਹਾਂ ਕਿ ਜਿੱਤਣਗੇ, ਬਾਕੀ ਟਾਈ ਮੁੱਲ ਤੈਲ। ਤੇ ਬਹੁਤ ਵਧੀਆ ਸੀਰੀਜ਼ ਰਹੀ ਹੈ ਯਾਰ। ਜਿਹੜੇ ਲੋਕ ਬਾਸਕਟਬਾਲ ਦੇ ਫੈਨ ਹੈ ਨਹੀਂ ਗੇ, ਤੁਸੀਂ ਵੀ ਦੇਖੋ, ਤੁਹਾਨੂੰ ਆਨੰਦ ਆਊਗਾ। ਜੋ ਇੱਕ ਐਨਰਜੀ ਹੁੰਦੀ ਹੈ ਨਾ NBA ਬਾਸਕਟਬਾਲ ਦੇ ਫਾਈਨਲਸ ਦੀ, ਉਹ ਬਹੁਤ ਘੱਟ ਸਪੋਰਟਸ ਦੇ ਵਿੱਚ ਆ। ਪਤਾ ਨਹੀਂ ਕਿ ਮੈਨੂੰ ਲੱਗਦਾ ਜਾਂ ਤਾਂ ਮੈਂ ਐਡਾ ਵੱਡਾ ਬਾਸਕਟਬਾਲ ਦਾ ਫੈਨ ਹਾਂ ਤਾਂ, ਬਟ ਤੁਸੀਂ ਦੇਖੋਗੇ ਤੁਹਾਨੂੰ ਵੀ ਆਨੰਦ ਆਊਗਾ, ਕਹੋਗੇ ਨਵੀਂ ਯਾਰ ਬੱਲੇ ਬੱਲੇ ਬੱਲੇ। ਕਿਆ ਲੋਕਾਂ ਦੇ ਵਿੱਚ ਇੱਕ ਚਾਹ ਐਕਸਾਈਟਮੈਂਟ, ਬਟ ਕਈ ਲੋਕਾਂ ਦੇ ਵਿੱਚ ਚਾਹ ਐਕਸਾਈਟਮੈਂਟ ਥੋੜ੍ਹੀ ਜਿਹੀ ਜ਼ਿਆਦਾ ਹੋ ਜਾਂਦੀ ਆ। ਜਦੋਂ ਮੈਂ ਕੁਝ ਵੀਡੀਓਜ਼ ਦੇਖੀਆਂ, ਕੱਲ੍ਹ ਪਰਸੋਂ ਵੀ ਮੈਂ ਸ਼ੇਅਰ ਕਰ ਰਹੇ ਸੀ ਕਿ ਲੋਕ ਯਾਰ ਸਟੇਡੀਅਮ ਦੇ ਬਾਹਰ ਇੱਕ ਦੂਜੇ ਨਾਲ ਲੜ ਰਹੇ ਆ। ਇੱਕ ਵਿਚਾਰਾ ਮੈਂ ਦੇਖਿਆ ਫੈਨ ਸੀਗਾ ਦੂਜੀ ਟੀਮ ਦਾ, ਉਹ ਸੜਕ 'ਤੇ ਤੁਰਦਾ ਜਾ ਰਿਹਾ, ਉਹਨੂੰ ਕੁੱਟਣ ਲੱਗ ਗਏ ਯਾਰ ਵਿਚਾਰੇ ਨੂੰ। ਦੱਸ ਉਹਦਾ ਕੀ ਕਸੂਰ ਹੈ? ਉਹ ਫੈਨ ਹੈ, ਉਹ ਗੇਮ ਦੇਖਣ ਗਿਆ, ਉਹਨੂੰ ਚਾਹ ਹੈ ਕਿ ਉਹਦੀ ਟੀਮ ਜਿੱਤੀ ਹੈ। ਸੋ ਕਿਸੇ 'ਤੇ ਭਰੋਸਾ ਨਹੀਂ ਅੱਜ ਕੱਲ੍ਹ ਯਾਰ, ਜਿਹੜੇ ਸਪੋਰਟਸ ਦੇ ਫੈਨਸ ਨੇ ਨਾ, ਉਹਨਾਂ ਤੋਂ ਕਈਆਂ ਤੋਂ ਘਟੀਆ ਕੋਈ ਨਹੀਂ। ਟੀਮ ਹਾਰਦੀ ਐਂ ਕਰਦੇ ਜਿਵੇਂ ਪਤਾ ਨਹੀਂ ਕਿਹੜੇ ਬੰਦੇ ਨੇ ਕੀ ਕਰ ਦਿੱਤਾ ਹੁੰਦਾ। ਤੁਹਾਡੀ ਟੀਮ ਹਾਰੀ ਹੈ ਯਾਰ, ਜੇ ਲੜਨਾ ਤਾਂ ਆਪਣੇ ਪਲੇਅਰਾਂ ਨਾਲ ਲੜੋ, ਹੋਰ ਲੋਕਾਂ ਨਾਲ ਕਿਉਂ ਲੜ ਰਹੇ ਹੋ? ਸੋ ਖੈਰ, ਇੱਕ ਯਾਰ ਬਹੁਤ ਦੁੱਖ ਦੀ ਖਬਰ ਤੁਸੀਂ ਸਾਰੇ ਨੇ ਸੁਣੀ ਲਈ ਹੋਣੀ ਹੈ ਕੱਲ੍ਹ ਦੀ। ਇੱਕ OPP ਆਫਿਸਰ, ਬਹੁਤ ਹੀ ਯੰਗ ਉਮਰ ਦਾ ਨੌਜਵਾਨ ਤਰੁਣ ਬਾਲੀ, ਐਂਡ ਕੱਲ੍ਹ 29 ਸਾਲ ਦੀ ਉਮਰ ਦੇ ਵਿੱਚ ਤਰੁਣ ਦੀ ਮੌਤ ਹੋ ਗਈ। 2.5 ਸਾਲ OPP 'ਚ ਸਰਵ ਕੀਤਾ, ਹਰਸਟ ਓਨਟੇਰੀਓ ਦੇ ਏਰੀਆ ਦੇ ਵਿੱਚ। ਕੱਲ੍ਹ 12:30 ਦੀ ਲਗਭਗ ਗੱਲ ਹੈ, ਇੱਕ ਇਨਵੈਸਟੀਗੇਸ਼ਨ ਹੋ ਰਹੀ ਸੀ ਜਦੋਂ ਬਾਲੀ ਨੂੰ ਇੱਕ ਗੱਡੀ ਨੇ ਹਿੱਟ ਕੀਤਾ ਤੇ ਉਹਨੂੰ ਐਟ ਦ ਸੀਨ ਪ੍ਰੋਨਾਂਸ ਡੈਡ ਕੀਤਾ ਗਿਆ ਤੇ ਹੁਣ ਇੱਕ 18 ਸਾਲ ਦਾ ਮੁੰਡਾ ਉਹਨੂੰ ਅਰੈਸਟ ਕੀਤਾ ਗਿਆ ਤੇ ਫਸਟ ਡਿਗਰੀ ਮਰਡਰ ਦੇ ਨਾਲ ਚਾਰਜ ਕੀਤਾ ਗਿਆ, ਡੇਂਜਰਸ ਡਰਾਈਵਿੰਗ ਤੇ ਫਲਾਈਟ ਫਰੋਮ ਪੁਲਿਸ। ਸੋ ਇਨਵੈਸਟੀਗੇਸ਼ਨ ਹਜੇ ਵੀ ਜਾਰੀ ਹੈ, ਬਟ ਬੜੀ ਯਾਰ ਦੁੱਖ ਦੀ ਗੱਲ ਹੈ ਕਿ ਇੱਕ ਆਫਿਸਰ ਵਿਚਾਰਾ ਆਪਦੀ ਡਿਊਟੀ ਤੇ ਕੰਮ ਕਰ ਰਿਹਾ ਆਪਦਾ, ਆਪਾਂ ਸਭ ਨੂੰ ਸੇਫ ਰੱਖ ਰਿਹਾ ਤੇ ਇੱਕ ਮੂਰਖ ਬੰਦੇ ਕਰਕੇ ਉਹਦੀ ਜਾਨ ਚਲੀ ਗਈ ਯਾਰ। ਸੋ ਇਟਸ ਵੈਰੀ ਡਿਸਟਰਬਿੰਗ ਐਂਡ ਬੜੀ ਇੱਕ ਨਾਈਟਮੇਅਰ ਵਰਗੀ ਨਿਊਜ਼ ਹੈ। ਇਹ ਦੇਖੋ ਰਿਮਾਈਂਡਰ ਹੈ ਕਿ ਆਪਣੇ ਜਿਹੜੇ ਆਫਿਸਰਸ ਨੇ ਨਾ ਡੇਲੀ ਬੇਸਿਸ ਦੇ ਉੱਤੇ ਉਹ ਕਿਹੜੇ ਕਿਹੜੇ ਖਤਰੇ ਦੇ ਵਿੱਚ ਹੁੰਦੇ ਆ। ਆਪਾਂ ਨੂੰ ਲੱਗਦਾ ਚਲੋ ਪੁਲਿਸ ਹੀ ਆ ਆਪਣਾ ਕੰਮ ਕਰਦੇ, ਨਹੀਂ ਯਾਰ, ਪੁਲਿਸ ਨੇ ਇਹੋ ਜਿਹੇ ਕ੍ਰਿਮੀਨਲਸ ਤੋਂ ਆਪਾਂ ਨੂੰ ਬਚਾਉਣਾ ਤੇ ਬਚਾਉਂਦੇ ਬਚਾਉਂਦੇ ਇਹਨਾਂ ਦੀ ਜਾਨ ਚਲ ਜਾਂਦੀ ਹੈ। ਸੋ ਬਹੁਤ ਦੁੱਖ ਐਂਡ ਇਸ ਪਰਿਵਾਰ ਨਾਲ ਆਪਾਂ ਖੜੇ ਹਾਂ। ਟ੍ਰੈਜਿਕ ਨਿਊਜ਼ ਯਾਰ ਜਦੋਂ ਕੱਲ੍ਹ ਸੁਣਨ ਨੂੰ ਮਿਲੀ ਐਂਡ ਯੂ ਨੋ ਆਪਾਂ ਤਾਂ ਇਹੀ ਵਿਸ਼ ਕਰਦੇ ਕਿ ਕਦੇ ਵੀ ਕਿਸੇ ਨਾਲ ਇਹ ਚੀਜ਼ ਨਾ ਹੋਵੇ, ਬਟ ਜਿਹਨਾਂ 'ਤੇ ਇਹ ਬੀਤ ਰਹੀ ਹੈ ਨਾ ਉਹੀ ਸਮਝ ਸਕਦੇ ਇਸ ਦਾ ਦੁੱਖ। ਸੋ ਵੈਰੀ ਸੈਡ ਐਂਡ ਬਹੁਤ ਦੁੱਖ ਦੀ ਗੱਲ ਹੈ। ਇੱਕ ਤੁਹਾਨੂੰ ਨੰਬਰ ਦੇ ਦੀਏ ਬਈ ਆਲਵੇ ਰੂਫਰਸ ਦਾ, ਇੱਕ ਵਧੀਆ ਕਮਾਲ ਦੀ ਰੂਫਿੰਗ ਕੰਪਨੀ ਦੀ ਭਾਲ 'ਚੋਂ ਤਾਂ ਆਲਵੇ ਰੂਫਰਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਜ਼ਰੂਰ ਕਰੋ। ਰੂਬਲ ਭਾਅ ਜੀ ਹੁਣੇ ਨੇ ਬਹੁਤ ਵਧੀਆ ਕੰਮ ਕਰਦੇ ਯਾਰ, 15 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ, ਤੁਹਾਨੂੰ ਰਿਟਨ ਰਾਈਟਿੰਗ ਦੇ ਵਿੱਚ ਵਾਰੰਟੀ ਦੇ ਰਹੇ ਆ, ਫੁੱਲੀ ਇੰਸ਼ੋਰਡ ਕੰਪਨੀ ਹੈ, ਜੀ ਟੀ ਏ, ਕਿਚਨਰ, ਕੇਮਬ੍ਰਿਜ, ਲੰਡਨ, ਗੁਆਲਫ, ਹੈਮਿਲਟਨ, ਬੇਰੀ, ਦੂਰ ਦੂਰ ਤੱਕ ਕੰਮ ਕਰਦੇ ਨੇ। ਫਲੈਟ ਰੂਫ, ਸ਼ਿੰਗਲ ਰੂਫ, ਮੈਟਲ ਰੂਫ, ਕੋਈ ਵੀ ਰੂਫਿੰਗ ਦਾ ਕੰਮ, 15 ਸਾਲ ਦਾ ਐਕਸਪੀਰੀਅੰਸ। 6475050943 6475050943 ਤੇ ਇੱਕ ਅਸੀਂ ਤੁਹਾਨੂੰ ਨੰਬਰ ਦਿੰਦੇ ਹੁੰਦੇ ਹਾਂ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਦਾ। ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ, ਗੱਡੀ ਰਿਪੇਅਰ ਹੋਣ ਵਾਲੀ ਹੈ, ਹੁਣ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਦੀ ਟੀਮ ਦੇ ਨਾਲ ਸੰਪਰਕ ਕਰ ਲਓ ਬਈ। ਇੰਸ਼ੋਰੈਂਸ ਦੇ ਕਲੇਮ ਨਾਲ ਵੀ ਡੀਲ ਕਰਨਗੇ, ਤੁਹਾਨੂੰ ਕਲੇਮ ਲੈ ਕੇ ਦੇਣਗੇ, ਤੁਹਾਨੂੰ ਰੈਂਟਲ ਗੱਡੀ ਦੇਣਗੇ, ਤੁਹਾਡੀ ਕੋਈ ਹੈਡੇਕ ਨਹੀਂ, ਸਾਰਾ ਕੰਮ ਇਹਨਾਂ ਨੇ ਸਾਂਭ ਲੈਣਾ। ਜੇ ਐਕਸੀਡੈਂਟ ਹੋ ਗਿਆ, ਗੱਡੀ ਦੀ ਰਿਪੇਅਰ ਹੋਣ ਵਾਲੀ ਹੈ, ਇੱਕ ਵਾਰ ਬਸ ਇਹਨਾਂ ਨਾਲ ਸੰਪਰਕ ਕਰ ਲਓ।
2: 9054530780 ਇਹ ਆਲਮੋਸਟ 2009 ਦੇ ਵਿੱਚ ਸਟਾਰਟ ਹੋ ਚੁੱਕੀ ਸੀਗੀ ਔਰ ਕਾਫੀ ਸਾਰਾ ਜਿਹੜਾ ਹੈਗਾ ਆਸਪੈਕਟ ਜਿਹੜਾ ਹੈਗਾ ਇਹ ਸਿਮਿਲਰ ਹੈਗਾ ਜੋ 1950 ਦੇ ਵਿੱਚ ਹੋਇਆ ਸੀਗਾ, ਮੀਨਸ ਸੈਕਿੰਡ ਵਰਲਡ ਵਾਰ ਦੇ ਬਾਅਦ। ਕਾਰਨ ਕੀ ਹੈ ਕਿ ਉਦੋਂ ਦੀ ਰੀਕੰਸਟਰਕਸ਼ਨ, ਡੈਮੋਗ੍ਰਾਫਿਕ ਐਕਸਟੈਂਸ਼ਨ, ਅਮੈਰੀਕਾ ਦੀ ਸਬ ਅਰਬਨਾਈਜੇਸ਼ਨ, ਉਹਨੇ ਮਾਰਕੀਟ ਨੂੰ ਕਾਫੀ ਜ਼ਿਆਦਾ ਪੁਸ਼ ਦਿੱਤਾ ਸੀ, ਜਿਹੜਾ ਫਿਰ ਜਾ ਕੇ 1960 ਚ ਦੇਖਣ ਨੂੰ ਮਿਲਿਆ ਤੇ 82 ਦੇ ਵਿੱਚ ਜਦੋਂ ਮਾਰਕੀਟ ਦੇ ਵਿੱਚ ਸਟਰੋਂਗ ਬੁਲ ਰਨਸ ਜਿਹੜੇ ਹੈਗੇ ਨੇ ਉਹ ਦਰਜ ਕੀਤੇ ਗਏ ਸੀ ਬੈਕ ਟੂ ਬੈਕ, ਆਈ ਵੁੱਡ ਸੇ ਵਿਦਇਨ 10-15 ਈਅਰ ਸਕੇਲ ਦੇ ਵਿੱਚ। ਸੋ ਮੇਰਾ ਇਹ ਮੰਨਣਾ ਹੈਗਾ ਕਿ ਮਾਰਕੀਟ ਜਿਹੜੀ ਹੈਗੀ ਆ ਇਨਫ ਮੋਮੈਂਟਮ ਲੈ ਕੇ ਬੈਠੀ ਹੈ, ਦੇਰ ਇਜ਼ ਲੋਟ ਆਫ ਸਟੀਮ ਇਨ ਦਾ ਮਾਰਕੀਟ ਫਾਰ ਟੂ ਰੀਜ਼ਨਸ। ਨੰਬਰ 1 ਕਿ ਮੋਨੀਟਾਈਜੇਸ਼ਨ ਜਿਹੜੀ ਹੈਗੀ ਆ ਕੈਪੀਟਲ ਐਕਸਪੈਂਡੀਚਰ ਨੂੰ ਲੈ ਕੇ, ਭਾਵ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕਿੰਨਾ ਪੈਸਾ ਬਣਾ ਪਾਏਗੀ ਅਕ੍ਰੋਸ ਦਾ ਬੋਰਡ ਫਾਰ ਡਿਫਰੈਂਟ ਇੰਡਸਟਰੀਜ਼ ਐਂਡ ਟੈਕਨੋਲੋਜੀ ਇਟਸੈਲਫ ਇਜ਼ ਦਾ ਮੋਸਟ ਇਨਫਲੈਕਸ਼ਨ ਪੁਆਇੰਟ। ਸੈਕਿੰਡ ਚੀਜ਼ ਇਹ ਹੈਗੀ ਹੈ ਇਨਫਲੇਸ਼ਨ ਦੇ ਨਾਲ ਜੀਣ ਦੀ ਆਦਤ ਹੁਣ ਪੈ ਜਾਏਗੀ ਦੁਨੀਆ ਨੂੰ। ਕਾਰਨ ਕੀ ਹੈ ਕਿ ਮੋਸਟ ਆਫ ਦਾ ਗਵਰਨਮੈਂਟਸ ਅਰਾਊਂਡ ਦਾ ਵਰਲਡ ਦੇ ਹੈਵ ਅ ਬੈਡ ਫਿਸਕਲ ਹੈਲਥ। ਤੀਸਰੀ ਚੀਜ਼ ਇਹ ਹੈਗੀ ਹੈ ਕਿ ਕੰਜ਼ਿਊਮਰ ਇਜ਼ ਦਾ ਕਿੰਗ, ਮੇਨ ਜਿਹੜੀ ਜਿਹੜੀ ਇਕਨੋਮੀ ਦੀ ਡਰਾਈਵਿੰਗ ਫੋਰਸ ਹੈ ਉਹ ਕੰਜ਼ੰਪਸ਼ਨ ਹੈ, ਵਿਚ ਇਜ਼ ਡਾਇਰੈਕਟਲੀ ਐਸੋਸੀਏਟਿਡ ਵਿਦ ਦਾ ਵੇਜ ਗਰੋਥ ਆਲ ਓਵਰ ਦਾ ਵਰਲਡ। ਭਾਵ ਕਿ ਜੇ ਮੈਨੂਫੈਕਚਰਿੰਗ ਸਟਰੋਂਗ ਹੈ ਔਰ ਗਵਰਨਮੈਂਟ ਦੀ ਜਿਹੜੀ ਸਪੈਂਡਿੰਗ ਹੈ ਉਹ ਕੰਡਿਊਸਿਵ ਹੈ ਟੂਵਰਡਸ ਕ੍ਰੀਏਟਿੰਗ ਮੋਰ ਓਪਰਚੁਨਿਟੀ ਇਨ ਦਾ ਮਾਰਕੀਟ, ਤੇ ਇਹ ਚੀਜ਼ ਜਾਰੀ ਰਹੇਗੀ। ਸੋ ਆਈ ਡੋਂਟ ਸੀ ਇਨ ਦਾ ਨੈਕਸਟ 6-7 ਈਅਰਸ ਅ ਬਿਗ ਇਨਫਲੈਕਸ਼ਨ ਪੁਆਇੰਟ ਵਿਚ ਕੈਨ ਰਿਵਰਸ ਦਾ ਕੋਰਸ, ਜਿਹਦੇ ਕਰਕੇ ਮਾਰਕੀਟ ਵਿੱਚ ਰਿਸੈਸ਼ਨ ਆ ਸਕਦਾ ਹੈ। ਸੋ ਬੀ ਮੋਰ ਪਲੈਨਡ ਵਿਦ ਯੋਰ ਮਨੀ, ਬੀ ਮੋਰ ਸਪੈਸੀਫਿਕ। ਇਹਦੇ ਲਈ ਫੀਲ ਫਰੀ ਟੂ ਗਿਵ ਮੀ ਅ ਕਾਲ 416-833-8533 416-833-8533
0: ਥੈਂਕ ਯੂ ਸਰ। 416-833-8533 ਸੌਰਭ ਰਤਨ ਜੀ ਦਾ ਨੰਬਰ ਹੈ 4168338533। ਸੋ ਜਿੱਥੇ ਕਿ ਫੀਫਾ ਵਰਲਡ ਕੱਪ ਦੀਆਂ ਤਿਆਰੀਆਂ ਹੋ ਰਹੀਆਂ ਨੇ, ਬਹੁਤ ਸਾਰੀਆਂ ਵਾਚ ਪਾਰਟੀਜ਼ ਰੱਖੀਆਂ ਜਾ ਰਹੀਆਂ ਨੇ। ਦੇਖੋ ਯਾਰ, ਸਭ ਤੋਂ ਵੱਡਾ ਵਰਲਡ ਕੱਪ ਹੈ, 48 ਨੇਸ਼ਨਸ, 1248 ਪਲੇਅਰ ਦੁਨੀਆ ਭਰ ਦੇ। 11 ਤਰੀਕ ਯਾਨੀ ਕਿ ਪਰਸੋਂ ਨੂੰ ਸ਼ੁਰੂ ਹੈ, ਸੋਰੀ ਕੱਲ੍ਹ ਤੋਂ ਸ਼ੁਰੂ ਹੈ ਵਰਲਡ ਕੱਪ, ਅਤੇ ਟੋਰਾਂਟੋ ਦੀ ਪਹਿਲੀ ਗੇਮ ਪਰਸੋਂ ਨੂੰ ਹੋ ਰਹੀ ਹੈ। ਸੋ ਵਾਚ ਪਾਰਟੀਜ਼ ਮੈਂ ਤੁਹਾਨੂੰ ਦੱਸ ਦੇਵਾਂ ਥੋੜ੍ਹੀ ਕਿਤੇ ਕਿਤੇ। ਇੱਕ ਤਾਂ ਇੱਕ ਨਾ ਫੀਫਾ ਫੈਨ ਫੈਸਟੀਵਲ ਹੋਲਡ ਕੀਤਾ ਜਾ ਰਿਹਾ 250 ਫੋਰਟ ਯੋਰਕ ਬੁਲੇਵਾਰਡ, ਉੱਥੇ ਜਾ ਸਕਦੇ ਹੋ। ਜਨਰਲ ਐਡਮਿਸ਼ਨ ਟਿਕਟਾਂ ਫਰੀ ਨੇ 46 ਲਾਈਵ ਮੈਚਿਸ ਦੇ ਲਈ, ਪਰ ਤੁਹਾਨੂੰ ਟਿਕਟ ਮਾਸਟਰ ਦੇ ਥਰੂ ਇਹ ਟਿਕਟਾਂ ਬੁੱਕ ਕਰਨੀਆਂ ਪੈਣਗੀਆਂ। ਪ੍ਰੀਮੀਅਮ ਪੈਕੇਜਿਸ ਵੀ ਨੇ, ਜੇ ਕਿਸੇ ਨੇ ਪ੍ਰਾਈਵੇਟ ਵਿਊਇੰਗ ਡੈਕਸ ਲਾਉਂਜਿਸ ਦੇ ਵਿੱਚ ਜਾਣਾ, ਐਂਟਰੀ ਜਲਦੀ ਤੁਹਾਨੂੰ ਚਾਹੀਦੀ ਹੈ, ਸੋ ਉੱਥੇ ਤੁਸੀਂ ਜਾ ਸਕਦੇ ਹੋ। ਹਾਰਬਰ ਫਰੰਟ ਸੈਂਟਰ, ਇੱਥੇ ਵੀ ਤੁਸੀਂ ਗੇਮਸ ਦੇਖ ਸਕਦੇ ਹੋ, ਇਹ ਵੀ ਫਰੀ ਦੇ ਵਿੱਚ ਤੁਸੀਂ ਜਾ ਸਕਦੇ ਹੋ ਹਾਰਬਰ ਫਰੰਟ 'ਤੇ। ਅਡੀਡਾਸ ਹੋਮ ਆਫ ਸੋਕਰ, ਸਟੈਕਡ ਮਾਰਕੀਟ ਹੈ ਇੱਕ 28 ਬੈਥਰਸ ਦੇ ਉੱਤੇ, ਅਤੇ ਹੋਰ ਐਵਰਗ੍ਰੀਨ ਬ੍ਰਿਕਵਰਕਸ ਹੈ, ਹੰਬਰ ਪੋਲੀ ਟੈਕਨਿਕ ਹੈ। ਰਿਚਮੰਡ ਹਿੱਲ ਦੀ ਗੱਲ ਕਰੀਏ, ਰਿਚਮੰਡ ਹਿੱਲ ਦੇ ਵਿੱਚ ਵੀ 1300 ਐਲਗਿਨ ਮਿਲਸ 'ਤੇ ਵਾਚ ਪਾਰਟੀ ਰੱਖੀ ਜਾ ਰਹੀ ਹੈ। ਆਪਣੇ ਇੱਥੇ ਮਿਸੀਸਾਗਾ ਸੈਲੀਬ੍ਰੇਸ਼ਨ ਸਕੁਆਇਰ, ਏਜੈਕਸ ਦੇ ਵਿੱਚ ਵੀ, ਹੈਮਿਲਟਨ ਦੇ ਵਿੱਚ ਵੀ ਬਹੁਤ ਸਾਰੇ ਬਾਰ ਰੈਸਟੋਰੈਂਟ ਨੇ। ਸੋ ਮੈਚਿਸ ਦੇਖਣੇ ਆ ਤਾਂ ਪੂਰਾ ਮਹੀਨਾ ਤੁਸੀਂ ਵੱਖਰੇ ਵੱਖਰੇ ਲੋਕੇਸ਼ਨ ਦੇ ਉੱਤੇ ਦੇਖ ਸਕਦੇ ਹੋ। 3116 ਹੈਲੋ
3: ਹੈਲੋ ਨਵੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
3: ਬਸ ਵਧੀਆ ਜੀ। ਮੈਂ ਨਵੀ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਸੀ ਬਾ। ਇੱਕ ਤਾਂ ਤੁਹਾਨੂੰ ਮੈਂ ਦੱਸਿਆ ਸੀ ਨਾ ਸੈਨ ਐਂਟੋਨੀਓ ਬਾਰੇ, ਯਾਦ ਆ ਆਪਾਂ ਡਿਸਕਸ ਕੀਤਾ ਸੀਗਾ ਵੀ ਸੈਨ ਐਂਟੋਨੀਓ ਵਿਨ ਕਰੂਗਾ।
0: ਅੱਛਾ,
3: ਲਾਸਟ ਗੇਮ ਬਹੁਤ ਯਾਦ ਆ ਨਾ ਤੁਹਾਨੂੰ?
0: ਤੁਸੀਂ ਦੂਜੀ ਗੇਮ ਦਾ ਕਿਹਾ ਸੀ, ਲਾਸਟ ਗੇਮ ਦਾ
3: ਨਹੀਂ, ਮੈਂ ਕਿਹਾ ਸੀਗਾ ਵੀ ਵਰਲਡ ਸੀਰੀਜ਼ ਸੈਨ ਐਂਟੋਨੀਓ ਵਿਨ ਕਰੂਗਾ, ਆਈ ਮੀਨ ਮਤਲਬ
0: ਫਾਈਨਲ। ਠੀਕ ਹੈ, ਓਕੇ ਓਕੇ।
3: ਤੇ ਹੁਣ ਦੇਖ ਲਓ 2-1 ਲਾਸਟ ਗੇਮ, ਬਹੁਤ ਇੰਟਰਸਟਿੰਗ ਮੈਂ ਦੇਖੀ ਆਪਦੇ ਬੇਟੇ ਨਾਲ, ਅਸੀਂ ਦੋਵਾਂ ਨੇ, ਵੈਰੀ ਐਕਸਾਈਟਡ।
0: ਚਲੋ ਦੇਖਦੇ ਹਜੇ, ਉਹਨਾਂ ਨੇ ਅੱਜ ਵੀ ਜਿੱਤਣਾ ਜ਼ਰੂਰੀ ਹੈ ਉਹਨਾਂ ਲਈ,
3: ਅੱਜ ਵੀ ਜਿੱਤਣਾ। ਹਾਂਜੀ, ਅੱਜ ਵੀ ਜਿੱਤਣ ਦੇ ਚਾਂਸਸ ਹੈਗੇ ਉਹਨਾਂ ਦੇ, ਮੋਮੈਂਟਮ ਹੈਗਾ ਉਹਨਾਂ ਦਾ।
0: ਠੀਕ ਹੈ,
3: ਦੇਖੋ। ਤੇ ਦੂਸਰਾ ਮੈਂ ਇਹ ਪੁੱਛਣਾ ਸੀ, ਤੁਸੀਂ ਅਪਡੇਟ ਕਰਕੇ ਦੱਸੋਗੇ ਵੀ ਆਪਣਾ ਇੱਕ ਨਾ ਪੰਜਾਬੀ ਮੁੰਡਾ ਵੀ ਖੇਡ ਰਿਹਾ ਵਰਲਡ ਕੱਪ ਫੀਫਾ, ਇਹ ਨਹੀਂ ਪਤਾ ਕਿਹੜੀ ਕੰਟਰੀ ਨੂੰ ਰਿਪ੍ਰੈਜ਼ੈਂਟ ਕਰ ਰਿਹਾ ਉਹ।
0: ਪੰਜਾਬੀ ਪਲੇਅਰ ਵਰਲਡ ਕੱਪ ਦੇ ਵਿੱਚ ਖੇਡ ਰਿਹਾ?
3: ਹਾਂਜੀ, ਵਰਲਡ ਕੱਪ ਖੇਡ ਰਿਹਾ ਆਪਣਾ ਪੰਜਾਬੀ ਮੁੰਡਾ,
0: ਸਰਪ੍ਰੀਤ ਸਿੰਘ ਮੁੰਡਾ ਇੱਥੇ ਉਹ ਨਿਊਜ਼ੀਲੈਂਡ ਲਈ ਖੇਡ ਰਿਹਾ।
3: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
0: ਠੀਕ ਹੈ ਜੀ।
3: ਚਲੋ, ਬਹੁਤ ਖੁਸ਼ੀ ਦੀ ਗੱਲ ਹੈ,
0: ਨਹੀਂ ਬੜੀ ਮਾਣ ਵਾਲੀ ਗੱਲ ਹੈ, ਬਟ ਦੁੱਖ ਵਾਲੀ ਗੱਲ ਇਹ ਹੈ ਕਿ ਏਡੀ ਵੱਡੀ ਕੰਟਰੀ ਹੈ ਇੰਡੀਆ, ਇੱਥੋਂ ਟੀਮ ਹੀ ਨਹੀਂ ਬਣੀ।
3: ਹਾਂ ਦੇਖ ਲਓ, ਹਾਂਜੀ ਬਿਲਕੁਲ ਦੇਖ ਲਓ, ਉਹੀ ਤਾਂ ਹੈ,
0: ਪਤਾ ਨਹੀਂ ਕੀ ਕੁਛ ਕਰਦੇ ਆ, ਬਟ ਚਲੋ ਠੀਕ ਹੈ। ਥੈਂਕ ਯੂ ਸਰ, ਵੀ ਇਨਵੈਸਟ ਕਰੋ ਬੱਚਿਆਂ 'ਚ, ਬੱਚੇ ਨੂੰ ਯਾਰ ਬੱਚਿਆਂ 'ਚ ਟੈਲੈਂਟ ਹੈ, ਬਟ ਬੱਚਿਆਂ ਦੇ ਵਿੱਚ ਅੱਗੇ ਵਧਣ ਦਾ ਇੱਕ ਸਕੋਪ ਤਾਂ ਨਹੀਂ, ਕਿਉਂਕਿ ਯੂ ਨੋ ਕੋਈ ਖਾਸ ਪ੍ਰੋਪਰ ਟ੍ਰੇਨਿੰਗ ਹੈ ਨਹੀਂ ਗੀ, ਕੋਈ ਇਨਵੈਸਟਮੈਂਟਸ ਹੈ ਨਹੀਂ ਗੀਆਂ ਕਿੰਨੇ। ਯਾਰ ਹੁਣ ਦੇਖੋ, ਜੇ ਆਪਾਂ ਨਾ ਯੂਰਪ ਦੀ ਗੱਲ ਕਰੀਏ, ਤੁਸੀਂ ਮੈਕਸੀਕੋ ਜਾਂ ਸਾਊਥ ਅਮਰੀਕਾ ਦੀ ਗੱਲ ਕਰੋ, ਤਾਂ ਥਾਂ ਥਾਂ 'ਤੇ ਬਸ ਸੜਕਾਂ 'ਤੇ ਸੌਕਰ ਖੇਡੀ ਜਾ ਰਹੀ, ਜਿਵੇਂ ਆਪਣੇ ਇੰਡੀਆ 'ਚ ਵੀ ਖੇਡਦੀ ਹੈ ਸਪੋਰਟਸ, ਬਟ ਉੱਥੇ ਪਿੱਕ ਕਰ ਲੈਂਦੇ, ਇੱਥੇ ਨਹੀਂ। ਬੜੀ ਬੜੀ ਯਾਰ ਮਾਣ ਵਾਲੀ ਗੱਲ, ਮੈਨੂੰ ਪਤਾ ਨਹੀਂ ਸੀ ਸਰਪ੍ਰੀਤ ਸਿੰਘ ਬਾਰੇ। ਸਰਪ੍ਰੀਤ ਸਿੰਘ ਪੰਜਾਬੀ ਮੁੰਡਾ, ਆਪਣਾ ਮਿਡਫੀਲਡਰ ਹੈ ਨਿਊਜ਼ੀਲੈਂਡ ਲਈ, ਯਾਰ ਵਾਹ ਬਈ ਵਾਹ, ਵੈਰੀ ਪ੍ਰਾਊਡ ਮੂਮੈਂਟ। 27 ਸਾਲ ਦਾ ਮੁੰਡਾ, ਆਕਲੈਂਡ ਦਾ ਰਹਿਣ ਵਾਲਾ, ਹੀ ਇਜ਼ ਅ ਮਿਡਫੀਲਡਰ, ਕਿਆ ਬਾਤ ਹੈ। ਓਕੇ, ਇੱਕ ਤੁਸੀਂ ਯਾਦ ਰੱਖੋ, ਜੇ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੀ ਗੱਡੀ ਦਾ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ ਨੇ, ਇਹਨਾਂ ਨੂੰ ਇੱਕ ਵਾਰ ਤੁਸੀਂ ਕਾਲ ਜ਼ਰੂਰ ਕਰੋ। ਕੁਲਵੰਤ ਭਾਈ ਜੀ ਹਾਜ਼ਰ ਤੁਹਾਡੇ ਲਈ। ਕਿਸੇ ਨੇ ਵੀ ਅਗਰ ਊਬਰ ਲਿਫਟ ਦੀ ਸੇਫਟੀ ਇੰਜਨ ਟ੍ਰਾਂਸਮਿਸ਼ਨ ਗੱਡੀ ਦਾ ਕੋਈ ਕੰਮ ਕਰਾਉਣਾ, ਫੋਨ ਨੰਬਰ ਹੈ 905-460-1111, 905-460-1111, 6256। ਹੈਲੋ
4: ਹੈਲੋ,
0: ਹਾਂਜੀ
4: ਹਾਂਜੀ ਜਨਾਬ, ਦੱਸੋਗੇ ਕੁਛ? ਮੈਂ ਪਾਰਕਿੰਗ ਲਈ ਬੜਾ ਕਨਫਿਊਜ਼ ਹਾਂ, ਜੇ ਕਿਸੇ ਕੋਲ ਇਨਫੋਰਮੇਸ਼ਨ ਹੋਵੇ ਪਾਰਕਿੰਗ ਦਾ ਕਿੱਥੋਂ ਆਊਗਾ?
0: ਕਿੱਥੇ
4: ਜਿੱਥੇ ਆ ਗੇਮਾਂ ਹੋ ਰਹੀਆਂ?
0: ਤੁਸੀਂ ਟਿਕਟਾਂ ਲਈਆਂ ਨੇ?
4: ਨਹੀਂ ਲਈਆਂ ਨਹੀਂ, ਮੈਂ ਉਸੇ ਸੋਚਣਾ ਕਿ ਕਿੱਦਾਂ ਕਰਾਂਗੇ।
0: ਨਹੀਂ ਟਿਕਟ ਲਈ ਨਹੀਂ, ਪਾਰਕਿੰਗ ਤੋਂ ਕੀ ਲੈਣਾ ਤੁਸੀਂ? ਆਪਣੇ ਵਰਲਡ ਕੱਪ ਲਈ?
4: ਹਾਂਜੀ,
0: ਤੁਸੀਂ ਕਿੱਥੇ ਦੇਖਣਾ ਵਰਲਡ ਕੱਪ? ਨਹੀਂ ਪਰ ਡਾਊਨ ਟਾਊਨ ਤਾਂ ਬਹੁਤ ਵੱਡਾ, ਤੁਸੀਂ ਮੈਚ ਦੀਆਂ ਟਿਕਟਾਂ ਲੈ ਕੇ ਦੇਖਣੀਆਂ ਜਾਂ ਹੋਰ ਕਿਤੇ ਦੇਖਣਾ? ਹੋਰ ਕਿਤੇ ਨਹੀਂ, ਹੋਰ ਕਿਤੇ ਦੱਸੀਏ, 100 ਤਾਂ ਲੋਕੇਸ਼ਨਸ ਨੇ, ਡਿਪੈਂਡ ਕਰਦਾ ਜਿੱਥੇ ਨੇੜੇ ਤੇੜੇ ਹੋਣਗੇ ਉੱਥੇ ਗੱਡੀ ਲਾ ਲਿਓ। ਠੀਕ ਹੈ ਚਲੋ, ਨਹੀਂ ਡਿਪੈਂਡ ਕਰਦਾ, ਜੇ ਤੁਸੀਂ ਮੈਨੂੰ ਕਹਿੰਦੇ ਨਵੀਂ ਮੈਂ ਟੋਰਾਂਟੋ ਦੇ ਈਸਟ ਐਂਡ 'ਚ ਜਾਣਾ, ਇਸ ਲੋਕੇਸ਼ਨ 'ਤੇ ਜਾਣਾ, ਫਿਰ ਵੱਖਰੀ ਗੱਲ ਹੈ। ਜੇ ਤੁਸੀਂ ਟੋਰਾਂਟੋ ਦੇ ਈਸਟ ਐਂਡ ਜਾਂਦੇ ਹੋ, ਮੈਂ ਤੁਹਾਨੂੰ ਵੈਸਟ ਐਂਡ ਦੀ ਪਾਰਕਿੰਗ ਦੱਸਤੀ, ਫਿਰ ਬਿਹਤਰ ਇਹ ਹੈ ਕਿ ਗੋ ਟ੍ਰੇਨ ਲੈ ਕੇ ਆ ਜਾਓ, ਯੂਨੀਅਨ 'ਤੇ ਨਿਕਲੋ ਅਤੇ ਉੱਥੇ ਤੁਰੋ ਫਿਰੋ ਅਤੇ ਮੌਜਾਂ ਲੁੱਟੋ। 5600 ਹੈਲੋ।
5: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ, ਇਹ ਮੁੰਡਾ ਆਪਣੇ ਜਿਹੜਾ ਖੇਡਿਆ ਜੀ ਨਿਊਜ਼ੀਲੈਂਡ ਤੋਂ, ਆ ਤੇ ਯੂਐਸ ਦੇ ਵਿੱਚ ਮੈਚ ਹੋਣਗੇ, ਤੇ ਜਰਸੀ ਵੀ ਨੰਬਰ 10 ਆ ਉਹਦਾ, ਹਾਲਾਂਕਿ ਅਹਿਮ ਪਲੇਅਰ ਨੂੰ ਮਿਲਦੀ ਹੈ ਜੀ ਉਹ 10 ਨੰਬਰ ਦੀ ਜਰਸੀ ਹੁੰਦੀ ਹੈ, ਤੇ ਇਹਦਾ ਨਾਂ ਲਿਖਿਆ ਹੈਗਾ ਪਿੱਛੇ ਸਿੰਘ, ਔਰ ਜਲੰਧਰ ਡਿਸਟ੍ਰਿਕਟ ਤੋਂ ਆ ਜੀ ਪਿੱਛੇ।
0: ਜਲੰਧਰ ਤੋਂ, ਕਿਆ ਬਾਤ ਹੈ।
5: ਹਾਂਜੀ ਜਲੰਧਰ ਡਿਸਟ੍ਰਿਕਟ ਤੋਂ ਜੀ, ਬਹੁਤ ਵਧੀਆ, ਤੇ ਬਾਕੀ ਦੇਖਾਂਗੇ ਮੈਚ। ਦੇਖੋ ਜੀ
0: ਟਿਕਟਾਂ ਲੈ ਲੋ, ਤੁਸੀਂ ਚੂਜ਼ ਕਰ ਲੋ ਵੀ ਮੈਂ ਕਿੱਥੇ ਜਾਣਾ, ਫੇਰ ਹੀ ਪਾਰਕਿੰਗ ਦਾ ਦੱਸਾਂਗੇ। ਆਰਾਮ ਨਾਲ ਏਅਰਪੋਰਟ ਤੇ ਜਾਓ ਤੇ ਤੁਸੀਂ ਅੱਧੇ ਘੰਟੇ ਦੇ ਵਿੱਚ ਡਾਊਨ ਟਾਊਨ ਪਹੁੰਚ ਜਾਂਦੇ ਹੋ। ਨਹੀਂ ਪਰ ਉਹ ਐਕਸਪੀਰੀਅੰਸ ਵੀ ਅਲੱਗ ਹੈ ਨਾ ਜੇ ਤੁਸੀਂ ਲਾਈਵ ਦੇਖਦੇ ਹੋ। ਚਲੋ ਨਹੀਂ, ਉਹ ਵੀ ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਨਹੀਂ ਉਹ ਵੀ ਮਾੜਾ ਨਹੀਂ ਹੈਗਾ, ਉਹ ਵੀ ਵਧੀਆ ਜੇ ਕਿਸੇ ਨੇ ਬਹਿ ਕੇ ਆਰਾਮ ਨਾਲ ਆਪਣੇ ਘਰੇ ਦੇਖਣਾ, ਘਰੇ ਦੇਖੋ। ਚਲੋ ਹਰੇਕ ਦੀ ਆਪਦੀ ਆਪਦੀ ਮਰਜ਼ੀ, ਆਪਦਾ ਆਪਦਾ ਮੰਨਣਾ ਹੁੰਦਾ ਕਿ ਨਹੀਂ, ਸੋ ਜੋ ਵੀ ਤੁਹਾਨੂੰ ਸੂਟ ਕਰਦਾ ਉਵੇਂ ਕਰੋ। ਸੋ ਖੈਰ ਪ੍ਰੋਗਰਾਮ ਪੰਜਾਬੀ ਰਾਤ ਤੇ 905-673-3337 ਆਪਣਾ ਫੋਨ ਨੰਬਰ, ਤੇ ਇੱਕ ਦੋ ਚੀਜ਼ਾਂ ਨੇ। ਇੱਕ ਤਾਂ ਯਾਰ ਕੰਟਰੈਕਟਰ ਜਿਹੜੇ ਗਲਤ ਨੇ ਉਹਨਾਂ ਤੋਂ ਬਚੋ। ਇੱਕ ਬਜ਼ੁਰਗ ਕਪਲ ਹੈ ਟੋਰਾਂਟੋ ਦੇ ਰਹਿਣ ਵਾਲਾ, ਤੁਸੀਂ ਦੇਖੋ ਕਿ ਉਹਨਾਂ ਨੇ ਨਾ ਆਪਣਾ ਡਰਾਈਵੇ ਪੇਵ ਕਰਵਾਉਣਾ ਸੀਗਾ, ਕਰੈਕ ਹੋ ਰਿਹਾ ਸੀ, ਅਨਈਵਨ ਐਂਡ ਸਟੋਨ ਟੁੱਟੇ ਪਏ ਸੀਗੇ, ਤੇ ਉਹ ਕਹਿੰਦੇ ਕਿ ਸਾਡੇ ਡੋਰ ਤੇ ਕਿਸੇ ਨੇ ਬੰਦੇ ਨੇ ਨੌਕ ਕੀਤਾ, ਤੇ ਪੇਵਿੰਗ ਕੰਪਨੀ ਕਹਿੰਦੇ ਅਸੀਂ ਤੁਹਾਡੇ ਏਰੀਏ 'ਚ ਕੰਮ ਕਰ ਰਹੇ, ਅਸੀਂ ਤੁਹਾਨੂੰ ਵਧੀਆ ਡੀਲ ਦੇ ਸਕਦੇ ਹਾਂ। ਕਹਿੰਦੇ ਕਿ ਅਸੀਂ ਕੈਸ਼ ਲਵਾਂਗੇ। ਕੰਪਨੀ ਆਈ, ਕੰਪਨੀ ਨੇ ਡਰਾਈਵੇ ਪੱਟਣਾ ਸ਼ੁਰੂ ਕੀਤਾ, ਐਂਡ ਉਹ ਕਹਿੰਦੇ ਕਿ ਕੋਈ ਵੀ ਨਵੀਂ ਗ੍ਰੈਵਲ ਨਹੀਂ ਪਾਈ ਗਈ, ਅਤੇ ਜਿਹੜੇ ਵਰਕਰ ਨੇ ਉਹ ਆਏ, ਥੋੜ੍ਹਾ ਬਹੁਤਾ ਕੰਮ ਕੀਤਾ, ਕਹਿੰਦੇ ਸਾਨੂੰ ਤਾਂ ਐਕਸਪੈਕਟੇਸ਼ਨ ਨਹੀਂ ਸੀ ਕਿ ਆਏ ਹੋਊਗਾ, ਉਹਨਾਂ ਨੇ ਪੱਟਿਆ ਵੀ ਗਲਤ ਹੈ, ਅਤੇ ਹੁਣ ਜਿਹੜੇ ਹਿਸਾਬ ਨਾਲ ਡਰਾਈਵੇ ਪਾਇਆ ਗਿਆ, ਕਰੈਕ ਨੇ, ਸਟੋਨ ਹਜੇ ਵੀ ਲੂਸ ਨੇ, ਡਰਾਈਵੇ 'ਚ ਬਹੁਤ ਇਸ਼ੂਜ਼ ਨੇ, ਕਹਿੰਦੇ ਕਿ ਅੱਧਾ ਤਾਂ ਡਰਾਈਵੇ ਟੱਚ ਹੀ ਨਹੀਂ ਕੀਤਾ, ਅਤੇ ਨਵੀਂ ਐਸ਼ਫਾਲਟ ਜਿਹੜੀ ਪੁਰਾਣੀ ਐਸ਼ਫਾਲਟ ਹੈ ਉਹਦੇ ਉੱਤੇ ਹੀ ਪਾਤੀ ਦੱਸ, ਅਤੇ $5,000 ਕਹਿੰਦੇ ਅਸੀਂ ਦੇ ਤਾ, ਅਤੇ ਚਲੋ ਜੀ। ਕੰਪਨੀ ਵਾਪਸ ਨਹੀਂ ਆਈ, ਜੋਬ ਨਹੀਂ ਫਿਨਿਸ਼ ਕੀਤੀ। ਬੜਾ ਯਾਰ ਬਜ਼ੁਰਗ ਕਪਲ ਹੈ, ਮੈਨੂੰ ਦੇਖ ਕੇ ਬੜਾ ਦੁੱਖ ਲੱਗਿਆ ਵੀ ਬਹੁਤ ਜ਼ਿਆਦਾ ਬਜ਼ੁਰਗ। ਸੋ ਤੁਸੀਂ ਵੀ ਕਿਤੇ ਕੋਈ ਕੰਟਰੈਕਟਿੰਗ ਦਾ ਕੰਮ ਇੱਦਾਂ ਦਾ ਕਰਾਉਣਾ ਨਾ, ਡਰਾਈਵੇ ਬਣਵਾਉਣਾ, ਮੈਂ ਨੰਬਰ ਦਿੰਦਾ, ਦੇਖੋ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਜਿਹੜਾ ਮੈਂ ਖੁਦ ਯੂਜ਼ ਕਰ ਰਿਹਾ, TSC ਕੰਸਟਰਕਸ਼ਨ ਦੇ ਤਲਵਿੰਦਰ ਬਾਈ ਜੀ ਨੇ, ਮੈਂ ਖੁਦ ਇਹਨਾਂ ਤੋਂ ਡਰਾਈਵੇ ਤਿਆਰ ਕਰਵਾ ਰਿਹਾ, ਸੋਰੀ ਡਰਾਈਵੇ ਨਹੀਂ, ਕੰਕਰੀਟ ਦਾ ਕੰਮ ਕਰਵਾ ਰਿਹਾ। ਇੰਨਾ ਵਧੀਆ ਯਾਰ ਬਾਈ ਜੀ ਹੁਣੇ ਬਹੁਤ, ਇੱਕ ਤਾਂ ਹੁੰਦੇ ਨਹੀਂ ਬੜੇ ਹੰਬਲ ਜੇ ਇਨਸਾਨ, ਇਹਨਾਂ ਨੂੰ 35 ਸਾਲ ਹੋ ਗਏ ਹਜੇ ਵੀ 12-12, 14-14 ਘੰਟੇ ਦੀਆਂ ਸ਼ਿਫਟਾਂ ਲਾਉਂਦੇ ਆ ਇਹ ਨਹੀਂ, ਤੇ ਹੁਣ ਇਹਨਾਂ ਦਾ ਬੇਟਾ ਨਾਲ ਕੰਮ ਸਾਂਭਦਾ, ਤੇ ਬਹੁਤ ਵਧੀਆ ਟੀਮ ਹੈ ਇਹਨਾਂ ਦੀ, ਇੰਟਰਲੋਕਿੰਗ ਕਰਾਉਣੀ ਹੈ, ਨਵਾਂ ਡਰਾਈਵੇ ਬਣਾਉਣਾ ਨਾ, ਇੱਕ ਵਾਰ ਨਾ ਇਹਨਾਂ ਨੂੰ ਮੌਕਾ ਦਿਓ, ਤੁਸੀਂ ਮੇਰਾ ਨਾਂ ਲੈ ਦਿਓ, ਦੇ ਡੂ ਅ ਵੈਰੀ ਗੁੱਡ ਜੋਬ, ਬਹੁਤ ਕਮਾਲ ਦੀ ਜੋਬ, ਤੇ ਇਹਨਾਂ ਦਾ ਕੀਤਾ ਹੋਇਆ ਕੰਮ ਵੀ ਜਾ ਕੇ ਦੇਖ ਆਇਓ, ਤੇ ਨੰਬਰ ਹੈ 416-930-4238 TSC ਕੰਸਟਰਕਸ਼ਨ, ਇੰਟਰਲੋਕਿੰਗ ਡਰਾਈਵੇ ਬੈਕਹੇਡ ਪੱਕੀ ਕਰਾਉਣੀ ਹੈ, 416-930-4238 ਸੋ ਤੁਹਾਡੇ ਨਾਲ ਗੱਲਾਂ ਪਤਾ ਕਰਦੇ ਹਾਂ। ਉਸ ਤੋਂ ਪਹਿਲਾਂ ਸਾਡੇ ਨਾਲ ਪਰਮਿੰਦਰ ਜੀ ਜੁੜੇ ਨੇ ਸੁਜੋਕ ਹੋਮਿਓ ਕਲੀਨਿਕ ਤੋਂ, ਨੰਬਰ ਹੈ 647-856-2516 ਤੇ ਅੱਜ ਪਾਇਲਸ ਦੀ ਗੱਲਬਾਤ ਪਰਮਿੰਦਰ ਜੀ ਦੇ ਨਾਲ ਹੋਵੇਗੀ।
6: ਥੈਂਕਸ ਲੋਟ ਜੀ, ਸਾਰੇ ਤੋਂ ਪਹਿਲਾਂ ਤੁਹਾਨੂੰ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅੱਜ ਅਸੀਂ ਡਿਸਕਸ ਕਰਾਂਗੇ ਹੈਮਰੋਇਡਸ, ਪਾਇਲਸ ਜਾਂ ਬਵਾਸੀਰ ਬਾਰੇ। ਬਹੁਤ ਹੀ ਕਾਮਨ ਹੈਲਥ ਇਸ਼ੂ, ਮੇਲ ਫੀਮੇਲ ਐਡਲਟ ਬੱਚੇ ਬਜ਼ੁਰਗ ਹਰ ਏਜ ਦੇ ਅੰਦਰ ਹੈ ਦੇਖਿਆ ਜਾਂਦਾ। ਬਵਾਸੀਰ ਅਸਲ 'ਚ ਹੈ ਕੀ ਚੀਜ਼? ਹੈਮਰੋਇਡਸ ਕਮ ਫਰੋਮ ਨੇਮ ਹੈਮਰੋਇਡਲ ਵੇਨਸ, ਸਾਡੇ ਰੈਕਟਮ ਤੇ ਏਨਸ ਦੇ ਆਲੇ ਦੁਆਲੇ ਵੇਨਸ ਨੇ ਜਿਹਨਾਂ ਦਾ ਨਾਮ ਹੈਮਰੋਇਡਲ ਵੇਨਸ ਨੇ। ਜਦੋਂ ਇਹ ਵੇਨਸ ਸੁੱਜ ਜਾਂਦੀਆਂ, ਐਨਲਾਰਜ ਹੋ ਜਾਂਦੀਆਂ, ਫੁੱਲ ਜਾਂਦੀਆਂ, ਉਦੋਂ ਇਹ ਕੰਡੀਸ਼ਨ ਅਰਾਈਜ਼ ਹੋਣੀ ਸ਼ੁਰੂ ਹੁੰਦੀ ਹੈ। ਕੀ ਕਾਰਨ ਨੇ ਕਿ ਪੇਸ਼ੈਂਟਸ ਦੇ ਅੰਦਰ ਹੈਮਰੋਇਡਲ ਵੇਨਸ ਉੱਤੇ ਪ੍ਰੈਸ਼ਰ ਆਉਣ ਲੱਗਦਾ ਹੈ? ਬਹੁਤ ਸਾਰੇ ਬੱਚਿਆਂ ਦੇ ਅੰਦਰ ਇਹ ਕੰਡੀਸ਼ਨ ਅਰਲੀ ਈਅਰਸ ਦੇ ਵਿੱਚ ਇਸ ਕਰਕੇ ਸ਼ੁਰੂ ਹੁੰਦੀ ਹੈ ਕਿ ਉਹਨਾਂ ਨੂੰ ਪੋਸਚਰ ਆਫ ਡੈਫੀਕੇਸ਼ਨ, ਕਿੱਦਾਂ ਬਹਿ ਕੇ ਸਟੂਲ ਨੂੰ ਪਾਸ ਕਰਨਾ ਹੈ, ਪ੍ਰੋਪਰਲੀ ਟ੍ਰੇਨ ਨਹੀਂ ਕੀਤਾ ਗਿਆ। ਬੱਚਿਆਂ ਨੂੰ ਅਸੀਂ ਦੇਖਿਆ 2-3-4 ਸਾਲ ਦਾ ਬੱਚਾ ਡਾਇਪਰ ਦੇ ਅੰਦਰ ਹੀ ਸਟੂਲ ਪਾਸ ਕਰਦਾ ਅਤੇ ਖੜ੍ਹਾ ਹੋ ਕੇ ਸੋਫੇ ਪਿੱਛੇ ਲੁੱਕ ਕੇ, ਕਦੀ ਕਿਸੇ ਪਰਦੇ ਪਿੱਛੇ ਲੁੱਕ ਕੇ ਜਾਂ ਮੈਨੂੰ ਨਾ ਦੇਖੋ ਖੜ੍ਹਾ ਹੋ ਕੇ ਸਟੂਲ ਪਾਸ ਕਰਦਾ। ਸੋ ਸਾਰਿਆਂ ਤੋਂ ਜ਼ਿਆਦਾ ਐਫਰਟ ਜਿਹੜੀ ਸਰੀਰ ਦੀ ਸਟੈਂਡਿੰਗ ਪੋਸਚਰ ਦੇ ਅੰਦਰ ਸਟੂਲ ਪਾਸ ਕਰਨ ਦੇ ਅੰਦਰ ਲੱਗਦੀ ਹੈ, ਜਿਸ ਨਾਲ ਕਿ ਫਿਰ ਬੱਚਿਆਂ ਦੇ ਉਸ ਹਿੱਸੇ ਦੇ ਅੰਦਰ ਪ੍ਰੈਸ਼ਰ ਹੋਣ ਨਾਲ ਜਿਹੜੀ ਹੈਮਰੋਇਡਸ ਡਿਵੈਲਪ ਹੋ ਸਕਦੀਆਂ। ਦੂਸਰੇ ਪਾਸੇ ਪੋਸਚਰ ਆਫ ਡੈਫੀਕੇਸ਼ਨ ਵੱਡਿਆਂ 'ਚ ਵੀ ਗਲਤ ਹੈਗਾ, ਜਿਹੜੇ ਆਪਾਂ ਯੂ ਨੋ ਰੈਗੂਲਰ ਸੀਟਿੰਗ ਬੋਲ ਦੇ ਉੱਤੇ ਬੈਠਦੇ ਹਾਂ ਔਰ ਸਾਡਾ ਜਿਹੜਾ ਰੈਕਟਮ ਹੈ ਏਨਸ ਅਤੇ ਰੈਕਟਮ ਸਟ੍ਰੇਟ ਨਹੀਂ ਹੁੰਦਾ ਅਤੇ ਬਾਡੀ ਨੂੰ ਥੋੜ੍ਹਾ ਜ਼ਿਆਦਾ ਜ਼ੋਰ ਲਾ ਕੇ ਸਟੂਲ ਨੂੰ ਬਾਹਰ ਪੁਸ਼ ਕਰਨਾ ਪੈਂਦਾ। ਬਹੁਤ ਸਾਰੇ ਲੋਕ ਜਿਹੜੇ ਟੋਇਲਟ ਬੋਲ 'ਤੇ ਬੈਠੇ, ਨਿਊਜ਼ਪੇਪਰ ਪੜ੍ਹਦੇ ਆ ਜਾਂ ਆਪਣੇ ਫੋਨ 'ਤੇ ਲੱਗੇ ਹੁੰਦੇ ਆ, ਉਹਨਾਂ ਦੇ ਵਿੱਚ ਵੀ ਇਹ ਕੰਡੀਸ਼ਨ ਹੁੰਦੀ ਹੈ, ਕਿਉਂਕਿ ਜਿੰਨਾ ਜ਼ਿਆਦਾ ਦੇਰ ਅਸੀਂ ਉਸ ਐਮਟੀ ਬੋਲ ਦੇ ਉੱਤੇ ਬੈਠੇ ਰਹਿੰਦੇ ਹਾਂ ਔਰ ਪ੍ਰੈਸ਼ਰ ਪੈਂਦਾ ਰਹਿੰਦਾ ਉਸ ਹਿੱਸੇ ਦੇ ਉੱਤੇ, ਤਾਂ ਇਹਨਾਂ ਵੈਸਲਸ ਦੇ ਉੱਤੇ ਪ੍ਰੈਸ਼ਰ ਪੈ ਕੇ ਇਹ ਸੁੱਜਣੀਆਂ ਸ਼ੁਰੂ ਹੁੰਦੀਆਂ ਜਿਹੜੀਆਂ ਕਿ ਸਾਨੂੰ ਪਤਾ ਵੀ ਨਹੀਂ ਚੱਲਦਾ। ਬਹੁਤ ਸਾਰੇ ਬੱਚੇ ਇੱਦਾਂ ਕਰਦੇ ਨੇ ਜੀ, ਜਾ ਕੇ ਯੂ ਨੋ ਪੇਰੈਂਟਸ ਮਨਾ ਕਰ ਰਹੇ ਨੇ ਤਾਂ ਜਾ ਕੇ ਬਸ ਅਸੀਂ ਟੋਇਲਟ ਬੋਲ 'ਤੇ ਬਹਿ ਜਾਈਏ, ਤਾਂ ਐਟਲੀਸਟ ਵੀ ਵਿਲ ਬੀ ਏਬਲ ਟੂ ਅਵੋਇਡ ਦੈਮ। ਕੁਝ ਲੋਕਾਂ ਦੇ ਅੰਦਰ ਕਬਜ਼ ਕੋਨਸਟੀਪੇਸ਼ਨ ਕੈਨ ਕੋਜ਼ ਦੈਟ। ਫੀਮੇਲਸ ਦੇ ਅੰਦਰ ਪ੍ਰੈਗਨੈਂਸੀ ਦੌਰਾਨ ਹੈਮਰੋਇਡਸ ਹੋਣ ਦੇ ਬਹੁਤ ਸਾਰੇ ਚਾਂਸਿਸ ਰਹਿੰਦੇ ਨੇ। ਉਹ ਫੀਮੇਲਸ ਜਿਨ੍ਹਾਂ ਦੇ ਅੰਦਰ ਵਜ਼ਨ ਜ਼ਿਆਦਾ ਹੈ, ਮੇਲ ਜਿਨ੍ਹਾਂ ਦੇ ਅੰਦਰ ਵਜ਼ਨ ਜ਼ਿਆਦਾ ਹੈ, ਉਹਨਾਂ ਦੇ ਅੰਦਰ ਵੀ ਕੋਨਸਟੀਪੇਸ਼ਨ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ ਐਂਡ ਬਵਾਸੀਰ ਬਣਨ ਦੇ ਚਾਂਸਿਸ ਉਸ ਦੇ ਨਾਲ ਹੀ ਵੱਧ ਜਾਂਦੇ ਨੇ। ਅਤੇ ਐਲਡਰਲੀ ਫੀਮੇਲ ਜਿਨ੍ਹਾਂ ਦੇ ਅੰਦਰ ਯੂਟਰਸ ਆਪਣੀ ਜਗ੍ਹਾ ਤੋਂ ਹਿੱਲਿਆ ਹੋਇਆ, ਪਿੱਛੇ ਨੂੰ ਡਿੱਗਿਆ ਹੋਇਆ, ਉਹ ਉਹਨਾਂ ਦੀ ਰੈਕਟਮ ਨੂੰ ਪ੍ਰੈਸ ਕਰਦਾ ਜਿਸ ਨਾਲ ਸਟੂਲ ਚੰਗੀ ਤਰ੍ਹਾਂ ਪਾਸ ਨਹੀਂ ਹੁੰਦਾ ਅਤੇ ਪੇਸ਼ੈਂਟ ਜ਼ੋਰ ਲਗਾਉਂਦਾ, ਬਵਾਸੀਰ ਪੈਦਾ ਹੁੰਦੀ ਹੈ। ਐਂਡ ਦ ਲਾਸਟ ਕਮਸ ਉਹ ਸਾਰੇ ਬਜ਼ੁਰਗ ਜਿਨ੍ਹਾਂ ਦੇ ਅੰਦਰ ਮਸਕੂਲਰ ਵੀਕਨੈਸ ਹੋ ਚੁੱਕੀ ਹੈ, ਏਜ ਦੇ ਨਾਲ ਮਸਲ ਕਮਜ਼ੋਰ ਹੋ ਚੁੱਕੇ ਨੇ ਅਤੇ ਸਰੀਰ ਜ਼ੋਰ ਨਹੀਂ ਫੜਦਾ, ਉਹਦੇ ਨਾਲ ਇਹ ਪ੍ਰੋਬਲਮ ਆਉਂਦੀ ਹੈ। ਸਿਮਟਮਸ ਦੇ ਅੰਦਰ ਜੇ ਪੇਸ਼ੈਂਟ ਨੂੰ ਇੰਟਰਨਲ ਅੰਦਰੂਨੀ ਬਵਾਸੀਰ ਹੈ ਤਾਂ ਉਸਨੂੰ ਸਿਰਫ ਪੇਨਲੈਸ ਬਲੀਡਿੰਗ ਹੋਏਗੀ, ਇੱਕਦਮ ਸਟੂਲ ਦੇ ਨਾਲ ਬਲੱਡ ਆਉਣ ਲੱਗ ਗਿਆ, ਜਿਸ 'ਚ ਕੋਈ ਤਕਲੀਫ ਨਹੀਂ ਆਈ ਕਿਉਂਕਿ ਬਵਾਸੀਰ ਅੰਦਰੂਨੀ ਹੈ। ਜ਼ਿਆਦਾਤਰ ਪੇਸ਼ੈਂਟ ਕਹਿੰਦਾ ਜੀ ਸਟੂਲ ਪੂੰਝਣ ਲੱਗੇ ਮੈਨੂੰ ਇਹ ਪ੍ਰੋਬਲਮ ਆਈ, ਬਲੱਡ ਆਇਆ ਪਰ ਦਰਦ ਤਾਂ ਕੋਈ ਨਹੀਂ ਹੈ। ਦੂਸਰੇ ਪਾਸੇ ਜੇ ਐਕਸਟਰਨਲ ਬਵਾਸੀਰ ਹੋਵੇ, ਬਾਹਰਲੇ ਪਾਸੇ ਬਵਾਸੀਰ ਹੈਗੀ ਹੈ, ਮੌਕੇ ਹੈਗੇ ਨੇ, ਤਾਂ ਉਸ ਨਾਲ ਇਚਿੰਗ ਹੋ ਸਕਦੀ ਹੈ, ਦਰਦ ਹੋ ਸਕਦੀ ਹੈ, ਜਲਨ ਹੋ ਸਕਦੀ ਹੈ, ਟੋਇਲਟ ਪਾਸ ਕਰਨ ਤੋਂ ਬਾਅਦ ਸੋਜਿਸ਼ ਹੋ ਸਕਦੀ ਹੈ, ਬਲੱਡ ਆ ਸਕਦਾ, ਬੈਠਣ 'ਚ ਤਕਲੀਫ ਹੋ ਸਕਦੀ ਹੈ, ਸਟੂਲ ਦੇ ਨਾਲ ਬਲੱਡ ਆ ਸਕਦਾ, ਸਟੂਲ ਤੋਂ ਬਾਅਦ ਬਲੱਡ ਆ ਸਕਦਾ। ਅਤੇ ਬਹੁਤ ਵਾਰੀ ਲੋਕ ਕਹਿੰਦੇ ਨੇ ਜਿਹਨਾਂ ਨੂੰ ਸਿਵੀਅਰ ਬਵਾਸੀਰ ਹੋਵੇ ਕਿ ਸਟੂਲ ਤੋਂ ਬਾਅਦ ਤਾਂ 1-2 ਘੰਟੇ 3 ਘੰਟੇ ਮੇਰੇ ਤੋਂ ਬੈਠੇ ਹੀ ਨਹੀਂ ਜਾਂਦਾ, ਕੀ ਹੱਲ ਕਰੀਏ ਇਸਦਾ? ਟ੍ਰੀਟਮੈਂਟ ਦੇ ਅੰਦਰ ਯੈਸ ਬੜਾ ਇੰਪੋਰਟੈਂਟ ਹੈ, ਫਾਈਬਰ ਅੱਛਾ ਹੋਵੇ ਸਾਡੀ ਖੁਰਾਕ ਦੇ ਅੰਦਰ, ਪਾਣੀ ਜ਼ਿਆਦਾ ਹੋਵੇ ਸਾਡਾ, ਜਿਹੜਾ ਆਪਾਂ ਹੁਣੇ ਗੱਲ ਕੀਤੀ ਵੀ ਆਪਾਂ ਇਹੋ ਜਿਹੀਆਂ ਗਲਤੀਆਂ ਨਾ ਕਰੀਏ ਸਟੂਲ ਪਾਸ ਕਰਨ ਲੱਗੇ, ਐਵੇਂ ਫਜ਼ੂਲ ਜਾ ਕੇ ਟੋਇਲਟ ਬੋਲ 'ਤੇ ਨਾ ਬੈਠੇ ਰਿਹਾ ਕਰੀਏ ਜਾਂ ਫਿਰ ਆਪਣੇ ਦਿਮਾਗ ਨੂੰ ਡਿਸਟਰੈਕਟਡ ਨਾ ਰੱਖੀਏ। ਪਰ ਇਹ ਸਭ ਕਰਨ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਨੂੰ ਕੋਨਸਟੀਪੇਸ਼ਨ ਅਤੇ ਬਵਾਸੀਰ ਤੋਂ ਛੁਟਕਾਰਾ ਨਹੀਂ ਮਿਲਦਾ, ਕਿਉਂਕਿ ਹੁਣ ਥ੍ਰੋਮਬੋਇਡ ਜਾਂ ਫਿਰ ਉਹ ਮੌਕੇ ਬਣ ਚੁੱਕੇ ਨੇ। ਇਹਨਾਂ ਨੂੰ ਟ੍ਰੀਟ ਕਰਨਾ ਜ਼ਰੂਰੀ ਹੈ ਤਾਂ ਕਿ ਇਹ ਬਲੀਡਿੰਗ ਪਾਇਲਸ ਦੇ ਵਿੱਚ ਨਾ ਬਦਲਣ। ਸੋ ਹੋਮਿਓਪੈਥੀ ਦੇ ਅੰਦਰ ਅਮੇਜ਼ਿੰਗ ਮੈਡੀਕੇਸ਼ਨਸ ਨੇ ਜਿਹੜੀਆਂ ਕਿ ਇਹ ਬਣੇ ਹੋਏ ਟੈਗਸ ਨੂੰ ਸੁਕਾਉਂਦੀਆਂ ਨੇ, ਉਹ ਬਣੇ ਹੋਏ ਬਲੱਡ ਵੈਸਲ ਦੀ ਇਨਫਲਮੇਸ਼ਨ ਨੂੰ ਦੂਰ ਕਰਦੀਆਂ ਨੇ ਤਾਂ ਕਿ ਸੋਜਿਸ਼, ਤਕਲੀਫ, ਬਰਨਿੰਗ, ਜਲਨ ਅਤੇ ਬਲੀਡਿੰਗ ਸਾਰਾ ਕੁਝ ਬੰਦ ਹੋ ਸਕੇ। ਸੋ ਜੇ ਤੁਹਾਡੇ ਅੰਦਰ ਇਸ ਤਰ੍ਹਾਂ ਦਾ ਕੋਈ ਮਸਲਾ ਜਾਂ ਬੱਚਿਆਂ ਦੇ ਵਿੱਚ ਇਹ ਚੀਜ਼ ਚੱਲ ਰਹੀ ਹੈ ਤਾਂ ਤੁਸੀਂ ਇਸ ਜੋ ਹੋਮਿਓ ਕਲੀਨਿਕ ਕੋਂਟੈਕਟ ਕਰ ਸਕਦੇ ਹੋ। ਸਾਡਾ ਨੰਬਰ ਟੂ ਰੀਚ 6478562516 647-856-2516 ਐਂਡ ਥੈਂਕ ਯੂ ਸੋ ਮਚ।
0: ਥੈਂਕ ਯੂ ਜੀ। ਨੰਬਰ ਇੱਕ ਵੇਖ ਹੈ 647-856-2516। ਓਕੇ, ਕੱਲ ਨਾ ਅਸੀਂ ਗੱਲ ਕਰ ਰਹੇ ਸੀ ਉਹ ਪਾਇਲਟ ਦੀ ਜਿਹੜਾ ਫੜਿਆ ਗਿਆ ਏਅਰ ਕੈਨੇਡਾ ਦਾ, ਜੋ ਕੈਪਟਨ ਰਿਹਾ 9 ਸਾਲ ਅਤੇ ਬਿਨਾਂ ਸਹੀ ਲਾਇਸੈਂਸ ਦੇ ਉਹ ਕੈਪਟਨ ਦੀ ਤੌਰ ਦੇ ਉੱਤੇ ਫਲਾਈ ਕਰਦਾ ਰਿਹਾ। 900 ਡੋਮੈਸਟਿਕ ਇੰਟਰਨੈਸ਼ਨਲ ਫਲਾਈਟਾਂ ਉਹਨੇ ਫਲਾਈ ਕੀਤੀਆਂ ਅਤੇ ਹੁਣ ਰਿਟਾਇਰ ਹੋ ਗਿਆ। ਰਿਟਾਇਰ ਹੋਣ ਤੋਂ ਬਾਅਦ ਕਹਿੰਦੇ ਬਈ ਅਲੈਜਡਲੀ ਇਹ ਬਿਨਾਂ ਕਿਸੇ ATPL ਪ੍ਰੋਪਰ ਲਾਇਸੈਂਸ ਦੇ ਚਲਾ ਰਿਹਾ ਸੀ। ਹੁਣ ਇਨਵੈਸਟੀਗੇਸ਼ਨ ਚੱਲੇਗੀ ਅਤੇ ਲੈਟਸ ਸੀ ਕਿ ਕੀ ਬਣਦਾ। ਤੁਹਾਡਾ ਓਪੀਨੀਅਨ ਮੈਂ ਲੈ ਰਿਹਾ ਸੀ, ਕੱਲ੍ਹ ਵੀ ਬੜੀ ਸਾਡੀ ਅੱਛੀ ਗੱਲਬਾਤ ਹੋਈ ਕਿ ਯਾਰ ਇਸ ਬੰਦੇ ਦਾ ਕਿੱਡਾ ਕਸੂਰ ਹੈ ਅਤੇ ਏਅਰ ਕੈਨੇਡਾ ਦਾ ਕਿੱਡਾ ਕਸੂਰ ਹੈ। ਇਹ ਬੰਦਾ ਜਿਹੜਾ ਹੁਣ ਦੇਖੋ 900 ਡੋਮੈਸਟਿਕ ਇੰਟਰਨੈਸ਼ਨਲ ਫਲਾਈਟਾਂ 1998 ਤੋਂ ਏਅਰ ਕੈਨੇਡਾ ਦੇ ਨਾਲ ਪਾਇਲਟ ਹੈ, 27 ਸਾਲ ਫਲਾਈ ਕੀਤਾ, ਵੱਡੇ ਤੋਂ ਵੱਡੇ ਜਹਾਜ਼, ਮਿਲੀਅਨਸ ਆਫ ਪੈਸੰਜਰਸ ਨੂੰ ਇਹਨੇ ਆਪਣੇ ਡੈਸਟੀਨੇਸ਼ਨ 'ਤੇ ਪਹੁੰਚਦਾ ਕੀਤਾ ਅਤੇ ਹੁਣ ਇਹਨੂੰ ਇਸ ਕਾਰਨ ਕਰਕੇ ਸਫ਼ਰ ਕਰਨਾ ਪੈ ਰਿਹਾ। ਕੱਲ੍ਹ ਅਸੀਂ ਬੜੀ ਲੰਬੀ ਗੱਲ ਕੀਤੀ, ਮੈਨੂੰ ਵਧੀਆ ਲੱਗੀ। ਮੈਂ ਕਿਹਾ ਸਾਡੇ ਜਿਹੜੇ ਸੁਬਾਹ ਵਾਲੇ ਲਿਸਨਰਸ ਨੇ, ਕਿਉਂਕਿ ਹਰੇਕ ਦੀ ਡਿਫਰੈਂਟ ਡਿਫਰੈਂਟ ਓਪੀਨੀਅਨ ਹੈ, ਵੀ ਤੁਹਾਡੇ ਤੋਂ ਵੀ ਅਸੀਂ ਜ਼ਰੂਰ ਪਤਾ ਕਰੀਏ। ਹੁਣ ਇਹਨੂੰ ਮਾਫ਼ ਕਰ ਦੇਣਾ ਚਾਹੀਦਾ। ਚਲੋ ਠੀਕ ਹੈ, ਇਹਨੇ ਬਿਨਾਂ ਅਪਰੋਪਰੀਏਟ ਲਾਇਸੈਂਸ ਦੇ ਕੈਪਟਨ ਦੀ ਫਲਾਇੰਗ ਕੀਤੀ, ਬਟ ਚਲੋ ਟ੍ਰੇਨਿੰਗ ਪਾਸ ਕੀਤੀ, ਸਿਮੂਲੇਟਰ ਚੈੱਕ ਪਾਸ ਕੀਤੇ ਆ, ਬਾਕੀ ਸਾਰਾ ਕੁਝ ਇਹਨੇ ਸਹੀ ਕੀਤਾ। ਨੰਬਰ ਹੈ ਆਪਣਾ 9056733337 ਆਪਣਾ ਫੋਨ ਨੰਬਰ ਹੈ ਅਤੇ ਤੁਹਾਡੀਆਂ ਕੁਝ ਕਾਲਸ ਲੈਂਦੇ ਹਾਂ। ਬਹੁਤ ਸਾਰੇ ਲੋਕ ਕਹਿ ਰਹੇ ਸੀ ਨਵੀਂ ਇਹਨੂੰ ਮਾਫ਼ ਕਰ ਦੇਣਾ ਚਾਹੀਦਾ, ਯਾਰ ਬੇਚਾਰਾ ਰਿਟਾਇਰ ਹੋ ਗਿਆ, 27 ਸਾਲ ਇਹਨੇ ਫਲਾਈ ਕੀਤਾ, ਹੁਣ ਮਾਫ਼ ਕਰੋ, ਅੱਗੇ ਵਧੋ, ਏਡੀ ਕਿਹੜੀ ਗੱਲ ਹੋ ਗਈ ਜੀ। 1542 ਹੈਲੋ।
7: ਹਾਂਜੀ ਨਵੀਂ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਨਵੀਂ ਜੀ, ਜਿਸ ਤਰ੍ਹਾਂ ਆਪਾਂ ਕੱਲ ਵੀ ਸੁਣਦਾ ਸੀਗਾ, ਮੈਂ ਆਪਣਾ ਇਹੋ ਟੌਪਿਕ ਚੱਲਦਾ ਸੀਗਾ ਤੇ ਵੀ ਕਿੰਨਾ ਲੰਮਾ ਸਮਾਂ ਬੰਦੇ ਨੇ ਇੰਨੀਆਂ ਫਲਾਈਟਾਂ ਨੂੰ ਅਡਾਇਆ, ਥੱਲੇ ਤਾਰਿਆ, ਵੀ ਕੋਈ ਮਿਸਟੇਕ ਨੀ ਕੀਤੀ ਤੇ ਇਹ ਪਹਿਲਾਂ ਹੀ ਇਨਵੈਸਟੀਗੇਸ਼ਨ ਹੋ ਜਾਣੀ ਚਾਹੀਦੀ ਹੁਣ ਤੇ, ਜਾਂ ਪਹਿਲਾਂ ਕਰਦੇ ਹੁਣ ਤੇ ਉਹ ਜਿਹੜਾ ਰਿਟਾਇਰਮੈਂਟ ਹੀ ਹੋ ਗਿਆ ਸੀਗਾ ਉਹਨੂੰ। ਮੈਂ ਤਾਂ ਨਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਬੰਦੇ ਨੇ ਮਿਸਟੇਕ ਹੀ ਕੋਈ ਨੀ ਕੀਤੀ, ਕੋਈ ਇਹੋ ਜਿਹਾ ਹਾਦਸਾ ਹੀ ਨੀ ਵਾਪਰਿਆ, ਵੀ ਕਿੱਡੀ ਤਕੜਾ ਉਹਦਾ, ਮਤਲਬ ਕਿ ਉਹਦਾ, ਮਤਲਬ ਕਿ ਉਹ ਇੰਜੀਨੀਅਰ ਬੰਦਾ ਜਿਹਨੇ ਇੱਡੇ, ਮਤਲਬ ਕਿ ਇੱਡੀ, ਮਤਲਬ ਆਪਾਂ ਡਰਾਈਵ ਹੀ ਕਹਿ ਦਿੰਦੇ ਉਹਨੇ, ਡਰਾਈਵ ਆਪਾਂ ਕਹਿ ਦਿੰਦੇ ਕੀਤੀ ਹੈ ਸਾਰਾ ਕੁਝ ਕੀਤਾ ਤੇ ਉਹਦੇ ਨਾਲ ਨਹੀਂ ਕੋਈ ਏਦਾਂ ਦੀ ਹੋਣੀ ਚਾਹੀਦਾ ਹੈਪਨ ਦੀ।
8: ਸੋ ਲਾਇਸੈਂਸਿੰਗ ਸਿਸਟਮ ਤੁਹਾਨੂੰ ਸਿਰਫ ਇੰਨਾ ਕੁ ਰੈਡੀ ਕਰ ਦਿੰਦਾ ਦੈਟ ਯੂ ਆਰ ਏਬਲ ਟੂ ਪਿਕ ਅਪ ਔਨ ਥਿੰਗਸ। ਉਸ ਤੋਂ ਬਾਅਦ ਜਿਹੜੀ ਤੁਸੀਂ ਆਨਗੋਇੰਗ ਚੀਜ਼ਾਂ ਲਰਨ ਕਰਨੀਆਂ ਨੇ ਉਹ ਤੁਸੀਂ ਡਰਾਈਵ ਕਰਕੇ, ਰਾਈਡ ਕਰਕੇ ਜਾਂ ਫਲਾਈ ਕਰਕੇ, ਜਿੱਦਾਂ ਦਾ ਵੀ ਤੁਸੀਂ ਵਹੀਕਲ ਓਪਰੇਟ ਕਰ ਰਹੇ ਹੋ, ਤੁਹਾਨੂੰ ਉਹਦੇ ਬਾਅਦ ਹੀ ਜ਼ਿਆਦਾ ਚੀਜ਼ਾਂ ਪਤਾ ਲੱਗਣੀਆਂ ਨੇ। ਸੋ ਕਦੇ ਵੀ ਲਾਇਸੈਂਸਿੰਗ ਸਿਸਟਮ ਇੰਨਾ ਸਟ੍ਰਿਕਟ ਨਹੀਂ ਹੁੰਦਾ, ਜੇ ਇੰਨਾ ਸਟ੍ਰਿਕਟ ਲਾਇਸੈਂਸਿੰਗ ਸਿਸਟਮ ਹੋਵੇ ਜੇ ਕਿਸੇ ਨੂੰ ਲਾਇਸੈਂਸ ਮਿਲੇ।

0: ਸਰਟੀਫਿਕੇਸ਼ਨ ਇਜ਼ ਐਵਰੀਥਿੰਗ। ਜਿਹੜਾ ਬੰਦਾ ਪ੍ਰੈਕਟੀਕਲੀ ਫੀਲਡ ਦੇ ਉੱਤੇ ਉਹਨੇ ਉਸ ਚੀਜ਼ ਦੇ ਉੱਤੇ ਕੰਮ ਕੀਤਾ, ਉਹਦਾ ਐਕਸਪੀਰੀਅੰਸ ਹੈ, ਉਹ ਲਾਇਸੈਂਸ ਔਰ ਨੋ ਲਾਇਸੈਂਸ ਬੈਟਰ ਹੀ ਹੋਊਗਾ।
1: ਹਾਂਜੀ, ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਜੇ ਮੈਂ ਉਹ ਪਾਇਲਟ ਹੁੰਦਾ ਤੇ ਮੈਂ ਕਾਊਂਟਰ ਆਰਗੂਮੈਂਟ ਇਹ ਕਰਦਾ ਕਿ ਜਿੰਨੇ ਤੁਹਾਡੇ ਪਾਇਲਟਸ ਕੋਲ ਲਾਇਸੈਂਸ ਆ ਮੈਨੂੰ ਡੇਟਾ ਦਿਓ, ਉਹਨਾਂ ਨੇ ਕਿੰਨੇ ਐਕਸੀਡੈਂਟ ਕੀਤੇ ਮੈਨੂੰ ਦਿਖਾਓ ਤੇ ਮੈਂ ਕਿੰਨੇ ਕੀਤੇ ਆ। ਫਿਰ ਇਹ ਤੁਹਾਡੇ ਲਾਇਸੈਂਸਿੰਗ ਸਿਸਟਮ ਦੀ ਲਿਮਿਟੇਸ਼ਨ ਆ ਗਈ ਆ। ਤੁਸੀਂ ਲਾਇਸੈਂਸਿੰਗ ਦੇ ਰਹੇ ਹੋ ਬਟ ਉਹ ਬੰਦੇ ਐਕਸੀਡੈਂਟ ਕਰ ਰਹੇ ਆ, ਮੈਂ ਲਾਇਸੈਂਸ ਨਹੀਂ ਹੈਗਾ ਤੇ ਮੈਂ ਕੋਈ ਐਕਸੀਡੈਂਟ ਨਹੀਂ ਕੀਤਾ। ਤੁਹਾਡੇ ਲਾਇਸੈਂਸਿੰਗ ਸਿਸਟਮ ਦੀ ਕਿੱਡੀ ਵੱਡੀ ਲਿਮਿਟੇਸ਼ਨ ਆ,
0: ਬਿਲਕੁਲ
1: ਇਹ ਅਕਸੈਪਟ ਕਰੋ ਤੁਸੀਂ।
0: ਸਰਟੀਫਿਕੇਸ਼ਨ ਇਜ਼ ਨਾਟ ਐਵਰੀਥਿੰਗ। ਇੱਕ ਤੁਸੀਂ ਸਬਜ਼ੀ ਮਾਰਕੀਟ ਨੂੰ ਯਾਦ ਰੱਖੋ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਾ। ਇੱਥੇ ਤੁਹਾਨੂੰ ਵਿਆਹਾਂ ਵਾਸਤੇ ਜਾਗੋ, ਪੱਖੀਆਂ, ਨਾਨਕੇ ਦਾਦਕੇ ਮੁੰਡੇ ਦੇ ਵਿਆਹ, ਕੁੜੀ ਦੇ ਵਿਆਹ ਵਾਲੀਆਂ ਮਿਲ ਰਹੀਆਂ ਨੇ, ਹੀਲੀਅਮ ਵਾਲੇ ਬਲੂਨਸ, ਕਿਸੇ ਵੀ ਬੱਚੇ ਦੇ ਬਰਥਡੇ ਪਾਰਟੀ ਲਈ ਕਾਰਟੂਨ ਵਾਲੇ ਬਲੂਨ, ਬਰਥਡੇ ਵਾਸਤੇ ਸਪੈਸ਼ਲ ਲੈਟਰਸ, ਕੇਟਰਿੰਗ ਕਰਾਓ ਇਹਨਾਂ ਕੋਲੋਂ। 10 Lord Mel Gate ਸੈਂਡਲਵੁੱਡ ਬੇਕ ਲੋਗ, 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ, 4839। ਹਾਂਜੀ
2: ਜੀ ਨਵੀ, ਗੁੱਡ ਮਾਰਨਿੰਗ
0: ਸਰ।
2: ਇਹ ਜਿਹੜਾ ਨਾ ਇਹਨੂੰ ਇੰਗਲਿਸ਼ ਦੀ ਮਸ਼ਹੂਰ ਮਿਸਾਲ ਹੈ ਕਿ ਲੇਕਿਨ ਗੱਲ ਇਹ ਕਿ ਯਾਰ ਉਹ ਬੰਦੇ ਨੇ ਅਬ ਕਿਆ ਪਛਤਾਏ ਹੋਤ ਜਬ ਚਿੜੀਆਂ ਚੁ ਗਈ ਖੇਤ। ਬੰਦੇ ਨੇ ਇੰਨੀ ਮਿਹਨਤ ਕੀਤੀ, ਇੰਨੀਆਂ ਫਲਾਈਟਾਂ ਕੀਤੀਆਂ, ਯਾਰ ਉਦੋਂ ਤੁਸੀਂ ਸੁੱਤੇ ਸਾਗੇ, ਬੰਦਾ ਕੈਪਟਨ ਨਹੀਂ ਹੈਗਾ ਲੇਕਿਨ ਲਾਇਸੈਂਸ ਫਲਾਇੰਗ ਦਾ ਉਹਦੇ ਕੋਲ ਹੈਗਾ ਏ, ਹੀ ਹੈਜ਼ ਅ ਲਾਇਸੈਂਸ ਟੂ ਫਲਾਈ ਦਾ ਪਲੇਨ, ਲੇਕਿਨ ਕੈਪਟਨ ਦਾ ਲਾਇਸੈਂਸ ਨਹੀਂ ਹੈ। ਤੇ ਇਟਸ ਓਕੇ, ਨੋ ਬਿਗ ਡੀਲ, ਉਹਨੇ ਇੰਨੀਆਂ ਫਲਾਈਟਾਂ ਕੀਤੀਆਂ ਨੇ, ਹੋਣਾ ਪਤਾ ਕੀ ਹੈ, ਉਹ ਸਾਰਿਆਂ ਨੇ ਇਕੱਠੇ ਹੋ ਕੇ ਤੇ ਕਹਿਣਾ ਯਾਰ ਬੰਦੇ ਨੇ ਕੀਤਾ ਹੀ ਕੁਝ ਨੀ, ਲੈਟ ਹਿਮ ਗੋ, ਇਟਸ ਨੋ ਬਿਗ ਡੀਲ, ਕੋਈ ਵੱਡੀ ਗੱਲ ਨੀ। ਉਹਦੇ ਕੋਲ ਫਲਾਇੰਗ ਦਾ ਲਾਇਸੈਂਸ ਜ਼ਰੂਰ ਸੀ, ਕੈਪਟਨ ਦਾ ਲਾਇਸੈਂਸ ਨਹੀਂ ਸੀ ਹੈਗਾ ਬੀਂਗ ਅ ਕੈਪਟਨ, ਸੋ ਇਟਸ ਓਕੇ, ਨੋ ਬਿਗ ਡੀਲ। ਅਸਿਸਟੈਂਟ ਕੈਪਟਨ ਵੀ ਨਾਲ ਬੈਠਾ ਹੁੰਦਾ, ਅਸਿਸਟੈਂਟ ਪਾਇਲਟ ਵੀ ਨਾਲ ਬੈਠਾ ਹੀ ਹੁੰਦਾ ਨਾ, ਸੋ ਹੀ ਆਲਸੋ ਫਲਾਈ,
0: ਰਿਟਾਇਰਮੈਂਟ ਖਰਾਬ ਕਰਨ ਤੇ ਲੱਗੇ
2: ਹੋਏ
0: ਆ, ਬੀਟਿੰਗ ਦਾ ਡੈਡ ਹੋਰਸ
2: ਕਾਹਦੇ ਲਈ, ਬਲਕਿ ਉਹਨੂੰ ਤਮਗਾ ਦਿਓ ਯਾਰ, ਯੂ ਅਵੋਇਡਡ ਐਵਰੀ ਰੈਡ ਲਾਈਟ, ਨੋਬਡੀ ਸੈਕਟਡ ਯੂ ਫਾਰ ਤੇਰੀ ਕੈਪਟਨ ਬਣਨ ਤੋਂ, ਪਰ ਗੱਲ ਇਹ ਜੇ ਕਿ ਹੀ ਹੈਡ ਅ ਲਾਇਸੈਂਸ, ਹੀ ਡਰੋਵ ਇਟ, ਹੀ ਫਲੂ ਦਾ ਪਲੇਨ, ਨਥਿੰਗ ਰੋਂਗ ਵਿਦ ਇਟ।
0: ਚਲੋ ਲੈਟਸ ਸੀ, ਦੇਖਦੇ ਹਾਂ ਕਿ ਇਨਵੈਸਟੀਗੇਸ਼ਨ ਤੋਂ ਬਾਅਦ ਕੀ ਬਣਦਾ ਇਹਦਾ। ਥੈਂਕ ਯੂ ਸੋ ਮਚ ਸਰ, ਬਹੁਤ ਤੁਹਾਡਾ ਵੀ ਧੰਨਵਾਦ। ਕੈਲਡਿਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਗੱਡੀ ਲੈਣੀ ਹੈ ਤਾਂ ਮਿਤਸੂਬਿਸ਼ੀ ਦੇ ਮਾਹਰ ਜੀਵਨ ਹੋਣੇ, ਜੀਵਨ ਸਿੱਧੂ, ਕੈਲਡਿਨ ਮਿਤਸੂਬਿਸ਼ੀ। ਮੈਂ ਸਿੱਧਾ ਤੁਹਾਨੂੰ ਮਾਲਕਾਂ ਦਾ ਨੰਬਰ ਦੇ ਰਿਹਾ, ਗੱਡੀ ਲੈਣੀ ਹੈ ਨਾ ਤਾਂ ਨੰਬਰ ਹੈ 6476782754 6476782754। ਤੁਸੀਂ ਅਗਰ ਡਕਟ ਕਲੀਨਿੰਗ ਕਰਾਉਣੀ ਹੈ, ਮੈਂ ਤੁਹਾਨੂੰ ਨੰਬਰ ਦਿੰਦਾ। ਮੈਂ ਨਾ ਇੱਕ ਆਪਣੇ ਫਰੈਂਡ ਨੂੰ ਨੰਬਰ ਦਿੱਤਾ, ਉਹਨੇ ਨਵਾਂ ਘਰ ਲਿਆ, ਉਹਨੇ ਡਕਟ ਕਲੀਨਿੰਗ ਕਰਾਈ, ਕਹਿੰਦਾ ਨਵੀਂ ਯਾਰ ਇੰਨਾ ਰੀਜ਼ਨੇਬਲ ਰੇਟ, ਕਹਿੰਦਾ ਇੰਨਾ ਸੋਹਣਾ ਵੀਰ ਉਹਨਾਂ ਨੇ ਕੰਮ ਕੀਤਾ, ਮੈਨੂੰ ਪ੍ਰੋਪਰ ਦਿਖਾਇਆ ਕਿ ਕਿੱਥੇ ਕਿੱਥੇ ਕਿੰਨੀ ਕਿੰਨੀ ਵੈਂਟਸ ਦੇ ਵਿੱਚ ਡਸਟ ਭਰੀ ਹੋਈ ਹੈ, ਤੇ ਬਾਅਦ ਦੇ ਵਿੱਚ ਸਫਾਈ ਤੋਂ ਬਾਅਦ ਵੀ ਦਿਖਾਇਆ ਕਿ ਆਹ ਦੇਖੋ ਚਮਕ ਰਹੇ ਆ ਤੁਹਾਡੇ ਵੈਂਟਸ। ਸੋ ਡਕਟ ਕਲੀਨਿੰਗ ਕਰਾਉਣੀ ਤਾਂ ਹੈਗੀ ਹੈ ਯਾਰ, ਮੇਰਾ ਨਾਂ ਲੈ ਦਿਓ, ਬਹੁਤ ਵੱਡਾ ਡਿਸਕਾਊਂਟ ਹੈ। ਡਕਟ ਕਲੀਨਿੰਗ, ਫਰਨਿਸ ਕਲੀਨਿੰਗ, ਏਸੀ ਕੋਇਲ ਕਲੀਨਿੰਗ, ਬਰਸ਼ਿੰਗ, ਡਰਾਇਰ ਵੈਂਟ ਕਲੀਨਿੰਗ ਤੇ ਸੈਨੇਟਾਈਜੇਸ਼ਨ, 5 Rivers ਡਕਟ ਕਲੀਨਿੰਗ। ਮੁੰਡੇ ਬਹੁਤ ਮਿਹਨਤੀ ਨੇ, ਇਹਨਾਂ ਨੂੰ ਬਿਜ਼ਨਸ ਦਿਓ। 4374 6788 7754 4374 6788 7754 ਕਰਾਈ
3: ਨਵੀਂ, ਐਕਚੁਅਲੀ ਨਾ ਤੁਹਾਡੇ ਬੰਦਿਆਂ ਕੋਲ ਹੀ ਕਰਾਈ ਦੀ ਆ, ਤੇ ਉਸ ਦਿਨ ਵੀ ਆਪਾਂ ਗੱਲ ਕਰ ਰਹੇ ਸੀ ਵੀ ਵਾਕਿੰਗ ਤੇ, ਮੇਰੇ ਵਾਕਿੰਗ ਦਾ ਐਕਸਪੀਰੀਅੰਸ ਜੋ ਸੀ, ਹੁਣੇ ਜਿਵੇਂ ਕਹਿ ਰਹੇ ਸੀ ਡਰਾਈਵੇ ਵਾਲੀ ਗੱਲ ਕਰ ਰਹੇ ਸੀ, ਤੇ ਮੈਂ ਸੋਚ ਰਿਹਾ ਮੈਂ ਡਰਾਈਵੇ ਕਰਾਇਆ, ਉਹਨੇ ਇੰਨਾ ਵਧੀਆ ਕਰਾਇਆ ਵਾਕਿੰਗ, ਦੋ ਗੋਰੇ ਮੁੰਡੇ ਆਏ ਸੀਗੇ,

0: ਵਾਕ ਇਨ ਛੱਡੋ, ਮੈਂ ਕੀ ਲੈਣਾ ਵਾਕ ਇਨ ਤੋਂ, ਤੁਸੀਂ ਮੇਰੇ ਬੰਦੇ ਤੋਂ ਕਰਾਓ, ਨਾਲੇ ਮੇਰੀ ਬੱਲੇ ਬੱਲੇ ਹੋ।
1: ਡਨ
0: ਠੀਕ ਹੈ, ਹੋਰ ਸੁਣਾ।
1: ਨਵੀ ਮੈਂ ਨਾ ਰਿਸਪੈਕਟਫੁਲੀ ਆਈ ਡੂ ਨਾਟ ਅਗਰੀ, ਕਿਉਂਕਿ ਮੈਂ ਹੈਰਾਨ ਆ ਵੀ ਸੋਚ ਕੇ ਵੀ ਆਪਣੀ ਆਪਾਂ ਇਸ ਚੀਜ਼ ਨੂੰ ਸੋਚ ਹੀ ਨਹੀਂ ਰਹੇ ਵੀ ਜਿਹੜਾ ਬਿਨਾਂ ਲਾਇਸੈਂਸ ਤੋਂ ਚਲਾਉਣਾ ਇਟਸ ਅ ਬ੍ਰੀਚ ਆਫ ਟਰੱਸਟ। ਆਪਾਂ ਜਿਸ ਦਿਨ ਜਹਾਜ਼ ਚ ਬਹਿੰਦੇ ਹਾਂ, ਜਾਂ ਮੇਰੇ ਕੋਲ ਮੋਟਰਸਾਈਕਲ ਇੰਡੀਆ ਚ ਲਾਇਸੈਂਸ ਸੀਗਾ, ਤਾਂ ਮਤਲਬ ਮੈਂ ਥੋੜੀ ਮੈਂ ਇੱਥੇ ਆ ਕੇ ਮੋਟਰਸਾਈਕਲ ਚਲਾਉਣ ਲੱਗਾਂਗਾ ਕਿਉਂਕਿ ਮੇਰੇ ਕੋਲ ਲਾਇਸੈਂਸ ਹੈਗਾ। ਇੱਕ ਨਰਸ ਫੜੀ ਗਈ ਸੀ 15 ਸਾਲ ਦੀ ਪ੍ਰੈਕਟਿਸ ਤੋਂ ਬਾਅਦ, ਜਿਹਨੇ ਬਿਨਾਂ ਨਰਸਿੰਗ ਦੇ ਲਾਇਸੈਂਸ ਤੋਂ ਪ੍ਰੈਕਟਿਸ ਕੀਤੀ, ਓਲਡ ਏਜ ਹੋਮ ਦੇ ਵਿੱਚ ਵੀ, ਸਾਰੀ ਐਮਰਜੈਂਸੀ ਵਿੱਚ ਵੀ। ਸੋ ਮਾਈ ਪੁਆਇੰਟ ਇਜ਼ ਵੀ ਕਿੱਥੇ ਜਾ ਕੇ ਰੁਕੇਗਾ? ਯੂ ਆਰ ਸੈਟਿੰਗ ਅ ਪ੍ਰੈਸੀਡੈਂਟ ਵੀ ਕੱਲ ਨੂੰ ਕੋਈ ਵੀ ਬਿਨਾਂ ਲਾਇਸੈਂਸ ਤੋਂ ਜਹਾਜ਼ ਚੜਾਉਣ ਲੱਗ ਪਵੇ ਤੇ ਉਹਨੂੰ ਜਦੋਂ ਫੜਿਆ ਜਾਵੇ ਤੇ ਉਹਨੂੰ ਇਹ ਕਹਿਤਾ ਜਾਵੇ ਤੇਰਾ ਐਕਸੀਡੈਂਟ ਨਹੀਂ ਹੋ ਕੇ ਯੂ ਆਰ ਫ੍ਰੀ ਟੂ ਗੋ, ਆਈ ਥਿੰਕ ਵੀ ਆਰ ਸੈਟਿੰਗ ਅਪ ਅ ਰੋਂਗ ਪ੍ਰੈਸੀਡੈਂਟ। ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਤਾਂ ਕਿ ਕੱਲ ਨੂੰ ਜਾਂ ਪਰਸੋਂ ਨੂੰ ਕੋਈ ਬੰਦਾ ਨਾ ਉੱਠ ਕੇ ਨਾ ਕਵੇ ਵੀ ਉਹਨੇ ਕੀਤਾ ਸੀ, ਮੈਂ ਵੀ ਕਰ ਸਕਦਾ, ਚਲਾ ਕੇ ਦੇਖ ਲੈਂਦੇ ਹਾਂ, ਐਕਸੀਡੈਂਟ ਹੋ ਗਿਆ ਤਾਂ ਕੋਈ ਗੱਲ ਨਹੀਂ, ਨਹੀਂ ਹੋਇਆ ਤਾਂ ਨਾ ਸੀ। ਇਟਸ ਅ ਬ੍ਰੀਚ ਆਫ ਟਰੱਸਟ, ਇਟਸ ਅ ਕੰਟਰੈਕਟ ਦੈਟ ਯੂ ਆਰ ਬ੍ਰੀਚਿੰਗ। ਸੋ ਆਈ ਥਿੰਕ ਆਪਾਂ ਨੂੰ ਉਸ ਲੌਂਗ ਟਰਮ ਨੂੰ ਜਾਂ ਵਾਈਡਰ ਰੇਂਜ ਨੂੰ ਦੇਖਣਾ ਚਾਹੀਦਾ। ਆ ਨੀ ਵੀ ਇਸ ਬੰਦੇ ਕੋਲ ਗਲਤੀ ਨਹੀਂ ਹੋਈ ਤੇ ਉਹਨੂੰ ਛੱਡ ਦੇਣਾ ਚਾਹੀਦਾ। ਆਈ ਥਿੰਕ ਆਪਾਂ ਨੂੰ ਅੱਗੇ ਇੱਕ ਲੈਸਨ ਦੇਣਾ ਚਾਹੀਦਾ ਵੀ ਕੱਲ ਨੂੰ ਜਿਹੜਾ ਹੋਰ ਬੰਦੇ ਕੋਲ ਇੱਕ ਫਲਾਇੰਗ ਲਾਇਸੈਂਸ, ਜਿਹਨੇ ਇੱਥੇ ਬ੍ਰੈਂਪਟਨ ਫਲਾਇੰਗ ਕਲੱਬ ਤੋਂ ਛੋਟਾ ਜਹਾਜ਼ ਚਲਾਇਆ, ਉਹਨੂੰ ਲੱਗੇਗਾ ਵੀ ਮੈਂ ਤਾਂ ਵੀ ਪੈਸੰਜਰ ਚਲਾ। ਉਹਦੀ ਪਰਸਨਲ ਥਿੰਕਿੰਗ ਦੇ ਹਿਸਾਬ ਨਾਲ ਅਸੀਂ ਆਪਣੇ ਆਪ ਨੂੰ ਰਿਸਤੇ ਨਹੀਂ ਨਾ ਪਾ ਸਕਦੇ।
0: ਪਰ ਮੈਨੀ ਦੇਖੋ, ਦੋ ਤਿੰਨ ਚੀਜ਼ਾਂ ਦੇਖਣ ਵਾਲੀਆਂ। ਇੱਕ ਤਾਂ ਇਹਨੇ 98 ਤੋਂ ਚਲਾਇਆ, 98 ਤੋਂ ਲੈ ਕੇ 2009 ਤੱਕ ਐਜ਼ ਅ ਪਾਇਲਟ ਫਲਾਈ ਕੀਤਾ, ਬਟ ਜਿਹੜਾ ਕੈਪਟਨ ਦਾ ਲਾਇਸੈਂਸ ਸੀਗਾ ਉਸ ਤੋਂ ਬਾਅਦ ਜਦੋਂ ਪ੍ਰਮੋਟ ਹੋਇਆ ਉਹ ਨਹੀਂ ਸੀ ਇਹਦੇ ਕੋਲ, ਬਾਕੀ ਤਾਂ ਨਹੀਂ ਚਲਾਇਆ।
1: ਮੈਂ ਕਹਿਣਾ ਚਾਹ ਰਿਹਾ ਨਾ ਵੀ ਇਸ ਏਅਰਲਾਈਨ ਐਟ ਫਾਲਟ, ਯੈਸ, TSSA ਐਟ ਫਾਲਟ, ਯੈਸ, ਬਟ ਕੈਨ ਦੇ ਬੀ ਹੈਲਡ ਅਕਾਊਂਟੇਬਲ, ਯੈਸ, ਬਟ ਇਹਨੂੰ ਅਕਾਊਂਟੇਬਲ ਹੋਣਾ ਚਾਹੀਦਾ ਕਿ ਨਹੀਂ? ਉਹਦਾ ਆਂਸਰ ਵੀ ਯੈਸ ਹੈ। ਹੀ ਟੁੱਕ ਅ ਚਾਂਸ ਥਿੰਕਿੰਗ ਦੈਟ ਆਈ ਐਮ ਐਕਸਪਰਟ ਇਨਫ ਟੂ ਫਲਾਈ ਅ ਪਲੇਨ। ਉਹਦੀ ਪਰਸਨਲ ਥਿੰਕਿੰਗ ਸੀਗੀ। ਕੋਇਨਸੀਡੈਂਟਲੀ ਆਪਣਾ ਏਵੀਏਸ਼ਨ ਸਿਸਟਮ ਹੁਣ ਕਾਫੀ ਜ਼ਿਆਦਾ ਐਡਵਾਂਸ ਹੋ ਚੁੱਕਾ, ਕੋਈ ਐਕਸੀਡੈਂਟ ਨਹੀਂ ਹੋਇਆ, ਇਟਸ ਓਕੇ, ਗੁੱਡ, ਜੇ ਹੋ ਜਾਂਦਾ। ਸੋ ਆਈ ਥਿੰਕ ਵੀ ਨੀਡ ਟੂ ਸੈਟ ਅ ਪ੍ਰੈਜ਼ੀਡੈਂਟ ਫਾਰ ਪੀਪਲ ਕਮਿੰਗ ਇਨ ਟੂ ਦਾ ਟ੍ਰੇਡ, ਕਿਸੇ ਵੀ ਟ੍ਰੇਡ। ਮੈਂ ਨਰਸਿੰਗ ਦੀ ਗੱਲ ਕਰ ਰਿਹਾ, ਮੈਂ ਮੋਟਰ ਬੜੀ ਛੋਟੀ ਦੀ ਗੱਲ ਕਰ ਰਿਹਾ, ਆਪਾਂ ਹੁਣ ਜੀ ਲਾਇਸੈਂਸ ਦੀ ਗੱਲ ਕਰ ਰਹੇ ਸੀ। ਇੰਡੀਆ ਸਾਰੇ ਆਪਾਂ ਚਲਾਉਂਦੇ ਆਏ, 14 ਸਾਲ ਤੋਂ ਚਲਾਉਣਾ ਸ਼ੁਰੂ ਕਰ ਦਿੰਦੇ ਗੱਡੀ, ਦੈਟ ਡਜ਼ਨਟ ਮੀਨ ਦੈਟ ਗਿਵਸ ਮੀ ਅ ਰਾਈਟ ਟੂ ਡਰਾਈਵ ਇਨ ਕੈਨੇਡਾ। ਉੱਥੇ ਉਹ ਪ੍ਰਿਵਿਲੇਜ ਹੈ ਮੇਰੀ। ਸੋ ਇੱਕ ਲਾਇਸੈਂਸ ਤੋਂ ਬਿਨਾਂ ਇੱਕ ਰੀਜ਼ਨ, ਹਰ ਇੰਡਸਟਰੀ ਚ ਲਾਇਸੈਂਸ ਆ, ਦੇਰ ਇਜ਼ ਅ ਰੀਜ਼ਨ ਫਾਰ ਦੈਟ। ਉਹ ਕਹਿੰਦੇ ਕਿ ਹੋਰ ਕੁਛ ਨਹੀਂ ਤਾਂ ਐਟਲੀਸਟ 5 ਮਿੰਟ 10 ਮਿੰਟ ਦੀ ਤਾਂ ਨੌਲੇਜ ਅੰਦਰ ਗਈ ਹੈ ਨਾ ਬੰਦੇ ਦੇ।
0: ਠੀਕ ਹੈ ਨੀ, ਸੋ ਬਿਲਕੁਲ ਤੁਹਾਨੂੰ ਲੱਗਦਾ ਕਿ ਫਿਊਚਰ ਲਈ ਹੋਰ ਲੋਕਾਂ ਲਈ ਕਿਤੇ ਨਾ ਕਿਤੇ ਮਾਈਂਡ ਸੈਟ ਬਣ ਜਾਏਗਾ ਕਿ ਅਸੀਂ ਵੀ ਯਾਰ ਥੋੜੇ ਪੰਗਾ
1: ਲੈ ਕੇ ਦੇਖ ਲਈਏ। ਮੈਂ ਜਾ ਰਿਹਾ, ਮੈਂ ਮੇਰੇ ਵਰਗਾ ਬ੍ਰੈਂਪਟਨ ਫਲਾਇੰਗ ਕਲੱਬ ਤੋਂ ਲਾਇਸੈਂਸ ਲੈ ਕੇ ਕਹੇਗਾ ਵੀ ਹੁਣ ਤਾਂ ਮੇਰਾ ਕੰਫੀਡੈਂਸ ਲੈਵਲ ਹਾਇਰ ਹੈ, ਮੈਂ ਤਾਂ ਚੀਟਿੰਗ ਕਰਕੇ ਅੰਦਰ ਵੜ ਸਕਦਾ ਤੇ ਮੈਂ ਚਲਾ ਲਾਂਗਾ ਪਲੇਨ।
0: ਹਾਂ ਠੀਕ,
1: ਬਟ ਆਮ ਬ੍ਰੀਚਿੰਗ ਅ ਟ੍ਰਸਟ।
0: ਚਲੋ ਨਹੀਂ, ਠੀਕ ਹੈ ਸਰ, ਮੈਨੀ ਬਹੁਤ ਸ਼ੁਕਰੀਆ ਤੁਹਾਡਾ। ਤੇ ਇੱਕ ਤੁਸੀਂ ਪੈਰਾਡਾਈਸ ਡਿਵੈਲਪਮੈਂਟਸ ਦੇ ਜਿਹੜੇ ਨਵੇਂ ਘਰ ਨੇ, ਸਾਰੀ ਜਾਣਕਾਰੀ ਲਓ ਯਾਰ, ਬਹੁਤ ਰੀਜ਼ਨੇਬਲ ਰੇਟਸ ਨੇ ਹਰ ਇੱਕ ਸ਼ਹਿਰ ਚ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕਿਆ ਬਾਤ ਹੈ, ਪੈਰਾਡਾਈਸ ਡਿਵੈਲਪਮੈਂਟਸ ਵਾਲੇ ਯਾਰ ਛਾ ਰਹੇ ਆ, ਬਹੁਤ ਕਮਾਲ ਦੇ ਘਰ, ਕਮਾਲ ਦੀਆਂ ਪ੍ਰਾਈਸਾਂ। ਕਿਚਨ ਰੈਡੀ ਕਰਾਉਣੀ ਹੈ ਤਾਂ ਨੰਬਰ ਦਿੰਦੇ ਹਾਂ ਤੁਹਾਨੂੰ ਜਸਪਾਲ ਰਾਏ ਭਾਜੀ ਦਾ, ਕਾਲ ਕਰੋ ਜ਼ਰੂਰ। ਟੌਪ ਦੀ ਕਿਚਨ ਆਪਣੇ ਮਨਪਸੰਦ ਦੀ, ਨਾਲੇ ਆਪਣੀ ਘਰਵਾਲੀ ਨੂੰ ਖੁਸ਼ ਕਰੋ। ਸੋ ਕਿਚਨ, ਵੈਨਿਟੀਜ਼, ਕਾਊਂਟਰ ਟੌਪ, ਬਾਰ ਰੈਡੀ ਕਰਾਉਣਾ ਕੋਈ, ਬਹੁਤ ਰੀਜ਼ਨੇਬਲ ਰੇਟ, ਇੱਕ ਡਬਲ ਅੰਡਰਮਾਊਂਟ ਦਾ ਸਿੰਕ ਵੀ ਫ੍ਰੀ ਮੇਰੇ ਨਾਮ ਨਾਲ। 416-859-1920, 416-859-1920, 416-859-1920, 0173, ਹੈਲੋ।
2: Hanji, hi Navi, how are you?
0: Good, how are you?
2: I'm good. I'll give you my prime example. Main hagi a registered nurse, right? Ji. So I went to school for 3 years. Now, meri niche hagi hagi a practical nursing. There's the PSW, then you have your caregivers, right? Each level has to have a license in order to perform your skills. Now, if you look back at it, if a PSW, you know, is lying, it doesn't have the appropriate license and is doing a skill job at my level, huh, you know, And, you know, because, you know, God forbid, you know, because death ho jandi hai ki, you administer wrong medication. You know, it's knowledge, experience, expertise. This is why they have created licenses, so that you can administer and perform the skills at your level. You know, you've been trained, right? But there's also ethics, right? It's, you're going into a profession, whether it be in the airline profession, you know, your, you know, responsibility of patients, or in airline, it's looking after the passengers, you know, but you're working or, you know, at your level of expertise and skills. And this is an oath and ethics that comes all back to it.
0: So, right? So you're a RN, right?
2: Hanji, yeah.
0: So is thode ton above vi koi hai?
2: Yeah, then you have your nurse practitioners.
0: Nurse practitioner ate RN ne thode duties de vich vi, is there any, you know, different things you can do, Hanji. They can do, anything like what?
2: Yeah, so at my level as a registered nurse, I cannot diagnose patients. If I go a level higher to a nurse practitioner, I can make appropriate assessments, but then I can diagnose as well.
0: Okay, you can diagnose. But right now, you've been a nurse for how long?
2: About 25 years.
0: 25 years. So 25 years. And I'm sure you are qualified enough to diagnose. Do you think, in your mind?
2: I can. Huh. But I don't have that license or that assessment given to me, or done the assessment to be at that level.
0: What if, so just hypothetically, I'm talking about 25 years experience. Say to see some documents, like you know, a nurse practitioner, and being a nurse practitioner for the next 15 years, tusi apna kaam bahut sahi karde ho, no mistakes, and baad vich you're about to retire, te chalo thode faculty nu pata lagda ki oh yaar ede kol ta nakli license siga, but she did everything okay. Do you think, still think you should be charged?
2: No, it does, absolutely. It's liability.
0: Okay,
2: right? It's ethics. You're going in such a profession that is honesty. You know, you're looking after well-being of other patients.
0: Mm-hmm.
2: But I need to go with the confidence, you know, and truth.
0: Take care.
2: That I have the skill to perform and I can go ahead and do this.
0: Take care. Okay, sorry for cutting you short. Today at Samanka, but thank you so much for your call. She can be a nurse practitioner, I'm sure. But theek hai, dekho, ethics, morals, we both matter kar de hai. Best value building supplies. Number one building supplies, the store hai. Inna high-end luxury. To see building supplies, the story nahi dekhe hona yaar. Best value te jao. Dixie te steels. Inna kol HVAC material, electrical supplies, door, trim, molding, drywall, insulation, sara kush hai. 8005 Dixie Road, Dixie Steels, free delivery in Brampton. Ate har ek price nu beat karange, sada naal le deo. Sukhpati sade naal, Grand Home Furniture to. Sukhpati, welcome.
3: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਪਰਿਵਾਰਾਂ ਤੱਕ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਇਸ ਵੀਕਐਂਡ ਦੇ ਉੱਪਰ ਜਿਹੜੀ ਵੇਅਰ ਹਾਊਸ ਸੇਲ ਲੱਗਣ ਜਾ ਰਹੀ ਆ ਫਰਾਈਡੇ ਸੈਚਰਡੇ ਸੰਡੇ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਚਾਹੇ ਤੁਸੀਂ ਮਾਸਟਰ ਬੈਡਰੂਮ ਲਈ ਬੈਡਰੂਮ ਸੈੱਟ ਦੇਖ ਰਹੇ ਹੋ ਸੋਫਾ ਸੈੱਟ ਡਾਈਨਿੰਗ ਟੇਬਲ ਜਾਂ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤੇ ਇਸ ਵੀਕਐਂਡ ਸਪੈਸ਼ਲ ਪ੍ਰਾਈਸਸ ਤਾਂ ਲੋਐਸਟ ਮਿਲਣੀਆਂ ਤੇ ਬਾਈ 1 ਗੈਟ 1 ਫ੍ਰੀ ਕੋਈ ਵੀ ਸੋਫਾ ਸੈੱਟ ਬਾਈ ਕਰੋ ਦੂਜਾ ਸੋਫਾ ਸੈੱਟ ਫ੍ਰੀ ਲੈ ਕੇ ਜਾ ਸਕਦੇ ਹੋ ਕੋਈ ਵੀ ਬੈਡਰੂਮ ਸੈੱਟ ਬਾਈ ਕਰੋ ਦੂਸਰਾ ਬੈਡਰੂਮ ਸੈੱਟ ਫ੍ਰੀ ਮਿਲੂਗਾ ਕੋਈ ਵੀ ਮੈਟਰਸ ਬਾਈ ਕਰੋ ਦੂਸਰਾ ਮੈਟਰਸ ਫ੍ਰੀ ਮਿਲੂਗਾ ਤੇ ਜਾਂਦੇ ਜਾਂਦੇ ਅਸੀਂ ਡੀਲ ਦੇ ਰਹੇ ਹਾਂ ਪਰਿਵਾਰਾਂ ਨੂੰ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਬਾਈ ਕਰਨਾ ਜੀ ਹਾਂ ਕੁਈਨ ਸਾਈਜ਼ ਦਾ ਮੈਟਰਸ ਜਿਹਦੀ ਰੈਗੂਲਰ ਕੀਮਤ 6700 ਸੀ 199 ਕੁਈਨ ਸਾਈਜ਼ ਦਾ ਮੈਟਰਸ 199 ਦਾ ਤੇ ਦੂਜਾ ਮੈਟਰਸ ਫ੍ਰੀ ਬਾਈ 1 ਗੈਟ 1 ਫ੍ਰੀ ਸੋ ਤੁਸੀਂ 199 ਦੇ ਵਿੱਚ ਦੋ ਮੈਟਰਸ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਜਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਸੈਂਟਰੀ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਕਰ ਕਰ ਚੱਲੀ ਇੱਕੋ ਗੱਲ ਫਰਨੀਚਰ ਲੈਣਾ ਤਾਂ ਗ੍ਰੈਂਡ ਹੋਮ ਫਰਨੀਚਰ ਚੱਲ
0: ਕੀ ਬਾਤ ਹੈ ਸੋ ਥੈਂਕ ਯੂ ਸਰ ਐਂਡ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ 12570 ਕੈਨੇਡੀ ਰੋਡ ਕੈਨੇਡੀ ਡੂਗਲ ਕੈਨੇਡੀ ਮੇਫੀਲਡ ਫਰੈਸ਼ ਫੂਡ ਸੈਂਟਰ ਦੇਖੋ ਕੈਟਰੈਕਟ ਆਈ ਸਰਜਰੀ ਤੁਸੀਂ ਕਰਾਉਣੀ ਹੈ ਨਾ ਮੈਂ ਟੌਪ ਦੀ ਕਲੀਨਿਕ ਦਾ ਨੰਬਰ ਦਿੰਦਾ ਅਸੀਂ ਖੁਦ ਸਾਡੀ ਫੈਮਿਲੀ ਨੇ ਇੱਥੋਂ ਸਰਜਰੀ ਕਰਾਈ ਹੈ, ਸਾਡੇ ਬਹੁਤ ਲਿਸਨਰਸ ਨੇ ਕਰਾਈ ਹੈ, ਤੁਹਾਡੀ ਬੋਲੀ ਬੋਲਦੇ ਆ, ਉਮਰ ਦੇ ਨਾਲ ਨਾਲ ਕੈਟਰੈਕਟ ਤੁਹਾਡੇ ਡੈਮੇਜ ਹੁੰਦੇ ਆ, ਇਸ ਬਹੁਤ ਸੇਫ ਸਰਜਰੀ ਹੈ ਅਤੇ ਨਿਗਾਹ ਪਰਫੈਕਟ ਹੋ ਜੂਗੀ। 289-982-9597 289-982-9597 ਅਤੇ ਬਾਕੀ ਐਚ ਕੇ ਮੂਵਰਸ ਨੰਬਰ ਵਨ ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ ਹੈ 416-524-6704 HK Movers and Kalania Humber West at the Gorvide Corner te Beyond Iwer de Romi Bhai Ji Hazar ne Direct Billing Insurance Companies nu vi karde hai number 905-793-3937 Quick call na adde de mint di hai 8125 haan ji Okay next call 8181 Hello ji
4: ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ
0: ਵਧੀਆ ਜੀ ਵਧੀਆ
4: ਹਾਂਜੀ ਪ੍ਰੋਗਰਾਮ ਆਪਣਾ ਸੁਣਦੇ ਸੀਗੇ ਟੌਪਿਕ ਮੈਂ ਸੁਣਿਆ ਸੀਗਾ ਵਧੀਆ ਜੀ ਪਰ ਉਹ ਬੰਦੇ ਨੂੰ ਕੋਈ ਸਜ਼ਾ ਨਹੀਂ ਦੇਣੀ ਚਾਹੀਦੀ ਜੀ ਉਹ ਤਾਂ ਲੱਕੀ ਬੰਦਾ ਸੀਗਾ ਜਿਹੜੇ ਨੇ ਕੋਈ ਨੁਕਸਾਨ ਨਹੀਂ ਕੀਤਾ ਇੰਨੇ ਸਾਲ ਜੀ ਹਾਂਜੀ ਵਧੀਆ ਬੰਦਾ ਸੀਗਾ ਇਹਨਾਂ ਨੂੰ ਅਵਾਰਡ ਦੇਣਾ ਚਾਹੀਦਾ ਗਾ ਵਧੀਆ ਇੱਦਾਂ ਦੇ ਬੰਦੇ ਕੋਈ ਬਿਰਲੇ ਬਿਰਲੇ ਹੁੰਦੇ ਨੇ ਜੀ
0: ਅੱਛਾ ਠੀਕ ਹੈ ਅਵਾਰਡ ਦੇਣਾ ਚਾਹੀਦਾ ਇੱਦਾਂ ਦੇ ਬੰਦੇ ਵਿਰਲੇ ਵਿਰਲੇ ਹੁੰਦੇ ਆ ਜਿਹੜੇ ਬਿਨਾਂ ਲਾਇਸੈਂਸ ਤੋਂ ਜਹਾਜ਼ ਹੀ ਚਲਾਈ ਜਾਂਦੇ ਆ ਕਦੇ ਇੱਥੋਂ ਇੰਡੀਆ ਲੈ ਗਏ ਇੰਡੀਆ ਤੋਂ ਅਮਰੀਕਾ ਲੈ ਗਏ ਹੈ ਕਹਿੰਦੇ ਵਿਰਲੇ ਵਿਰਲੇ ਬੰਦੇ ਹੁੰਦੇ ਆ ਚਲੋ ਠੀਕ ਹੈ ਜੀ ਤੁਹਾਡੀ ਗੱਲ ਵੀ ਮੰਨ ਲੈਂਦੇ ਹਾਂ ਕਹਿੰਦੇ ਇਹਨੂੰ ਸਰੋਪਾ ਪਾਓ ਅਤੇ ਇਹਨੂੰ ਅਵਾਰਡ ਦੋ ਵਾਹ ਵੀ ਵਾਹ ਓਕੇ ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ ਗੱਡੀ ਲੈਣੀ ਹੈ ਐਕਿਰਾ ਦੀ ਤਾਂ 905-828-5800 ਕੁੜਤੇ ਪਜਾਮੇ ਕੋਟ ਪੈਂਟ ਲੈਣੇ ਆ ਫੈਸ਼ਨ ਆਈ ਕਿਊ ਬਾਏ ਵਨ ਗੇਟ ਵਨ ਫਰੀ ਫੈਸ਼ਨ ਆਈ ਕਿਊ ਗੂਗਲ ਕਰ ਲਿਓ ਮਲਟੀਪਲ ਲੋਕੇਸ਼ਨ ਇੰਨੇ ਸੋਹਣੇ ਕੁੜਤੇ ਪਜਾਮੇ ਇੰਨੇ ਸੋਹਣੇ ਕੋਟ ਪੈਂਟ ਜਾਣਾ ਤਾਂ ਟੌਰ ਕੱਢ ਕੇ ਜਾਓ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647

ਮੈਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੇਰਾ ਤਖ਼ਤ ਬਿਠਾਇਆ ਸਾ ਕਿਉਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਫਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਤੇ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

सुगाज खूबसूरत सवेर दा खूबसूरत लोग खूबसूरत मुल्कां च सी एच एल ओ डिजिटल ए एम फ्रीकुएंसी राहीं टोरंटो पेंसिलवेनिया न्यूयॉर्क वाशिंगटन न्यूजर्सी जिथे सानूं सुन रहे हो उत्थे सानूं ओंटारियो दे विच बॉर्डर टू बॉर्डर रेंज बनैगरा फॉल दे बॉर्डर तों लैके सारनिया तक और चैटम तों लैके लंडन किचन वाटलो कैम्ब्रिज गल्फ हुंदे होए सानूं तुसीं जी टी एंटायर जी टी ए दे नाल नाल तुसीं सानूं ईस्ट दे विच डरम रीजन ते कोबर्ग तक बेलविल तक सुन रहे हो नॉर्थ दे विच नॉर्थ जो है ਲਿੰਡਜ਼ੀ ਪੀਟਰਬਰੋ ਹੁੰਦੇ ਹੋਏ ਤੁਸੀਂ ਮਸਕੋਕਾ ਕਾਉਂਟੀ ਅਤੇ ਨਾਲ ਨਾਲ ਸਾਨੂੰ ਬੈਰੀ ਤੋਂ ਲੈ ਕੇ ਓਵਨ ਸਾਊਂਡ ਓਰੇਲੀਆ ਤੱਕ ਸੁਣ ਰਹੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਉਮੀਦ ਦਿਨ ਖੁਸ਼ਗਵਾਰ ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ ਉਮੀਦ ਮੁਸਕਰਾਹਟ ਚਿਹਰੇ ਦਾ ਹਿੱਸਾ ਰਹੇਗੀ ਰੋਸ਼ਨੀ ਰਸਤੇ ਦਿਖਾਵੇਗੀ ਤੁਸੀਂ ਚੱਲਦੇ ਰਹੋਗੇ ਅਤੇ ਇੱਕ ਵਾਰ ਫਿਰ ਤੋਂ ਇੱਕ ਉਮੀਦ ਦੇ ਨਾਲ AM 530 'ਤੇ ਅਸੀਂ ਤੁਸੀਂ ਔਰ ਚੱਲਦੇ ਹਾਂ ਸਫ਼ਰ ਦੇ ਵੱਲ ਨੂੰ

0: ਚਲੀਏ ਜੀ ਫਿਰ ਭਰੀਏ ਉਡਾਨ ਅਤੇ ਸਟੂਡੀਓਜ਼ ਦੇ ਵਿੱਚ 905-673-3337 ਤੇ ਤੁਸੀਂ ਗੱਲ ਕਰ ਰਹੇ ਹੋ 905-673-3337 ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਅਤੇ ਸ਼ੋਅ ਦੇ ਵਿੱਚ ਕੁਛ ਖਬਰਾਂ ਕੁਛ ਗੱਲਾਂ ਬਾਤਾਂ ਵੱਲ ਜਿੱਥੇ ਚੱਲਾਂਗੇ ਜਿੱਥੇ ਇੱਕ ਰੈਫਰੀ ਹੈ ਸਮਾਲੀਅਨ ਜੋ ਫੀਫਾ ਦੇ ਵਿੱਚ ਰੈਫਰੀ ਦੇ ਤੌਰ 'ਤੇ ਆਇਆ ਬਾਰਡਰ ਕ੍ਰੋਸ ਕਰਦਾ ਯੂ ਐੱਸ ਡਿਨਾਏ ਕਰ ਦਿੰਦਾ ਹੈਗਾ ਕਿ ਇਹ ਕੋਈ ਅੱਤਵਾਦੀ ਦੇ ਨਾਲ ਜੁੜੀ ਹੋਈ ਗਤੀਵਿਧੀ ਦੀ ਇੱਕ ਸੰਸਥਾ ਦਾ ਮੈਂਬਰ ਰਿਹਾ ਹੈ ਸੋ ਕਾਲਡ ਜਦੋਂ ਇਸ ਤਰ੍ਹਾਂ ਦੀ ਸੰਸਥਾਵਾਂ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਜਾਂਦਾ ਨਾ ਜੁੜੇ ਸਾਰੇ ਲੋਕ ਹੀ ਆਟੋਮੈਟਿਕਲੀ ਉਸ ਰੇਂਜ ਦੇ ਵਿੱਚ ਆ ਜਾਂਦੇ ਨੇ ਜਿਸ ਵਿੱਚ ਸੰਸਥਾ ਹੁੰਦੀ ਹੈ ਸੋ ਇਸ ਨੂੰ ਯੂ ਐੱਸ ਵੱਲੋਂ ਐਂਟਰੀ ਡਿਨਾਈ ਕੀਤੀ ਗਈ ਹੈ ਦੂਜੇ ਪਾਸਿਓਂ ਬੀ ਸੀ ਦਾ ਪ੍ਰੀਮੀਅਰ ਅਤੇ ਕੈਨੇਡਾ ਕਹਿ ਰਿਹਾ ਆਜੋ ਆਜੋ ਆਜੋ ਆਜੋ ਆਜੋ ਆਜੋ ਸੋ ਇਹ ਖਬਰਾਂ ਚੱਲ ਰਹੀਆਂ ਨੇ ਦੂਸਰੇ ਪਾਸੇ ਡੋਨਲਡ ਟਰੰਪ ਜਿਹੜੇ ਹਰ ਰੋਜ਼ ਕਹਿੰਦੇ ਹੁੰਦੇ ਨੇ ਕੱਲ੍ਹ ਸਵੇਰ ਨੂੰ ਮੈਂ ਸਟੇਟ ਆਫ ਹਾਰਮੋਨਸ ਖੋਲ੍ਹ ਦੂੰਗਾ ਇਰਾਨ ਚੁੱਕ ਚੁੱਕਿਆ ਇਰਾਨ ਦੇ ਗੋਡਿਆਂ ਦੇ ਵਿੱਚ ਦਰਦ ਹੈ ਗੋਡਿਆਂ ਦੀ ਦਵਾਈ ਵੀ ਮੈਂ ਦਊਂਗਾ ਅੱਜ ਕਹਿ ਰਿਹਾ ਹੈਗਾ ਸਵੇਰ ਉੱਠ ਕੇ ਉਹ ਕਿ ਇਰਾਨ ਬਹੁਤ ਟਾਈਮ ਲਾ ਰਿਹਾ ਹੈਗਾ ਨੈਗੋਸੀਏਸ਼ਨਸ ਨੂੰ ਸਾਈਨ ਕਰਨ ਦੇ ਲਈ ਯਾਨੀ ਕਿ ਮੇਰੀ ਪੇਸ਼ੈਂਸ ਖਤਮ ਹੋ ਕੇ ਉਹ ਤੋਂ ਬਾਅਦ ਟੁੱਟ ਵੀ ਚੁੱਕੀ ਹੈ ਮੇਰੀਆਂ ਧਮਕੀਆਂ ਬੜਕਾਂ ਅਤੇ ਸਭ ਕੁਝ ਖਤਮ ਹੋ ਚੁੱਕਿਆ ਪਰ ਇਰਾਨ ਹਜੇ ਪੇਪਰ ਨਹੀਂ ਸਾਈਨ ਕਰ ਰਿਹਾ ਦਿਸ ਇਜ਼ ਦਾ ਆਲ ਟਰੂ ਬਿਕੋਜ਼ ਆਫ ਚਾਈਨਾ ਜੋ ਕਿ ਗੇਮ ਖੇਡ ਰਿਹਾ ਜਿੱਥੇ ਰਸ਼ੀਆ ਔਰ ਯੂਕਰੇਨ ਦੀ ਲੜਾਈ ਨਹੀਂ ਹੈ ਇਹ ਯੂਰਪ ਵਰਸਿਸ ਰਸ਼ੀਆ ਦੀ ਲੜਾਈ ਚੱਲਦੀ ਪਈ ਆ ਉੱਥੇ ਅਮੈਰੀਕਾ ਨੇ ਟਰੰਪ ਨੇ ਆ ਕੇ ਆਪਣੇ ਹੱਥ ਵਿੱਚੋਂ ਖਿੱਚ ਲਏ ਕਿ ਅਸੀਂ ਬਾਹਰ ਹਾਂ ਜੀ ਤੁਹਾਡੀ ਸੁਲਾਹ ਕਰਾ ਦੂੰਗਾ ਮੈਂ ਅਤੇ ਸੁਲਾਹ ਕਰਾਉਣ ਦੇ ਲਈ ਜੋ ਡਰਾਮੇ ਬਾਜੀਆਂ ਹੋਈਆਂ ਤੂੰ ਕੋਟ ਨਹੀਂ ਪਾ ਕੇ ਆਇਆ ਤੂੰ ਪੈਂਟ ਨਹੀਂ ਪਾ ਕੇ ਆਇਆ ਜੋ ਕਿਹੜੇ ਥਿੰਗਸ ਜਿਹੜੀਆਂ ਹੋਈਆਂ ਸਾਰੀਆਂ ਉਹ ਪੂਰੀ ਦੁਨੀਆ ਨੇ ਦੇਖੀਆਂ ਉਸ ਤੋਂ ਬਾਅਦ ਅਮੈਰੀਕਾ ਹੌਲੀ ਹੌਲੀ ਹੱਥ ਖਿੱਚ ਲੈਂਦਾ ਜੀ ਕਿ ਮੈਂ ਹਥਿਆਰ ਵੇਚ ਸਕਦਾ ਬਟ ਜੇ ਤੁਸੀਂ ਕਹੋ ਕਿ ਮੈਂ ਲੜਾਈ ਲੜਾਂ ਉਹਦੇ ਤੋਂ ਅਸੀਂ ਬਾਹਰ ਹਾਂ ਜੀ ਟਰੰਪ ਕਹਿੰਦਾ ਇਹ ਤਾਂ ਫਾਲਤੂ ਦੀਆਂ ਲੜਾਈਆਂ ਨੇ ਅਸੀਂ ਇਹਨਾਂ 'ਚ ਪਾਰਟੀਸਪੇਟ ਨਹੀਂ ਕਰਾਂਗੇ ਇਨ ਬਿਟਵੀਨ ਡੀਡੀ ਜਿਹੜੀ ਆ ਡੀਡੀ ਕੌਣ ਆ ਜਿਹੜਾ ਕਿ ਇਜ਼ਰਾਈਲ ਦਾ ਪ੍ਰਧਾਨ ਹੈਗਾ ਨੇਤਨਯਾਹੂ ਉਹ ਫੂਕ ਦਿੰਦਾ ਅਤੇ ਫੂਕ ਦੇ ਕੇ ਲੜਾਈ ਲਵਾ ਦਿੰਦਾ ਇਰਾਨ ਨਾਲ ਅਤੇ ਉਹ ਆਪਣੇ ਹਿਸਾਬ ਨਾਲ ਚੱਲੇ ਨੇ ਜਿਵੇਂ ਹਿੰਦੂ ਸਵਰਾਜ ਬਣਨਾ ਹੈਗਾ ਬਾਕੀ ਕੱਢ ਕੱਢ ਬਾਹਰ ਮਾਰਨੇ ਜਾਂ ਉਹਨਾਂ ਦੇ ਧਰਮ ਪਰਿਵਰਤਨ ਕਰ ਦੇਣੇ ਨੇ ਬਾਕੀਆਂ ਦੀ ਕੋਈ ਜਗ੍ਹਾ ਨਹੀਂ ਉੱਥੇ ਇੱਦਾਂ ਹੀ ਇਹ ਯਹੂਦੀ ਸਮਰਾਜ ਬਣਾਉਣ ਨੂੰ ਫਿਰਦਾ ਵੀ ਯਹੂਦੀ ਸਮਰਾਜ ਬਣੂਗਾ ਸਾਰੇ ਕਿਤੇ ਅਤੇ ਇੱਦਾਂ ਹੀ ਇੱਧਰ ਮਿਡਲ ਈਸਟ ਵਾਲੇ ਅੱਲਾ ਦੇ ਨਾਂ ਦੇ ਉੱਤੇ ਵੀ ਅਸੀਂ ਇਹ ਬਣਾਵਾਂਗੇ ਇਨਸਾਨੀਅਤ ਭੁੱਲੇ ਹੋਏ ਸਾਰੇ ਲੋਕ ਮਨੁੱਖਤਾ ਨੂੰ ਭੁੱਲੇ ਹੋਏ ਲੋਕ ਪਤਾ ਨਹੀਂ ਕਿੰਨੇ ਕੁ ਮਨੁੱਖਾਂ ਦੀਆਂ ਜੀਵ ਜੰਤੂ ਪਾਣੀ ਤੋਂ ਲੈ ਕੇ ਧਰਤੀ ਦਾ ਵਿਨਾਸ਼ ਕਰ ਚੁੱਕੇ ਨੇ ਆਪਣੇ ਪ੍ਰੋਪੋਗੰਡਸ ਨੂੰ ਲੈ ਕੇ ਕਿਹੜਾ ਮਰਜ਼ੀ ਮੁਲਕ ਹੋਵੇ ਉੱਥੇ ਜਦੋਂ ਇਰਾਨ ਨਾਲ ਬੰਬਾਰੀ ਸਟਾਰਟ ਕਰ ਦਿੱਤੀ ਜਾਂਦੀ ਹੈ ਬੜੀ ਚੌੜ ਨਾਲ ਡੋਨਲਡ ਟਰੰਪ ਦੱਸਦਾ ਵੀ ਕੱਲ੍ਹ ਉਹ ਜਹਾਜ਼ ਗਿਆ ਸੀ ਇੱਕ ਉਹ ਇੱਦਾਂ ਦਾ ਜਹਾਜ਼ ਹੁੰਦਾ ਦਿਖਦਾ ਨਹੀਂ ਉਹ ਬੰਬ ਸਿੱਟਿਆ ਆਇਆ ਜੀ ਥੋੜ੍ਹੇ ਦਿਨ ਬਾਅਦ ਉਸੇ ਚੌੜ ਦੇ ਨਾਲ ਦੁਬਾਰਾ ਅਟੈਕ ਕਰਦੇ ਨੇ ਸਟੇਟ ਆਫ ਹਾਰਮੋਨਸ ਦੇ ਉੱਤੇ ਉਹ ਕਬਜ਼ਾ ਕਰ ਲੈਂਦੇ ਨੇ ਪ੍ਰੀ ਪਲੈਂਡ ਬੈਠੇ ਸੀ ਉਹ ਕਹਿੰਦੇ ਸੀ ਘਰ ਘਰ 'ਚ ਮਿਜ਼ਾਈਲ ਬਣਾਓ ਉਹਨਾਂ ਨੇ ਘਰ ਘਰ 'ਚ ਮਿਜ਼ਾਈਲ ਬਣਾਈ ਅਤੇ ਇਹਨਾਂ ਨੇ ਜਿਹੜਾ ਡਿਫੈਂਸ ਸਿਸਟਮ ਆ ਮਿਲੀਅਨ ਡਾਲਰ ਦਾ ਸੀ ਅਤੇ ਉਹ ਮਿਜ਼ਾਈਲ 10,000 ਡਾਲਰ ਦੀ ਸੀ 10,000 ਦੀ ਮਿਜ਼ਾਈਲ 1 ਮਿਲੀਅਨ ਡਾਲਰ ਦੇ ਸਿਸਟਮ ਨੂੰ ਡੈਮੇਜ ਕਰ ਰਹੀ ਸੀ ਜਿਹਦੇ ਲਈ ਸਾਨੂੰ ਕੈਨੇਡਾ ਨੂੰ ਅਮੈਰੀਕਾ ਧਮਕੀਆਂ ਦੇ ਰਿਹਾ ਸੀ ਕਿ ਜਿਹੜੀ ਸ਼ੀਲਡ ਬਣਾਉਣੀ ਆ ਅਮੈਰੀਕਾ ਦੇ ਉੱਤੇ ਤੁਸੀਂ ਉਹਦੇ 'ਚ ਪੈਸੇ ਪਾਓ 1 ਬਿਲੀਅਨ ਡਾਲਰ ਤੁਸੀਂ ਮੈਨੂੰ ਦਿਓ ਅਤੇ ਉਹ ਸ਼ੀਲਡ ਜਿਹੜੀ ਹੈ ਉਹਦੇ ਟੁੱਟਦੀ ਨਜ਼ਰ ਆ ਗਈ ਕਿ ਉਹਨੂੰ ਛੋਟੀਆਂ ਛੋਟੀਆਂ ਮਿਜ਼ਾਈਲਸ ਉਹ ਸ਼ੀਲਡ ਨੂੰ ਤੋੜ ਦਿੰਦੀਆਂ ਨੇ ਇਹੀ ਕੁਛ ਜਿਹੜਾ ਇੰਡੀਆ ਅਤੇ ਭਾਰਤ ਦੀ ਲੜਾਈ ਜਦੋਂ ਹੋਈ ਸੀਗੀ ਸੌਰੀ ਮਾਫੀ ਚਾਹੂੰਗਾ ਪਾਕਿਸਤਾਨ ਅਤੇ ਭਾਰਤ ਦੀ ਲੜਾਈ ਹੋਈ ਇਸ ਲੜਾਈ ਨੂੰ ਚਾਈਨਾ ਨੇ ਟੈਸਟਿੰਗ ਦੇ ਤੌਰ 'ਤੇ ਯੂਜ਼ ਕੀਤਾ ਚਾਈਨਾ ਬੈਕਅਪ ਦੇ ਰਿਹਾ ਸੀਗਾ ਅਤੇ ਦੂਸਰੇ ਪਾਸੇ ਭਾਰਤ ਜਿਹੜਾ ਲੜ ਰਿਹਾ ਸੀ ਹਜੇ ਇਹ ਲੜਾਈ ਚੌੜ ਚੌੜ 'ਚ ਸ਼ੁਰੂ ਹੁੰਦੀ ਹੈ 3-4 ਜਹਾਜ਼ 5 ਇਹਨਾਂ ਨੇ ਸਿੱਟ ਲਏ ਪਾਕਿਸਤਾਨ ਵਾਲਿਆਂ ਕੁਛ ਇਹਨਾਂ ਨੇ ਉਹਨਾਂ ਦਾ ਨੁਕਸਾਨ ਕਰਤਾ ਘਰਾਂ 'ਚ ਜਾ ਕੇ ਲੜਾਈ ਤਾਂ ਚੰਗੀ ਚੀਜ਼ ਹੈ ਨਹੀਂ ਨਾ ਦੋਨੋਂ ਪਾਸੇ ਨੁਕਸਾਨ ਕਰਦੀ ਇੱਕ ਪਾਸੇ ਤਾਂ ਕਦੇ ਹੁੰਦਾ ਹੀ ਨਹੀਂ ਉਹ 'ਚ ਹੁਣ ਉੱਧਰਲੇ ਪਾਸੇ ਵੀ ਨੁਕਸਾਨ ਹੋ ਗਿਆ ਬਹੁਤ ਵੱਡਾ ਅਤੇ ਉੱਧਰਲਾ ਜਿਹੜਾ ਨੁਕਸਾਨ ਹੈ ਉਹਦੇ ਵਿੱਚ ਜਿਹੜਾ ਇਹ ਚੀਜ਼ ਸਾਹਮਣੇ ਆਈ ਕਿ ਡਿਫੈਂਸ ਸਿਸਟਮ ਇੱਧਰਲਾ ਵੀ ਫੇਲ ਹੋ ਗਿਆ ਸੀਗਾ ਕਿ ਘਰ ਬਣਾਈਆਂ ਹੋਈਆਂ ਮਿਜ਼ਾਈਲਸ ਨੇ ਜਿਹੜੀਆਂ ਉਹ ਨੁਕਸਾਨ ਕਰ ਰਹੀਆਂ ਸੀਗੀਆਂ ਯਾਨੀ ਕਿ ਯੁੱਧ ਨੀਤੀਆਂ ਚੇਂਜ ਹੋ ਰਹੀਆਂ ਨੇ ਤੀਰਾਂ ਕਮਾਨਾਂ ਤੋਂ ਅਤੇ ਡਾਂਗਾਂ ਤੋਂ ਚੱਲੇ ਹੋਏ ਯੁੱਧ ਅੱਜ ਮਿਜ਼ਾਈਲ ਸਿਸਟਮ ਤੋਂ ਲੈ ਕੇ ਡਿਫੈਂਸ ਸਿਸਟਮ ਦੇ ਸਾਰੇ ਸਵਾਲ ਜਹਾਜ਼ ਤੋਂ ਲੈ ਕੇ ਰਡਾਰਸ ਤੱਕ ਇੱਥੋਂ ਬੈਠ ਕੇ ਕਿਸੇ ਵੀ ਮੁਲਕ 'ਤੇ ਹਮਲਾ ਕਰ ਦੇਣਾ ਇਹ ਸਭ ਕੁਛ ਇਹ 'ਚ ਸ਼ਾਮਿਲ ਹੋ ਗਿਆ ਹੁਣ ਗੱਲ ਇੱਥੇ ਆ ਗਈ ਕਿ ਉੱਥੇ ਵੀ ਲੜਾਈ ਬੰਦ ਹੋ ਗਈ ਫਟਾਫਟ ਬੰਦ ਕਰਾਉਣੀ ਪਈ ਇੱਧਰ ਇਰਾਨ 'ਚ ਹੁਣ ਇਹਨਾਂ ਦਾ ਖੇੜਨ ਛੁੱਟ ਰਿਹਾ ਸ਼ੁਰੂ ਦੇ ਵਿੱਚ ਬ੍ਰਿਟੇਨ ਨੇ ਅਤੇ ਫਰਾਂਸ ਨੇ ਕਿਹਾ ਕਿ ਅਸੀਂ ਤੁਹਾਡੀ ਮਦਦ ਚਾਹੀਦੀ ਹੈ ਕੋਈ ਸਾਨੂੰ ਦੱਸ ਦਿਓ ਡੋਨਲਡ ਟਰੰਪ ਨੇ ਅਪਮਾਨਜਨਕ ਤਰੀਕੇ ਨਾਲ ਤੁਹਾਡੀ ਕੀ ਲੋੜ ਆ ਇਹ ਕੀ ਤਹਿਮ ਰਾਓ ਅਸੀਂ ਦੋਨੋਂ ਹੀ ਬਹੁਤ ਹਾਂ ਮੈਂ ਅਤੇ ਇਜ਼ਰਾਈਲ ਜਦੋਂ ਪਟਾਕੇ ਫਟ ਗਏ, ਪਜਾਮੇ ਪਜੂਮੇ ਕੱਛੇ ਕੁੱਛੇ ਫਟ ਗਏ ਇਹਨਾਂ ਦੇ ਸਾਰੇ, ਇੱਕਦਮ ਹੀ ਪਤਾ ਲੱਗਿਆ, ਅੱਖਾਂ ਖੁੱਲੀਆਂ, ਗੱਡਾਂ ਸਾਫ਼ ਕੀਤੀਆਂ। ਫਿਰ ਇਹ ਕਹਿੰਦਾ ਕਿ ਮੇਰੀ ਹੈਲਪ ਕਰੋ, ਅਤੇ ਉਹ ਕਹਿੰਦੇ ਇੱਕ ਵੀ ਜਹਾਜ਼ ਸਾਡੀਆਂ ਧਰਤੀਆਂ 'ਤੇ ਲੈਂਡ ਨਹੀਂ ਕਰੂਗਾ ਤੇਰਾ, ਅਤੇ ਨਾ ਅਸੀਂ ਇੱਥੋਂ ਹਮਲਾ ਕਰਨ ਦੇਵਾਂਗੇ ਤੈਨੂੰ ਆਪਣੀ ਧਰਤੀ ਤੋਂ, ਫਿਊਲਿੰਗ ਕਰਕੇ ਜਾਂ ਕਿਸੇ ਚੀਜ਼ 'ਚ ਅਸੀਂ ਇਸ ਯੁੱਧ ਤੋਂ ਬਾਹਰ ਹਾਂ, ਅਤੇ ਹੁਣ ਤੂੰ ਆਪ ਲੜ। ਹੁਣ ਇੱਧਰ ਯੂਕਰੇਨ ਨੂੰ ਇਕੱਲਾ ਛੱਡ ਚੁੱਕਿਆ, ਅਮਰੀਕਾ 'ਚ ਕਮਜ਼ੋਰ ਹੋ ਰਿਹਾ, ਅਤੇ ਦੂਸਰੇ ਪਾਸੇ ਅਮਰੀਕਾ ਜਿਹੜੀ ਭੁਗਤ ਰਿਹਾ ਯੂਕਰੇਨ ਵਾਲੇ ਪਾਸਿਓਂ, ਅਤੇ ਉੱਧਰੋਂ ਯੂਰਪ ਜਿਹੜਾ ਹੈਗਾ ਇਹ ਤੋਂ ਬਿਨਾਂ ਲੜਾਈ ਲੜ ਰਿਹਾ। ਇੱਕ ਅਜੀਬ ਜਿਹਾ ਯੁੱਗ ਸ਼ੁਰੂ ਹੋ ਗਿਆ ਡੋਨਲਡ ਟਰੰਪ ਦੇ ਆਉਣ ਨਾਲ। ਜੇ ਤੁਹਾਨੂੰ ਯਾਦ ਹੋਵੇ ਤਾਂ ਲੋਕਾਂ ਨੂੰ ਐਂ ਲੱਗਦਾ ਸੀ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ, ਇੱਕ ਨੈਸ਼ ਆਦਮੀ ਆ, ਜਦੋਂ ਵੀ ਇਹ ਪਾਵਰ 'ਚ ਆਏ ਨੇ ਦੁਨੀਆ 'ਚ ਗੰਦਗੀ ਹੀ ਫੈਲਾਈ। ਸਾਫ਼ ਤੌਰ 'ਤੇ ਕਹਿਣ ਲੱਗਿਆ ਮੈਂ, ਜਿਸ ਤਰੀਕੇ ਇਹਨਾਂ ਨੇ ਕੰਟਰੀਜ਼ ਦਾ ਅਪਮਾਨ ਕੀਤਾ, ਪ੍ਰਧਾਨ ਮੰਤਰੀਆਂ ਦੇ ਅਪਮਾਨ ਕੀਤੇ, ਚਾਈਨਾ 'ਚ ਚਿੜੀ ਵਾਂਗੂ ਬੈਠ ਕੇ ਉੱਥੋਂ ਸਾਈਨ ਕਰਕੇ ਪੇਪਰ ਆ ਗਿਆ। ਇੱਕ ਪੇਪਰ ਸਾਈਨ ਕੀਤਾ ਦੋਹਾਂ ਨੇ ਇਹਨਾਂ ਨੇ ਕਿ ਅਸੀਂ ਦੋਨੋਂ ਸੰਧੀ ਕਰਦੇ ਹਾਂ, ਅਸੀਂ ਆਹ ਮਾਮਲਿਆਂ 'ਚ ਇੱਕ ਦੂਜੇ ਨਾਲ ਐਗਰੀ ਕਰਦੇ ਹਾਂ। ਅਤੇ ਉੱਠਣ ਲੱਗੇ ਨੇ ਉਹ ਕਿਹਾ ਹੈ ਕਿ ਤੂੰ ਜੇ ਸਾਡੇ ਅੰਦਰੂਨੀ ਮਾਮਲਿਆਂ 'ਚ ਝਾਕਿਆ ਤਾਂ ਕਾਕਾ ਤੈਨੂੰ ਕੁੰਡੀਆਂ ਦੇ ਸਿੰਘ ਫਸ ਗਏ, ਕੋਈ ਨਿਤਰੂ ਬਣੇਵੇਂ ਖਾਣੀ, ਤੇਥੋਂ ਇਰਾਨ ਸਾਂਭਿਆ ਨਹੀਂ ਜਾ ਰਿਹਾ, ਹਜੇ ਅਸੀਂ ਇਨਵੋਲਵ ਨਹੀਂ ਹੋਏ। ਦੂਜਾ ਪੱਖ ਇਹ ਵੀ ਹੈ ਕਿ ਅੱਜ ਤੱਕ ਜਿਹੜਾ ਚਾਈਨਾ ਕਿਸੇ ਯੁੱਧ ਦੇ ਵਿੱਚ ਭਾਰਤ ਤੋਂ ਇਲਾਵਾ ਸ਼ਾਮਿਲ ਨਹੀਂ ਹੋਇਆ। ਜੈਪਨੀਜ਼ ਨੇ, ਇੱਕ ਛੋਟਾ ਜਿਹਾ ਕੰਟਰੀ ਹੈ ਜਪਾਨ, ਬੁਰੀ ਤਰ੍ਹਾਂ ਨਾਲ ਹਮਲੇ ਕੀਤੇ ਸੈਕਿੰਡ ਵਰਲਡ ਵਾਰ ਦੇ ਵਿੱਚ, ਅੱਧੇ ਚਾਈਨਾ 'ਤੇ ਕਬਜ਼ਾ ਕਰਕੇ, ਸ਼ੰਘਾਈ ਤੱਕ ਕਬਜ਼ਾ ਕਰਕੇ ਬਹਿ ਗਿਆ ਸੀ। ਤੁਸੀਂ ਹੈਰਾਨ ਹੋਵੋਗੇ, ਜਪਾਨ ਨੇ ਚਾਈਨਾ ਦੇ ਉੱਤੇ ਕਬਜ਼ਾ ਕੀਤਾ, ਅਤੇ ਉਸ ਤੋਂ ਬਾਅਦ ਜਪਾਨ ਨੇ ਜਦੋਂ ਅਮਰੀਕਾ ਨਾਲ ਪੰਗਾ ਲਿਆ, ਉਸ ਵੇਲੇ ਜਪਾਨ ਫਸਿਆ, ਚਾਈਨਾ ਨਾਲ ਕਬਜ਼ੇ ਕੁਬਜ਼ੇ ਕਰਨ ਤੋਂ ਬਾਅਦ ਉਹਨੂੰ ਕੋਈ ਫਰਕ ਨਹੀਂ ਪਿਆ ਸੀਗਾ। ਪਰ ਜਦੋਂ ਇਹ ਯੁੱਧ ਅਮਰੀਕਾ ਦੇ ਜਹਾਜ਼ ਪੋਤ 'ਤੇ ਚਾਈਨਾ ਤੋਂ ਬਾਅਦ ਜਪਾਨ ਨੇ ਅਮਰੀਕਾ ਦੇ ਉੱਤੇ ਹਮਲਾ ਕਰ ਦਿੱਤਾ, ਜਪਾਨ ਇੰਨੀ ਪਾਵਰ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਸੀ। ਉਦੋਂ ਯੂਰਪ, ਜਰਮਨੀ, ਆਪਾਂ ਅੱਜ ਕਹਿ ਦਿੰਦੇ ਕਿ ਖੋਖਲੇ ਹੋ ਗਏ, ਬੋਧੇ ਹੋ ਗਏ, ਫਲਾਣੇ ਹੋ ਗਏ, ਇਹਨਾਂ ਮੁਲਕਾਂ ਨੇ ਲੜਾਈਆਂ ਲੜ ਕੇ ਦੇਖ ਲਿਆ ਕਿ ਲੜਾਈਆਂ 'ਚੋਂ ਕੁਛ ਨਹੀਂ ਨਿਕਲਿਆ, ਟੈਕਨੋਲੋਜੀ 'ਤੇ ਵਰਕ ਕਰੋ। ਅੱਜ ਜਰਮਨ ਦੁਨੀਆ ਦੀ ਸਭ ਤੋਂ ਵੱਡੀਆਂ ਸਪੇਸ ਸ਼ਟਲ ਦੇ ਪਾਰਟਸ ਬਣਾਉਂਦਾ। ਮਸਕ ਸ਼ਾਮ ਨੂੰ ਫੇਲ ਹੋ ਜਾਵੇ ਜੇ ਜਰਮਨ ਸਪੇਸ ਸ਼ਟਲ ਦੇ ਪਾਰਟ ਬਣਾਉਣੋਂ ਹਟ ਜਾਵੇ। ਜਰਮਨ ਦੇ ਇੰਜਨ ਦੁਨੀਆ ਭਰ ਦੇ ਵਿੱਚ ਮਸ਼ਹੂਰ ਨੇ, ਅਤੇ ਜਪਾਨ ਦੀ ਟੈਕਨੋਲੋਜੀ, ਜਦੋਂ ਕਿਸੇ ਇਲੈਕਟ੍ਰੋਨਿਕਸ 'ਤੇ ਮੇਡ ਇਨ ਜਪਾਨ ਲਿਖਿਆ ਹੁੰਦਾ, ਤੁਸੀਂ ਅੱਖਾਂ ਬੰਦ ਕਰਕੇ ਉਹਨੂੰ ਖਰੀਦ ਲੈਂਦੇ ਹੋ। ਇਹਨਾਂ ਲੋਕਾਂ ਨੇ ਲੜਾਈਆਂ 'ਚ ਪੈਣ ਤੋਂ ਬਾਅਦ ਇਹ ਸਿੱਖਿਆ ਕਿ ਇਹ 'ਚੋਂ ਕੁਛ ਨਿਕਲਿਆ ਨਹੀਂ, ਗਵਾਇਆ ਹੀ ਆ, ਅਸੀਂ ਦੂਸਰੇ ਪਾਸੇ ਚੱਲਾਂਗੇ। ਬੇਸ਼ਰਤੇ ਅੱਜ ਵੀ ਇਹ ਮੁਲਕ ਉਨੇ ਹੀ ਕਾਮਯਾਬ ਅਤੇ ਉਨੇ ਹੀ ਤਾਕਤਵਰ ਨੇ, ਪਰ ਉਹ ਆਪਣੀ ਤਾਕਤ ਦਾ ਵਿਖਾਵਾ ਨਹੀਂ ਕਰ ਰਹੇ ਜਿਵੇਂ ਚਾਈਨਾ ਨਹੀਂ ਕਰ ਰਿਹਾ। ਫਿਲਹਾਲ ਦੇਖਦੇ ਹਾਂ ਆਉਣ ਵਾਲੇ ਦਿਨ ਡੋਨਲਡ ਟਰੰਪ ਦੇ ਲਈ ਉਸਦੀ ਜ਼ਬਾਨ, ਕਹਿੰਦੇ ਹੁੰਦੇ ਆ ਕਿ ਕਈ ਵਾਰੀ ਐਕਸ਼ਨ ਕਰਨ ਦੀ ਲੋੜ ਨਹੀਂ, ਜ਼ਬਾਨ ਹੀ ਤੁਹਾਡੇ ਲਈ ਕੰਡੇ ਬਣ ਜਾਂਦੀ ਹੈ। ਡੋਨਲਡ ਟਰੰਪ ਦੀ ਜਿਹੜੀ ਜ਼ਬਾਨ ਆ ਕੰਡੇ ਬਣ ਚੁੱਕੀ ਅਮਰੀਕਾ ਲਈ। ਰਹਿ ਗਏ 4 ਮਹੀਨੇ, 4 ਮਹੀਨਿਆਂ 'ਚ ਪਤਾ ਲੱਗ ਜੂਗਾ ਟਰੰਪ ਕਿਸ ਕਰਵਟ ਬੈਠਦਾ ਹੈਗਾ। ਪਾਸਾ ਦੂਜਾ, ਕੈਨੇਡਾ ਅਤੇ ਅਮੈਰੀਕਾ ਦੀ ਕੁਜ਼ਮਾ ਜਿਹੜੀ ਡੀਲ ਸਾਈਨ ਹੋਣੀ ਹੈ, ਟ੍ਰੇਡ ਡੀਲ ਹੈ, 14 ਸਾਲ ਲਈ ਸਾਈਨ ਹੋਣੀ ਹੈ, ਉਹਦੇ 'ਚ ਟਰੰਪ ਗਿੱਦੜ ਪੱਕੀਆਂ ਮਾਰ ਰਿਹਾ ਸੀ, ਹੁਣ ਜ਼ਿਆਦਾ ਬੋਲਦਾ ਨਜ਼ਰ ਨਹੀਂ ਆ ਰਿਹਾ। ਚੇਲੇ ਚਮਟੇ ਜਿਹੜੇ ਆਲੇ ਦੁਆਲੇ ਰੱਖੇ ਨੇ 3-4। ਪਿਛਲੀ ਟਰਮ ਤਾਂ ਵਧੀਆ ਰਹਿ ਗਈ ਸੀ, ਜਿਹੜਾ ਵਾਈਸ ਪ੍ਰੈਜ਼ੀਡੈਂਟ ਸੀ ਉਹ ਹਰ ਗੱਲ 'ਤੇ ਆ ਕੇ ਡੋਨਲਡ ਟਰੰਪ ਨੂੰ ਟੋਕਦਾ ਸੀ, ਸਮਝਾਉਂਦਾ ਸੀ ਕਿ ਇਹ ਚੀਜ਼ ਇੱਦਾਂ ਨਹੀਂ ਚੱਲ ਸਕਦੀ, ਆਪਾਂ ਨੂੰ ਇੱਦਾਂ ਕਰਨਾ ਪੈਣਾ, ਇੱਦਾਂ ਕਰਨਾ ਆਪਣੀ ਡਿਪਲੋਮੈਟਿਕ ਜਿਹੜੀ ਪਰਤ ਆ ਉਹ ਖੋਖਲੀ ਹੋ ਜੂਗੀ, ਅਤੇ ਇਸ ਵਾਰ ਤਾਂ ਕੋਈ ਰੋਕਣ ਵਾਲਾ ਹੈ ਨਹੀਂ। ਕੌਣ ਕਹੇ ਰਾਣੀ ਅੱਗਾ ਢੱਕ ਤੇਰਾ ਅੱਗਾ ਨੰਗਾ ਹੁੰਦਾ ਪਿਆ, ਅਤੇ ਰਾਣੀ ਟੌਰ ਨਾਲ ਤੁਰੀ ਫਿਰਦੀ ਹੈ ਕਿ ਮੇਰੇ ਵਰਗੇ ਕੱਪੜੇ ਨਹੀਂ ਕਿਸੇ ਨੇ ਪਾਏ, ਅਤੇ ਲੋਕ ਉਹਦੀ ਨੰਗਤਾ ਨੂੰ ਦੇਖ ਰਹੇ ਨੇ। ਇਹ ਸਭ ਕੁਛ ਅਮੈਰੀਕਾ ਨਾਲ ਹੋ ਰਿਹਾ ਹੈਗਾ। ਜਿਹੜੀ ਬਾਤ ਸੁਣ ਰਹੇ ਹੋ, ਮੈਂ ਅਮਦੀਪ ਸਿੰਘ ਬੈਨੀਪਾਲ, ਅਤੇ ਚੱਲਦੇ ਹਾਂ ਸ਼ੋਅ ਨੂੰ ਅੱਗੇ ਲੈ ਕੇ। ਮੇਰੇ ਨਾਲ ਬ੍ਰਿਜੀ ਹੈ, ਬ੍ਰਿਜੀ ਕੈਸੇ ਹੈ?
1: ਸਰਦੀ ਗਿਲਾ ਜੀ, ਸਰਦੀ ਗਿਲਾ।
0: ਜਿਹੜਾ ਵੀ ਬੰਦਾ ਇਹ ਕਹੇ ਕਿ ਰਾਤ ਨੂੰ ਮੈਂ ਨੀਂਦ ਲੈਣ ਲੱਗੇ, ਪਾਸੇ ਮਾਰਨ ਲੱਗੇ, ਮੇਰੇ ਦਰਦ ਨਹੀਂ ਹੁੰਦਾ ਜਾਂ ਮੈਨੂੰ ਤਕਲੀਫ ਮਹਿਸੂਸ ਨਹੀਂ ਹੁੰਦੀ ਕੁਛ ਟਾਈਮ ਇੱਕ ਪੋਸਟ 'ਚ ਪੈਣ ਤੋਂ ਬਾਅਦ, ਉਹ ਝੂਠ ਬੋਲਦਾ। ਬ੍ਰਿਜੀ ਕੋਲ ਜਾਓ, ਬ੍ਰਿਜੀ ਤੁਹਾਡੇ ਸਾਰੇ ਦੁੱਖ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਸੁਣ ਸੱਚੀ ਬਾਣੀ ਸੰਤ ਸਾਜਨ ਭਾਈ ਸਰਸੇ ਪੂਰੇ ਗੁਰ 'ਤੇ ਜਾਣੀ। ਜਿੱਥੇ ਪੂਰੇ ਗੁਰੂ ਦੀ ਕਿਰਪਾ ਹੋ ਗਈ, ਅਤੇ ਪੂਰਾ ਗੁਰੂ ਕੌਣ ਆ? ਪੂਰਾ ਗੁਰੂ ਉਹ ਹੈ ਜਿਹਦੇ ਨਾਮ ਦੇ ਨਾਲ, ਸਿਮਰਨ ਦੇ ਨਾਲ ਮੇਰਾ ਰੋਮ ਰੋਮ ਰੋਮ ਖਿੜ ਜਾਂਦਾ ਹੈ।

0: ਦਸ ਸਤਰ ਤੱਕ ਟਰੂ ਨੌਰਥ ਲੈ ਕੇ ਆਉਂਦੇ ਨੇ ਜਿੰਨੇ ਵੀ ਲੋਕ ਕੰਟਰੈਕਟਰ ਨੇ। ਅਗਰ ਤੁਸੀਂ ਡਰਾਈਵੇ ਪੱਟਣ ਦਾ ਕੰਮ ਕਰਦੇ ਹੋ, ਡਰਾਈਵੇ ਪੱਟ ਕੇ ਨਵਾਂ ਬਣਾ ਰਹੇ ਹੋ, ਜਾਂ ਤੁਹਾਡੇ ਕੋਈ ਸੜਕ ਪੱਟ ਰਹੇ ਹੋ, ਤੁਸੀਂ ਐਸ਼ਫਾਲਟ ਜਾਂ ਤੁਸੀਂ ਬਜਰੀ ਜਿਹੜੀ ਹੁੰਦੀ ਹੈ ਅਤੇ ਲੁੱਕ ਹੁੰਦੀ ਹੈ ਉਹ ਸੁੱਟਣੀ ਹੈ, ਜਾਂ ਤੁਸੀਂ ਕੌਂਕਰੀਟ ਦਾ ਵੇਸਟ ਸੁੱਟਣਾ, ਤੁਸੀਂ ਟਰੂ ਨੌਰਥ ਵਾਲੇ ਦੇ ਯਾਰਡ ਦੇ ਵਿੱਚ ਸੁੱਟ ਸਕਦੇ ਹੋ। 5 ਮਿੰਟਾਂ ਤੋਂ ਪਹਿਲਾਂ ਵਿਹਲੇ ਹੋ ਜਾਓਗੇ, 4 ਤੋਂ 5 ਮਿੰਟ ਲੱਗਣਗੇ। ਦੂਸਰਾ ਹੈਗਾ ਕਿ ਤੁਸੀਂ ਮਸ਼ੀਨਰੀ ਰੈਂਟ ਕਰਨੀ ਹੈ, ਤੁਸੀਂ ਇਹਨਾਂ ਤੋਂ ਐਕਸਕਵੇਸ਼ਨ ਮਸ਼ੀਨ, ਤੁਸੀਂ ਇਹਨਾਂ ਤੋਂ ਡੰਪ, ਜਾਂ ਤੁਸੀਂ ਇਹਨਾਂ ਤੋਂ E20 MT100 ਇੱਦਾਂ ਦੀਆਂ ਮਸ਼ੀਨਸ ਨੇ ਜਿਹੜੀਆਂ ਡਰਾਈਵੇ ਪੱਟਣ ਦੇ ਕੰਮ ਆਉਂਦੀਆਂ, ਉਹ ਰੈਂਟ ਕਰਨੀਆਂ ਨੇ। ਅਤੇ ਕੁਇਕ ਸਰਵਿਸ 24 ਘੰਟੇ ਤੁਹਾਡੇ ਲਈ ਸਰਵਿਸ ਦੇਣ ਵਾਲੀ ਇਹ ਕੰਪਨੀ ਆ। ਤੁਹਾਡਾ ਗ੍ਰੈਵਲ ਪਿੱਕ ਵੀ ਕਰਕੇ ਲੈ ਜਾਂਦੇ ਨੇ, ਪੱਟ ਕੇ ਸਾਈਡ 'ਤੇ ਸੁੱਟ ਦਿਓ, ਆਪੇ ਪਿੱਕ ਕਰਕੇ ਲੈ ਜਾਣਗੇ। ਸੋ ਟਰੂ ਨੌਰਥ ਨੂੰ ਕਾਲ ਕਰਨੀ ਆ। ਅਗਰ ਕਿਸੇ ਨੇ ਗ੍ਰੈਵਲ ਪਾਉਣੀ ਵੀ ਆ, ਗ੍ਰੈਵਲ ਪਾਉਣ ਵਾਸਤੇ, ਬਜਰੀ ਪਾਉਣ ਵਾਸਤੇ ਯਾਰਡ 'ਚ ਜਾਂ ਕਿਸੇ ਫਾਰਮ ਹਾਊਸ 'ਤੇ 416-803-0623 15 ਕਰ ਦੇਣਗੇ ਤੁਹਾਡਾ ਫਾਰਮ ਹਾਊਸ। ਉੱਥੇ ਪਾਰਕਿੰਗ ਬਣਾਉਣੀ ਆ ਕੋਈ, ਜਾਂ ਤੁਸੀਂ ਕੋਈ ਯੂਜ਼ ਕਰਨੀ ਹੈ ਜਗ੍ਹਾ, ਉੱਥੇ ਆ ਕੇ ਆਪਣੀ ਮਸ਼ੀਨਰੀ ਦੇ ਨਾਲ ਸੈੱਟ ਕਰਕੇ ਟਰੂ ਨੌਰਥ 416-803-0623 ਦੇ ਉੱਤੇ ਤੁਸੀਂ ਕਾਲ ਕਰਨੀ ਆ। ਸ਼ੇਰਜੰਗ ਸਿੰਘ ਰਾਣਾ, ਇੱਕ ਮੈਸੇਜ ਆ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਵਾਸਤੇ। ਰਾਣਾ ਜੀ ਤੁਸੀਂ ਆਨੇ।
1: ਥੈਂਕ ਯੂ ਸੋ ਮਚ ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ RDSP ਦਾ ਹਮੇਸ਼ਾ ਆਪਾਂ ਮੈਸੇਜ ਦਿੰਦੇ ਹਾਂ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਇੱਕ ਇੱਦਾਂ ਦਾ ਪਲਾਨ ਆ ਜੋ ਫੈਡਰਲ ਗਵਰਨਮੈਂਟ ਵੱਲੋਂ ਜਿਹੜਾ 2008 ਤੋਂ ਸਟਾਰਟ ਕੀਤਾ ਗਿਆ ਸੀ। ਸੋ ਜਿਹਦੇ ਅੰਡਰ ਕੀ ਹੈ, $90,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈਗੇ ਨੇ, ਤੇ $90,000 ਦੀ ਜਿਹੜੀ ਇਹ ਗ੍ਰਾਂਟ ਹੈਗੀ ਹੈ ਫੈਡਰਲ ਗਵਰਨਮੈਂਟ ਦੇ ਰਹੀ ਹੈ। ਬਟ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਇਹਦੀ ਜਾਣਕਾਰੀ ਨਹੀਂ ਸੀਗੀ, ਕਿਉਂਕਿ ਜਿਹੜੀ ਇਹ ਗ੍ਰਾਂਟ ਹੈ ਸਿਰਫ 49 ਸਾਲ ਦੀ ਉਮਰ ਤੱਕ ਹੀ ਮਿਲਣੀ ਹੈ, ਉਸ ਤੋਂ ਬਾਅਦ ਜਿਹੜਾ ਹੈਗਾ ਇਹ ਗ੍ਰਾਂਟ ਬੰਦ ਹੋ ਜਾਂਦੀ ਹੈ। ਕਈ ਲੋਕ ਸਾਨੂੰ ਕਾਲ ਕਰਦੇ ਨੇ, ਸਾਡੀ ਉਮਰ ਜੀ 52 ਸਾਲ ਹੋ ਗਈ, 53 ਸਾਲ ਹੋ ਗਈ, ਲੇਕਿਨ ਸਾਨੂੰ ਜਿਹੜੀ ਪ੍ਰੋਬਲਮ ਹੈ ਪਿਛਲੇ 10-12 ਸਾਲਾਂ ਤੋਂ ਸੀ। ਸੋ ਜੇ ਆਪਾਂ ਇਹ ਅਕਾਊਂਟ ਓਪਨ ਕਰਦੇ ਹਾਂ 49 ਦੀ ਏਜ ਤੋਂ ਪਹਿਲਾਂ, ਤੇ ਆਪਾਂ ਪਿਛਲੇ 10 ਸਾਲ ਦਾ ਜਿਹੜਾ ਹੈਗਾ ਜਿਹੜੀ ਮਿਸਿੰਗ ਗ੍ਰਾਂਟ ਲੈ ਸਕਦੇ ਹਾਂ, ਪਰ ਜਿਹੜਾ ਅਕਾਊਂਟ ਹੈ ਓਪਨ 49 ਸਾਲ ਦੀ ਉਮਰ ਤੋਂ ਪਹਿਲਾਂ ਕਰਨਾ ਪਏਗਾ। ਮੈਂ ਸਭ ਤੋਂ ਪਹਿਲਾਂ ਆਪਣਾ ਨੰਬਰ ਦੱਸਣਾ ਚਾਹੂੰਗਾ, 416-910-9000, 416-910-9000, ਵੈਬਸਾਈਟ ਹੈ punjabinsurance.ca। ਅਮਨ ਜੀ ਇੰਨਾ ਕੁ ਜ਼ਰੂਰੀ, ਇੰਨੇ ਕੁ ਪੇਰੈਂਟਸ ਸਾਡੇ ਕੋਲ ਆਉਂਦੇ ਹੈਗੇ ਨੇ ਜਿਨ੍ਹਾਂ ਦੇ ਛੋਟੇ ਛੋਟੇ ਬੱਚਿਆਂ ਨੂੰ ADHD ਦੀ ਇਸ਼ੂ ਹੈ, ਡੈਮੈਂਸ਼ੀਆ ਵਗੈਰਾ, ਇਸ ਤੋਂ ਇਲਾਵਾ ਆਪਣਾ ਔਟਿਜ਼ਮ ਇੱਥੇ ਬਹੁਤ ਜ਼ਿਆਦਾ ਹੈਗਾ ਬੱਚਿਆਂ ਨੂੰ। ਸੋ ਪੇਰੈਂਟਸ ਦਾ ਇੱਕੋ ਹੀ ਕੰਸਰਨ ਹੁੰਦਾ, ਉਹ ਕਹਿੰਦੇ ਅੱਜ ਤਾਂ ਅਸੀਂ ਅਲਾਈਵ ਹੈਗੇ ਹਾਂ, ਅਸੀਂ ਆਪਣੇ ਬੱਚਿਆਂ ਦੀ ਬੜੀ ਵਧੀਆ ਟੇਕ ਕੇਅਰ ਕਰ ਸਕਦੇ ਹਾਂ, ਪਰ ਜਿਹੜੇ ਸਪੈਸ਼ਲ ਨੀਡ ਵਾਲੇ ਬੱਚੇ ਨੇ, ਕੱਲ੍ਹ ਨੂੰ ਪੇਰੈਂਟਸ ਦੀ ਡੈਥ ਹੋ ਗਈ ਤੇ ਬੱਚਿਆਂ ਨੂੰ ਸੰਭਾਲਣਾ ਕਿੰਨੇ ਹੈਗਾ। ਸੋ ਦਿਸ ਇਜ਼ ਦਾ ਰੀਜ਼ਨ ਫੈਡਰਲ ਗਵਰਨਮੈਂਟ ਹੈਲਪ ਕਰਨਾ ਚਾਹੁੰਦੀ ਹੈ। ਮੈਂ ਪੇਰੈਂਟਸ ਨੂੰ ਵੀ ਕਹਾਂਗਾ, ਅਗਰ ਸਾਡੇ ਘਰ ਦੇ ਵਿੱਚ ਸਪੈਸ਼ਲ ਨੀਡ ਵਾਲਾ ਕੋਈ ਬੱਚਾ ਹੈਗਾ ਤੇ ਸਾਨੂੰ ਉਹਦੀ ਜ਼ਿਆਦਾ ਐਕਸਟਰਾ ਕੇਅਰ ਕਰਨੀ ਪਏਗੀ ਉਹਦੇ ਫਿਊਚਰ ਲਈ, ਤਾਂ ਕਿ ਉਹ ਬੱਚਾ ਕਿਸੇ ਤੇ ਫਾਈਨੈਂਸ਼ਲੀ ਡਿਪੈਂਡੈਂਟ ਨਾ ਹੋਵੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਅਗਰ ਤੁਹਾਨੂੰ ਲੱਗਦਾ ਤੁਹਾਡੇ ਸਰਕਲ ਦੇ ਵਿੱਚ ਕੋਈ ਇੱਦਾਂ ਦੇ ਪਰਸਨ ਹੈ ਜਿਨ੍ਹਾਂ ਨੂੰ ਇਹ ਗ੍ਰਾਂਟ ਮਿਲਣੀ ਚਾਹੀਦੀ ਹੈ, ਸਿਰਫ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੇ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਨੰਬਰ ਮੇਰਾ ਬਹੁਤ ਹੀ ਆਸਾਨ ਹੈ ਜੀ, 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ।
0: ਸਟੂਡੀਓ ਨੰਬਰ 905-600-7373-37, ਅਸੀਂ ਯੂੰ ਗਏ ਯੂੰ ਵਾਪਸ ਆ ਗਏ। ਪਵਨ ਕੌਰ ਗਿੱਲ ਦਾ ਇਹ ਮੈਸੇਜ, ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰੋਪਰਟੀਜ਼ ਦੀ। 647-325-9900, 647-325-9100, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
2: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
0: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95922200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
3: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941।

0: Ambler Drive, Brampton. Major intersection, Steels and Kennedy, 9054512600.
1: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ। ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8404-84-01।
2: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
3: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੌਟ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਹੋਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
1: ਟੈਕਸ ਦਾ ਸੀਜ਼ਨ ਆ ਚੁੱਕਿਆ ਹੈ। ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਈਆਂ? ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ? ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ? ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ ਦੋ ਲੋਕੇਸ਼ਨਸ ਤੋਂ ਨਵੀਆਂ ਫਾਈਲਸ ਜਿੱਥੇ ਲੈ ਰਹੇ ਨੇ ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ। ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ, 416-720-3642, 416-720-3642, ਪੰਜਾਬ ਟੈਕਸ ਸੋਲੂਸ਼ਨ। F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4941।
4: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ। ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
5: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
6: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
4: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ। ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
7: अजी सुनते हो, कहाँ गुम हो?
8: अरे महेश, अभी तक ऑफिस नहीं आए, पता नहीं मीटिंग थी। हेलो हेलो हेलो।
9: जब मैं रेडियो आवाज सुनता हूँ तब तो मैं अपने आप की भी नहीं सुनता। bump to bump traffic and bump to bump calls. Aisa hi hota hai jab aap sunte hain har subah 9 to 10 Monday to Friday and Saturday 11 to 1 Radio Awaaz.
1: ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਅਤੇ 9:28 ਸਟੂਡੀਓ ਦੇ ਘੜੇ ਤੋਂ ਹੋ ਗਏ। ਸੰਤੋਸ਼ ਜੀ ਕੀ ਹਾਲ ਚਾਲ ਨੇ? ਜੀ ਸੰਤੋਸ਼ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
10: ਜੀ ਬਹੁਤ ਵਧੀਆ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ। ਅਮਨ ਜੀ, ਮੈਨੂੰ ਬਹੁਤ ਹਾਸਾ,
1: ਮੈਨੂੰ ਪਤਾ ਤੁਹਾਡਾ ਕੁਝ ਨਾ ਕੁਝ ਪੰਗਾ ਪਿਆ ਹੀ ਜਾਂਦਾ ਹੈਗਾ।
10: ਜੀ ਅਮਨ ਜੀ, ਮੈਨੂੰ ਗੁੱਸਾ ਵੀ ਆ ਰਿਹਾ, ਮੈਨੂੰ ਹਾਸਾ ਵੀ ਆ ਰਿਹਾ।
1: ਮੈਂ ਦੇਖ ਲਿਆ ਜੀ ਤੁਹਾਡਾ ਜੀ ਸਾਰਾ ਸਿਸਟਮ, ਦੇਖ ਲਿਆ ਜੀ।
10: ਸੋਲੂਸ਼ਨ ਚਾਹੀਦਾ ਮੈਨੂੰ,
1: ਸੋਲੂਸ਼ਨ ਚਾਹੀਦਾ ਤੁਹਾਨੂੰ। ਸੰਤੋਸ਼ ਦਾ ਇੱਕ ਤਾਂ ਪੰਗਾ ਪਿਆ ਹੀ ਰਹਿੰਦਾ ਤੇ ਤੁਹਾਡੇ ਬਿਨਾਂ ਦਾ ਕੋਈ ਗੁਜ਼ਾਰਾ ਵੀ ਹੈ ਨੀਗਾ।
10: ਬਿਲਕੁਲ
1: ਨਹੀਂ ਹੈਗਾ ਨਾ?
10: ਬਿਲਕੁਲ ਬਿਲਕੁਲ।
1: ਸੰਤੋਸ਼ ਨੇ ਜਦੋਂ ਮੈਨੂੰ ਇਹ ਮੈਸੇਜ ਰਾਤ ਭੇਜਿਆ, ਮੈਂ ਪੜ੍ਹ ਕੇ ਹੱਸਿਆ ਬਹੁਤ। ਤੇ ਕਹਿੰਦੀ ਵੀ ਮੈਂ ਕੀ ਕਰਨਾ ਚਾਹੀਦਾ, ਮੈਂ ਕਿਹਾ ਕੁਐਸਚਨ ਹੈ ਕਿ ਰੀਅਲ ਆ? ਕਹਿੰਦੀ ਰੀਅਲ ਆ। ਮੈਂ ਕਿਹਾ ਵੀ ਮੈਂ ਸੰਤੋਸ਼ ਨੂੰ ਕੋਈ ਹੋਰ ਸੋਲੂਸ਼ਨ ਦਿੱਤਾ ਸੀ।
10: ਜੀ
1: ਮੈਂ ਸੰਤੋਸ਼ ਨੂੰ ਸੋਲੂਸ਼ਨ ਦਿੱਤਾ ਕਿ ਜਿਹੋ ਜਿਹਾ ਤੇਰਾ ਅੰਨ ਪਾਣੀ ਉਹੋ ਜਿਹਾ ਸਾਡਾ ਕੰਮ ਜਾਣੀ।
10: ਜੀ ਬਿਲਕੁਲ,
1: ਏਦਾਂ ਦਾ ਸੋਲੂਸ਼ਨ ਦਿੱਤਾ ਸੀ ਨਾ ਮੈਂ।
10: ਹਾਂਜੀ ਹਾਂਜੀ ਬਿਲਕੁਲ।
1: ਤੇ ਸਵਾਲ ਕੀ ਹੈ ਬੜਾ ਦੱਸਿਓ ਤੁਹਾਡਾ ਕੀ ਅੱਜ?
10: ਅਮਨ ਜੀ, ਮੈਨੂੰ ਨਾ ਕਿਸੇ ਰਿਸ਼ਤੇਦਾਰ ਦੇ ਘਰੋਂ ਇਨਵੀਟੇਸ਼ਨ ਆਇਆ ਵਿਆਹ ਦਾ, ਬਟ ਇਨਵੀਟੇਸ਼ਨ ਕਿਵੇਂ ਆਇਆ ਉਹਨਾਂ ਨੇ ਜਸਟ ਉਹ
1: ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਕਿਸੇ ਨੇ ਬੁਲਾਇਆ, ਤੁਸੀਂ ਸਭ ਤਾਂ ਬੁਲਾਉਂਦੇ ਨਹੀਂ ਲੋਕ।
10: ਨਹੀਂ ਨਹੀਂ ਬੁਲਾਇਆ ਵੀ ਕਿਵੇਂ ਅਮਨ ਜੀ, ਆ ਦੇਖੋ ਥੱਪੜ ਹੀ ਲਗਾਇਆ ਉਹਨਾਂ ਨੇ, ਵਟਸਐਪ ਤੇ ਕਾਰਡ ਬਣਾ ਕੇ ਭੇਜ ਦਿੱਤਾ, ਇੱਕ ਫੋਨ ਵੀ ਨਹੀਂ ਕੀਤਾ, ਤੇ ਦੋ ਦਿਨ ਬਾਅਦ ਵਿਆਹ ਆ। ਤੇ ਮੇਰੇ ਹਸਬੈਂਡ ਕਹਿੰਦੇ ਜਾਣਾ, ਮੈਂ ਕਹਿੰਦੀ ਨਹੀਂ ਜਾਣਾ। ਤੇ ਹੁਣ ਤੁਸੀਂ ਸੋਲੂਸ਼ਨ ਦਿਓ ਮੈਨੂੰ, ਜਾਣਾ ਚਾਹੀਦਾ ਕਿ ਨਹੀਂ, ਕਿਉਂਕਿ ਮੈਨੂੰ ਕੋਈ ਫੋਨ ਤੱਕ ਨਹੀਂ ਕੀਤਾ ਰਿਸ਼ਤੇਦਾਰਾਂ ਨੇ, ਤੇ ਸਿਰਫ ਵਟਸਐਪ ਤੇ ਇੱਕ ਕਾਰਡ ਬਣਾ ਕੇ ਭੇਜ ਦਿੱਤਾ।
1: ਸੋ ਸੰਤੋਸ਼ ਦਾ ਸਵਾਲ ਆ ਕਿ ਉਹਨੂੰ ਵਟਸਐਪ ਦੇ ਉੱਤੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਜਾਂ ਇਹਨਾਂ ਦੇ ਦੋਸਤ ਫੈਮਿਲੀ ਫਰੈਂਡ ਨੇ ਉਹਨਾਂ ਨੇ ਕਾਰਡ ਭੇਜਤਾ, ਤੇ ਉਹ ਕਾਰਡ ਵਟਸਐਪ ਤੇ ਭੇਜ ਕੇ ਵਿਆਹ ਬਾਰੇ ਦੱਸਤਾ ਵੀ ਇੰਨੀ ਤਰੀਕ ਨੂੰ ਤੇ ਇੰਨੇ ਵਜੇ ਆਹ ਵਾਲੀ ਜਗ੍ਹਾ ਦੇ ਉੱਤੇ ਤੁਸੀਂ ਪਹੁੰਚ ਜਾਣਾ। ਕੋਈ ਕਿਸੇ ਦਾ ਫੋਨ ਨਹੀਂ ਆਇਆ, ਵਿਆਹ ਬਿਲਕੁਲ ਨੇੜੇ ਆ ਚੁੱਕਿਆ ਹੈਗਾ, ਬਿਲਕੁਲ ਹੀ ਨੇੜੇ। ਸੰਤੋਸ਼ ਕਹਿੰਦੀ ਵੀ ਇਹ ਮੇਰੀ ਸੈਲਫ ਰਿਸਪੈਕਟ ਆ, ਪਰ ਫੈਮਿਲੀ ਕਹਿੰਦੀ ਹੈ ਵੀ ਇੱਦਾਂ ਹੀ ਸਾਰੇ ਭੇਜਦੇ ਨੇ ਇੱਥੇ, ਅਤੇ ਇਹ ਕਹਿੰਦੇ ਵੀ ਮੈਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਸੋ ਮੈਂ ਹੁਣ ਤੁਹਾਨੂੰ ਪੁੱਛਦਾ ਵੀ ਵਟਸਐਪ 'ਤੇ ਅੱਜ ਕੱਲ੍ਹ ਕਾਰਡ ਭੇਜ ਦਿੰਦੇ ਨੇ
10: ਜੀ,
1: ਅਤੇ ਤੁਹਾਨੂੰ ਕਹਿੰਦੇ ਨੇ ਉੱਥੇ ਆ ਜਾਓ, ਤੁਸੀਂ ਦੱਸੋ ਹੁਣ ਜੇ ਕੋਈ ਬੰਦਾ ਦੁਨੀਆ ਤੋਂ ਚਲਿਆ ਗਿਆ, ਫੌਤ ਹੋ ਗਿਆ ਬੰਦਾ, ਬੰਦਾ ਦੁਨੀਆ 'ਤੇ ਹੈ ਨਹੀਂ, ਉਹ ਦੁੱਖ ਦੀ ਘੜੀ ਆ, ਉਹ ਮੰਨਦੇ ਆ ਵੀ ਉੱਥੇ ਕੋਈ ਵੀ ਸਮਾਂ ਨਹੀਂ ਇਹੋ ਜਿਹਾ ਹੁੰਦਾ ਵੀ ਕਿਸੇ ਨੂੰ ਫੋਨ ਕਰਕੇ ਕਿਹਾ ਜਾ ਸਕੇ ਜਾਂ ਬੁਲਾਇਆ ਜਾ ਸਕੇ, ਨਾ?
10: ਬਿਲਕੁਲ ਸਹੀ ਬੋਲ ਰਹੇ ਹੋ, ਉਹਦੇ 'ਚ ਇਨਵੀਟੇਸ਼ਨ
1: ਚਲੋ ਜੀ ਕਰ ਦਿੰਦੇ ਲੋਕ, ਜੇ ਕੋਈ ਫੈਮਿਲੀ ਮੈਂਬਰ ਹੋਵੇ ਸਾਈਡ ਤੋਂ ਕਾਲ ਕਰ ਦਿੰਦਾ ਹੈ ਨਾ, ਕਹਿ ਦਿੰਦਾ, ਦੱਸ ਦਿੰਦਾ, ਇਨਫੋਰਮੇਸ਼ਨ ਦੇਣੀ ਹੁੰਦੀ ਹੈ, ਕਈ ਵਾਰੀ ਪਤਾ ਨਹੀਂ ਹੁੰਦਾ ਕੀ ਹੋਇਆ ਕਿਵੇਂ ਹੋਇਆ, ਲੋਕ ਪੁੱਛਦੇ ਨੇ, ਉਹ ਦੱਸਣਾ ਹੁੰਦਾ ਵੀ ਆਹ ਹੋ ਗਿਆ ਸੀਗਾ, ਇੱਦਾਂ ਹੋ ਗਿਆ, ਹੈ ਨਾ? ਹੁਣ ਸੰਤੋਸ਼ ਦਾ ਸਵਾਲ ਆ ਕਿ ਇੱਥੇ ਤਾਂ ਖੁਸ਼ੀ ਦਾ ਮਾਮਲਾ ਹੈ, ਵਿਆਹ
10: ਜੀ,
1: ਜਾਂ ਇੱਥੇ ਕੋਈ ਕੰਮ ਖੋਲਦਾ ਕੋਈ ਨਵਾਂ, ਉਹ ਟੈਕਸਟ ਮੈਸੇਜ ਪਾ ਦਿੰਦੇ ਨੇ ਸਿੱਧਾ ਹੀ ਲੋਕਾਂ ਨੂੰ ਕਿ ਸਾਡੇ ਅੱਜ ਆਹ ਰੱਖਿਆ ਹੋਇਆ, ਜਾਂ ਸਾਡੇ ਅਖੰਡ ਪਾਠ ਸਾਹਿਬ ਦਾ ਭੋਗ ਖੁਸ਼ੀ ਨਾਲ ਰੱਖਿਆ ਹੋਇਆ, ਤੇ ਉਹ ਇਨਵੀਟੇਸ਼ਨ ਭੇਜ ਦਿੰਦੇ ਨੇ। ਸੰਤੋਸ਼ ਦਾ ਸਵਾਲ ਆ ਕਿ ਕੀ ਸੰਤੋਸ਼ ਨੂੰ ਜਾਣਾ ਚਾਹੀਦਾ ਕਿ ਨਹੀਂ?
10: ਜੀ ਬਿਲਕੁਲ,
1: ਫੈਮਿਲੀ ਬਾਕੀ ਦੀ ਕਹਿੰਦੀ ਵੀ ਕੋਈ ਗੱਲੇ ਨਹੀਂ ਹੈ, ਇਹ ਕਹਿੰਦੇ ਵੀ ਮੈਂ ਜਾਣਾ ਨੀਗਾ ਜਦ ਤੱਕ ਮੈਨੂੰ ਫੋਨ ਨਹੀਂ ਆਇਆ ਸੀਗਾ, ਮੈਂ ਨਹੀਂ ਜਾਣਾ। ਤੁਸੀਂ ਕੀ ਕਹਿੰਦੇ ਹੋ? 905-673-3337 ਸਟੂਡੀਓ ਦੇ ਨੰਬਰ ਨੇ 905-673-3333

0: ਵਾਸਤੇ ਗੱਲ ਨਹੀਂ ਰਹੀ ਹੈਗੀ ਤੇ ਹੁਣ ਤੁਸੀਂ ਦੱਸਣਾ ਵੀ ਇਹਨਾਂ ਨੂੰ ਕੀ ਕਰਨਾ ਚਾਹੀਦਾ। 905-673-3337 ਤੁਹਾਨੂੰ ਵੀ ਕਿਸੇ ਨੂੰ ਕਾਰਡ ਆਉਂਦਾ ਹੋਊਗਾ ਤੇ ਜਸਟ ਟੈਕਸਟ ਮਾਰ ਦਿੰਦਾ। ਅੱਗੇ ਹੁੰਦਾ ਸੀ ਕਾਰਡ 'ਚ ਪਾ ਕੇ ਵਿਦ ਡਿਊ ਨਾਲ ਮਿਠਾਈ ਦਾ ਡੱਬਾ ਅਗਲਾ ਘਰ ਦੇ ਕੇ ਜਾਂਦਾ ਸੀ, ਮਿਠਾਈ ਦਾ ਡੱਬਾ ਅਤੇ ਕਾਰਡ ਦੋਨੋਂ ਫੜਾ ਕੇ ਜਾਂਦੇ ਸੀ। ਅੱਜ ਕੱਲ੍ਹ ਤਾਂ ਸੌਖਾ ਕੰਮ ਹੋ ਗਿਆ, ਵਟਸਐਪ ਭੇਜ ਦਿਓ, ਬਾਕੀ ਜ਼ਰੂਰਤ ਨਹੀਂ। 905-673-3337 ਤੁਸੀਂ ਕੀ ਕਹਿੰਦੇ ਹੋ ਜੀ?
1: ਸਰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਜਿੰਨੇ ਕੁ ਸਤਿਕਾਰ ਨਾਲ ਉਹਨਾਂ ਨਾਲ ਇਹਨਾਂ ਨੂੰ ਮੈਸੇਜ ਕਰਕੇ ਬੁਲਾਇਆ ਨਾ, ਇੰਨੇ ਕੀ ਸਤਿਕਾਰ ਨਾਲ ਪਰਸਲ ਤੇ ਸਗਨ ਭੇਜ ਦੇਣ ਜੀ ਲੈ ਕੇ
0: ਨਹੀਂ। ਪਰ ਉਹਨਾਂ ਨੇ ਤਾਂ ਇਹਨਾਂ ਨੂੰ ਉਹ ਵੀ ਨੀ ਕੀਤਾ ਹੈਗਾ, ਕੀ ਕਹਿੰਦੇ ਹੁੰਦੇ ਨੇ ਸੰਤੋਸ਼, ਵੀ ਇਹ ਪੈਸੇ ਭੇਜਣੇ ਕਿਉਂ ਬਣਦੇ ਨੇ ਜਦੋਂ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਹੀ ਨੀਗਾ
2: ਜੀ।
1: ਆਪਾਂ ਬਸ ਉਹਦੇ ਮੈਸੇਜ ਲੈ ਕੇ ਭੇਜੇ ਨਾ, ਭੇਜਣਾ ਸਿਰਫ ਆਪਾਂ ਜਿੱਦਾਂ ਉਹਨਾਂ ਕਾਰਡ ਭੇਜਦੇ ਸੀ ਮੈਸੇਜ ਭੇਜ ਦੋ।
0: ਕਾਰਡ ਵੀ ਨੀ ਭੇਜਿਆ ਜੀ ਉਹਨਾਂ ਨੇ। ਚਲੋ ਬਾਕੀ ਨੂੰ ਪੁੱਛ ਲੈਂਦੇ ਹਾਂ। ਹੈਲੋ ਜੀ,
2: ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਨਹੀਂ ਜਾਣਾ ਚਾਹੀਦਾ ਇਹਨਾਂ ਨੂੰ
0: ਸੈਲਫ ਰਿਸਪੈਕਟ,
2: ਇਹਨਾਂ ਨੂੰ ਪੈਸਿਆਂ ਦੀ ਫੋਟੋ ਖਿੱਚ ਕੇ ਉਦਾਂ ਹੀ ਵਟਸਐਪ ਕਰ ਦੇਣੀ ਚਾਹੀਦੀ ਆ।
0: ਅੱਛਾ, ਪੈਸਿਆਂ ਦੀ ਫੋਟੋ ਖਿੱਚ ਕੇ ਭੇਜ ਦੇਣਾ ਹੈ,
2: ਉਦਾਂ ਹੀ ਵਟਸਐਪ ਕਰ ਦੇਣਾ। ਇਹਨਾਂ ਦੀ ਆਪਣੀ ਵੀ ਸੈਲਫ ਰਿਸਪੈਕਟ ਆ ਨਾ।
0: ਹਾਂ, ਪਰ ਵਿਆਹ ਲੈਂਦੇ ਤਾਂ ਸੋਚਦੇ ਵੀ ਅਸੀਂ ਲੋਕਾਂ ਨੂੰ ਨਾ, ਦੇਖੋ ਅੱਗੇ ਸ਼ਗਨ ਹੁੰਦੇ ਸੀ, ਲੋਕ ਜਾਂਦੇ ਸੀ, ਫੋਨ ਕਰਦੇ ਤੁਹਾਡੇ ਘਰੇ ਆਵਾਂਗੇ, ਚਾਹ ਪੀਂਦੇ ਬਹਿੰਦੇ ਸੀ, ਫਿਰ ਕਹਿੰਦੇ ਸੀ ਆਹ ਦਿਨ ਵਿਆਹ, ਕੁੜੀ ਵਾਲੇ ਇੱਥੇ ਨੇ, ਮੁੰਡੇ ਵਾਲੇ ਇੱਥੇ ਨੇ, ਕਿ ਚਾਹ ਹੁੰਦਾ ਸੀਗਾ,
2: ਡੱਬਾ ਵੀ ਮਿਲ ਜਾਂਦਾ ਸੀ। ਹਾਂਜੀ
0: ਹਾਂਜੀ, ਬਈ
2: ਬਈ ਨਹੀਂ, ਵਟਸਐਪ ਤੇ ਮੈਸੇਜ ਕਰਦੇ ਵੀ ਆ, ਜੇ ਵਟਸਐਪ ਤੇ ਇਹਨਾਂ ਨੂੰ ਕਾਰਡ ਆਇਆ ਵੀ ਸੀ ਉਹ ਜਾਂ ਤਾਂ ਪਹਿਲਾਂ ਆਉਂਦਾ ਬਹੁਤ ਦੇਰ ਪਹਿਲਾਂ, ਇੰਨਾ ਡੇਢ ਮਹੀਨਾ ਪਹਿਲਾਂ। ਇੱਕ ਵਾਰੀ ਇਹਨਾਂ ਨੂੰ ਕਾਲ ਆਈ ਹੁੰਦੀ ਵੀ ਹਾਂਜੀ ਅਸੀਂ
0: ਸਰ, ਇਹੀ ਗੱਲ ਤਾਂ ਇਹ ਕਹਿ ਰਹੇ ਸੰਤੋਸ਼ ਕੇ ਵੀ ਕੋਈ ਕਾਲ ਨਹੀਂ ਆਈ, ਕਿਸੇ ਨੇ ਕਿਹਾ ਤਾਂ ਨਹੀਂ, ਆਪਾਂ ਐਵੇਂ ਕਿਵੇਂ ਸਾਰੇ ਜਣੇ ਮੂੰਹ ਚੱਕ ਕੇ ਚੱਲ ਜੀਏ ਉੱਥੇ।
2: ਬਟ ਘਰ ਦੇ ਕਹਿੰਦੇ ਜਾਣਾ ਨਹੀਂ ਜਾਣਾ ਚਾਹੀਦਾ, ਮੈਂ ਤਾਂ ਨਹੀਂ ਇਹਦੇ ਵਿੱਚ
0: ਨਹੀਂ ਜਾਣਾ ਚਾਹੁੰਦਾ। 905-673-3337 ਕਿਆ ਸੰਤੋਸ਼ ਜਾ ਪਾਏਗੀ ਕਿ ਨਹੀਂ, ਤੁਹਾਡੇ ਸਵਾਲ ਦੇ ਜਵਾਬ ਦੇ ਉੱਤੇ ਡਿਪੈਂਡ ਕਰਦਾ। ਹੁਣ ਦੋ ਜਣਿਆਂ ਨੇ ਕਿਹਾ ਜਾਇਓ ਨਾ, ਕੋਈ ਸਿਆਣਾ ਬੰਦਾ ਹੈਗਾ ਜਿਹੜਾ ਸੰਤੋਸ਼ ਦੀ ਲੜਾਈ ਖਤਮ ਕਰੇ? ਲੜਾਈ ਮਾਫ ਕਰੋ, ਛੋਟੇ ਹੁੰਦੇ ਕੁਛ ਕਹਿੰਦੇ ਹੁੰਦੇ ਸੀ ਹੋਰ ਨਾ।
2: ਮੈਨੂੰ ਟੈਕਸਟ ਮੈਸੇਜਸ ਵੀ ਆ ਰਹੇ ਆ ਅਮਨ ਜੀ, ਸੋਲੂਸ਼ਨ ਲਈ ਟੈਕਸਟ ਮੈਸੇਜਸ ਵੀ ਆ ਰਹੇ ਆ।
0: ਹਾਂ, ਟੈਕਸਟ ਮੈਸੇਜ ਕੀ ਆਇਆ ਤੁਹਾਡਾ?
2: ਮੈਨੂੰ ਪਰਮਜੋਤ ਜੀ ਦਾ ਆਇਆ ਸੀਗਾ, ਕਿਉਂਕਿ ਮੇਰੇ ਨੰਬਰ ਉਹਨਾਂ ਕੋਲ ਗਏ ਹੋਏ ਆ ਕੰਪਿਊਟਰ ਡੋਨੇਸ਼ਨ ਲਈ। ਸੋ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸ਼ਗਨ ਭੇਜੋ, ਤੁਸੀਂ 3-4 ਦਿਨ ਬਾਅਦ ਈ ਟ੍ਰਾਂਸਫਰ ਕਰਕੇ ਤੇ ਕਹਿ ਦੋ ਕਿ ਉਹ ਮੈਂ ਤਾਂ ਅਟੈਂਡ ਕਰਨਾ ਭੁੱਲ ਗਈ ਸੀ, ਤੇ ਉਹਨਾਂ ਨੂੰ ਵੀ ਆਪਦੇ ਦਵਾਈ ਦਾ ਸਵਾਦ ਲੈਣ ਦੋ।
0: ਪਰ ਗੱਲ ਸੁਣੋ ਨਾ ਪਰਮਜੋਤ, ਰੌਲਾ ਤਾਂ ਇਹ ਆ, ਲੋਕਾਂ ਨੂੰ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਮਠਿਆਈ, ਮੈਂ ਦੇਖਿਆ ਕਈਆਂ ਦੇ ਵਿਆਹ ਰੱਖ ਲੈਂਦੇ ਨੇ, ਕੋਈ ਮਠਿਆਈ ਨਹੀਂ ਦੇਣੀ, ਕੋਈ ਕਾਰਡ ਨਹੀਂ ਛਪਾਉਣਾ, ਉਹ ਪੈਸੇ ਬਚਾ ਲਏ, ਮਠਿਆਈ ਨਹੀਂ ਦੇਣੀ, ਉਹ ਪੈਸੇ ਬਚਾ ਲਏ, ਨੰਬਰ 3 ਦੇਣ ਨਹੀਂ ਜਾਣਾ, ਸਮਾਂ ਬਚਾ ਲਿਆ, ਨੰਬਰ 4 ਵਟਸਐਪ ਭੇਜਤਾ, ਪਰ ਗਿਆ ਦੇ ਕਾਰਡ ਖੋਲ੍ਹ ਖੋਲ੍ਹ ਦੇਖਦੇ ਨੇ ਵੀ ਕਿਹਨੇ $150-$200 ਤੋਂ ਘੱਟ ਸ਼ਗਨ ਦਿੱਤਾ, ਉਹ ਰਿਸ਼ਤੇਦਾਰ ਮਾੜਾ। 905-673-3337 ਹੈਲੋ ਜੀ।
3: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
3: ਭਾਜੀ ਮੈਂ ਤੁਹਾਨੂੰ ਆਪਣੇ ਵਿਆਹ ਦੀ ਗੱਲ ਦੱਸਦਾ, ਮੇਰਾ ਕੋਵਿਡ ਚ ਵਿਆਹ ਹੋਇਆ ਸੀ।
0: ਅੱਛਾ,
3: ਉਦੋਂ ਮਜਬੂਰੀ ਸੀ, ਨਹੀਂ ਸੀ ਜਾ ਸਕਦੇ, ਫਿਰ ਜਿਨ੍ਹਾਂ ਨੂੰ ਵਟਸਐਪ ਮੈਸੇਜ ਭੇਜੇ ਤੇ ਉਹ ਬੰਦੇ ਆਏ ਨੀ ਵਿਆਹ ਤੇ।
0: ਮਤਲਬ ਤੁਸੀਂ ਫੋਨ ਵੀ ਨੀ ਕੀਤਾ ਉਹਨਾਂ ਨੂੰ?
3: ਨਹੀਂ, ਫੋਨ ਕੀਤੇ, ਵਟਸਐਪ ਤੇ ਮੈਸੇਜ, ਬਸ ਕਹਿੰਦੇ ਵੀ ਡੱਬਾ ਲੈ ਕੇ ਨੀ ਆਏ ਜੀ, ਤੁਸੀਂ ਕਾਰਡ ਲੈ ਕੇ ਨੀ ਆਏ, ਤੇ ਕਈਆਂ ਦੇ ਮੂੰਹ ਬਣਾ ਲਏ।
0: ਤੁਹਾਨੂੰ ਤੁਹਾਨੂੰ ਜੈਨੂਨ ਲੱਗਦੇ ਨੇ ਕਿ ਨਹੀਂ ਜੈਨੂਨ ਲੱਗਦੇ?
3: ਲੱਡੂ
0: ਵਧੀਆ ਲੱਗੇ, ਕਿਥੋਂ ਕੀ ਕਰਦੇ ਹੋ, ਕਿਦਾਂ ਬੈਠੇ ਹੋ? 905-673-3337 ਤੇ ਤੁਹਾਡੀ ਕਾਲ ਸਾਂਝੀ ਹੋ ਰਹੀ ਆ ਰੇਡੀਓ ਆਵਾਜ਼ ਦੇ ਵਿੱਚ। 905-673-3337 ਕਿਆ ਸੰਤੋਸ਼ ਕੋ ਜਾਣਾ
4: ਚਾਹੀਦਾ? ਹੁਣ ਘਰ ਦੀ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਂਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ। ਫ੍ਰਿਜ, ਓਵਨ, ਚੁੱਲ੍ਹਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਰਵਿਸ ਸਿਰ ਕੰਮ ਦਾ ਵਾਦਾ। ਅਪਲਾਈਂਸ ਟੂ ਫਿਕਸ, ਹੁਣੇ ਕਾਲ ਕਰੋ ਹਰਵਿੰਦਰ 6474071470।
5: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
0: 416-518-3200। ਕਿਸੇ ਕੋਲ ਵੀ ਕੋਈ ਵੀ ਕਰਜ਼ਾ ਹੈਗਾ ਇਨਸੋਲਵੈਂਸੀ ਦੇ ਵਿੱਚ ਤੁਸੀਂ ਉਹਨੂੰ ਡੀਲ ਕਰ ਸਕਦੇ ਹੋ। ਇਹ ਕਾਨੂੰਨ ਹੈ ਕੈਨੇਡਾ ਦੇ ਵਿੱਚ ਕਿ ਤੁਸੀਂ ਅਮੈਰੀਕਾ 'ਚ ਚੈਪਟਰਸ ਚੱਲਦੇ ਨੇ ਅਤੇ ਇੱਥੇ BIA ਐਕਟ ਚੱਲਦਾ ਹੈਗਾ। ਤੁਸੀਂ ਆਪਣਾ ਘਰ, ਆਪਣੀ ਇਨਕਮ, ਆਪਣੀ RESP, RRSP, ਬੱਚਿਆਂ ਦੇ ਕੋਈ ਵੀ ਚੀਜ਼ ਹੈ, ਇਹ ਸਾਰੀਆਂ ਚੀਜ਼ਾਂ ਨੂੰ ਬਚਾ ਸਕਦੇ ਹੋ ਜਸਟ ਕਰਜ਼ੇ ਨੂੰ ਦੂਰ ਕਰਨਾ। ਜੇ ਤੁਸੀਂ ਡੀਲ ਨਹੀਂ ਕਰਦੇ ਕਰਜ਼ੇ ਨਾਲ, ਲੰਬਾ ਲਮਕਾਉਂਦੇ, ਇੱਕ ਤਾਂ ਵਧੀ ਜਾਂਦਾ, ਦੂਸਰਾ ਹੈਗਾ ਕਿ ਉਹ ਤੁਹਾਡੇ 'ਤੇ ਹਾਵੀ ਹੋ ਜਾਂਦੇ ਨੇ ਐਂਡ 'ਚ, ਤੁਹਾਡੇ 'ਤੇ ਕੰਟਰੋਲ ਕਰ ਜਾਂਦੇ ਤੋਂ ਪਹਿਲਾਂ ਕਿ ਤੁਸੀਂ ਉਹਨਾਂ 'ਤੇ ਕੰਟਰੋਲ ਕਰੋ। ਇਹਦੀ ਜਾਣਕਾਰੀ ਲਈ 416-518-3200 416-518-3200। ਵਿਨੀ ਕੀ ਕਹਿਣਾ ਚਾਹੁੰਦੇ ਤੁਸੀਂ?
6: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਮੈਨੂੰ ਇਹ ਨਹੀਂ ਪਤਾ ਇਹਨਾਂ ਦੇ ਕਿੰਨੇ ਕਲੋਜ਼ ਰਿਲੇਟਿਵ ਆ, ਪਰ ਮੇਰੇ ਸਗੇ ਮਤਲਬ ਆਪਣੀ ਚਾਚੀ ਨੇ ਆਪਣੇ ਮੁੰਡੇ ਦਾ ਕਾਰਡ ਇੱਦਾਂ ਭੇਜਿਆ ਸੀ WhatsApp ਤੇ।
0: ਹਾਂਜੀ
6: ਠੀਕ ਹੈ,
0: ਸਗੀ ਚਾਚੀ ਨੇ
6: ਕੋਈ ਕਾਲ ਨਾ। ਹਾਂਜੀ
0: ਅੱਛਾ, ਫੇਰ
6: ਨਾ ਕੋਈ ਕਾਲ ਨਾ ਕੁਛ, ਤੇ ਆਪਾਂ ਵੀ ਬਹੁਤ ਪਿਆਰ ਭਾਈ, ਜਿੱਦਾਂ ਹੀ ਮੈਸੇਜ ਆਇਆ ਰਾਈਟ ਵੇ ਕੰਗ੍ਰੈਚੁਲੇਸ਼ਨ ਟੂ ਦਾ ਨਿਊਲੀ ਵੈਡਿਡ ਕਪਲ, ਗੋਡ ਬਲੈਸ ਦੇਮ, ਮੈਸੇਜ ਕਰਕੇ ਛੱਡਦਾ। ਦੈਟਸ ਇਟ।
0: ਤੁਹਾਡਾ ਕੋਈ ਐਕਸਪੀਰੀਅੰਸ ਹੈ ਸੰਤੋਸ਼, ਉਹ ਤੋਂ ਜਾਗਰੂਕ ਹੋ ਸਕਦੇ ਸੰਤੋਸ਼
7: ਜੀ? ਅਮਨ ਜੀ ਬਿਲਕੁਲ, ਮੈਂ
0: ਹੁਣ ਤੱਕ ਦੀਆਂ ਗੱਲਾਂ ਤੋਂ ਇਹ ਲੱਗਦਾ ਵੀ ਤੁਹਾਨੂੰ ਜਾਣਾ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ।
7: ਆਈ ਵਿਸ਼ ਮੇਰੀ ਫੈਮਿਲੀ ਵੀ ਰੇਡੀਓ ਸੁਣ ਰਹੀ ਹੋਏ, ਉਹਨਾਂ ਨੂੰ ਸਮਝ ਆਵੇ ਕਿ ਮੈਂ ਬਿਲਕੁਲ ਸਹੀ ਬੋਲ ਰਹੀ ਹਾਂ, ਮੇਰੀ ਕੋਈ ਗੱਲ ਨਹੀਂ ਸੁਣ ਰਿਹਾ।
0: ਮਾਈ ਗੋਡ ਦੀ ਲਾਲਟਨ। ਠੀਕ ਹੈ ਜੀ, ਆਉਂਦੇ ਹਾਂ ਵਾਪਸ ਸੰਤੋਸ਼ ਜੀ, ਹੁਣੇ ਆਏ ਵਾਪਸ, ਬਸ ਹੁਣੇ।
8: ਭੈਣ ਜੀ ਤੀਜਾ ਵਿਆਹ ਆ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
9: ਮੈਨੂੰ ਕਿਉਂ, ਮੈਂ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ, ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
10: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, tawakitchen.ca।
0: ਅੱਛਾ ਭਾਜੀ, ਤੁਸੀਂ
11: ਜੇ ਕੋਈ ਬਾਜ਼ਾਰ ਵਿੱਚ ਸਭ ਕੁਝ ਹੋ ਗਿਆ, ਇੱਥੇ ਕੈਨੇਡਾ ਵਿੱਚ ਇੱਕ ਵਿਆਹ ਕੀਤਾ, ਮੈਂ ਤਾਂ ਥੱਕ ਗਈ ਹਾਂ।
0: ਸਾਫਾ ਟਰਬਨ, ਟਰਬਨ ਵੈਡਿੰਗ ਐਕਸੈਸਰੀ, ਸਫਾਰੀ ਸੂਟਸ, ਕੁਰਤਾ, ਕੋਟ, ਸ਼ੇਰਵਾਨੀ, ਕਲਗੀ, ਕਸਟਮ ਕਿਰਪਾਨਾਂ ਤੋਂ ਲੈ ਕੇ ਕਸਟਮ ਜੁੱਤੀਆਂ ਤੱਕ ਤਿਆਰ ਕਰਦੇ ਹਨ। ਹਿੰਦੂ, ਸਿੱਖ ਜਾਂ ਮੁਸਲਿਮ, ਕਿਸੇ ਵੀ ਧਰਮ ਦੇ ਰਿਵਾਜ ਦੇ ਮੁਤਾਬਕ ਵਿਆਹ ਕਰ ਰਹੇ ਹੋ, ਪਗੜੀਆਂ ਤੇ ਸਾਫੀਆਂ ਦੇ ਵਾਸਤੇ ਸਾਫਾ ਟਰਬਨ, 158 ਕੈਂਡੀ ਰੋਡ, ਬ੍ਰੈਂਪਟਨ, 437-655-3040, 437-655-3040। ਬੜੇ ਸ਼ਾਨਦਾਰ ਸਟੋਰ ਨੇ ਸਾਫਾ ਟਰਬਨ ਦੇ। ਵਿਆਹ ਸ਼ਾਦੀ ਕਰਨੀ ਹੈ ਨਾ ਤਾਂ ਤੁਸੀਂ ਜ਼ਰੂਰ ਇੱਥੇ ਜਾਓਗੇ। ਤਵਾ ਕਿਚਨ ਤੇ ਅੰਮ੍ਰਿਤਧਾਰੀ ਗੁਰਸਿੱਖ ਜਿਹੜਾ ਇੱਕ ਵੈਜੀਟੇਰੀਅਨ ਸ਼ੈਫ ਆ, ਸਿਰਫ ਵੈਜੀਟੇਰੀਅਨ ਕੇਟਰਿੰਗ ਅਤੇ ਸੈਪਰੇਟ ਕਿਚਨ ਦੇ ਵਿੱਚ ਕੰਮ ਕਰਦਾ। ਅਗਰ ਕਿਸੇ ਨੇ ਖੰਡ ਪਾਠ, ਭੋਗ ਜਾਂ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਧਾਰਮਿਕ ਸਮਾਗਮ ਨੇ ਜਾਂ ਵਿਆਹ ਦੀ ਜਿਹੜੇ ਤੁਸੀਂ ਭਾਜੀ ਤਿਆਰ ਕਰਾਉਣੀ ਆ, ਵਿਆਹ ਦੀ ਭਾਜੀ ਵਾਸਤੇ ਸਪੈਸ਼ਲ ਬੈਗ ਨੇ ਇਹਨਾਂ ਕੋਲ ਪਏ, ਉਹ ਤੁਸੀਂ ਸਾਫਾ ਟਰਬਨ ਤੋਂ ਬੈਗ ਚੱਕਣੇ ਨੇ ਵਿਆਹ ਦੀ ਭਾਜੀ ਵਾਲੇ, ਉੱਤੇ ਸਟਿੱਕਰ ਲੱਗਣਗੇ, ਚੱਜ ਨਾਲ ਵਿਆਹ ਕਰੋ, ਸੰਤੋਸ਼ ਵਾਲਾ ਜਿਹੜਾ ਵਿਆਹ ਇਹਦੇ ਵਾਂਗੂ ਨਾ ਕਰੋ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਫਰੈਸ਼ ਜੀ
12: ਪ੍ਰੋਪਰ ਤਰੀਕੇ ਨਾਲ ਕਿਸੇ ਨੂੰ ਇਨਵਾਈਟ ਕਰਨਾ ਹੀ ਹੈ, ਜੇ ਤੁਹਾਡਾ ਦਿਲ ਕਰਦਾ ਵੀ ਕਿਸੇ ਨੂੰ ਬੁਲਾਉਣਾ ਤਾਂ ਫਿਰ ਪ੍ਰੋਪਰ ਤਰੀਕੇ ਨਾਲ ਬੁਲਾਓ ਜੀ।
0: ਵਟਸਐਪ
12: ਖੇਡਣਾ ਤਾਂ ਇਹ ਨਾ ਜਵਾਕਾਂ ਵਾਲੀਆਂ ਖੇਡਾਂ ਜੀ।
0: ਭਾਜੀ ਦੇਖੋ, ਰੋਟੀ ਖਵਾਉਣੀ ਕਿਸੇ ਨੂੰ ਤੇ ਕਿਸੇ ਦਾ ਕੋਈ ਸਮਾਗਮ ਕੀਤਾ, $40-50 ਮੈਕਸਿਮਮ ਖਰਚਾ ਆ ਜਾਂਦਾ ਪਰ ਪਰਸਨ ਦਾ
12: ਜੀ ਜੀ
13: ਜੀ,
0: ਤੇ $100 ਪਰ ਪਰਸਨ ਦਾ ਸ਼ਗਨ ਦੇ ਕੇ ਜਾਂਦਾ ਹੀ ਹੈ ਮੇਰੇ ਖਿਆਲ ਨਾਲ
12: ਜੀ,
0: ਤੇ ਨਾਲੇ ਤੁਸੀਂ ਖਰਚਾ ਆਪਣੇ ਆਪ ਡਿਪੈਂਡ ਕਰਦਾ ਤੁਸੀਂ ਕਿੰਨਾ ਰੱਖਿਆ ਹੈ ਨਾ
13: ਜੀ।
0: $5-8 ਦਾ ਡੱਬਾ ਪੈਂਦਾ ਇੱਕ ਮਠਿਆਈ ਦਾ, ਕੀ ਫਰਕ ਪੈਂਦਾ? ਮੈਂ ਤਾਂ ਕਹਿੰਦਾ ਭਾਜੀ ਤਿਆਰ ਕਰਾਓ, ਚਾਵਾਂ ਨਾਲ ਜੇ ਮਨਾਉਣਾ ਆਪਣਾ ਪੂਰਾ ਵਿਆਹ, ਚਾਵਾਂ ਨਾਲ ਮਿਲਾਓ, ਔਰ ਤੁਸੀਂ ਕੋਈ ਵੀ ਵਿਆਹ ਦਾ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਕਰਨਾ ਤੇ ਬੜੀ ਰੀਜ਼ਨੇਬਲ ਕੀਮਤ ਤੇ ਬੜੇ ਵਧੀਆ ਢੰਗ ਨਾਲ, ਤਾਂ ਤੁਸੀਂ ਨਜ਼ਾਰਾ ਨੂੰ ਜ਼ਰੂਰ ਕੰਟੈਕਟ ਕਰੋਗੇ, ਜਿੱਥੇ 100 ਬੰਦੇ ਤੱਕ ਦੀ ਕਪੈਸਿਟੀ ਦੇ ਲਈ ਤੁਹਾਡਾ ਬਾਰ ਆ, ਇਹ ਰੈਸਟੋਰੈਂਟ ਆ, ਬਹੁਤ ਸ਼ਾਨਦਾਰ ਰੈਸਟੋਰੈਂਟ ਆ, ਤੁਸੀਂ ਬੈਠ ਕੇ ਐਂਬੀਅੰਸ ਦੇਖਿਓ ਇੱਥੇ, ਤੇ ਇਹਨਾਂ ਦਾ ਬੜਾ ਸ਼ਾਨਦਾਰ ਇੱਕ ਸਿਸਟਮ ਰੱਖਿਆ ਅੰਦਰ, ਕੈਬਨਸ ਅਲੱਗ ਬਣੇ ਹੋਏ ਨੇ, ਓਪਨ ਏਰੀਆ ਅਲੱਗ ਬਣਿਆ ਹੋਇਆ ਤੇ ਕੈਬਨਸ ਬਣੇ ਹੋਏ ਨੇ ਜਿੱਥੇ ਫੈਮਿਲੀ ਮੈਂਬਰਸ ਬੈਠ ਸਕਦੇ ਆ ਆਪ ਜਾ ਕੇ। ਤੇ ਤੁਸੀਂ ਜ਼ਰੂਰ

0: ਬਟ 30 ਤੋਂ 32 ਡਾਲਰ ਦਾ ਜਿਹੜਾ ਬਾਹਰ ਲੱਗਿਆ ਜੀ ਸਿਰਫ 22 ਡਾਲਰ ਦੇ ਵਿੱਚ ਮਿਲਣਾ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਇਦੋਂ ਇਲਾਵਾ ਤੁਸੀਂ ਚਾਹ ਪੱਤੀ ਦੇ ਵਿੱਚ ਸ਼ੌਕੀਨ ਹੈਗੇ ਹੋ ਤਾਂ ਤਾਜ ਮਹਿਲ ਦੀ ਚਾਹ ਪੱਤੀ ਜਿਹੜੀ ਹੈ ਜੀ 900 ਗ੍ਰਾਮ ਮਤਲਬ ਆਲਮੋਸਟ ਕਿਲੋ ਦਾ ਪੈਕ ਹੁੰਦਾ ਜੀ ਸਿਰਫ 12 ਡਾਲਰ ਚ ਮਿਲਣਾ ਜਿਹੜਾ ਕਿ 17 ਡਾਲਰ ਦਾ ਬਾਹਰ ਲੱਗਿਆ ਹੈ। ਸੋ ਘੱਟੋ ਘੱਟ ਨਹੀਂ ਤਾਂ 5 ਤੋਂ 6 ਡਾਲਰ ਤੁਹਾਡੇ ਉਹਦੇ ਵਿੱਚ ਬਚਣੇ ਜੀ। ਇਦੋਂ ਇਲਾਵਾ ਦਾਲਾਂ ਲੱਗੀਆਂ ਹੋਈਆਂ ਜੀ ਸੇਲ ਦੇ ਉੱਤੇ 499 ਨੂੰ ਤੁਸੀਂ ਉੜਦ ਹੋਲ ਲੈ ਜਾਓ, ਮੂੰਗ ਹੋਲ ਲੈ ਜਾਓ, 4-4 ਪਾਉਂਡ ਦੇ ਬੈਗ ਹੈ ਜੀ ਇਹ ਸਿਰਫ 5 ਡਾਲਰ ਦੇ ਵਿੱਚ ਤੁਹਾਨੂੰ ਮਿਲਣੇ ਆ ਜੀ ਜਿਹੜੇ ਕਿ ਘੱਟੋ ਘੱਟ 8 ਡਾਲਰ ਦੇ 7 ਤੋਂ 8 ਡਾਲਰ ਦੇ ਜਿਹੜੇ ਤੁਹਾਡੇ 2 ਤੋਂ 3 ਡਾਲਰ ਘੱਟੋ ਘੱਟ ਇੱਕ ਬੈਗ ਮਗਰ ਤੁਹਾਡੇ ਸੇਵ ਹੋਣੇ ਹੀ ਹੋਣੇ ਨੇ ਜੀ। ਟਾਟਾ ਟੀ ਪ੍ਰੀਮੀਅਮ ਚਾਹ ਪੱਤੀ ਲੱਗੀ ਹੋਈ ਹੈ ਜੀ 10 ਡਾਲਰ ਦਾ ਬੈਗ, ਉਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ। ਇਦੋਂ ਇਲਾਵਾ ਲਕਸ਼ਮੀ ਸੋਨਾ ਕ੍ਰਿਸਟਲ ਰਾਈਸ 20 LB ਦਾ ਬੈਗ ਹੈ ਜੀ, ਜਿਹੜੇ ਸੋਨਾ ਕ੍ਰਿਸਟਲ ਰਾਈਸ ਦਾ ਪਤਾ ਹੈ ਜਿਹਨਾਂ ਨੂੰ ਕਿ ਘੱਟੋ ਘੱਟ 30 ਤੋਂ 32 ਡਾਲਰ ਦਾ ਬੈਗ ਸਿਰਫ 24 ਡਾਲਰ ਚ ਤੁਹਾਨੂੰ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਸੋ ਹੋਰ ਬਹੁਤ ਸਾਰੀਆਂ ਡੀਲਸ ਲੱਗੀਆਂ ਆ, ਸੋ ਜ਼ਰੂਰ ਪਹੁੰਚਿਓ, ਅੱਜ ਲਾਸਟ ਡੇ ਹੈ ਸਾਡੀ ਪੁਰਾਣੀਆਂ ਡੀਲਾਂ ਦਾ, ਸੋ ਜ਼ਰੂਰ ਵਿਜ਼ਿਟ ਕਰਨਾ। 2 ਸਟੋਰ ਨੇ ਸਾਡੇ ਜਿਹੜੇ ਕਿ ਬ੍ਰੈਂਪਟਨ ਔਰ ਵਿਟਵੀ ਦੇ ਵਿੱਚ ਲੋਕੇਟਡ ਨੇ, 31 ਸਟੀਪਲ ਬੁਸ਼ ਐਵਨਿਊ ਬ੍ਰੈਂਪਟਨ ਦੇ ਵਿੱਚ, ਫੋਨ ਨੰਬਰ 905-458-1300 ਤੇ ਸੈਕਿੰਡ ਲੋਕੇਸ਼ਨ ਸਾਡੀ ਹੈਗੀ 1618 ਡੰਡਾਸ ਸਟਰੀਟ ਈਸਟ ਵਿਟਵੀ ਦੇ ਵਿੱਚ, ਫੋਨ ਨੰਬਰ 905-556-1651। ਸੋ ਜ਼ਰੂਰ ਵਿਜ਼ਿਟ ਕਰਿਓ ਔਰ ਸੇਵਿੰਗ ਦਾ ਆਨੰਦ ਉਠਾਇਓ। ਥੈਂਕ ਯੂ ਜੀ,
1: ਥੈਂਕ ਯੂ ਸੋ ਮਚ। ਫਰੈਸ਼ ਕ੍ਰੋਸਰੀ ਡਿਪੂ ਮਹਿੰਗਾਈ ਨਾਲ ਦੁਸ਼ਮਣੀ 2 ਲੋਕੇਸ਼ਨ ਤੋਂ ਸਰਵ ਕਰ ਰਹੇ ਨੇ। ਤੇ ਟੇਕ ਬਹਾਦਰ ਜੀ ਕੀ ਕਹਿਣਾ ਚਾਹੁੰਦੇ ਸੀ ਤੁਸੀਂ?
2: ਹਾਂਜੀ ਅਮਨ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ। ਹਾਂਜੀ
2: ਹਾਂਜੀ, ਮੈਂ ਤਾਂ ਕਦੇ ਉਹਨਾਂ ਨੂੰ ਜਾਵਾਂ ਜੀ ਵਟਸਐਪ ਕਾਲ ਤੇ।
1: ਹਾਂਜੀ,
2: ਮੇਰਾ ਇੱਕ ਵਾਰੀ ਤਜਰਬਾ ਹੋਇਆ, ਉਹਦਾ ਮਤਲਬ ਇਹੀ ਹੁੰਦਾ ਜੀ ਆਣਾ ਆ ਜਾਏ, ਨਹੀਂ ਤਾਂ ਤੇਰੀ ਮਰਜ਼ੀ ਆ।
1: ਹਾਂ, ਨਹੀਂ ਤਾਂ ਟੱਟੇ ਖੁੱਚ ਜਾਓ।
2: ਹਾਂਜੀ ਹਾਂਜੀ,
1: ਤੁਸੀਂ ਗਏ ਸੀ ਕਿ ਨਹੀਂ ਗਏ ਸੀ?
2: ਪ੍ਰੋਗਰਾਮ ਆ ਜੀ। ਥੈਂਕ ਯੂ
1: ਥੈਂਕ ਯੂ। ਤੇ ਜਸਵਿੰਦਰ ਜੀ ਤੁਸੀਂ ਕੀ ਕਹੋਗੇ?
3: ਹਾਂਜੀ, ਮੈਂ ਤਾਂ ਇਹ ਕਹਿਣਾ ਚਾਹਣਾ ਜੀ, ਉਹ ਅਸਲ ਵਿੱਚ ਸੱਦਾ ਹੀ ਨਹੀਂ ਚਾਹੁੰਦੇ ਸੀਗੇ।
1: ਸੰਤੋਸ਼ ਨਾ, ਸਾਡੀ ਵੀ ਕੋਈ ਇੱਜ਼ਤ ਹੈ
4: ਜੀ। ਬਿਲਕੁਲ
3: ਨਹੀਂ, ਮਤਲਬ ਚੱਕਰ ਪਤਾ ਕੀ ਹੈ ਜੀ,
1: ਉਹ
3: ਜੇ ਨਾ ਆਪਾਂ ਹੁਣ ਰਿਸਪੈਕਟ ਕਿਸੇ ਦੀ ਕਰਦੇ ਆ, ਆਪਾਂ ਜੇ ਕਾਰਡ ਵੀ ਭੇਜਦੇ ਆ, ਈਵਨ ਆਪਾਂ ਰਿਮਾਈਂਡਰ ਡਬਲ ਸੈਕਿੰਡ ਟਾਈਮ ਕਰਾਂਗੇ ਕੁਐਸਚਨ ਮਾਰਕ ਪਾ ਕੇ ਵੀ ਏਦਾਂ, ਪਲੀਜ਼ ਤੁਸੀਂ ਆਉਣਾ ਹੀ ਆਉਣਾ ਵਾ।
1: ਫੋਨ ਕਰਨਾ ਕੀ ਜਾਂਦਾ ਆਪਾਂ? ਫੋਨ ਤਾਂ ਕੀਤਾ ਜਾ ਸਕਦਾ, ਫੋਨ ਤਾਂ ਏਡੀ ਵੱਡੀ ਗੱਲੇ ਨਹੀਂ ਕੋਈ।
3: ਹਾਂਜੀ,
1: ਫੋਨ ਤਾਂ ਕੀਤਾ ਜਾ ਸਕਦਾ ਨਾ?
3: ਹਾਂਜੀ, ਉਹੀ ਤਾਂ ਮੈਂ ਕਹਿ ਰਿਹਾ ਵੀ ਅਸਲ ਵਿੱਚ ਜਿਹੜੇ ਬਾਈ ਕਹਿ ਗਏ ਕਿ ਉਹਨਾਂ ਨੂੰ ਜਸਟ ਪੈਸੇ ਪਾ ਦੋ, ਮੈਂ ਤਾਂ ਕਹਿੰਦਾ ਪੈਸੇ ਦੇ ਹੱਕਦਾਰ ਹੀ ਨਹੀਂ ਹੈਗੇ।
1: ਫੋਟੋ ਪਾ ਦੋ ਪੈਸੇ ਦੀ, ਫੋਟੋ ਖਿੱਚ ਕੇ
3: ਸੈਕਸ਼ਨ ਹੀ ਸੱਦਣਾ ਨਹੀਂ ਚਾਹੀਦੀ। ਫਿਰ ਆਪਾਂ ਵੀ ਛੱਕਣ ਕਿਉਂ ਭਾਈ ਜੀ? ਘਰੇ ਬਹਿ ਕੇ ਬਿਨ ਵਜ੍ਹਾ ਤੋਂ ਨਾ ਆਪਾਂ ਉੱਥੇ ਗਏ ਆ,
1: ਸਹੀ ਗੱਲ ਆ,
3: ਆਪਾਂ ਉੱਥੇ ਕੁਛ ਖਾਧਾ ਪੀਤਾ, ਫਿਰ ਆਪਾਂ ਛੱਕਣ ਵੀ 200 ਡਾਲਰ ਲਾਈਕ ਜਿੰਨਾ ਵੀ ਆਪਾਂ ਪਾਉਣੇ ਆ, ਕਿਉਂ ਪਾਉਣਾ?
1: ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਤੁਹਾਡਾ ਤੁਹਾਡਾ। ਬਲਜੀਤ ਜੀ ਤੁਸੀਂ ਕੀ ਕਹੋਗੇ?
5: ਭਾਜੀ, ਮੈਂ ਤਾਂ ਸਿਰਫ ਇੱਕੋ ਹੀ ਗੱਲ ਕਹਾਂਗੀ, ਜੇ ਉਹਨੇ ਵਟਸਐਪ ਤੇ ਕਾਰਡ ਭੇਜਿਆ ਤੇ ਅਸੀਂ ਵਟਸਐਪ ਤੇ ਸਗਨ ਭੇਜਾਂਗੇ।
1: ਬਸ, ਜਾਣ ਦੀ ਜ਼ਰੂਰਤ ਹੈ ਕਿ ਨਹੀਂ?
5: ਜਾਣ ਦੀ ਜ਼ਰੂਰਤ ਹੈ ਨਹੀਂ, ਵਟਸਐਪ ਤੇ ਸਗਨ ਲੈ ਲਓ।
1: ਤੁਸੀਂ ਸੰਤੋਸ਼ ਦੀ ਲੜਾਈ ਕਰਾਉਂਗੇ ਮੈਨਾਂ ਦਾ ਰੁਕ ਰੁਕ ਕੇ ਸਾਰੇ?
4: ਅੱਜ ਅੱਜ ਪੂਰੀ ਲੜਾਈ ਪੈਣੀ
1: ਹੈ। ਗੱਲ ਸੁਣੋ, ਕਿਸੇ ਨੇ ਨਹੀਂ ਕਿਹਾ ਵੀ ਨਾ ਭਾਈ ਤੂੰ ਜਾਇਆ, ਸੰਤੋਸ਼ ਕੋਈ ਗੱਲੇ ਨਹੀਂ ਹੈ, ਤੂੰ ਜਾਇਆ ਕੋਈ ਗੱਲ ਨਹੀਂ, ਸੰਤੋਸ਼ ਕੋਈ ਫਰਕ ਨਹੀਂ ਪੈਂਦਾ ਹੈਗਾ, ਜੇ ਨਹੀਂ ਭੇਜਿਆ ਕੋਈ ਗੱਲ ਨਹੀਂ, ਤੂੰ ਉਹ ਜੀ ਥੋੜੀ ਬਣਨਾ ਅਜੇ ਤੱਕ ਨਹੀਂ ਕੋਈ ਆਇਆ।
4: ਅਮਨ ਜੀ, ਮੇਰੀ ਮੰਮੀ ਆਹੀ ਕਹਿ ਰਹੇ, ਚੱਲ ਜਾ ਚੱਲ ਜਾ ਘਰੇ ਕਲੇਸ਼ ਕਰਕੇ ਕੀ ਲੱਭਣਾ, ਚੱਲ ਜਾ ਚੱਲ ਜਾ ਕੁਛ।
1: ਸੰਤੋਸ਼ ਸਾਰਾ ਕੰਮ ਦੱਸਣਾ, ਆਪਾਂ ਕਲੇਸ਼ ਕਰਦੇ ਆ ਵਾਪਸ ਆ ਰਹੇ ਹਾਂ।
6: ਡਰਾਈਵ ਕਰ ਰਹੇ ਹੋ? ਸ਼ੋਅ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ? ਡਰਾਈਵਿੰਗ ਲਾਇਸੈਂਸ? ਨੋ। ਪੁਲਿਸ ਆਫੀਸਰ? ਨੋ ਨੋ। ਟ੍ਰੈਫਿਕ ਲਾਈਟਸ? ਨੋ। ਡਨ।
7: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 6473259100 ਪਵਨ ਕੌਰ ਗਿੱਲ ਫ੍ਰੋਮ ਡਾਇਮੰਡ ਇੰਸ਼ੋਰੈਂਸ।
8: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
1: ਯਹਾਂ ਕੱਲ ਕਿਆ ਹੋ ਕਿਸਨੇ ਜਾਣਾ। ਸੰਤੋਸ਼ ਜੀ ਜਾਇਓ, ਪਤਾ ਨਹੀਂ ਕੱਲ ਨੂੰ ਕੀ ਹੋਣਾ ਕੀ ਨਹੀਂ ਹੋਣਾ। ਜਾਇਓ ਜਾਇਓ, ਸਾਈਡ ਜੇ ਤੇ ਖੜ ਕੇ ਮੁੜੇ ਆਇਓ। ਮੈਂ ਤਾਂ ਐਂ ਕਹੂੰਗਾ ਤੁਹਾਨੂੰ, ਬਾਕੀਆਂ ਨੂੰ ਪੁੱਛ ਲੈਂਦੇ ਹਾਂ। ਤੇ ਸਵਾਲ ਇਹ ਚੱਲਦਾ ਸੀ ਅੱਜ ਕਿ ਸੰਤੋਸ਼ ਨੂੰ ਕਿਸੇ ਨੇ ਵਟਸਐਪ ਤੇ ਕਾਰਡ ਭੇਜਿਆ, ਅੱਧੀ ਫੈਮਿਲੀ ਕਹਿੰਦੀ ਆ ਕਿ ਜਾਣਾ ਹੈਗਾ ਤੇ ਅੱਧੀ ਫੈਮਿਲੀ ਸੰਤੋਸ਼ ਆਪ ਬਣ ਜਾਂਦੇ ਨੇ, ਖੁੱਲ 50% ਪਾਵਰ ਇਕੱਲੇ ਰੱਖਦੇ ਨੇ। ਇਹ ਕਹਿੰਦੇ ਵੀ ਮੈਂ ਨਹੀਂ ਜਾਊਂਗੀ ਕਿਉਂਕਿ ਉਨਕਾ ਫੋਨ ਨਹੀਂ ਆਇਆ ਕੋਈ, ਨਾ ਉਹਨਾਂ ਨੇ ਹਮੇ ਕੋਈ ਕਾਰਡ ਘਰ ਪੇ ਭੇਜਾ ਜਾਂ ਕੋਈ ਉਹਨਾਂ ਨੇ ਡੱਬਾ ਸ਼ੱਬਾ ਭੇਜਿਆ ਜਾਂ ਕੋਈ ਸ਼ਗਨ ਭੇਜਿਆ ਕੁਛ। ਨਾ, ਮੈਂ ਨਹੀਂ ਜਾਊਂਗੀ। ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਇੱਦਾਂ ਵਟਸਐਪ ਤੇ ਲੋਕ ਮੈਸੇਜ ਭੇਜ ਦਿੰਦੇ ਨੇ ਕਿ ਸਾਡੀ ਓਪਨਿੰਗ ਆ, ਉੱਥੇ ਆ ਜਾਓ। ਓਪਨਿੰਗ ਤੇ ਵੀ 150 ਤੁਸੀਂ ਫੜਾਕੀ ਆਉਂਦੇ ਹੋ ਨਾ। ਤੁਹਾਨੂੰ ਕਾਲ ਕੀਤੀ ਹੈ ਕਦੇ ਕਿਸੇ ਨੇ? 905-600-7333 'ਤੇ ਕਾਲ ਕਰ ਰਹੇ ਹੋ ਤੁਸੀਂ। ਫੇਥ ਫਲੋਰਿੰਗ ਵਾਲਿਆਂ ਦਾ ਨੰਬਰ ਨੋਟ ਕਰੋ। ਫੇਥ ਫਲੋਰਿੰਗ ਇੱਕ ਕੰਪਨੀ ਆ ਜਿਹੜੀ

0: ਕੰਪਲੀਟਲੀ ਤੁਹਾਡਾ ਜਿਹੜਾ ਫਲੋਰਿੰਗ ਦਾ ਸਲਿਊਸ਼ਨ ਹੈ, ਤੁਸੀਂ ਟਾਇਲ ਜਾਂ ਤੁਸੀਂ ਜਿਹੜਾ ਹੈਗਾ ਟਾਇਲ ਦੇ ਨਾਲ ਨਾਲ ਜੋ ਹਾਰਡਵੁੱਡ ਹੈ ਇਹਦੇ 'ਤੇ, ਇਹ ਨਾ ਹਾਰਡਵੁੱਡ ਨੂੰ ਵਾਰਨਿਸ਼ ਕਰ ਦਿੰਦੀ ਹੈ ਕੰਪਨੀ। ਸਟੇਅਰ ਕੇਸ ਨੇ ਪੌੜੀਆਂ ਦੀ ਜਿਹੜੀ ਲੱਕੜ ਜੀ ਹੁੰਦੀ ਆ ਉਹ ਬੋਧੀ ਹੋ ਗਈ ਹੁੰਦੀ ਹੈ, ਉਹਨੂੰ ਨਵੇਂ ਸਟਾਈਲ ਦੇ ਵਿੱਚ ਰੀਫਰਬਿਸ਼ ਕਰ ਦਿੰਦੀ ਆ ਉਹਨੂੰ, ਅਤੇ ਇਹ ਸਪਿੰਡਲਸ ਨਵੇਂ ਲਾ ਦਿੰਦੇ ਨੇ ਪੌੜੀਆਂ ਦਾ ਕੋਈ ਵੀ ਕੰਮ ਆ। ਬਿਲਡਰ ਦੀ 2000 ਤੋਂ ਵੱਧ ਪੌੜੀ ਲਾ ਚੁੱਕੇ ਨੇ। ਤੁਸੀਂ ਕਾਲ ਕਰਨੀ ਹੈ ਸੁਖਦੇਵ ਗਿੱਲ ਉਹਨਾਂ ਨੂੰ 437-223-1094, ਉਹਨਾਂ ਦੀਆਂ ਕੰਪਨੀ ਹੈ 437-223-1094, 437-223-1094। ਇਸੇ ਤਰ੍ਹਾਂ ਗ੍ਰੇਸ ਰੈਨੋਵੇਸ਼ਨ ਵਾਲਿਆਂ ਦਾ ਨੰਬਰ ਨੋਟ ਕਰ ਲਓ। ਤੁਹਾਡਾ ਕੋਈ ਫਾਊਂਡੇਸ਼ਨ ਦਾ ਕੰਮ ਆ, ਘਰ ਦੇ ਵਿੱਚ ਕੰਪਲੀਟ ਰੈਨੋਵੇਸ਼ਨ ਲੀਗਲਾਈਜ਼ ਕਰਾਉਣਾ ਕੋਈ ਸਿਸਟਮ, ਜਾਂ ਤੁਸੀਂ ਫੈਂਸ ਦਾ ਕੰਮ ਕਰਾਉਣਾ ਘਰ ਦੇ ਵਿੱਚ, ਫੈਂਸ ਲੋਕਾਂ ਦੀ ਕਹੀ ਜਾਂਦੀ ਬਿੰਗੇ ਟੇਢੀਆਂ ਹੋਈਆਂ ਹੋਈਆਂ ਨੇ, ਹੁਣ ਟਾਈਮ ਆ ਹੁਣ ਠੀਕ ਕਰਾ ਲਓ ਫੈਂਸ ਜਾਂ ਡੈੱਕ ਬਣਾਉਣਾ ਪਿੱਛੇ, ਉਹਦੇ ਲਈ ਜਿਹੜਾ ਗ੍ਰੇਸ ਨੂੰ ਕਾਲ ਕਰਨੀ ਹੈ 647-527-5057, 647-527-5057 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਯਾਦਵਿੰਦਰ ਜੀ ਕੀ ਕਹੋਗੇ ਤੁਸੀਂ?
1: ਭਾਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
1: ਮੇਰਾ ਓਪੀਨੀਅਨ ਹੈ ਭਾਜੀ, ਰਿਸ਼ਤਾ ਕਿੱਦਾਂ ਦਾ ਹੈ ਤੇ ਤੁਹਾਨੂੰ ਕਿੰਨੇ ਕੁ ਚਾਅ ਨਾਲ ਬੰਦਾ ਬੁਲਾਉਂਦਾ, ਤੁਹਾਨੂੰ ਮੈਟਰ ਤੁਹਾਨੂੰ ਵਟਸਐਪ ਤੇ ਆਇਆ ਕਾਰਡ ਜਾਂ ਕਿੱਦਾਂ ਆਇਆ। ਹੁਣ ਅੱਧੇ ਫਰੈਂਡ ਸਰਕਲ ਏਦਾਂ ਹੁੰਦੇ ਆ ਜਿਹੜੇ ਇਕੱਲੇ ਕਾਰਡ ਭੇਜ ਦਿੰਦੇ ਆ ਜਾਂ ਕਦੀ ਕਾਲ ਕਰ ਦਿੰਦੇ ਆ ਆ ਜਾਓ, ਏਦਾਂ ਹੁੰਦਾ ਡਿਪੈਂਡ। ਅੱਧੇ ਆਪਣੇ ਖਾਸ ਰਿਸ਼ਤੇਦਾਰ ਹੁੰਦੇ ਕਾਰਡ ਵੀ ਭੇਜ ਦਿੰਦੇ, ਤਾਂ ਵੀ ਜਾਣ ਨੂੰ ਜੀ ਨਹੀਂ ਕਰਦਾ। ਡਿਪੈਂਡ ਕਰਦਾ ਕਿੰਨਾ ਕੁ ਪਿਆਰ ਆ, ਕਿੰਨਾ ਕੁ ਤੁਹਾਡਾ ਉਹਨਾਂ ਨਾਲ ਮੋਹ ਆ।
0: ਇਗਨੋਰ ਕਰਤਾ ਵੀ ਸੰਤੋਸ਼ ਨੇ ਤਾਂ ਆਉਣਾ ਹੀ ਆਉਣਾ, ਬੁਲਾਓ ਚਾਹੇ ਨਾ ਬੁਲਾਓ।
1: ਗੱਲ ਹੁੰਦਾ ਜੀ ਮੋਹ ਦੀ, ਤਾਂ ਤੁਹਾਡਾ ਉਹਨਾਂ ਨੂੰ ਪਿਆਰ ਕਿੰਨਾ, ਤੁਹਾਨੂੰ ਕਿੱਦਾਂ ਮਿਲਦੇ ਵਰਤਦੇ, ਕਿਉਂਕਿ ਇੱਥੇ ਲਾਈਫ ਬਿਜ਼ੀ ਬੋਲ ਲੋਕਾਂ ਦੀ ਇੰਨੀ ਆ, ਅੱਧੇ ਲੋਕ ਉਂਝੋਂ ਥੋੜੇ ਜਿਹੇ ਹੋਏ ਹੋਏ ਆ, ਪਰ ਡਿਪੈਂਡ ਕਰਦਾ ਕਿੰਨਾ ਕੁ ਮੋਹ ਕਰਦੇ ਆ ਆਏ ਗਏ ਦਾ। ਕਾਰਡ ਵੈਸੇ ਬਣਾ ਲਈਦਾ ਹੁੰਦਾ, ਜੈਸੇ ਜਿੱਦਾਂ ਉਹਨੂੰ ਕਾਰਡ ਬਣਾ ਲਿਆ ਆਪਣਾ ਡਾਊਨਲੋਡ ਕਰਕੇ ਕਾਰਡ ਬਣਾ ਤਾ ਵੀ ਬਰਥਡੇ ਪਾਰਟੀ ਸਾਰੇ ਫਰੈਂਡ ਇਕੱਠੇ ਹੋ ਜਾਂਦੇ ਆ।
0: ਤੁਸੀਂ ਨਾ ਨਜ਼ਾਰਾ ਤੇ ਜਾਣਾ, ਗਾਹ ਨੂੰ ਸਾਰਿਆਂ ਨੂੰ ਕਾਰਡ ਭੇਜਣਾ ਕਿ ਉੱਥੇ ਡਾਂਸ ਫਲੋਰ ਆ, ਉੱਥੇ ਲੇਜ਼ਰ ਆ, ਉੱਥੇ ਸਟੇਜ ਬਣੀ ਆ ਬੱਚੇ ਦਾ ਸਵੀਟ 16 ਜਾਂ ਬੱਚੇ ਦਾ ਕੋਈ ਜਨਮ ਦਿਨ ਆ, ਕੇਕ ਤੁਹਾਡਾ ਉਹ ਲੈ ਕੇ ਆਉਣਗੇ, ਅਤੇ ਡਾਇਨਿੰਗ ਇੰਨੀ ਜ਼ਬਰਦਸਤ ਅਤੇ ਤੁਹਾਡਾ ਵੈਲਕਮ ਬੜਾ ਜ਼ਬਰਦਸਤ, ਨਜ਼ਾਰਾ ਹੈਗਾ 30 Rambler Drive ਕੈਨੇਡੀ ਐਂਡ ਸਟੀਲ ਦੇ ਉੱਤੇ ਨਜ਼ਾਰਾ, ਇੰਡੀਅਨ ਰੈਸਟੋ ਐਂਡ ਲਾਂਚ, ਪੈਟੀਓ ਬਣਿਆ ਬਾਹਰ, ਤੁਸੀਂ ਜਾ ਕੇ ਆਇਓ ਜ਼ਰੂਰ, ਠੀਕ ਹੈ? 905-451-2600 ਕਿਸੇ ਦਾ ਵੀ ਫੰਕਸ਼ਨ ਆ ਘਰ ਦੇ ਵਿੱਚ, 905-451-2600 ਤੇ ਤੁਸੀਂ ਕੰਟੈਕਟ ਕਰੋਗੇ। ਟ੍ਰਿਪਲ ਏ ਲੈਂਡਸਕੇਪਿੰਗ, ਲੈਂਡਸਕੇਪਿੰਗ 'ਚ ਚੋਟੀ ਦੀ ਸਰਦਾਰ ਕੰਪਨੀ ਹੈ, ਔਰ ਬੜੇ ਪਲਾਜ਼ੇ ਜਿਹੜੇ ਨੇ ਕਮਰਸ਼ੀਅਲ ਪਲਾਜ਼ੇ ਨੇ ਇਹਨਾਂ ਨੂੰ ਮੈਨੇਜ ਕਰਦੇ, ਤੁਸੀਂ ਹੈਰਾਨ ਰਹਿ ਜਾਓਗੇ ਆਪਣੇ ਬੰਦੇ ਜੇ ਕਿਸੇ ਪਲਾਜ਼ੇ 'ਚ ਘਾਹ ਕੱਟਦੇ ਜਾਂ ਲੈਂਡਸਕੇਪਿੰਗ ਕਰਦੇ ਨਜ਼ਰ ਆਏ ਤਾਂ ਸਮਝ ਲਓ ਟ੍ਰਿਪਲ ਏ ਲੈਂਡਸਕੇਪਿੰਗ ਹੈ। 647-784-1213 ਅਤੇ ਡਰਾਈਵਰ ਚਾਹੀਦੇ ਨੇ ਸਾਨੂੰ 2 ਸਾਲ ਦੇ ਐਕਸਪੀਰੀਅੰਸ ਦੇ ਨਾਲ, ਏਜਡ ਲਾਈਸੈਂਸ, ਟੀਮ ਦੇ ਵਿੱਚ ਚੱਲਣਾ 2 ਸਾਲ ਦੇ ਐਕਸਪੀਰੀਅੰਸ ਨਾਲ, ਟਰੈਕ ਰੈਕਡ ਸਾਫ਼ ਹੋਵੇ, ਅਮਰੀਕਾ ਦਾ ਵੀਜ਼ਾ ਲੱਗਿਆ ਹੋਣਾ ਚਾਹੀਦਾ, US ਦਾ। 647-831-4930 800 431-4930 'ਤੇ ਕਾਲ ਕਰਨੀ ਹੈ, 647-831-4930। ਗੈਰੀ ਗਰੇਵਾਲ, ਯਾਰਾਂ ਦੇ ਯਾਰ, ਹਾਈਲੈਂਡ ਆਟੋ ਰਿਪੇਅਰ ਸੈਂਟਰ, ਰਿਪੇਅਰ ਕਰਾਉਣੀ ਹੈ ਕਿਸੇ ਗੱਡੀ ਦੀ, ਗੈਰੀ ਵਰਗੀ ਸਰਵਿਸ ਅਤੇ ਗੈਰੀ ਵਰਗਾ ਪਿਆਰ ਤੁਹਾਨੂੰ ਕੋਈ ਨਹੀਂ ਦੇ ਸਕਦਾ, ਅਤੇ 905-463-6363, 905-463-6363। ਕਾਰ ਦੀ ਸੇਫਟੀ, ਟਾਇਰ, ਇੰਜਨ, ਟਰਾਂਸਮਿਸ਼ਨ, ਕਿਸੇ ਵੀ ਤਰ੍ਹਾਂ ਦੇ ਕੰਮ ਦੇ ਲਈ ਬ੍ਰੈਂਪਟਨ 'ਚ 38 ਆਟੋਮੈਟਿਕ ਰੋਡ ਦੇ ਉੱਪਰ ਗੈਰੀ ਗਰੇਵਾਲ ਹੋਣਾ ਦਾ ਵਰਕਸ਼ਾਪ ਹੈ। ਰਾਧੇ ਜੀ ਕੀ ਕਹੋਗੇ ਤੁਸੀਂ?
2: ਹਾਂਜੀ ਨਮਸਤੇ ਜੀ।
0: ਨਮਸਤੇ ਜੀ,
2: ਮੈਂ ਤਾਂ ਇਹ ਪੁੱਛਣਾ ਸੀ, ਮੈਂ ਕਿਹਾ ਮੈਨੂੰ ਵੀ ਕਾਰਡ ਆਇਆ, ਮੈਨੂੰ ਆਲਮੋਸਟ 3 ਵੀਕ ਹੋ ਗਏ, ਹਜੇ ਤੱਕ ਫੋਨ ਨਹੀਂ ਆਇਆ, ਆਇਆ ਵੀ ਕੈਲਗਰੀ ਤੋਂ ਆ, ਮੈਂ ਹੁਣ ਫਸ ਕੇ ਬੈਠੀ ਆ ਕਿ ਮੈਂ ਕੀ ਕਰਾਂ।
0: ਸੰਤੋਸ਼ ਨਾਲ ਸਲਾਹ ਕਰ ਲਿਓ, ਆਫ ਦੀ ਗੱਲ ਕਰ ਲਿਓ ਦੋਨੋਂ ਜਣੇ, ਠੀਕ ਹੈ? ਪ੍ਰਾਈਵੇਟ ਸਲਾਹ ਕਰ ਲਿਓ ਆਪਸ ਚ
2: ਜੀ, ਬਿਲਕੁਲ
0: ਓਕੇ। ਤੁਸੀਂ ਜਾਓਗੇ?
2: ਮੇਰਾ ਮਨ ਬਹੁਤ ਹੈ ਜਾਣ ਲਈ, ਬਚਪਨ ਤੋਂ ਸਾਡਾ ਜਿਹੜੇ ਬੇਟੇ ਦਾ ਵਿਆਹ ਹੈ ਉਹਨਾਂ ਦੇ ਮੰਮੀ ਪਾਪਾ ਨਾਲ, ਮੇਰੇ ਨੇਬਰ, ਮੇਰੇ ਪਿੰਡ ਦੇ ਲੋਕ, ਔਰ ਮੈਂ ਦੱਸ ਨੀ ਸਕਦੀ ਕਿੰਨਾ ਸਾਡਾ ਆਪਸ ਚ ਸੀਗਾ ਉਹਨਾਂ ਨਾਲ ਪਿਆਰ, ਪਰ ਹੁਣ ਗੱਲ ਇੱਥੇ ਤੁਸੀਂ ਇਹ ਕੀਤੀ ਤੇ ਮੈਂ ਵੀ ਟੌਪਿਕ ਸੁਣ ਲਿਆ।
0: ਤੁਹਾਨੂੰ ਯਾਦ ਆ ਪੁਰਾਣੇ ਸਮੇਂ 'ਚ ਜੇਠ ਕਮਰੇ 'ਚ ਬੜਾ ਕਰਦਾ ਵੀ ਘੁੰਡ ਕੱਢ ਲਓ ਸਾਰੇ, ਏਦਾਂ ਦਾ ਤੁਸੀਂ ਕੋਈ ਮੈਸੇਜ ਪਾ ਦੋ ਲਿਖ ਕੇ ਪਾ ਦੋ ਹੈ ਮਨਮੋਹਨ ਸਿੰਘ ਨੂੰ ਕਾਲ ਕਰਨੀ ਆ। ਆਟੋ ਇੰਸ਼ੋਰੈਂਸ ਘੱਟ ਨਹੀਂ ਰਹੀ, ਕਮਰਸ਼ੀਅਲ ਇੰਸ਼ੋਰੈਂਸ ਲਈ ਮਨਮੋਹਨ ਬਹੁਤ ਵਧੀਆ ਰੇਟ ਤੋੜ ਤੋੜ ਕੇ ਦੇ ਰਿਹਾ। ਜੇ ਤੁਹਾਡੇ ਕੋਲ ਕਿਸੇ ਕੋਲ ਵੀ ਕਮਰਸ਼ੀਅਲ ਵਹੀਕਲ ਹੈ, ਕਮਰਸ਼ੀਅਲ ਤੁਹਾਡਾ ਕਾਰਖਾਨਾ, ਫੈਕਟਰੀ, ਰੈਸਟੋਰੈਂਟ ਜਾਂ ਕੋਈ ਵੀ ਬਿਜ਼ਨਸ ਆ, ਤੁਹਾਡਾ ਆਫਿਸ ਆ, ਤੁਸੀਂ ਨਾ ਇੱਕ ਕਾਲ ਮਨਮੋਹਨ ਨੂੰ ਕਰਨੀ ਹੈ। ਤੁਹਾਡੇ ਜਿਹੜੇ ਪੈਸੇ ਬਚ ਸਕਦੇ ਨੇ ਅੱਜ ਦੀ ਰੇਟ 'ਚ, ਉਹ ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਰੈਜੀਡੈਂਸ਼ੀਅਲ ਇੰਸ਼ੋਰੈਂਸ 'ਚ ਬਚ ਸਕਦੇ ਨੇ, ਹੋਰ ਨਹੀਂ ਕਿਤੇ ਬਚ ਸਕਦੇ। ਗੈਸ ਉਨੀ ਓ ਪ੍ਰਾਈਸ 'ਤੇ ਮਿਲਣੀ ਆ, ਗੱਡੀ ਜਿਹੜੀ ਲੈ ਲਈ ਇੱਕ ਵਾਰ ਉਹ 5-6 ਸਾਲ ਹੀ ਸਾਈਨ ਹੋ ਗਈ। ਸਿਰਫ ਤੁਸੀਂ ਇੰਸ਼ੋਰੈਂਸ 'ਚ ਪੈਸੇ ਬਚਾ ਸਕਦੇ ਹੋ। 416-990-3200 416-990-3200 ਗ੍ਰੀਨ ਵੈਲੀ ਗਾਰਡਨ ਸੈਂਟਰ। ਚਲੋ ਹੁਣ ਇਹਦੀ ਗੱਲ ਕਰ ਲਈ, ਸੰਤੋਸ਼ ਦੀ ਹੋ ਗਈ, ਵਿਆਹ ਦੀ ਗੱਲ ਜਿਹੜੀ। ਗ੍ਰੀਨ ਵੈਲੀ ਗਾਰਡਨ ਸੈਂਟਰ, ਤੁਸੀਂ ਮੇਰੀਆਂ, ਮੈਂ ਕਿਸੇ ਦਿਨ, ਮੇਰਾ ਬੜਾ ਦਿਲ ਕਰਦਾ ਕਿ ਵੀਡੀਓ ਕਾਲ 'ਤੇ ਸਾਰਿਆਂ ਦਿਖਾਵਾਂ, ਮਿਰਚਾਂ ਅਤੇ ਨਾਲ ਜਿਹੜੇ ਖੀਰੇ, ਪਿਆਜ ਅਤੇ ਮੇਥੀ ਤਿਆਰ ਹੈ, ਅਤੇ ਪਨੀਰੀ ਲੈ ਕੇ ਆਇਆ ਸੀ ਇਹਨਾਂ ਤੋਂ ਸਾਰੀ ਮੈਂ, ਮੇਥੀ ਤੁਸੀਂ ਬੀ ਲੈ ਕੇ ਆਏ ਸੀ ਆਪਾਂ ਇਹਨਾਂ ਤੋਂ, ਅਤੇ ਇਹਨਾਂ ਕੋਲ ਧਨੀਆ ਅਤੇ ਲੌਕੀ, ਅਤੇ ਇਹਨਾਂ ਕੋਲ ਬਹੁਤ ਕੁਛ ਐਸਾ ਪਿਆ, ਬਹੁਤ ਕੁਛ ਬਈ, ਕੋਈ ਸਬਜ਼ੀ, ਬੈਂਗਣ, ਮਟਰ, ਕਰੇਲੇ, 4 ਤਰ੍ਹਾਂ ਦੇ ਕਰੇਲੇ ਨੇ, ਆਹ ਕਰੇਲੇ ਦਾ ਜੂਸ ਪਿਆ, ਆਵਾਜ਼ ਸੁਣਦੀ ਹੋਣੀ ਆ, ਸੰਤੋਸ਼ ਸੁਣਦੀ ਆ
2: ਜੀ ਜੀ ਅਮਨ ਜੀ,
0: ਇਹ ਮੈਂ ਪੀਣਾ ਤੋਂ ਬਾਅਦ ਕੌੜਾ ਘੁੱਟ ਪੀਣਾ, ਐਨ ਸ਼ੂਗਰ ਸ਼ਾਗਰ ਹੀ ਸੈੱਟ ਕਰ ਦਿੰਦਾ ਇਹ। ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਪਹੁੰਚਣਾ, ਜਿਹੜਾ ਕਿ 1.5 ਏਕੜ 'ਚ ਪੰਜਾਬੀ ਭਰਾਵਾਂ ਦੀ ਐਗਰੀਕਲਚਰ ਯੂਨੀਵਰਸਿਟੀ ਤੋਂ ਬੀ ਪਾਸ ਕਰਾ ਕੇ ਇੰਡੀਆ ਵਾਲਾ ਟੇਸਟ ਕੈਨੇਡਾ ਦੀਆਂ ਸਬਜ਼ੀਆਂ ਦੇ ਵਿੱਚ ਆਊਗਾ, ਫੁੱਲ ਖੁਸ਼ਬੂ ਵਾਲੇ। ਜਾਂ ਤੁਸੀਂ ਜੋਤੀ ਕੋਲ ਪਹੁੰਚਣਾ, ਦਰਖਤ ਲਾਉਣੇ ਨੇ ਆਪਣੇ ਘਰ ਫਲਾਂ ਵਾਲੇ ਦਰਖਤ, ਗ੍ਰੀਨ ਵੈਲੀ ਗਾਰਡਨ ਸੈਂਟਰ, ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਨੇ। ਆ ਜੀ ਨਾ ਕਿਹਾ ਕਰੋ ਮੈਂ ਇੱਥੇ ਬੈਠਾ, ਜਿੱਥੇ ਹੁੰਦਾ ਤਾਂ ਮੈਂ ਆ ਜਾ ਕਰੋ, ਦਿਲ ਲੱਗਦਾ ਪੂਰਾ। ਗ੍ਰੀਨ ਵੈਲੀ ਗਾਰਡਨ ਸੈਂਟਰ, ਦੋ ਲੋਕੇਸ਼ਨ ਨੇ, ਮੇਫੀਲਡ ਐਂਡ ਮਕਵੀਨ ਦਾ ਇੰਟਰਸੈਕਸ਼ਨ, ਦੂਸਰੀ ਲੋਕੇਸ਼ਨ ਗ੍ਰੀਨ ਵੈਲੀ ਗਾਰਡਨ ਸੈਂਟਰ ਦੀ ਉਹ ਹੈਗੀ ਆ 2527 ਐਂਬਲਟਨ, ਜਿਹੜੀ ਕੁਈਨ ਸਟਰੀਟ ਹੈ ਮਿਸਿਸਾਗਾ ਤੋਂ ਬਾਅਦ ਨਾ ਐਂਬਲਟਨ ਬਣ ਜਾਂਦੀ ਹੈ, ਮਿਸਿਸਾਗਾ ਰੋਡ ਤੋਂ ਬਾਅਦ ਪਰੇ ਨੂੰ ਜਾਂਦੀ ਹੈ, ਜਦੋਂ ਪਰੇ ਨੂੰ ਇੱਥੇ ਕੋਰਨਰ ਦੇ ਉੱਤੇ ਨਾ ਐਂਬਲਟਨ ਦੇ ਅਤੇ ਹੈਰੀਟੇਜ ਦੇ, ਜਿੱਥੇ ਐਮਾਜ਼ੋਨ ਵਾਲੇ ਵੇਅਰ ਹਾਊਸ ਬਣਾਇਆ, ਉਹਦੇ ਨੌਰਥ 'ਚ ਗ੍ਰੀਨ ਵੈਲੀ ਗਾਰਡਨ ਸੈਂਟਰ ਹੈ। 6472225601 ਐਮਾਜ਼ੋਨ ਵਾਲੇ ਦੇ ਕੰਮ ਬਹੁਤ ਚੱਲ ਪਿਆ ਸੰਤੋਸ਼, ਕਿਉਂਕਿ ਐਡ ਉਹਨਾਂ ਦੀ ਬਹੁਤ ਕਰ ਦਿੰਦਾ ਮੈਂ ਨਾਲ ਇਹਨਾਂ ਦੇ, 6472225601 ਗ੍ਰੀਨ ਵੈਲੀ ਗਾਰਡਨ ਸੈਂਟਰ 6472225601 ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਅਸੀਂ HSP ਕੰਸਟਰਕਸ਼ਨ ਦੀ ਪੂਰੀ ਟੀਮ ਨੂੰ, ਅਤੇ ਜਗਜੀਤ ਸਿੰਘ ਪ੍ਰਿੰਸਰ ਉਹਨਾਂ ਨੂੰ, ਜਿਹੜਾ ਕਿ ਇੰਜੀਨੀਅਰ ਹੈ ਮੁੰਡਾ, ਇਹ ਸਰਟੀਫਾਈਡ ਹੈ ਕੈਨੇਡਾ ਦੇ ਵਿੱਚ, ਲਾਇਸੈਂਸਡ ਹੈ ਕੰਸਟਰਕਸ਼ਨ ਦੇ ਵਿੱਚ। ਕਿਸੇ ਨੇ ਵੀ ਘਰ ਵੱਡਾ ਕਰਾਉਣਾ, ਘਰ ਦੇ ਵਿੱਚ ਵਾਸ਼ਰੂਮ ਐਡ ਕਰਾਉਣੇ ਨੇ, ਗਰਾਜ ਦੇ ਪਿੱਛੇ ਬੈਡਰੂਮ ਹੋਰ ਇੱਕ ਬਣਾਉਣਾ, ਗਰਾਜ ਦੇ ਪਿੱਛੇ ਸਟੋਰੇਜ ਬਣਾ ਕੇ ਉਹਦੇ ਉੱਪਰ ਇੱਕ ਬੈਡਰੂਮ, ਮਾਸਟਰ ਬੈਡਰੂਮ ਹੋਰ ਬਣਾਉਣਾ, ਕੁਛ ਵੀ ਹੋ ਸਕਦਾ ਤੁਹਾਡੇ ਘਰ 'ਚ, ਕੁਛ ਵੀ, ਬੰਗਲੋ ਨੂੰ ਡਬਲ ਸਟੋਰੀ ਕਰਨਾ, HSP ਕੰਸਟਰਕਸ਼ਨ, ਜਗਜੀਤ ਸਿੰਘ ਪਨੇਸਰ, 416-671-0709-416-671-0709 'ਤੇ ਕਾਲ ਕਰਨੀ ਹੈ। ਔਰ ਮੁਬਾਰਕਬਾਦ ਦਿੰਦੇ ਹਾਂ ਇਹਦੇ ਘਰ ਦੇ ਵਿੱਚ ਜੀ ਆਇਆ, ਬਹੁਤ ਬਹੁਤ ਮੁਬਾਰਕਬਾਦ ਜਗਜੀਤ ਤੁਹਾਨੂੰ, ਅਤੇ ਵਧੋ ਫੁੱਲੋ, 416-671-0709, ਬਿਲਕੁਲ ਸਿੱਕੇਬੰਦ ਕੰਮ, ਕੋਈ ਠੱਗੀ ਠੋਰੀ ਇੱਧਰਲਾ ਸ਼ਬਦ ਉੱਧਰ ਨਹੀਂ, ਕਾਗਜ਼ਾਂ ਦੇ ਉੱਤੇ ਲਿਖ ਕੇ ਇਹਨੇ ਕੰਮ ਕਰਨਾ ਮੁੰਡੇ ਨੇ, ਅਤੇ ਬਹੁਤ ਚੰਗਾ ਪਰਿਵਾਰ ਆ। ਪਰਮ ਕੁਇਕ ਲਿਊਬ ਐਂਡ ਰਿਪੇਅਰ, ਨੈਗਰਾ ਫਾਲ 'ਚ ਸੰਡੇ ਨੂੰ ਭੁੱਖੇ ਪੇਟ ਸਾਰੇ ਸ਼ਹਿਰ ਨੇ ਜਾਣਾ, ਥੋਰਲ 'ਚੋਂ, ਫੌਂਟਹਿਲ 'ਚੋਂ, ਤੁਸੀਂ ਜਿਹੜਾ ਹੈਗਾ ਨੈਗਰਾ ਦਾ ਲੇਕ 'ਤੇ ਹੋ, ਤੁਸੀਂ ਵੇਨਫਲੀਟ 'ਚੋਂ, ਪੋਰਟ ਕੋਲਬਰਨ 'ਚੋਂ, ਤੁਸੀਂ ਕ੍ਰਿਸਟਲ ਬੀਚ 'ਤੇ ਹੋ, ਫੋਰਟੇਰੀ 'ਚੋਂ, ਐਲਨਬਰਗ, ਐਲਨਪੋਰਟ 'ਚੋਂ, ਚਿਪਵਾ 'ਚ ਹੈਗੇ ਹੋ, ਨੈਗਰਾ ਫਾਲ 'ਚ ਹੈਗੇ ਹੋ, ਖਿੰਡੇ ਪਏ ਨੇ ਪੰਜਾਬੀ, ਉੱਥੇ ਸਾਰਾ ਭਰਿਆ ਪਿਆ, ਤੁਹਾਡਾ ਸੰਡੇ ਨੂੰ ਸਾਰਿਆਂ ਦਾ ਬੇਸਬਰੀ ਦਾ ਇੰਤਜ਼ਾਰ, ਮੇਅਰ ਆਊਗਾ ਉੱਥੇ ਥੋਰਲ ਦਾ। ਪਰਮਸ ਕੁਇਕ ਲਿਊਬ ਐਂਡ ਰਿਪੇਅਰ, ਇਹ ਦੂਸਰੀ ਲੋਕੇਸ਼ਨ ਹੈ, ਬ੍ਰੈਂਟਨ ਤੋਂ ਬਾਅਦ ਖੁੱਲ ਰਹੇ ਨੇ, 289-498-1300, 131 ਰਿਚਮੰਡ ਸਟਰੀਟ 'ਤੇ ਪਹੁੰਚਣਾ, ਤਵਾ ਕਿਚਨ ਵਾਲੇ ਲਾਈਵ ਔਨ ਲੋਕੇਸ਼ਨ, ਟਰੱਕ ਲੈ ਕੇ ਆ ਰਹੇ ਨੇ ਉੱਥੇ ਤਵਾ ਕਿਚਨ ਵਾਲੇ, 100 ਬੰਦਾ ਆ ਜਾਵੇ, 200 ਬੰਦਾ ਆ ਜਾਵੇ, ਸਾਰਿਆਂ ਲਈ ਤਿਆਰੀ। ਜਿੰਨਾ ਨੈਗਰਾ ਫਾਲ ਆ ਤੁਸੀਂ ਸਾਰੇ ਇਨਵਾਈਟਡ ਹੋ, ਆਪਾਂ ਸੰਤੋਸ਼ ਦੇ ਕਾਰਡ ਵਾਲਾ ਕੰਮ ਨਹੀਂ ਹੈਗਾ, ਰੇਡੀਓ ਤੇ ਅਗਲੇ ਨੇ ਪੈਸੇ ਪੇ ਕਰਕੇ ਇਨਵਾਈਟ ਕਰਾਇਆ ਵੀ ਬੁਲਾ ਲਓ ਸਾਰਾ ਸ਼ਹਿਰ ਜੀ, ਗੱਡੀਆਂ ਚੈੱਕ ਕਰਾਓ ਆਪਣੀਆਂ, ਸੰਤੋਸ਼ ਦੇ ਰਿਸ਼ਤੇਦਾਰਾਂ ਨਾਲ ਕੋਈ ਕੰਮ ਨਹੀਂ, ਪਹੁੰਚੋ 2894981300 ਜੇ ਤੁਹਾਡੇ ਰਿਸ਼ਤੇਦਾਰਾਂ ਨੇ ਸੁਣ ਲਿਆ ਸ਼ੋ ਰਿਸ਼ਤਾ ਤੋੜ ਦੇਣਗੇ, ਅੱਜ ਵਿਆਹ ਨਹੀਂ ਕਰਨਗੇ, ਕੈਂਸਲ ਕਰ ਦੇਣਗੇ।
2: ਮੈਂ ਤੇ ਗਈ
0: ABS ਆਟੋਕਲੇਸਨ, ABS ਆਟੋਕਲੇਸਨ ਟਰੱਕ ਟ੍ਰੇਲਰ ਦਾ ਕੰਮ ਜਾਂ ਤੁਹਾਡੀ ਕਾਰ ਦਾ ਕੋਈ ਵੀ ਕੰਮ ਆ, ਬੋਡੀ ਵਰਕ ਦਾ ਟਰੱਕ ਦੀ ਚੈਸੀ ਤੇ ਤੁਸੀਂ ਜਾਂ ਬੋਡੀ ਵਰਕ ਦਾ ਕੰਮ ਕਰਾਉਣਾ, 416-520-1946 ਇਹਨਾਂ ਦਾ ਨੰਬਰ ਹੈ, ਤੇ PM ਟਰੱਕ ਐਂਡ ਟ੍ਰੇਲਰ ਰਿਪੇਅਰ ਸਭ ਤੋਂ ਸਸਤਾ ਸਭ ਤੋਂ ਵਧੀਆ ਵਰਕਸ਼ਾਪ ਆ, 1123 ਲੋਰੀਮਾ ਡਰਾਈਵ ਦੇ ਉੱਪਰ ਆ ਮਿਸਾਗਾ 'ਚ, 905-672-0001 ਨੰਬਰ 'ਤੇ ਕਾਲ ਕਰਨੀ ਆ। ਐਟਲਸ ਕਿਚਨ ਵਾਲੇ ਨੇ ਸਰਦਾਰ ਸਾਹਿਬ ਬੜੇ ਅੱਛੇ ਬੰਦੇ ਨੇ, ਤੁਸੀਂ ਕਿਸੇ ਨੇ ਵੀ ਕੰਮ ਕਰਾਉਣਾ ਆਪਣੇ ਕਿਚਨ ਦਾ ਜਾਂ ਕੋਈ ਵੀ ਤੁਸੀਂ ਰਿਪੇਅਰ ਆ ਘਰ ਦੇ ਵਿੱਚ ਵੁੱਡ ਦਾ ਕੋਈ ਕੰਮ ਕਰਾਉਣਾ, ਲਿਵਿੰਗ ਰੂਮ ਤੋਂ ਲੈ ਕੇ ਬਾਹਰ ਦਾ ਕੋਈ ਡੈਕ ਡੁੱਕ ਬਣਾਉਣੇ ਆ, 742-778-7800 ਪੁਰਾਣੀ ਬਣੀ ਹੋਈ ਬੇਸਮੈਂਟ ਨੂੰ ਲੀਗਲਾਈਜ਼ ਕਰਾਉਣਾ, 742-778-7800 RSG ਕਸਟਮ ਸੋਫਾ, ਕੱਲ੍ਹ ਇੱਕ ਘੰਟਾ ਬੈਠਾ ਰਿਹਾ ਮੈਨੂੰ ਤੋਂ ਆਪਣੇ ਸੋਫੇ ਬਣਵਾ ਕੇ ਲੈ ਆਇਆ ਬਹਿਣ ਲਈ, ਤੁਸੀਂ ਵੀ ਬਣਾਓ, ਚਾਈਨਾ ਨੂੰ ਬੀਟ ਕਰਤਾ। ਇੱਕ ਭਾਈ ਦਾ ਫੋਨ ਆਇਆ ਪੈਸਿਆਂ ਨੂੰ ਫੜੀ ਬੈਠਾ, ਮੈਂ ਕਿਹਾ ਉਹੋ ਜਿਹੇ ਸੋਫੇ ਬਣਾ ਦਿੰਦੇ ਜਿਹੋ ਜਿਹੀਆਂ ਗੱਲਾਂ ਕਰਦਾ ਸੀ। RSG ਕਸਟਮ ਸੋਫਾ ਨਾ ਪੁਸ਼ਟਰੀ, ਪੁਰਾਣੀਆਂ ਕੁਰਸੀਆਂ ਮੇਜ ਨਵੇਂ ਬਣਵਾਓ, ਪੁਰਾਣੇ ਨਵੇਂ ਵਰਗੇ ਬਣਾ ਦਿੰਦੇ ਦੁਬਾਰਾ ਉੱਪਰ ਸਾਰਾ ਕੱਪੜਾ ਕੁਪੜਾ ਚੜਾ ਕੇ ਲੈਦਰ ਚੜਾ ਕੇ, 647-705-1317 647-705-1317 ਔਰ ਅਸ਼ੋਕ ਸੈਣੀ CPSEJ ਨੇ, ਤੁਸੀਂ ਇਹਨਾਂ ਨੂੰ ਕੰਟੈਕਟ ਕਰੋਗੇ 905-468-5913-99 ਚੋਪੜਿਆਂ ਤੋਂ।
3: Another Don Clean with the Don Ducks.
4: Oh, he's doing dishes with Don Platinum,
5: the only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Don Platinum, the better grease getter.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 9054।

0: 8550 ਟੋਰਬ੍ਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਨੋਬਲ ਫ੍ਰੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਅਤੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 Sandalwood Parkway East 2 Location 20 Gillingham Drive in Brampton ਫੋਨ 2898010566 ਨੋਬਲ ਫ੍ਰੈਸ਼ ਫੂਡ
2: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7562-3400 ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਜੁੜਿਓ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 10 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਬੁੱਧਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਹੈਪੀ ਵੈਂਸਡੇ। ਅਤੇ ਜੇ ਗੱਲ ਕਰੀਏ ਦੇਸੀ ਮਹੀਨੇ ਜੇਠ ਦੀ, ਤਾਂ ਅੱਜ ਹੋ ਗਈ ਜੀ 27 ਤਰੀਕ, 27 ਜੇਠ। ਅਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558, ਸਮਾਂ ਹੋ ਗਿਆ 10:07, ਅਤੇ 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੀ ਜਾਣੀ ਹੈ। ਅਤੇ ਤੁਸੀਂ ਵੀ ਗੱਲਬਾਤ ਜਦੋਂ ਕਰਦੇ ਹੋ ਫਿਰ ਸਟੂਡੀਓ ਦੇ ਨੰਬਰ 6474131364787 8741313 'ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋਵੇਗੀ।

0: ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਹੈ, ਵੈਸੇ ਹਵਾ ਚੱਲ ਰਹੀ ਹੈ ਪਰ ਥੋੜ੍ਹਾ ਜਿਹਾ ਨਾ ਜਿਵੇਂ ਕਹਿੰਦੇ ਆ ਜਦੋਂ ਮੀਂਹ ਪਿਆ ਹੁੰਦਾ ਗੁੰਮ ਜਿਹਾ ਨਹੀਂ ਹੋ ਜਾਂਦਾ, ਉਵੇਂ ਹੋਇਆ ਹੋਇਆ ਬਾਹਰ ਗਰਮੀ ਲੱਗਦੀ ਹੈ ਉਂਝ। ਜੇ ਹੁਣ ਦੇਖੀਏ ਤਾਂ 24 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ ਔਰ ਬੱਦਲਵਾਈ ਬਣੀ ਹੋਈ ਹੈ। ਹਾਈ ਜਾਣਾ ਜੀ 28 ਡਿਗਰੀ ਸੈਲਸੀਅਸ, ਲੋ ਜਾਣਾ 20 ਡਿਗਰੀ ਸੈਲਸੀਅਸ ਅਤੇ 2 ਵਜੇ ਤੋਂ ਬਾਅਦ ਧੁੱਪ ਜਿਹੜੀ ਆ ਉਹ ਆਪਾਂ ਨੂੰ ਮਿਲੂਗੀ ਸ਼ਾਮ ਤੱਕ, ਫਿਰ ਐਨ ਧੁੱਪ ਚਮਕਦੀ ਰਹਿਣੀ ਹੈ। ਸੋ ਅੱਜ ਐਨ ਕਹਿੰਦੇ ਗਰਮੀ ਵਾਲਾ ਦਿਨ ਰਹਿਣਾ, ਤੋਂ ਜ਼ਿਆਦਾ ਅੱਜ ਤੁਸੀਂ ਫੀਲ ਪਤਾ ਕਿੰਨਾ ਕਰ ਸਕਦੇ ਹੋ, ਟੈਂਪਰੇਚਰ 36 ਡਿਗਰੀ ਸੈਲਸੀਅਸ 36 ਡਿਗਰੀ ਸੈਲਸੀਅਸ ਤੱਕ ਤੁਹਾਨੂੰ ਫੀਲ ਹੋਊਗਾ, ਯਾਨੀ ਕਿ ਥੋੜ੍ਹੀ ਜਿਹੀ ਗਰਮੀ ਹੈ ਪਰ ਵੇਟ ਤਾਂ ਫਿਰ ਸਮਰ ਦੀ ਕਰ ਰਹੇ ਹੁੰਦੇ ਹਾਂ। ਸੋ ਫਿਰ ਬਿਲਕੁਲ ਸਮਰ ਦੀ ਵੇਟ ਹੈ ਤਾਂ ਫਿਰ ਇੰਜੋਏ ਵੀ ਕਰਨਾ ਚਾਹੀਦਾ। ਸੋ ਵਧੀਆ ਟੈਂਪਰੇਚਰ ਹੈ, ਵਧੀਆ ਮੌਸਮ ਹੈ, ਕਰੋ ਇੰਜੋਏ ਅਤੇ ਸੁਣਦੇ ਰਹੋ ਗੁਰਦਾਸ ਰੇਡੀਓ। 9 ਵਜੇ ਸਨਸੈੱਟ ਹੋ ਜਾਣਾ ਜੀ ਅੱਜ ਅਤੇ ਕੱਲ੍ਹ ਅਤੇ ਪਰਸੋਂ ਆਪਾਂ ਨੇ 8:59 ਕਿਹਾ ਸੀ, ਸੋ ਅੱਜ 1 ਮਿੰਟ ਹੋਰ ਉੱਪਰ ਹੋ ਗਿਆ। 9 ਵਜੇ ਸਨਸੈੱਟ ਹੋਣਾ ਅਤੇ ਰਾਤ ਦਾ ਟੈਂਪਰੇਚਰ ਵੀ 24-23-22 ਅਤੇ ਰਾਤ ਨੂੰ 2 ਵਜੇ ਦੇ ਕਰੀਬ ਜਿਹੜਾ ਮੀਂਹ ਹੈ ਥੋੜ੍ਹਾ ਜਿਹਾ ਪਊਗਾ, 2 ਵਜੇ ਤੋਂ ਲੈ ਕੇ 3 ਵਜੇ ਤੱਕ, ਪਰ ਉਸ ਤੋਂ ਬਾਅਦ ਫਿਰ ਠੀਕ ਹੈ ਜੀ। ਅਤੇ 5:37 'ਤੇ ਸਵੇਰੇ ਕੱਲ੍ਹ ਨੂੰ ਸਨਰਾਈਜ਼ ਹੋਵੇਗਾ। ਸੋ ਕੱਲ੍ਹ ਦਾ ਟੈਂਪਰੇਚਰ ਵੀ ਤੁਸੀਂ ਮੀਂਹ ਦੇ ਨਾਲ ਸਵੇਰ ਇੰਜੋਏ ਕਰੋਗੇ, ਟੈਂਪਰੇਚਰ ਤਾਂ 21 ਡਿਗਰੀ ਹੋਊਗਾ ਅਤੇ ਬਾਕੀ ਦਿਨ ਦੇ ਵਿੱਚ ਬੱਦਲਵਾਈ ਹੀ ਸ਼ੋਅ ਹੋ ਰਹੀ ਹੈ। ਚਲੋ ਜੀ ਮੌਸਮ ਵਧੀਆ, ਮੌਸਮ ਹੈ ਅਤੇ ਤੁਸੀਂ ਕਿਵੇਂ ਹੋ, ਤੁਹਾਡਾ ਹਾਲ ਚਾਲ ਕਿਵੇਂ ਹੈ? ਤੁਸੀਂ ਵੀ ਆਈ ਥਿੰਕ ਬੜੇ ਵਧੀਆ ਹੋਣੇ ਆ ਮੇਰੇ ਵਿਚਾਰ ਹੈ, ਪਰ ਬਾਕੀ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਕਿ ਕਿਵੇਂ ਤੁਹਾਡਾ ਦਿਨ ਜਿਹੜਾ ਨਿਕਲ ਰਿਹਾ। ਔਰ 10:09 ਹੋ ਚੁੱਕੇ ਆ ਅਤੇ ਜਿਵੇਂ ਆਪਾਂ ਕਹਿੰਦੇ ਹਾਂ ਚਾਹ ਪਾਣੀ ਪੀ ਲਿਆ, ਰੋਟੀ ਪਾਣੀ ਖਾ ਲਿਆ, ਕਈ ਤਾਂ ਕੰਮਾਂ 'ਤੇ, ਕਈਆਂ ਨੇ ਤਾਂ ਅੱਧੀਆਂ ਸ਼ਿਫਟਾਂ ਵੀ ਲਗਾ ਲਈਆਂ ਹੋਣੀਆਂ। ਸੋ ਕਈ ਹਾਲੇ ਬੈੱਡ ਵਿੱਚ ਹੀ ਪਏ ਹੋਣੇ ਸੁੱਤੇ, ਜਿਹੜੇ ਰਾਤ ਨੂੰ ਲੇਟ ਸੌਂਦੇ ਹੈ, ਕਈ ਇੱਦਾਂ ਦੇ ਵੀ। ਸੋ ਸਭ ਤਰ੍ਹਾਂ ਦੇ ਹੈ, ਹੈ ਨਾ, ਕਿ ਕਿਵੇਂ ਤੁਹਾਡਾ ਕੰਮ ਕਾਜ ਹੈ, ਕਿਵੇਂ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਕੰਮ ਕਰਦੇ ਹੋ, ਤੁਹਾਡੀ ਸ਼ਿਫਟ ਕਿਹੜੀ ਹੈ, ਅਰਲੀ ਸੌਂਦੇ ਹੋ, ਲੇਟ ਸੌਂਦੇ ਹੋ, ਉਹ ਸਾਰਾ ਡਿਪੈਂਡ ਕਰਦਾ। ਕਿਉਂਕਿ ਜਿਹੜੀ ਨੀਂਦ ਹੈ ਨਾ ਉਹ ਤਾਂ ਤੁਹਾਡੀ ਪੂਰੀ ਫਿਰ ਤੁਸੀਂ ਕਰਨੀ ਹੀ ਕਰਨੀ ਹੈ। ਜੇ ਨੀਂਦ ਪੂਰੀ ਨਹੀਂ ਹੁੰਦੀ ਫਿਰ ਤੁਸੀਂ ਰਹਿੰਦੇ ਹੋ ਲੇਜ਼ੀ ਜੇ, ਜਾਂ ਨੀਂਦ ਆਉਂਦੀ ਰਹਿੰਦੀ ਜਾਂ ਸਿਰ ਦੁਖੀ ਜਾਂਦਾ, ਹੈ ਨਾ, ਫਿਰ ਉਹ ਤੁਸੀਂ ਐਨ ਚੁਸਤ ਦਰੁਸਤ ਜੇ ਨਹੀਂ ਰਹਿੰਦੇ ਜੇ ਨੀਂਦ ਪੂਰੀ ਨਹੀਂ ਹੁੰਦੀ। ਸੋ ਇਸ ਕਰਕੇ ਨੀਂਦ ਕਹਿੰਦੇ 8 ਘੰਟੇ ਦੀ ਪੂਰੀ ਹੋਣੀ ਚਾਹੀਦੀ ਆ, ਪਰ ਕਈ ਵਾਰੀ 5-6 ਘੰਟੇ ਔਰ ਕਈਆਂ ਦੀ ਨੀਂਦ ਵੀ ਘੱਟ ਹੁੰਦੀ ਹੈ, ਕਈਆਂ ਦੀ ਜ਼ਿਆਦਾ ਹੁੰਦੀ ਹੈ ਵੀ ਹਾਂਜੀ ਉਹਨਾਂ ਨੇ 8 ਤੋਂ ਲੈ ਕੇ 10 ਘੰਟੇ ਸੋਣੇ ਸੋਣਾ। ਜੇ ਨਹੀਂ ਸੌਂਦੇ ਤਾਂ ਫਿਰ ਉਹ ਕਹਿੰਦੇ ਆ ਵੀ ਅਸੀਂ ਤਾਂ ਸਹੀ ਜਿਹਾ ਨਹੀਂ ਸਾਨੂੰ ਲੱਗਦਾ ਮਹਿਸੂਸ ਹੁੰਦਾ ਆਪਣੇ ਆਪ ਨੂੰ, ਅਤੇ ਜਿਹੜਾ ਸਾਡੀ ਬੋਡੀ ਆ ਉਹ ਫਿਰ ਜਿਵੇਂ ਆਪਾਂ ਕਹਿੰਦੇ ਹਾਂ ਵੀ ਢਿੱਲੀ ਢਿੱਲੀ ਜਿਹੀ ਰਹਿੰਦੀ ਆ, ਲੇਜ਼ੀ ਜਿਹੇ ਰਹਿੰਦੇ ਆ, ਪਰ ਕਈਆਂ ਦੀ ਨੀਂਦ ਹੀ ਬੜੀ ਘੱਟ ਹੁੰਦੀ ਆ। ਸੋ ਇੱਦਾਂ ਦੇ ਵੀ ਸਾਡੇ ਬੜੇ ਸਰੋਤੇ ਹੋਣੇ ਆ ਜਿਹੜੇ ਬੜੇ ਘੱਟ ਸੌਂਦੇ ਆ। ਕਈ ਤਾਂ ਕਹਿੰਦੇ ਆ ਵੀ 3-4 ਘੰਟੇ ਹੀ ਬਸ ਅਸੀਂ ਸੌਂਦੇ ਹਾਂ, ਜ਼ਿਆਦਾ ਨਹੀਂ ਸੌਂਦੇ, ਪਰ 3-4 ਘੰਟੇ ਆਈ ਥਿੰਕ ਉਂਝ ਤਾਂ ਬੜੇ ਘੱਟ ਹੈ। ਜੇ ਕਹਿੰਦੇ ਤੁਹਾਨੂੰ ਨੀਂਦ ਵੀ ਪੂਰੀ ਨਹੀਂ ਆਉਂਦੀ, ਉਹ ਵੀ ਕੋਈ ਰੀਜ਼ਨ ਹੈ, ਤੁਹਾਡੀ ਬੋਡੀ ਦੇ ਵਿੱਚ ਸਹੀ ਨਹੀਂ ਹੈ ਕਿ ਤੁਸੀਂ ਜਿਹੜੀ ਨੀਂਦ ਹੈ ਇੱਕ 7-8 ਘੰਟੇ ਦੀ, ਜਿਵੇਂ ਆਪਾਂ ਕਹਿੰਦੇ ਰੈਗੂਲਰ ਤੁਹਾਡਾ ਇਹ ਇੱਕ ਸਕੈਜੂਅਲ ਨੀਂਦ ਦਾ ਬਣਿਆ ਹੋਇਆ ਹੁੰਦਾ, ਸੋ ਉਹ ਹੋਣਾ ਚਾਹੀਦਾ। ਜੇ ਬੰਦੇ ਨੂੰ ਘੱਟ ਨੀਂਦ ਆਉਂਦੀ ਇਹਦਾ ਮਤਲਬ ਕੋਈ ਡੈਫੀਸ਼ੈਂਸੀ ਆ ਤੁਹਾਡੀ ਬੋਡੀ ਦੇ ਵਿੱਚ, ਜਿਹਦੇ ਕਰਕੇ ਤੁਹਾਡੀ ਨੀਂਦ ਜਿਹੜੀ ਆ ਉਹ ਪੂਰੀ ਨਹੀਂ ਤੁਸੀਂ ਲੈ ਪਾਉਂਦੇ। ਸੋ ਜੇ ਤੁਸੀਂ ਕਹਿੰਦੇ ਐਨ ਤੁਹਾਡੀ ਬੋਡੀ ਫਿੱਟ ਫਾਰ ਹੈ, ਫਿਰ ਕਹਿੰਦੇ 8 ਘੰਟੇ ਦੀ ਨੀਂਦ ਉਹ ਲੈਂਦਾ। ਕੋਈ ਹੈਗੇ ਸਾਡੇ ਇੱਦਾਂ ਦੇ ਲਿਸਨਰ ਜਿਨ੍ਹਾਂ ਦੀ ਨੀਂਦ ਬੜੀ ਘੱਟ ਹੈ ਜਾਂ ਬਹੁਤ ਜ਼ਿਆਦਾ? ਇੱਕ ਤਾਂ ਜਿਵੇਂ ਆਪਾਂ ਕਹਿੰਦੇ ਨਾ ਇੱਕ ਸਟੈਂਡਰਡ ਟਾਈਮ ਤਾਂ ਇਹ ਹੈਗਾ ਵੀ 7-8 ਘੰਟੇ ਬੰਦਾ ਸੌਵੇਂ, 8 ਘੰਟੇ ਦੀ ਕਹਿੰਦੇ, ਹੈ ਨਾ, ਨੀਂਦ ਜਿਹੜੀ ਹੈ ਇੱਕ ਵਧੀਆ ਨੀਂਦ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਹਾਂ 8 ਘੰਟੇ ਬੰਦਾ ਸੌਂਦਾ ਤਾਂ ਠੀਕ ਹੈ। ਜੇ ਘੱਟ ਸੌਂਦਾ ਜਾਂ ਜ਼ਿਆਦਾ ਸੌਂਦਾ ਤਾਂ ਉਹ ਵੀ ਫਿਰ ਸਹੀ ਨਹੀਂ ਹੈਗਾ। ਅਤੇ ਬਿਲਕੁਲ ਦੱਸ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਹਾਂ ਅਸੀਂ ਬੜੀ ਸਾਡੀ ਘੱਟ ਨੀਂਦ ਹੈ। ਅਤੇ ਅੱਛਾ ਇਹ ਵੀ ਕਹਿੰਦੇ ਆ ਵੀ ਜਿਵੇਂ ਜਿਵੇਂ ਉਮਰ ਵਧੀ ਜਾਂਦੀ ਹੈ, ਜਿਵੇਂ ਹੁਣ ਬੱਚਾ ਦੇਖੋ ਕਿੰਨੀ ਦੇਰ ਸੌਂਦਾ, ਜਦੋਂ ਉਹਦਾ ਨਿਊ ਬੋਰਨ ਬੇਬੀ ਹੁੰਦਾ ਉਦੋਂ ਉਹ ਜ਼ਿਆਦਾਤਰ ਤਾਂ ਸੁੱਤੇ ਹੀ ਪਿਆ ਰਹਿੰਦਾ, ਹੈ ਨਾ, ਉਹ ਤੋਂ ਬਾਅਦ ਜਿਉਂ ਜਿਉਂ ਉਹਦੀ ਉਮਰ ਵਧੀ ਜਾਂਦੀ ਹੈ ਫਿਰ ਉਹ ਥੋੜ੍ਹਾ ਘੱਟ ਸੌਣਾ ਸ਼ੁਰੂ ਕਰ ਦਿੰਦਾ, ਫਿਰ 10-12 ਘੰਟੇ 'ਤੇ ਵੀ ਪਹੁੰਚ ਜਾਂਦੇ, ਫਿਰ ਉਹ ਤੋਂ ਘੱਟ, ਫਿਰ ਜਦੋਂ ਜਿਵੇਂ ਉਹੀ ਆ ਜਦੋਂ ਬਿਲਕੁਲ ਗਰੋਨ ਅਪ ਹੋ ਗਏ ਤਾਂ ਫਿਰ 8 ਘੰਟੇ ਦੀ ਨੀਂਦ ਜਿਹੜੀ ਕਹਿੰਦੇ ਆ ਵੀ ਸਹੀ ਆ, 7-8 ਘੰਟੇ ਦੀ। ਅਤੇ ਫਿਰ ਕਹਿੰਦੇ ਜਦੋਂ ਬੰਦਾ ਓਲਡ ਹੋਣ ਲੱਗ ਜਾਂਦਾ ਉਦੋਂ ਨੀਂਦ ਕਹਿੰਦੇ ਘੱਟ ਜਾਂਦੀ ਆ। ਹੁਣ ਇਹ ਦੇਖ ਲਓ ਜੇ ਨੀਂਦ ਘੱਟ ਹੈ ਤਾਂ ਫਿਰ ਆਪਾਂ ਓਲਡ ਹੋ ਰਹੇ ਹਾਂ ਜਿਨ੍ਹਾਂ ਦੀ ਨੀਂਦ ਘੱਟ ਹੈ। ਸੋ ਹੁਣ ਕੋਈ ਆਊਗਾ ਦੱਸਣ ਵੀ ਮੇਰੀ ਨੀਂਦ ਘੱਟ ਹੈ? ਫਿਰ ਇਹ ਵੀ ਚੱਕਰ ਪੈ ਜਾਂਦਾ ਨਾ ਵੀ ਅੱਛਾ ਵੀ ਸਾਨੂੰ ਤਾਂ ਫਿਰ ਇਹ ਹੋ ਗਿਆ ਵੀ ਅਸੀਂ ਹੁਣ ਓਲਡ ਹੋ ਰਿਹਾ ਜਾਂ ਬੁਢਾਪੇ ਵੱਲ ਵੱਧ ਰਹੇ ਹਾਂ ਤਾਂ ਕਰਕੇ ਨੀਂਦ ਘੱਟ ਹੋ ਗਈ ਤੇ ਫਿਰ ਨਹੀਂ ਦੱਸਣਾ ਆਪਾਂ ਨੇ, ਹੈ ਏਦਾਂ ਵੀ ਹੈਗਾ। ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਤੇ ਜੇ ਆਪਾਂ ਗੱਲ ਕਰੀਏ ਇਸ ਸਮੇਂ, ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਆਪਾਂ ਗੱਲ ਕਰਦੇ ਹਾਂ ਇੱਕ, ਅੱਛਾ ਜਿਵੇਂ ਨਾ ਡਰਾਈਵੇ ਜਾਂ ਕੋਈ ਕੰਸਟਰਕਸ਼ਨ ਦਾ ਕੰਮ ਕਰਾਉਂਦੇ ਆ ਤੇ ਕਈ ਕਹਿੰਦੇ ਆ ਵੀ ਨਾ ਕੰਮ ਅਧੂਰਾ ਛੱਡ ਕੇ ਚਲੇ ਜਾਂਦੇ ਆ, ਸੋ ਇੱਦਾਂ ਦੇ ਨਿਊਜ਼ ਦੇ ਵਿੱਚ ਮੈਂ ਦੇਖ ਰਹੀ ਹਾਂ ਕਿ ਸੀਨੀਅਰਸ ਹੈਗੇ ਆ, ਟੋਰੋਂਟੋ ਦੀ ਇਹ ਖਬਰ ਹੈਗੀ, ਉਹ ਕਹਿੰਦੇ ਵੀ ਅਸੀਂ ਪੇਵਮੈਂਟ ਜਿਵੇਂ ਡਰਾਈਵੇ ਦੇ ਵਿੱਚ ਪੇਵਡ ਕਰਵਾਉਣ ਵਾਸਤੇ ਆਪਣਾ ਕੰਮ ਸ਼ੁਰੂ ਕਰਾਇਆ ਕੰਸਟਰਕਸ਼ਨ ਦਾ, ਪਰ ਜਿਵੇਂ ਉਹਨਾਂ ਨੇ ਕੰਮ ਪੂਰਾ ਨਹੀਂ ਕੀਤਾ ਤਾਂ ਅਸੀਂ ਬੈਠੇ ਦੇਖਦੇ ਹਾਂ ਹੁਣ ਵੀ ਕੰਮ ਤਾਂ ਪੂਰਾ ਨਹੀਂ ਹੋਇਆ ਹੈ, ਵੀ ਸਾਨੂੰ ਨਮੋਸ਼ੀ ਹੋ ਰਹੀ ਹੈ ਵੀ ਕੋਈ ਜਿਹੜੀ ਜਿਹੜੇ ਕੰਮ ਕਰਦੇ ਆ ਨਾ ਉਹ ਪੂਰਾ ਨਹੀਂ ਕਰਕੇ ਦਿੰਦੇ। ਕਈ ਵਾਰ ਹੁੰਦਾ ਨਾ ਵੀ ਇਟ ਇਜ਼ ਨੋਟ ਵਟ ਆਈ ਐਕਸਪੈਕਟਡ ਐਟ ਆਲ। ਸੋ ਇਹ ਹੈਗਾ ਕਿ ਅਨਫਿਨਿਸ਼ਡ ਕੰਮ ਜਿਹੜੇ ਬੜੇ ਛੱਡੇ ਜਾਂਦੇ ਆ, ਜਾਂ ਤਾਂ ਜਿਹੜੇ ਆ ਉਹ ਹੋਰ ਕਿਤੇ ਕੰਮ ਫੜ ਲੈਂਦੇ ਆ, ਹੈ ਨਾ, ਉਹਨਾਂ ਨੂੰ ਹੁੰਦਾ ਪਹਿਲਾਂ ਜਿਹੜੇ ਉੱਧਰ ਆ ਉੱਧਰ ਕੰਮ ਫੜ ਲਈਏ, ਇਹ ਤਾਂ ਸਾਡੇ ਹੱਥ 'ਚ ਹੈਗੇ ਹੀ ਆ, ਇਹ ਵੀ ਕਈ ਵਾਰ ਹੋ ਜਾਂਦਾ ਹੈ ਨਾ। ਪਰ ਜਿੱਥੇ ਵੀ ਕੰਮ ਜਿਹੜੇ ਕਰ ਰਹੇ ਆ ਕੰਸਟਰਕਸ਼ਨ ਵਾਲੇ, ਇੱਕ ਇੱਕ ਟਾਈਮ ਪੀਰੀਅਡ ਉਹ ਦਿੰਦੇ ਆ ਵੀ ਹਾਂਜੀ ਇੰਨੀ ਦੇਰ ਤੱਕ ਅਸੀਂ ਤੁਹਾਡਾ ਕੰਮ ਜਿਹੜਾ ਨਿਪਟਾ ਜਾਣਾ, ਇੱਕ ਹਫ਼ਤੇ 'ਚ ਜਾਂ 2 ਹਫ਼ਤੇ 'ਚ, ਹੈ ਨਾ। ਪਰ ਜਦੋਂ ਅੱਧਾ ਅਧੂਰਾ ਛੱਡ ਕੇ ਦੂਜੇ ਦਾ ਕੰਮ ਫੜ ਲੈਂਦੇ ਆ ਫਿਰ ਉਹ ਦੇਖਦੇ ਰਹਿੰਦੇ ਆ ਕਿਉਂਕਿ ਉਹ ਗੰਦ ਜਿਹਾ ਉੱਦਾਂ ਹੀ ਪਿਆ ਰਹਿੰਦਾ। ਸੋ ਇਸ ਕਰਕੇ ਵੈਸੇ ਤਾਂ ਜਿੱਥੇ ਕੰਸਟਰਕਸ਼ਨ ਦਾ ਕੋਈ ਵੀ ਕੰਮ ਹੈ, ਚਾਹੇ ਘਰ ਦੇ ਅੰਦਰ ਹੈ, ਬਾਹਰ ਹੈ, ਡਰਾਈਵੇ ਦੇ ਵਿੱਚ ਹੈ, ਕਿਤੇ ਵੀ ਉਹ ਕੰਮ ਕੰਪਲੀਟ ਹੋਣਾ ਚਾਹੀਦਾ। ਜੇ ਇੱਦਾਂ ਹੀ ਆਪਾਂ ਗੱਲਾਂ ਕਰੀਏ ਸੜਕਾਂ ਦੀਆਂ, ਕਿੰਨੀ ਕਿੰਨੀ ਦੇਰ ਕੰਸਟਰਕਸ਼ਨ ਦਾ ਕੰਮ ਰੋਡਸ 'ਤੇ ਚੱਲੀ ਜਾਂਦਾ। ਆ ਕੁਈਨ ਹੈ ਡਾਊਨ ਟਾਊਨ ਦੇ ਕੋਲ ਜਿਹੜੀ ਬਣ ਰਹੀ ਹੈ, ਹੈ ਨਾ, ਉਹ ਮੈਂ ਕਹਿੰਦੀ ਹਾਂ ਉਹਨੂੰ ਮੇ ਵੀ 2 ਹੀ ਸਾਲ ਹੋ ਚੱਲੇ ਹੋਣੇ ਆ। ਉਂਝ ਤਾਂ ਸੀਗਾ 2026 ਤੱਕ ਕੰਪਲੀਟ ਹੋ ਜੂਗੀ, ਉਹ ਇੱਦਾਂ ਹੀ ਕਦੀ ਕਿਤੇ ਉਹ ਬੰਦ ਕਰ ਦਿੰਦੇ ਰੋਡ, ਕੋਈ ਕੋਈ ਲੇਨ ਬੰਦ ਕਰ ਦਿੰਦੇ, ਕੋਈ ਕੋਈ ਉਹ ਵੈਸੇ ਹੀ ਦੇਖੋ ਕਿੰਨਾ ਕੰਜਸਟਿਡ ਜਿਹਾ ਜਗ੍ਹਾ ਹੁੰਦੀ ਹੈ ਡਾਊਨ ਟਾਊਨ ਬਰੈਂਪਟਨ ਦੇ ਵਿੱਚ। ਸੋ ਇਹ ਪਤਾ ਨਹੀਂ ਕਿਉਂ ਇੰਨਾ ਟਾਈਮ ਕਿਉਂ ਲਾਉਂਦੇ ਆ, ਹੈ ਨਾ, ਇੰਨਾ ਵੀ ਨਹੀਂ ਲੱਗਣਾ ਚਾਹੀਦਾ, ਇੰਨਾ ਕੀ ਆ ਵੀ ਫਟਾਫਟ ਕੰਪਲੀਟ ਕਰੋ ਕੰਮ ਤੇ ਖਤਮ ਕਰੋ, ਹੈ ਨਾ। ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ, ਇੱਕ ਲੇਨ ਚੱਲਦੀ ਹੁੰਦੀ, ਉੱਧਰ ਕੰਮਾਂ ਵਾਲਿਆਂ ਦਾ ਆਪਣਾ ਟਾਈਮ ਹੋ ਰਿਹਾ ਹੁੰਦਾ ਤੇ ਉਹ ਵਿਚਾਰੇ ਉਹ ਇੱਕ ਲੇਨ ਦੇ ਵਿੱਚ ਹੀ ਮਰਜ ਹੋਈ ਜਾਂਦੇ ਆ, ਕੋਈ ਪਿੱਛੇ ਹੀ ਖੜੇ ਰਹਿ ਜਾਂਦੇ ਆ, ਉਹ ਦੂਜੇ ਵਿੱਚ ਨੂੰ ਜਾਈ ਜਾਂਦੇ, ਹੈ ਨਾ, ਜਿਹਨੇ ਜਿਹੜੀ ਲੇਨ ਅੱਗੋਂ ਬੰਦ ਹੋ ਰਹੀ ਹੁੰਦੀ ਹੈ। ਸੋ ਇੱਦਾਂ ਬੜਾ ਹੁੰਦਾ। ਤੇ ਲਓ ਜੀ ਇੱਕ ਕਾਲ ਆਈ ਆ ਤੇ ਦੇਖਦੇ ਆ ਕੀ ਕਹਿਣਾ ਚਾਹੁੰਦੇ ਆ। ਹਾਂਜੀ ਅੰਕਲ ਜੀ, ਕੀ ਹਾਲ ਚਾਲ ਜੀ?
1: ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ
0: ਜੀ। ਜੀ ਸਤਿ ਸ਼੍ਰੀ ਅਕਾਲ।
1: ਲਓ ਅੱਜ ਤੁਹਾਨੂੰ ਮੈਂ ਨਾ ਬਿਲਕੁਲ ਸੱਚੀ ਦੱਸ ਦੇਣਾ, ਐਕਸ਼ਨ ਬਲੂ ਸਟਾਰ ਦੀ ਇਹ ਗੱਲ ਤੁਹਾਨੂੰ ਕਿਸੇ ਨੇ ਨਹੀਂ ਦੱਸੀ। ਤੁਹਾਨੂੰ ਮੈਂ ਦੱਸਿਆ ਵੀ ਆਖਰੀ 2 ਸਾਲ ਮੈਂ ਉੱਥੇ ਸੀ, ਜਿਸ ਵੇਲੇ ਸਵੇਰੇ ਐਕਸ਼ਨ ਬਲੂ ਸਟਾਰ ਖਤਮ ਹੋ ਜਾਂਦਾ ਤਕਰੀਬਨ ਮੇਰੀ ਰੈਜੀਮੈਂਟ ਦਾ ਬੰਦਾ 12 ਵਜੇ ਦੇ ਕਰੀਬ ਦਰਬਾਰ ਸਾਹਿਬ ਜਾਂਦਾ, ਉਹ ਜਾਂਦਾ ਮੋਟਰਸਾਈਕਲ ਤੇ ਡੀਆਰ ਦੀ ਡਿਊਟੀ ਕਰਦਾ ਹੈ, ਔਰ ਉਸਦੇ ਵੀ ਯੂਨੀਫਾਰਮ ਪਹਿਨੇ ਹੋਏ ਹੈ। ਜਦੋਂ ਦਰਬਾਰ ਸਾਹਿਬ ਦੇ ਅੰਦਰ ਜਾਣ ਲੱਗਾ, ਜਿਹੜਾ ਫੌਜੀ ਗੇਟ ਤੇ ਖੜਾ ਉਹਨੂੰ ਅੰਦਰ ਨਹੀਂ ਜਾਣ ਦਿੱਤਾ। ਕਾਰਨ ਇਹ ਸੀ, ਉਹਨੂੰ ਪਤਾ ਵੀ ਇਹ ਜਵਾਨ ਜਿਹੜਾ ਬਾਹਰੋਂ ਆਇਆ ਮੋਟਰਸਾਈਕਲ ਤੇ, ਇਹ ਅੰਦਰ ਡਿਊਟੀ ਨਹੀਂ ਕੀਤੀ, ਨਾ ਇਹ ਲੜਾਈ ਚ ਸ਼ਾਮਲ ਸੀ। ਸਿਆਣ ਜਿੱਦਾਂ ਰਹਿੰਦੇ ਵੀ ਨਾ ਉਹਦੇ ਐਂਕਲਡ ਸੀ, ਨਾ ਉਹਦੇ ਪੋਚ ਸੀ, ਔਰ ਜਿਹੜੀ ਉਹਦੀ ਪੱਗ ਸੀ ਉਹ ਵੀ ਆਪਣੀ ਦੂਸਰੀ ਸੀ, ਗ੍ਰੀਨ ਨਹੀਂ ਸੀ, ਜੋ ਅਸੀਂ ਸੁਣੀ ਜਾਂਦੇ ਹਾਂ ਨਾ ਬੇਟਾ।
0: ਹਾਂਜੀ ਹਾਂਜੀ।
1: ਅੱਛਾ, ਉਹ ਅੰਦਰ ਨੀ ਜਾਣ, ਉਹਨਾਂ ਜਿਹਨੂੰ ਇੱਕ ਕਰਨਲ ਐਡਮ ਆਉਂਦਾ, ਔਰ ਉਹ ਜਵਾਨ ਅੱਛਾ ਜੋ ਫਾਇਲ ਹੁੰਦੇ ਆ, ਉਹ ਕਹਿੰਦਾ ਮੈਂ ਤਾਂ ਇਸ ਐਡਮ ਕਰਨਲ ਦਾ PA ਆ। ਫਿਰ ਉਹਨੂੰ ਜਾਣ ਦਿੱਤਾ, ਉਹਨੇ ਕੀ ਦੇਖਿਆ ਉੱਥੇ? ਨੰਬਰ 1, ਜੋ ਸੰਤ ਜਰਨੈਲ ਸਿੰਘ ਸੀ ਨਾ, ਜਦੋਂ ਤੁਸੀਂ ਕਿਤੇ ਦਰਬਾਰ ਸਾਹਿਬ ਜਾਓਗੇ ਨਾ, ਪੈਰ ਧੋ ਕੇ ਅੱਗੇ ਜਾ ਕੇ ਉਤਰੋਗੇ, ਖੱਬੇ ਪਾਸੇ ਦੀ ਪੌੜੀਆਂ ਉਤਰਨ ਤੋਂ ਥੋੜਾ ਪਹਿਲਾਂ ਸੱਜੇ ਪਾਸੇ ਚੱਕਿਆ ਜੇ, ਉੱਥੇ ਇੱਕ ਸੰਖ ਮਰਮਰ ਦਾ ਫੁੱਲ ਟੁੱਟਿਆ ਹੋਇਆ ਹੈ, ਉੱਥੇ ਸੰਤਾਂ ਦੀ ਦੇਹ ਰੱਖੀ ਹੋਈ ਸੀ, ਔਰ ਉਹਨਾਂ ਦੇ ਪੈਰ ਜਿਹੜੇ ਸੀ ਉਹ ਅੰਦਰ ਨੂੰ ਸੀ, ਉਹਨਾਂ ਦਾ ਸਿਰ ਸੀ ਉਹ ਬਾਹਰਲੇ ਪਾਸੇ ਜਿੱਥੇ ਹੈਗੀ ਆ ਬਾਈ ਮਾਰਕੀ ਸੀ ਉਹਦੇ ਵੱਲ, ਔਰ ਜੋ ਜਨਰਲ ਸੁਬੇਗ ਸਿੰਘ ਸੀ ਉਹ ਬਾਹਰ ਜਿੱਥੇ ਸੀ ਨਾ ਮਾਰਕੀਟ ਹੁੰਦੀ ਸੀ ਪਹਿਲਾਂ,
0: ਹਾਂਜੀ,
1: ਜਨਰਲ ਸੁਬੇਗ ਸਿੰਘ ਔਰ ਮਨਜੀਤ ਸਿੰਘ ਦੀ ਜਿਹੜੀ ਦੇਹ ਸੀ ਉਹ ਉੱਥੇ ਰੱਖੀ ਹੋਈ ਸੀ ਬਾਹਰ। ਉਸ ਸਿਪਾਹੀ ਨੇ ਮੈਨੂੰ ਆਪ ਆ ਕੇ ਸ਼ਾਮ ਦੇ ਟਾਈਮ ਜਾਂ 2-2:30 ਵਜੇ ਆ ਕੇ ਦੱਸਿਆ ਸੀਗਾ। ਰਹੀ ਗੱਲ ਜਿਹੜੀ ਕਹਿੰਦੇ ਨਾ ਦੇਸ਼ ਆਪਣਾ ਲਾਇਬ੍ਰੇਰੀ ਨੂੰ ਅੱਗ ਲਾ ਦਿੱਤੀ, ਬਿਲਕੁਲ ਗਲਤ। 7 ਅਤੇ 8 ਤਰੀਕਾਂ 2 ਸੀ, ਜਿਸ ਦਿਨ ਇੱਕ ਦਿਨ ਇੰਦਰਾ ਗਾਂਧੀ ਆਈ ਔਰ ਇੱਕ ਦਿਨ ਆਏ ਸੀ ਆਪਣੇ ਰਾਸ਼ਟਰਪਤੀ। ਇਤਿਹਾਸ ਦੀ ਬੁੱਕ ਚ ਲਿਖਿਆ 8 ਅਤੇ 9 ਤਰੀਕ ਨੂੰ ਲਾਇਬ੍ਰੇਰੀ ਨੂੰ ਅੱਗ ਲਾ ਦਿੱਤੀ। ਆਹ ਬੁੱਕ ਪਈ ਹੈ ਮੇਰੇ ਪਾਸ, ਇਹ ਬੁੱਕ ਦਾ ਨਾਂ ਹੈ ਤੀਜਾ ਘੱਲੂਘਾਰਾ ਔਰ ਪਹਿਲੀ ਪੇਜਾਂ ਦੇ ਉੱਤੇ ਲਿਖਿਆ ਅਗਰ ਅੱਗ ਲਾਈ ਸੀ ਤੇ ਫਿਰ ਲਾਸ਼ ਵਿੱਚ ਆਪਣੇ ਜਿਹੜਾ ਹੈ ਇਹ ਸੁਖਬੀਰ ਇਹਨੇ ਵੀ ਜਾ ਕੇ ਮੰਗਿਆ ਸਾਨੂੰ ਲਾਇਬ੍ਰੇਰੀ ਦਿਓ। ਗ੍ਰਹਿ ਮੰਤਰੀ ਨੇ ਇਹ ਗੱਲ ਕਹੀ ਸੀ ਵੀ ਮੈਂ ਸੁਣ ਰਿਹਾ ਸੀ ਵੀ ਲਾਇਬ੍ਰੇਰੀ ਤਾਂ ਅਸੀਂ ਦਿੱਤੀ ਹੈ, ਜਿਹੜੀ ਬਾਕੀ ਨੇ ਤੁਸੀਂ ਲਿਆਓ ਲਿਸਟ। ਹੁਣ ਲਾਇਬ੍ਰੇਰੀ ਬੜੀ ਪੁਰਾਣੀ ਸੀ, ਕੌਣ ਉਹਨਾਂ ਨੂੰ ਲਿਸਟ ਦੇ ਦੂਗੀ? ਪਰ ਉਸ ਤੋਂ ਪਹਿਲਾਂ ਦੇਖੋ ਸਾਡੇ ਦੇਸ਼ ਦੇ ਰਾਸ਼ਟਰਪਤੀ ਜੈਲ ਸਿੰਘ ਹੋਣੀ ਰਹੇ, ਪ੍ਰਧਾਨ ਮੰਤਰੀ ਆਪਣਾ ਮਨਮੋਹਨ ਸਿੰਘ ਰਹੇ, ਆਰਮੀ ਚੀਫ 2 ਸਿੱਖ ਰਹੇ, ਲਾਇਬ੍ਰੇਰੀ ਤਾਂ ਉਹਨਾਂ ਦੇ ਦਿੱਤੀ ਸੀ? ਇਹ ਸਭ ਝੂਠ ਮਾਰੇ। ਇੱਥੇ ਮੈਂ ਇੱਕ ਆਪ ਸੁਣ ਰਿਹਾ ਸੀ ਔਰ ਪੱਤਰਕਾਰ ਕਹਿ ਰਿਹਾ ਸੀ ਕਿ ਲਾਇਬ੍ਰੇਰੀ ਜਿਹੜੀ ਹੈ ਨਾ ਉਹ ਬੋਰੀਆਂ 'ਚ ਭਰ ਕੇ ਉੱਥੇ ਲੈ ਗਏ ਦਿੱਲੀ, ਇਸ ਵਿੱਚ ਕੋਈ ਸ਼ੱਕ ਨਹੀਂ। ਆਹ ਹੁਣ ਗਿਆਨੀ ਰਘਵੀਰ ਸਿੰਘ ਆਪ ਕਹਿ ਰਿਹਾ ਕਿ 3 ਜਿਹੜੀਆਂ ਸਾਡੀਆਂ ਹੈਗੀਆਂ ਨਾ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਬੇੜਾਂ ਉਹ ਵਿਖ ਗਈਆਂ ਹੈਗੀਆਂ, ਜਿਹੜੀ ਉਹ ਵੀਰ ਜਿਹਦੇ ਉੱਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦਸਤਖਤ ਸੀ ਉਹ ਬਾਹਰਲੇ ਮੁਲਕ ਵਿੱਚ ਜਾ ਕੇ ਕਰੋੜਾਂ ਦੀ ਲਿਖੀ ਹੈਗੀ ਹੈ। ਜਿਹੜੀਆਂ ਦੂਜੀਆਂ 2 ਬੇੜੀਆਂ ਉਹ 11-11 ਲੱਖ ਦੀ, ਇਹ ਪ੍ਰਾਈਮ ਏਸ਼ੀਆ ਤੇ ਵੀ ਦੱਸਿਆ ਗਿਆ ਔਰ ਰਘਵੀਰ ਸਿੰਘ ਵੀ ਦੱਸਿਆ ਗਿਆ। ਇਹ ਸਭ ਚੋਰ ਤੂਫਾਨ ਜੋ ਆ ਲਿਖਿਆ ਮੈਂ ਤੈਨੂੰ ਅੱਜ ਇੰਨਾ ਸੁਣਾਤਾ, ਕੱਲ ਮੈਂ
0: ਠੀਕ ਹੈ ਜੀ, ਠੀਕ ਹੈ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਬਿਲਕੁਲ, ਕਿਉਂਕਿ ਐਕਸ਼ਨ ਜਿਹੜਾ ਇਹ ਬਲੂ ਸਟਾਰ ਓਪਰੇਸ਼ਨ ਹੋਇਆ ਸੀਗਾ ਹੈ ਨਾ, ਆਪਾਂ ਨੇ ਪਹਿਲੇ ਹਫਤੇ ਚ ਕੀਤੀ ਸੀ ਗੱਲਬਾਤ ਤੇ ਫਿਰ ਇਹਨਾਂ ਨੂੰ ਸੀਗਾ ਵੀ ਅਸੀਂ ਤੁਹਾਡੇ ਤੱਕ ਇਹ ਗੱਲ ਪਹੁੰਚਾਈਏ। ਕੋਈ ਗੱਲ ਨੀ, ਠੀਕ ਹੈ, ਬਿਲਕੁਲ ਜੋ ਤੁਸੀਂ ਇਨਫੋਰਮੇਸ਼ਨ ਦਿੱਤੀ, ਤੁਹਾਡੇ ਵਿਚਾਰ ਜਾਂ ਤੁਸੀਂ ਦੇਖਿਆ ਤੇ ਉਹਦੇ ਬਾਰੇ ਤੁਸੀਂ ਜਾਣਕਾਰੀ ਦਿੱਤੀ, ਸੋ ਚਲੋ ਥੈਂਕ ਯੂ ਵੈਰੀ ਮੱਚ। ਤੇ ਲਓ ਜੀ, ਇੱਕ ਤਾਂ ਜਿਹੜੀ ਆਪਾਂ ਨੇ ਇਹ ਗੱਲ ਕੀਤੀ ਹੈ, ਦੂਜੀ ਗੱਲ ਇੱਕ ਜਿਹੜੇ OPP ਆਫੀਸਰ ਹੈ ਨਾ ਜਿਨ੍ਹਾਂ ਦੀ ਲਾਈਨ ਆਫ ਡਿਊਟੀ ਦੌਰਾਨ ਮੌਤ ਹੋ ਗਈ ਹੈ। ਸੋ ਬੜੀ ਸੈਡ ਨਿਊਜ਼ ਹੈ ਇਹ ਕਿ ਦੇਖੋ ਕੋਈ ਪੁਲਿਸ ਆਫੀਸਰ ਜਾਂ ਕੋਈ ਵੀ ਜਦੋਂ ਔਨ ਡਿਊਟੀ ਹੋਵੇ ਹੈ ਨਾ, ਚਲੋ ਮੌਤ ਤਾਂ ਕਿਤੇ ਵੀ ਹੋਵੇ ਸੈਡ ਹੀ ਹੈ, ਨਹੀਂ ਸਹੀ, ਪਰ ਜਦੋਂ ਕੋਈ ਆਪਣੇ ਕੰਮ ਕਾਰ 'ਤੇ ਹੋਵੇ ਉਸ ਸਮੇਂ ਕੋਈ ਦੁਰਘਟਨਾ ਜੇ ਵਾਪਰ ਜਾਵੇ ਸੋ ਉਹ ਬੜੀ ਸੈਡ ਇੱਕ ਗੱਲ ਹੋ ਜਾਂਦੀ ਹੈ। ਸੋ OPP ਆਫੀਸਰ ਤਰੁਣ ਬਾਲੀ ਹੈ ਬ੍ਰੈਂਪਟਨ ਤੋਂ, ਸੋ ਉਹਨਾਂ ਦੀ ਮੌਤ ਹੋਈ ਹੈ ਜੀ ਲਾਈਨ ਆਫ ਡਿਊਟੀ ਦੇ ਦੌਰਾਨ। ਸੋ ਇੱਕ 18 ਸਾਲ ਦੇ ਨੌਜਵਾਨ ਨੇ ਇਸ ਆਫੀਸਰ ਦੀ ਗੱਡੀ ਨੂੰ ਟੱਕਰ ਮਾਰੀ ਹੈ ਅਤੇ ਫਿਰ ਹੁਣ ਉਹਨੂੰ ਅਰੈਸਟ ਕੀਤਾ ਗਿਆ ਅਤੇ ਉਸ ਤੋਂ ਬਾਅਦ ਹੁਣ ਉਸ 'ਤੇ 1st-degree ਮਰਡਰ ਦੇ ਲਈ ਉਸਨੂੰ ਚਾਰਜ ਕੀਤਾ। ਸੋ ਦੇਖ ਲਓ ਹੁਣ ਉਹਦੀ ਵੀ ਲਾਈਫ ਕੀ ਰਹਿ ਗਈ ਹੈ ਨਾ। ਸੋ ਇਸ ਕਰਕੇ ਜਦੋਂ ਵੀ ਇੱਕ ਤਾਂ ਜਦੋਂ ਰੋਡ 'ਤੇ ਆ ਨਾ, ਬੜੇ ਧਿਆਨ ਦੇ ਨਾਲ ਡਰਾਈਵ ਕਰਨਾ ਚਾਹੀਦਾ, ਕਿਉਂਕਿ ਆਪਾਂ ਨਾ ਜਾਂ ਤਾਂ ਖਾਂਦੇ ਪੀਂਦੇ ਗੱਲਾਂ ਕਰਦੇ ਜਾਂ ਧਿਆਨ ਹੀ ਨਹੀਂ ਕਰਦੇ ਜਾਂ ਲੇਨ ਚੇਂਜ ਕਰਦੇ ਹਾਂ ਜਾਂ ਸਪੀਡ ਬੜੀ ਭਜਾਉਂਦੇ ਬਹੁਤ ਆ, ਹੈ ਨਾ, ਬੜੀਆਂ ਸਾਰੀਆਂ ਗਲਤੀਆਂ ਸਾਰੇ ਹੀ ਕਰਦੇ ਆ। ਤਕਰੀਬਨ ਬਹੁਤ ਘੱਟ ਹੋਣਗੇ ਜਿਹੜੇ ਬੜੇ ਹੀ ਵਿਜੀਲੈਂਟ ਤਰੀਕੇ ਦੇ ਨਾਲ ਡਰਾਈਵ ਕਰਦੇ ਆ, ਅਦਰਵਾਈਜ਼ ਨਹੀਂ ਕਰਦੇ। ਦੂਜੇ ਦੀ ਤਾਂ ਪਰਵਾਹ ਹੀ ਨਹੀਂ ਕਰਦੇ, ਬਸ ਆਪਣੇ ਹੀ ਇੱਧਰ ਨੂੰ ਨਿਕਲ ਗਏ, ਉੱਧਰ ਨੂੰ ਹੋ ਗਏ, ਇੱਧਰ ਨੂੰ ਹੋ ਗਏ, ਇੱਦਾਂ ਬੜੇ ਕਰਦੇ, ਹੈ ਨਾ। ਕੱਲ੍ਹ ਹੀ ਮੈਂ ਦੇਖ ਰਹੀ ਸੀਗੀ ਇੱਕ ਲੈਫਟ ਟਰਨ ਲੈ ਰਹੇ ਆ ਬੰਦਾ ਨੇ, ਮਤਲਬ ਉਹ ਲੈਫਟ ਟਰਨ ਵਾਲਾ ਗਲਤ ਸੀਗਾ, ਸਿੱਧੇ ਜਿਹੜੀ ਟ੍ਰੈਫਿਕ ਹੈ ਉਹ ਲੰਘ ਰਹੀ ਹੈ, ਬਿਲਕੁਲ ਗੱਡੀ ਕੋਲ ਸੀ ਉਹ ਲੈਫਟ ਮੁੜ ਗਿਆ, ਪਤਾ ਨਹੀਂ ਉਹਨੇ ਦੇਖਿਆ ਨਹੀਂ ਉਹਨੂੰ, ਉਹ ਤਾਂ ਪਤਾ ਨਹੀਂ ਉਹਨੇ ਮਾੜੀ ਮੋਟੀ ਬ੍ਰੇਕ ਲਾ ਲਈ ਇੱਕ ਸਲੋਅ ਕਰ ਲਈ, ਹੈ ਨਾ, ਨਹੀਂ ਤਾਂ ਬਸ ਉਹੀ ਫਿਰ ਐਕਸੀਡੈਂਟ ਹੈਪਨ ਹੋਣਾ ਸੀ ਬੜਾ ਜ਼ਬਰਦਸਤ, ਕਿਉਂਕਿ ਉਹ ਤੇਜ਼ ਆ ਰਹੀਆਂ ਹੁੰਦੀਆਂ ਗੱਡੀਆਂ ਜਿਹੜੇ ਬਿਲਕੁਲ ਸਟ੍ਰੇਟ ਸਿੱਧੇ ਜਾਂਦੇ ਆ ਨਾ। ਸੋ ਇਸ ਕਰਕੇ ਨਾ ਛੋਟੀਆਂ ਛੋਟੀਆਂ ਗੱਲਾਂ ਕਈ ਵਾਰ ਉਹੀ ਫੋਨ 'ਤੇ ਜਾਂ ਇੱਧਰ ਉੱਧਰ ਧਿਆਨ ਹੁੰਦਾ ਬੰਦਾ ਦੇਖ ਸੋਚਦਾ ਹੀ ਨਹੀਂ, ਇੱਦਾਂ ਵੀ ਬੜੀ ਵਾਰ ਹੁੰਦਾ। ਸੋ ਇਹ ਇੱਕ OPP ਆਫੀਸਰ ਹੈ ਜੀ ਤਰੁਣ ਬਾਲੀ, ਕੋਂਸਟੇਬਲ ਤਰੁਣ ਬਾਲੀ, ਸੋ ਉਹਦੀ ਮੌਤ ਹੋਈ ਹੈ ਜੀ। ਸੋ ਬਹੁਤ ਸੈਡ ਨਿਊਜ਼ ਹੈ ਇਹ ਅਤੇ ਬੜੇ ਧਿਆਨ ਦੇ ਨਾਲ ਹੀ, ਹੁਣ ਦੇਖੋ ਇਹ ਜਿਹੜੇ ਨੌਜਵਾਨ ਦੇ ਨਾਲ ਟੱਕਰ ਹੋਈ ਹੈ ਅਤੇ ਇਹ ਨੌਜਵਾਨ ਹੁਣ 18 ਸਾਲ ਦਾ, ਹੈ ਨਾ, ਅਤੇ ਕੀ ਇਹਦੀ ਲਾਈਫ ਦੇ ਵਿੱਚ ਅੱਗੇ ਦੇਖੋ ਆਹੀ ਬਸ ਉਹਦਾ ਚੱਲੀ ਜਾਣਾ, ਹੈ ਨਾ। ਸੋ ਇੱਕ ਉਂਝ ਬੰਦਾ ਜਦੋਂ ਕੋਈ ਐਕਸੀਡੈਂਟ ਹੈਪਨ ਹੁੰਦਾ ਅਤੇ ਉਦੋਂ ਮਨੋਸਥਿਤੀ ਦੇਖੋ, ਤੁਹਾਡੀ ਜਿਹੜਾ ਮੈਂਟਲ ਪ੍ਰੈਸ਼ਰ ਹੁੰਦਾ ਉਹ ਕਿੰਨਾ ਪੈ ਜਾਂਦਾ ਦਿਮਾਗ 'ਤੇ। ਬਾਕੀ ਤਾਂ ਫਿਰ ਕੁਛ ਹੋਰ ਸੁੱਝਦਾ ਹੀ ਨਹੀਂ, ਇਹੀ ਕੁਛ ਧਿਆਨ 'ਚ ਰਹਿੰਦਾ। ਸੋ ਬੜੀ ਸੈਡ ਨਿਊਜ਼ ਹੈ ਜੀ। ਅਤੇ ਬਿਲਕੁਲ ਜੀ, ਬਚ ਕੇ ਰੋਡ 'ਤੇ ਜਦੋਂ ਤੁਸੀਂ ਹੁੰਦੇ ਹੋ, ਵੱਡੀਆਂ ਛੋਟੀਆਂ ਗੱਡੀਆਂ ਉਹਨਾਂ ਦਾ ਧਿਆਨ ਰੱਖੋ, ਟਰੱਕਾਂ ਦਾ ਖਾਸ ਕਰਕੇ ਧਿਆਨ ਰੱਖੋ। ਕਈ ਵਾਰ ਨਹੀਂ ਰੱਖਦੇ, ਅਸੀਂ ਆਪਣੇ ਹੀ ਕਰੀ ਜਾਂਦੇ ਹਾਂ ਵੀ ਚਲੋ ਆਪੇ ਜਿਵੇਂ ਮਰਜ਼ੀ ਦੇਖੇ। ਅਸੀਂ ਤਾਂ ਟਰੱਕ ਪਿੱਛੇ, ਸਾਡੀ ਗੱਡੀ ਜੇ ਹੋ ਗਈ ਤਾਂ ਸਾਨੂੰ ਤਾਂ ਸਲੋ ਜਿਹੜਾ ਚੱਲਣਾ ਪੈਣਾ, ਜਾਂ ਫਿਰ ਇੰਟਰਸੈਕਸ਼ਨ 'ਤੇ ਆਪਾਂ ਫਟਾਫਟ ਟਰੱਕਾਂ ਦੇ ਮੂਹਰੇ ਆ ਕੇ ਖੜ੍ਹੇ ਹੋ ਜਾਂਦੇ ਹਾਂ ਨਾ, ਉਹਨਾਂ ਨੂੰ ਰੁਕਣ ਲਈ ਵੀ ਸਪੇਸ ਚਾਹੀਦੀ ਹੁੰਦੀ ਹੈ, ਭਾਰੀ ਹੈ ਜਿਹੜਾ ਵਹੀਕਲ ਆ। ਸੋ ਲਓ ਜੀ, ਜੁੜਿਆ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਅਤੇ ਨਾਲ ਦੀ ਨਾਲ ਮੈਂ ਨੰਬਰ ਦੇ ਦੇਵਾਂ। ਨੰਬਰ ਤੁਸੀਂ ਇੱਕ ਲੈ ਲਓ ਮੇਰੇ ਕੋਲੋਂ, SL ਵਿੰਡੋਜ਼ ਐਂਡ ਡੋਰਸ ਦਾ। ਜੇ ਤੁਸੀਂ ਵਧੀਆ ਤਰੀਕੇ ਦੇ ਨਾਲ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਹੈ ਨਾ, ਤੁਸੀਂ ਕਾਲ ਕਰਨੀ ਕੈਸ਼ ਨੂੰ, ਅਤੇ ਇਹ ਕਹਿੰਦੇ ਆ ਵੀ ਤੁਸੀਂ ਨਵੇਂ ਖਿੜਕੀਆਂ ਦਰਵਾਜ਼ੇ ਲਾਉਣੇ ਆ ਜਾਂ ਕੋਈ ਰਿਪੇਅਰ ਦਾ ਕੰਮ ਕਰਾਉਣਾ ਹੈ ਨਾ, ਜਾਂ ਚੇਂਜ ਕਰਾਉਣੇ ਆ, ਅਤੇ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰੋ। ਬਾਕੀ ਪੋਰਚ ਦਾ ਕੰਮ ਤੁਸੀਂ ਕਰਾਉਣਾ, ਪੋਰਚ ਦਾ, ਪੋਰਚ ਗੱਡੀ ਯਾਦ ਆ ਗਈ, ਪੋਰਚ ਦਾ ਕੰਮ ਤੁਸੀਂ ਕਰਾਉਣਾ ਚਾਹੁੰਦੇ ਹੋ, ਅਤੇ ਤੁਸੀਂ ਵਰਾਂਡਾ ਕਵਰ ਕਰਾਉਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਇਹਨਾਂ ਨੂੰ ਕਾਲ ਕਰੋ 647-9260047926 4796 0047। ਅਤੇ ਇੱਕ ਫਾਈਨਾਂਸਿੰਗ ਬਾਰੇ ਵੀ ਮੈਂ ਦੱਸ ਦੇਵਾਂ ਤੁਹਾਨੂੰ। ਕਈ ਵਾਰ ਹੁੰਦਾ ਕਿ ਪੈਸੇ ਤਾਂ ਲਿਆ ਨਹੀਂ ਤੁਹਾਡੇ ਕੋਲ, ਅਤੇ ਤੁਸੀਂ ਤਾਂ ਵੀ, ਕਿਉਂਕਿ ਹੁਣ ਸਮਾਂ ਬੜਾ ਵਧੀਆ, ਤੁਹਾਡੇ ਕੋਲ ਟਾਈਮ ਹੁੰਦਾ, ਦਿਨ ਖੁੱਲ੍ਹੇ ਆ, ਵੱਡੇ ਆ, ਸੋ ਤੁਸੀਂ ਫਾਈਨਾਂਸਿੰਗ ਵੀ ਇਹ ਅਵੇਲੇਬਲ ਕਰਾ ਦਿੰਦੇ ਆ, ਮਤਲਬ ਕੋਈ ਚੱਕਰ ਨਹੀਂ ਹੈ। ਜੇ ਹਾਲੇ ਪੈਸੇ ਧੇਲੇ ਨਹੀਂ ਹੈਗੇ, ਤੁਸੀਂ ਆਪਣਾ ਵਿੰਡੋਜ਼ ਡੋਰਸ ਐਨ ਫਿਕਸ ਕਰਾਓ, ਅਤੇ ਫਾਈਨਾਂਸਿੰਗ ਅਵੇਲੇਬਲ ਹੈ 647-9260047। ਅਤੇ ਤੁਸੀਂ ਗੱਲਬਾਤ ਕਰਨੀ ਹੈ, ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਚਾਹੁੰਦੇ ਹੋ ਵਧੀਆ ਰੇਟ 'ਤੇ ਉੱਪਰ ਟਿਕਟਾਂ ਮਿਲਣ, ਘੁੰਮਣ ਫਿਰਨ ਜਾਣਾ ਤੁਸੀਂ, ਅਤੇ ਤੁਸੀਂ ETN ਟਰੈਵਲਸ ਨੂੰ ਕੰਟੈਕਟ ਕਰੋ। ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਤੱਕ ਓਪਨ ਹੁੰਦੇ ਆ। ਤੁਸੀਂ ਇਹਨਾਂ ਨੂੰ ਵਿਜ਼ਿਟ ਕਰਨਾ ਤਾਂ ਵੀ ਜਾ ਸਕਦੇ ਹੋ, ਜੇ ਤੁਸੀਂ ਫੋਨ ਦੇ ਥਰੂ ਸਾਰੀ ਇਨਫੋਰਮੇਸ਼ਨ ਲੈਣੀ ਹੈ ਅਤੇ ਈਮੇਲ ਦੁਆਰਾ ਤੁਹਾਨੂੰ ਟਿਕਟਾਂ ਆ ਜਾਣਗੀਆਂ। ਕੋਈ ਕਿਸੇ ਕਿਸਮ ਦੇ ਤੁਹਾਨੂੰ ਜੇ ਨਹੀਂ ਜਾ ਸਕਦੇ, ਕਈ ਵਾਰ ਦੂਰ ਦੁਰਾਡੇ ਹੁੰਦੇ ਆ ਜਾਂ ਕੋਈ ਪੋਸੀਬਿਲਿਟੀ ਨਹੀਂ ਬਣਦੀ ਜਾਣ ਦੀ, ਤਾਂ ਤੁਸੀਂ ETN ਟਰੈਵਲਸ ਨੂੰ ਕਾਲ ਕਰ ਲਓ 905-463-1301। ਕੋਈ ਕਰੂਜ਼ ਪੈਕੇਜ ਤੁਸੀਂ ਲੈਣਾ, ਘੁੰਮਣ ਫਿਰਨ ਜਾਣਾ ਕਿਤੇ ਵੀ, ਤਾਂ ਤੁਸੀਂ ਗੱਲਬਾਤ ETN ਟਰੈਵਲਸ ਨਾਲ ਕਰ ਸਕਦੇ ਹੋ, ਅਤੇ ਵਧੀਆ ਤੁਹਾਨੂੰ ਪੈਕੇਜ ਬਣਾ ਕੇ ਦੇਣਗੇ। 905-463-1301 9054631301 'ਤੇ ਜਿਹੜੀ ਗੱਲਬਾਤ ਹੈ ਤੁਸੀਂ ETN ਟਰੈਵਲਸ ਦੇ ਨਾਲ ਕਰ ਸਕਦੇ ਹੋ। ਅਤੇ ਜੇ ਤੁਸੀਂ ਟਰੱਕ ਲੈਣੇ ਜੀ, ਬਹੁਤ ਵਧੀਆ, ਫਿਰ ਈਗਲ ਟਰੱਕ ਸੇਲਸ ਨੂੰ ਤੁਸੀਂ ਕੰਟੈਕਟ ਕਰੋ, ਜਿਹੜੇ ਕਿ ਕਹਿੰਦੇ ਆ ਬੜੇ ਵਧੀਆ ਤੁਹਾਨੂੰ ਟਰੱਕ ਪ੍ਰੋਵਾਈਡ ਕਰਨਗੇ। ਤੁਸੀਂ ਬਿੱਲ ਸੇਖੋਂ ਭਾਅ ਜੀ ਨਾਲ ਗੱਲਬਾਤ ਕਰੋ, ਨਵਿਆਂ ਵਰਗੇ ਟਰੱਕ ਬਿਲਕੁਲ ਰੈਡੀ ਖੜ੍ਹੇ ਆ। ਜੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਦੇ ਹੋ, ਫਾਈਨਾਂਸਿੰਗ ਕਹਿੰਦੇ ਔਨ ਦੀ ਸਪੋਟ ਕਰ ਦੇਣੀ ਹੈ, ਜੇ ਫਾਈਨਾਂਸ ਦਾ ਤੁਹਾਨੂੰ ਕਿਸੇ ਕਿਸਮ ਦਾ ਇਸ਼ੂ ਹੈਗਾ ਅਤੇ ਤੁਸੀਂ ਟਰੱਕ ਲੈਣਾ ਚਾਹੁੰਦੇ ਹੋ ਨਵਿਆਂ ਵਰਗਾ, ਅਤੇ ਤੁਹਾਨੂੰ ਸੈਕਿੰਡ ਹੈਂਡ ਰੇਟ 'ਤੇ ਟਰੱਕ, ਯਾਨੀ ਕਿ ਘੱਟ ਕੀਮਤ 'ਤੇ ਮਿਲ ਜਾਣਾ ਨਵਿਆਂ ਵਰਗਾ ਟਰੱਕ, ਕਿਉਂਕਿ ਬੜੇ ਲੋਅ ਕਿਲੋਮੀਟਰ ਟਰੱਕ ਹੈ ਜਿਹੜੇ ਉਹ ਚੱਲੇ ਹੋਏ ਨਾ ਕੋ ਹੁੰਦੇ ਆ ਜੀ। ਸੋ ਨੰਬਰ ਨੋਟ ਕਰੋ ਤੁਸੀਂ, ਬਿੱਲ ਸੇਖੋਂ ਜੀ ਦਾ 416-819-6000-416-819-6000 'ਤੇ ਗੱਲਬਾਤ ਹੋ ਸਕਦੀ ਹੈ, 416-819-6000 'ਤੇ ਗੱਲਬਾਤ ਹੋਣੀ ਹੈ। ਅਤੇ ਨੋਬਲ ਫਰੈਸ਼ ਫੂਡ ਦਾ ਨੰਬਰ ਵੀ ਨੋਟ ਕਰੋ, ਜੇ ਤੁਸੀਂ ਚਾਹੁੰਦੇ ਹੋ ਕਿ ਵਧੀਆ ਖਾਣ ਪੀਣ ਤੁਸੀਂ ਲੈਣਾ, ਯਾਨੀ ਕਿ ਵੈਜੀਟੇਬਲਸ, ਹਰੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਆਟੇ ਲੈਣੇ ਆ ਤੁਸੀਂ, ਦਾਲਾਂ ਲੈਣੀਆਂ, ਮਸਾਲੇ ਲੈਣੇ ਆ, ਜਾਂ ਤੁਸੀਂ ਇਹਦੇ ਨਾਲ ਨਾਲ ਤੁਸੀਂ ਡਰਾਈ ਫਰੂਟ ਲੈਣਾ ਚਾਹੁੰਦੇ ਹੋ, ਬੜੇ ਵਧੀਆ, ਕਿਉਂਕਿ ਇਹਨਾਂ ਕੋਲ ਨਾ ਕੰਟੇਨਰਾਂ ਦੇ ਕੰਟੇਨਰ ਆਉਂਦੇ ਆ ਡਰਾਈ ਫਰੂਟਸ ਦੇ ਭਰ ਕੇ, ਸੋ ਰੇਟ ਬੜੇ ਰੀਜ਼ਨੇਬਲ ਹੁੰਦੇ ਆ, ਜਿਹਦੇ ਨਾਲ ਤੁਸੀਂ ਮਤਲਬ ਤੁਹਾਡੇ ਅਫੋਰਡੇਬਿਲਿਟੀ 'ਚ ਬਣ ਜਾਂਦੇ ਆ ਆ ਜਾਂਦੇ ਆ, ਤਾਂ ਤੁਸੀਂ ਲੈ ਸਕਦੇ ਹੋ। ਕੋਈ ਵੀ ਜਿਵੇਂ ਆਪਾਂ ਕਹਿੰਦੇ ਹਾਂ ਬਦਾਮ ਖਾਓ ਵਧੀਆ ਭਿਉਂ ਕੇ, ਹੈ ਨਾ, ਜਾਂ ਹੋਰ ਤੁਸੀਂ ਕੋਈ ਆਪਣੀਆਂ ਪਿੰਨੀਆਂ ਬਣਾਉਣੀਆਂ ਹੁੰਦੀਆਂ, ਕੋਈ ਤੁਸੀਂ ਕਿਸੇ ਕਿਸਮ ਦੇ ਕੋਈ ਆਪਣਾ ਮਿੱਠਾ ਕੋਈ ਵੀ ਚੀਜ਼ ਬਣਾਉਣੀ ਹੁੰਦੀ ਉਹਦੇ 'ਚ ਆਪਾਂ ਡਰਾਈ ਫਰੂਟ ਪਾਉਂਦੇ ਹਾਂ, ਹੈ ਨਾ, ਸੋ ਉਹ ਚੀਜ਼ਾਂ ਵਾਸਤੇ ਫਿਰ ਤੁਹਾਨੂੰ ਚਾਹੀਦੇ ਹੁੰਦੀਆਂ। ਨੋਬਲ ਫਰੈਸ਼ ਫੂਡ ਨੂੰ ਤੁਸੀਂ ਕੰਟੈਕਟ ਕਰੋ, 2 ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਸੇਲ ਵਰਗਾ ਮਾਹੌਲ ਹਮੇਸ਼ਾ ਹੀ ਰਹਿੰਦਾ। 289-801-0566 'ਤੇ ਗੱਲਬਾਤ ਕਰੋ, 299-801-0566 289-801-0566 'ਤੇ ਤੁਸੀਂ ਨੋਬਲ ਫਰੈਸ਼ ਫੂਡ ਨੂੰ ਕੰਟੈਕਟ ਕਰ ਸਕਦੇ ਹੋ ਜੇ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਅਤੇ ਜਾਣਕਾਰੀ ਲੈਣਾ ਚਾਹੁੰਦੇ ਹੋ। ਅਤੇ ਲਓ ਜੀ, ਫੀਫਾ ਵਰਲਡ ਕੱਪ ਵੀ ਸ਼ੁਰੂ ਹੋਣ ਜਾ ਰਿਹਾ, ਕਿੰਨੀ ਕੁ ਐਕਸਾਈਟਮੈਂਟ ਹੈ ਜੀ, ਬੜੇ ਐਕਸਾਈਟਿਡ ਹੋਣੇ ਕਈ ਤਾਂ ਜਿਨ੍ਹਾਂ ਨੂੰ ਬੜਾ ਫੁੱਟਬਾਲ ਪ੍ਰੇਮੀ ਹੈ ਜਿਹੜੇ ਹੈ, ਸੋ ਹੁਣ ਬੜੀਆਂ ਜਿਹੜੀਆਂ ਟਿਕਟਾਂ ਟੁਕਟਾਂ ਖਰੀਦ ਰਹੇ ਆ ਜਾ ਰਹੇ ਆ, ਅਤੇ ਥੋੜ੍ਹੀ ਜਿਹੀ ਆਪਾਂ ਜਾਣਕਾਰੀ ਦੇਖੀਏ ਵੀ ਕੀ ਚੱਲ ਰਿਹਾ ਅਤੇ ਕਦੋਂ ਸ਼ੁਰੂ ਹੋਣੇ ਆ। ਵੈਸੇ ਕਹਿੰਦੇ ਟਿਕਟਾਂ ਬੜੀਆਂ ਮਹਿੰਗੀਆਂ, ਅਤੇ ਕਹਿੰਦੇ ਵੀ ਇੰਨੀਆਂ ਮਹਿੰਗੀਆਂ ਟਿਕਟਾਂ ਲੈ ਕੇ ਕਿਵੇਂ ਜਾਣਗੇ, ਪਰ ਦੇਖਿਓ ਜਦੋਂ ਮੈਚ ਹੋਣੇ ਆ ਨਾ ਅਤੇ ਸਟੇਡੀਅਮ ਹੈ ਫੁੱਲ ਫਲੈਜ ਭਰੇ ਹੋਏ ਹੋਣਗੇ। ਹੁਣ ਤਾਂ ਚਲੋ ਕਹੀ ਜਾਂਦੇ ਸਾਰੇ, ਪਰ ਪਹੁੰਚ ਜਾਣਾ। ਤੇ ਤੁਸੀਂ ਕਿਹਨਾਂ ਕਿਹਨਾਂ ਨੇ ਲਈਆਂ ਟਿਕਟਾਂ, ਕੌਣ ਕੌਣ ਬੜੇ ਉਤਸੁਕ ਹੈ ਕਿ ਆਪਣੇ ਇੱਥੇ ਕੈਨੇਡਾ ਦੇ ਵਿੱਚ, US ਦੇ ਵਿੱਚ, ਮੈਕਸੀਕੋ 'ਚ ਮੈਚ ਹੋਣ ਜਾ ਰਹੇ ਹੈ, ਅਤੇ ਆਪਾਂ ਫਿਰ ਦੇਖਣੇ ਆ ਕਿਉਂਕਿ ਇਹ ਵੀ ਮੌਕਾ ਕਦੇ ਕਦੇ ਆਉਂਦਾ ਹੈ ਨਾ, ਅਤੇ ਕਿਹਨਾਂ ਕਿਹਨਾਂ ਨੇ ਟਿਕਟਾਂ ਬਾਏ ਕੀਤੀਆਂ, ਕੌਣ ਕੌਣ ਜਾਣਗੇ, ਜਾਂ ਕਿੰਨੇ ਕੁ ਉਤਸੁਕ ਹੋ ਤੁਸੀਂ ਦੇਖਣ ਦੇ ਲਈ ਫੀਫਾ ਵਰਲਡ ਕੱਪ। 647-874-13-13 'ਤੇ ਤੁਸੀਂ ਸਟੂਡੀਓ 'ਚ ਕਾਲ ਕਰਕੇ ਦੱਸ ਸਕਦੇ ਹੋ। ਇਹਦੇ ਵਿੱਚ ਕਹਿੰਦੇ ਆ ਵੀ 48 ਦੇਸ਼, ਜਿਸ ਵਿੱਚ 48 ਦੇਸ਼ ਅਤੇ ਦੁਨੀਆ ਭਰ ਦੇ 1248 ਖਿਡਾਰੀ ਕਹਿੰਦੇ ਹਿੱਸਾ ਲੈ ਰਹੇ ਆ। 11 ਜੂਨ ਨੂੰ ਸ਼ੁਰੂ ਹੋਣਾ ਇਹ ਅਤੇ 19 ਜੁਲਾਈ ਨੂੰ ਖਤਮ ਹੋਣਾ। ਔਰ ਮੈਂ ਠੀਕ ਹੀ ਪੜ੍ਹ ਰਹੀ ਹਾਂ ਨਾ, GTA ਵਿੱਚ ਫੀਫਾ ਵਿਸ਼ਵ ਕੱਪ ਵਾਚ ਪਾਰਟੀਆਂ ਦੀ ਇੱਕ ਨਜ਼ਰ। ਅਤੇ ਇਹ ਹੁਣ ਦੇਖ ਲਓ ਵੀ 11 ਤਰੀਕ ਨੂੰ ਸ਼ੁਰੂ ਹੋ ਜਾਣਾ, ਅਤੇ ਆਪਣਾ ਬੜਾ ਕਈਆਂ ਨੂੰ ਆਪਣਾ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਦੇਖਣ ਜਾਣ ਦਾ ਬੜਾ ਸ਼ੌਂਕ ਹੁੰਦਾ, ਜਿਹੜੇ ਇਹ ਮੈਚ ਹੁੰਦੇ ਜਦੋਂ ਤੁਹਾਡੀ ਸਿਟੀ 'ਚ ਹੋ ਰਿਹਾ ਹੋਵੇ ਫਿਰ ਤਾਂ ਅੰਤ ਹੀ ਨਹੀਂ ਹੈਗਾ, ਹੈ ਨਾ। ਹੁਣ ਟੋਰੋਂਟੋ ਦੇ ਵਿੱਚ ਕਹਿੰਦੇ 12 ਜੂਨ ਤੋਂ 2 ਜੁਲਾਈ ਤੱਕ BMO ਫੀਲਡ ਦੇ ਵਿੱਚ 6 ਮੈਚਾਂ ਦੀ ਜਿਹੜੀ ਆ ਮੇਜ਼ਬਾਨੀ ਕਰਨੀ ਹੈ ਟੋਰੋਂਟੋ ਨੇ, ਔਰ ਫਿਰ ਲੋਕਾਂ ਨੇ ਦੇਖਣ ਜਾਣਾ ਜੀ ਉੱਥੇ। ਅਤੇ ਹੁਣ ਜਦੋਂ ਇਹ ਸਭ ਤੋਂ ਪਹਿਲਾਂ ਤਾਂ ਜਦੋਂ ਓਪਨਿੰਗ ਸੈਰਾਮਨੀ ਹੁੰਦੀ ਹੈ ਉਹਦੇ ਵਿੱਚ ਨੋਰਾ ਫਤਿਹੀ ਉਹਨੇ ਪਰਫੋਰਮ ਕਰਨਾ ਔਰ ਡਾਂਸ ਕਰਨਾ ਜੀ, ਅਤੇ ਫਿਰ ਨਾਲ ਦੀ ਨਾਲ ਹੋਰ ਵੀ ਉਹਦੇ ਨਾਲ ਕਈ ਕਲਾਕਾਰ ਹੈਗੇ ਆ, ਮਾਈਕਲ ਬਬਲ, ਐਲਿਨਿਸ ਮੋਰਿਸਟਲ, ਐਲੀਸੀਆ ਕੈਰਾ, ਜੈਸੀ ਰਿਆਜ਼ ਐਂਡ ਐਲੇਨਾ। ਇਹਨਾਂ ਨੇ ਓਫੀਸ਼ਲੀ ਕੋਈ ਇੱਕ ਤਾਂ ਸੌਂਗ ਵੀ ਬਣਾਇਆ ਹੈ ਨਾ ਜਿਹੜਾ ਫੀਫਾ ਵਰਲਡ ਕੱਪ 'ਤੇ, ਅਤੇ ਬਾਕੀ ਫਿਰ ਨੋਰਾ ਫਤਿਹੀ ਚਲੋ ਹੈ ਤਾਂ ਇੱਥੇ ਦੀ ਹੈ, ਕੈਨੇਡਾ ਦੀ ਉਹ ਟੋਰੋਂਟੋ ਦੀ, ਸੋ ਉਹਨੇ ਜਿਹੜਾ ਓਪਨਿੰਗ ਸੈਰਾਮਨੀ ਦੇ ਵਿੱਚ ਉਹਨੇ ਪਰਫੋਰਮ ਕਰਨਾ ਟੋਰੋਂਟੋ ਦੇ ਵਿੱਚ। ਸੋ ਕਿੰਨੀ ਕੁ ਉਤਸੁਕਤਾ ਹੈਗੀ ਹੈ, ਅਤੇ ਪਹਿਲਾ ਜਿਹੜਾ ਮੈਚ ਹੋਣਾ ਕਿਹਦੇ ਕਿਹਦੇ ਵਿਚਕਾਰ ਹੋ ਰਿਹਾ, ਆ ਜਾਓ ਦੇਖੀਏ ਸਾਡੇ ਕਿੰਨੇ ਕੁ ਲਿਸਨਰ ਆ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ, ਅਤੇ ਆ ਕੇ ਦੱਸੋ ਕਰੋ ਗੱਲਬਾਤ ਕਿ ਤੁਸੀਂ ਕਿਹੜਾ ਮੈਚ ਦੇਖਣਾ, ਕਿੱਥੇ ਦੇਖਣਾ। ਅਤੇ ਅੱਛਾ ਕਈ ਨਾ ਬਾਹਰੋਂ ਆ ਰਹੇ ਆ ਮੈਚ ਦੇਖਣ ਪਰ ਉਹ ਕਹਿੰਦੇ ਸਾਡੇ ਕੋਲ ਟਿਕਟਾਂ ਹੈ ਨਹੀਂ, ਅਤੇ ਅੱਛਾ US ਨੂੰ ਨਹੀਂ ਵਧੀਆ ਕਹਿ ਰਹੇ ਵੀ ਉਹਨਾਂ ਦੀ ਜਿਹੜੀ ਸਾਨੂੰ ਉੱਥੇ ਠੀਕ ਨਹੀਂ ਲੱਗ ਰਿਹਾ, ਕੈਨੇਡਾ ਨੂੰ ਸਰਾਹ ਰਹੇ ਆ ਬਹੁਤ ਜ਼ਿਆਦਾ ਕਿ ਇਹ ਵਧੀਆ ਇੱਥੇ, ਪਰ US ਦੇ ਵਿੱਚ ਕਿਉਂਕਿ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਕਹਿੰਦੇ ਸਾਹਮਣਾ ਸਾਨੂੰ ਕਰਨਾ ਪੈਣਾ, ਸੋ US ਨੂੰ ਨਹੀਂ ਠੀਕ ਕਹਿ ਰਹੇ, ਅਤੇ ਕੈਨੇਡਾ ਦੀ ਬੜੀ ਸਿਫਤ ਕਰ ਰਹੇ ਆ, ਪ੍ਰੇਜ਼ ਕਰ ਰਹੇ ਆ ਇੱਥੇ ਦੇ ਲੋਕਾਂ ਦੀ ਜਿਹੜੇ ਆਏ ਆ। ਅਤੇ ਮੈਚ ਤਾਂ ਹੁਣ ਚਲੋ ਫਿਰ ਅੱਜ ਤਾਂ 10 ਜੂਨ ਹੋ ਗਈ, 11 ਤੋਂ ਸ਼ੁਰੂ ਹੋ ਜਾਣੇ ਕੱਲ੍ਹ ਤੋਂ, ਅਤੇ ਫਿਰ ਟਿਕਟਾਂ ਕਈਆਂ ਨੇ ਲੈ ਲਈਆਂ ਹੋਣੀਆਂ, ਕਈਆਂ ਨੇ ਲੈਣੀਆਂ ਹੋਣੀਆਂ, ਅਤੇ ਫਿਰ ਕੱਲ੍ਹ ਨੂੰ ਜਦ ਓਪਨਿੰਗ ਸੈਰਾਮਨੀ ਹੋਣੀ ਹੈ ਅਤੇ ਉਹਦੇ ਵਿੱਚ ਫਿਰ ਪਰਫੋਰਮੈਂਸ, ਚਲੋ ਕਈਆਂ ਨੇ ਤਾਂ TV 'ਚ ਦੇਖੀ ਜਾਣਾ, ਪਰ ਜਿਹੜਾ ਕਹਿੰਦੇ ਆ ਵੀ ਲਾਈਵ ਦੇਖਣ ਦਾ ਨਜ਼ਾਰਾ ਉਹ ਤਾਂ ਫਿਰ ਅਲੱਗ ਹੀ ਹੈ, ਹੈ ਨਾ। ਸੋ ਕੌਣ ਕੌਣ ਸਾਡੇ ਲਿਸਨਰ ਹੈ ਜਿਹੜੇ ਬੜੇ ਜਿਨ੍ਹਾਂ ਨੇ ਟਿਕਟਾਂ ਖਰੀਦੀਆਂ ਹੋਈਆਂ, ਅਤੇ ਕਈ ਸੋਚ ਰਹੇ ਆ ਵੀ ਖਰੀਦ ਲਈਏ ਕਿ ਨਾ ਖਰੀਦ ਲਈਏ, ਸੋ ਕੋਈ ਵੀ ਤੁਸੀਂ ਕੁਛ ਜਾਣਕਾਰੀ ਦੇਣਾ ਚਾਹੁੰਦੇ ਹੋ ਫੀਫਾ ਵਰਲਡ ਕੱਪ ਦੀ, ਅਤੇ 647-874-13-13 ਆਪਣੇ ਸਟੂਡੀਓ ਦਾ ਨੰਬਰ ਹੈ, ਅਤੇ ਤੁਸੀਂ ਕਾਲ ਕਰਕੇ ਜਿਹੜੀ ਜਾਣਕਾਰੀ ਹੈ ਜੀ ਉਹ ਦੇ ਸਕਦੇ ਹੋ।
2: ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
3: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9978।
4: ਮੈਂ ਜਿੱਥੇ ਜਾਵਾਂ ਮੁੰਡੇ ਕਹਿੰਦੇ ਬੰਬ ਆ ਗਿਆ।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ ਏਜ਼ੈਡ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-257-5757। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955।
4: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਤੋਂ, ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 Stratton Avenue, Brampton. Call Bill Seiko, 416-819-6000.
6: ਰਾਤ ਆਵੇਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
2: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
3: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9978।
0: ਜੀ ਤੁਸੀਂ ਜੁੜੇ ਜੀ ਗੁਰਦਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ, ਤੇ ਹੁਣ ਆਪਾਂ ਲੈਂਦੇ ਹਾਂ ਪਰਮਜੀਤ ਦਿਓਲ ਜੀ ਨੂੰ, ਉਹਨਾਂ ਤੋਂ ਆਪਾਂ ਰੀਅਲ ਅਸਟੇਟ ਦੀ ਲੈਂਦੇ ਹਾਂ ਜਾਣਕਾਰੀ। ਜੀ ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਰਦਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਝ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਬਿਊਟੀ ਸਲੋਨ ਜਿਹੜਾ ਕਿ ਮਿਸਾਗਾ ਦੇ ਵਿੱਚ ਡੰਡਾਸ ਐਂਡ ਹੋਰੰਟਾਰੀਓ ਸਟਰੀਟ ਦੇ ਉੱਤੇ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਜਿਹੜੀ ਤੁਹਾਨੂੰ 24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਇਨਕਲੂਡਿੰਗ EMI, HST, ਲੀਜ਼ ਜਿਹੜੀ ਆ ਉਹ 5+5 ਹੋਵੇਗੀ। ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਲੋਐਸਟ ਪ੍ਰਾਈਸਿਸ ਤੇ ਲਿਸਟ ਕੀਤਾ ਗਿਆ ਇਹ ਬਿਊਟੀ ਸਲੋਨ, ਜਿਹੜਾ ਕਿ ਪਿਛਲੇ 35 ਈਅਰ ਤੋਂ ਸੇਮ ਲੋਕੇਸ਼ਨ ਦੇ ਉੱਤੇ ਰਨ ਹੋ ਰਿਹਾ ਵਾ। ਅਤੇ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ ਦੇ ਵਿੱਚ ਲੇਕ ਸ਼ੋਰ ਦੇ ਉੱਤੇ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਮਟਨ ਦੇ ਵਿੱਚ ਕੁਈਨ ਸਟਰੀਟ ਦੇ ਉੱਤੇ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਪੀਜ਼ਾ ਸਟੋਰ ਜਿਹੜਾ ਕਿ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਇਨਕਲੂਡਿੰਗ EMI, HST, ਲੀਜ਼ ਜਿਹੜੀ ਆ ਉਹ 5+5 ਹੋਵੇਗੀ। ਤੇ ਪ੍ਰਾਈਸ ਜਿਹੜੀ ਆ ਆਸਕਿੰਗ ਪ੍ਰਾਈਸ $269,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ, ਇਹਦੀ ਤੁਹਾਨੂੰ ਬੈਸਟ ਡੀਲ ਮਿਲ ਸਕਦੀ ਆ। ਬਿਗ ਫ੍ਰੈਂਚਾਈਜ਼ ਦਾ ਪੀਜ਼ਾ ਸਟੋਰ ਆ ਬੜੇ ਪਲਾਜ਼ੇ ਦੇ ਵਿੱਚ ਸਥਿਤ ਵਾ, ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਨਾਗਰਾਫਲ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਜਾਂ ਮਿਸਿਸਾਗਾ ਦੇ ਵਿੱਚ ਡਿਕਸੀ ਦੇ ਉੱਪਰ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਪਲਾਜ਼ੇ ਦੇ ਵਿੱਚ ਤੁਹਾਨੂੰ ਮਿਲ ਰਿਹਾ ਵਾ, ਜਿਹੜਾ ਕਿ ਜਿਸਦੇ ਵਿੱਚ ਪੀਜ਼ਾ ਸਟੋਰ ਦਾ ਬਿਜ਼ਨਸ ਰਨ ਹੋ ਰਿਹਾ ਵਾ। ਇਹ ਕਮਰਸ਼ੀਅਲ ਯੂਨਿਟ ਜਿਹੜਾ ਕਿ ਬਹੁਤ ਹੀ ਸਸਤੀ ਪ੍ਰਾਈਸ ਦੇ ਉੱਤੇ ਲਿਸਟ ਕੀਤਾ ਗਿਆ, ਸਿਰਫ $499,000 ਆਸਕਿੰਗ ਪ੍ਰਾਈਸ ਆ, ਸਟਿਲ ਨੈਗੋਸ਼ੀਏਬਲ ਆ। ਇਸ ਦੇ ਵਿੱਚ ਤੁਸੀਂ ਫੂਡ ਦਾ ਕਿਸੇ ਵੀ ਕਿਸਮ ਦਾ ਬਿਜ਼ਨਸ ਕਰ ਸਕਦੇ ਹੋ। ਅਗਰ ਤੁਸੀਂ ਇਹ ਯੂਨਿਟ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378, 416-993-7378। ਥੈਂਕ ਜੀ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਮੈਂ ਦੇਖ ਰਹੀ ਸੀ ਕਿ ਇਹ ਜਿਹੜਾ ਕੌਂਟੀਨੈਂਟਲ ਟੂਰਨਾਮੈਂਟ ਹੈ ਇਹ 48 ਦੇਸ਼ ਦੇ ਵਿੱਚ ਹੈਗੇ ਆ ਔਰ 1248 ਪਲੇਅਰਸ ਜਿਹੜੇ ਆ ਫਰੋਮ ਅਕਰੋਸ ਦਾ ਗਲੋਬ ਹੈ, ਹੈ ਨਾ। ਤੇ 11 ਜੂਨ ਤੋਂ ਲੈ ਕੇ 19 ਜੁਲਾਈ ਤੱਕ ਇਹ ਮੈਚਿਸ ਜਿਹੜੇ ਹੋਣੇ ਆ ਔਰ ਨੌਰਥ ਅਮੈਰੀਕਾ ਦੇ 16 ਸਿਟੀਜ਼ ਦੇ ਵਿੱਚ ਜਿਹੜੇ ਮੈਚ ਆ ਉਹ ਹੋਣਗੇ ਅਤੇ ਇਹ ਟੋਰੋਂਟੋ ਦੇ ਵਿੱਚ ਜਿਹੜੇ ਹੋਣੇ ਆ ਉਹ 12 ਜੂਨ ਤੋਂ 2 ਜੁਲਾਈ ਤੱਕ ਹੋਣਗੇ BMO ਫੀਲਡ ਦੇ ਵਿੱਚ ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਜੀ ਇਹਦੇ ਵਿੱਚ ਮੈਂ ਦੇਖ ਰਹੀ ਹਾਂ ਕਿ ਤੁਸੀਂ ਜਿਹੜਾ ਹੈਗਾ ਇੱਥੇ ਜਿਹੜੇ ਟੋਰੋਂਟੋ 'ਚ ਹੈ ਉਹ 12 ਜੂਨ ਤੋਂ ਲੈ ਕੇ 2 ਜੁਲਾਈ ਤੱਕ ਜਿਹੜੇ ਉਹ ਮੈਚ ਹੋਣਗੇ ਸੋ ਬਿਲਕੁਲ ਲੋਕ ਜਿਹੜੇ ਜਾਣਗੇ ਜੀ 11 ਜੂਨ ਤੋਂ ਲੈ ਕੇ 19 ਜੁਲਾਈ ਤੱਕ ਅਤੇ ਕਹਿੰਦੇ ਆ ਵੀ ਜਿਨ੍ਹਾਂ ਨੇ ਟਿਕਟਾਂ ਕਰਾਉਣੀਆਂ ਬੁੱਕ ਉਹ ਟਿਕਟ ਮਾਸਟਰ ਦੇ ਥਰੂ ਜਿਹੜੀਆਂ ਆਪਣੀਆਂ ਟਿਕਟਾਂ ਉਹ ਬੁੱਕ ਕਰਾ ਸਕਦੇ ਆ ਅਤੇ ਬਾਕੀ ਕਈਆਂ ਨੇ ਤਾਂ ਆਲਰੇਡੀ ਕਰਾ ਲਈਆਂ ਹੋਣੀਆਂ ਅਤੇ ਕਈਆਂ ਨੇ ਹਾਲੇ ਸੋਚ ਵਿਚਾਰ ਕਰ ਰਹੇ ਹੋਣੇ ਆ ਪਰ ਜਦੋਂ ਸ਼ੁਰੂ ਹੋ ਜੂਗਾ ਨਾ ਸਾਰਾ ਜਿਵੇਂ ਹੁਣ ਜਿਹੜੀ ਓਪਨਿੰਗ ਸੈਰਾਮਨੀ ਹੋਣੀ ਹੈ ਨਾ ਉਸ ਤੋਂ ਬਾਅਦ ਕਈ ਵਾਰ ਫਿਰ ਥੋੜ੍ਹੀ ਜਿਹੀ ਉਤਸੁਕਤਾ ਫਿਰ ਪੈਦਾ ਹੁੰਦੀ ਹੈ ਨਾ ਕਈ ਵਾਰ ਪਹਿਲਾਂ ਲੋਕ ਆਪਣੇ ਆਪਣੇ ਕੰਮਾਂ 'ਚ ਲੱਗੇ ਰਹਿੰਦੇ ਆ ਪਰ ਕਈਆਂ ਨੇ ਤਾਂ ਕਰਾ ਲਈਆਂ ਹੋਣੀਆਂ ਬੁੱਕਸ ਕਈ ਤਾਂ ਜਿਹੜੇ ਹੁਣ ਦੂਜੇ ਦੇਸ਼ਾਂ ਤੋਂ ਆਏ ਉਹ ਤਾਂ ਪਹੁੰਚ ਵੀ ਗਏ ਜਿਵੇਂ ਮੈਂ ਦੱਸਿਆ US ਨੂੰ ਤਾਂ ਉਹ ਕਹਿੰਦੇ ਕਿਉਂਕਿ ਨਾ ਉੱਥੇ ਜ਼ਿਆਦਾ ਹੀ ਪੁੱਛ ਪੜਤਾਲ ਬੜੀ ਹੁੰਦੀ ਹੈ ਨਾ ਸੋ ਕਹਿੰਦੇ ਆ ਬੜੇ ਜਿਹੜੇ ਵਿਜ਼ਟਰਸ ਦੇ ਨਾਲ ਜ਼ਿਆਦਾ ਵਧੀਆ ਬਿਹੇਵ ਨਹੀਂ ਹੈਗਾ ਹੈ ਨਾ ਜਿਵੇਂ ਏਅਰਪੋਰਟਸ 'ਤੇ ਬੜੇ ਰੂਡ ਜਿਹੇ ਤਰੀਕੇ ਨਾਲ ਬੋਲਦੇ ਆ ਵੈਸੇ ਹੈ ਥੋੜ੍ਹਾ ਜਿਹਾ ਉਹਨਾਂ ਦਾ ਇੱਦਾਂ ਹੀ ਆ ਆਪਣੇ ਇੱਥੇ ਹਾਲੇ ਕੈਨੇਡਾ ਦੇ ਵਿੱਚ ਵਧੀਆ ਗੱਲਬਾਤ ਜਿਹੜੀ ਕਰਦੇ ਆ ਜਦੋਂ ਵੀ ਕੋਈ ਗੱਲਬਾਤ ਪੁੱਛਦੇ ਆ ਜਿਹੜੇ ਵਿਜ਼ਟਰ ਆਉਂਦੇ ਹੈ ਨਾ ਆਪਣੇ ਏਅਰਪੋਰਟਸ 'ਤੇ ਪਰ ਉੱਥੇ ਉਹਨਾਂ ਦਾ ਬੋਲਣ ਦਾ ਤਰੀਕਾ ਕੁਛ ਵਧੀਆ ਨਹੀਂ ਹੈਗਾ ਉਹ ਇੱਦਾਂ ਸ਼ੋਅ ਕਰਦੇ ਆ ਵੀ ਅਸੀਂ ਜ਼ਿਆਦਾ ਹੋਵਾਂ ਅਤੇ ਜਿਹੜੇ ਇੱਥੇ ਆਏ ਆ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਉਹ ਨਹੀਂ ਵਧੀਆ ਜ਼ਿਆਦਾ ਹੈ ਨਾ ਅਤੇ ਫਿਰ ਡੋਮੀਨੇਟ ਜਿਹਾ ਕਰਦੇ ਆ ਉਹਨਾਂ ਨੂੰ ਅਤੇ ਪਰ ਇੱਥੇ ਸਰਾਉਂਦੇ ਆ ਕੈਨੇਡਾ ਅਤੇ ਮੈਕਸੀਕੋ ਨੂੰ ਜਿਹੜੇ ਵੀ ਵਿਜ਼ਟਰਸ ਆ ਰਹੇ ਆ ਦੇਖਣ ਵਾਸਤੇ ਇਹ ਮੈਚ ਅਤੇ ਬਾਕੀ ਤੁਹਾਡੇ ਕੋਈ ਵਿਚਾਰ ਆਏ ਨਹੀਂ ਜੀ ਫੀਫਾ ਵਰਲਡ ਕੱਪ ਬੜਾ ਅੱਛਾ ਇੱਥੇ ਨਾ ਇਹ ਵੀ ਬੜਾ ਹੁਣ ਧਿਆਨ ਰੱਖਣ ਵਾਲੀ ਲੋੜ ਹੈ ਕਿਉਂਕਿ ਇੱਕ ਤਾਂ ਚਲੋ ਕਹਿੰਦੇ ਟ੍ਰੈਫਿਕ ਵੀ ਬੜਾ ਹੋ ਜਾਣਾ ਰਸ਼ ਵੀ ਬੜਾ ਹੋਊਗਾ ਧਾਂਦਲੀਆਂ ਵੀ ਬੜੀਆਂ ਹੁੰਦੀਆਂ ਜਦੋਂ ਆਪਾਂ ਦੇਖਦੇ ਹਾਂ ਨਾ ਕੋਈ ਦੂਜੇ ਦੇਸ਼ਾਂ ਤੋਂ ਆਏ ਹੋਏ ਲੋਕ ਹੈ ਜਾਂ ਫਿਰ ਜ਼ਿਆਦਾ ਜਿਹੜੀ ਪਬਲਿਕ ਹੋ ਗਈ ਟ੍ਰੈਫਿਕ ਜ਼ਿਆਦਾ ਹੋ ਗਈ ਪ੍ਰੋਪਰ ਰੂਲ ਰੈਗੂਲੇਸ਼ਨ ਵੀ ਨਹੀਂ ਮੰਨੇ ਜਾਂਦੇ ਜਾਂ ਜਿਵੇਂ ਠੱਗਣ ਵਾਲੀਆਂ ਗੱਲਾਂ ਜਿਹੜੀਆਂ ਬਹੁਤ ਹੁੰਦੀਆਂ ਚਾਹੇ ਹੁਣ ਉਹੀ ਆ ਚਾਹੇ ਟੈਕਸੀ ਹੋ ਗਈ ਜਿਨ੍ਹਾਂ ਨੇ ਇੱਧਰ ਉੱਧਰ ਲੈ ਕੇ ਕਰਕੇ ਜਾਣਾ ਹੈ ਨਾ ਜਾਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਹੋ ਗਿਆ ਮਹਿੰਗੀਆਂ ਕਰ ਦੇਣਗੇ ਉਹ ਚੀਜ਼ਾਂ ਦਾ ਵੀ ਨਾ ਥੋੜ੍ਹਾ ਧਿਆਨ ਸਾਰਿਆਂ ਨੂੰ ਰੱਖਣਾ ਚਾਹੀਦਾ ਕਿਉਂਕਿ ਕੋਈ ਵੀ ਜਿਹੜੇ ਇੱਥੇ ਵਿਜ਼ਿਟ ਕਰ ਰਹੇ ਆ ਹੈ ਨਾ ਕਿਉਂਕਿ ਸਪੈਸ਼ਲ ਤੌਰ 'ਤੇ ਕਈ ਆ ਰਹੇ ਆ ਦੇਖਣ ਵਾਸਤੇ ਮੈਚਿਸ ਸੋ ਉਹ ਨਾ ਗਲਤ ਇੰਪ੍ਰੈਸ਼ਨ ਨਾਲ ਲੈ ਕੇ ਜਾਣ ਵੀ ਅਸੀਂ ਉੱਥੇ ਗਏ ਤਾਂ ਸਾਡੇ ਨਾਲ ਇੱਦਾਂ ਹੋ ਗਿਆ ਹੈ ਨਾ ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਅਤੇ ਤੁਹਾਡੀ ਲਾਈਨ ਡਰੋਪ ਹੋ ਗਈ ਤੁਸੀਂ ਦੁਬਾਰਾ ਕਰ ਲਓ ਅਤੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਵੀ ਬੜਾ ਜ਼ਰੂਰੀ ਹੈ ਜਿਹੜਾ ਜਿੱਥੇ ਵੀ ਜਿਹਦੇ ਨਾਲ ਵੀ ਕਿਸੇ ਦਾ ਵਾਹ ਪੈਂਦਾ ਹੈ ਨਾ ਜਿਹੜੇ ਬਾਹਰੋਂ ਆ ਰਹੇ ਉਹਨਾਂ ਨਾਲ ਗੱਲਬਾਤ ਘੁੰਮਣਾ ਫਿਰਨਾ ਖਾਣਾ ਪੀਣਾ ਉਹਨਾਂ ਨੇ ਅਤੇ ਉਹ ਚੀਜ਼ਾਂ ਦਾ ਧਿਆਨ ਰੱਖੋ ਹੁਣ ਕਈ ਜਗ੍ਹਾ ਇਹ ਹੁੰਦਾ ਵੀ ਹਾਂ ਹੁਣ ਇਹ ਤਾਂ ਬਾਹਰੋਂ ਆਏ ਹੋਏ ਆ ਆਪਣੀਆਂ ਜਿਹੜੀਆਂ ਸ਼ੋਪਸ ਵਾਲੇ ਹੁੰਦੇ ਉਹ ਵੀ ਨਾ ਚੀਜ਼ਾਂ ਜਾਂ ਮਹਿੰਗੀਆਂ ਵੇਚਣ ਲੱਗ ਜਾਂਦੇ ਬੰਦੇ ਨੂੰ ਦੇਖ ਕੇ ਵੀ ਇਹ ਕਿਹੜਾ ਇੱਥੇ ਦੇ ਇਹਨਾਂ ਨੂੰ ਤਾਂ ਇੱਕ ਵਾਰ ਲੈ ਕੇ ਲੰਘ ਜਾਣਾ ਜਿਵੇਂ ਦੀ ਮਰਜ਼ੀ ਚੀਜ਼ ਜਿਹੜੀ ਇਹਨਾਂ ਨੂੰ ਤੁਸੀਂ ਵੇਚ ਦਿਉ ਸੈੱਲ ਕਰ ਦਿਉ ਸੋ ਉਹ ਚੀਜ਼ਾਂ ਦਾ ਵੀ ਬੜਾ ਧਿਆਨ ਰੱਖਣ ਦੀ ਲੋੜ ਹੈ ਤਾਂ ਕਿ ਉਹ ਕੈਨੇਡਾ ਨੂੰ ਔਰ ਕੈਨੇਡੀਅਨਸ ਨੂੰ ਯਾਦ ਕਰਨ ਬਾਅਦ ਦੇ ਵਿੱਚੋਂ ਇੱਦਾਂ ਨਾ ਹੋਵੇ ਉਹ ਕਹਿਣ ਲੈ ਅਸੀਂ ਤਾਂ ਗਏ ਸੀ ਸਾਡੇ ਨਾਲ ਇੱਦਾਂ ਦੀ ਵਾਰਦਾਤ ਉੱਥੇ ਹੋਊਗੀ ਇਹ ਚੀਜ਼ਾਂ ਦਾ ਵੀ ਬੜਾ ਧਿਆਨ ਰੱਖਿਆ ਜਾਵੇ ਅਤੇ ਲਓ ਜੀ ਤੁਸੀਂ ਜੇ ਕੁਛ ਦੱਸਣਾ ਚਾਹੁੰਦੇ ਹੋ ਬਿਲਕੁਲ ਫੀਫਾ ਵਰਲਡ ਕੱਪ ਬਾਰੇ ਜਾਂ ਪਹਿਲਾਂ ਦੀ ਕੋਈ ਖਬਰ ਕਦੀ ਕੋਈ ਮੈਚ ਤੁਸੀਂ ਦੇਖਿਆ ਹੋਵੇ ਅੱਛਾ ਇਹ ਨਾ ਲਾਈਵ ਮੈਚ ਦੇਖਣੇ ਵੀ ਬੜਾ ਵਧੀਆ ਲੱਗਦਾ ਮੈਨੂੰ ਯਾਦ ਆ ਅਸੀਂ ਮੋਹਾਲੀ ਹੋਇਆ ਸੀਗਾ ਪਾਕਿਸਤਾਨ ਅਤੇ ਇੰਡੀਆ ਦਾ ਕ੍ਰਿਕਟ ਦਾ ਮੈਚ ਸੋ ਅਸੀਂ ਉੱਥੇ ਗਏ ਸੀ ਲਾਈਵ ਦੇਖਣ ਚਲੋ ਉੱਥੇ ਜਦੋਂ ਜਾਂਦੇ ਆ ਨਾ ਵੈਸੇ ਇੰਨਾ ਪਤਾ ਨਹੀਂ ਲੱਗਦਾ ਜਿਹੜਾ TV 'ਚ ਮਜ਼ਾ ਆਉਂਦਾ TV 'ਚ ਤਾਂ ਬੋਲ ਬੋਲਰ ਬੈਟਸਮੈਨ ਕੋਲੋਂ ਦਿਖਦੇ ਆ ਹੈ ਨਾ ਜਾਂ ਆਪਾਂ ਨੂੰ ਪਤਾ ਲੱਗਦਾ ਕਿਉਂਕਿ ਉੱਥੇ ਇੱਕ ਤਾਂ ਦੂਰ ਹੁੰਦੇ ਆ ਇੱਥੇ ਤਾਂ ਆਪਾਂ ਕਮੈਂਟਰੀ ਸੁਣੀ ਜਾਂਦੇ ਨਾਲ ਦੀ ਨਾਲ ਪਤਾ ਲੱਗ ਜਾਂਦਾ ਜਾਂ ਬਿਲਕੁਲ ਨੇੜੇ ਤੋਂ ਕੈਮਰੇ ਨਾਲ ਸਾਨੂੰ ਦਿਖੀ ਜਾਂਦਾ ਪਰ ਉੱਥੇ ਦੂਰ ਹੁੰਦੇ ਆ ਇੰਨਾ ਪਤਾ ਨਹੀਂ ਲੱਗਦਾ ਰੌਲਾ ਰੱਪਾ ਜਿਹਾ ਹੀ ਪਈ ਜਾਂਦਾ ਪਰ ਉਂਝ ਇਹ ਹੁੰਦਾ ਵੀ ਤੁਸੀਂ ਇੱਕ ਵਾਰ ਲਾਈਵ ਸਟੇਡੀਅਮ 'ਚ ਜਾ ਕੇ ਜਦੋਂ ਦੇਖਦੇ ਹੋ ਨਾ ਪਤਾ ਲੱਗਦਾ ਵੀ ਕਿਵੇਂ ਕੀ ਹੈ ਕਈ ਵਾਰੀ ਜਦੋਂ ਆਪਾਂ TV 'ਚ ਦੇਖ ਰਹੇ ਹੁੰਦੇ ਹਾਂ ਸਾਡੇ ਪਰਸੈਪਸ਼ਨ ਹੋਰ ਬਣੀ ਹੋਈ ਹੁੰਦੀ ਹੈ ਪਰ ਜਦੋਂ ਅਸੀਂ ਲਾਈਵ ਦੇਖਦੇ ਹਾਂ ਜਾ ਕੇ ਫਿਰ ਹੋਰ ਬਣੀ ਹੋਈ ਹੁੰਦੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਵਧੀਆ ਤੁਸੀਂ ਦੱਸੋ
7: ਠੀਕ ਹੈ ਜੀ ਪਹਿਲਾਂ ਮੈਚ ਮੈਨੂੰ ਲੱਗਦਾ ਜੀ ਮੈਕਸੀਕੋ ਸਾਊਥ ਅਫਰੀਕਾ ਦਾ ਹੋ ਰਿਹਾ
0: ਅੱਛਾ ਕਦੋਂ ਹੋ ਰਿਹਾ?
7: 11 ਨੂੰ ਕੱਲ 3 ਵਜੇ।
0: 11 ਨੂੰ 3 ਵਜੇ, ਠੀਕ ਹੈ। ਹਾਂਜੀ, ਤੇ ਹੈ ਪਲਾਨ ਜਾਣ ਦਾ ਕਦੇ?
7: ਹਾਂਜੀ, ਮੈਂ ਥੋੜੇ ਦਿਨ ਪਹਿਲਾਂ ਮੈਚ ਵੇਖਿਆ ਹੈ ਟੋਰਾਂਟੋ ਦਾ ਤੇ ਉਹਦਾ ਮਿਆਮੀ ਇੰਟਰ ਦਾ। ਇੱਥੇ ਆਪਣੇ ਟੋਰਾਂਟੋ ਮੈਚ ਹੋਇਆ ਸੀ ਬੀਐਮਓ ਚ। ਮੈਨੂੰ ਉਹ ਮੈਚ ਵਧੀਆ ਲੱਗਦੇ ਨੇ, ਮੈਨੂੰ ਮਤਲਬ ਜਿਹੜਾ ਮੇਜਰ ਲੀਗ ਨੀ ਹੁੰਦੀ ਜਿੱਦਾਂ ਇਹਦੀ ਬੇਸਬਾਲ ਦੀ ਜਾਂ ਫੁੱਟਬਾਲ ਦੀ।
0: ਅੱਛਾ,
7: ਇੱਕ ਤਾਂ ਉਹ ਟਿਕਟ ਵਧੀਆ ਸਸਤੀ ਹੁੰਦੀ ਹੈ ਜੀ, ਬਾਕੀ ਇੰਜੋਏ ਜ਼ਿਆਦਾ ਹੁੰਦਾ। ਇਹ ਟਿਕਟ ਹੀ ਬਹੁਤ ਮਹਿੰਗੀ ਹੈ, ਮਾੜਾ ਬੰਦਾ ਕਿੱਥੋਂ $1500 ਦੀ ਸਟਾਰਟਿੰਗ ਟਿਕਟ ਆ।
0: ਹਾਂ, ਇਹਨਾਂ ਨੇ ਜ਼ਿਆਦਾ ਹੀ ਮਹਿੰਗੀਆਂ ਰੱਖੀਆਂ ਹੋਈਆਂ ਵੀ, ਰੀਜ਼ਨੇਬਲ ਰੇਟ ਰੱਖਦੇ ਵੀ ਲੈ ਕੇ ਚੱਲੇ ਤਾਂ ਜਾਂਦੇ ਸਾਰੇ ਹੈ ਨਾ।
7: ਨਹੀਂ, ਫੁੱਟਬਾਲ ਦੀ ਮਾਰਕੀਟਿੰਗ ਬਹੁਤ ਆ ਨਾ, ਉਹਨਾਂ ਦਾ ਸਟੇਡੀਅਮ ਫੁੱਲ ਹੋ ਜਾਣਾ ਫਿਰ ਵੀ।
0: ਉਹੀ ਨਾ, ਫਿਰ ਵੀ ਚਲੇ ਹੀ ਜਾਣਾ ਲੋਕਾਂ ਨੇ।
7: ਹਾਂਜੀ ਹਾਂਜੀ, ਬਾਕੀ ਵੇਖਣ ਦਾ ਮਜ਼ਾ ਆਉਂਦਾ, ਪਰ ਲੀਗ ਮੈਚ ਵਧੀਆ। ਜੇ ਕਿਸੇ ਬੰਦੇ ਨੇ ਮੈਚ ਇੰਜੋਏ ਕਰਨਾ ਜਿੱਦਾਂ ਵਧੀਆ ਕਲੱਬ ਇਹਨਾਂ ਦੇ ਮੈਚ ਵੇਖੋ। ਬਾਕੀ ਹਾਂ, ਜਿਹਦੇ ਕੋਲ ਵਧੀਆ ਪੈਸੇ ਹੈਗੇ ਉਹ ਇਹ ਵੀ ਦੇਖ ਸਕਦਾ। ਬਾਕੀ ਫਰਾਂਸ ਇਸ ਸਾਲ ਫਾਈਨਲ ਖੇਡੂਗੀ ਫੁੱਟਬਾਲ ਦਾ।
0: ਅੱਛਾ ਜੀ,
7: ਹਾਂਜੀ, ਫਰਾਂਸ ਦੀ ਟੀਮ ਖੇਡੂ ਫਾਈਨਲ।
0: ਠੀਕ ਆ, ਚਲੋ ਦੇਖਦੇ ਆ ਕਿਵੇਂ ਕੀ ਹੁੰਦਾ। ਥੈਂਕ ਯੂ, ਥੈਂਕ ਯੂ ਵੈਰੀ ਮੱਚ। ਬਿਲਕੁਲ ਜੀ ਜੀ, ਓਕੇ। ਤੇ ਬਿਲਕੁਲ, ਰੋਨਾਲਡੋ ਨੂੰ ਕਿੰਨਾ, ਕਈਆਂ ਨੂੰ ਹੈਗਾ ਨਾ ਵੀ ਅਸੀਂ ਦੇਖਣਾ ਹੈ ਨਾ, ਪਰ ਅੱਛਾ ਰੋਨਾਲਡੋ ਦਾ ਇੱਥੇ ਇੱਥੇ ਆਉਣਾ ਉਹਨਾਂ ਨੇ ਕਿ ਨਹੀਂ ਆਉਣਾ?

0: ਜੇ ਤੁਸੀਂ ਕਿਤੇ ਵੀ ਘੁੰਮਣ ਫਿਰਨ ਜਾਣਾ ਹੈ, ਤੁਸੀਂ ਨੰਬਰ ਨੋਟ ਕਰੋ ਦੁਆਬਾ ਟੂਰਸ ਐਂਡ ਟਰੈਵਲਸ ਦਾ, ਅਤੇ ਬਹੁਤ ਵਧੀਆ ਤੁਹਾਨੂੰ ਟਿਕਟਾਂ ਪ੍ਰੋਵਾਈਡ ਕਰਨਗੇ ਦੀਪਾਂਸ਼। ਇੱਕ ਤਾਂ ਇਹ ਕਹਿੰਦੇ ਆ ਵੀ ਇੰਡੀਆ ਨੂੰ ਜਾਣ ਵਾਸਤੇ ਅਵੇਲੇਬਲ ਹੈ ਟਿਕਟਾਂ ਪੂਰੇ ਦਸੰਬਰ ਤੱਕ, ਕਦੇ ਵੀ ਤੁਸੀਂ ਬੁੱਕ ਕਰਾਉਣੀ, ਕਦੇ ਵੀ ਜਾਣਾ, ਚਾਹੇ ਹੁਣ ਛੁੱਟੀਆਂ 'ਚ ਜਾਣਾ ਹੈ ਜਾਂ ਫਿਰ ਉਸ ਤੋਂ ਬਾਅਦ ਜਦੋਂ ਫੈਸਟੀਵਲਸ ਹੁੰਦੇ ਆ ਉਦੋਂ ਜਾਣਾ ਚਾਹੁੰਦੇ ਹੋ ਜਾਂ ਦਸੰਬਰ 'ਚ ਜਾਣਾ, ਤਾਂ ਤੁਸੀਂ ਹੁਣੇ ਟਿਕਟਾਂ ਜਿਹੜੀਆਂ ਉਹ ਬੁੱਕ ਕਰਾ ਸਕਦੇ ਹੋ। ਤੁਸੀਂ ਨੰਬਰ ਨੋਟ ਕਰ ਲਓ, ਨੰਬਰ ਹੈਗਾ 905-673-1400 'ਤੇ ਗੱਲਬਾਤ ਹੋ ਸਕਦੀ, 9056731400। ਅਤੇ ਲਓ ਜੀ ਆਪਾਂ ਹੁਣ ਚੱਲਦੇ ਹਾਂ ਪੰਜਾਬ ਇੰਸ਼ੋਰੈਂਸ 'ਤੇ, ਸਾਡੇ ਨਾਲ ਸ਼ੇਰ ਜੰਗ ਸਿੰਘ ਜੀ ਰਾਣਾ ਜੁੜ ਚੁੱਕੇ ਆ ਅਤੇ RDSP ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਜੀ ਸਰ,
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਆਪਾਂ ਦੋ ਮੈਸੇਜ ਕਨਵੇ ਕਰਾਂਗੇ। ਫਸਟ ਆਫ ਆਲ ਲਾਈਫ ਇੰਸ਼ੋਰੈਂਸ ਜਿਹੜੇ ਪਰਮਾਨੈਂਟ ਇੰਸ਼ੋਰੈਂਸ ਪਲਾਨ ਹੁੰਦੇ ਨੇ, ਤੇ ਸੈਕਿੰਡ ਆਪਾਂ RDSP ਦੀ ਗੱਲ ਕਰਾਂਗੇ। ਸੋ ਆਪਾਂ ਨੂੰ ਪਤਾ ਹੈਗਾ ਇੰਸ਼ੋਰੈਂਸ ਬਹੁਤ ਕੈਨੇਡਾ ਚ ਇੰਪੋਰਟੈਂਟ ਹੁੰਦੀ ਹੈ, ਹਰੇਕ ਜਗ੍ਹਾ ਇੰਪੋਰਟੈਂਟ ਹੈ ਅਗਰ ਆਪਾਂ ਕੰਸਰਨਡ ਹੈ ਆਪਣੇ ਫੈਮਿਲੀ ਦੇ ਫਾਈਨੈਂਸ਼ੀਅਲ ਫਿਊਚਰ ਲਈ। ਸੋ ਕੈਨੇਡਾ ਦੇ ਵਿੱਚ ਸਿਰਫ ਦੋ ਕਿਸਮ ਦੇ ਪਲਾਨ ਨੇ, ਇੱਕ ਤਾਂ ਟਰਮ ਇੰਸ਼ੋਰੈਂਸ ਪਲਾਨ ਹੁੰਦਾ ਹੈ ਜਿਹਦੇ 'ਚ ਕੀ ਹੈ ਕਿ ਇੱਕ ਸਰਟਨ ਪੀਰੀਅਡ ਬਾਅਦ ਜਿਹੜੀ ਕਵਰੇਜ ਆਪਣੀ ਖਤਮ ਹੋ ਜਾਂਦੀ ਹੈ। ਵੇਅਰ ਐਸ ਜਦੋਂ ਆਪਾਂ ਪਰਮਾਨੈਂਟ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਪਰਮਾਨੈਂਟ ਇੰਸ਼ੋਰੈਂਸ ਤੋਂ ਭਾਵ ਹੈ ਜਿੰਨੀ ਵੀ ਦੇਰ ਪਰਸਨ ਦੀ ਉਮਰ ਹੈਗੀ ਹੈ ਉਨੀ ਦੇਰ ਤੱਕ ਇੰਸ਼ੋਰੈਂਸ ਕੰਪਨੀ ਨੇ ਇੰਸ਼ੋਰੈਂਸ ਪਲਾਨ ਨੇ ਆਪਾਂ ਨੂੰ ਕਵਰ ਕਰਕੇ ਰੱਖਣਾ ਹੈਗਾ, ਭਾਵੇਂ ਡੈਥ ਸਿਕਨੈਸ ਨਾ ਹੋ ਰਹੀ ਹੈ, ਐਕਸੀਡੈਂਟ ਹੋ ਰਹੀ ਹੈ ਜਾਂ ਸਾਡੀ ਉਮਰ ਪੂਰੀ ਹੋ ਗਈ ਉਦੋਂ ਡੈਥ ਹੋ ਰਹੀ ਹੈ, ਤਾਂ ਇੰਸ਼ੋਰੈਂਸ ਕੰਪਨੀ ਨੇ ਜੋ ਵੀ ਕਮਿਟਮੈਂਟ ਕੀਤੀ ਹੈ, ਜੋ ਪ੍ਰੋਮਿਸ ਕੀਤਾ ਹੈਗਾ, ਉਹਨਾਂ ਨੇ ਆਪਣਾ ਪ੍ਰੋਮਿਸ ਜਿਹੜਾ ਹੈਗਾ ਫੁਲਫਿਲ ਕਰਨਾ ਹੈਗਾ। ਸੋ ਜਿੰਨੀ ਆਪਾਂ ਘੱਟ ਏਜ ਦੇ ਵਿੱਚ ਆਪਣਾ ਇੰਸ਼ੋਰੈਂਸ ਪਲਾਨ ਸਟਾਰਟ ਕਰਦੇ ਹਾਂ, ਉਨਾ ਹੀ ਆਪਾਂ ਨੂੰ ਇਹ ਬੈਨੀਫਿਟ ਹੈ ਵੀ ਆਪਾਂ ਨੂੰ ਕੋਸਟ ਆਫ ਜਿਹੜੀ ਇੰਸ਼ੋਰੈਂਸ ਹੈ ਕਾਫੀ ਲੈਸ ਪੇ ਕਰਨੀ ਪੈਂਦੀ ਹੈਗੀ ਹੈ। ਸੋ ਜਿਹਦੇ ਨਾਲ ਕੀ ਹੈਗਾ ਵੀ ਆਪਣਾ ਜਿਹੜਾ ਪ੍ਰੀਮੀਅਮ ਹੈ ਲੌਕ ਹੋ ਜਾਂਦਾ ਸਾਡੀ ਅੱਜ ਦੀ ਕਰੰਟ ਏਜ ਦੇ ਹਿਸਾਬ ਨਾਲ। ਐਂਡ ਕਾਫੀ ਲੋਕ ਹੈ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਵੀ ਸ਼ਾਇਦ ਜਿਹੜੀ ਲਾਈਫ ਇੰਸ਼ੋਰੈਂਸ ਹੈ ਡੈਥ ਤੋਂ ਬਾਅਦ ਪੈਸੇ ਮਿਲਣੇ ਨੇ। ਵੇਅਰ ਐਸ ਇੱਦਾਂ ਨਹੀਂ ਹੈਗਾ, ਜਿਹੜੇ ਡਿਵੀਡੈਂਟਸ ਵਾਲੇ ਪਲਾਨ ਹੈ ਜਿਨ੍ਹਾਂ 'ਚ ਕੈਸ਼ ਵੈਲਿਊ ਹੁੰਦੀ ਹੈ, ਆਪਾਂ ਆਪਣੀ ਕੈਸ਼ ਵੈਲਿਊ ਨੂੰ ਐਜ਼ ਏ ਕੋਲੈਟਰਲ ਲੋਨ ਦੇ ਤੌਰ ਤੇ ਵੀ ਜਿਹੜਾ ਹੈਗਾ ਯੂਜ਼ ਕਰ ਸਕਦੇ ਹਾਂ, ਆਪਣੇ ਲਾਈਫ ਟਾਈਮ 'ਚੋਂ ਪੈਸੇ ਵਿਦਡਰਾਅ ਕਰ ਸਕਦੇ ਹਾਂ। ਮੈਂ ਇੱਕ ਐਗਜ਼ਾਮਪਲ ਕਰਦਾ, ਮੰਨ ਲਓ ਅੱਜ ਕੋਈ ਬੰਦਾ 45 ਸਾਲ ਦੀ ਉਮਰ 'ਚ ਹੈ, $1,000,000 ਦੀ ਅਗਰ ਆਪਾਂ Pay 20 ਪਾਲਿਸੀ ਸਟਾਰਟ ਕਰਦੇ ਹਾਂ ਗਰੰਟਿਡ ਵਾਲੇ, 20 ਸਾਲਾਂ ਤੱਕ ਆਪਾਂ ਪੈਸੇ ਪੇ ਕਰਨੇ, ਜਦੋਂ ਉਮਰ 65 ਸਾਲ ਹੋ ਗਈ ਕੋਈ ਵੀ ਪੈਸਾ ਨਹੀਂ ਪੇ ਕਰਨਾ, $500,000 ਗਰੰਟਿਡ ਕੈਸ਼ ਵੈਲਿਊ ਉਸ ਅਕਾਊਂਟ ਦੇ ਵਿੱਚ ਆ ਜਾਂਦੀ ਹੈ, ਉਸ ਪਲਾਨ ਵਿੱਚ ਆਉਂਦੀ ਹੈ, ਜਿਹਨੂੰ ਕਿ ਆਪਾਂ ਆਪਣੀ ਓਨ ਸਵੀਟ ਵਿਲ ਦੇ ਅਕੋਰਡਿੰਗਲੀ ਯੂਜ਼ ਕਰ ਸਕਦੇ ਹਾਂ। ਕੱਲ ਨੂੰ ਸਪੋਜ਼ ਸਾਡਾ ਘਰ ਪੇ ਆਫ ਹੋਣ ਵਾਲਾ ਸੀ ਤਾਂ ਸਾਨੂੰ ਪੈਸੇ ਚਾਹੀਦੇ ਨੇ, ਤਾਂ ਵੀ ਆਪਾਂ ਪੈਸੇ ਆਪਣੀ ਕੈਸ਼ ਵੈਲਿਊ ਚੋਂ ਵਿਦਡਰਾਅ ਕਰ ਸਕਦੇ ਹਾਂ। ਬੱਚਿਆਂ ਦੀ ਵੈਡਿੰਗ ਤੇ ਅੱਜ ਕੱਲ ਕਿੰਨਾ ਖਰਚਾ ਆ ਰਿਹਾ ਹੈਗਾ, ਤਾਂ ਪੈਸੇ ਚਾਹੀਦੇ ਨੇ, ਤਾਂ ਵੀ ਆਪਾਂ ਕਢਾ ਸਕਦੇ ਹਾਂ। ਬੱਚਿਆਂ ਨੂੰ ਹਾਇਰ ਐਜੂਕੇਸ਼ਨ ਲਈ ਭੇਜਣਾ ਹੈਗਾ, ਈਵਨ ਕਾਫੀ ਆਪਣੇ ਪਰਿਵਾਰ ਜਿਹਨਾਂ ਕੋਲ ਮਲਟੀਪਲ ਪ੍ਰੋਪਰਟੀਜ਼ ਹੈਗੀਆਂ ਨੇ, ਕੈਪੀਟਲ ਗੇਨ ਦਾ ਵੀ ਇੰਤਜ਼ਾਮ ਆਪਾਂ ਕਰ ਸਕਦੇ ਹਾਂ ਆਪਣੀ ਇੰਸ਼ੋਰੈਂਸ ਪਲਾਨ ਦੇ ਥਰੂ। ਸੋ ਕਾਫੀ ਚੀਜ਼ਾਂ ਨੇ ਜੋ ਅਗਰ ਆਪਾਂ ਟਾਈਮ ਸਿਰ ਡਿਸੀਜਨ ਲਵਾਂਗੇ ਤੇ ਇੱਕ ਚੰਗਾ ਜਿਹੜਾ ਹੈਗਾ ਆਪਣੇ ਪਰਿਵਾਰ ਲਈ ਫਿਊਚਰ ਜਿਹੜਾ ਕ੍ਰੀਏਟ ਕਰ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਅਗਰ ਤੁਸੀਂ ਅਜੇ ਕੈਨੇਡਾ 'ਚ ਆ ਕੇ ਆਪਣਾ ਕੋਈ ਵੀ ਇੰਸ਼ੋਰੈਂਸ ਪਲਾਨ ਸ਼ੁਰੂ ਨਹੀਂ ਕੀਤਾ, ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਆਪਾਂ RDSP ਦੀ ਜ਼ਰੂਰ ਗੱਲ ਕਰਦੇ ਹੁੰਦੇ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਬਹੁਤ ਹੀ ਇੱਕ ਚੰਗਾ ਪਲਾਨ ਹੈ। 2008 ਤੋਂ ਫੈਡਰਲ ਗਵਰਨਮੈਂਟ ਨੇ ਸਟਾਰਟ ਕੀਤਾ ਸੀ, ਲੇਕਿਨ ਇਹਦੀ ਜਾਣਕਾਰੀ ਕਾਫੀ ਲੋਕਾਂ ਨੂੰ ਘੱਟ ਸੀਗੀ। ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜਿਨ੍ਹਾਂ ਦੀ ਉਮਰ 49 ਸਾਲ ਜਾਂ ਉਸ ਤੋਂ ਘੱਟ ਹੈ, ਤੇ $90,000 ਦੀ ਗ੍ਰਾਂਟ ਦਾ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ। ਅਗਰ ਕੋਈ ਪਰਸਨ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤੇ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਸਾਨੂੰ ਲੈਣਾ ਪਏਗਾ, ਤੇ ਆਪਾਂ ਇਹ ਗ੍ਰਾਂਟ ਜਿਹੜਾ ਅਪਲਾਈ ਕਰ ਸਕਦੇ ਹਾਂ। ਐਂਡ ਗਵਰਨਮੈਂਟ ਅਲਾਓ ਕਰਦੀ ਹੈ ਅਗਰ ਅਸੀਂ ਐਲੀਜੀਬਿਲਟੀ ਰੱਖਦੇ ਹਾਂ, ਤੇ ਪਿਛਲੇ 10 ਸਾਲਾਂ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਲੈ ਸਕਦੇ ਹਾਂ। ਸੋ ਉਹਦਾ ਇੱਕ ਪ੍ਰੋਸੈਸ ਹੈਗਾ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੇ ਲਈ RDSP ਅਕਾਊਂਟ ਓਪਨ ਕਰਕੇ ਜਿੰਨੀਆਂ ਵੀ ਮਿਸਿੰਗ ਗ੍ਰਾਂਟਸ ਹੈਗੀਆਂ ਨੇ ਸਾਰੀਆਂ ਅਵੇਲ ਕਰ ਸਕਦੇ ਹਾਂ। ਮੇਰਾ ਡਾਇਰੈਕਟ ਨੰਬਰ ਹੈ ਜੀ ਪੰਜਾਬ ਇੰਸ਼ੋਰੈਂਸ ਤੇ 416-910-9000। ਕਾਫੀ ਪੰਜ ਕਾਲਸ ਆਉਂਦੀਆਂ ਨੇ, ਕਈ ਇੱਥੇ ਬੱਚੇ ਜਿਹੜੇ ਆਟਿਜ਼ਮ ਵਗੈਰਾ ਕਾਫੀ ਹੈ, ਛੋਟੇ ਛੋਟੇ ਬੱਚਿਆਂ ਨੂੰ ਪੇਰੈਂਟਸ ਦਾ ਸਿਰਫ ਇੱਕੋ ਹੀ ਕੰਸਰਨ ਹੁੰਦਾ ਵੀ ਅੱਜ ਤਾਂ ਅਸੀਂ ਅਲਾਈਵ ਹੈਗੇ ਹਾਂ, ਅਸੀਂ ਆਪਣੇ ਸਪੈਸ਼ਲ ਨੀਡ ਵਾਲੇ ਬੱਚੇ ਦੀ ਟੇਕ ਕੇਅਰ ਕਰ ਸਕਦੇ ਹਾਂ, ਪਰ ਜਦੋਂ ਸਾਨੂੰ ਕੁਛ ਹੋ ਗਿਆ ਤੇ ਉਦੋਂ ਜਿਹੜਾ ਹੈਗਾ ਬੱਚਿਆਂ ਦੀ ਟੇਕ ਕੇਅਰ ਕੌਣ ਕਰੇਗਾ? ਸੋ ਦਿਸ ਇਜ਼ ਦਾ ਰੀਜ਼ਨ ਜਿਹੜਾ RDSP ਅਕਾਊਂਟ ਹੈਲਪ ਕਰਦਾ ਬੱਚਿਆਂ ਨੂੰ ਫਾਈਨੈਂਸ਼ੀਅਲ ਇੰਡੀਪੈਂਡੈਂਟ ਬਣਾਉਣ ਲਈ, ਵੀ ਕੱਲ ਨੂੰ ਅਗਰ ਪੇਰੈਂਟਸ ਦੁਨੀਆਂ ਤੇ ਨਹੀਂ ਰਹਿੰਦੇ ਤਾਂ ਉਸ ਬੱਚੇ ਕੋਲ ਇਨਫ ਮਨੀ ਹੋਏਗੀ, ਕੋਈ ਨਾ ਕੋਈ ਭੈਣ ਭਰਾ ਵੀ ਉਸ ਬੱਚੇ ਨੂੰ ਜਿਹੜਾ ਹੈਗਾ ਸੰਭਾਲ ਸਕਦਾ ਹੈਗਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਬਹੁਤ ਹੀ ਚੰਗਾ ਪ੍ਰੋਗਰਾਮ ਹੈ, $90,000 ਦੀ ਗ੍ਰਾਂਟ ਇਸ ਬਿਗ ਅਮਾਊਂਟ, 416-910-9000, 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮੱਚ ਭੈਣ ਜੀ।

0: जी थैंक यू, बहुत बहुत धन्यवाद। बिल्कुल जी, तुसी जरूर कॉल करो ते थानू पूरी जानकारी जेहड़ी RDSP दी देंगे, ते तुसी 416-910-9000 ते गलबात कर सकदे हो, 416-910-9 कर सकदे हो, 416-910-9000 ते जेहड़ी गलबात है कीती जा सकदी है। बिल्कुल जी, मैं फीफा वर्ल्ड कप दे मैच ही देख रही सी, मैक्सीको ते साउथ अफ्रीका है ना, कल नू 3 बजे, ते ये कल नू 3 बजे होना है। एक ग्रुप ए दे विच, ए दूजा जिहड़ा है साउथ कोरिया ते चेचिया चेकिया दे विच दा होना है जी, ये भी टुमोरो 10 बजे रात नू है, एक कल नू 3 बजे है, एक रात नू 10 बजे है। ते बिल्कुल जी, बड़ा जिवें कहिंदे आ वी सारिआं नू बहुत है वी असीं मैच देखणे आ। ते जे आपां क्रिस्टियानो रोनाल्डो दी गल करिए, पोर्चुगल तो है ना, सो फीफा वर्ल्ड कप 2026 दे विच आई थिंक उन्हें लास्ट ही ये हुण खेलना है, ते ओहदे द्वारा जिहड़े मैच खेले जाणगे उन्हें US दे विच ही आउणा है, ह्यूस्टन ते मियामी उत्थे होणगे, 3 मैचां दे विच होऊगा, जून 17 नूं होणा, एक एक जून 23 नूं है, एक जून 27 नूं है। सो उहदी गेम देखण नूं वी सारे बड़े तत्पर हुंदे आ, देख लो किन्ना वधिया प्लेयर है उहो, ते मेहनत वी वैसे बहुत कीती है ना, ते देखो कहिंदा उह 40-41 साल दा हैगा उहो, पर कहिंदे देख लो उहदी बॉडी 20-22 साल दे जिवें व्यक्ति दी हुंदी आ उदां है, कि उहदा जिवें खाण पीण एक्सरसाइज है ना, अपनी बॉडी नूं किद्दां वधिया रखणा, सो उह तौर तरीके वधिया तरीके दे नाल अपनाए जांदे आ। तां फिर देख लो जिहड़ी एज हुंदी है ਉਹਨੂੰ ਵੀ ਮਾਤ ਪਾ ਦਿੰਦੇ ਜਿਹੜੇ ਇੱਦਾਂ ਦੇ ਲੋਕ ਹੁੰਦੇ ਆ। ਤੇ ਲਓ ਜੀ, ਆਪਾਂ ਹੁਣ ਮੋਰਗੇਜ ਦੀ ਜਾਣਕਾਰੀ ਲੈਂਦੇ ਹਾਂ, ਸਾਡੇ ਨਾਲ ਨਰਦੇਵ ਸਿੱਧੂ ਜੀ ਜੁੜੇ ਆ। ਨਰਦੇਵ ਜੀ, ਸਵਾਗਤ ਤੁਹਾਡਾ।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ ਗੁੱਡ ਮਾਰਨਿੰਗ।
1: ਅੱਜ ਅੱਜ ਜਸਵਿੰਦਰ ਜੀ ਆਪਾਂ ਗੱਲਬਾਤ ਕਰਾਂਗੇ ਮੋਰਗੇਜ ਰੀਫਾਈਨਾਂਸ ਦੇ ਬਾਰੇ। ਜਿਹੜੀ ਮੋਰਗੇਜ ਰੀਫਾਈਨਾਂਸ ਹੈ ਜੀ, ਕਈ ਕਾਰਨਾਂ ਕਰਕੇ ਆਪਾਂ ਜਿਹੜੀ ਹੈਗੀ ਹੈ ਕਰਦੇ ਹੁੰਦੇ ਹੈਗੇ ਆ। ਇੱਕ ਤਾਂ ਇਹ ਹੈਗੀ ਹੈ ਕਿ ਵੀ ਤੁਸੀਂ ਰੇਟ ਬੈਟਰ ਵਾਸਤੇ ਕਰ ਸਕਦੇ ਹੈ ਹੁੰਦੇ ਹੋ। ਦੂਸਰਾ ਜਿਹੜਾ ਹੁੰਦਾ ਹੈਗਾ ਜੀ, ਅਗਰ ਤੁਹਾਡੇ ਤੇ ਕੋਈ ਕਰਜ਼ੇ ਚੜ ਗਏ ਹੈਗੇ ਆ, ਉਹਨਾਂ ਨੂੰ ਕੰਸੋਲੀਡੇਟ ਕਰਕੇ ਇਕੱਠੇ ਕਰਕੇ ਉਹਨਾਂ ਦੀ ਹਾਈ ਇੰਟਰਸਟ ਰੇਟ ਐਕਟ ਨੂੰ ਲੋ ਇੰਟਰਸਟ ਰੇਟ ਐਕਟ ਤੇ ਵੀ ਤਬਦੀਲ ਕੀਤਾ ਜਾ ਸਕਦਾ ਹੁੰਦਾ, ਜਿਹਦੇ ਨਾਲ ਤੁਹਾਡੇ ਕਾਫੀ ਸਾਰੇ ਪੈਸੇ ਦੀ ਸੇਵਿੰਗ ਹੋ ਜਾਂਦੀ ਹੈ। ਕੈਸ਼ ਫਲੋ ਕਰਕੇ ਕਰਦੇ ਹੋ ਨਾ, ਇਹਦੇ ਨਾਲ ਕੈਸ਼ ਫਲੋ ਤੁਹਾਡਾ ਬੈਟਰ ਹੋ ਜਾਂਦਾ, ਕਿਉਂਕਿ ਤੁਹਾਡੀ ਪੇਮੈਂਟ ਘੱਟ ਜਾਏਗੀ ਤਾਂ ਕੈਸ਼ ਫਲੋ ਤੁਹਾਡਾ ਆਪਣੇ ਆਪ ਬੈਟਰ ਹੋ ਜਾਏਗਾ। ਐਮਟਾਈਜੇਸ਼ਨ ਵਧਾਈ ਜਾ ਸਕਦੀ ਹੈ, ਉਹਦੇ ਨਾਲ ਵੀ ਤੁਹਾਡਾ ਜਿਹੜਾ ਹੈਗਾ ਜੀ ਕੈਸ਼ ਫਲੋ ਬੈਟਰ ਹੋ ਸਕਦਾ ਹੈ। ਤੁਹਾਨੂੰ ਘਰ ਚੋਂ ਪੈਸੇ ਚਾਹੀਦੇ ਹੈਗੇ ਆ, ਉਹ ਵੀ ਰੀਫਾਈਨਾਂਸ ਕਰਕੇ ਕੱਢੇ ਜਾ ਸਕਦੇ ਹੈਗੇ ਆ। ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈ, ਆਮ ਤੌਰ ਤੇ ਉਹਦਾ ਆਪਾਂ 80% ਤੱਕ ਰੀਫਾਈਨਾਂਸ ਕਰਕੇ ਉੱਤੇ ਮੋਰਗੇਜ ਪਾ ਸਕਦੇ ਹੁੰਦੇ ਆ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਅਚੀਵ ਕੀਤੀਆਂ ਜਾ ਸਕਦੀਆਂ ਹੁੰਦੀਆਂ। ਜਿਹੜਾ ਬੈਸਟ ਟਾਈਮ ਹੁੰਦਾ ਹੈਗਾ ਜੀ ਮੋਰਗੇਜ ਰੀਫਾਈਨਾਂਸ ਦਾ, ਉਹ ਆਮ ਤੌਰ ਤੇ ਹੁੰਦਾ ਹੈਗਾ ਮੋਰਗੇਜ ਰਿਨਿਊਅਲ ਦਾ ਟਾਈਮ, ਕਿਉਂਕਿ ਉਸ ਟਾਈਮ ਤੇ ਕੋਈ ਪੈਨਲਟੀ ਨਹੀਂ ਪੈਂਦੀ ਹੈਗੀ। ਰੀਫਾਈਨਾਂਸ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈਗੀ ਹੈ ਆਪਣਾ ਰਿਨਿਊਅਲ ਟਾਈਮ ਤੋਂ, ਬਟ ਇਹ ਹੈ ਕਿ ਰਿਨਿਊਅਲ ਦਾ ਟਾਈਮ ਬੈਸਟ ਹੁੰਦਾ ਕਿਉਂਕਿ ਉਸ ਟਾਈਮ ਤੇ ਕੋਈ ਪੈਨਲਟੀ ਨਹੀਂ ਪੈਂਦੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ, ਹੁਣੇ ਮੈਂ ਡੀਲ ਕਲੋਜ਼ ਕੀਤੀ ਹੈਗੀ ਹੈ, ਉਹਨਾਂ ਦੀ ਤਕਰੀਬਨ $4,03,000 ਦੀ ਮੋਰਗੇਜ ਸੀਗੀ, ਤੇ $2,07,000 ਦੇ ਨੇੜੇ ਉਹਨਾਂ ਦੇ ਜਿਹੜੇ ਜੀ ਕਰਜ਼ੇ ਸੀਗੇ ਕ੍ਰੈਡਿਟ ਕਾਰਡ ਤੇ ਲਾਈਨ ਆਫ ਕ੍ਰੈਡਿਟ ਵਗੈਰਾ ਦੇ, ਤੇ ਟੋਟਲ ਪੇਮੈਂਟ ਉਹਦੀ ਉਹ ਕਰਦੇ ਸੀਗੇ ਜੀ ਤਕਰੀਬਨ $7,860। ਸੋ ਆਲਮੋਸਟ $8,000 ਦੇ ਨੇੜੇ ਉਹ ਪੇਮੈਂਟ ਕਰਦੇ ਸੀਗੇ। ਕ੍ਰੈਡਿਟ ਉਹਨਾਂ ਦਾ ਵਧੀਆ ਨਹੀਂ ਸੀਗਾ, 515 ਸਕੋਰ ਸੀਗਾ ਉਹਨਾਂ ਦਾ, ਦੂਸਰਿਆਂ ਦਾ ਉਹਨਾਂ ਦੇ ਜਿਹੜੇ ਪਾਰਟਨਰ ਸੀ ਉਹਨਾਂ ਦਾ 597 ਸੀਗਾ। ਤੇ ਇਹਨਾਂ ਦੀ ਹੁਣ ਰੀਫਾਈਨਾਂਸ ਕਰਕੇ 6,25,000 ਦੀ ਜਿਹੜੀ ਨਵੀਂ ਮੋਰਗੇਜ ਕੀਤੀ ਹੈਗੀ ਹੈ। ਪਹਿਲਾਂ ਸਾਰੇ ਕਰਜ਼ੇ ਉਹਨਾਂ ਦੇ 6,10,000 ਦੇ ਸੀਗੇ, ਹੁਣ ਉਹਨੇ 6,25 ਦੀ ਕੀਤੀ ਹੈਗੀ ਹੈ। 6,25 ਦੀ ਹੁਣ ਜਿਹੜੀ ਉਹਨਾਂ ਦੀ ਪੇਮੈਂਟ ਰਹੇਗੀ ਹੈ ਜੀ $3,655 ਤੇ 31 ਸੈਂਟ ਰਹੇਗੀ ਹੈਗੀ ਹੈ। ਸੋ ਤਕਰੀਬਨ $4,203-4 ਦੀ ਉਹਨਾਂ ਨੂੰ ਮਹੀਨੇ ਦੀ ਸੇਵਿੰਗ ਹੈਗੀ ਹੈ। ਸੋ ਹੁਣ ਤੁਸੀਂ ਦੇਖ ਲਓ ਸਾਲ ਦੀ ਆਲਮੋਸਟ $50,000 ਦੀ ਉਹਨਾਂ ਨੂੰ ਸੇਵਿੰਗ ਇਸ ਚੀਜ਼ ਕਰਕੇ ਹੋਈ ਹੈਗੀ ਹੈ। ਸੋ ਤੁਹਾਡਾ ਵੀ ਕੋਈ ਏਦਾਂ ਦੀ ਸਿਚੁਏਸ਼ਨ ਹੈਗੀ ਹੈ, ਜ਼ਿਆਦਾ ਮਹਿੰਗੇ ਤੁਸੀਂ ਕਿਸੇ ਕਾਰਨ ਕਰਕੇ ਕਰਜ਼ੇ ਚੜ ਗਏ ਹੈਗੇ, ਰੀਫਾਈਨਾਂਸ ਕਰਕੇ ਉਹਨਾਂ ਨੂੰ ਕੰਸੋਲੀਡੇਟ ਕਰਕੇ ਇੱਕ ਪੇਮੈਂਟ ਬਣਾਉਣੀ ਚਾਹੁੰਦੇ ਹੋ ਤੇ ਆਪਣੇ ਪੈਸੇ ਸੇਵ ਕਰਨੇ ਚਾਹੁੰਦੇ ਹੋ, ਜਾਂ ਤੁਹਾਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-294-55-03, ਨਰਦੇਵ ਸਿੱਧੂ 6472-9455-03। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਧੰਨਵਾਦ ਜੀ, ਥੈਂਕ ਯੂ ਤੁਹਾਡਾ, ਬਹੁਤ ਬਹੁਤ
1: ਥੈਂਕ ਯੂ।
0: ਧੰਨਵਾਦ। ਤੇ ਲਓ ਜੀ, ਸਿੰਦਰਪਾਲ ਭਾਜੀ ਵੀ ਪ੍ਰੋਗਰਾਮ ਸੁਣ ਰਹੇ ਆ, ਕਹਿੰਦੇ ਗੁੱਡ ਸ਼ੋ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਤੇ ਮੈਸੇਜ ਇੱਕ ਹੋਰ ਮੈਸੇਜ ਆਇਆ, ਕਹਿੰਦੇ ਹਾਂਜੀ ਫੀਫਾ ਵਰਲਡ ਕੱਪ ਕਹਿੰਦੇ ਅਸੀਂ ਦੇਖਣ ਜਾਣਾ। ਤੇ ਭਾਜੀ ਕਾਲ ਕਰਕੇ ਦੱਸੋ ਕਿੱਥੇ ਦੇਖਣ ਜਾਣਾ, ਕਿੰਨੇ ਦੀ ਟਿਕਟ ਲਈ ਹੈ ਤੇ ਕੀ ਹਿਸਾਬ ਕਿਤਾਬ ਹੈ, ਹਨਾ। ਚਲੋ ਆਪਾਂ ਦੱਸ ਰਹੇ ਹਾਂ ਤੁਹਾਨੂੰ ਕਿ ਅੱਛਾ ਇੱਕ ਹੋਰ ਚੈਂਪੀਅਨ ਦੀ ਗੱਲਬਾਤ ਕਰ ਲੈਂਦੇ ਹਾਂ, ਲਿਓਨ ਮੈਸੀ, ਹਨਾ। ਇਹ ਵੀ 2026 ਦਾ ਜਿਹੜਾ ਇਹ ਆਪਣਾ ਫੀਫਾ ਵਰਲਡ ਕੱਪ ਹੈ ਉਹਦੇ 'ਚ ਖੇਲ ਰਿਹਾ ਜੀ। ਇਹ ਵੀ ਬੜਾ ਨਾਮੀ ਪਲੇਅਰ ਹੈ ਅਰਜਨਟੀਨਾ ਦਾ, ਹਨਾ। ਸੋ ਇਹਦੇ ਨਾਮ ਤੇ ਰਿਕਾਰਡ ਵੀ ਬਹੁਤ ਹੈਗੇ ਆ। ਮੈਸੀ ਦੇ ਕੋਲ ਪਹਿਲਾਂ ਹੀ ਸਭ ਤੋਂ ਵੱਧ ਵਿਸ਼ਵ ਕੱਪ ਮੈਚ ਖੇਡਣ ਦੇ ਰਿਕਾਰਡ ਹੈ 26, ਤੇ ਸਭ ਤੋਂ ਵੱਧ ਮਿੰਟ ਖੇਡੇ ਜਾਣ ਦੇ ਰਿਕਾਰਡ ਹੈ, ਸਭ ਨਾਲੋਂ ਜ਼ਿਆਦਾ ਦੇਰ ਤੱਕ ਜਿਹੜਾ ਖੇਲਦਾ ਰਹਿੰਦਾ, ਹੈ ਨਾ। ਸੋ ਕਹਿੰਦਾ ਉਹ ਆ ਦੋਨੋਂ ਚੀਜ਼ਾਂ ਹੋਰ ਵਧਾਉਣ ਦੀ ਕੋਸ਼ਿਸ਼ ਹੈ ਜਿਹੜਾ ਕਰ ਰਿਹਾ। ਸੋ ਹੁਣ ਜਿਹੜੇ ਮੈਚ ਹੋਣੇ ਆ ਫਿਰ ਉਹਦੇ 'ਚ ਹੋਰ ਫੱਟੇ ਚੱਕ ਦੇਣੇ ਆ। ਸੋ ਵੈਸੇ ਨਾ ਜਿਹੜੀ ਗੇਮਸ ਹੈਗੇ ਨੇ ਸਪੋਰਟਸ, ਉਹਦੇ ਨਾਲ ਨਾ ਬਹੁਤ ਕੁਛ ਸਿੱਖਦੇ ਆ ਜਿਹੜੇ ਜਿਹੜੇ ਵੀ ਸਪੋਰਟਸਮੈਨ ਹੁੰਦੇ ਆ ਨਾ, ਕਿਉਂਕਿ ਇਹਦੇ ਵਿੱਚ ਇੱਕ ਦੂਜੇ ਦੀ ਹੈਲਪ ਕਰਨੀ ਤੇ ਆਪ ਅੱਗੇ ਵਧਣਾ, ਨੰਬਰ 1 ਤੇ ਰਹਿਣ ਦੀ ਕੋਸ਼ਿਸ਼ ਕਰਨਾ, ਹੈ ਨਾ। ਯਾਨੀ ਕਿ ਟੀਮ ਵਰਕ ਦੂਜਿਆਂ ਦੇ ਨਾਲ ਵੀ, ਤੇ ਇੱਕ ਜਿੱਤਣ ਹਾਰਨ ਦੀ, ਕਿ ਜਿਸ ਤਰ੍ਹਾਂ ਹੁਣ ਦੇਖੋ ਕਈ ਕਿੰਨਾ ਵਧੀਆ ਖੇਲਦੇ ਆ, ਜਿਵੇਂ ਕਹਿੰਦੇ ਆ ਵੀ ਕਿਸਮਤ ਦੀ ਵੀ, ਜਿਵੇਂ ਕਿਸਮਤ ਦਾ ਵੀ ਰੋਲ ਹੁੰਦਾ, ਮਿਹਨਤ ਤਾਂ ਹੁੰਦੀ ਆ, ਮਿਹਨਤ ਤਾਂ ਸਾਰੇ ਕਰਦੇ ਆ। ਹੁਣ ਜਿਵੇਂ ਫਾਈਨਲ 'ਚ ਜਿਹੜੀਆਂ ਟੀਮਾਂ ਪਹੁੰਚ ਜਾਂਦੀਆਂ ਦੋ, ਹੈ ਨਾ, ਦੋਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਉਹ ਤਾਂ ਪਹੁੰਚੀਆਂ, ਪਰ ਇੱਕ ਜਿੱਤ ਜਾਂਦੀ ਇੱਕ ਹਾਰ ਜਾਂਦੀ ਹੈ ਨਾ। ਚਾਹੇ ਜਿਵੇਂ ਹੁਣ IPL ਦੇ ਮੈਚ ਹੋਏ ਸੀਗੇ ਉਹਨਾਂ 'ਚ ਆਪਾਂ ਨੇ ਦੇਖਿਆ, ਪਰ ਜਿੱਥੇ ਥੋੜ੍ਹਾ ਜਿਹਾ ਕੋਈ ਵਧੀਆ ਕਰ ਗਿਆ, ਜਾਂ ਉਹੀ ਲੱਕ ਵੀ ਬੜਾ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ। ਕਈ ਵਾਰੀ ਸਿਰਫ ਇੱਕ ਰਨ ਦੇ ਪਿੱਛੇ ਹਾਰ ਜਾਂਦੀਆਂ ਜਿਹੜੀਆਂ ਟੀਮਾਂ ਹੁੰਦੀਆਂ, ਹੈ ਨਾ, ਫਸਟ ਸੈਕਿੰਡ ਆ ਜਾਂਦੀਆਂ। ਸੋ ਜਿਹੜੀਆਂ ਗੇਮਸ ਹੈ ਨਾ, ਜਿਵੇਂ ਬੱਚੇ ਆ ਘਰਾਂ ਦੇ ਵਿੱਚ, ਇੱਕ ਅੱਧੀ ਗੇਮ ਦੇ ਵਿੱਚ ਬੱਚੇ ਜ਼ਰੂਰ ਪਾਉਣੇ ਚਾਹੀਦੇ ਆ। ਵੈਸੇ ਆਪਣੇ ਇੱਥੇ ਤਾਂ ਨੌਰਥ ਅਮੈਰੀਕਾ ਦੇ ਵਿੱਚ ਸੋਕਰ ਦਾ, ਯਾਨੀ ਕਿ ਫੁੱਟਬਾਲ ਆਪਾਂ ਕਹਿ ਦਿੰਦੇ ਹਾਂ ਆਪਣੀ, ਉਹਦੇ ਵਿੱਚ ਜ਼ਿਆਦਾ ਇਹ ਸੋਕਰ ਕਹਿੰਦੇ ਆ। ਸੋ ਇਹਦਾ ਬਹੁਤ ਜ਼ਿਆਦਾ ਕਰੇਜ਼ ਆ। ਆਪਣੇ ਇੰਡੀਆ ਦੇ ਵਿੱਚ ਕੀ ਹੈ, ਜਿਵੇਂ ਕਹਿੰਦੇ ਹਾਕੀ ਉੱਥੇ ਦੀ ਨੈਸ਼ਨਲ ਗੇਮ ਹੈ ਇੰਡੀਆ ਦੀ, ਬਟ ਹਾਕੀ ਦੇਖੋ ਕਿੰਨੀ ਵਧੀਆ ਗੇਮ ਹੈ, ਉਹਦਾ ਨਾ ਤਾਂ ਇੰਨਾ ਨਾਮ ਹੁੰਦਾ, ਨਾ ਉਹਦਾ ਇੰਨਾ ਰੌਲਾ ਪੈਂਦਾ। ਜ਼ਿਆਦਾ ਰੌਲਾ ਕਿਹਦਾ ਪੈਂਦਾ? ਕ੍ਰਿਕਟ ਦਾ। ਔਰ ਪੈਸਾ ਵੀ ਦੇਖੋ ਕਿੰਨਾ ਇਹਦੇ 'ਚ, IPL 'ਚ ਜਿਹੜੇ ਪਲੇਅਰ ਲੈਂਦੇ, ਕਰੋੜਾਂ ਕਰੋੜਾਂ ਦੀ ਬੋਲੀ ਲੱਗਦੀ ਹੈ ਉਹਨਾਂ ਦੀ, ਦੇਖ ਲਓ। ਪਰ ਜਿਹੜੀ ਉਹਨਾਂ ਦੀ ਨੈਸ਼ਨਲ ਗੇਮ ਹੈ ਹਾਕੀ, ਉਹਨੂੰ ਕੋਈ ਪੁੱਛਦੇ ਨਹੀਂ ਜਦੋਂ, ਕੋਈ ਕਿੰਨੀ ਔਖੀ ਗੇਮ ਹੈ ਇਹ। ਬੰਦੇ ਨੇ ਸਿੱਧਾ ਨਹੀਂ ਰਹਿਣਾ, ਹੈ ਨਾ। ਹੁਣ ਜਿਹੜੇ ਵੀ ਚਲੋ ਆ ਸੋਕਰ ਖੇਲਦੇ ਆ ਜਾਂ ਹੋਰ ਗੇਮਾਂ, ਤੁਸੀਂ ਬੰਦਾ ਸਟ੍ਰੇਟ ਸਿੱਧਾ ਰਹਿੰਦਾ, ਪਰ ਜਿਹੜੇ ਹਾਕੀ ਪਲੇਅਰ ਹੁੰਦੇ ਆ ਉਹਨਾਂ ਨੂੰ ਝੁਕੇ ਹੋਏ ਰਹਿਣਾ ਅੱਗੇ ਨੂੰ ਹਮੇਸ਼ਾ। ਹਾਕੀ ਜਿਹੜੀ ਹੱਥ ਦੇ ਵਿੱਚ ਹੁੰਦੀ ਹੈ ਉਹਦੇ ਨਾਲ ਹੀ ਖੇਲਣਾ, ਹੈ ਨਾ। ਸੋ ਹਾਕੀ ਬਹੁਤ ਵਧੀਆ ਗੇਮ ਹੈ। ਮੇਰੇ ਬ੍ਰਦਰ ਹੈ ਵੱਡੇ, ਉਹ ਬੜੇ ਇਹਦੇ ਬਹੁਤ ਲਾਈਕ ਕਰਦੇ ਸੀ ਹਾਕੀ ਨੂੰ, ਅਤੇ ਹਾਕੀ ਉਹਨਾਂ ਨੇ ਖੇਲੀ, ਹੈ ਨਾ। ਬਲੇਜ਼ਰ ਉਹਨਾਂ ਨੇ ਇੱਕ ਬਣਾਇਆ ਹੋਇਆ ਸੀ ਬੜਾ ਵਧੀਆ, ਉਹ 'ਤੇ ਲੱਗਿਆ ਹੁੰਦਾ ਵੀ ਇਹਨਾਂ ਨੇ ਕਿਹੜੀ ਗੇਮ ਖੇਲੀ, ਕਿੱਥੇ ਜਿਹੜਾ ਕੋਈ ਮੈਚ ਖੇਲਿਆ, ਹੈ ਨਾ, ਜਦੋਂ ਕੋਈ ਅਵਾਰਡ ਵਗੈਰਾ ਮਿਲਦਾ। ਸੋ ਇਸ ਕਰਕੇ ਸਪੋਰਟਸ ਦੇ ਵਿੱਚ ਵੈਸੇ ਬੱਚਿਆਂ ਨੂੰ ਜ਼ਰੂਰ ਪਾਓ। ਇੱਥੇ ਜ਼ਿਆਦਾ ਸੋਕਰ ਦਾ ਹੈਗਾ, ਫੁੱਟਬਾਲ ਦਾ। ਸੋ ਬੱਚਿਆਂ ਨੂੰ ਫੁੱਟਬਾਲ ਲਾਈਕ ਕਰਦੇ ਫੁੱਟਬਾਲ 'ਚ, ਜਾਂ ਹੋਰ ਟੈਨਿਸ ਦੇਖੋ ਕਿੰਨੀ ਵਧੀਆ ਗੇਮ ਹੈ, ਉਹ ਵੀ ਤਕਰੀਬਨ ਜਿਵੇਂ ਜਿਹੜੇ ਸਿੰਗਲਸ ਖੇਲਦੇ ਆ। ਥੋੜ੍ਹੇ ਦਿਨ ਪਹਿਲਾਂ ਹੋਇਆ ਮੈਚ, ਉਹ ਵੀ ਬੜਾ ਵਧੀਆ ਹੋਇਆ ਸੀਗਾ, ਉਹਦੀ ਵੀ ਮੈਂ ਜਾਣਕਾਰੀ ਤੁਹਾਨੂੰ ਦੇਣੀ ਸੀਗੀ, ਪਰ ਨਾ ਉੱਦਣ ਆਪਾਂ ਨੂੰ ਟਾਈਮ ਹੀ ਨਹੀਂ ਮਿਲਿਆ। ਸੋ ਮੈਂ ਦੇ ਦਾਂ ਥੋੜ੍ਹੀ ਜਿਹੀ ਜਾਣਕਾਰੀ ਹੈਗੀ ਆਪਾਂ ਕੋਲ, 1-2 ਮਿੰਟ। ਇਹ ਨਾ ਗ੍ਰੈਂਡ ਸਲੈਮ ਟਰੋਫੀ ਜਿੱਤੀ ਸੀਗੀ ਟੈਨਿਸ ਦੀ, ਫਰਾਂਸ ਦੇ ਪੈਰਿਸ ਦੇ ਵਿੱਚ ਇਹ ਸੰਡੇ ਨੂੰ ਹੋਇਆ ਸੀਗਾ ਮੈਚ। ਸੋ ਉਹਦੇ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਨੇ ਇਹ ਜਿੱਤੀ ਸੀਗੀ, ਔਰ ਇਹ ਜਰਮਨੀ ਦਾ ਹੈਗਾ ਜੀ ਪਲੇਅਰ, ਬੜਾ ਵਧੀਆ। ਔਰ ਇਟਲੀ ਦੇ ਫਲੇਵੀਓ ਕੋਬੋਲੀ ਨੂੰ ਹਰਾਇਆ ਸੀ ਇਹਨੇ 6-1, 4-6, 6-4, 6-7, 6-1 ਦੇ ਨਾਲ। ਔਰ ਇੰਨੀ ਵਧੀਆ ਗੇਮ ਹੈ ਨਾ, ਜਦੋਂ ਤੁਸੀਂ ਇਹ ਟੈਨਿਸ ਦੀ ਦੇਖਦੇ ਹੋ ਨਜ਼ਾਰਾ ਹੀ ਆ ਜਾਂਦਾ। ਸੋ ਅਲੈਗਜ਼ੈਂਡਰ ਨੇ ਜਦੋਂ ਇਹ ਜਿੱਤੀ ਨਾ ਟਰੋਫੀ, ਗ੍ਰੈਂਡ ਸਲੈਮ ਹੁੰਦਾ ਜਿਹਦੇ 'ਚ 4 ਗੇਮਾਂ ਜਿੱਤਣੀਆਂ ਹੁੰਦੀਆਂ, ਮਤਲਬ ਅਲੱਗ ਅਲੱਗ ਹੈ, ਫ੍ਰੈਂਚ ਓਪਨ ਇੱਦਾਂ ਕਰਕੇ ਅਲੱਗ ਅਲੱਗ ਹੈ 4। ਜਦੋਂ ਉਹ 4 ਜਿੱਤ ਜਾਂਦੇ ਆ ਫਿਰ ਗ੍ਰੈਂਡ ਸਲੈਮ ਟਰੋਫੀ ਜਿਹੜੀ ਆ ਦਿੱਤੀ ਜਾਂਦੀ ਹੈ। ਸੋ ਉਹ ਫਿਰ ਜਦੋਂ ਜਿਹਨੂੰ ਮਿਲਦੀ ਹੈ ਨਾ, ਫਿਰ ਉਹ ਕਹਿੰਦਾ ਹੁਣ ਮੇਰੇ ਵਰਗਾ ਕੋਈ ਹੈ ਨਹੀਂ, ਕਿਉਂਕਿ ਮਿਹਨਤ ਰੰਗ ਲਿਆਉਂਦੀ ਹੈ, ਹੈ ਨਾ। ਸੋ ਅਲੈਗਜ਼ੈਂਡਰ ਦਾ ਇਹ ਕਹਿਣਾ ਕਿ ਇਹ ਟਰੋਫੀ ਮੇਰੇ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਜੇਕਰ ਮੈਂ ਕਹਿੰਦੇ ਹਾਰ ਜਾਂਦਾ ਹੁਣ, ਮੇਰਾ ਕਹਿੰਦਾ ਆਤਮ ਵਿਸ਼ਵਾਸ ਮਰ ਜਾਣਾ ਸੀ, ਖਤਮ ਹੋ ਜਾਣਾ ਸੀ, ਕਿਉਂਕਿ ਉਹ ਪਿਛਲੀ ਵਾਰ ਵੀ ਹਾਰ ਗਿਆ ਸੀਗਾ। ਉਹ ਕਹਿੰਦਾ ਜੇ ਮੈਂ ਹੁਣ ਹਾਰ ਜਾਂਦਾ ਮੇਰਾ ਆਤਮ ਵਿਸ਼ਵਾਸ ਖਤਮ ਹੋ ਜਾਣਾ ਸੀ, ਪਰ ਜਦੋਂ ਹੁਣ ਇਹ ਮੈਂ ਜਿੱਤ ਲਿਆ ਤਾਂ ਮੈਨੂੰ ਲੱਗਦਾ ਕਿ ਮੈਂ ਇਹ ਦੁਬਾਰਾ ਵੀ ਕਰ ਸਕਦਾ। ਸੋ ਕਈ ਵਾਰ ਹੁੰਦਾ ਇਹ ਕਿ ਜੇ ਤੁਸੀਂ ਤੁਹਾਨੂੰ ਥੋੜ੍ਹਾ ਜਿਹਾ ਬੂਸਟ ਅਪ ਤੁਸੀਂ ਹੋ ਜਾਂਦੇ ਹੋ, ਹੈ ਨਾ, ਜੇ ਤੁਹਾਨੂੰ ਜਿਵੇਂ ਉਹ ਹੁਣ ਵੀ ਹਾਰ ਜਾਂਦਾ ਫਿਰ ਬੰਦੇ ਦਾ ਦਿਲ ਟੁੱਟ ਜਾਂਦਾ, ਚੱਲ ਛੱਡ ਪਰੇ ਨਹੀਂ, ਹੁਣ ਨਹੀਂ ਮੈਂ ਖੇਲਣਾ ਹੈ ਨਾ, ਪਰ ਹੁਣ ਉਹ ਕਹਿੰਦਾ ਮੈਨੂੰ ਨੈਕਸਟ ਟਾਈਮ ਦੇ ਲਈ ਵੀ ਹੁਣ ਮੈਂ ਬੜਾ ਉਤਸੁਕ ਹਾਂ ਅਤੇ ਭਾਵੁਕ ਹਾਂ ਕਿ ਮੈਂ ਉਹ ਅੱਗੇ ਵੀ ਖੇਲੂੰਗਾ ਅਤੇ ਜਿੱਤੂੰਗਾ। ਸੋ ਟੈਨਿਸ ਦੇ ਵਿੱਚ ਵੀ ਉਹਨੇ ਇਹ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ, ਮੈਂ ਰੱਖੀ ਸੀ ਤੁਹਾਨੂੰ ਦੇਣ ਨੂੰ, ਪਰ ਉੱਧਰ ਨਾ ਟਾਈਮ ਹੋ ਗਿਆ ਆਪਣਾ, ਸੋ ਫਿਰ ਇਹ ਰਹਿ ਗਿਆ ਸੀਗਾ। ਸੋ ਇਹ ਮੈਚ ਹੋਇਆ ਸੀਗਾ ਸੰਡੇ ਨੂੰ, ਸੋ ਮੰਡੇ ਨੂੰ ਦੱਸਣਾ ਸੀ ਮੈਂ ਤੁਹਾਨੂੰ। ਅਤੇ ਲਓ ਜੀ ਹੁਣ ਆਪਣਾ ਸਮਾਂ ਵੀ ਹੋ ਗਿਆ ਅਤੇ ਹੋਰ ਗੱਲਾਂ ਬਾਤਾਂ ਵੀ ਆਪਾਂ ਕਰਦੇ ਰਵਾਂਗੇ, ਅਤੇ ਮੇਰਾ ਨੰਬਰ ਤੁਸੀਂ ਨੋਟ ਕਰੋ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ, ਲਾਈਫ, ਡਿਸੇਬਿਲਿਟੀ, ਕ੍ਰਿਟੀਕਲ, ਜਾਂ ਫਿਰ ਤੁਸੀਂ ਬਹੁਤ ਵਧੀਆ ਇਨਵੈਸਟਮੈਂਟ ਪਲਾਨ ਓਪਨ ਕਰਨਾ ਚਾਹੁੰਦੇ ਹੋ, ਜਾਂ ਬੱਚਿਆਂ ਦਾ ਐਜੂਕੇਸ਼ਨ ਪਲਾਨ, ਵਿਜ਼ਟਰ ਸੁਪਰ ਵੀਜ਼ਾ ਇੰਸ਼ੋਰੈਂਸ, ਮੇਰਾ ਨੰਬਰ 647-765-2340, 6477652340। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਜੀ ਕੱਲ ਨੂੰ, ਸਤਿ ਸ਼੍ਰੀ ਅਕਾਲ।
2: ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: ਜੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਆਪ ਪੰਜਾਬੀ ਆ ਗਏ ਆਹੋ ਪੰਜਾਬ
2: IPL chal raha hai only on Karo Stream. Watch successful IPL season only on Karo Stream. www.karostream.com or call 905-204-1313.
3: ਡਾਕਟਰ ਕੁਮਾਰ ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ ਅਫੀਮ ਪੋਸਤ ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ ਲੇਡੀਜ਼ ਅਤੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ
4: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ ਚੋਇਸ
5: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-526-3535 416-524-3535 ਵਿਦੇਸ਼ ਆਪਰਾ ਫਰੋਮ ਪਲੈਨਟ ਇੰਸ਼ੋਰੈਂਸ
3: ਕਾਰਾਂ SUV ਟਰੱਕ ਪਿਕਅਪ ਟਰੱਕ ਘਰਾਂ ਦੇ ਸੋਫੇ ਕਾਰਪੇਟ ਕੁਰਸੀਆਂ ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600 $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600
6: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ ਕੇਕਸ ਪੇਸਟਰੀਜ਼ ਮਠਿਆਈਆਂ ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ
3: A2Z ਕਿਚਨ ਕੈਬਨਟ ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A2Z ਕਿਚਨ ਕੈਬਨਟ 416-720-7073 905-720-7073 ਤੇ ਕਾਲ ਕਰ ਸਕਦੇ ਹੋ
7: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ
8: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ LED ਟੀਵੀ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਐਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-905-450-2828
9: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station.

0: ਅਕਾਲ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਭਾਈ, ਕੀ ਹਾਲ ਚਾਲ, ਠੀਕ ਹੋ? ਸੁੱਖ ਸਾਂਦ ਸਾਰੇ ਪਰਿਵਾਰਾਂ ਵਿੱਚ। ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ ਔਰ ਤੁਹਾਡੇ ਵਾਸਤੇ ਇਸ ਖੂਬਸੂਰਤ ਮੌਸਮ ਦੇ ਵਿੱਚ, ਜਿਹੜੇ ਗਲਫ ਖੇਡਾਂ ਦੇ ਸ਼ੌਕੀਨ ਆ ਉਹਨਾਂ ਵਾਸਤੇ ਖੂਬਸੂਰਤ ਮੌਸਮ, ਜਿਹੜੇ ਵਾਕ ਕਰਨ ਦੇ ਸ਼ੌਕੀਨ ਆ ਉਹਨਾਂ ਵਾਸਤੇ ਖੂਬਸੂਰਤ ਮੌਸਮ, ਜਿਹੜੇ ਪਿਆਰ ਕਰਨ ਵਾਲੇ ਸੱਜਣ ਆ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਖੂਬਸੂਰਤ ਮੌਸਮ ਆ। ਔਰ ਇਹੋ ਜਿਹੇ ਮੌਸਮ ਦੇ ਵਿੱਚ ਹਮ ਔਰ ਤੁਮ, ਤੁਮ ਔਰ ਹਮ, ਬਸ ਬਾਕੀ ਤਾਂ ਹੋਰ ਕੀ ਕਰਨਾ, ਦੋ ਹੀ ਬਹੁਤ ਆ। ਅਤੇ ਬਾਕੀ ਖਾਣ ਪੀਣ ਨੂੰ ਸਮਾਨ ਲੈ ਲਓ ਨਾਲ, ਰੋਟੀ ਪਾਣੀ ਪ੍ਰਸ਼ਾਦਾ ਪਾਣੀ ਨਾਲ ਛਕੋ, ਅਤੇ ਜੇ ਮੂਡ ਮਾੜਾ ਬਣ ਬੁਣ ਜਾਵੇ ਤਾਂ ਕਦੇ ਇੱਕ ਅੱਧਾ ਪੈਕਸ਼ਕ ਵੀ ਲਾ ਲਓ ਵੀ ਨਾਲ, ਅਤੇ ਠੀਕ ਹੈ ਨਾ, ਵਧੀਆ ਮਾਹੌਲ ਜਿਹਾ ਬਣ ਜਾਂਦਾ। ਸਭ ਤੋਂ ਸਵੇਰੇ ਸਵੇਰੇ ਹਰਜੀਤ ਜੀ, ਪੈੱਗ ਦੀ ਗੱਲ ਕਿੱਥੇ ਕਰਤੀ ਤੁਸੀਂ, ਸ਼ਾਮ ਹੋਵੇ ਤਾਂ ਚਲੋ ਬੰਦਾ ਗੱਲ ਕਰਦਾ ਵੀ ਹੈ, ਚਲੋ ਕੋਈ ਗੱਲ ਨਹੀਂ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 905-673-3337, 905-673-3337 'ਤੇ ਤੁਹਾਡੀ ਮੇਰੀ ਮੇਰੀ ਤੁਹਾਡੀ ਗੱਲਬਾਤ ਤੁਹਾਡੀਆਂ ਸੋਹਣੀਆਂ ਸੋਹਣੀਆਂ ਅਤੇ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਹੋ ਸਕਦੀ ਹੈ। ਅੱਜ ਦਿਨ ਚੜ੍ਹਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਠੀਕ ਹੈ, ਅਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ ਜਿਹੜੀ ਸਭ ਤੋਂ ਪਹਿਲਾਂ ਕਰਨੀ ਬੜੀ ਜ਼ਰੂਰੀ ਹੁੰਦੀ, ਤੁਹਾਨੂੰ ਪਤਾ ਹੀ ਹੈ। ਔਰ ਇਹ ਜਿਹੜੀ ਅਰਦਾਸ ਹੁੰਦੀ ਹੈ ਤੁਹਾਡੀ ਤੰਦਰੁਸਤੀ ਦੀ ਅਰਦਾਸ ਹੁੰਦੀ ਹੈ, ਤੁਹਾਡੇ ਪਰਿਵਾਰਾਂ ਵਿੱਚ ਖੁਸ਼ੀ ਹੋਵੇ ਉਹਦੀ ਅਰਦਾਸ ਹੁੰਦੀ ਹੈ। ਪੰਜਾਬੀ ਵਿਰਸਾ ਰੇਡੀਓ ਵੱਲੋਂ ਸਾਰੇ ਜਣੇ ਤੁਸੀਂ ਖੁਸ਼ ਰਹੋ ਔਰ ਗੁਰੂ ਸਾਹਿਬ ਆਪ ਜੀ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ, ਠੀਕ ਹੈ ਜੀ। ਔਰ ਇਹੋ ਜਿਹੇ ਮੌਸਮ ਦੇ ਵਿੱਚ ਹੁਣ ਮੈਨੂੰ ਬਿਲਕੁਲ ਨਹੀਂ ਪਤਾ ਤੁਸੀਂ ਕੀ ਸੁਣਨ ਦੇ ਹੱਕ ਦੇ ਵਿੱਚ ਇਸ ਵੇਲੇ, ਕੀ ਸੁਣਨ ਦੇ ਮੂਡ ਦੇ ਵਿੱਚ, ਕਿਉਂਕਿ ਮੇਰਾ ਮੂਡ ਤਾਂ ਬੜਾ ਬਣਿਆ ਵੀ ਰੋਮੈਂਟਿਕ ਜਿਹਾ। ਤੁਹਾਨੂੰ ਸੱਚੀ ਗੱਲ ਦੱਸਾਂ, ਮੈਂ ਨਹੀਂ ਬੋਲਦਾ ਝੂਠ ਰੇਡੀਓ 'ਤੇ 1% ਵੀ, 1% ਕਿਤੇ ਐਡਾ ਵਿੱਚ ਕਿਤੇ ਮਾੜਾ ਮੋਟਾ ਮਸਾਲਾ ਲਾਉਣਾ ਪੈਂਦਾ ਮੈਨੂੰ, ਮਾੜਾ ਮੋਟਾ ਬਟਰ, ਅਤੇ ਉੱਦਾਂ ਮੈਂ ਬਿਲਕੁਲ ਨਹੀਂ ਝੂਠ ਬੋਲਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਰੇ ਸੁਭਾਅ ਦਾ, ਠੀਕ ਹੈ ਨਾ। ਨੰਬਰ ਸਟੂਡੀਓ 'ਤੇ ਹਾਜ਼ਰ, ਤੁਹਾਡੀਆਂ ਕਾਲਸ ਹੀ ਦੱਸ ਸਕਦੀਆਂ ਕਿ ਹਰਜੀਤ ਜੀ ਅੱਜ ਇਹੋ ਜਿਹੇ ਮੌਸਮ ਦੇ ਵਿੱਚ ਬਸ ਇੱਦਾਂ ਦਾ ਇੱਕ ਮੁਹੱਬਤ ਵਾਲਾ, ਪਿਆਰ ਵਾਲਾ, ਥੋੜ੍ਹਾ ਜਿਹਾ ਭਿੱਜਿਆ ਜਿਹਾ ਹੋਵੇ ਗੀਤ, ਜਿਵੇਂ ਨਾ ਮੁਹੱਬਤ ਕਰਨ ਵਾਲੇ ਭੇਜਣਦੇ ਆ ਦੋਨੇ ਜਣੇ ਪਿਆਰ ਦੇ ਵਿੱਚ, ਕਹਿੰਦੇ ਹੁੰਦੇ ਗੁਆਚ ਜਾਂਦੇ ਆ, ਅਤੇ ਕੁਛ ਉੱਦਾਂ ਦਾ ਗੀਤ ਹੋਵੇ ਸਵੇਰੇ ਸਵੇਰੇ ਜਿਹੜਾ ਕਿ ਸੁਣ ਕੇ ਲੱਗੇ ਕਿ ਵਾਕਈ ਇਸ ਮਹਿਬੂਬ ਦੀ ਤਲਾਸ਼ ਸੀ, ਇਹਦਾ ਦਾ ਗੀਤ ਦੱਸੋ ਕੋਈ ਮੈਨੂੰ। ਹੈਲੋ
1: ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਕਿਹਾ ਜੀ ਭਾਈ ਸਾਹਿਬ ਆ ਕੇ ਬਹਿ ਗਿਆ ਸੀਟ ਤੇ, ਜਰਾ ਫਤਿਹ ਬੁਲਾ ਦਈਏ।
0: ਬੜੀ ਚੰਗਾ ਕੀਤਾ ਸਰ, ਬੜਾ ਚੰਗਾ ਕੀਤਾ, ਇਹ ਫਤਿਹ ਚਲਦੀ ਰਹੇ ਨਾ, ਨਾਲ ਇਹਦੇ ਨਾਲ ਇੱਕ ਦੂਜੇ ਨਾਲ ਤਾਲਮੇਲ ਬਣਿਆ ਰਹਿੰਦਾ ਆਪਣਾ ਸਾਰਿਆਂ ਦਾ, ਠੀਕ ਹੈ ਨਾ।
1: ਪ੍ਰੋਗਰਾਮ ਤਾਂ ਮੈਂ ਤੁਹਾਡਾ ਬੜੀ ਦੇਰ ਤੋਂ ਸੁਣਦਾ ਆ ਰਿਹਾ ਸੀ, ਪਰ ਕਾਲਾਂ ਹੀ ਕਰਨੀਆਂ ਹੁਣ ਸ਼ੁਰੂ ਕੀਤੀਆਂ।
0: ਚਲੋ ਚੰਗਾ ਕੀਤਾ ਜੀ, ਕਾਲ ਕਰਿਆ ਕਰੋ, ਕਿਉਂ ਨਹੀਂ ਕਰਨੀ ਕਾਲ, ਆਪਾਂ ਸੁੱਖ ਸਾਂਦ ਇੱਕ ਦੂਜੇ ਦੀ ਪੁੱਛਣੀ ਚਾਹੀਦੀ ਆਪਾਂ ਨੂੰ ਪਰਿਵਾਰਾਂ ਦੇ ਨਾਲ, ਠੀਕ ਹੈ ਨਾ।
1: ਤੁਸੀਂ ਹੁਣ ਆ ਕੇ ਬਹਿ ਗਏ, ਆਪਾਂ ਫਤਿਹ ਬੁਲਾ,
0: ਬੜੀ ਮਿਹਰਬਾਨੀ ਜੀ, ਥੈਂਕ ਯੂ,
1: ਸ਼ੁਰੂ ਕਰੋ ਫਿਰ ਉਸ ਹਿਸਾਬ ਨਾਲ ਦੇਖਦੇ।
0: ਅੱਜ ਗੀਤ ਮੈਨੂੰ ਸਮਝ ਨਹੀਂ ਆ ਰਹੀ ਕਿਹੜਾ ਗੀਤ ਲਾਵਾਂ ਹਰਜੀਤ ਜੀ ਅੱਜ ਮੈਂ। ਹੈਲੋ
2: ਹੈਲੋ,
0: ਹਾਂਜੀ
2: ਹਾਂਜੀ ਜਨਾਬ, ਦੱਸੋ ਇਸ ਸਾਲ ਪਾਣੀ ਦੇ ਛੱਲਾਂ ਵਾਲਾ ਜਹਾਜ਼ ਕਦੋਂ ਲੈ ਕੇ ਜਾਣਾ?
0: ਉਹ ਪਾਣੀ ਦੀਆਂ ਛੱਲਾਂ ਤੁਸੀਂ ਕਿਹੜੇ ਆਉਂਦੇ ਆ ਸ਼ਰਮਾ ਸਾਹਿਬ, ਗੱਲਾਂ ਜੀ ਸਾਰਦੇ ਨੇ ਤੁਸੀਂ। ਪਿਛਲੇ ਸਾਲ ਸਾਡੇ ਕੋਲ
2: ਡੇਟ ਹੀ ਬਾਅਦ ਚ ਪਤਾ ਲੱਗੀ ਤਾਂ ਇੰਡੀਆ ਚਲਾਂਗੇ,
0: ਤੁਸੀਂ ਉਦੋਂ ਡੇਟ ਸਾਡੇ ਪਾਣੀ ਦਾ ਜਹਾਜ਼ ਬੁੱਕ ਕਰਾ ਦਿੱਤਾ ਤੇ ਆਪ ਤੁਸੀਂ ਆਏ ਨਹੀਂ ਉਦੋਂ, ਕਮਾਲ ਕਰਦੇ ਆ ਤੁਸੀਂ। ਚਲੋ ਆਪਾਂ ਬੜੀ ਜਲਦੀ ਅਨਾਊਂਸ ਕਰਾਂਗੇ, ਟੈਂਸ਼ਨ ਨਾ ਲਓ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ
3: ਜੀ ਵੀਰ ਜੀ, ਕੀ ਹਾਲ ਜੀ?
0: ਠੀਕ ਹੈ ਜਨਾਬ, ਆਪ ਕੈਸੇ ਹੋ ਸਰ, ਠੀਕ ਹੋ?
3: ਵੀਰ ਜੀ ਮੈਂ ਫਸਟ ਕਲਾਸ ਹੂੰ, ਗਾਣਾ ਹੈ ਨਾ, ਆਨੇ ਸੇ ਤੁਝੇ ਤੇਰੇ ਆਏ ਬਹਾਰ ਜਾਣੇ ਸੇ।
0: ਹਾਏ ਓ ਰੱਬਾ ਮੇਰਿਆ, ਤੁਸੀਂ ਨਾ ਮੈਨੂੰ ਕੋਈ ਕੰਮ ਕਰਨ ਦਿਓ ਸਵੇਰੇ ਸਵੇਰੇ।
3: ਨਾ ਨਾ ਤੁਹਾਨੂੰ ਕੋਈ ਕੰਮ ਅਸੀਂ ਲਾਉਣ ਹੀ ਨਹੀਂ ਦੇਣਾ, ਇੰਨੀ ਤੁਸੀਂ ਭਲਾ ਕਰਦੇ ਪਏ ਜੇ ਸਾਰਿਆਂ ਦਾ।
0: ਨਹੀਂ ਨਹੀਂ ਤੁਹਾਨੂੰ, ਮੈਨੂੰ ਇੰਨੀ ਗੱਲ ਦੱਸੋ, ਤੁਹਾਨੂੰ ਇਹ ਗਾਣਾ ਕਹਿਣ ਨੂੰ ਕਿੰਨੇ ਕਿਹਾ ਸੀ ਸਵੇਰੇ ਸਵੇਰੇ ਗਾਣਾ ਲਾਉਣ ਨੂੰ, ਇਹ ਦੱਸੋ ਪਹਿਲਾਂ ਮੈਨੂੰ।
3: ਇਹ ਮੌਸਮ ਦੇ ਹਿਸਾਬ ਨਾਲ ਕਿਹਾ ਮੈਂ।
0: ਕਿਆ ਬਾਤ ਹੈ ਭਾਈ ਜਾਨ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ।
4: ਹਾਂਜੀ
0: ਜੀ ਸਰ, ਲੇਟ ਹੋ ਗਏ?
4: ਲੇਟ ਹੋ ਗਏ, ਹਾਂਜੀ ਹਾਂਜੀ ਲੇਟ ਹੋ ਗਏ ਜੀ।
0: ਇਹ ਪਤਾ ਕੀ ਹੈ, ਜਿਹੜੇ ਪਿਆਰ ਦੇ ਬੰਦੇ ਵਾਲੇ ਹੁੰਦੇ ਆ ਨਾ, ਉਹ ਕੱਚੇ ਘੜੇ ਦੇ ਉਤਰ ਗਈ ਸੀ, ਅਗਲੇ ਨਹੀਂ ਤਾਂ ਪਰਵਾਹ, ਬਾਰਿਸ਼ ਆ ਰਹੀ ਹੈ, ਤੂਫਾਨ ਆ ਰਿਹਾ, ਤੇ ਤੁਸੀਂ ਸਾਨੂੰ ਇੰਨੇ ਮਿੰਟ ਲੇਟ ਕਰਤਾ ਫੋਨ ਕਰਨ ਤੋਂ।
4: ਕੋਈ ਨਾ ਜੀ ਕੋਈ ਨਾ, ਇੰਤਜ਼ਾਰ ਵੀ ਕਰਨਾ ਚਾਹੀਦਾ, ਕਹਿੰਦੇ ਇੰਤਜ਼ਾਰ ਵਿੱਚ
0: ਇੰਨਾ ਨੀ ਇੰਤਜ਼ਾਰ ਕਰਾਈਦਾ ਕਿ ਮੁੜ ਕੇ ਅਗਲੇ ਇੰਤਜ਼ਾਰ ਕਰਕੇ ਚਲੇ ਹੀ ਜਾਣ ਵਾਲੇ। ਭਾਈ ਸਤਿ ਸ੍ਰੀ ਅਕਾਲ, 12 ਵਜ ਕੇ ਚੱਲੇ ਹਰਜੀਤ ਜੀ ਘਰ ਹੁਣ। ਯਾਰ ਗਾਣਾ ਭਾਜੀ ਨੇ ਬੜਾ ਨਾ ਕਮਾਲ ਦੇ ਗਾਣੇ ਦੀ ਫਰਮਾਇਸ਼ ਕੀਤੀ, ਆਨੇ ਸੇ ਉਸਕੇ ਆਏ ਬਹਾਰ, ਜਾਣੇ ਸੇ ਉਸਕੇ ਜਾਏ ਬਹਾਰ, ਮੇਰੀ ਮਸਤਾਨੀ ਹੈ ਮੇਰੀ ਮਹਿਬੂਬਾ। ਆਹ ਕਿਆ ਗੀਤ ਹੈ,
4: ਲਗਾਓ ਜੀ ਲਗਾਓ,
0: ਇਹੀ ਲਾ ਦੀ ਅੱਜ ਫਿਰ।
4: ਲਗਾਓ ਲਗਾਓ
0: ਥੈਂਕ ਯੂ ਤੁਹਾਡੀ ਕਾਲ ਦਾ ਨੈਕਸਟ ਕਾਲ ਤੇ ਜਾਣੇ ਹੈਲੋ ਹੈਲੋ ਜੀ
5: ਹੈਲੋ
0: ਜੀ ਸਰ ਕੀ ਹਾਲ ਹੈ
5: ਸਤਿ ਸ਼੍ਰੀ ਅਕਾਲ ਸਰ ਘੈਂਟ ਗੱਲਬਾਤ ਹੈ ਜੀ ਤੁਸੀਂ ਸੁਣਾਓ
0: ਆਓ ਜੀ ਜੀ ਆਇਆਂ ਨੂੰ ਭਾਈ ਜਿਉਂਦੇ ਰਹੋ ਜੋਗ ਜੋਗ ਜੀਓ ਕੀ ਹਾਲ ਚਾਲ ਵੀਰ ਹੈ ਮੇਰਾ ਜੀ
5: ਬਿਲਕੁਲ ਵਧੀਆ ਸਰ ਮਜ਼ੇ ਆ ਤੁਸੀਂ
0: ਅੱਛਾ ਅੱਜ ਮੌਸਮ ਦੇਖੋ ਕੈਸਾ ਬਾਹਰ ਦਾ ਬਣਿਆ ਨਾ ਯਾਰ ਅੱਜ ਤਾਂ ਨਿਆਗਰਾ ਫਾਲ ਜਾਣਾ
5: ਅੱਜ ਮੌਸਮ ਬੜਾ ਬੇਈਮਾਨ ਹੈ
0: ਅੱਜ ਤਾਂ ਇੱਦਾਂ ਦਿਲ ਕਰਦਾ ਵੀ ਭਾਜੋ ਹਰਜੀਤ ਜੀ ਨਿਆਗਰਾ ਫਾਲ ਨੂੰ ਠੰਡੀਆਂ ਠੰਡੀਆਂ ਹਵਾਵਾਂ ਦੇ ਹੋਰ ਨਜ਼ਾਰੇ ਲਓ ਜਾ ਕੇ ਹੈ
5: ਸ਼ਾਮ ਨੂੰ ਇੰਜੋਏ ਕਰਕੇ ਨਿਆਗਰਾ ਫਾਲ ਤੋਂ ਵਾਪਸ
0: ਅੱਛਾ ਗਏ ਸੀ
5: ਨਹੀਂ ਨਹੀਂ ਪਲਾਨ ਕਰ ਰਹੇ ਹਾਂ ਅੱਜ ਦਾ ਜੀ
0: ਅੱਛਾ ਜ਼ਰੂਰ ਜਾਓ ਸਰ ਜਾਓ ਘੁੰਮ ਫਿਰ ਕੇ ਆਓ ਪਰਿਵਾਰ ਦੇ ਨਾਲ ਫੈਮਿਲੀ ਨਾਲ ਤੇ
5: ਉੱਥੇ ਗਾਣਾ ਲਾ ਦਿਓ ਸਰ ਘੈਂਟ ਜਿਹਾ ਗੁੱਸਾ ਨਾ ਕਰੀ ਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਹੈ 76 ਗਿੱਲ ਦਾ ਚੱਕ ਦੋ ਪ੍ਰੋਗਰਾਮ ਨੂੰ ਤੜਕੇ ਤੜਕੇ
0: ਮੈਂ ਕਿਹਾ ਚੱਕ ਦਿੰਦੇ ਹਾਂ ਟੈਨਸ਼ਨ ਨਾ ਮਤ ਲਓ ਪੰਜਾਬੀ ਵਿਰਸਾ ਜਦੋਂ ਰੇਡੀਓ ਚੱਲ ਰਿਹਾ ਨਾ ਫਿਰ ਟੈਨਸ਼ਨਾਂ ਦੂਰ ਕਰਨ ਵਾਲਾ ਪ੍ਰੋਗਰਾਮ ਆਉਂਦਾ 11 ਵਜੇ ਏ ਐਮ 5:30 ਦਾ ਤੁਹਾਨੂੰ ਪਤਾ ਹੀ ਹੈ ਤੇ ਪੱਡਾ ਸਾਹਿਬ ਆਉਂਦੇ ਨਾ ਖੁਸ਼ ਹੋ ਜਾਂਦੇ ਆ ਪੱਡਾ ਸਾਹਿਬ ਦੀ ਟੈਨਸ਼ਨਾਂ ਬੜੀਆਂ ਹੁੰਦੀਆਂ ਇਹਨਾਂ ਨੂੰ ਇਹ ਕੰਮਾਂ ਕਾਰਾਂ ਦੀਆਂ ਬਿਜ਼ਨਸ ਦੀਆਂ ਹੁੰਦੀਆਂ ਟੈਨਸ਼ਨਾਂ ਇੱਕ ਘੰਟੇ ਇਹਨਾਂ ਦੀ ਟੈਨਸ਼ਨਾਂ ਦੂਰ ਕਰ ਦੇਣਾ ਪੱਡਾ ਸਾਹਿਬ ਕੀ ਹਾਲ ਚਾਲ ਆ
6: ਮੈਂ ਠੀਕ ਹਾਂ ਜੀ ਪਹਿਲਾਂ ਤਾਂ ਮੈਨੂੰ ਤੁਹਾਨੂੰ ਤੇ ਸਾਰੇ ਸੋਤੇ ਨੇ ਪਿਆਰ ਦੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਅੱਜ ਮੇਰੀ ਆਵਾਜ਼ ਮੈਨੂੰ ਲੱਗ ਰਹੀ ਬੜੀ ਕੜਕ ਰਹੀ ਆਵਾਜ਼ ਮੇਰੀ
6: ਬਿਲਕੁਲ
0: ਹੈ ਅੱਜ ਕੋਈ ਲੱਗਦਾ ਕਿ ਹਰਜੀਤ ਜੀ ਕੁਝ ਸਵੇਰ ਸਵੇਰ ਤੇ ਖਾਦਾ ਕੁਝ ਸਪੈਸ਼ਲ ਜੀ ਹੈਲੋ ਹੈਲੋ
7: ਸਤਿ ਸ੍ਰੀ ਅਕਾਲ ਭਾਜੀ
0: ਤੁਸੀਂ ਢਿੱਲੇ ਕਿਉਂ ਆ ਭਾਈ ਪੰਜਾਬੀ ਵਿਰਸਾ 'ਚ ਬੰਦੇ ਬੱਬਰ ਸ਼ੇਰ ਚਾਹੀਦੇ ਮੈਨੂੰ ਢਿੱਲੇ ਬੰਦੇ ਬਿਲਕੁਲ ਨਹੀਂ ਕੰਮ ਇੱਥੇ ਪੰਜਾਬੀ ਵਿਰਸਾ 'ਚ ਜੀ ਖਿੱਚ ਕੇ
7: ਹੈਲੋ ਸਤਿ ਸ੍ਰੀ ਅਕਾਲ ਭਾਜੀ
0: ਜੀ ਸਤਿ ਸ੍ਰੀ ਅਕਾਲ ਹੱਲੇ ਵੀ ਢਿੱਲੇ ਹੀ ਆ ਜੀ
7: ਨਹੀਂ ਢਿੱਲੇ ਨਹੀਂ ਭਾਜੀ ਮੈਂ ਤੁਹਾਡੀ ਮੈਂ ਕਿਹਾ ਸ਼ਾਇਦ ਬਾਜ ਨਹੀਂ ਹਾਂਜੀ ਬਾਜੀ ਚੱਕ ਦੋ ਫਟੇ ਅੱਜ ਤਾਂ ਕੁਛ ਚੀਜ਼ ਵਧੀਆ ਖਾਧੀ ਲੱਗਦੀ ਜਿਹੜੀ ਆਵਾਜ਼ ਤਨ ਤਨ
0: ਅੱਜ ਦੇਖ ਲਓ ਆਵਾਜ਼ ਕੈਸੀ ਨਿਕਲੀ ਹੈ ਸਵੇਰ ਦੀ ਅੱਜ
7: ਬਿਲਕੁਲ ਕੁਛ ਹੈ ਸਮਥਿੰਗ ਰੋਂਗ ਹੈ ਜੀ
0: ਇਹ ਦਾਜ ਕਾਲਾ ਲੱਗਦਾ ਕੁਛ ਅੱਜ ਹੈ
7: ਅੱਜ ਲੱਗਦਾ ਲੱਗਦਾ
0: ਜੀ ਕੀ ਬਾਤ ਹੈ ਥੈਂਕ ਯੂ ਵੈਰੀ ਮਚ ਤੁਹਾਡੀ ਕਾਲ ਦਾ ਪੰਜਾਬੀ ਵਿਰਸਾ 905-673-3337 ਯਾਰ ਇਹ ਨਾ ਮੈਨੂੰ ਚਾਰਜ ਚੜਿਆ ਹੁੰਦਾ 11 ਵਜੇ ਮੈਨੂੰ ਸੱਚੀ ਦੱਸਾਂ ਤੁਹਾਨੂੰ ਮੈਂ ਬਹੁਤ ਚਾਹ ਹੁੰਦਾ ਜਦੋਂ ਇੱਕ ਮਿੰਟ ਰਹਿੰਦਾ ਹੋਵੇ ਨਾ ਬਸ ਮੈਂ ਆਪਣੇ ਗਲੇ ਨੂੰ ਕਹਿੰਦਾ ਹਰਜੀਤ ਸਿਆ ਹੁਣ ਗਲਾ ਆਪਣਾ ਕਾਇਮ ਕਰ ਲਾ ਤੇ ਪਰਿਵਾਰ ਦੇ ਜੀ ਆਪਣੇ ਆ ਗਏ ਸਾਰੇ ਰੇਡੀਓ ਕਰ ਲਿਆ ਆਉਣ ਸਾਰਿਆਂ ਨੇ 11 ਵਜੇ ਜਦੋਂ 30 ਸੈਕਿੰਡ ਰਹਿੰਦੇ ਉਦੋਂ ਰੇਡੀਓ ਆਨ ਕਰ ਲੈਂਦੇ ਸਾਰੇ ਮੈਨੂੰ ਬਹੁਤ ਬੰਦੇ ਕਹਿੰਦੇ 11 ਵਜੇ ਵੀ ਕਹਿੰਦੇ ਭਾਜੀ ਇੱਕ ਮਿੰਟ ਰਹਿੰਦਾ ਹੁੰਦਾ 30 ਸੈਕਿੰਡ ਰਹਿੰਦੇ ਸੁਣਿਆ ਕਰੋ ਸਾਰੇ ਪ੍ਰੋਗਰਾਮ 5:30 ਦੇ ਹੋਰ ਵੀ ਸਾਰੇ ਪ੍ਰੋਗਰਾਮ ਚੱਲਦੇ ਆ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਾਰੇ ਪ੍ਰੋਗਰਾਮ ਸੁਣਿਆ ਕਰੋ ਸਾਰਿਆਂ ਦਾ ਇੰਜੋਏ ਕਰਿਆ ਕਰੋ ਪਰ ਜੇ ਟੈਨਸ਼ਨ ਫਰੀ ਖਬਰਾਂ ਫਰੀ ਤੇ ਫਿਰ ਉਹ ਤੁਹਾਨੂੰ ਪੰਜਾਬੀ ਵਿਰਸਾ ਹੀ ਹੈ ਬਈ

ਦੇਖੋ ਯਾਰ ਕੈਸਾ ਗੀਤ ਹੈ, ਇਹਦੇ ਉੱਤੇ ਇੱਕ ਸ਼ੇਰ ਵੀ ਬਣਿਆ ਸੀ, ਕੋਈ ਮੀਂਹ ਪੈ ਜਾਂਦਾ, ਕਹਿੰਦੇ ਉਹ ਮਹਿਬੂਬਾ ਆ ਰਹੀ ਹੁੰਦੀ ਹੈ, ਕਹਿੰਦੇ ਤੂੰ ਥੰਮ ਜਾ ਬਾਰਿਸ਼ ਥੰਮ ਜਾ, ਜਬ ਉਹ ਆ ਜਾ ਇਤਨਾ ਬਰਸ ਕੇ ਵੋ ਜਾ ਵੀ ਨਾ ਸਕੇ। ਪੰਜਾਬੀ ਵਿਰਸ

0: ਕਿਆ ਬਾਤ ਹੈ ਪੰਡਾ ਸਾਹਿਬ, ਦੇਖਿਆ ਗੀਤ ਕੈਸਾ ਲਾਇਆ ਸਵੇਰੇ ਸਵੇਰੇ? ਇਹ ਸਾਡੇ ਜਿਹੜੇ ਸੁਣਨ ਵਾਲੇ ਹੈ ਨਾ, ਇਹਨਾਂ ਨੂੰ ਪਤਾ ਹੁੰਦਾ ਕਿ ਹਰਜੀਤ ਜੀ ਨੂੰ ਆਹ ਗੀਤ ਦੀ ਫਰਮਾਇਸ਼ ਕਰੀ, ਹਰਜੀਤ ਨੇ ਨਾ ਨੀ ਕਰਨੀ। ਹੈਂ, ਇਹਨਾਂ ਨੂੰ ਪਤਾ ਹੁੰਦਾ ਹਰਜੀਤ ਜੀ ਪਿਆਰ ਵਾਲੇ ਗੀਤ, ਮੁਹੱਬਤ ਵਾਲੇ ਗੀਤ, ਜਿਹੜੇ ਇੱਕ ਦੂਜੇ ਨੂੰ ਮਿਲਾਉਣ ਵਾਲੇ ਗੀਤ ਹੁੰਦੇ ਆ, ਜਿਹਦੇ ਵਿੱਚ ਪਿਆਰ ਝਲਕੇ, ਜਿਹਦੇ ਵਿੱਚੋਂ ਪਿਆਰ ਦੇ ਗੀਤਾਂ ਦੇ ਵਿੱਚੋਂ ਪਿਆਰ ਦੀ ਝਲਕ ਪੈ ਜਾਵੇ, ਉਹ ਗੀਤ ਨਹੀਂ ਮੇਰੇ ਕੋਲ ਨਾ ਹੁੰਦੇ। ਅਗਲਾ ਗੀਤ ਹੀ ਤੁਹਾਡੇ ਵਾਸਤੇ ਲਾਉਣਾ ਮੈਂ, ਇੱਕ ਗੀਤ ਕੱਢਿਆ ਬੜਾ ਵਧੀਆ, ਪਰ ਉਸ ਵੇਲੇ ਪੱਡਾ ਸਾਹਿਬ, ਤੁਹਾਨੂੰ ਪਤਾ ਕਿ ਬੜੇ ਪੁਰਾਣੇ ਸਾਡੇ ਸੱਜਣ ਟੋਰਾਂਟੋ ਸ਼ਹਿਰ ਦੇ, ਇਹ ਪੱਡਾ ਸਾਹਿਬ ਦੇਖ ਲਓ ਪਤਾ ਕਿਹੜੇ ਸਾਲ ਦਾ ਗੀਤ ਹੈ?
1: ਹਾਂਜੀ,
0: ਸਾਡਾ ਬੋਰਨ ਹੀ ਉਦੋਂ ਹੋਇਆ ਸੀ 1969।
1: ਕੀ ਬਾਤ ਹੈ,
0: ਅਸੀਂ ਉਦੋਂ ਜਨਮ ਨਹੀਂ ਲਿਆ ਸੀ, ਲੇਕਿਨ ਕੈਸਾ ਇਹ ਗੀਤ ਹੈ। ਔਰ ਅੱਜ ਵੀ ਇਹ ਗੀਤ ਸੁਣਦੇ ਜਿਹੜੇ ਵੀਰਾਂ ਨੇ, ਸਾਡੇ ਪਾਕਿਸਤਾਨੀ ਵੀਰ ਆ ਜਿਹਨਾਂ ਨੇ ਫਰਮਾਇਸ਼ ਕੀਤੀ ਸੀ ਇਹ ਗੀਤ ਦੀ, ਔਰ ਕੈਸਾ ਇਹ ਖੂਬਸੂਰਤ ਗੀਤ ਆ ਯਾਰ, ਕਮਾਲ ਦੀ ਗੱਲ ਆ, ਬੜੀ ਮਸਤਾਨੀ ਹੈ ਮੇਰੀ ਮਹਿਬੂਬਾ। ਹੈ, ਹੈਲੋ
2: ਜੀ ਵੀਰ ਜੀ, ਕੀ ਹਾਲ ਜੇ?
0: ਜੀ ਜਨਾਬ,
2: ਵੀਰ ਜੀ ਉਹ ਜਿਵੇਂ ਹੁੰਦਾ ਨਾ, ਗੁੱਡੀ ਉਡਾਈ ਹੈ ਤਾਂ ਤੁਣਕਾ ਲਾਈਦਾ,
0: ਤੇ
2: ਤੁਣਕੇ ਨਾਲ ਗੱਡੀ ਹੋਰ ਹਵਾ ਚ ਉੱਚੀ ਉੱਡਦੀ ਹੈ। ਤੁਸੀਂ ਵੀ ਇਸੇ ਤਰ੍ਹਾਂ ਗਾਣਾ ਜਦੋਂ ਚੱਲਦਾ ਹੁੰਦਾ ਤੇ ਤੁਣਕਾ ਲਾਉਂਦੇ ਜਾਣਾ ਤੇ ਰੰਗ ਚ ਹੋਰ
0: ਬੜੀ ਮਿਹਰਬਾਨੀ ਸਰ, ਥੈਂਕ ਯੂ ਸਰ, ਤੁਹਾਡੀ ਅਸੀਂ ਤੁਹਾਡੀ ਪਸੰਦ ਸੀ, ਤੁਸੀਂ ਸਵੇਰੇ ਸਵੇਰੇ ਸਾਨੂੰ ਪਸੰਦ ਹੁਕਮ ਕੀਤਾ ਸੀ, ਤੁਹਾਡਾ ਗੀਤ ਲਾਤਾ ਸਰ,
2: ਦੋਸਤਾਂ ਨੂੰ ਵੀ ਉਮੀਦ ਪਸੰਦ ਆਇਆ ਹੋਏਗਾ।
0: ਬੜੀ ਮਿਹਰਬਾਨੀ ਸਰ, ਸਾਰਿਆਂ ਨੂੰ ਪਸੰਦ ਆਇਆ, ਤੁਸੀਂ ਗੀਤ ਦੀ ਫਰਮਾਇਸ਼ ਇੱਦਾਂ ਦੀ ਕੀਤੀ ਹੈ ਕਿ ਸਾਰਿਆਂ ਨੂੰ ਪਸੰਦ ਆਇਆ। ਔਰ ਇਹ ਮੂਵੀ ਦਾ ਨਾਂ ਨੀ ਪਤਾ ਕਿਹੜਾ ਸੀ, ਸੋਰੀ ਆਪਾਂ ਮੂਵੀ ਦਾ ਨਾਂ ਨੀ ਪਤਾ, ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸ ਦਿਓ। ਪੱਡਾ ਸਾਹਿਬ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਰ?
1: ਹਰਜੀਤ ਜੀ, ਮੈਂ ਜਿੱਦਾਂ ਬੱਚਿਆਂ ਦੀ ਐਜੂਕੇਸ਼ਨ ਪਲਾਨ ਬਾਰੇ ਜ਼ਰੂਰ ਗੱਲ ਕਰਨੀ ਚਾਹੁੰਦਾ ਅੱਜ, ਕਿਉਂਕਿ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਫੈਮਲੀਜ਼ ਹੈਗੇ ਜਿਹਨਾਂ ਦੇ ਬੱਚੇ ਹੁਣ ਯੂਨੀਵਰਸਿਟੀ ਜਾ ਰਹੇ ਹੈਗੇ। ਮੈਂ ਲਾਸਟ ਮੈਂ ਦੋ ਵੀ ਪਹਿਲਾਂ ਵੀ ਗੱਲ ਕੀਤੀ ਸੀ ਵੀ ਫਾਰਮ ਉਹ ਲੋਕਾਂ ਨੂੰ ਆਉਣੇ ਸ਼ੁਰੂ ਹੋ ਗਏ।
0: ਅੱਛਾ,
1: ਪਰ ਮੈਂ ਉਹਨਾਂ ਅੱਜ ਜ਼ਰੂਰ ਇਹ ਕਹਿਣਾ ਚਾਹੁੰਦਾ ਜਿਹਨਾਂ ਨੂੰ ਫਾਰਮ ਨਹੀਂ ਆਏ ਉਹ ਕੰਪਨੀ ਨੂੰ ਫੋਨ ਕਰਕੇ ਆਪਣੇ ਫਾਰਮ ਜੋ ਮੰਗਵਾਓ। ਵੈਸੇ ਤਾਂ ਨਹੀਂ ਤਾਂ ਤੁਸੀਂ ਆਨਲਾਈਨ ਜਾ ਕੇ ਵੀ ਆਪਣਾ ਜਿਹੜਾ ਅਕਾਊਂਟ ਬਣਾ ਕੇ ਆਨਲਾਈਨ ਵੀ ਭਰ ਸਕਦੇ ਹੈਗੇ ਆ।
0: ਠੀਕ ਹੈ,
1: ਪਰ ਮੈਂ ਜਿਹੜੀ ਆਰ ਈ ਐਸ ਪੀ ਆ ਹਰਜੀਤ ਜੀ, ਇਹਦੇ ਵਾਸਤੇ ਜਿੱਦਾਂ ਮੈਂ ਆਲਵੇਜ਼ ਕਹਿੰਦਾ ਹੁੰਦਾ ਵੀ ਤੁਹਾਡੇ ਬੱਚਿਆਂ ਦੇ ਫਾਰਮ ਭਰਨ ਤੋਂ ਕਿਸੇ ਤਰ੍ਹਾਂ ਵੀ ਕੋਈ ਪ੍ਰੋਬਲਮ ਆਉਂਦੀ ਆ, ਕਿਉਂਕਿ ਤੁਸੀਂ ਹਰਜੀ 17 ਸਾਲ ਪੈਸੇ ਦਿੱਤੇ ਹੁੰਦੇ ਆ, ਹੁਣ ਜੇ ਪੈਸੇ ਲੈਣ ਦਾ ਟਾਈਮ ਹੈ ਤਾਂ ਫਿਰ ਲੈਣੇ ਵੀ ਚਾਹੀਦੇ ਆ।
0: ਠੀਕ ਹੈ,
1: ਮਤਲਬ ਜੇ ਤੁਹਾਨੂੰ ਕਿਸੇ ਕੋਈ ਪ੍ਰੋਬਲਮ ਆਉਂਦੀ ਹੈ ਮਤਲਬ ਕੋਈ ਨਹੀਂ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਕਰਨਾ, ਮੈਨੂੰ ਕਾਲ ਕਰੋ, ਮੈਂ ਸਾਰੀਆਂ ਸੇਵਾਵਾਂ ਜਿੰਨਾ ਫਰੀ ਵੇਚ ਦਿੰਦਾ ਹੈਗਾ।
0: ਠੀਕ ਹੈ,
1: ਹਜੇ ਜੇ ਬੱਚਿਆਂ ਦੀ ਐਜੂਕੇਸ਼ਨ ਪਲਾਨ ਹੈ, ਮੈਂ ਆਲਵੇਜ਼ ਇਹ ਗੱਲ ਕਹਿੰਦਾ ਹੁੰਦਾ ਇਹਨੂੰ ਤਕਰੀਬਨ ਜਿੱਦਾਂ ਬੱਚਾ ਬੋਰਨ ਹੁੰਦਾ ਉਸ ਵੇਲੇ ਲੈ ਲੈਣਾ ਚਾਹੀਦਾ।
0: ਠੀਕ ਹੈ,
1: ਜਿਹੜਾ ਤੁਹਾਡੇ ਬੱਚੇ ਦਾ ਸਿਨ ਨੰਬਰ ਆਉਂਦਾ ਜਸ ਕਾਲ ਤੁਸੀਂ ਮਤਲਬ ਇਹਨੂੰ ਰਜਿਸਟਰ ਕਰਾਓ, ਕਿਉਂਕਿ ਇੱਕੋ ਇੱਕ ਚੀਜ਼ ਹੈ ਜਿਹਦੇ ਵਿੱਚ ਕੈਨੇਡੀਅਨ ਗੌਰਮੈਂਟ ਤੁਹਾਡੀ ਜਿਹੜੀ 20% ਜਿਹੜੀ ਗ੍ਰਾਂਟ ਨਾਲ ਹੈਲਪ ਕਰ ਰਹੀ ਆ।
0: ਠੀਕ ਹੈ,
1: ਬਾਕੀ ਤੁਹਾਡੀ ਇਨਕਮ 'ਤੇ ਡਿਪੈਂਡ ਕਰਦਾ, ਤੁਹਾਨੂੰ ਕੈਨੇਡੀਅਨ ਲਰਨਿੰਗ ਬੋਰਡ ਦਾ ਜਿਹੜਾ $2,000 ਦਾ ਹੋਰ ਬੈਨੀਫਿਟ ਦੇ ਰਹੀ ਹੈ, ਤਕਰੀਬਨ ਟੋਟਲ ਜਿਹੜਾ $9,200 ਦਾ ਬੈਨੀਫਿਟ ਹੈਗਾ। ਪਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਤੁਹਾਨੂੰ ਹੈਵ ਟੂ ਜਿੱਦਾਂ ਲੈਣੀਆਂ ਚਾਹੀਦੀਆਂ, ਕਿਉਂਕਿ ਜੇ ਤੁਸੀਂ ਔਲਰੇਡੀ ਤੁਹਾਡਾ ਬੱਚਾ ਵੱਡਾ ਹੋ ਚੁੱਕਾ ਤਾਂ 3-4 ਸਾਲ 5 ਸਾਲ ਦਾ ਤੁਸੀਂ ਹਾਲੇ ਆਰ ਈ ਐਸ ਪੀ ਨਹੀਂ ਕਰਾਈ, ਤੁਸੀਂ ਪਿਛਲੀ ਗ੍ਰਾਂਟ ਨੂੰ ਕਿੱਦਾਂ ਲੈਣਾ ਉਹਦੇ ਵਾਸਤੇ ਮੈਨੂੰ ਕਾਲ ਕਰ ਸਕਦੇ।
0: ਠੀਕ ਹੈ,
1: ਕਿਉਂਕਿ ਉਹਦੇ ਲੈਣ ਦੇ ਜਿਹੜੇ ਤਰੀਕੇ ਹੈਗੇ ਆ।
0: ਕਿਹੜੇ ਨੰਬਰ ਤੇ ਪਟਾ ਸਾਹਿਬ ਕਾਲ ਕੀਤੀ ਜਾ ਸਕਦੀ ਹੈ?
1: ਮੇਰਾ ਨੰਬਰ ਹੈਗਾ 647-3-3100, ਮਤਲਬ ਉਹ ਲੈਣ ਦੇ ਤਰੀਕੇ ਹੈਗੇ, ਇਹਦੇ ਵਿੱਚ ਤੁਸੀਂ ਇਕੱਠੇ ਪੈਸੇ ਦੇ ਕੇ ਲੈ ਲਓ, ਮਤਲਬ ਹਰ ਚੀਜ਼ ਦਾ ਜਿਹਦਾ ਕੋਈ ਤਰੀਕਾ ਹੁੰਦਾ ਗੌਰਮੈਂਟ ਤੋਂ ਪੈਸੇ ਲੈਣ,
0: ਉਹ ਤੁਹਾਡੇ ਕੋਲ ਸਲਾਹ ਕੀਤੀ ਜਾ ਸਕਦੀ।
1: ਹਾਂਜੀ, ਤੇ ਮੈਂ ਬਾਕੀ ਹਰ ਚੀਜ਼ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਜਦੋਂ ਤੁਸੀਂ ਬੱਚਿਆਂ ਦੇ ਜਿਹੜੇ ਇਹ ਇੱਕ ਭਵਿੱਖ ਹੈਗਾ, ਤੁਸੀਂ ਜਿਹੜੇ ਬੱਚਿਆਂ ਦਾ ਸਿਰਜਣਾ ਹੁੰਦਾ ਹੈਗਾ, ਜਿੱਦਾਂ ਅਸੀਂ ਇੱਥੇ ਹਰ ਚੀਜ਼ ਤੁਸੀਂ ਇੱਥੇ ਸਟਾਰਟਿੰਗ ਤੇ ਕਿੱਦਾਂ ਹਾਰਡ ਵਰਕ ਕੀਤੇ, ਕੋਈ ਵੀ ਪੇਰੈਂਟਸ ਨਹੀਂ ਚਾਹੁੰਦਾ ਸਾਡੇ ਬੱਚੇ ਵੀ ਇੱਦਾਂ ਹਾਰਡ ਵਰਕ ਕਰਨ, ਅਤੇ ਆਪਣੇ ਬੱਚਿਆਂ ਦਾ ਜਿਹੜਾ ਐਜੂਕੇਸ਼ਨ ਪਲਾਨ ਜ਼ਰੂਰ ਕਰੋ, ਇਹ ਤੁਹਾਡੀ ਜਿਹੜਾ ਫਸਟ ਆਪਸ਼ਨ ਹੋਣੀ ਚਾਹੀਦੀ ਆ, ਮਤਲਬ ਤੁਸੀਂ ਭਾਈ ਬੱਚਿਆਂ ਨੂੰ ਇੰਸ਼ੋਰੈਂਸ ਕਰਾਉਣੀ ਆ ਜਾਂ ਤੁਹਾਡਾ ਆਰ ਈ ਐਸ ਪੀ ਕਰਾਉਣੀ ਆ।
0: ਠੀਕ ਹੈ,
1: ਦੂਜੇ ਨੰਬਰ ਦੇ ਉੱਤੇ ਤੁਸੀਂ ਬੱਚਿਆਂ ਦੀ ਇੰਸ਼ੋਰੈਂਸ ਤੁਸੀਂ ਜ਼ਰੂਰ ਕਰਾਓ, ਕਿਉਂਕਿ ਜਿਹੜੀ ਬੱਚਿਆਂ ਦੀ ਹਰਜੀ ਜੀ ਇੰਸ਼ੋਰੈਂਸ 25 ਸਾਲ ਤੱਕ ਜ਼ੀਰੋ ਤੋਂ ਲੈ ਕੇ
0: ਜੀ ਜੀ
1: ਜ਼ੀਰੋ ਏਜ ਤੋਂ ਲੈ ਕੇ ਮਤਲਬ 25 ਸਾਲ ਦੇ ਬੱਚਿਆਂ ਤੱਕ ਤੁਹਾਨੂੰ 32 ਇਲਨਸ ਕ੍ਰਿਟੀਕਲ ਇਲਨਸ ਕੰਪਨੀ ਦੇ ਰਹੀ ਆ।
0: ਠੀਕ ਆ,
1: 32 ਇਲਨਸ ਮਤਲਬ
0: ਕਵਰੇਜ ਦੇ ਰਹੀ ਆ।
1: ਹਾਂਜੀ, ਮਤਲਬ 6 ਕੈਂਸਰ ਇਲਨਸ ਨੇ ਜਿਹੜੇ ਉਹ ਬੱਚਿਆਂ ਨੂੰ 8-9 ਸਾਲ ਦੀ ਉਮਰ ਤੱਕ ਆਉਂਦੀਆਂ ਹੈਗੀਆਂ, ਮਤਲਬ ਉਹਨਾਂ ਚੀਜ਼ਾਂ ਨੂੰ ਤੁਸੀਂ ਮਤਲਬ ਸਟਾਰਟਿੰਗ ਵਿੱਚ ਹੀ ਕਵਰ ਕਰੋ, ਮਤਲਬ ਕਿਉਂ ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਸਿਰਫ ਪੈਸੇ 20 ਸਾਲ ਦੇਣੇ, ਸਾਰੀ ਉਮਰ ਲਈ ਬੱਚਾ ਫ੍ਰੀ ਆ।
0: ਠੀਕ ਹੈ,
1: ਮਤਲਬ ਇਹ ਤੁਸੀਂ ਕਿਸੇ ਟਾਈਮ ਦੇ ਉੱਤੇ ਵੀ ਮਤਲਬ ਜੇ ਤੁਸੀਂ ਕੈਂਸਲ ਕਰਦੇ ਆ ਤੁਹਾਡੇ ਪੈਸੇ ਸਰ ਦਾ ਮਤਲਬ ਜੇ ਤੁਸੀਂ ਉਹਨਾਂ ਨੇ ਲਿਖਿਆ ਜੇ 10 ਸਾਲ ਬਾਅਦ ਕੈਂਸਲ ਕਰੋ ਤੁਹਾਨੂੰ 50% ਦੇ ਦੇਵਾਂਗੇ, ਜੇ ਤੁਸੀਂ 20 ਸਾਲ ਬਾਅਦ ਕਰੋ ਤੁਹਾਨੂੰ 100%, ਐਨੀ 20 ਸਾਲ ਬਾਅਦ ਐਨੀ ਟਾਈਮ ਤੁਸੀਂ ਕਹੋਗੇ ਨਹੀਂ।
0: ਮੈਂ ਇੰਨੀ ਗੱਲ ਜ਼ਰੂਰ ਸਾਰੇ ਆਪਣੇ ਜਿਹੜੀ ਸਾਡੀਆਂ ਫੈਮਿਲੀ ਸੁਣ ਰਹੀਆਂ ਪ੍ਰੋਗਰਾਮ ਨੂੰ, ਕਿਉਂਕਿ ਪੱਡਾ ਸਾਹਿਬ ਦਾ ਤਜ਼ਰਬਾ ਬਹੁਤ ਲੰਬਾ ਹੈ ਇੰਸ਼ੋਰੈਂਸ ਫੀਲਡ ਦੇ ਵਿੱਚ, ਔਰ ਜਿਸ ਵੇਲੇ ਬੰਦੇ ਦਾ ਤਜ਼ਰਬਾ ਹੁੰਦਾ ਹੈ ਉਹਨਾਂ ਨੂੰ ਫਿਰ ਜਿਹੜੇ ਸੀਕਰਟਸ ਕਈ ਇੱਦਾਂ ਦੇ ਹੁੰਦੇ ਆ ਹਰ ਚੀਜ਼ ਦੇ ਉਹ ਪਤਾ ਹੁੰਦੇ ਆ। ਔਰ ਮੈਂ ਸਮਝਦਾ ਕਿ ਪੱਡਾ ਸਾਹਿਬ ਤੋਂ ਵੱਡਾ ਐਕਸਪੀਰੀਅੰਸ ਵਾਲਾ ਬੰਦਾ ਮੈਨੂੰ ਨਹੀਂ, ਮੈਂ ਨਹੀਂ ਦੇਖਿਆ ਤਾਂ ਕੋਈ ਇੱਥੇ ਟੋਰਾਂਟੋ ਦੇ ਵਿੱਚ, ਕਿਉਂਕਿ ਕਿੰਨੇ ਸਾਲ ਹੋ ਗਏ ਪੜਾ ਸਾ ਤੁਹਾਨੂੰ?
1: 26 ਸਾਲ
0: ਛੱਬੀ ਸਾਲ ਹੋ ਗਏ ਆ ਇਹਨਾਂ ਨੂੰ ਇੰਸ਼ੋਰੈਂਸ ਫੀਲਡ ਦੇ ਚ। ਤੇ ਮੈਂ ਅੱਗੇ ਵੀ ਥੋੜਾ ਜਿਹਾ ਹਾਸੇ ਦੀ ਗੱਲਾਂ ਵਿੱਚ ਕਰਦਾ ਹੁੰਦਾ, ਇਹਨਾਂ ਦੇ ਭਾਪੇ ਦੀ ਵੀ ਕੀਤੀ ਤੇ ਅੱਗੋਂ ਬੱਚਿਆਂ ਦੀ ਕਰਤੀ, ਗਾਂਹ ਵੀ ਬੱਚਿਆਂ ਦੀ ਕਰਤੀ।
1: ਹਾਂਜੀ ਹਾਂਜੀ।
0: ਤੇ ਪਾਪਾ ਜੀ ਦਾਦਾ ਜੀ ਬਣ ਗਏ, ਅੱਗੋਂ ਮੁੰਡੇ ਦੀ ਕਰਤੀ, ਮੁੰਡੇ ਦੇ ਗਾਂਹ ਮੁੰਡੇ ਦੀ ਇੰਸ਼ੋਰੈਂਸਾਂ ਕੀਤੀਆਂ ਹੋਈਆਂ ਇਹਨਾਂ ਨੇ। ਤੇ ਇਹ ਅਸਲੀਅਤ ਆ, ਇਹਦੇ ਵਿੱਚ ਕੋਈ ਜੋਕ ਨਹੀਂ, ਦੋ ਰਾਵਾਂ ਨਹੀਂ ਇਹਦੇ ਵਿੱਚ। ਔਰ ਤੁਸੀਂ ਵੀ ਸਰਦਾਰ ਸੁਰਜੀਤ ਸਿੰਘ ਜੀ ਪੱਡਾ ਸਾਹਿਬ ਨੂੰ ਮਿਲੋ, ਔਰ ਅੱਗੇ ਜਾ ਕੇ ਮੈਂ ਇਹਨਾਂ ਨਾਲ ਵਿਜ਼ਟਰ ਅਤੇ ਟਰੈਵਲ ਇੰਸ਼ੋਰੈਂਸ ਦੀ ਗੱਲ ਵੀ ਕਰੂੰਗਾ। ਔਰ ਇਹ ਜਿਹੜਾ ਪਲੈਨ ਤੁਹਾਨੂੰ ਦੱਸ ਰਹੇ ਇਹਦੇ ਵਾਸਤੇ ਤੁਸੀਂ ਸਲਾਹ ਜ਼ਰੂਰ ਕਰੋ। 6473001300 ਨੰਬਰ ਹੈ, 6473003100। ਠੀਕ ਹੈ ਬੇਟਾ ਸਾਹਿਬ, ਇਹੀ ਨੰਬਰ ਹੈ।
1: ਮੈਂ ਇੱਕ ਇਹਨਾਂ ਨੂੰ ਇੱਕ ਐਗਜ਼ਾਮਪਲ ਦਾ ਹਰਜੀ ਜੇ ਦੇਣਾ ਚਾਹੁੰਦਾ ਹੈਗਾ। ਜਿੱਦਾਂ ਤੁਸੀਂ 1 ਸਾਲ ਦੇ ਬੱਚੇ ਦੀ ਕਰਾਉਂਦੇ ਆ ਕ੍ਰਿਟੀਕਲ ਇੰਸ਼ੋਰੈਂਸ, ਤੁਸੀਂ ਕਈ ਵਾਰ ਨਾ ਤੁਹਾਨੂੰ ਤੁਸੀਂ ਪੈਸੇ 20 ਸਾਲ ਦੇਣੇ ਆ, 20 ਸਾਲਾਂ 'ਚ ਤੁਸੀਂ ਸਿਰਫ $23,000 ਦੇਣਾ
0: ਜੀ,
1: ਤਾਂ ਤੁਹਾਨੂੰ ਜਿਹੜਾ ਹੈਗਾ ਆ $1,00,000 ਦਾ ਬੈਨੀਫਿਟ ਹੈਗਾ। ਮਤਲਬ ਜੇ ਤੁਸੀਂ 20 ਸਾਲ ਤੋਂ ਬਾਅਦ ਕਹਿੰਦੇ ਸਾਨੂੰ ਪੋਲਿਸੀ ਨਹੀਂ ਚਾਹੀਦੀ, ਤਾਂ 100% ਤੁਹਾਡੇ ਜਿਹੜੇ ਆ ਪੈਸੇ ਵਾਪਸ ਆ,
0: ਪੈਸੇ ਵਾਪਸ ਆ ਜਾਣਗੇ। ਮਤਲਬ ਨਾਲੇ ਪੈਸੇ ਜੁੜ ਜਾਂਦੇ ਆ,
1: ਨਾਲੇ ਪੈਸੇ ਹਰ ਚੀਜ਼ ਜੁੜ ਜਾਂਦੇ ਹੈਗੇ,
0: ਇਹ ਵੀ ਵਧੀਆ ਤਰੀਕਾ ਨਾਲੇ ਪੈਸੇ ਜੁੜ ਗਏ ਨਾਲੇ ਇੰਸ਼ੋਰੈਂਸ ਕਵਰ।
1: ਫਿਰ ਮਹਾਰਾਜ ਜੀ ਇਹਦੇ ਵਿੱਚ ਮਤਲਬ ਹਰ ਚੀਜ਼ ਤਾਂ ਹੈਗੀ ਆ, ਮਤਲਬ ਜਿੱਦਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਬੱਚਾ ਜਬ ਅਸੀਂ ਕੋਈ ਵੀ ਚਾਹੁੰਦਾ ਕੱਲ ਬੱਚਿਆਂ ਦੀ ਮਤਲਬ ਕਿਸੇ ਤਰ੍ਹਾਂ ਡੈਥ ਹੋਵੇ ਜਾਂ ਕੁਛ ਹੋਵੇ, ਪਰ ਉਸ ਕੇਸ ਦੇ ਵਿੱਚ ਵੀ ਹਰਿਆ ਜੀ ਕਿਸ਼ਤ ਦੇਣ ਤੋਂ ਬਾਅਦ 1 ਲੱਖ ਦੀ ਕਿਰਾਈ 25,000 ਦਾ ਬੈਨੀਫਿਟ ਆ, 2 ਲੱਖ ਦੀ ਕਿਰਾਈ 50,000 ਦਾ ਬੈਨੀਫਿਟ ਆ।
0: ਠੀਕ ਹੈ,
1: ਮਤਲਬ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਆਮ ਬਹੁਤ ਸਾਰੀਆਂ ਕੰਪਨੀਆਂ ਜਿਹੜਾ ਕ੍ਰਿਟੀਕਲ ਇੰਸ਼ੋਰੈਂਸ 18 ਸਾਲ ਤੋਂ ਬਾਅਦ ਦਿੰਦੀਆਂ, ਪਰ ਇਹ ਕੰਪਨੀ ਇਹ ਕਹਿੰਦੀ ਅਸੀਂ ਜੰਮਦੇ ਬੱਚੇ ਦੀ ਲੈ ਲਓ, ਅਸੀਂ ਦੇਣ ਉਹਨਾਂ ਨੂੰ ਦੇ ਦੇਵਾਂਗੇ।
0: ਠੀਕ ਹੈ,
1: ਪਰ ਬਾਕੀ ਤੁਹਾਡੇ ਕਿਸੇ ਦਾ ਕੋਈ ਵੀ ਕੁਐਸਚਨ ਹੈਗਾ ਕਿਸੇ ਵੀ ਇੰਸ਼ੋਰੈਂਸ ਬਾਰੇ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਇੱਕ ਨੰਬਰ ਹੈਗਾ 6473300
0: ਪਟਾ ਸਾਹਿਬ। ਅਗਲਾ ਲੱਗਾ ਮੈਂ ਗੀਤ ਲਾਉਣ ਇੱਕ, ਠੀਕ ਆ।
1: ਹਾਂਜੀ,
0: ਇਹ ਆ ਪਿਆ ਸਾਹਮਣੇ ਗੀਤ ਜਿਹੜਾ ਮੈਂ ਲੱਗਾ ਲਾਉਣ, ਠੀਕ ਆ ਜੀ, ਤੁਸੀਂ ਦੇਖ ਲਿਆ ਹੈਡਿੰਗ, ਜਿਹੜਾ ਬੰਦਾ 10 ਉਹਨੂੰ ਟਿਕਟ ਫ੍ਰੀ। ਅੱਛਾ, ਗੈਸ ਕਰ ਲਵੇ ਕੋਈ ਬੰਦਾ, ਹਰਜੀਤ ਜੀ ਤੁਸੀਂ ਆਹ ਗਾਣਾ ਅਗਲਾ ਲਾਉਣ ਲੱਗੇ ਆ। ਕਈ ਵਾਰੀ ਪਤਾ ਕੀ ਹੁੰਦਾ ਕਿ ਗੱਲ ਸੱਚੀ ਹੋ ਜਾਂਦੀ ਹੁੰਦੀ ਹੈ
1: ਸਰ ਜੀ, ਬੰਦੇ ਸਾਡੇ ਬਹੁਤ।
0: ਮੈਂ ਦੇਖਦਾ ਮੇਰੇ ਦਿਲ ਦੀ ਕੌਣ ਬੁੱਝਦਾ ਅੱਜ, ਜਿਹੜਾ ਬੁੱਝੂਗਾ ਖਾਸ ਹੀ ਹੋਊਗਾ ਬੰਦਾ, ਜਿਹੜਾ ਮੇਰੇ ਦਿਲ ਦੀ ਬੁੱਝੂ।
1: ਬਿਲਕੁਲ,
0: ਲਓ ਜੀ ਮੈਂ ਅਗਲਾ ਗੀਤ ਲੱਗਾ ਲਾਉਣ। ਚਲੋ ਮੈਂ ਥੋੜੀ ਪਰਚੀ ਵੀ ਦੇ ਦਿੰਦਾ, ਠੀਕ ਆ ਨਾ, ਕਈ ਵਾਰੀ ਕਿਉਂਕਿ ਗੀਤ ਬਹੁਤ ਆ ਲੱਭਣੇ ਕਈ ਵਾਰੀ ਮੁਸ਼ਕਿਲ ਹੋ ਜਾਂਦੇ, ਬੰਦਾ ਗੈਸ ਕਰਦਾ ਮੁਸ਼ਕਿਲ ਹੋ ਜਾਂਦਾ। ਹਿੰਦੀ ਦਾ ਗੀਤ ਆ, ਇੰਨਾ ਗੈਸ ਦੇ ਦੇਣਾ। ਔਰ ਹਿੰਦੀ ਦੇ ਗੀਤ ਮੈਨੂੰ ਕਿਹੜੇ ਕਿਹੜੇ ਪਸੰਦ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਜਿਹੜੀਆਂ ਵੀ ਸਾਡੀਆਂ ਫੈਮਿਲੀ ਸੁਣ ਰਹੀਆਂ। ਤੇ ਹੁਣ ਤੁਸੀਂ ਗੈਸ ਕਰ ਲਓ ਗੀਤ ਕਿਹੜਾ ਲਾਉਣਾ, ਟਿਕਟ ਫ੍ਰੀ ਹੈ, ਠੀਕ ਹੈ ਨਾ। ਇਹ ਹੁਣ ਤੁਹਾਨੂੰ ਮੈਂ ਸਪੈਸ਼ਲ ਦੱਸ ਰਿਹਾ ਜਿਹੜਾ ਮੈਂ ਅਗਲਾ ਗੀਤ ਲਾ ਰਿਹਾ, ਤੇ ਜੇ ਜਿਹੜੇ ਬੰਦੇ ਨੇ ਸਹੀ ਦੱਸਦਾ ਉਹ ਲਾਟਰੀ ਵੀ ਪਾ ਲਵੇ।
1: ਹਾਂਜੀ,
0: ਕਿਉਂਕਿ ਜੇ ਉਹ ਮੇਰੇ ਦਿਲ ਦੀ ਗੱਲ ਬੁੱਝ ਸਕਦਾ ਤੇ ਉਹ ਲਾਟਰੀ ਪਾ ਲਵੇ, ਲਾਟਰੀ ਵੀ ਨਿਕਲਣੀ ਉਹਦੀ ਅੱਜ। ਲਓ ਜੀ ਬੁੱਝੋ ਫਿਰ ਮੈਂ ਕਿਹੜਾ ਗੀਤ ਲੱਗਾ ਅਗਲਾ ਲਾਉਣ, ਹਿੰਦੀ ਦਾ ਗੀਤ ਆ, ਇਹ ਮੈਂ ਦੱਸ ਦਿੰਦਾ ਤੁਹਾਨੂੰ ਮੈਂ, ਠੀਕ ਹੈ ਵੀਰ ਮੇਰੇ। ਉਹ ਲੇਡੀਜ਼ ਵੀ ਸਾਡੀਆਂ ਸੁਣਦੀਆਂ ਪਈਆਂ ਬਹੁਤ ਜ਼ਿਆਦੀਆਂ, ਔਰ ਲੇਡੀਜ਼ ਵੀ ਡੈਫੀਨੇਟਲੀ ਉਹਦੇ 'ਚ ਪਾਰਟੀਸਪੇਟ ਕਰ ਸਕਦੀਆਂ। 9056733337 9056733337 ਦੇ ਬੁੱਝੋ ਕਿ ਸਿੰਘ ਹਰਜੀਤ ਜੀ ਅਗਲਾ ਗੀਤ ਕਿਹੜਾ ਲੱਗਿਆ ਲਾਉਣ, 9056733337। ਜਿਹੜੇ ਬੜੇ ਸਮਾਰਟ ਹੋਣਗੇ ਨਾ ਬੰਦੇ, ਉਹਨਾਂ ਨੂੰ ਪਤਾ ਹਰਜੀਤ ਰਣ ਨੂੰ ਜਿਹੜੇ ਹਿੰਦੀ ਦੇ ਗੀਤ ਕਿਹੜੇ ਕਿਹੜੇ ਪਸੰਦ।
1: ਹਾਂਜੀ ਹਾਂਜੀ,
0: ਤੇ ਜੇ ਉਹਨਾਂ ਨੇ ਲੱਭ ਲਿਆ, ਲਓ ਜੀ ਮੈਨੂੰ ਸੈੱਲ ਫੋਨ 'ਤੇ ਕਾਲ ਨਾ ਕਰੋ, ਇਹ ਮੈਨੂੰ ਤੁਸੀਂ ਉੱਥੇ ਕਰਨੀ ਆ ਕਾਲ, ਦੂਜੇ ਦੇ ਸਟੂਡੀਓ ਵਾਲੇ ਨੰਬਰ 'ਤੇ 9056733337 9056733337 ਤੇ ਤੁਸੀਂ ਕਾਲ ਕਰਕੇ ਮੈਨੂੰ ਦੱਸਣਾ ਕਿ ਹਰਜੀਤ ਜੀ ਆਹ ਗੀਤ ਤੁਹਾਡੀ ਪਸੰਦ ਆ ਅਤੇ ਤੁਸੀਂ ਆਹ ਗੀਤ ਲੱਗੇ ਲਾਉਣ। ਉਹ ਗੀਤ ਬਸ ਨਾ ਮੇਰੀ ਜਾਨ ਵਾਸਤੇ ਹੀ ਆ।
1: ਕਿਆ ਬਾਤ ਹੈ,
0: ਚਲੋ ਆਹ ਵੀ ਦੱਸਦਾ, ਆਹ ਵੀ ਕਹਿ ਤਾ ਉਹ ਮੇਰੀ ਜਾਨ ਵਾਸਤੇ ਗੀਤ ਹੀ ਆ। ਹੈਲੋ, ਹੈਲੋ ਜੀ,
3: ਹੈਲੋ
0: ਜੀ, ਸਤਿ ਸ਼੍ਰੀ ਅਕਾਲ,
3: ਤੁਸੀਂ ਗੀਤ ਲਾਉਣਾ ਪਰਬਤ ਕੇ ਪਿੱਛੇ ਚੰਬੇ ਕਾ ਗਾਓ।
0: ਅੱਛਾ,
3: ਪਹਿਲਾਂ ਨਹੀਂ ਮੈਂ, ਮੈਨੂੰ ਟਿਕਟ ਵਾਸਤੇ ਨਹੀਂ, ਮੈਂ ਕਾਲ ਕੀਤਾ, ਆਈ ਜਸਟ ਵਾਂਟ ਟੂ ਕਾਲ।
0: ਤੁਹਾਡਾ ਨਾਮ ਕੀ ਹੈ ਮੈਮ?
3: ਮੇਰਾ ਨਾਮ ਸੁਰਿੰਦਰ ਹੈ।
0: ਹਾਂਜੀ,
3: ਮੇਰਾ ਨਾਮ ਸੁਰਿੰਦਰ ਹੈ, ਮੈਂ ਜਨਰਲੀ ਤੁਹਾਡਾ ਸ਼ੋਅ ਸੁਣਦੀ ਹਾਂ, ਇਟਸ ਵੈਰੀ ਨਾਈਸ ਸ਼ੋਅ, ਸੋ ਇਟ ਆਲਵੇਸ ਮੇਕ ਮੀ ਲਾਫ।
0: ਥੈਂਕ ਯੂ ਸੁਰਿੰਦਰ ਜੀ। ਲਓ ਜੀ ਪਟਾ ਸਾਹਿਬ ਇਹਨਾਂ ਦਾ ਨੰਬਰ ਨੋਟ ਕਰ ਲਓ, ਨਾਲੇ ਨਾਮ ਲਿਖ ਲਓ ਇਹਨਾਂ ਦਾ, ਸੁਰਿੰਦਰ ਕੌਰ ਜੀ। ਜੇ ਇਹ ਸਹੀ ਹੋਏ ਤਾਂ ਉਹਨੂੰ ਇੱਕ ਟਿਕਟ ਦੇ ਦੇਣੀ ਹੈ।
1: ਠੀਕ ਹੈ ਸਰ,
0: ਹਲੇ ਮੈਂ ਦੱਸਿਆ ਟਿਕਟ ਦੇਣੀ ਕਿਹੜੀ ਹੈ, ਇਹ ਨਹੀਂ ਦੱਸਣਾ। ਕੱਲ ਨੂੰ ਕਹਾਂ ਇੰਡੀਆ ਟਿਕਟ ਨਹੀਂ ਦੇਖੀ, ਸਾਰਿਆਂ ਨੇ ਤਿਆਰ ਹੋਏ, ਸਾਰਿਆਂ ਨੇ ਤੁੱਕੇ ਲਾਉਣ ਲੱਗ ਪੈਣਾ ਵੀ ਇੰਡੀਆ ਟਿਕਟ, ਇੱਕ ਟਿਕਟ ਦਊਂਗਾ ਜ਼ਰੂਰ, ਇਹ ਨਹੀਂ ਪਤਾ ਕਿਹੜੀ ਟਿਕਟ ਦੇਣੀ ਹੈ। ਠੀਕ ਹੈ, ਪਰ ਗੱਲ ਇਹ ਹੈ ਕਿ ਗੈਸ ਕਰ ਲਓ, ਇੱਕ ਕਾਲ ਆਈ ਹੈ ਸੁਰਿੰਦਰ ਜੀ ਦੀ, ਕਹਿੰਦੇ ਹਰਜੀਤ ਜੀ ਇਹ ਪਰਬਤ ਕੇ ਪਿੱਛੇ ਚੰਬੇਗਾ ਗਾਉਂ, ਆਹ ਗਾਣਾ ਸਾਨੂੰ ਲੱਗਾ ਇਹ ਗਾਣਾ ਲਾਉਣਾ ਆਪਾਂ, ਠੀਕ ਹੈ ਜੀ। ਇਹ 905-673-3337 ਦੀ ਅਗਲੀ ਕਾਲ ਤੁਹਾਡੀ ਆ ਸਕਦੀ ਹੈ। ਇਸ ਦੇ ਨਾਲ ਮੈਂ ਦੱਸ ਦਿੰਦਾ ਕਰਾਊਨ ਪੀਜ਼ਾ ਪਿਛਲੇ ਦਿਨੀ ਗ੍ਰੈਂਡ ਓਪਨਿੰਗ ਹੋਈ ਹੈ ਕਰਾਊਨ ਪੀਜ਼ੇ ਦੀ, ਔਰ ਬੜੀ ਜਲਦੀ ਅਸੀਂ ਔਨ ਲੋਕੇਸ਼ਨ ਪ੍ਰੋਗਰਾਮ ਵੀ ਉੱਥੋਂ ਕਰਾਂਗੇ। ਦੋ ਪੀਜ਼ੇ $25 ਦੇ ਲਾਰਜ ਤੁਹਾਨੂੰ ਮਿਲ ਰਹੇ ਆ, ਦੋ ਪੀਜ਼ੇ ਲਾਰਜ $25 ਦੇ, ਅਤੇ ਇਹਦੇ ਵਿੱਚ 6 ਟੋਪਿੰਗ ਕੰਬਾਈਨ ਹੋਣਗੇ, 2 ਗਾਰਲਿਕ ਸੌਸ ਹੋਣਗੀਆਂ, ਨਾਲ 2 ਲੀਟਰ ਦੀ ਕੋਕ ਦੀ ਬੋਤਲ ਹੋਏਗੀ, ਬਿਲਕੁਲ ਐਬਸੋਲੂਟਲੀ ਗਿਫਟ ਫਰੋਮ ਪੰਜਾਬੀ ਵਿਰਸਾ ਰੇਡੀਓ, ਠੀਕ ਆ ਜੀ। ਇਹ ਏਅਰਪੋਰਟ ਪਟਾ ਸਾਹਿਬ ਹਾਲੇ ਤੱਕ ਕੋਈ ਕਾਲ ਨਹੀਂ ਆਈ, ਕਿਸੇ ਨੇ ਗੈਸ ਨਹੀਂ ਕੀਤਾ, ਔਖਾ ਕੰਮ, ਸੌਖਾ ਨਹੀਂ ਕੰਮ ਇਹ। ਦੇਖੋ ਗੀਤ ਤਾਂ ਮੇਰੇ ਉਹੀ ਆ ਫੇਵਰੇਟ ਜਿਹੜੇ ਆ, 5-7-10 ਹੈਗੇ ਆ,
1: ਬਿਲਕੁਲ,
0: ਅਤੇ ਉਹਦੇ 'ਚੋਂ ਲੱਭ ਲਓ ਗੀਤ ਮੇਰਾ ਫੇਵਰੇਟ ਕਿਹੜਾ, ਅਤੇ ਤੁਸੀਂ ਆਪਣਾ ਗੈਸ ਕਰ ਲਓ। ਤੇ ਇਹ ਪਤਾ ਕੋਈ ਨੀ ਮੇਰੇ ਮੂਡ ਦਾ, ਮੈਂ ਭਾਵੇਂ ਇੰਡੀਆ ਟਿਕਟ ਵੀ ਦੇ ਦੇਵਾਂ, ਅੱਧੀ ਦੇ ਦੂੰਗਾ, ਅੱਧੀ ਕਾਪੀ ਲਾ ਲਿਓ, ਅੱਧੀ ਭੇਜ ਦੂੰਗਾ ਟਿਕਟ ਇੱਥੋਂ ਰਸਤੇ 'ਚੋਂ, ਅੱਧੀ ਗਾਹ ਆਪ ਲਾ ਲਿਓ, ਹਲੇ ਪਤਾ ਕੋਈ ਨੀ ਮੇਰੇ ਮੂਡ ਦਾ। ਦੇਖੋ ਮੈਂ ਤੁਹਾਨੂੰ ਟਿਕਟ ਦਾ ਪ੍ਰੋਮਿਸ ਕੀਤਾ, ਟਿਕਟ ਜ਼ਰੂਰ ਦਊਂਗਾ ਕੋਈ ਨਾ ਕੋਈ, ਠੀਕ ਹੈ, ਜਿਹੜਾ ਸਹੀ ਦੱਸ ਦੂਗਾ। 905-673-3337 ਗੱਲ ਕਰ ਰਿਹਾ ਸੀ ਮੈਂ ਕਰਾਊਨ ਪੀਜ਼ੇ ਦੀ, ਦੋ ਪੀਜ਼ੇ $25 ਦੇ ਲਾਰਜ, ਦੱਸੋ ਕਿਹੜਾ ਦੁਕਾਨਦਾਰ ਦਿੰਦਾ ਤੁਹਾਨੂੰ ਅੱਜ ਦੇ ਦਿਨ ਦੇ ਵਿੱਚ। ਪੰਜਾਬੀ ਵਿਰਸ ਵਾਲੇ ਅਨਾਊਂਸ ਕਰ ਰਹੇ ਆ ਕਰਾਊਨ ਪੀਜ਼ੇ ਵਾਲੇ ਦੇ ਰਹੇ ਆ $25 ਦੇ ਦੋ ਪੀਜ਼ੇ ਲਾਰਜ, ਲਾਰਜ ਮੀਡੀਅਮ ਨਹੀਂ ਵੀ ਪਤਲੇ ਕਰਕੇ ਲੰਬੇ ਕਰਦੇ, ਇੱਦਾਂ ਦਾ ਕੰਮ ਨਹੀਂ, ਵਧੀਆ ਲਾਰਜ ਸਾਈਜ਼ ਦੇ ਪੀਜ਼ੇ ਦੇਣੇ ਆ, ਵਧੀਆ ਚੋਟੀ ਦੇ ਪੀਜ਼ੇ ਦੇਣੇ ਆ ਬਣਾ ਕੇ। ਤੁਸੀਂ ਉੱਤੇ ਚਿਕਨ ਪਵਾਓ, ਤੁਸੀਂ ਉੱਥੇ ਮਸ਼ਰੂਮਸ ਪਵਾਓ, ਤੁਸੀਂ ਉੱਥੇ ਟੋਮੈਟੋਸ ਪਵਾਓ, ਤੁਸੀਂ ਉੱਥੇ ਗ੍ਰੀਨ ਆਨੀਅਨਸ ਪਵਾਓ। ਗ੍ਰੀਨ ਆਨੀਅਨ ਪਾਉਂਦੇ ਪੀਜ਼ੇ ਦੇ? ਨਹੀਂ, ਐਵੇਂ ਧੱਕੇ ਨਹੀਂ, ਗ੍ਰੀਨ ਨਵੀਂ ਟੋਪਿੰਗ ਤਿਆਰ ਕਰਦੀ ਆ ਜੀ, ਗ੍ਰੀਨ ਆਨੀਅਨ ਨਵੀਂ ਟੋਪਿੰਗ ਤਿਆਰ ਕਰਦੀ ਆ ਜੀ। ਲਓ ਜੀ ਤੁਸੀਂ ਰੈੱਡ ਆਨੀਅਨ, ਗ੍ਰੀਨ ਆਨੀਅਨ ਨਵੀਂ ਟੋਪਿੰਗ ਹੋ ਗਿਆ ਤਿਆਰ, ਮੇਰਾ ਨਹੀਂ ਕਹਿੰਦਾ ਗ੍ਰੀਨ ਆਨੀਅਨ ਪਾਉਂਦੇ ਆ ਨਾ, ਉਹ ਚਾਈਨੀਜ਼ ਫੂਡ ਵਿੱਚ ਪੈਂਦਾ ਨਾ। ਚਲੋ ਗ੍ਰੀਨ ਪੈਪਰਸ ਪਵਾਓ ਤੁਸੀਂ, ਜੋ ਮਰਜ਼ੀ ਪਵਾਓ, ਦੋ ਪੀਜ਼ੇ $25 ਦੇ ਹੋਣੇ ਆ। ਨੰਬਰ ਤੁਸੀਂ ਨੋਟ ਕਰ ਲਓ, ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਦੇ ਤੁਹਾਡੇ ਵਾਸਤੇ ਇੱਕ ਕਰਾਊਨ ਪੀਜ਼ਾ ਸਾਡੇ ਸਿੱਧੂ ਵੀਰਾਂ ਨੇ ਖੋਲਿਆ, ਯਾਰਾਂ ਦੇ ਯਾਰ ਆ, ਦਿਲਦਾਰ ਬੰਦੇ ਆ ਸਿੱਧੂ ਬਾਈ ਨਹੀਂ ਸਾਡੇ। 905-857-9992 ਦੇ ਕਾਲ ਕੀਤੀ ਜਾ ਸਕਦੀ ਹੈ। ਨਗਰ ਕੀਤੇ ਤੁਸੀਂ ਬਹੁਤ ਪੀਜ਼ੇ ਲੈ ਕੇ ਆਏ, ਥੈਂਕ ਯੂ ਤੁਹਾਡਾ ਸਿੱਧੂ ਸਾਹਿਬ, ਤੁਸੀਂ 10-10 ਚੱਲ ਦੇ ਪੀਜ਼ੇ ਦਿੱਤੇ ਲਾਰਜ ਸਾਰਿਆਂ ਨੂੰ, ਤੁਹਾਡਾ ਬਹੁਤ ਥੈਂਕ ਯੂ। ਪਰ ਦੋ ਪੀਜ਼ੇ ਲਾਰਜ $25 ਦੇ, 6 ਟੋਪਿੰਗ ਕੰਬਾਈਨ, 2 ਗਾਰਲਿਕ ਸੌਸ, ਤੇ ਨਾਲ ਜਿਹੜੀ ਹੋਊਗੀ ਬਈ ਤੁਹਾਡੇ ਵਾਸਤੇ 2 ਲੀਟਰ ਕੋਕ ਦੀ ਬੋਤਲ। 905-857-9992 ਹੈਲੋ ਹੈਲੋ
4: ਸਤਿ
0: ਸ਼੍ਰੀ ਅਕਾਲ ਜੀ,
4: ਹਮਨੇ ਤੁਮਕੋ ਦਿਲ ਯੇ ਦੇ ਦਿਆ ਯੇ ਭੀ ਨਾ ਪੁੱਛੋ ਕੌਣ ਹੋ ਤੁਮ,
0: ਸੌਰੀ ਕੀ ਕਰੇ, ਦੁਬਾਰਾ ਬੋਲਿਓ।
4: ਇਹ ਵਾਲਾ ਗਾਣਾ ਜਿਹੜਾ ਹੈਗਾ ਵਾ ਤੀਨੋ ਮੋਰੀਆ ਦਾ ਤੇ ਵਿਪਾਸ਼ਾ ਬਸ ਦਾ, ਹਮਨੇ ਤੁਮਕੋ ਦਿਲ ਯੇ ਦੇ ਦਿਆ ਯੇ ਭੀ ਨਾ ਪੁੱਛੋ ਕੌਣ ਤੁਮ।
0: ਅੱਛਾ ਮੇਰੀ ਗੱਲ ਸੁਣੋ, ਤੁਹਾਨੂੰ ਇਹ ਪਤਾ ਸੀ ਮੇਰਾ ਫੇਵਰਟ ਸੌਂਗ ਆ?
4: ਹਾਂਜੀ,
0: ਇਹਦਾ ਮਤਲਬ ਤੁਸੀਂ ਪ੍ਰੋਗਰਾਮ ਸੁਣਦੇ ਹੋਣੇ ਰੋਜ਼, ਹੈ ਨਾ?
4: ਹਾਂਜੀ ਆਲਵੇਸ,
0: ਓਕੇ।
4: ਮੈਂ ਬ੍ਰੇਕ ਹੀ ਇਸ ਟਾਈਮ ਲੈਣੀ ਹੈਗੀ ਆ।
0: ਤੁਹਾਡਾ ਨਾਮ ਕੀ ਹੈ? ਤੁਹਾਡਾ ਨਾਮ ਕੀ ਹੈ?
4: ਮੇਰਾ ਨਾਮ ਤੇਜਿੰਦਰ ਹੈਗਾ ਵਾ, ਤੇਜਿੰਦਰ ਇੰਗਰੋਈਆ।
0: ਤੇਜਿੰਦਰ ਜੀ ਤੁਸੀਂ ਕਿਹੜਾ ਕੰਮ ਕਰਦੇ? ਮੈਮ
4: ਮੈਂ ਨਰਸ ਹੈਗੀ ਆ।
0: ਅੱਛਾ ਨਰਸ ਹੈਗੇ, ਚਲੋ ਹੁਣ ਤੁਸੀਂ ਨਰਸ ਹੈਗੇ ਹੋ, ਗਾਣਾ ਤੁਸੀਂ ਵੀ, ਮੈਂ ਤੁਹਾਨੂੰ ਹੁਣ ਕੀ ਕਹਿ ਸਕਦਾ, ਇਹ ਤੁਸੀਂ ਮੇਰੇ ਦਿਲ ਦੀ ਗੱਲ ਸੱਚੀ ਬੁੱਝ ਲਈ ਹੈ, ਵੱਡਾ ਸਾਹਿਬ ਦੇਖ ਲਓ। ਇਹ ਹੁਣ ਟਿਕਟ ਅਸੀਂ ਦੱਸਾਂਗੇ ਤੁਹਾਨੂੰ ਬਾਈ, ਪਰ ਤੁਸੀਂ ਗਾਣਾ ਦਾ ਲਾਭ ਲਿਆ, ਸਰਪ੍ਰਾਈਜ਼ ਮੈਨ। ਇਹ ਤਾਂ ਸੱਚੀ ਤੇਜਿੰਦਰ ਜੀ ਤੁਸੀਂ ਅੱਜ ਕਮਾਲ ਹੀ ਕਰ ਦਿੱਤੀ ਹੈ,
1: ਸਹੀ ਗੱਲ,
4: ਤੁਹਾਡਾ ਡੇ ਬਣ ਗਿਆ, ਹਨਾ, ਗੁੱਡ ਹੋ ਗਿਆ ਆਲ ਡੇ।
0: ਨਹੀਂ, ਗੁੱਡ ਡੇ ਤਾਂ ਸਾਰਿਆਂ ਦਾ ਹੀ ਹੋ ਗਿਆ ਜਿਹੜੇ ਸੁਣ ਰਹੇ ਆ, ਪਰ ਸਰਪ੍ਰਾਈਜ਼ ਕਿ ਇਹਨੇ ਗੀਤਾਂ ਦੇ ਵਿੱਚੋਂ ਤੁਸੀਂ ਇਹ ਗੀਤ ਲੱਭਣਾ, ਕਿ ਉਹ ਫਿਰ ਗੀਤ ਵੀ ਉਹੀ ਹੋਣਾ, ਤੇ ਫਿਰ ਉਹ ਗੀਤ ਵੀ ਸਾਡੇ ਤੇਜਿੰਦਰ ਜੀ ਨੇ ਦੱਸਿਆ ਹੋਵੇ, ਹੈ ਸਪੈਸ਼ਲੀ ਨਰਸ, ਤੁਸੀਂ ਗਾ ਕੇ ਸੁਣਾਓ ਨਾਲ, ਫਿਰ ਤੁਹਾਨੂੰ ਲੱਗਦਾ ਆਉਂਦਾ ਵੀ ਹੋ ਗੀਤ,
4: ਥੋੜਾ ਜਿਹਾ ਆਉਂਦਾ ਹੈਗਾ,
0: ਗਾਓ ਗਾਓ ਨਾਲ ਗਾਓ।

0: Poor God.
1: Yeah.
0: Thank you, ma'am. So nice of you. ਬੰਦਾ ਸਾਹਿਬ ਦੇਖੋ ਇਹ ਕਮਾਲ ਦੀ ਗੱਲ ਨਹੀਂ ਆ ਇਹ ਦਿਲ ਵਾਲਿਆਂ ਨੂੰ ਦਿਲ ਦੀ ਰਾਹ ਹੁੰਦੀ ਹੈ ਦੇਖ ਲਓ ਕਿੱਦਾਂ ਲੱਭ ਲਿਆ ਗੀਤ

सॉन्ग मैन, ओ हो हमने तुमको दिली दे दिया मेरी जान, ये भी ना पूछा

0: ਵਿੰਡਸਨ ਤੇ ਆਪਣੇ ਕੋਲ ਹੈ ਜੇ ਹੋਰ ਵਿੰਡਸਨ ਤੋਂ ਇਲਾਵਾ ਚੈਟਮ ਤੋਂ ਇਲਾਵਾ ਹੰਟਸਵਿਲ ਦੇ ਵਿੱਚ ਹੀਗਾ ਨੋਰਥਲੈਂਡ ਚ ਹੀਗਾ ਵੀ ਮੇਰੇ ਕੋਲ ਗੈਸ ਸਟੇਸ਼ਨ ਜਿਹੜੇ ਲੋ ਬਜਟ ਹੀਗਾ ਵੀ 1.75 million ਨਿਆਗਰਾ ਫਾਲ ਵਾਲੇ ਤੋਂ ਸ਼ੁਰੂ ਹੁੰਦਾ ਵੀ ਗੋਜ਼ ਅਪ ਟੂ 6.9 million ਜਾਂ 6.9 million
1: ਕੁਛ ਏਦਾਂ ਦੀ ਪ੍ਰੋਪਰਟੀ ਲੈ ਕੇ ਦਿਓ ਸਾਡੇ ਸੁਣਨ ਵਾਲਿਆਂ ਨੂੰ ਇਨਵੈਸਟਮੈਂਟ ਘੱਟ ਹੋਵੇ ਪ੍ਰੋਫਿਟ ਮਾਰਜਨ ਜ਼ਿਆਦਾ ਹੋਵੇ ਕੋਈ ਏਦਾਂ ਦੀ ਪ੍ਰੋਪਰਟੀ ਲੈ ਕੇ ਦਿਓ ਸਾਡੇ ਜਿਹੜੇ ਲਿਸਨਰ ਨੂੰ ਪਲੀਜ਼
0: $1,00,000 ਦਾ ਸਟੋਰ ਏ ਮਿਸਟਰ ਸਾਗਰ ਜੀ ਹੈਗਾ ਵੀ ਰਿਟਾਇਰਡ ਬੰਦਾ ਹੈਗਾ ਤੇ ਰਿਟਾਇਰਡ ਜਿਹੜਾ ਬੰਦਾ ਹੈਗਾ ਕਦੀ 2 ਘੰਟੇ ਬੈਠਦਾ ਕਦੀ 4 ਘੰਟੇ ਬੈਠਦਾ ਉਹ ਵੀ 6 ਘੰਟੇ ਬਣਾਉਂਦਾ $6,000 ਬਣਾਉਂਦਾ ਪਿਆ ਸਾਲ ਦਾ ਉਹ ਮਹੀਨੇ ਦਾ ਅਗਰ ਕਿਸੇ ਬੰਦੇ ਨੇ ਇਹੋ ਜਿਹਾ ਬਿਜ਼ਨਸ ਲੈਣਾ $1,00,000 ਬੈਠ ਕੇ ਬੈਠੇ ਤੇ ਮੈਂ ਗਰੰਟੀ ਕਰਨ ਵਾਰ ਤੋਂ $10,000 ਤੋਂ ਉੱਤੇ ਹੀ ਬਣਾਏਗਾ ਥੱਲੇ ਨੀ ਬਣਾ ਸਕਦਾ
1: ਜੀ ਜੀ ਜੀ
0: ਆਪਣੇ ਕੋਲ ਇੱਥੇ ਇੰਡੀਅਨ ਸਟਰੀਟ ਫੂਡ ਰੈਸਟੋਰੈਂਟ ਉਹ ਚ ਤੁਸੀਂ ਭਟੂਰੇ ਕੁਲਚਾ ਨਾਨ ਜੇ ਉਹ ਜੋ ਲਿਆਣਾ ਚਾਹੋ ਦੈਟ ਇਜ ਦਾ ਵੰਡਰਫੁਲ ਲੋਕੇਸ਼ਨ ਸਾਰਾ ਫੂਡ ਪਲਾਜ਼ਾ ਹੈਗਾ ਜੇ ਕਰੋਸ ਵਾਲਮਾਰਟ ਦੇਗਾ ਵੀ ਬਿਹਤਰੀਨ ਲੋਕੇਸ਼ਨ ਹੈ ਡੈਫੀਨੇਟਲੀ ਜਿਹੜਾ ਵੀ ਤੁਸੀਂ ਬਿਜ਼ਨਸ ਲੈਣਾ ਹੈਗਾ ਸਾਡੇ ਕੋਲ ਆਪਣੇ ਲੋਕ ਹੀ ਨੇ ਜਿਹੜੇ ਕਿ ਤੁਹਾਨੂੰ ਮੋਰਗੇਜ ਵੀ ਕਰਾ ਕੇ ਦਾਂਗੇ ਫੰਡਿੰਗ ਵੀ ਕਰਾ ਕੇ ਦਿੰਦੇ ਨੇ ਅਪਰੇਜ਼ਲ ਵਾਲੀ ਟੀਮ ਵੀ ਹੈ ਲਾਇਰ ਦੀ ਟੀਮ ਵੀ ਹੈ ਵਨ ਸਟੋਪ ਸ਼ੋਪ ਤੁਹਾਨੂੰ ਸਾਰਾ ਕਿਸਮ ਦਾ ਬਿਜ਼ਨਸ ਅਸੀਂ ਜਿਹੜਾ ਵੀ ਹੈਗਾ ਵੇ ਸਾਡੇ ਕੋਲ ਇਸ ਵਕਤ ਕਨਵੀਨੀਅੰਸ ਸਟੋਰ ਹੀ ਨੇ ਲੋ ਬਜਟ ਦੇ ਵਿੱਚ ਸਾਡੇ ਕੋਲ ਇਸ ਵਕਤ ਰੈਸਟੋਰੈਂਟਸ ਹੀ ਨੇ ਸਾਡੇ ਕੋਲ ਇਸ ਵਕਤ ਕੁਛ ਫਾਰਮੇਸੀਜ਼ ਅਗਲੇ ਮਹੀਨੇ ਆ ਰਹੀਆਂ ਨੇ ਉਹਦੀ ਵੀ ਜਦੋਂ ਆਉਣਗੀ ਗੱਲ ਕਰਾਂਗੇ ਇਸ ਵਕਤ ਜਿਹੜੇ ਰੀਅਲ ਇਨਵੈਸਟਮੈਂਟ ਹੀ ਹੈਗਾ ਸਾਡੇ ਕੋਲ ਲਾਸਟ ਤੇ ਮੈਂ ਦੱਸ ਦਿੰਦਾ ਵਾ ਨਿਆਗਰਾ ਰੀਜਨ ਚ ਇੱਕ ਗੈਸ ਸਟੇਸ਼ਨ ਹੈਗਾ ਜਿਸ ਚ ਟਰੱਕ ਯਾਰਡ ਜਾਂ ਸਟੋਰੇਜ ਯਾਰਡ ਕਹਿ ਲਓ ਉਹ ਹੈਗਾ ਵੇ ਨਾਲ 5 ਦੁਕਾਨਾਂ ਦੇ ਬਿਹਤਰੀਨ ਲੋਕੇਸ਼ਨ ਇਹ ਹੈ 8 ਏਕੜ ਦੀ ਲੋਟ ਹੈਗੀ ਹੈ 4 ਏਕੜ ਦਾ ਉਹ ਚ ਜਿਹੜਾ ਹੈਗਾ ਵੇ ਟਰੱਕ ਯਾਰਡ ਜਾਂ ਸਟੋਰੇਜ ਯਾਰਡ ਹੀ ਹੈਗਾ
1: ਠੀਕ ਹੈ
0: ਡੈਫੀਨੇਟਲੀ ਤੁਹਾਨੂੰ ਅਸੀਂ ਕਾਫੀ ਚੀਜ਼ਾਂ ਸ਼ੇਅਰ ਕਰ ਸਕਦੇ ਹਾਂ ਲੇਕਿਨ ਉਹਦੇ ਵਾਸਤੇ ਹਰਜੀਤ ਭਾਅ ਜੀ ਤੇ 3 ਮਹੀਨੇ ਹੋ ਗਏ ਨੇ ਕਹਿਣਾ ਪਿਆ ਵਾ ਲੇਕਿਨ ਮੇਰਾ ਲੱਗਦਾ ਮੇਰਾ ਚਾਹ ਦਾ ਖਰਚਾ ਬਚ ਕੇ ਹੀ ਰਹਿਣਾ ਤੇ ਬਾਕੀ ਕਿਸੇ ਬੰਦੇ ਨੇ ਲੈਣਾ ਬਿਜ਼ਨਸ ਸਾਡੇ ਕੋਲ ਇੱਕ ਫੋਨ ਕਰੋ ਅਪਾਇੰਟਮੈਂਟ ਬਣਾ ਲਓ ਆਓ ਬੈਠੋ ਚਾਹ ਪੀਓ ਅਸੀਂ ਤੁਹਾਨੂੰ ਪੂਰੀ ਡਿਟੇਲਸ
1: ਵੈਰੀ ਗੁੱਡ
0: ਸਾਰਾ ਕੁਛ ਦੱਸਾਂਗੇ ਕਿ ਤੁਹਾਡੇ ਇਨਵੈਸਟਮੈਂਟ ਕਿੰਨਾ ਵੇ ਤੁਹਾਡਾ ਰਿਸਕ ਕਿੰਨਾ ਵੇ ਤੁਹਾਡੀ ਮੰਥਲੀ ਬਜਟ ਕਿੰਨਾ ਹੋਣਾ ਚਾਹੀਦਾ ਹੈ ਕਿੰਨੀ ਸੇਲ ਹੋਣੀ ਚਾਹੀਦੀ ਹੈ
1: ਨੰਬਰ
0: ਉਹਦੇ ਵਾਸਤੇ ਕਾਲ ਕਰਨੀ ਹੋਏਗੀ 6 4 7 9 8 8 4 4 4 9 ਹਸੀਬ ਸ਼ੇਖ ਵਾਂਸ ਅਗੇਨ 6 4 7 9 8 8 4 4 4 9 ਲਾਸਟ ਲਾਈਨ ਮੈਂ ਇੱਕ ਗੱਲ ਕਹਾਂਗਾ ਤੁਸੀਂ ਮੇਰੇ ਕੋਲ ਬਿਜ਼ਨਸ ਨਹੀਂ ਲੈਣਾ ਨਾ ਲਓ ਲੇਕਿਨ ਕੋਈ ਵੀ ਇਨਵੈਸਟਮੈਂਟ ਕਰ ਰਹੇ ਹੋ ਤੇ ਅਗਰ ਤੁਸੀਂ ਵੋਲੰਟੀਅਰਲੀ ਕੋਈ ਮਸ਼ਵਰਾ ਕਰਨਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਮੈਨੂੰ ਕਾਲ ਜ਼ਰੂਰ ਕਰ ਲੈਣਾ ਮੈਂ ਤੁਹਾਨੂੰ ਫ੍ਰੀ ਆਫ ਆਪਣੀ ਕਮਿਊਨਿਟੀ ਦੀ ਸੇਵਾ ਕਰਨ ਵਾਸਤੇ ਮੈਂ ਤੁਹਾਨੂੰ ਵੈਸੇ ਹੀ ਦੱਸ ਦਾਂਗਾ ਕਿ ਬਿਜ਼ਨਸ ਬਿਹਤਰ ਹੀ ਕਿ ਨਹੀਂ ਬਿਹਤਰ ਹੀਗਾ ਯਾਦ ਰੱਖਣਾ
1: ਨੰਬਰ
0: ਕਿਸਮਤ ਦਾ ਮੌਕਾ ਜ਼ਰੂਰ ਦੇਣਾ
1: ਨੰਬਰ ਸਰ
0: 6 4 7 9 8 8
1: ਬੜੀ ਮਿਹਰਬਾਨੀ ਪ੍ਰੋਗਰਾਮ ਪੰਜਾਬੀ ਵਿਰਸਾ ਔਰ ਗੀਤ ਸੰਗੀਤ ਦਾ ਬਿਲ ਯੇ ਤੋ ਹਮਾਰੇ ਦਿਮਾਗ ਮੇ ਚਲਤਾ ਹੈ ਭਾਈ ਜਾਨ ਬਸ ਯੇ ਤੋ ਚੀਜ਼ ਐਸੀ ਹੈ ਸੁਣ ਲੋ ਜਿਤਨੀ ਵਾਰ ਮਰਜ਼ੀ ਸੁਣ ਲੋ ਆਲਵੇਜ਼ ਨਹੀਂ ਲੱਗਦੀ ਹੈ ਬੜਾ ਸਾਹਿਬ
2: ਬਿਲਕੁਲ
1: ਤੁਹਾਡੇ ਸੋਹਣੇ ਮਹਿਬੂਬ ਵਰਗੀ ਲੱਗਦੀ ਹੈ
2: ਕਿਆ ਬਾਤ
1: ਜਿਵੇਂ ਬੰਦੇ ਦਾ ਤਾਜ਼ਾ ਤਾਜ਼ਾ ਵਿਆਹ ਹੋਇਆ ਹੁੰਦਾ ਨਾ
2: ਹਾਂਜੀ
1: ਬੜਾ ਚਾਅ ਜਿਹਾ ਚੜਿਆ ਹੁੰਦਾ ਚਲੋ ਵੀ ਬੀਬੀ ਨੇ ਚੂੜਾ ਪਾਇਆ ਘਮਾਸ਼ਣ ਆ ਕੇ ਲਿਆਈਏ ਵਧੀਆ ਰੈਸਟੋਰੈਂਟ ਰੋਟੀ ਪਾਣੀ ਖਵਾਈਏ ਹੈ ਇਹ ਤਾਂ ਫਿਰ ਮਿਊਜ਼ਿਕ ਦੀਆਂ ਧੁਨਾਂ ਉੱਦਾਂ ਹੀ ਲੱਗਦੀਆਂ ਕਦੇ ਕਹਿੰਦੇ ਹੁੰਦੇ ਵੀ ਤਾਜ਼ਾ ਤਾਜ਼ਾ ਪਿਆਰ ਹੋਵੇ ਬੰਦੇ ਦਾ ਤੇ ਉੱਤੇ ਇੱਦਾਂ ਦੇ ਮਿਊਜ਼ਿਕ ਧੁਨਾਂ ਲੱਗੀਆਂ ਹੁਣ ਪਰ ਪਿਆਰ ਜਦੋਂ ਮਰਜ਼ੀ ਹੋਵੇ ਜਿੰਨਾ ਮਰਜ਼ੀ ਪੁਰਾਣਾ ਵੀ ਹੋਵੇ ਨਾ ਪਰ ਉਹ ਪਿਆਰ ਹੀ ਹੁੰਦਾ ਜ਼ਿੰਦਗੀ ਦਾ ਜਿਹਦੇ ਨਾਲ ਜ਼ਿੰਦਗੀ ਦਾ ਤੁਸੀਂ ਖੂਬਸੂਰਤ ਪਲ ਜ਼ਿੰਦਗੀ ਦੇ ਖੂਬਸੂਰਤ ਸਮਾਂ ਬਤੀਤ ਕੀਤਾ ਹੋਵੇ ਉਹ ਪਲ ਹਮੇਸ਼ਾ ਜ਼ਿੰਦਗੀ ਦੇ ਨਾਲ ਹੀ ਚੱਲਦੇ ਆ ਜਿਹਨੇ ਦੇ ਬੰਦੇ ਦੇ ਸਵਾਸ ਚੱਲਦੇ ਆ ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹਾਂ ਵੀ ਤੁਸੀਂ ਸਿੰਘ ਹਰਜੀਤ ਦੇ ਨਾਲ ਵੱਡਾ ਸਾਹਿਬ ਹੋਰ ਕੀ ਕਹਿਣਾ ਚਾਹੋਗੇ
3: ਮੈਨੂੰ ਕਾਲ ਕਰ ਸਕਦੇ ਹੈਗੇ

0: ਤੁਸੀਂ ਜਿੱਦਾਂ ਜੇ ਆਪ ਇਕੱਲਿਆਂ ਨੇ ਪਲਾਨ ਲੈਣਾ ਹੈਗਾ ਤਾਂ ਉਹਦੇ ਵਾਸਤੇ ਵੀ ਜਦੋਂ ਸਾਡੇ ਕੋਲ ਰੇਟ ਅਵੇਲੇਬਲ ਹੈਗੇ ਆ, ਤੁਸੀਂ ਮਤਲਬ ਫੈਮਿਲੀ ਨੇ ਲੈਣਾ ਹੈਗਾ, ਤੁਸੀਂ ਕਪਲ ਹੈਗਾ, ਹਸਬੈਂਡ ਵਾਈਫ ਹੈਗੇ ਆ, ਉਹਦੇ ਵਾਸਤੇ ਵੀ ਜਿੱਦਾਂ ਹੈਗਾ, ਤੁਸੀਂ ਮਤਲਬ ਸਿੰਗਲ ਪੇਰੈਂਟਸ ਹੈਗੇ ਆ ਤਾਂ ਵੀ ਤੁਸੀਂ ਉਹ ਪਲਾਨ ਜਿਹੜਾ ਲੈ ਸਕਦੇ ਆ।
1: ਠੀਕ ਹੈ,
0: ਮਤਲਬ ਉਹਦੇ ਹਰ ਚੀਜ਼ ਪਲਾਨ ਨੂੰ ਤੁਸੀਂ ਆਲਵੇਜ਼, ਮੈਂ ਕਹਿੰਦਾ ਹੁੰਦਾ ਤੁਸੀਂ ਖੁਦ ਡਿਜ਼ਾਈਨ ਕਰ ਸਕਦੇ, ਤੁਹਾਨੂੰ ਦਵਾਈਆਂ ਘੱਟ ਚਾਹੀਦੀਆਂ ਹੈਗੀਆਂ, ਤੁਹਾਨੂੰ ਦੰਦਾਂ ਦਾ ਕੰਮ ਜ਼ਿਆਦਾ ਚਾਹੀਦਾ ਹੈਗਾ, ਤੁਸੀਂ ਮਤਲਬ ਕਿਹੜੇ ਬੈਨੀਫਿਟ ਮਤਲਬ ਜ਼ਿਆਦਾ ਲੈਣੇ, ਕਿਹੜੇ ਘੱਟ ਲੈਣੇ ਹੈਗੇ, ਤੁਸੀਂ ਆਪ ਖੁਦ ਉਹਨੂੰ ਚੂਜ਼ ਕਰ ਸਕਦੇ ਆ। ਪਰ ਜੇ ਮਤਲਬ ਤੁਸੀਂ ਕਹਿੰਦੇ ਆ ਵੀ ਸਾਡੇ ਤੁਹਾਡੇ ਕੋਲ ਆਪਣੀ ਕੰਪਨੀ ਹੈਗੀ, ਤੁਹਾਡੇ ਕੋਲ ਮਿਨੀਮਮ 3 ਬੰਦੇ ਹੈਗੇ ਆ, ਤਾਂ ਤੁਸੀਂ ਫੈਕਟਰੀਆਂ ਵਗੈਰਾ ਪਲਾਨ ਵੀ ਖੁਦ ਡਿਜ਼ਾਈਨ ਕਰ ਸਕਦੇ ਹਾਂ। ਪਰ ਹਜੇ ਜੀ ਬਹੁਤ ਸਾਰੀਆਂ ਸਾਡੇ ਜਿਹੜੇ ਸੋਤੇ ਆ ਦਵਾਈਆਂ ਜ਼ਿਆਦਾ ਖਾਂਦੇ ਆ, ਉਹਨਾਂ ਵਾਸਤੇ ਜਿਹੜਾ $2500 ਤੱਕ ਤੁਹਾਡੀਆਂ ਦਵਾਈਆਂ ਕਵਰ ਹੈ, $1250 ਤੁਹਾਡੇ ਜਿਹੜੇ ਦੰਦਾਂ ਦਾ ਕਵਰ ਹੈ, $500 ਤੁਹਾਡਾ ਜਿਹੜਾ ਐਨਕਾਂ ਦਾ ਕਵਰ ਹੈਗਾ ਆ, $65 ਤੁਹਾਡੇ ਜਿਹੜੇ ਚੈੱਕਅਪ ਦੇ ਉਹ ਵੀ ਕਵਰ ਹੈਗੇ ਆ।
1: ਠੀਕ ਹੈ,
0: ਬਾਕੀ ਤੁਹਾਡੀ ਥੈਰੇਪੀਆਂ ਵਗੈਰਾ ਜਾਂ ਤੁਸੀਂ ਤੁਹਾਡੀ ਟਰੈਵਲ ਇੰਸ਼ੋਰੈਂਸ 15 ਦਿਨ ਦੀ, ਉਹਦੇ
1: ਆਹ ਬੜਾ ਵਧੀਆ ਪਲਾਨ ਤੁਸੀਂ ਲੈ ਕੇ ਆਏ, ਕਮਾਲ ਕਰ ਦਿੱਤੀ ਹੈ। ਦੰਦਾਂ ਦਾ ਵੀ ਪਲਾਨ ਹੋ ਗਿਆ, ਦਵਾਈਆਂ ਦਾ ਵੀ ਹੋ ਗਿਆ, ਜਿਹੜੇ ਘਰਾਂ 'ਚ ਦਵਾਈਆਂ ਬਹੁਤ ਲੱਗ ਰਹੀਆਂ, ਇਹ ਪਲਾਨ ਜ਼ਰੂਰ ਤੁਸੀਂ ਲੈ ਲਓ ਬਈ। ਵੱਡਾ ਸਾਹਿਬ ਦਾ ਨੰਬਰ ਮੈਂ ਜ਼ਰੂਰ ਦਊਂਗਾ, 6473001300 ਏਰੀਆ ਕੋਡ 6473। ਠੀਕ ਹੈ ਜੀ,
0: ਹਾਂਜੀ,
1: ਦੇਖਿਆ ਨੰਬਰ ਆਪਾਂ ਕਿੱਦਾਂ ਬੋਲਤਾ, 6473001300 ਤੇ ਏਰੀਆ ਕੋਡ 647। ਠੀਕ ਹੈ ਜੀ, 6473003100 ਜੀ ਸਰ।
0: ਹਾਂਜੀ ਹਾਂਜੀ, ਮੈਂ ਜਦੋਂ ਤੁਸੀਂ ਇੱਕ ਵੀਕ ਜਾਂ ਦੋ ਵੀਕ ਲਈ ਬਾਹਰ ਜਾਂਦੇ, 15 ਦਿਨ ਦੀ ਇਹਦੇ ਟਰੈਵਲ ਵੀ ਟਰੈਵਲ ਇੰਸ਼ੋਰੈਂਸ ਕਵਰ ਹੈ $5 million ਲਈ। ਮਤਲਬ ਤੁਸੀਂ ਮਤਲਬ ਜੇ ਤੁਸੀਂ ਮਤਲਬ ਦੂਸਰਾ ਪਲਾਨ ਜਿਹੜਾ ਹੈਗਾ ਉਹਦੇ ਗੱਲ ਕਰਦਾ ਹੁੰਦਾ, ਉਹਦੇ ਵਿੱਚ ਹਰੀ ਜੀ ਅਨਲਿਮਿਟਡ ਦਵਾਈਆਂ ਹੈਗੀਆਂ। ਬਾਕੀ ਤੁਸੀਂ ਜੇ ਤੁਸੀਂ ਆਪਣੇ ਪਲਾਨ ਜਿਹੜਾ ਲੈਂਦੇ ਆ ਉਹਦੇ ਤੁਹਾਡੀ ਲਾਈਫ ਇੰਸ਼ੋਰੈਂਸ ਵੀ 25,000 ਦੀ ਕਵਰ, ਜਿਹੜੇ ਮੇਨ ਹੈਗਾ ਉਹਨਾਂ ਦਾ ਪਲਾਨ। ਅਤੇ ਜੇ ਤੁਸੀਂ ਕੋਈ ਆਪਣੇ 3,000 ਤੱਕ ਤੁਹਾਡੀਆਂ ਦਵਾਈਆਂ ਕਵਰ ਹੈਗੀਆਂ, ਇਹਦੇ ਵਿੱਚ ਮਿਨੀਮਮ ਤੁਹਾਡੇ ਕੋਲ ਕੰਪਨੀ ਹੋਣੀ ਚਾਹੀਦੀ ਹੈ, ਮਿਨੀਮਮ 2 ਬੰਦੇ ਹੋਣੇ ਚਾਹੀਦੇ ਹੈ।
1: ਅੱਛਾ ਜੀ, ਠੀਕ ਹੈ।
0: ਅਤੇ ਬਾਕੀ $1,000 ਤੁਹਾਡੇ ਦੰਦਾਂ ਦਾ ਕਵਰ ਹੈ, ਤਾਂ ਤੁਹਾਡੀ 6 ਮਹੀਨੇ ਦੀ 180 ਦਿਨ ਦੀ ਟਰੈਵਲ ਇੰਸ਼ੋਰੈਂਸ ਇਹਦੇ ਵਿੱਚ ਬਿਲਟ ਇਨ ਹੈਗੀ ਆ।
1: ਠੀਕ ਹੈ,
0: ਉਹ ਵੀ $5 million ਦੀ। ਦੂਜਾ ਜਿਹੜਾ ਇਹਨਾਂ ਦਾ ਪਲਾਨ ਹੈਗਾ ਹਜੇ ਜੀ, ਉਹਦੇ 50,000 ਦੀ ਲਾਈਫ ਇੰਸ਼ੋਰੈਂਸ ਕਵਰ ਆ, 5,000 ਦੀਆਂ ਦਵਾਈਆਂ ਕਵਰ ਆ, ਜੇ ਤੁਸੀਂ ਪੁਰਾਣੀ ਦਵਾਈ ਖਾਂਦੇ 2,000 ਐਕਸਟਰਾ ਉਹ ਵੀ ਕਵਰ ਹੈਗੀ।
1: ਅੱਛਾ, ਉਹ ਵੀ ਕਵਰ ਆ।
0: ਮਤਲਬ 7,000 ਦੀਆਂ ਹੋ ਗਈਆਂ, ਬਾਕੀ ਇਹਦੇ ਵਿੱਚ ਤੁਹਾਡੇ ਜਿਹੜੇ ਦੰਦਾਂ ਦਾ $1,500 ਸਾਲ ਦਾ ਕਵਰ ਆ। ਅਤੇ ਬਾਕੀ ਸੇਮ 6 ਮਹੀਨੇ ਦੀ ਤੁਹਾਡੀ ਜਿਹੜੀ ਟਰੈਵਲ ਇੰਸ਼ੋਰੈਂਸ ਆ, ਤੁਹਾਡੀਆਂ ਐਨਕਾਂ ਦੂਸਰੇ ਪਲਾਨ ਵਿੱਚ ਆ ਜਿਹੜਾ ਹੈਗਾ, ਥੋੜ੍ਹਾ ਜਿਹਾ ਉਹ ਪਹਿਲੇ ਪਲਾਨ ਨਾਲ ਥੋੜ੍ਹਾ ਮਹਿੰਗਾ ਹੈਗਾ। ਤੀਜਾ ਜਿਹੜਾ ਇਹਨਾਂ ਦਾ ਪਲਾਨ ਦਾ ਜਿਹੜਾ ਮੈਂ ਪਹਿਲਾਂ ਦੱਸਿਆ, ਅਨਲਿਮਿਟਡ ਦਵਾਈਆਂ ਹੈਗੀਆਂ, ਉਹਦੇ ਵਿੱਚ ਤੁਸੀਂ ਜੇ ਕੋਈ ਦਵਾਈਆਂ ਇੱਦਾਂ ਦੀ ਖਾਂਦੇ ਜਿਹਦਾ ਮਤਲਬ ਤੁਹਾਡੇ ਵਾਸਤੇ ਬਹੁਤ ਕੋਸਟਲੀ ਹੈਗੀ ਆ, ਤੁਸੀਂ ਉਹ ਪਲਾਨ ਲਵੋ। ਬਾਕੀ ਤੁਸੀਂ
1: ਰੱਬ ਕਰੇ ਕਿਸੇ ਦੇ ਘਰ ਦਵਾਈਆਂ ਨਾ ਆਉਣ।
0: ਹਾਂਜੀ,
1: ਪਰ ਇੱਥੇ ਬੜੇ ਇੰਜੈਕਸ਼ਨ ਬੜੇ ਮਹਿੰਗੇ ਮਹਿੰਗੇ ਹੈ ਇੰਜੈਕਸ਼ਨ। ਮੈਂ ਇੱਕ ਕਿਸੇ ਦੀ ਘਰ ਦੀ ਫੈਮਿਲੀ ਇਸ਼ੂ ਸੀ ਕਿਸੇ ਦਾ।
0: ਹਾਂਜੀ,
1: ਉਹ ਕਹਿੰਦੇ ਵੀ $2200 ਦਾ ਇੱਕ ਟਾਈਮ ਦਾ ਇੰਜੈਕਸ਼ਨ ਆਉਂਦਾ, ਮਹੀਨੇ 'ਚ ਇੱਕ ਇੰਜੈਕਸ਼ਨ।
0: ਬਿਲਕੁਲ ਜੀ, ਹਾਂਜੀ, ਹਾਂਜੀ,
1: ਇੰਨੇ ਇੰਨੇ ਮਹਿੰਗੇ ਇੰਜੈਕਸ਼ਨ ਹੁੰਦੇ ਆ। ਅਤੇ ਵਾਈ ਨਾਟ ਤੁਸੀਂ ਪੱਡਾ ਸਾਹਿਬ ਨਾਲ ਸੰਪਰਕ ਕਰੋ, ਔਰ ਮੈਂ ਸਮਝਦਾ ਕਿ ਇਹ ਪਲਾਨ ਬਹੁਤ ਅੱਛਾ। ਇੱਕ ਮਿੰਟ ਤੁਮ ਦਿਲ ਕੀ ਦੜਕੇ ਮੇਰੇ ਉੱਤੇ ਉਹ ਵੇਟ ਕਰੋ, ਬੜਾ ਜ਼ਰੂਰੀ ਚੀਜ਼ ਆ ਜਿਹੜਾ ਮੈਸੇਜ ਦੇਣਾ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ, ਕਿਉਂਕਿ ਹਰ ਪਰਿਵਾਰ ਦੇ ਵਿੱਚ ਪੈਸੇ ਨੂੰ ਬੜੇ ਖਿਆਲ ਨਾਲ ਖਰਚਿਆ ਜਾਂਦਾ, ਖਰਚਣਾ ਵੀ ਚਾਹੀਦਾ ਹੈ।
0: ਬਿਲਕੁਲ,
1: ਕਿਉਂਕਿ ਬੜੀਆਂ ਮਿਹਨਤ ਦੇ ਨਾਲ ਅਸੀਂ ਪੈਸਾ ਕਮਾਉਂਦੇ ਹਾਂ। ਕੋਈ ਵੀ ਪਰਸਨ ਆ ਕੈਨੇਡਾ ਦੇ ਵਿੱਚ ਬੜਾ ਹਾਰਡ ਵਰਕ ਕਰਕੇ ਪੈਸਾ ਬਣਾਉਂਦਾ, ਈਜ਼ੀ ਨਹੀਂ ਪੈਸੇ ਬਣਦੇ ਇੱਥੇ। ਲੇਕਿਨ ਇਹ ਕੀ ਆ ਕਿ ਹਾਰਡ ਵਰਕ ਕਰਕੇ ਤੁਹਾਡੀ ਕੰਮ ਦਾ ਵੈਲਿਊ ਹੈ ਇੱਥੇ, ਇਸ ਕਰਕੇ ਅਸੀਂ ਇਸ ਕੰਟਰੀ 'ਚ ਬੈਠਦੇ ਹਾਂ। ਸਾਫ਼ ਸੁਥਰਾ ਮਾਹੌਲ ਆ, ਚਲੋ ਇਸ ਪਾਸੇ ਨਾ ਜਾਈਏ, ਪਰ ਜਿਹਨਾਂ ਦੇ ਘਰਾਂ ਦੇ ਵਿੱਚ ਦਵਾਈਆਂ ਜ਼ਿਆਦੀਆਂ ਲੱਗ ਰਹੀਆਂ, ਉਹ ਪਲੀਜ਼ ਪੱਡਾ ਸਾਹਿਬ ਨੂੰ ਕਾਲ ਜ਼ਰੂਰ ਕਰੋ, ਔਰ ਇਸ ਚੀਜ਼ ਦੇ 'ਚ ਫਾਇਦਾ ਚੱਕੋ। ਇਹ ਫਾਇਦਾ ਤੁਹਾਡਾ ਹੀ ਹੋਣਾ, ਜੇ ਮੰਥਲੀ ਤੁਸੀਂ ਕੋਈ 100-200 ਦੇ ਦਿੱਤਾ, ਅਤੇ ਜੇ 300 ਵੀ ਦੇ ਦਿੱਤਾ, 400 ਦੇ ਦਿੱਤਾ, ਪਤਾ ਵੀ ਮਹੀਨੇ ਦੀਆਂ ਦਵਾਈਆਂ ਹੀ ਤੁਹਾਡੀਆਂ 4,000 ਦੀਆਂ ਆ ਰਹੀਆਂ, ਅਤੇ ਫਿਰ ਫਾਇਦਾ ਕਿਹਦਾ?
0: ਬਿਲਕੁਲ,
1: ਫਾਇਦਾ ਤਾਂ ਤੁਹਾਡਾ ਹੀ ਹੋਣਾ ਨਾ ਭਾਈ ਵੀਰ ਮੇਰੇ ਹੋ। ਅਤੇ ਨੰਬਰ ਤੁਸੀਂ ਨੋਟ ਕਰ ਲਓ, ਪੱਡਾ ਸਾਹਿਬ ਨਾਲ ਬੈਠ ਜਾਓ, ਆਫਿਸ ਆ ਕੇ ਸਲਾਹ ਕਰੋ ਇਹਨਾਂ ਦੇ, ਜਾ ਕੇ ਪੁੱਛੋ ਇਹਨਾਂ ਨੂੰ ਵੀ ਆ ਸਾਡੇ ਇੰਨਾ ਖਰਚਾ ਆਉਂਦਾ ਦਵਾਈਆਂ ਦਾ, ਪੱਡਾ ਸਾਹਿਬ ਸਾਰਾ ਕਲੀਅਰ ਕਰ ਦਿਓ ਉਹਨਾਂ ਨੂੰ।
0: ਜਿਹੜੇ
1: ਪਰਿਵਾਰ ਬੜਾ ਖਰਚਾ ਕਰ ਰਿਹਾ ਦਵਾਈਆਂ ਦਾ, ਮੈਂ ਕਹਿੰਦਾ ਵਾਹਿਗੁਰੂ ਕਰੇ ਦਵਾਈਆਂ ਨਾ ਲੱਗਣ, ਪਰ ਫਿਰ ਵੀ ਅੱਗੇ ਵੀ ਕਹਿ ਗਿਆ ਜਿਹੜਾ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਸਾਧਨ ਆਇਆ ਆਉਣ ਦਾ, ਔਰ ਇੱਕ ਔਰ ਤੁਸੀਂ ਵੀ ਪੱਡਾ ਸਾਹਿਬ ਨੂੰ ਹੁਣ ਕਾਲ ਕਰੋ ਜਿਨ੍ਹਾਂ ਨੇ ਦਵਾਈਆਂ ਦੰਦਾਂ ਦਾ ਪਲਾਨ ਨਹੀਂ ਲੈਣਾ ਹੈ, 6474481000। ਫਿਰ ਆਪਾਂ ਕਈ ਵਾਰ ਇੰਡੀਆ ਭੇਜਦੇ ਹਾਂ ਦੰਦਾਂ ਦਾ ਕੰਮ
0: ਕਰਾਉਣਾ,
1: ਮੈਂ ਆਪਣਾ ਦੇ ਤਾ, ਕੋਈ ਗੱਲ ਨਹੀਂ, ਮੈਨੂੰ ਨੰਬਰ ਆ ਗਿਆ, ਮੈਂ ਤੁਹਾਨੂੰ ਦੇ ਦਿੰਦਾ,
0: ਮੈਨੂੰ ਪਤਾ,
1: 6473001300 ਦੇ ਕਾਲ ਦੀ ਆਸ ਦੀ ਹੈ ਪੱਡਾ ਸਾਹਿਬ ਨੂੰ। ਤੁਹਾਡੀਆਂ ਘੰਟੀਆਂ ਬਹੁਤ ਵੱਜ ਰਹੀਆਂ, 12 ਵਜੇ ਬਾਅਦ ਕਰ ਲਿਓ ਕਾਲ ਅੱਜ, 6473001300 ਦੇ ਪੱਡਾ ਸਾਹਿਬ ਨੂੰ ਕਾਲ ਵੀ ਕੀਤੀ ਜਾ ਸਕਦੀ ਹੈ। ਇੱਕ ਵਾਰੀ ਮੈਸੇਜ ਤੁਹਾਨੂੰ ਮੈਂ ਹੋਰ ਦੇਣਾ, ਪੀਜ਼ੇ ਦਾ 2 ਪੀਜ਼ੇ $25 ਦੇ ਲਾਰਜ ਤੁਹਾਨੂੰ ਦੇ ਰਹੇ ਹਾਂ ਬਈ, ਕਰਾਊਨ ਪੀਜ਼ਾ। ਏਅਰਪੋਰਟ ਮੇਫੀਲਡ ਦੇ ਕੋਰਨਰ ਤੁਹਾਡੇ ਵਾਸਤੇ ਖੁੱਲਿਆ ਹੈ। ਜੇ ਤੁਸੀਂ ਵੀ ਸਿਕਸ ਟੋਪਿੰਗ ਉਹਦੇ ਚਿਕਨ ਵੀ ਤੁਸੀਂ ਪਵਾ ਲਿਓ, ਪਨੀਰ ਵੀ ਪਵਾ ਲਿਓ, ਜੋ ਮਰਜ਼ੀ ਪਵਾ ਲਿਓ। ਦੇਖੋ ਚਿਕਨ ਦੇ ਕਈ ਵਾਰੀ ਦੋ ਟੋਪਿੰਗ ਕਹਿੰਦੇ ਆ ਨਾ ਵੱਡਾ ਸਾਹਿਬ, ਇਹ ਇੱਕ ਟੋਪਿੰਗ ਕਹਿੰਦਾ। ਇੱਥੇ ਤੁਸੀਂ ਕਰਾਊਨ ਪੀਜ਼ਾ ਨੂੰ ਫੋਨ ਕਰ ਲਓ, $24.99 ਦੇ ਦੋ ਪੀਜ਼ੇ ਲਾਰਜ ਆ ਤੇ $34.99 ਦੇ ਐਕਸਟਰਾ ਲਾਰਜ ਦੋ ਪੀਜ਼ੇ। ਤੇ ਹਰਜੀਤ ਜੀ ਪਾਓ ਪਟਾਕਾ ਫਿਰ, ਜਿਨ੍ਹਾਂ ਨੇ ਐਕਸਟਰਾ ਲਾਰਜ ਪੀਜ਼ੇ ਲੈਣੇ ਉਹਨੂੰ ਨਾਲ ਸਮਾਲ ਪੀਜ਼ਾ ਫ੍ਰੀ ਚੱਕੋ। ਸੁਣ ਲਓ ਧਿਆਨ ਨਾਲ, ਸੁਣ ਲਓ, ਚੰਗਾ ਲੱਗੇ ਲਿਓ, ਨਹੀਂ ਚੰਗਾ ਲੱਗੇ ਨਾ ਲਿਓ ਭਾਈ। $34.99 ਦੋ ਐਕਸਟਰਾ ਲਾਰਜ ਪੀਜ਼ੇ, ਦੋ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਤੇ ਨਾਲ ਸਮਾਲ ਪੀਜ਼ਾ ਫ੍ਰੀ ਪੰਜਾਬੀ ਵਿਰਸਾ ਵੱਲੋਂ। ਇਹ ਬੰਦੇ ਰੰਗ ਨਾਲ ਹੀ ਕਿੱਥੇ ਜਾ ਪਾਲੇ ਐਡ ਦੇ ਕੇ ਸਿੰਘ ਜੀ ਵੀ ਹਰ ਵੇਲੇ ਕੋਈ ਨਾ ਜੀ ਨਾਲ ਫ੍ਰੀ ਲਾ ਦਿੰਦਾ। ਉਹ ਭਾਈ ਕੋਈ ਗੱਲ ਨੀ, ਇੱਕ ਤੁਸੀਂ ਸਮਾਲ ਪੀਜ਼ਾ ਫ੍ਰੀ ਦੇ ਦਿਓ, ਮੈਂ ਕਹਿਤਾ ਹੁਣ ਦੋ ਪੀਜ਼ੇ 35 ਦੇ ਐਕਸਟਰਾ ਲਾਰਜ, ਨਾਲੇ ਐਕਸਟਰਾ ਲਾਰਜ,
0: ਹਾਂਜੀ ਹਾਂਜੀ,
1: ਸੁਣ ਲਓ ਧਿਆਨ ਨਾਲ, ਦੋ ਪੀਜ਼ੇ ਐਕਸਟਰਾ ਲਾਰਜ 35 ਦੇ, ਦੋ ਡਿਪਿੰਗ ਸੌਸ, ਭਾਵੇਂ ਚਿਕਨ ਲੈ ਲਓ ਭਾਵੇਂ ਵੈਜੀਟੇਰੀਅਨ ਜੋ ਮਰਜ਼ੀ ਪੀਜ਼ਾ ਲੈ ਲਓ, ਠੀਕ ਹੈ ਜੀ। ਤੇ ਨਾਲ 2 ਲੀਟਰ ਕੋਕ ਦੀ ਬੋਤਲ ਤੇ ਨਾਲ ਇੱਕ ਸਮਾਲ ਪੀਜ਼ਾ ਫ੍ਰੀ ਸਿੰਘ ਅਜੀਤ ਵੱਲੋਂ ਗਿਫਟ। ਨੰਬਰ ਕਰ ਲਓ ਨੋਟ, 905-857-9992। ਭਾਈ ਟੈਕਸ ਜ਼ਰੂਰ ਲੱਗਣਾ ਉੱਤੇ, ਉੱਥੇ ਜਾ ਕੇ ਰੌਲੀ ਪਾਉਂਦੇ ਹਾਂ ਜਾ ਕੇ, ਭਾਈ ਅਸੀਂ ਨੇ ਟੈਕਸ ਦੇਣਾ, ਟੈਕਸ ਤੋਂ ਬਿਨਾਂ ਨਹੀਂ ਪੀਜ਼ੇ ਮਿਲਣੇ। ਮੈਂ ਪਹਿਲਾਂ ਦੱਸ ਦਿੰਦਾ ਤੁਹਾਨੂੰ ਜਾ ਕੇ, ਇਹ ਟੈਕਸ ਅਗਲਿਆਂ ਨੂੰ ਦੇਣਾ ਪੈਂਦਾ, HST ਗਵਰਨਮੈਂਟ ਦੀ ਹੈ, ਇਹ ਜ਼ਰੂਰ ਦੇਣੀ ਪੈਂਦੀ ਹੈ ਕਿਉਂਕਿ ਆਪਾਂ ਕਾਰਡ ਚਲਾਉਂਦੇ ਹਾਂ, ਕਾਰਡ 'ਤੇ ਟੈਕਸ ਹੁੰਦਾ। 905-857-9992 ਦੇ ਕੋਕ ਦੀ ਜਾ ਸਕਦੀ ਹੈ। ਪੱਡਾ ਸਭ ਅਖੀਰ 'ਤੇ ਕਹਿਣਾ ਚਾਹੋਗੇ, ਚੜੀਏ ਘਰਾਂ ਨੂੰ ਆਪਾਂ ਵੀ?
0: ਮੈਂ ਹਰਜੀਤ ਦੇ ਅਖੀਰ 'ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਸਾਡੇ ਜਿੱਦਾਂ ਤੁਸੀਂ ਆਪਣੇ ਪੇਰੈਂਟਸ ਨੂੰ ਇੰਡੀਆ ਤੋਂ ਬੁਲਾਉਂਦੇ ਹੈਗੇ ਹਾਂ, ਹਰਜੀਤ ਜੀ, ਅਸੀਂ ਉਸ ਵੇਲਾ ਤਕਰੀਬਨ ਆਲਵੇਜ਼ ਹਲਕੀ ਪੋਲਿਸੀ ਲੱਗਦੇ ਹਾਂ ਸੋਰਟ ਵੀਜ਼ਾ ਵਾਸਤੇ ਜਾਂ ਵਿਸਟਾ ਮੈਡੀਕਲ ਇੰਸ਼ੋਰੈਂਸ ਵਾਸਤੇ। ਪਰ ਦੇਖੋ ਸਾਡੇ ਕੋਲ ਅਸੀਂ ਸਾਰੀਆਂ ਕੰਪਨੀਆਂ ਡੀਲ ਕਰਦੇ, ਪਰ ਮੈਂ ਇਹ ਜ਼ਰੂਰ ਕਹਿਣਾ ਹੁੰਦਾ ਵੀ ਜਿਹੜਾ ਵੀ ਤੁਸੀਂ ਪੋਲਿਸੀ ਲੈਣੀ ਆ, ਬ੍ਰੋਕਰ ਨੂੰ ਪਹਿਲਾਂ ਬਾਏ ਕਰਨ ਤੋਂ ਪਹਿਲਾਂ ਕਹੋ ਵੀ ਭਾਈ ਇਸ ਪੋਲਿਸੀ ਸਾਨੂੰ ਜਿਹੜੀ ਬੁੱਕਲੈਟ ਭੇਜ ਦੇ, ਜਿਹੜੀ ਪੋਲਿਸੀ ਵਾਰਨਿੰਗ ਭੇਜੋ ਵੀ ਇਹਦੀ ਕੀ ਹੈਗੀ ਆ। ਉੱਥੇ ਦੂਜੇ ਤਾਂ ਤੀਜੇ ਪੇਜ 'ਤੇ ਹਰਜੀ ਉਹਨਾਂ ਦੇ ਬੈਨੀਫਿਟ ਸਾਰੇ ਮੇਨ ਲਿਖੇ ਹੁੰਦੇ ਆ ਵੀ ਅਸੀਂ ਆਹ ਇੰਨਾ ਦੇ ਰਹੇ ਹਾਂ, ਜੇ ਤੁਸੀਂ ਡਾਕਟਰ ਦੇ ਜਾਓ ਤਾਂ ਅਸੀਂ ਆਹ 3 ਫਿਲਮ ਫੋਲੋਅਪ ਕਰ ਸਕਦੇ ਹਾਂ, ਆਹ ਕਰ ਸਕਦੇ ਹਾਂ, ਮਤਲਬ ਤੁਹਾਡੀ ਜਿਹੜੀ ਐਕਸੀਡੈਂਟ ਡੈਥ ਕਿੰਨੇ ਦੀ ਕਵਰ ਹੈਗੀ ਆ। ਇਹ ਨਹੀਂ ਚੀਜ਼ਾਂ ਤੁਸੀਂ ਜਿਹੜਾ ਤੁਸੀਂ ਕਵਰ ਚੀਜ਼ਾਂ ਚੈੱਕ ਕਰ ਲੈਂਦੇ ਉਦੋਂ ਬਾਅਦ ਤੁਸੀਂ ਪੋਲਿਸੀ ਲਓ, ਕਿਉਂਕਿ ਦੇਖੋ ਜਿਹੜੀਆਂ ਸਸਤੀਆਂ ਪੋਲਿਸੀਆਂ ਉਹਦੇ 'ਚ ਉਹਨੇ ਬੈਨੀਫਿਟ ਘੱਟ ਹੁੰਦੇ ਆ, ਜਿਹੜੀ ਉਹ ਥੋੜ੍ਹੀ ਮਹਿੰਗੀ ਪੋਲਿਸੀ ਹੁੰਦੀ ਉਹਦੇ ਬੈਨੀਫਿਟ ਜ਼ਿਆਦਾ ਹੁੰਦੇ ਆ। ਅਤੇ ਨੰਬਰ 2 'ਤੇ ਅਸੀਂ ਕਈ ਵਾਰ ਸੋਰ ਵੀਜ਼ਾ 'ਤੇ ਉਹਨਾਂ ਨੂੰ ਕਾਲ ਕਰਦੇ ਹਾਂ, ਉਸ ਵੇਲੇ ਉਹਨਾਂ ਨੂੰ ਕੋਈ ਦਵਾਈ ਨਹੀਂ ਖਾਂਦੇ ਹੁੰਦੇ, ਪਰ ਉਹ ਪੇਰੈਂਟਸ ਕਈ ਵਾਰ ਹਰਜੀ ਜੀ ਇੰਡੀਆ ਤੋਂ ਆਉਂਦੇ ਨੇ ਸਾਲ ਬਾਅਦ ਆਉਂਦੇ ਆ, ਤਾਂ ਉਸ ਵੇਲੇ ਤਾਂ ਕੋਈ ਨਾ ਕੋਈ ਦਵਾਈ ਜੇ ਲੱਗੀ ਹੁੰਦੀ ਤਾਂ ਤੁਸੀਂ ਉਹ ਆਉਣ ਤੋਂ ਪਹਿਲਾਂ ਉਹਨੂੰ ਵੀ ਅਪਡੇਟ ਕਰਾਓ,
1: ਠੀਕ ਹੈ,
0: ਕਿਉਂਕਿ ਜੇਕਰ ਤੁਹਾਡੇ ਜਾਂ ਕੱਲ੍ਹ ਨੂੰ ਕੋਈ ਕਲੇਮ ਆ ਜਾਂਦਾ ਤੁਹਾਨੂੰ ਕਿਸੇ ਤਰ੍ਹਾਂ ਦੀ ਨਾ ਨਾ ਹੋਵੇ। ਹਰਜੀ ਇਸ ਸਭ ਵਾਸਤੇ ਮੇਰਾ ਇੱਕੋ ਇੱਕ ਨੰਬਰ, ਜਾਂ ਤੁਹਾਨੂੰ ਕਿਸੇ ਤਰ੍ਹਾਂ ਕੋਈ ਵੀ ਲਾਈਫ ਇੰਸ਼ੋਰੈਂਸ ਚਾਹੀਦੀ ਆ, ਮੋਰਗੇਜ ਇੰਸ਼ੋਰੈਂਸ ਚਾਹੀਦੀ ਆ, ਕ੍ਰਿਟੀਕਲ ਇੰਸ਼ੋਰੈਂਸ ਚਾਹੀਦੀ ਆ, ਜਾਂ ਸੁਪਰਵਿਜ਼ਨ ਇੰਸ਼ੋਰੈਂਸ ਚਾਹੀਦੀ ਆ, ਜਾਂ ਤੁਸੀਂ ਸਾਡੇ ਔਫਿਸ ਨੂੰ ਐਜ਼ ਏ ਇੰਸ਼ੋਰੈਂਸ ਬ੍ਰੋਕਰ ਜੁਆਇਨ ਕਰਨਾ ਚਾਹੁੰਦੇ ਆ, ਤਾਂ ਸਭ ਵਾਸਤੇ ਹਰਜੀ ਜੀ ਮੇਰਾ ਇੱਕੋ ਇੱਕ ਨੰਬਰ 647-3300-3100।
1: ਐਸੇ ਖੂਬਸੂਰਤ ਨਗਮੇ ਸੁਣਨੇ ਹੋ ਤਾਂ ਬਾਈ ਜਾਨ ਫਿਰ ਆਪਕੋ ਪੰਜਾਬੀ ਵਿਰਸਾ ਹੀ ਸੁਣਨਾ ਪੜੇਗਾ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕੇ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609, 677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਓ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ 'ਚ ਡੁੱਬੇ ਹੋਏ ਹੋ?
8: ਓ ਜੀ, ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰੋਂ ਲੱਗ ਦਵਾਂ।
7: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
8: ਅੱਛਾ, ਓ ਕਿਵੇਂ? ਓ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਅਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾ ਡ੍ਰੋਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਮਟਨ, 905-791-4900.
9: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
10: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
9: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
10: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
9: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
10: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ,
9: 647-47-10-647-739-8710।
11: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
12: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
13: ਨਹੀਂ ਨਹੀਂ,
12: ਤੂੰ ਚੋਰ ਹੈ,
13: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਨਹੀਂ ਕਰ।
14: ਚੋਰ ਹੈ ਤੂੰ।
15: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000-647-871-5000-6475000।
11: ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ। ਪਿਲਸਬਰੀ ਚੱਕੀ ਆਟਾ 20 pound 10.99 ਦਾ, ਸਵਰਨ ਚੱਕੀ ਆਟਾ 20 pound 10.99 ਦਾ, ਪਿਲਸਬਰੀ ਮਲਟੀ ਗ੍ਰੇਨ ਆਟਾ 20 pound 12.99 ਦਾ, ਮਧਾਣੀ ਦਾ ਦੇਸੀ ਘਿਓ 22.99 ਦਾ, ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ, ਮਸੂਰ ਦਾਲ, ਚਣਾ ਦਾਲ 3.99 ਦੇ 4 pound ਹੈ, ਗੋਭੀ 1.99 ਈਚ, ਮਸਟਰਡ ਆਇਲ 15 liter 17.99 ਦੇ ਮਿਲੇਗਾ, ਤੇ 70 ਦੀਆਂ 7 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ। ਇੰਡੀਅਨ ਫਰੂਟ ਲੈਂਡ।
16: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
17: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
16: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
17: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
16: 40 ਸਾਲਾਂ ਤੋਂ ਬੇਦਾਗ ਸਰਵਿਸ,
18: ਗਿੱਲ ਇੰਟਰਨੈਸ਼ਨਲ ਟ੍ਰੈਵਲ।
17: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
18: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
17: 905-671-8400 or 905-796-8800 or visit giltravels.ca।
19: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
17: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
20: ਨਾਓ ਓਪਨ ਟਿਲ 2 AM।
21: Ladies and gentlemen,
0: Introducing from CHLO AM 530, the number one

0: गुड मिड आफ्टरनून, वेलकम टू डेव टाला शो। आज के प्रोग्राम में बहनों और भाइयों, व्हाट्सअप का स्वागत है। आशावादी उम्मीद करते हैं कि तुहाडा अज दा दिन अच्छा गुजर रहा होगा। साडी कोशिश रहेगी 2 बजे तक नैशनल इंटरनेशनल खबरां नाल जोड़ के रखिए। तियां दा मेला जिहड़ा 21 जून नूं हो रहा, उहदी जानकारी अगे चल के दवांगे और किरण जी वतनों दूर प्रोग्राम लैके भी तुहाडे लई हाजिर होणगे। छतरी छत रिपोर्ट हाजिर है। अज सूरज सिंह 5:35 ते आया, 8:58 दे चले जाना। मामा चंद सिंह 2:13 ते सवेरे आया ते अज शाम नूं 3:57 ते चले जाना। उन्हां लोकां नूं भलेखा है जिहड़े कहिंदे मामा चंद सिंह सिर्फ रात नूं चढ़दा है, इह दिने वी गेड़े मारदा रहिंदा है। खैर, अज दा तापमान 31 डिग्री तक जाएगा ते ह्यूमिड करके इट्स गोना फील लाइक 37। सूरज चमकेगा, बदलवाई आएगी, हल्की हल्की बारिश पैणगे, थंडरस्टॉर्म आउणगे, झखड़ चोले आउणगे, बिजली कड़केगी। यही कुछ कल नूं होणा, तापमान 32 डिग्री, इट्स गोना फील लाइक 38। फ्राइडे नूं 30 डिग्री तापमान होगा, झखड़ चोले, थंडरस्टॉर्म, बारिश पएगी। और सैटरडे नूं जाके तापमान ठीक होगा, जदों सूरज चमकेगा तापमान 31 डिग्री। संडे नूं फिर झखड़ चोले, सूरज आएगा, थंडरस्टॉर्म आउणगे, बिजली कड़केगी, तापमान 24 डिग्री। मंडे नूं 22 डिग्री। हुण ओह कंप्लेंट ना करो जिहड़े कहिंदे गर्मी नहीं आउंदी, इन्नी ठंड हो गई, इन्नी ठंड हो गई, इन्नी ठंड हो गई। कंप्लेन करन नूं मिंट इक लाउने आ। लेडीज एंड जेंटलमैन, ऑलराइट, नाल दी नाल इह वी दस्सिए तुहानूं कि हरकेन आले 5-3 ते गोल्डन नाइट्स नूं रात जिते ते जिहड़ा स्टैनली कप दा फाइनल 2-2 ते टाई रहा। ब्लू जी आले कन 3-2 दे फर्क नाल फिलीज नूं हराया उन्हां ने। और जिहड़ा साडा ट्रूडो प्रधानमंत्री हुंदा सी, केट पैरी नाल रेड कारपेट ते कल दिखाई दित्ता, बड़े सोहणे लगदा जोड़ा जिहा इहनां दा। टोरंटो विच भी हुण कारां दी जिहड़ी प्राइस इंश्योरेंस आ, आटो इंश्योरेंस आ, वध गई है। यार ओह लीडर जे किधर चले गए, ओह मीडिया आले किधर चले गए, जिहड़ा जाली मीडिया सी जिहड़ा तीजे दिन लग जांदा सी, इह जी ब्रैम्पटन दा पोस्टल कोड है, इंश्योरेंस महंगी हो गई, साडे नाल धक्का हुंदा, साडे नाल वितकरा हुंदा, हुण क्यों नहीं बोलदे? इस करके नहीं बोलदे, इस करके तुहाडे मुंह ते ताले लगे ने। 24 घंटे ब्रैम्पटन दे विच सिर्फ एक्सीडेंट ही देखदे, जिवें लुधियाणे दा चौड़ा बाजार ते घमार मंडी होवे, इस तरह दा गड्डियां चलाउंदे ने इत्थे।
1: मैं क्या किथे जा रही है?
2: 10 बारी क्या पिछो हाक ना मारिया करो, ब्रैम्पटन कैश एंड कैरी चली सी।
1: ब्रैम्पटन कैश एंड कैरी हुन 60,000 square feet ते मूव हो गया।
3: 100 Kennedy Road, ब्रैम्पटन, हर तरह दी ग्रोसरी ले पहुंचो। ब्रैम्पटन कैश एंड कैरी, 416-700-9100।
0: ट्रकिंग अपने स्टूडियो दे जेड़े नंबर ने अजकल ओ है 905-799-0999, 905-799-0999।
4: ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
5: ਮੇਰਾ ਨਾਮ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
6: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
0: Are you ready? ਟਿੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040।
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
8: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
9: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਦਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
10: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਗੋਵੇਟ ਤੇ ਗੋ ਰੂਟ 9057944667।
0: ਇੰਡੀਅਨ ਫਰੂਟ ਲੈਂਡ ਤੇ ਜਿਹੜੀ ਸੇਲ ਚੱਲ ਰਹੀ ਹੈ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਹੈ ਜੀ। ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ, ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ 399 ਦਾ ਹੈ, ਵੈਜੀ ਨੂਡਲ 699 ਦੇ ਨੇ, ਸੋਇਆ ਟਿੱਕਾ ਰੈਪ 699 ਦਾ, ਚਿਕਨ ਬਿਰਿਆਨੀ 699 ਦੀ, ਫਿਸ਼ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਕਰੀ ਦਾ ਕੌਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ। ਸੱਤ ਦੀਆਂ ਸੱਤੇ ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ ਇੰਡੀਅਨ ਫਰੂਟ ਲੈਂਡ।
11: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 9056711800, 905-671-1800।
12: ਕੰਡੀਸ਼ਨਸ ਅਪਲਾਈ।
13: ਯਾਰ ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
14: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
13: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 536।
14: ਕਾਲ ਰਵਿੰਦਰ ਤੰਬਰ 6477104659
13: ਜਾਂ ਹਰਮਨ ਢਿੱਲੋਂ 6479866760।
15: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
16: ਮੈਂ ਤਾਂ ਨਾ ਤੇਰੀਆਂ ਰੋਜ਼ ਰੋਜ਼ ਦੀਆਂ ਫਰਮਾਇਸ਼ਾਂ ਤੋਂ ਤੰਗ ਆ ਕੇ ਕਿਸੇ ਦਿਨ ਆਤਮ ਹੱਤਿਆ ਹੀ ਕਰ ਲੈਣੀ ਆ।
17: ਤੁਸੀਂ ਵੀ ਨਾ ਰੁਆ ਕੇ ਮੰਨੋਗੇ। ਚਲੋ ਹੁਣ ਇੱਕ ਕੰਮ ਕਰੋ, ਚੰਗੀ ਜੀ ਇੱਕ ਚਿੱਟੀ ਸਾੜੀ ਦਵਾ ਦਿਓ ਮੈਨੂੰ, ਤੁਹਾਡੀ 13ਵੀਂ ਤੇ ਪਾਉਂਗੀ।
16: ਹੈ
18: ਫਿੱਟੇ ਮੂੰਹ ਤੇਰੇ।
0: ਕੱਲ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਮੈਂ ਏਅਰ ਕੈਨੇਡਾ ਲੈ ਕੇ ਇੰਡੀਆ ਨੂੰ ਜਾ ਰਿਹਾ ਸੀ, ਜਹਾਜ਼ ਡੈਕ ਡੋਲੇ ਜੇ ਖਾਂਦਾ ਸੀ, ਮੈਂ ਕਿਹਾ ਮੇਰਾ ਸ਼ਾਇਦ ਇੱਕ ਦੋ ਪੈਗ ਜ਼ਿਆਦਾ ਲੱਗਿਆ, ਪਰ ਹੁਣ ਪਤਾ ਲੱਗਿਆ ਜਹਾਜ਼ ਚਲਾਉਣ ਵਾਲਾ ਉਹਦੇ ਕੋਲ ਲਾਇਸੈਂਸ ਨਹੀਂ ਸੀ। ਹੁਣ ਇਹ ਵੀ ਖਬਰ ਨਿਕਲੀ ਆ ਕਿ ਉਹ ਆਪਣਾ ਨਹੀਂ ਸੀਗਾ, ਹੱਦ ਹੋ ਗਈ। ਜੈਫ ਵਾਲ ਨਾਮ ਦਾ ਬੰਦਾ ਸੀ ਜਿਹੜਾ ਬੈਰੀ ਰਹਿੰਦਾ ਹੈ, ਔਰ $3 ਮਿਲੀਅਨ ਉਸਨੇ ਕਮਾਇਆ ਇਸ ਦੌਰਾਨ। ਵਾਓ, ਅਨਬਿਲੀਵੇਬਲ।

0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222। ਹਰਪ੍ਰੀਤ ਜੀ ਪੁਰਾਣਾ ਸਵਾਗਤ ਹੈ।
1: ਥੈਂਕ ਯੂ ਸੋ ਮਚ ਦੀਪ ਜੀ। ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਮੇਨ ਸਟ੍ਰੀਮ ਚ ਕੱਲ ਸਰਵੇ ਹੋਇਆ, ਇਹ ਪੁੱਛਿਆ ਗਿਆ ਕਿ ਇਰਾਨ ਅਤੇ ਇਜ਼ਰਾਈਲ ਦਾ ਜਿਹੜਾ ਯੁੱਧ ਆ ਆਉਣ ਵਾਲੇ ਦਿਨਾਂ ਚ ਹੋਰ ਵਧੇਗਾ। 90% ਨੇ ਯੈਸ ਕਿਹਾ। 90% ਆਈ ਹੋਪ ਇਟਸ ਰੋਂਗ। ਘੱਟੋ ਘੱਟ ਯੁੱਧ ਖਤਮ ਹੋਵੇ, ਜਿਹੜੇ ਲੀਡਰ ਆ, ਪਰ ਇਰਾਨ ਚ ਲੀਡਰ ਵੀ ਮਾਰਦੇ। ਮੈਂ ਕਹਿਣ ਲੱਗਾ ਨਹੀਂ, ਜਿਹੜੇ ਲੀਡਰ ਇਹਨਾਂ ਨੇ ਬੱਚੇ ਇਹ ਵੀ ਨਹੀਂ ਮਾਰਦੇ, ਇਹ ਵੀ ਨਹੀਂ ਮਾਰਦੇ, ਆਮ ਪਬਲਿਕ ਮਾਰਦੀ ਆ। ਐਨੀ ਵੇ ਇਟਸ ਅ ਸੈਡ ਥਿੰਗ। ਲੇਕਿਨ ਖਬਰ ਆ ਰਹੀ ਆ ਕਿ ਆਟਵਾ ਦੇ ਵਿੱਚ ਸੈਂਟਰ ਸਰਕਾਰ ਨੇ ਲੋਨ ਦੇਣ ਦਾ ਫੈਸਲਾ ਕਰ ਲਿਆ ਜੀ ਤੁਹਾਨੂੰ। ਹਰਪ੍ਰੀਤ ਜੀ,
1: ਅੱਛਾ ਜੀ,
0: $150 million ਕਹਿੰਦੇ ਤੁਸੀਂ ਬੋਰੋ ਕਰ ਸਕਦੇ ਹੋ। ਹਰਪ੍ਰੀਤ ਸੋਚ ਰਹੇ ਵੀ 150 ਕਾਹਦਾ ਦੇਣਾ ਇਹਨਾਂ ਨੇ। 150 million ਦੇਣਾ ਉਹਨਾਂ ਏਅਰਲਾਈਨ ਨੂੰ ਜਿਨ੍ਹਾਂ ਦਾ ਤੇਲ ਦਾ ਖਰਚਾ ਜ਼ਿਆਦਾ ਹੋ ਗਿਆ ਅੱਜ ਕੱਲ੍ਹ। ਤੇ US ਨੇ $6.5 billion ਦਾ ਤੇਲ ਖਰਚਿਆ ਅਪ੍ਰੈਲ ਦੇ ਮਹੀਨੇ ਦੇ ਵਿੱਚ ਯੁੱਧ ਦੇ ਕਾਰਨ। ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜੇ ਹੋਏ ਨੇ, ਇਹ ਲਾਈਫ ਇੰਸ਼ੋਰੈਂਸ ਤੋਂ ਲੈ ਕੇ ਕ੍ਰਿਟੀਕਲ ਇੰਸ਼ੋਰੈਂਸ ਰਿਲੇਟਡ ਹਰ ਤਰ੍ਹਾਂ ਦੇ ਇੰਸ਼ੋਰੈਂਸ ਦਾ ਇੰਤਜ਼ਾਮ ਕਰਦੇ ਨੇ। ਅੱਜ ਕੀ ਸੁਨੇਹਾ?
1: ਸੁਦੀਪ ਜੀ, ਡਿਫਰੈਂਟ ਡਿਫਰੈਂਟ ਪਲਾਨ ਦੀ ਆਪਾਂ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ। ਕੋਈ ਵੀ ਏਦਾਂ ਦਾ ਪਲਾਨ ਆਉਂਦਾ ਹੈਗਾ ਜਿਹਦੇ ਵਿੱਚ ਸਾਡੇ ਲਿਸਨਰਸ ਦੇ ਬੈਨੀਫਿਟ ਹੋ ਸਕਦੇ ਆ, ਉਹਦੇ ਬਾਰੇ ਵੀ ਆਪਾਂ ਦੱਸਦੇ ਰਹਿੰਦੇ ਹਾਂ। ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਕਿਹੜੇ ਕਿਹੜੇ ਪਲਾਨ ਹੈਗੇ ਆ, ਕਿੰਨੀ ਅਮਾਊਂਟ ਦੀ ਆਪਾਂ ਨੂੰ ਕਵਰੇਜ ਦੀ ਜ਼ਰੂਰਤ ਆ, ਕਿਹੜੇ ਪਲਾਨ ਦੇ ਨਾਲ ਆਪਾਂ ਆਪਣੇ ਆਪ ਨੂੰ ਪ੍ਰੋਪਰ ਪ੍ਰੋਟੈਕਟ ਕਰ ਸਕਦੇ ਹਾਂ, ਫਿਊਚਰ ਦੇ ਵਿੱਚ ਆਪਾਂ ਉਹਦੇ ਵਿੱਚ ਚੇਂਜਸ ਕਰ ਸਕਦੇ ਹਾਂ, ਉਹਨੂੰ ਅਪਗ੍ਰੇਡ ਕਰ ਸਕਦੇ ਹਾਂ, ਉਹ ਸਾਰੀਆਂ ਚੀਜ਼ਾਂ ਦੀ ਆਪਾਂ ਇਨਫੋਰਮੇਸ਼ਨ ਦਿੰਦੇ ਹਾਂ। ਸੋ ਜਿੱਥੇ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਉੱਥੇ ਆਪਾਂ ਕ੍ਰਿਟੀਕਲ ਇਲਨੈਸ ਦੇ ਪਲਾਨ ਦੀ ਵੀ ਹਮੇਸ਼ਾ ਗੱਲ ਕਰਦੇ ਹਾਂ ਕਿ ਲਿਵਿੰਗ ਬੈਨੀਫਿਟ ਆ, ਕੱਲ੍ਹ ਕੋਈ ਮੇਜਰ ਸਿਕਨੈਸ ਹੋ ਜਾਵੇ ਉਸ ਸਿਚੁਏਸ਼ਨ ਦੇ ਵਿੱਚ ਸਾਡੀ ਕਵਰੇਜ ਹੈਗੀ ਆ, ਇੱਕ ਲਮਸਮ ਬੈਨੀਫਿਟ ਆ। ਬਟ ਮੇਨ ਚੀਜ਼ ਇਹ ਹੈਗੀ ਆ ਦੇਵ ਜੀ, ਜਦੋਂ ਵੀ ਆਪਾਂ ਕ੍ਰਿਟੀਕਲ ਇਲਨੈਸ ਦਾ ਸਟੈਂਡਰਡ ਪਲਾਨ ਲੈਂਦੇ ਹਾਂ, ਸੋ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਦੋਂ ਕਲੇਮ ਆਉਂਦਾ ਆ ਉੱਥੇ 1 month ਦਾ ਸਰਵਾਈਵਲ ਪੀਰੀਅਡ ਹੁੰਦਾ। ਉਹਦਾ ਮਤਲਬ ਇਹ ਹੈਗਾ ਆ ਕਿ ਅੱਜ ਅਗਰ ਕਿਸੇ ਨੂੰ ਕੋਈ ਡਾਇਗਨੋਸਿਸ ਹੋਇਆ ਹੈਗਾ ਕਿਸੇ ਵੀ ਕ੍ਰਿਟੀਕਲ ਇਲਨੈਸ ਦੇ ਨਾਲ, 1 month ਬੰਦਾ ਸਰਵਾਈਵ ਕਰਨਾ ਚਾਹੀਦਾ ਆ, ਉਸ ਤੋਂ ਬਾਅਦ ਆਪਾਂ ਕਲੇਮ ਕਰਨ ਦੇ ਲਈ ਐਲੀਜੀਬਲ ਆ ਜਿਹੜੀਆਂ ਆਪਣੀਆਂ ਸਟੈਂਡਰਡ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀਆਂ ਪਾਲਿਸੀਜ਼ ਆ। ਕਈ ਲਿਸਨਰਸ ਦਾ ਇਹ ਕੰਸਰਨ ਸੀਗਾ ਕਿ 1 month ਦਾ ਵੇਟਿੰਗ ਕਿਉਂ ਹੈਗਾ ਆ, ਜਾਂ ਉਹ ਨਹੀਂ ਹੋਣਾ ਚਾਹੀਦਾ, ਜਾਂ ਸਾਨੂੰ ਕੋਈ ਇੱਦਾਂ ਦਾ ਪਲਾਨ ਚਾਹੀਦਾ ਆ ਜਿਹਦੇ ਵਿੱਚ ਉਹ 30 days ਦਾ ਵੇਟਿੰਗ ਪੀਰੀਅਡ, ਐਲੀਮੀਨੇਸ਼ਨ ਪੀਰੀਅਡ ਨਾ ਹੋਵੇ। ਤਾਂ ਜਿਹੜੀ ਅੱਜ ਮੈਂ ਜਿਹੜੇ ਪਲਾਨ ਦੀ ਗੱਲ ਕਰਨ ਲੱਗੀ ਹਾਂ ਉਹਦੇ ਵਿੱਚ ਇਹੀ ਖਾਸੀਅਤ ਆ ਕਿ ਉਹਦੇ ਵਿੱਚ ਇਹ 30 days ਦਾ ਜਿਹੜਾ ਐਲੀਮੀਨੇਸ਼ਨ ਪੀਰੀਅਡ ਆ ਉਹ ਨਹੀਂ ਹੈਗਾ। ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਦਾ ਕੰਬੀਨੇਸ਼ਨ ਦੇ ਵਿੱਚ ਇਹ ਪਲਾਨ ਹੈਗਾ। ਸੋ ਤੁਸੀਂ ਇੱਕ ਅਮਾਊਂਟ ਚੂਜ਼ ਕਰ ਸਕਦੇ ਆ ਕਿ ਸਾਨੂੰ ਲਾਈਫ ਇੰਸ਼ੋਰੈਂਸ ਦੀ ਕਿੰਨੀ ਕਵਰੇਜ ਚਾਹੀਦੀ ਹੈਗੀ ਆ। ਲੈਟਸ ਸੇ ਅਗਰ ਤੁਸੀਂ $1 million ਦੀ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਲੈਂਦੇ ਆ, ਉਹਦੇ ਵਿੱਚੋਂ ਹੀ ਤੁਸੀਂ ਡਿਸਾਈਡ ਕਰ ਸਕਦੇ ਆ ਕਿ ਅਗਰ ਇਨ ਕੇਸ ਕੋਈ ਕ੍ਰਿਟੀਕਲ ਇਲਨੈਸ ਹੋ ਜਾਂਦੀ ਹੈਗੀ ਆ ਉਸ ਸਿਚੁਏਸ਼ਨ ਦੇ ਵਿੱਚ ਇੰਸ਼ੋਰੈਂਸ ਕੰਪਨੀ ਪਹਿਲਾਂ ਕਿੰਨਾ ਪੇ ਆਊਟ ਕਰ ਦੇਵੇ। ਸੋ ਅਗਰ ਤੁਸੀਂ$2 lakh ਕ੍ਰਿਟੀਕਲ ਇਲਨੈਸ ਦੇ ਲਈ ਡਿਸਾਈਡ ਕੀਤਾ ਹੈਗਾ ਆ, ਤਾਂ ਕੱਲ ਨੂੰ ਅਗਰ ਤੁਹਾਡਾ ਕੋਈ ਵੀ ਕ੍ਰਿਟੀਕਲ ਇਲਨੈਸ ਦਾ ਕਲੇਮ ਆਉਂਦਾ ਹੈਗਾ ਆ, ਤਾਂ ਉਹਨਾਂ ਨੇ ਬਿਨਾਂ 30 days ਦੇ ਵੇਟਿੰਗ ਪੀਰੀਅਡ ਤੋਂ ਤੁਹਾਨੂੰ $2 lakh ਦਾ ਜਿਹੜਾ ਕਲੇਮ ਹੈਗਾ ਉਹ ਪੇ ਆਊਟ ਕਰ ਦੇਣਾ ਹੈ। ਉਸ ਤੋਂ ਬਾਅਦ $8 lakh ਦੀ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਤੁਹਾਡੀ ਚੱਲੀ ਜਾਊਗੀ, ਤੇ ਜੇ ਕ੍ਰਿਟੀਕਲ ਇਲਨੈਸ ਦਾ ਕੋਈ ਕਲੇਮ ਨਹੀਂ ਆਉਂਦਾ ਹੈਗਾ ਤਾਂ ਲਾਈਫ ਇੰਸ਼ੋਰੈਂਸ ਦੀ ਅਮਾਊਂਟ ਹੀ $1 million ਦੀ ਰਹੂਗੀ। ਸੋ ਇਹ ਜਿਹੜਾ ਪਲਾਨ ਹੈਗਾ ਇਹਦੇ ਵਿੱਚ ਇੱਕ ਤਾਂ ਕ੍ਰਿਟੀਕਲ ਇਲਨੈਸ ਦਾ ਪ੍ਰੀਮੀਅਮ ਰੈਗੂਲਰ ਪਲਾਨ ਦੇ ਨਾਲੋਂ ਘੱਟ ਹੈਗਾ ਆ, ਦੂਜਾ ਕੋਈ ਵੀ 30 days ਦਾ ਸਰਵਾਈਵਲ ਪੀਰੀਅਡ ਐਲੀਮੀਨੇਸ਼ਨ ਪੀਰੀਅਡ ਨਹੀਂ ਹੈਗਾ ਇਹਦੇ ਵਿੱਚ, ਤੀਸਰੀ ਚੀਜ਼ ਇਹ ਹੈਗੀ ਆ ਕਿ ਇਹ ਪਰਮਾਨੈਂਟ ਇੰਸ਼ੋਰੈਂਸ ਪਲਾਨ ਆ, ਇਹ ਕੋਈ ਟਰਮ ਇੰਸ਼ੋਰੈਂਸ ਨਹੀਂ ਹੈਗੀ ਕਿ 10-20-15 years ਦੇ ਵਿੱਚ ਖਤਮ ਹੋ ਜਾਣੀ ਆ, ਪੂਰੀ ਲਾਈਫ ਟਾਈਮ ਦੀ ਆਪਣੀ ਕਵਰੇਜ ਹੈਗੀ ਆ। ਸੋ ਜਿੰਨੇ ਵੀ ਲਿਸਨਰਸ ਹੈਗੇ ਆ ਜਿਹਨਾਂ ਨੂੰ ਕੋਈ ਇੱਦਾਂ ਦਾ ਪਲਾਨ ਚਾਹੀਦਾ ਸੀਗਾ ਜਿਹਦੇ ਵਿੱਚ ਅਲੱਗ ਅਲੱਗ ਨਾ ਹਰੇਕ ਚੀਜ਼ ਦਾ ਪੇ ਕਰਨਾ ਪਵੇ, ਇੱਕੋ ਪਲਾਨ ਦੇ ਅੰਦਰ ਆਪਣੀਆਂ ਕਵਰੇਜਿਸ ਹੋ ਜਾਣ, ਦੂਸਰੀ ਚੀਜ਼ ਕੋਈ ਐਲੀਮੀਨੇਸ਼ਨ ਪੀਰੀਅਡ ਨਾ ਹੋਵੇ, ਕੋਈ ਸਰਵਾਈਵਲ ਪੀਰੀਅਡ ਨਾ ਹੋਵੇ ਕ੍ਰਿਟੀਕਲ ਇਲਨੈਸ ਦੇ ਵਿੱਚ, ਤਾਂ ਡੈਫੀਨੇਟਲੀ ਇਸ ਪਲਾਨ ਦੇ ਬੈਨੀਫਿਟ ਤੁਸੀਂ ਲੈ ਸਕਦੇ ਆ। ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦਾ ਕੰਬੀਨੇਸ਼ਨ ਦੇ ਵਿੱਚ ਪਲਾਨ। ਸੋ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਨੰਬਰ ਹੈਗਾ ਜੀ 416-8176500, 416-817-5700,
0: 416-817-6500 ਹਰਪ੍ਰੀਤ ਉਹਨਾਂ ਦਾ ਨੰਬਰ ਹੈ, ਇੱਕ ਵਾਰ ਫੋਨ ਕਰ ਲਓ, ਬੈਠ ਕੇ ਇਹਨਾਂ ਨਾਲ ਮੀਟਿੰਗ ਕਰੋ, ਥੋੜਾ ਜਿਹਾ ਸਮਾਂ ਕੱਢੋ ਤਾਂ ਕਿ ਤੁਸੀਂ ਆਪਣੀ ਲਾਈਫ ਨੂੰ, ਆਪਣੇ ਬੱਚਿਆਂ ਦੇ ਭਵਿੱਖ ਨੂੰ, ਉਹਨਾਂ ਦੀ ਪਰਵਰਿਸ਼ ਲਈ ਕਿੰਨੇ ਕੁ ਪੈਸੇ ਚਾਹੀਦੇ ਆ, ਕਿਵੇਂ ਚਾਹੀਦੇ ਆ, ਕਿਵੇਂ ਬਣ ਸਕਦੇ ਆ, ਕੀ ਹੋ ਸਕਦਾ, ਸਾਰੀ ਡਿਟੇਲ ਚ ਤੁਹਾਨੂੰ ਜਾਣਕਾਰੀ ਦੇਣਗੇ। 416-817-6500। ਥੈਂਕ ਯੂ ਜੀ।
1: ਥੈਂਕ ਯੂ ਜੀ।
0: ਕੀ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਥਾਈ ਸੁੱਤੇ ਪਏ ਵੀ, ਜਾਗਦੇ ਵੀ, ਦਿਨੇ ਰਾਤ ਇੱਕ ਦੂਜੇ ਨੂੰ ਫਿੱਡੀਆਂ ਮਾਰ ਮਾਰ ਕੇ ਮੂਹਰੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ, ਪੈਸੇ ਬਣਾ ਲਓ, ਪੈਸੇ ਬਣਾ ਲਓ, ਪੈਸੇ ਬਟੋਰ ਲਓ, ਜੇਬਾਂ 'ਚ ਪਾ ਲਓ, ਬੈਂਕਾਂ 'ਚ ਪਾ ਲਓ। ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਖਾਲੀ ਹੱਥੀ ਜਾਣਾ, ਸਾਰਿਆਂ ਨੂੰ ਪਤਾ ਹੈ।
2: ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: Dave Tatla, and you are not. ਲੋ ਜੀ, ਜਿਹੜਾ ਧਿਆਨ ਨਾਲ ਸੁਣਨਾ, ਜੈਸ਼ਨ ਟੈਂਟਸ, ਇਹ ਹਰ ਤਰ੍ਹਾਂ ਦੇ ਟੈਂਟ ਲਾਉਂਦੇ ਨੇ, ਫਰੇਮ ਟੈਂਟ ਲਾਉਂਦੇ ਨੇ, ਹਾਈ ਪੀਕ ਟੈਂਟ, ਜਿਹੜੀ ਚੁੰਝੀ ਹੁੰਦੀ ਹੈ ਤਾਂ ਨੂੰ ਉਹ ਵੀ ਲਾਉਂਦੇ ਨੇ, ਕਲੀਅਰ ਟੌਪ ਵਾਲੇ ਟੈਂਟ ਲਾਉਂਦੇ ਨੇ। ਹਰ ਤਰ੍ਹਾਂ ਦੇ ਟੈਂਟ ਲਵਾਉਣ ਲਈ ਇਹਨਾਂ ਨੂੰ ਫੋਨ ਕਰੋ, ਜਸ਼ਨ ਨਾਲ ਗੱਲ ਕਰ ਲਓ, 416-294-5852। ਟੇਬਲ, ਚੇਅਰ, ਫਲੋਰ ਤੇ ਪੋਰਟੇਬਲ ਵਾਸ਼ਰੂਮ, ਇਹ ਵਾਸ਼ਰੂਮ ਬੜੇ ਵਧੀਆ ਹੁੰਦੇ ਨੇ, ਜਿਹੋ ਜਿਹੇ ਆਪਣੇ ਘਰ 'ਚ ਵਾਸ਼ਰੂਮ ਆ ਉਦੋਂ ਵੀ ਵਧੀਆ ਹੁੰਦੇ ਨੇ, ਉਹ ਵੀ ਲਾਉਂਦੇ ਨੇ। ਲਾਈਟਾਂ ਵੀ ਅਵੇਲੇਬਲ ਹੈ। ਗੱਲ ਕੀ, ਇੱਕ ਵਾਰ ਇਹਨਾਂ ਨਾਲ ਸੰਪਰਕ ਕਰ ਲਓ, 416-294-5852। ਪੀਏ ਦਾ ਮੇਲਾ 21 ਜੂਨ ਨੂੰ ਹੋਣ ਜਾ ਰਿਹਾ ਹੈ ਪੀਅਰਸਨ ਕਨਵੈਨਸ਼ਨ ਸੈਂਟਰ। ਪਰਸੋਂ ਜਿਹੜਾ ਫਿਲਪੀਨ 'ਚ ਅਰਥਕੁਏਕ ਆਇਆ ਸੀ, 32,000 ਲੋਕ ਆ ਜਿਹੜੇ ਬੇਘਰ ਹੋ ਗਏ। ਅਭਿਸ਼ੇਕ ਜੀ, ਵੈਲਕਮ ਟੂ ਦਾ ਸ਼ੋਅ।
5: ਸਤਿ ਸ਼੍ਰੀ ਅਕਾਲ ਦੇਫਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2-ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ, 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ, ਕਲਾਰਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ, 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ, 647-792-7000, 647-792-7000।
0: ਪੰਜਾਬੀ ਬਾਏ ਨੇਚਰ, ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ, 905-905-2631।
6: ਇਫਰਿਸ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਜ਼ੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਬਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਜ਼ੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਇਫਰਿਸ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ, 9058462229 ਐਕਸਟੈਂਸ਼ਨ ऑप्शन है 4 या फिर 9053348222 यानी 905-8462 या फिर कॉल करो 905-334-82 एक्सटेंशन है 4।
0: ਦੀ ਫੱਟੇ ਚੱਕੇ ਜਾਂਦਾ ਜਵਾਹਰ ਲਾਲ ਨਹਿਰੂ ਦਾ ਜਿਹੜਾ ਰੈਕੋਰਡ ਸੀ ਉਹਨੇ ਤੋੜਤਾ 4,397 ਦਿਨ ਪ੍ਰਧਾਨ ਮੰਤਰੀ ਬਣਿਆ ਹੋਇਆ। ਐਵਰੇਜ ਟਰਾਂਸਪੋਰਟ ਦਾ ਸੁਨੇਹਾ ਸੁਣਿਆ ਸੀ, ਕ੍ਰੋਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਨੇ, ਡੇਲੀ ਤੁਸੀਂ ਸ਼ਾਮ ਨੂੰ ਘਰੇ ਆ ਜਾਣਾ ਹੈ, 3,000 ਮੀਲ ਵੀਕ ਦੇ ਮਿਲਣਗੇ। ਆਟੋ ਪਾਰਟ ਦੇ ਡੈਡੀਕੇਟ ਰਨ ਨੇ, ਨਾਲ ਦੀ ਨਾਲ ਮਿਡ ਵੈਸਟ ਐਂਡ ਯੂ ਐਸ ਈਸਟ ਲਈ ਵੀ ਤੁਸੀਂ ਇਹਨਾਂ ਨਾਲ ਕੰਮ ਕਰ ਸਕਦੇ ਹੋ। 905-8462-29 ਪੇ ਵੇ ਵਧੀਆ ਦਿੰਦੇ ਆ, 8,462-29 ਐਕਸਟੈਂਸ਼ਨ 4। ਮਸਕੋਕਾ ਵਾਲੀ ਜਿਹੜੀ ਕੋਟੇਜ ਆ ਉਹਦਾ ਸੁਨੇਹਾ ਸੁਣੋ ਜੀ। ਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222।
7: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
8: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਮਸਕੋਕਾ ਅੰਦਰ ਜਿਹੜੀ ਕੋਟੇਜ ਹੈ ਉਹਦੀ ਗੱਲ ਕੀਤੀ, 1.5 ਏਕੜ ਦੇ ਕਰੀਬ, 2400 ਸਕੁਅਰ ਫੁੱਟ ਦੇ ਨਜ਼ਦੀਕ ਹੈ। 3 bedroom ਨੇ, 2.5 washroom ਨੇ, ਹਾਈ ਐਂਡ ਦਾ ਫਰਨੀਚਰ ਨਾਲ ਫੁੱਲੀ ਫਰਨਿਸ਼ ਹੈ। $30,000 ਦਾ ਇਹਨਾਂ ਨੇ ਜਨਰੇਟਰ ਲਾਇਆ ਹੈ, 14x14 feet ਦਾ ਇੱਕ ਪੈਡ ਬਣਾਇਆ ਹੈ ਤਾਂ ਕਿ ਤੁਸੀਂ ਹੌਟ ਟੱਬ ਲਾ ਸਕੋ। 2 ਸਾਲ ਦੀ ਨਵੀਂ ਇਹ ਕੋਟੇਜ ਹੈ। $1,00,000 ਦੇ ਕਰੀਬ ਇਹਦੀ ਇਨਕਮ ਜਨਰੇਟ ਕੀਤੀ ਜਾਂਦੀ ਹੈ। ਜਤਿੰਦਰ ਗੰਦਮ ਜੀ ਇਸ ਨੂੰ ਪ੍ਰੂਵ ਕਰਨਗੇ, Airbnb ਤੋਂ ਜਿਹੜੀ ਉਹਨਾਂ ਦੀ ਫਾਈਨੈਂਸ਼ੀਅਲ ਸ਼ੀਟ ਆ ਉਹ ਤੁਹਾਨੂੰ ਦਿੱਤੀ ਜਾਏਗੀ। 12x30 feet ਦਾ ਡੈੱਕ ਬਣਿਆ ਹੈ, ਵਾਕਆਊਟ ਬੇਸਮੈਂਟ ਹੈ, ਮਸਕੋਕਾ ਰੂਮ ਹੁੰਦਾ ਇੱਕ ਉਹ ਵੀ ਫਰਨਿਸ਼ ਕੀਤਾ ਹੋਇਆ, ਪਿੱਛੇ ਪਾਣੀ ਹੈ ਤੇ ਖੂਬਸੂਰਤ ਕੁਦਰਤੀ ਨਜ਼ਾਰਾ ਹੈ। ਕਲੱਬ ਹਾਊਸ ਬਣ ਰਿਹਾ ਜਿਹੜਾ ਕਿ ਅਗਸਤ ਸਪਟੰਬਰ ਚ ਬਣ ਜਾਣਾ, ਜਿੱਥੇ ਸਵਿਮਿੰਗ ਪੂਲ ਵੀ ਹੋਏਗਾ। ਬੀਚ ਬੜਾ ਨਜ਼ਦੀਕ ਆ, ਜਾਣਕਾਰੀ ਲਈ ਫੋਨ ਕਰ ਲਓ 416-265-2222। ਕਿਰਨ ਜੀ ਵੈਲਕਮ ਟੂ ਦ ਸ਼ੋਅ।
9: ਸਤਿ ਸ਼੍ਰੀ ਅਕਾਲ ਦੇਵ ਜੀ, ਕੀ ਹਾਲ ਚਾਲ ਹੈ?
0: ਹਾਲ ਚਾਲ ਵਧੀਆ ਨੇ, ਅੱਜ ਮੌਸਮ ਬਹੁਤ ਵਧੀਆ ਹੈ, ਅੱਜ ਇਸ ਕੋ ਫੀਲ ਲਾਈਕ 36, ਪਰ ਚੀਕਾ ਨਾ ਮਾਰਿਓ, ਹਫ਼ਤਾ ਪਹਿਲਾਂ ਕਰੀ ਜਾਂਦੇ ਜੀ ਠੰਡ ਆ ਜੀ ਠੰਡ ਆ, ਹੁਣ ਮਸਾ ਗਰਮੀ ਆਈ ਆ, ਆਪਦੇ ਇੰਜੋਏ ਦਾ ਲਾਈਫ ਯੂ ਨੋ, ਕਦੇ ਕਦੇ ਤਾਂ ਗਰਮੀ ਆਉਂਦੀ ਹੈ, ਵੈਸੇ ਦੇਖਿਆ ਜਾਵੇ 3.5-4 ਮਹੀਨੇ ਹੀ ਆ ਗਰਮੀ ਇੱਥੇ
9: ਜੀ। ਮੈਂ ਵੈਸੇ ਮੈਂ ਤੁਹਾਨੂੰ ਦੱਸਦਾ ਹਾਂ, ਗਰਮੀ ਦੀ ਗੱਲ ਕੀਤੀ ਹੈ, ਜੇ ਮੈਂ ਘਰੋਂ ਬਾਹਰ ਨਿਕਲੀ ਮੈਂ ਕਿਹਾ ਗਰਮੀ ਬਹੁਤ ਹੈ, ਜਦੋਂ ਟੈਂਪਰੇਚਰ ਚੈੱਕ ਕੀਤਾ ਮੈਂ ਕਿਹਾ ਓ ਮਾਈ ਗਾਡ ਥੋੜੇ ਇਟਸ ਗੋਨਾ ਬੀ ਲਾਈਕ ਰੀਲੀ ਹੌਟ, ਬਟ ਯਾ ਪਰ ਵਧੀਆ ਲੱਗਦਾ ਹੈ ਕਿਉਂਕਿ ਗਰਮੀ ਆ ਹਨਾ, ਇੰਜੋਏ ਕਰੋ ਵੈਦਰ
0: ਦਾ। ਗਰਮੀਆਂ ਨਾਲ ਜਿਹੜੀ ਸਾਡੀ ਕੀ ਰੈਸਟੋਰੈਂਟ ਇੰਡਸਟਰੀ ਹੈ
3: ਆਈਸਕ੍ਰੀਮ ਵਾਲੇ ਪਾਰਲਰ ਜਾ ਉਹੀ ਨੀ ਮਾਣ ਹੁੰਦੇ,
9: ਸਹੀ ਗੱਲ ਹੈ।
3: ਜਿਹੜੇ ਫੂਡ ਟਰੱਕ ਵਾਲੇ ਲਾਈ ਖੜੇ ਆ ਜਾਲੀ ਜੇ, ਇਹੀ ਨੀ ਮਾਣ ਹੈਗੇ, ਇਹਨਾਂ ਦਾ ਤੋਰੀ ਫੁਲਕਾ ਵਧੀਆ ਚੱਲਣ ਲੱਗ ਜਾਂਦਾ,
9: ਸਹੀ ਗੱਲ ਹੈ।
3: ਐਨੀਵੇ ਆਪਣਾ ਤੀਆਂ ਦਾ ਮੇਲਾ ਆ ਗਿਆ ਜੀ, 21 ਤਰੀਕ ਆ ਚੱਲੀ ਆ, ਅੱਜ ਕਿੰਨੀ ਹੋ ਗਈ, 10 ਹੋ ਗਈ
9: ਬਿਲਕੁਲ ਜੀ, ਅੱਜ 10 ਹੋ ਗਈ ਹੈ, ਤੁਸੀਂ ਦੇਖ ਲਓ ਸਿਰਫ 10 ਦਿਨ ਰਹਿ ਗਏ ਆ ਤੀਆਂ ਦੇ ਮੇਲੇ ਦੇ ਵਿੱਚ। ਐਂਡ ਆਫ ਕੋਰਸ ਗਾਇਸ, 21 ਜੂਨ ਨੂੰ ਜਿਹੜਾ ਜੀ ਫੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ 24ਵੇਂ ਸਾਲ ਦਾ ਤੀਆਂ ਦਾ ਮੇਲਾ ਹੋਣ ਜਾ ਰਿਹਾ ਹੈਗਾ, ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਆ, ਬਹੁਤ ਸਾਰੇ ਗਿਫਟ ਜਿਹੜੇ ਜੀ ਤੁਹਾਡੇ ਸਾਰਿਆਂ ਦੇ ਲਈ ਉੱਤੇ ਹੋਣੇ ਆ। ਸੋ ਗੱਲ ਕੀ ਹੈਗੀ ਆ, ਸਾਡੀਆਂ ਜਿੰਨੀਆਂ ਵੀ ਭੈਣਾਂ ਮਾਵਾਂ ਸਾਨੂੰ ਜਿਹੜੀਆਂ ਜੀ ਸੁਣ ਰਹੀਆਂ ਹੈਗੀਆਂ, ਉਹ ਵੇਟ ਕਰਦੀਆਂ ਕਿ ਸੁਖੀ ਨਿੱਜਣ ਵਾਲਾ ਤੀਆਂ ਦਾ ਮੇਲਾ ਕਦੋਂ ਆਉਣਾ ਆ। ਐਨੋ ਕਹਿੰਦੇ ਆ ਕਿ ਅਸੀਂ ਹਰ ਸਾਲ ਸੋਚੀਦਾ ਕਿ ਇਸ ਵਾਰੀ ਤੀਆਂ ਦੇ ਕਿਹੜਾ ਸੂਟ ਪਾਉਣਾ ਕਿਹੜਾ ਪਾਉਣਾ। ਸੋ ਵੇਟ ਇਜ਼
3: ਓਵਰ,
9: ਬਿਲਕੁਲ ਜੀ ਆਫ ਕੋਰਸ। ਔਰ
3: ਜਿਹੜੇ ਸੂਟ ਲੈਣੇ ਨਾ ਦੁਕਾਨਾਂ ਤੋਂ ਲਿਓ, ਜਿਹੜੇ ਬੇਸਮੈਂਟ ਚ ਨਕਲੀ ਵੇਚਦੇ ਆ ਉਹਨਾਂ ਤੋਂ ਨਾ ਲਿਓ,
9: ਬਿਲਕੁਲ ਜੀ। ਸੋ 21 ਜੂਨ ਫੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ, ਤੇ ਟਿਕਟ ਦਾ ਪ੍ਰਾਈਸ ਜਿਹੜਾ ਜੀ ਸਿਰਫ ਔਰ ਸਿਰਫ $30 ਇੰਕਲੂਡਿੰਗ ਟੈਕਸ ਹੈ। ਕੋਈ ਵੀ ਐਡੀਸ਼ਨਲ ਫੀਸ ਆਪਾਂ ਤੁਹਾਡੇ ਤੋਂ ਚਾਰਜ ਨਹੀਂ ਕਰ ਰਹੇ, ਭਾਵੇਂ ਤੁਸੀਂ ਜਿਹੜਾ ਹੈ ਜੀ ਇਨ ਪਰਸਨ ਟਿਕਟ ਲੈ ਲਓ ਚਾਹੇ ਆਨਲਾਈਨ megastarevents.com ਤੋਂ। ਔਰ ਕੱਲ ਸਾਨੂੰ ਪੁੱਛ ਰਹੇ ਸੀਗੇ ਕਿ ਤੁਸੀਂ ਏਸ਼ੀਅਨ ਫੂਡ ਦੀ ਲੋਕੇਸ਼ਨਸ ਤੇ, ਬਿਲਕੁਲ ਜੀ ਏਸ਼ੀਅਨ ਫੂਡ ਦੀ ਲੋਕੇਸ਼ਨ ਤੇ ਟਿਕਟਾਂ ਆ ਚੁੱਕੀਆਂ ਆ, ਨਾਲ ਦੀ ਨਾਲ ਇੰਡੀਅਨ ਸਵੀਟ ਮਾਸਟਰ ਰੇਲ ਆਸਨ ਵਾਲੇ ਤੇ ਵੀ ਟਿਕਟਾਂ ਜਿਹੜੀਆਂ ਜੀ ਅਵੇਲੇਬਲ ਹੈਗੀਆਂ ਜੀ। $30 ਓਨਲੀ ਐਂਡ ਓਨਲੀ $30 ਦੀ ਟਿਕਟ ਆ। ਤੁਸੀਂ ਸਟਾਲ ਲੈਣਾ ਚਾਹੁੰਦੇ ਆ, ਮੈਂ ਜਿੱਦਾਂ ਕਿ ਕੱਲ ਵੀ ਦੱਸਿਆ ਸਾਡੇ ਕੋਲ ਸਿਰਫ 4 ਕੁ ਸਟਾਲ ਰਿਮੇਨਿੰਗ ਹੈ ਐਂਡ ਦੈਨ ਵੀ ਆਰ ਸੋਲਡ ਆਊਟ ਫੋਰ ਸਟਾਲਸ। ਸੋ ਫਟਾਫਟ ਉਹਦੀ ਇਨਕੁਆਇਰੀ ਲਈ ਨੰਬਰ 9057990999।
3: ਰਫਲੀ ਕਿੰਨੇ ਕੁ ਸਟਾਲ ਹੋਣਗੇ ਉੱਥੇ?
9: ਅਪਰੋਕਸ ਜਿਹੜੇ ਜੀ, ਕਿਉਂਕਿ ਅਸੀਂ ਜ਼ਿਆਦਾ ਨਹੀਂ ਕਰੀਦਾ, ਹੌਚ ਪੌਚ ਨਹੀਂ ਕਰਨਾ ਹੈਗਾ ਜਾਂ ਕਿਤੇ ਉਹ ਵੀ ਲੈ ਲਓ ਉਹ ਵੀ ਲੈ ਲਓ, ਇੱਦਾਂ ਨਹੀਂ, ਅਸੀਂ ਕੁਆਲਿਟੀ ਮੇਨਟੇਨ ਕਰਕੇ ਰੱਖਦੇ ਹਾਂ, ਅਸੀਂ ਵੀਕ ਸਟਾਲ ਹੀ ਲਾਉਣੇ ਆ।
3: ਠੀਕ ਹੈ
9: ਹਾਂਜੀ, ਉਹਦੇ ਵਿੱਚ ਫੂਡ ਦਾ ਸਟਾਲ ਵੀ ਹੋਊਗਾ, ਫੂਡ ਇਜ਼ ਆਲ ਸੋਲਡ ਆਊਟ। ਸੋ ਫੂਡ ਦਾ ਸਾਡੇ ਕੋਲ ਨਹੀਂ ਆ।
3: ਗੋਲ ਗੱਪਿਆਂ ਦਾ ਹੋ ਸਟਾਲ?
9: ਜੀ ਬਿਲਕੁਲ, ਗੋਲ ਗੱਪਿਆਂ ਦਾ ਵੀ ਸਟਾਲ ਜਿਹੜਾ ਜੀ
3: ਹੋਊਗਾ,
9: ਬਿਲਕੁਲ ਜੀ। ਪਰ ਬਿਲਕੁਲ ਸਾਡੀਆਂ ਲੇਡੀਜ਼ ਜਿਹੜੀਆਂ ਭੈਣਾਂ ਦੇ ਵੀ ਗੋਲਗੱਪੇ ਜਿਹੜੇ ਜੀ ਬੜੇ ਫੇਮਸ ਆਪਾਂ ਕਹਿ ਸਕਦੇ ਪਸੰਦੀਦਾ ਹੁੰਦੇ ਆ। ਸੋ ਬਿਲਕੁਲ ਜੀ, ਸਿੰਗਰ ਮੰਨਤ ਨੂਰ, ਸੁਦੇਸ਼ ਕੁਮਾਰੀ, ਮਾਸਟਰ ਸਲੀਮ, ਹਰਜੀਤ ਹਰਮਨ, ਸਾਰਥੀ ਕੇ, ਮਿੱਕੀ ਸਿੰਘ ਤੇ ਇੱਕ ਸਰਪ੍ਰਾਈਜ਼ਿੰਗ ਆਰਟਿਸਟ ਜਿਹੜਾ ਜੀ ਅਸੀਂ 2 ਦਿਨ ਪਹਿਲਾਂ ਸ਼ੋਅ ਤੋਂ ਰਿਲੀਜ਼ ਕਰਾਂਗੇ। ਸੋ ਫਟਾਫਟ ਮੈਗਾ ਸਟਾਰ
3: ਉਦੋਂ
9: ਅਸੀਂ ਅਨਾਊਂਸ ਕਰਨਾ, ਮੈਗਾ ਸਟਾਰ ਇਵੈਂਟਸ.com ਤੋਂ ਤੁਸੀਂ ਜਿਹੜੀਆਂ ਜੀ ਆਪਣੀਆਂ ਫਟਾਫਟ ਟਿਕਟ ਜਿਹੜੀਆਂ ਜੀ ਰਾਖਵੀ ਕਰ ਲਓ। 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ,
3: 9057990999। ਥੈਂਕ ਯੂ ਜੀ। ਆਲਰਾਈਟ, ਤੁਹਾਨੂੰ ਲੈ ਕੇ ਚੱਲਦੇ ਆ ਗ੍ਰੈਂਡ ਫਰਨੀਚਰ ਤੇ। ਸੁਖ ਸਾਹਿਬ ਵੈਲਕਮ ਟੂ ਦਾ ਸ਼ੋਅ।
10: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਡ ਦੇ ਉੱਪਰ ਜਿਹੜੀ ਵੱਡੀ ਵੇਰੋ ਸੇਲ ਲੱਗਣ ਜਾ ਰਹੀ ਆ, ਫਰਾਈਡੇ ਸੈਟਰਡੇ ਸੰਡੇ 3 ਦਿਨ ਦੀ ਜਿਹੜੀ ਸੇਲ ਦੇ ਵਿੱਚ ਪਰਿਵਾਰ ਭਾਰੀ ਡਾਲਰਾਂ ਦੀ ਸੇਵਿੰਗ ਕਰ ਸਕਦੇ ਨੇ। ਕੋਈ ਵੀ ਤੁਸੀਂ ਫਰਨੀਚਰ ਦੀ ਬਾਈ ਕਰਨੀ ਆ, ਮਾਸਟਰ ਬੈਡਰੂਮ ਲਈ ਬੈਡਰੂਮ ਸੈੱਟ ਦੇਖ ਰਹੇ ਸੀ, ਕੈਨੇਡੀਅਨ ਮੇਡ ਸੋਫਾ ਸੈੱਟ ਚਾਹੀਦੇ ਨੇ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਤੇ ਫਰਨੀਚਰ ਇੰਡਸਟਰੀ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਬਾਏ ਵਨ ਗੈਟ ਵਨ ਫ੍ਰੀ, ਬਾਏ ਵਨ ਗੈਟ ਵਨ ਫ੍ਰੀ। ਕੋਈ ਵੀ ਬੈਡਰੂਮ ਸੈੱਟ ਬਾਏ ਕਰੋ, ਦੂਜਾ ਬੈਡਰੂਮ ਸੈੱਟ ਫ੍ਰੀ ਮਿਲੂਗਾ, ਕੋਈ ਵੀ ਸੋਫਾ ਸੈੱਟ ਬਾਏ ਕਰੋ, ਦੂਜਾ ਸੋਫਾ ਸੈੱਟ ਫ੍ਰੀ ਮਿਲੂਗਾ, ਕੋਈ ਵੀ ਡਾਇਨਿੰਗ ਟੇਬਲ ਬਾਏ ਕਰੋ, ਦੂਜਾ ਡਾਇਨਿੰਗ ਟੇਬਲ ਫ੍ਰੀ ਮਿਲੂਗਾ। ਸੋ ਇਹੋ ਜਿਹੀਆਂ ਡੀਲਰ ਤੇ ਲੋਐਸਟ ਪ੍ਰਾਈਸ ਗਰੰਟੀ ਹੈ, ਪੂਰੀ ਮਾਰਕੀਟ ਦੇ ਵਿੱਚ ਲੋਐਸਟ ਪ੍ਰਾਈਸ ਮਿਲਣਗੀਆਂ, ਤੇ ਹਰੇਕ ਪਰਚੇਜ ਦੇ ਨਾਲ ਜਿਹੜਾ ਤੁਸੀਂ ਬਾਏ ਵਨ ਗੈਟ ਵਨ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ ਇਸ ਵੀਕਡ ਦੇ ਉੱਪਰ, ਪਰ 3 ਦਿਨ, ਨਾ ਥਰਸਡੇ ਨੂੰ ਪ੍ਰਾਈਸ ਮਿਲਣਗੀਆਂ ਨਾ ਮੰਡੇ ਨੂੰ, ਫਰਾਈਡੇ ਸੈਟਰਡੇ ਸੰਡੇ 3 ਦਿਨ ਦੀ ਜਿਹੜੀ ਵੇਅਰ ਹਾਊਸ ਸੇਲ ਦੇ ਵਿੱਚੋਂ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਪਹੁੰਚਣਾ ਕਿੱਥੇ ਜੀ ਪਰਿਵਾਰਾਂ ਨੇ, ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣਾ, 294 ਵਰਕ ਡਰਾਈਵ, 294 ਵਰਕ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਰਕ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ। ਥੈਂਕ ਯੂ ਵੈਰੀ ਮੱਚ ਭਾਜੀ।
3: ਥੈਂਕ ਯੂ ਸਰਾ, ਥੈਂਕ ਯੂ ਜੀ। ਟਰਾਂਸਪੋਰਟ ਸਕੱਤਰ ਨਾਲ ਗੱਲਬਾਤ ਤੋਂ ਬਾਅਦ ਪੰਜਾਬ ਰੋਡਵੇਜ਼ ਨੇ ਹੜਤਾਲ ਵਾਪਸ ਲਈ। ਸਦੀਕ ਸਾਹਿਬ ਕਿਹੜਾ ਗਾਣਾ ਸੀ, ਰੋਡਵੇਜ਼ ਦੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ। ਖੈਰ, ਪੰਜਾਬ 'ਚ ਬਿਜਲੀ ਦੀ ਮੰਗ ਇਸ ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਚੁੱਕੀ ਹੈ। ਜਾਪਾਨ ਦਾ ਸਭ ਤੋਂ ਵੱਡੀ ਜਿਹੜੀ ਕਲੋਜ਼ਿੰਗ ਰੀਟੇਲ ਸਟੋਰ ਹੈ, ਓਨਟੇਰੀਓ ਦੇ ਵਿੱਚ 2 ਸਟੋਰ ਖੋਲ੍ਹਣ ਜਾ ਰਹੇ ਨੇ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਹਾਂਜੀ ਸਰ,
0: ਲਓ ਜੀ ਸਾਡੀ ਲਾਈਨ ਮਿਲ ਚੁੱਕੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ ਸਰ ਜੀ ਵੈਲਕਮ ਟੂ ਦਾ ਸ਼ੋ
11: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ ਬਹੁਤ ਲੋ ਇਨਵੈਂਟਰੀ ਰਹਿ ਗਈ ਹੈ ਦੋ ਦੋ ਤਿੰਨ ਤਿੰਨ ਪੀਸ ਇਨ ਸਟਾਕ ਹੈ ਜੀ 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ 6 ਮਹੀਨੇ ਚ ਤੁਸੀਂ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ 905-450-2858 ਨੰਬਰ ਹੈ ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਈਸਿਸ ਨੂੰ ਮਿਸ ਨਾ ਕਰਨਾ ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ ਸਮੂਥ ਟੌਪ ਇਲੈਕਟ੍ਰਿਕ ਸਟੋਵ ਜਿਹੜਾ ਜੀ ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499 ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ ਤੇ ਫ੍ਰੀ ਹੋਮ ਡਿਲੀਵਰੀ ਹੈ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਥੈਂਕ ਯੂ ਸਰ
11: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
0: ਆਲਰਾਈਟ ਮੇਰੇ ਨਾਲ ਦੁਸ਼ਮਣੀ ਦੀ ਬਾਜੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ
12: यार क्या आप ट्रैफिक में फंसे हुए हैं
13: आर यू रियली स्टक इन ट्रैफिक
14: आर यू स्टक इन अ ट्रैफिक नो प्रॉब्लम टेक इट इजी काम डाउन एंड जस्ट रिलैक्स कल्चर ऑफ पंजाब
15: आर यू रेडी
0: टिक्का जंक्शन ले 647-429-4040 केटरिंग करानी है छोटी बड़े फंक्शन ले नो प्रॉब्लम 647-429-4040 लाइव कुकिंग करानी है करे नो प्रॉब्लम 647-429-4040 तुसी इन्हारे बैंकुट हॉल या लॉज में छोटी बड़ी पार्टी करनी है नो प्रॉब्लम 647-429-4040 647-429-4040 ਇੰਡੀਅਨ ਫਰੂਟ ਲੈਂਡ ਤੇ ਜਿਹੜੀ ਸੇਲ ਚੱਲ ਰਹੀ ਹੈ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਹੈ ਜੀ ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ ਵੈਜੀ ਬਿਰਿਆਨੀ 499 ਦੀ ਹੈ ਵੈਜੀ ਬਰਗਰ 399 ਦਾ ਹੈ ਵੈਜੀ ਨੂਡਲ 699 ਦੇ ਨੇ ਸੋਇਆ ਟਿੱਕਾ ਰੈਪ 699 ਦਾ ਚਿਕਨ ਬਿਰਿਆਨੀ 699 ਦੀ ਫਿਸ਼ ਟਿੱਕਾ ਰੈਪ ਉਹ ਵੀ 699 ਦਾ ਚਿਕਨ ਟਿੱਕਾ ਰੈਪ ਉਹ ਵੀ 699 ਦਾ ਚਿਕਨ ਕਰੀ ਦਾ ਕੌਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ ਸੱਤ ਦੀਆਂ ਸੱਤੇ ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ ਇੰਡੀਅਨ ਫਰੂਟ ਲੈਂਡ
16: ਤੈਨੂੰ ਪਤਾ ਕਿ ਜਿਹੜੇ ਲੋਕੀ ਵਿਆਹੇ ਹੁੰਦੇ ਆ ਉਹਨਾਂ ਦਾ ਢਿੱਡ ਕਾਹਤੋਂ ਵੱਧ ਜਾਂਦਾ ਹੈ
17: ਨਹੀਂ ਮੈਨੂੰ ਤਾਂ ਨਹੀਂ ਪਤਾ
16: ਬਈ ਦੇਖ ਪਹਿਲਾਂ ਤਾਂ ਆਪਣੇ ਯਾਰਾਂ ਦੋਸਤਾਂ ਨੇ ਬਾਹਰ ਪਾਰਟੀ ਕਰਨੀ ਉੱਥੇ ਟੁੰਨ ਕੇ ਖਾ ਲਿਆ ਤੇ ਉਸ ਤੋਂ ਬਾਅਦ ਘਰ ਆਣ ਕੇ ਘਰ ਵਾਲੀ ਦੇ ਡਰੋਂ ਵੀ ਖਾਣਾ ਪੈਂਦਾ ਅਗਲੇ ਮੋਟੇ ਨਾ ਹੋਣ ਤਾਂ ਹੋਰ ਕੀ ਹੋਣ
0: ਹਾਂਜੀ ਵੀਰਾ ਜੀ ਵੈਲਕਮ ਟੂ ਦ ਸ਼ੋਅ
18: ਵੀਰਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਕਿਹਾ ਬੜਾ ਚਿਰ ਹੋ ਗਿਆ ਜੀ ਭਾਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਨੂੰ
0: ਨਹੀਂ ਨਹੀਂ ਬੜੀ ਮਿਹਰਬਾਨੀ ਸਰ ਥੈਂਕ ਯੂ
18: ਕਿਉਂਕਿ ਨੰਬਰ ਅੱਜੇ ਬੋਲਿਆ ਜੀ ਆਪ ਆ ਤੁਹਾਡਾ ਹੁਣ
0: ਅੱਜ ਕੱਲ ਇਹ ਨੰਬਰ ਚੱਲਦਾ 905-799-0999
18: ਬਹੁਤ ਸੌਖਾ ਜਿਹਾ ਨੰਬਰ ਹੋ ਜੀ ਵਧੀਆ
0: ਥੈਂਕ ਯੂ
18: ਚਲ ਥੈਂਕ ਯੂ ਜੀ
0: ਓਕੇ ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ
19: ਆ ਭੈਣੇ ਖਰੀਦ ਲਿਆ ਗਹਿਣੇ
20: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨਹੀਂ ਮਿਲਿਆ ਚੰਗਾ ਸੋਨਾ
19: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
20: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
21: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ
22: ਜਨਕ ਜਵੈਲਰਸ ਕਾਲ 905-230-8800
0: ਇੱਕ ਤਾਂ ਜਾਣਕਾਰੀ ਦੇ ਦਈਏ ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਬਾਈਆਂ ਦੀ ਜਿਹੜਾ ਨਵਾਂ ਘਾਹ ਲਾਉਣਾ ਉਹ ਵੀ ਲਾ ਦੇਣਗੇ ਇੰਟਰਲੋਕਿੰਗ ਵੀ ਕਰਦੇ ਨੇ ਕਿਆਰੀਆਂ ਪਾ ਕੇ ਫੁੱਲ ਬੂਟੇ ਲਾ ਦੇਣਗੇ ਜੇ ਦਰਖਤ ਸੁੱਕੇ ਸਾਕੇ ਜੇ ਪਏ ਆ ਉਹ ਵੀ ਚੱਕ ਕੇ ਬਾਹਰ ਮਾਰਨਗੇ ਨਵੇਂ ਦਰਖਤ ਲਾ ਸਕਦੇ ਨੇ ਇੱਕ ਵਾਰ ਇਹਨਾਂ ਨੂੰ ਫੋਨ ਤਾਂ ਕਰਕੇ ਦੇਖੋ 647-84-12-13 ਬਾਈਆਂ ਦਾ ਨੰਬਰ ਹੈ ਜਸ਼ਨ ਟੈਂਟਸ ਅਗਰ ਤੁਸੀਂ ਟੈਂਟ ਲਵਾਉਣਾ ਘਰੇ ਛੋਟਾ ਵੱਡਾ ਕੋਈ ਫੰਕਸ਼ਨ ਹੈ ਚਾਹੇ ਲੇਡੀਜ਼ ਹੈ ਮਾਈਆਂ ਨੇ ਜਾਂ ਕੋਈ ਧਾਰਮਿਕ ਪ੍ਰੋਗਰਾਮ ਹੈ ਨੋ ਪ੍ਰੋਬਲਮ ਵਧੀਆ ਟੈਂਟ ਨੇ ਨਵੇਂ ਟੈਂਟ ਨੇ ਫਰੇਮ ਟੈਂਟ ਲਾ ਦੇਣਗੇ ਹਾਈ ਪੀਕ ਵਾਲਾ ਜਿਹੜਾ ਚੌਂਝੀ ਉੱਤੇ ਨੂੰ ਹੁੰਦੀ ਆ ਉਹ ਲਾ ਦੇਣਗੇ ਕਲੀਅਰ ਟੌਪ ਵਾਲਾ ਟੈਂਟ ਹੈ ਪੌਪ ਅਪ ਟੈਂਟਸ ਨੇ ਔਰ ਨਾਲ ਦੀ ਨਾਲ ਟੇਬਲ ਚੇਅਰ ਫਲੋਰਿੰਗ ਵਗੈਰਾ ਵੀ ਲਾਉਂਦੇ ਨੇ ਵਾਸ਼ਰੂਮ ਦਾ ਜਿਹੜੇ ਪੋਰਟੇਬਲ ਵਾਸ਼ਰੂਮ ਹੁੰਦੇ ਆ ਉਹ ਵੀ ਲਾ ਦੇਣਗੇ ਬਹੁਤ ਆਲੀਸ਼ਾਨ ਵਾਸ਼ਰੂਮ ਹੁੰਦੇ ਆ ਉਹ ਵੀ ਨਕਲੀ ਜੇ ਨਹੀਂ ਗੇ ਜਿਵੇਂ ਨਕਲੀ ਮੀਡੀਆ ਹੈ ਉਸ ਤਰ੍ਹਾਂ ਨਹੀਂ ਹੈ ਤੇ ਲਾਈਟਾਂ ਵਗੈਰਾ ਵੀ ਲਾਉਂਦੇ ਨੇ ਤੁਹਾਡੇ ਘਰ 'ਚ ਅਤੇ ਸੱਜੇ ਖੱਬੇ ਇਹਨਾਂ ਨੂੰ ਫੋਨ ਕਰ ਲਓ ਜਸ਼ਨ ਦਾ ਨੰਬਰ ਹੈ 416-294-5852 ਅੱਜ ਪਾਰਲੀਮੈਂਟ 'ਚ ਡਿਜੀਟਲ ਸੇਫਟੀ ਬਿੱਲ ਜਿਹੜਾ ਲਿਆਂਦਾ ਜਾ ਰਿਹਾ ਹੈ ਅਤੇ ਇਹ ਜਿਹੜਾ ਬਿੱਲ ਹੈ ਜੀ ਇਹ ਹੋਏਗਾ ਕਿ ਜਿਹੜੇ ਬੱਚੇ ਨੇ 16 ਸਾਲ ਤੋਂ ਥੱਲੇ ਉਹ ਸੋਸ਼ਲ ਮੀਡੀਆ 'ਤੇ ਨਹੀਂ ਜਾ ਸਕਦੇ ਅੱਛਾ ਬਿੱਲ ਹੈ ਲੇਕਿਨ ਜਿਹੜੇ ਲਿਬਰਲ ਸਰਕਾਰ ਨੂੰ ਚੰਗੇ ਨੇ ਨਹੀਂ ਚੰਗਾ ਸਮਝਦੇ ਉਹ ਇਹਦੇ 'ਚ ਵੀ ਬੁਰਾਈਆਂ ਕੱਢਣ 'ਤੇ ਲੱਗੇ ਹੋਏ ਜ਼ੋਰ ਲੱਗਾ ਆ ਪੂਰਾ ਖੈਰ ਕੈਲਟਨ ਦਾ ਜਿਹੜੇ ਘਰ ਨੇ ਇਹਨਾਂ ਦੀ ਪ੍ਰਾਈਜ਼ ਜਿਹੜੀ ਹੈ ਉਹ ਵੱਧ ਕੇ 11.8% ਹੋ ਗਈ ਚਲਿਆ ਗਿਆ ਐਨੀਵੇ ਡਰਾਈਵ ਟੈਸਟ ਸੈਂਟਰ ਜਿਹੜਾ ਅੱਗੇ ਆਪਣੇ ਫੋਰਟਨ ਅਤੇ ਕੀ ਕਹਿ ਲਈਏ ਸਟੀਲ 'ਤੇ ਹੁੰਦਾ ਸੀ ਉਹ ਉੱਥੋਂ ਮੂਵ ਹੋ ਕੇ ਸ਼ੋਬਸ ਵਰਲਡ ਜਾ ਰਿਹਾ ਹੈ ਓ ਪੀ ਪੀ ਆਫਿਸਰ ਜਿਸ ਦੀ ਕੱਲ੍ਹ ਡੈਥ ਹੋ ਗਈ ਸੀ 29 ਸਾਲ ਦਾ ਸੀ ਆਪਣਾ ਮੁੰਡਾ ਸੀ ਤਰੁਣ ਬਾਲੀ ਇਸ ਵਿਚਾਰੇ ਦੀ ਮੌਤ ਹੋ ਗਈ ਸਨੀ ਦਿਓਲ ਅਤੇ ਪ੍ਰੀਟੀ ਜ਼ਿੰਟਾ ਦੀ ਮੂਵੀ ਆ ਰਹੀ ਹੈ ਲਾਹੌਰ 1947 ਇਹਦਾ ਨਵਾਂ ਟਾਈਟਲ ਰੱਖਿਆ ਜਾ ਰਿਹਾ ਇਹ ਚੱਕ ਦਾ ਇਹਦੀ ਜਾਣਕਾਰੀ ਤੁਸੀਂ ਪੜ੍ਹ ਸਕਦੇ ਹੋ devtadla.com ਤੇ ਜਾ ਕੇ ਗਏ ਔਰ ਆਏ ਜੀ
23: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
24: ਹੈ ਉਹ ਤੂੰ ਰੇ ਫੜਾ ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ 100 ਪਾਪੜ ਵੇਲਣੇ ਪੈਂਦੇ ਆ ਲੱਗਿਆ ਗੱਲਾਂ ਮਾਰਦਾ
23: ਉਹ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਰਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ
25: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ
3: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
21: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
21: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
26: ਨਾ ਇੰਨੇ ਪਰੇਸ਼ਾਨ ਕਾਦੀ ਹੈ ਫਰਸਟ੍ਰੇਸ਼ਨ
27: ਉਹ ਕੀ ਦੱਸਾਂ ਕਰਨਾ ਇੱਕ ਫੰਕਸ਼ਨ
28: ਤੇ ਚੱਲ ਫਿਰ ਟਿੱਕਾ ਜੰਕਸ਼ਨ
29: ਟਿੱਕਾ ਜੰਕਸ਼ਨ 100 ਤੋਂ 125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫॉर 70 ਪੀਪਲ
30: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ 295 ਕੁਈਨ ਸਟਰੀਟ ਬ੍ਰੈਂਪਟਨ ਬਰਗਰ ਕਿੰਗ ਪਲਾਜ਼ਾ ਦੇ ਅੰਦਰ 647-735-6072 647-735-6072
0: ਲਓ ਜੀ ਅੱਜ ਅੱਧੀ ਰਾਤੋਂ ਪੈਟਰੋਲ ਦੀ ਪ੍ਰਾਈਸ 3 ਸੈਂਟ ਥੱਲੇ ਆ ਰਹੀ ਹੈ 3 ਸੈਂਟ ਥੱਲੇ ਆ ਜਾਏਗੀ ਔਰ ਮੰਡੀਆਂ ਦੇ ਭਾਅ ਵੀ ਦੱਸਦੇ ਹਾਂ ਜਨਕ ਜੂਲਰ ਦੇ ਸਹਿਯੋਗ ਦੇ ਨਾਲ ਮੰਡੀਆਂ ਦੇ ਭਾਅ ਜਿਹੜੇ ਨੇ ਉਹ ਇਸ ਤਰ੍ਹਾਂ ਹੈ ਕਿ ਟੋਰਾਂਟੋ ਸਟਾਕ ਐਕਸਚੇਂਜ ਡਾਓ ਨੈਸਡੈਗ ਅਤੇ ਸੋਨਾ ਇਹ ਥੱਲੇ ਚੱਲ ਰਿਹਾ ਡਾਲਰ ਅਤੇ ਕਰੂਡ ਆਇਲ ਉਹ ਉੱਪਰ ਚੱਲ ਰਿਹਾ ਹੈ ਤੁਹਾਨੂੰ ਲੈ ਕੇ ਚੱਲਦੇ ਇੱਕ ਵਾਰ ਫਿਰ ਗੱਲਬਾਤ ਕਰਦੇ ਹਾਂ ਹਰਪ੍ਰੀਤ ਸੈਣੀ ਹੋਰ ਨਾ ਹਰਪ੍ਰੀਤ ਜੀ ਵੈਲਕਮ ਅਗੇਨ
1: ਥੈਂਕ ਯੂ ਸੋ ਮਚ ਜੀ
0: ਹਰਮਨ ਜੀ ਆਪਣਾ ਅੱਜ ਮੰਡੀਆਂ ਦੇ ਭਾਅ ਦੇ ਵਿੱਚ

0: ਹੈਗੀ ਹੈ ਕਿ ਉਹਨਾਂ ਦੀ ਕਵਰੇਜ ਜ਼ਰੂਰ ਹੋਵੇ ਐਂਡ ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਕਰਵਾਓ। ਸੋ ਇਹ ਜਿਹੜੀਆਂ ਚੀਜ਼ਾਂ ਆਪਾਂ ਦੱਸਦੇ ਹਾਂ ਔਰ ਹਰ ਵੀਕ ਆਪਾਂ ਉਹਦੀ ਗੱਲ ਕਰਦੇ ਹਾਂ ਕਿਉਂਕਿ ਇੱਦਾਂ ਦੇ ਬਹੁਤ ਸਾਰੇ ਇੰਸੀਡੈਂਟ ਸਾਡੇ ਕੋਲ ਰਿਪੋਰਟ ਹੁੰਦੇ ਰਹਿੰਦੇ ਆ ਕਿ ਜਦੋਂ ਬੰਦਾ ਇੱਥੇ ਆਲਰੇਡੀ ਆ ਜਾਂਦਾ ਆ, ਕੋਈ ਕਲੇਮ ਦੀ ਸਿਚੁਏਸ਼ਨ ਆ ਜਾਂਦੀ ਆ, ਫਿਰ ਆਪਾਂ ਕਾਲ ਕਰਦੇ ਹਾਂ ਕਿ ਸਾਡੀ ਰਾਈਟ ਵੇ ਕਵਰੇਜ ਹੋ ਜਾਵੇ। ਜਾਂ ਕਈ ਵਾਰ ਇੱਦਾਂ ਹੁੰਦਾ ਹੈਗਾ ਕਿ ਸੁਪਰ ਵੀਜ਼ਾ ਦੇ ਉੱਪਰ ਸਾਡੇ ਪੇਰੈਂਟਸ ਦੁਆਰਾ ਆ ਰਹੇ ਆ, ਅਸੀਂ ਉਹਨਾਂ ਦੀ ਕਵਰੇਜ ਕਰਾਉਂਦੇ ਹੀ ਨਹੀਂ ਹੈਗੇ ਕਿ ਚਲੋ ਕੋਈ ਗੱਲ ਨਹੀਂ, ਵੀਜ਼ਾ ਤਾਂ ਲੱਗਾ ਹੀ ਹੋਇਆ, ਉਹਨਾਂ ਨੇ ਤਾਂ ਸੈਕਿੰਡ ਵਾਰੀ ਆਉਣਾ ਆ, ਤੇ ਏਅਰਪੋਰਟ ਤੇ ਇਮੀਗ੍ਰੇਸ਼ਨ ਆਫਿਸਰ ਰੋਕ ਲੈਂਦੇ ਆ ਕਿ ਕਵਰੇਜ ਨਹੀਂ ਹੈਗੀ। ਸੋ ਇਸੇ ਕਰਕੇ ਆਪਾਂ ਇਹ ਸਾਰੇ ਜਿਹੜੇ ਇੰਸੀਡੈਂਟ ਆ ਉਹ ਸ਼ੇਅਰ ਕਰਦੇ ਰਹਿੰਦੇ ਆ ਤਾਂ ਕਿ ਅਵੇਅਰਨੈਸ ਹੋ ਸਕੇ ਤੇ ਤੁਸੀਂ ਆਪਣੇ ਆਪ ਨੂੰ ਪ੍ਰੋਪਰ ਤੌਰ ਤੇ ਕਵਰ ਵੀ ਕਰ ਸਕੋ ਤੇ ਤੁਹਾਨੂੰ ਇੱਦਾਂ ਦਾ ਕੋਈ ਵੀ ਪ੍ਰੋਬਲਮ ਨਾ ਆਵੇ ਕਿ ਜਿਹੜੀ ਏਅਰਪੋਰਟ ਤੇ ਤੁਹਾਡੇ ਪੇਰੈਂਟਸ ਨੂੰ ਫੇਸ ਕਰਨੀ ਪਵੇ। ਸੋ ਇਸ ਕਰਕੇ ਜੇ ਉਹਨਾਂ ਦੇ ਕੋਲ ਸੁਪਰ ਵੀਜ਼ਾ ਹੈਗਾ ਆ ਤਾਂ ਇਹ ਮੈਂਡੇਟਰੀ ਕੰਡੀਸ਼ਨ ਆ, ਚਾਹੇ ਉਹ ਪਹਿਲੀ ਵਾਰੀ ਆ ਰਹੇ ਆ ਚਾਹੇ ਉਹ ਰੀਵਿਜ਼ਿਟ ਕਰ ਰਹੇ ਆ, ਕਿ ਉਹਨਾਂ ਦੇ ਕੋਲ ਅਗਰ ਪਾਸਪੋਰਟ ਦੇ ਉੱਪਰ ਸੁਪਰ ਵੀਜ਼ਾ ਲੱਗਾ ਹੋਇਆ ਤਾਂ $1,00,000 ਦੀ ਕਵਰੇਜ ਉਹਨਾਂ ਦੇ ਕੋਲ ਹੋਣੀ ਚਾਹੀਦੀ ਆ। ਅਗਰ ਉਹਨਾਂ ਦੀ ਰਿਟਰਨ ਟਿਕਟ ਹੈਗੀ ਆ ਤਾਂ ਤੁਸੀਂ ਰਿਟਰਨ ਡੇਟ ਦੇ ਹਿਸਾਬ ਦੇ ਨਾਲ ਕਵਰੇਜ ਲੈ ਸਕਦੇ ਆ, ਅਦਰਵਾਈਜ਼ 1 ਸਾਲ ਦੀ ਪਾਲਿਸੀ ਹੋਣੀ ਚਾਹੀਦੀ ਆ। ਸੋ ਤੁਸੀਂ ਡਿਫਰੈਂਟ ਡਿਫਰੈਂਟ ਡਿਡਕਟੀਬਲ ਆਪਸ਼ਨ ਯੂਜ਼ ਕਰ ਸਕਦੇ ਆ ਤਾਂ ਕਿ ਤੁਹਾਡਾ ਪ੍ਰੀਮੀਅਮ ਜਿਹੜਾ ਹੈਗਾ ਆ ਤੁਹਾਡੇ ਬਜਟ ਦੇ ਅਕੋਰਡਿੰਗਲੀ ਡਿਸਾਈਡ ਕੀਤਾ ਜਾ ਸਕੇ। ਤੇ ਜੇ ਤੁਸੀਂ ਐਨੁਅਲ ਪੇਮੈਂਟ ਨਹੀਂ ਦੇ ਸਕਦੇ ਤਾਂ ਤੁਸੀਂ ਮੰਥਲੀ ਇੰਸਟਾਲਮੈਂਟ ਦੇ ਵਿੱਚ ਵੀ ਇਹ ਪਲਾਨ ਲੈ ਸਕਦੇ ਆ। ਸੋ ਅਗਰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਤੁਹਾਨੂੰ, ਕੀ ਕੋਟੇਸ਼ਨ ਆ, ਕੀ ਉਹਨਾਂ ਨੂੰ ਮੈਡੀਕਲ ਇਸ਼ੂਜ਼ ਆ, ਕਿੰਨੇ ਚਿਰ ਤੋਂ ਸਟੇਬਲ ਆ, ਉਹਨਾਂ ਨੂੰ ਕਵਰੇਜ ਮਿਲ ਸਕਦੀ ਆ ਕਿ ਨਹੀਂ ਮਿਲ ਸਕਦੀ, ਇਹ ਸਾਰੀਆਂ ਚੀਜ਼ਾਂ ਡਿਸਕਸ ਕਰਨ ਦੇ ਲਈ ਨੰਬਰ ਹੈਗਾ ਜੀ 4168176500। ਆਫਿਸ ਸਾਡਾ ਲੋਕੇਟਡ ਹੈਗਾ ਆ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਅਗੇਨ ਜੀ 4168176500।
1: ਥੈਂਕ ਯੂ ਜੀ।
0: ਥੈਂਕ ਯੂ ਜੀ।
1: ਉਸ ਮਹਿਫਲ ਦਾ ਹਿੱਸਾ ਕਦੀ ਨਾ ਬਣੋ ਜਿੱਥੇ ਦੂਜਿਆਂ ਦੀਆਂ ਚੁਗਲੀਆਂ ਤੇ ਬੁਰਿਆਈਆਂ ਹੁੰਦੀਆਂ ਹੋਣ, ਕਿਉਂਕਿ ਤੁਹਾਡੇ ਉੱਠਣ ਤੋਂ ਬਾਅਦ ਉਹਨਾਂ ਦਾ ਅਗਲਾ ਮੁੱਦਾ ਤੁਸੀਂ ਹੋਵੋਗੇ। ਕਿਰਨ ਜੀ, ਇੱਕ ਪੰਜਾਬੀ ਮੂਵੀ ਆਈ ਸੀ, ਮੈਨੂੰ ਯਾਦ ਨਹੀਂ ਉਹ ਚ ਕਿਸੇ ਵਿਆਹ ਹੋਇਆ ਸੀ ਤੇ 12-13 ਜਾਣੇ ਲੰਡਨ ਆਏ ਸੀ ਹਨੀਮੂਨ ਮਨਾਉਣ।
2: ਹਨੀਮੂਨ
1: ਉਹਦਾ ਮੂਵੀ ਦਾ ਨਾਮ ਹੈ। ਇੱਕ ਹੋਰ ਸੁਣਾ ਦਿੰਦੇ ਕਹਾਣੀ, ਇਹ ਸਿਰਫ ਹਿੰਦੁਸਤਾਨ ਚ ਹੋ ਸਕਦਾ। ਹਨੀਮੂਨ ਜਦੋਂ ਮਨਾਉਣ ਗਏ ਮੀਆਂ ਬੀਬੀ, ਨਾਲ ਸੱਸ ਸਹੁਰਾ ਵੀ ਚਲੇ ਗਏ, ਬਹੂ ਕੋਰਟ ਚ ਗਈ ਵੀ ਇਹ ਕਿਉਂ ਨਾਲ। ਐਨੀਵੇ, ਤੀਆਂ ਦੇ ਮੇਲੇ ਦੀ ਜਾਣਕਾਰੀ ਕਰਨ ਜੀ ਅੱਗੇ ਚੱਲ ਕੇ ਵੀ ਦੇਣਗੇ। ਅੱਛਾ, ਕਲਾਕਾਰ ਦੱਸੋ ਕਿਹੜੇ ਕਿਹੜੇ ਆ ਰਹੇ?
2: ਬਿਲਕੁਲ ਜੀ, ਮੰਨਤ ਨੂਰ, ਸੁਦੇਸ਼ ਕੁਮਾਰੀ, ਮਾਸਟਰ ਸਲੀਮ, ਹਰਜੀਤ ਹਰਮਨ, ਮਿੱਕੀ ਸਿੰਘ, ਸਾਰਥੀ ਕੇ ਤੇ ਹੋਰ ਇੱਕ ਸਰਪ੍ਰਾਈਜ਼ਿੰਗ ਆਰਟਿਸਟ ਜਿਹੜਾ ਜੀ ਆਪਾਂ ਬਹੁਤ ਜਲਦੀ ਰਿਵੀਲ ਕਰਾਂਗੇ, ਉਹ ਵੀ ਜਿਹੜਾ ਜੀ ਇਸ ਵਾਰੀ 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਤੀਆਂ ਦੇ ਮੇਲੇ ਵਿੱਚ ਪਹੁੰਚ ਰਹੇ। ਇਸ ਸਾਲ ਜਿਹੜੇ ਜੀ ਵਤਨੋ ਦੂਰ ਨੂੰ ਸੁੱਕੀ ਨਿੱਜਣ ਨੂੰ ਤੀਆਂ ਦੇ ਮੇਲੇ ਕਰਾਉਣ ਨੂੰ 24 ਸਾਲ ਹੋ ਜਾਣੇ। 24 ਸਾਲ ਦੀ ਖੁਸ਼ੀ ਤੇ ਅਸੀਂ ਬਹੁਤ ਸਾਰੇ ਗਿਫਟ ਜਿਹਦੇ ਵਿੱਚ ਇੰਡੀਆ ਦੀ ਰਿਟਰਨ ਟਿਕਟ, ਸੋਨੇ ਦਾ ਜਿਹੜਾ ਜੀ ਸ਼ੇਰ ਆਟੇ ਵੱਲੋਂ ਬਿਸਕਿਟ ਦਿੱਤਾ ਜਾਊਗਾ, ਨਾਲ ਦੀ ਨਾਲ ਜਿਹੜਾ ਜੀ ਡਾਇਮੰਡ ਮੇਸਨਸ ਵੱਲੋਂ ਡਾਇਮੰਡ ਦੇ ਸਟਾਰਟਸ ਤੇ ਹੋਰ ਸਿੰਗਾਪੁਰ ਜਵੈਲਰਸ ਵੱਲੋਂ ਬਹੁਤ ਸਾਰੇ ਗਿਫਟ ਜਿਹੜੇ ਜੀ ਹੋਣੇ ਆ। ਤੁਸੀਂ ਬਸ ਜਿਹੜੇ ਜੀ ਬੋਲੀਆਂ ਤਿਆਰ ਕਰਕੇ ਆਉਣੀਆਂ, ਕਿਉਂਕਿ ਸਿੰਗਰਸ ਤੋਂ ਪਹਿਲਾਂ ਜਿਹੜੀ ਜੀ ਪਰਫਾਰਮੈਂਸ ਤੋਂ ਪਹਿਲਾਂ ਆਪਾਂ ਇੱਕ ਛੋਟਾ ਜਿਹਾ ਬੋਲੀਆਂ ਦਾ ਰਾਊਂਡ ਜਿਹੜਾ ਜੀ 1 ਘੰਟੇ ਦਾ ਕਰਦੇ ਹੁੰਦੇ ਆ। ਉਹਦੇ ਵਿੱਚ ਬਹੁਤ ਸਾਰੇ ਗਿਫਟਸ ਅਸੀਂ ਆਪਣੇ ਜਿਹੜੇ ਜੀ ਭੈਣਾਂ ਨੂੰ, ਸਾਡੀਆਂ ਮਾਵਾਂ ਨੂੰ ਦੇਣੇ ਆ। 21 ਜੂਨ ਦਿਨ ਐਤਵਾਰ, ਪੀਅਰਸਨ ਕਨਵੈਨਸ਼ਨ ਸੈਂਟਰ, $30 ਦੀ ਟਿਕਟ, $30 ਇੰਕਲੂਡਿੰਗ ਟੈਕਸ, ਨੋ ਐਡੀਸ਼ਨਲ ਫੀਸ। ਸੋ ਫਟਾਫਟ ਆਪਣੀਆਂ ਟਿਕਟਾਂ ਜਿਹੜੀਆਂ ਜੀ ਐਡਵਾਂਸ ਬੁਕਿੰਗ ਹੈ $30 ਦੀ, ਫਟਾਫਟ ਰਾਖਵੀਆਂ ਜਿਹੜੀਆਂ ਜੀ ਕਰ ਲਓ।
1: 905-799-0999 ਜਾਂ ਤੁਸੀਂ ਇਹਨਾਂ ਦੇ ਆਫਿਸ ਤੋਂ ਜੇ VIP ਟਿਕਟਾਂ ਲੈਣੀਆਂ ਉਹ ਸਿਰਫ ਆਫਿਸ ਤੋਂ ਮਿਲਣੀ ਹੈ, ਫੋਨ ਕਰ ਲਓ 905-799-0999। ਥੈਂਕ ਯੂ ਜੀ।
2: ਥੈਂਕ ਯੂ ਜੀ।
1: ਆਲ ਰਾਈਟ, ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ, ਤੁਹਾਨੂੰ ਖਬਰ ਸੁਣਾ ਦਿੰਦੇ ਹਾਂ। ਹਿੰਦੁਸਤਾਨ ਦੇ ਵਿੱਚ ਕਿਸੇ ਨੇ ਬਿਰਿਆਨੀ ਮੰਗਾਈ, ਕਹਿੰਦਾ ਬਈ 1 ਪਲੇਟ ਬਿਰਿਆਨੀ ਦਿਓ, ਉਹ ਚੋਂ ਮੱਖੀ ਨਿਕਲੀ, ਕਹਿੰਦਾ ਜੀ 10 ਫ੍ਰੀ। ਹੁਣ ਜਦੋਂ ਪਤਾ ਲੱਗਣਾ ਵੀ 1 ਮੱਖੀ ਨਾਲ 10 ਫ੍ਰੀ ਬਣਦੀਆਂ ਬਿਰਿਆਨੀ, ਅਗਰ ਇਹਨੇ ਮੱਖੀ ਮਾਰ ਕੇ ਨਾਲ ਲੈ ਕੇ ਜਾਇਆ ਕਰਨਗੇ।
3: ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋਰਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ,
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ, ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ।

0: ਵੱਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
1: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
0: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
1: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
2: ਪੁਨਾ ਇੰਨੇ ਪਰੇਸ਼ਾਨ ਕਾਹਦੀ ਹੈ ਫਰਸਟ੍ਰੇਸ਼ਨ?
3: ਉਹ ਕੀ ਦੱਸਾਂ, ਕਰਨਾ ਇੱਕ ਫੰਕਸ਼ਨ
4: ਤੇ ਚੱਲ ਫਿਰ ਟਿੱਕਾ ਜੰਕਸ਼ਨ।
5: ਟਿੱਕਾ ਜੰਕਸ਼ਨ 100 ਤੋਂ 125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ, 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫੋਰ 70 ਪੀਪਲ।
6: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ। 295 ਕੁਈਨ ਸਟਰੀਟ, ਬ੍ਰੈਂਪਟਨ, ਬਰਗਰ ਕਿੰਗ ਪਲਾਜ਼ਾ ਦੇ ਅੰਦਰ। 6477356072, 647-735-6072।
7: ਆਲਰਾਈਟ, ਨਾਲ ਦੀ ਨਾਲ ਤੁਹਾਨੂੰ ਖਬਰ ਦੇ ਟਿੱਕਾ ਜੰਕਸ਼ਨ ਤੇ ਜਨਾਬ ਵਰਲਡ ਕੱਪ ਦਿਖਾਇਆ ਜਾਏਗਾ ਹਰ ਰੋਜ਼ ਦੁਪਹਿਰੇ 12 ਵਜੇ ਸ਼ੁਰੂ ਹੋਣੇ। ਜਦੋਂ ਵੀ ਮੈਚ ਸ਼ੁਰੂ ਹੁੰਦੇ ਆ ਉਦੋਂ ਉਹਨਾਂ ਨੇ ਆਪਣਾ ਜਿਹੜਾ ਸਕਰੀਨ ਆ ਤੁਹਾਡੇ ਲਈ ਆਨ ਕਰ ਦਿਆ ਕਰਨਾ।
8: ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
9: ਨਹੀਂ ਨਹੀਂ,
8: ਤੂੰ ਚੋਰ ਹੈ,
9: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ, ਚੋਰ ਹੈ ਤੂੰ।
10: ਕ੍ਰਿਮੀਨਲ ਡਿਫੈਂਸ ਲਾਇਰ, ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੇਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000, 647-871-5000।
11: Are you ready?
12: ਟਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
13: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
12: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
13: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
12: ਇਸ ਫੈਸਟਿਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
13: ਕਾਲ 6474294040,
12: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
7: ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ। ਪਿਲਸਬਰੀ ਚੱਕੀ ਆਟਾ 20 ਪਾਉਂਡ 10.99 ਦਾ, ਸਵਰਨ ਚੱਕੀ ਆਟਾ 20 ਪਾਉਂਡ 10.99 ਦਾ, ਪਿਲਸਬਰੀ ਮਲਟੀ ਗ੍ਰੇਨ ਆਟਾ 20 ਪਾਉਂਡ 12.99 ਦਾ, ਮਧਾਣੀ ਦਾ ਦੇਸੀ ਘਿਓ 22.99 ਦਾ, ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ, ਮਸੂਰ ਦਾਲ ਚਣਾ ਦਾਲ 3.99 ਦੇ 4 ਪਾਉਂਡ ਹੈ, ਗੋਭੀ 1.99 ਈਚ, ਮਸਟਰਡ ਆਲ 15 ਲੀਟਰ 17.99 ਦੇ ਮਿਲੇਗਾ ਤੇ 70 ਦੀਆਂ 7 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ ਇੰਡੀਅਨ ਫਰੂਟ ਲੈਂਡ। ਮੁਜ਼ੱਫਰਬਾਦ ਨੇੜੇ ਪਾਕਿਸਤਾਨੀ ਫੌਜ ਦਾ MI-17 ਹੈਲੀਕਾਪਟਰ ਹਾਦਸਾਗ੍ਰਸਤ ਹੋਇਆ। ਪਾਕਿਸਤਾਨ ਨੇ ਅਫਗਾਨ ਸਰਹੰਦ ਤੇ ਅੱਤਵਾਦੀ ਟਿਕਾਣੇ ਤੇ ਹਮਲਾ ਕੀਤਾ। 26 ਅੱਤਵਾਦੀ ਚੱਕਤੇ। ਇਸਲਾਮਾ ਵਿਚ ਵੈਨ ਨੂੰ ਅੱਗ ਲੱਗਣ ਕਾਰਨ ਘੱਟੋ ਘੱਟ 10 ਲੋਕਾਂ ਦੀ ਮੌਤ, 13 ਜ਼ਖਮੀ। ਕਿਹੜੀ ਵੈਨ ਹੈ ਜੀ, 23 ਬਹਿੰਦੇ ਆ ਜੀ। US ਨੇ ਅਮਰੀਕੀ ਫੌਜ ਦੇ ਹੈਲੀਕਾਪਟਰ ਨੂੰ ਡਿੱਗਣ ਦੇ ਬਦਲੇ ਵਿਚ ਹਮਲੇ ਕੀਤੇ। ਵਾਈਟ ਹਾਊਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੌਦਾ ਜਾਂ ਪੀਸ ਡੀਲ ਨੇੜੇ ਆ, ਹੋ ਸਕਦੀ ਆ। ਟਰੰਪ ਕਹਿੰਦੇ ਇਰਾਨ ਨਾਲ ਕੋਈ ਸਮਝੌਤਾ ਨਹੀਂ, ਕੀਮਤ ਚੁਕਾਉਣੀ ਪਊਗੀ। ਆਪਦੇ ਆਪ ਨੂੰ ਕਹਿੰਦੇ ਦਬੰਗ ਸਮਝਦਾ। ਬਿਰਿਆਨੀ ਵਾਲੀ ਗੱਲ ਤਾਂ ਦੱਸ ਹੀ ਦਿੱਤੀ ਸੀ, ਬਿਰਿਆਨੀ ਚ ਮੱਖੀ ਨਿਕਲੀ ਤੇ 10 ਪਲੇਟਾਂ ਕਹਿੰਦੇ ਫ੍ਰੀ, ਹੁਣ ਮੱਖੀ ਮਾਰ ਕੇ ਨਾਲ ਲੈ ਕੇ ਜਾਇਆ ਕਰਿਓ। ਡੋਰਨ ਕਾਲਜ ਦਾ ਇੱਕ ਇੰਪਲੋਈ ਸੀ, ਦੋ ਲੜਕਿਆਂ ਨੂੰ ਛੇੜਛਾੜ ਕਰਨ ਦੇ ਚੱਕਰ 'ਚ ਉਹਨੂੰ ਫੜਿਆ। ਉਹਦਾ ਨਾਂ ਹੈ ਆਪਣਾ ਦੇਸੀ ਹੈ, ਮਨੂ ਸੁਗਨ ਕੁਮਾਰ। ਬਟਾਲਾ 'ਚ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਮਾਰੀਆਂ ਗੋਲੀਆਂ। ਅਮਰੀਕਾ ਵਿੱਚ ਬਜ਼ੁਰਗ ਔਰਤ ਤੋਂ $500,000 ਦਾ ਸੋਨਾ ਖੋਹਣ ਵਾਲੇ ਪੰਜਾਬੀ ਨੌਜਵਾਨ ਸ਼ੇਰ ਖਾਨ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਜਦਕਿ ਅਮੀਰ ਭਾਰਤੀ ਕਾਰੋਬਾਰ ਦੀ ਸਿਟੀਜ਼ਨਸ਼ਿਪ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ। ਕੈਨੇਡਾ ਤੋਂ ਖਬਰ ਆਇਆ, ਜਿਹੜੀ ਕੈਨੇਡਾ ਦੀ ਹੈ, ਕੈਨੇਡਾ ਅਮਰੀਕਾ ਦੇ ਬਾਰਡਰ ਤੇ 40 ਕਿਲੋ ਕੋਕੇਨਸ ਨੇ ਫੜੇ, 33 ਸਾਲਾ ਹੋਣਹਾਰ ਨੌਜਵਾਨ ਯੰਗ ਬਲੱਡ ਰਣਜੀਤ ਸਿੰਘ ਡਰਾਈਵਰ ਨੇ ਦੋਸ਼ ਕਬੂਲ ਕਰਨ ਤੋਂ ਨਾਂਹ ਕਰ ਦਿੱਤੀ ਹੈ। ਕਹਿੰਦਾ ਹੁਣ ਸਰਕਾਰੀ ਵਕੀਲ ਆਪਣੇ ਸਬੂਤ ਪੇਸ਼ ਕਰਨ। ਅਕਾਲੀ ਕੌਂਸਲਰ ਨੇ ਨਿਗਮ ਦਫ਼ਤਰ ਵੜ ਕੇ SC ਨੂੰ ਥੱਪੜ ਮਾਰਿਆ, ਇਹ ਨਵਾਂ ਹੀ ਰਿਵਾਜ਼ ਚੱਲ ਪਿਆ। ਉੱਧਰ ਜਿਹੜਾ ਵਿਕਰਮ ਮਜੀਠੀਆ ਮੁੱਛਾਂ ਨੂੰ ਪਟੇ ਦੇਈ ਜਾਂਦਾ ਹੁੰਦਾ, ਉਹਨੇ ਵੀ ਇਹੋ ਜਿਹਾ ਪੰਗਾ ਲਿਆ ਹੋਇਆ। ਮਜੀਠੀ ਥਾਣਾ ਮਾਮਲਾ ਦੇ ਅਦਾਲਤ ਵੱਲੋਂ ਵਿਕਰਮ ਮਜੀਠੀਆ ਨੂੰ ਫਿਲਹਾਲ ਕੋਈ ਰਾਹਤ ਨਹੀਂ ਹੈ, ਦੇਣੀ ਵੀ ਨਹੀਂ ਚਾਹੀਦੀ। ਹਰਿਆਣਾ ਰੋਡਵੇ ਦੇ ਕੰਡਕਟਰ ਨਾਲ ਜੁੜਿਆ ਮਾਮਲਾ, ਜੋ ਸਿਰਫ 108 ਰੁਪਏ ਦਾ ਸੀ, ਸਰਕਾਰੀ ਨੁਕਸਾਨ ਹੋਇਆ ਸੀ, ਕਰੀਬ 36 ਸਾਲ ਚੱਲਿਆ। 36 ਸਾਲ, ਇਹ ਹੈ ਹਮਾਰਾ ਹਿੰਦੁਸਤਾਨ। ਵਪਾਰਕ ਸਮਝੌਤਾ ਹੁਣ ਤੱਕ ਅਮਰੀਕੀ ਸ਼ਰਾਬ LCBO ਵਿੱਚ ਨਹੀਂ ਆਏਗੀ, ਡੱਗ ਫੋਰਡ ਨੇ ਕਿਹਾ। ਚੰਡੀਗੜ੍ਹ ਦਿੱਲੀ ਫਲਾਈਟ 'ਚ ਅਚਾਨਕ ਬੇਕਾਬੂ ਹੋ ਗਈ, ਮੁਸਾਫਰ ਜਿਹੜੇ ਵਿਚਾਰੇ ਦੇਖਦੇ ਰਹੇ ਵੀ ਕੀ ਹੋ ਰਿਹਾ ਹੈ। ਔਰ ਕੁਝ ਕਰਾਉਣੀ ਹੈ ਤਾਂ ਸੁਣੋ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
14: ਕੋਈ ਨਾ ਅੱਜ ਤੇਰੀ ਤਰੀ ਬਣਾਉ ਮਿਰਚਾਂ ਪਾ ਕੇ ਚੰਗਾ ਰਾੜਾ ਲਾਉ
7: ਕਿਉਂ ਇਹਦੇ ਮਗਰ ਪਏ ਹੋ ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ ਰੇ ਲੋਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
15: ਆਲੇ ਫਾਰਮ ਭਰਦੇ ਤੇ ਪਰ ਭਰਨਾ ਕੈਪੀਟਲ ਦੇ ਵਿੱਚ ਆ ਓਕੇ ਜੀ
16: ਠੀਕ ਹੈ ਜੀ ਮੈਂ ਤੁਹਾਨੂੰ ਇਹੋ 5-7 ਦਿਨਾਂ ਤੱਕ ਦੇ ਦਵਾਂ ਜੀ
15: ਕਿਉਂ
16: ਹਾਂਜੀ ਤੁਸੀਂ ਆਪੇ ਕਹਿੰਦੇ ਕੈਪੀਟਲ ਦੇ ਵਿੱਚ ਜਾ ਕੇ ਭਰਨਾ ਫਿਰ ਦਿੱਲੀ 5-7 ਦਿਨ ਤਾਂ ਲੱਗਣਗੇ ਹੀ
15: ਹੈ ਫਿੱਟੇ ਮੂੰਹ ਤੇਰੇ
7: ਆਪਣੇ ਨਾਲ ਰਾਬਤਾ ਕੰਮ ਕਾਇਮ ਕਰਨ ਲਈ ਕੋਈ ਐਡਵਰਟਾਈਜ਼ ਕਰਨੀ ਹੈ ਉਹਦੇ ਲਈ ਨੰਬਰ ਹੈ 416-677-0609 ਉੱਪਰ ਵਾਲੇ ਦਾ ਦੁਆ ਕਰਮ ਰਿਹਾ ਫਿਰ ਮਿਲਾਂਗੇ ਡੇਵ ਟਾਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ
5: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ
17: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ 100 ਲੋਕਾਂ ਦੀ ਸੀਟਿੰਗ 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ
5: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ ਕਾਲ 647-429-4040 ਟਿੱਕਾ ਜੰਕਸ਼ਨ 2958 Queen Street East Unit 26 Brampton
18: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL because we care
19: ਯਾਰ ਕਲੋਜ਼ਿੰਗ ਨੇੜੇ ਆ ਗਈ ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ
20: ਓਹੋ ਫਿਕਰ ਨਾ ਕਰੋ ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ ਪਰਚੇਜ਼ਸ ਸੇਲ ਕਲੋਜ਼ਿੰਗਸ ਰੀਫਾਈਨਾਂਸਿੰਗ ਮੌਰਗੇਜਸ ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼
19: ਕਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ ਸਿੰਪਲ ਤੇ ਸਟ੍ਰੈਸ ਫ੍ਰੀ ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ ਬ੍ਰੈਂਪਟਨ ਔਨ L60 5Z6
20: ਕਾਲ ਰਵਿੰਦਰ ਤੰਬਰ 6477104659
19: ਜਾਂ ਹਰਮਨ ਢਿੱਲੋਂ 6479866760
21: ਮੇਰੇ ਨਾਮ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
22: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ ਦੇਵ ਤਾਤਰੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609
23: ਕੀ ਤੁਸੀਂ ਵੀ ਡਾਕਟਰ ਡੈਂਟਿਸਟ ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ
24: Another Don Clean with the Don Ducks.
25: Oh, he's doing dishes with Don Platinum.
26: The only soap trusted to save wildlife affected by oil.
25: And Platinum removes up to 99% of grease and food residue, so he doesn't have to work so hard.
26: Well, flap my wings. What'll he do with all that unused elbow grease?
25: Organize the fridge, the spice rack, the junk drawer.
26: What are you quacking on about? He's gonna make enchiladas.
25: More dishes? That's giving this duck goosebumps.
24: Don Platinum, the better grease getter.
0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਇਹ ਹੈ ਵਤਨੋਂ ਦੂਰ ਰੇਡੀਓ ਦਿਸ ਇਜ਼ ਵਤਨੋਂ ਦੂਰ ਰੇਡੀਓ
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ
1: This is Vatnapur Radio.

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बम रोड टोबीको। वधेरे जानकारी ले कॉल करो 416-213-1165।
1: Kataria Tours and Travels located near 2883 Derry Road East Upper Airport and Derry the intersection upper to see cheap flight tickets Nepal de vichon Toronto to Delhi Delhi to Amritsar de route options sunu chahide ne ja tusi visa services Nepal de vichon puri family vacation upper jaan di soch rahe ne jithe tuhanu all inclusive vacation packages vi milde ne pahunchna waji Kataria Tours and Travels Airport and Derry the intersection upper call kar sakde ho 905-678-1200 905-678-1200 Kataria Tours and Travels Airport and Derry the intersection upper
2: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
4: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
5: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव ब्रैम्पटन इन वॉलमार्ट प्लाजा। कॉल 905-460-8888। दैट्स 905-460-8888।
4: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
6: नोबेल फ्रेश फूड शहर विच इको दौरा पै गया। टॉप क्वालिटी ते लो लो प्राइसा विच नोबेल फ्रेश फूड फेर नंबर ले गया। आटा दाल चावल आले सब्जी ते दूध क्यों सब मिलेगा नोबेल फ्रेश फूड 2945 सैंडलवुड पार्कवे ईस्ट, दूसरी लोकेशन 20 ग्लिंगहम ड्राइव इन ब्रैम्पटन। फोन 2898010566। नोबेल फ्रेश फूड।
7: ਵਿਮਲਾ ਵਿਲੇ ਜਿਲਾ ਵਿਲੇ ਚ ਪੜਦੀ ਪੀਓ ਚ ਜੰਟ ਪੜਦਾ। ਵਿਮਲਾ ਵਿਲੇ ਜਿਲਾ ਵਿਲੇ ਚ ਹਵੇ ਮਲਾ ਵਿਲੇ ਜਿਲਾ ਵਿਲੇ ਚ ਪੜਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ।

0: ਗੁੱਡ ਆਫਟਰਨੂਨ ਜੀ, ਸਤਿ ਸ਼੍ਰੀ ਅਕਾਲ ਸਾਡੇ ਸਾਰੇ ਪਿਆਰ ਦਰਸ਼ਕਾਂ ਨੂੰ, ਸਾਡੇ ਵੱਲੋਂ ਪਿਆਰ ਪ੍ਰੀਤ ਨਿੱਗੀ ਸਤਿ ਸ਼੍ਰੀ ਅਕਾਲ ਜੀ, ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਘਰਾਂ ਤੋਂ। ਸੋ ਵੈਦਰ ਵੀ ਗੁੱਡ ਆ ਜੀ, ਔਰ ਵਧੀਆ ਇੰਜੋਏ ਕਰੋ ਇਸ ਚੀਜ਼ ਦੀ ਜਿਹੜੀ ਜੀ ਅਸੀਂ ਆਸ ਕਰਦੇ ਰਹਿੰਦੇ ਹਾਂ। ਔਰ ਅੱਗੇ ਜਾ ਕੇ ਜਿਹੜਾ ਹੈ ਜੀ, ਅਸੀਂ ਤੁਹਾਨੂੰ ਬਹੁਤ ਸਾਰੀ ਅੱਜ ਜਿਹੜੀ ਜੀ ਇਨਫੋਰਮੇਸ਼ਨ ਨਾਲ ਦੀ ਨਾਲ ਜਿਹੜਾ ਜੀ ਤੀਆਂ ਦੇ ਮੇਲੇ 'ਤੇ ਕੀ ਜਿਹੜੇ ਜੀ ਗਿਫਟਸ ਕੱਢੇ ਜਾਣੇ ਆ ਉਹ ਵੀ ਦੱਸਾਂਗੇ। ਟਿਕਟ ਦਾ ਕੀ ਪ੍ਰਾਈਜ਼ ਹੈ, ਕਿਹੜੇ ਕਿਹੜੇ ਸਿੰਗਰਸ ਜਿਹੜੇ ਜੀ ਪਰਫਾਰਮ ਕਰਨ ਪਹੁੰਚ ਰਹੇ 24ਵੇਂ ਸਾਲ ਦੇ ਤੀਆਂ ਦੇ ਮੇਲੇ 'ਤੇ, ਉਹਦੀ ਜਾਣਕਾਰੀ ਵੀ ਜਿਹੜੀ ਅਸੀਂ ਤੁਹਾਨੂੰ ਦਿੰਦੇ ਰਹਾਂਗੇ। ਔਰ ਉਹਦੇ ਤੋਂ ਪਹਿਲਾਂ ਜਿਹੜਾ ਜੀ ਦੱਸ ਦਈਏ, ਤਰੀਕ ਅੱਜ ਹੋ ਚੁੱਕੀ ਹੈਗੀ ਆ 10 ਜੂਨ, ਅਤੇ ਵੈਦਰ ਜਿਹੜਾ ਜੀ ਹੈਗਾ 27 ਡਿਗਰੀ। ਸੋ ਦਿਸ ਵਾਜ ਦਾ ਵੈਦਰ ਰਿਪੋਰਟ। ਔਰ ਨਾਲ ਦੀ ਨਾਲ ਜਿਹੜਾ ਹੈ ਜੀ, ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ, ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਨਾਲ ਦੀ ਨਾਲ ਸਿੰਗਾਪੁਰ ਜਵੈਲਰ, ਬਿਲਕੁਲ ਜੀ, ਸਿੰਗਾਪੁਰ ਜਵੈਲਰਸ ਦੇ ਸਹਿਯੋਗ ਨਾਲ ਵੀ ਅੱਜ ਦਾ ਪ੍ਰੋਗਰਾਮ ਪੇਸ਼ ਕੀਤਾ। ਸਿੰਗਾਪੁਰ ਜਵੈਲਰਸ 'ਤੇ ਵੀ ਜਿਹੜੇ ਜੀ ਤੀਆਂ ਦੇ ਮੇਲੇ ਦੀਆਂ ਟਿਕਟਾਂ ਅਵੇਲੇਬਲ ਹੈ। ਤੁਸੀਂ $30 ਦੀ ਜਿਹੜੀ ਜੀ ਟਿਕਟ ਲੈਣੀ ਆ, ਅਤੇ ਤੁਹਾਨੂੰ ਜਿਹੜਾ ਹੈ ਜੀ ਕੰਨਾਂ 'ਚ ਪਾਉਣ ਵਾਲੇ ਛੋਟੇ ਛੋਟੇ ਸਟੱਡਸ ਫ੍ਰੀ ਮਿਲ ਸਕਦੇ ਆ, ਜਾਂ ਜਿੱਦਾਂ ਕਿ ਲਾਸਟ ਟਾਈਮ ਉਹਨਾਂ ਨੇ ਉਹ ਕੀ ਕਹਿੰਦੇ ਆ ਸੋਨੇ ਦੀ ਜਿਹੜੀ ਜੀ ਨੱਥ ਫ੍ਰੀ ਦਿੱਤੀ ਸੀਗੀ, ਕੋਕੇ ਸੋਨੇ ਦੇ ਜਿਹੜੇ ਜੀ ਫ੍ਰੀ ਦਿੱਤੇ ਸੀਗੇ। ਸੋ ਇਸ ਵਾਰ ਵੀ ਤੁਸੀਂ ਦੇਖੋ, ਉੱਥੇ ਜਾਓ, ਟਿਕਟ ਲਓ, ਦੇਖਦੇ ਹਾਂ ਤੁਹਾਨੂੰ ਕੀ ਜਿਹੜਾ ਹੈ ਜੀ ਉਹ ਫ੍ਰੀ ਦਿੰਦੇ ਹੈਗੇ। $30 ਦੀ ਜਿਹੜੀ ਜੀ ਟਿਕਟ ਆ। ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਪੇਸ਼ ਕੀਤਾ ਗਿਆ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਨਾਲ। ਹਰਪ੍ਰੀਤ ਸੈਣੀ ਜੀ ਜਿਹੜੇ ਕਿ ਇੰਸ਼ੋਰੈਂਸ ਸੰਬੰਧੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ, ਚਾਹੇ ਤੁਹਾਡੇ ਪੇਰੈਂਟਸ ਇੱਥੇ ਆ ਰਹੇ ਹੈਗੇ, ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਇਨਵੈਸਟਮੈਂਟ ਆਪਸ਼ਨਸ, ਜਾਂ ਤੁਸੀਂ TFSA, RRSP ਕੁਛ ਵੀ ਕਰਵਾਉਣਾ ਹੈਗਾ, ਹਰਪ੍ਰੀਤ ਸੈਣੀ ਜੀ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੈਗੇ ਆ। ਔਰ ਇਸ ਟਾਈਮ ਹਰਪ੍ਰੀਤ ਜੀ ਮੇਰੇ ਨਾਲ ਲਾਈਨ ਤੇ ਹੈਗੇ ਆ। ਹਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਆ।
1: ਥੈਂਕ ਯੂ ਸੋ ਮਚ ਕਿਰਨ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ। ਔਰ ਕੀ ਹਾਲ ਚਾਲ ਹੈ ਹਰਪ੍ਰੀਤ ਜੀ?
1: ਬਹੁਤ ਵਧੀਆ ਕਿਰਨ, ਤੁਸੀਂ ਸੁਣਾਓ?
0: ਮੈਂ ਵੀ ਠੀਕ ਹਾਂ ਹਰਪ੍ਰੀਤ ਜੀ। ਔਰ ਬਿਲਕੁਲ ਜੀ ਹਰਪ੍ਰੀਤ ਜੀ, ਜਿੱਥੇ ਕਿ ਆਪਾਂ ਆਲਵੇਜ਼, ਕਿਉਂਕਿ ਸਮਰ ਜਿਹੜੀ ਹੈ ਜੀ ਐਟ ਦ ਪੀਕ ਆ, ਇਸ ਟਾਈਮ ਇਹੀ ਟਾਈਮ ਹੁੰਦਾ ਕਿ ਆਪਾਂ ਆਪਣੇ ਪੇਰੈਂਟਸ ਨੂੰ ਸੱਦੀਦਾ ਕਿ ਚਲੋ ਠੀਕ ਹੈ, ਕੈਨੇਡਾ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਸਮਰ ਦਿਖਾ ਦਈਏ, ਘੁਮਾ ਲਈਏ, ਫਰਾ ਲਈਏ, ਅਤੇ ਨਾਲ ਦੀ ਨਾਲ ਜਿਹੜਾ ਹੈ ਜੀ ਅਪਡੇਟ ਆਪਾਂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਘੁਮਾਓ ਫਿਰਾਓ ਜਿੰਨਾ ਮਰਜ਼ੀ, ਪਰ ਜਿਹੜਾ ਹੈ ਜੀ ਹਮੇਸ਼ਾ ਸੇਫਰ ਸਾਈਡ ਲੈ ਕੇ ਚੱਲਣੀ ਚਾਹੀਦੀ ਹੈ, ਉਹ ਆ ਉਹਨਾਂ ਦੀ ਇੰਸ਼ੋਰੈਂਸ। ਸੋ ਉਹਦੇ ਬਾਰੇ ਜਿਹੜੀ ਜੀ ਥੋੜ੍ਹੀ ਜੀ ਜਾਣਕਾਰੀ ਦੇ ਦਿਓ।
1: ਬਿਲਕੁਲ ਕਿਰਨ, ਤੁਸੀਂ ਸਹੀ ਕਿਹਾ, ਕਿਉਂਕਿ ਸਮਰ ਦਾ ਟਾਈਮ ਆ, ਬਹੁਤ ਸਾਰੇ ਆਪਣੇ ਜਿੱਥੇ ਪੇਰੈਂਟਸ ਇੱਥੇ ਦੁਆਰਾ ਤੋਂ ਆ ਰਹੇ ਆ, ਆਪਣੇ ਗ੍ਰੈਂਡ ਪੇਰੈਂਟਸ ਇੱਥੇ ਆ ਰਹੇ ਆ, ਆਪਣੇ ਰੈਲੇਟਿਵਸ ਇੱਥੇ ਆ ਰਹੇ ਆ ਫਰੈਂਡ ਸਰਕਲ ਦੇ ਵਿੱਚੋਂ, ਕਿਉਂਕਿ ਬਹੁਤ ਸਾਰੀਆਂ ਵੈਡਿੰਗਸ ਵੀ ਹੁੰਦੀਆਂ ਹੈਗੀਆਂ, ਉਹਨਾਂ 'ਚ ਵੀ ਸਾਡੇ ਰਿਸ਼ਤੇਦਾਰ ਇੱਥੇ ਆਉਂਦੇ ਆ। ਸੋ ਮੇਨ ਚੀਜ਼ ਇਹੀ ਹੈਗੀ ਹੈ ਕਿ ਜਿੱਥੇ ਆਪਾਂ ਉਹਨਾਂ ਦੇ ਸਾਰੇ ਟ੍ਰਿਪਸ ਪਲਾਨ ਕਰਦੇ ਹੈਗੇ ਆ, ਉੱਥੇ ਉਹਨਾਂ ਦੀ ਸਿਕਿਉਰਟੀ ਅਤੇ ਆਪਣੀ ਪੀਸ ਆਫ ਮਾਇੰਡ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਕਦੀ ਵੀ ਕੋਈ ਪਰਸਨ ਸਾਡੇ ਕੋਲ ਆਉਂਦਾ ਹੈਗਾ, ਇੱਕ ਤਾਂ ਸਾਨੂੰ ਇਹ ਹੁੰਦਾ ਕਿ ਚਲੋ ਸਮਰ ਦਾ ਟਾਈਮ ਆ, ਵਧੀਆ ਟਾਈਮ ਆ, ਅਸੀਂ ਇੱਥੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਆਪਣਾ ਬਿਊਟੀਫੁਲ ਕੰਟਰੀ ਦਿਖਾਈਏ, ਆਪਾਂ ਉਹਨਾਂ ਨੂੰ ਘੁਮਾਈਏ ਫਰਾਈਏ। ਸੋ ਉਹਦੇ ਵਿੱਚ ਇਹ ਹੁੰਦਾ ਕਿ ਕਦੀ ਕੱਲ੍ਹ ਨੂੰ ਕੋਈ ਐਕਸੀਡੈਂਟ ਹੈਪਨ ਹੋ ਜਾਵੇ, ਜਾਂ ਉਹਨਾਂ ਨੂੰ ਇੱਥੇ ਆ ਕੇ ਕੋਈ ਮੈਡੀਕਲ ਐਮਰਜੈਂਸੀ ਹੋ ਜਾਵੇ, ਕਿਉਂਕਿ ਹਰੇਕ ਕੰਟਰੀ ਦਾ ਵੈਦਰ ਆਪਣੇ ਹਿਸਾਬ ਦਾ ਆ। ਸੋ ਜਿਹੜਾ ਇੱਕ ਪਰਸਨ ਹੈਗਾ, ਜਦੋਂ ਹੁਣ ਅਸੀਂ ਇੱਥੋਂ ਇੰਡੀਆ ਨੂੰ ਜਾਂਦੇ ਹਾਂ ਕਿ ਬਹੁਤ ਵਾਰ ਅਸੀਂ ਇਹ ਕੰਪਲੇਂਟਸ ਹੁੰਦੇ ਆ ਕਿ ਉੱਥੇ ਜਾ ਕੇ ਸਿੱਕ ਹੋ ਗਿਆ, ਉੱਥੇ ਜਾ ਕੇ ਸਟਮਕ ਫਲੂ ਹੋ ਗਿਆ, ਕਿਉਂਕਿ ਅਸੀਂ ਜਿੱਦਾਂ ਦੇ ਕੰਟਰੀ ਦੇ ਵਿੱਚ ਰਹਿੰਦੇ ਹਾਂ ਉੱਦਾਂ ਦੇ ਇਨਵਾਇਰਮੈਂਟ ਦੇ ਹਿਸਾਬ ਦੇ ਨਾਲ ਹੀ ਆਪਣਾ ਜਿਹੜਾ ਬਾਡੀ ਹੈਗੀ ਉਹ ਸੈੱਟ ਹੋਈ ਹੁੰਦੀ ਆ। ਸੋ ਇਸੇ ਕਰਕੇ ਜਦੋਂ ਸਾਡੇ ਹੁਣ ਪੇਰੈਂਟਸ ਉੱਧਰੋਂ ਆਉਂਦੇ ਆ, ਜਾਂ ਰੈਲੇਟਿਵਸ ਬੈਕ ਹੋਮ ਕੰਟਰੀਜ਼ ਤੋਂ ਇੱਥੇ ਆਉਂਦੇ ਆ, ਉਹਨਾਂ ਲਈ ਵੀ ਕਈ ਵਾਰੀ ਜਿਹੜਾ ਹੈਗਾ ਆ, ਇੱਥੇ ਵਾਲਾ ਜਿਹੜਾ ਇਨਵਾਇਰਮੈਂਟ ਹੈਗਾ ਆ, ਉਹਨਾਂ ਨੂੰ ਵੀ ਕਈ ਵਾਰ ਸੂਟੇਬਲ ਨਹੀਂ ਹੁੰਦਾ, ਕਈ ਵਾਰ ਠੰਡ ਹੋ ਜਾਂਦੀ ਆ, ਕਈ ਵਾਰ ਗਰਮੀ ਹੋ ਜਾਂਦੀ ਆ, ਔਰ ਉਹਦੇ ਕਰਕੇ ਵੀ ਕਈ ਵਾਰੀ ਆਪਾਂ ਨੂੰ ਫੀਵਰ ਫਲੂ ਹੋ ਜਾਂਦੇ ਆ। ਸੋ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ, ਤਾਂ ਉਹਨਾਂ ਸਿਚੁਏਸ਼ਨਸ ਦੇ ਵਿੱਚ ਇਹ ਹੁੰਦਾ ਕਿ ਅਗਰ ਆਪਣੇ ਕੋਲ ਉਹਨਾਂ ਦੀ ਮੈਡੀਕਲ ਐਮਰਜੈਂਸੀ ਕਵਰੇਜ ਲਈ ਹੋਈ ਆ, ਕਿਉਂਕਿ ਉਹਨਾਂ ਦੇ ਕੋਲ ਕੋਈ ਹੈਲਥ ਕਾਰਡ ਤਾਂ ਹੈ ਨਹੀਂ ਇੱਥੇ ਦਾ, ਸੋ ਜਿਹੜੇ ਇੱਥੇ ਦੇ ਰੈਜੀਡੈਂਟ ਆ ਉਹਨਾਂ ਦੇ ਕੋਲ ਹੀ ਸਿਰਫ ਹੈਲਥ ਕਵਰੇਜ ਆ। ਸੋ ਜਦੋਂ ਇੱਥੇ ਆਉਂਦੇ ਆ, ਅਗਰ ਉਹਨਾਂ ਨੂੰ ਇੱਦਾਂ ਦੀ ਕੋਈ ਵੀ ਸਿਚੁਏਸ਼ਨ ਹੋ ਜਾਵੇ ਜਿਹਦੇ ਲਈ ਉਹ ਕੋਈ ਐਮਰਜੈਂਸੀ ਦੇ ਵਿੱਚ ਉਹਨਾਂ ਨੂੰ ਹਸਪੀਟਲ ਜਾਣਾ ਪੈ ਜਾਵੇ, ਕੋਈ ਅਰਜੈਂਟ ਕੇਅਰ ਜਾਣਾ ਪੈ ਜਾਵੇ, ਜਾਂ ਤੁਸੀਂ ਕਿਸੇ ਫੈਮਿਲੀ ਡਾਕਟਰ ਕੋਲ ਲੈ ਕੇ ਜਾਣਾ ਹੈਗਾ ਆ, ਉਸ ਸਿਚੁਏਸ਼ਨ ਦੇ ਵਿੱਚ ਅਗਰ ਉਹਨਾਂ ਦੇ ਕੋਲ ਕੋਈ ਵੀ ਇੰਸ਼ੋਰੈਂਸ ਪਾਲਿਸੀ ਨਹੀਂ ਹੋਈ, ਤਾਂ ਤੁਹਾਨੂੰ ਆਊਟ ਆਫ ਪਾਕਿਟ ਜਿਹੜੇ ਹੈਗੇ ਆ ਉਹ ਸਾਰੇ ਐਕਸਪੈਂਸਿਸ ਕਰਨੇ ਪੈਣੇ ਆ, ਔਰ ਕਈ ਵਾਰੀ ਇਹ ਜਿਹੜੇ ਐਕਸਪੈਂਸਿਸ ਹੈਗੇ ਆ ਉਹ ਬਹੁਤ ਜ਼ਿਆਦਾ ਹੋ ਜਾਂਦੇ ਆ, ਜਿਹਦੇ ਕਰਕੇ ਆਪਾਂ ਨੂੰ ਲੱਗਦਾ ਹੁੰਦਾ ਕਿ ਹਾਂ ਹੁਣ ਇਹ ਕਾਫੀ ਬਰਡਨ ਹੋ ਗਿਆ ਸਾਡੇ ਉੱਪਰ ਫਾਈਨੈਂਸ਼ੀਅਲ। ਸੋ ਇਸ ਕਰਕੇ ਉਹਨਾਂ ਦੀ ਇੰਸ਼ੋਰੈਂਸ ਕਵਰੇਜ ਜ਼ਰੂਰ ਕਰਵਾ ਕੇ ਰੱਖੋ। ਜੇ ਤੁਹਾਨੂੰ ਲੱਗਦਾ ਹੋਵੇ ਕਿ ਹਾਂਜੀ ਉਹਨਾਂ ਨੇ ਥੋੜੇ ਟਾਈਮ ਦੇ ਲਈ ਆਉਣਾ ਹੈਗਾ ਆ, ਤੁਸੀਂ ਉਹਨਾਂ ਦੀ ਕਵਰੇਜ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ, ਜੇ ਵਿਜ਼ਿਟਰ ਹੈਗੀ ਆ $50,000 ਦੀ ਕਵਰੇਜ ਲੈਣੀ ਆ, $1,00,000 ਦੀ ਕਵਰੇਜ ਲੈਣੀ ਆ, ਸਾਡੇ ਕੋਲ $1,000,000 ਤੱਕ ਦੀ ਕਵਰੇਜ ਦੇ ਪਲਾਨ ਹੈਗੇ ਆ, ਡਿਫਰੈਂਟ ਡਿਫਰੈਂਟ ਡਿਡਕਟੀਬਲ ਆਪਸ਼ਨਸ ਹੈਗੀਆਂ ਆ। ਸੋ ਕਿਹੜੀ ਕੰਪਨੀ ਕੋਈ ਵੀ ਅਪਲਾਈਡ ਸਟੇਟਸ ਦੇ ਉੱਪਰ ਹੈਗੇ ਆ ਤੁਸੀਂ, ਤਦ ਵੀ ਤੁਹਾਨੂੰ ਸੇਮ ਕਵਰੇਜ ਚਾਹੀਦੀ ਆ। ਸਟੂਡੈਂਟ ਆ, ਤੁਹਾਡੇ ਕੋਲ ਹੈਲਥ ਕਾਰਡ ਨਹੀਂ ਹੈਗਾ, ਕਾਲਜ ਵੱਲੋਂ ਕੋਈ ਕਵਰੇਜ ਨਹੀਂ ਹੈਗੀ, ਸੇਮ ਪਾਲਿਸੀ ਤੁਹਾਨੂੰ ਮਿਲ ਸਕਦੀ ਆ। ਸੋ ਕੋਈ ਵੀ ਕੁਐਸਚਨ ਹੋਣ ਇਹਨਾਂ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ ਮੇਰਾ 416-817-6500, 416-817-6500।
0: ਬਿਲਕੁਲ ਜੀ, ਹਰਪ੍ਰੀਤ ਜੀ ਦੇ ਨਾਲ ਤੁਸੀਂ ਜਿਹੜੇ ਜੀ ਇੰਸ਼ੋਰੈਂਸ ਸੰਬੰਧੀ ਜਾਣਕਾਰੀ ਲੈਣ ਲਈ ਨੰਬਰ 416-817-6500 ਤੇ ਜਿਹੜੇ ਜੀ ਕਾਲ ਸਕਦੇ ਆ। ਸੋ ਹਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ, ਆਪਾਂ ਦੁਬਾਰਾ ਵੀ ਜਿਹੜੀ ਜੀ ਗੱਲਬਾਤ ਕਰਦੇ ਆ।
1: ਬਿਲਕੁਲ ਜੀ, ਥੈਂਕ ਯੂ ਸੋ ਮਚ।
0: ਬਿਲਕੁਲ ਜੀ ਬਿਲਕੁਲ, ਔਰ ਨਾਲ ਦੀ ਨਾਲ ਜਿੱਥੇ ਕਿ ਮੈਂ ਜਿਹੜੀ ਤੁਹਾਨੂੰ ਤੀਆਂ ਦੇ ਮੇਲੇ ਦੀ ਜਾਣਕਾਰੀ ਜ਼ਰੂਰ ਦੇ ਦਵਾਂ ਜੀ, 24ਵੇਂ ਸਾਲ ਦਾ ਤੀਆਂ ਦਾ ਮੇਲਾ ਜਿਹੜਾ ਹੈ ਜੀ ਆ ਚੁੱਕਾ ਹੈ 21 ਜੂਨ ਦਿਨ ਐਤਵਾਰ ਫੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ, ਜਿੱਥੇ ਕਿ ਬਹੁਤ ਸਾਰੇ ਗਿਫਟਸ, ਬਹੁਤ ਸਾਰੇ ਕਲਾਕਾਰ ਜਿਹੜੇ ਜੀ ਪਹੁੰਚ ਰਹੇ ਹੈਗੇ ਆ। ਤੁਸੀਂ ਕੀ ਕਰਨਾ, ਬਸ ਇੱਕ$30 ਦੀ ਜਿਹੜੀ ਹੈ ਜੀ ਟਿਕਟ ਲੈ ਕੇ ਉੱਥੇ ਜਿਹੜਾ ਜੀ ਪਹੁੰਚਣਾ ਹੈ, ਔਰ ਇਹ $30 ਦੀ ਟਿਕਟ ਜਿਹੜੀ ਜੀ ਹੋਣੀ ਹੈਗੀ ਆ। ਨੈਕਸਟ ਵੀਕ ਤੋਂ ਜਿਹੜੀ ਜੀ ਇਹ ਐਡਵਾਂਸ ਬੁਕਿੰਗ ਜਿਹੜੀ ਹੈ ਜੀ $50 ਦੀ ਹੋ ਜਾਣੀ ਆ। ਤੁਸੀਂ ਏਸ਼ੀਅਨ ਫੂਡ ਸੈਂਟਰ ਤੋਂ ਵੀ ਜਿਹੜੇ ਜੀ ਪਿੱਕ ਕਰ ਸਕਦੇ, ਇੰਡੀਅਨ ਸਵੀਟ ਮਾਸਟਰ ਲੋਕੇਸ਼ਨ ਰੇਲਾਸਨ ਵਾਲੀ ਤੋਂ ਵੀ ਟਿਕਟਸ ਪਿੱਕ ਕਰ ਸਕਦੇ ਆ। ਔਰ ਸਪੈਸ਼ਲ ਚੀਜ਼ ਇਹ ਆ ਕਿ ਜੇ ਤੁਸੀਂ ਸਿੰਗਾਪੁਰ ਜਵੈਲਰਸ ਤੋਂ ਜਿਹੜੀ ਜੀ ਟਿਕਟ ਪਿੱਕ ਕਰਦੇ ਆ, ਐਜ ਲਾਸਟ ਟਾਈਮ ਵਾਂਗੂ ਜਿਹੜਾ ਹੈ ਜੀ ਉਹਨਾਂ ਨੇ ਸੋਨੇ ਦੇ ਜਿਹੜੇ ਹੈ ਜੀ ਕੋਕੇ ਤੇ ਨਾਲ ਦੀ ਨਾਲ ਕੰਨਾਂ 'ਚ ਪਾਉਣ ਲਈ ਛੋਟੇ ਛੋਟੇ ਸਟੱਡਸ ਦੇਣੇ, ਨਾਲ ਦੀ ਨਾਲ ਟਿਕਟ ਲਓ ਤੇ ਨਾਲ ਦੀ ਨਾਲ ਛੋਟੇ ਛੋਟੇ ਜਿਹੜੇ ਜੀ ਪਿਆਰੇ ਪਿਆਰੇ ਗਿਫਟਸ ਲੈ ਸਕਦੇ ਆ। ਆਨਲਾਈਨ ਟਿਕਟ ਪਰਚੇਸ ਕਰਨੀ ਆ megastarevents.com ਤੋਂ ਤੁਸੀਂ ਜਿਹੜਾ ਜੀ ਲੈ ਸਕਦੇ ਆ। ਔਰ ਪਹਿਲੀ ਵਾਰੀ ਜਿਹੜੇ ਜੀ ਪਰਫਾਰਮ ਕਰਨ ਆਰਟਿਸਟ ਬੜੇ ਪਿਆਰੇ, ਬੜੀ ਪਿਆਰੀ ਇਹਨਾਂ ਦੀ ਆਵਾਜ਼ ਹੈ, ਮੰਨਤ ਨੂਰ ਜੀ ਪਹੁੰਚ ਰਹੇ ਹੈਗੇ ਆ। ਆਪਾਂ ਸਾਰਿਆਂ ਨੂੰ ਪਤਾ ਕਿ ਉਹਨਾਂ ਦਾ ਲੌਂਗ ਲੈਚੀ ਗਾਣਾ ਕਿੰਨਾ ਜ਼ਿਆਦਾ ਜਿਹੜਾ ਜੀ ਹਿੱਟ ਹੈਗਾ, ਹੋਰ ਵੀ ਬਹੁਤ ਸਾਰੇ ਹਿੱਟ ਗੀਤ ਉਹਨਾਂ ਨੇ ਜਿਹੜੇ ਜੀ ਦਿੱਤੇ ਹੈਗੇ ਆ। ਸੋ ਹੁਣ ਆਪਾਂ ਇੱਕ ਪਿਆਰਾ ਜਿਹਾ ਜਿਹੜਾ ਜੀ ਗਾਣਾ ਲੌਂਗ ਲੈਚੀ 2 ਉਹਨਾਂ ਦੀ ਆਵਾਜ਼ 'ਚ ਤੁਹਾਨੂੰ ਜਿਹੜਾ ਜੀ ਸੁਣਾਉਂਦੇ ਹਾਂ, ਅਤੇ ਉਹਦੇ ਬਾਅਦ ਆਪਾਂ ਅਗਲੀ ਗੱਲਬਾਤ ਕਰਾਂਗੇ।

0: जी दोस्तों, वतनों दूर ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫਿਰ ਨਿੱਘਾ ਸਵਾਗਤ ਹੈ। ਔਰ ਤੁਹਾਨੂੰ ਪਤਾ ਅਵੇਅਰਨੈਸ ਦਾ ਦਿਨ ਹੈ ਔਰ ਜੂਨ ਮਹੀਨੇ ਦੀ 10 ਤਰੀਕ ਹੈ ਔਰ ਪੂਰੀ ਆਸ ਹੈ ਕਿ ਬਾਹਰ ਦੇ ਵਧੀਆ ਮੌਸਮ ਦਾ ਇੰਜੋਏ ਕਰ ਰਹੇ ਹੋਵੋਗੇ। ਜਿੱਥੇ ਕਿਰਨ ਹੋਰੀ ਤੁਹਾਨੂੰ ਤੀਆਂ ਦੀ ਇਨਫੋਰਮੇਸ਼ਨ ਦੇ ਰਹੇ ਹਨ, ਉਸ ਦੇ ਨਾਲ ਨਾਲ ਜੀ ਹੋਰ ਵੀ ਕਾਫੀ ਕੁਝ ਕਮਿਊਨਿਟੀ ਦੇ ਵਿੱਚ ਹੋਣ ਜਾ ਰਿਹਾ, ਇਲੈਕਸ਼ਨਸ ਹੋਣ ਜਾ ਰਹੀਆਂ, ਉਹਦੀ ਇਨਫੋਰਮੇਸ਼ਨ ਵੀ ਅਸੀਂ ਤੁਹਾਨੂੰ ਅਪ ਟੂ ਡੇਟ ਕਰਦੇ ਰਵਾਂਗੇ। ਕਿਸੇ ਵੀ ਕੈਂਡੀਡੇਟ ਨੇ ਆਪਣਾ ਮੈਸੇਜ ਸਾਡੇ ਪਲੇਟਫਾਰਮ ਦੇ ਥਰੂ ਦੇਣਾ ਹੋਵੇ ਤੇ ਜੀ ਆਇਆਂ ਨੂੰ 9057990999 ਤੇ ਕਾਲ ਕਰ ਸਕਦੇ ਹੋ। ਤੇ ਗੱਲ ਕਰਦੇ ਹਾਂ ਜੀ ਤੀਆਂ ਦੇ ਮੇਲੇ ਦੀ। ਤੀਆਂ ਦਾ ਮੇਲਾ ਤੁਹਾਨੂੰ ਪਤਾ ਕਿ ਪਿਛਲੇ 24 ਸਾਲ ਤੋਂ ਜਿਹੜਾ ਹੋ ਰਿਹਾ, ਸਾਰੀਆਂ ਲੇਡੀਜ਼ ਮਿਲਜੁਲ ਕੇ ਇਸ ਨੂੰ ਕਰਾ ਰਹੀਆਂ ਨੇ। ਕੈਨੇਡਾ ਦੀ ਧਰਤੀ ਉੱਤੇ ਆਪਣੇ ਕਲਚਰ ਨੂੰ ਕਾਮਯਾਬ ਰੱਖਣ ਦੇ ਲਈ ਇੱਕ ਉਪਰਾਲਾ ਕਰਦੇ ਆ। ਤੇ ਇਸ ਸਾਲ ਫਿਰ ਜਿਹੜਾ 21 ਤਰੀਕ ਰੱਖੀ ਗਈ ਆ, ਦਿਨ ਸੰਡੇ ਦਾ ਹੈ ਔਰ ਠੀਕ 12 ਵਜੇ ਡੋਰ ਖੁੱਲ ਜਾਣੇ, 8 ਵਜੇ ਤੱਕ ਚੱਲੇਗਾ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ, ਜਿਸ ਦੀਆਂ ਟਿਕਟਾਂ ਜਿਹੜੀਆਂ ਹੈਗੀਆਂ ਉਹ ਇਸ ਟਾਈਮ ਤੁਹਾਨੂੰ ਆਨਲਾਈਨ ਵੀ ਮਿਲ ਰਹੀਆਂ ਹੈਗੀਆਂ ਔਰ ਨਾਲ ਦੀ ਨਾਲ ਏਸ਼ੀਅਨ ਫੂਡ ਸੈਂਟਰ ਦੀਆਂ ਲੋਕੇਸ਼ਨਾਂ ਦੇ ਉੱਤੇ ਫਿਜੀਕਲ ਟਿਕਟਸ ਵੀ ਜਿਹੜੀਆਂ ਮਿਲ ਰਹੀਆਂ ਨੇ। ਐਡਵਾਂਸ ਦੇ ਵਿੱਚ ਟਿਕਟ ਦੀ ਕੀਮਤ $30 ਦੀ ਆ ਤੇ ਆਨਲਾਈਨ ਟਿਕਟ ਲੈਣ ਲਈ ਤੁਸੀਂ megastarevents.com ਦੇ ਉੱਤੇ ਜਾਣਾ ਜਾਂ tiyadameela.com ਦੇ ਉੱਪਰ ਜਾਣਾ, ਉੱਥੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਏਗੀ। ਬਹੁਤ ਸਾਰੇ ਜਿਹੜੇ ਪਹਿਲੀ ਵਾਰ ਸਿੰਗਰ ਆਉਣੇ ਉਹਨਾਂ ਨੂੰ ਮਿਲੋਗੇ ਔਰ ਤਕਰੀਬਨ ਕਿਰਨ ਜੀ ਕਿੰਨੇ, ਮੇਰੇ ਖਿਆਲ 30-35 ਸਟਾਲਸ ਹੋਣੇ ਆ ਸ਼ੋਪਿੰਗ ਦੇ, ਜਿੱਥੇ ਕਿ ਲੇਡੀਜ਼ ਉੱਥੇ ਹਰ ਤਰ੍ਹਾਂ ਦੀ ਸ਼ੋਪਿੰਗ ਕਰ ਸਕਦੇ ਆ, ਆਪਣੇ ਪਹਿਰਾਵੇ ਦੀ ਸ਼ੋਪਿੰਗ, ਜੁਵਲਰੀ ਦੀ ਸ਼ੋਪਿੰਗ, ਮਹਿੰਦੀ ਦੀ ਸ਼ੋਪਿੰਗ, ਨੇਲ ਨੂੰ ਆਪਣੇ ਨੂੰ ਠੀਕ ਕਰਾਉਣਾ ਔਰ ਫੇਸ਼ੀਅਲ, ਜੋ ਵੀ ਵਟ ਐਵਰ ਲੇਡੀਜ਼ ਨਾਲ ਰਿਲੇਟਡ ਹੁੰਦਾ ਉਹਨਾਂ ਦੇ ਜਿੱਥੇ ਸਟਾਲ ਹੋਣਗੇ, ਉਹਦੇ ਨਾਲ ਨਾਲ ਇੰਡੀਆ ਤੋਂ ਬੁਟੀਕ ਦੇ ਜਿਹੜੇ ਕੋਈ ਸਟਾਲਸ ਆ ਰਹੇ ਨੇ, ਅਗਰ ਤੁਹਾਡੇ ਕੋਈ ਵਿਆਹ ਸ਼ਾਦੀ ਦਾ ਸੀਜ਼ਨ ਆ ਰਿਹਾ, ਪ੍ਰੋਗਰਾਮ ਆ ਰਿਹਾ, ਤੁਸੀਂ ਇੱਥੇ ਬੈਠੇ ਬਿਠਾਏ ਇੰਡੀਆ ਜਾਣ ਦੀ ਲੋੜ ਨਹੀਂ, ਇੱਥੇ ਸ਼ੋਪਿੰਗ ਕਰ ਸਕਦੇ ਹੋ, ਆਰਡਰ ਦੇ ਸਕਦੇ ਹੋ। ਪਲੱਸ ਇਸ ਦੇ ਨਾਲ ਨਾਲ ਜੀ ਇਨਫੋਰਮੇਸ਼ਨ ਦੇ ਵੀ ਬੂਥ ਹੋਣੇ ਨੇ ਔਰ ਇਸ ਤੋਂ ਇਲਾਵਾ ਡਰਾ ਕੱਢੇ ਜਾਣੇ ਨੇ। ਇੱਕ ਕਾਲਜ ਜਿਹਨੇ ਸਾਡੇ ਜਿਹਨੂੰ ਸਪੋਂਸਰ ਕੀਤਾ, ਉਹ 5 ਲੈਪਟਾਪ ਕੱਢਣੇ, ਉਹਨਾਂ ਨੇ ਕੁਝ ਟੈਬਲੇਟਸ ਕੱਢਣੀਆਂ। ਇਸ ਤੋਂ ਇਲਾਵਾ ਤੁਰਕਿਸ਼ ਏਅਰਲਾਈਨ ਵੱਲੋਂ ਰਿਟਰਨ ਟਿਕਟਸ ਇੰਡੀਆ ਦੀਆਂ ਜਿਹੜੀਆਂ ਡਰਾ ਦੇ ਵਿੱਚ ਨਿਕਲਣੀਆਂ, ਸ਼ੇਅਰ ਆਟੇ ਵੱਲੋਂ ਕੁਝ ਸੋਨੇ ਦੇ ਬਿਸਕਿਟ ਜਿਹੜੇ ਨੇ ਉਹ ਇਨਾਮ ਵੱਲੋਂ ਨਿਕਲਣੇ ਨੇ। ਇਸ ਤੋਂ ਇਲਾਵਾ ਜਿਹੜਾ ਹੈਗਾ ਪੁਲਿਸ ਦਾ ਬੂਥ ਉੱਥੇ ਹੋਵੇਗਾ, ਉਹਨਾਂ ਵੱਲੋਂ ਵੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਣੀ ਹੈ ਕਿ ਪੁਲਿਸ ਦੀਆਂ ਸੇਵਾਵਾਂ ਕਿਸ ਤਰ੍ਹਾਂ ਲੈ ਸਕਦੇ ਹੋ, ਜੁਆਇਨ ਕਰ ਸਕਦੇ ਹੋ, ਪੁਲਿਸ 'ਚ ਭਰਤੀ ਹੋਣਾ ਸਾਡੀਆਂ ਬੱਚੀਆਂ ਨੇ ਤੇ ਕਿਹੜੇ ਕਿਹੜਾ ਪ੍ਰੋਸੀਜਰ ਹੁੰਦਾ, ਸਿਟੀ ਦੇ ਸਟਾਲ ਹੋਣੇ ਬ੍ਰਾਂਪਟਨ ਦੇ ਕਿ ਸਿਟੀ ਦੀਆਂ ਸੇਵਾਵਾਂ ਕਿੱਦਾਂ, ਸਿਟੀ ਦੀ ਜੋਬ ਕਿੱਦਾਂ ਲੱਭਣੀ, ਸਿਟੀ ਨੂੰ ਕਲੀਨ ਕਿੱਦਾਂ ਰੱਖਣਾ, ਸਿਟੀ ਨੂੰ ਹੋਰ ਜਿਹੜੀਆਂ ਤੁਹਾਨੂੰ ਸੇਵਾਵਾਂ ਮਿਲਦੀਆਂ ਉਹ ਕਈ ਵਾਰੀ ਨਹੀਂ ਪਤਾ ਹੁੰਦਾ, ਤੁਸੀਂ ਉਸ ਦਿਨ ਨੂੰ ਉੱਥੇ ਕਾਫੀ ਜਿਹੜਾ ਨੌਲੇਜਬਲ ਇਹ ਪ੍ਰੋਗਰਾਮ ਹੁੰਦਾ। ਬਸ ਬੇਨਤੀ ਹੈ ਕਿ ਸਾਡੀਆਂ ਲੇਡੀਜ਼ ਤਿਆਰ ਬਰ ਤਿਆਰ ਹੋ ਜਾਣ, ਦਿਨ ਰਹਿ ਗਏ ਨੇ ਆਲਮੋਸਟ 10,
1: ਬਿਲਕੁਲ ਜੀ,
0: ਹਨਾ, ਕਿਉਂਕਿ ਫਿਰ ਅੱਜ ਗਿਆ 10 ਤਰੀਕ ਹੋ ਗਈ
1: ਤੇ ਬਸ ਇਹਦਾ ਤਾਂ ਪ੍ਰੋਗਰਾਮ
0: ਹੈ ਜੀ।
1: ਔਰ ਟਿਕਟ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਜਿਹੜੀ ਜੀ ਅਸੀਂ ਰੱਖੀ ਹੋਈ ਹੈ ਤਾਂ ਕਿ ਸਾਰੇ ਜਿਹੜੇ ਜੀ ਅਫੋਰਡ ਕਰ ਸਕਣ, ਈਜ਼ੀਲੀ ਲੈ ਸਕਣ, ਕਿਉਂਕਿ ਕਮਿਊਨਿਟੀ ਲਈ ਦੇਖੋ ਜੀ ਇਹ ਇਵੈਂਟ ਆ। ਨਾਲ ਦੀ ਨਾਲ ਦੇਖੋ ਤੁਸੀਂ ਜਿੱਥੋਂ ਵੀ ਟਿਕਟ ਪਿੱਕ ਕਰਨ ਜਾਓਗੇ ਅਸੀਂ ਉੱਥੇ ਦੀ ਤੁਹਾਡੀ ਗਿਫਟ ਰੱਖੇਗੀ, ਠੀਕ ਆ ਜੀ। ਆਨਲਾਈਨ ਨਹੀਂ ਵੀ ਪਰਚੇਸ ਕਰਨੀ ਆਉਂਦੀ ਤੁਸੀਂ ਸਿੰਗਾਪੁਰ ਜਵੈਲਰ ਚਲ ਜਾਓ, ਉੱਥੇ ਤੁਹਾਨੂੰ ਜਿਹੜਾ ਹੈ ਜੀ ਸੋਨੇ ਦਾ, ਜੇ ਤੁਸੀਂ ਨੱਕ ਦਾ ਕੋਕਾ ਕਹਿੰਦੇ ਤੁਹਾਨੂੰ ਨੱਕ ਦਾ ਕੋਕਾ ਜਿਹੜਾ ਜੀ ਮਿਲੂਗਾ,
0: ਫ੍ਰੀ ਗਿਫਟ ਦੇ ਰਹੇ ਹਨ। ਧੰਨਵਾਦ ਕਰ ਰਹੇ ਹੋ ਸਾਰਿਆਂ ਦਾ ਜੇ ਤੁਸੀਂ ਉੱਥੋਂ ਟਿਕਟ ਪਿੱਕ ਕਰੋਗੇ ਔਰ ਤੁਹਾਨੂੰ ਨੋਜ਼ ਪਿਨ ਕਹਿੰਦੇ ਉਹਨੂੰ ਸ਼ਾਇਦ
1: ਜੀ, ਨੋਜ਼ ਪਿਨ ਕਹਿੰਦੇ ਐਂਡ ਏਅਰਿੰਗਸ ਵੀ ਇਹਨਾਂ ਨੇ ਛੋਟੇ ਛੋਟੇ ਜਿਹੜੇ ਜੀ ਫ੍ਰੀ ਦੇ ਦੇਣੇ ਆ। ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਹਰ ਸਾਲ ਲੈਂਦੇ ਆ।
0: ਸਿੰਗਾਪੁਰ ਜਵੈਲਰ ਦਾ ਦੱਸੋ ਫਿਰ ਐਡਰੈਸ ਤੇ ਫੋਨ ਨੰਬਰ।
1: ਬਿਲਕੁਲ ਜੀ, ਸਿੰਗਾਪੁਰ ਦਾ ਐਡਰੈਸ ਜਿਹੜਾ ਹੈ ਜੀ ਏਅਰਪੋਰਟ ਰੋਡ ਤੇ ਇਹਨਾਂ ਦਾ ਐਡਰੈਸ ਪੈਂਦਾ ਹੈ। ਮਾਲਟਨ ਗੁਰਦੁਆਰਾ ਜੋ ਤੁਸੀਂ ਲੰਘ ਕੇ ਜਾਂਦੇ, ਨੈਕਸਟ ਜਿਹੜਾ ਪਲਾਜ਼ਾ ਆ ਉਹਦੇ ਵਿੱਚ ਇਹਨਾਂ ਦਾ ਜਿਹੜਾ ਜੀ ਸਟੋਰ ਆ। ਔਰ ਜੇ ਤੁਸੀਂ ਨੰਬਰ ਲੈ ਕੇ ਜਾਣਕਾਰੀ ਲੈਣੀ ਆ ਤੇ ਨੰਬਰ ਹੈਗਾ 9056125500 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਹੈਗੇ ਆ।
0: ਬਿਲਕੁਲ ਕਿਰਨ ਜੀ, ਕਿਉਂਕਿ ਇਸ ਟਾਈਮ ਤੁਹਾਨੂੰ ਪਤਾ ਸੋਨਾ ਚਾਂਦੀ ਸਾਰਾ ਕੁਝ ਜਿਹੜੇ ਗਹਿਣੇ ਬਹੁਤ ਮਹਿੰਗੇ ਆ, ਤੇ ਜੇ $30 ਦੀ ਟਿਕਟ ਦੇ ਵਿੱਚ ਤੁਹਾਨੂੰ ਨੋਜ਼ ਪਿਨ ਫ੍ਰੀ ਮਿਲਦਾ ਤੇ ਮੇਰੇ ਖਿਆਲ ਦੇ ਵਿੱਚ ਉਹ ਤਾਂ ਇਤੋਂ ਵੀ ਜ਼ਿਆਦਾ, ਔਰ ਪਹਿਲਾਂ ਹੀ ਟਿਕਟ ਖਰੀਦਣ ਲੱਗੇ ਫਿਰ ਉਸ ਦਿਨ ਉੱਥੇ ਡਰਾ ਚ ਪਤਾ ਨਹੀਂ ਤੁਹਾਡੀ ਇੰਡੀਆ ਦੀ ਟਿਕਟ ਨਿਕਲ ਆਉਣੀ ਆ, ਪਤਾ ਨਹੀਂ ਤੁਹਾਨੂੰ 1 ਸਾਲ ਦੇ ਲਈ ਕਾਰ ਜਿਹੜੀ ਆ ਲੀਜ਼ ਤੇ ਉਹ ਨਿਕਲ ਆਉਣੀ ਆ, ਤੇ ਪਤਾ ਨਹੀਂ ਤੁਹਾਨੂੰ ਲੈਪਟਾਪ ਨਿਕਲ ਆਉਣਾ ਔਰ ਪਤਾ ਨਹੀਂ ਤੁਹਾਨੂੰ ਸੂਟ ਨਿਕਲਣੇ, ਕੀ ਕੁਛ ਨਿਕਲਣਾ, ਕੁਛ ਨਾ ਕੁਛ ਤੁਸੀਂ ਲੈ ਕੇ ਆਓਗੇ। ਸੋ ਸਾਰਿਆਂ ਨੂੰ ਬੇਨਤੀ ਹੈ ਜੀ 21 ਮਈ ਪੀਅਰਸਨ ਕਨਵੈਨਸ਼ਨ, ਸੋਰੀ 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਹੈਗਾ ਉਹ ਤੁਸੀਂ ਜਿਹੜਾ ਉਹਨੂੰ ਯਾਦ ਰੱਖਣਾ, ਕਨਫਿਊਜ਼ ਨਹੀਂ ਹੋਣਾ, ਇਸ ਸਾਲ CA ਸੈਂਟਰ ਦੀ ਜਗ੍ਹਾ ਪੀਅਰਸਨ ਕਨਵੈਨਸ਼ਨ ਸੈਂਟਰ ਹੈ।
1: ਬਿਲਕੁਲ ਜੀ,
0: ਹਾਂਜੀ, ਤੇ ਟਿਕਟ ਲਈ ਵੀ ਹੈਗਾ megastarevents.com ਦੇ ਉੱਤੇ ਜਾ ਕੇ ਜਿਹੜਾ ਹੈਗਾ ਗੱਲਬਾਤ ਕਰ ਸਕਦੇ ਹੋ ਜੀ।
1: ਬਿਲਕੁਲ ਜੀ, ਜਾਂ ਸਾਡੇ ਹੈਡ ਆਫਿਸ ਕਾਲ ਕਰ ਲਓ 9057990999। ਸਾਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਲਿੰਕ ਸ਼ੇਅਰ ਕਰਨ ਲਈ, ਬਿਲਕੁਲ ਜੀ ਅਸੀਂ ਆਲਵੇਜ਼ ਤੁਹਾਡੇ ਨਾਲ ਲਿੰਕ ਜਿਹੜਾ ਹੈ ਜੀ ਫੋਨ ਦੇ ਥਰੂ ਵੀ ਸ਼ੇਅਰ ਕਰ ਸਕਦੇ ਹਾਂ। ਔਰ ਇਸ ਟਾਈਮ ਸਾਡੇ ਨਾਲ ਜਿਹੜੇ ਹੈ ਜੀ ਸਾਡੇ ਬੜੇ ਪਿਆਰੇ ਟੀਮ ਮੈਂਬਰ ਆਪਾਂ ਕਹਿ ਸਕਦੇ ਹਾਂ ਜਾਂ ਕਮਿਊਨਿਟੀ ਨੂੰ ਜਿਹੜਾ ਜੀ ਸਰਵ ਕਰ ਰਿਹਾ, ਰਕੇਸ਼ ਸ਼ਰਮਾ ਜੀ ਪਹੁੰਚ ਚੁੱਕੇ ਹੈ। ਸੋ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰਕੇਸ਼ ਜੀ।
0: ਜੀ ਰਕੇਸ਼ ਜੀ, ਪਹਿਲਾਂ ਜੀ ਆਇਆਂ ਨੂੰ ਔਰ ਮੈਂ ਦੱਸ ਦਵਾਂ, ਕਈ ਵਾਰੀ ਹੋ ਸਕਦਾ ਕਿ ਪ੍ਰੋਗਰਾਮ ਨਵੇਂ ਲਿਸਨਰ ਆਏ ਹੋਣ, ਔਰ ਦੱਸ ਦਈਏ ਕਿ ਰਕੇਸ਼ ਸ਼ਰਮਾ ਜੀ ਪਿਛਲੇ ਤਕਰੀਬਨ ਮੋਰ ਦੈਨ 30 ਈਅਰਸ ਤੋਂ ਬਰੈਂਪਟਨ ਦੇ ਵਿੱਚ ਰਹਿ ਰਿਹਾ, 30 ਸਾਲ ਤੋਂ, ਤੇ ਪਿਛਲੇ ਤਕਰੀਬਨ ਆਲਮੋਸਟ 20 ਸਾਲ ਤੋਂ ਰੀਅਲ ਸਟੇਟ ਦੇ ਬਿਜ਼ਨਸ ਦੇ ਵਿੱਚ ਹੈ। ਬਹੁਤ ਸਾਰੇ ਪਰਿਵਾਰਾਂ ਨੂੰ ਇਹਨਾਂ ਨੇ ਘਰ ਲੈ ਕੇ ਦਿੱਤੇ ਆ ਤੇ ਬਹੁਤ ਸਾਰੇ ਪਰਿਵਾਰਾਂ ਦੇ ਘਰ ਵੇਚ ਕੇ ਉਹਨਾਂ ਨੂੰ ਪੈਸੇ ਬਣਾ ਕੇ ਦਿੱਤੇ ਆ। ਔਰ ਇਹਨਾਂ ਦੀ ਜਿਹੜੀ ਬ੍ਰੋਕਰੇਜ ਹੈ ਉਹ ਸੁਮਿਤ ਰੀਅਲਟਰ ਐਕਸਪ੍ਰੈਸ ਐਕਸਪਰਟਸ ਇੰਕ ਹੈਗੀ ਆ, ਔਰ ਗੋਰਵੇ ਤੇ ਕਵੀਨ ਦੇ ਕਾਰਨਰ ਦੇ ਉੱਪਰ ਇਹਨਾਂ ਦਾ ਦਫ਼ਤਰ ਹੈਗਾ, ਔਰ ਜਿੱਥੇ ਆਪਾਂ ਇਹਨਾਂ ਨਾਲ ਰੀਅਲ ਸਟੇਟ ਦੀ ਗੱਲਬਾਤ ਵੀ ਕਰਾਂਗੇ, ਕਿਉਂਕਿ ਬਹੁਤ ਸਾਰੇ ਜਿਹੜੇ ਸੇਲਸ ਪਰਸਨ ਇਹਨਾਂ ਨਾਲ ਕੰਮ ਵੀ ਕਰਦੇ ਨੇ। ਔਰ ਦੱਸ ਦਈਏ ਕਿ ਇਹਨਾਂ ਦੀ ਫਰਮ ਜਿਹੜੀ ਆ ਪੂਰੀ ਦੀ ਪੂਰੀ ਟੀਮ ਉਸ ਦਿਨ ਨੂੰ ਤੀਆਂ ਦੇ ਮੇਲੇ ਤੇ ਪਹੁੰਚੇਗੀ, ਇਹਨਾਂ ਦਾ ਬੂਥ ਲੱਗਾ ਹੋਵੇਗਾ। ਬਹੁਤ ਸਾਰੀਆਂ ਸਾਡੀਆਂ ਲੇਡੀਜ਼ ਰੀਅਲ ਸਟੇਟ ਦੇ ਵਿੱਚ ਕੰਮ ਕਰਦੀਆਂ ਨੇ, ਰੀਅਲਟਰ ਨੇ, ਉਹ ਇਹਨਾਂ ਦਾ ਪੈਕੇਜ ਜਿਹੜਾ ਉੱਥੇ ਲੈ ਸਕਦੇ ਨੇ ਵੀ ਕੀ ਕੁਛ ਇਹ ਸਪੈਸ਼ਲ ਜਿਹੜਾ ਹੈਗਾ ਉੱਥੇ ਉਸ ਦਿਨ ਨੂੰ ਦੇਣਗੇ। ਇਹਨਾਂ ਦੀ ਜਾਣ ਇਹਨਾਂ ਵੱਲੋਂ ਵੀ ਕਾਫੀ ਜਿਹੜੇ ਡਰਾ ਆ ਉਹ ਉੱਥੇ ਨਿਕਲਣੇ ਨੇ। ਔਰ ਇਸ ਦੇ ਨਾਲ ਨਾਲ ਜੀ ਜਿਹੜਾ ਹੈਗਾ
1: ਕੱਢਣੀਆਂ ਹੈਗੀਆਂ। ਸੋ ਬਿਲਕੁਲ ਸਾਰੇ ਜਿਹੜੇ ਜੀ ਇੰਨੇ ਸਾਰੇ ਗਿਫਟ ਤੁਹਾਨੂੰ ਤੀਆਂ ਦੇ ਮੇਲੇ ਤੇ ਮਿਲ ਸਕਦੇ ਆ।
0: ਬਹੁਤ ਜੀ, ਜਿੱਥੇ ਕਹਿੰਦੇ ਜਿਹਨੇ ਵੀ ਇਹਨਾਂ ਦੇ ਬੂਥ ਤੇ ਜਾਣਗੇ ਉਹਨਾਂ ਨੂੰ ਟੀ ਸ਼ਰਟ ਵੈਸੇ ਹੀ ਤੋਹਫੇ ਵਜੋਂ ਦੇਣਗੇ। ਇਸੇ ਤਰ੍ਹਾਂ ਹਰ ਬੂਥ ਤੇ ਕੁਛ ਨਾ ਕੁਛ ਤੁਹਾਨੂੰ ਮਿਲੇਗਾ। ਸੋ ਰਕੇਸ਼ ਜੀ, ਕਿਸਦਾ ਤਿਆਰੀਆਂ ਚੱਲ ਰਹੀਆਂ ਤੁਹਾਡੀ ਟੀਮ ਦੀਆਂ ਤੀਆਂ ਨੂੰ ਲੈ ਕੇ, ਕਿਉਂਕਿ ਹਰ ਸਾਲ ਤੁਸੀਂ ਸਪੋਰਟ ਕਰਦੇ ਹੋ ਤੇ ਇਸ ਵਾਰੀ ਕਾਫੀ ਜਿਹੜੀਆਂ ਤੁਹਾਡੀ ਬ੍ਰੋਕਰੇਜ ਦੇ ਵਿੱਚ ਫੀਮੇਲਸ ਨੇ ਉਹ ਪੂਰੀਆਂ ਇਸ ਟਾਈਮ ਕਹਿੰਦੇ ਹੁੰਦੇ ਕਿ ਉਹਨਾਂ ਨੂੰ ਚਾਹ ਚੜਿਆ ਹੋਇਆ ਤੀਆਂ ਤੇ ਜਾਂਦਾ।
2: ਬਿਲਕੁਲ ਸੁਖੀ ਸਾਹਿਬ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ, ਤੁਸੀਂ ਇਹ ਜਿਹੜਾ 24 ਸਾਲ ਤੁਸੀਂ ਹੋ ਗਏ ਲਗਾਤਾਰ ਇਹ ਤੀਆਂ ਦਾ ਮੇਲਾ ਕਰਾ ਰਹੇ ਆ, ਤੁਸੀਂ ਵਧਾਈ ਦੇ ਪਾਤਰ ਹੋ। ਔਰ ਬਹੁਤ ਹੀ ਵਧੀਆ ਉਦਮ ਇਹ ਹੈਗਾ ਤੁਹਾਡੇ ਵੱਲੋਂ ਕਿ ਸਾਰੀਆਂ ਭੈਣਾਂ ਮਾਤਾਵਾਂ ਨੂੰ ਤੁਸੀਂ ਇੱਕ ਛੱਤ ਥੱਲੇ ਲਿਆ ਕੇ ਪੂਰਾ ਇੰਟਰਟੇਨਮੈਂਟ ਉਹਨਾਂ ਦਾ ਕਰਦੇ ਹੈਗੇ ਆ। ਔਰ ਬਹੁਤ ਹੀ ਇੰਟਰਟੇਨ, ਮੈਂ ਖੁਦ ਦੇਖਿਆ ਹੈਗਾ ਤੁਸੀਂ ਕਿੰਨੀ ਮਿਹਨਤ ਕਰਦੇ ਆ, ਤਲਿੰਦਰ ਭੈਣ ਜੀ ਕਿੰਨੀ ਮਿਹਨਤ ਕਰਦੇ ਆ, ਪੂਰਾ ਤੁਹਾਡਾ ਸਟਾਫ ਟੀਮ ਮੈਂਬਰਸ ਉਹਨਾਂ ਨੂੰ ਸਲੂਟ ਹੈ ਜਿਸ ਉਹ ਡੈਡੀਕੇਸ਼ਨ ਨਾਲ ਤੁਹਾਡੇ ਆਫਿਸ ਦੇ ਵਿੱਚ ਕੰਮ ਕਰਦੇ ਸਾਰੇ। ਤੇ ਬਹੁਤ ਇੱਕ ਤੁਸੀਂ ਆਪਣੀ ਕਮਿਊਨਿਟੀ ਲਈ ਵਧੀਆ ਉਦਮੇ ਕਰ ਰਹੇ ਆ, ਤੇ ਬਹੁਤ ਬਹੁਤ ਤੁਹਾਨੂੰ ਵਧਾਈਆਂ ਜਿਹੜਾ ਤੁਸੀਂ ਤੀਆਂ ਦਾ ਮੇਲਾ ਕਰਾ ਰਹੇ ਆ, ਤੇ ਅਸੀਂ ਤੁਹਾਨੂੰ ਬੈਸਟ ਵਿਸ਼ਸ ਕਰਦੇ ਕਿ ਤੁਹਾਡਾ ਤੀਆਂ ਦਾ ਮੇਲਾ ਸਕਸੈਸਫੁਲ ਹੋਵੇ।
0: ਦੇਖੋ ਜੀ, ਸਾਡਾ ਨਹੀਂ ਹੈ, ਇਹ ਕਮਿਊਨਿਟੀ ਇਵੈਂਟ ਬਣ ਚੁੱਕਾ ਹੁਣ।
1: ਬਿਲਕੁਲ,
0: ਤੁਸੀਂ ਮੈਨੂੰ, ਮੈਂ ਤਾਂ ਪੋਸਟਰ ਲਾਉਣ ਵਾਲਾ ਹੈ ਤੇ ਉਹ ਸਾਰਾ ਕਮਿਊਨਿਟੀ ਦਾ ਇਵੈਂਟ ਹੈਗਾ, ਔਰ ਉਹੀ ਸਾਰੀਆਂ ਲੇਡੀਜ਼ ਰਲ ਮਿਲ ਕੇ ਕਰਦੀਆਂ। ਇੱਕ ਦਿਨ ਉਹਨਾਂ ਨੇ ਆਪਣੇ ਆਪ ਦੀ ਰੱਖਿਆ ਜਿੱਥੇ ਉਹ ਸਾਰੀਆਂ ਇੱਕ ਦੂਸਰੇ ਨੂੰ ਮਿਲਦੀਆਂ ਆ, ਇੰਜੋਏ ਕਰਦੀਆਂ, ਸ਼ਾਪਿੰਗ ਕਰਦੀਆਂ, ਆਪਣਾ ਇੱਕ ਦਿਨ ਜਿਹੜਾ ਆਪਣੇ ਲਈ ਉਹ ਜਿਹੜਾ ਜੀਂਦੀਆਂ।
2: ਬਿਲਕੁਲ,
0: ਕੰਮਾਂ ਕਾਰਾਂ ਤੋਂ ਇਲਾਵਾ, ਨਹੀਂ ਤਾਂ ਅਦਰਵਾਈਜ਼ ਤੁਹਾਨੂੰ ਪਤਾ ਕੰਮਾਂ ਤੇ ਜਾਣਾ ਪੈਂਦਾ ਇੱਥੇ।
2: ਬਿਲਕੁਲ ਸਹੀ ਗੱਲ ਹੈ ਜੀ, ਤੇ ਆਪਣਾ ਇੰਜੋਏ ਕਰਨਾ ਚਾਹੀਦਾ, ਜਦੋਂ ਵੀ ਟਾਈਮ ਨਿਕਲੇ, ਕੋਈ ਵੀ ਮੌਕਾ ਮਿਲੇ ਲਾਈਫ ਦੇ ਵਿੱਚ, ਆਪਣਾ ਆਪਣੀ ਲਾਈਫ ਨੂੰ ਇੰਜੋਏ ਕਰੋ। ਆਪਣਾ ਇਹ ਵਧੀਆ ਤੁਹਾਡਾ ਇਵੈਂਟ ਹੈ, ਤੇ ਸਰ ਨੇ ਜਿੰਨੇ ਵੀ ਮਾਤਾਵਾਂ ਸੁਣ ਰਹੇ ਪ੍ਰੋਗਰਾਮ, ਭੈਣਾਂ ਸੁਣ ਰਹੀਆਂ ਪ੍ਰੋਗਰਾਮ, ਤੇ ਉਹਨਾਂ ਨੂੰ ਜਿੰਨੇ ਵੀਰ ਵੀ ਸੁਣ ਰਹੇ ਆ, ਤੇ ਉਹ ਆਪਣੇ ਘਰ ਜਾ ਕੇ ਉਹਨਾਂ ਨੂੰ ਟਿਕਟਾਂ ਜੇ ਨਹੀਂ ਲਈਆਂ ਤਾਂ ਹਜੇ ਲੈ ਕੇ ਤਾਂ ਉਹਨਾਂ ਨੂੰ ਇੱਥੇ ਇੱਕ ਦਿਨ ਭੇਜੋ, ਜਿਹੜੇ ਆਪਣੇ ਕੰਮਾਂ ਤੇ ਜਾਂਦੇ ਆ, ਸਟ੍ਰੈਸ ਹੈ, ਤੇ ਸੰਡੇ ਵਾਲਾ ਦਿਨ ਹੈ ਜੀ, ਸੰਡੇ ਵਾਲੇ ਦਿਨ ਦਾ ਤੁਸੀਂ ਉੱਥੇ ਆ ਕੇ ਪੂਰਾ ਇੰਜੋਏ ਕਰੋ। ਖਾਣ ਪੀਣ ਦਾ ਪੂਰਾ ਪ੍ਰਬੰਧ ਹੋਏਗਾ, ਸਿੰਗਿੰਗ ਦਾ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿਰਨ ਨੇ, ਵਧੀਆ ਸਿੰਗਰਸ ਆ ਰਹੇ ਹੈਗੇ ਆ, ਔਰ ਬਹੁਤ ਸਾਰੇ ਬੂਥ ਹੋਣਗੇ, ਉਹਨਾਂ ਵਿੱਚੋਂ ਸਾਡਾ ਵੀ ਸਮਿਟ ਰਿਅਲਟੀ ਐਕਸਪਰਟਸ ਦਾ ਬੂਥ ਹੋਏਗਾ, ਤੇ ਉੱਥੇ ਅਸੀਂ ਵੀ ਤੁਹਾਡੇ ਲਈ ਬਹੁਤ ਸਾਰੇ ਗਿਫਟ ਲੈ ਕੇ ਆਏ ਹਾਂ। ਪੰਕਜ ਜੀ ਹੋਣਗੇ, ਸਾਡਾ ਪੂਰਾ ਟੀਮ ਸਟਾਫ ਹੋਏਗਾ, ਫੀਮੇਲ ਮੈਂਬਰਸ ਉੱਥੇ ਸਾਰੀਆਂ ਹੋਣਗੀਆਂ, ਤੇ ਉੱਥੇ ਤੁਹਾਨੂੰ ਬਹੁਤ ਵਧੀਆ ਤੁਹਾਨੂੰ ਗਿਫਟ ਮਿਲਣੇ। ਸਾਡੇ ਬੂਥ ਤੇ ਆ ਕੇ ਆਪਣਾ ਨਾਮ, ਫੋਨ ਨੰਬਰ ਉਹ ਸਾਡਾ ਵਾਲਟ ਦੇ ਵਿੱਚ ਪਾਓ, ਤੇ ਉਹਦੇ ਬਾਅਦ ਅਸੀਂ ਉੱਥੇ ਸਟੇਜ ਤੇ ਤੁਹਾਡਾ ਡਰਾ ਕੱਢਾਂਗੇ ਵਧੀਆ, ਔਰ ਤੁਹਾਨੂੰ ਉੱਥੇ ਸਟੇਜ ਵਧੀਆ ਸਮਿਟ ਰਿਅਲਟੀ ਐਕਸਪਰਟ ਦੀਆਂ ਟੀ ਸ਼ਰਟਸ ਵੀ ਉੱਥੇ ਤੁਹਾਨੂੰ ਗਿਫਟ ਦਿੱਤੀਆਂ ਜਾਣਗੀਆਂ, ਔਰ ਪੈਨ ਵੀ ਤੁਹਾਡੇ ਨਾਲ ਪੰਕਜ ਜੀ ਨੇ ਇੱਕ ਹੋਰ ਚੀਜ਼ ਐਡ ਕਰਤੀ, ਤਾਂ ਪੈਨ ਵੀ ਤੁਹਾਨੂੰ ਵਧੀਆ
1: ਮਿਲਣਗੇ। ਬਿਲਕੁਲ ਜੀ, ਔਰ ਨਾਲ ਦੀ ਨਾਲ ਰਕੇਸ਼ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਵੀ ਜਿਹੜੀ ਜੀ ਵਧਾਈ ਦਿੰਦੇ ਹਾਂ, ਕਿਉਂਕਿ ਤੁਸੀਂ ਸਿਟੀ ਕੌਂਸਲਰ ਦੇ ਲਈ ਜਿਹੜਾ ਜੀ ਨੋਮੀਨੇਟ ਹੋਏ ਹੈਗੇ ਆ। ਤੁਸੀਂ ਬਹੁਤ ਟਾਈਮ ਤੋਂ ਜਿਹੜਾ ਜੀ ਰੀਅਲ ਸਟੇਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਸੀਗੇ, ਨਾਓ ਯੂਅਰ ਟਰਾਇੰਗ ਟੂ ਸਰਵ ਦ ਬਰੈਂਪਟਨ ਐਜ਼ ਬੈਸਟ ਐਜ਼ ਯੂ ਕੈਨ। ਸੋ ਬਿਲਕੁਲ ਜੀ, ਜਿੱਥੋਂ ਕਿ ਅਸੀਂ ਦੱਸ ਦਈਏ ਕਿ ਰਕੇਸ਼ ਜੀ ਜਿਹੜਾ ਜੀ ਵਾਰਡ 7 ਔਰ 8 ਦੇ ਲਈ ਜਿਹੜਾ ਜੀ ਇਲੈਕਸ਼ਨ ਦੇ ਵਿੱਚ ਖੜੇ ਆ, ਤੁਸੀਂ ਰਕੇਸ਼ ਜੀ ਹੋਰ ਇਨਫੋਰਮੇਸ਼ਨ ਸਾਡੇ ਲਿਸਨਰਸ ਨੂੰ ਦੇ ਸਕਦੇ ਹੋ ਜੀ?
2: ਡੈਫੀਨੇਟਲੀ ਜੀ, ਥੈਂਕ ਯੂ ਸੋ ਮਚ, ਤੇ ਮੇਰੇ ਲਈ ਕਾਫੀ ਪ੍ਰਾਊਡ ਵਾਲੀ ਗੱਲ ਹੈ ਕਿ ਆਪਾਂ ਐਜ ਏ ਸਿਟੀ ਕੌਂਸਲਰ ਕੈਂਡੀਡੇਟ ਨੋਮੀਨੇਸ਼ਨ ਕੀਤੀ ਹੈਗੀ ਆ, ਤੇ ਇਹ ਸਿਰਫ ਤੁਹਾਡਾ ਪਿਆਰ ਸਦਕਾ ਹੀ ਅਸੀਂ ਆਏ ਹੈਗੇ ਅੱਗੇ। ਤੁਹਾਡੀ ਰਿਕੁਐਸਟ, ਤੁਹਾਡੀ ਆਪਣੇ ਸਾਰਿਆਂ ਨੇ ਜਿੰਨੇ ਮੇਰੇ ਭੈਣ ਭਰਾ ਸਿਆਣੇ ਆ ਸਾਰਿਆਂ ਨੇ ਮੈਨੂੰ ਅੱਗੇ ਕੀਤਾ ਹੈਗਾ ਕਿ ਤੁਸੀਂ ਅੱਗੇ ਆ ਕੇ ਸਿਟੀ ਕੌਂਸਲ ਦੇ ਵਿੱਚ ਆਓ ਤਾਂ ਕਿ ਉਹਨਾਂ ਆਪਣੇ ਜਿੰਨੇ ਰੈਜੀਡੈਂਟਸ ਹੈਗੇ ਬ੍ਰਮਟੋਨ ਉਹਨਾਂ ਦੀ ਆਵਾਜ਼ ਸੁਣੀ ਜਾਵੇ
1: ਆਪਣੀ ਵੋਇਸ ਜਿਹੜੀ ਜਗ੍ਹਾ।
2: ਬਿਲਕੁਲ, ਤੇ ਮੇਨ ਜਿਹੜਾ ਰੀਜ਼ਨ ਸਾਡਾ ਜਿਹੜਾ ਆਪਣੇ ਰੈਜੀਡੈਂਸ ਦਾ ਹੈਗਾ ਉਹ ਕਹਿ ਰਿਹਾ ਕਿ ਤੁਸੀਂ ਜਾ ਕੇ ਜਿੰਨਾ ਵੀ ਅਸੀਂ ਜਿੰਨਾ ਇਨਕਮ ਆਪਣਾ ਪ੍ਰੋਪਰਟੀ ਟੈਕਸ ਦਿੰਦੇ ਹੈਗੇ ਜਿੰਨੇ ਵੀ ਸਿਟੀ ਨੂੰ ਆਪਣੇ ਰੈਜੀਡੈਂਸ ਤੋਂ ਪ੍ਰੋਪਰਟੀ ਟੈਕਸ ਕਲੈਕਟ ਹੁੰਦਾ ਉਹ ਜਿਹੜਾ ਪੈਸੇ ਦੀ ਪ੍ਰੋਪਰ ਯੂਟੀਲਾਈਜੇਸ਼ਨ ਹੋਣੀ ਚਾਹੀਦੀ ਆ ਤੇ ਉਹ ਹੋਵੇ ਤਾਂ ਉਹਦੀ ਇੱਕ ਟਰੇਸੇਬਿਲਟੀ ਹੋਵੇ, ਅਕਾਊਂਟੇਬਿਲਟੀ ਹੋਵੇ ਉਸ ਚੀਜ਼ ਦੀ, ਉਹ ਚੀਜ਼ ਬਹੁਤ ਜ਼ਰੂਰੀ ਹੈ। ਆਪਣੇ ਕਾਫੀ ਰੈਜੀਡੈਂਸ ਨੇ ਮੈਨੂੰ ਕਿਹਾ ਹੈਗਾ, ਕਾਫੀ ਉਹਨਾਂ ਦੇ ਕੰਟਰੋਵਰਸੀਜ਼ ਵੀ ਆ, ਉਹਨਾਂ ਦੀਆਂ ਇਸ਼ੂਜ਼ ਵੀ ਹੈਗੇ ਆ, ਨਿਊਜ਼ ਦੇ ਵਿੱਚ ਵੀ ਆਉਂਦਾ ਹੈਗਾ ਜਿਸ ਤਰ੍ਹਾਂ ਜੋ ਚੀਜ਼ ਆ, ਤੇ ਉਹ ਚੀਜ਼ ਜਿਹੜੀ ਹੈ ਉਹਦੇ ਕਰਕੇ ਅਸੀਂ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਓ ਤੇ ਇਹ ਚੀਜ਼ ਨੂੰ ਆਪਾਂ ਅਗਰ ਤੁਹਾਡੇ ਆਪਣਾ ਬੰਦਾ ਹੋਏਗਾ ਉੱਥੇ ਤਾਂ ਉਹ ਚੀਜ਼ ਨੂੰ ਆਪਣੇ ਕੌਂਸਲ ਦੇ ਵਿੱਚ ਲਿਆਂਦਾ ਜਾਏਗਾ ਤਾਂ ਸਿਟੀ ਹਾਲ ਦੇ ਵਿੱਚ ਇਸ ਚੀਜ਼ ਨੂੰ ਪੇਸ਼ ਕੀਤਾ ਜਾਏ ਤਾਂ ਕਿ ਅੱਗੇ ਤੋਂ ਜਿਹੜੀ ਚੀਜ਼ ਆ ਆਪਣਾ ਵਧੀਆ ਡਿਸੀਜ਼ਨ ਲੈ ਜਾਣ ਤੇ ਇੱਕ ਆਪਣੇ ਬਿਹਤਰ ਬ੍ਰੈਂਪਟਨ ਨੂੰ ਬਣਾਇਆ ਜਾਵੇ। ਸਿਰਫ ਮੈਂ 7-8 ਵਾਰਡ ਚੋਂ ਨਹੀਂ ਖੜਾ ਹੈਗਾ, ਉੱਥੋਂ ਹੀ ਹੈ, ਮੇਰਾ ਵਾਰਡ ਉਹੀ ਹੈ ਪਰ ਬਾਉਂਡਰੀ ਪਰ ਹੈ, ਮੈਂ ਇੱਥੇ 33 ਸਾਲ ਹੋ ਗਏ, ਮੇਰਾ ਆਪਣਾ ਘਰ ਹੈ ਬ੍ਰੈਂਪਟਨ, ਇੱਥੇ ਰਹਿੰਦੇ ਹੋਏ ਇੱਥੇ 33 ਸਾਲ ਔਰ ਆਪਣੇ ਇੱਕ ਸਕਸੈਸਫੁਲ ਅਸੀਂ ਰੀਅਲ ਸਟੇਟ ਜਿਹੜੀ ਆ ਬ੍ਰੋਕਰੇਜ ਆ ਅਸੀਂ ਚਲਾਈ ਹੈਗੀ, ਕੋਈ ਸਾਨੂੰ ਮਨੀ ਮੋਟਿਵ ਦੀ ਖਾਤਰ ਨਹੀਂ ਅਸੀਂ ਉੱਥੇ ਜਾ ਰਹੇ, ਇੱਕ ਸਿਰਫ ਇੱਕ ਕਮਿਊਨਿਟੀ ਸਰਵਿਸ ਹੈ ਜਿਹੜੀ ਅਸੀਂ ਹੁਣ ਦੇਣੀ ਹੈਗੀ ਆ। ਆਪਣੀ ਜਿਹੜੀ ਹੁਣ ਏਜ ਆ ਅਸੀਂ ਰਿਟਾਇਰਮੈਂਟ ਤਰਫ ਹੈ, ਆਈ ਐਮ ਆਲਮੋਸਟ 56 ਤੇ ਜਿਹੜੀ ਹੁਣ ਆ ਟਾਈਮ ਹੈ ਆਪਣੇ ਅਸੀਂ ਕਮਿਊਨਿਟੀ ਲਈ ਕੁਛ ਕਰ ਦਈਏ, ਸਾਡਾ ਮੇਨ ਮੋਟਿਵ ਜਿਹੜਾ ਇਹਨਾਂ ਦੇ ਵਿੱਚ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਆਉਣ ਦਾ, ਕੌਂਸਲ ਦੇ ਵਿੱਚ ਆਉਣ ਦਾ ਇਹੀ ਆ ਕਿ ਬਹੁਤ ਕੁਛ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈਗਾ ਸਿਟੀ ਦੇ ਵਿੱਚ, ਤੇ ਤੁਸੀਂ ਮੇਨ ਆ ਮੇਰੀ ਸਪੋਰਟ ਕਰੋ ਪਹਿਲਾਂ, ਬਾਕੀ ਇਸ਼ੂ ਤਾਂ ਸਾਰੇ ਹੀ ਆ, ਹਰ ਇੱਕ ਦੇ ਕਈ ਇਸ਼ੂ ਆ ਤੇ ਆਪਾਂ ਉਹ 1 by 1 ਉਹਨੂੰ ਰਿਜ਼ੋਲਵ ਕਰਾਂਗੇ, ਤੇ ਸਾਨੂੰ ਫੋਨ ਕਰੋ, ਸਪੋਰਟ ਕਰੋ, ਸਾਨੂੰ ਇਸ ਵੇਲੇ ਜੋ ਲੋੜ ਹੈ ਵਲੰਟੀਅਰਸ ਦੀ ਲੋੜ ਹੈ ਤੇ ਸਾਨੂੰ ਟੀਮ ਦੀ ਲੋੜ ਹੈ, ਸਾਡੇ ਨਾਲ ਆਓ, ਸਾਡੇ ਕੈਂਪੇਨ ਆਫਿਸ ਤੇ ਆਓ ਤੇ ਸਾਨੂੰ ਕਾਲ ਕਰੋ 416-823-9505 ਤੇ ਗੱਲਬਾਤ ਹੋ ਸਕਦੀ।
1: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ, ਆਪਾਂ ਦੁਬਾਰਾ ਜਿਹੜੀ ਜੀ ਗੱਲਬਾਤ ਰਕੇਸ਼ ਜੀ ਦੇ ਨਾਲ ਤੁਹਾਡੀ ਕਰਾਵਾਂਗੇ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੀ ਕਿ ਅੱਜ ਦਾ ਪ੍ਰੋਗਰਾਮ ਅਸੀਂ ਟੈਲੀਟਾਈਮ ਇਲੈਕਟ੍ਰੋਨਿਕ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ। ਬਿਲਕੁਲ ਜੀ, ਟੈਲੀਟਾਈਮ ਇਲੈਕਟ੍ਰੋਨਿਕ ਤੇ ਕੱਲ ਅਸੀਂ ਪਹੁੰਚੇ ਸੀਗੇ, ਉੱਥੇ ਅਸੀਂ ਪੋਸਟਰਸ ਲਾਏ, ਨਾਲ ਦੀ ਨਾਲ ਅਸੀਂ ਉਹਨਾਂ ਨੇ ਦੱਸਿਆ ਕਿ ਇੰਨੇ ਸਾਰੇ ਗਿਫਟਸ ਐਤਕੀ ਉਹਨਾਂ ਨੇ ਫੇਕ ਕੱਢਣੇ, ਜਿੱਦਾਂ ਕਿ ਲਾਸਟ ਟਾਈਮ ਹਮੇਸ਼ਾ ਉਹ ਗਿਫਟਸ ਕਾਰਡ ਕੱਢਦੇ ਹੁੰਦੇ ਜਿਹਦੇ ਵਿੱਚ ਉਹਨਾਂ ਨੇ ਮਿਕਸਰ ਗ੍ਰਾਈਂਡਰ, ਕਿਉਂਕਿ ਸਾਡੀਆਂ ਭੈਣਾਂ ਨੂੰ ਇੱਦਾਂ ਹੀ ਹੁੰਦਾ ਮਿਕਸਰ ਖਰਾਬ ਹੋ ਗਿਆ, ਜੂਸਰ ਖਰਾਬ ਹੋ ਗਿਆ, ਸੁੱਖੀ ਜੀ ਨਵਾਂ ਲੈਣਾ,
0: ਵਾਸ਼ਰ ਡ੍ਰਾਇਅਰ,
1: ਸਾਰਾ ਕੁਛ ਜਿਹੜਾ ਹੈ ਜੀ ਉਹਨਾਂ ਨੇ ਕੱਢਣਾ ਹੈਗਾ। ਫਰਿੱਜ ਮੈਂ ਦੱਸ ਦਵਾਂ, ਟੀਵੀ 2 ਕੱਢੇ ਜਾਣੇ ਆ, ਫਰਿੱਜ ਜਿਹੜੀ ਜੀ ਉਹਨਾਂ ਨੇ 1 ਤੇ ਗ੍ਰਾਈਂਡਰ ਮਿਕਸਰ ਤਾਂ ਉਹਨਾਂ ਨੇ ਬਹੁਤ ਸਾਰੇ ਕੱਢਣੇ ਨੇ, 2 ਉਹਨਾਂ ਨੇ ਜਿਹੜੇ ਜੀ ਇਲੈਕਟ੍ਰਿਕ ਸਟੋਵਸ ਕੱਢਣੇ ਆ। ਸੋ ਫਟਾਫਟ ਆਪਣੀਆਂ ਜਿਹੜੀਆਂ ਜੀ ਤੁਸੀਂ 30 ਦੇ ਮੇਲੇ ਦੀਆਂ ਟਿਕਟਾਂ ਜਿਹੜੀਆਂ ਜੀ ਰਾਖਵੀਂ ਕਰ ਲਓ, $30 ਦੀ ਜਿਹੜੀ ਜੀ ਐਡਵਾਂਸ ਟਿਕਟ ਹੈਗੀ ਆ, ਓਨਲੀ ਐਂਡ ਓਨਲੀ $30 ਇੰਕਲੂਡਿੰਗ ਟੈਕਸ ਆ, ਕੋਈ ਐਡੀਸ਼ਨਲ ਫੀਸ ਜਿਹੜੀ ਜੀ ਨਹੀਂ ਚਾਰਜ ਕੀਤੀ ਜਾ ਰਹੀ ਹੈਗੀ। megastarevents.com ਤੋਂ ਸਿੰਗਰ ਬਹੁਤ ਸਾਰੇ ਜਿਹੜੇ ਜੀ ਪਰਫਾਰਮ ਕਰਨ ਲਈ ਪਹੁੰਚ ਰਹੇ ਆ, ਕਿਉਂਕਿ ਆਲਵੇਜ਼ ਜਿਹੜੇ ਜੀ 7-8 ਸਿੰਗਰਸ ਹਰ ਵਾਰੀ ਪਰਫਾਰਮ ਕਰਨ ਪਹੁੰਚਦੇ ਆ। ਇਸ ਵਾਰੀ ਮੰਨਤ ਨੂਰ, ਸੁਦੇਸ਼ ਕੁਮਾਰੀ, ਹਰਜੀਤ ਹਰਮਨ, ਮਾਸਟਰ ਸਲੀਮ, ਸਾਰਥਿਕ ਕੇ ਤੇ ਨਾਲ ਦੀ ਨਾਲ ਮਿੱਕੀ ਸਿੰਘ ਤੇ ਨਾਲ ਦੀ ਨਾਲ ਜਿਹੜਾ ਜੀ ਇੱਕ ਸਰਪ੍ਰਾਈਜ਼ਿੰਗ ਆਰਟਿਸਟ ਹੈਗਾ, ਉਹ ਅਸੀਂ ਐਂਡ ਵਾਲੇ ਵੀਕ ਦੇ ਵਿੱਚ ਤੁਹਾਨੂੰ ਜਿਹੜਾ ਜੀ ਡਿਕਲੇਅਰ ਕਰਾਂਗੇ। ਸੋ ਫਟਾਫਟ ਟਿਕਟਸ ਲੈ ਲਓ, ਗੱਲਬਾਤ ਕਰਨ ਲਈ ਨੰਬਰ 9057990999 ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਜੀ ਦੋਸਤੋ, ਇਸੇ ਤਰ੍ਹਾਂ ਦਾ ਮਾਹੌਲ ਉਸ ਦਿਨ ਨੂੰ ਬਣੇਗਾ 21 ਤਰੀਕ ਨੂੰ, ਜਿਹੜਾ 21 ਦਿਨ ਸੰਡੇ 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਔਰ ਦੱਸ ਦਈਏ ਕਿ ਏਜੇ ਮੋਬਾਈਲ ਦੇ ਸਹਿਯੋਗ ਨਾਲ ਜਿੱਥੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ, ਇਹਨਾਂ ਵੱਲੋਂ ਵੀ ਬਹੁਤ ਸਾਰੇ ਗਿਫਟ ਉੱਥੇ ਦਿੱਤੇ ਜਾਣੇ ਨੇ। ਔਰ ਏਜੇ ਮੋਬਾਈਲ ਵੱਲੋਂ ਤੁਹਾਨੂੰ ਇੱਕ ਜ਼ਰੂਰੀ ਸੂਚਨਾ ਹੈ ਕਿ ਜਿੱਥੇ ਤੁਸੀਂ ਆਪਣੇ ਨਵੇਂ ਪੁਰਾਣੇ ਫੋਨ ਲੈ ਸਕਦੇ ਹੋ, ਰਿਪੇਅਰ ਕਰਵਾ ਸਕਦੇ ਹੋ, ਉਸ ਦੇ ਨਾਲ ਨਾਲ ਅਗਰ ਤੁਸੀਂ IP ਬਾਕਸ ਲੈਣਾ ਚਾਹੁੰਦੇ ਹੋ ਸਿਰਫ ਅਤੇ ਸਿਰਫ ਪੂਰੇ ਸਾਲ ਦਾ ਡਿਜੀਟਲ ਬਾਕਸਡ HD ਗੋਲਡ ਪ੍ਰੋਗਰਾਮ ਦੇ ਨਾਲ ਸਿਰਫ $99 ਦੇ ਵਿੱਚ ਤੁਹਾਨੂੰ ਮਿਲ ਸਕਦਾ ਹੈ। ਨੰਬਰ 6478741414 ਕੈਨੇਡੀ ਕੁਈਨ ਦਾ ਕਾਰਨਰ ਹੈ, ਇੱਥੇ ਪਹੁੰਚ ਸਕਦੇ ਹੋ। ਇਸ ਦੇ ਨਾਲ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਡੇ ਤੱਕ ਅਸੀਂ ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਬਹੁਤ ਜਲਦੀ ਹਰਪ੍ਰੀਤ ਹੋਰਾਂ ਨਾਲ ਫਿਰ ਜੁੜਾਂਗੇ ਔਰ ਨਾਲ ਦੀ ਨਾਲ ਸਹਿਯੋਗ ਹੈ ਜੀ ਬੁਡਵਾਈਨ ਬੈਂਕਟ ਹਾਲ ਦਾ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦਾ, ਦੋਨਾਂ ਦੀ ਇੱਕੋ ਹੀ ਮੈਨੇਜਮੈਂਟ ਹੈ। ਨੰਬਰ ਹੈ 4167430003 ਦੇ ਨਾਲ ਦੀ ਨਾਲ ਟਿੱਕਾ ਜੰਕਸ਼ਨ ਦੀ ਗੱਲਬਾਤ ਕਰੀਏ। ਟਿੱਕਾ ਜੰਕਸ਼ਨ ਜਿਹੜਾ ਕਿ ਰਦਰਫੋਰਡ ਕੁਵੀਨ ਦੇ ਕਾਰਨਰ ਦੇ ਉੱਪਰ ਹੈ, ਜਿਨ੍ਹਾਂ ਦਾ ਆਫਿਸ, ਜਿੱਥੋਂ ਜਾ ਕੇ ਤੁਸੀਂ ਵਧੀਆ ਖਾਣਾ ਖਾ ਸਕਦੇ ਹੋ, ਪਰਿਵਾਰ ਸਮੇਤ ਬੈਠ ਕੇ ਇੰਜੋਏ ਕਰ ਸਕਦੇ ਹੋ, ਲਾਈਵ ਮਿਊਜ਼ਿਕ ਹੁੰਦਾ ਉੱਥੇ ਤੇ ਉਹਦਾ ਵੀ ਇੰਜੋਏ ਕਰ ਸਕਦੇ ਹੋ। ਟੇਬਲ ਬੁੱਕ ਕਰਾਉਣਾ ਹੈ, ਨੰਬਰ 6474294040। ਕੇਟਰਿੰਗ ਵੀ ਤੁਸੀਂ ਇਹਨਾਂ ਕੋਲੋਂ ਕਰਵਾ ਸਕਦੇ ਹੋ। ਤੇ ਅੱਜ ਦਾ ਪ੍ਰੋਗਰਾਮ ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਵਧੀਆ ਸਸਤੀਆਂ ਹਵਾਈ ਟਿਕਟਾਂ ਲੈਣੀਆਂ ਚਾਹੁੰਦੇ ਹੋ ਦੁਨੀਆਂ ਦੇ ਕਿਸੇ ਵੀ ਕੋਰਨਰ 'ਚ ਜਾਣ ਲਈ, ਕਟਾਰੀਆ ਟੂਰ ਐਂਡ ਟਰੈਵਲ 9056781200। ਪੀਜ਼ਾ ਡੀਪੂ, ਪੀਜ਼ਾ ਡੀਪੂ ਵੀ ਸਾਡੇ ਇਸ ਸਤੀਆਂ ਦੇ ਮੇਲੇ ਦੇ ਪਿਛਲੇ 24 ਵਰ੍ਹਿਆਂ ਤੋਂ ਹੀ ਨਾਲ ਚੱਲਦੇ ਆ ਰਹੀ ਟੀਮ ਹੈ, ਸਪੋਂਸਰ ਨੇ, ਇਹਨਾਂ ਵੱਲੋਂ ਵੀ ਕਾਫੀ ਗਿਫਟ ਉਸ ਦਿਨ ਨੂੰ ਦੇਣੇ ਨੇ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਇਹਨਾਂ ਵੱਲੋਂ ਵੀ ਆਪ ਸਭ ਨੂੰ ਮੁਬਾਰਕਾਂ ਭੇਜੀਆਂ ਜਾ ਰਹੀਆਂ ਜੀ। ਤੇ ਨਾਲ ਦੀ ਨਾਲ ਜੀ, ਰੱਬ ਨਾ ਕਰੇ ਐਕਸੀਡੈਂਟ ਹੋ ਜਾਵੇ, ਤੇ ਅੰਜਮ ਕੁਰੇਸ਼ੀ ਇਹਨਾਂ ਦਾ ਵੀ ਉੱਥੇ ਬੂਥ ਹੋਵੇਗਾ, ਔਰ ਜਿੱਥੇ ਤੁਹਾਨੂੰ ਉਹ ਸੂਚਨਾ ਦੇਣਗੇ, ਨੌਲੇਜ ਤੁਹਾਡੀ ਵਿੱਚ ਵਾਧਾ ਕਰਨਗੇ ਕਿ ਐਕਸੀਡੈਂਟ ਦੇ ਸਮੇਂ ਕੀ ਕਰਨਾ। ਉਹਦੇ ਨਾਲ ਇਹਨਾਂ ਦੀ ਫਰਮ ਵੱਲੋਂ ਵੀ ਕੁਝ ਤੋਹਫੇ ਤੁਹਾਨੂੰ ਦਿੱਤੇ ਜਾਣੇ ਨੇ। ਨੰਬਰ ਹੈ 4165700157 ਤੇ ਗੱਲਬਾਤ ਹੋ ਸਕਦੀ ਹੈ ਜੀ। ਤੇ ਲਓ ਫਿਰ, ਹਾਂਜੀ, ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ, ਜਿੱਥੇ ਰਕੇਸ਼ ਜੀ ਨਾਲ ਆਏ ਨੇ, ਪੰਕਜ ਜੀ ਵੀ ਸਾਡੇ ਨਾਲ ਆਏ ਹੋਏ ਨੇ, ਔਰ ਜਿਹੜੇ ਕਿ ਸਮਿਟ ਰਿਐਲਿਟੀ ਨੂੰ ਪੂਰਾ ਹੋਲਡ ਕਰਦੇ ਨੇ, ਹੈਂਡਲ ਕਰਦੇ ਨੇ। ਪੰਕਜ ਜੀ, ਪਹਿਲਾਂ ਜੀ ਆਇਆਂ ਨੂੰ ਤੁਹਾਨੂੰ।
1: ਥੈਂਕ ਯੂ ਵੈਰੀ ਮੱਚ ਸੁਖਿਆ ਜੀ ਫੋਰ ਹੈਵਿੰਗ ਮੀ ਹੇਅਰ।
0: ਜੀ ਪੰਕਜ ਜੀ, ਔਰ ਅੱਜ ਪਹਿਲਾਂ ਤਾਂ ਗੱਲ ਕਰੀਏ, ਕਿਉਂਕਿ ਰੀਅਲ ਸਟੇਟ ਦੇ ਨਾਲ ਜੁੜੀਆਂ ਹੋਈਆਂ ਬਹੁਤ ਸ਼ਖਸੀਅਤਾਂ, ਉਹਨਾਂ ਦੀ ਜਿਹੜੀ ਅੱਜ ਨਿਗਾਹ ਸੀ, ਕਹਿ ਦਈਏ ਕਿ ਇੱਕ ਸੋਚ ਸੀ ਕਿ ਅੱਜ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਜਿਹੜਾ ਅਨਾਊਂਸ ਕਰਨਾ ਸੀ, ਉਹਦਾ ਕੀ ਬਣਿਆ? ਐਕਚੁਅਲੀ ਮੈਂ ਨਿਊਜ਼ ਪੜ੍ਹ ਨਹੀਂ ਪਾਇਆ।
1: ਉਹ ਦੇ ਬਾਰੇ ਸੁਖੀ ਭਾਜੀ, ਕੋਈ ਦੇਰ ਹੈਜ਼ ਬਿਨ ਨੋ ਚੇਂਜ, ਔਰ ਆਪਾਂ ਉਹਨਾਂ ਨੂੰ ਬਲੇਮ ਵੀ ਨਹੀਂ ਕਰ ਸਕਦੇ, ਕਿਉਂਕਿ ਸਿਚੁਏਸ਼ਨ ਹੀ ਇੱਦਾਂ ਦੀ ਹੈਗੀ ਹੈ ਕਿ ਕੋਈ ਪ੍ਰੈਡਿਕਟ ਨਹੀਂ ਕਰ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਿਸੇ ਨੇ ਸਟੇਟਮੈਂਟ ਦੇ ਦੇਣੀ ਹੈ, ਔਰ ਉਹਦੇ ਨਾਲ ਮਾਰਕੀਟ ਤੇ ਕੀ ਅਸਰ ਹੋਊਗਾ। ਸੋ ਇਸ ਕਰਕੇ ਜਸਟ ਟੂ ਬੀ ਔਨ ਦਾ ਸੇਫਰ ਸਾਈਡ, ਆਈ ਥਿੰਕ ਦਿਸ ਇਜ਼ ਵਟ ਦੇ ਡਿਸਾਈਡਡ ਟੂ ਕੀਪ ਦ ਇੰਟਰਸਟ ਰੇਟ ਸੇਫ ਅਨਚੇਂਜਡ।
2: ਬਿਲਕੁਲ ਜੀ,
0: ਓਕੇ ਪੰਕਜ ਜੀ, ਬਹੁਤ ਸਾਰੀਆਂ ਰੀਅਲ ਸਟੇਟ ਦੀਆਂ ਬ੍ਰੋਕਰੇਜ ਆਸ ਪਾਸ ਨੇ, ਅਤੇ ਤੁਹਾਡੀ ਬ੍ਰੋਕਰੇਜ ਤੇ ਦੂਜਿਆਂ ਚ ਕੀ ਫਰਕ ਹੈ?
1: ਓਕੇ, ਬਹੁਤ ਅੱਛਾ ਸਵਾਲ ਹੈ ਜੀ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਟਾਈਮ ਹੈ ਨਾ, ਇਹ ਤਾਂ ਦੋ ਇਵੈਂਟਸ ਜਿਹੜੇ ਹੈਗੇ ਆ ਉਹਨਾਂ ਨੇ ਟੇਕ ਓਵਰ ਕੀਤਾ। ਇੱਕ ਤਾਂ ਆਪਣਾ ਤੀਆਂ ਦਾ ਮੇਲਾ, ਠੀਕ ਹੈ, ਉਹਦੇ ਬਾਰੇ ਆਪਣਾ ਜਿੰਨੀ ਗੱਲਬਾਤ ਕਰੀਏ ਉਨੀ ਘੱਟ ਆ, ਤੇ ਦੂਸਰਾ ਰਕੇਸ਼ ਜੀ ਆਪਣੇ ਸਿਟੀ ਕਾਉਂਸਲਰ ਵਾਸਤੇ ਚੁਣੇ ਜਾ ਰਹੇ ਆ, ਠੀਕ ਹੈ, ਇੱਕ ਤਾਂ ਇਹ। ਤੇ ਹੁਣ ਇਸ ਦੇ ਵਿੱਚ ਦੌਰਾਨ ਹੀ ਆਪਾਂ ਜੇ ਗੱਲ ਕਰਨੀ ਹੈਗੀ ਆਪਣੀ ਬ੍ਰੋਕਰੇਜ ਦੀ, ਤਾਂ ਮੈਂ ਇੱਕ ਚੀਜ਼ ਹੀ ਕਹੂੰਗਾ, ਔਰ ਜਿਹਦੇ ਤੇ ਮੈਨੂੰ ਬਹੁਤ ਮਾਣ ਹੈ, ਜਿਹਦੇ ਤੇ ਮੈਨੂੰ ਬਹੁਤ ਪ੍ਰਾਊਡ ਹੈ ਕਿ ਸਾਡੀ ਬ੍ਰੋਕਰੇਜ ਦੇ ਵਿੱਚ ਏਜੰਟਸ ਹੈ, ਏਜੰਟਸ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ, ਏਜੰਟਸ ਨੂੰ ਬਹੁਤ ਜ਼ਿਆਦਾ ਸਪੋਰਟ ਦਿੱਤੀ ਜਾਂਦੀ ਹੈ। ਇਹ ਉਹਨਾਂ ਨੂੰ ਆਪਾਂ ਇਹੀ ਕਹਿੰਦੇ ਹਾਂ ਕਿ ਤੁਸੀਂ ਸਿਰਫ ਆਪਣਾ ਕੰਮ ਹੈ ਜਿਹੜਾ ਕਲਾਇੰਟਸ ਨੂੰ ਮਿਲੋ, ਕਲਾਇੰਟਸ ਦੇ ਨਾਲ ਗੱਲਬਾਤ ਕਰੋ, ਸਪੈਂਡ ਕਰੋ ਟਾਈਮ ਉਹਨਾਂ ਦੇ ਨਾਲ, ਔਰ ਜੋ ਪੇਪਰ ਵਰਕ ਹੈ ਸੁਖੀ ਭਾਜੀ, ਪੇਪਰ ਵਰਕ ਜਿਹੜਾ ਹੈਗਾ ਉਹ ਸਿਰਫ ਆਫਿਸ ਦੀ ਜ਼ਿੰਮੇਵਾਰੀ।
0: ਅੱਛਾ ਜੀ ਪੰਕਜ ਜੀ, ਕਿਉਂਕਿ ਬਹੁਤ ਸਾਰੇ ਰਿਐਲਟਰ ਨੇ ਜਿਹੜੇ ਮਿਲਦੇ ਆ, ਉਹਨਾਂ ਦੀ ਕੋਈ ਕੰਪਲੇਂਟ ਹੁੰਦੀ ਹੈ, ਉਹ ਕਹਿੰਦੇ ਨਹੀਂ, ਪਰ ਜਦੋਂ ਆਪਸ ਚ ਇਕੱਲੇ ਹੁੰਦੇ ਉਦੋਂ ਗੱਲਾਂ ਕਰਦੇ, ਕਹਿੰਦੇ ਬਹੁਤ ਸਾਰੀਆਂ ਬ੍ਰੋਕਰੇਜ ਕੋਈ ਕਿਸੇ ਚ ਕੰਮ ਕਰਦੇ ਹੋ ਕਿਸੇ ਚ, ਉਹ ਕਹਿੰਦੇ ਯਾਰ ਕੰਮ ਤਾਂ ਆਪ ਹੀ ਕਰਨਾ ਪੈਂਦਾ, ਸਾਨੂੰ ਤਾਂ ਆਫਿਸ ਵੱਲੋਂ ਕੋਈ ਸਪੋਰਟ ਹੀ ਨਹੀਂ ਮਿਲਦੀ, ਉਹ ਉਹਨੂੰ ਕਿੱਦਾਂ ਤੁਸੀਂ ਠੀਕ ਕਰੋਗੇ?
1: ਦੇਖੋ ਆਪਾਂ ਬ੍ਰੋਕਰੇਜ ਜਦੋਂ ਸ਼ੁਰੂ ਕੀਤੀ ਸੀਗੀ, ਤਕਰੀਬਨ 2.5 ਸਾਲ ਹੋ ਗਏ ਇਸ ਬ੍ਰੋਕਰੇਜ ਨੂੰ ਸ਼ੁਰੂ ਕੀਤੇ ਨੂੰ, ਔਰ ਇਸ ਵੇਲੇ ਸਾਡੇ ਕੋਲ 100 ਤੋਂ ਉੱਪਰ ਏਜੰਟ ਹੈ, ਠੀਕ ਹੈ। ਉਹਦਾ ਰੀਜ਼ਨ ਸਿਰਫ ਇਹੀ ਹੈ ਕਿ ਆਪਣਾ ਸਪੋਰਟ ਸਿਸਟਮ ਜਿਹੜਾ ਹੈਗਾ ਉਹ ਬਹੁਤ ਸਟਰੋਂਗ ਹੈ, ਲੇਕਿਨ ਇਹਨੂੰ ਤੁਸੀਂ ਐਕਸਪੀਰੀਅੰਸ ਕਰਨਾ ਤਾਂ ਤੁਹਾਨੂੰ ਜੁਆਇਨ ਕਰਨਾ ਪਊਗਾ, ਇੱਕ ਵਾਰ ਤੁਸੀਂ ਜੁਆਇਨ ਕਰੋ ਐਂਡ ਦੈਨ ਯੂ ਵਿਲ ਸੀ ਦ ਡਿਫਰੈਂਸ। ਇਹ ਮੈਂ ਸਾਰੇ ਏਜੰਟਸ ਨੂੰ ਇਹ ਬਾਰ ਬਾਰ ਇਹ ਕਹਿ ਰਿਹਾ, ਜਦ ਤੱਕ ਤੁਸੀਂ ਡੀਲ ਨਹੀਂ ਕਰਦੇ, ਕੋਈ ਏਜੰਟਸ ਕਈ ਹੈਗੇ ਜਿਹਨਾਂ ਨੇ ਸਾਲ ਦੇ ਵਿੱਚ ਇੱਕ ਡੀਲ ਕੀਤੀ, ਦੋ ਡੀਲ ਕੀਤੀ ਜਾਂ ਕੋਈ ਡੀਲ ਨਹੀਂ ਕੀਤੀ, ਉਹਨਾਂ ਨੂੰ ਇਸ ਸਪੋਰਟ ਦਾ ਨਹੀਂ ਪਤਾ।
0: ਓਕੇ,
1: ਲੇਕਿਨ ਜਿਹੜੇ ਬੰਦੇ ਡੀਲਸ ਕਰਦੇ ਆ ਉਹਨਾਂ ਨੂੰ ਤੁਸੀਂ ਜੇ ਮਿਲੋ ਔਰ ਉਹਨਾਂ ਨੂੰ ਪੁੱਛੋ ਕਿ ਸਮਿਟ ਰਿਐਲਟੀ ਐਕਸਪਰਟਸ ਤੁਹਾਨੂੰ ਕਿੱਦਾਂ ਟੇਕ ਕੇਅਰ ਕਰਦੀ ਹੈ, ਦੈਨ ਯੂ ਵਿਲ ਨੋ ਦ ਡਿਫਰੈਂਸ ਇਨ ਆਵਰ ਬ੍ਰੋਕਰੇਜ। ਸੋ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਸਪੋਰਟ ਦੀ ਭਾਲ ਚੋ, ਜੇ ਤੁਸੀਂ ਸਪੋਰਟ ਕਰਕੇ ਆਪਣਾ ਬਿਜ਼ਨਸ ਤੁਸੀਂ ਪਿੱਛੇ ਛੱਡਿਆ ਹੋਇਆ ਤਾਂ ਤੁਸੀਂ ਜੁਆਇਨ ਕਰੋ, ਤੁਸੀਂ ਸਾਨੂੰ ਮਿਲੋ, ਸਾਨੂੰ ਦੇਖੋ ਅਸੀਂ ਕਿੱਦਾਂ ਕੰਮ ਕਰਦੇ ਹਾਂ, ਐਂਡ ਦੈਨ ਯੂ ਵਿਲ ਸੀ ਦ ਡਿਫਰੈਂਸ।
0: ਕਿਉਂਕਿ ਮੇਰੀ ਜਦੋਂ ਆਪਾਂ ਆਫ ਦੀ ਈਅਰ ਗੱਲ ਹੁੰਦੀ ਸੀਗੀ ਤੇ ਤੁਸੀਂ ਦੱਸਿਆ ਕਿ ਜਦੋਂ ਉਸ ਦਿਨ ਨੂੰ 21 ਤਰੀਕ ਨੂੰ ਜਿੱਥੇ ਤੁਹਾਡਾ ਬੂਥ ਹੋਣਾ ਔਰ ਜਿਹੜਾ ਕੋਈ ਜਿਹੜੀ ਲੇਡੀਜ਼ ਜਿਹੜੀਆਂ ਸਾਡੀਆਂ ਭੈਣਾਂ ਲੇਡੀਜ਼ ਬੱਚੀਆਂ ਰੀਅਲ ਸਟੇਟ ਦੇ ਵਿੱਚ ਆਲਰੇਡੀ ਨੇ, ਕਿਸੇ ਹੋਰ ਬ੍ਰੋਕਰੇਜ ਨਾਲ ਕੰਮ ਕਰ ਰਹੀਆਂ ਜਾਂ ਆਲਰੇਡੀ ਨੇ ਤੇ ਜਾਂ ਫਿਰ ਕੋਈ ਆਉਣਾ ਚਾਹੁੰਦਾ, ਉਸ ਦਿਨ ਨੂੰ ਤੁਸੀਂ ਉਸ ਕਿਹੜਾ ਸਪੈਸ਼ਲ ਪੈਕੇਜ ਉਹਨਾਂ ਨੂੰ ਦੇਣਾ?
1: ਵੈਲ, ਪੈਕੇਜ ਤਾਂ ਸਾਡਾ ਜਿਹੜਾ ਆਲਰੇਡੀ ਇੱਕ ਬਹੁਤ ਹੀ ਅੱਛਾ ਪੈਕੇਜ ਹੈ ਜੋ ਵੀ ਅਸੀਂ ਆਫਰ ਕਰ ਰਹੇ
0: ਹਾਂ, ਉਦਨ
1: ਚਲੋ ਠੀਕ ਹੈ ਆਪਾਂ ਉਦਨ ਵਾਸਤੇ ਵੀ ਉਦਨ ਹੀ ਡਿਕਲੇਅਰ ਕਰਾਂਗੇ, ਬਟ ਇਟ ਵੁੱਡ ਬੀ ਸਪੈਸ਼ਲ। ਮੈਂ ਹੁਣ ਪਹਿਲਾਂ ਉਹਨਾਂ ਨੂੰ ਦੱਸ ਕੇ ਨਹੀਂ ਦੱਸਣਾ ਚਾਹ ਰਿਹਾ, ਲੇਕਿਨ ਇੱਕ ਤਾਂ ਹੈ ਆਪਾਂ ਉੱਥੇ ਪ੍ਰਾਈਜ਼ ਕੱਢਨੇ
0: ਜੀ, ਉਹ ਤਾਂ
1: ਜਿੱਦਾਂ ਰਕੇਸ਼ ਜੀ ਨੇ ਆਲਰੇਡੀ ਉਹ ਸਾਰਾ ਕੁਝ ਹੋਏਗਾ, ਟੀ ਸ਼ਰਟਸ ਹੋਣਗੀਆਂ, ਪੈਨਸ ਹੋਣਗੇ, ਲੇਕਿਨ ਹੁਣ ਤੁਸੀਂ ਕਿਉਂਕਿ ਇਹਦੇ ਬਾਰੇ ਗੱਲ ਕੀਤੀ ਹੈ ਤਾਂ ਆਈ ਐਮ ਪ੍ਰੋਮਿਸਿੰਗ ਯੂ that we will have a package that nobody would be able to refuse.
0: Kya baat ji, aur koi khaas announcement waise main chahunda si koi ajj ho jave.
3: Bilkul
0: dasso ji Pankaj ji, koi khaas announcement hai pata kyon
3: karo, tiyan da mela,
0: kyunki saal baad
3: utthe sariyan honiyan,
0: saal baad tiyan da mela honda,
3: tuhande te aao koi join kare broker, koi deo kuch kolo deo.
1: Okay, all right, chalo theek hai, aapan edda karde hain, Sukhi ji announce kar rahe hain, ek saal waste there will be no fees charged to them.
0: Kya baat, wow.
2: beautiful.
0: ek saal kyunki
2: agle deal
0: dekho aur dekho main the ke na on air agle saal tiyan de mele tak koi fees nahi,
3: bilkul
2: bilkul ji,
1: kya baat, bilkul done,
3: haan ji
0: done, theek hai ji,
1: bilkul
0: kyunki aur hun number de thoda
3: aur eh deal hegi ya ajj to leke 21
1: ਜੂਨ ਤੱਕ,
0: ਹਾਂਜੀ
3: ਠੀਕ ਹੈ, ਇਸ ਤੋਂ ਬਾਅਦ ਜੁਆਇਨ ਕਰ ਗਏ ਉਹਨਾਂ ਲਈ ਇਹ ਡੀਲ,
1: ਬਿਲਕੁਲ
2: ਇੱਕ ਸਾਲ ਨੋ ਫੀਸ, ਬਿਲਕੁਲ ਜੀ, ਨੰਬਰ ਦੇ ਦੋ ਜੀ,
1: ਨੰਬਰ ਮੈਂ ਦੇਣਾ, ਬ੍ਰੋਕਰੇਜ ਦਾ ਨੰਬਰ ਹੈ ਜੀ 905-458-1123, ਮੇਰਾ ਪਰਸਨਲ ਨੰਬਰ ਹੈ 6479685874।
0: ਥੈਂਕ ਯੂ ਜੀ, ਔਰ ਸਾਡੀ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੇਗੀ, ਜੁੜਿਓ ਤੁਸੀਂ 5:30 ਦੇ ਉੱਤੇ ਵਤਨੋਂ ਦੂਰ ਦੇ ਨਾਲ, ਔਰ ਸਾਡੇ ਤੋਂ ਪਹਿਲਾਂ ਦੇਵ ਤਾਤਲਾ ਜੀ, ਉਹ ਵੀ ਬਹੁਤ ਵਧੀਆ ਤੁਹਾਡੇ ਪਾਸ ਦੁਨੀਆ ਦੀਆਂ ਆਸ ਪਾਸ ਦੀਆਂ ਖਬਰਾਂ ਦੇ ਨਾਲ ਤੀਆਂ ਦੀ ਇਨਫੋਰਮੇਸ਼ਨ ਵੀ ਦੇਖ ਕੇ ਗਏ, ਤੇ ਸਾਡੇ ਤੋਂ ਬਾਅਦ ਰਾਜਵੀਰ ਜੀ ਆਉਣਗੇ, ਉਹ ਵੀ ਤੁਹਾਨੂੰ ਇਨਫੋਰਮੇਸ਼ਨ ਦੇਣਗੇ, ਉਹਨਾਂ ਦਾ ਵੀ ਆਪਣਾ ਬਹੁਤ ਵਧੀਆ ਅੰਦਾਜ਼ ਹੈ ਰੇਡੀਓ ਪ੍ਰੋਗਰਾਮ ਦਾ, ਤੇ ਸਾਡਾ ਆਪਣਾ ਅੰਦਾਜ਼ ਹੈ,
2: ਕਹਿੰਦੇ
0: ਗਾਲਬ ਕਾ ਹੋਗਾ ਕੋਈ ਆਪਣਾ ਅੰਦਾਜ਼, ਸੁਖੀ ਦਾ ਆਪਣਾ ਅੰਦਾਜ਼। ਸੋ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਤੇ 9057990999 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਐਜ਼ ਏ ਆਡੀਅੰਸ ਵੀ, ਐਜ਼ ਏ ਬਿਜ਼ਨਸ ਵੀ, ਜੇ ਤੁਹਾਡਾ ਕੋਈ ਵਪਾਰ ਹੈ ਉਸਨੂੰ ਪ੍ਰਮੋਟ ਕਰਨਾ ਤਾਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਤੇ ਲਓ ਫਿਰ ਇਸ ਟਾਈਮ ਸਾਡੇ ਨਾਲ ਅੱਜ ਦਾ ਸਾਰਾ ਪ੍ਰੋਗਰਾਮ, ਜਿਵੇਂ ਵੈਨਸਡੇ ਨੂੰ ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰਦੇ ਹਾਂ। ਹਰਪ੍ਰੀਤ ਜੀ ਹੁਣ ਇਸ ਟਾਈਮ ਫੋਨ ਦੇ ਉੱਤੇ ਆਏ ਨੇ ਔਰ ਦੇਖਦੇ ਹਾਂ ਜੀ ਕਿੱਥੇ ਬਿਜ਼ੀ ਆ, ਵੈਸੇ ਤਾਂ ਹਰ ਵੈਨਸਡੇ ਸਟੂਡੀਓ 'ਚ ਆਉਂਦੇ ਨੇ, ਚਾਹ ਪਾਣੀ ਲੈ ਕੇ ਆਉਂਦੇ ਹੁੰਦੇ ਆ, ਤੇ ਅੱਜ ਤਾਂ ਉਹ ਬਸ ਕਿਤੇ ਮੈਨੂੰ ਲੱਗਦਾ ਬਿਜ਼ੀ ਆ, ਪੁੱਛ ਲੈਂਦੇ ਹਾਂ। ਹਰਪ੍ਰੀਤ ਜੀ ਜੀ ਆਇਆਂ ਨੂੰ,
4: ਥੈਂਕ ਯੂ ਸੋ ਮਚ ਸੁਖੀ ਜੀ।
0: ਦੇਖੋ ਜੀ ਤੁਹਾਡੀ ਤਾਂ ਸਟੂਡੀਓ 'ਚ ਵੇਟ ਹੋ ਰਹੀ ਸੀਗੀ, ਵੀ ਤੁਸੀਂ ਹਰ ਵੈਨਸਡੇ ਕਾਫੀ ਵਗੈਰਾ ਲੈ ਕੇ ਆਉਂਦੇ ਹੋ ਤੇ ਅੱਜ ਤੁਸੀਂ ਸਟੂਡੀਓ 'ਚ ਨਹੀਂ, ਇਹਦਾ ਮਤਲਬ ਤੀਆਂ ਦੀਆਂ ਤਿਆਰੀਆਂ ਕਰ ਰਹੇ ਹੋ, ਕਿਤੇ ਸੂਟ ਸਾਟ ਸਮਾਉਣ ਗਏ ਹੋ?
4: ਬਿਲਕੁਲ ਜੀ, ਤੀਆਂ ਦੀ ਐਕਸਾਈਟਮੈਂਟ ਸਾਰੇ ਪਾਸੇ ਬਹੁਤ ਹੈਗੀ ਆ। ਸੋ ਜਦੋਂ ਹੁਣ ਤੁਸੀਂ ਤੀਆਂ ਅਨਾਊਂਸ ਕੀਤੀਆਂ ਕਿ ਜੂਨ ਮਹੀਨੇ 'ਚ ਇੱਕ ਵੈਦਰ ਵਧੀਆ ਹੋ ਗਿਆ, ਕਿਉਂਕਿ ਮਈ ਮਹੀਨੇ 'ਚ ਠੰਡ ਹੋਣੀ ਸੀਗੀ, ਤਾਂ ਹੁਣ ਵਧੀਆ ਮੌਸਮ ਆ ਤੇ ਫਿਰ ਸੂਟ ਸਾਟ ਤਾਂ ਲੈਣੇ ਬਣਦੇ ਹੀ ਆ।
0: ਬਿਲਕੁਲ ਜੀ, ਔਰ ਦੇਖੋ ਇਹ ਵੀ ਲੇਡੀਜ਼ ਨੂੰ ਬੜਾ ਚਾਹ ਹੁੰਦਾ, ਉਤਸ਼ਾਹ ਹੁੰਦਾ, ਜੇ ਕੋਈ ਤਿਉਹਾਰ ਹੋਵੇ ਜਾਂ ਕੋਈ ਵਿਆਹ ਸ਼ਾਦੀ ਹੋਵੇ ਤਾਂ ਉਹਨਾਂ ਨੂੰ ਹੁੰਦਾ ਕੁਛ ਨਾ ਕੁਛ ਨਵਾਂ ਪਹਿਰਾਵਾ ਪਾਇਆ ਜਾਵੇ, ਲੋਕਾਂ ਤੋਂ ਵੱਖਰਾ ਪਾਇਆ ਜਾਵੇ। ਪਰ ਤੁਹਾਨੂੰ ਪਤਾ ਹੀ ਹੈ ਕਿ ਤੀਆਂ 'ਤੇ ਵੀ ਵੱਖਰੇ ਵੱਖਰੇ ਪਹਿਰਾਵੇ ਵਾਲੇ ਵੱਖਰੇ ਵੱਖਰੇ ਬੂਥ ਹੋਣੇ ਆ, ਕੁਛ ਇੰਡੀਆ ਤੋਂ ਕੁਛ ਇੱਥੋਂ, ਸਾਰਿਆਂ ਨੇ ਪਹੁੰਚਣਾ ਆ। ਸੋ ਧੰਨਵਾਦ ਹਰਪ੍ਰੀਤ ਜੀ, ਤੁਸੀਂ ਬਹੁਤ ਸਾਲਾਂ ਤੋਂ ਇਸ ਟੀਮ ਦੇ ਨਾਲ ਜੁੜੇ ਹੋਏ ਹੋ, ਤੁਹਾਡੇ ਤੁਹਾਡਾ ਆਪਣਾ ਹੀ ਹੈ ਜੀ, ਤੁਹਾਡੀ ਆਪਣੀ ਟੀਮ ਹੈ। ਅਤੇ ਹੁਣ ਆਪਾਂ ਗੱਲਬਾਤ ਇੰਸ਼ੋਰੈਂਸ ਸੰਬੰਧੀ ਕਰਾਂਗੇ, ਅਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ 'ਚ?
4: ਬਿਲਕੁਲ ਸੁਖੀ ਜੀ, ਸੋ ਜਿੱਥੇ ਅਸੀਂ ਪਹਿਲਾਂ ਕਿਰਨ ਦੇ ਨਾਲ ਮੈਂ ਗੱਲ ਕਰ ਰਹੀ ਸੀਗੀ ਕਿ ਵਿਜ਼ਿਟਰ ਇੰਸ਼ੋਰੈਂਸ ਬਾਰੇ, ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਬਾਰੇ, ਉੱਥੇ ਜਿਹੜੀ ਆਪਣੀ ਪਰਸਨਲ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ ਬਹੁਤ ਇੰਪੋਰਟੈਂਟ ਆ, ਕਿਉਂਕਿ ਜਦੋਂ ਅਸੀਂ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਹੁੰਦੇ ਹੈਗੇ ਹਾਂ ਤੇ ਜਦੋਂ ਅਸੀਂ ਲਾਇਬਿਲਟੀਜ਼ ਦੇ ਨਾਲ ਆਪਣੀ ਲਾਈਫ ਨੂੰ ਸਟਾਰਟ ਕਰਦੇ ਹਾਂ, ਐਂਡ ਸਭ ਤੋਂ ਮੇਜਰ ਲਾਇਬਿਲਟੀ ਜਿਹੜੀ ਆ ਸਾਡੇ ਉੱਪਰ ਹੈਗੀ ਉਹ ਮੋਰਗੇਜ ਦੀ ਹੀ ਆ, ਤਾਂ ਉਹਨੂੰ ਪ੍ਰੋਟੈਕਟ ਕਰਨਾ ਵੀ ਸਾਡੀ ਰਿਸਪੋਂਸੀਬਿਲਟੀ ਬਣਦੀ ਆ, ਕਿਉਂਕਿ ਅਸੀਂ ਜ਼ਰੂਰ ਚਾਹੁੰਦੇ ਹੁੰਦੇ ਹਾਂ ਕਿ ਜਿੱਥੇ ਅਸੀਂ ਵੱਡੇ ਘਰ ਬਾਰ ਲਈਏ, ਵਧੀਆ ਘਰਾਂ ਦੇ ਵਿੱਚ ਰਹੀਏ, ਤੇ ਉੱਥੇ ਉਸ ਘਰ ਨੂੰ ਆਪਾਂ ਕਵਰ ਕਰਨਾ ਹੈਗਾ ਕੱਲ ਨੂੰ ਅਗਰ ਇਨਕੇਸ ਕੋਈ ਏਦਾਂ ਦੀ ਮਿਸ ਹੈਪਨਿੰਗ ਹੋ ਜਾਂਦੀ ਆ ਕਿ ਫੈਮਿਲੀ ਦੇ ਉੱਪਰ ਇਸ ਚੀਜ਼ ਦਾ ਬਰਡਨ ਪਵੇ ਕਿ ਕੱਲ ਨੂੰ ਮੋਰਗੇਜ ਕਿੱਦਾਂ ਕਵਰ ਕਰਨੀ ਆ, ਸੋ ਉਹਦੇ ਲਈ ਇੰਸ਼ੋਰੈਂਸ ਪਾਲਿਸੀ ਜਿਹੜੀ ਹੈਗੀ ਉਹ ਹੋਣੀ ਬਹੁਤ ਜ਼ਰੂਰੀ ਆ, ਤੇ ਜਿਹੜੀ ਤੁਹਾਡੀ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਆ ਇੰਨੀ ਕੁ ਅਮਾਊਂਟ ਦੀ ਜ਼ਰੂਰ ਹੋਣੀ ਚਾਹੀਦੀ ਆ ਕਿ ਐਟ ਲੀਸਟ ਤੁਹਾਡਾ ਜਿਹੜਾ ਪ੍ਰਿੰਸੀਪਲ ਰੈਜੀਡੈਂਸ ਹੈਗਾ ਆ ਉਹ ਕਵਰ ਹੋ ਸਕੇ, ਉਹਦੀ ਮੋਰਗੇਜ ਜਿਹੜੀ ਹੈਗੀ ਆ ਉਹ ਕਵਰ ਹੋ ਸਕੇ। ਸੋ ਜ਼ਰੂਰ ਕਹੂੰਗੀ ਕਿ ਜਿੰਨੇ ਵੀ ਲਿਸਨਰਸ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਆ, ਤੁਹਾਡੇ ਕੋਈ ਵੀ ਕੁਐਸਚਨ ਹੈਗੇ ਆ ਇਹ ਮੋਰਗੇਜ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਰਿਲੇਟਡ, ਅਗਰ ਤੁਸੀਂ ਕੋਈ ਵੀ ਬੈਂਕਿੰਗ ਇੰਸਟੀਟਿਊਸ਼ਨਸ ਤੋਂ ਪਾਲਿਸੀਜ਼ ਲਈਆਂ ਹੋਈਆਂ ਇੱਕ ਵਾਰ ਜ਼ਰੂਰ ਰਿਵਿਊ ਕਰੋ, ਸਪੈਸ਼ਲੀ ਆਪਣੇ ਮੈਡੀਕਲ ਕੁਐਸਚਨ ਆਂਸਰ ਜਿਹੜੇ ਹੈਗੇ ਉਹ ਜ਼ਰੂਰ ਗੋ ਥਰੂ ਕਰੋ ਕਿ ਉਹਨਾਂ ਦੇ ਆਂਸਰ ਤੁਸੀਂ ਟਰੁੱਥਫੁਲੀ ਕੀਤੇ ਹੋਏ ਆ ਕਿ ਨਹੀਂ। ਕਈ ਵਾਰ ਤਾਂ ਮੈਂ ਇੱਦਾਂ ਦੀਆਂ ਪਾਲਿਸੀਜ਼ ਦੇਖੀਆਂ ਹੈਗੀਆਂ ਕਿਰਨ ਕਿ ਕੁਐਸਚਨ ਪੁੱਛੇ ਵੀ ਨਹੀਂ ਗਏ ਸਾਨੂੰ, ਆਪਣੇ ਆਪ ਹੀ ਆਂਸਰ ਭਰੇ ਹੋਏ ਆ ਔਰ ਆਪਾਂ ਨੂੰ ਪਤਾ ਵੀ ਨਹੀਂ ਹੈਗਾ, ਐਂਡ ਬਹੁਤਿਆਂ ਬੰਦਿਆਂ ਦੇ ਕੋਲ ਪੇਪਰ ਹੈ ਹੀ ਨਹੀਂ। ਸੋ ਜਦੋਂ ਕੱਲ ਨੂੰ ਕੋਈ ਕਲੇਮ ਆ ਜਾਵੇ, ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਫੈਮਿਲੀ ਨੂੰ ਇਸ ਚੀਜ਼ ਦਾ ਹੀ ਨਹੀਂ ਪਤਾ ਹੋਣਾ ਕਿ ਇੰਸ਼ੋਰੈਂਸ ਹੈਗੀ ਆ ਕਿ ਨਹੀਂ ਹੈਗੀ। ਦੂਜੀ ਚੀਜ਼ ਇਹ ਹੈਗੀ ਹੈ ਕਿ ਚੀਜ਼ ਚਲੋ ਪਤਾ ਵੀ ਹੋਵੇ ਇੰਸ਼ੋਰੈਂਸ ਹੈਗੀ ਹੈ ਕਿ ਨਹੀਂ, ਆਪਣੇ ਕੋਲ ਇੰਸ਼ੋਰੈਂਸ ਐਪਲੀਕੇਸ਼ਨ ਦੀ ਕਾਪੀ ਵੀ ਹੈ ਨਹੀਂ ਗੀ ਕਿ ਅਸੀਂ ਉਸ ਵੇਲੇ ਕੀ ਆਂਸਰ ਕੀਤਾ ਸੀ। ਸੋ ਇਸ ਕਰਕੇ ਜਦੋਂ ਆਪਾਂ ਕਿਸੇ ਵੀ ਇੱਦਾਂ ਦੀ ਬੈਂਕਿੰਗ ਇੰਸਟੀਟਿਊਸ਼ਨਸ ਤੋਂ ਪਾਲਿਸੀ ਲੈਂਦੇ ਹਾਂ ਜਿੱਥੋਂ ਆਪਣੀ ਮੋਰਗੇਜ ਹੋਈ ਆ, ਆਪਣੀ ਬਹੁਤ ਵੱਡੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਅਸੀਂ ਉਹਨੂੰ ਇੱਕ ਵਾਰੀ ਰਿਵਿਊ ਕਰੀਏ ਕਿ ਉਸ ਟਾਈਮ ਦੇ ਉੱਪਰ ਸਾਡੀ ਕੀ ਸਿਚੁਏਸ਼ਨ ਸੀਗੀ, ਕੀ ਜਿਹੜੇ ਉਹਦੇ ਮੈਡੀਕਲ ਕੁਐਸਚਨ ਆਂਸਰ ਹੈਗੇ ਆ ਉਹ ਸਹੀ ਆਂਸਰ ਹੋਏ ਆ, ਤਾਂ ਕਿ ਕਲੇਮ ਦੇ ਟਾਈਮ ਤੇ ਪ੍ਰੋਬਲਮ ਨਾ ਆਵੇ, ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਥੋੜਾ ਜਿਹਾ ਇਹ ਪ੍ਰੋਸੀਜਰ ਡਿਫਰੈਂਟ ਹੁੰਦਾ ਆ। ਉਹਨਾਂ ਦੇ ਵਿੱਚ ਇੱਕ ਤਾਂ ਪ੍ਰੀ ਅੰਡਰ ਰਾਈਟਿੰਗ ਆ, ਉਹਦੇ ਵਿੱਚ ਜਦੋਂ ਵੀ ਐਪਲੀਕੇਸ਼ਨ ਹੁੰਦੀ ਹੈਗੀ ਉਸ ਟਾਈਮ ਦੇ ਉੱਪਰ ਉਹ ਅੰਡਰ ਰਾਈਟ ਕਰ ਲੈਂਦੇ ਆ, ਬਹੁਤੀਆਂ ਕੰਪਨੀਜ਼ ਮੈਡੀਕਲ ਕਰ ਲੈਂਦੀਆਂ, ਤੁਹਾਡੇ ਡਾਕਟਰ ਤੋਂ ਰਿਪੋਰਟਸ ਲੈ ਲੈਂਦੀਆਂ, ਜਾਂ ਤੁਹਾਡਾ ਐਡਵਾਈਜ਼ਰ ਤੁਹਾਡੇ ਨਾਲ ਸਾਰੇ ਕੁਐਸਚਨ ਆਂਸਰਸ ਗੋ ਥਰੂ ਕਰਦਾ ਹੈ, ਉਸ ਤੋਂ ਬਾਅਦ ਤੁਹਾਡੀ ਕਵਰੇਜ ਹੁੰਦੀ ਆ, ਐਂਡ ਉਹ ਪਾਲਿਸੀ ਪੇਪਰਸ ਫਿਰ ਤੁਹਾਡੇ ਐਡਵਾਈਜ਼ਰ ਵੱਲੋਂ ਤੁਹਾਨੂੰ ਜਿਹੜੇ ਹੈਗੇ ਉਹ ਡਿਲੀਵਰ ਕੀਤੇ ਜਾਂਦੇ ਆ ਈਮੇਲ ਦੇ ਥਰੂ, ਫਿਜ਼ੀਕਲ ਕਾਪੀਜ਼ ਹੋ ਸਕਦੀਆਂ ਜਿਹੜੀਆਂ ਪ੍ਰਿੰਟਡ ਕਾਪੀਜ਼ ਹੈਗੀਆਂ, ਜਾਂ ਤੁਸੀਂ ਆਪਣੀ ਆਨਲਾਈਨ ਕੰਪਨੀਜ਼ ਦੇ ਸਿਸਟਮ ਤੇ ਜਾ ਕੇ ਆਪਣਾ ਅਕਾਊਂਟ ਬਣਾ ਸਕਦੇ ਆ, ਐਂਡ ਉੱਥੇ ਜਾ ਕੇ ਆਪਣੀ ਸਾਰੀ ਪਾਲਿਸੀ ਵਰਡਿੰਗ ਜਿਹੜੀ ਹੈਗੀ ਉਹ ਰੀਡ ਕਰ ਸਕਦੇ ਆ, ਕਿਉਂਕਿ ਪ੍ਰੀ ਅੰਡਰ ਰਾਈਟਿੰਗ ਹੋਣ ਕਰਕੇ ਸੋ ਬਹੁਤੀ ਵਾਰੀ ਇਹ ਹੈਗਾ ਕਿ ਜਿਹੜੇ ਸਾਡੇ ਮੈਡੀਕਲ ਕੁਐਸਚਨ ਵਗੈਰਾ ਸਾਰਾ ਕੁਝ ਹੈਗਾ ਉਹ ਪਹਿਲਾਂ ਕਲੀਅਰ ਹੋ ਜਾਂਦਾ, ਤਾਂ ਕਿ ਕਲੇਮ ਦੇ ਟਾਈਮ ਦੇ ਉੱਪਰ ਕੋਈ ਪ੍ਰੋਬਲਮ ਨਾ ਆਵੇ। ਸੋ ਅਗਰ ਤੁਸੀਂ ਵੀ ਕੋਈ ਇੱਦਾਂ ਦੀ ਸਿਚੁਏਸ਼ਨ ਚ ਹੈਗੀਆਂ ਕਿ ਤੁਹਾਡੀਆਂ ਪਾਲਿਸੀਜ਼ ਹੈਗੀਆਂ ਪਰ ਤੁਹਾਡੇ ਕੋਲ ਪੇਪਰ ਹੀ ਨਹੀਂ ਹੈਗੇ, ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਕਵਰੇਜ ਹੈਗੀ ਆ, ਸੋ ਤੁਸੀਂ ਕਦੀ ਪਾਲਿਸੀ ਨੂੰ ਰਿਵਿਊ ਹੀ ਨਹੀਂ ਕੀਤਾ, ਸੋ ਜ਼ਰੂਰ ਇੱਕ ਵਾਰ ਸਾਨੂੰ ਕਾਲ ਕਰਕੇ ਸਾਰੀਆਂ ਸਿਚੁਏਸ਼ਨਸ ਆਪਣੀਆਂ ਜ਼ਰੂਰ ਕਲੀਅਰ ਕਰੋ, ਤਾਂ ਕਿ ਇਨ ਫਿਊਚਰ ਦੇ ਵਿੱਚ ਕਦੀ ਵੀ ਕੋਈ ਪ੍ਰੋਬਲਮ ਆਵੇ ਤਾਂ ਸਾਡੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਜ਼ਰੂਰ ਹੋਵੇ। ਸੋ ਜ਼ਰੂਰ ਕਹੂੰਗੀ ਕਿਰਨ, ਕਿਸੇ ਦਾ ਕੋਈ ਵੀ ਕੁਐਸਚਨ ਹੈਗਾ, ਜਿੰਨੇ ਵੀ ਇੰਸ਼ੋਰੈਂਸ ਪਲਾਨਸ ਹੈਗੇ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ ਆ, ਡਿਸੇਬਿਲਿਟੀ ਆ, ਕੋਈ ਵਿਜ਼ਿਟਰ ਟਰੈਵਲ, ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਆ, ਜੇ ਇਸ ਤੋਂ ਇਲਾਵਾ ਜਿੰਨੇ ਵੀ ਸੇਵਿੰਗ ਅਕਾਊਂਟਸ ਹੈਗੇ ਆ, ਚਾਹੇ ਉਹ ਬੱਚਿਆਂ ਦਾ RESP ਦਾ ਅਕਾਊਂਟ ਆ, ਚਾਹੇ ਤੁਹਾਡਾ ਕੋਈ RRSP ਹੈਗੀ ਆ, TFSA ਦਾ ਅਕਾਊਂਟ ਹੈਗਾ ਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਜਾਂ ਲਾਸਟਲੀ ਜਿਨ੍ਹਾਂ ਦੀ ਫੈਮਿਲੀਜ਼ ਦੇ ਵਿੱਚ ਕੋਈ ਡਿਸੇਬਲ ਪਰਸਨ ਹੈਗੇ ਆ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਉਹਨਾਂ ਦੇ ਲਈ RDSP ਦਾ ਅਕਾਊਂਟ ਜਿਹਦੇ ਵਿੱਚ $90,000 ਤੱਕ ਦੀ ਗੌਰਮੈਂਟ ਵੱਲੋਂ ਗ੍ਰਾਂਟ ਮਿਲਦੀ ਆ, ਸੋ ਉਹਨੂੰ ਲੈਣ ਦੇ ਲਈ ਤੁਸੀਂ ਕਿੱਦਾਂ ਐਲੀਜੀਬਲ ਹੋ ਸਕਦੇ ਆ। ਇਹਨਾਂ ਸਾਰੇ ਪਲਾਨਸ ਦੀ ਇਨਫੋਰਮੇਸ਼ਨ ਵਾਸਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਆ, ਨੰਬਰ ਹੈਗਾ ਜੀ 416-8176500, ਆਫਿਸ ਸਾਡਾ ਲੋਕੇਟਿਡ ਹੈਗਾ ਆ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਚੋਇਸ ਇੰਸ਼ੋਰੈਂਸ ਆਫਿਸ, ਤੇ ਨੰਬਰ ਮੇਰਾ ਅਗੇਨ 416-8176500।
2: ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ ਫਾਰ ਇਨਫੋਰਮੇਸ਼ਨ। ਬਿਲਕੁਲ ਜੀ, ਸੋ ਬਿਲਕੁਲ ਇਹ ਸੀਗੇ ਹਰਪ੍ਰੀਤ ਸੈਣੀ ਜੀ ਫਰੋਮ ਟਾਪ ਚੋਇਸ ਇੰਸ਼ੋਰੈਂਸ, ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸੀ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਉਹਨਾਂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਨ। ਤੁਸੀਂ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ, ਜਾਂ ਤੁਹਾਡੀ ਮੰਥਲੀ ਮੋਰਗੇਜ ਪੇਮੈਂਟ ਮਿਸ ਹੋ ਚੁੱਕੀ ਆ, ਫਸਟ ਟਾਈਮ ਹੋਮ ਬਾਰ ਹੈ, ਸੈਲਫ ਇੰਪਲੋਇਡ ਹੈਗੇ ਆ, ਕੁਛ ਵੀ ਤੁਸੀਂ ਮੋਰਗੇਜ ਸੰਬੰਧੀ ਗੱਲਬਾਤ ਕਰਨੀ ਹੈ, ਨੰਬਰ ਉਹਨਾਂ ਦਾ 416-512-7000 ਤੇ ਤੁਸੀਂ ਮੁਕੇਸ਼ ਚੌਹਾਨ ਜੀ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ। ਔਰ ਬਿਲਕੁਲ ਜੀ, ਬੈਕ ਟੂ ਸਟੂਡੀਓ ਇੱਕ ਵਾਰੀ ਫੇਰ ਪਹੁੰਚਦੇ ਆ, ਤੀਆਂ ਦਾ ਮੇਲਾ ਕਿਉਂਕਿ ਸਾਨੂੰ ਇੰਨੀਆਂ ਸਾਰੀਆਂ ਕਾਲਸ ਆ ਰਹੀਆਂ ਸੀ, ਅਸੀਂ ਸੋਚਿਆ ਸੀ ਕਿ ਇਸ ਵਾਰੀ ਸੁਖੀ ਜੀ ਕਿ ਮੇ ਬੀ ਆਪਾਂ ਸਕਿੱਪ ਕਰ ਦਿੰਦੇ ਆ, ਠੰਡ ਆ ਜਾਂ ਇੱਦਾਂ ਆ, ਪਰ ਇੰਨੀਆਂ ਕਾਲਾਂ ਆਈਆਂ, ਫਿਰ ਅਸੀਂ ਸੋਚਿਆ ਕਿ ਐਤਕੀ ਜੂਨ ਦੇ ਵਿੱਚ ਤੀਆਂ ਕਰਦੇ ਆ।
0: ਦੇਖੋ ਜੀ, ਮੈਂ ਪਹਿਲਾਂ ਵੀ ਦੱਸ ਕੇ ਗਿਆ ਕਿ ਲੇਡੀਜ਼ ਦਾ ਇਵੈਂਟ ਹੈ, ਕੁਝ ਤੇ ਉਹਨਾਂ ਦਾ ਹੀ ਹੈਗਾ ਤੇ ਉਹਨਾਂ ਨੇ ਅੱਗੇ ਵੀ ਇੰਨੇ ਸਾਲ ਰਲ ਮਿਲ ਕੇ ਕੀਤਾ ਤੇ ਇਸ ਸਾਲ ਵੀ ਉਹ ਰਲ ਮਿਲ ਕੇ ਇਹਨੂੰ ਕਾਮਯਾਬ ਕਰਨਗੇ। ਔਰ ਨਾਲ ਹੀ ਮੈਂ ਮੈਸੇਜ ਹੋਰ ਦੇ ਦੇਵਾਂ ਕਿ ਅੱਜ ਦਾ ਪ੍ਰੋਗਰਾਮ ਨੋਵਲ ਫਰੈਸ਼ ਫੂਡ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਔਰ ਦੋ ਲੋਕੇਸ਼ਨਾਂ ਨੇ, ਇੱਕ ਹੈਗੀ ਗਲੀਗਮ ਡਰਾਈਵ ਦੇ ਉੱਤੇ ਹਾਈਵੇ 10 ਅਤੇ ਆਪਣੇ ਬੋਵੇਡ ਦਾ ਕਾਰਨਰ, ਦੂਜਾ ਹੈ ਸੈਂਡਰਵੁੱਡ ਤੇ ਏਅਰਪੋਰਟ ਦਾ ਕਾਰਨਰ, ਤੇ ਤੀਜੀ ਕੈਨੇਡੀ ਕੁਈਨ ਦੇ ਕਾਰਨਰ ਤੇ ਬਹੁਤ ਜਲਦੀ ਖੁੱਲੇਗੀ। ਔਰ ਹੋ ਸਕਦਾ ਉਹ ਤੀਆਂ ਦੇ ਆਸ ਪਾਸ ਖੋਲ ਦੇਣ ਤੇ ਉਸ ਦਿਨ ਵੀ ਤੁਹਾਨੂੰ ਕਾਫੀ ਹੈਰਾਨ ਕਰਨ ਵਾਲੀਆਂ ਕੀਮਤਾਂ ਮਿਲਣਗੀਆਂ। ਪਰ ਹੁਣ ਫਿਲਹਾਲ ਕਿਉਂਕਿ ਇਹ ਹੋਲਸੇਲ ਕਰਦੇ ਨੇ, ਬਹੁਤ ਜ਼ਿਆਦਾ ਸਸਤਾ ਗਰੋਸਰੀ ਦਾ ਸਮਾਨ ਮਿਲਦਾ, ਦੋਨਾਂ ਲੋਕੇਸ਼ਨਾਂ ਤੋਂ ਜਾ ਕੇ ਤੁਸੀਂ ਲੈ ਸਕਦੇ ਹੋ ਜੀ। ਤੇ ਨਾਲ ਦੀ ਨਾਲ ਦੱਸ ਦਈਏ ਤੁਹਾਨੂੰ ਕਿ ਜਿਹੜਾ ਕਿ ਪੀਜ਼ਾ ਡੀਪੂ ਦੇ ਸਹਿਯੋਗ ਨਾਲ ਅਸੀਂ ਪ੍ਰੋਗਰਾਮ ਨੂੰ ਪੇਸ਼ ਕਰਨਾ, ਉਹਨਾਂ ਵੱਲੋਂ ਜ਼ਰੂਰੀ ਸੂਚਨਾ ਕਿ ਅਗਰ ਤੁਸੀਂ ਪੀਜ਼ਾ ਡੀਪੂ ਦੇ ਜਾ ਕੇ ਪੀਜ਼ਾ ਲੈਂਦੇ ਹੋ ਤੇ ਉੱਥੇ ਆਪਣਾ ਨਾਮ ਜ਼ਰੂਰ ਐਂਟਰ ਕਰਨਾ ਤੇ ਤੁਹਾਨੂੰ ਵੰਡਰਲੈਂਡ ਦੀਆਂ ਜਿਹੜੀਆਂ ਟਿਕਟਾਂ ਨੇ ਉਹ ਤੁਹਾਨੂੰ ਫ੍ਰੀ ਮਿਲ ਸਕਦੀਆਂ ਨੇ ਡਰਾਅ ਦੇ ਵਿੱਚ। ਉੱਥੇ ਕੁਛ ਜੋ ਵੀ ਸਿਸਟਮ ਹੋਵੇਗਾ ਆਨਲਾਈਨ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ। ਇਹ ਜੂਨ 30 ਤੱਕ ਜਿਹੜਾ ਹੈਗਾ ਡੈਡਲਾਈਨ ਹੈਗੀ ਆ, ਤੁਸੀਂ ਆਪਣੇ ਬੱਚਿਆਂ ਨੂੰ ਵੰਡਰਲੈਂਡ ਘੁਮਾਉਣ ਜਾਣਾ ਤੇ ਤੁਸੀਂ ਪੀਜ਼ਾ ਡੀਪੂ ਤੇ ਜਾ ਕੇ ਪੀਜ਼ਾ ਖਾਓ, ਵਧੀਆ ਪੀਜ਼ਾ ਹੁੰਦਾ, ਸਾਰਾ ਸਵਾਦ ਪੀਜ਼ਾ ਹੁੰਦਾ। ਤੇ ਪੀਜ਼ਾ ਡੀਪੂ ਵਾਲੀ ਪੀਟਰ ਆਪਸਨ ਵਾਲੀ ਲੋਕੇਸ਼ਨ ਦੇ ਉੱਤੇ ਵੀ ਤੀਆਂ ਦੇ ਮੇਲੇ ਦੀਆਂ ਟਿਕਟਾਂ ਜਿਹੜੀਆਂ ਅਵੇਲੇਬਲ ਨੇ। ਜੇ ਤੁਸੀਂ ਹੋਸਪਿਟਲ ਜਿਹੜਾ ਬ੍ਰਮਟਨ ਦਾ

0: 7099 0999 ਸਾਡਾ ਸਟੂਡੀਓ ਦਾ ਨੰਬਰ ਹੈਗਾ। ਇਹ ਨੰਬਰ ਤੁਹਾਨੂੰ ਜਿਹੜਾ ਹੈਗਾ ਬਾਅਦ ਦੇ ਵਿੱਚ ਵੀ ਜਿਹੜਾ ਚੱਲਦਾ ਰਹਿੰਦਾ, ਪਰ ਜੇ ਤੁਸੀਂ ਔਨ ਏਅਰ ਵੀ ਗੱਲ ਕਰਨੀ ਹੈ ਤਾਂ ਤੁਸੀਂ ਕਰ ਸਕਦੇ ਹੋ ਜੀ ਇਸ ਨੰਬਰ ਦੇ ਉੱਤੇ
1: ਜੀ।
0: ਔਰ ਆਪਾਂ ਕੋਈ ਗੀਤ ਸੁਣਾਈਏ ਜਾਂ ਕੋਈ ਬ੍ਰੇਕ ਲੈ ਲਈਏ ਕਮਰਸ਼ੀਅਲ?
1: ਮੈਂ ਪਹਿਲਾਂ ਗੀਤ ਸੁਣਾ ਦਿੰਦੇ ਹਾਂ ਕਿਉਂਕਿ ਤੀਆਂ ਦਾ ਮੇਲੇ ਦਾ ਮਾਹੌਲ ਹੈ, ਆਪਾਂ ਤੀਆਂ ਦੇ ਮੇਲੇ ਦੀ ਗੱਲ ਕਰ ਰਹੇ ਹਾਂ। ਸੁਦੇਸ਼ ਕੁਮਾਰੀ ਜੀ ਬਹੁਤ ਲੰਬੇ ਟਾਈਮ ਬਾਅਦ ਜਿਹੜਾ ਜੀ ਫੇਰ ਐਤਵਾਰੀ ਜੀ ਤੀਆਂ ਦੇ ਮੇਲੇ ਤੇ ਪਹੁੰਚ ਰਹੇ ਹੈਗੇ ਆ। ਸੋ ਮੈਂ ਤਾਂ ਬਹੁਤ ਐਕਸਾਈਟਿਡ ਹਾਂ, ਐਂਡ ਆਈ ਥਿੰਕ ਤੁਸੀਂ ਵੀ ਜਿਹੜਾ ਜੀ ਸੁਦੇਸ਼ ਕੁਮਾਰੀ ਨੂੰ ਸੁਣਨ ਲਈ ਬਹੁਤ ਐਕਸਾਈਟਿਡ ਹੋਵੋਗੇ।

0: Tarya Tours and Travels, located near 2883 Derry Road, East Upper Airport and Derry, the intersection upper. To see cheap flight tickets, Nepal de vichon, Toronto to Delhi, Delhi to Amritsar, the route options sunu chahiye ne. Jan tusi visa services Nepal de vichon, puri family vacation upper jaan di soch rahe ne, jithe tuhanu all inclusive vacation packages bhi milde ne. Pahunchna wa ji Tarya Tours and Travels, Airport and Derry, the intersection upper. Call kar sakde ho 905-678-1200, 905-678-1200, Kataria Tours and Travels, Airport and Derry, the intersection upper.
1: ਮਿੱਤਰਾਂ ਦੇ ਜੰਕਸ਼ਨ ਤੇ
2: ਉਹ ਕਿਹੜੇ ਜੰਕਸ਼ਨ ਤੇ
3: ਇੱਕਾ ਜੰਕਸ਼ਨ ਬ੍ਰੈਂਪਟਨ ਤੇ
1: ਰਾਤ ਲੱਗੀਆਂ ਮਹਿਫਲਾਂ ਨਾਰੇ
3: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM ਟੂ 6 PM ਆਲ ਡਰਿੰਕਸ 50% ਆਫ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
4: ਇੱਕ ਲਾਈਫ ਹੈ ਜਿਸ ਲਵ ਹੈ
5: ਯੇ ਕਹਤੇ ਮੁਝਸੇ ਸਭ ਹੈ
6: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ
7: ਹਾਂ

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਸਾਹਿਬ ਸਿੰਘ ਸਹਿਜਰਾ, ਆਟੋ ਹੋਮ ਐਂਡ ਲਾਈਫ ਇੰਸ਼ੋਰੈਂਸ ਬ੍ਰੋਕਰ। ਫੋਰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੀ ਕੋਟ ਲਈ ਅਸੀਂ ਡੀਲ ਕਰਦੇ ਹਾਂ ਮੋਰ ਦੈਨ 15 ਇੰਸ਼ੋਰੈਂਸ ਕੰਪਨੀਜ਼ ਨਾਲ, ਤਾਂ ਅੱਜ ਹੀ ਕਾਲ ਕਰੋ 6472416347-241-13096-247-241-13 ਨੂੰ, ਜੇਕਰ ਤੁਸੀਂ TFSA, RRSP ਜਾਂ RESP ਜਾਂ SIP ਖੁਲਵਾਉਣਾ ਚਾਹੁੰਦੇ ਹਾਂ, ਜਾਂ ਤੁਸੀਂ ਬਿਜ਼ਨਸ ਓਨਰ ਆ, ਆਪਣੀ ਰਿਟੇਨ ਅਰਨਿੰਗਸ ਨੂੰ ਸਟ੍ਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ, ਤਾਂ ਵੀ ਕਾਲ ਕਰੋ 6472416347-241-13 6472416-1309
3: Nobel Fresh Foods ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਹਰੀ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ, 2945 Sandalwood Parkway East, ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ। ਫੋਨ 2898010566। ਨੋਬਲ ਫਰੈਸ਼ ਫੂਡ।

0: ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ। ਬਿਲਕੁਲ ਜੀ, ਹੁਣੇ ਸਾਡੀ ਟੀਮ ਨੇ ਜਿਹੜਾ ਜੀ ਡਿਸਾਈਡ ਕੀਤਾ, ਕਿਉਂਕਿ ਰਕੇਸ਼ ਜੀ, ਇੱਕ ਤਾਂ ਸਾਨੂੰ ਖੁਸ਼ੀ ਹੈ ਕਿ ਰਕੇਸ਼ ਜੀ ਜਿਹੜਾ ਜੀ ਸਿਟੀ ਕਾਉਂਸਲਰ ਦੇ ਲਈ ਨੋਮੀਨੇਟ ਹੋ ਚੁੱਕੇ ਹੈਗੇ ਆ। ਰਕੇਸ਼ ਜੀ, ਆਪਾਂ ਜਿਹੜਾ ਹੈ ਜੀ, ਹੁਣ ਤੁਸੀਂ ਦੱਸੋ ਕਿ ਕੰਟੈਸਟ ਆਪਾਂ ਕੱਲ ਨੂੰ ਕਰ ਦਈਏ ਤੁਹਾਡਾ?
1: ਬਿਲਕੁਲ ਜੀ, ਕੋਈ ਪੁੱਛਣ ਦੀ ਕੋਈ ਗੱਲ ਹੀ ਨਹੀਂ।
0: ਬਿਲਕੁਲ ਜੀ, ਸੋ ਰਕੇਸ਼ ਜੀ ਵੱਲੋਂ ਜਿਹੜੀਆਂ ਹੈ ਜੀ, ਅਸੀਂ 5 ਰੈਗੂਲਰ ਜਿਹੜੀਆਂ ਜੀ $30 ਦੀ ਜਿਹੜੀ ਜੀ ਐਡਵਾਂਸ ਟਿਕਟ ਜਿਹੜੀਆਂ ਜੀ, ਅਸੀਂ ਤੁਹਾਨੂੰ ਕੱਲ 5 ਟਿਕਟਾਂ ਜਿਹੜੀਆਂ ਜੀ ਫ੍ਰੀ
1: ਦੇਣੀ। ਨਹੀਂ, ਹੁਣ ਤੂੰ ਦੱਸ ਦੇ
0: ਕਿਆ ਬਾਤ
1: ਮਿਲਦਾ ਇਹ ਆਪਣੇ ਭੈਣਾਂ ਨੂੰ, ਇਹ ਸਾਡੇ ਵੱਲੋਂ ਗਿਫਟ।
0: ਲਓ ਜੀ, ਮੈਂ ਤਾਂ 5 ਕਿਹਾ ਸੀ, ਇਹਨਾਂ ਨੇ 10 ਕਹਿ ਦਿੱਤਾ। ਸੋ ਬਿਲਕੁਲ ਜੀ, 10 ਟਿਕਟਾਂ। ਕੱਲ ਨੂੰ ਜਿਹੜਾ ਜੀ ਸਾਡਾ ਪ੍ਰੋਗਰਾਮ ਹੈਗਾ ਹੈ 1 ਵਜੇ ਤੋਂ ਲੈ ਕੇ 2 ਵਜੇ ਤੱਕ, ਉਹ ਤੱਕ ਸਾਡੀਆਂ ਸਾਰੀਆਂ ਭੈਣਾਂ ਨੇ ਜਿਹੜਾ ਜੀ ਸੁਣਨਾ ਹੈ। ਸਾਡੇ ਕੁਛ ਜਿਹੜੇ ਜੀ ਸਵਾਲ ਹੋਣੇ ਆ ਉਹ ਅਸੀਂ ਅੱਜ ਨਹੀਂ ਦੱਸਣੇ, ਕੱਲ ਨੂੰ ਦੱਸਾਂਗੇ। ਅੱਜ ਦੱਸਦੇ ਤਾਂ ਤੁਸੀਂ ਤਿਆਰੀ ਕਰ ਆਉਣੀ ਆ।
1: ਕੋਈ ਗੱਲ ਨਹੀਂ,
0: ਨਹੀਂ ਹਿੰਟ ਅਸੀਂ ਇਹ ਜੇ ਦੇ ਦਿੱਤੀ ਫਿਰ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ। ਰਾਈਟ ਅਵੇ ਵਾਲਾ ਕੰਟੈਸਟ ਜਿਹੜਾ ਜੀ ਹੋਣਾ, ਉਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ, ਪੁੱਛਾਂਗੇ ਕਿ ਠੀਕ ਆ ਰਕੇਸ਼ ਜੀ ਜਿਹੜਾ ਜੀ, ਥੋੜੀ ਜਿਹੀ ਹਿੰਟ ਚਲੋ ਮੈਂ ਦੇ ਦਿੰਦੀ ਹੈਗੀ ਆ, ਇੰਨਾ ਵੀ ਸਟ੍ਰਿਕਟ ਨਹੀਂ ਹੋ ਸਕਦੇ ਕਿ ਇਹ ਕਿਹੜੇ ਵਾਰਡ ਦੇ ਵਿੱਚ ਲੜ ਰਹੇ ਨੇ।
1: ਹਾਂਜੀ,
0: ਓਕੇ, ਇਲੈਕਸ਼ਨਸ ਕਦੋਂ ਨੇ, ਤੀਆਂ ਦਾ ਮੇਲਾ ਕਿੱਥੇ ਹੋ ਰਿਹਾ, 90ਵੇਂ ਸਾਲ ਦਾ ਤੀਆਂ ਦਾ ਜਿਹੜਾ ਜੀ ਮੇਲਾ, ਇੱਦਾਂ ਕਦੇ ਕੁਛ ਜਿਹੜੇ ਜੀ ਹਿੰਟ ਲਈ ਅਸੀਂ ਕੁਸ਼ਚਨਸ ਦਿੱਤੇ, ਇੱਦਾਂ ਕਦਾ ਕੁਛ ਅਸੀਂ ਨੋਰਮਲ ਜੇ ਕੁਸ਼ਚਨਸ ਰੱਖਾਂਗੇ। ਸੋ ਜਿੱਦਾਂ ਕਿ ਅਸੀਂ ਨਾਸਰ ਜੀ ਵੱਲੋਂ ਟਿਕਟਾਂ ਦਿੱਤੀਆਂ ਸੀਗੀਆਂ, ਔਰ ਟਿਕਟਾਂ ਕੁਛ ਸਾਡੇ ਜਿਹੜੇ ਜੀ ਦਰਸ਼ਕ ਪਿੱਕ ਵੀ ਕਰ ਚੁੱਕੇ ਹੈਗੇ, ਅੱਜ ਆਏ ਸੀ ਕੱਲ ਆਏ ਸੀ। ਸੋ ਬਿਲਕੁਲ ਇਹਦੀ 10 ਟਿਕਟਾਂ ਕੱਲ ਨੂੰ ਤੀਆਂ ਦੇ ਮੇਲੇ ਦੀ 1 ਵਜੇ ਤੋਂ ਲੈ ਕੇ 2 ਵਜੇ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਫ੍ਰੀ ਦੇਣੀਆਂ ਹੈਗੀਆਂ ਆ। ਸੋ ਬਿਲਕੁਲ ਜੀ, ਬੀ ਰੈਡੀ। ਰਕੇਸ਼ ਜੀ, ਇੱਕ ਵਾਰੀ ਆਪਣਾ ਨੰਬਰ ਵੀ ਦੇ ਦਿਓ।
1: ਬਿਲਕੁਲ ਜੀ, ਇਹ ਤਾਂ ਮੇਰਾ ਕੁਐਸਚਨ ਸੀ।
0: ਓ ਠੀਕ ਹੈ ਜੀ,
1: ਨਹੀਂ ਕੋਈ ਗੱਲ ਨਹੀਂ, ਮੈਂ ਨੰਬਰ ਇੱਕ ਕੁਐਸਚਨ ਹੋਰ ਪੁੱਛ ਲਾਂਗੇ, ਈਜ਼ੀ ਪੁੱਛ ਲਾਂਗੇ। ਨੰਬਰ ਮੇਰਾ 30-40 ਸਾਲਾਂ ਤੋਂ ਇੱਕੋ ਹੀ ਆ।
2: ਨਾਲੇ ਕੱਲ ਨੂੰ ਆ, ਗੱਲ
0: ਤਾਂ ਕੱਲ ਜਾਂਦੇ ਆ, ਕੱਲ ਤੋਂ ਬੋਲ ਜਾਂਦੇ ਆ।
1: 8238236505 ਨੰਬਰ ਦੇਣ ਤੋਂ ਪਹਿਲਾਂ ਮੈਂ ਇੱਕ ਵਾਰੀ ਦੱਸਦਾ, ਮੈਂ ਜਿੰਨੇ ਵੀ ਆਪਣੇ ਬ੍ਰਹਮਟੋਨੀਅਨ ਰੈਜੀਡੈਂਟਸ, ਮੈਂ ਬਹੁਤ ਧੰਨਵਾਦ ਕਰਦਾ। ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ, ਮੈਨੂੰ ਇੱਥੇ 33 ਸਾਲ ਹੋ ਗਏ। ਉਹਨਾਂ ਨੇ ਮੇਰੀ ਬਾਂਹ ਨਾਲ ਬਾਂਹ ਫੜ ਕੇ ਮੋਢੇ ਨਾਲ ਮੋਢੇ ਬੱਚਿਆਂ ਦੀ ਤਰ੍ਹਾਂ ਮੈਨੂੰ ਇੱਥੇ ਸਿਖਾਇਆ ਆਪਣਾ ਕਿਸ ਤਰ੍ਹਾਂ, ਤੇ ਉਹਨਾਂ ਨੇ ਬਣਾਇਆ ਮੈਨੂੰ ਇੱਥੇ। ਮੈਂ ਉਹਨਾਂ ਨੇ ਸਿੱਖਿਆ ਸਾਰਾ ਕੁਛ, ਵੀ ਅਸੀਂ ਰੀਅਲ ਸਟੇਟ ਬ੍ਰੋਕਰੀ ਖੋਲ੍ਹੀ, ਇੱਥੇ ਕਾਲਜ ਗਏ, ਪੜ੍ਹੇ ਸਾਰਾ ਕੁਛ। ਮੈਂ ਬ੍ਰਾਂਪਟਨ ਦਾ, ਸਾਡੀ ਜਿਹੜੀ ਇੰਡੀਆ ਹੈਗੀ ਆ, ਜਨਮ ਭੂਮੀ ਆ, ਤੇ ਜਿਹੜਾ ਸਾਡੇ ਸਾਡਾ ਕੈਨੇਡਾ ਜਦੋਂ ਆਇਆ ਇਹ ਕਰਮ ਭੂਮੀ ਆ। ਇੱਥੇ ਜੋ ਅਸੀਂ ਹੁਣ ਸਿੱਖਿਆ ਕਰਾਇਆ, ਆਪਣੀ ਨੌਲੇਜ ਅਸੀਂ ਆਪਣੇ ਬ੍ਰਾਂਪਟਨ ਲਈ ਸ਼ੇਅਰ ਕਰੀਏ, ਉਹਨਾਂ ਦੀਆਂ ਸੇਵਾਵਾਂ ਕਰੀਏ, ਅਸੀਂ ਬਹੁਤ ਸਕਸੈਸਫੁਲ ਸਾਡੀ ਬ੍ਰੋਕਰੇਜ ਆ, ਕੰਮ ਕੀਤਾ, ਤੇ ਹੁਣ ਮੈਂ ਆਪਣੀ ਕਮਿਊਨਿਟੀ ਲਈ ਕੁਛ ਕਰਨਾ ਚਾਹੁੰਦਾ, ਤੇ ਤੁਹਾਡਾ ਸਾਥ ਚਾਹੀਦਾ।
0: ਬਿਲਕੁਲ,
1: ਤੇ ਬਾਕੀ ਟਿਕਟਾਂ ਤਾਂ ਛੋਟੀ ਜਿਹੀ ਚੀਜ਼ ਹੈ, ਮੈਂ ਕਮਿਊਨਿਟੀ ਦੇ ਵਿੱਚ ਕੁਛ ਕਰਕੇ ਦਿਖਾਵਾਂਗਾ ਓਨੈਸਟੀ ਦੇ ਨਾਲ, ਔਰ ਵਧੀਆ ਉਹਨਾਂ ਦੇ ਲਈ, ਉਹਨਾਂ ਦੀ ਆਵਾਜ਼ ਬਣ ਕੇ ਸਿਟੀ ਕੌਂਸਲ 'ਚ ਹੋਏਗੀ। ਉਹ ਤੁਹਾਡਾ ਜੋ ਕੁਝ ਜ਼ਰੂਰਤਾਂ ਆ, ਜੋ ਵੀ ਤੁਹਾਡੀਆਂ ਨੀਡਸ ਆ, ਕੰਸਰਨਸ ਆ, ਜੋ ਵੀ ਅੱਜ ਕੱਲ੍ਹ ਸਾਰਾ ਕੁਛ ਖਤਮ ਹੋਏਗਾ, ਕੰਟਰੋਵਰਸੀ ਕੋਈ ਨਹੀਂ ਹੋਏਗੀ, ਕਲੀਅਰ ਟ੍ਰਾਂਸਪਰੈਂਸੀ ਤੁਹਾਡਾ ਪੈਸੇ ਦੀ, ਤੁਹਾਨੂੰ ਪਤਾ ਹੈ ਕਿੱਥੇ ਯੂਜ਼ ਹੋ ਰਿਹਾ, ਤੁਹਾਨੂੰ ਉਹ ਨਜ਼ਰ ਆਏਗਾ
0: 100%।
1: ਤੇ ਬਿਲਕੁਲ ਤੁਹਾਡਾ ਸਾਥ ਚਾਹੀਦਾ, ਇੱਕ ਵਾਰੀ ਸਾਥ ਦਿਓ ਰਕੇਸ਼ ਸ਼ਰਮਾ ਨੂੰ, ਆਪਾਂ ਨੂੰ ਉਹਨਾਂ ਨੂੰ ਵੋਟਾਂ ਜਦੋਂ ਆਉਣੀਆਂ ਉਦੋਂ ਜਿਤਾਓ, ਤੇ 416-8235-05 416-8239505। ਇੱਕ ਹੋਰ ਖੁਸ਼ੀ ਵਾਲੀ ਗੱਲ ਕਹਿਣਾ, ਤੀਆਂ ਦਾ ਮੇਲਾ ਆ ਰਿਹਾ, ਔਰ ਸੁੱਖੀ ਨੂੰ ਪਤਾ ਮੇਰੀ ਮਦਰ, ਇਹਨਾਂ ਅਸੀਂ ਬਹੁਤ ਕਲੋਜ਼ ਹੈ, ਤੇ ਮੇਰੀ ਮਦਰ 84 ਈਅਰ ਓਲਡ ਹੈ। ਉਹਨਾਂ ਨੇ ਮੈਨੂੰ ਅੱਜ ਕਿਹਾ ਕਿ ਮੈਂ ਸੁੱਖੀ ਦੇ ਤੀਆਂ ਦੇ ਮੇਲੇ ਤੇ ਜਾਣਾ, ਤੇ ਉਹ 84 ਸਾਲ ਦੀ ਉਮਰ ਉਹ ਇਹਨਾਂ ਤੀਆਂ ਦੇ ਮੇਲੇ ਤੇ ਪਹੁੰਚਣ।
2: ਲਓ ਫਿਰ ਇੱਕ ਹੋਰ ਅਨਾਊਂਸਮੈਂਟ ਕਰਦੇ ਹਾਂ, ਔਰ ਉਹ ਵੀ ਸ਼ਰਮਾ ਜੀ ਨੇ ਆਫ ਦੀ ਈਅਰ ਦੱਸਿਆ ਕਿ ਉਹ ਤਾਂ ਮਦਰ 84 ਈਅਰ ਓਲਡ ਹੈ। ਕਹਿੰਦੇ ਕਿ ਜਿਹੜੇ ਉਸ ਦਿਨ ਨੂੰ ਸਭ ਤੋਂ ਵੱਧ ਏਜ ਦੇ ਲੇਡੀ ਹੋਣਗੇ, ਮਾਤਾ ਹੋ ਸਾਡੀ, ਜੇ ਕੋਈ ਉਹ ਤੋਂ ਵੀ ਉੱਪਰ ਆਈਡੀ ਕੋਲ ਹੋਵੇ,
1: ਹਾਂਜੀ,
2: ਆਪਣੀ ਆਈਡੀ ਲੈ ਕੇ ਆਉਣ, ਸਭ ਤੋਂ ਵੱਧ ਜਿਹੜੇ ਏਜ ਦੇ ਹੋਣਗੇ ਉਹਨਾਂ ਨੂੰ ਕੋਈ ਨਾ ਕੋਈ ਸੋਨੇ ਦਾ ਗਿਫਟ ਦਿੱਤਾ ਜਾਊ।
1: ਬਿਲਕੁਲ
0: ਜੀ,
2: ਜਿਹੜੀ ਸਭ ਤੋਂ ਵੱਧ ਏਜ ਹੋਵੇਗੀ।
0: ਬਿਲਕੁਲ ਜੀ, ਔਰ ਮੈਂ ਇੱਕ ਚੀਜ਼ ਹੋਰ ਦੱਸ ਦਵਾਂ ਕਿ ਗਿਫਟ ਸੋਨੇ ਦਾ ਵੀ ਦਿੱਤਾ ਜਾਊ, ਨਾਲ ਨਾਲ ਡਾਇਮੰਡ ਮੇਸਨਸ ਜਿਨ੍ਹਾਂ ਦਾ ਸਟਾਲ ਵੀ ਉੱਥੇ ਲੱਗਣਾ ਹੈ, ਉਹਨਾਂ ਨੇ 2 ਰੈਫਲਸ ਕਰਨੇ ਆ, ਔਰ ਤੁਸੀਂ ਲੱਕੀ ਡਰਾਅ ਦੇ ਵਿੱਚ ਫਰੰਟ ਤੇ ਉਹਨਾਂ ਦਾ ਸਟਾਲ ਹੋਣਾ, ਤੁਸੀਂ ਜਾ ਕੇ ਲੱਕੀ ਡਰਾਅ ਦੇ ਵਿੱਚ ਆਪਣਾ ਨਾਮ ਪਾਉਣਾ ਆ। ਮਿਡਲ ਆਫ ਦਾ ਇਵੈਂਟ ਦੇ ਵਿੱਚ ਔਰ ਐਂਡ ਆਫ ਦਾ ਇਵੈਂਟ ਉਹਨਾਂ ਨੇ 2 ਜਿਹੜੇ ਆ ਜੀ ਡਾਇਮੰਡ ਦੇ ਗਿਫਟਸ ਕੱਢਣੇ ਆ। ਇਟ ਕੁਡ ਬੀ ਰਿੰਗ, ਇਟ ਕੁਡ ਬੀ ਸਟਡ। ਬਿਲਕੁਲ ਜੀ, ਪ੍ਰਾਈਮ ਕਾਲਜ, ਉਹਨਾਂ ਨੇ ਜਿਹੜਾ ਜੀ ਟੈਬਲੇਟਸ ਕੱਢਣੇ ਆ, ਆਈਪੈਡ ਦੇਣੇ ਆ, ਉਹਨਾਂ ਨੇ ਕੁਛ ਕੁ ਲੈਪਟਾਪਸ ਵੀ ਜਿਹੜੇ ਜੀ ਦੇਣੇ ਆ, ਜਿੱਥੇ ਕਿ ਰਕੇਸ਼ ਜੀ ਵੀ ਜਿਹੜੇ ਜੀ ਗਿਫਟਸ ਦੇ ਰਹੇ ਆ। ਤੁਸੀਂ ਜਿਹੜਾ ਜੀ ਥੱਕ ਜਾਣਾ ਹੈ, ਪਰ ਅਸੀਂ ਗਿਫਟ ਦੇਣ ਲੱਗੇ ਨੇ, ਬਿਲਕੁਲ ਨਹੀਂ ਥੱਕਣਾ। ਸੂਟ ਦੇਖੋ, ਅਸੀਂ ਕੱਲ ਵੀ ਅਨਾਊਂਸ ਕੀਤਾ ਸੀਗਾ ਕਿ ਰਾਣੋ ਬੁਟੀਕ ਵੱਲੋਂ, ਦਾਜ ਇਨ ਵਰੀ ਵੱਲੋਂ, ਹੋਰ ਵੀ ਪਤਾ ਨਹੀਂ ਕਿੰਨੇ, ਮੈਨੂੰ ਤਾਂ ਕਈ ਵਾਰੀ ਨਾਮ ਜਿਹੜੇ ਜੀ ਭੁੱਲ ਜਾਂਦੇ ਹੈਗੇ, ਇੰਨੇ ਸਾਰੇ ਗਿਫਟ ਜਿਹੜੇ ਜੀ ਸੂਟਾਂ ਦੇ ਹੋਣੇ ਆ। ਅੰਮ੍ਰਿਤਾ ਬੰਗਾ ਜੀ, ਮੋਨਾ ਮਹਿੰਗੀ ਜੀ, ਸਾਰਿਆਂ ਵੱਲੋਂ ਜਿਹੜੇ ਜੀ ਜਿੰਨੇ ਵੀ ਸਾਡੇ ਸਪੋਂਸਰਸ ਆ, ਆਪਣਾ ਹਰ ਇੱਕ ਬੰਦਾ ਜਿਹੜਾ ਜੀ ਇਹਦੇ ਵਿੱਚ ਪਾਰਟ ਦੇ ਰਿਹਾ ਹੈ, ਐਜ਼ ਅ ਕਮਿਊਨਿਟੀ ਨੂੰ ਕੁਛ ਨਾ ਕੁਛ ਜਿਹੜੇ ਜੀ ਉਹ ਜ਼ਰੂਰ ਦੇਣਾ ਚਾਹੁੰਦੇ ਆ। ਸੋ ਸਾਨੂੰ ਵੀ ਬੜਾ ਪਿਆਰਾ ਲੱਗਦਾ, ਆਓ ਜੀ ਸਾਰੇ ਮਿਲ ਕੇ ਜਿਹੜਾ ਜੀ ਰੌਣਕਾਂ ਲਾਉਂਦੇ ਆ, ਔਰ ਇਹ ਸਾਡੀ ਔਨ ਏਅਰ ਗਰੰਟੀ ਆ। ਅੱਜ ਤੱਕ ਦੀ ਇਹ ਜਿਹੜੀ ਜੀ 24ਵੇਂ ਸਾਲ ਦਾ ਮੇਲਾ ਹੈ ਜੀ, ਕਦੇ ਵੀ ਇੱਦਾਂ ਨਹੀਂ ਹੋਇਆ ਵਾਹਿਗੁਰੂ ਦੀ ਮਿਹਰ ਨਾਲ ਕਿ ਕੋਈ ਕਹਿ ਕੇ ਗਿਆ ਹੋਵੇ ਕਿ ਠੀਕ ਆ ਜੀ, ਜਿਹੜੀ ਵਤਨੋਂ ਦੂਰ ਵਾਲੀਆਂ ਤੀਆਂ ਉਹਦੇ ਵਿੱਚ ਕੋਈ ਕਮੀ ਸੀਗੀ, ਕਮੀ ਅਸੀਂ ਰਹਿਣ ਹੀ ਨਹੀਂ ਦੇਈਦੀ ਹੈਗੀ। ਸੋ ਬਿਲਕੁਲ ਜੀ, $30 ਦੀ ਟਿਕਟ ਹੈ, 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ, $30 ਦੀ ਜਿਹੜੀ ਹੈ ਜੀ ਟਿਕਟ ਆ। ਵੈਂਡਰਸ ਸਾਡੇ ਕੋਲ ਸਿਰਫ 5 ਕੁ ਹੀ ਸਪੋਟਸ ਅਵੇਲੇਬਲ ਰਹਿ ਗਏ ਆ। ਗੱਲਬਾਤ ਕਰਨ ਲਈ ਨੰਬਰ 9057990999 ਤੇ ਜਿਹੜੀ ਜੀ
2: ਕੇਸ ਔਰ ਇਸ ਦੇ ਨਾਲ ਨਾਲ ਮੈਂ ਇੱਕ ਹੋਰ ਜ਼ਰੂਰੀ ਸੂਚਨਾ ਦੇ ਦਾਂ, ਜਿੱਥੇ ਰਕੇਸ਼ ਸ਼ਰਮਾ ਜੀ ਨੋਮੀਨੇਟ ਹੋਏ ਨੇ ਸਿਟੀ ਕੌਂਸਲਰ ਲਈ, ਹੋਰ ਵੀ ਸਿਟੀਜ਼ ਦੇ ਵਿੱਚ ਜਿੱਥੇ ਜਿੱਥੇ ਵੀ ਇਲੈਕਸ਼ਨਸ ਹੋ ਰਹੀਆਂ ਨੇ, ਜਿੱਥੇ ਵੀ ਸਾਡੀ ਆਵਾਜ਼ ਪਹੁੰਚਦੀ ਆ, ਕੋਈ ਵੀ ਜਿਹੜਾ ਕੋਈ ਕੈਂਡੀਡੇਟ ਜਾਂ ਉਹਨਾਂ ਦਾ ਸਪੋਰਟਰ ਔਰ ਉਹਨਾਂ ਨੂੰ ਸਾਡੇ ਇਸ ਮਾਈਕ ਦੇ ਥਰੂ ਆਪਣਾ ਸੁਨੇਹਾ ਦੇਣਾ ਚਾਹੁੰਦੇ ਆ ਤੇ ਜੀ ਆਇਆਂ ਨੂੰ,
1: ਬਿਲਕੁਲ ਜੀ
2: ਹਾਂਜੀ, ਉਹਨਾਂ ਨੂੰ ਨੰਬਰ ਸਾਡਾ 9057990999 ਦੇ ਉੱਤੇ ਉਹਨਾਂ ਦਾ ਮੈਸੇਜ ਜਿਹੜਾ ਅਸੀਂ ਦੇ ਸਕਦੇ ਜੇ ਕਿਸੇ ਦੇ ਦਿਲ ਚ ਕੋਈ ਗੱਲਬਾਤ ਹੋਵੇ। ਜੀ ਆਇਆਂ ਨੂੰ,
1: ਬਿਲਕੁਲ ਜੀ, ਤੇ ਪਹਿਲਾਂ ਕਿਰਨ ਜੀ ਪਾਰਸ਼ਲਟੀ ਕਰਦੇ ਜੀ, ਆਪਣੇ ਇਹਨਾਂ ਨੂੰ ਲਿਸਨਰ ਨੂੰ ਬਹੁਤ ਪਿਆਰ ਹੈ, ਜਿਹੜੇ ਮੈਂ ਕੁਐਸਚਨ ਪੁੱਛਣੇ ਉਹਨਾਂ ਦੇ ਆਨਸਰ ਇਹਨਾਂ ਨੇ ਆਲਰੇਡੀ ਇਨਡਾਇਰੈਕਟਲੀ ਏਅਰ ਤੇ ਦੇ ਦਿੱਤਾ, ਤੇ ਹੁਣ ਬਹੁਤ ਈਜ਼ੀ ਕੁਐਸਚਨ ਹੋਣੇ ਆ। ਕੱਲ ਨੂੰ ਤੁਸੀਂ 10 ਟਿਕਟਾਂ ਜਿਹੜੀਆਂ ਤੁਹਾਨੂੰ ਫ੍ਰੀ ਦਿੱਤੀਆਂ ਜਾਣੀਆਂ, ਤੇ ਆਨਸਰ ਇਹ ਦੇ ਚੁੱਕੀ ਆ, ਇੰਨਾ ਮੈਂ ਹਿੰਟ ਦੇ ਦਿੰਦਾ, ਤੇ ਤੁਸੀਂ ਕੱਲ ਕਾਲ ਕਰੋ ਪ੍ਰੋਗਰਾਮ ਦੇ ਵਿੱਚ ਤੇ ਜ਼ਰੂਰ, ਤੇ ਲਾਸਟ ਦੇ ਵਿੱਚ ਮੈਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਤੇ ਇਸੇ ਤਰ੍ਹਾਂ ਤੁਹਾਡਾ ਪਿਆਰ ਤੁਹਾਡਾ ਆਸ਼ੀਰਵਾਦ ਆਪਣੇ ਸਾਡੇ ਸਿਰ ਤੇ ਬਣਿਆ ਰਹੇ। ਬਹੁਤ ਬਹੁਤ ਧੰਨਵਾਦ ਜੀ,
2: ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ ਲਿਸਨਰ ਦੀ, ਔਰ ਇੰਤਜ਼ਾਰ ਕਰ ਰਹੇ ਹੁਣ ਤੁਹਾਡੇ ਫੋਨ ਕਾਲਸ 9057990999 ਦੇ ਉੱਤੇ। ਇਸੇ ਤਰ੍ਹਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਰਹਿਣਾ, ਇਸੇ ਸਟੇਸ਼ਨ ਦੇ ਉੱਤੇ ਰਾਜਵੀਰ ਜੀ ਹੁਣ ਆਉਣਗੇ, ਤੇ ਨਾਲ ਦੀ ਨਾਲ ਫੋਨ ਮੈਨੂੰ ਵੀ ਵੱਜਣ ਲੱਗ ਪਿਆ ਜੀ। ਔਰ ਮੰਗੇ ਜੀ, ਜਾਂਦੇ ਜਾਂਦੇ ਤੁਸੀਂ ਕੁਝ ਕਹਿਣਾ ਚਾਹੋਗੇ? ਇੱਕ ਮਿੰਟ ਹੈ ਆਪਣੇ ਕੋਲ।
3: ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ, ਸਾਰੇ ਜਾਣੇ ਹੁਮ ਹੁਮਾ ਕੇ ਪਹੁੰਚੋ ਔਰ ਉਸ ਫੰਕਸ਼ਨ ਦੇ ਉੱਤੇ ਸਾਡਾ ਬੂਥ ਵੀ ਵਿਜ਼ਿਟ ਕਰੋ, ਸਮਿਟ ਰਿਐਲਿਟੀ ਐਕਸਪਰਟਸ ਆਪਾਂ ਸਾਰੇ ਉੱਤੇ ਹੋਵਾਂਗੇ, ਔਰ ਤੁਹਾਨੂੰ ਉੱਥੇ ਅਨਾਊਂਸ ਆਪਾਂ ਕਰ ਹੀ ਦਿੱਤਾ ਹੈਗਾ, 1 ਸਾਲ ਵਾਸਤੇ ਨੋ ਫੀ ਇਫ ਯੂ ਜੁਆਇਨ ਰਾਈਟ ਦੇਅਰ ਐਂਡ ਦੈਨ।
2: ਕਿਆ ਬਾਤ, ਕਿਆ ਬਾਤ। ਸੋ ਦਿਓ ਜੀ ਇੱਥੇ ਇਜਾਜ਼ਤ, ਰੱਬ ਨੇ ਚਾਹਿਆ ਕੱਲ ਫਿਰ ਮੁਲਾਕਾਤ ਹੁੰਦੀ ਹੈ। ਸਾਰੇ ਹੱਸਦੇ ਵਸਦੇ ਰਹੋ, ਸਾਰੇ ਖੁਸ਼ ਰਹਿਣ, ਸਾਰਿਆਂ ਦੇ ਕੰਮ ਕਾਰ ਚੱਲਦੇ ਰਹਿਣ, ਪਰਿਵਾਰ ਸ਼ਾਂਤੀ ਰਵੇ, ਬਸ ਪਰਮਾਤਮਾ ਦਾ ਨਾਮ ਲਓ, ਇੱਕ ਦੂਜੇ ਦੇ ਭਲੇ ਦੇ ਲਈ ਅਰਦਾਸ ਕਰੋ, ਜੇ ਦੂਜੇ ਦੇ ਭਲੇ ਲਈ ਤੁਸੀਂ ਅਰਦਾਸ ਕਰੋਗੇ ਹੋ ਸਕਦਾ ਤੁਹਾਡੇ ਲਈ ਵੀ ਕੋਈ ਕਰ ਰਿਹਾ ਹੋਵੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ,
1: ਥੈਂਕ ਯੂ ਜੀ,
3: ਥੈਂਕ ਯੂ ਜੀ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ 905-450-2828
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ

0: ਜੀ ਹਾਂ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਅਤੇ ਮੇਰੇ ਤੋਂ ਪਹਿਲਾਂ ਤੁਸੀਂ ਪ੍ਰੋਗਰਾਮ ਸੁਣ ਕੇ ਹਟਿਓ ਸੁਖੀ ਨਜ਼ਰ ਹੋਣਾ ਤੋਂ ਵਤਨੋਂ ਦੂਰ, ਉਸ ਤੋਂ ਬਾਅਦ ਵਾਰੀ ਰੇਡੀਓ ਪ੍ਰੋਗਰਾਮ ਸਾਰੰਗ ਦੀ, ਫਿਰ ਸੁਣੋਗੇ ਦੇਸ਼ ਪ੍ਰਦੇਸ਼, ਉਸ ਤੋਂ ਬਾਅਦ ਪੰਜਾਬੀ ਲਹਿਰਾਂ। AM 530 ਦੀ ਟੀਮ ਨਾਲ ਜੁੜੇ ਰਹੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ, ਗੀਤ ਸੰਗੀਤ ਜਿਹੜਾ ਉਹ ਵੀ ਤੁਹਾਡੇ ਰੂਬਰੂ ਲੈ ਕੇ ਕੁਝ ਪਲਾਂ ਤੱਕ ਅਸੀਂ ਹਾਜ਼ਰ ਹੁੰਦੇ ਹਾਂ। ਅਤੇ ਨਾਲ ਦੀ ਨਾਲ ਹੀ ਟਹਿਣਾ ਸਾਹਿਬ ਖਬਰਾਂ ਲੈ ਕੇ ਹਾਜ਼ਰ ਹੋ ਰਿਹਾ, ਟਹਿਣਾ ਸਾਹਿਬ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਖਾਸ ਤੌਰ 'ਤੇ ਸਪੋਂਸਰ ਕੀਤਾ ਜਾ ਰਿਹਾ ਸੁਲਤਾਨ ਜੀ ਦੇ ਵੱਲੋਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਫੀਫਾ ਵਰਲਡ ਕੱਪ ਆ ਜਿਹੜਾ ਉਹਦੇ ਲਈ ਸਪੈਸ਼ਲ ਸੇਲ ਆ ਜਿਹੜੀ ਸੈਮਸੰਗ ਦੇ QLED, ਇਹ LED ਨਹੀਂ ਹੈਗੀ, QLED ਆ, QLED ਜਿਹੜੇ ਹੈਗੇ ਆ ਸਪੈਸ਼ਲ ਅੱਜ ਦੀ ਪ੍ਰਾਈਸ ਜਿਹੜੀ ਹੈਗੀ ਆ ਇਹ ਤੁਸੀਂ ਨੋਟ ਕਰ ਲਿਓ, 65 inch QLED ਜਿਹੜਾ ਹੈਗਾ $690 ਦਾ ਤੁਹਾਨੂੰ ਅੱਜ ਮਿਲ ਜਾਣਾ, $690 ਦਾ। ਅਤੇ 75 inch ਲੈਣਾ ਵਾ $890 ਦਾ, ਉਹ ਵੀ QLED ਆ, LED ਨਹੀਂ, QLED ਆ, ਕੁਆਂਟਮ ਵਾਲਾ, 75 inch $890 ਦਾ। 85 inch 'ਤੇ ਆ ਜਾਓ ਹੁਣ ਬਾਜੀ, ਜਿਹੜਾ ਤੁਸੀਂ 2500 ਦਾ, 3000-4000 ਦਾ ਲੈਂਦੇ ਰਹੇ ਹੋ, ਉਹ 85 inch ਸਪੈਸ਼ਲੀ ਤੌਰ 'ਤੇ $1290 ਦੇ ਵਿੱਚ 85 inch QLED ਆ, ਇਹ ਨੋਟ ਕਰ ਲਿਓ, ਇਕੱਲਾ LED ਨਹੀਂ, QLED ਆ ਇਹ। ਸੋ 85 inch $1290 ਦਾ ਮਿਲ ਜਾਣਾ ਵਾ। ਸੋ ਤੁਸੀਂ ਜਦੋਂ ਵੀ ਜਾਣਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-450-2828, 905-450-2828 ਕੋਈ ਵੀ ਪਰਚੇਜ਼ ਕਰੋਗੇ 500 ਤੋਂ ਲੈ ਕੇ 700 ਸੇਵ ਕਰਨਾ ਤੁਸੀਂ ਅੱਜ, ਨੰਬਰ ਨੋਟ ਕਰ ਲਓ 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। ਅੱਜ ਦਿਨ ਬੁੱਧਵਾਰ ਦਾ, ਬੁੱਧਵਾਰ ਦੇ ਦਿਨ ਗੱਲਾਂ ਬਾਤਾਂ ਵੀ ਹੋਣੀਆਂ। ਟਹਿਣਾ ਸਾਹਿਬ ਖਬਰਾਂ ਲੈ ਕੇ ਕੁਝ ਪਲਾਂ ਤੱਕ ਹਾਜ਼ਰ ਹੋਣ ਲੱਗੇ ਆ ਬਿਕਰਮਜੀਤ ਮਜੀਠੀਆ ਹੋਣੀ, ਉਹਨਾਂ ਦੇ ਕੇਸ ਬਾਰੇ ਕੀ ਅਪਡੇਟ ਹੈ। ਅਤੇ ਉੱਧਰੋਂ ਅਰਵਿੰਦ ਕੇਜਰੀਵਾਲ, ਉਹਨਾਂ ਨੇ ਇੱਕ ਐਕਸ 'ਤੇ ਪੋਸਟ ਪਾਈ ਹੈ, ਉਹਨੇ ਕਿਹੜੀ ਗੱਲ ਕੀਤੀ ਆ, ਉਹਨਾਂ ਨੇ ED ਦੀ ਵੀ ਗੱਲ ਕੀਤੀ ਆ, ਉਹ ਕੀ ਕਹਿੰਦੇ ਆ ਕਿ ਦੋ ਪਾਰਟੀਆਂ ਨੇ ਜਿਹੜੀਆਂ ਜੁੜ ਸਕਦੀਆਂ ਨੇ, ਕਿਹੜੀ ਕਿਹੜੀ ਪਾਰਟੀ ਜੁੜ ਸਕਦੀ ਹੈ, ਉਹਦੀ ਗੱਲਬਾਤ ਕਰਾਂਗੇ। ਯੂਨੀ ਗਲੋਬਲ ਵੱਲੋਂ ਅੱਜ ਦਾ ਪ੍ਰੋਗਰਾਮ ਆ ਜਿਹੜਾ ਉਹ ਅਸੀਂ ਲਾਈਵ ਲੋਕੇਸ਼ਨ ਕਰਾਂਗੇ ਯੂਨੀ ਗਲੋਬਲ 'ਤੇ। ਯੂਨੀ ਗਲੋਬਲ ਤੋਂ ਨਾਗਪਾਲ ਸਾਹਿਬ ਦੇ ਨਾਲ ਅਸੀਂ ਤੁਹਾਨੂੰ ਖਾਸ ਖਾਸ ਖਾਸ ਟਿਪਸ ਨੇ ਜਿਹੜੀਆਂ ਉਹ ਲੈ ਕੇ ਦੇਣੀਆਂ ਨੇ। ਲਾਈਵ ਲੋਕੇਸ਼ਨ 'ਤੇ ਸਪੈਸ਼ਲ ਤੁਹਾਡੇ ਕੋਲ ਹੁੰਦਾ ਹੀ ਆ, ਤੁਹਾਨੂੰ ਪਤਾ ਹੀ ਆ। ਸੋ ਸਪੈਸ਼ਲ ਲਾਈਵ ਲੋਕੇਸ਼ਨ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਜਿੱਥੋਂ ਤੁਸੀਂ 40-45-50-55-65-75-70 ਸਾਲ ਤੱਕ, ਤਕਰੀਬਨ 65 ਸਾਲ ਤੱਕ ਜਿਹੜੇ ਮੋਸਟਲੀ ਉਹਨਾਂ ਕੋਲ ਕੇਸ ਜਿਹੜੇ ਹੈਗੇ ਆ ਕਿ ਜਿਨ੍ਹਾਂ ਨੇ ਗ੍ਰਾਂਟ ਪਲੱਸ ਲੋਨ ਲੈਣਾ ਚਾਹੁੰਦੇ ਹੋ, ਤੁਸੀਂ ਸਟੱਡੀ ਕਰਨਾ ਚਾਹੁੰਦੇ ਹੋ, ਤਾਂ $199 ਸਿਰਫ ਉਹਨਾਂ ਨੂੰ ਤੁਸੀਂ ਦੇਣੇ ਆ, ਬਾਕੀ ਤੁਸੀਂ ਔਨਲਾਈਨ ਕਲਾਸਿਸ ਘਰੋਂ ਬੈਠੇ ਬੈਠੇ ਲਾਉਣੀਆਂ ਨੇ। ਉਹਦੀ ਗੱਲਬਾਤ ਪ੍ਰੋਗਰਾਮ ਦੇ ਅਗਲੇ ਹਿੱਸੇ ਚੱਲ ਕੇ ਆਪਾਂ ਕਰਦੇ ਹਾਂ, ਜੁੜੇ ਹੋਇਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਕੁਝ ਇੱਕ ਖਬਰਾਂ ਨੇ ਜਿਹੜੀਆਂ ਉਹਨਾਂ 'ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਜ਼ਰੂਰ ਇੱਕ ਦੋ ਰਿਕਾਰਡਡ ਕਮਰਸ਼ੀਅਲ ਨੇ ਉਹਨਾਂ ਵੱਲ ਜਾਵਾਂਗੇ, ਪਰ ਉਸ ਤੋਂ ਪਹਿਲਾਂ ਖਾਲੀਪਣ ਨੂੰ ਭਰਦੇ ਆ ਕੇ, ਜਿਉਣ ਜੋਕਰਾ ਕਰਦੇ ਆ ਕੇ, ਦੂਰੋਂ ਹੱਲਾ ਸ਼ੇਰੀ ਦਿੰਦੇ, ਦੂਰੋਂ ਜਿਹੜੇ ਹੱਲਾ ਸ਼ੇਰੀ ਦੇਣ ਵਾਲੇ ਚੱਕਦੇ ਬਈ, ਖਿੱਚਦੇ ਬਈ, ਦੂਰੋਂ ਹੱਲਾ ਸ਼ੇਰੀ ਦਿੰਦੇ, ਨਾਲ ਕਿਉਂ ਨਹੀਂ ਖੜਦੇ ਆ ਕੇ, ਨਾਲ ਨਹੀਂ ਖੜਨਾ ਉਹਨਾਂ ਨੇ ਆ ਕੇ, ਦੂਰੋਂ ਹੱਲਾ ਸ਼ੇਰੀ ਆ ਜਿਹੜੀ ਉਹ ਦੇਈ ਜਾਣੀ ਆ। ਖਾਲੀਪਣ ਨੂੰ ਭਰਦੇ ਆ ਕੇ, ਜਿਉਣ ਜੋਕਰਾ ਕਰਦੇ ਆ ਕੇ, ਦੂਰੋਂ ਹੱਲਾ ਸ਼ੇਰੀ ਦਿੰਦੇ, ਨਾਲ ਕਿਉਂ ਨਹੀਂ ਖੜਦੇ ਆ ਕੇ, ਚਾਨਣ ਤੇਰੇ ਇਸ਼ਕੇ ਵਾਲਾ, ਮੇਰੇ ਮੱਥੇ ਜੜਦੇ ਆ ਕੇ, ਮੇਰੇ ਲਈ ਜੋ ਲਿਖਦਾ ਰਹਿਣਾ ਸਾਹਮਣੇ ਬਹਿ ਕੇ, ਪੜ੍ਹਦੇ ਆ ਕੇ ਸਾਹਮਣੇ ਬਹਿ ਕੇ, ਪੜ੍ਹ ਕੇ ਤਾਂ ਦੇਖ ਇੱਕ ਵਾਰੀ, ਜੇ ਚਾਹੁੰਦਾ ਕਿ ਮਿਲਦੇ ਰਹੀਏ, ਜੇ ਚਾਹੁੰਦਾ ਕਿ ਮਿਲਦੇ ਰਹੀਏ, ਚੁੱਕਦੇ ਸਾਰੇ ਪਰਦੇ ਆ ਕੇ, ਚੁੱਕਦੇ ਸਾਰੇ ਪਰਦੇ, ਕੋਈ ਨਾ ਰਹਿ ਜਾਵੇ, ਸਭ ਕਾਸੇ ਨੂੰ ਜਿੱਤਣ ਵਾਲੇ ਤੇਰੇ ਕੋਲੋਂ ਹਾਰਦੇ ਆ ਕੇ, ਜਿਹੜੇ ਸਾਰੇ ਕਾਸੇ ਨੂੰ ਜਿੱਤ ਜਾਂਦੇ ਆ ਤੇਰੇ ਕੋਲ ਆ ਕੇ ਉਹ ਹਾਰ ਜਾਂਦੇ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਦੱਸ ਦਈਏ ਤੁਹਾਨੂੰ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਡੇ ਨਾਲ ਜਿੱਥੇ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਾਂਗੇ, ਨਾਗਪਾਲ ਸਾਹਿਬ ਤੋਂ ਤੁਹਾਨੂੰ ਟਿਪਸ ਲੈ ਕੇ ਦੇਵਾਂਗੇ, ਮੋਨਾ ਜੀ ਆ ਜਿਹੜੇ ਉਹ ਵੀ ਸਾਡੇ ਨਾਲ ਹਾਜ਼ਰੀ ਲਵਾਉਣਗੇ, ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ। ਨਾਗਪਾਲ ਸਾਹਿਬ ਦੇ ਨਾਲ ਜਾਣ ਤੋਂ ਪਹਿਲਾਂ ਮੈਂ ਇੱਕ ਵਾਰ ਫਿਰ ਤੁਹਾਨੂੰ ਜ਼ਿਕਰ ਕਰ ਦੇਵਾਂ ਕਿ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 'ਤੇ ਜਾਣਾ ਬਾਈ ਜੀ ਬਿਲਕੁਲ ਨਾ ਭੁੱਲਿਓ। ਫੀਫਾ ਵਰਲਡ ਕੱਪ 'ਤੇ ਤੁਸੀਂ 55-65-75-85 inch TV ਲੈਣੇ ਚਾਹੁੰਦੇ ਹੋ, ਤਾਂ ਇੱਕ ਵਾਰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦਾ ਨੰਬਰ ਆ ਉਹ ਨੋਟ ਕਰ ਲਓ, ਡਿਲੀਵਰੀ ਫ੍ਰੀ ਕਰਾ ਦੇਣੀ ਉਹਨਾਂ ਨੇ, ਡਿਲੀਵਰੀ ਬਾਈ ਜੀ ਫ੍ਰੀ ਹੈ। ਸੋ ਤੁਸੀਂ 6 ਮਹੀਨਿਆਂ 'ਚ ਵੀ ਆਪਣੀਆਂ ਕਿਸ਼ਤਾਂ ਬਣਾ ਲਿਓ, ਜਾਂ ਤੁਸੀਂ ਇਕੱਠੇ ਲਮਸਮ ਵੀ ਦੇ ਸਕਦੇ ਹੋ, 6 ਮਹੀਨੇ ਤੱਕ ਤੁਹਾਨੂੰ ਕੋਈ ਵਿਆਜ ਵੀ ਨਹੀਂ ਪੈਣਾ। 905-450-2828 ਇਹਨਾਂ ਦਾ ਨੰਬਰ ਹੈ, 905-450-2828 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 'ਤੇ। ਸੋ ਸਾਡੇ ਨਾਲ ਨਾਗਪਾਲ ਸਾਹਿਬ ਵੀ ਆ ਗਏ ਆ, ਇਹਨਾਂ ਨੂੰ ਵੀ ਆਪਾਂ ਲੈ ਲਈਏ, ਉਸ ਤੋਂ ਬਾਅਦ ਫਿਰ ਆਪਾਂ ਖਬਰਾਂ ਵੱਲ ਚੱਲਦੇ ਹਾਂ। ਟਹਿਣਾ ਸਾਹਿਬ ਤੋਂ ਆਪਾਂ ਖਬਰਾਂ ਲਵਾਂਗੇ। ਨਾਗਪਾਲ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ,
0: ਕੀ ਹਾਲ ਚਾਲ ਹੈ?
1: ਵਧੀਆ, ਤੁਸੀਂ ਦੱਸੋ ਜੀ।
0: ਚੜ੍ਹਦੀ ਕਲਾ?
1: ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ ਚਾਹੀਦੀ ਹੈ। ਸੋ ਤੁਸੀਂ ਸਾਰੇ ਪੜ੍ਹਦੇ ਚੱਕਦੇ ਨੇ ਆ ਕੇ, ਉਹ ਕਹਿੰਦੇ ਸਾਹਮਣੇ ਬਹਿ ਕੇ ਪੜ੍ਹਦੇ ਆ ਕੇ, ਜਿਹੜਾ ਦੂਰੋਂ ਲਿਖਦਾ ਰਹਿੰਦਾ ਸਾਹਮਣੇ ਬਹਿ ਕੇ ਪੜ੍ਹਦੇ ਆ ਕੇ, ਸਾਰੇ ਪੜ੍ਹਦੇ ਚੱਕਦੇ ਆ ਕੇ, ਸਾਰੇ ਪੜ੍ਹਦੇ ਚੱਕਦੇ ਤੁਸੀਂ, ਸਾਰੇ ਪੜ੍ਹਦੇ ਜਿਹੜੇ ਆ ਉਹ ਇਹ ਆ ਕਿ ਬਹੁਤੀ ਵਾਰ ਸਾਡੇ ਮਨਾਂ ਦੇ ਵਿੱਚ ਇਹ ਰਹਿ ਜਾਂਦਾ ਸਵਾਲ ਕਿ ਯਾਰ ਇਹ ਜਿਹੜੀ ਲੋਨ ਜਾਂ ਗ੍ਰਾਂਟ ਆ ਇਹਦੇ ਵਿੱਚੋਂ, ਹੁਣ ਤਾਂ ਨਾਗਪਾਲ ਸਾਹਿਬ ਕਹਿ ਰਿਹਾ ਕਿ $199 ਦੇ ਦਿਓ, $499 ਦੇ ਦਿਓ, ਵੀ ਬਾਅਦ ਦੇ ਵਿੱਚ ਜਾ ਕੇ ਕਿਤੇ ਇਹ ਨਾ ਕਹਿ ਦੇਣ ਕਿ ਬਾਈ ਜੀ ਮੈਨੂੰ ਤਾਂ ਤੁਹਾਨੂੰ ਹੁਣ 20,000 ਆ ਗਿਆ, ਤੁਹਾਨੂੰ 40,000 ਆ ਗਿਆ, ਹੁਣ ਤੁਸੀਂ 5,000 ਦੇ ਦਿਓ, 7,000 ਦੇ ਦਿਓ। ਬਹੁਤੇ ਲੋਕਾਂ ਨਾਲ ਬਹੁਤੀਆਂ ਥਾਵਾਂ 'ਤੇ ਇਹੋ ਜਿਹਾ ਕੁਛ ਹੋਇਆ ਨਾਗਪਾਲ ਸਾਹਿਬ,
1: ऐसा है हमारे पास, क्लाइंट्स आते हैं ऑफिस में, कहते हैं कि सर पुराने एजेंट ने 3500 लिया, 2500 लिया अप फ्रंट, क्योंकि लाइक, और हमारे में क्या, हमने सब कुछ एंड टू एंड सिंपल ट्रांसपेरेंट रखा है जी। आपके अकाउंट में 30,000 to 100,000 की फंडिंग आती है, जिसमें से हाफ पैसा ग्रांट है, नॉन रिफंडेबल। आप गवर्नमेंट फंडेड प्रोग्राम्स करते हैं, स्किल डेवलप करते हैं। अब देखिए जी, फंडिंग किसके अकाउंट में आती है? आपके अकाउंट में। क्या हम अपफ्रंट फीस लेते हैं? नहीं। मीठी मीठी बातें हम करते नहीं, जो ऑन एयर है वही ऑफ एयर है। यस, हमारी नजर हमारी सिर्फ छोटी सी गुल्लक पे, आपके इतनी मोटी फंडिंग पे नहीं है।
0: नहीं,
1: नहीं, एंड टू एंड कुछ भी नहीं है। अब इतने हम आपके पर्सनल एंड आपके शो को इतने लोग सुन के आए हैं,
0: 200-300-400-500।
1: अगर आप कलयुग के जमाने में किसी का भला भी करें, लोगों को ये लगता है कुछ कैच होगा, भाई साहब कोई कैच नहीं
0: हो जाते भी। ये 199 में इन्हें की फायदा?
1: हम वॉल्यूम में काम करते हैं, अगर हमें परसेंटेज लेनी होती, मुझे यहाँ पे आने की जरूरत ही नहीं थी अपना ऑफिस छोड़ के। महीने के 4 लाइन भी बहुत है हमारे लिए,
0: 50 दी जगह ते तोड़े कोल 4 भी आ जाने तो बहुत है।
1: सही बात,
0: ओने तो 50 चो नहीं बन जने इतना जो चाहना
1: जो बन जाने, इसलिए अब हमें मेहनत करनी पड़ती है। एवरी डे हमें अवेयरनेस का मैसेज देना पड़ता है, इतनी मेहनत लगती है, क्योंकि छोटी छोटी इनकम है, ईमानदारी कमाई छोटी होती है, हमारी कमाई छोटी छोटी, ईमानदारी कमाई छोटी होती है।
0: नहीं तो अदरवाइज तुम जो किसी कहना हो 40,000 मिल गया, मैं 5,000 दे दो, तो लोड ही नहीं।
1: सही काम करो खुल के करो, गलत काम करो छुप के करो। वो लोग, हम सही काम करते हैं खुल के ठोक के करते हैं, और जो लोग जो बता रहे हैं कि जो आते हमारे पास क्लाइंट्स कहते हैं कि भाई आप अच्छी तरह कर रहे हैं, पहले वाले एजेंट ने 2500-3000 अप फ्रंट लिया, हम तो बाद में फीस लेते जब आपका अकाउंट में फंडिंग आ जाती है, आपकी ईमानदारी पे हम निर्भर है।
0: ये सही है, नंबर दो
1: 437-264-31-75। फुली ऑनलाइन कोर्सेज करें, सूखे जे कोर्सेज करें, गवर्नमेंट कॉलेज की फीस भर पे करती है, साथ में आपको रहने खाने के लिए, लिविंग एक्सपेंसेस के लिए फंडिंग देती है। 30,000 to 100,000 की फंडिंग होती है, जिसका आज की डेट में हाफ पैसा इज नॉन रिफंडेबल। ग्रांट्स आपके खाते में पैसे आते हैं, मेरे में नहीं आते। पैसे आपने अपनी ईमानदारी से काम होने के बाद देने हैं, 199 या 499 फ्लैट फीस, डॉलर, नो परसेंटेज
0: जी। सो बहुत धन्यवाद, चलते हैं हुण असीं मोना जी वल। मोना जी दे नाल गलबात करनी बड़ी जरूरी है। मोना जी सत श्री अकाल जी, आयां नूं
2: थैंक यू सो मच राजवीर जी, सब नालों पहलां तुहानूं ते सारे ही लिसनर्स नूं प्यार भरी सत श्री अकाल जी।
0: सत श्री अकाल मोना जी। अच्छा, एक क्वेश्चन जिहड़ा खबरां तों पहलां मैं लै लवां, उह ना जिवें असीं कई बार कह दिंदे आ कि सपोज करो कि प्री एग्जिस्टिंग कंडीशन लिखदे आ, कई बार नहीं लिखदे। एक केस कोई इदां दा पता लग्गिया कि सपोज करो कि किसी ने उहदे पेरेंट्स इत्थे आए है ना, ते उहनां ने एयरपोर्ट ते व्हीलचेयर लिखवाई हुंदी आ, ਜਦੋਂ ਵੀਲਚੇਅਰ ਲਿਖਵਾਈ ਹੋਈ ਆ ਤਾਂ ਵੀਲਚੇਅਰ ਉਹ ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਤਾਂ ਉਹਨਾਂ ਨੇ ਪਤਾ ਕੀਤਾ, ਕਹਿੰਦੇ ਜੀ ਬੋਰਡਿੰਗ ਪਾਸ ਦਿਓ, ਬੋਰਡਿੰਗ ਪਾਸ ਹੈ ਨਹੀਂ, ਜਾਂ ਉੱਥੇ ਜਦੋਂ ਬੋਰਡਿੰਗ ਪਾਸ 'ਤੇ ਵੀਲਚੇਅਰ ਜੇ ਕਿਤੇ ਲਿਖੀ ਆ ਕਿ ਇਹਦੀ 'ਤੇ ਵੀਲਚੇਅਰ ਸੀ, ਉਹ ਕਹਿੰਦੇ ਇਹਦਾ ਮਤਲਬ ਇਟ ਮੀਨਸ ਕਿ ਤੁਸੀਂ ਸਾਨੂੰ ਉਦੋਂ ਪਹਿਲਾਂ ਕਿਉਂ ਨਹੀਂ ਸੀ ਦੱਸਿਆ 20,000 ਦਾ 25,000 ਦਾ ਕੋਈ ਕਲੇਮ ਸੀ, ਉਹ ਕਹਿੰਦੇ ਉਦੋਂ ਤੁਸੀਂ ਦੱਸਣਾ ਸੀ ਇਹਦਾ ਮਤਲਬ ਉਹ ਚੱਲਣ ਦੇ ਕਾਬਲ ਨਹੀਂ ਸੀ, ਉਦੋਂ ਪ੍ਰੀ ਐਗਜਿਸਟਿੰਗ ਕੰਡੀਸ਼ਨ ਕੋਈ ਨਾ ਕੋਈ ਪ੍ਰੋਬਲਮ ਸੀ ਜਿਹੜੀ ਉਹਨਾਂ ਨੇ ਵੀਲਚੇਅਰ ਲਈ ਸੀ, ਪਰ ਉਹਨਾਂ ਨੂੰ ਕਲੈਰੀਫਾਈ ਕਰਨ ਦੇ ਲਈ ਖਾਸਾ ਕੁਛ ਕਰਨਾ ਪਿਆ ਅਤੇ ਕਰ ਵੀ ਰਹੇ ਆ ਕਿ ਭਾਈ ਇਹ ਵੀਲਚੇਅਰ ਤਾਂ ਉਦਾਂ ਹੀ ਕਈ ਵਾਰ ਕੋਈ ਫਲਾਈਟ ਤੇਜ਼ੀ 'ਚ ਨਹੀਂ ਤੁਰ ਸਕਦਾ, ਕੋਈ ਕਮਿਊਨੀਕੇਸ਼ਨ ਸਕਿੱਲ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ। ਸੋ ਇੱਦਾਂ ਦੇ ਕੇਸ ਹੋ ਜਾਂਦੇ ਕਿ ਬਿਲਕੁਲ ਇਕੱਲੀ ਇਕੱਲੀ ਚੀਜ਼ ਫਿਰ ਚੈੱਕ ਕੀਤੀ ਜਾਂਦੀ ਆ?
2: ਬਿਲਕੁਲ ਰਾਜਵੀਰ ਜੀ ਕਾਫੀ ਕੇਸਿਸ ਏਦਾਂ ਦੇ ਆ ਸਕਦੇ ਹੁੰਦੇ ਹੈਗੇ ਆ ਕਿਉਂਕਿ ਹੁਣ ਵੀਲਚੇਅਰ ਇਸ ਕਰਕੇ ਕਿਹਾ ਗਿਆ ਉਹ ਇਸ ਕੇਸ ਦੇ ਵਿੱਚ ਮੈਨੂੰ ਜਿੱਦਾਂ ਕਿ ਐਕਸਪੀਰੀਅੰਸ ਦੇ ਹਿਸਾਬ ਨਾਲ ਮੈਂ ਕਹਿ ਸਕਦੀ ਹਾਂ ਕਿਉਂਕਿ ਇਹਨਾਂ ਪੋਲਿਸੀਜ਼ ਦੇ ਵਿੱਚ ਜੇ ਅਸੀਂ ਪੋਲਿਸੀ ਵਰਡਿੰਗ ਪੜ੍ਹੀਏ ਤਾਂ ਉਹਦੇ ਵਿੱਚ ਫਾਈਨ ਪ੍ਰਿੰਟਸ ਦੇ ਵਿੱਚ ਲਿਖਿਆ ਹੋਇਆ ਹੁੰਦਾ ਹੈ ਕਿ ਪਰਸਨ ਇਜ਼ ਏਬਲ ਟੂ ਡੂ ਦੇਅਰ ਡੇਲੀ ਲਿਵਿੰਗ ਐਕਟੀਵਿਟੀਜ਼। ਹੁਣ ਜਿਹੜਾ ਪਰਸਨ ਵੀਲਚੇਅਰ ਤੇ ਓਬਵੀਅਸਲੀ ਉਹਦੇ ਵਿੱਚ ਇਹੀ ਚੀਜ਼ ਆ ਗਿਆ ਕਿ ਡੇਲੀ ਲਿਵਿੰਗ ਐਕਟੀਵਿਟੀਜ਼ ਨਹੀਂ ਕਰ ਸਕ ਰਿਹਾ ਉਹ, ਇਸ ਕਰਕੇ ਉਹਨਾਂ ਨੇ ਇਸ ਚੀਜ਼ ਦਾ ਕੁਐਸਚਨ ਉਠਾਇਆ ਹੋਣਾ ਕਿ ਇਹ ਪ੍ਰੀ ਐਗਜ਼ਿਸਟਿੰਗ ਹੋਣਾ ਹੈਗਾ। ਸੋ ਪਰ ਇਹ ਚੀਜ਼ ਹੈਗੀ ਹੈ ਕਿ ਜਦੋਂ ਵੀ ਅਸੀਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਕਰਵਾ ਰਹੇ ਹਾਂ ਜਾਂ ਫਿਰ ਵਿਦਆਊਟ ਪ੍ਰੀ ਐਗਜ਼ਿਸਟਿੰਗ ਕਰ ਰਹੇ ਹੈਗੇ ਹਾਂ ਤਾਂ ਹੀ ਕਰਕੇ ਹੁੰਦਾ ਹੈ ਕਿ ਜਦੋਂ ਐਜ਼ ਅ ਬ੍ਰੋਕਰ ਅਸੀਂ ਕੱਲ ਕਰਦੇ ਹਾਂ ਆਪਣੇ ਕਲਾਇੰਟਸ ਦੇ ਨਾਲ ਬਹੁਤ ਡਿਟੇਲ ਦੇ ਵਿੱਚ ਪੁੱਛਦੇ ਹੈਗੇ ਹਾਂ ਕਿ ਕਾਫੀ ਵਾਰ ਹੁੰਦਾ ਹੈ ਕਿ ਮੈਂ ਕਈ ਵਾਰ 8 to 10 ਮੈਨੂੰ ਲੱਗਦਾ ਹੈ ਕਿ ਉਹ ਹੈਲਥ ਇਸ਼ੂਜ਼ ਕਾਊਂਟ ਕਰ ਦਈਦੇ ਨੇ ਕਿ ਇਹਨਾਂ ਦੇ ਵਿੱਚੋਂ ਕੋਈ ਹੋਰ ਤਾਂ ਨਹੀਂ ਹੈ, ਇਸ ਤਰੀਕੇ ਦੇ ਤਾਂ ਨਹੀਂ ਹੈ ਕੋਈ। ਸੋ ਤਾਂ ਕਿ ਕੋਈ ਵੀ ਚੀਜ਼ ਜੇ ਉਹਨਾਂ ਦੀ ਕੋਈ ਚੱਲਦੀ ਹੈ, ਕਿਉਂਕਿ ਕਈ ਵਾਰ ਸਾਨੂੰ ਕਾਲਸ ਇਸ ਤਰੀਕੇ ਦੀਆਂ ਆਉਂਦੀਆਂ ਨੇ ਕਿ ਹਾਂਜੀ ਪੇਰੈਂਟਸ ਬਿਲਕੁਲ ਠੀਕ ਨੇ, ਬਸ ਇਕੱਲੀ ਇੱਕ ਬਲੱਡ ਪ੍ਰੈਸ਼ਰ ਦੀ ਗੋਲੀ ਸਵੇਰੇ ਲੈਂਦੇ, ਨੋਰਮਲ ਜੀ ਛੋਟੀ ਜਿਹੀ ਇੱਕ ਛੋਟੀ ਜਿਹੀ ਚੁਗਰ ਦੀ ਲੈਂਦੇ ਨੇ ਤੇ ਬਸ ਹੋਰ ਕੁਛ ਨਹੀਂ ਹੈਗਾ। ਬਟ ਉਹੀ ਚੀਜ਼ ਆ ਜਾਂਦੀ ਕਿ ਇੰਸ਼ੋਰੈਂਸ ਕੰਪਨੀ ਦੀ ਨਜ਼ਰ ਦੇ ਵਿੱਚ ਉਹ ਛੋਟੀ ਜਿਹੀ ਗੋਲੀ ਹੀ ਪ੍ਰੀ ਐਗਜ਼ਿਸਟਿੰਗ ਕਹਿਲਾਉਂਦੀ ਹੈ। ਸੋ ਇਸੇ ਕਰਕੇ ਕਹਿੰਦੇ ਹੈਗੇ ਆ ਕਿ ਜਦੋਂ ਵੀ ਇੰਸ਼ੋਰੈਂਸ ਪਾਲਿਸੀ ਕਰਵਾਉਣੀ ਹੈਗੀ ਹੈ ਬ੍ਰੋਕਰ ਦੇ ਨਾਲ ਜ਼ਰੂਰ ਡਿਸਕਸ ਕੀਤਾ ਜਾਵੇ ਕਿ ਕੀ ਕੰਡੀਸ਼ਨਸ ਨੇ। ਐਂਡ ਇਸ ਦੇ ਨਾਲ ਨਾਲ ਇੱਕ ਹੋਰ ਚੀਜ਼ ਜ਼ਰੂਰ ਹੈਗੀ ਹੈ ਕਿ ਇਸ ਟਾਈਮ 'ਤੇ ਬਹੁਤ ਸਾਰੇ ਪਰਸਨ ਹੈਗੇ ਆ ਚਾਹੇ ਸੁਪਰ ਵੀਜ਼ਾ 'ਤੇ ਆ ਵਿਜ਼ਿਟਰ ਵੀਜ਼ਾ 'ਤੇ ਨੇ, ਜ਼ਰੂਰ ਧਿਆਨ ਰੱਖੋ ਕਿ ਪੋਲਿਸੀਜ਼ ਕਦੋਂ ਐਕਸਪਾਇਰ ਹੋਣੀਆਂ। ਹਰ ਵੀਕ ਮੈਨੂੰ 1 to 2 ਕਾਲਸ ਜ਼ਰੂਰ ਆਉਂਦੀਆਂ ਨੇ ਕਿ ਇਸ ਟਾਈਮ 'ਤੇ ਪੋਲਿਸੀ ਐਕਸਪਾਇਰ ਹੋ ਚੁੱਕੀ ਹੈ, ਉਹਨਾਂ ਦੀ ਕਿਤੇ ਹੋਰ ਚੱਲ ਰਹੀ ਸੀਗੀ ਜਾਂ ਵਿਜ਼ਿਟਰ ਵੀਜ਼ਾ 'ਤੇ ਸੀਗੇ ਉਹਨਾਂ ਦੀ ਕੁਛ ਟਾਈਮ ਕਰਵਾਈ ਸੀ ਉਸ ਤੋਂ ਬਾਅਦ ਕਰਵਾਈ ਹੀ ਨਹੀਂ ਜਾਂ ਅਪਲਾਈਡ ਸਟੇਟਸ 'ਤੇ ਸੀਗੇ ਕੋਈ ਇੰਸ਼ੋਰੈਂਸ ਹੈ ਨਹੀਂ ਸੀਗੀ ਅਤੇ ਹੁਣ ਇਸ ਟਾਈਮ 'ਤੇ ਕੋਈ 60 ਵੱਜ ਗਈ ਹੈ ਕੋਈ ਸਿਕਨੈਸ ਹੋ ਗਈ ਹੈ ਹੁਣ ਪੋਲਿਸੀ ਪਲੀਜ਼ ਕਰ ਦਿਉ, ਫਿਰ ਉਸ ਟਾਈਮ 'ਤੇ ਬਹੁਤ ਦੁੱਖ ਵੀ ਲੱਗਦਾ ਪਰ ਚਾਹ ਕੇ ਵੀ ਅਸੀਂ ਉਹਨਾਂ ਦੀ ਹੈਲਪ ਨਹੀਂ ਕਰ ਸਕਦੇ ਹੁੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਆਲਰੇਡੀ ਕੰਡੀਸ਼ਨ ਆ ਚੁੱਕੀ ਹੈ, ਮੈਡੀਕਲ ਪ੍ਰੋਬਲਮ ਆ ਚੁੱਕੀ ਹੈ। ਹੁਣ ਇਸ ਟਾਈਮ 'ਤੇ ਜੇ ਪੋਲਿਸੀ ਕੋਈ ਵੀ ਪਰਸਨ ਕਰਦਾ ਇੱਕ ਤਾਂ ਉਹ ਇਲੀਗਲ ਹੈ, ਦੂਜੀ ਚੀਜ਼ ਇਹ ਹੈਗਾ ਤੇ ਇੰਸ਼ੋਰੈਂਸ ਕੰਪਨੀ ਨੇ ਉਹ ਕਲੇਮ ਪੇ ਆਊਟ ਨਹੀਂ ਕਰਨਾ। ਸੋ ਮੇਕ ਸ਼ੋਰ ਕਰੋ ਟਾਈਮ ਸਿਰ ਪੋਲਿਸੀਜ਼ ਕਰਵਾਓ, ਈਵਨ ਚਾਹੇ ਕੋਈ ਸੁਪਰ ਵੀਜ਼ਾ 'ਤੇ ਹੈ ਵਿਜ਼ਿਟਰ ਵੀਜ਼ਾ 'ਤੇ ਹੈ ਜਾਂ ਫਿਰ ਕੋਈ ਵੀ ਪਰਸਨ ਅਪਲਾਈਡ ਸਟੇਟਸ 'ਤੇ, ਡੈਫੀਨੇਟਲੀ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਪੈਣਾ ਕਿ ਕਿੱਦਾਂ ਦੀ ਹੈਲਥ ਕੰਡੀਸ਼ਨ ਨੇ ਤਾਂ ਕਿ ਉਹਨਾਂ ਨੂੰ ਪ੍ਰੋਪਰਲੀ ਆਪਾਂ ਕਵਰ ਕਰ ਸਕੀਏ। ਆਉਂਦੇ ਦਿਨਾਂ ਦੇ ਵਿੱਚ ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਇਸ ਟਾਈਮ 'ਤੇ ਬਹੁਤ ਹੀ ਲੋਅ ਰੇਟਸ ਪ੍ਰੋਵਾਈਡ ਕਰ ਰਹੀ ਹੈਗੀ ਹੈ, ਉਹਨਾਂ ਨੇ 5 to 15% ਦੇ ਰੇਟਸ ਇਨਕਰੀਜ਼ ਕਰ ਦੇਣੇ ਨੇ। ਸੋ ਮੇਕ ਸ਼ੋਰ ਕਰੋ ਜੇ ਤੁਹਾਡੇ ਕੋਈ ਵੀ ਘਰ ਦੇ ਵਿੱਚ ਕੋਈ ਵਿਜ਼ਿਟਰ ਸੁਪਰ ਵੀਜ਼ਾ ਦੇ ਵਿੱਚ ਕੋਈ ਜੂਨ ਦੇ ਵਿੱਚ ਆ ਰਿਹਾ, ਜੁਲਾਈ ਅਗਸਤ ਦੇ ਵਿੱਚ ਆ ਰਹੇ ਨੇ, ਸੋ ਹੁਣੇ ਉਹਨਾਂ ਦੀ ਪੋਲਿਸੀ ਕਰਵਾ ਕੇ ਤੁਸੀਂ ਪ੍ਰੀਮੀਅਮ ਲੋਕ ਇਨ ਕਰ ਸਕਦੇ ਹੋ ਕਿਉਂਕਿ ਅਦਰਵਾਈਜ਼ ਜਿਹੜੀ ਬਹੁਤ ਹੀ ਲੋਐਸਟ ਰੇਟ ਇੱਕ ਕੰਪਨੀ ਦੇ ਰਹੀ ਹੈ ਟੋਪ 5 ਕੰਪਨੀਜ਼ ਦੇ ਵਿੱਚੋਂ, ਸੋ ਉਹਨੇ ਰੇਟਸ 5% ਤੋਂ ਲੈ ਕੇ 15% ਇਨਕਰੀਜ਼ ਕਰ ਦੇਣੇ ਨੇ। ਸੋ ਮੇਕ ਸ਼ੋਰ ਕਰੋ ਕਿ ਤੁਸੀਂ ਪਹਿਲਾਂ ਹੀ ਆਪਣੇ ਰੇਟਸ ਲੋਕ ਇਨ ਕਰ ਸਕਦੇ ਹੋ ਐਂਡ 5 to 15% ਜਿਹੜਾ ਇਨਕਰੀਜ਼ ਹੋਣਾ ਉਹਨੂੰ ਸੇਵ ਕਰ ਸਕਦੇ ਹੈਗੇ ਹੋ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ 416-509-1509। ਇੱਕ ਹੋਰ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਜਿੱਦਾਂ ਕਿ ਮੈਂ ਹੁਣੇ ਕਿਹਾ ਕਿ ਅਪਲਾਈਡ ਸਟੇਟਸ 'ਤੇ ਕਈ ਵਾਰ ਹੁੰਦੇ ਹਾਂ ਤਾਂ ਸਾਨੂੰ ਲੱਗਦਾ ਕਿ ਸਾਨੂੰ ਜ਼ਰੂਰਤ ਹੀ ਨਹੀਂ, ਅਸੀਂ ਯੰਗ ਹੈਗੇ ਹਾਂ। ਰੀਸੈਂਟਲੀ ਇੱਕ ਹੋਰ ਕੇਸ ਆਇਆ ਹੈਗਾ ਜਿਹੜਾ ਕਿ ਗੋ ਫੰਡ ਮੀ 'ਤੇ ਵੀ ਗਏ ਨੇ ਅਨਫੋਰਚੁਨੇਟਲੀ ਐਂਡ ਉਹ ਪਰਸਨ ਨੂੰ ਲੀਵਰ ਦੀ ਪ੍ਰੋਬਲਮ ਆ ਗਈ ਹੈਗੀ ਹੈ। ਸੋ ਇਹ ਸਾਰੀਆਂ ਚੀਜ਼ਾਂ, ਹੀ ਇਜ਼ ਜਸਟ 25 ਈਅਰ ਓਲਡ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਏਜ ਨੂੰ ਦੇਖ ਕੇ ਨਹੀਂ ਆਉਂਦੀਆਂ। ਇਹ ਨਾ ਸੋਚੋ ਕਿ ਅਸੀਂ 20s ਦੇ ਵਿੱਚ ਆ 30s ਦੇ ਵਿੱਚ ਆ, ਸਾਨੂੰ ਕੋਈ ਲੋੜ ਨਹੀਂ ਹੈਗੀ ਹੈ। ਬਟ ਸਿਕਨੈਸ ਔਰ ਇੰਜਰੀ ਕਦੇ ਵੀ ਹੈਪਨ ਹੋ ਸਕਦੀ ਹੈ, ਗੋਡ ਫੋਰਬਿਡ ਕਦੇ ਵੀ ਇੱਦਾਂ ਦੀ ਸਿਚੁਏਸ਼ਨ ਆਉਂਦੀ, ਤੁਹਾਡੇ ਕੋਲ ਪੋਲਿਸੀ ਜ਼ਰੂਰ ਹੋਣੀ ਚਾਹੀਦੀ ਹੈ। ਜ਼ਿਆਦਾ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਲੈਂਗੀ 416-509-1509।
0: ਜੀ ਸੋ 416-509-1509 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਬਹੁਤ ਮੈਲ ਹੈ, ਬਹੁਤ ਝੂਠ ਹੈ, ਬਹੁਤ ਮੈਲ ਹੈ, ਬਹੁਤ ਝੂਠ ਹੈ, ਬਹੁਤ ਖਿਲਾਰਾ ਅੰਦਰ ਹੈ, ਬਹੁਤ ਮੈਲ ਹੈ, ਬਹੁਤ ਝੂਠ ਹੈ, ਬਹੁਤ ਖਿਲਾਰਾ ਅੰਦਰ ਹੈ, ਦਿਲ ਤਾਂ ਮੇਰਾ ਬੜਾ ਸਾਊ ਹੈ, ਖੋਪੜ ਬੜਾ ਪਤੰਦਰ ਹੈ। ਇਹ ਜਿਹੜਾ ਖੋਪੜ ਹੈ ਨਾ ਕੰਮ ਇਹੀ ਕਰਦਾ। ਸੋ ਨਾਗਪਾਲ ਸਾਹਿਬ ਵੀ ਸਾਡੇ ਨਾਲ, ਨਾਗਪਾਲ ਸਾਹਿਬ ਇਹ ਜਿਹੜਾ ਖੋਪੜ ਹੈ ਬੰਦਾ ਸਾਡੇ ਨਾ ਪਲੇ ਦੇ ਵਿੱਚ ਵੀ ਇੱਕ ਥਾਂ 'ਤੇ ਆਉਂਦਾ, ਮੈਂ ਮਾਸਟਰ ਜੀ ਨੂੰ ਕਹਿਣਾ, ਮੈਂ ਮਾਸਟਰ ਜੀ ਬਾਹਲੀਆਂ ਗੱਲਾਂ ਦਿਲ 'ਤੇ ਲਾਈ ਫਿਰਦੇ ਹਾਂ। ਉਹ ਕਹਿੰਦਾ ਦਿਲ ਦਿਲ 'ਤੇ ਕੁਛ ਨਹੀਂ ਲੱਗਦਾ ਹੁੰਦਾ, ਸਭ ਕੁਛ ਜੋ ਲੱਗਦਾ ਦਿਮਾਗ 'ਤੇ ਲੱਗਦਾ, ਇਹ ਦਿਲ ਕੁਛ ਨਹੀਂ ਕਰਦਾ ਹੈਗਾ, ਜੋ ਕਰਦਾ ਆਹੀ ਕਰਦਾ, ਕਰਾਮਾਤ ਵੀ ਦਿਮਾਗ ਕਰਦਾ ਅਤੇ ਕਰਤੂਤ ਵੀ ਦਿਮਾਗ ਕਰਦਾ। ਜਿਹੜੇ ਲੋਕ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਵੀ ਦਿਮਾਗ ਸਿਗਨਲ ਦਿੰਦਾ ਅਤੇ ਜਿਹੜੇ ਮਾੜਾ ਕਰਦੇ ਆ ਉਹਨਾਂ ਨੂੰ ਵੀ ਦਿਮਾਗ ਸਿਗਨਲ ਦਿੰਦਾ। ਕਹਿੰਦਾ ਨਹੀਂ ਸਮਝਿਆ, ਮੈਂ ਕਿਹਾ ਨਹੀਂ ਜੀ, ਕਹਿੰਦਾ ਮੈਂ ਸਮਝਾਉਣਾ। ਜੇ ਬੰਦਾ ਕਹਿੰਦੇ ICU ਦੇ ਵਿੱਚ ਪਿਆ ਵਾ, ਦਿਲ ਉਹਦਾ ਚੱਲ ਰਿਹਾ ਵਾ, ਦਿਮਾਗ ਉਹਦਾ ਡੈਡ ਆ, ਕੀ ਕਹੇਗਾ? ਮੈਂ ਕਿਹਾ ਜੀ ਕੌਮਾ 'ਚ ਆ ਬੰਦਾ, ਹੈ ਨਾ? ਕਹਿੰਦੇ ਫਿਰ ਜਿਹੜਾ ਬੰਦਾ ਕੌਮਾ 'ਚ ਆ ਉਹਦੇ ਦਿਲ ਤਾਂ ਚੱਲ ਰਿਹਾ ਨਾ, ਦਿਲ ਨੂੰ ਤਾਂ ਪਤਾ ਨਹੀਂ ਹੈ ਵੀ ਮੇਰੇ ਉਹ ਨੀਰੂ ਬਾਜਵਾ ਟੀਕਾ ਲਾ ਗਈ ਕਿ ਮੇਰੇ ਐਸ਼ਵਰਿਆ ਰਾਏ ਆਈ ਸੀ ਟੀਕਾ ਲਾਉਣ, ਦਿਲ ਤਾਂ ਚੱਲ ਰਿਹਾ, ਦਿਲ ਨੂੰ ਤਾਂ ਫੀਲਿੰਗ ਹੀ ਨਹੀਂ ਹੈ ਕੁਛ, ਉਹਨੂੰ ਕੱਖ ਨਹੀਂ ਪਤਾ ਲੱਗ ਰਿਹਾ। ਇਹਦਾ ਮਤਲਬ ਕਰਾਮਾਤ 'ਤੇ ਇਹ ਖੋਪੜ ਕਰ ਰਿਹਾ, ਕਰਤੂਤਾਂ ਵੀ ਇਹੀ ਕਰ ਰਿਹਾ, ਕਰਾਮਾਤਾਂ ਵੀ ਇਹੀ ਕਰ ਰਿਹਾ। ਕਹਿੰਦੇ ਮੈਂ ਕਿਹਾ ਫਿਰ ਦਿਲ 'ਤੇ ਗੀਤ ਕਾਹਤੋਂ ਲਿਖਦੇ? ਕਹਿੰਦੇ ਹਾਂ ਦਿਲ 'ਤੇ ਗੀਤ ਲਿਖ ਦਿੰਦੇ ਆ, ਵੀ ਦਿਲ 'ਤੇ ਗੀਤ ਲਿਖਿਆ ਹੁੰਦਾ ਜੇ ਦਿਲ ਤੋਂ ਦਿਲ ਤੋਂ ਪਾਗਲ ਹੈ, ਹੈ ਨਾ? ਦਿਲ ਚੰਦਰਾ ਜੇ ਤਿਲਕ ਪਵੇ ਤਾਂ ਤਿਲਕ ਪੈਂਦਾ ਹੈ ਧੇਲੇ 'ਤੇ, ਜੇ ਚੜ੍ਹਦਾ ਹੈ ਤਾਂ ਪਰਬਤ ਤੋਂ, ਜੇ ਡਿੱਗਦਾ ਹੈ ਤਾਂ ਕੇਲੇ 'ਤੇ। ਦਿਲ ਦਿਲ 'ਤੇ ਹੋਰ ਕੋਈ ਤੁਹਾਡੇ ਦਿਮਾਗ 'ਚ ਆਉਂਦਾ ਨਾਗਪਾਲ ਸਾਹਿਬ ਕੋਈ? ਦਿਲ 'ਤੇ ਗੀਤ, ਦਿਲ 'ਤੇ ਹਿੰਦੀ ਗੀਤ ਵੀ ਹੋਵੇ ਕੋਈ ਚੱਕਰ ਨਹੀਂ ਚੱਲ ਜੂਗਾ, ਦਿਲ ਕਿਆ ਚੀਜ਼ ਹੈ ਜਾਣੂ। ਹੋਰ ਦਿਲ ਫਿਲਮ ਦੇ ਵੀ ਗੀਤ ਸੀ, ਦਿਲ 'ਤੇ ਯਾਰ ਦੱਸਿਓ ਜੇ ਕਿਸੇ ਨੂੰ ਯਾਦ ਆਇਆ, ਦਿਲ 'ਤੇ ਫਿਲਮ 'ਤੇ ਦੱਸਿਓ, ਉਹਨੂੰ ਫਿਰ ਆਪਾਂ ਦਿਮਾਗ ਨਾਲ ਵਰਤ ਕੇ ਦੇਖਾਂਗੇ, ਹੈ ਨਾ? ਉਹ ਕਹਿੰਦਾ ਹੁਣ ਮੈਂ ਇਹ ਥੋੜ੍ਹਾ ਕਹੂੰਗਾ ਵੀ ਮੇਰੇ ਦਿਮਾਗ 'ਚ ਇੱਕ ਸਕੀਮ ਆਈ ਹੈ, ਦਿਲ 'ਚ ਸਕੀਮ ਆਈ ਹੈ, ਦਿਲ ਘਾਉਂ ਮਾਉਂ ਕਰਦਾ, ਦਿਮਾਗ ਥੋੜ੍ਹਾ ਘਾਉਂ ਮਾਉਂ ਕਰਦਾ, ਦਿਲ ਮੇਰਾ ਚਾਹੁੰਦਾ ਮੈਂ ਤੇਰੇ ਨਾਲ ਗੱਲਾਂ ਕਰਾਂ, ਦਿਮਾਗ ਆਪਾਂ ਥੋੜ੍ਹਾ ਕਹਾਂਗੇ ਦਿਮਾਗ ਚਾਹੁੰਦਾ ਵੀ ਦਿਮਾਗ 'ਚ ਮੇਰੇ ਸਕੀਮ ਆਈ ਹੈ, ਤਾਂ ਫਿਰ ਜੁੱਤੀਆਂ ਖਾਣ ਨੂੰ ਬੰਦਾ ਕਹਿੰਦਾ ਅੱਛਾ ਦਿਮਾਗ 'ਚ। ਉਹ ਕਹਿੰਦਾ ਮੇਰਾ ਦਿਲ ਮੇਰਾ ਚਾਹੁੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਾਵਾਂ, ਐਂ ਥੋੜ੍ਹਾ ਕਹੋਗੇ ਮੇਰਾ ਦਿਮਾਗ ਚਾਹੁੰਦਾ ਸੀ ਮੈਂ ਤੇਰੇ ਨਾਲ ਵਿਆਹ ਕਰਾਵਾਂ, ਦਿਲ ਦਾ ਤਾਂ ਨਾਂ ਹੀ ਲਾਇਆ, ਦਿਲ ਟੁਕੜੇ ਟੁਕੜੇ ਹੋ ਗਿਆ, ਹੁਣ ਕੀ ਕਰੀਏ ਕੀ ਕਰੀਏ? ਹੁਣ ਦਿਲ ਅਸਲ 'ਚ ਥੋੜ੍ਹਾ ਟੁਕੜੇ ਟੁਕੜੇ ਹੋਊਗਾ, ਇਹ ਕਿਹੜਾ ਕੋਈ ਭਾਂਡਾ ਸੀਗਾ ਵੀ ਟੁਕੜੇ ਟੁਕੜੇ ਹੋ ਗਿਆ? ਹੁਣ ਇੱਥੇ ਇਹ ਵੀ ਨਹੀਂ ਕਹਿ ਸਕਦਾ ਵੀ ਦਿਮਾਗ ਟੁਕੜੇ ਟੁਕੜੇ ਹੋ ਗਿਆ, ਗੱਲ ਤਾਂ ਦਿਮਾਗ ਨੇ ਕੀਤੀ ਆ, ਦਿਲ ਐਵੇਂ ਦਿਲ ਟੁੱਟ ਗਿਆ, ਹੈ ਨਾ? ਟੁੱਟਣ ਨੂੰ ਇਹ ਕਿਹੜਾ ਕੋਈ ਚੀਜ਼ ਆ ਵੀ ਜਿਹੜੀ ਜੁੜੀ ਹੋਈ ਆ? ਸੋ ਅਸੀਂ ਦਿਲ ਦਾ ਨਾਂ ਲਾ ਦਿੰਦੇ ਹਾਂ, ਅਸਲ ਦੇ ਵਿੱਚ ਕੰਮ ਕਰਾਮਾਤ ਤੇ ਕਰਤੂਤਾਂ ਦਾ ਦਿਮਾਗ ਹੀ ਕਰਦਾ। ਦਿਲ 'ਤੇ ਜੇ ਕੋਈ ਦਿਮਾਗ 'ਤੇ ਕਦੇ ਕੋਈ ਗੀਤ ਆਇਆ, ਦਿਮਾਗ 'ਤੇ ਕੀ ਗੀਤ ਸੀਗਾ? ਜਿੰਨਾ ਕੁ ਦਿਮਾਗ ਤੇਰਾ ਪੱਟ ਹੋਣੀ ਆ ਉਨਾ ਕੁ ਤਾਂ ਜੱਟ ਦਾ ਖਰਾਬ ਰਹਿੰਦਾ ਹੈ, ਕਹਿੰਦਾ ਜਿੰਨਾ ਕੁ ਤੇਰਾ ਦਿਮਾਗ ਆ ਉਨਾ ਕੁ ਤਾਂ ਮੇਰਾ ਖਰਾਬ ਹੀ ਰਹਿੰਦਾ।
1: ਲੇਕਿਨ ਜਬ ਕੋਈ ਕਿਸੇ ਕੇ ਸਾਥ ਗਲਤ ਕਰੇ ਤਾਂ ਦਿਲ ਦੁਖਦਾ ਦਿਲ ਹੈ,
0: ਪਰ ਉਹ ਵੀ ਦਿਮਾਗ ਹੀ ਦੁਖਦਾ, ਉਹ ਵੀ ਦਿਮਾਗ 'ਚ ਦਿਮਾਗ ਹੀ ਮੈਸੇਜ ਦਿੰਦਾ ਹੋਊਗਾ, ਕਹਿੰਦਾ ਬੰਦਾ ਹੈ ਮੇਰਾ ਦਿਲ ਦੁਖਦਾ।
1: ਆਈ ਥਿੰਕ ਵਾਹ ਦਿਲ ਸੇ ਦਿਮਾਗ ਮੇ ਜਾਤਾ ਮੈਸੇਜ,
0: ਹੈਨਾ? ਹਾਂ ਅੱਛਾ, ਦਿਲ ਤੋਂ ਦਿਮਾਗ 'ਚ ਜਾਂਦਾ ਕਿ ਦਿਮਾਗ ਤੋਂ ਦਿਲ 'ਚ ਜਾਂਦਾ?
1: ਨਹੀਂ, ਜਬ ਕੋਈ ਦਿਲ ਦੁਖਾਤਾ ਹੈ ਜੈਸੇ ਕੋਈ ਗਲਤ ਚੀਜ਼,
0: ਫਿਰ ਪਹਿਲਾਂ ਤਾਂ ਦਿਮਾਗ ਨੇ ਉਹਨੂੰ ਰਿਐਕਟ ਕੀਤਾ,
1: ਫਿਰ ਆਈ ਥਿੰਕ ਪਹਿਲੇ ਦਿਲ ਦੁਖਦਾ ਹੈ ਫਿਰ ਦਿਮਾਗ ਮੇ ਜਾਤਾ ਹੈ ਫਿਰ ਗੁੱਸਾ ਆਤਾ ਹੈ।
0: ਅੱਛਾ, ਜੇ ਬੰਦਾ ਐਂ ਕਹੇ ਵੀ ਯਾਰ ਵੀ ਤੂੰ ਨਾ ਜਿਹੜੀ ਅੱਜ ਗੱਲ ਕੀਤੀ ਮੇਰੀ ਬਾਂਹ ਦੁਖਣ ਲਾਤੀ, ਬੰਦਾ ਇਹੀ ਕਹੂਗਾ ਵੀ ਮੇਰਾ ਦਿਲ ਦੁਖਣ ਲਾਤਾ ਨਾ, ਮੇਰਾ ਤੂੰ ਮੇਰਾ ਨਾ ਸਿਰ ਦੁਖਾਤਾ ਯਾਰ,
1: ਇਹ ਤਾਂ ਐਸਾ ਹੋ ਗਿਆ ਆਪਨੇ ਮੇਰਾ ਹੈਡੇਕ ਕਰ ਦਿਆ ਸਟਮਕ ਕੇ ਅੰਦਰ,
0: ਹਾਂ ਮੇਰੇ ਢਿੱਡ 'ਚ ਬੱਚਾ ਸਿਰ ਪੀੜ ਹੋਣ ਲੱਗ ਗਈ ਮੇਰੇ ਢਿੱਡ 'ਚ, ਹੈ ਨਾ? ਉਹ ਚੀਜ਼ ਕਰਦੀ ਹੈ। ਅੱਛਾ, ਇਹ ਤਾਂ ਮਤਲਬ ਗੀਤ ਵੀ ਨਹੀਂ ਬਣ ਸਕਦਾ, ਹੈ ਨਾ? ਅਤੇ ਨਾ ਬੰਦਾ ਇਹ ਦਿਲ ਹੀ ਕਹਿੰਦਾ ਮੇਰਾ ਯਾਰ ਤੂੰ ਅੱਜ ਗੱਲ ਹੀ ਐਸੀ ਕਰਤੀ ਮੇਰਾ ਤਾਂ ਦਿਲ ਦੁਖ ਗਿਆ, ਹੈ ਨਾ? ਐਂ ਨਹੀਂ ਕਹਿੰਦਾ ਮੇਰਾ ਢਿੱਡ ਦੁਖ ਗਿਆ, ਤੂੰ ਅੱਜ ਗੱਲ ਐਸੀ ਕਰਤੀ ਮੇਰੀ ਤਾਂ ਯਾਰ ਮੇਰੀਆਂ ਤਾਂ ਅੱਖਾਂ ਦੁੱਖ ਸਾ ਦੀਏ ਤੂੰ, ਹੈ ਨਾ?
1: ਲੇਕਿਨ ਜਦ ਇਗਜ਼ਾਮ ਆਤੇ ਟਿੱਡੀ ਦੁਖਦਾ ਬੱਚਾ।
0: ਅੱਛਾ, ਰੋਂਦਾ ਮਤਲਬ ਰੋਂਦੀਆਂ ਅੱਖਾਂ ਨੇ, ਦੁਖਦਾ ਦਿਲ ਆ, ਅੱਖਾਂ ਨੂੰ ਕੀ ਵਕਤ ਪੈ ਗਿਆ ਜੇ ਦਿਲ ਦੁਖਦਾ ਦਿਲ ਰੋਵੇ?
1: ਹਾਂ,
0: ਜੇ ਦਿਲ ਰੋਂਦਾ ਫਿਰ ਹੰਝੂ ਅੱਖਾਂ ਸੜਦੀਆਂ ਨੇ।
1: ਇੱਕ ਹੋਰ ਬੜੀ ਚੀਜ਼ ਹੈ, ਜੈਸੇ ਅਗਰ ਮੂੰਹ ਸੇ ਖਾਣਾ ਖਾਤੇ ਹੈ ਤਾਂ ਪੂਰੇ ਸਰੀਰ ਕੇ ਹਰ ਪਾਰਟ ਕੋ ਉਸਕਾ ਸ਼ੇਅਰ ਮਿਲ ਜਾਤਾ ਹੈ, ਰਾਈਟ? ਕਿਤੇ
0: ਹਾਂ,
1: ਹੈ ਨਾ? ਇੱਕ ਜਗ੍ਹਾ ਸੇ ਖਾ ਰਹੇ ਲੇਕਿਨ ਆਂਖ ਕੋ ਪਾਵਰ ਮਿਲ ਗਈ,
0: ਟਾਂਗੋ ਨੂੰ ਦੇ ਦੇ ਦਰਖਤ ਨੂੰ, ਉਹਨੇ ਸਾਰੀਆਂ ਟਾਣੀਆਂ ਤੱਕ ਪੱਤਿਆਂ ਤੱਕ,
1: ਹਾਂ ਹੈ ਨਾ, ਸੇਮ ਚੀਜ਼ ਹੈ।
0: ਹਾਂ, ਅੱਛਾ, ਦੂਜੀ ਗੱਲ, ਪੱਤੇ ਆ ਜਿਹੜੇ ਉਹ ਸਾਥ ਛੱਡ ਜਾਂਦੇ ਦਰਖਤ ਦਾ, ਪੱਤੇ ਆ ਜਿਹੜੇ ਉਹ ਝੜ ਜਾਂਦੇ ਨੇ ਪਰ ਦਰਖਤ ਤਾਂ ਉੱਥੇ ਖੜਾ ਰਹਿੰਦਾ ਵਾ, ਦਰਖਤ ਤਾਂ ਉੱਥੇ ਖੜਾ, ਦਰਖਤ ਥੋੜੋ ਕਿਤੇ ਜਾਂਦਾ ਵਾ, ਰੁੱਤ ਆਉਂਦੀ ਹੈ, ਕੋਈ ਰੁੱਤ ਆਉਂਦੀ ਹੈ ਪੱਤੇ ਨੂੰ ਲੈ ਜਾਂਦੀ ਹੈ, ਕੋਈ ਰੁੱਤ ਆਉਂਦੀ ਹੈ ਪੱਤੇ ਨੂੰ ਛੱਡ ਜਾਂਦੀ ਹੈ, ਪਰ ਦਰਖਤ ਕਦੇ ਨਹੀਂ ਆਪਣਾ ਸੁਭਾਅ ਬਦਲਦਾ ਵੀ ਯਾਰ ਮੈਂ ਵੀ ਚੱਲਿਆ ਹੁਣ, ਉਹਨੇ ਕਿੱਥੇ ਜਾਣਾ?
1: ਬੜੀ ਬਾਤ, ਹਾਂਜੀ,
0: ਦਰਖਤ ਉੱਥੇ ਦਾ ਉੱਥੇ ਖੜਾ, ਰੁੱਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਜਿਹੜੇ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਗੱਲਾਂ ਬਾਤਾਂ ਸਾਰੀਆਂ ਚੱਲਦੀਆਂ ਰਹਿਣਗੀਆਂ, ਅਤੇ ਨਾਗਪਾਲ ਸਾਹਿਬ ਦਾ ਨੰਬਰ ਆ ਜਿਹੜਾ 437-264-6175 ਨੰਬਰ ਹੈ। ਸੋ ਨਾਗਪਾਲ ਸਾਹਿਬ ਥੋੜ੍ਹਾ ਜਿਹਾ ਦੱਸਿਓ ਕਿ ਜਿਹੜੇ ਜਿਹੜੇ ਵੀਰਾਂ ਨੇ ਤਾਂ ਲੈ ਲਈ ਆ ਜੀ ਇਹ,
1: ਹਾਂਜੀ,
0: ਉਹਨਾਂ ਲਈ ਤਾਂ ਬਹੁਤ ਵਧੀਆ ਵਾ,
1: ਹਾਂਜੀ,
0: ਬਹੁਤਿਆਂ ਦੀ ਇਨ ਪ੍ਰੋਸੈਸ ਵੀ ਹੋਣੀ ਹੈ ਕਿ ਚੱਲਦੀ ਹੈ, ਪ੍ਰੋਸੈਸਿੰਗ ਚੱਲਦੀ ਹੈ, ਬਹੁਤੇ ਹਜੇ ਇਹ ਸੋਚਦੇ ਆ ਕਿ ਯਾਰ ਅਸੀਂ ਵੀ ਸਾਨੂੰ ਬਾਅਦ 'ਚ ਕੋਈ, ਇਹ ਤਾਂ ਨਹੀਂ ਹੈ ਕਿ ਸਾਨੂੰ ਕਾਲਜ ਦੀ ਫੀਸ ਉਹ ਕਹਿ ਦੇਣ ਵਾਪਸ ਕਰ ਦਿਉ ਜਾਂ ਤੁਸੀਂ ਜਿਹੜੀ ਗ੍ਰਾਂਟ ਲਈ ਸੀ ਵਾਪਸ ਕਰ ਦਿਉ, ਇੱਦਾਂ ਦੇ ਕੋਈ ਚੱਕਰ, ਉਹ ਡਰਦੇ ਆ ਬੰਦੇ।
1: ਅਬ ਇਹ ਸਭ ਦੇਖੀ ਜੀ, ਅਬ ਇਸਮੇ ਹਮਾਰੇ ਪਾਸ ਸਿਰਫ ਟੋਟਲ 8 ਪ੍ਰੋਗਰਾਮਸ ਹੈ ਗਵਰਨਮੈਂਟ ਫੰਡਡ, ਜਿਨਮੇ ਹਮੇ ਪਤਾ ਹੈ ਕਿ ਯੂ ਆਰ ਗੁੱਡ ਟੂ ਗੋ। ਹਮਨੇ ਆਜ ਸ਼ੁਰੂ ਨਹੀਂ ਕਰਾ, ਹਮ 7 ਈਅਰਸ ਸੇ ਕਾਮ ਕਰ ਰਹੇ ਉਨਕੇ ਸਾਥ, ਤੋ ਹਮ ਵਹੀ ਡਾਲਤੇ। ਅਗਰ ਆਪ ਕਹੇਂਗੇ ਹਮੇ ਯੇ ਪ੍ਰੋਗਰਾਮ ਇਸ ਕਾਲਜ ਮੇ ਕਰਨਾ ਹੈ, ਹਮ ਪਹਿਲੇ ਬੋਲ ਦੇਂਗੇ ਜੀ ਵਹਾਂ ਪੇ ਇਟ ਕੈਨ ਬੀ ਅੱਛਾ ਨਾ ਰਹੇ ਆਪਕਾ ਐਕਸਪੀਰੀਅੰਸ, ਰਾਈਟ? ਤੋ ਹਮ ਪਹਿਲੇ ਸੇ ਆਪਕੋ ਜੋ ਚੀਜ਼ ਦੇ ਰਹੇ ਹੈ ਵੋ ਪਹਿਲੇ ਹਮ ਪਹਿਲੇ ਮੈਂ ਆਪਣੇ ਪੇ ਇਸਤੇਮਾਲ ਕਰ ਚੁਕਾ ਹੂੰ, ਫਿਰ 1,000-2,000-3,000 ਬੰਦੇ ਉਸਕੋ ਲੇ ਚੁਕੇ ਆਲਰੇਡੀ, ਸ਼ੁਰੂ ਨਹੀਂ ਕਰਾ ਕਾਮ ਹਮਨੇ, ਹੈ ਨਾ? ਤੋ ਹਮ ਹਮ ਹਮ ਵੋ ਬੇਚਤੇ ਹੈ ਜੋ ਹਮੇ ਪਤਾ ਹੈ ਠੀਕ ਹੈ, ਅੱਛਾ ਅਬ ਵੋ ਨਹੀਂ ਬੇਚਤਾ ਜੋ ਆਪਕੋ ਚਾਹੀਏ, ਲੇਕਿਨ ਉਹ ਮੈਚ ਕਰ ਜਾਤਾ, ਆਪਕੋ ਜੋ ਚਾਹੀਏ ਜੋ ਹਮ ਬੇਚ ਰਹੇ ਹੈ ਉਹ ਵੇਚ ਰਿਹਾ ਆਲਰੇਡੀ।
0: ਹਾਂ ਅੱਛਾ, ਜਿਹੜੇ ਵੀ ਕਿਸੇ ਵੀ ਕਾਲਜ ਦੇ ਵਿੱਚ ਤੁਸੀਂ ਐਡਮਿਸ਼ਨ ਜਿਹੜੀ ਹੁੰਦੀ ਆ ਉਹ ਸ਼ਾਮ ਨੂੰ ਕਲਾਸਾਂ ਨੇ ਜਾਂ ਸਿਰਫ ਮਾਰਨਿੰਗ ਨੇ? ਜੇ ਹੁਣ ਬੰਦਾ ਦਿਨੇ ਤਾਂ ਕੰਮ ਕਰ ਰਿਹਾ, ਦਿਨ ਤਾਂ ਬੰਦਾ ਕਹਿੰਦਾ ਯਾਰ ਮੈਂ ਤਾਂ ਉਬਰ ਤੇ ਕੰਮ ਕਰਦਾ ਜਾਂ ਮੈਂ ਤਾਂ ਟਰੱਕ ਤੇ ਜਾਂਦਾ ਬਾਈ ਜੀ, ਉਹ ਕਲਾਸਿਸ ਕਿਹੜੀ ਟਾਈਮ ਲਾ ਸਕਦਾ ਬੰਦਾ? ਇਹ ਇਹ 'ਚ ਫਲੈਕਸੀਬਿਲਟੀ ਹੈ ਜਾਂ ਉਹਨਾਂ ਦਾ ਜਿਹੜਾ ਬੈਚ ਚੱਲਦਾ ਸੇਮ ਟਾਈਮ 'ਤੇ ਲਾਉਣੀ ਪੈਂਦੀ ਹੈ?
1: ਇਹ ਪ੍ਰੋਗਰਾਮ ਟੂ ਪ੍ਰੋਗਰਾਮ ਡਿਪੈਂਡ ਕਰਤਾ ਹੈ। ਜੋ ਮੈਨੇਜਮੈਂਟ ਕੇ ਪ੍ਰੋਗਰਾਮਸ ਹੈ ਉਨਮੇ ਮਾਰਨਿੰਗ ਬੈਚ ਹੈ ਔਰ ਈਵਨਿੰਗ ਬੈਚ ਹੈ।
0: ਓਕੇ,
1: ਤੋ ਆਪਨੇ ਏਕ ਬੈਚ ਚੂਜ਼ ਕਰ ਲੈਣਾ ਹੈ, 3 ਘੰਟੇ ਦੇਣੇ ਹੈ ਆਪਨੇ ਸਿਰਫ, 3 hours a day ਔਰ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ। ਸੋ ਅਸਾਈਨਮੈਂਟ ਡੇਲੀ
0: ਬਣਾਉਣੀਆਂ ਨੇ ਜਾਂ ਵੀਕਲੀ? ਅੱਛਾ, ਵੀਕਲੀ।
1: ਈਜ਼ੀ ਅਸਾਈਨਮੈਂਟਸ ਹੈ।
0: ਓਕੇ,
1: ਈਜ਼ੀ ਟੂ ਪਾਸ ਹੈ ਆਪਸੇ, ਮਤਲਬ ਬਹੁਤ ਲੋਕ ਆਰਾਮ ਸੇ ਕਰ ਰਹੇ ਹੈ। 75 ਇਅਰਸ ਕੇ ਲੋਕ ਵੀ ਜੋ ਕਰ ਰਹੇ ਹੈ, 30 ਇਅਰਸ ਕੇ ਲੋਕ ਵੀ ਜੋ ਕਰ ਰਹੇ ਹੈ।
0: ਅਸਾਈਨਮੈਂਟ ਜੇ ਬੰਦੇ ਨੂੰ ਨਾ ਪਤਾ ਲੱਗੇ ਤੁਸੀਂ ਸਪੋਰਟ ਕਰ ਦੋ?
1: ਹਾਂ, ਮੇਰਾ ਆਫਿਸ ਹੈ, ਆਪ ਆਫਿਸ ਆਏ ਹਮਾਰੇ।
0: ਓਕੇ,
1: ਐਵਰੀ ਵੀਕ ਹਮਾਰੇ ਮਤਲਬ ਮੰਨ ਕੇ ਚੱਲੇ ਬਹੁਤ ਕਮ ਲੋਕ ਜ਼ਰੂਰਤ ਪੜਤੀ ਹੈ, ਬਟ ਇੱਕ ਸਪੈਸ਼ਲ ਹਮਨੇ ਰੱਖਾ ਹੋਇਆ ਹੈ।
0: ਹਾਂ, ਮਤਲਬ ਕਈ ਵਾਰ ਨਹੀਂ ਪਤਾ ਲੱਗਦਾ ਬੰਦੇ ਨੂੰ ਕਿਸੇ ਨੂੰ।
1: ਇਟਸ ਈਜ਼ੀ, ਲਾਈਕ ਆਪ ਵੀ ਰੈਡੀ ਟੂ ਡੂ, ਹਮੇ ਇਤਨਾ ਟਾਈਮ ਹੋ ਗਿਆ
0: ਹੈ। ਤੁਸੀਂ ਹੋਰ ਦੱਸ ਦਿੰਦੇ ਹੋ, ਉਹ ਕੋਰਸ ਆ ਜਿਹੜਾ ਉਹ ਸੈਲਫ ਸਟੱਡੀ ਵਾਲਾ ਹੀ ਹੈ ਕੀ ਉਹ ਕੀ ਚੱਕਰ?
1: ਹਾਂ, ਉਹ ਸੈਲਫ ਸਟੱਡੀ ਵਾਲਾ ਕੋਰਸ ਹੈ, ਲਾਈਕ ਉਸਮੇ ਆਪ ਆਪਣੇ ਇੱਛਾ ਸੇ ਆਪਣੇ ਪੋਰਟਲ ਲੌਗਇਨ ਕਰਨਾ ਹੈ ਦਿਨ ਮੇ ਰਾਤ ਮੇ ਕਲ ਵੀ।
0: ਉਹ ਜਿਹੜਾ ਹੁਣ ਤੁਸੀਂ ਦੱਸ ਦਿਓ ਕਿ ਅਲੱਗ ਅਲੱਗ ਟਾਈਮਿੰਗ ਆ, ਹੁਣ ਜਿਹੜਾ ਸੈਲਫ ਸਟੱਡੀ ਵਾਲਾ ਉੱਥੇ ਟੀਚਰ ਬੈਠਾ ਨਹੀਂ, ਉੱਥੇ ਤਾਂ ਤੁਸੀਂ ਆਪ ਹੀ ਪੜ੍ਹਨਾ?
1: ਬਿਲਕੁਲ,
0: ਆਪ ਫਿਰ ਆਪਦੇ ਹਿਸਾਬ ਨਾਲ ਟਾਈਮ ਸੈੱਟ ਕਰਦੇ?
1: ਯੈਸ, ਆਪ ਲੌਗਇਨ ਕਰਤੇ ਹੈ ਪੋਰਟਲ ਕੇ, ਆਪ ਖੁਦ ਹੀ ਵੀਡੀਓ ਦੇਖਤੇ ਹੈ, ਨੈਕਸਟ ਨੈਕਸਟ ਕਰਤੇ ਰਹਤੇ ਹੈ। ਬਹੁਤ ਈਜ਼ੀ ਕੋਰਸਿਸ ਨੇ ਆਪਕੇ ਲਈ,
0: ਉਹ ਵੀ ਗ੍ਰਾਂਟ ਮਿਲਦੀ ਹੈ,
1: 100% ਗ੍ਰਾਂਟ ਆਤੀ
0: ਹੈ, ਉਸ ਵੀ ਲੋਨ
1: ਜਲਦੀ ਆਤੀ ਹੈ, ਯੈਸ ਉਸ ਵੀ ਜਲਦੀ ਆਤੀ ਹੈ। ਉਸਕਾ ਪ੍ਰੋਸੈਸਿੰਗ ਟਾਈਮ 30 ਡੇਜ਼ ਹੈ।
0: ਅੱਛਾ,
1: ਔਰ 30 ਸੇ 90 ਡੇਜ਼ ਮੇ ਕਲਾਇੰਟ ਕੇ ਅਕਾਊਂਟ ਫੰਡਿੰਗ ਆਤੀ ਹੈ, ਹਮਾਰੇ ਅਕਾਊਂਟ ਮੇ ਨਹੀਂ ਆਤੀ। 30 ਸੇ 100,000 ਕੀ ਫੰਡਿੰਗ ਹੈ, ਜਿਸਮੇ ਸੇ ਹਾਫ ਪੈਸਾ ਆਜ ਕੀ ਡੇਟ ਮੇ ਨਾਨ ਰਿਫੰਡੇਬਲ ਗ੍ਰਾਂਟਸ ਹੈ, ਨੋ ਏਜ ਲਿਮਿਟ। ਰਾਜਵੀਰ ਜੀ, ਹਮਾਰੇ ਕਲਾਇੰਟ 40 ਸਾਲ ਕੇ ਵੀ ਹੈ, 75 ਸਾਲ ਕੇ ਵੀ ਹੈ, ਨੋ ਕ੍ਰੈਡਿਟ ਚੈੱਕ। ਕਿਉਂ ਕ੍ਰੈਡਿਟ ਚੈੱਕ ਨਹੀਂ ਹੈ?
0: ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ,
1: ਗਵਰਨਮੈਂਟ ਫੰਡਿੰਗ ਕਰ ਰਹੀ ਹੈ ਆਪਕੋ, ਆਪਕੋ ਬੈਂਕ ਫੰਡਿੰਗ ਨਹੀਂ ਕਰ ਰਹਾ। ਔਰ ਜਿਤਨੀ ਆਪਕੀ ਇਨਕਮ ਕਮ ਹੈ, ਕਮ ਹੈ, ਕਮ ਹੈ, ਉਬਰ ਡਰਾਈਵਰ, ਸੈਲਫ ਇੰਪਲੋਇਡ ਹੈ, ਆਪ
0: ਦੋਨਾਂ ਜਣੇ ਦੀ ਇਨਕਮ ਇਕੱਠੀ ਜੋੜਦੇ ਆ?
1: ਇਕੱਠੀ ਜੋੜਦੇ ਆ,
0: ਹਸਬੈਂਡ ਵਾਈਫ।
1: ਹਾਂਜੀ ਹਾਂਜੀ ਹਾਂ,
0: ਸੋ 70,000 ਤੋਂ ਘੱਟ ਹੋਣੀ ਚਾਹੀਦੀ ਹੈ,
1: ਕੋਈ ਫਾਇਦਾ ਹੈ?
0: ਲਓ ਜੀ, ਨੰਬਰ ਨੋਟ ਕਰੋ, 70,000 ਤੋਂ ਜੇ ਤੁਹਾਡੀ ਇਨਕਮ ਘੱਟ ਆ, ਏਜ ਲਿਮਿਟ ਇਹ ਕਹਿੰਦੇ ਹੈ ਨਹੀਂ ਗੀ ਕੋਈ ਵੀ, ਸੋ ਤੁਸੀਂ ਸੈਲਫ ਸਟੱਡੀ ਵਾਲਾ ਕੋਰਸ ਵੀ ਆ ਜਿਹੜਾ ਉਹ ਲੈ ਸਕਦੇ ਹੋ, ਅਤੇ ਤੁਸੀਂ ਵੀਕਲੀ ਜਿਹੜੀ ਅਸਾਈਨਮੈਂਟ ਦੇਣੀ ਆ, ਕਈ ਵਾਰ ਬਾਈ ਵੀਕਲੀ ਹੁੰਦੀ ਹੋਊ, ਉਹ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਦੱਸ ਦਿਓ। ਸੋ ਨੰਬਰ ਇੱਕ ਵਾਰ ਨੋਟ ਕਰ ਲਓ, ਇਹਨਾਂ ਨੂੰ ਹੁਣੇ ਕਾਲ ਕਰਕੇ, ਬਾਕੀ ਤੁਹਾਨੂੰ ਹੁਣੇ ਅਸੈਸਮੈਂਟ ਦੱਸ ਦਿਓ, ਤੁਹਾਡਾ ਸਟਾਫ ਰੈਡੀ ਹੈ?
1: ਰੈਡੀ ਹੈ ਸਰ, ਰੈਡੀ ਹੈ ਜੀ।
0: ਹਾਂ ਲਓ ਜੀ, ਸੋ 437-264-3175 437-264-3175 'ਤੇ ਤੁਸੀਂ ਹੁਣੇ ਕਾਲ ਕਰਕੇ ਦੱਸ ਸਕਦੇ ਹੋ ਕਿ ਬਾਈ ਜੀ, ਪੁੱਛ ਵੀ ਸਕਦੇ ਹੋ ਉਹਨਾਂ ਤੋਂ ਕਿ ਸਾਨੂੰ ਕੀ ਗ੍ਰਾਂਟ ਜਾਂ ਕੀ ਲੋਨ ਆ ਜਿਹੜਾ ਉਹ ਮਿਲ ਸਕਦਾ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੋਗੇ ਲੋਥਰਾ ਸਾਹਿਬ ਜੀ ਵੀ ਸਾਡੇ ਨਾਲ ਆ ਚੁੱਕੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਲੋਥਰਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਰ।
3: ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਰਾਜਵੀਰ ਜੀ, ਤੇ ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੋਥਰਾ ਦਾ ਨਮਸਕਾਰ, ਆਦਾਬ, ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੋਗੀ ਬਾਈ ਜੀ। ਅੱਛਾ, ਥੋੜਾ ਜਿਹਾ ਇਹ ਦੱਸੋ ਕਿ ਇੰਟਰਸਟ ਰੇਟ ਦਾ ਜਿਹੜਾ ਹੈ ਉਹਨਾਂ ਨੂੰ ਲੱਗਿਆ ਕਿ ਭਾਈ ਹਜੇ ਨਾ ਘਟਾਉਣਾ ਨਾ ਵਧਾਉਣਾ, ਤੇ ਥੋੜਾ ਜਿਹਾ ਦੱਸੋ ਇਹਦੇ ਬਾਬਤ ਕਿਵੇਂ ਆ ਰਿਪੋਰਟਾਂ?
3: ਬਿਲਕੁਲ, ਤੁਸੀਂ ਰਿਪੋਰਟ, ਉਹਨਾਂ ਨੇ ਕੋਈ ਚੇਂਜ, ਕੈਨੇਡਾ ਨੇ ਕੋਈ ਚੇਂਜ ਨਹੀਂ ਕੀਤਾ। ਉਹਨਾਂ ਨੇ ਜਿਹੜਾ ਬੈਂਕ ਆਫ ਕੈਨੇਡਾ ਦਾ ਲੈਂਡਿੰਗ ਰੇਟ ਹੈ ਉਹ 2.25% 'ਚ ਹੀ ਰੱਖਿਆ ਹਲੇ। ਮੇਰੇ ਹਿਸਾਬ ਨਾਲ ਜਿਹੜੀ ਮਾਰਕੀਟ ਨਿਊਜ਼ ਤੇ ਪ੍ਰੈਡਿਕਸ਼ਨ ਕਹਿੰਦੇ ਪਏ ਨੇ, ਅਗਲਾ ਵੀ ਜਿਹੜਾ ਅਨਾਊਂਸਮੈਂਟ ਹੈ ਉਹਦੇ 'ਚ ਵੀ ਚੇਂਜ ਨਹੀਂ ਹੋਏਗਾ, ਬਟ ਲੇਟਰ ਐਂਡ ਆਫ ਦਾ ਈਅਰ ਚਾਂਸਿਸ ਹੈਗੇ ਨੇ ਚੇਂਜਸ ਦੇ। ਠੀਕ ਹੈ ਨਾ ਰਾਜਵੀਰ ਜੀ? ਹਲੇ ਵੀ ਉਹ, ਕਿਉਂਕਿ ਦੇਖੋ ਕਾਫੀ ਚੀਜ਼ਾਂ ਹੋ ਰਹੀਆਂ ਨੇ, ਚਾਹੇ ਤੁਸੀਂ ਬਾਹਰ ਗਲਫ ਦੇਖੋ ਜਾਂ ਫਿਰ ਟੈਰਿਫ ਦਾ ਦੇਖੋ, ਤਾਂ ਕਰਕੇ ਹਲੇ ਉਹ ਵੇਟ ਐਂਡ ਵਾਚ ਦੀ ਪਾਲਿਸੀ ਅਡੋਪਟ ਕਰੇ। ਬਟ ਰਾਜਵੀਰ ਜੀ, ਹੁੰਦਾ ਕੀ ਹੈ ਨਾ, ਜਦ ਵੀ ਆਪਾਂ ਰੇਟ ਚੇਂਜ ਦੀ ਜਾਂ ਬੈਂਕ ਆਫ ਕੈਨੇਡਾ ਅਨਾਊਂਸਮੈਂਟ ਕਰਦੇ ਨੇ, ਅੱਜ ਦੀ ਤਾਰੀਖ 'ਚ ਵੀ ਬੰਦੇ ਨਾ ਕਈ ਵਾਰੀ ਡਿਸਾਈਡ ਹੀ ਨਹੀਂ ਕਰ ਪਾਉਂਦੇ ਕਿ ਰੇਟ ਆਪਾਂ ਫਿਕਸਡ ਲਈਏ ਕਿ ਵੇਰੀਏਬਲ ਲਈਏ, ਫਰਕ ਇਹਦੇ 'ਚ ਪਏਗਾ, ਕਿਉਂਕਿ ਦੇਖੋ ਚੇਂਜ ਹੋਏਗਾ, ਰੇਟ ਪਏਗਾ ਤੇ ਵੇਰੀਏਬਲ 'ਚ ਹੀ, ਤੇ ਉਹ ਡਿਸਾਈਡ ਨਹੀਂ ਕਰ ਪਾਉਂਦੇ। ਤੇ ਉਹ ਡਿਸਾਈਡ ਕਰਨ ਦਾ ਕ੍ਰਾਈਟੀਰੀਆ ਕੀ ਹੋਣਾ ਚਾਹੀਦਾ, ਤੇ ਦੋਨਾਂ ਦੇ ਦੇਖੋ ਫਾਇਦੇ ਹੈਗੇ ਨੇ, ਦੋਨਾਂ ਦੇ ਨੁਕਸਾਨ ਹੈਗੇ ਨੇ। ਤੋ ਜੇ ਫਿਕਸ ਰੇਟ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ ਨਾ, ਫਿਕਸ ਰੇਟ ਬੇਸਿਕਲੀ ਕੀ ਫਾਇਦਾ ਕੀ ਹੈਗਾ ਕਿ ਕੁਛ ਵੀ ਬਾਹਰ ਹੋ ਜਾਏ ਤੁਹਾਡਾ ਰੇਟ ਫਿਕਸ ਰਹਿਣਾ ਹੈ, ਤੁਹਾਡੀ ਕਿਸ਼ਤਾਂ ਜਿਹੜੀਆਂ ਨੇ ਉਹ ਸੇਮ ਰਹੇਗੀ, ਉਹ ਜਿੰਨਾ ਵੀ ਟਰਮ ਹੈ ਉਹਦੇ 'ਚ ਕੋਈ ਚੇਂਜ ਨਹੀਂ ਆਇਆ। ਉਹਦੇ ਨਾਲ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਇੱਕ ਤਾਂ ਬਜਟ ਆਪਣਾ ਕਰ ਸਕਦੇ ਹੋ, ਤੁਹਾਨੂੰ ਪਤਾ ਹੈ ਕਿ ਇਸ ਤੋਂ ਬਾਅਦ ਤੁਹਾਡੀ ਖਰਚੇ ਜਿਹੜੇ ਵੀ ਹੋਣਗੇ ਤੁਹਾਡੀ ਕਿਸ਼ਤ ਨਹੀਂ ਵਧੇਗੀ, ਉਹ ਪਲਾਨ ਆਊਟ ਤੁਸੀਂ ਕਰ ਸਕਦੇ ਹੋ। ਤੇ ਉਹਦੇ ਜਦ ਤੁਹਾਨੂੰ ਪਤਾ ਹੈਗਾ ਨਹੀਂ ਵਧਣਾ ਹੈ ਤੇ ਤੁਹਾਡਾ ਪੀ ਸੈਂਟ ਹੋ ਜਾਂਦਾ ਰਾਜਵੀਰ ਜੀ। ਹੁਣ ਗੱਲ ਕਰੀਏ ਵੇਰੀਏਬਲ ਦੀ, ਵੇਰੀਏਬਲ ਦਾ ਫਾਇਦਾ ਕੀ ਹੈ? ਵੇਰੀਏਬਲ ਦਾ ਫਾਇਦਾ ਇਹ ਹੈ ਕਿ ਜਦ ਰੇਟ ਘੱਟਦਾ ਹੈ ਤਾਂ ਤੇ ਬੜਾ ਚੰਗਾ ਲੱਗਦਾ ਹੈ ਕਿ ਹਾਂ ਦੇਖੋ ਕਿੰਨਾ ਮੈਨੂੰ ਮੇਰਾ ਫਾਇਦਾ ਹੋ ਗਿਆ, ਮੇਰੀ ਕਿਸ਼ਤ ਜ਼ਿਆਦਾ ਜਾ ਰਹੀ ਸੀ ਹੁਣ ਮੇਰੀ ਕਿਸ਼ਤ ਘੱਟ ਹੋ ਗਈ। ਇਹਦਾ ਨੁਕਸਾਨ ਕੀ ਹੈ? ਵੇਰੀਏਬਲ ਦਾ ਨੁਕਸਾਨ ਇਹ ਹੈਗਾ ਹੈ ਕਿ ਜਦ ਰੇਟ ਵਧੇਗਾ ਤਾਂ ਤੇ ਫਿਕਸਡ ਨੂੰ ਕੈਂਸਲ ਕਰਨ ਦੀ ਪੈਨਲਟੀ ਬਹੁਤ ਜ਼ਿਆਦਾ ਆਉਂਦੀ ਹੈ ਰਾਜਵੀ ਜੀ। ਵੇਰੀਏਬਲ ਦੀ ਪੈਨਲਟੀ ਖਾਲੀ ਲੱਗਦੀ ਹੈ ਤੁਹਾਡੀ 3 months ਇੰਟਰਸਟ ਪੈਨਲਟੀ, ਉੱਥੇ ਇੰਟਰਸਟ ਡਿਫਰੈਂਸ਼ੀਅਲ ਪੈਨਲਟੀ ਵਿਚ ਐਵਰ ਇਜ਼ ਹਾਇਰ, ਸੋ ਪੈਨਲਟੀ ਕਾਫੀ ਹਾਈ ਹੋ ਜਾਂਦੀ ਹੈ। ਪਲੱਸ ਤੁਹਾਡੀ ਆਪਣੀ ਰਿਸਕ ਪ੍ਰੋਫਾਈਲ ਕੀ ਕਹਿੰਦੀ ਹੈ ਕਿ ਤੁਸੀਂ ਰਿਸਕ ਬੇਅਰ ਕਰ ਸਕਦੇ ਹੋ ਜਾਂ ਫਿਰ ਤੁਸੀਂ ਰਿਸਕ ਐਵਰਟ ਸਕਦੇ ਹੋ। ਅੱਜ ਹੀ ਮੇਰੀ ਗੱਲ ਹੋ ਰਹੀ ਸੀ, ਮੇਰੇ ਕੋਲੋਂ ਪੁੱਛ ਰਹੇ ਸੀ ਪੁਰਾਣੇ ਮੇਰੇ ਕਲਾਇੰਟ ਹੈਗੇ ਨੇ, ਯਾਰ ਇਹ ਮੈਨੂੰ ਆਫਰ ਆ ਰਿਹਾ ਹੈ, ਬੈਂਕ ਕਹਿੰਦਾ ਫਿਕਸ ਇੰਨਾ ਹੈਗਾ ਤੇ ਵੇਰੀਏਬਲ ਇੰਨਾ, ਮੈਂ ਕੀ ਚੂਜ਼ ਕਰਾਂ? ਮੈਂ ਉਹਨਾਂ ਕੋਲ ਪੁੱਛਿਆ, ਕਹਿੰਦੇ ਯਾਰ ਮੈਂ ਜ਼ਿਆਦਾ ਰਿਸਕ ਨਹੀਂ ਲੈਣਾ ਚਾਹੁੰਦਾ ਐਵਰਟ। ਮੈਂ ਕਿਹਾ ਤੁਸੀਂ ਆਪ ਹੀ ਜਵਾਬ ਦੇ ਦਿੱਤਾ, ਜੇ ਤੁਸੀਂ ਰਿਸਕ ਨਹੀਂ ਜ਼ਿਆਦਾ ਲੈਣਾ ਚਾਹੁੰਦੇ ਹੋ ਠੀਕ ਹੈ, ਫਾਇਦਾ ਦਿਖਦਾ ਕਿ ਰੇਟ ਗਿਰ ਸਕਦਾ, ਤੁਹਾਡੀ ਪੀਸ ਆਫ ਮਾਈਂਡ ਤੁਸੀਂ ਦੇਖਣੀ ਹੈ, ਤੁਸੀਂ ਫਿਕਸ ਰੇਟ 'ਚ ਜਾਓ। ਸੋ ਬਹੁਤ ਜ਼ਿਆਦਾ ਡਿਪੈਂਡ ਕਰਦਾ ਤੁਸੀਂ ਤੁਹਾਡੀ ਆਪਣੀ ਰਿਸਕ ਪ੍ਰੋਫਾਈਲ ਕਿਸ ਤਰ੍ਹਾਂ ਦੀ ਹੈਗੀ ਹੈ। ਪਲੱਸ ਰਿਸਕ ਪ੍ਰੋਫਾਈਲ ਤੇ ਹੋ ਗਿਆ, ਜੇ ਬਟ ਤੁਹਾਨੂੰ ਲੱਗਦਾ ਤੁਸੀਂ ਸਾਲ ਡੇਢ ਸਾਲ 'ਚ ਕੁਛ ਚੇਂਜਸ ਕਰਦੇ ਨੇ ਮੋਰਗੇਜ 'ਚ ਆਪਣੀ, ਅਪਗ੍ਰੇਡ ਕਰਨਾ ਜਾਂ ਪ੍ਰੋਪਰਟੀ ਵੇਚਣੀ, ਤਾਂ ਵੀ ਫਿਕਸ ਨਾ, ਤਾਂ ਫਿਕਸ ਨਾ ਲਓ, ਕਿਉਂਕਿ ਫਿਰ ਜਦ ਤੁਸੀਂ ਕੈਂਸਲ ਕਰੋਗੇ ਪਤਾ ਲੱਗਿਆ ਪੈਨਲਟੀ ਬਹੁਤ ਜ਼ਿਆਦਾ ਪੈ ਗਈ। ਮੈਂ ਤੇ ਦੇਖਿਆ, ਮੈਂ ਕੈਲਕੂਲੇਟ ਕਰਿਆ ਸੀ ਆਪਣੇ ਪੁਰਾਣੇ ਕਲਾਇੰਟ ਦੀ ਪੈਨਲਟੀ, ਉਹਨਾਂ ਦੀ ਤੇ ਅਪਰੋਕਸੀਮੇਟਲੀ ਸਾਲ ਬਚਿਆ $18,000 ਦੀ ਪੈਨਲਟੀ ਉਹਨਾਂ ਦੀ ਆਉਂਦੀ ਪਈ ਹੈ। ਉਹ ਬਹੁਤ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਸਿਚੁਏਸ਼ਨ 'ਚ ਹੈਗੇ ਹੋ। ਬਾਕੀ ਦੇਖੋ, ਮੋਰਗੇਜ ਦੇ ਰਿਲੇਟਡ ਤੁਹਾਡਾ ਕੋਈ ਵੀ ਸਵਾਲ ਹੋ, ਪ੍ਰਾਈਵੇਟ ਹੋ, ਫਸਟ ਮੋਰਗੇਜ ਜਾਂ ਸੈਕਿੰਡ ਮੋਰਗੇਜ, ਰੀਫਾਈਨਾਂਸ ਕਰਾਉਣਾ ਹੋ, ਕ੍ਰੈਡਿਟ ਜਿਸ ਤਰ੍ਹਾਂ ਵੀ ਹੋ, ਤੁਸੀਂ ਬੇਝਿਜਕ ਮੈਨੂੰ ਕਾਲ ਕਰ ਸਕਦੇ ਹੋ। ਨਾ ਹੈ ਮੇਰਾ ਗੋਗੀ ਲੂਥਰਾ, ਫੋਨ ਨੰਬਰ ਹੈ 416-262-8937।
0: ਬਹੁਤ ਬਹੁਤ ਧੰਨਵਾਦ ਰਾਜੀ, ਬਹੁਤ ਬਹੁਤ ਮਤਲਬ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਅੱਜ ਪ੍ਰੋਗਰਾਮ ਦੇ ਵਿੱਚ ਜਿੱਥੇ ਹੋਰ ਗੱਲਾਂ ਬਾਤਾਂ ਕਰਾਂਗੇ, ਨਾਲ ਦੀ ਨਾਲ ਹੀ ਟਹਿਣਾ ਸਾਹਿਬ ਦੀਆਂ ਖਬਰਾਂ ਥੋੜ੍ਹੀਆਂ ਜਿਹੀਆਂ ਜ਼ਰੂਰ ਆਪਾਂ ਤੁਹਾਡੇ ਰੂਬਰੂ ਕਰਾਂਗੇ। ਟਹਿਣਾ ਸਾਹਿਬ ਬਿਲਕੁਲ ਰੈਡੀ ਤਿਆਰ ਬੈਠੇ ਆ, ਪਰ ਉਹ ਤੋਂ ਪਹਿਲਾਂ ਲਾਈਵ ਔਨ ਲੋਕੇਸ਼ਨ ਵੀ ਸਾਡਾ ਬਾਈ ਜੀ ਹੋਣਾ, ਲਾਈਵ ਔਨ ਲੋਕੇਸ਼ਨ ਸਾਡਾ ਕਿੱਥੇ ਹੋਣਾ? ਫਰਾਈਡੇ ਵਾਲੇ ਦਿਨ, ਕੱਲ੍ਹ ਸੁੱਖੋਂ ਨਹੀਂ ਦੱਸ ਕੇ ਗਏ ਸੀਗੇ, ਸੋ ਸੁੱਖ ਕੱਲ੍ਹ ਐਂ ਤਾਂ ਨਹੀਂ ਫਿਰ ਬਾਅਦ 'ਚ ਗਾਲਾਂ ਤਾਂ ਨਹੀਂ ਪਈਆਂ ਨਾਲ ਦਿਨ ਤੋਂ ਵੀ ਯਾਰ ਤੂੰ ਕੱਲ੍ਹ $30 ਦੇ ਵਿੱਚ ਹੀ ਦੋ ਜਿਹੜੇ ਦੇ ਜਾਂਦੇ ਕੌਫੀ ਟੇਬਲ ਧਾੜ ਧਾੜ ਕਾਲ ਆਉਣ ਲੱਗ ਗਈਆਂ?
4: ਬੋਪਰਾ ਸਾਹਿਬ, ਜਦੋਂ ਸਾਰੰਗ ਰੇਡੀਓ ਤੋਂ ਆਈ ਦਾ ਸਰ, ਅਸੀਂ ਨਾਪਤੋਲ ਨਹੀਂ ਕਰੀਦਾ ਪਰਿਵਾਰਾਂ ਦੇ ਨਾਲ, ਜੋ ਤੁਸੀਂ ਕਹਿ ਦਿੰਦੇ ਹੁੰਦੇ ਸਿਰ ਮੱਥੇ, ਕੱਲ ਵੀ ਕਹਿ ਕੇ ਗਏ ਸੀ ਬਾਏ ਵਨ ਗੈਟ ਵਨ ਫ੍ਰੀ, ਉਸੇ ਵਾਅਦੇ ਤੇ ਆ ਤੇ ਵੀਕਐਂਡ ਤੱਕ ਉਸੇ ਵਾਅਦੇ ਤੇ ਰਵਾਂਗੇ, ਬਾਏ ਵਨ ਗੈਟ ਵਨ ਫ੍ਰੀ, 294 ਵੋਕ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ, ਤੇ ਅੱਜ ਵੀ ਡੀਲ ਉਹੀ ਦੇਣ ਲੱਗੇ ਆ, ਕੁਈਨ ਸਾਈਜ਼ ਦਾ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ $400-500 ਸੀ, ਬੋਪਰਾ ਸਰ ਕੁਈਨ ਸਾਈਜ਼ ਦਾ ਫੋਮ ਵਾਲਾ ਮੈਟਰਸ $99 ਦਾ, $99 ਦਾ ਬੋਪਰਾ ਸਾਹਿਬ, ਤੇ ਦੂਜਾ ਮੈਟਰਸ ਫ੍ਰੀ, ਬਾਏ ਵਨ ਗੈਟ ਵਨ ਫ੍ਰੀ, ਬੋਪਰਾ ਸਾਹਿਬ ਬਣਦੀ ਗੱਲ ਬਾਜੀ,
0: ਜਿੰਨੇ ਮਰਜ਼ੀ ਲੈ ਜਾਣ। ਇਹ ਵਧੀਆ ਕੰਮ ਕੀਤਾ, ਤੇ ਇਹਦੇ ਲਈ ਕੋਈ ਨੌ ਨੂੰ ਲਿਖਾਉਣ ਦੀ ਲੋੜ ਆ ਜਾਂ ਆ ਜਾਣ ਬਸ ਦੇ ਫਰਾਈਡੇ?
4: ਨੰਬਰ ਜਿਹੜੇ ਆ ਪਰ ਇਹ ਪਹਿਲੇ ਜਿਹੜੇ ਸਾਡੇ 10 ਪਰਿਵਾਰ ਹੋਣਗੇ ਉਹਨਾਂ ਵਾਸਤੇ ਨੰਬਰ ਤੇ ਇਸ ਕਾਲ ਕਰਕੇ ਤੁਸੀਂ ਬੁੱਕ ਕਰ ਲਓ, ਕੁਈਨ ਸਾਈਜ਼ ਦਾ ਫੋਮ ਵਾਲਾ ਮੈਟਰਸ $99 ਦੇ ਵਿੱਚ ਦੋ, $99 ਦੇ ਵਿੱਚ ਦੋ ਮੈਟਰਸ ਮਿਲਣੇ ਆ, ਬਾਏ ਵਨ ਗੈਟ ਵਨ ਫ੍ਰੀ, ਵਾਅਦੇ ਤੇ ਜਵਾਨ ਤੇ ਰਵਾਂਗੇ, ਰਾਈਟ ਵੇ ਕਾਲ ਕਰਕੇ ਤੁਸੀਂ ਡੀਲ ਨੂੰ ਲੌਕ ਕਰ ਲਓ, 905-302-9494, 905-302-9494, 905-302-9494, $99 ਦੇ ਵਿੱਚ ਦੋ ਮੈਟਰਸ, 294 ਵੋਕ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
0: ਇੱਕ ਮਿੰਟ, ਇਹ ਬਾਈ ਜੀ ਇਹ ਦੂਜਾ ਤਾਂ ਨਹੀਂ ਉਹ ਜਿਹੜਾ ਦੂਰਾ ਜਾ ਕਰਕੇ ਗੱਡੀ ਦੇ ਵਿੱਚ ਰੱਖ ਕੇ ਲੈ ਜਾਈਦਾ, ਉਹ ਨਾ ਹੋਵੇ ਐਵੇਂ, ਉਹ ਤਾਂ ਉਹ ਨਾ ਹੋਵੇ ਗੱਲ, ਵਧੀਆ ਵਾਲਾ
4: ਫੋਮ ਵਾਲਾ ਮੈਟਰ ਸਰ,
0: ਵਧੀਆ ਮੈਟਰ ਸਰ ਨਾ,
4: ਬਿਲਕੁਲ ਸਰ, $99 ਦੇ ਦੋ ਤੇ ਮੈਂ ਗ੍ਰੈਂਡ ਫਰਨੀਚਰ, ਵਧੀਆ ਪ੍ਰਾਈਜ਼ਾਂ, ਵਧੀਆ ਪ੍ਰੋਡਕਟ, ਵਧੀਆ ਤੇ ਸਾਰੰਗ ਰੇਡੀਓ ਵਧੀਆ ਸਰ,
0: ਇੱਥੇ ਰੱਖ ਇੱਥੇ ਰੱਖ, ਹੁਣੇ ਬਾਈ ਜੀ ਕਾਲ ਚਾਹੇ ਕਰ ਲਿਓ, ਜਿਹੜਾ ਸਮਾਨ ਵੀ ਤੁਸੀਂ ਲੈਣਾ, ਕੱਲ ਵਾਲੇ ਟੇਬਲ ਲੈਣੇ ਆ, ਇੱਕ ਕੋਈ ਡਾਇਨਿੰਗ ਟੇਬਲ ਪੱਥਰ ਵਾਲਾ ਲਾਓ ਫਿਰ ਉਹ ਵੀ।
4: ਬੋਪਰਾ ਸਾਹਿਬ ਡਾਇਨਿੰਗ ਟੇਬਲ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਦੀ ਗੱਲਬਾਤ ਕਰਦੇ ਆ, ਸਟੋਰੀ ਤੁਸੀਂ ਪੇਸ਼ਕਸ਼ ਕਰਦੇ ਹੋ, ਪੇਸ਼ ਕਰਦੇ ਹੋ, ਉਸ ਤੋਂ ਬਾਅਦ ਕੜਾਕੇ ਕੱਢਵੇਂ ਡੀਲ ਆਓ ਸਰ।
0: ਲਓ ਜੀ, ਸੋ ਬਹੁਤ ਬਹੁਤ ਧੰਨਵਾਦ, ਕੜਾਕੇ ਕੱਢਵੇਂ ਡੀਲ ਰੈਡੀ ਰੱਖਿਓ, ਸੋ ਚੱਲਦੇ ਹਾਂ ਅਸੀਂ ਇੱਕ ਵਾਰ ਫਿਰ ਤੋਂ, 905-302-9494 ਬਾਈ ਜੀ ਇਹਨਾਂ ਦਾ ਨੰਬਰ ਹੈ। ਇਸ ਫਰਾਈਡੇ ਨੂੰ ਇੱਕ ਚੀਜ਼ ਖਰੀਦਣੀ ਹੈ, ਦੂਜੀ ਤੁਹਾਨੂੰ ਗਿਫਟ ਦੇ ਤੌਰ 'ਤੇ ਨਾਲ ਮਿਲ ਜਾਣੀ ਹੈ। ਸੋ ਅੱਗੇ ਅਗਲੇ ਲਿੰਕ 'ਚ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਬਾਈ ਜੀ।
4: ਜੀ ਸਰ ਧੰਨਵਾਦ
0: ਬਹੁਤ ਬਹੁਤ ਧੰਨਵਾਦ ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਸੋ ਨਾਲ ਦੀ ਨਾਲ ਦੱਸ ਦਈਏ ਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਵੀ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਸੁਨੇਹਾ ਜਿਹੜਾ ਉਹ ਤੁਹਾਡੇ ਰੂਬਰੂ ਕਰ ਦਈਏ ਅਤੇ ਖਬਰਾਂ ਨੇ ਜਿਹੜੀਆਂ ਉਹ ਵੀ ਟਹਿਣਾ ਸਾਹਿਬ ਦੀਆਂ ਲੈ ਕੇ ਕੁਝ ਪਲਾਂ ਤੱਕ ਅਸੀਂ ਹਾਜ਼ਰ ਹੁੰਦੇ ਹਾਂ ਯੂਨੀ ਗਲੋਬਲ ਤੋਂ ਵੀ ਸਾਡੇ ਜਿੱਥੇ ਲਾਈਵ ਲੋਕੇਸ਼ਨ ਚੱਲ ਰਿਹਾ ਉੱਥੇ ਵੀ ਗੱਲਬਾਤ ਕਰਾਂਗੇ ਪਰ ਨਾਲ ਦੀ ਨਾਲ ਹੀ ਤੁਹਾਨੂੰ ਮੇਨ ਵੱਡੀ ਗੱਲ ਇਹ ਹੁੰਦੀ ਆ ਕਿ ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਬੈਠੇ ਬਿਠਾਏ ਦੂਰ ਦਰੇਡੇ 'ਤੇ ਵੀ ਜੇ ਤੁਸੀਂ ਹੈਗੇ ਹੋ ਤੁਸੀਂ ਕਿਚਨਰ ਕੈਂਬਰੇਜ ਗੋਲ ਆਫ ਵਾਟਰਲੂ ਰਹਿੰਦੇ ਹੋ ਤੁਸੀਂ ਨਿਆਗਰਾ ਫਾਲ ਰਹਿੰਦੇ ਹੋ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਕਿ ਡਿਲੀਵਰੀ ਕੌਣ ਕਰਕੇ ਜਾਊਗਾ ਡਿਲੀਵਰੀ ਸੁਲਤਾਨ ਜੀ ਕਹਿੰਦੇ ਬਿਲਕੁਲ ਫ੍ਰੀ ਫ੍ਰੀ ਫ੍ਰੀ ਇੱਕ ਡਾਲਰ ਨੇ ਤੁਹਾਡੇ ਤੋਂ ਡਿਲੀਵਰੀ ਦਾ ਲੈਣਾ ਸੋ ਤੁਸੀਂ ਵੱਡਾ ਟੀਵੀ ਤੁਹਾਡੀ ਗੱਡੀ 'ਚ ਆਉਣਾ ਹੀ ਨਹੀਂ ਹੈਗਾ ਵੱਡਾ ਟੀਵੀ ਆ ਬਾਈ ਜੀ ਜਿਹੜਾ 85 ਇੰਚ ਕਿਊ ਐਲ ਡੀ 1290 ਦਾ ਕਦੇ ਨਹੀਂ ਸੁਣਿਆ ਹੋਣਾ ਤੁਸੀਂ 1290 ਦਾ 85 ਇੰਚ ਕਿਊ ਐਲ ਡੀ ਆ 75 ਇੰਚ ਕਿਊ ਐਲ ਡੀ ਜਿਹੜਾ $890 ਦਾ 65 ਇੰਚ ਕਿਊ ਐਲ ਡੀ ਆ ਜਿਹੜਾ ਉਹ $690 ਦਾ ਮਤਲਬ ਹੀ ਨਹੀਂ ਕਿ ਤੁਹਾਨੂੰ ਇੰਨੇ ਰੇਟ ਦੇ ਵਿੱਚ ਕਿਤੋਂ ਮਿਲ ਜਾਵੇ ਨਾਲ ਇਹਦੇ ਗਿਫਟ ਲੈਣਾ ਨਾ ਭੁੱਲਿਓ ਵਾਲ ਮਾਊਂਟ ਗਿਫਟ ਹੌਲੀ ਕਿਤੇ ਨੇ ਕਹਿ ਦਿੰਦੀਆਂ ਕਿ ਵਾਲ ਮਾਊਂਟ ਰਾਜਵੀਰ ਨੇ ਕਿਹਾ ਸੀ ਬਾਈ ਜੀ ਹੁਣ ਵਾਲ ਮਾਊਂਟ ਵੀ ਘੱਟੋ ਘੱਟ 100-150 ਦੀ ਤਾਂ ਹੋਊਗੀ ਨਾ ਉਹ ਤੁਹਾਨੂੰ ਗਿਫਟ HDMI ਕੇਬਲ ਗਿਫਟ ਬਿਨਾਂ ਸੁਲਤਾਨ ਜੀ ਤੋਂ ਪੁੱਛਦੇ ਕਹਿਤਾ 905-450-2828 905-450-2828 'ਤੇ ਤੁਸੀਂ ਕਾਲ ਕਰ ਲੈਣੀ ਹੈ 905-450-2828 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸੋ ਟਹਿਣਾ ਸਾਹਿਬ ਵੱਲ ਚੱਲਦੇ ਹਾਂ ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਦਿਓ ਥੋੜ੍ਹੀ ਜਿਹੀ ਅਪਡੇਟ ਜੀ
5: ਪੰਜਾਬ ਤੇ ਦੇਸ਼ ਦੁਨੀਆਂ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਭੈਣਾਂ ਵੀਰਾਂ ਨੂੰ ਪਿਆਰ ਭਰੀ ਤਨਿੱਕੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰੀਆਂ ਖਬਰਾਂ ਨੇ ਪੰਜਾਬ ਦੀਆਂ ਜਿਹਦੇ ਵਿੱਚੋਂ ਪਹਿਲੀ ਵੱਡੀ ਖਬਰ ਇਹ ਜੀ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਆ ਕਿ ਪੰਜਾਬ ਦੇ ਵਿੱਚ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਲਗਭਗ ਹੋ ਚੁੱਕਿਆ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲਦੀ ਸੀ ਕਿ ਇਹਨਾਂ ਦਾ ਗੱਠਜੋੜ ਹੋਇਆ ਕਿ ਨਹੀਂ ਹੋਇਆ ਪਰ ਹੁਣ ਅਰਵਿੰਦ ਕੇਜਰੀਵਾਲ ਦੇ ਵੱਲੋਂ ਜੋ ਆਪਣੇ ਐਕਸ ਅਕਾਊਂਟ ਦੇ ਉੱਤੇ ਲਿਖਿਆ ਗਿਆ ਉਹਨੇ ਗੱਲ ਸਾਫ਼ ਕਰ ਦਿੱਤੀ ਹੈ ਜੀ ਕਿ ਗੱਠਜੋੜ ਲਗਭਗ ਹੋ ਹੀ ਚੁੱਕਿਆ ਕੇਜਰੀਵਾਲ ਨੇ ਗੱਲ ਕਹੀ ਹੈ ਜੀ ਕਿ ED ਪਾਰਟੀ ਤੇ ਚਿੱਟਾ ਤੇ ਬੇਅਦਬੀ ਪਾਰਟੀ ਮਿਲ ਕੇ ਪੰਜਾਬ ਦੀਆਂ ਚੋਣਾਂ ਲੜ ਸਕਦੀਆਂ ਇਹਨਾਂ ਦੇ ਗੱਠਜੋੜ ਦੀਆਂ ਕਣਸੂਆਂ ਤੇ ਇਹਨਾਂ ਦੋਹਾਂ ਪਾਰਟੀਆਂ ਦੇ ਵੱਲੋਂ ਮਿਲ ਕੇ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਦੀ ਗੱਲ ਕੀਤੀ ਜਾਊਗੀ ਚਿੱਟੇ ਦੇ ਖਾਤਮੇ ਦੀ ਗੱਲ ਮਤਲਬ ਇਹ ਜੀ ਕਿ ਬੀਜੇਪੀ ਨੂੰ ਪਿਛਲੇ ਕਾਫੀ ਸਮੇਂ ਤੋਂ ਆਮ ਆਦਮੀ ਪਾਰਟੀ ED ਪਾਰਟੀ ਕਹਿੰਦੀ ਆ ਤੇ ਅਕਾਲੀ ਦਲ ਨੂੰ ਚਿੱਟਾ ਤੇ ਬੇਅਦਬੀ ਪਾਰਟੀ ਕਹਿੰਦੀ ਆ ਉਹਨਾਂ ਨੇ ਕਹਿਣ ਦਾ ਭਾਵ ਇਹ ਜੀ ਕਿ ਦੋਵੇਂ ਪਾਰਟੀਆਂ ਨੇ ਮਿਲ ਕੇ ਗੱਠਜੋੜ ਕਰ ਲਿਆ ਹੁਣ ਇਹ ਨਹੀਂ ਪਤਾ ਵੀ ਕਿੰਨੀਆਂ ਸੀਟਾਂ ਤੇ ਕੌਣ ਲੜੂ ਕਿੱਥੋਂ ਕੌਣ ਲੜੂ ਕੀ ਹੋਊਗਾ ਕੀ ਵੰਡ ਹੋਈ ਆ ਕੀ ਸਮਝੌਤਾ ਹੋਇਆ ਪਰ ਉਹਨਾਂ ਦੇ ਕਹਿਣ ਦਾ ਭਾਵ ਇਹ ਹੈ ਜੀ ਕਿ ਜੋ ਕਨਸੂਆਂ ਸੀ ਉਹ ਕਨਸੂਆਂ ਲਗਭਗ ਸੱਚੀਆਂ ਕਿਉਂਕਿ ਸੁਖਬੀਰ ਸਿੰਘ ਬਾਦਲ ਬੀਜੇਪੀ ਬਾਰੇ ਤੇ ਬੀਜੇਪੀ ਅਕਾਲੀਆਂ ਦੇ ਬਾਰੇ ਪਿਛਲੇ ਕੁਝ ਸਮੇਂ ਤੋਂ ਬੋਲਣਾ ਬੰਦ ਕਰ ਚੁੱਕੇ ਆ ਕੋਈ ਮਾੜਾ ਚੰਗਾ ਬਿਆਨ ਨਹੀਂ ਦਿੰਦੇ ਸਿਰਫ ਤੇ ਸਿਰਫ ਇਹੀ ਗੱਲ ਕਹਿੰਦੇ ਜੀ ਕਿ ਪੰਜਾਬ ਦੀ ਤਰੱਕੀ ਵਾਸਤੇ ਆਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਪਰ ਜਿਹੜੀ ਜਾਣਕਾਰੀ ਮਿਲੀ ਆ ਉਹਦੇ ਮੁਤਾਬਕ ਗੱਠਜੋੜ ਇਹਨਾਂ ਦਾ ਅੰਦਰ ਖਾਤੇ ਹੋ ਚੁੱਕਿਆ ਪਰ ਇਹ ਐਨ ਮੌਕੇ ਦੇ ਉੱਤੇ ਸਾਰੀ ਕਹਾਣੀ ਨਸ਼ਰ ਕਰਨਗੇ ਜੇ ਹੁਣੇ ਇਹ ਗੱਲ ਕਰਤੀ ਕਿ ਭਾਈ ਗੱਠਜੋੜ ਸਾਡਾ ਹੋ ਗਿਆ ਜਾਂ ਨਹੀਂ ਹੋ ਗਿਆ ਇਹਦੇ ਨਾਲ ਕਹਿੰਦੇ ਜੀ ਕਿ ਦੋਵੇਂ ਪਾਰਟੀਆਂ ਦਾ ਨੁਕਸਾਨ ਹੋ ਸਕਦਾ ਇਸ ਕਰਕੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਕੁਝ ਕੁ ਸਮਾਂ ਪਹਿਲਾਂ ਇਸ ਗੱਲ ਦੇ ਉੱਤੇ ਸਹੀ ਪਊਗੀ ਤੇ ਇਹ ਜਨਤਕ ਤੌਰ ਦੇ ਉੱਤੇ ਗੱਲ ਨਸ਼ਰ ਕਰਨਗੇ ਪਰ ਕੇਜਰੀਵਾਲ ਹੋਰਾਂ ਨੇ ਕਿਸੇ ਵੇਲੇ ਬਿਕਰਮ ਮਜੀਠੀਆ ਤੋਂ ਮਾਫ਼ੀ ਮੰਗੀ ਸੀ ਕਿਉਂਕਿ ਮਜੀਠੀਆ ਨੂੰ ਚਿੱਟੇ ਦਾ ਤਸਕਰ ਤੇ ਹੋਰ ਬੜਾ ਕੁਝ ਕਿਹਾ ਸੀ ਲਿਖਤੀ ਤੌਰ ਤੇ ਮਾਫ਼ੀ ਮੰਗੀ ਸ਼ਾਇਦ ਇਸੇ ਕਰਕੇ ਹੀ ਆ ਵੀ ਉਹਨਾਂ ਨੇ ਮਾਫ਼ੀ ਮੰਗੀ ਸੀ ਲਿਖਤੀ ਤੌਰ ਦੇ ਉੱਤੇ ਉਦੋਂ ਇਹ ਗੱਲ ਕਹੀ ਸੀ ਕਿ ਮੈਂ ਪੂਰੇ ਦੇਸ਼ ਦੀ ਰਾਜਨੀਤੀ ਦੇ ਵਿੱਚ ਹਿੱਸਾ ਲੈਣਾ ਹੁੰਦਾ ਵੱਖ ਵੱਖ ਥਾਵਾਂ ਤੇ ਜਾਣਾ ਮੈਂ ਸਾਰੇ ਕੇਸ ਨਿਪਟਾਉਣੇ ਇਸ ਕਰਕੇ ਮਾਫ਼ੀ ਮੰਗ ਲਈ ਆ ਪਰ ਹੁਣ ਉਹ ਗੱਲ ਘੁਮਾ ਕੇ ਜੇ ਕਰਦੇ ਆ ਬੀਜੇਪੀ ਨੂੰ ED ਪਾਰਟੀ ਕਹਿਣ ਲੱਗ ਪਏ ਆ ਤੇ ਅਕਾਲੀਆਂ ਨੂੰ ਚਿੱਟਾ ਪਾਰਟੀ ਕਹਿਣ ਲੱਗ ਪਏ ਆ ਕਿਉਂਕਿ ਜੇਕਰ ਉਹ ਨਾਂ ਲੈ ਕੇ ਗੱਲ ਕਹਿਣਗੇ ਤਾਂ ਫਿਰ ਇਹਨਾਂ ਦੇ ਉੱਤੇ ਗੱਲ ਫੇਰ ਆ ਜਾਣੀ ਆ ਮਤਲਬ ਇਹ ਜੀ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਸਿਆਸੀ ਸਮੀਕਰਨ ਕਾਫੀ ਬਦਲ ਸਕਦੇ ਆ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਹਾਲਾਤ ਇਹ ਬਣੇ ਜੀ ਕਿ ਦੋ ਪਾਰਟੀਆਂ ਇਕੱਠੀਆਂ ਹੋ ਕੇ ਪੰਜਾਬ ਦੇ ਵਿੱਚ ਇੱਕ ਪਾਰਟੀ ਪੇਂਡੂ ਤੇ ਇੱਕ ਪਾਰਟੀ ਸ਼ਹਿਰੀ ਵੋਟ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰੂਗੀ ਸੋ ਮੁੱਖ ਮੰਤਰੀ ਚਿਹਰਾ ਕਿਹੜੀ ਪਾਰਟੀ ਦਾ ਹੋਊਗਾ ਜਾਂ ਫਿਰ ਇਸ ਗੱਲ ਦੇ ਉੱਤੇ ਮੁੱਖ ਮੰਤਰੀ ਟਿਕੂਗਾ ਕਿ ਭਾਈ ਜਿਹੜੀ ਪਾਰਟੀ ਕੋਲ ਵੱਧ ਸੀਟਾਂ ਹੋਈਆਂ ਉਸ ਪਾਰਟੀ ਦੇ ਵੱਲੋਂ ਆਪਦਾ ਮੁੱਖ ਮੰਤਰੀ ਬਣਾ ਲਿਆ ਜਾਊਗਾ ਦੂਜੀ ਪਾਰਟੀ ਆਪਦਾ ਡਿਪਟੀ ਸੀਐਮ ਬਣਾ ਲੂਗੀ ਮੇਰਾ ਖਿਆਲ ਆ ਵੀ ਇਹ ਫਾਰਮੂਲਾ ਹੋਊਗਾ ਜੇਕਰ ਇਹ ਗੱਠਜੋੜ ਵਾਲੀ ਗੱਲ ਸੱਚੀ ਮੁੱਚੀ ਮਚਿਆਉਰ ਹੋ ਜਾਂਦੀ ਹੈ ਤਾਂ
0: ਜੀ ਬਹੁਤ ਧੰਨਵਾਦ ਟਣਾ ਸਾਹਿਬ ਥੈਂਕ ਯੂ ਵੈਰੀ ਮੱਚ ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ 'ਤੇ ਜਿੱਥੇ ਅਸੀਂ ਤੁਹਾਨੂੰ ਅਲੱਗ ਅਲੱਗ ਇਨਫੋਰਮੇਸ਼ਨ ਦੇ ਰਹੇ ਹਾਂ ਅਸਲ ਦੇ ਵਿੱਚ ਇਨਫੋਰਮੇਸ਼ਨ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਜਿੱਥੇ ਨਾਗਪਾਲ ਸਾਹਿਬ ਵੀ ਸਾਡੇ ਨਾਲ ਨਾਗਪਾਲ ਸਾਹਿਬ ਇੱਕ ਮੋਨਾ ਮਹਿੰਗੀ ਜੀ ਵੀ ਸਾਡੇ ਨਾਲ ਨੇ ਜੇਕਰ ਤੁਸੀਂ ਇੰਸ਼ੋਰੈਂਸ ਲੈਣੀ ਹੈ ਤਾਂ 416-509-1509 ਮੋਨਾ ਜੀ ਦਾ ਨੰਬਰ ਆ ਨਾਗਪਾਲ ਸਾਹਿਬ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਡੇ ਨਾਲ ਕਰਾਂਗਾ ਫਿਰ ਉਸ ਤੋਂ ਬਾਅਦ ਆਪਾਂ ਮੋਨਾ ਜੀ ਵੱਲ ਵੀ ਚੱਲਦੇ ਹਾਂ ਕਹਿੰਦੇ ਨਾ ਸਮੁੰਦਰ ਦੇ ਵਿੱਚੋਂ ਜੇ ਮੁੱਠੀ ਰੇਤ ਦੀ ਭਰ ਲਈਏ ਤਾਂ ਸਮੁੰਦਰ ਨੂੰ ਕੋਈ ਘਾਟਾ ਨਹੀਂ ਪੈਂਦਾ ਹੈਗਾ, ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈਗਾ। ਮੈਨੂੰ ਲੱਗਦਾ ਕਿ ਜਿਹੜੀ ਇਹ ਗ੍ਰਾਂਟ ਐਜੂਕੇਸ਼ਨ 'ਤੇ ਲਾ ਰਹੀ ਹੈ ਸਰਕਾਰ, ਉਹਨੂੰ ਕੋਈ ਬਹੁਤਾ ਵੱਡਾ ਫਰਕ ਨਹੀਂ, ਕਿਉਂਕਿ ਉਹ ਤਾਂ ਅਲੱਗ ਅਲੱਗ ਤਰੀਕਿਆਂ ਨਾਲ ਅਲੱਗ ਅਲੱਗ ਥਾਵਾਂ 'ਤੇ ਹੋਰ ਵੀ ਪੈਸਾ ਬਥੇਰਾ ਦੇ ਰਹੀ ਹੈ,
1: ਬਿਲਕੁਲ ਦੇ ਰਹੀ ਹੈ ਜੀ,
0: ਹੈ ਨਾ। ਉੱਥੇ ਉਹਨੂੰ ਮੁੱਠੀ ਭਰਨ ਦਾ ਫਰਕ ਨਹੀਂ ਹੈ, ਪਰ ਉਹ ਮੁੱਠੀ ਭਰ ਕੇ ਅਸੀਂ ਉਹਨੂੰ ਉਹਦਾ ਕਰਦੇ ਕੀ ਹਾਂ, ਇਹ ਸਾਡੇ 'ਤੇ ਆ ਕਿ ਅਸੀਂ ਅਸੀਂ ਉਸ ਤੋਂ ਉੱਥੋਂ ਐਜੂਕੇਸ਼ਨ ਲੈਂਦੇ ਹਾਂ, ਅਸੀਂ ਪੜ੍ਹਦੇ ਹਾਂ, ਬਹੁਤ ਲੋਕਾਂ ਨੂੰ ਕੰਮ ਵੀ ਮਿਲਦਾ ਵਾ,
1: ਬਿਲਕੁਲ,
0: ਕਿਉਂਕਿ ਸਰਟੀਫਿਕੇਸ਼ਨ ਤਾਂ ਮਿਲਣੀ ਮਿਲਣੀ ਹੈ ਨਾ।
1: ਯੈਸ, ਅਕਾਊਂਟਿੰਗ ਦਾ ਕੋਰਸ ਕਰਕੇ ਲੋਕ ਖੁਦ ਦਾ ਸਮਾਲ ਬਿਜ਼ਨਸ ਸਟਾਰਟ ਕਰਕੇ ਅੱਛਾ ਕਰ ਰਿਹਾ,
0: ਸਾਲ ਦੇ ਵਿੱਚ ਹੋ ਜਾਣਾ, ਬਿਲਕੁਲ ਸਾਲ ਲੱਗਦਾ ਇੱਕ ਸਾਲ
1: ਅਕਾਊਂਟਿੰਗ ਦਾ ਕੋਰਸ 1 ਈਅਰ ਕਾ। ਯੈਸ, ਕੁਇਕ ਬੁੱਕ ਸਿੱਖਤੇ ਆਪ ਉਸਮੇ, ਉਹ ਕੋਰਸ ਕਰਨੇ ਕੇ ਬਾਅਦ ਕਿਤਨੇ ਹੀ ਕਲਾਇੰਟਸ ਨੇ ਆਪਣਾ ਸਮਾਲ ਆਫਿਸ ਖੋਲਾ, ਐਂਡ ਅਕਾਊਂਟਿੰਗ ਕਾ ਤੋ ਕਾਮ ਹੀ ਰਿਸੈਸ਼ਨ ਪ੍ਰੂਫ ਹੈ, ਤਾਲੀਮ ਵੀ ਹਾਸਿਲ ਕਰ ਲਈ, ਫੰਡਿੰਗ ਵੀ ਆ ਗਈ, ਡਿਪੈਂਡਿੰਗ ਔਨ ਫੈਮਿਲੀ ਸਾਈਜ਼ 30 to 100,000 ਕੀ, ਉਸ ਫੰਡਿੰਗ ਸੇ ਛੋਟਾ ਸਾ ਆਫਿਸ ਵੀ ਲਿਆ ਜਬ ਕੋਰਸ ਕੰਪਲੀਟ ਹੁਆ, ਔਰ ਅਬ ਉਹ ਟੈਕਸਸ ਕਰ ਰਹੇ ਹੈ।
0: ਅੱਛਾ, ਜਿਹੜਾ ਬੰਦਾ ਹੁਣ ਪਹਿਲੀ ਵਾਰ ਸੁਣਨ ਲੱਗਿਆ ਵਾ, ਜਿਹਨੂੰ ਹਜੇ ਪਤਾ ਨਹੀਂ ਅਸਲ ਦੇ ਵਿੱਚ, ਅਸਲ 'ਚ ਉਹਨੂੰ ਜੇ ਸਿੰਪਲ ਸੌਖੇ ਲਫ਼ਜ਼ਾਂ 'ਚ ਸਮਝਾਉਣਾ ਹੋਵੇ ਤਾਂ ਕੀ ਸਮਝਾਉਂਗੇ, ਜਿਹਨੂੰ ਹਜੇ ਪਹਿਲੀ ਵਾਰ ਉਹਨੂੰ ਪਤਾ ਲੱਗਣ ਲੱਗਿਆ ਵੀ ਕੀ ਆ।
1: ਹਾਂਜੀ, ਸੋ ਗਵਰਨਮੈਂਟ ਫੰਡਡ ਐਜੂਕੇਸ਼ਨਲ ਪ੍ਰੋਗਰਾਮਸ ਹੈ। ਅਬ ਐਸਾ ਨਹੀਂ ਗਵਰਨਮੈਂਟ ਸੜਕ ਪੇ ਚਲਤੇ ਹੋਏ ਹਰ ਕਾਲਜ ਕੇ ਪ੍ਰੋਗਰਾਮ ਕੋ ਸਪੋਂਸਰ ਕਰੇਗੀ, ਇੱਕ ਕ੍ਰਾਈਟੀਰੀਆ, ਇੱਕ ਪੈਰਾਮੀਟਰ
0: ਚੁਣੇ ਹੋਣਗੇ ਕੁਝ,
1: ਅਬ ਯੈਸ ਪੈਰਾਮੀਟਰ ਹੈ, 7 ਸਾਲ ਲੱਗਤੇ ਹੈ ਪ੍ਰੋਗਰਾਮ ਕੋ ਅਪਰੂਵ ਹੋਣੇ ਮੇਂ।
0: ਅੱਛਾ,
1: ਗਵਰਨਮੈਂਟ ਸੇ,
0: ਓਕੇ,
1: ਤੋ ਹਮਾਰੇ ਪਾਸ ਵੋ ਪ੍ਰੋਗਰਾਮਸ ਹੈ ਜਿਨ ਮੇਂ ਗਵਰਨਮੈਂਟ ਉਨਕੀ ਫੀਸ ਪੇ ਕਰਤੀ ਹੈ, ਸਾਥ ਹੀ ਸਾਥ ਸੇਮ ਟਾਈਮ ਪੇ। ਆਜ ਅਗਰ 30 to 90 days ਮੇਂ ਆਜ ਆਪਨੇ ਜੁਆਇਨ ਕਰਾ, 45 days ਮੇਂ ਆਪਕੇ ਅਕਾਊਂਟ ਫੰਡਿੰਗ ਆਨੇ ਵਾਲੀ ਹੈ,
0: ਓਕੇ,
1: ਤੋ ਗਵਰਨਮੈਂਟ ਨੇ ਕਾਲਜ ਕੀ ਫੀਸ ਕਾਟ ਕੇ ਆਪਕੋ ਪੈਸੇ ਡਾਇਰੈਕਟ ਆਪਕੇ ਖਾਤੇ ਮੇਂ ਡਾਲਨੇ ਹੈ,
0: ਜਾਣੇ ਜੇਬ ਚੋ ਸਾਡੇ ਕੁਛ ਨਹੀਂ ਲੱਗਣਾ, ਉਹ ਕਾਲਜ ਦੀ ਫੀਸ ਵੀ ਗਵਰਨਮੈਂਟ ਨੇ ਕੱਟ ਕੇ ਆਪਦੇ ਕੋਲ ਹੀ ਦੇਣੀ ਆ, ਤੁਹਾਨੂੰ ਅਲੱਗ ਭੇਜ ਦੇਣੇ ਆ,
1: ਔਰ ਜੋ ਤੁਹਾਨੂੰ ਮਿਲ ਰਹੇ ਉਹ 30 to 100,000 dollars ਹੈ, ਜਿਸ ਵਿੱਚ ਸੇ ਹਾਫ ਪੈਸਾ ਨਾਨ ਰਿਫੰਡੇਬਲ ਗ੍ਰਾਂਟਸ।
0: ਅੱਛਾ,
1: 30 to 100,000 dollars ਅਗਰ ਫੈਮਿਲੀ ਆਫ 5 ਹੈ, ਡਿਪੈਂਡੈਂਟ ਜ਼ਿਆਦਾ ਹੈ, ਰਾਈਟ, 3 ਬੱਚੇ ਆਪਕੇ, ਤੋ ਆਪਕੋ 100,000 ਮਿਲਤਾ, ਜਿਸ ਵਿੱਚ ਸੇ 50,000 dollars ਤੋ ਨਾਨ ਰਿਫੰਡੇਬਲ ਗ੍ਰਾਂਟਸ ਹੈ, ਮੋੜਨਾ ਹੀ ਨਹੀਂ ਹੈ ਆਪਨੇ, ਤੋ ਰੈਸਟ 50,000 dollars ਹੈ, ਉਸਕਾ 1.5 ਸਾਲ ਬਾਅਦ ਲੁਟਾਨਾ ਸਟਾਰਟ ਕਰਨਾ ਹੈ, ਸ਼ੁਰੂ ਮੇਂ 0% ਵਿਆਜ, 1.5 ਸਾਲ ਬਾਅਦ ਵੀ 2.5% ਸਾਲ ਕਾ ਵਿਆਜ ਹੈ, ਮਤਲਬ 50,000 ਕਾ 55,000 ਲੁਟਾਨਾ ਹੈ ਆਪਨੇ 10 ਸਾਲ ਮੇਂ,
0: ਬਸ ਮਤਲਬ ਤੁਹਾਡੀ ਫੀਸ ਜਿਹੜੀ ਹੈਗੀ ਆ ਉਹ ਕਿੰਨੀ ਆ?
1: ਹਮਾਰੀ ਫਲੈਟ ਫੀਸ ਕਾਮ ਹੋਣੇ ਕੇ ਬਾਅਦ 199 ਜਾਂ 499 dollars
0: ਹੈ, ਡਿਪੈਂਡਿੰਗ ਔਨ ਕੋਰਸ। ਇਹ ਚੀਜ਼ ਵਧੀਆ ਕਿ ਤੁਹਾਡੇ ਅਕਾਊਂਟ ਦੇ ਵਿੱਚ ਜਦੋਂ ਪੈਸੇ ਆ ਗਏ, ਉਹ ਤੋਂ ਬਾਅਦ ਜਦੋਂ ਤੁਸੀਂ ਅਪਲਾਈ ਕਰਤਾ, ਉਹਨਾਂ ਟਾਈਮ ਜਿੰਨਾ ਟਾਈਮ ਨਹੀਂ ਅਕਾਊਂਟ 'ਚ ਆਉਂਦੇ, ਨਹੀਂ ਹੁੰਦਾ ਕੁਛ, ਉਹਨਾਂ ਚਿਰ ਤੁਹਾਨੂੰ 199 ਨਹੀਂ ਦੇਣੇ ਹੈ,
1: ਬਿਲਕੁਲ ਹੀ ਦੇਣਾ।
0: ਇਹ ਵੀ ਤੁਸੀਂ ਇਕੱਠੇ ਕਰ ਲਿਆ ਜੀ, ਤੁਸੀਂ 50 ਬੰਦੇ 199 ਇਕੱਠੇ ਕਰ ਲਓ, ਬਾਅਦ ਕਦੋਂ ਤੁਸੀਂ ਜੀ ਅਪਰੂਵ ਵੀ ਨਹੀਂ ਹੋਏ ਹੈਗੇ ਨਾ।
1: ਦੇਖੋ ਜੀ, ਓਨੈਸਟੀ ਸੇ ਕੰਮ ਕਰੇ ਤਭੀ 7 ਸਾਲ ਹੋ ਗਏ, ਔਰ ਆਪ ਜੈਸੇ ਲੋਕ ਸੇ ਜੁੜਨਾ, ਇਟਸ ਅ ਪ੍ਰਾਈਡ।
0: ਨਹੀਂ, ਥੈਂਕ ਯੂ ਸਰ,
1: ਹਮਾਰੇ ਪੈਸੇ ਫਸ ਜਾ, ਆਈ ਡੋਨਟ ਕੇਅਰ। ਉਹ ਜਦੋਂ ਤੁਹਾਡੇ ਲੋਕ ਖੁਸ਼ ਰਹੇ,
0: ਜਦੋਂ ਉਹਨਾਂ ਦੇ ਅਕਾਊਂਟ 'ਚ ਆ ਗਏ, ਉਹ ਤੋਂ ਬਾਅਦ ਉਹਨਾਂ ਨੇ ਤੁਹਾਡੇ 199 ਦੇਣੇ
1: ਜਾਂ 400 ਜਾਂ ਆਫਿਸ ਆ ਕੇ ਦੇਣੇ।
0: ਵੈਰੀ ਨਾਈਸ। ਨੰਬਰ ਨੋਟ ਕਰ ਲਓ ਜੀ, 437-264-3175 437-264-3175 ਇੱਥੇ ਕਾਲ ਕਰਨੀ ਹੈ, 437-264-3175 ਤੇ ਤੁਹਾਡੇ ਪੈਸੇ ਆਉਣ ਤੋਂ ਬਾਅਦ ਤੁਸੀਂ ਇਹਨਾਂ ਦੀ ਫੀਸ ਪੇ ਕਰਨੀ ਹੈ, ਪਹਿਲਾਂ ਡੱਕਾ ਨਹੀਂ ਦੇਣਾ ਤੁਸੀਂ, ਜਿੰਨਾ ਚਿਰ ਤੁਹਾਡੇ ਅਕਾਊਂਟ 'ਚ 20,000-25,000 ਜਿੰਨਾ ਡਿਪੈਂਡ ਕਰਦਾ ਤੁਹਾਨੂੰ, 50 ਆਉਂਦਾ, 30 ਆਉਂਦਾ, 40 ਆਉਂਦਾ, 70 ਆਉਂਦਾ, ਉਹ ਤੋਂ ਬਾਅਦ 199 ਦੇਣੇ ਆ ਜਾਂ 499, ਦੇਖ ਲਿਓ ਕਿਹੜਾ ਕੋਰਸ ਤੁਹਾਡਾ ਹੈਗਾ ਵਾ, ਵੱਧ ਨਹੀਂ ਇਹਨਾਂ ਨੂੰ ਕੋਈ, ਜੇ ਕੋਈ ਇਹਨਾਂ ਦਾ ਸਟਾਫ ਮੈਂਬਰ ਵੀ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਸਾਨੂੰ 5,000 ਦਿਓ ਜੀ, ਸਾਨੂੰ 3,000 ਦਿਓ ਜੀ, ਤੁਹਾਡੇ ਫੰਡ ਰੁਕ ਜਾਣਗੇ, ਨਾ ਨਾ, ਉਹ ਤੁਹਾਡੇ ਅਕਾਊਂਟ ਦੇ ਵਿੱਚ ਸਿੱਧੇ ਸਰਕਾਰ ਵੱਲੋਂ ਤੁਹਾਨੂੰ ਦਿੱਤੇ ਜਾਣੇ ਆ, ਇਹਨਾਂ ਨੂੰ ਨਹੀਂ ਦਿੱਤੇ ਜਾਣੇ। 437-264-3175 ਇਹਨਾਂ ਦਾ ਨੰਬਰ ਹੈ, ਜੁੜੇ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ। ਹੁਣ ਚੱਲਾਂਗੇ ਅਸੀਂ ਮੋਨਾ ਜੀ ਦੇ ਕੋਲੇ, ਮੋਨਾ ਜੀ ਦੇ ਨਾਲ ਗੱਲਬਾਤ। ਮੋਨਾ ਜੀ, ਪਹਿਲੀ ਤਾਂ ਗੱਲ ਇਹ ਆ ਕਿ ਬਹੁਤ ਵਾਰ ਜਿਹੜਾ ਇੰਸ਼ੋਰੈਂਸ ਦਾ ਫੀਲਡ ਹੈ ਨਾ, ਇੰਸ਼ੋਰੈਂਸ ਦੇ ਫੀਲਡ 'ਚ ਵੀ ਸਾਨੂੰ ਇਉਂ ਲੱਗਦਾ ਹੁੰਦਾ ਕਿ ਯਾਰ ਬਈ ਮੈਂ ਆਹ ਵੀ ਚੀਜ਼ ਅਲਕੋਲ ਮਾਂ ਤਾਂ ਮੇਰਾ ਪ੍ਰੀਮੀਅਮ ਨਾ ਵੱਧ ਜਾਵੇ, ਮੈਂ ਆਹ ਵੀ ਨਾ ਦੱਸਾਂ ਕਿ ਬੰਦਾ ਚੇਨ ਸਮੋਕਰ, ਇਹ ਵੀ ਨਾ ਦੱਸਾਂ ਕਿ ਬੰਦਾ ਡਰਿੰਕ ਕਰਦਾ, ਆਹ ਵੀ ਨਾ ਦੱਸਾਂ, ਤੇ ਉਹ ਜਦੋਂ ਚੀਜ਼ਾਂ ਲਕੋ ਤਾਂ ਬੰਦਾ ਲੈਂਦਾ, ਪ੍ਰੀਮੀਅਮ ਘੱਟ ਵੀ ਜਾਂਦਾ ਹੋਊਗਾ, ਪਰ ਫਿਰ ਜਦੋਂ ਡਿਕਲਾਈਨ ਹੁੰਦਾ ਕੇਸ, ਉਦੋਂ ਪੰਗਾ ਪੈ ਜਾਂਦਾ। ਸੋ ਤੁਸੀਂ ਥੋੜ੍ਹਾ ਜਿਹਾ ਗਾਈਡ ਜ਼ਰੂਰ ਕਰੋ, ਤੁਸੀਂ ਐਜੂਕੇਟ ਜ਼ਰੂਰ ਕਰੋ ਲੋਕਾਂ ਨੂੰ ਕਿ ਭਾਈ ਜਿਹੜੀ ਚੀਜ਼ ਹੈਗੀ ਆ ਉਹ ਦੱਸ ਦਿਓ, ਤਾਂ ਕਿ ਤੁਹਾਡੀ ਪਹਿਲਾਂ ਹੀ ਜਿਹੜੀ ਹੈਗੀ ਆ ਜੀ ਉਹ ਪਤਾ ਲੱਗ ਜਾਵੇ ਕਿ ਇੰਨਾ ਕੁ 5-7-20-50 dollars ਦਾ, 50-30 dollars ਦਾ, 10 dollars ਦਾ, 15 dollars ਦਾ ਫਰਕ ਕੋਈ ਬਹੁਤਾ ਵੱਡਾ ਫਰਕ ਨਹੀਂ ਹੈ, ਪਰ ਬਾਅਦ 'ਚ ਤੁਸੀਂ ਇੰਨੇ ਸਾਲ ਪੈਸੇ ਵੀ ਦੇਈ ਜਾਵੋ ਤਾਂ ਫਿਰ ਗੱਲ ਨਹੀਂ ਬਣਦੀ। ਦੱਸੋ ਜੀ।
2: ਰਾਜਵੀਰ ਜੀ, ਤੁਸੀਂ ਕਿਉਂਕਿ ਜਦੋਂ ਵੀ ਇੰਸ਼ੋਰੈਂਸ ਕਰਵਾਉਂਦੇ ਆ, ਡੈਫੀਨੇਟਲੀ ਉਸ ਟਾਈਮ ਤੇ ਸਾਨੂੰ ਆਪਣੀ ਸਾਰੀਆਂ ਹੀ ਕਹਿ ਲਓ ਕਿ ਮੈਡੀਕਲ ਕੰਡੀਸ਼ਨ ਹੋ ਗਈਆਂ ਜਾਂ ਫਿਰ ਕੋਈ ਏਦਾਂ ਦੀ ਆਦਤਾਂ ਹੋ ਗਈਆਂ ਜਿਹੜੀਆਂ ਕਿ ਉਸ ਉੱਤੇ ਇੰਪੈਕਟ ਪਾ ਸਕਦੀਆਂ ਨੇ, ਸਾਰੀਆਂ ਉਹ ਜ਼ਰੂਰ ਦੱਸਣੀਆਂ ਚਾਹੀਦੀਆਂ। ਨੋ ਮੈਟਰ ਵਟ ਕੀ ਸਮੋਕਿੰਗ ਹੈ, ਨੋ ਮੈਟਰ ਕੀ ਵੇਪਿੰਗ ਹੈ। ਅੱਜ ਕੱਲ੍ਹ ਬਹੁਤ ਜ਼ਿਆਦਾ ਹੁੰਦਾ ਹੈਗਾ ਕਿ ਪਰਸਨ ਨੂੰ ਲੱਗਦਾ ਕਿ ਵੇਪਿੰਗ ਹੀ ਕਰ ਰਹੇ ਹੈਗੇ ਆ, ਇਟਸ ਨਥਿੰਗ ਕਾਇੰਡ ਆਫ ਦੈਟ ਕਿ ਹਾਂ ਅਸੀਂ ਸਮੋਕ ਕਰ ਰਹੇ ਹਾਂ, ਬਟ ਬੇਸਿਕਲੀ ਜੇ ਤੁਸੀਂ ਟੋਬੈਕੋ ਲੈ ਰਹੇ ਹੈਗੇ ਕੰਜ਼ਿਊਮ ਕਰ ਰਹੇ ਹੋ ਤਾਂ ਡੈਫੀਨੇਟਲੀ ਸਾਨੂੰ ਉਹ ਦੱਸਣਾ ਹੀ ਪੈਂਦਾ ਹੈਗਾ ਉਸਦੇ ਵਿੱਚ। ਇਹ ਵੀ ਚੀਜ਼ ਆ ਜਾਂਦੀ ਹੈਗੀ ਹੈ ਕਿ ਅੱਜ ਪਰਸਨ ਨੂੰ ਲੱਗਦਾ ਕਿ ਅੱਜ ਅਸੀਂ 20 ਈਅਰਸ ਦੀ 40 ਈਅਰਸ ਦੀ ਪੋਲਿਸੀ ਲੈ ਰਹੇ ਹਾਂ, ਹੋਲ ਲਾਈਫ ਪੋਲਿਸੀ ਲੈ ਰਹੇ ਹਾਂ, ਅੱਜ ਅਸੀਂ ਦੇਖਾਂਗੇ ਕਿ ਅਸੀਂ ਸਮੋਕਿੰਗ ਕਰ ਰਹੇ ਹਾਂ ਤਾਂ ਸਾਰੀ ਉਮਰ ਸਾਡਾ ਪ੍ਰੀਮੀਅਮ ਜਿਹੜਾ ਹੈਗਾ ਹਾਈ ਹੋਏਗਾ ਉਹਦੇ ਵਿੱਚ। ਪਰ ਇੱਕ ਸਭ ਨਾਲੋਂ ਵੱਡੀ ਗੱਲ ਤਾਂ ਇੱਕ ਚੀਜ਼ ਇਹ ਹੈਗੀ ਹੈ ਕਿ ਜਦੋਂ ਇੰਸ਼ੋਰੈਂਸ ਕਰਵਾਉਂਦੇ ਹਾਂ ਮੇਨ ਚੀਜ਼ ਕੀ ਹੈਗਾ, ਪੀਸ ਆਫ ਮਾਇੰਡ, ਕਿਉਂਕਿ ਪੀਸ ਆਫ ਮਾਇੰਡ ਵੀ ਤਾਂ ਹੀ ਹੋਏਗਾ ਜੇ ਅਸੀਂ ਰਾਈਟ ਕਵਰੇਜ ਕਰਵਾਈ ਹੋਏਗੀ। ਜੇ ਅੱਜ ਆਪਾਂ ਗਲਤ ਗੱਲ ਦੱਸ ਕੇ ਕਰਦੇ ਹਾਂ ਪੋਲਿਸੀ, ਨੋ ਮੈਟਰ ਬਟ ਕਿ ਨੋਟ ਓਨਲੀ ਕਿ ਇਨਕੰਟੈਸਟੇਬਿਲਟੀ ਕਲੋਜ਼ ਜਿਹੜਾ ਹੁੰਦਾ 2 ਸਾਲ ਲਈ ਹੀ ਨਹੀਂ ਹੁੰਦਾ, ਇਹ ਨਾ ਸੋਚੋ ਕਿ 2 ਸਾਲ ਨਿਕਲ ਗਏ ਸਭ ਕੁਝ ਠੀਕ ਹੈ। ਮਿਸ ਰਿਪ੍ਰੈਜੈਂਟੇਸ਼ਨ ਦੇ ਕੇਸ ਦੇ ਵਿੱਚ ਕਦੇ ਵੀ ਕੰਪਨੀ ਤੁਹਾਡੀ ਪੋਲਿਸੀ ਕੈਂਸਲ ਕਰ ਸਕਦੀ ਹੈ, ਤੁਹਾਡਾ ਪ੍ਰੀਮੀਅਮ ਵਾਪਸ ਕਰ ਸਕਦੀ ਹੈ। ਕਦੇ ਵੀ ਤੁਹਾਡੇ ਡਾਕਟਰ ਦੀ ਫਾਈਲ ਦੇ ਵਿੱਚੋਂ ਨਿਕਲ ਜਾਂਦਾ ਕਿ 5 ਸਾਲ ਪਹਿਲਾਂ ਜਦ ਤੁਸੀਂ ਪੋਲਿਸੀ ਕਰਵਾਈ ਸੀ ਜੇ ਤੁਸੀਂ ਦੱਸਿਆ ਨਹੀਂ ਹੈਗਾ। ਇਨ ਕੇਸ ਅੱਜ ਕੱਲ੍ਹ ਦੀ ਅੱਜ ਕੱਲ੍ਹ ਜਿਹੜਾ ਹੁੰਦਾ ਕਿ ਕਈ ਵਾਰ ਹੁੰਦਾ ਕਿ ਕਈ ਕੰਪਨੀਜ਼ ਦੇ ਵਿੱਚ ਤੁਹਾਨੂੰ ਯੂਰਿਨ ਟੈਸਟ, ਬਲੱਡ ਟੈਸਟ ਦੀ ਰਿਕੁਆਇਰਮੈਂਟ ਨਹੀਂ ਵੀ ਆਉਂਦੀ ਹੈਗੀ ਹੈ, ਤਾਂ ਉਸ ਟਾਈਮ ਤੇ ਇਹ ਨਹੀਂ ਚੀਜ਼ ਹੈਗੀ ਹੈ ਕਿ ਅਸੀਂ ਉਸਨੂੰ ਡਿਕਲੇਅਰ ਨਹੀਂ ਕਰਾਂਗੇ। ਡੈਫੀਨੇਟਲੀ ਸਾਨੂੰ ਡਿਕਲੇਅਰ ਜ਼ਰੂਰ ਕਰਨਾ ਪੈਣਾ, ਪਰ ਉਹਦੇ ਵਿੱਚ ਐਜ਼ ਅ ਐਡਵਾਈਜ਼ਰ ਸਾਡੇ ਕੋਲ ਆਪਸ਼ਨਸ ਹੁੰਦੀਆਂ ਨੇ ਕਿ ਅੱਜ ਤੁਸੀਂ ਸਮੋਕਿੰਗ, ਲੈਟਸ ਸੇ ਕਿ ਵੈਰੀ ਐਕਸਕਿਊਜ਼ ਮੀ ਵੈਰੀ ਓਕੇਜ਼ਨਲੀ ਤੁਸੀਂ ਸਮੋਕ ਕਰਦੇ ਹੈਗੇ ਹੋ, ਤਾਂ ਉਸ ਕੇਸ ਦੇ ਵਿੱਚ ਇਹ ਹੈਗਾ ਕਿ ਫਿਊਚਰ ਦੇ ਵਿੱਚ 6 ਮਹੀਨੇ ਸਾਲ ਦੇ ਵਿੱਚ ਤੁਸੀਂ ਕੁਇਟ ਕਰ ਦਿੰਦੇ ਹੋ, 12 ਮੰਥਸ ਉਸਨੂੰ ਬਿਲਕੁਲ ਵੀ ਸਮੋਕ ਨਹੀਂ ਕਰ ਰਹੇ ਹੈਗੇ ਹੋ, ਨੈਚੁਰਲੀ ਤੁਹਾਡਾ ਜਿਹੜਾ ਸਟੈਟਸ ਹੈਗਾ ਚੇਂਜ ਹੋ ਸਕਦਾ ਨੋਨ ਸਮੋਕਰ ਦੇ ਵਿੱਚ, ਜਿਹਦੇ ਨਾਲ ਕਿ ਤੁਹਾਡਾ ਰੇਟ ਡੈਫੀਨੇਟਲੀ ਲੋਕ ਇਨ ਹੋ ਜੂਗਾ ਲੋਅਰ ਰੇਟ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ। ਈਵਨ ਕਿ ਜੇ ਕੋਈ ਹੈਲਥ ਇਸ਼ੂ ਪ੍ਰੀਵੀਅਸ ਹਿਸਟਰੀ ਦੇ ਵਿੱਚ, ਕਾਫੀ ਵਾਰ ਹੁੰਦਾ ਕਿ ਆਪਾਂ ਬੈਕ ਹੋਮ ਕੰਟਰੀ ਦੇ ਵਿੱਚ ਸੀਗੇ ਉੱਥੇ ਉਹ ਹੈਲਥ ਇਸ਼ੂ ਆਇਆ ਸੀਗਾ, ਤੇ ਅੱਜ ਦੇ ਡੇਟ ਦੇ ਵਿੱਚ ਇੱਥੇ ਡਾਕਟਰ ਦੀ ਫਾਈਲ ਦੇ ਵਿੱਚ ਉਹ ਹੈ ਹੀ ਨਹੀਂ ਗੀ ਚੀਜ਼। ਫਿਰ ਵੀ ਬੈਟਰ ਰਹਿੰਦਾ ਹੈਗਾ ਕਿ ਸਾਨੂੰ ਜ਼ਰੂਰ ਅਸੀਂ ਦੱਸੀਏ, ਤਾਂ ਕਿ ਕੱਲ੍ਹ ਨੂੰ ਜੇ ਕੋਈ ਵੀ ਮੈਡੀਕਲ ਟ੍ਰੀਟਮੈਂਟ ਤੁਸੀਂ ਕਰਾਉਣ ਜਾਂਦੇ ਹੋ ਹੋਸਪਿਟਲ ਦੇ ਵਿੱਚ ਦੱਸ ਦਿੰਦੇ ਹੋ ਕਿ ਹਾਂਜੀ 10 ਸਾਲ ਪਹਿਲਾਂ ਇਸ ਤਰੀਕੇ ਦੀ ਕੰਡੀਸ਼ਨ ਆਈ ਸੀ ਇੰਡੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਬੈਕ ਹੋਮ ਕੰਟਰੀ ਦੇ ਵਿੱਚ, ਉਹ ਤੁਹਾਡੇ ਸਟੇਟਸ ਦੇ ਉੱਤੇ ਚੜ ਜਾਂਦੀਆਂ ਨੇ। ਸੋ ਮੇਕ ਸ਼ੋਰ ਕਰੋ ਕਿ ਆਪਾਂ ਸਾਰਾ ਕੁਛ ਡਿਸਕਲੋਜ਼ ਕਰੀਏ, ਤਾਂ ਕਿ ਤੁਹਾਡੀਆਂ ਜਿਹੜੀਆਂ ਪੋਲਿਸੀਜ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਐਕਸਕਲੂਜਨ ਨਾ ਆਵੇ। ਪਰ ਇੰਨਾ ਜ਼ਰੂਰ ਹੈਗਾ ਕਿ ਜੇ ਆਪਾਂ ਨੂੰ ਲੱਗਦਾ ਹੁੰਦਾ ਕਿ ਪੋਲਿਸੀਜ਼ ਦੇ ਵਿੱਚ ਸ਼ਾਇਦ ਮੈਨੂੰ ਅਪਰੂਵਲ ਹੀ ਨਹੀਂ ਮਿਲਣਾ, ਤਾਂ ਬਹੁਤ ਸਾਰੀਆਂ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪੋਲਿਸੀਜ਼, ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪੋਲਿਸੀਜ਼ ਜ਼ਰੂਰ ਹੁੰਦੀਆਂ ਨੇ ਜਿਹੜੀਆਂ ਕਿ ਤੁਹਾਡੀ ਰਿਕੁਆਇਰਮੈਂਟ ਨੂੰ ਵੀ ਪੂਰਾ ਕਰਨਗੀਆਂ ਤੇ ਨਾਲ ਦੀ ਨਾਲ ਤੁਹਾਡੇ ਬਜਟ ਦੇ ਵਿੱਚ ਫਿੱਟ ਹੋਣਗੀਆਂ। ਸੋ ਇਹ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੋ ਕਿ ਕੋਈ ਵੀ ਕੰਡੀਸ਼ਨ ਹੈਗੀਆਂ ਉਹਨਾਂ ਨੂੰ ਡਿਸਕਲੋਜ਼ ਜ਼ਰੂਰ ਕੀਤਾ ਜਾਵੇ। ਕੋਈ ਵੀ ਕ੍ਰਿਟੀਕਲ ਇਲਨੈਸ ਹੈ, ਡਿਸੇਬਿਲਟੀ ਇੰਸ਼ੋਰੈਂਸ ਹੈ, ਲਾਈਫ ਇੰਸ਼ੋਰੈਂਸ ਹੈ, ਐਂਡ ਸਭ ਨਾਲੋਂ ਵੱਡਾ ਫਾਰਮੂਲਾ ਤਾਂ ਇਹੀ ਹੈਗਾ ਕਿ ਜਿੰਨੀ ਜਲਦੀ ਤੁਸੀਂ ਇੰਸ਼ੋਰੈਂਸ ਕਰਵਾਉਂਦੇ ਹੋ, ਚਾਹੇ ਲਾਈਫ

0: ਸਵੇਰ ਨੂੰ ਜਿਵੇਂ ਮਰਜ਼ੀ ਸਮਝੋ ਕਿ ਇੱਕ ਨਾ ਬੱਚਾ ਸੀਗਾ, ਉਹ ਕਹਿੰਦਾ ਮੈਂ ਜਦੋਂ ਸਕੂਲੇ ਜਾਂਦਾ ਸੀਗਾ ਅਤੇ ਸਾਈਕਲ ਵੀ ਨਵਾਂ, ਤਾਂ ਮੈਂ ਸਕੂਲੋਂ ਲੇਟ ਹੋ ਜਾਂਦਾ ਸੀਗਾ, ਮੇਰੇ ਨਾਲ ਦੇ ਜਿਹੜੇ ਬੱਚੇ ਆ ਉਹ ਟਾਈਮ ਸਿਰ ਪਹੁੰਚ ਜਾ ਕਰਨ, ਅਤੇ ਕਹਿੰਦਾ ਮੈਂ ਦੇਖਿਆ ਕਿ ਵੀ ਮੈਂ ਲੇਟ ਹੋ ਜਾਂਦਾ, ਟੀਚਰ ਮੈਨੂੰ ਕਹਿੰਦੇ ਵੀ ਤੂੰ ਲੇਟ ਕਿਉਂ ਹੋ ਜਾਂਦਾ, ਮੈਂ ਕਹਿੰਦਾ ਵੀ ਸਾਈਕਲ ਤੇਰੇ ਕੋਲ ਪੁਰਾਣਾ, ਕਹਿੰਦਾ ਨਹੀਂ ਜੀ ਸਾਈਕਲ ਤਾਂ ਨਵਾਂ, ਵੀ ਸਾਈਕਲ ਨਵਾਂ, ਉਹ ਕਹਿੰਦਾ ਵੀ ਸਾਈਕਲ ਵੀ ਨਵਾਂ ਵਾ ਅਤੇ ਤੂੰ ਘਰੋਂ ਲੇਟ ਤੁਰਦਾ, ਕਹਿੰਦਾ ਨਹੀਂ ਜੀ ਘਰੋਂ ਤਾਂ ਅਸੀਂ ਇਕੱਠੇ ਤੁਰਦੇ ਹਾਂ, ਘਰੋਂ ਵੀ ਇਕੱਠੇ ਤੁਰਦੇ, ਜਦੋਂ ਪੁਰਾਣੇ ਬੰਦੇ ਤੁਰਦੇ ਆ ਉਦੋਂ ਹੀ ਅਸੀਂ ਤੁਰਦੇ ਹਾਂ। ਪਰ ਉੱਥੇ ਪ੍ਰੋਬਲਮ ਕਿੱਥੇ ਆਉਂਦੀ ਆ, ਪ੍ਰੋਬਲਮ ਉਹ ਕਹਿੰਦਾ ਉੱਥੇ ਆ ਗਈ ਕਿ ਜਦੋਂ ਤੁਸੀਂ ਸਾਈਕਲ ਸਟੈਂਡ ਦੇ ਵਿੱਚ ਟੀਚਰ ਨੇ ਜਾ ਕੇ ਦੇਖਿਆ, ਉਹ ਸਾਈਕਲ ਸਟੈਂਡ ਮੋਨਾ ਜੀ ਉੱਥੋਂ ਉਹ ਕਹਿੰਦੀ ਵੀ ਤੇਰਾ ਸਾਈਕਲ ਵੀ ਨਵਾਂ, ਤੁਰਦੇ ਵੀ ਤੁਸੀਂ ਇੱਕੋ ਟਾਈਮ 'ਤੇ ਹੋ, ਅਤੇ ਪਹੁੰਚਣ ਦੇ ਵਿੱਚ ਤੂੰ ਲੇਟ ਕਿਉਂ ਹੁੰਦਾ, ਕਿਉਂਕਿ ਤੇਰੇ ਟਾਇਰਾਂ ਦੇ ਵਿੱਚ ਹਵਾ ਜ਼ਿਆਦਾ, ਤਾਂ ਉੱਬੜ ਖਾਬੜ ਜਿਹੜੇ ਆ ਉਹ ਜ਼ਿਆਦਾ ਜਿਹੜੇ ਹੈਗੇ ਆ ਉਹ ਤੰਗ ਕਰਦੇ ਆ ਤੈਨੂੰ, ਸੋ ਉਹਦੇ ਕਰਕੇ ਜਿਹੜੇ ਤੈਨੂੰ ਤੂੰ ਹੌਲੀ ਹੋ ਜਾਂਦਾ, ਕਦੇ ਕਦੇ ਉਹ ਬੁੜਕਦਾ ਆਉਂਦਾ ਸਾਈਕਲ, ਸੋ ਇਹਦੇ 'ਚੋਂ ਥੋੜ੍ਹੀ ਜਿਹੀ ਹਵਾ ਘੱਟ ਕਰਨ ਦੀ ਜ਼ਰੂਰਤ ਆ। ਸਾਡੇ 'ਚ ਵੀ ਥੋੜ੍ਹੀ ਜਿਹੀ ਹਵਾ ਜ਼ਿਆਦਾ ਆ ਜਾਂਦੀ ਹੈ, ਕਿਸੇ ਦਾ ਗੀਤ ਚੱਲ ਗਿਆ ਤਾਂ ਹਵਾ ਜ਼ਿਆਦਾ ਆ ਗਈ, ਕਿਸੇ ਦੀ ਫਿਲਮ ਚੱਲ ਗਈ ਤਾਂ ਜ਼ਿਆਦਾ ਆ ਗਈ, ਕਿਸੇ ਦਾ ਕੋਈ ਗੱਲ ਚੱਲ ਗਈ ਤਾਂ ਹਵਾ ਜ਼ਿਆਦਾ ਆ ਗਈ। ਆਪਣੀ ਜ਼ਿੰਦਗੀ ਦੇ ਵਿੱਚੋਂ ਵੀ ਉੱਬੜ ਖਾਬੜ ਜਿਹੜੇ ਉਹ ਟੋਇਆਂ ਦੇ ਵਿੱਚੋਂ ਤਾਂ ਹੀ ਅਸੀਂ ਹੌਲੀ ਰਫ਼ਤਾਰ ਕਰ ਲੈਂਦੇ ਹਾਂ, ਕਿਉਂਕਿ ਅਸੀਂ ਹਵਾ ਨਹੀਂ ਕੱਢਦੇ। ਆਪਣੇ ਆਪ ਨੂੰ ਪੈਂਚਰ ਕਰਨਾ ਬੜਾ ਜ਼ਰੂਰੀ ਹੈ, ਜੇ ਪੈਂਚਰ ਨਹੀਂ ਕਰਾਂਗੇ ਤਾਂ ਫਿਰ ਜ਼ਿੰਦਗੀ ਦੀ ਗੱਡੀ ਦੇ ਵਿੱਚ ਲੇਟ ਹੋ ਜਾਂਗੇ, ਫੜੀ ਨਹੀਂ ਜਾਣੀ। ਸੋ ਤੁਸੀਂ ਨੰਬਰ ਮੋਨਾ ਜੀ ਦਾ 416-509-1509 ਨੋਟ ਕਰਕੇ ਰੱਖ ਲਓ। ਹੁਣ ਕਈ ਵਾਰ ਸਾਨੂੰ ਕੋਈ ਚੀਜ਼ ਲੱਗਦੀ ਹੁੰਦੀ ਹੈ, ਕਈ ਵਾਰ ਚੀਜ਼ ਹੁੰਦੀ ਆ, ਉਹਦੇ ਬਾਰੇ ਜਸਵੰਤ ਜਫਰ ਉਹਨਾਂ ਨੇ ਬੜਾ ਕਮਾਲ ਦਾ ਲਿਖਿਆ ਕਿ ਜੀ ਹਾਂ ਮੈਨੂੰ ਇਉਂ ਲੱਗਿਆ ਹੈ, ਵੱਡਿਆਂ ਦੀ ਬਾਣੀ ਅਤੇ ਉਪਦੇਸ਼ ਬਾਰੇ, ਆਪਣੀ ਬੋਲੀ ਵਿੱਦਿਆ ਦੇਸ਼ ਬਾਰੇ, ਕੁਝ ਨਾਵਾਂ ਥਾਵਾਂ ਘਟਨਾਵਾਂ ਵਰਗੇ, ਕਿਤਾਬਾਂ ਕਵੀਆਂ ਅਤੇ ਕਵਿਤਾਵਾਂ ਬਾਰੇ, ਜੇ ਮੈਂ ਆਪਣੇ ਲੱਗਣ ਨੂੰ ਸੱਚ ਕਹਾਂਗਾ ਤਾਂ ਸੱਚਮੁੱਚ ਝਗੜਾ ਪਾ ਬਹਾਂਗਾ, ਆਪੋ ਆਪਣਾ ਤਰਕ ਹੋ ਸਕਦਾ, ਲੱਗਣ ਅਤੇ ਹੋਣ 'ਚ ਫਰਕ ਹੋ ਸਕਦਾ। ਕਈ ਚੀਜ਼ਾਂ ਸਾਨੂੰ ਲੱਗਦੀਆਂ ਨੇ, ਕਈ ਚੀਜ਼ਾਂ ਹੁੰਦੀਆਂ ਨੇ, ਸਾਨੂੰ ਲੱਗਦਾ ਕਿ ਯਾਰ ਨਾਗਪਾਲ ਸਾਹਿਬ ਕਹਿੰਦੇ ਤਾਂ ਹੈ ਕਿ ਆਊਗੀ ਵੀ ਗਰਾਂਟ ਕਿ ਨਹੀਂ, ਪਰ ਕਈ ਚੀਜ਼ਾਂ ਹੁੰਦੀਆਂ ਨੇ ਆਉਂਦੀ ਆ। ਬਹੁਤ ਸਾਰੇ ਬੰਦੇ ਨੇ ਜਿਹੜੇ ਉਹ ਆਲਰੇਡੀ ਇਹ ਗਰਾਂਟ ਲੈ ਚੁੱਕੇ ਆ, ਇਹ ਲੋਨ ਲੈ ਚੁੱਕੇ ਆ, ਪਰ ਤੁਸੀਂ ਜੇਕਰ ਕਾਲ ਕਰਕੇ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, ਨੰਬਰ ਸਭ ਤੋਂ ਪਹਿਲਾਂ ਤੁਹਾਡੇ ਕੋਲ ਹੋਣਾ ਬੜਾ ਜ਼ਰੂਰੀ ਆ। 437-264-3175 'ਤੇ ਕਾਲ ਕਰ ਲੈਣੀ ਆ। ਇਸ ਨੰਬਰ 'ਤੇ ਕਾਲ ਕਰਕੇ ਤੁਹਾਨੂੰ ਪਤਾ ਲੱਗ ਜਾਣਾ, ਮੇਨ ਵੱਡੀ ਗੱਲ ਇਹ ਆ ਕਿ ਨਾ ਤਾਂ ਇਹ ਕਹਿੰਦੇ ਕ੍ਰੈਡਿਟ ਹਿੱਟ ਹੋਣਾ, ਨਾ ਤੁਹਾਡਾ ਕ੍ਰੈਡਿਟ ਚੈੱਕ ਹੋਣਾ, ਚਾਹੇ ਤੁਹਾਨੂੰ 4 ਮਹੀਨੇ ਆਇਆ ਚਾਹੇ 6 ਮਹੀਨੇ ਹੋਏ ਨੂੰ ਆਇਆ। ਅਤੇ ਜੇ ਤੁਸੀਂ ਕੰਮ ਕਰਦੇ ਹੋ, ਕੰਮ ਕੋਈ ਨਾ ਛੱਡੋ, ਆਪਣਾ ਕੰਮ ਕਰਦੇ ਰਹੋ, ਤੁਸੀਂ ਚਾਹੇ ਫੈਕਟਰੀ 'ਚ ਜਾਂਦੇ ਹੋ, ਚਾਹੇ ਤੁਸੀਂ ਹਾਊਸ ਵਾਈਫ ਹੋ, ਤੁਸੀਂ ਘਰ ਬੈਠੇ ਦੋਨੇ ਜੀ ਸ਼ਾਮ ਨੂੰ ਕਲਾਸਾਂ ਲਾਉਣੀਆਂ ਚਾਹੁੰਦੇ ਹੋ, 5 ਵਜੇ ਤੋਂ ਬਾਅਦ ਕਲਾਸਾਂ ਲਾਉਣੀਆਂ ਨੇ, ਸ਼ਾਮ ਨੂੰ 5 ਤੋਂ 6 ਤੱਕ ਲਾਉਣੀਆਂ, 7-8 ਤੱਕ ਲਾਉਣੀਆਂ ਨੇ, ਤਾਂ ਅਸਾਈਨਮੈਂਟ ਤੁਹਾਨੂੰ ਸਿਰਫ ਦੇਣੀ ਪੈਣੀ ਹੈ, ਅਤੇ ਤੁਸੀਂ ਟਰੱਕ 'ਤੇ ਹੋ, ਟੈਕਸੀ 'ਤੇ ਹੋ, ਫੈਕਟਰੀ 'ਚ ਕੰਮ ਕਰਦੇ ਹੋ, ਕੰਮ ਵੀ ਕਰੀ ਜਾਣਾ, ਨਾਲ ਤੁਹਾਨੂੰ ਇਹ ਕਲਾਸਿਸ ਨੇ ਜਿਹੜੀਆਂ ਔਨਲਾਈਨ ਘਰੋਂ ਬੈਠੇ ਬੈਠਿਆਂ ਨੇ ਲਾਉਣੀਆਂ ਨੇ, ਕੋਈ ਕ੍ਰੈਡਿਟ ਚੈੱਕ ਨਹੀਂ ਹੈ, ਕੋਈ ਕ੍ਰੈਡਿਟ ਹਿਸਟਰੀ ਨਹੀਂ ਹੈ, ਸਿਰਫ ਤੁਹਾਡੇ ਡਾਕੂਮੈਂਟ, ਇਹਨਾਂ ਨੂੰ ਕਿਹੜੇ ਚਾਹੀਦੇ ਆ ਡਾਕੂਮੈਂਟ, ਤੁਹਾਡਾ ਇਹਨਾਂ ਨੂੰ ਚਾਹੀਦਾ ਮੈਰਿਜ ਸਰਟੀਫਿਕੇਟ, ਡਾਕੂਮੈਂਟ ਤੁਹਾਨੂੰ ਚਾਹੀਦਾ ਬੱਚਿਆਂ ਦੇ ਬਰਥ ਸਰਟੀਫਿਕੇਟ, ਡਾਕੂਮੈਂਟ ਇਹਨਾਂ ਨੂੰ ਚਾਹੀਦੇ ਆ ਤੁਹਾਡੇ ਜਿਹੜੇ 10ਵੀਂ ਜਾਂ 12ਵੀਂ ਤੁਸੀਂ ਇੰਡੀਆ ਤੋਂ ਕੀਤੀ ਹੋਈ ਆ ਉਹ, ਅਤੇ ਹੋਰ ਤੁਹਾਡਾ ਕੋਈ ਡਾਕੂਮੈਂਟ, ਨੋਟਿਸ ਆਫ ਅਸੈਸਮੈਂਟ। 70,000 ਤੋਂ ਇਨਕਮ ਜੇ ਤੁਹਾਡੀ ਘੱਟ ਸੀ ਪਿਛਲੇ ਸਾਲ ਦੀ ਤਾਂ ਤੁਹਾਡੀ, ਤੁਸੀਂ ਐਲੀਜੀਬਲ ਹੋ 70,000 ਤੋਂ ਇਨਕਮ ਦੋਨਾਂ ਜਣਿਆਂ ਦੀ ਜੇ ਘੱਟ ਸੀ ਤਾਂ ਤੁਸੀਂ ਸੈਲਫ ਇੰਪਲਾਈਡ ਹੋ, ਕੋਈ ਚੱਕਰ ਨਹੀਂ ਹੈ। ਹੋਰ ਡਾਕੂਮੈਂਟ ਇਹਨਾਂ ਨੂੰ ਤੀਜਾ ਚੌਥਾ ਕੋਈ ਨਹੀਂ ਚਾਹੀਦਾ ਹੈਗਾ, ਇਹਨੇ ਡਾਕੂਮੈਂਟ ਤੁਸੀਂ ਇਹਨਾਂ ਨੂੰ ਭੇਜ ਦੇਣੇ ਆ, ਅਤੇ ਇਹ ਐਜ਼ ਇਟ ਇਜ਼ ਕੋਈ ਹੇਰਾ ਫੇਰੀ ਨਹੀਂ ਇਹਨਾਂ ਨੇ ਕਰਨੀ, ਸੇਮ ਡਾਕੂਮੈਂਟ ਤੁਹਾਡੇ ਬਣਾ ਕੇ ਇਹਨਾਂ ਨੇ ਉਹ ਫਾਈਲ ਸਬਮਿਟ ਕਰਾਉਣੀ ਆ। ਜਦੋਂ ਅਪਰੂਵਲ ਆ ਗਈ ਤੁਹਾਨੂੰ ਦੱਸਣਗੇ ਕਿ ਤੁਹਾਡਾ ਭਾਈ ਕੋਰਸ ਦੇ ਵਿੱਚ ਇਨਰੋਲਮੈਂਟ ਹੋ ਗਈ, ਅਪਰੂਵਲ ਆ ਗਈ ਆ, ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਤੁਹਾਨੂੰ ਗਰਾਂਟ ਆ ਜਿਹੜੀ ਤੁਸੀਂ ਵਾਪਸ ਨਹੀਂ ਕਰਨੀ, ਚਾਹੇ ਉਹ 20,000 ਆ ਜਾਵੇ ਚਾਹੇ 40,000 ਆ ਜਾਵੇ, ਡਿਪੈਂਡ ਕਰਦਾ, ਤੁਹਾਨੂੰ ਅੱਜ ਹੀ ਦੱਸ ਦੇਣਗੇ, ਉਹ ਤੁਸੀਂ ਆਪ ਰੱਖ ਲੈਣੀ ਆ ਤੁਹਾਡੇ ਐਕਸਪੈਂਸਿਸ ਲਈ ਆ। ਅਤੇ ਜਿਹੜਾ ਲੋਨ ਆ ਉਹ 2.5% 14 ਸਾਲਾਂ 'ਚ ਤੁਸੀਂ ਵਾਪਸ ਕਰਨਾ, ਉਹ ਤੁਸੀਂ ਹੁਣ ਦੇਖ ਲਓ, ਜਿਵੇਂ 50,000 ਦਾ ਇਹ ਦੱਸਦੇ ਆ ਕਿ 55,000 ਹੀ ਇੰਨੇ ਸਾਲਾਂ 'ਚ ਬਣਨਾ, 5,000 ਹੀ ਵਿਆਜ ਬਣਨਾ, ਸੋ ਤੁਸੀਂ ਉਹ ਵੀ 14 ਸਾਲਾਂ 'ਚ ਕਰਨਾ, ਸੋ ਇੱਕ ਤਾਂ ਤੁਹਾਡੇ ਕੋਲ ਸਰਟੀਫਿਕੇਟ ਵੀ ਆ ਜਾਣਾ, ਸੋ ਔਨਲਾਈਨ ਕਲਾਸਿਸ ਨੇ ਕਿਤੇ ਨਹੀਂ ਜਾਣਾ, ਕਿਤੇ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਪੈਣੀ, ਔਨਲਾਈਨ ਕਲਾਸਿਸ ਤੁਸੀਂ ਘਰੋਂ ਬੈਠੇ ਬੈਠਿਆਂ ਨੇ ਲਾ ਲੈਣੀਆਂ ਨੇ। ਨੰਬਰ 437-264-3175 'ਤੇ ਕਾਲ ਕਰੋਗੇ, ਤੁਹਾਨੂੰ ਅਸੈਸਮੈਂਟ ਕਰਕੇ ਹੁਣੇ ਦੱਸ ਦੇਣਗੇ, ਤੁਸੀਂ ਅਸੈਸਮੈਂਟ ਕਰਵਾ ਲਿਓ। ਬਹੁਤ ਸਾਰੇ ਬੰਦੇ, ਅੱਛਾ ਅਗਸਤ ਤੋਂ ਬਾਅਦ ਇਹ ਚੇਂਜ ਹੋ ਜਾਣੇ, ਅਗਸਤ ਤੋਂ ਬਾਅਦ ਨਾਗਪਾਲ ਸਾਹਿਬ ਫਿਰ ਜਿਹੜੀ ਹੁਣ ਗਰਾਂਟ ਆ ਰਹੀ ਆ, ਜੇ ਹੁਣ ਆਪਾਂ ਸਪੋਜ਼ ਕਰੋ ਕਿ ਦੋ ਹਸਬੈਂਡ ਵਾਈਫ ਆ, ਦੋ ਉਹਨਾਂ ਦੇ ਬੱਚੇ ਆ, ਅਤੇ ਅਗਸਤ ਤੋਂ ਬਾਅਦ ਉਹ ਗਰਾਂਟ ਵਾਲਾ ਪੋਰਸ਼ਨ ਚੱਕਿਆ ਜਾਊਗਾ ਫਿਰ?
1: ਬਿਲਕੁਲ, ਗੌਰਮੈਂਟ ਚੱਕਦੀ ਹੈ ਗਰਾਂਟ ਨੂੰ, ਐਂਡ ਦੈਨ ਅਗਰ ਆਜ ਫੈਮਿਲੀ ਆਫ 4 ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਦੇ ਨੇ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, 80,000 ਦੀ ਫੰਡਿੰਗ ਉਨਕੀ ਬਣਤੀ ਹੈ ਅਪਰੋਕਸੀਮੇਟਲੀ, ਜਿਸਮੇ ਸੇ $40,000 ਤੋਂ ਨੋਨ ਰਿਫੰਡੇਬਲ ਟੈਕਸ ਫਰੀ ਗਰਾਂਟਸ ਕਾ ਪੋਰਸ਼ਨ ਹੈ, ਜੋ ਰੈਸਟ $40,000 ਹੈ ਵੋ ਆਪਸ਼ਨਲ ਹੈ, ਲੋਨ 0%।

0: 40,000 ਜਿਹੜੀ ਗ੍ਰਾਂਟ ਸੀਗੀ
1: ਉਹ ਵਾਪਸ ਨਹੀਂ ਕਰਨੀ,
0: ਉਹ ਤੁਸੀਂ ਵਾਪਸ ਨਹੀਂ ਕਰਨੀ ਤੇ ਉਹ 40,000 ਫਿਰ ਤੁਹਾਨੂੰ ਅਗਸਤ ਦੇ ਜੇ ਤੁਸੀਂ ਜੁਆਇਨ ਕਰੋਗੇ ਤਾਂ ਅਗਸਤ ਚ ਨਹੀਂ ਉਹ ਫਿਰ ਤੁਹਾਨੂੰ ਫਿਰ ਉਹ ਵਾਪਸ ਕਰਨੀ ਪਊਗੀ।
1: ਅਗਸਤ ਅਗਰ ਆਪ 1 ਅਗਸਤ ਕੇ ਬਾਅਦ ਕਿਸੇ ਬੈਚ ਮੇ ਇਨਰੋਲ ਹੋਤੇ ਹੈ 80,000 ਹੀ ਆਏਗਾ,
0: ਨਿਕਾ ਤੋ
1: ਲੇਕਿਨ ਸਾਰਾ ਲੋਨ ਆਏਗਾ।
0: ਓਹੋ ਕਿਉਂ ਇਨਰੋਲ ਕਰਾਉਣਾ ਤੁਸੀਂ ਪਹਿਲਾਂ ਪਹਿਲਾਂ ਕਰਾਓ ਜਿਹੜੇ,
1: ਤਭੀ ਤਾਂ ਮਤਾ ਸ਼ੋਰ ਮਚਾ ਰਿਹਾ ਹੈ।
0: ਹਾਂ ਤੁਸੀਂ ਪਹਿਲਾਂ ਕਰਾਓ ਜਿਹੜੇ ਕਰਾਉਣੇ ਆ, ਤੁਸੀਂ ਬਾਅਦ ਚ ਅਗਸਤ ਕਰਾਉਣਾ ਤੇ ਤੁਸੀਂ ਜੇ ਪਹਿਲਾਂ ਪਹਿਲਾਂ ਇਨਰੋਲ ਹੋਣਾ ਚਾਹੇ ਮਤਲਬ ਉਦੋਂ ਪਹਿਲਾਂ ਜੇ ਹੁਣ ਤੁਹਾਨੂੰ ਕਾਲ ਕਰ ਦਿੰਦੇ ਆ ਹੁਣ ਕਿਹੜਾ ਬੈਚ ਚੱਲਦਾ ਵਾ?
1: ਆ 25 June ਕੋ ਸਟਾਰਟ ਹੈ ਇੱਕ,
0: 25 June ਨੂੰ ਸਟਾਰਟ ਹੋਣਾ। ਅੱਜ ਕਿੰਨੀ ਹੋ ਗਈ ਆ? ਅੱਜ 9-10 ਹੋ ਗਈ, ਅੱਜ
1: ਇੱਕ 15 ਕੋ ਵੀ ਸਟਾਰਟ ਹੈ,
0: 10 ਹੋ ਗਈ ਆ, ਇੱਕ 15 ਨੂੰ ਸਟਾਰਟ ਹੋਣਾ। ਉਹ ਜੀ ਥੋੜੇ ਮੋਟੇ ਸਪੋਟ ਹੋਣੇ ਆ,
1: ਥੋੜੇ ਸਹੀ ਹੋਣਗੇ।
0: ਆ ਲਓ ਹੁਣੇ ਕਾਲ ਕਰ ਲਓ ਬਾਜੀ, 437-264-3175 ਤੇ ਕਾਲ ਕਰਕੇ ਜੇ ਤੁਹਾਡੀ ਇਨਰੋਲਮੈਂਟ 15 ਵਾਲੇ ਹੁੰਦੀ ਹੈ ਇਹ 'ਚ ਕਰ ਲਿਓ, ਜੇ 25 ਵਾਲੇ ਹੁੰਦੀ ਹੈ ਉਹ 'ਚ ਕਰ ਲਿਓ। ਅਗਸਤ ਤੋਂ ਜੇ ਤੁਸੀਂ ਕੋਈ ਅਗਸਤ ਦਾ ਬੈਚ ਤੁਹਾਨੂੰ ਨਾਗਪਾਲ ਸਾਹਿਬ ਆਪ ਵੀ ਕਹਿਣ ਕਿ ਭਾਈ ਅਗਸਤ ਵਾਲੇ ਬੈਚ 'ਚ ਆ ਤਾਂ ਉਹ 'ਚ ਇਹ ਤਾਂ ਪੱਕੇ ਤੌਰ 'ਤੇ ਪਹਿਲਾਂ ਹੀ ਸਮਝ ਲਓ ਵੀ ਗ੍ਰਾਂਟ ਗਰੂੰਡ ਨਹੀਂ ਉਹ 'ਚ ਮਿਲਣੀ, ਉਹ 'ਚ ਸਿਰਫ ਲੋਨ ਹੀ ਮਿਲਣਾ, ਲੋਨ ਵੀ ਵਾਪਸ ਕਰਨਾ ਪੈਣਾ ਵਾ। ਜਿਹੜਾ ਇਹ ਗ੍ਰਾਂਟ ਆ ਜਿਹੜੀ ਇਹ ਤੁਹਾਡੀ ਹੈ, ਵਾਪਸ ਨਹੀਂ ਕਰਨੀ, ਪਰ ਇਹਦੇ ਨਾਲ ਜਿਹੜਾ ਲੋਨ ਮਿਲਦਾ ਉਹ ਵੀ ਜਿਵੇਂ ਤੁਸੀਂ ਦੱਸਿਆ ਜੇ 50,000 ਦਾ ਸਿਰਫ ਇੰਨੇ ਸਾਲਾਂ 13-14 ਸਾਲਾਂ ਦੇ ਵਿੱਚ 55,000 ਬਣਨਾ ਸਾਰਾ
1: ਬਿਨਾਂ ਕ੍ਰੈਡਿਟ ਚੈੱਕ ਕੇ।
0: ਸਿਰਫ ਇੱਕ ਜ਼ਰੀਆ, ਇੱਕ ਪੌੜੀ ਹੈ ਜਿਹੜੀ ਉੱਤੇ ਤੱਕ ਚੜ੍ਹ ਕੇ ਲੈ ਜਾਂਦੀ
1: ਹੈ,
0: ਸਟੈਪ ਬਾਈ ਸਟੈਪ ਜਿਹੜੇ ਤੁਸੀਂ ਚੜ੍ਹੀ ਜਾਣਾ ਜਾਓਗੇ ਮੰਜ਼ਿਲ ਤੇ ਤੁਸੀਂ ਦੱਸ ਦੇਣਾ ਕਿ ਇੱਧਰ ਨੂੰ ਆ।
1: ਬਿਲਕੁਲ ਸਹੀ ਬੋਲਾ, ਬਸ ਕਲਾਇੰਟ ਕੇ ਪਾਸ ਐਕਸੈਸ ਰਹਿਤਾ ਹੈ ਅਕਾਊਂਟ ਕਾ,
0: ਉਹ ਸਾਰਾ
1: ਖੁਦ ਪਤਾ ਹੈ, ਉਹਨੂੰ ਖੁਦ ਪਤਾ ਹੈ ਕਿ ਡਾਕ ਕਬ ਗਿਰਨੇ ਵਾਲੀ ਗ੍ਰਾਂਟ, ਦੇ ਕੈਨ ਸੀ ਇਨ ਦਾ ਪਿਕਚਰ,
0: ਫੋਟੋ ਤੋਂ ਪਹਿਲਾਂ ਉਹਨਾਂ ਨੂੰ ਪਤਾ,
1: ਬਿਲਕੁਲ ਪਤਾ ਹੈ, ਲੌਗਇਨ ਕਰਕੇ ਉਸ ਦੇਖਤੇ ਹੈ, ਪਾਸਵਰਡ ਚੇਂਜ ਕਰ ਲੇਤੇ, ਇਟਸ ਫਾਈਨ।
0: ਹਾਂ ਤੁਸੀਂ ਤਾਂ ਕੁਝ ਕਰ ਹੀ ਨਹੀਂ ਸਕਦੇ,
1: ਕੰਮ ਹੋ ਗਿਆ, ਪਾਸਵਰਡ ਚੇਂਜ ਕਰ ਰਿਹਾ ਮੈਂ, ਚਾਹੀਏ
0: 437-264-3175 ਤੇ ਕਰ ਲਓ ਕਾਲ ਹੋਣੀ। ਤੇ ਸੁਖ ਬਾਈ ਵੀ ਸਾਡੇ ਨਾਲ ਆ ਗਿਆ, ਸੁਖ ਜੀ ਕਹਿੰਦੇ ਮੈਂ ਪੱਥਰ ਵਾਲਾ ਟੇਬਲ ਐਨ ਜਿਹੜਾ ਮੈਂ ਮਤਲਬ ਬੰਦੇ ਦਾ ਹੱਥ ਮਾਰ ਕੇ ਦੇਖਿਆ ਵੀ ਪੱਥਰ ਰੀਅਲ ਮਾਰਬਲ ਜਿਹਨੂੰ ਕਹਿ ਦਿੰਦੇ ਆ ਉਹ ਚਾਹੀਦਾ। ਸੁਖ ਜੀ ਦੱਸੋ ਬਣਾਈ ਕੋਈ ਡੀਲ ਕਿ ਨਹੀਂ?
2: ਬੋਪਰਾ ਸਾਹਿਬ ਪਹਿਲਾਂ ਪਿਕਚਰ ਦੇਖੋ ਟਾਈਮ ਟੇਬਲ ਦੀ, ਵਟਸਐਪ ਤੇ ਆਈ ਸਰ।
0: ਕਿਆ ਬਾਤ ਹੈ ਬਾਈ, ਕਿਆ ਬਾਤ ਹੈ, ਬੜੀ ਘੈਂਟ ਹੈ, ਕਮਾਲ ਦੀ। ਇਹ ਕਿੰਨੇ ਦਾ ਦੇਣਾ ਤੁਸੀਂ?
2: ਰੀਅਲ ਮਾਰਬਲ ਦਾ ਟੇਬਲ, ਰੀਅਲ ਮਾਰਬਲ ਦਾ ਟੇਬਲ, ਰੀਅਲ ਮਾਰਬਲ ਦਾ ਟੇਬਲ ਤੇ 6 ਜਣਾ, ਰੀਅਲ ਮਾਰਬਲ ਦਾ ਟੇਬਲ ਤੇ 6 ਜਣਾ। ਬਾਈ ਜੀ ਸਾਡੇ ਟੀਮ ਮੈਂਬਰ ਨੂੰ ਪੁੱਛ ਲੈਂਦੇ ਆ ਕਿੰਨੇ ਦਾ ਲੱਗਾ, ਕਿੰਨੇ ਦਾ ਲੱਗਾ ਬਾਈ ਜੀ?
3: 2,000 ਦਾ।
2: 2,000 ਡਾਲਰ ਸਾਹਿਬ ਰੀਅਲ ਮਾਰਬਲ ਦਾ ਟੇਬਲ ਤੇ ਨਾਲ ਵੈਲਵਟ ਦੀਆਂ 6 ਜਣਾ, ਗ੍ਰੇ ਕਲਰ ਦਾ ਮਾਰਬਲ ਟੋਪ ਨਾਲ ਵੈਲਵਟ ਦੀਆਂ 6 ਜਣਾ, ਫਲੋਰ ਦੀ ਪ੍ਰਾਈਸ $2,000 ਸੀ। ਪਰ ਨਹੀਂ ਸਾਰੇ ਹੀ ਰੇਡੀਓ ਆ, ਪਹਿਲੇ 10 ਕਸਟਮਰ ਸਾਨੂੰ ਕਾਲ ਰਾਈਟ ਵੇ ਕਰ ਲਿਓ। 2,000 ਵਾਲਾ ਰੀਅਲ ਮਾਰਬਲ ਦਾ ਪੱਥਰ ਵਾਲਾ ਟੇਬਲ ਤੇ 6 ਜਣਾ ਸਿਰਫ $899।
0: ਓ ਨਹੀਂ ਓ ਨਹੀਂ, ਮੇਰੀ ਗੱਲ ਸੁਣ ਲਓ, ਲਾਈਵ ਔਨ ਲੋਕੇਸ਼ਨ ਚੱਲਦਾ ਇੱਧਰ, ਲਾਈਵ ਔਨ ਲੋਕੇਸ਼ਨ ਦੇ ਵਿੱਚੋਂ ਤੁਹਾਨੂੰ ਟਾਈਮ ਕੱਢ ਕੇ ਦਿੱਤਾ, ਤੁਸੀਂ $2,000 ਵਾਲਾ $899 ਤੇ ਜ਼ੋਰ ਲਾਈ ਜਾਨੋ, ਇਹ ਨਹੀਂ ਗੱਲ ਹੈ ਨਾ
2: ਜੀ?
0: ਜੀ ਕੀ ਮੈਨੂੰ ਜਾਂ ਮੈਨੂੰ ਮੈਨੂੰ ਮੈਨੂੰ ਬੋਲਣ ਦਿਓ।
2: ਬਿਲਕੁਲ ਸਰ, ਤੁਹਾਨੂੰ ਬੋਲੋ ਤੁਸੀਂ ਜੋ ਕਹਿਣਾ।
0: ਤੁਸੀਂ 10 ਟੇਬਲ ਨਹੀਂ, ਤੁਸੀਂ ਸਿਰਫ 6 ਟੇਬਲ ਦੇ ਦਿਓ ਵੀਰੇ, ਜਿਹੜਾ ਪ੍ਰਾਈਸ ਮੈਂ ਤੁਹਾਨੂੰ ਦੇਣ ਲੱਗਿਆ 6 ਟੇਬਲ ਦੇ ਦਿਓ, ਨਹੀਂ 7 ਦੇ ਦਿਓ, 7 ਦੇ ਦਿਓ, ਇੱਕ ਹੋਰ ਇੱਕ ਵਧਾ ਦਿਓ, 7 ਦੇ ਦਿਓ। 7 ਮਤਲਬ 7 ਬਚਨ, ਤੁਸੀਂ ਕਹਿਤਾ ਵੀ 7 ਟੇਬਲ 7 ਬਚਨ $700 ਦੇ ਵਿੱਚ, 7-7-7
2: ਡਨ ਬੋਪਰਾ ਸਾਹਿਬ?
0: ਨਹੀਂ ਹਜੇ ਡਨ ਨਹੀਂ ਹੈਗਾ ਯਾਰ, ਹਜੇ ਡਨ ਕਿੱਥੋਂ, ਹਜੇ ਗੱਲ ਹੀ ਨਹੀਂ ਹੋਣੀ, ਫਿਰ ਤੁਸੀਂ ਦੁਬਾਰੇ 7 ਕਹਿਣਾ। ਹੁਣ ਜਿਹੜੀ ਕੱਲ ਤੁਸੀਂ ਗੱਲ ਕਹੀ ਸੀ ਵੀ ਇੱਕ ਨਾਲ ਇੱਕ ਫਰੀ ਆ, 700 ਦੇ ਵਿੱਚ ਰੀਅਲ ਮਾਰਬਲ ਵਾਲਾ ਇੱਕ ਨਹੀਂ 2 ਦੇਣੇ ਆ, ਕਹੋ ਹੁਣ 7
2: ਟੇਬਲ ਤੇ 6 ਜਣਾ ਬੋਪਰਾ ਸਾਹਿਬ?
0: ਮੈਂ ਕਿਹਾ ਮੰਨ ਗਿਆ, ਕਹੋ 7 ਬਚਨ ਵੀ 7 ਹੀ ਦੇਣੇ ਆ ਤੁਸੀਂ ਟੇਬਲ ਤੇ 6
2: ਜਣਾ, 7 ਬਚਨ ਸਰ,
0: 7 ਬਚਨ ਹੋ ਗਏ
2: ਬਿਲਕੁਲ।
0: ਤਾਂ ਹੁਣੇ ਨੰਬਰ ਦਿਓ ਕਰਾ, ਕਾਲ ਕਰੋ ਬਾਜੀ, ਹੁਣੇ ਨੋਟ ਕਰਾ ਲਿਓ, ਸਿਰਫ 7 ਮਾਰਬਲ ਵਾਲੇ ਵੈਲਵਟ ਵਾਲੀਆਂ 6 ਚੇਅਰਾਂ ਨਾਲ ਨਾਲ ਮਾਰਬਲ ਦਾ ਟੇਬਲ $700 ਦੇ ਵਿੱਚ, 2 ਮਾਰਬਲ ਵਾਲੇ ਟੇਬਲ, 12 ਚੇਅਰਾਂ ਹੋ ਜਾਣੀ ਨੇ। ਚੈੱਕ ਲਓ ਕਰਾ, ਹੁਣ ਕਰੋ ਕਾਲ, ਨੰਬਰ ਦਿਓ ਕਰਾ।
2: ਬਿਲਕੁਲ ਬੱਬਰ ਸਾਹਿਬ, 905-302-94-94, 905-302-94-94, 905-302-94-94, 905-302-94-94। ਹੁਣ ਤਾਂ ਪ੍ਰਾਈਜ਼ ਇੱਕ ਦੀ ਦੇਣੀ ਹੈ ਤੇ ਟੇਬਲ 2 ਤੇ ਚਿਹਰਾ 12 ਮਿਲਣੀ ਹੈ ਬੱਬਰ ਸਾਹਿਬ।
0: ਆਈ ਤੇਰਾ ਕਿ ਜਿਉਂਦੇ ਰਹੋ, ਜਿਉਂਦੇ ਰਹੋ, ਧੰਨਵਾਦ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਸੋ ਤੁਹਾਨੂੰ ਦੱਸ ਦਈਏ ਕਿ ਗਲੋਬਲ ਐਡਵਾਈਜ਼ਰੀ ਵਾਲੇ ਬਾਈ ਜੀ, ਕਾਲਾਂ ਮੈਨੂੰ ਮੈਸੇਜ ਆ ਰਿਹਾ ਕਿ ਕਾਲ ਸਾਡੀ ਜਾ ਨਹੀਂ ਰਹੀ, ਜਾਊਗੀ, ਚੱਕਣਗੇ ਕਾਲ ਤੁਹਾਡੀ, ਰਸ਼ ਇੰਨਾ ਤੁਸੀਂ ਪਾ ਦਿੰਦੇ ਹੋ, 5 ਮਿੰਟ 2 ਮਿੰਟ, ਕੀਪ ਟਰਾਇੰਗ, ਕਾਲ ਕਰੀ ਚੱਲਿਓ। ਜਾਂਦੇ ਜਾਂਦੇ ਆਪਾਂ ਮੋਨਾ ਜੀ ਤੋਂ ਸੁਨੇਹਾ ਲੈ ਲਈਏ ਇੱਕ ਵਾਰ, ਮੋਨਾ ਜੀ ਥੋੜ੍ਹਾ ਜਿਹਾ ਦੱਸਿਓ ਕਰਾਂ, ਜਾਂਦੇ ਜਾਂਦੇ ਕੀ ਟਿਪ ਦੇਣਾ ਚਾਹੁੰਦੇ ਹੋ?
4: ਬਿਲਕੁਲ,
3: ਸੱਚ ਵਿੱਚ ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹੂੰਗੀ ਕਿ ਕੋਈ ਵੀ ਲਾਈਫ ਇੰਸ਼ੋਰੈਂਸ ਦਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਰਿਲੇਟਿਡ ਕੋਈ ਵੀ ਕੰਸਰਨ ਹੈਗਾ, ਜਿੱਦਾਂ ਕਿ ਹੁਣੇ ਆਪਾਂ ਗੱਲ ਕਰ ਰਹੇ ਸੀਗੇ, ਕਾਫੀ ਵਾਰ ਮੈਂ ਇੱਦਾਂ ਦੇ ਕੇਸਿਸ ਦੇਖਦੀ ਹੈਗੀ ਹਾਂ ਕਿ ਪਰਸਨ ਨੂੰ ਕਈ ਵਾਰ ਇੱਕ ਇੰਸ਼ੋਰੈਂਸ ਕੰਪਨੀ ਨੇ ਡਿਕਲਾਈਨ ਕੀਤਾ ਸੀ ਜਾਂ ਪੋਸਟਪੋਨ ਕੀਤਾ ਸੀਗਾ, ਉਸ ਤੋਂ ਬਾਅਦ ਇਹ ਅਸਿਊਮ ਕੀਤਾ ਜਾਂਦਾ ਕਿ ਸ਼ਾਇਦ ਹੁਣ ਪਾਲਿਸੀ ਹੀ ਨਹੀਂ ਮਿਲਣੀ। ਪਰ ਬਹੁਤ ਸਾਰੀਆਂ ਨੋਨ ਮੈਡੀਕਲ ਇੰਸ਼ੋਰੈਂਸ ਕੰਪਨੀਜ਼ ਹੁੰਦੀਆਂ ਨੇ ਜਿਹੜੀਆਂ ਕਿ ਇਸ ਟਾਈਮ ਤੇ ਬਹੁਤ ਹੀ ਫਲੈਕਸੀਬਿਲਿਟੀ ਦੇ ਨਾਲ ਇੰਸ਼ੋਰੈਂਸ ਪ੍ਰੋਵਾਈਡ ਕਰ ਸਕਦੀਆਂ ਨੇ। ਐਂਡ ਸਭ ਨਾਲੋਂ ਵੱਡਾ ਬੈਨੀਫਿਟ ਇਹ ਹੁੰਦਾ ਕਿ ਪ੍ਰੀ ਅੰਡਰ ਰਾਈਟਿੰਗ ਹੁੰਦੀ ਹੈ, ਕੱਲ੍ਹ ਨੂੰ ਜਦੋਂ ਵੀ ਕਦੇ ਕੋਈ ਕਲੇਮ ਆਉਂਦਾ ਹੈਗਾ ਤਾਂ ਉਸ ਟਾਈਮ ਤੇ ਕੋਈ ਵੈਰੀਫਿਕੇਸ਼ਨ ਨਹੀਂ ਹੋਣੀ ਹੁੰਦੀ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਅਸੀਂ ਐਕਸਪਲੋਰ ਜ਼ਰੂਰ ਕਰੀਏ, ਇੱਕ ਬ੍ਰੋਕਰ ਦੇ ਨਾਲ ਜ਼ਰੂਰ ਡਿਸਕਸ ਕਰੀਏ। ਵਰਕਿੰਗ ਐਜ਼ ਅ ਬ੍ਰੋਕਰ ਅਸੀਂ ਸਾਰੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਹੈਗੇ ਹਾਂ, ਕੈਨੇਡਾ ਦੀਆਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚੋਂ ਬੈਸਟ ਪਾਲਿਸੀ ਅਤੇ ਲੋਐਸਟ ਪ੍ਰੀਮੀਅਮ ਦੇ ਨਾਲ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹੁੰਦੇ ਹਾਂ। ਸੋ ਤੁਹਾਨੂੰ ਕੋਈ ਵੀ ਇਸ ਤਰੀਕੇ ਦੀ ਕੋਈ ਦੇਖੋ ਕੋਈ ਪ੍ਰੋਬਲਮ ਆਈ ਹੈਗੀ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ ਪਾਲਿਸੀ ਅਪਲਾਈ ਕੀਤੀ ਸੀ, ਅਪਰੂਵਲ ਨਹੀਂ ਆਇਆ, ਜਾਂ ਲਾਈਫ ਇੰਸ਼ੋਰੈਂਸ ਅਪਲਾਈ ਕੀਤੀ ਸੀ ਤੁਹਾਨੂੰ ਡਿਕਲਾਈਨ ਹੋਈ ਹੈਗੀ ਹੈ ਜਾਂ ਪੋਸਟਪੋਨ ਹੋਈ ਹੈ ਜਾਂ ਫਿਰ ਰਿਲੇਟਿਡ ਹੋਈ ਹੈਗੀ ਹੈ, ਤਾਂ ਵੀ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ @416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਲਵੇ ਡਰਾਈਵ ਯੂਨਿਟ C110। ਤਾਂ ਕਿ ਤੁਹਾਡੇ ਨਾਲ ਮਿਲ ਕੇ ਜਦੋਂ ਵੀ ਤੁਹਾਡੀ ਮੈਡੀਕਲ ਹਿਸਟਰੀ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਗੱਲ ਕਰਕੇ ਤੁਹਾਨੂੰ ਐਡਵਾਈਸ ਕੀਤਾ ਜਾ ਸਕੇ ਕਿ ਕਿਹੜੀ ਪਾਲਿਸੀ ਤੁਹਾਡੇ ਲਈ ਸੂਟੇਬਲ ਰਹੇਗੀ। ਤੁਹਾਨੂੰ ਕੋਈ ਵੀ ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਬੱਚਿਆਂ ਦੇ RESP 416-509-1509। ਥੈਂਕ ਯੂ ਸੋ ਮਚ,
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਸੋ ਨਾਗਪਾਲ ਸਾਹਿਬ, ਤੁਹਾਡੇ ਫੋਨ ਦੀਆਂ ਘੰਟੀਆਂ ਖੜਕੀ ਜਾਂਦੀਆਂ ਨੇ ਬਾਈ ਜੀ, ਫੋਨ ਦੀਆਂ ਘੜਕੀਆਂ ਖੜਕੀ ਜਾਂਦੀਆਂ, ਤੁਹਾਡੀ ਫੀਸ ਤਾਂ ਬਾਹਲੀ $199। ਇਹ ਇਮਾਨਦਾਰੀ ਨਾਲ ਜਿਹੜੇ ਤੁਸੀਂ ਦੱਸਦੇ ਹੋ ਨਾ, ਡੰਕੇ ਦੀ ਚੋਟ ਤੇ ਦੱਸਦੇ ਹੋ, ਇਹ ਗੱਲ ਬੜੀ ਵਧੀਆ ਲੱਗੀ ਆ। ਇਹ ਨਹੀਂ ਕਹਿੰਦੇ ਕਿ ਭਾਈ ਕੋਈ ਨਾ ਫੋਨ ਕਰਿਓ ਤੁਹਾਨੂੰ ਦੱਸਾਂਗੇ, ਬਾਅਦ ਚ ਦੱਸਾਂਗੇ, ਨਾ ਨਾ ਨਾ, ਔਨ ਏਅਰ ਦੱਸਦਾ ਕਿ 199 ਤਾਂ 199 ਹੀ ਆ,
1: 199 ਜਾਂ 499।
0: ਹਾਂ, ਗ੍ਰਾਂਟ ਤੁਹਾਨੂੰ ਹਾਥੀ ਜਿੱਡੀ ਦਵਾਉਣੀ ਆ ਤੇ ਕਿਹੜੀ ਜਿੰਨੀ ਇਹਨਾਂ ਨੇ ਉਹ ਲੈਣੀ ਆ ਫੀਸ ਆਪਦੀ।
1: ਬਿਲਕੁਲ ਜੀ, ਐਸਾ ਹੀ ਆ,
0: ਹਨਾ, ਗ੍ਰਾਂਟ ਤੁਹਾਨੂੰ ਜੇ ਚਾਹੇ ਨਹੀਂ ਵੀ ਜੇ ਤੁਹਾਨੂੰ 50,000 ਆਉਂਦਾ ਇਹ ਕਹਿਣਾ ਲੈ ਮੈਨੂੰ 5 ਤਾਂ ਦੇ ਦਿਓ, ਨਾ ਨਾ, ਇਹਨਾਂ ਨੂੰ 199 $200 ਦੇਣੇ ਆ।
1: ਜੋ ਛੁਪ ਕੇ ਕੰਮ ਕਰਤੇ ਉਹ ਕਰਤੇ ਕੰਮ, ਹਮ ਖੁੱਲ ਕੇ ਠਾਕ ਕਰਕੇ ਮਿੱਠੀ ਬਾਤੇ ਨਾ ਕਰਕੇ ਕੰਮ ਕਰਤੇ, 7 ਸਾਲ ਹੋ ਗਏ ਹੈ ਔਰ ਹਾਥੀ ਨਹੀਂ ਸਫੇਦ ਹਾਥੀ।
0: ਬਿਲਕੁਲ, ਮੇਰੇ ਆਪ ਦੇ ਕਈ ਜਾਣ ਪਛਾਣ ਵਾਲੇ ਬੰਦੇ ਸੀਗੇ ਜਿਨ੍ਹਾਂ ਨੂੰ ਆਲਰੇਡੀ ਜਿਨ੍ਹਾਂ ਦੀ ਗ੍ਰਾਂਟ ਆ ਗਈ, ਉਹਨਾਂ ਨੇ ਧੰਨਵਾਦ ਤੁਹਾਡਾ ਵੀ ਕੀਤਾ ਤੇ ਮੇਰਾ ਤਾਂ ਕਰਨਾ ਸੀਗਾ, ਤੇ ਬਹੁਤ ਧੰਨਵਾਦ ਬਾਈ ਜੀ। ਜਦੋਂ ਮੇਨ ਗੱਲ ਆ ਉਹ ਕਹਿੰਦਾ ਉਹਨਾਂ ਨੇ ਅਕਾਊਂਟਿੰਗ ਦਾ ਕੋਰਸ ਲਿਆ, ਇੱਕ ਨੇ PSW ਸਰਕਾਰੀ ਕਾਹਦਾ ਕੋਰਸ, ਕਹਿੰਦੇ ਜੀ ਅਸੀਂ ਉਹ ਲਿਆ ਵਾ,
1: ਮੈਂ ਕਿਹਾ ਬਹੁਤ ਮੈਨੇਜਮੈਂਟ ਵੀ ਲਿਆ 300 ਰੁਪਏ।
0: ਹਾਂ, ਮੈਂ ਕਿਹਾ ਜੀ ਬਹੁਤ ਵਧੀਆ, ਉਹ ਕਹਿੰਦੇ ਨਾਲੇ ਸਾਡਾ ਕੰਮ ਨਾਲੇ ਪੁੰਨ ਨਾਲੇ ਫਲੀਆਂ। 437-264-6375 ਇਹਨਾਂ ਦਾ ਨੰਬਰ ਹੈ, 437-264-6375 ਤੇ ਤੁਸੀਂ ਹੁਣੇ ਕਾਲ ਕਰ ਸਕਦੇ ਹੋ। ਦਿਓ ਅੱਜ ਦੇ ਪ੍ਰੋਗਰਾਮ ਵਿੱਚ, ਰੱਬ ਰਾਖਾ, ਸਤਿ ਸ੍ਰੀ ਅਕਾਲ ਜੀ।
4: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
5: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ 32, 55, 80, 98। ਇਹ ਕੀ ਗਲਤ ਕਾਉਂਟਿੰਗ ਸਿਖਾਈ ਜਾਂਦੇ ਹੋ?
4: ਕਾਉਂਟਿੰਗ ਨਹੀਂ, ਇਹ ਤੇ 32, 55, 80 ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
5: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551।
0: There is but one God.
2: Satnam.
0: The supreme truth.
2: Karta Purakh.
0: The creator. Without fear.
2: Nirvair.
0: Without hate.
2: Akal Murat.
0: Omnipresent.
2: Ajoni Sepam.
0: Immortal.
2: Guru Parsad.
0: Through his grace.
2: Jap.
0: Thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 647-446-1616। ਉਮਰਪ੍ਰੀਤ ਚਾਵਲਾ।
3: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 days a week ਤੁਹਾਡੇ ਅੰਗ ਸੰਗ। ਚਲੋ

0: ਬੁੱਧਵਾਰ ਦਾ ਦਿਨ ਹੈ ਤੇ ਇਸ ਸਮੇਂ ਤੁਸੀਂ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਆਨ ਕਰ ਚੁੱਕੇ ਹੋ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿਦਮਾ ਵਾਲੇ ਵੱਲੋਂ ਸਾਰਿਆਂ ਦਾ ਸਵਾਗਤ। ਅੱਜ ਬੁੱਧਵਾਰ ਦਾ ਦਿਨ ਹੈ ਤੇ ਜੂਨ ਮਹੀਨੇ ਦੀ 10 ਤਾਰੀਖ ਹੋ ਚੁੱਕੀ ਹੈ। ਇਸ ਸਮੇਂ ਦੇਸ ਪ੍ਰਦੇਸ ਦੀ ਸਟੂਡੀਓ ਦੀ ਘੜੀ ਦੇ ਸ਼ਾਮ ਦੇ 3:06 ਤੇ ਕੁਝ ਸੈਕਿੰਡ ਹੋਏ ਨੇ। ਆਪਣਾ ਸਾਥ ਰਹੇਗਾ 3 ਘੰਟੇ ਦਾ, ਠੀਕ ਸ਼ਾਮ ਦੇ 6 ਵਜੇ ਤੱਕ ਸਾਡਾ ਸਾਥ ਹੋਏਗਾ ਤੁਹਾਡੇ ਲਈ 1 ਘੰਟੇ ਦਾ, ਤੇ ਉਸ ਤੋਂ ਬਾਅਦ ਫਿਰ ਅੱਗੇ ਸਮਰਾਟ ਸਿੱਧੂ ਹੋਰੇ ਤੁਹਾਡੇ ਨਾਲ ਹਾਜ਼ਰੀ ਲਵਾਉਣਗੇ ਜੀ।
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਅਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਸਮਰ ਡੇਜ਼ ਨੂੰ। ਅਤੇ ਨਾਲ ਹੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾਓ ਸਟੂਡੀਓ ਦੇ ਵਿੱਚ, ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ 905-564-9054 ਇੱਕੋ ਇੱਕ ਸਟੂਡੀਓ ਦਾ ਨੰਬਰ ਹੈ ਜਿੱਥੇ ਤੁਹਾਡੀ ਅਤੇ ਸਾਡੀ ਗੱਲਬਾਤ ਹੁੰਦੀ ਹੈ। ਅਤੇ ਨਾਲ ਹੀ ਤੁਸੀਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ www.desparadesetv.com ਜਾਂ ਫਿਰ www.desparadesetv.com। ਇੱਥੇ ਜਾ ਕੇ ਤੁਸੀਂ ਲਾਈਵ ਸਟ੍ਰੀਮਿੰਗ ਕਰ ਸਕਦੇ ਹੋ, ਮਤਲਬ ਕਿ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ ਅਤੇ ਪ੍ਰੋਗਰਾਮ ਨੂੰ ਵੀ ਸੁਣ ਸਕਦੇ ਹੋ। ਦੋ ਆਪਸ਼ਨਸ ਹੁੰਦੀਆਂ ਨੇ, ਰੇਡੀਓ ਸੁਣਨ ਦੀ ਵੀ ਅਤੇ ਲਾਈਵ ਸਟੂਡੀਓ ਦੇ ਵਿੱਚੋਂ ਦੇਖਣ ਦੀ ਵੀ। ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ ਪ੍ਰਦੇਸ ਨੂੰ ਟਿਊਨ ਇਨ ਕਰ ਲਓ ਅਤੇ ਸਾਡੇ ਨਾਲ ਜੁੜ ਕੇ ਰਹੋ ਪੂਰੇ 6 ਵਜੇ ਤੱਕ। ਬਟ ਮੇਰਾ ਅਤੇ ਸਿੱਧੂ ਸਰ ਦਾ ਸਾਥ ਤੁਹਾਡੇ ਨਾਲ ਰਹੇਗਾ ਪੂਰੇ 4 ਵਜੇ ਤੱਕ, ਉਸ ਤੋਂ ਬਾਅਦ ਸਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਲਗਵਾਉਣਗੇ। ਪ੍ਰੋਗਰਾਮ ਨੂੰ ਤੁਸੀਂ ਫੋਨ ਦੇ ਉੱਪਰ ਸੁਣ ਵੀ ਸਕਦੇ ਹੋ, ਨੰਬਰ ਹੈ 416-477-2040। ਇਸ ਨੰਬਰ ਨੂੰ ਆਪਣੇ ਲੈਂਡਲਾਈਨ ਤੋਂ ਜਾਂ ਫਿਰ ਆਪਣੇ ਸੈੱਲ ਫੋਨ ਤੋਂ ਡਾਇਲ ਕਰੋ ਅਤੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। 416-477-2040 ਇਹ ਨੰਬਰ ਨੂੰ ਡਾਇਲ ਕਰਕੇ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ ਹੈ। ਅਤੇ ਲਓ ਫਿਰ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰੀਏ। ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਅਤੇ ਸਰਵਣ ਕਰਦੇ ਹਾਂ ਇੱਕ ਬਹੁਤ ਹੀ ਮਿੱਠਾ ਸ਼ਬਦ, ਅਤੇ ਉਸ ਤੋਂ ਬਾਅਦ ਅਸੀਂ ਵਾਪਸ ਆਵਾਂਗੇ ਅਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਦੋਸਤੋ, ਅੱਜ ਟੈਂਪਰੇਚਰ ਤਕਰੀਬਨ 28 ਡਿਗਰੀ ਆ, ਲੇਕਿਨ ਬੱਦਲਬਾਈ ਹੈਗੀ ਆ, ਛਾਈ ਰਹੂਗੀ, ਥੋੜ੍ਹਾ ਜਿਹਾ ਕਲਾਊਡੀ ਜਿਹਾ ਮੌਸਮ ਆ ਅਤੇ ਟੈਂਪਰੇਚਰ ਅੱਜ ਹੈਗਾ ਯਾਨੀ ਕਿ 28। ਕੱਲ੍ਹ ਨੂੰ ਵੀ ਆਪਾਂ ਦੇਖਦੇ ਹਾਂ ਕਿ ਕੱਲ੍ਹ ਦਾ ਟੈਂਪਰੇਚਰ ਵੀਰਵਾਰ ਜੂਨ 11 ਨੂੰ ਹਾਈ 30 ਡਿਗਰੀ ਹੋਏਗਾ
1: ਜੀ,
0: ਅਤੇ ਨਾਲ ਦੀ ਨਾਲ ਬੱਦਲਬਾਈ ਅਤੇ ਸਨ ਦੇਵਤਾ ਜੀ ਲੱਕਮ ਮਚੀ ਚੀਜ਼ ਖੇਡਣ ਹੋਏ ਕੱਲ੍ਹ ਨੂੰ ਵੀ, ਹੈ ਨਾ, ਕਿਤੇ ਆ ਗਏ ਕਿਤੇ ਚਲੇ ਗਏ। ਸ਼ੁੱਕਰਵਾਰ ਜੂਨ 12 ਨੂੰ ਟੈਂਪਰੇਚਰ ਹਾਈ 26 ਡਿਗਰੀ ਹੋਊਗਾ। ਮੋਰਨਿੰਗ ਦੇ ਵਿੱਚ ਬੱਦਲਬਾਈ ਆ, ਲੇਕਿਨ ਆਫਟਰਨੂਨ ਦੇ ਵਿੱਚ ਪੂਰਾ ਸਨ ਯਾਨੀ ਸੂਰਜ ਖਿਲ ਜਾਏਗਾ
1: ਜੀ।
0: ਔਰ ਸੈਚਰਡੇ ਨੂੰ ਅਤੇ ਜੂਨ 13 ਨੂੰ ਹਾਈ ਟੈਂਪਰੇਚਰ 29 ਡਿਗਰੀ ਆ ਅਤੇ ਪਲੰਟੀ ਆਫ ਸਨ ਆ
1: ਜੀ।
0: ਸੰਡੇ ਨੂੰ ਜੂਨ 14 ਨੂੰ ਟੈਂਪਰੇਚਰ ਤਾਂ ਥੱਲੇ ਆਏਗਾ 23 ਡਿਗਰੀ ਅਤੇ ਕਾਫੀ ਪਲੰਟੀ ਆਫ ਰੇਨ ਪੈਣ ਦੇ ਆਸਾਰ ਨਜ਼ਰ ਆ ਰਹੇ ਨੇ
1: ਜੀ,
0: ਜਾਣ ਕੇ ਸੰਡੇ ਬਣ ਜਾਣ। ਜੁੜੇ ਹੋਏ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਟੈਲੀਫੋਨ ਨੰਬਰ ਨੇ 905-564-6444-44। ਅੱਜ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਹਨਾ ਹੋਰੀ, ਉਹ ਵੀ ਆਪਣੇ ਲਾਉਣਗੇ, ਟਿਪਸ ਦੇਣਗੇ। ਨੰਬਰ ਉਹਨਾਂ ਦਾ ਹੈਗਾ 416-509-1509 ਨੰਬਰ ਇਹਨਾਂ ਦਾ। ਅੱਗੇ ਜਾ ਕੇ ਉਹਨਾਂ ਨਾਲ ਵੀ ਗੱਲਬਾਤ ਆਪਾਂ ਪ੍ਰੋਗਰਾਮ ਦੇ ਵਿੱਚ ਕਰਾਂਗੇ
1: ਜੀ।
0: ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ
1: ਜੀ। ਅਤੇ ਨਾਲ ਹੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਿਆਂ, ਟੀਮ ਸਿੱਧੂ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਜੇ ਤੁਸੀਂ ਆਪਣੇ ਰਹਿਣ ਦੇ ਲਈ ਇੱਕ ਨਵਾਂ ਘਰ ਲੱਭ ਰਹੇ ਹੋ ਤਾਂ ਤੁਸੀਂ ਟੀਮ ਸਿੱਧੂ ਦੇ ਨਾਲ ਜ਼ਰੂਰ ਕੰਟੈਕਟ ਕਰੋ। ਇਹ ਤੁਹਾਡੇ ਲਈ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਗੋਰ ਰੋਡ ਐਂਡ ਮੇਫੀਲਡ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਘਰ ਲੈ ਕੇ ਆਏ ਨੇ, ਡਿਫਰੈਂਟ ਡਿਫਰੈਂਟ ਤਰ੍ਹਾਂ ਦੇ, ਜਿਹਦੇ ਵਿੱਚ ਮੈਂ ਦੱਸਦਾ ਕਿ 2500 ਘਰ ਬਣਨੇ ਨੇ, 2500 ਨਵੇਂ ਘਰ ਬਣਨੇ ਆ, ਜਿਨ੍ਹਾਂ ਦੇ ਵਿੱਚ ਟਾਊਨ ਹਾਊਸਿਸ ਹੋਣਗੇ, ਸੈਮੀ ਡਿਟੈਚਡ ਘਰ ਹੋਣਗੇ ਐਂਡ ਡਿਟੈਚਡ ਘਰ ਵੀ ਤਿਆਰ ਹੋਣਗੇ 2027 ਅਤੇ 2028 ਦੇ ਵਿੱਚ। ਟ੍ਰੈਡੀਸ਼ਨਲ 2 ਸਟੋਰੀ ਦੇ ਫ੍ਰੀ ਹੋਲ ਟਾਊਨ ਹਾਊਸਿਸ ਨੇ ਵੱਡੇ ਬੈਕਯਾਰਡ ਦੇ ਨਾਲ ਅਤੇ ਨਾਲ ਅਨਫਿਨਿਸ਼ਡ ਬੇਸਮੈਂਟ ਦੇ ਨਾਲ। ਇਹਨਾਂ ਦੀ ਰੇਂਜ $7 ਲੱਖ ਦੇ ਵਿੱਚ ਹੋਏਗੀ ਅਤੇ ਜੇਕਰ ਤੁਸੀਂ ਸੈਮੀ ਡਿਟੈਚਡ ਘਰ ਦੇਖ ਰਹੇ ਹੋ $8 ਲੱਖ ਦੀ ਰੇਂਜ ਵਿੱਚ ਆ ਰਹੇ ਨੇ। ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਡਿਟੈਚਡ ਘਰ ਸਿਰਫ $9 ਲੱਖ ਦੀ ਰੇਂਜ ਵਿੱਚ ਆ ਰਹੇ ਨੇ, ਜਿਹੜੇ ਕਿ ਤਿਆਰ ਹੋ ਜਾਣੇ ਨੇ 2027 ਅਤੇ 2028 ਦੇ ਵਿੱਚ। ਪਬਲਿਕ ਰਿਲੀਜ਼ ਤੋਂ ਪਹਿਲਾਂ ਤੁਸੀਂ ਜੇਕਰ ਚਾਹੁੰਦੇ ਹੋ ਕਿ ਤੁਹਾਨੂੰ ਬੈਸਟ ਲੋਟ ਮਿਲੇ, ਬੈਸਟ ਲੋਕੇਸ਼ਨ ਦੇ ਵਿੱਚ ਤੁਹਾਡੇ ਲਈ ਇੱਕ ਘਰ ਹੋਵੇ, ਤਾਂ ਉਹਦੇ ਲਈ ਤੁਸੀਂ ਜਲਦ ਤੋਂ ਜਲਦ ਸੰਪਰਕ ਕਰੋ ਟੀਮ ਸਿੱਧੂ ਦੇ ਨਾਲ। ਨੰਬਰ ਤੁਸੀਂ ਨੋਟ ਕਰ ਲਓ, ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਤੁਹਾਨੂੰ ਇਹ ਰੀਚ ਆਊਟ ਕਰ ਲੈਣਗੇ 416-316-0016-416-302-0016। ਟੀਮ ਸਿੱਧੂ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੰਟੇਰੀਓ ਪ੍ਰੋਵਿੰਸ਼ੀਅਲ ਆਫੀਸਰ ਕੱਲ੍ਹ ਜਿਹਦੀ ਮੌਤ ਹੋ ਗਈ ਸੀਗੀ ਕਿੱਡਾ ਦੀ, ਔਨ ਡਿਊਟੀ ਨੌਰਥਨ ਅੰਟੇਰੀਓ ਦੇ ਵਿੱਚ ਮੰਗਲਵਾਰ ਨੂੰ। ਕਹਿੰਦੇ ਬੜਾ ਗੁੱਡ ਹਾਰਟ ਪਰਸਨ ਸੀ ਅਤੇ ਜਿਹੜਾ ਦੂਜੇ ਲੋਕਾਂ ਦੀ ਹੈਲਪ ਕਰਦਾ ਸੀ
1: ਜੀ,
0: ਉਸ ਲਈ ਉਹਨਾਂ ਨੂੰ ਰਿਮੈਂਬਰ ਕੀਤਾ ਜਾਂਦਾ। ਓਰੀਜਨਲੀ ਫਰੋਮ ਬਰੈਂਪਟਨ ਸੀ, ਹੈ ਜੋ 29 ਸਾਲ ਦਾ ਹੈਗਾ, ਤਰੁਣ ਬੇਲੀ
1: ਬਾਲੀ
0: ਬਾਲੀ ਕਹਿੰਦੇ ਨਾਮ, ਜੇਮਸ ਵੇ ਕੇ ਰੱਖਿਆ ਹੈ ਨਾ, ਅਤੇ ਆਪਣੇ ਵਹੀਕਲ ਜਿਹੜਾ ਦੂਜਾ ਬੰਦਾ ਸਟੈਂਪਿੰਗ ਤੋਂ ਸਟੋਪ ਦਾ ਵਹੀਕਲ ਹੈਗਾ, ਹੈ ਨਾ, ਬਹੁਤ ਜ਼ਿਆਦਾ ਤੇਜ਼ ਰਫਤਾਰ ਦੀ ਗੱਡੀ ਆ ਰਹੀ ਸੀ ਅਤੇ ਦੂਜੇ
1: ਜਿਹਨੇ
0: 12:30 ਵਜੇ ਸੈੱਟ ਕੀਤਾ ਅਤੇ ਉਹਦੇ ਨਾਲ ਉਹਦੀ ਮੌਤ, ਓ ਪੀ ਪੀ ਆਫਿਸਰ ਦੀ ਮੌਤ ਹੋਈ ਸੀ। ਜਿਹੜੇ ਪ੍ਰਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਟੈਲੀਫੋਨ ਨੰਬਰ ਨੇ 905-564-4444। ਅਤੇ ਇਸ ਸਮੇਂ ਟਾਈਮ ਹੋ ਗਿਆ ਹੈਗਾ ਅਤੇ ਆਪਾਂ ਮੋਨਾ ਹੋਰ ਨਾਲ ਲਈਏ ਸਾਰੇ ਲੋਕ ਤੇ ਕਾਫੀ ਪਿਛਲਾ ਮਹੀਨਾ ਤੇ ਕਾਫੀ ਜਾਣੀ ਕਿ ਠੰਡ ਜੀ ਰਹੀ ਥੋੜੀ ਜੀ, ਹੁਣ ਵਧੀਆ ਅੱਛਾ ਮੌਸਮ ਆ ਗਿਆ। ਅੱਛਾ, ਕੀ ਟਿਪਸ ਲੈ ਕੇ ਆਇਆ ਇੰਸ਼ੋਰੈਂਸ ਵਾਸਤੇ ਆਪਣੇ ਲੋਕਾਂ ਵਾਸਤੇ?
2: ਬਿਲਕੁਲ ਜੀ, ਜਦੋਂ ਵੈਦਰ ਦੀ ਗੱਲ ਹੋਈ ਹੈ ਤਾਂ ਸਭ ਨਾਲੋਂ ਪਹਿਲਾਂ ਵਿਜ਼ਿਟਰ ਇੰਸ਼ੋਰੈਂਸ ਦੀ ਹੀ ਗੱਲ ਕਰ ਲੈਂਦੇ ਹੈਗੇ ਆ। ਵਿਜ਼ਿਟਰ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ, ਬਹੁਤ ਸਾਰੇ ਕੰਸਰਨਸ ਆਉਂਦੇ ਹੁੰਦੇ ਨੇ ਇਸ ਟਾਈਮ ਤੇ, ਕਿਉਂਕਿ ਮਈ ਜੂਨ ਜੁਲਾਈ ਇਸ ਟਾਈਮ ਤੇ ਇੱਕ ਤਾਂ ਵੈਦਰ ਵਧੀਆ ਹੁੰਦਾ, ਇੱਕ ਇਹ ਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਮੋਸਟਲੀ ਫੈਮਿਲੀਜ਼ ਦੇ ਵਿੱਚ ਈਵੈਂਟਸ ਹੁੰਦੇ ਨੇ, ਵੈਡਿੰਗਸ ਹੁੰਦੀਆਂ ਨੇ, ਬਹੁਤ ਸਾਰੇ ਰਿਲੇਟਿਵਸ ਫਰੈਂਡਸ ਆਪਾਂ ਨੂੰ ਆਪਣੇ ਬੈਕ ਹੋਮ ਕੰਟਰੀ ਤੋਂ ਮਿਲਣ ਲਈ ਆਉਂਦੇ ਨੇ। ਮੇਕ ਸ਼ੋਰ ਕਰੀਏ ਕਿ ਉਹਨਾਂ ਦੀ ਇੰਸ਼ੋਰੈਂਸ ਜ਼ਰੂਰ ਟਾਈਮ ਸਿਰ ਲਿੱਤੀ ਜਾਵੇ। ਨੋ ਡਾਊਟ ਕਿ ਜਦੋਂ ਸੁਪਰ ਵੀਜ਼ਾ ਤੇ ਕੋਈ ਪਰਸਨ ਆਉਂਦਾ ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਏਅਰਪੋਰਟ ਤੇ ਉਹਨਾਂ ਦੀ ਪਾਲਿਸੀ ਚੈੱਕ ਹੋਏਗੀ ਹੋਏਗੀ ਨੋ ਮੈਟਰ ਉਹ ਦੂਜੀ ਵਾਰ ਆਏ ਨੇ ਤੀਜੀ ਵਾਰ ਆਏ ਨੇ ਹਰ ਟਾਈਮ ਆਪਾਂ ਨੂੰ ਪਾਲਿਸੀ ਜ਼ਰੂਰ ਕਰਵਾਉਣੀ ਪੈਂਦੀ ਹੈ ਪਰ ਜਦੋਂ ਕੋਈ ਵਿਜ਼ਿਟਰ ਵੀਜ਼ਾ ਤੇ ਆਉਂਦਾ ਤਾਂ ਕਈ ਵਾਰ ਦੇਖਿਆ ਹੈਗਾ ਕਿ ਕਾਫੀ ਅਵੇਅਰਨੈਸ ਹੋਣ ਦੇ ਬਾਵਜੂਦ ਕੋਈ ਨਾ ਕੋਈ ਕੇਸ ਇਸ ਤਰੀਕੇ ਦਾ ਜ਼ਰੂਰ ਆ ਜਾਂਦਾ ਹੈ ਕਿ ਇੱਥੇ ਆਏ ਸੀਗੇ ਅਸੀਂ ਇੰਸ਼ੋਰੈਂਸ ਲੇਟ ਕਰਵਾ ਲਈ ਜਾਂ ਫਿਰ ਲੇਟ ਹਜੇ ਸੋਚਦੇ ਸੀ ਕਰਵਾਉਣ ਨੂੰ ਤੇ ਪਰਸਨ ਆਲਰੇਡੀ ਸਿੱਕ ਹੋ ਗਏ ਨੇ ਸੋ ਉਹਨਾਂ ਚੀਜ਼ਾਂ ਦੇ ਵਿੱਚ ਕਾਫੀ ਵਾਰ ਸਾਨੂੰ ਹਰ ਵੀਕ ਇੱਕ ਦੋ ਕਾਲਾਂ ਇਸ ਤਰੀਕੇ ਦੀਆਂ ਜ਼ਰੂਰ ਆਉਂਦੀਆਂ ਨੇ ਕਿ ਆਲਰੇਡੀ ਸਿੱਕ ਹੋ ਚੁੱਕੇ ਨੇ ਆਲਰੇਡੀ ਇੰਜਰੀ ਹੋ ਚੁੱਕੀ ਹੈ ਹੁਣ ਕੁਛ ਹੋ ਸਕਦਾ ਉਸ ਟਾਈਮ ਤੇ ਬਹੁਤ ਦੁੱਖ ਲੱਗਦਾ ਕਿਉਂਕਿ ਦਿਲ ਤੋਂ ਜ਼ਰੂਰ ਚਾਹੁੰਦੇ ਹੁੰਦੇ ਕਿ ਅਸੀਂ ਉਹਨਾਂ ਦੀ ਹੈਲਪ ਕਰੀਏ ਪਰ ਉਸ ਟਾਈਮ ਤੇ ਬਾਏ ਲਾਅ ਅਸੀਂ ਉਹਨਾਂ ਦਾ ਕੁਛ ਨਹੀਂ ਕਰ ਸਕਦੇ ਹੁੰਦੇ ਕਿਉਂਕਿ ਆਲਰੇਡੀ ਉਹ ਕੰਸਰਨ ਆ ਚੁੱਕਾ ਹੈਗਾ ਸੋ ਇਸੇ ਕਰਕੇ ਕਹਿੰਦੇ ਹਾਂ ਕਿ ਜੇ ਤੁਸੀਂ ਪਾਲਿਸੀ ਪਹਿਲਾਂ ਕਰਵਾਉਂਦੇ ਹੋ ਉਹਨਾਂ ਦੇ ਆਉਣ ਤੋਂ ਪਹਿਲਾਂ ਕਰਵਾਉਂਦੇ ਹੋ ਡੈਫੀਨੇਟਲੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਚਾਹੇ ਕੋਈ ਸਿਕਨੈਸ ਹੈ ਇੰਜਰੀ ਹੈ ਸਭ ਕੁਛ ਕਵਰ ਹੁੰਦਾ ਕੁਛ ਵੀ ਐਕਸਕਲੂਜਨ 'ਚ ਨਹੀਂ ਜਾਂਦਾ ਜੇ ਤੁਸੀਂ ਆਲਰੇਡੀ ਕੋਈ ਚੀਜ਼ ਹੈਪਨ ਹੋ ਚੁੱਕੀ ਹੈ ਉਸ ਤੋਂ ਬਾਅਦ ਤਾਂ ਕੋਈ ਇੰਸ਼ੋਰੈਂਸ ਕੰਪਨੀ ਨਾ ਹੀ ਇੰਸ਼ੋਰੈਂਸ ਪਾਲਿਸੀ ਪ੍ਰੋਵਾਈਡ ਕਰੇਗੀ ਐਂਡ ਜੇ ਤੁਸੀਂ ਬਿਨਾਂ ਦੱਸੇ ਕਰਵਾ ਵੀ ਲੈਂਦੇ ਹੋ ਉਹ ਕਵਰ ਵੀ ਨਹੀਂ ਹੋਣਾ ਹੈਗਾ ਸੋ ਇਸੇ ਕਰਕੇ ਮੇਕ ਸ਼ੋਰ ਕਰੋ ਕਿ ਅਸੀਂ ਟਾਈਮ ਸਿਰ ਪਾਲਿਸੀ ਕਰਵਾਈਏ ਦੂਜੀ ਚੀਜ਼ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਡੈਫੀਨੇਟਲੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ ਦੇ ਹੈਲਥ ਇਸ਼ੂਜ਼ ਦੇ ਰਿਲੇਟਿਡ ਜ਼ਰੂਰ ਡਿਸਕਸ ਕੀਤਾ ਜਾਵੇ ਚਾਹੇ ਉਹ ਛੋਟੇ ਤੋਂ ਛੋਟਾ ਕੋਈ ਥਾਇਰਡ ਹੈ ਕੋਈ ਕੋਲੈਸਟ੍ਰੋਲ ਹੈ ਕਿਸੇ ਵੀ ਤਰ੍ਹਾਂ ਦਾ ਹੈਲਥ ਇਸ਼ੂ ਹੈਗਾ ਜ਼ਰੂਰ ਮੈਂਸ਼ਨ ਕੀਤਾ ਜਾਵੇ ਤਾਂ ਕਿ ਉਸੇ ਤਰੀਕੇ ਦੀ ਪਾਲਿਸੀ ਉਹ ਤੁਹਾਨੂੰ ਪ੍ਰੋਵਾਈਡ ਕੀਤੀ ਜਾਵੇ ਜਿਹੜੀ ਕਿ ਉਹਨਾਂ ਦੇ ਪਹਿਲਾਂ ਵਾਲੇ ਹੈਲਥ ਇਸ਼ੂਜ਼ ਨੂੰ ਵੀ ਕਵਰ ਕਰੇ ਤੇ ਨਵੀਂ ਕੋਈ ਸਿਕਨੈਸ ਜੋ ਇੰਜਰੀ ਇੱਥੇ ਕੋਈ ਗੋਡ ਫੋਰਬਿਡ ਸੱਕਰ ਹੁੰਦੀ ਹੈ ਤਾਂ ਉਸ ਚੀਜ਼ ਨੂੰ ਵੀ ਕਵਰ ਕੀਤੀ ਜਾ ਸਕਦੀ ਹੈ ਐਂਡ ਇਸੇ ਤਰ੍ਹਾਂ ਸਿੱਧੂ ਜੀ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਨੋ ਮੈਟਰ ਕੋਈ ਵੀ ਪਰਸਨ ਜਿੰਨਾ ਮਰਜ਼ੀ ਯੰਗ ਹੈਗਾ ਕੋਈ ਜਿੰਨਾ ਮਰਜ਼ੀ ਓਲਡ ਹੈ ਹਰੇਕ ਨੂੰ ਇੰਸ਼ੋਰੈਂਸ ਚਾਹੀਦੀ ਹੈ ਜਿੱਦਾਂ ਕਿ ਅੱਜ ਮੈਂ ਗੋਫੰਡਮੀ ਤੇ ਵੀ ਦੇਖ ਰਹੀ ਸੀਗੀ ਇੱਕ ਪਰਸਨ ਹੀ ਜਸਟ 25 ਈਅਰ ਓਲਡ ਐਂਡ ਲੀਵਰ ਦੀ ਉਹਨਾਂ ਨੂੰ ਇੱਕ ਪ੍ਰੋਬਲਮ ਹੈਗੀ ਹੈ ਲੀਵਰ ਟ੍ਰਾਂਸਪਲਾਂਟ ਦੀ ਜ਼ਰੂਰਤ ਹੈਗੀ ਹੈ ਐਂਡ ਹੀ ਡਜ਼ਨਟ ਹੈਵ ਐਨੀ ਇੰਸ਼ੋਰੈਂਸ ਤੇ ਹੁਣ ਇਸ ਟਾਈਮ ਤੇ ਫੈਮਿਲੀ ਨੂੰ ਉਹਨਾਂ ਦੇ ਫਰੈਂਡਸ ਨੂੰ ਕਿੰਨਾ ਮੁਸ਼ਕਿਲ ਹੈ ਕਿੰਨੀ ਹਾਰਡਸ਼ਿਪ ਦੇ ਵਿੱਚੋਂ ਨਿਕਲਣਾ ਪੈ ਰਿਹਾ ਹੈਗਾ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਅਵੋਇਡ ਕਰ ਸਕਦੇ ਹਾਂ ਜੇ ਤੁਹਾਡੇ ਕੋਲ ਪ੍ਰੋਪਰ ਇੰਸ਼ੋਰੈਂਸ ਪਾਲਿਸੀ ਹੋਏਗੀ ਸੋ ਇਸ ਚੀਜ਼ ਬਹੁਤ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਕਿ ਇਸ ਟਾਈਮ ਤੇ ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਡੈਫੀਨੇਟਲੀ ਪ੍ਰੀਮੀਅਮਸ ਜ਼ਰੂਰ ਮੈਟਰ ਕਰਦੇ ਨੇ ਇਸੇ ਤਰੀਕੇ ਦੇ ਨਾਲ ਇਸ ਟਾਈਮ ਤੇ ਜਿਹੜੀ ਕੰਪਨੀ ਲੋਵੈਸਟ ਪ੍ਰੀਮੀਅਮ ਦੇ ਰਹੀ ਹੈ ਟੋਪ 5 ਇੰਸ਼ੋਰੈਂਸ ਕੰਪਨੀ ਦੇ ਵਿੱਚੋਂ ਇੱਕ ਹੈਗੀ ਹੈ ਉਹਨਾਂ ਨੇ ਰੇਟਸ ਇਨਕਰੀਜ਼ ਕਰਨੇ ਨੇ 5 to 15% ਰੇਟਸ ਇਨਕਰੀਜ਼ ਹੋਣੇ ਨੇ ਮੇਕ ਸ਼ੋਰ ਕਰੋ ਕਿ ਜੇ ਤੁਹਾਡੇ ਵੀ ਘਰ ਕੋਈ ਜਾਣਾ ਆ ਰਿਹਾ ਹੈਗਾ ਇਸ ਮੰਥ ਨੈਕਸਟ ਮੰਥ ਜਾਂ ਅਗਸਤ ਦੇ ਵਿੱਚ ਜਾਂ ਅੱਧੇ ਦਿਨਾਂ ਦੇ ਵਿੱਚ ਕਦੇ ਵੀ ਤੁਸੀਂ ਪਾਲਿਸੀ ਕਰਵਾਉਣ ਨੂੰ ਸੋਚ ਰਹੇ ਹੈਗੇ ਹੋ ਤਾਂ ਦਿਸ ਇਜ਼ ਦਾ ਬੈਸਟ ਟਾਈਮ ਤਾਂ ਕਿ ਤੁਸੀਂ 5 to 15% ਪ੍ਰੀਮੀਅਮ ਸੇਵ ਕਰ ਸਕਦੇ ਹੋ ਜਿਹੜੇ ਕਿ ਫਿਊਚਰ ਦੇ ਵਿੱਚ ਇਨਕਰੀਜ਼ ਹੋਣ ਜਾ ਰਹੇ ਨੇ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮੈਂਕੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-416-509-1509
0: ਮਿਹਰਬਾਨੀ ਰੜੀ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਜਿਹੜੇ ਅੱਗੇ ਜਾ ਕੇ ਹੋਰ ਮੋਨੋਹਰ ਦੀਆਂ ਗੱਲ ਕਰਦੇ ਹਾਂ 416-509-1509 ਟੈਲੀਫੋਨ ਨੰਬਰ ਮੋਨੋਹਰ ਦਾ ਟਰਾਂਟੋ ਪੁਲਿਸ ਨੇ ਆਲਰੇਡੀ ਸਪਿਰਿਟ ਬਿਗਿਨ ਕਰ ਦਿੱਤੀ ਹੈ ਫੀਫਾ ਵਰਲਡ ਕੱਪ ਟੀਮ ਦੇ ਆਉਣ ਦੀਆਂ ਕਿ ਜਿਹੜੀਆਂ ਬਾਹਰੋਂ ਆਉਣਗੀਆਂ
1: ਹਾਂਜੀ
0: ਔਰ ਥਰਸਡੇ ਤੋਂ ਹੀ ਮੋਟਰਸਾਈਕਲ ਤੇ ਜਿਹੜੇ ਲੋ ਮੈਂ ਕਿ ਪੁਲਿਸ ਵਾਲੇ ਥੋੜੇ ਜਿਹੇ ਕਾਫੀ ਹੋਣਗੇ ਡਾਊਨ ਟਾਊਨ ਏਰੀਆ ਦੇ ਵਿੱਚ ਤੇ ਇਹ ਲੋਕ ਵੀ ਟਰੈਵਲ ਵੀ ਕਰਨਗੇ ਆਪਣੇ ਟੋਰਾਂਟੋ ਦੇ ਵਿੱਚ ਵੀਕਐਂਡ ਤੇ ਫਰਾਈਡੇ ਜਿਹੜੀਆਂ ਗੇਮਾਂ ਕੈਨੇਡਾ ਦੀ ਟੀਮ ਵੀ ਰੈਡੀ ਆ ਪਲੇ ਕਰਨ ਤੇ ਯੂਨੀਵਰਸਿਟੀ ਦੇ ਉੱਤੇ ਕਿਹੜੇ ਕਿਹੜੇ ਦਿੱਤੇ ਉਹਨਾਂ ਨੇ ਕਾਫੀ ਤੇ ਖਾਸ ਕਰਕੇ ਜਿਹੜੀ ਗੇਮ ਹੈਗੀ ਆ ਜਿਹੜੀ ਇੱਥੇ ਟੋਰਾਂਟੋ hosting 6 of the world cup 104 matches starting friday hai na
1: ji
0: to kehnda papa ke shukrawar to jehdi bab ha na field a toronto stadium a ode vich kinne ke match escort karnge toronto wale ta hune ta bahut zyada ne kuch america de vich kuch mexico de vich na
1: ji
0: jo le jaane ne hai july de end tak to apne vi kaafi itthe tournament de ਮੈਚ ਹੋਣੇ ਨੇ ਤੋ ਉਹਦੇ ਵਾਸਤੇ ਤਿਆਰੀਆਂ ਸ਼ੁਰੂ ਹੈ ਜੋਰਾਂ ਸ਼ੋਰਾਂ ਦੇ ਨਾਲ ਜੀ
1: ਜੀ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇੱਕ ਮੈਸੇਜ ਤੁਹਾਡੇ ਲਈ ਦਿੱਤਾ ਜਾ ਰਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਿਟੀ ਸੇਫ ਰਹੇ ਤੇ ਕਲੀਨ ਰਹੇ ਵੈਲਕਮਿੰਗ ਰਹੇ ਤਾਂ ਉਹਦੇ ਲਈ ਆਪਾਂ ਨੂੰ ਥੋੜੇ ਬਹੁਤ ਕਹਿ ਲਓ ਕਿ ਐਫਰਟਸ ਕਰਨੇ ਪੈਣੇ ਆ ਤੁਸੀਂ ਆਪਣਾ ਯਾਰਡ ਮੇਨਟੇਨ ਕਰਕੇ ਰੱਖੋ ਜਿੰਨਾ ਵੀ ਤੁਹਾਡੇ ਘਰ ਦੇ ਫਰੰਟ ਦੇ ਉੱਪਰ ਜਿੰਨਾ ਵੀ ਘਾਹ ਵਗੈਰਾ ਹੈਗਾ ਉਹਨੂੰ ਪ੍ਰੋਪਰਲੀ ਕੱਟ ਕਰਕੇ ਰੱਖੋ ਬੈਕਯਾਰਡ ਨੂੰ ਪੂਰਾ ਮੇਨਟੇਨ ਕਰਕੇ ਰੱਖੋ ਜਿੰਨੀ ਵੀ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰ ਕਰਦੇ ਹੋ ਕੋਈ ਵੀ ਗਾਰਬੇਜ ਵਗੈਰਾ ਹੁੰਦਾ ਉਹਨੂੰ ਪ੍ਰੋਪਰਲੀ ਡਿਸਪੋਜ਼ ਕਰੋ ਬਿਨਸ ਦੇ ਵਿੱਚ ਇਨਸਟੈਡ ਆਫ ਕਿ ਤੁਸੀਂ ਇੱਧਰ ਉੱਧਰ ਸੁੱਟਦੇ ਰਹੋ, ਇੱਧਰ ਉੱਧਰ ਗਾਰਬੇਜ ਆਪਣਾ ਫੈਲਾਉਂਦੇ ਰਹੋ, ਕਿੱਧਰ ਵੀ ਡੰਪ ਨਾ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਪੂਰਾ ਪ੍ਰੋਪਰਲੀ ਵੇਸਟ ਨੂੰ ਤੁਸੀਂ ਬਿਨਸ ਦੇ ਵਿੱਚ ਡਿਸਪੋਜ਼ ਕਰੋ, ਅਤੇ ਨਾਲੇ ਜਿੰਨੀ ਵੀ ਤੁਸੀਂ ਐਕਸੈਸਿਵ ਨੋਇਜ਼ ਕਰਦੇ ਹੋ, ਮਤਲਬ ਕਿ ਸ਼ੋਰ ਸ਼ਰਾਬਾ ਕਰਦੇ ਹੋ ਗੈਟ ਟੂਗੈਦਰਸ ਟਾਈਮ, ਉਹਨੂੰ ਤੁਸੀਂ ਘੱਟ ਰੱਖੋ, ਕਿਉਂਕਿ ਇਨ ਕੇਸ ਤੁਹਾਡੇ ਕਿਸੇ ਨੇ ਕੰਪਲੇਂਟ ਕਰਤੀ ਫਿਰ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਫਾਈਨਸ ਕਾਫੀ ਇਨਕਰੀਜ਼ ਹੋ ਚੁੱਕੇ ਨੇ, ਅਤੇ ਜਿੰਨੇ ਵੀ ਸਾਈਡ ਵਾਕਸ ਨੇ ਅਤੇ ਬਾਈਕ ਲੇਨਸ ਨੇ ਉਹਨਾਂ ਨੂੰ ਕਲੀਅਰ ਰੱਖੋ, ਪਾਰਕਿੰਗ ਵੀ ਬਿਲਕੁਲ ਇਹ ਕਹਿ ਲਓ ਕਿ ਲਿਮਿਟਿਡ ਕੀਤੀ ਗਈ ਹੈ, ਜਿਹੜੀ ਸਟਰੀਟ ਪਾਰਕਿੰਗ ਹੈ ਉਹ 3 ਘੰਟੇ ਦੇ ਲਈ ਲਿਮਿਟਿਡ ਹੈਗੀ ਹੈ, ਅਤੇ ਉਸ ਤੋਂ ਇਲਾਵਾ ਜਿਹੜੀ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਦਾ ਟਾਈਮ ਹੈ, 2 AM to 6 AM ਤੁਸੀਂ ਪਾਰਕਿੰਗ ਸਟਰੀਟਸ ਦੇ ਉੱਪਰ ਬਿਲਕੁਲ ਵੀ ਕਰ ਨਹੀਂ ਸਕਦੇ, ਇਹ ਛੋਟੇ ਛੋਟੇ ਸਿੰਪਲ ਐਕਸ਼ਨਸ ਨੇ ਬਟ ਕਾਫੀ ਵੱਡੇ ਡਿਫਰੈਂਸਿਸ ਕ੍ਰੀਏਟ ਕਰ ਸਕਦੇ ਨੇ। brampton.ca/bylaws ਇੱਥੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ, ਸਿਟੀ ਆਫ ਬਰੈਂਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਦਿੱਤਾ ਜਾ ਰਿਹਾ। brampton.ca/bylaws ਇਹਨਾਂ ਦੀ ਵੈਬਸਾਈਟ ਹੈ, ਉੱਥੇ ਤੁਸੀਂ ਇੱਕ ਟਾਈਟਲ ਦੇਖੋਗੇ ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ, ਉਹਦੇ ਵਿੱਚ ਜਾ ਕੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜੂਗੀ। ਸਿਟੀ ਆਫ ਬਰੈਂਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ।
0: ਸਿਟੀ ਆਫ ਬਰੈਂਪਟਨ ਦਾ ਕਹਿਣਾ ਕਿ ਅਸੀਂ ਤਾਂ ਪੂਰੇ ਤਿਆਰ ਹਾਂ, ਸਾਨੂੰ ਪੈਸੇ ਚਾਹੀਦੇ ਨੇ, ਅਸੀਂ ਇਕੱਠੇ ਕਰਨੇ ਆ, ਅਤੇ ਉਹ ਕਹਿੰਦੇ ਕਿ ਫਾਈਨ ਲੱਗੀ ਜਾਣੀ ਹੁਣ ਤਾਂ ਪੜਕਲੀ ਤੱਕ ਹੋਰ ਵੀ ਨਿਊਜ਼ ਦਿੰਦੇ ਆਪਾਂ,
1: ਬਿਲਕੁਲ ਹਾਂਜੀ
0: ਪਹੁੰਚੀਆਂ ਜਿਹੜੀਆਂ ਕਿਵੇਂ ਕਿਵੇਂ ਫਾਈਨ ਲਾਉਣਗੇ ਉਹ
1: ਜੀ,
0: ਅਤੇ ਅਗਲੇ ਕੰਮ ਲੈਣ ਨਾਲ
1: 5600। ਹਾਂਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਤੇ ਮਨਪ੍ਰੀਤ ਜੀ, ਗੱਲ ਕਰ ਰਹੇ ਸਰ ਵਰਲਡ ਕੱਪ ਦੀ, ਪਹਿਲੀ ਵਾਰੀ ਪੰਜਾਬੀ ਮੁੰਡਾ ਖੇਡ ਰਿਹਾ ਜਿਹਦੇ ਵਿੱਚ ਜਲੰਧਰ ਡਿਸਟ੍ਰਿਕਟ ਚੋਂ ਨਿਊਜ਼ੀਲੈਂਡ ਦਾ ਹੈਗਾ, ਅਮਰੀਕਾ ਦੇ ਵਿੱਚ
0: ਨਿਊਜ਼ੀਲੈਂਡ ਚ ਬਹੁਤ ਆਪਣਾ ਭਾਈਚਾਰਾ ਹੈਗਾ ਵਧੀਆ,
3: ਪਰ ਵਰਲਡ ਕੱਪ ਚ ਪਹਿਲੀ ਵਾਰ ਸਰ ਸੋਕਰ ਦੇ ਵਿੱਚ ਖੇਡ ਰਿਹਾ ਕੋਈ ਪੰਜਾਬੀ,
0: ਚਲੋ ਆਪਾਂ ਦੇਖਾਂਗੇ,
3: ਉਹਦੀ ਜਰਸੀ ਦਾ ਨਾਂ ਵੀ ਸਿੰਘ ਆ, ਮਗਰ 10 ਨੰਬਰ ਦੀ ਤੁਹਾਨੂੰ ਪਤਾ ਜਿਹੜੀ ਟੀ ਸ਼ਰਟ ਹੁੰਦੀ ਆ ਉਹ ਮੇਨ ਪਲੇਅਰ ਦੀ ਹੁੰਦੀ ਆ,
0: ਬਿਲਕੁਲ ਦਸ ਨੰਬਰ, ਹਾਂ
3: ਬੜੀ ਮਾਣ ਵਾਲੀ ਗੱਲ ਆ,
0: ਬਿਲਕੁਲ ਬੜੀ ਪਿਆਰ ਵਾਲੀ ਗੱਲ ਆ ਜੀ, ਹਾਂਜੀ ਮਾਣ ਵਾਲੀ ਗੱਲ ਸਾਰੇ। ਵੈਸੇ ਵੀ ਸਾਕਰ ਦੇ ਨਾਲ ਕਾਫੀ ਉਹ ਆ ਪੰਜਾਬੀਆਂ ਦਾ, ਤੇ ਆਪਾਂ ਸਾਰੇ ਮੈਚ ਦੇਖ ਵੀ ਰਹੇ ਹਾਂ ਤੇ ਦੇਖਾਂਗੇ ਸਾਰੇ
1: ਜੀ,
0: ਕੋਈ ਗੀਤ ਸੰਗੀਤ ਲਈਏ, ਹਲੇ ਆਪਾਂ ਬਹੁਤਾ ਸੰਗੀਤ ਲਿਆ ਨਹੀਂ ਆ, ਕਦੇ ਗੀਤ ਲੈ ਲਈਏ ਫਿਰ ਆਪਾਂ ਵਾਪਸ ਆਉਂਦੇ ਹਾਂ, ਜੁੜੇ ਰਹੋ, ਗੱਲਾਂ ਬਾਤ ਚੱਲਦੀ ਰਹਿਣਗੀਆਂ ਇਸ ਤਰ੍ਹਾਂ ਹੀ, ਔਰ ਠੀਕ ਸ਼ਾਮ ਦੇ 6 ਵਜੇ ਤੱਕ।

0: ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਬੜੀ ਜਲਦੀ ਆਪਾਂ ਫਿਰ ਤੁਹਾਨੂੰ ਲੈ ਕੇ ਚੱਲਾਂਗੇ ਨਿਸ਼ੂਰ ਸਪੋਰ ਦੇ ਮੋਨਾ ਹੋਰਾਂ ਨਾਲ ਮਨਾਵਾਂਗੇ ਟਿਪਸ ਲੈ ਕੇ ਆ ਗਏ ਔਰ ਮੈਂ ਦੱਸ ਦਿਆਂ ਕਿ ਮੈਗਾ ਸੇਲ ਲੱਗੀ ਹੋਈ ਆ ਇਹਦਾ ਫਾਇਦਾ ਉਠਾਓ ਔਰ ਪਹੁੰਚੋ ਤੁਸੀਂ ਇੰਡੀਅਨ ਫਰੂਟ ਲੈਂਡ ਜਿਹੜੀ ਕਿ ਕੱਲ੍ਹ ਤੱਕ ਚੱਲੇਗੀ
1: ਜੀ
0: ਕੁਝ ਮੈਂ ਪ੍ਰਾਈਸਿਸ ਦੇ ਦਿਆਂ ਜਿਵੇਂ ਕਿ ਦੀਪ ਬੇਸਣ 399 ਨੂੰ 4 ਪਾਉਂਡ ਹੈ ਔਰ ਮਧਾਣੀ ਘਿਓ 3.5 ਐਲ ਵੀ $22.99 ਦਾ ਔਰ ਚੱਕੀ ਆਟਾ ਪਿਲਸਬਰੀ ਜਿਹੜਾ ਹੈਗਾ 10.99 ਦਾ 20 ਪਾਉਂਡ
1: ਜੀ
0: ਅਤੇ ਸਵਰਨਾ ਚੱਕੀ ਆਟਾ ਹੈਗਾ ਜੀ 20 ਪਾਉਂਡ 10.99 ਦਾ ਔਰ ਇਸ ਤੋਂ ਇਲਾਵਾ ਉਹਨਾਂ ਨੇ ਪਨੀਰ ਲਾਇਆ 3.99 ਦਾ ਹੈਪੀ ਡੇਅਰੀ 300 ਗ੍ਰਾਮ ਬਰਾਡ ਦਹੀਂ 2% ਜਾਂ 3.2% ਲੈ ਲਓ 5.99 ਦਾ 1.8 ਕੇ ਜੀ ਅਤੇ ਮਲਟੀਗ੍ਰੇਨ ਆਟਾ ਲਗਾਇਆ ਜੀ ਉਹਨਾਂ ਨੇ ਇਹ 12.99 ਦਾ 20 ਪਾਉਂਡ ਜ਼ਰੂਰ ਤੁਸੀਂ ਹੋਰ ਵੀ ਪ੍ਰਾਈਸ ਅੱਗੇ ਜਾ ਕੇ ਦੱਸਾਂਗੇ ਤੁਹਾਨੂੰ ਸੇਲ ਬਹੁਤ ਬੜੀ ਲੱਗੀ ਹੋਈ ਆ ਪਰ ਹਾਲ ਦੀ ਘੜੀ ਲੈ ਲਈਏ ਮੋਨਾ ਹੋਰਾਂ ਨੂੰ ਨਾਲ ਲੈ ਲਈਏ ਅਤੇ ਤੁਹਾਨੂੰ ਦਾ ਟਿਪਸ ਲੈ ਲਈਏ ਜੀ ਮੋਨਾ ਜੀ
2: ਹਾਂਜੀ ਸਿੱਧੂ ਜੀ
0: ਜੀ
2: ਬਿਲਕੁਲ ਜੀ ਜਿੱਦਾਂ ਕਿ ਇੰਸ਼ੋਰੈਂਸ ਦੀ ਗੱਲ ਕਰ ਰਹੇ ਸੀਗੇ ਆਪਾਂ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕੀਤੀ ਸੀਗੀ ਆਪਾਂ ਸੁਪਰਵਾਈਜ਼ਰ ਇੰਸ਼ੋਰੈਂਸ ਦੀ ਗੱਲ ਕੀਤੀ ਹੈਗੀ ਹੈ ਇਸੇ ਤਰੀਕੇ ਦੇ ਨਾਲ ਮੈਂ ਉਹਨਾਂ ਦੇ ਲਈ ਜ਼ਰੂਰ ਗੱਲ ਕਰਾਂਗੀ ਜਿਨ੍ਹਾਂ ਨੂੰ ਲਾਈਫ ਇੰਸ਼ੋਰੈਂਸ ਦੀ ਕਈ ਵਾਰ ਰਿਕੁਆਇਰਮੈਂਟ ਹੁੰਦੀ ਹੈ ਪਰ ਕੋਈ ਨਾ ਕੋਈ ਹੈਲਥ ਇਸ਼ੂਜ਼ ਆ ਜਾਂਦੇ ਹੈਗੇ ਆ ਜਦੋਂ ਤਾਂ ਉਸ ਟਾਈਮ 'ਤੇ ਕਈ ਵਾਰ ਹੁੰਦਾ ਕਿ ਸਾਡੀ ਪੋਲਿਸੀ ਕਈ ਵਾਰ ਡਿਕਲਾਈਨ ਹੋ ਗਈ ਕੋਈ ਰੇਟਿੰਗ ਹੋ ਗਈ ਹੈ ਕੋਈ ਪੋਸਟਪੋਨ ਹੋ ਗਈ ਹੈ ਕਾਫੀ ਵਾਰ ਇੱਦਾਂ ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲਦਾ ਹੈਗਾ ਜਿਨ੍ਹਾਂ ਦੀ ਕਦੇ ਕੋਈ 2 ਸਾਲ ਪਹਿਲਾਂ 5 ਸਾਲ ਪਹਿਲਾਂ ਪੋਲਿਸੀ ਕਦੇ ਡਿਕਲਾਈਨ ਹੋਈ ਸੀਗੀ ਤੇ ਉਸ ਤੋਂ ਬਾਅਦ ਉਹ ਕਦੇ ਅਪਲਾਈ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੀ ਬਿਲਕੁਲ ਅਪਰੂਵਲ ਹੋਣੀ ਹੀ ਨਹੀਂ ਕਿਤੇ ਵੀ ਪਰ ਉਹਨਾਂ ਦੇ ਲਈ ਹੀ ਸਪੈਸ਼ਲ ਮੈਸੇਜ ਮੈਂ ਦੇਣਾ ਚਾਹੂੰਗੀ ਕਿ ਇਸ ਟਾਈਮ ਤੇ ਬਹੁਤ ਸਾਰੀ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪੋਲਿਸੀਜ਼ ਪ੍ਰੋਵਾਈਡ ਕਰਦੀਆਂ ਨੇ ਜਿਹੜੀਆਂ ਕਿ ਸਪੈਸ਼ਲਾਈਜ਼ ਨੇ ਉਹਨਾਂ ਦੇ ਲਈ ਜਿਹੜੇ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਹੈਲਥ ਇਸ਼ੂਜ਼ ਪਾਸਟ ਹਿਸਟਰੀ ਵਿੱਚ ਆ ਚੁੱਕੇ ਨੇ ਪਰ ਇਸ ਟਾਈਮ ਤੇ ਉਹਨਾਂ ਦੀ ਹੈਲਥ ਸਟੇਬਲ ਹੈਗੀ ਹੈ ਚਾਹੇ ਉਹ ਡਾਇਬਟੀਜ਼ ਦਾ ਹੈਲਥ ਇਸ਼ੂਜ਼ ਆਏ ਸੀ ਕੋਈ ਇੰਸੂਲਿਨ ਲੈ ਰਹੇ ਨੇ ਕੋਈ ਹਾਰਟ ਡਿਜ਼ੀਜ਼ ਹੈ ਕੋਈ ਕੈਂਸਰ ਟਿਊਮਰ ਦੀ ਪ੍ਰੋਬਲਮ ਸੀਗੀ ਕੋਈ ਡਿਪਰੈਸ਼ਨ ਸੀਗਾ ਬਟ ਉਸ ਤੋਂ ਬਾਅਦ ਪਰਸਨ ਕਾਫੀ ਵਾਰ ਹੁੰਦਾ ਕਿ ਸਟੇਬਲ ਹੋ ਜਾਂਦੇ ਨੇ ਮੈਡੀਕਲ ਐਡਵਾਂਸਮੈਂਟ ਦੀ ਹੈਲਥ ਦੇ ਨਾਲ ਤਾਂ ਇਸ ਟਾਈਮ ਤੇ ਜੇ ਤੁਹਾਡੀ ਏਜ 18 ਸਾਲ ਤੋਂ 85 ਸਾਲ ਦੇ ਵਿੱਚ ਵਿੱਚ ਹੈਗੀ ਹੈ ਤਾਂ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਅਸੀਂ ਲਾਈਫ ਇੰਸ਼ੋਰੈਂਸ ਪ੍ਰੋਵਾਈਡ ਕਰਕੇ ਤੁਹਾਡੀਆਂ ਰਿਕੁਆਇਰਮੈਂਟਸ ਨੂੰ ਪੂਰਾ ਕਰ ਸਕੀਏ ਚਾਹੇ ਉਹ ਮੋਰਗੇਜ ਇੰਸ਼ੋਰੈਂਸ ਦੀ ਰਿਕੁਆਇਰਮੈਂਟ ਹੈ ਚਾਹੇ ਸਟੇਟ ਪਲੈਨਿੰਗ ਦੀ ਰਿਕੁਆਇਰਮੈਂਟ ਹੈ ਫਾਈਨਲ ਐਕਸਪੈਂਸ ਕਵਰੇਜ ਚਾਹੀਦੀ ਹੈਗੀ ਹੈ ਸੋ ਇਹ ਸਾਰੀਆਂ ਪੋਲਿਸੀਜ਼ ਤੁਹਾਨੂੰ ਵਰਲਡ ਵਾਈਡ ਕਵਰ ਕਰਦੀਆਂ ਨੇ ਐਂਡ ਡਿਪੈਂਡਿੰਗ ਕਿੰਨੇ ਟਾਈਮ ਲਈ ਚਾਹੀਦੀ ਹੈ ਚਾਹੇ ਸਾਨੂੰ 10 ਸਾਲ ਦੀ 20 ਸਾਲ 25 ਸਾਲ ਚਾਹੇ ਹੋਲ ਲਾਈਫ ਦੀ ਕਵਰੇਜ ਚਾਹੀਦੀ ਹੋਵੇ ਡੈਫੀਨੇਟਲੀ ਹਰ ਤਰ੍ਹਾਂ ਦੀ ਆਪਸ਼ਨ ਅਵੇਲੇਬਲ ਹੁੰਦੀ ਹੈਗੀ ਹੈ ਸੋ ਜ਼ਰੂਰ ਤੁਸੀਂ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਸਾਨੂੰ ਜ਼ਰੂਰ ਕੰਟੈਕਟ ਕਰੋ ਐਟ 416-509-1509 ਈਵਨ ਕਿ ਇਸ ਟਾਈਮ ਤੇ ਇਸ ਤਰੀਕੇ ਦੀਆਂ ਪੋਲਿਸੀਜ਼ ਨੇ ਜਿਹੜੀਆਂ ਕਿ ਨੋਨ ਮੈਡੀਕਲ ਪੋਲਿਸੀਜ਼ ਜਿਹੜੀਆਂ ਕਿ 750,000 ਮਤਲਬ ਕਿ 7.5 ਲੱਖ ਤੱਕ ਦੀ ਕਵਰੇਜ ਤੁਹਾਨੂੰ ਨੋਨ ਮੈਡੀਕਲ ਦੇ ਵਿੱਚ ਦੇ ਸਕਦੀਆਂ ਨੇ ਜਦੋਂ ਕਿ ਮੈਂ ਕਈ ਵਾਰ ਪੋਲਿਸੀਜ਼ ਰਿਵਿਊ ਕਰਦੀ ਹਾਂ ਜਿਨ੍ਹਾਂ ਦੀਆਂ ਪੁਰਾਣੀਆਂ ਪੋਲਿਸੀਜ਼ ਹੋਈਆਂ ਵੀ ਹੈ ਤਾਂ ਉਸ ਟਾਈਮ ਤੇ 10 ਸਾਲ ਪਹਿਲਾਂ 12 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਟਾਈਮ ਤੇ 50,000, 100,000 ਜਾਂ 1.5 ਲੱਖ ਤੱਕ ਦੀ ਕਵਰੇਜ ਪ੍ਰੋਵਾਈਡ ਕਰਦੀਆਂ ਸੀ ਉਹ ਪੋਲਿਸੀਜ਼ ਇਸ ਟਾਈਮ ਤੇ ਜੇ ਤੁਸੀਂ ਆਪਣੀ ਕਵਰੇਜ ਨੂੰ ਵੀ ਇਨਕਰੀਜ਼ ਕਰਨਾ ਚਾਹੁੰਦੇ ਹੋ ਤਾਂ ਵੀ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਨੋ ਮੈਟਰ ਕਿਸੇ ਤਰ੍ਹਾਂ ਦੇ ਵੀ ਹੈਲਥ ਇਸ਼ੂਜ਼ ਪਾਸਟ ਹਿਸਟਰੀ ਵਿੱਚ ਆ ਚੁੱਕੇ ਨੇ ਚਾਹੇ ਕੋਈ ਡਰਾਈਵਿੰਗ ਲਾਇਸੈਂਸ ਸਸਪੈਂਡ ਹੋਇਆ ਸੀ ਜਾਂ ਬੈਂਕਰਪਸੀ ਕੋਈ ਪ੍ਰਪੋਜ਼ਲ ਕੀਤੀ ਸੀਗੀ ਤਾਂ ਵੀ ਸਾਡੇ ਕੋਲ ਸੋਲੂਸ਼ਨ ਹੈਗਾ ਫੋਰ ਯੂਅਰ ਰਿਕੁਆਇਰਮੈਂਟਸ ਫੋਰ ਯੂਅਰ ਫਾਈਨੈਂਸ਼ੀਅਲ ਨੀਡਸ ਪਲੀਜ਼ ਡੂ ਗਿਵ ਮੀ ਅ ਕਾਲ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-416-509-1509
0: ਮਿਹਰਬਾਨੀ ਮੋਨਾ ਜੀ ਅੱਗੇ ਜਾ ਕੇ ਟੇਪਸ ਹੋਰ ਰਿਜ਼ਰਵ ਲਾਂਗੇ ਮੋਨਾ ਜੀ ਤੋਂ ਪਰ ਹਾਲ ਦੀ ਘੜੀ ਥੋੜ੍ਹੇ ਜਿਹੇ ਰਿਕਾਰਡ ਵਿੱਚ ਕਮਰਸ਼ੀਅਲ ਅਤੇ ਫਿਰ ਅਸੀਂ ਬੋਲਦੇ ਹਾਂ ਵਾਪਸ ਇਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-248-7711 905-239-7711 ਕੋਮਲ ਟਰੈਵਲ ਐਂਡ ਟੂਰ ਅਕਾਲ ਡੱਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡੱਕ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਇੱਥੋਂ ਵੀ ਕੋਈ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡੱਕ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡੱਕ ਕਲੀਨਿੰਗ, ਸਿਰਫ ਤੇ ਸਿਰਫ $140 ਦੇਵੋ ਤੇ ਆਪਣੇ ਡੱਕ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡੱਕ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਵੋ, 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡੱਕ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। ਦੋਸਤੋ, ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਇੱਕ ਵਾਰ ਫਿਰ ਸਾਰੇ ਸਰੋਤਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ, ਔਰ ਹੌਲੀ ਹੌਲੀ ਘਰਾਂ ਨੂੰ ਵਾਪਸ ਆ ਰਹੇ ਹੋਣਗੇ
1: ਜੀ,
0: ਬਹੁਤ ਸਾਰੇ ਕੰਮਾਂ ਦੇ ਹੋਣਗੇ, ਲੇਕਿਨ ਬਹੁਤ ਸਾਰੇ ਟ੍ਰੈਫਿਕ ਦੇ ਵਿੱਚ ਹੌਲੀ ਹੌਲੀ ਬਾਹਰ ਆਉਣਗੇ ਅਤੇ ਘਰ ਪਹੁੰਚਣਗੇ। ਜੁੜੇ ਰਹੋ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ। ਬਹੁਤ ਕੁਛ ਹੈਗਾ ਅਤੇ ਅੱਗੇ ਜਾ ਕੇ ਬਹੁਤ ਸਾਰੀਆਂ ਕੈਨੇਡੀਅਨ ਨਿਊਜ਼ ਹੋਣਗੀਆਂ, ਨੌਰਥ ਅਮੈਰੀਕਾ ਦੀ ਨਿਊਜ਼ ਆਉਣਗੀਆਂ, ਗੀਤ ਸੰਗੀਤ ਹੋਊਗਾ ਤੁਹਾਡੇ ਪਸੰਦ ਦਾ ਜੋ ਤੁਸੀਂ ਪਰਵਾਇਸ਼ ਕਰੋਗੇ, ਕਿ ਅਸੀਂ ਤੁਹਾਡੇ ਨਾਲ 4:10 ਸਾਂਝ ਪਾਉਣੀ ਹੈ। ਫਿਰ ਸਮਰਾਜ ਸਦੂਰੀ ਆਉਣਗੇ ਅਗਲੇ 2 ਘੰਟੇ, ਉਹ ਤੁਹਾਡੇ ਨਾਲ ਹੋਣਗੇ ਦੇਸ਼ ਪ੍ਰਦੇਸ਼ ਦਾ ਪ੍ਰੋਗਰਾਮ ਲੈ ਕੇ
1: ਜੀ।
0: 3 ਤੋਂ ਲੈ ਕੇ 6 ਵਜੇ ਤੱਕ ਮੰਡੇ ਟੂ ਫਰਾਈਡੇ ਪੇਸ਼ ਕਰਦੇ ਹਾਂ, ਸੈਟਰਡੇ 1-4 PM ਤੁਹਾਡੇ ਲਈ ਦੇਸ਼ ਪ੍ਰਦੇਸ਼ ਤੁਹਾਡੇ ਲਈ ਪੇਸ਼ ਹੁੰਦਾ ਜੀ।
1: ਜੀ, ਸਿਟੀ ਆਫ ਬ੍ਰੈਂਪਟਨ ਨੇ ਆਪਣੇ ਜਿਹੜੇ ਆਟੋਮੇਟਿਡ ਲਾਇਸੈਂਸ ਪਲੇਟ ਰੈਕੋਗਨੀਸ਼ਨ ਹੈ, ਮਤਲਬ ਕਿ ਜਿਹੜੇ ਆਟੋਮੈਟਿਕਲੀ ਤੁਹਾਡੇ ਲਾਇਸੈਂਸ ਪਲੇਟ ਨੂੰ ਸਕੈਨ ਕਰ ਲੈਂਦੇ ਨੇ, ਤੇ ਫਿਰ ਤੁਹਾਨੂੰ ਜਿਵੇਂ ਹੁੰਦਾ ਨਾ ਕਿ ਆਪਾਂ ਨੋਰਮਲੀ ਰੋਡ ਤੇ ਜਾ ਰਹੇ ਹੁੰਦੇ ਹਾਂ, ਤੇ ਇੱਕਦਮ ਆਪਾਂ ਦੇਖਦੇ ਹਾਂ ਕਿ ਜਿਹੜੀ ਸਿਟੀ ਆਫ ਬ੍ਰੈਂਪਟਨ ਵਾਲੀ ਜਿਹੜੀ ਗੱਡੀਆਂ ਹੁੰਦੀਆਂ, ਕਹਿ ਲਓ ਪੁਲਿਸ ਵਾਲੇ ਜਿਹੜੀ ਕਾਰਜ ਹੁੰਦੀਆਂ ਨੇ, ਉਹ ਸਡਨਲੀ ਕਿਸੇ ਦੇ ਵੀ ਪਿੱਛੇ ਨਾ ਆਪਣੇ ਉਹ ਲਗਾ ਕੇ ਬੱਤੀਆਂ ਰੋਕ ਲੈਂਦੇ ਨੇ। ਉਹਨਾਂ ਦਾ ਉਹ ਇਸ ਕਰਕੇ ਰੋਕ ਲੈਂਦੇ ਨੇ ਕਿਉਂਕਿ ਉਹਨਾਂ ਦੀ ਗੱਡੀਆਂ ਦੇ ਵਿੱਚ ਇੱਕ ਸਿਸਟਮ ਸੈਟਅਪ ਹੁੰਦਾ ਆ ਜਿਹਦੇ ਵਿੱਚ ਉਹ ਤੁਹਾਡੀ ਲਾਇਸੈਂਸ ਪਲੇਟ ਨੂੰ ਸਕੈਨ ਕਰ ਲੈਂਦੇ ਨੇ, ਤੇ ਉਹਦੇ ਵਿੱਚ ਸਾਰਾ ਡਾਟਾ ਆ ਜਾਂਦਾ ਕਿ ਚਾਹੇ ਕਿਸੇ ਦਾ ਲਾਇਸੈਂਸ ਐਕਸਪਾਇਰ ਹੋਵੇ ਜਾਂ ਕੋਈ ਹਨਾ
0: ਕਿਸੇ ਨੇ,
1: ਹਾਂਜੀ, ਜਾਂ ਕੋਈ ਉਹਨਾਂ ਦੇ ਉੱਪਰ ਕੋਈ ਟਿਕਟ ਹੋਵੇ ਜਾਂ ਕੋਈ ਵੀ ਕੋਈ ਚਾਰਜਿਸ ਲੱਗੇ ਹੋਣ, ਉਹ ਸਾਰਾ ਕੁਛ ਨਾ ਉਹਨਾਂ ਨੂੰ ਆਟੋਮੈਟਿਕਲੀ ਉਹਨਾਂ ਦੇ ਸਕਰੀਨ ਦੇ ਉੱਪਰ ਸ਼ੋਅ ਹੋ ਜਾਂਦਾ। ਤੇ ਸਿਟੀ ਆਫ ਬ੍ਰੈਂਪਟਨ ਨੇ ਇੱਦਾਂ ਦੇ ਜਿਹੜੇ ਇਹ ਵਹੀਕਲਸ ਨੇ, ਵੈਸੇ ਤਾਂ ਇੱਕ ਵਹੀਕਲ ਤੋਂ ਸਟਾਰਟ ਕੀਤਾ ਸੀ 2019 ਦੇ ਵਿੱਚ, ਤੇ ਹੁਣ ਇਹਨਾਂ ਨੇ ਆਪਣੇ ਐਕਸਪੈਂਡ ਕਰ ਲਿਆ ਵਾ, ਕਿਉਂਕਿ 2026 ਦੇ ਵਿੱਚ ਇਹਨਾਂ ਨੇ ਬਜਟ ਜਿਹੜਾ ਪ੍ਰਪੋਜ਼ ਕੀਤਾ ਉਹਦੇ ਵਿੱਚ ਐਡੀਸ਼ਨਲ AI ਇਨੇਬਲਡ ਯੂਨਿਟਸ ਇਹਨਾਂ ਨੇ ਹੋਰ ਪਾ ਦਿੱਤੇ ਨੇ, ਤੇ 7 ਇੱਦਾਂ ਦੇ ਵਹੀਕਲਸ ਨੇ ਜਿਹੜੇ ਕਿ ਇਹਨਾਂ ਨੇ ਹੋਰ ਕਹਿ ਲਓ ਕਿ ਸਿਟੀ ਦੇ ਵਿੱਚ ਹੁਣ ਕਹਿ ਲਓ ਆਪਣੇ ਛੱਡ ਦਿੱਤੇ ਨੇ, ਬਈ ਤੁਸੀਂ ਜਾਓ ਤੇ ਲੋਕਾਂ ਨੂੰ ਫੜੋ, ਫੜਨ ਵਾਲਾ ਹੀ ਕੰਮ ਹੋ ਗਿਆ ਹੁਣ ਨਾ, ਕਿਉਂਕਿ ਟਿਕਟਸ ਬਹੁਤ ਹੁਣ ਮਿਲਣਗੀਆਂ। ਮੈਂ ਦੱਸਦਿਆਂ ਕਿ ਜਿੰਨੇ ਵੀ ਜਿਹੜੇ ਆਪਣੇ ਸਪੋਜ਼ ਕੋਈ ਐਮਰਜੈਂਸੀ ਐਗਜ਼ਿਟਸ ਬਲੌਕ ਕਰ ਰਿਹਾ ਜਾਂ ਹਨਾ ਤੁਸੀਂ ਕਿਤੇ ਵੀ ਆਪਣਾ ਲਾਜ਼ ਨੂੰ ਹਨਾ ਨਹੀਂ ਓਬੇ ਕਰਦੇ ਤੇ ਤੁਸੀਂ ਇੱਧਰ ਉੱਧਰ ਜਾ ਰਹੇ ਹੋ, ਤੇ ਤੁਹਾਡੀ ਗੱਡੀ ਹੁਣ ਕਿਤੇ ਵੀ ਜਾ ਕੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਹੁਣ ਪਤਾ ਵੀ ਨਹੀਂ ਲੱਗਿਆ ਕਰਨਾ ਕਿ ਕਿੱਥੋਂ ਤੁਹਾਡੀ ਗੱਡੀ ਸਕੈਨ ਹੋ ਗਈ ਹੈ ਲਾਇਸੈਂਸ ਪਲੇਟ, ਤੇ ਉਹ ਫਿਰ ਟਿਕਟ ਸਿੱਧਾ ਘਰ ਆ ਜਾ ਕਰਨੀ ਹੈ।
0: ਇੱਕ ਤਾਂ ਇਹ ਐਕਸਟਰਾ ਜਿਹੜੇ ਵਹੀਕਲ ਲਗਾਏ ਨੇ ਇਹਨਾਂ ਨੇ,
1: ਹਾਂਜੀ,
0: ਪੁਲਿਸ ਦੀ ਕੀ ਕਮੀ ਕਰਕੇ ਥੋੜੀ ਜਿਹੀ ਰੋਡਾਂ ਦੇ ਉੱਤੇ,
1: ਬਿਲਕੁਲ,
0: ਪਲੱਸ ਇਹਨਾਂ ਨੇ 3D ਕੈਮਰਾ ਲਾਉਣੇ ਆ, ਉਹ ਵੀ ਇੰਟਰਸੈਕਸ਼ਨ ਲਗਣੇ ਨਾ,
1: ਬਿਲਕੁਲ, ਇਹ ਹੁਣ ਨਾ AI
0: ਕਰਾਈ ਵਾਲਿਆਂ ਨੂੰ ਜਿਹੜੇ ਗੱਡੀਆਂ ਹੈਗੀਆਂ
1: ਇਹ ਪੂਰੇ ਜਿੰਨੇ ਇਹ ਜਿੰਨਾ ਇਹਨਾਂ ਨੇ ਯੂਨਿਟਸ ਛੱਡੇ ਨੇ, ਮਤਲਬ ਕਿ ਜਿੰਨੇ ਨਵੇਂ ਇਹ ਇਹਨਾਂ ਨੇ ਹੁਣ ਵਹੀਕਲਸ ਦੇ ਵਿੱਚ ਇਹ ਇੰਸਟਾਲ ਕੀਤੇ ਨੇ, ਉਹ ਸਾਰੇ AI ਦੇ ਨਾਲ ਡਿਜ਼ਾਈਨ ਕੀਤੇ ਹੋਏ ਨੇ, ਤੇ ਮਤਲਬ ਕਿ ਹੁਣ ਇਹਨਾਂ ਨੂੰ ਬਾਰ ਬਾਰ ਲੋਕਾਂ ਨੇ ਪਿੱਛੇ ਭੱਜਣ ਦੀ ਲੋੜ ਨਹੀਂ, ਉਹ ਬਸ ਸਕੈਨ ਕਰ ਲੈਣਗੇ, ਜੋ ਵੀ ਪ੍ਰੋਬਲਮ ਹੋਊਗੀ ਉਹ ਤੁਹਾਡੀ ਟਿਕਟ ਜਿਹੜੀ ਹੈਗੀ ਜਾਂ ਪੈਨਲਟੀ ਜਿਹਨੂੰ ਕਹਿੰਦੇ ਨੇ ਆ ਉਹ ਬਾਈ ਮੇਲ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਜਾਣੀ ਹੈ, ਜਿਹਦੇ ਰੀਤੇ ਰਜਿਸਟਰਡ ਹੋਏਗੀ।
0: ਭਾਵਾਂ ਕਿ ਈਜ਼ੀ ਹੋ ਗਿਆ ਕਿ ਨਾ,
1: ਬਿਲਕੁਲ, ਕਾਫੀ ਈਜ਼ੀ ਹੁਣ ਇਹਨਾਂ ਨੇ ਕਰਤਾ ਹੋਇਆ,
0: ਟਿਕਟ ਦੇਣ ਦੀ ਬਜਾਏ ਕਿ ਬਸ ਸਕੈਨ ਕੀਤਾ
1: ਸਿਚੁਏਸ਼ਨ ਨੂੰ ਜਿਹੜੇ ਕਿ ਪਬਲਿਕ ਸੇਫਟੀ ਨੂੰ ਰਿਸਕ ਕਰਦੀਆਂ ਨੇ ਹਨਾ, ਤੇ ਕੋਈ ਵੀ ਏਦਾਂ ਦਾ ਰਿਸਕ ਨਾ ਹੋਵੇ, ਤੇ ਨਾਲੇ ਜਿੰਨੇ ਵੀ ਐਮਰਜੈਂਸੀ ਰੂਟਸ ਨੇਗੇ ਜਿਹੜੇ ਕਿ ਐਮਰਜੈਂਸੀ ਐਕਸੈਸ ਰੂਟਸ ਨੇ ਉਹਨਾਂ ਨੂੰ ਜੇਕਰ ਕੋਈ ਬਲੌਕ ਕਰਦਾ ਵਾ ਤੇ ਉਹਦੇ ਲਈ ਵੀ ਹੁਣ ਕਹਿ ਲਓ ਕਿ ਕਾਫੀ ਸਖਤਾਈ ਕੀਤੀ ਗਈ ਹੈ ਸਿਟੀ ਦੇ ਵੱਲੋਂ। ਤੇ ਤੁਸੀਂ ਜ਼ਰੂਰ ਇਹਦਾ ਧਿਆਨ ਰੱਖੋ। ਤੇ ਇੱਕ ਚੀਜ਼ ਹੋਰ ਹੈ ਕਿ ਸਿਟੀ ਹੁਣ 311 ਸਰਵਿਸ ਰਿਕੁਐਸਟ ਨੂੰ ਵੀ ਇਹ ਕਰ ਰਹੀ ਹੈ ਥੋੜ੍ਹਾ ਇੰਪਲੀਫਾਈ, ਕਿਉਂਕਿ ਜਿੰਨੇ ਵੀ ਨੇਬਰਸ ਨੇਗੇ, ਜੇ ਤੁਸੀਂ ਆਪਣੇ ਮਤਲਬ ਆਂਢ ਗੁਆਂਢ ਦੇ ਵਿੱਚ ਤੁਸੀਂ ਹੈ ਨਾ ਕੋਈ ਵੀ ਇੱਦਾਂ ਦਾ ਕੋਈ ਐਕਸਪੀਰੀਅੰਸ ਕਰਦੇ ਹੋ, ਮਤਲਬ ਕੋਈ ਪਾਰਕਿੰਗ ਕੰਸਰਨਸ ਹੋਣ ਕਿਸੇ ਨੂੰ, ਕਿਸੇ ਨੇ ਕੋਈ ਰਾਹ ਬਲੋਕ ਕੀਤਾ ਹੋਇਆ ਜਾਂ ਕੋਈ ਐਮਰਜੈਂਸੀ ਐਗਜ਼ਿਟ ਬਲੋਕ ਕੀਤਾ ਹੋਇਆ, ਕਿਸੇ ਨੇ ਬਿਨਾਂ ਹੀ ਕਿਸੇ ਪਾਰਕਿੰਗ ਸਪੋਟ ਤੋਂ ਗੱਡੀ ਲਾਈ ਹੋਈ ਆ, ਤੁਸੀਂ 311 ਦੇ ਉੱਪਰ ਕਾਲ ਵੀ ਕਰ ਸਕਦੇ ਹੋ, ਕੰਪਲੇਂਟਸ ਵੀ ਕਰ ਸਕਦੇ ਹੋ। ਉਹਦੇ ਲਈ ਵੀ ਹੁਣ ਸਿਟੀ ਆਫ ਬਰੈਂਪਟਨ ਜ਼ਿਆਦਾ ਸਟ੍ਰਿਕਟ ਐਕਸ਼ਨਸ ਲੈ ਰਹੀ ਆ, ਤਾਂ ਇਸ ਕਰਕੇ ਤੁਸੀਂ ਜ਼ਰੂਰ ਧਿਆਨ ਰੱਖੋ। ਹੁਣ ਜਦੋਂ ਵੀ ਕਿਤੇ ਵੀ ਜਾਂਦੇ ਹੋ ਔਨ ਰੋਡ, ਬਹੁਤ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, ਐਂਡ ਮੇਕ ਸ਼ੋਰ ਕਿ ਤੁਹਾਡਾ ਕੋਈ ਵੀ ਇੱਦਾਂ ਦੀ ਕੋਈ ਟਿਕਟ ਤੁਹਾਡੇ 'ਤੇ ਨਾ ਹੋਵੇ, ਤੁਹਾਡਾ ਲਾਇਸੈਂਸ ਪੂਰਾ ਐਕੂਰੇਟ ਹੋਵੇ, ਐਕਸਪਾਇਰਡ ਨਾ ਹੋਵੇ, ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ। ਕਿਉਂਕਿ ਸਿਟੀ ਆਫ ਬਰੈਂਪਟਨ ਨੂੰ ਹੁਣ AI ਜਿਹੜੇ AI ਦੇ ਇਨੇਬਲ ਜਿਹੜੇ ਇਹ ਵਹੀਕਲਸ ਨੇ, ਉਹਨਾਂ ਦੇ ਵਿੱਚ ਸਾਰਾ ਦਾ ਸਾਰਾ ਡਾਟਾ ਆ ਜਾਇਆ ਕਰਨਾ, ਅਤੇ ਉਹ ਸਿੱਧਾ ਚਿੱਠੀ ਤੁਹਾਡੇ ਘਰ ਪਹੁੰਚ ਜਾ ਕਰਨੀ ਹੈ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਤੁਸੀਂ ਨੋਟਿਸ ਵਿੱਚ ਆ ਗਏ ਹੋ। ਅਤੇ ਇਸ ਕਰਕੇ ਬਹੁਤ ਧਿਆਨ ਦੇ ਨਾਲ ਇਹ ਰੱਖੋ ਆਪਣੇ ਆਪ ਨੂੰ।
0: ਆਪ ਕਰਦੇ ਤਾਂ ਸਾਰੀ ਚੀਜ਼ਾਂ ਆਪਾਂ ਹੀ ਆ, ਹੈ ਨਾ, ਇੰਪਲੀਮੈਂਟ ਤਾਂ ਆਪਾਂ ਹੀ ਕਰਾਉਂਦੇ ਹਾਂ ਚੀਜ਼ਾਂ, ਬਣਾਇਆ ਵੀ ਤਾਂ ਆਪਾਂ ਬ੍ਰੈਂਪਟਨ ਸ਼ਹਿਰ ਨੂੰ ਡਰਾਈਵਿੰਗ ਵਜੋਂ ਤਾਂ ਪੰਜਾਬ ਹੀ ਬਣਾ ਤਾ, ਥਰਡ ਵਰਲਡ ਕੰਟਰੀ ਬਣਾ ਤਾ, ਵੀ ਜਿੱਧਰ ਨੂੰ ਮਰਜ਼ੀ ਮੋੜ ਲਓ ਗੱਡੀ।
1: ਬਟ ਹੁਣ ਕੋਈ ਵੀ ਵਾਇਓਲੇਸ਼ਨ ਹੋਊਗੀ, ਪੈਨਲਟੀ ਦੇ ਨੋਟਿਸ ਜਿਹੜੇ ਹੈਗੇ ਨੇ ਉਹ ਸਿੱਧਾ ਘਰ ਪਹੁੰਚ ਜਾ ਕਰਨੇ। ਉਹ ਕਹਿੰਦੇ ਕਿ ਅਸੀਂ ਹੁਣ ਕਿਸੇ ਨੂੰ ਚੇਜ਼ ਨਹੀਂ ਕਰਾਂਗੇ, ਪਿੱਛੇ ਪਿੱਛੇ ਜਾ ਕੇ ਭੱਜਾਂਗੇ ਨਹੀਂ, ਸਿੱਧਾ ਬਸ ਟਿਕਟ ਭੇਜਾਂਗੇ ਘਰ, ਜਿਹੜੀ ਜਿਹਦੇ ਵੀ ਨਾਂ 'ਤੇ ਗੱਡੀ ਹੋਏਗੀ, ਲਾਇਸੈਂਸ ਪਲੇਟ ਹੋਏਗੀ, ਉਹਦੇ ਨਾਂ ਦੇ ਉੱਪਰ ਟਿਕਟ ਇਸ਼ੂ ਹੋ ਕੇ ਘਰ ਪਹੁੰਚ ਜਾ ਕਰਨੀ।
0: ਅੱਜ ਮੈਂ ਆ ਰਿਹਾ ਸੀਗਾ ਬਵੇੜ, ਅਤੇ ਇੱਥੇ ਤੀਸਰੀ ਲਾਂਜੀ ਆ ਰਹੀ ਸੀ ਗੱਡੀ, ਬੜੀ ਵਧੀਆ ਸੋਹਣੀ ਗੱਡੀ ਹੈ, ਅਤੇ ਉਹਨੇ ਇੱਕਦਮ ਉਹਨੇ ਲਿਫਟ ਮਾਰਨੀ ਚਾਹੀ ਮੂਹਰੇ, ਹੈ ਨਾ,
1: ਹਾਂਜੀ,
0: ਮੈਂ ਗੱਡੀ ਹੌਲੀ ਕਰ ਲਈ ਅਤੇ ਉਹਨੇ ਪਾਈ ਲੈਫਟ ਲੈਂਜ ਕਰ ਲਈ, ਅਤੇ ਉਹਨੇ ਮੈਨੂੰ ਹੱਥ ਦਿੱਤਾ ਥੈਂਕ ਯੂ, ਹੈ ਨਾ, ਮੈਂ ਕਿਹਾ ਚੱਲ ਠੀਕ ਆ, ਤੈਨੂੰ ਫਲਾਈਟ ਲੈਫਟ ਮਾਰਨੀ ਆ। ਉਹਨੇ ਪਤੰਦਰ ਦੇ ਮੂਹਰੇ ਆ ਕੇ ਲੈਫਟ ਨਹੀਂ ਮਾਰੀ, ਗਾਹਾਂ ਜਾ ਕੇ ਜੇ ਲੈਫਟ ਮਾਰਨੀ ਉੱਥੇ ਯੂ ਮਾਰ ਲਈ,
1: ਉੱਥੇ ਯੂ ਮਾਰ ਲਿਆ, ਓਕੇ,
0: ਡਬਲ ਕੰਮ ਕਰ ਦਿੰਦਾ ਯਾਰ, ਆਹ ਤਾਂ ਦੋ ਗੱਲਾਂ ਕਰ ਗਿਆ ਤੂੰ, ਹੈ ਨਾ, ਇਸ ਤਰ੍ਹਾਂ ਦੀਆਂ ਡਰਾਈਵਿੰਗ ਕਰਦੇ ਹੋ ਨਾ, ਫਿਰ ਉਹ ਪੰਗੇ ਪੈਣੇ ਪੈਣੇ ਆ, ਅਤੇ ਖੈਰ ਹੁਣ ਥੋੜ੍ਹਾ ਜਿਹਾ ਸਿਟੀ ਵਾਲਿਆਂ ਨੂੰ ਵੀ ਸਖ਼ਤ ਹੋਣਾ।
1: ਜੀ ਜੀ ਬਿਲਕੁਲ ਬਿਲਕੁਲ, ਡਰਾਈਵਿੰਗ ਬਹੁਤ ਧਿਆਨ ਦੇ ਨਾਲ ਕਰੋ। ਮੇਨਲੀ ਜਿਹੜੇ ਜਿਹੜੇ ਐਮਰਜੈਂਸੀ ਐਕਸੈਸ ਰੂਟਸ ਨੇਗੇ, ਉੱਥੇ ਤੁਹਾਨੂੰ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਤੁਹਾਨੂੰ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਤੁਹਾਡੇ ਇਹ ਸਿਟੀ ਆਫ ਬਰੈਂਪਟਨ ਵਾਲਿਆਂ ਨੇ ਤੁਸੀਂ ਤੁਹਾਨੂੰ ਨੋਟਿਸ ਕਰ ਲਿਆ, ਐਂਡ ਪੁਲਿਸ ਦੀ ਗੱਡੀ ਪਿੱਛੇ ਨਹੀਂ ਅੱਜ ਕੱਲ੍ਹ ਭੱਜੂਗੀ, ਸਿੱਧਾ ਟਿਕਟ ਭੇਜੂਗੀ ਘਰ ਦੇ ਘਰ ਦੇ ਵਿੱਚ।
0: ਅੱਛਾ, ਹਰ ਇੱਕ ਜਿਵੇਂ ਨਾ ਜਿੰਨੇ ਵੀ ਚੈਨਲ ਨੇ ਗਵਰਨਮੈਂਟ ਵੱਲੋਂ ਇਸ਼ੂ ਹੁੰਦੇ ਆ ਨਾ ਜਿਹੜੇ ਆਪਾਂ, ਸਾਡਾ ਚੈਨਲ ਸਾਡੇ ਕੋਲ ਇਨਫੋਰਮੇਸ਼ਨ ਤਾਂ ਸਾਰੀ ਭੇਜਦੇ ਪਹਿਲਾਂ ਉਹ, ਕਿਉਂਕਿ ਵੀ ਇਸ਼ੂ ਦਿਸ ਲਾਇਸੈਂਸ ਫੋਰ ਦਾ ਬਰੈਂਪਟਨ,
1: ਹਾਂਜੀ,
0: ਸਿਟੀ ਆਫ ਬਰੈਂਪਟਨ,
1: ਹਾਂਜੀ,
0: ਕੋਈ ਮਿਸਾ ਗਾ ਦਾ ਹੁੰਦਾ ਕੋਈ ਚੈਨਲ, ਕੋਈ ਕਿਸੇ ਸ਼ਹਿਰ ਦਾ ਹੁੰਦਾ, ਹਰ ਸ਼ਹਿਰ ਦੇ ਵਿੱਚ ਇਸ਼ੂ ਹੁੰਦਾ। ਲੇਕਿਨ ਇਹ ਜਿਹੜਾ 1984 ਤੋਂ ਚਲੋ 5:30 ਇਸ਼ੂ ਹੋਇਆ ਬਰੈਂਪਟਨ ਦਾ ਇਹ ਚੈਨਲ, ਇਸ ਕਰਕੇ ਸਾਰੀ ਇਨਫੋਰਮੇਸ਼ਨ ਸਾਨੂੰ ਭੇਜ ਦਿੰਦੇ ਨੇ, ਤਾਂ ਅਸੀਂ ਚਾਹੁੰਦੇ ਹਾਂ ਤੁਹਾਡੇ ਤੱਕ ਪਹੁੰਚ ਜਾਏ, ਤਾਂ ਕਿ ਤੁਸੀਂ ਆਪਣੀ ਜਾਣੀ ਆ ਪਲੈਂਟੀ ਪਲੈਂਟੀ ਜਾਣੀ ਕਿਦੋਂ ਦੇ ਆ, ਪਹਿਲਾਂ ਹੀ ਹੁਣ ਅੱਜ ਕੱਲ੍ਹ ਇਨਕਮ ਘੱਟ ਆ ਅਤੇ ਟਿਕਟਾਂ ਵੱਧ ਨਾ ਲਓ।
1: ਜੀ ਬਿਲਕੁਲ,
0: ਇਸ ਸੰਗੀਤ ਲਿਖਣ ਤੋਂ ਆਈਆ ਹੋਣਾ
1: ਬਿਲਕੁਲ। ਮੁਹੰਮਦ ਰਫੀ ਜੀ ਦੀ ਆਵਾਜ਼ 'ਚ ਗਾਣਾ ਸੁਣਦੇ ਹਾਂ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਸ਼ੋਕ ਸਮਾਚਾਰ ਹੈ, ਕੱਲੇ ਆਏ ਨਾਨਕਾ ਸੱਦੇ ਉੱਠ ਜਾਏ। ਦਿਬਾਕ ਅਨੁਸਾਰ ਇਨ ਲਵਿੰਗ ਮੈਮਰੀ ਆਫ ਅ ਬਿਊਟੀਫੁਲ ਸੋਲ ਜੋਰਾ ਸੋਹਤਾ। ਅਕਤੂਬਰ 25th 1974 ਐਂਡ ਜੂਨ 8th 2026 ਅਤੇ ਅੰਤਮ ਯਾਨੀ ਕਿ ਇਸ ਫਾਨੀ ਸੰਸਾਰ 'ਚੋਂ ਕੂਚ ਕਰ ਗਏ ਨੇ 50 ਸਾਲ ਦੀ ਆਜ ਉਹਦੇ ਵਿੱਚ। ਫੋਰ ਐਵਰ ਇਨ ਅਵਰ ਹਾਰਟਸ ਯੂਰ ਕਾਇੰਡਨੈਸ ਸਟਰੈਂਥ ਵਾਰਮ ਐਂਡ ਬਿਊਟੀਫੁਲ ਸਪਿਰਿਟ ਟੱਚ ਸੋ ਮੈਨੀ ਲਾਈਵਸ ਯੂ ਵਿਲ ਆਲਵੇਜ਼ ਬੀ ਡੀਪਲੀ ਮਿਸਡ ਫੋਰ ਐਵਰ। ਹਾਂਜੀ, ਤੂੰ ਸਾਰੀ ਪਰਿਵਾਰ ਵੱਲੋਂ ਮੈਂ ਦੱਸਦਿਆਂ ਕਿ ਇਹਨਾਂ ਦਾ ਫਿਊਨਰਲ ਕਦੋਂ ਹੈਗਾ। ਇਹ ਆਪਣੇ ਦਰਸ਼ਨ ਸੋਤਾ ਸਾਹਿਬ ਜਿਹੜੇ ਹੈਗੇ ਤੂੰ ਜਾਣਦੇ ਚੰਗੀ ਤਰ੍ਹਾਂ, ਉਹਨਾਂ ਨੇ ਆਪਣਾ ਮੀਡੀਆ 'ਚ ਕਾਫੀ ਚਿਰ ਕੰਮ ਕੀਤਾ, ਉਹਨਾਂ ਦੇ ਬੇਟੇ ਸੀ ਜੋਰਾ ਸੋਤਾ। ਉਹਨਾਂ ਦਾ ਫਿਊਨਰਲ ਹੈਗਾ ਜੀ, ਵਿਜ਼ਿਟੇਸ਼ਨ ਹੈਗੀ ਆ ਬਰੈਂਪਟਨ ਕ੍ਰੈਮਟੋਰੀਅਮ, ਅਤੇ ਨਾਲ ਹੀ ਫਿਊਨਰਲ ਹੈਗਾ ਸੈਟਰਡੇ ਜੂਨ 13 ਨੂੰ 3 ਤੋਂ ਲੈ ਕੇ 5 ਵਜੇ ਤੱਕ 30 ਬਾਰਬਨ ਕੋਰਟ, ਟੋਰਬਨ ਅਤੇ ਬਾਰਬਨ ਕੋਰਟ, ਟੋਰਬਨ ਸਟੀਲ ਦੇ ਨੇੜੇ। ਅਤੇ ਬਾਅਦ ਦੇ ਵਿੱਚ ਅੰਤਿਮ ਅਰਦਾਸ

0: ਜੀ ਅਸੀਂ ਸਾਰੇ ਪਰਿਵਾਰ ਨਾਲ ਦਰਸ਼ਨ ਸਵਾਤਾ ਸਾਹਿਬ ਉਹਨਾਂ ਦੇ ਆਪਣੇ ਪਤਨੀ ਇਹਨਾਂ ਦੇ ਮਾਤਾ ਜੀ ਸੁਰਿੰਦਰ ਕੌਰ ਸਾਰਿਆਂ ਨਾਲ ਪਰਿਵਾਰ ਵੱਲੋਂ ਸਿਮਟੀ ਯਾਰ ਕਰਦੇ ਹਾਂ, ਦੁੱਖਤਾ ਪ੍ਰਗਟਾਵਾ ਕਰਦੇ ਹਾਂ ਅਤੇ ਵਿਛੜੀ ਰੂਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਬਣਨ ਦਾ ਬਲ ਬਖਸ਼ੇ ਪਰਮਾਤਮਾ ਅਤੇ ਰੱਡੀ ਪ੍ਰਾਪ ਇਸ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ
1: ਜੀ। ਓਂਕਾਰ ਹੋਮਸ ਦੀ ਮੈਂ ਜਾਣਕਾਰੀ ਦੇ ਦਿਆਂ ਜਿਹੜੇ ਕਿ ਤੁਹਾਡੇ ਲਈ ਰੈਨੋਵੇਸ਼ਨ ਦਾ ਸਾਰਾ ਕੰਮ ਕਰਦੇ ਨੇ, ਇਨਕਲੂਡਿੰਗ ਡਰਾਇੰਗਸ ਅਤੇ ਸਿਟੀ ਪਰਮਿਟ ਲੈ ਕੇ ਤੁਹਾਡਾ ਸਾਰਾ ਕੰਮ ਕਰਨਗੇ ਰੈਨੋਵੇਸ਼ਨ ਦਾ। ਤੁਸੀਂ ਆਪਣਾ ਕਸਟਮਾਈਜ਼ ਕਰਕੇ ਘਰ ਬਣਾਉਣਾ ਹੋਵੇ ਪੂਰਾ ਕਸਟਮ ਬਿਲਡ ਘਰ ਤੁਹਾਡੇ ਲਈ ਤਿਆਰ ਕਰਨਗੇ। ਜੇ ਕੋਈ ਕਮਰਸ਼ੀਅਲ ਜੋਬ ਕਰਾਉਣੀ ਹੈ ਜਿਵੇਂ ਕਿ ਕੋਈ ਆਫਿਸ ਤਿਆਰ ਕਰਾਉਣਾ, ਕੋਈ ਰੈਸਟੋਰੈਂਟ ਤਿਆਰ ਕਰਾਉਣਾ ਆ, ਉਹਦੇ ਲਈ ਵੀ ਤੁਸੀਂ ਓਂਕਾਰ ਹੋਮਸ ਦੇ ਪੌਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਇਹ ਸਮਰ ਗਾਰਡਨ ਸਵੀਟ ਤਿਆਰ ਕਰਾਉਣੇ ਹੋਣ ਜਾਂ ਫਿਰ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਇਹ ਪੂਰੇ ਸਪੈਸ਼ਲਿਸਟ ਨੇ। ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, $5,000 ਤੱਕ ਤੁਹਾਨੂੰ ਡਿਸਕਾਊਂਟਸ ਦੇਣਗੇ ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਓਂਕਾਰ ਹੋਮਸ ਤੋਂ ਪੌਲ ਗਰੇਵਾਲ ਜੀ ਨੂੰ। ਨੰਬਰ 416-817-3600 416-817-3600 ਓਂਕਾਰ ਹੋਮਸ ਦਾ ਨੰਬਰ ਹੈ।
0: ਮੈਂ ਜਾਣਕਾਰੀ ਦਿਆਂ ਰੈਵ ਬਿਲਡਿੰਗ ਅਤੇ ਫੈਬਰੀਕੇਸ਼ਨ ਇੰਕ ਵਾਲਿਆਂ ਦੀ
1: ਜੀ।
0: ਆਪਣੇ ਘਰ ਦੇ ਮੂਹਰੇ ਡਿਜ਼ਾਈਨਰ ਗੇਟ ਲਗਾਓ ਜਿਹਨੂੰ ਕੁੰਡੀ ਵੀ ਲੱਗੇਗੀ, ਜਿੰਦਾ ਵੀ ਲੱਗੇਗਾ ਅਤੇ ਕਾਰਾਂ ਵੀ ਚੋਰੀ ਹੋਣ ਤੋਂ ਬਚਣਗੀਆਂ। ਸਾਈਡ 'ਤੇ ਬੜੇ ਵਧੀਆ ਫੈਂਸ ਲੱਗੇਗੀ, ਕੈਨਪੀ ਵੀ ਲਾਉਂਦੇ ਨੇ, ਇਹ ਕਸਟਮ ਮੈਟਲ ਰੇਲਿੰਗ ਵੀ ਲਗਾਉਂਦੇ ਨੇ। ਔਨ ਸਾਈਟ ਬਿਲਡਿੰਗ ਦਾ ਕੰਮ ਹੋਵੇ, ਕੋਈ ਬੀਮ ਪੋਸਟ ਬੀਮ ਜਾਂ ਪੋਸਟ ਦਾ ਕੰਮ ਕਰਾਉਣਾ ਬਿਲਡਿੰਗ ਦਾ ਉਹ ਵੀ ਕਰਦੇ ਨੇ। ਚੇਨ ਲਾਈਨ ਫੈਂਸਿੰਗ ਦਾ ਕੰਮ ਕੀਤਾ ਜਾਂਦਾ, ਇਨ ਸਾਈਡ ਅਤੇ ਆਊਟਸਾਈਡ ਸਟੇਅਰਸ ਨੇ ਉਹਦੇ ਉੱਤੇ ਵੀ ਡਿਫਰੈਂਟ ਡਿਫਰੈਂਟ ਕਾਇੰਡ ਆਫ ਗਲਾਸ ਹੋਰ ਸਾਰੀਆਂ ਰੇਲਿੰਗਾਂ ਲਾਉਂਦੇ ਨੇ ਔਰ ਫੈਬਰੀਕੇਸ਼ਨ ਦਾ ਕੰਮ ਵੀ ਕਰਦੇ ਨੇ। ਰਵਨੀਤ ਸਿੰਘ ਹੋਰਾਂ ਦਾ ਨੰਬਰ ਨੋਟ ਕਰ ਲਓ, 226-978-4275 ਟੈਲੀਫੋਨ ਨੰਬਰ ਹੈ, 226-978-4275 ਟੈਲੀਫੋਨ ਨੰਬਰ ਦਾ
1: ਜੀ।
0: ਜਿਹੜੇ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੀ
1: ਜੀ ਗਿੱਲ ਸਵੀਟ ਫੈਕਟਰੀ ਦੇ ਨਾਲ ਜ਼ਰੂਰ ਗੱਲਬਾਤ ਕਰੋ। ਪਿਓਰ ਵੈਜੀਟੇਰੀਅਨ ਨੇ ਇਹ, ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਤੁਹਾਡੇ ਲਈ। ਇਹ ਲਾਈਵ ਟਰੱਕ ਕੇਟਰਿੰਗ ਕਰਦੇ ਨੇ ਸਾਰੀਆਂ ਓਕੇਜ਼ਨਸ ਦੇ ਵਿੱਚ ਅਤੇ ਜੇਕਰ ਤੁਸੀਂ ਇਹਨਾਂ ਦੇ ਸਮੋਸੇ ਟਰਾਈ ਕਰੋ, ਚਾਹੇ ਹੈਂਡਮੇਡ ਚਾਹੇ ਮਸ਼ੀਨ ਮੇਡ, ਬਹੁਤ ਹੀ ਲਾਜਵਾਬ ਇਹ ਤਿਆਰ ਕਰਦੇ ਨੇ ਤੁਹਾਡੇ ਲਈ। ਸਾਰੀਆਂ ਜਿੰਨੀਆਂ ਵੀ ਮਿਠਾਈਆਂ ਨੇ ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੁਹਾਡੇ ਲਈ, ਇਹ ਕੈਨੇਡਾ ਦੇ ਵਿੱਚ ਹੀ ਬਣਾਉਂਦੇ ਨੇ। ਇਹਨਾਂ ਦੀ ਕਾਫੀ ਵੱਡੀ ਫੈਕਟਰੀ ਹੈ ਜਿੱਥੇ ਇਹ ਸਾਰਾ ਕੁਝ ਆਪ ਰੈਡੀ ਕਰਦੇ ਆ। 6 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਆ ਗਿੱਲਸ ਸਵੀਟ ਫੈਕਟਰੀ। 2 ਲੋਕੇਸ਼ਨਸ ਇਹਨਾਂ ਦੀਆਂ ਕੈਲਗਰੀ ਦੇ ਵਿੱਚ ਨੇ, 5 ਲੋਕੇਸ਼ਨਸ ਇੱਥੇ ਆਪਣੇ ਟੋਰਾਂਟੋ ਏਰੀਆ ਦੇ ਵਿੱਚ ਹੀ ਚਲੋ ਫਰੈਸ਼ਕੋਸ ਦੇ ਵਿੱਚ ਤੁਹਾਨੂੰ ਮਿਲਣਗੀਆਂ। ਅਤੇ ਇਹਨਾਂ ਦਾ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬਰੈਂਪਟਨ ਦੇ ਵਿੱਚ। ਅਤੇ ਗਿੱਲਸ ਸਵੀਟ ਫੈਕਟਰੀ ਤੋਂ ਤੁਸੀਂ ਆਪਣੇ ਸਾਰੀਆਂ ਓਕੇਸ਼ਨਸ ਦੇ ਵਿੱਚ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਬਹੁਤ ਹੀ ਲਾਜਵਾਬ ਪਿਓਰ ਵੈਜੀਟੇਰੀਅਨ ਖਾਣਾ ਤੁਹਾਡੇ ਲਈ ਰੈਡੀ ਕਰਦੇ ਨੇ। ਨੰਬਰ ਤੁਸੀਂ ਨੋਟ ਕਰ ਲਓ ਹੈੱਡ ਆਫਿਸ ਦਾ, ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਜਾਂ ਤੁਸੀਂ ਕੇਟਰਿੰਗ ਦੇ ਆਰਡਰਸ ਦੇਣਾ ਚਾਹੁੰਦੇ ਹੋ। ਨੰਬਰ 905-799-2616, 905-799-2616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਗਿੱਲਸ ਸਵੀਟ ਫੈਕਟਰੀ ਨੂੰ।
0: ਲੋ ਫਿਰ ਥੋੜ੍ਹਾ ਜਿਹਾ ਮਿਊਜ਼ੀਕਲ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਅਸੀਂ ਫਿਰ ਵਾਪਸ ਆਉਂਦੇ ਹਾਂ। ਜਿਹੜੇ ਰਹੋ ਸਾਡੇ ਨਾਲ
1: ਜੀ।

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਪਾਉਂਦੇ ਹੋ, ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 5:30

0: ਜੀ ਹਾਂ, ਪ੍ਰੋਗਰਾਮ ਦਾ ਇਹ ਹਿੱਸਾ ਪੇਸ਼ ਕੀਤਾ ਜਾ ਰਿਹਾ ਗਿੱਲ ਸਵੀਟ ਫੈਕਟਰੀ ਵੱਲੋਂ ਹੀ ਤੁਹਾਡੇ ਲਈ, ਔਰ ਤੁਸੀਂ ਜਾ ਸਕਦੇ ਹੋ ਚਲੋ ਫਰੈਸ਼ਕੋ ਦੀ ਬ੍ਰਾਂਚਾਂ ਦੇ ਵਿੱਚ, ਉਹਨਾਂ ਦੀ ਸਾਰੇ ਪਾਸੇ ਲੋਕੇਸ਼ਨ ਹੈਗੀਆਂ ਅਤੇ 5 ਇੱਥੇ ਹੈਗੀਆਂ, 2 ਕੈਲਗਰੀ ਹੈਗੀਆਂ, ਮੇਨ ਵਿਲੀਅਮਸ ਪਾਰਕ ਅਤੇ 2131 ਵਿਲੀਅਮਸ ਪਾਰਕ ਦੇ ਉੱਤੇ ਹੈੱਡ ਆਫਿਸ ਹੈਗਾ ਉਹਨਾਂ ਦਾ
1: ਜੀ।
0: ਇਸ ਸਮੇਂ ਮੋਨਾ ਜੀ ਇੱਕ ਵਾਰ ਫਿਰ ਟੁੱਟ ਚੁੱਕੇ ਨੇ, ਉਹਨਾਂ ਨੂੰ ਫਿਰ ਨਾਲ ਮੋਨਾ ਜੀ ਆਇਆਂ ਨੂੰ ਜੀ।
2: ਥੈਂਕ ਯੂ ਸੋ ਮਚ ਸਿੱਧੂ ਜੀ।
0: ਜੀ
2: ਬਿਲਕੁਲ ਸਿੱਧੂ ਜੀ, ਜਿੱਦਾਂ ਕਿ ਹੁਣ ਅਸੀਂ ਇੰਸ਼ੋਰੈਂਸ ਦੀ ਲਾਈਫ ਇੰਸ਼ੋਰੈਂਸ ਪਾਲਿਸੀ ਦੀ ਗੱਲ ਕਰ ਰਹੇ ਸੀਗੇ, ਇਸ ਟਾਈਮ ਤੇ ਥੋੜੀ ਜਿਹੀ ਗੱਲ ਆਪਾਂ ਬੱਚਿਆਂ ਦੇ ਬਾਰੇ ਜ਼ਰੂਰ ਕਰਾਂਗੇ। ਇਸ ਟਾਈਮ ਤੇ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਹਾਈ ਸਕੂਲ 12th ਗ੍ਰੇਡ ਤੋਂ ਅੱਗੇ ਜਾ ਰਹੇ ਨੇ, ਬਹੁਤ ਇਸ ਟਾਈਮ ਤੇ ਖੁਸ਼ੀਆਂ ਦਾ ਇਵੈਂਟ ਹੁੰਦਾ ਹੈਗਾ, ਫੈਮਿਲੀ ਦੇ ਵਿੱਚ ਖੁਸ਼ੀ ਵਾਲਾ ਮਾਹੌਲ ਹੁੰਦਾ ਕਿ ਬੱਚੇ ਨਵੀਂ ਯੂਨੀਵਰਸਿਟੀ ਵਿੱਚ ਜਾ ਰਹੇ ਨੇ, ਕਾਲਜਿਸ ਦੇ ਵਿੱਚ ਨਵਾਂ ਕੈਰੀਅਰ ਸ਼ੁਰੂ ਕਰ ਰਹੇ ਹੁੰਦੇ ਨੇ, ਪਰ ਬਹੁਤ ਵਾਰ ਇਸ ਟਾਈਮ ਤੇ ਇਹ ਸਿਚੁਏਸ਼ਨ ਜ਼ਰੂਰ ਹੁੰਦੀ ਹੈਗੀ ਆ ਕਈ ਫੈਮਿਲੀਜ਼ ਦੇ ਵਿੱਚ ਜਿੱਥੇ RESP ਨਹੀਂ ਕਰਵਾਈ ਹੁੰਦੀ ਕਿ ਇਹ ਐਕਸਪੈਂਸਿਸ ਨੂੰ ਕਿੱਦਾਂ ਕਵਰ ਕਰਨਾ, ਐਂਡ ਦੂਜੇ ਪਾਸੇ ਜਿਹੜੀਆਂ ਵੀ ਫੈਮਿਲੀਜ਼ ਨੇ ਉਸ ਟਾਈਮ ਤੇ RESP ਬੱਚਿਆਂ ਦੇ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਦਾ ਡਿਸੀਜ਼ਨ ਦਿੱਤਾ ਸੀਗਾ, ਇਸ ਟਾਈਮ ਤੇ ਉਹਨਾਂ ਦੇ ਕੰਸਰਨ ਆ ਰਹੇ ਹੁੰਦੇ ਨੇ ਕਿ ਕਿਸ ਤਰੀਕੇ ਦਾ ਆਪਾਂ ਵਿਦਡਰੋਲ ਲੈਣੇ, ਕਿੰਨਾ ਟਾਈਮ ਲੱਗਦਾ ਮਨੀ ਵਿਦਡਰੋਲ ਦੇ ਲਈ, ਸੋ ਉਹਨਾਂ ਦੇ ਲਈ ਇੱਕ ਬਹੁਤ ਹੀ ਇੱਕ ਕਹਿ ਲਓ ਕਿ ਰਿਲੀਫ ਵਾਲਾ ਸਿਚੁਏਸ਼ਨ ਹੁੰਦੀ ਹੈਗੀ ਆ ਕਿ ਚਲੋ ਐਟਲੀਸਟ ਐਕਸਪੈਂਸਿਸ ਬਾਰੋ ਬਾਰ ਕਵਰ ਹੋ ਜਾਣਗੇ। ਸੋ ਇਸ ਟਾਈਮ ਤੇ ਜ਼ਰੂਰ ਮੈਂ ਰਿਮਾਈਂਡਰ ਦੇਣਾ ਚਾਹੂੰਗੀ ਉਹਨਾਂ ਨੂੰ ਜਿਹੜੇ ਕਿ ਨਿਊ ਬੋਰਨ ਬੱਚਿਆਂ ਦੇ ਪੇਰੈਂਟਸ ਹੈਗੇ ਆ, ਗ੍ਰੈਂਡ ਪੇਰੈਂਟਸ ਹੈਗੇ ਆ, ਕਿਉਂਕਿ ਟਾਈਮ ਬਹੁਤ ਹੀ ਜਲਦੀ ਅਪਲਾਈ ਕਰਦਾ ਹੈਗਾ, ਸੋ ਮੇਕ ਸ਼ੋਰ ਕਰੋ ਤੁਸੀਂ ਵੀ ਜ਼ਰੂਰ ਟਾਈਮ ਤੇ ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਕਰਵਾਓ ਤਾਂ ਕਿ ਜਦੋਂ ਵੀ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਉਸ ਟਾਈਮ ਤੇ ਤੁਹਾਡੇ ਕੋਲ ਪ੍ਰੋਪਰ ਫੰਡਿੰਗ ਜ਼ਰੂਰ ਇਕੱਠੀ ਹੋਈ ਹੋਵੇ ਤਾਂ ਕਿ ਉਹਨਾਂ ਦੇ ਜਿਹੜੇ ਐਕਸਪੈਂਸਿਸ ਹੈਗੇ ਈਜ਼ੀਲੀ ਕਵਰ ਹੋ ਸਕਣ, ਐਂਡ ਆਲਸੋ ਇਹਦੇ ਵਿੱਚ ਇੰਨੀ ਕੁ ਫਲੈਕਸੀਬਿਲਟੀ ਹੁੰਦੀ ਹੈਗੀ ਆ ਮਨੀ ਇਸ ਟਾਈਮ ਤੇ ਕੰਟਰੀਬਿਊਸ਼ਨ ਦੇ ਟਾਈਮ ਤੇ ਵੀ ਕਿ $25 ਤੋਂ ਲੈ ਕੇ $205-$210 ਤੱਕ ਤੁਸੀਂ ਕੋਈ ਵੀ ਅਮਾਊਂਟ ਚੂਜ਼ ਕਰ ਸਕਦੇ ਹੁੰਦੇ ਹੋ, ਐਂਡ ਜਦੋਂ ਵਿਦਡਰੋਲ ਲੈਣਾ ਹੈਗਾ ਤਾਂ ਉਸ ਟਾਈਮ ਤੇ ਵੀ ਤੁਸੀਂ ਚੂਜ਼ ਕਰ ਸਕਦੇ ਹੋ ਕਿ ਕਿੰਨੇ ਅਮਾਊਂਟ ਕਦੋਂ ਅਸੀਂ ਕਿੰਨੀ ਅਮਾਊਂਟ ਚੂਜ਼ ਕਰਨੀ ਹੈ ਵਿਦਡਰੋਲ ਦੇ ਲਈ, ਕਿਉਂਕਿ ਇਨ ਦਾ ਸਿਟੀ ਪੜ੍ਹ ਰਿਹਾ ਬੱਚਾ, ਆਊਟ ਆਫ ਕੰਟਰੀ ਪੜ੍ਹ ਰਿਹਾ, ਉਸ ਹਿਸਾਬ ਦੇ ਨਾਲ ਐਕਸਪੈਂਸਿਸ ਹੁੰਦੇ ਨੇ, ਉਸ ਹਿਸਾਬ ਦੇ ਨਾਲ ਤੁਸੀਂ ਮਨੀ ਵਿਦਡਰੋਲ ਲੈ ਸਕਦੇ ਹੁੰਦੇ ਹੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਬੱਚਿਆਂ ਦੀ RESP ਜਾਂ ਫਿਰ ਬੱਚਿਆਂ ਦੀ ਇਨਵੈਸਟਮੈਂਟ ਦੇ ਲਈ ਤੁਸੀਂ ਲਾਈਫ ਇੰਸ਼ੋਰੈਂਸ ਦੀ ਤੁਸੀਂ ਪਲੈਨਿੰਗ ਕਰਨਾ ਚਾਹੁੰਦੇ ਹੈਗੇ ਹੋ ਜਿਹਦੇ ਵਿੱਚ ਗਰੋਥ ਮਿਲ ਸਕੇ, ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਨੇਂਗੀ @416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਮਿਲ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110। ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਬਾਰੇ ਕੰਸਰਨ ਹੈਗਾ, ਜਾਂ ਆਪਣੀ ਪੋਲਿਸੀਜ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜਾਂ ਫਿਰ ਕਈ ਵਾਰ ਹੁੰਦਾ ਕਿ ਤੁਹਾਡੀਆਂ ਕੋਈ ਵੀ ਇਨਵੈਸਟਮੈਂਟਸ ਹੋਈਆਂ ਹੋਈਆਂ ਨੇ, TFSA, FHSA ਜਾਂ RRSP, ਕੋਈ ਵੀ ਕੋਈ ਇੰਸਟੀਟਿਊਸ਼ਨ ਦੇ ਵਿੱਚ, ਕੋਈ ਬੈਂਕ ਦੇ ਵਿੱਚ, ਕਈ ਵਾਰ ਉਹਨਾਂ ਨੂੰ ਰਿਵਿਊ ਕਰਨ ਦੇ ਲਈ ਤੁਹਾਨੂੰ ਕਈ ਵਾਰ ਟ੍ਰਬਲ ਆਉਂਦੀ ਹੈਗੀ ਹੈ ਕਿ ਕਿਸ ਤਰੀਕੇ ਦੀ ਗਰੋਥ ਆ ਰਹੀ ਹੈ, ਕਿ ਉਸ ਦੇ ਵਿੱਚ ਆਪਸ਼ਨ ਚੂਜ਼ ਕੀਤੀਆਂ ਗਈਆਂ ਨੇ, ਉਹ ਵੀ ਤੁਸੀਂ ਡਿਟੇਲ ਦੇ ਵਿੱਚ ਸਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਆਪਣੇ ਇਨਵੈਸਟਮੈਂਟਸ ਦੇ ਲਈ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ, ਮੋਨਾ ਨੇਂਗੀ ਫ੍ਰੋਮ ਇੰਸ਼ੋਰੈਂਸ ਫੋਰ ਯੂ, 416-509-1509। ਥੈਂਕ ਯੂ ਸੋ ਮਚ ਸਿੱਧੂ ਜੀ, ਟਾਈਮ
0: ਦੇਣ ਲਈ ਬਹੁਤ ਬਹੁਤ ਸ਼ੁਕਰੀਆ।
3: ਓਕੇ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ, ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ। ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, ਔਰ ਵਿਜ਼ਿਟ insuranceforyou.ca।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ, ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ, ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ, 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
6: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ?
7: Another Don Clean with the Don Ducks.
8: Oh, he's doing dishes with Dawn Platinum,
9: the only soap trusted to save wildlife affected by oil.
8: And Platinum removes up to 99% of grease and food residue, so he doesn't have to work so hard.
9: Well, flap my wings. What'll he do with all that unused elbow grease?
8: Organize the fridge, the spice rack, the junk drawer.
9: What are you quacking on about? He's gonna make a enchiladas.
8: More dishes? That's giving this duck goosebumps.
7: Dawn Platinum, the better grease getter.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਰੈਗੂਲਰ ਪ੍ਰਾਈਸ 250 ਡਾਲਰ ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ 140 ਡਾਲਰ ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akaldukt.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰ੍ਹਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਅ ਵੀਕ ਯੈਲੋ ਟਾਇਰ ਸੈਂਟਰ ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਤੇ 4:01 ਤੇ ਕੁਝ ਸੈਕਿੰਡ ਹੋਏ ਨੇ ਮੈਂ ਦੱਸਦਿਆਂ ਕਿ ਅੱਜ ਇੰਡੀਅਨ ਫਰੂਟ ਲੈਂਡ 'ਤੇ ਅਜੇ ਖਾਣਾ ਕੁਛ ਨੂੰ ਇਸ ਸਮੇਂ ਨੀਅਰਲੀ ਬ੍ਰਾਂਚ 'ਤੇ ਪਹੁੰਚੋ ਥਾਲੀ ਲਗਾਈ ਹੈ ਉਹਨਾਂ ਨੇ 499 ਦੀ ਵੈੱਜ ਥਾਲੀ ਅਤੇ ਵੈੱਜ ਬਰਗਰ 399 ਦਾ ਵੈੱਜ ਬਿਰਿਆਨੀ 499 ਦੀ ਆਲੂ ਕੁਲਚਾ 499 ਦਾ ਸਟੱਫ ਕੁਲਚਾ 299 ਈਚ ਵੈੱਜ ਨਿਊਡਲ 699 ਦੀ ਹੈ ਚਿਕਨ ਕਰੀ ਵਿੱਚ ਨਾਨ 999 ਦੀ ਚਿਕਨ ਟਿੱਕਾ ਰੈਪ ਹੈਗਾ 699 ਦਾ ਫਿਸ਼ ਟਿੱਕਾ ਰੈਪ ਹੈਗਾ ਜੀ 699 ਦਾ ਸੋਇਆ ਟਿੱਕਾ ਰੈਪ ਉਹ ਵੀ 699 ਦਾ ਚਿਕਨ ਬਿਰਿਆਨੀ ਵੀ 699 ਲਗਾਈ ਆ ਤੋ ਖਾਣ ਪੀਣ ਲਈ ਪਹੁੰਚੋ ਤੁਸੀਂ ਇੰਡੀਅਨ ਫਰੂਟ ਲੈਣ 'ਤੇ
10: ਜੀ
0: ਅਤੇ ਸਾਡਾ ਹੁਣ ਸਾਈਨ ਅਪ ਕਰਦੇ ਹਾਂ ਅਗਲੇ ਪ੍ਰੋਗਰਾਮ ਲੈ ਕੇ ਆ ਰਹੇ ਸਵਰਾਜ ਸਿੱਧੂ ਹੋਰੀ ਠੀਕ ਸ਼ਾਮ ਦੇ 6 ਵਜੇ ਤੱਕ ਕਨੇਡੀਅਨ ਖਬਰਾਂ ਬਹੁਤ ਸਾਰੀਆਂ ਹੋਣਗੀਆਂ ਗੀਤ ਸੰਗੀਤ ਤੁਹਾਡਾ ਪਸੰਦ ਹੋਏਗਾ ਜੋ ਤੁਸੀਂ ਰਿਕੁਐਸਟ ਕਰੋਗੇ
10: ਜੀ
0: ਅਤੇ ਅਸੀਂ ਹੁਣ ਸਾਈਨ ਅਪ ਕਰਾਂਗੇ ਅਤੇ ਮਨਪ੍ਰੀਤ ਲਈਏ ਅੱਗੇ ਆਪਣਾ
10: ਬਿਲਕੁਲ ਤੇ ਲਾਸਟ ਵਿੱਚ ਤੁਹਾਨੂੰ ਜਾਂਦਿਆਂ ਦੇ ਦੱਸ ਦਈਏ ਕਿ ਜੇ ਤੁਸੀਂ ਆਪਣੀ ਆਈਸੈਟ ਚੈੱਕ ਕਰਵਾਉਣੀ ਹੈ ਤਾਂ ਤੁਸੀਂ ਸਪੈਕਸ ਐਕਸਪ੍ਰੈਸ ਦੇ ਨਾਲ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰ ਲਓ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਤੁਸੀਂ ਪਹੁੰਚੋ ਕੱਲ੍ਹ ਨੂੰ ਯਾਨੀ ਕਿ ਥਰਸਡੇ ਨੂੰ ਫਰਾਈਡੇ ਐਂਡ ਸੈਟਰਡੇ 3 ਦਿਨ ਤੁਹਾਡੇ ਲਈ ਡਾਕਟਰਸ ਅਵੇਲੇਬਲ ਰਹਿਣਗੇ ਤੁਸੀਂ ਆਪਣੇ ਲਈ ਕੰਪਰੀਹੈਂਸਿਵ ਆਈ ਐਗਜ਼ਾਮ ਤੁਸੀਂ ਇਹਨਾਂ ਦੇ ਕੋਲ ਜਾ ਕੇ ਦੇ ਸਕਦੇ ਹੋ ਆਪਣੀ ਆਈਸੈਟ ਚੈੱਕ ਕਰਵਾਓ ਅਤੇ ਕਾਫੀ ਵਧੀਆ ਡੀਲਸ ਤੁਹਾਨੂੰ ਬ੍ਰਾਂਡਡ ਸਨ ਗਲਾਸਿਸ ਦੇ ਉੱਪਰ ਅਤੇ ਸਿੰਗਲ ਵਿਜ਼ਨ ਗਲਾਸਿਸ ਜਾਂ ਫਿਰ ਪ੍ਰੋਗਰੈਸਿਵ ਗਲਾਸਿਸ ਤੁਸੀਂ ਲੈਣੇ ਹੋਣ ਉਹਨਾਂ ਦੇ ਉੱਪਰ ਤੁਹਾਨੂੰ ਸਾਰੀਆਂ ਹੀ ਡੀਲਸ ਬਹੁਤ ਵਧੀਆ ਮਿਲਣਗੀਆਂ ਅਤੇ ਤੁਸੀਂ ਪਹੁੰਚਣਾ ਹੈ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਨੰਬਰ ਤੁਸੀਂ ਨੋਟ ਕਰ ਲਓ ਅਪਾਇੰਟਮੈਂਟ ਬੁੱਕ ਕਰਕੇ ਤੁਸੀਂ ਜਾ ਸਕਦੇ ਹੋ ਡਾਕਟਰਸ ਦੇ ਨਾਲ ਮਿਲ ਸਕਦੇ ਹੋ ਕੱਲ੍ਹ ਤੋਂ 905-460-8888 905-460-8888 ਸਪੈਕਸ ਐਕਸਪ੍ਰੈਸ 'ਤੇ ਤੁਸੀਂ ਜ਼ਰੂਰ ਚੱਕਰ ਲਗਾਓ ਤੇ ਸਾਡੀ ਮੁਲਾਕਾਤ ਹੋਏਗੀ ਤੁਹਾਡੇ ਨਾਲ ਹੁਣ ਕੱਲ੍ਹ ਨੂੰ ਸੇਮ ਟਾਈਮ ਦੇ ਉੱਪਰ 3 ਤੋਂ ਲੈ ਕੇ 4 ਵਜੇ ਤੱਕ
0: ਜੀ ਹੌਲੀ ਹੌਲੀ ਕਰਨ ਨੂੰ ਆਓ ਵਧੀਆ ਵਧੀਆ ਬਾਰਬੀਕਿਊ ਕਰੋ ਖਾਓ ਪੀਓ ਇੰਜੋਏ ਕਰੋ ਤੇ ਵੀਕਐਂਡ ਆਲਮੋਸਟ ਬੂਹੇ ਤੇ ਹੈਗਾ ਰੈਡੀ
10: ਜੀ
0: ਮਿਲਦੇ ਆ ਫਿਰ ਕੱਲ੍ਹ ਨੂੰ ਹੁਣ ਜਾਂਦੇ ਹਾਂ ਤੇ ਕੱਲ੍ਹ ਮਿਲਦੇ ਹਾਂ ਠੀਕ ਹੈ
10: ਜੀ ਬਿਲਕੁਲ ਸਾਨੂੰ ਇੱਥੇ ਤੋਂ ਇਜਾਜ਼ਤ ਸਤਿ ਸ਼੍ਰੀ ਅਕਾਲ

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File. Gal ki, Immigration di har problem da solution lain lai, Community de jaane pehchane, ate tajrubekar Immigration Consultant, Gary Virk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 416-456-6161
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

0: अजी आओ 170 गिल्डन रोड यूनिवर्स 17 170 गिल्डन रोड यूनिवर्स 17 टेलीफोन नंबर है 6473021322 347-302-1322 1322 जेलो टायर सेंटर
1: डरेवरी सूट कर दिया जटानू
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations day. Dining, takeout and catering also available. Call at 905-794-8111. Simply delicious. Matlab, Simply Indian.
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ Traditional two-story freehold townhouses, but the backyard, the unfinished basement, and all, sirf 7 lakh dollar di range de vich, in the 700s, bahut jald aa rahe ne. Semi-detached kar, 8 lakh di range de vich, in the 800s, releasing very soon. Sab to khas, double car garage wale, but de detached kar, sirf 9 lakh dollar di range de vich, in the 900s, releasing very soon. Public release to pehla, best lot, end lot, corner lot de lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 ਟੀਮ ਸਿੱਧੂ
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਿਧੂਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਿਧੂਫ ਨੂੰ
4: 647-739-8710 License number M200-00-3450
7: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ ਪਰਦੇ ਦੇਸ ਪਰਦੇ
8: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
7: ਇਨਫੋਰਮੇਸ਼ਨ
8: ਕਾਲ ਅਸ ਨਾਓ 416-457-3381 416-457-3381 ਜਾਂ ਫਿਰ 416-725-2551 416-725-2551
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲਓ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਹੋ 45 ਡਸਟ ਡਰਾਈਵ ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ
5: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-544। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ।

AM band des pardes prime time radio program de naal jude hoye sade sare hi srotiyan nu sade sare darshakan nu samraj sidhu lo pyar pri sat shrikal dosto ajj sade is wednesday sham de rush hour prime time drive time de vich theek 6 baje tak sade naal jude raho te 6 o'clock pm tak tuhanu kuch international kuch canada wide kuch ontario wide te khas the local gta diyan sab ton namiyan taziyan khabra vi sade vichar vi news de views theek 6 baje tak pesh karde rahange ajj da kuch badiyan badiyan us to khabra aa riyan ne oh vi bahut hi jald ton pesh karange te agge ja ke program de vich dosto sade alag alag sponsors vi aake apne kuch messages sidhe tuhade tak vi pesh karange ਸਾਨੂੰ ਵੀ ਕੁਝ ਇੰਟਰਵਿਊਜ਼ ਕੁਝ ਸਵਾਲ ਜਵਾਬ ਕੰਡਕਟ ਕਰਨ ਦਾ ਮੌਕਾ ਮਿਲੂਗਾ ਜਿਹਨੂੰ ਸੁਣ ਕੇ ਜਾਂ ਵੇਖ ਕੇ ਤੁਹਾਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਅੱਜ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਕੁਝ ਇਮੀਗ੍ਰੇਸ਼ਨ ਰਿਲੇਟਡ ਅਪਡੇਟਸ ਹੋਣਗੀਆਂ ਸੀਆਈਸੀ ਇਮੀਗ੍ਰੇਸ਼ਨ ਤੋਂ ਕੁਝ ਮੋਰਗੇਜ ਰਿਲੇਟਡ ਜਾਣਕਾਰੀ ਹੋਊਗੀ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਨਰਦੇਵ ਸਿੱਧੂ ਤੌਰ ਦੇ ਨਾਲ ਦੇ ਨਾਲ ਕੁਝ ਨੈਚੁਰਲ ਹੈਲਥ ਹੋਮਿਓਪੈਥੀ ਬਾਰੇ ਵੀ ਕੁਝ ਇਨਫੋਰਮੇਸ਼ਨ ਮਿਲੂਗੀ ਡਾਕਟਰ ਕੁਲਦੀਪ ਸਿੰਘ ਖੇੜੀ ਹੋਮਿਓਪੈਥੀ ਤੋਂ ਹੋਰ ਵੀ ਸਾਡੇ ਅਲੱਗ ਅਲੱਗ ਸਪਾਂਸਰ ਆ ਕੇ ਆਪਣੇ ਮੈਸੇਜ ਸਿੱਧੇ ਤੁਹਾਡੇ ਤੱਕ ਵੀ ਪੇਸ਼ ਕਰਨਗੇ 6 o'clock PM ਤੱਕ ਅਤੇ 6 PM ਤੱਕ ਹੀ ਦੋਸਤੋ ਤੁਹਾਡੇ ਲਈ ਐਂਟਰਟੇਨਮੈਂਟ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਕੁਛ ਨਵੇਂ ਕੁਛ ਵਧੀਆ ਕੁਛ ਚੱਕਵੇ ਗੀਤ ਸੰਗੀਤ ਪਹਿਲਾਂ ਹੀ ਕਿਉਂ ਕਰਕੇ ਲੈ ਕੇ ਆਏ ਹਾਂ ਪਰ ਤੁਹਾਡੇ ਵੀ ਫਰਮਾਇਸ਼ੀ ਗੀਤ ਸੰਗੀਤ ਜ਼ਰੂਰ ਬਾਰੀ ਬਾਰੀ ਪੇਸ਼ ਕਰਦੇ ਰਵਾਂਗੇ ਠੀਕ 6 ਵਜੇ ਤੱਕ ਅਤੇ ਅੱਜ ਸਾਡੇ ਨਾਲ ਵੀ 6 ਵਜੇ ਤੱਕ ਹੀ ਕੋਈ ਵੀ ਗੱਲਬਾਤ ਕਰਨੀ ਹੋਵੇ ਸਾਡਾ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ 905-564-6444-905-564-6446 ਜਾਂ ਫਿਰ ਕਿਸੇ ਵੀ ਟਾਈਮ 'ਤੇ ਤੁਸੀਂ ਇੱਕ ਅਲੱਗ ਨੰਬਰ 'ਤੇ ਡਿਫਰੈਂਟ ਨੰਬਰ 'ਤੇ ਆਪਣਾ ਟੈਕਸਟ ਜਾਂ ਵਟਸਐਪ ਮੈਸੇਜ ਭੇਜ ਸਕਦੇ ਹੋ ਟੈਕਸਟ ਔਰ ਵਟਸਐਪ ਐਪ 416-457-3381-416-457-3381 ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ ਅੱਜ ਐਜ਼ ਐਕਸਪੈਕਟਡ 5 ਵਾਰੀ ਲਗਾਤਾਰ ਬੈਂਕ ਆਫ ਕੈਨੇਡਾ ਦੇ ਵੱਲੋਂ ਹੁਣ ਇੱਕ ਬੈਂਚਮਾਰਕ ਇੰਟਰਸਟ ਰੇਟ ਹੋਲਡ ਹੀ ਪੇਸ਼ ਕੀਤਾ ਗਿਆ ਹੈ ਉਹਨਾਂ ਨੇ ਆਪ ਹੀ ਦੱਸਿਆ ਹੈ ਕਿ ਉਹ ਇੱਕ ਕਾਫੀ ਟਫ ਪੋਜੀਸ਼ਨ ਦੇ ਵਿੱਚ ਹਨ ਸਟਕ ਬਿਟਵੀਨ ਅ ਰੌਕ ਐਂਡ ਅ ਹਾਰਡ ਪਲੇਸ ਇੱਕ ਤਰਫ US ਦੇ ਟੈਰਿਫ ਪਾਲਿਸੀ ਹੋਣ ਕਰਕੇ ਸਾਡੀ ਇਕਾਨਮੀ ਆਲਰੇਡੀ ਸਟਰਗਲ ਕਰ ਰਹੀ ਹੈ ਉਹਦੇ ਲਈ ਤਾਂ ਸ਼ਾਇਦ ਇਹ ਸੋਚ ਰਹੇ ਨੇ ਕਿ ਸਾਨੂੰ ਕੱਟ ਪੇਸ਼ ਕਰਨੇ ਚਾਹੀਦੇ ਨੇ ਲੋਕਾਂ ਦੀ ਅਫੋਰਡੇਬਿਲਿਟੀ ਵਧਾਉਣ ਲਈ ਪਰ ਸੇਮ ਟਾਈਮ 'ਤੇ ਗਲੋਬਲ ਐਨਰਜੀ ਪ੍ਰਾਈਸਿਸ ਵਧਣ ਕਰਕੇ ਇਨਫਲੇਸ਼ਨ ਵੱਧ ਰਹੀ ਹੈ ਉਹਦੇ ਲਈ ਤਾਂ ਇੱਕੋ ਇੱਕ ਇਹਨਾਂ ਦਾ ਇਲਾਜ ਕਦੇ ਵੀ ਰਿਹਾ ਹੈ ਅਤੇ ਕਦੇ ਵੀ ਰਹਿਣਾ ਹੈ ਕਿ ਉਹ ਹਾਈਕ ਪੇਸ਼ ਕਰਨਗੇ ਸੋ ਇਹਨਾਂ ਨੇ ਕਿਹਾ ਹੈ ਕਿ ਨਾ ਤਾਂ ਕੱਟ ਨਾ ਤਾਂ ਹਾਈਕ ਅਸੀਂ ਪੇਸ਼ ਕਰ ਸਕਦੇ ਹਾਂ ਕਿਉਂਕਿ ਨੈਗੇਟਿਵ ਕੋਨਸੀਕੁਐਂਸਿਸ ਇਕਾਨਮੀ ਦੇ ਵਿੱਚ ਹੋਰ ਵੀ ਸਪਰੈਡ ਹੋ ਸਕਦੇ ਨੇ ਸੋ ਫਿਲਹਾਲ ਤਾਂ ਇਹਨਾਂ ਨੂੰ ਪੈਂਡਿੰਗ ਫਰਦਰ ਡੀਟੇਲਸ ਅਬਾਊਟ ਦੀ ਇਕਾਨਮੀ ਐਂਡ ਇੰਪਲੋਇਮੈਂਟ ਐਕਸੈਟਰਾ ਹੋਲਡ ਹੀ ਪੇਸ਼ ਕਰਨਾ ਪਊਗਾ ਹੁਣ ਅਲੱਗ ਅਲੱਗ ਡਿਫਰੈਂਟ ਬੈਂਕਸ ਨੇ ਵੀ ਹੁਣ ਅੰਦਾਜ਼ੇ ਲਾਏ ਨੇ ਜਿਵੇਂ ਕਿ CIBC ਉਹਨਾਂ ਨੇ ਅੱਜ ਅੰਦਾਜ਼ਾ ਲਾਇਆ ਹੈ ਕਿ ਇਸ ਪੂਰੇ ਸਾਲ ਦੇ ਵਿੱਚ ਜਿੰਨੀਆਂ ਵੀ BOC ਦੀਆਂ ਸਕੈਡਿਊਲਡ ਅਨਾਊਂਸਮੈਂਟ ਰਹਿੰਦੀਆਂ ਨੇ ਉਹਦੇ ਵਿੱਚ ਆਹੀ ਕੰਮ ਹੋਣਾ ਹੈ ਹੋਲਡ ਹੀ ਪੇਸ਼ ਹੋਣੀ ਹੈ ਇਸ ਪੂਰੇ ਸਾਲ ਦੇ ਵਿੱਚ ਸ਼ਾਇਦ ਕੋਈ ਵੀ ਨਾ ਅਪ ਨਾ ਡਾਊਨ ਨਾ ਕੱਟ ਨਾ ਹਾਈਕ ਕੁਛ ਵੀ ਨਹੀਂ ਹੋਣਾ ਹੈ ਸਿਰਫ ਹੋਲਡ ਤੱਕ ਹੀ ਰੱਖਿਆ ਜਾਣਾ ਹੈ ਅੱਜ ਸਾਊਥ ਆਫ ਦ ਬਾਰਡਰ ਵਾਈਟ ਹਾਊਸ ਦੇ ਵਿੱਚ ਹੀ ਓਵਲ ਆਫਿਸ ਵਿੱਚ ਬੈਠੇ ਹੋਏ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਰਨਲਿਸਟ ਦੇ ਵੱਲੋਂ ਪੁੱਛਿਆ ਗਿਆ ਕਿ ਉਹ ਹੁਣ ਕੀ ਕਰਨਾ ਚਾਹੁੰਦਾ ਹੈ ਜੁਲਾਈ 1, 2026 ਦੀ USMCA ਖੁਜ਼ਮਾ ਨੌਰਥ ਅਮੈਰੀਕਨ ਫਰੀ ਟ੍ਰੇਡ ਅਗਰੀਮੈਂਟ ਦੇ ਡੈਡਲਾਈਨ ਤੋਂ ਪਹਿਲਾਂ ਉਹਨੇ ਅੱਜ ਸਾਫ਼ ਕਹਿ ਦਿੱਤਾ ਹੈ ਕਿ ਮੈਂ ਇਹਨੂੰ ਰਿਨਿਊ ਕਰਨ ਦੇ ਵੱਲ ਦੇਖ ਹੀ ਨਹੀਂ ਰਿਹਾ ਸੋ ਹੁਣ ਤੱਕ ਦੋਸਤੋ ਅਫੀਸ਼ੀਅਲ ਤੌਰ 'ਤੇ ਇਨ ਰਾਈਟਿੰਗ ਬਿਫੋਰ ਦ July 1 ਡੈਡਲਾਈਨ ਕੈਨੇਡਾ ਨੇ ਵੀ ਮੈਕਸੀਕੋ ਨੇ ਵੀ 2 out of 3 ਕੰਟਰੀਜ਼ ਕਹਿ ਚੁੱਕੀਆਂ ਹਨ ਕਿ ਦੇਖੋ ਅਸੀਂ ਇਹਨੂੰ USMCA ਖੁਜ਼ਮਾ ਨੂੰ ਐਜ਼ ਇਜ਼ ਇੱਦਾਂ ਹੀ ਆਪਾਂ ਅਪਰੂਵ ਕਰ ਲੈਂਦੇ ਹਾਂ ਰਿਨਿਊ ਕਰ ਲੈਂਦੇ ਹਾਂ ਅਗਲੇ 16 ਸਾਲਾਂ ਦੇ ਲਈ ਅਤੇ ਜੇਕਰ US ਦੀ ਕੋਈ ਸ਼ਿਕਾਇਤ ਹੈ ਉਹ ਐਕਸਟਰਨਲ ਡੀਲਸ ਉਸ ਡੀਲ ਤੋਂ ਉਸ ਫਰੇਮਵਰਕ ਤੋਂ ਬਾਹਰ ਆਪਾਂ ਨਾਲ ਦੀ ਨਾਲ ਰੀਨੈਗੋਸ਼ੀਏਟ ਕਰ ਲੈਂਦੇ ਹਾਂ ਜੋ ਕਿ ਸਮਝਦਾਰੀ ਵਾਲਾ ਕੰਮ ਹੋਊਗਾ ਪਰ ਅੱਜ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਇਹ ਲੱਗਦਾ ਹੈ ਨਹੀਂ ਕਿ ਕੰਮ ਕੀਤਾ ਜਾਊਗਾ ਇਹ ਰਿਨਿਊਅਲ ਦੇ ਵੱਲ ਦੇਖ ਹੀ ਨਹੀਂ ਰਿਹਾ ਇਹਦਾ ਮਤਲਬ ਇਹ ਹੈ ਦੋਸਤੋ ਕਿ ਦੋ ਹੀ ਚਾਰੇ ਰਹਿ ਗਏ ਨੇ ਇੱਕ ਤਾਂ ਚਾਰਾ ਇਹ ਹੈ ਕਿ 6 ਮਹੀਨਿਆਂ ਦਾ ਨੋਟਿਸ ਦੇ ਕੇ US ਇਸ USMCA ਤੋਂ ਕੰਪਲੀਟਲੀ ਵਿਥਡਰਾ ਕਰ ਸਕਦਾ ਹੈ ਲਿਟਰਲੀ 6 ਮਹੀਨਿਆਂ ਦਾ ਸਿਰਫ ਨੋਟਿਸ ਦੇਣ ਦੀ ਜ਼ਰੂਰਤ ਹੈ ਇਨ ਰਾਈਟਿੰਗ ਅਤੇ ਇਹ ਇਹਦੇ ਵਿੱਚੋਂ ਵਿਥਡਰਾ ਕਰ ਸਕਦੇ ਨੇ ਬੇਸ਼ੱਕ US ਦੇ ਵਿੱਚ ਕੰਗਰੈਸ਼ਨਲ ਅਪਰੂਵਲ ਚਾਹੀਦੀ ਹੋਊਗੀ ਕਿਉਂਕਿ ਕਾਫੀ ਜ਼ਿਆਦਾ US ਦੇ ਡੋਮੈਸਟਿਕ ਪਾਲਿਸੀਜ਼ ਅਤੇ ਲੈਜਿਸਲੇਸ਼ਨ ਇਹਦੇ ਨਾਲ ਹੀ ਜੁੜੇ ਹੋਏ ਨੇ ਸੋ ਉਹ ਵੀ ਇੱਕ ਬਹੁਤ ਹੀ ਕਨਵਲੂਟਿਡ ਕਾਫੀ
ਕੰਪਲਿਕੇਟਡ ਕੰਮ ਰਹੂਗਾ, ਪਰ ਉਹ ਤਾਂ ਬਾਬਾ ਟਰੰਪ ਬਾਅਦ ਦੇ ਵਿੱਚ ਆਪ ਹੀ ਸਾਂਭ ਸਕਦਾ ਹੈ। ਪਹਿਲਾਂ ਤਾਂ ਇੱਕ ਵਾਰੀ ਟਰਿਗਰ ਜੇ ਪੁੱਲ ਕਰ ਲਵੇ ਕਰ ਸਕਦਾ ਹੈ। ਆਹ ਇੱਕ ਚਾਰਾ ਹੈ, 6 ਮਹੀਨੇ ਦਾ ਨੋਟਿਸ ਦਿਓ ਅਤੇ ਬਸ ਫਿਰ ਦੇਖੀ ਜਾਓ ਕੀ ਬਣਦਾ ਕੀ ਨਹੀਂ। ਉਹ ਅਫਿਸ਼ਲੀ ਇਹਦੇ ਵਿੱਚੋਂ ਵਿਦਡਰਾਅ ਕਰ ਸਕਦਾ ਹੈ। ਦੂਜਾ ਜਿਹੜਾ ਮੋਰ ਲਾਈਕਲੀ ਸਿਨੇਰੀਓ ਹੈ, ਯੂ ਨੈਵਰ ਨੋ ਵਿਦ ਦਿਸ ਗਾਈ ਹੋਨੈਸਟਲੀ, ਪਰ ਲਾਈਕਲੀ ਸਿਨੇਰੀਓ ਆਹੀ ਹੈ ਕਿ ਇਹਨੂੰ 10 ਹੋਰ ਸਾਲਾਂ ਤੱਕ ਰਿਨਿਊ ਤਾਂ ਜ਼ਰੂਰ ਕੀਤਾ ਜਾਊਗਾ, ਨਾ ਕਿ 16 ਸਾਲਾਂ ਲਈ, 10 ਸਾਲ ਲਈ ਰਿਨਿਊ ਕੀਤਾ ਜਾਊਗਾ, ਪਰ ਐਵਰੀ ਸਿੰਗਲ ਈਅਰ ਰੋਲਿੰਗ ਰੀਨੈਗੋਸ਼ੀਏਸ਼ਨਸ, ਰੋਲਿੰਗ ਰਿਵਿਊਜ਼ ਹੁੰਦੀਆਂ ਹੀ ਰਹਿਣਗੀਆਂ ਆਟੋਮੈਟਿਕਲੀ। ਸੋ ਐਵਰੀ ਸਿੰਗਲ ਈਅਰ ਹੀ ਸਾਡੇ ਡਿਫਰੈਂਟ ਇੰਡਸਟਰੀ 'ਤੇ ਡਿਫਰੈਂਟ ਬੋਝ ਪੈ ਵੀ ਸਕਦਾ ਹੈ, ਘੱਟ ਵੀ ਸਕਦਾ ਹੈ, ਬਦਲ ਵੀ ਸਕਦਾ ਹੈ, ਉੱਪਰ ਵੀ ਜਾ ਸਕਦਾ ਹੈ, ਘੱਟ ਵੀ ਸਕਦਾ ਹੈ। ਇਹ ਇੱਕ ਨੈਵਰ ਐਂਡਿੰਗ ਸਾਈਕਲ, ਨੈਵਰ ਐਂਡਿੰਗ ਡਰਾਮਾ ਵੀ ਪੇਸ਼ ਹੋ ਸਕਦਾ ਹੈ ਸਾਡੀਆਂ ਵੱਡੀਆਂ ਵੱਡੀਆਂ ਇੰਡਸਟਰੀਜ਼ ਦੇ ਲਈ, ਜੇਕਰ ਹਰੇਕ ਸਾਲ ਹੀ ਇਹ ਮੂੰਹ ਚੱਕ ਕੇ ਕਹਿਣ ਕਿ ਸਾਨੂੰ ਆਹ ਚੀਜ਼ ਨਹੀਂ ਵਧੀਆ ਲੱਗਦੀ, ਹੁਣ ਆਪਾਂ ਇਹਨੂੰ ਹੁਣ ਟੇਰਫ ਲਾਉਣ ਲੱਗੇ ਹਾਂ ਜਾਂ ਇਹਨੂੰ ਘਟਾਉਣ ਲੱਗੇ ਹਾਂ। ਸੋ ਉਹ ਵੀ ਇੱਕ ਸਿਆਪਾ ਹੀ ਹੈ, ਅਤੇ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਪੂਰੀ ਦੀ ਪੂਰੀ ਜਾਣਕਾਰੀ ਪੇਸ਼ ਕਰਾਂਗੇ ਕਿ ਐਗਜੈਕਟਲੀ ਕੀ ਕੁਛ ਕਿਹਾ ਗਿਆ ਹੈ ਬਾਬੇ ਟਰੰਪ ਦੇ ਵੱਲੋਂ ਅਤੇ ਕੀ ਕੁਛ ਅਸਰ ਪੈ ਸਕਦਾ ਹੈ ਸਾਡੇ ਇਕਾਨਮੀ 'ਤੇ, ਇਹ ਤੁਹਾਨੂੰ ਅੱਗੇ ਜਾ ਕੇ ਬਹੁਤ ਹੀ ਜਲਦ ਦੱਸਾਂਗੇ। ਕੱਲ੍ਹ ਰਾਤ ਦੋਸਤੋ ਮਿਸਿਸਾਗਾ ਸ਼ਹਿਰ ਦੇ ਵਿੱਚ ਪੁਲਿਸ ਆਫਿਸਰਸ ਨੇ ਇੱਕ ਗੱਡੀ ਨੂੰ ਔਨ ਦਾ ਸਾਈਡ ਆਫ ਦ ਰੋਡ ਆਲਰੇਡੀ ਪੁੱਲ ਓਵਰ ਕੀਤਾ ਹੋਇਆ ਸੀ ਕੋਈ ਨਾ ਕੋਈ ਕੰਮ ਦੇ ਲਈ, ਜਦੋਂ ਪਿੱਛਿਓਂ ਇੱਕ ਬੀਬੀ ਨੇ ਖਾਧੀ ਪੀਤੀ ਦੇ ਵਿੱਚ ਪੁਲਿਸ ਕਰੂਜ਼ਰ, ਫੁੱਲੀ ਮਾਰਕਡ ਪੁਲਿਸ ਕਰੂਜ਼ਰ ਫੁੱਲਡ ਓਵਰ ਔਨ ਦਾ ਸਾਈਡ, ਉਹਦੇ ਵਿੱਚ ਹੀ ਜਾ ਕੇ ਆਪਦੀ ਖਾਧੀ ਪੀਤੀ ਵਿੱਚ ਗੱਡੀ ਕ੍ਰੈਸ਼ ਕੀਤੀ। ਬੀਬੀ ਨੂੰ ਔਨ ਦਾ ਸਪਾਟ ਇੰਪੇਅਰ ਡਰਾਈਵ ਨੇ ਚਾਰਜ ਕੀਤਾ ਗਿਆ ਅਤੇ ਹਾਸਪਿਟਲ ਤੱਕ ਵੀ ਭੇਜਿਆ ਗਿਆ ਮਿਸਿਸਾਗਾ ਦੇ ਵਿੱਚ, ਕਿਉਂਕਿ ਮਾਈਨਰ ਸੱਟਾਂ ਵੀ ਉਹਨੂੰ ਲੱਗੀਆਂ ਨੇ, ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਬ੍ਰੈਂਪਟਨ ਦੇ ਇੱਕ ਬੰਦੇ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਕਿਸੇ ਵੀ ਰੈਜ਼ੀਡੈਂਸ਼ਲ ਪ੍ਰਾਪਰਟੀ ਓਨਰ ਦੇ ਵੱਲੋਂ ਕਿ ਬਾਹਰ ਗੱਡੀ ਪਾਰਕ ਕੀਤੀ ਹੋਈ ਆ, ਗੱਡੀ ਚੱਲੀ ਜਾਂਦੀ ਆ, ਬੰਦਾ ਅੰਦਰ ਡਰਾਈਵਿੰਗ ਸੀਟ ਦੇ ਵਿੱਚ ਬੈਠਾ, ਜਾਂ ਤਾਂ ਬਹੋਸ਼ ਹੈ ਜਾਂ ਤਾਂ ਸੁੱਤਾ ਪਿਆ ਹੈ, ਸਮਥਿੰਗ ਰਾਈਟ। ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ, ਗੱਡੀ ਦੀ ਸਰਚ ਕੀਤੀ, ਅੰਦਰ $1.5 ਲੱਖ ਤੋਂ ਵੀ ਜ਼ਿਆਦਾ ਨਸ਼ੇ, ਕੈਸ਼ ਅਤੇ ਹੋਰ ਵੀ ਪੈਰਾਫਰਨੇਲੀਆ ਰਿਕਵਰ ਕੀਤਾ ਗਿਆ, ਅਤੇ ਹੁਣ ਬ੍ਰੈਂਪਟਨ ਦਾ ਇੱਕ ਬੰਦਾ ਕਾਫੀ ਜ਼ਿਆਦਾ ਸੀਰੀਅਸ ਡਰੱਗ ਟ੍ਰੈਫਿਕਿੰਗ ਦੇ ਚਾਰਜਸ ਫੇਸ ਕਰ ਰਿਹਾ ਹੈ। ਨਾਲ ਦੇ ਦੋਸਤੋ ਵੈਰੀ ਅਨਫੋਰਚੁਨੇਟ ਨਿਊਜ਼ ਪੇਸ਼ ਹੋਈ ਹੈ ਕਿ ਕੱਲ੍ਹ ਨੌਰਥ ਵੈਸਟਰਨ ਅੰਟੇਰੀਓ, ਇੱਥੋਂ ਬ੍ਰੈਂਪਟਨ ਤੋਂ ਤਕਰੀਬਨ 950 ਕਿਲੋਮੀਟਰ ਦੂਰ, ਵੈਰੀ ਵੈਰੀ ਫਾਰ ਨੌਰਥ ਵੈਸਟ ਇਨ ਅੰਟੇਰੀਓ, ਤਕਰੀਬਨ 10 ਘੰਟਿਆਂ ਦੀ ਡਰਾਈਵ ਦੂਰ, ਇੱਕ 18 ਸਾਲ ਦਾ ਬੰਦਾ ਜੋ ਕਿ ਮੈਂਟਲ ਹੈਲਥ ਐਕਟ ਦੇ ਮੁਤਾਬਕ ਹਾਸਪਿਟਲ ਦੇ ਵਿੱਚ ਟ੍ਰੀਟ ਅਤੇ ਅਸੈਸ ਕੀਤਾ ਜਾ ਰਿਹਾ ਸੀ, ਉਹਨੇ ਹਾਸਪਿਟਲ ਦੇ ਵਿੱਚੋਂ ਐਸਕੇਪ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਇਦ ਗੱਡੀ ਕਿਸ ਤੋਂ ਖੋਈ ਜਾਂ ਕਾਰਜੈਕ ਕੀਤੀ ਜਾਂ ਚੋਰੀ ਕੀਤੀ, ਗੱਡੀ ਡਰਾਈਵ ਕਰਕੇ ਇੱਕ OPP ਆਫਿਸਰ ਨੂੰ ਹਿੱਟ ਕਰਕੇ ਅਨਫੋਰਚੁਨੇਟਲੀ ਉਹਦੀ ਡੈਥ ਕਾਜ਼ ਕੀਤੀ ਹੈ। ਹੁਣ ਇਹਨੂੰ ਫਸਟ ਡਿਗਰੀ ਮਰਡਰ ਲਈ ਚਾਰਜ ਕੀਤਾ ਗਿਆ ਹੈ। ਜਿਹੜਾ OPP ਆਫਿਸਰ ਹੈ, ਪਤਾ ਲੱਗਿਆ ਹੈ ਕਿ ਬ੍ਰੈਂਪਟਨ ਸ਼ਹਿਰ ਦਾ ਹੀ ਹੈ, 29-year-old ਤਰਨ ਬਲੀ, ਆਪਣਾ ਹੀ ਇੱਕ ਦੇਸੀ OPP ਪੁਲਿਸ ਕਾਂਸਟੇਬਲ ਸੀ, ਜੋ ਕਿ ਅਸਲ ਦੇ ਵਿੱਚ ਤਾਂ ਓਰੇਂਜਵਿਲ ਦੇ ਵਿੱਚ ਉੱਥੇ ਡਿਫਰੈਂਟ ਡਿਟੈਚਮੈਂਟ OPP ਲਈ ਕੰਮ ਕਰ ਰਿਹਾ ਸੀ, ਪਰ ਬੇਸਿਕਲੀ ਐਕਸਟਰਾ ਕੰਮ ਦੇ ਲਈ ਉਹ ਆਲ ਦ ਵੇ ਇਨ ਜੇਮਸ ਬੇ ਡਿਟੈਚਮੈਂਟ ਆਫ OPP ਐਕਸਟਰਾ ਕੰਮ ਕਰ ਰਿਹਾ ਸੀ, ਅਤੇ ਅਨਫੋਰਚੁਨੇਟਲੀ ਲਾਈਨ ਆਫ ਡਿਊਟੀ ਦੇ ਵਿੱਚ ਇਹਦਾ ਹੁਣ ਕਤਲ ਕੀਤਾ ਗਿਆ ਹੈ। ਇੱਕ 18 ਸਾਲ ਦਾ ਬੰਦਾ ਹੁਣ ਫਸਟ ਡਿਗਰੀ ਮਰਡਰ ਅਤੇ ਹੋਰਾਂ ਵੀ ਕ੍ਰਿਮੀਨਲ ਚਾਰਜਸ ਇਹ ਸੈਂਸਲੈਸ ਕ੍ਰਾਈਮ ਦੇ ਵਿੱਚ ਫੇਸ ਕਰ ਰਿਹਾ ਹੈ। ਅਤੇ ਨਾਲ ਦਿਆਂ ਦੋਸਤੋ ਪਰਸੋਂ ਸਟ੍ਰੇਟ ਆਫ ਹਰਮੂਜ਼ ਦੇ ਉੱਪਰ ਪੈਟਰੋਲ ਕਰ ਰਹੇ US ਅਪਾਚੀ ਹੈਲੀਕਾਪਟਰ ਨੂੰ ਇਰੇਨੀਅਨ ਫੋਰਸਿਸ ਦੇ ਵੱਲੋਂ ਥੱਲੇ ਲਾਉਣ ਤੋਂ ਬਾਅਦ, ਸ਼ੁਕਰ ਹੈ ਕਿ 2 ਅਮੇਰੀਕਨ ਆਕਿਊਪੈਂਟਸ ਪਾਇਲਟਸ ਇਹਦੇ ਵਿੱਚ ਜੋ ਕਿ ਪਾਣੀ ਵਿੱਚ ਡਿੱਗੇ ਸੀ, ਉਹਨਾਂ ਨੂੰ US ਦੇ ਡਰੋਨ ਬੋਟ ਦੇ ਨਾਲ ਹੀ ਬਚਾਇਆ ਗਿਆ ਡੁੱਬਣ ਤੋਂ। ਪਰ ਬਦਲੇ ਦੇ ਵਿੱਚ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸਾਫ਼ ਕਿਹਾ ਸੀ, ਟਿਟ ਫਰ ਟੈਟ, ਆਈ ਫਰ ਐਨ ਆਈ, ਪ੍ਰਪੋਰਸ਼ਨਲ ਰਿਸਪਾਂਸ ਪੇਸ਼ ਕਰਾਂਗੇ। ਅਤੇ ਪੇਸ਼ ਕੀਤਾ ਕੀ ਰਿਸਪਾਂਸ? ਹਮਲੇ 'ਤੇ ਹਮਲੇ ਇਰਾਨ ਦੇ ਵਿੱਚ, ਜਿੱਦਾਂ ਮਲਟੀਪਲ ਇਰਾਨ ਦੇ ਹੀ ਲੜਨ ਵਾਲੇ ਹੁਣ ਉਹਨਾਂ ਦੇ ਕਤਲ ਕੀਤੇ ਗਏ ਨੇ। ਅਤੇ ਹੁਣ ਗੱਲ ਇਹ ਹੈ ਕਿ ਮੰਡੇ ਹੀ, ਪਰਸੋਂ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪ ਹੀ ਕਿਹਾ ਸੀ ਕਿ 2 ਤੋਂ ਲੈ ਕੇ 3 ਦਿਨਾਂ ਦੇ ਅੰਦਰ ਅੰਦਰ, ਯਾਨੀ ਕਿ ਅੱਜ ਜਾਂ ਕੱਲ੍ਹ, ਵੈਨਸਡੇ ਜਾਂ ਥਰਸਡੇ, ਰੀਅਲਿਸਟਿਕਲੀ ਉਹਨੇ ਕਿਹਾ ਸੀ ਔਨ ਮੰਡੇ ਬਿਫੋਰ ਦ ਹੈਲੀਕਾਪਟਰ ਗਾਟ ਸ਼ਾਟ ਡਾਊਨ,
ਕਿ 2-3 ਦਿਨਾਂ ਦੇ ਅੰਦਰ ਅੰਦਰ ਅਸੀਂ ਪੀਸ ਡੀਲ ਸਾਈਨ ਕਰ ਲੈਣੀ ਹੈ, ਦੁਨੀਆ ਦੇ ਵਿੱਚ ਸ਼ਾਂਤੀ ਆ ਜਾਂਦੀ, ਨਾ ਦੇ ਸਟ੍ਰੇਟ ਆਫ ਹਰਮੁਜ਼ ਖੁੱਲ ਜਾਂਦਾ, ਗਲੋਬਲ ਐਨਰਜੀ ਪ੍ਰਾਈਸਿਸ ਘਟਣ ਲੱਗ ਜਾਂਦੇ, ਬੱਲੇ ਬੱਲੇ ਹੋ ਜਾਂਦੀ। ਪਰ ਹੁਣ ਤਾਂ ਧੁੰਦਲੀ ਹੀ, ਬਹੁਤ ਹੀ ਅਨਕਲੀਅਰ ਹੀ ਇਹ ਪਿਕਚਰ ਹੈ ਕਿ ਹੋਣਾ ਕੀ ਹੈ, ਕੋਈ ਪੀਸ ਡੀਲ ਇਵਨ ਪੋਸੀਬਲ ਹੈ ਜਾਂ ਇਹਨੂੰ ਹੁਣ ਹੋਰ ਚਿਰ ਲਈ ਲਮਕਾਇਆ ਜਾਣਾ ਹੈ। ਵਟਸ ਕੈਨ ਹੈਪਨ, ਵਟਸ ਨਾਟ, ਇਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਦੋਸਤੋ ਅੱਜ ਦੇ ਪ੍ਰੋਗਰਾਮ ਵਿੱਚ ਠੀਕ 6 ਵਜੇ ਤੱਕ 6:00 PM ਤੱਕ ਪੇਸ਼ ਕਰਦੇ ਰਹਾਂਗੇ। ਅਤੇ ਵਨਸ ਅਗੇਨ 6:00 PM ਤੱਕ ਜੇ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡੇ ਕਿਸੇ ਵੀ ਸਪਾਂਸਰ ਦਾ ਕੋਈ ਫੋਨ ਨੰਬਰ ਐਕਸੈਟਰਾ ਚਾਹੀਦਾ ਹੋਵੇ, ਆਪਣੇ ਕੋਈ ਵੀ ਸਪੈਸੀਫਿਕ ਟਾਈਪ ਬਿਜ਼ਨਸ ਦੇ ਭਾਲ ਦੇ ਵਿੱਚੋਂ, ਕੋਈ ਸਰਵਿਸ ਦੇ ਭਾਲ ਦੇ ਵਿੱਚੋਂ, ਮੰਨ ਲਓ ਕਿ ਬੇਸਮੈਂਟ ਤਿਆਰ ਕਰਵਾਉਣੀ ਆ, ਮੰਨ ਲਓ ਕਿ ਤੁਹਾਨੂੰ ਸਸਤੀਆਂ ਏਅਰਲਾਈਨ ਟਿਕਟ ਚਾਹੀਦੀਆਂ ਨੇ, ਮੰਨ ਲਓ ਕਿ ਇੱਕ ਤਕੜਾ ਵਕੀਲ ਚਾਹੀਦਾ ਹੈ, ਇਸ ਤਰ੍ਹਾਂ ਦਾ ਕੋਈ ਵੀ ਸਾਨੂੰ ਰਿਕੁਐਸਟ ਕਰਨਾ ਚਾਹੁੰਦੇ ਹੋ, ਤੁਸੀਂ ਕਾਲ ਕਰ ਸਕਦੇ ਹੋ ਸਿੱਧੇ ਸਟੂਡੀਓ ਵਿੱਚ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,
416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: ਸੁਣਦੇ
1: ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 5:30 ਤੋਂ।

530 AM ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਪੂਰੇ ਬ੍ਰੈਮਟਨ ਦੇ ਵਿੱਚ, ਉਹ ਵੀ 3 ਲੋਕੇਸ਼ਨ ਤੋਂ ਤਿਆਰ ਕਰਦੇ ਨੇ। ਅਤੇ ਤੁਹਾਡੇ ਲਈ ਇਹਨਾਂ ਨੇ ਕਾਫੀ ਜ਼ਬਰਦਸਤ ਬਾਏ 1 ਗੈਟ ਦੀ ਅਦਰ 1 ਫੋਰ $2 ਦੀਆਂ ਡੀਲ ਲਾਈਆਂ ਹੋਈਆਂ ਨੇ ਤੁਹਾਡੇ ਲਈ। ਇਹ ਟੇਕ ਆਊਟ ਸਪੈਸ਼ਲ ਨੇ 5 ਡਿਫਰੈਂਟ ਆਈਟਮਸ 'ਤੇ। ਸੋ ਜੇ ਤੁਸੀਂ ਵੈਜ ਥਾਲੀ ਇੱਕ ਲਓਗੇ, ਦੂਜੀ ਮਿਲੂਗੀ ਸਿਰਫ $2 ਦੇ ਵਿੱਚ। ਇੱਕ ਵੈਜ ਰੈਪ ਜਾਂ ਚਿਕਨ ਰੈਪ ਖਰੀਦੋ ਅਤੇ ਦੂਜਾ ਮਿਲੂਗਾ ਸਿਰਫ $2 ਦੇ ਵਿੱਚ। ਇੱਕ ਪਾਊਂਡ ਫਿਸ਼ ਪਕੌੜਾ ਖਰੀਦੋ, ਦੂਜਾ ਪਾਊਂਡ ਬਿਲਕੁਲ $2 ਵਿੱਚ ਹੀ ਮਿਲੂਗਾ। ਅਤੇ ਚਿਕਨ ਪਕੌੜਾ ਵੀ ਤੁਸੀਂ ਇੱਕ ਪਾਊਂਡ ਖਰੀਦੋ, ਦੂਜਾ ਸਿਰਫ $2 ਦੇ ਵਿੱਚ ਹੀ ਮਿਲੂਗਾ। ਤੁਹਾਨੂੰ ਇਹ ਡੀਲਾਂ ਅਗਲੇ ਕੁਝ ਕੁ ਹਫ਼ਤੇ ਲਈ ਹੀ ਮਿਲਣਗੀਆਂ। ਵੈਜ ਥਾਲੀ, ਚਿਕਨ ਪਕੌੜਾ, ਫਿਸ਼ ਪਕੌੜਾ, ਵੈਜ ਰੈਪ, ਚਿਕਨ ਰੈਪ, ਬਾਏ 1 ਗੈਟ ਦੀ ਅਦਰ 1 ਫੋਰ ਜਸਟ $2, $2 ਦੇ ਵਿੱਚ। ਕਾਫੀ ਕਮਾਲ ਦੀ ਡੀਲ ਹੈ ਟੇਕ ਆਊਟ ਲਈ। ਹੁਣ ਤੁਸੀਂ ਆਪਣੀ ਨੇੜਲੀ ਲੋਕੇਸ਼ਨ 'ਤੇ ਪਹੁੰਚੋ। 3 ਲੋਕੇਸ਼ਨ ਹੈ ਬ੍ਰੈਂਪਟ ਦੇ ਵਿੱਚ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ ਪਹਿਲੀ ਲੋਕੇਸ਼ਨ ਹੈ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ ਦੀ ਇੰਟਰਸੈਕਸ਼ਨ 'ਤੇ। ਦੂਜੀ ਲੋਕੇਸ਼ਨ ਹੈ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਬ੍ਰੈਂਪਟਨ ਵੈਸਟ ਦੇ ਵਿੱਚ, 85 ਮਾਂਪੈਲੀਅਰ ਸਟਰੀਟ ਬ੍ਰੈਂਪਟਨ। ਅਤੇ ਤੀਜੀ ਲੋਕੇਸ਼ਨ ਹੈ ਬਵੇਰ ਅਤੇ ਚਿੰਕੂਜ ਦੇ ਬਿਲਕੁਲ ਨਜ਼ਦੀਕ, 15 ਫੈਂਡਰ ਵੇ, 15 ਫੈਂਡਰ ਵੇ। ਤਿੰਨਾਂ ਹੀ ਲੋਕੇਸ਼ਨ 'ਤੇ ਦੋਸਤੋ ਤੁਹਾਡੇ ਲਈ ਐਵਰੀ ਸਿੰਗਲ ਡੇ ਬਹੁਤ ਹੀ ਤਾਜ਼ਾ, ਬਹੁਤ ਹੀ ਸਵਾਦ ਪਕਵਾਨ ਸਵੇਰੇ 2 ਵਜੇ ਤੱਕ ਹੀ ਤੁਹਾਨੂੰ ਸਰਵ ਕਰਦੇ ਨੇ। ਵੈਜ ਵੀ, ਨਾਨ ਵੈਜ ਵੀ, 15 ਡਿਫਰੈਂਟ ਕਿਸਮ ਦੇ ਡੋਸੇ ਤਿਆਰ ਕਰਦੇ ਆ। ਫਿਸ਼ ਵੀ 4-5-6 ਡਿਫਰੈਂਟ ਵਰਾਇਟੀ ਦੇ ਫਿਸ਼, ਇਹ ਪਕੌੜੇ ਵੀ, ਟਿੱਕੇ ਵੀ, ਅੰਮ੍ਰਿਤਸਰੀ ਫਿਸ਼ ਵੀ, ਅਤੇ ਡਿਫਰੈਂਟ ਡਿਫਰੈਂਟ ਸਟਾਈਲ ਆਫ ਫਿਸ਼ ਵੀ ਤਿਆਰ ਕਰਦੇ ਆ ਤੁਹਾਡੇ ਲਈ। ਵੈਜ ਵੀ, ਨਾਨ ਵੈਜ ਵੀ, ਇੰਡੀਆ ਸਟਾਈਲ ਕੇਕਸ ਐਂਡ ਪੇਸਟਰੀਜ਼ ਵੀ, ਸ਼ੁੱਧ ਖੋਏ ਦੀਆਂ ਮਿਠਾਈਆਂ ਵੀ, ਸਭ ਕੁਝ ਹੀ ਇੰਡੀਅਨ, ਬਹੁਤ ਹੀ ਵਧੀਆ ਪਕਵਾਨ ਤਿਆਰ ਕੀਤਾ ਜਾਂਦਾ ਹੈ ਬਾਏ ਸਿੰਪਲੀ ਇੰਡੀਅਨ। ਅਤੇ ਜੇ ਤੁਸੀਂ ਲਾਈਵ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ ਆਪਣੇ ਮਹਿਮਾਨਾਂ ਦੇ ਲਈ, ਜਿਹੜਾ ਮਰਜ਼ੀ ਕਿਸਮ ਦਾ ਫੰਕਸ਼ਨ ਹੋਵੇ, ਖਾਸ ਵਿਆਹ ਸ਼ਾਦੀ ਹੋਵੇ, ਤਾਂ ਤੁਹਾਨੂੰ 3-4 ਦਿਨ ਲਗਾਤਾਰ ਹੀ ਲਾਈਵ ਕੇਟਰਿੰਗ ਚਾਹੀਦੀ ਹੈ। ਅਤੇ ਚਾਹੁੰਦੇ ਹੋ ਕਿ ਡਿਫਰੈਂਟ ਡਿਫਰੈਂਟ ਮੈਨਿਊ, ਡਿਫਰੈਂਟ ਡਿਫਰੈਂਟ ਆਈਟਮਸ ਐਵਰੀ ਸਿੰਗਲ ਡੇ ਦਾ ਪ੍ਰਬੰਧ ਕੀਤਾ ਜਾਵੇ, ਫਿਰ ਅੱਜ ਹੀ ਸੰਪਰਕ ਕਰੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨਾਲ ਐਟ 905-794-8111 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਇੱਕ ਵੀ ਫਿਰ ਤੁਹਾਨੂੰ ਦੱਸ ਦਿੰਦਾ, ਇਹਨਾਂ ਨੇ 5 ਡਿਫਰੈਂਟ ਆਈਟਮਸ 'ਤੇ ਹੁਣ ਬਾਏ 1 ਅਤੇ ਦੂਜੀ ਆਈਟਮ ਤੁਹਾਨੂੰ $2 'ਚ ਮਿਲੂਗੀ ਸਪੈਸ਼ਲ ਆਈ ਹੋਈ ਹੈ ਟੇਕ ਆਊਟ ਲਈ। ਵੈਜ ਥਾਲੀ ਖਰੀਦੋ, ਦੂਜੀ ਮਿਲ ਕੇ $2 ਦੇ ਵਿੱਚ। ਚਿਕਨ ਜਾਂ ਵੈਜ ਰੈਪ ਇੱਕ ਖਰੀਦੋ, ਦੂਜੀ ਮਿਲ ਕੇ $2 ਦੇ ਵਿੱਚ। ਚਿਕਨ ਪਕੌੜਾ ਜਾਂ ਫਿਸ਼ ਪਕੌੜਾ ਇੱਕ ਪਾਊਂਡ ਖਰੀਦੋ ਅਤੇ ਦੂਜਾ ਪਾਊਂਡ ਤੁਹਾਨੂੰ ਮਿਲੂਗਾ ਸਿਰਫ ਅਤੇ ਸਿਰਫ $2 ਦੇ ਵਿੱਚ ਐਟ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਯੂਨੀਗਲੋਬਲ ਐਡਵਾਈਜ਼ਰੀ ਇੰਕ ਦੇ ਵੱਲੋਂ। ਦੋਸਤੋ, ਜੇਕਰ ਤੁਸੀਂ ਕਿਸੇ ਡੈਡ ਐਂਡ ਜਾਬ ਦੇ ਵਿੱਚ ਫਸੇ ਹੋਏ ਹੋ, ਤੁਹਾਨੂੰ ਲੱਗਦਾ ਹੈ ਕਿ ਇੱਕ ਕਰੀਅਰ ਚੇਂਜ ਦੀ ਲੋੜ ਹੈ, ਫਿਰ ਤੁਹਾਡੇ ਲਈ ਇੱਕ ਗੋਲਡਨ ਆਪਰਚੁਨਿਟੀ ਹੈ ਸਿਰਫ ਅਤੇ ਸਿਰਫ ਇਸ ਅਤੇ ਅਗਲੇ ਮਹੀਨੇ ਦੇ ਵਿੱਚ ਹੀ, ਕਿਉਂਕਿ ਸਰਕਾਰ ਕੁਛ ਫੰਡਿੰਗ ਗ੍ਰਾਂਟਸ ਦੇ ਲਈ ਚੇਂਜ ਕਰ ਰਹੀ ਹੈ ਜੁਲਾਈ ਦੇ ਐਂਡ ਦੇ ਵੱਲ। ਉਸ ਤੋਂ ਬਾਅਦ ਇਹ ਮੌਕਾ ਗੋਲਡਨ ਨਹੀਂ ਰਹਿਣਾ, ਬਸ ਮੌਕਾ ਹੀ ਮਾੜਾ ਮੋਟਾ ਹੀ ਰਹਿਣਾ ਹੈ। ਸੋ ਯੂਨੀਗਲੋਬਲ ਐਡਵਾਈਜ਼ਰੀ ਦੇ ਮੁਤਾਬਕ ਸਰਕਾਰ ਤੁਹਾਡੇ ਸਟੱਡੀ ਪ੍ਰੋਗਰਾਮ ਨੂੰ ਸਪਾਂਸਰ ਕਰਦੀ ਆ, ਜਿਹਦੇ ਨਾਲ ਤੁਹਾਡਾ ਪੜ੍ਹਾਈ ਦਾ ਵੀ, ਰਹਿਣ ਦਾ ਵੀ, ਲਿਵਿੰਗ ਦਾ ਵੀ ਸਾਰਾ ਹੀ ਖਰਚਾ $30,000 ਤੋਂ ਲੈ ਕੇ $1,00,000 ਤੱਕ ਸਾਲ ਦਾ, ਲਿਟਰਲੀ $30,000 ਐਵਰੀ ਸਿੰਗਲ ਈਅਰ ਤੁਹਾਨੂੰ ਪੜ੍ਹਨ ਦੇ ਲਈ ਗਵਰਨਮੈਂਟ ਤੋਂ ਮਿਲ ਸਕਦਾ ਹੈ, ਜਿਹਦੇ ਵਿੱਚੋਂ ਤਕਰੀਬਨ ਅੱਧਾ ਹੀ ਤੁਸੀਂ ਕਦੇ ਵੀ ਨਹੀਂ ਮੋੜਨਾ। ਬੇਸਿਕਲੀ ਇਟਸ ਫਰੀ ਤੁਹਾਡੇ ਪੜ੍ਹਨ ਦੇ ਲਈ। ਸੋ ਗ੍ਰਾਂਟ ਜਿਹੜੇ ਮਿਲਦੇ ਨੇ ਉਹ ਤੁਸੀਂ ਕਦੇ ਵੀ ਰੀਪੇ ਨਹੀਂ ਕਰਨੇ, ਵਾਪਸ ਨਹੀਂ ਦੇਣੇ, ਮੋੜਨੇ ਨਹੀਂ। ਇਹ ਤੁਹਾਡੇ ਲਈ ਹੈ ਪੜ੍ਹਨ ਦੇ ਲਈ, ਵਧੀਆ ਸਕਿੱਲਸ ਡਿਵੈਲਪ ਕਰਨ ਲਈ ਅਤੇ ਕਿਸੇ ਚੱਜ ਦੇ ਕੰਮ ਕਾਰੋਬਾਰ ਦੇ ਵਿੱਚ ਜਾਣ ਦੇ ਲਈ। ਸੋ ਇਹ ਉਹੀ ਲੋਕ ਕੁਆਲੀਫਾਈ ਕਰਨਗੇ ਜੋ ਕਿ PR ਜਾਂ ਸਿਟੀਜ਼ਨ ਜਾਂ ਕੋਈ ਰੈਫਿਜੀ ਵਰਗਾ ਪ੍ਰੋਟੈਕਟਡ ਪਰਸਨ ਉਹਨਾਂ ਲਈ ਹੈ। ਅਤੇ ਤੁਹਾਡੀ ਜਿਹੜੀ ਨੈੱਟ ਫੈਮਿਲੀ ਇਨਕਮ ਹੈ, ਦੋ ਜਾਣੇ ਦੀ ਕੁੱਲ ਮਿਲਾ ਕੇ ਜਿਹੜੀ ਫੈਮਿਲੀ ਇਨਕਮ ਆ, ਨੈੱਟ ਇਨਕਮ ਸ਼ੁੱਡ ਬੀ ਅੰਡਰ $70,000। ਕੋਈ ਵੀ ਔਖਾ ਕੋਰਸ ਵੀ ਨਹੀਂ ਹੈ, ਸਾਰੇ ਦੇ ਸਾਰੇ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਨੇ, ਬਿਨਾਂ ਕੋਈ ਐਗਜ਼ਾਮਸ ਤੋਂ, ਅਤੇ ਸਕਿੱਲਸ ਡਿਵੈਲਪ ਕਰ ਸਕਦੇ ਹੋ। ਅਤੇ ਇੱਕ ਸਭ ਤੋਂ ਖਾਸ ਗੱਲ, ਯੂਨੀਗਲੋਬਲ ਐਡਵਾਈਜ਼ਰੀ ਤਾਂ ਕਹਿਣਾ ਹੈ ਕੋਈ ਏਜ ਲਿਮਿਟ ਨਹੀਂ, ਇਹਨਾਂ ਦਾ ਆਪਦਾ ਹੀ ਕਹਿਣਾ ਕਿ ਵੱਧ ਤੋਂ ਵੱਧ ਕਲਾਇੰਟਸ
30 ਪਲੱਸ 40 ਪਲੱਸ 50 ਪਲੱਸ ਉਮਰ ਦੇ ਨੇ, ਕੋਈ ਏਜ ਲਿਮਿਟ ਤੱਕ ਨਹੀਂ ਹੈਗੀ, ਕੋਈ 65 ਸਾਲ ਦਾ ਵੀ ਹੈ ਉਹ ਵੀ ਜਾ ਸਕਦਾ ਹੈ ਅਤੇ ਪੜ੍ਹ ਸਕਦਾ ਹੈ। ਸੋ ਸਭ ਤੋਂ ਵਧੀਆ ਇਹ ਸੂਟ ਕਰਦਾ ਸੈਲਫ ਇੰਪਲੋਇਡ ਲੋਕਾਂ ਨੂੰ, ਹਾਊਸ ਵਾਈਵਸ ਅਤੇ ਸਟੇ ਐਟ ਹੋਮ ਮੋਮਸ, ਊਬਰ ਡਰਾਈਵਰਸ, ਟਰੱਕ ਡਰਾਈਵਰਸ ਐਕਸੈਟਰਾ। ਅਤੇ ਇਹਨਾਂ ਦੀ ਜਿਹੜੀ ਫੀਸ ਹੈ $199 ਤੋਂ ਲੈ ਕੇ $499, ਦੈਟਸ ਇਟ। ਤੁਹਾਨੂੰ $100,000 ਸਾਲ ਤੱਕ ਤਾਂ ਸਿੱਧੇ ਤੁਹਾਡੇ ਬੈਂਕ ਅਕਾਊਂਟ ਵਿੱਚ ਦਿਲਵਾ ਰਹੇ ਨੇ ਗਵਰਨਮੈਂਟ ਤੋਂ, ਜਿਹਦੇ ਵਿੱਚੋਂ ਅੱਧਾ ਤੁਸੀਂ ਕਦੇ ਮੋੜਨਾ ਤੱਕ ਵੀ ਨਹੀਂ ਹੈਗਾ। ਅਤੇ ਆਪਸ਼ਨਲ ਲੋਨਸ ਵੀ ਨੇ, ਅਤੇ ਪੇ ਕੀ ਕਰਨਾ ਹੈ ਤੁਸੀਂ ਉਹ ਵੀ ਤੁਹਾਨੂੰ ਪੈਸੇ ਮਿਲਣ ਤੋਂ ਬਾਅਦ ਜਾ ਕੇ ਤੁਸੀਂ ਇਹਨਾਂ ਨੂੰ ਪੇ ਕਰਨਾ ਹੈ। ਓਨਲੀ 199 ਅਤੇ 499 ਡਿਪੈਂਡਸ ਆ ਕਿਹੜਾ ਕੋਰਸ ਦੇ ਵਿੱਚ ਤੁਸੀਂ ਇਨਰੋਲ ਕਰਦੇ ਹੋ। ਅੱਜ ਹੀ ਯੂਨੀਗੋਬਲ ਐਡਵਾਈਜ਼ਰੀ ਦੇ ਮਿਸਟਰ ਨਾਗਪਾਲ ਦੇ ਨਾਲ ਸੰਪਰਕ ਕਰੋ, 437-264-3175 that's 437-264-3175 Uniglobal Advisory Inc. ਸਿਰਫ ਤੇ ਸਿਰਫ ਜੁਲਾਈ ਦੇ ਐਂਡ ਤੱਕ ਸਰਕਾਰ ਇਹ ਗ੍ਰਾਂਟ ਦੇ ਰਹੀ ਹੈ, ਉਸ ਤੋਂ ਬਾਅਦ ਘਟਾ ਰਹੇ ਨੇ ਬਹੁਤ 80-90% ਤੱਕ। ਤੁਸੀਂ ਸੁਣਿਆ ਹੀ ਹੋਣਾ ਹੈ, ਪੜ੍ਹਨ ਦੇ ਵਿੱਚ ਰੌਲਾ ਵੀ ਬਥੇਰਾ ਪੈ ਰਿਹਾ ਹੈ, ਪ੍ਰੋਟੈਸਟ ਵੀ ਜਵਾਕ ਅਤੇ ਸਟੂਡੈਂਟ ਕਰ ਰਹੇ ਨੇ, ਪਰ ਇਹ ਕਿਸੇ ਨੂੰ ਵੀ ਕਿਸੇ ਵੀ ਉਮਰ ਦੇ ਵਿੱਚ ਮਿਲ ਸਕਦੇ ਨੇ ਪੈਸੇ, ਜੇ ਤੁਸੀਂ ਜੁਲਾਈ ਦੇ ਐਂਡ ਤੋਂ ਪਹਿਲਾਂ ਪਹਿਲਾਂ ਇਹਨਾਂ ਨਾਲ ਸੰਪਰਕ ਕਰੋਗੇ। 437-264-3175 437-264-3175 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਹਮੇਸ਼ਾ ਹੀ ਤੁਹਾਡੇ ਲਈ ਪੈਸੇ ਬਣਾਉਣ ਵਾਲੇ ਵਧੀਆ ਟਾਪ ਦੇ ਵੀ ਆਈ ਪੀ ਐਕਸਿਸ ਪਲੈਟਨਮ ਐਕਸਿਸ ਨਾਲ ਪ੍ਰੀ ਕੰਸਟਰਕਸ਼ਨ ਪ੍ਰਾਪਰਟੀਜ਼ ਲੈ ਕੇ ਆਉਂਦੇ ਨੇ, ਅਤੇ ਲੈ ਕੇ ਆਏ ਨੇ ਇਸ ਪੂਰੇ ਸਾਲ ਦੇ ਵਿੱਚ ਸਭ ਤੋਂ ਵੱਡਾ ਪੂਰੇ ਫੀਓ ਰੀਜਨ ਦੇ ਵਿੱਚ, ਬ੍ਰੈਂਪਟਨ ਦੇ ਵੀ ਨੇੜੇ, ਵਾਹਨ ਦੇ ਵੀ ਨੇੜੇ, ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਘਰ ਤਿਆਰ ਹੋਣੇ ਆ 2027 and 2028 ਦੇ ਵਿੱਚ। ਅਤੇ ਇਹ ਜਿਹੜਾ ਪ੍ਰੋਜੈਕਟ ਹੈ ਅਗਲੇ ਹਫ਼ਤੇ ਰਿਲੀਜ਼ ਹੋਣ ਲੱਗਿਆ ਹੈ, ਅਤੇ ਅਗਲੇ ਹਫ਼ਤੇ ਹੀ ਇੱਕੋ ਹੀ ਦਮ ਹੰਡਰਡਸ ਆਫ ਘਰ ਇਕੱਠੇ ਹੀ ਬੁੱਕ ਕੀਤੇ ਜਾਣੇ ਆ। ਸੋ ਪਬਲਿਕ ਰਿਲੀਜ਼ ਤੋਂ ਪਹਿਲਾਂ ਹੀ ਇਹਨਾਂ ਨਾਲ ਸੰਪਰਕ ਕਰੋ। 2500 ਨਵੇਂ ਮਾਸਟਰ ਪਲਾਨ ਕਮਿਊਨਿਟੀ ਵਿੱਚ ਘਰ ਤਿਆਰ ਹੋਣੇ ਆ ਜ਼ਗੋਰ ਰੋਡ ਐਂਡ ਮੇਫੀਲ ਰੋਡ 'ਤੇ, ਅਤੇ ਆਲੇ ਦੁਆਲੇ ਬ੍ਰੈਂਡ ਨਿਊ ਸਕੂਲਸ ਵੀ, ਪਾਰਕਸ ਵੀ, ਕ੍ਰਿਕਟ ਗਰਾਊਂਡ ਵੀ, ਬਾਸਕਟਬਾਲ ਕੋਰਟਸ ਵੀ, ਡਿਫਰੈਂਟ ਡਿਫਰੈਂਟ ਸਪਲੈਸ਼ ਪੈਡ ਵਾਟਰ ਪਾਰਕਸ ਵੀ, ਇਹ ਪੂਰੀ ਦੀ ਪੂਰੀ ਮੈਸਿਵ ਬ੍ਰੈਂਡ ਨਿਊ ਕਮਿਊਨਿਟੀ ਤਿਆਰ ਹੋ ਰਹੀ ਆ 27 ਅਤੇ 28 ਦੇ ਵਿੱਚ। ਹੁਣ ਟ੍ਰੈਡੀਸ਼ਨਲ ਦੋ ਸਟੋਰੀ ਦੋ ਫਲੋਰ ਵਾਲੇ ਫਰੀ ਹੋਲਡ ਟਾਊਨ ਹਾਊਸਿਸ ਵੱਡੇ ਬੈਕਯਾਰਡ ਦੇ ਨਾਲ, ਇਹ 7 ਲੱਖ ਤੋਂ ਪ੍ਰਾਈਸ ਸ਼ੁਰੂ ਹੋਣੀ ਆ, 7 ਲੱਖ ਤੋਂ, ਨਾਲ ਦੀ ਨਾਲ ਸੈਮੀ ਡੀਟੈਚ ਘਰ ਸਿਰਫ 8 ਲੱਖ ਤੋਂ, ਅਤੇ ਸਭ ਤੋਂ ਖਾਸ ਤਾਂ ਜਿਹੜੇ ਸਾਰੇ ਲੋਕ ਚਾਹੁੰਦੇ ਨੇ ਡਬਲ ਕਾਰ ਗਰਾਜ, ਵੱਡਾ ਡੀਟੈਚ ਘਰ 9 ਲੱਖ ਤੋਂ, ਆਮ ਤੌਰ 'ਤੇ ਤਾਂ 1.1 ਤੋਂ ਵੀ ਨਹੀਂ ਘੱਟ ਕਿਤੇ ਮਿਲਦਾ, ਇਹ ਕਹਿੰਦੇ ਕਿ 9 ਲੱਖ ਤੋਂ ਤੁਹਾਨੂੰ ਡਬਲ ਕਾਰ ਗਰਾਜ ਡੀਟੈਚ ਘਰ ਬੁੱਕ ਕਰਵਾ ਕੇ ਦੇਵਾਂਗੇ, ਅਤੇ ਉਹ ਵੀ ਫਸਟ ਇਨ ਲਾਈਨ ਪਬਲਿਕ ਰਿਲੀਜ਼ ਤੋਂ ਪਹਿਲਾਂ। ਤੁਸੀਂ ਜਿਹੜਾ ਮਰਜ਼ੀ ਸਟਰੀਟ 'ਤੇ, ਜਿਹੜੇ ਮਰਜ਼ੀ ਐਂਡ 'ਤੇ, ਕੋਰਨਰ 'ਤੇ ਲਾਟ ਲੱਭ ਰਹੇ ਹੋ, ਤੁਸੀਂ ਅੱਜ ਹੀ ਇਹਨਾਂ ਨਾਲ ਸੰਪਰਕ ਕਰੋ। 416-302-0016 416-302-0016 416-302-0016 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ ਸਭ ਤੋਂ ਪਹਿਲਾਂ ਇਹ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਹੈ ਉਹ ਹੈ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਕਹਿ ਹੀ ਦਿੱਤਾ ਹੈ ਕਿ ਉਹ USMCA CUSMA AKA ਸਾਡਾ ਨੌਰਥ ਅਮੈਰੀਕਨ ਫ੍ਰੀ ਟ੍ਰੇਡ ਡੀਲ, ਉਹਨੂੰ ਰਿਨਿਊ ਕਰਨ ਦੇ ਵੱਲ ਨਹੀਂ ਦੇਖ ਰਿਹਾ ਹੈ, ਜਿਹਦੇ ਨਾਲ ਜਾਂ ਤਾਂ 6 ਮਹੀਨਿਆਂ ਦਾ ਨੋਟਿਸ ਦੇ ਕੇ ਅਤੇ ਸ਼ਾਇਦ US ਕੰਗਰੈਸ਼ਨਲ ਅਪਰੂਵਲ ਦੀ ਲੋੜ ਪੈ ਸਕਦੀ ਹੈ, ਪਰ 6 ਮਹੀਨੇ ਦਾ ਨੋਟਿਸ ਦੇ ਕੇ ਉਹ USMCA ਤੋਂ ਵਿਥਡਰਾਅ ਵੀ ਕਰ ਸਕਦਾ ਹੈ, ਇਹਨੂੰ ਕੰਪਲੀਟਲੀ ਟਰਮੀਨੇਟ ਵੀ ਕਰ ਸਕਦਾ ਹੈ, ਜਿਹਦੇ ਨਾਲ ਕੈਨੇਡਾ ਤਬਾਹ, ਕਿਉਂਕਿ ਫਿਰ ਕੋਈ ਵੀ ਸਮਾਨ ਉੱਥੇ ਭੇਜਿਆ ਹੀ ਨਹੀਂ ਜਾ ਸਕਦਾ ਬਿਨਾਂ ਕੋਈ ਵੀ ਟੈਰਿਫ ਤੋਂ। ਜਾਂ ਤਾਂ ਜਿਹੜੀ ਦੂਜੀ ਜ਼ਿਆਦਾ ਲਾਈਕਲੀ ਮੋਰ ਲਾਈਕਲੀ ਆਪਸ਼ਨ ਹੈ ਕਿ July 1, 2026 ਦੀ ਡੈਡਲਾਈਨ ਤਾਂ ਲੰਘੀ ਜਾਣੀ ਹੈ, ਕੋਈ ਵੀ ਇਹਦੀ ਅਸਲ ਦੇ ਵਿੱਚ ਰਿਨਿਊਅਲ ਨਹੀਂ ਹੋਣੀ ਹੈ, ਸ਼ਾਇਦ ਅਗਲੇ ਸਾਲ ਤੱਕ ਰੀਨੈਗੋਸ਼ੀਏਸ਼ਨ ਚੱਲਣਗੇ ਤਿੰਨੇ ਹੀ ਨੌਰਥ ਅਮੈਰੀਕਨ ਕੰਟਰੀਜ਼ ਦੇ ਆਪਸ ਦੇ ਵਿੱਚ, ਪਰ ਅਗਲੇ 10 ਸਾਲਾਂ ਦੇ ਲਈ
ਨਾ ਕਿ 16 ਸਾਲਾਂ ਦੇ ਲਈ ਜਿਵੇਂ ਕਿ ਕੈਨੇਡਾ ਅਤੇ ਮੈਕਸੀਕੋ ਚਾਹੁੰਦਾ ਹੈ, ਸਿਰਫ ਅਗਲੇ 10 ਸਾਲਾਂ ਦੇ ਲਈ ਹਰੇਕ ਸਾਲ ਹੀ ਮੈਂਡੇਟੋਰੀ ਰੋਲਿੰਗ ਰਿਵਿਊਜ਼ ਅਤੇ ਰੀਨੈਗੋਸ਼ੀਏਸ਼ਨ ਐਵਰੀ ਸਿੰਗਲ ਈਅਰ 10 ਸਾਲਾਂ ਲਈ ਹੋਣਗੇ ਹਰੇਕ ਮੇਜਰ ਇਕਨੋਮਿਕ ਇੰਡਸਟਰੀ ਦੇ ਲਈ। ਸੋ ਆਈਦਰ ਵੇ ਇਟਸ ਨਾਟ ਅ ਗੁੱਡ ਡੀਲ ਫੋਰ ਅਸ। ਜੇ ਇਹ ਟਰਮੀਨੇਟ ਹੀ ਕਰ ਦਿੰਦੇ ਨੇ, ਵਿਦਡਰਾਅ ਹੀ ਕਰ ਦਿੰਦੇ ਨੇ 6 ਮਹੀਨੇ ਦੇ ਨੋਟਿਸ ਦੇ ਕੇ, ਫਿਰ ਤਾਂ ਪੂਰੀ ਇਕਾਨਮੀ ਤਬਾਹ। ਜੇਕਰ ਇਹ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਇਕੱਲਾ 10 ਸਾਲ ਨਾ ਕਿ 16 ਸਾਲ ਇਹਨੂੰ ਐਨੂਅਲ ਰਿਵਿਊ ਕੀਤਾ ਜਾਵੇ, ਹਰੇਕ ਸਾਲ ਰੋਲਿੰਗ ਰਿਵਿਊ ਹੋਊਗੀ ਕਿ ਮੰਨ ਲਓ ਕਿ ਇਹ ਸਟੀਲ 'ਤੇ ਅੱਜ 25% ਟੈਰਿਫ ਹੈ, ਅਗਲੇ ਸਾਲ ਕਹਿ ਸਕਦੇ ਕਿ 35 ਲਾਉਣਾ, ਉਸ ਤੋਂ ਅਗਲੇ ਸਾਲ ਕਹਿ ਸਕਦੇ ਚਲੋ 15 ਲਾਉਣਾ। ਇਹ 10 ਸਾਲ ਦਾ ਨੈਵਰ ਐਂਡਿੰਗ ਸਾਈਕਲ ਅਤੇ ਟੋਰਚਰ ਵੀ ਰਹਿ ਸਕਦਾ ਹੈ ਸਾਡੇ ਡਿਫਰੈਂਟ ਡਿਫਰੈਂਟ ਇੰਡਸਟਰੀਜ਼ ਲਈ ਅਤੇ ਇਕਾਨਮੀ ਲਈ। ਤਾਂ ਇਹ ਬਹੁਤ ਹੀ ਮਾੜਾ ਇੱਕ ਰੋਲਰ ਕੋਸਟਰ ਰਾਈਡ ਅਤੇ ਇਨਸਟੈਬਿਲਿਟੀ ਵੀ ਪੇਸ਼ ਹੋ ਸਕਦੀ ਹੈ। ਸੋ ਦੋਨੇ ਆਪਸ਼ਨਸ ਸਾਡੇ ਮੁਲਕ ਦੀ ਇਕਾਨਮੀ ਅਤੇ ਇੰਪਲੋਇਮੈਂਟ ਲਈ ਬਹੁਤ ਬਹੁਤ ਮਾੜੀਆਂ ਹਨ, ਬੋਥ ਆਪਸ਼ਨਸ। ਕਿਉਂ? ਕਿਉਂਕਿ ਫਿਲਹਾਲ ਤਕਰੀਬਨ 70%+ ਆਫ ਆਲ ਕਨੇਡੀਅਨ ਐਕਸਪੋਰਟਸ, ਜੋ ਕੁਛ ਵੀ ਇਸ ਮੁਲਕ ਤੋਂ ਬਾਹਰ ਭੇਜਿਆ ਜਾਂਦਾ, ਵੇਚਿਆ ਜਾਂਦਾ, 70%+ ਤਾਂ ਇਕੱਲਾ US ਨੂੰ ਜਾਂਦਾ ਹੈ। ਇਹਨੂੰ ਡਾਇਵਰਸਿਫਾਈ ਕਰਨਾ ਕਲੀਅਰਲੀ ਬਹੁਤ ਹੀ ਮੁਸ਼ਕਿਲ ਕੰਮ ਸਾਬਿਤ ਹੋ ਰਿਹਾ ਹੈ। ਜਿੰਨਾ ਮਰਜ਼ੀ ਕੌਣੀ ਸਰਕਾਰ ਕਹਿ ਦੇਵੇ ਕਿ ਅਸੀਂ ਫਲਾਨੇ ਮੁਲਕ ਦੇ ਵਿੱਚ ਇੰਨਾ ਕੁ ਪਰਸੈਂਟ ਵਧਾ ਦੇਵਾਂਗੇ ਇੰਨੇ ਕੁ ਸਾਲਾਂ ਦੇ ਵਿੱਚ, ਉਹ ਤਾਂ ਦੇਖਿਆ ਜਾਊਗਾ, ਦੇਖਿਆ ਜਾਊਗਾ ਕਿ ਨਿਸ਼ਾਨਾ ਕਦੇ ਮੀਟ ਕਰਦੇ ਆ, ਪਰ ਲੱਗਦਾ ਤਾਂ ਹੈ ਨਹੀਂ। ਅਤੇ ਫਿਲਹਾਲ ਤਾਂ ਤਕਰੀਬਨ 90% ਸਮਾਨ ਜੋ ਕਿ ਅਸੀਂ US ਨੂੰ ਹੀ ਭੇਜਦੇ ਹਾਂ ਅਤੇ ਵੇਚਦੇ ਹਾਂ, ਉਹ ਫਿਲਹਾਲ ਤਾਂ ਟੈਰਿਫਸ ਤੋਂ ਐਗਜ਼ੈਂਪਟ ਹੈ, ਕਿਉਂਕਿ ਫਰੀ ਟ੍ਰੇਡ ਡੀਲ ਦੇ ਮੁਤਾਬਕ ਹੀ ਕੰਪਲਾਇੰਟ ਹੈ। ਸੋ ਉਹ ਵੀ ਬਦਲ ਸਕਦਾ ਹੈ। ਸੋ ਅੱਜ ਵਾਈਟ ਹਾਊਸ ਦੇ ਵਿੱਚ, ਓਵਲ ਆਫਿਸ ਦੇ ਵਿੱਚ ਬੈਠੇ ਬਾਬੇ ਟਰੰਪ ਨੂੰ ਜਰਨਲਿਸਟ ਦੇ ਵੱਲੋਂ ਪੁੱਛਿਆ ਗਿਆ ਕਿ ਅਪਕਮਿੰਗ July 1, 2026 ਦੀ USMCA ਖੁਜ਼ਮਾ ਰਿਵਿਊ ਦੇ ਬਾਰੇ, ਅਤੇ ਡੋਨਲਡ ਟਰੰਪ ਨੇ ਕਿਹਾ ਆਮ ਨਾਟ ਲੁਕਿੰਗ ਟੂ ਰਿਨਿਊ ਇਟ। ਭਾਵੇਂ ਦੋਨੇ ਕੈਨੇਡਾ ਨਾਲੇ ਮੈਕਸੀਕੋ ਦੇ ਅਫੀਸ਼ਲਸ ਨੇ ਹੁਣ ਕਨਫਰਮ ਕੀਤਾ ਹੈ ਕਿ ਉਹਨੂੰ ਉਹ ਐਜ਼ ਇਜ਼ ਇੱਦਾਂ ਹੀ ਵਧਾਉਣਾ ਹੀ ਚਾਹੁੰਦੇ ਨੇ ਅਗਲੇ 16 ਸਾਲਾਂ ਦੇ ਲਈ। ਇਹਨੂੰ ਬਿਨਾਂ ਬਦਲਣ ਤੋਂ ਇਹ ਦੋਨਾਂ ਕੈਨੇਡਾ ਅਤੇ ਮੈਕਸੀਕੋ ਦਾ ਕਹਿਣਾ ਹੈ ਕਿ ਇਹਨੂੰ ਨਾ ਛੇੜੋ, ਇਹਨੂੰ ਇੱਦਾਂ ਹੀ ਰੱਖੀ ਰੱਖੋ, ਇਹਨੂੰ 16 ਸਾਲ ਲਈ ਵਧਾਓ, ਭਾਵੇਂ ਅਸੀਂ ਇਸ ਡੀਲ ਤੋਂ ਬਾਹਰ ਐਕਸਟਰਨਲ ਸੈਪਰੇਟ US ਦੇ ਨਾਲ ਕੰਪਰੋਮਾਈਜ਼ ਕਨਸੈਸ਼ਨਸ ਅਤੇ ਰੀਨੈਗੋਸ਼ੀਏਸ਼ਨਸ ਕਰਨ ਦੇ ਲਈ ਤਿਆਰ ਹਾਂ ਅੱਡ ਅੱਡ ਇੰਡਸਟਰੀਜ਼ ਲਈ, ਪਰ ਇਹਨੂੰ ਨਾ ਛੇੜੋ, ਇਹਨੂੰ 16 ਸਾਲ ਤੱਕ ਵਧਾਓ। ਇਹਦੇ ਵਿੱਚ ਤਿੰਨਾਂ ਹੀ ਮੁਲਕਾਂ ਦਾ ਭਲਾ ਹੈ, ਪਰ ਭਲਾ ਤਾਂ ਇਹ ਪਤਾ ਨਹੀਂ ਕਿਹਦਾ ਚਾਹੁੰਦਾ ਬਾਬਾ ਟਰੰਪ, ਲੱਗਦਾ ਹੈ ਨਹੀਂ ਕਿ ਉਹ ਇਸ ਰੂਟ ਦੇ ਵੱਲ ਜਾਣਾ ਚਾਹੁੰਦਾ ਹੈ। ਫਿਰ ਵੀ ਇਹ ਇੱਕ ਅਫੀਸ਼ਲ ਕੰਫਰਮੇਸ਼ਨ ਨਹੀਂ ਹੈ ਜੋ ਵੀ ਅੱਜ ਟਰੰਪ ਨੇ ਕਿਹਾ ਹੈ ਵਾਈਟ ਹਾਊਸ ਦੇ ਵਿੱਚੋਂ। ਇਹਨੂੰ ਵੀ ਬਾਕੀ ਦੋ ਮੁਲਕਾਂ ਦੇ ਵਾਂਗੂ ਹੀ ਇਨ ਰਾਈਡਿੰਗ ਅਫੀਸ਼ਲੀ July 1, 2026 ਤੋਂ ਪਹਿਲਾਂ ਪਹਿਲਾਂ, ਡੈਡਲਾਈਨ ਤੋਂ ਪਹਿਲਾਂ ਪਹਿਲਾਂ ਇਨ ਰਾਈਡਿੰਗ ਬਾਕੀ ਦੋਨੇ ਮੁਲਕਾਂ ਨੂੰ ਨੋਟੀਫਾਈ ਕਰਨਾ ਪਊਗਾ ਕਿ ਕੀ ਉਹ 16 ਈਅਰਸ ਇਹਨੂੰ ਐਜ਼ ਇਜ਼ ਰਿਨਿਊ ਕਰਨਾ ਚਾਹੁੰਦਾ ਹੈ, ਜੋ ਕਿ ਅੱਜ ਲੱਗਦਾ ਤਾਂ ਹੈ ਨਹੀਂ ਇਹਦੇ ਸ਼ਬਦਾਂ ਦੇ ਰਾਹੀਂ, ਜਾਂ 6 ਮਹੀਨੇ ਦੇ ਨੋਟਿਸ ਦੇ ਕੇ ਪਲਾਨ ਫੋਰ ਵਿਥਡਰਾਅਲ ਟਰਮੀਨੇਸ਼ਨ, ਜਾਂ ਐਨੂਅਲ ਰੋਲਿੰਗ ਰਿਵਿਊਜ਼ ਫੋਰ ਦਾ ਨੈਕਸਟ 10 ਈਅਰਸ, ਜੋ ਕਿ ਇੱਕ ਹੋਰ ਵੀ ਕਾਫੀ ਮਾੜਾ ਬਟ ਨਾਟ ਦਾ ਵਰਸਟ ਇਨ ਬਿਟਵੀਨ ਇੱਕ ਆਪਸ਼ਨ ਹੈ। ਸੋ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਕਿਹਾ We don't need anything that Canada or Mexico has. But US Trade Representative Jameson Greer, ta Mexican counterparts dinal, round one of the USMCA renegotiations khatam kar vi chukya hai. Aun wale dinan de vich jada dooja official negotiation round hai, oh vi shuru hon wala, te teeji round da vi inhne official tareek te set kiti hoyi hai, schedule kita hoya hai. ਕੈਨੇਡਾ ਨੂੰ ਅਨਫੋਰਚੁਨੇਟਲੀ ਹਜੇ ਤੱਕ ਤਾਂ ਇਨਵੀਟੇਸ਼ਨ ਹੀ ਨਹੀਂ ਮਿਲਿਆ ਕਿ ਅਸੀਂ ਕਦੋਂ ਅਫੀਸ਼ਲ ਨੈਗੋਸ਼ੀਏਸ਼ਨਸ ਕਰਾਂਗੇ, ਜਿਹਦੇ ਨਾਲ ਕਈ ਲੋਕਾਂ ਨੂੰ ਹੁਣ ਸ਼ੱਕ

ਸਾਨੂੰ ਮੰਨਣਾ ਪਊਗਾ। ਇਹ ਵੀ ਕੁਛ ਲੋਕਾਂ ਨੂੰ ਸ਼ੱਕ ਵੀ ਹੈ, ਡਰ ਵੀ ਹੈ, ਨਾਲ ਦੀ ਨਾਲ ਸ਼ੱਕ ਵੀ ਹੈ ਡਰ ਵੀ ਹੈ ਕਿ ਯੂ ਐਸ ਅਤੇ ਮੈਕਸੀਕੋ ਸ਼ਾਇਦ ਇੱਕ ਬਾਇਲੈਰਲ ਟ੍ਰੇਡ ਅਗਰੀਮੈਂਟ ਕਰਕੇ ਇਕੱਲੇ ਦੋ ਮੁਲਕਾਂ ਦੇ ਆਪਸ ਵਿੱਚ ਨਾ ਕਿ ਟ੍ਰਾਇਲੈਰਲ ਤਿੰਨਾਂ ਦੇ ਵਿੱਚ ਯੂ ਐਸ ਐਮ ਸੀ ਏ ਨੂੰ ਨਾ ਹੀ ਰਿਨਿਊ ਕੀਤਾ ਜਾਵੇ ਜਿਵੇਂ ਅੱਜ ਟਰੰਪ ਨੇ ਕਿਹਾ, ਜਿਹਦੇ ਨਾਲ ਕੈਨੇਡੀਅਨ ਸਰਕਾਰ ਕੋਲ ਪਹਿਲਾਂ ਨਾਲੋਂ ਵੀ ਘੱਟ ਹੀ ਲੈਵਰੇਜ ਰਹਿਣੀ ਹੈ ਕੋਈ ਵੀ ਟੈਰਿਫ ਹਟਾਉਣ ਜਾਂ ਘਟਾਉਣ ਦੇ ਲਈ, ਅਤੇ ਵੱਧ ਹੀ ਕਨਸੈਸ਼ਨਸ ਯੂ ਐਸ ਨੂੰ ਦੇਣੇ ਪੈਣਗੇ ਜਿਹਦੇ ਨਾਲ ਸਾਡਾ ਹੀ ਨੁਕਸਾਨ ਹੋਣਾ ਹੈ। ਸੋ ਸ਼ੱਕ ਵੀ ਬਹੁਤ ਜ਼ਿਆਦਾ ਹੈ, ਡਰ ਵੀ ਬਹੁਤ ਜ਼ਿਆਦਾ ਹੈ, ਪਿਕਚਰ ਬਹੁਤ ਅਨਕਲੀਅਰ ਹੈ ਕਿ ਹੋਣਾ ਕੀ ਹੈ ਸਾਡੇ ਇਕਾਨਮੀ ਦਾ। ਅੱਜ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਨੈਫਟਾ ਨੌਰਥ ਅਮੈਰੀਕਨ ਫਰੀ ਟ੍ਰੇਡ ਡੀਲ ਜੋ ਕਿ 1994 ਦੇ ਵਿੱਚ ਸਾਈਨ ਕੀਤੀ ਗਈ ਸੀ ਤਿੰਨੇ ਮੁਲਕਾਂ ਦੇ ਵੱਲੋਂ, ਉਹਨੇ ਕਿਹਾ ਵਾਜ਼ ਦਾ ਵਰਸਟ ਟ੍ਰੇਡ ਡੀਲ ਆਈ ਹੈਵ ਐਵਰ ਸੀਨ। ਤਾਂ ਹੀ ਤਾਂ ਉਹਨੇ ਆਪਣੇ ਪਹਿਲੇ ਪ੍ਰੈਜ਼ੀਡੈਂਸ਼ੀਅਲ ਟਰਮ ਦੇ ਵਿੱਚ ਉਹਨੂੰ ਬੰਦ ਕਰਕੇ ਯੂ ਐਸ ਐਮ ਸੀ ਏ ਨੂੰ ਤਿਆਰ ਕੀਤਾ, ਨੈਗੋਸ਼ੀਏਟ ਕੀਤਾ ਅਤੇ ਸਾਈਨ ਕੀਤਾ 2018 ਦੇ ਵਿੱਚ ਇੱਕ ਖਾਸ ਨਵੇਂ ਐਡੀਸ਼ਨਲ ਕਲਾਜ਼ ਨਾਲ, ਰਾਈਟ ਟੂ ਟਰਮੀਨੇਟ। ਅੱਜ ਟਰੰਪ ਨੇ ਕਾਫੀ ਜ਼ਿਆਦਾ ਇਸ ਗੱਲ ਨੂੰ ਹਾਈਲਾਈਟ ਕੀਤਾ ਕਿ ਅਸੀਂ ਰਾਈਟ ਟੂ ਟਰਮੀਨੇਟ ਰੱਖਦੇ ਹਾਂ, ਮੈਕਸੀਕੋ ਵੀ ਕੈਨੇਡਾ ਵੀ, ਉਹਨਾਂ 'ਤੇ ਕਰਨਾ ਹੈ ਨਹੀਂ। ਇਕੱਲਾ ਯੂ ਐਸ ਹੀ ਕਦੇ ਵੀ ਇਹਦੇ ਬਾਰੇ ਪਹਿਲਾਂ ਸੋਚ ਚੁੱਕਿਆ ਹੈ ਰਾਈਟ ਟੂ ਟਰਮੀਨੇਟ ਕਿ ਇਹਨੂੰ ਅਸੀਂ ਹੁਣ ਬੰਦ ਕਰਕੇ 6 ਮਹੀਨੇ ਦੇ ਨੋਟਿਸ ਦੇ ਕੇ ਨਿਕਲ ਜਾਈਏ। ਅਮੈਰੀਕਨ ਸੈਂਸਿਸ ਬਿਊਰੋ ਦੇ ਮੁਤਾਬਕ ਇਸ ਸਾਲ ਦੇ ਵਿੱਚ ਕੈਨੇਡਾ ਨੇ 127 ਬਿਲੀਅਨ ਯੂ ਐਸ ਡੀ ਦਾ ਸਮਾਨ ਐਕਸਪੋਰਟ ਕੀਤਾ ਹੈ ਯੂ ਐਸ ਤੱਕ, 114 ਬਿਲੀਅਨ ਯੂ ਐਸ ਡੀ ਦਾ ਸਮਾਨ ਇੰਪੋਰਟ ਕੀਤਾ ਹੈ ਯੂ ਐਸ ਤੋਂ। ਮਤਲਬ ਇਹ ਹੈ ਦੋਸਤੋ, ਕੈਨੇਡਾ ਦਾ ਟ੍ਰੇਡ ਸਰਪਲਸ 12 ਬਿਲੀਅਨ ਯੂ ਐਸ ਡੀ ਦਾ ਹੈ। ਸੇਮ ਟਾਈਮ 'ਤੇ ਓਬਵੀਅਸਲੀ ਉਲਟਾ ਯੂ ਐਸ ਦਾ ਟ੍ਰੇਡ ਡੈਫਿਸਿਟ 12 ਬਿਲੀਅਨ ਯੂ ਐਸ ਡੀ ਦਾ ਹੈ। ਸੋ ਭਾਵੇਂ ਇਹਦੇ ਵਿੱਚ ਅਮਰੀਕਾ ਦਾ ਹੀ ਜ਼ਿਆਦਾ ਫਾਇਦਾ ਹੋ ਰਿਹਾ ਹੈ ਸਸਤੇ ਤੇਲ ਦੇ ਨਾਲ, ਬਾਬਾ ਟਰੰਪ ਨੇ ਕਿਹਾ ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਹੈ ਕਿ ਇਹ ਸਾਡੇ ਮੁਲਕ ਦਾ ਇੱਕ ਘਾਟਾ ਹੀ ਹੈ, ਕਮਜ਼ੋਰੀ ਹੀ ਹੈ, ਅਤੇ ਉਹ ਕਦੇ ਵੀ ਨਹੀਂ ਚਾਹੁੰਦਾ ਨਾ ਕੈਨੇਡਾ ਨਾਲ, ਨਾ ਮੈਕਸੀਕੋ ਨਾਲ, ਨਾ ਕਿਸੇ ਵੀ ਤੀਜੇ ਮੁਲਕ ਦੇ ਨਾਲ ਕਦੇ ਵੀ ਨਹੀਂ ਅਮੈਰੀਕਾ ਦਾ ਟ੍ਰੇਡ ਡੈਫਿਸਿਟ ਹੋਣਾ ਚਾਹੀਦਾ। ਉਹਨੇ ਕਿਹਾ ਵੀ ਸ਼ੁਡ ਓਨਲੀ ਬੀ ਰਨਿੰਗ ਸਰਪਲਸਿਸ, ਯਾਨੀ ਕਿ ਜਿੰਨਾ ਸਮਾਨ ਅਸੀਂ ਉਹਨਾਂ ਨੂੰ ਵੇਚਦੇ ਹਾਂ ਵੱਧ ਹੋਣਾ ਚਾਹੀਦਾ, ਜਿੰਨਾ ਮੰਗਾਉਂਦੇ ਹਾਂ ਘੱਟ ਹੋਣਾ ਚਾਹੀਦਾ ਹੈ। ਇਹ ਇਹਦੀ ਥਿਊਰੀ ਹੈ, ਇਹ ਇਹਦਾ ਇੱਕ ਇਕਨੋਮਿਕ ਪਲੈਟਫਾਰਮ ਹੈ, ਇਟਸ ਨਾਟ ਰੀਅਲੀ ਐਕੂਰੇਟ ਫੋਰ ਦ ਰੈਸਟ ਆਫ ਦ ਵਰਲਡ, ਪਰ ਇਹਨੇ ਕਿਹਾ ਕਿ ਅਮਰੀਕਾ ਲਈ ਟ੍ਰੇਡ ਸਰਪਲਸ ਤਾਂ ਹੋਣਾ ਚਾਹੀਦਾ ਹੈ। ਪਰ ਅਸਲ ਦੇ ਵਿੱਚ ਜਦੋਂ ਤੋਂ ਇਹ ਟੇਰਸ ਦਾ ਰੌਲਾ ਸ਼ੁਰੂ ਹੋਇਆ ਹੈ ਅਤੇ ਬਹਾਨੇ ਅਸੀਂ ਟਰੰਪ ਦੀ ਸੁਣਦੇ ਆ ਰਹੇ ਹਾਂ, ਕਾਫੀ ਜ਼ਿਆਦਾ ਸਿਆਣੇ ਕੈਨੇਡੀਅਨ ਪੋਲੀਟੀਸ਼ੀਅਨਸ ਅਤੇ ਇਕਾਨਮਿਸਟ ਅਤੇ ਐਕਸਪਰਟ ਕਹਿੰਦੇ ਆ ਰਹੇ ਨੇ ਕਿ ਅਸਲ ਦੇ ਵਿੱਚ ਤਾਂ ਯੂ ਐਸ ਦਾ ਕੈਨੇਡਾ ਦੇ ਨਾਲ ਟ੍ਰੇਡ ਸਰਪਲਸ ਰਹਿਣਾ ਹੀ ਨਹੀਂ ਹੈਗਾ ਜੇ ਅਸੀਂ ਇਹਨਾਂ ਨੂੰ ਸਸਤਾ ਤੇਲ ਨਾ ਵੇਚੀਏ, ਕਿਉਂਕਿ ਯੂ ਐਸ ਨੂੰ ਕੈਨੇਡਾ ਤੋਂ ਬਹੁਤ ਸਸਤੀ, ਹੈਵਲੀ ਡਿਸਕਾਊਂਟਡ ਕਰੂਡ ਓਇਲ ਮਿਲਦੀ ਹੈ ਜੋ ਕਿ ਉਹ ਆਪ ਰਿਫਾਈਨ ਕਰਦੇ ਨੇ। ਇਨਫੈਕਟ ਇੱਕ ਨਵੇਂ ਕੈਨੇਡੀਅਨ ਐਸੋਸੀਏਸ਼ਨ ਆਫ ਪੈਟਰੋਲੀਅਮ ਪ੍ਰੋਡਿਊਸਰਸ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਕੈਨੇਡਾ ਤੋਂ ਲੈ ਕੇ ਯੂ ਐਸ ਤੱਕ $197 ਬਿਲੀਅਨ ਆਫ ਕਰੂਡ ਓਇਲ ਭੇਜੀ ਗਈ, ਅਤੇ ਆਪਣੇ ਆਪ ਦੇ ਡੋਮੈਸਟਿਕ ਨੀਡਸ ਮੀਟ ਕਰਨ ਤੋਂ ਬਾਅਦ ਤਕਰੀਬਨ 95% ਆਫ ਆਲ ਆਫ ਕੈਨੇਡਾਸ ਓਇਲ ਐਕਸਪੋਰਟਸ, ਬੇਸਿਕਲੀ ਆਲ ਆਫ ਇਟ 95%, ਸਾਰਾ 5% ਕੈਨੇਡਾ ਤੋਂ ਲੈ ਕੇ ਯੂ ਐਸ ਤੱਕ ਹੀ ਗਿਆ ਹੈ, ਇੰਨੇ ਘੱਟ ਸਸਤੇ ਰੇਟ ਦੇ ਵਿੱਚ, ਸਬਸਿਡਾਈਜ਼ ਰੇਟ ਦੇ ਵਿੱਚ। ਹੁਣ ਉਹੀ ਜੇਕਰ ਵੱਧ ਰੇਟ ਦੇ ਵਿੱਚ ਵੇਚੀਏ ਉਹਨਾਂ ਨੇ ਖਰੀਦਣਾ ਨਹੀਂ ਹੈਗਾ, ਜੇ ਅਸੀਂ ਕਹਿ ਦਈਏ ਕਿ ਅਸੀਂ ਵੇਚਣਾ ਨਹੀਂ ਹੈਗਾ, ਫਿਰ ਤਾਂ ਉਹਨਾਂ ਦਾ ਹੀ ਹੰਡਰਡਸ ਆਫ ਬਿਲੀਅਨਸ ਦਾ ਟ੍ਰੇਡ ਸਰਪਲਸ ਹੀ ਹੋਊਗਾ, ਪਰ ਸਾਡਾ ਘਾਟਾ ਵੀ ਹੋਊਗਾ, ਕਿਉਂਕਿ ਇਹ 95% ਓਇਲ ਯੂ ਐਸ ਨੂੰ ਹੀ ਵੇਚਿਆ ਜਾ ਸਕਦਾ ਹੈ, ਨਾਟ ਐਨੀਬਡੀ ਐਲਸ। ਵਾਈ? ਕਿਉਂਕਿ ਕੈਨੇਡੀਅਨ ਐਸੋਸੀਏਸ਼ਨ ਆਫ ਪੈਟਰੋਲੀਅਮ ਪ੍ਰੋਡਿਊਸਰਸ ਨੇ ਆਪ ਕਿਹਾ ਹੈ ਸਾਡੇ ਜੀਓਗ੍ਰਾਫਿਕਲ ਗੁਆਂਢੀ ਹੋਣ ਕਰਕੇ ਬਹੁਤ ਈਜ਼ਲੀ ਟ੍ਰੇਨ ਦੇ ਰਾਹੀਂ, ਟਰੱਕ ਦੇ ਰਾਹੀਂ ਤੇਲ ਭੇਜ ਕੇ ਤਾਂ ਹੀ ਤਾਂ ਅਸੀਂ ਇਹਨਾਂ ਨੂੰ ਭੇਜਦੇ ਹਾਂ, ਸਾਡੇ ਕੋਲ ਹੋਰ ਕੋਈ ਵੀ ਟ੍ਰੇਡਿੰਗ ਪਾਰਟਨਰ ਹੈ ਹੀ ਨਹੀਂ, ਦੇਰ ਇਜ਼ ਲਿਟਰਲੀ ਨੋ ਅਦਰ ਟ੍ਰੇਡਿੰਗ ਪਾਰਟਨਰ। ਦੈਟਸ ਵਾਈ ਓਨਲੀ 5% ਆਫ ਕੈਨੇਡੀਅਨ ਓਇਲ ਇਜ਼ ਐਕਸਪੋਰਟਡ ਟੂ ਐਨੀ ਅਦਰ ਕੰਟਰੀ ਐਕਸੈਪਟ ਫੋਰ ਅਮੈਰੀਕਾ, ਇਟ ਜਸਟ ਡਜ਼ਨਟ ਮੇਕ ਐਨੀ ਇਕਨੋਮਿਕ ਸੈਂਸ। ਹੋਰ ਕੋਈ ਵੀ ਤੀਜਾ ਮੁਲਕ ਹੋਵੇ ਉਹ ਆਪਣੇ ਨੇੜਿਓਂ ਕਿਸੇ ਹੋਰ ਮੁਲਕ ਤੋਂ ਹੀ ਮੰਗਵਾਉਣਗੇ, ਨਾ ਕਿ ਸਾਡੇ ਤੋਂ। ਸੋ ਅੱਜ ਇਸ ਸਭ ਦੇ ਬਾਰੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਵੀ ਪੁੱਛਿਆ ਗਿਆ, ਜੋ ਕਿ ਪਾਰਲੀਮੈਂਟ ਹਿਲ ਤੋਂ ਰਿਪੋਰਟਰਸ ਤੋਂ ਭੱਜਿਆ ਜਿਵੇਂ ਉਸੇਨ ਬੋਲਟ ਨੇ ਓਲੰਪਿਕ ਦੇ ਵਿੱਚ ਦੌੜ ਲਾਉਣੀ ਹੁੰਦੀ ਆ। ਕਿਉਂ? ਕਿਉਂਕਿ ਅਚਾਨਕ ਹੀ ਟਰੰਪ ਦੇ ਵੱਲੋਂ ਇਹ ਸਰਪ੍ਰਾਈਜ਼ ਅਟੈਕ ਪੇਸ਼ ਕੀਤਾ ਗਿਆ, ਅਤੇ ਕਿਉਂਕਿ ਕਾਰਨੀ ਦੇ ਹੈਂਡਲਰਸ ਉੱਥੇ ਹੈ ਨਹੀਂ ਸੀ ਉਹਨੂੰ ਦੱਸਣ ਲਈ ਕਿ ਕੀ ਕਹਿਣਾ ਚਾਹੀਦਾ ਕੀ ਨਹੀਂ, ਉਹਦੀਆਂ ਸਪੀਚਾਂ ਲਿਖਣ ਲਈ ਜਿਹੜੀਆਂ ਬਕਵਾਸ ਦੀਆਂ ਸਪੀਚਾਂ ਨਿਕਲਦੀਆਂ ਨੇ ਉਹਨੂੰ ਰਿਹਰਸ ਕਰਨ ਲਈ ਉਹਨੂੰ ਮੌਕਾ ਮਿਲਿਆ ਨਹੀਂ ਹੈਗਾ, ਤਾਂ ਡਰ ਕੇ ਭੱਜ ਹੀ ਗਿਆ। ਸੋ ਹੁਣ ਸ਼ਾਇਦ ਸ਼ਾਮ ਤੱਕ ਜਾਂ ਕੱਲ੍ਹ ਤੱਕ

0: ਕੋਈ ਬਿਆਨ ਵੀ ਆ ਜਾਵੇ, ਪਰ ਰਾਈਟ ਅਵੇ ਐਟ ਦ ਟਾਈਮ ਨਹੀਂ ਕੋਈ ਵੀ ਬਿਆਨ ਮਿਲਿਆ। ਹੁਣ ਦੋਸਤੋ ਤੁਹਾਨੂੰ ਮਿਲਾਉਂਦੇ ਹਾਂ ਸੀ ਆਈ ਸੀ ਇਮੀਗ੍ਰੇਸ਼ਨ ਗੈਰੀ ਵਿਰਕ ਦੇ ਨਾਲ, ਜੋ ਕਿ ਸਾਡੇ ਅੱਜ ਦੇ ਪ੍ਰੋਗਰਾਮ ਦੇ ਖਾਸ ਸਪਾਂਸਰ ਨੇ। ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਬਹੁਤ ਹੀ ਜਾਣਿਆ ਪਛਾਣਿਆ ਐਕਸਪਰਟ ਪ੍ਰੋਫੈਸ਼ਨਲ ਅਤੇ ਆਨੈਸਟੀ ਅਤੇ ਇਮਾਨਦਾਰੀ ਵਾਲਾ ਨਾਮ ਹੈ ਸੀ ਆਈ ਸੀ ਇਮੀਗ੍ਰੇਸ਼ਨ ਗੈਰੀ ਵਿਰਕ। 416-456-6161 ਗ੍ਰੇਟ ਪੰਜਾਬ ਪਲਾਜ਼ਾ ਮਾਲਟਨ ਮਿਸਿਸਾਗਾ ਦੇ ਵਿੱਚ, ਮਾਲਟਨ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਇਹਨਾਂ ਦਾ ਦਫ਼ਤਰ ਹੈ। ਗੈਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ।
1: ਸ਼ੁਕਰੀਆ ਸਮਰਾਜ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਦੇਸ਼ ਵਿਦੇਸ਼ੀ ਮਹਿਫਲ, ਵੈਰੀ ਵੈਰੀ ਗੁੱਡ ਈਵਨਿੰਗ।
0: ਬਾਈ ਜੀ, ਜੇ ਹੁਣ ਕੋਈ ਵੀ ਇਹਨਾਂ ਗਰਮੀਆਂ ਦੇ ਵਿੱਚ ਵਿਜ਼ਟਰ ਵੀਜ਼ ਤੇ ਟੂਰਿਸਟ ਵੀਜ਼ ਤੇ ਆਪਣੇ ਲਵਡ ਵਨ ਇੱਥੇ ਸੱਦਣਾ ਚਾਹੁੰਦਾ ਹੈ, ਇਹਦਾ ਹੁਣ ਕਿੰਨਾ ਕੁ ਟਾਈਮ ਲੱਗ ਰਿਹਾ, ਕੀ ਕੁਝ ਪ੍ਰੋਸੈਸ ਆ?
1: ਬਿਲਕੁਲ ਸਵਰਾਜ ਜੀ, ਜਿਵੇਂ ਦੂਜੇ ਪਾਸੇ ਹਰ ਪਾਸੇ ਹਰ ਪ੍ਰੋਗਰਾਮ ਦੀਆਂ ਤਬਦੀਲੀਆਂ ਹੋ ਰਹੀਆਂ ਨੇ, ਹਰ ਪ੍ਰੋਗਰਾਮ ਰਿਵਾਈਜ਼ ਹੋ ਰਹੇ ਨੇ, ਬਟ ਕੁਛ ਇੱਦਾਂ ਦੇ ਪ੍ਰੋਗਰਾਮ ਨੇ ਜਿਹੜੇ ਸਦਾ ਬਹਾਰ ਹੀ ਚੱਲ ਰਹੇ ਨੇ, ਜਿਨ੍ਹਾਂ ਵਿੱਚੋਂ ਇੱਕ ਵਿਜ਼ਟਰ ਵੀਜ਼ਾ ਪ੍ਰੋਗਰਾਮ ਵੀ ਚੱਲਦਾ ਹੈ। ਔਰ ਜਿਵੇਂ ਸਮਰ ਚੱਲ ਰਹੀ ਹੈ, ਅਗਲੇ ਮਹੀਨਿਆਂ 'ਚ ਜਾਂ ਤੁਹਾਡਾ ਕੋਈ ਫੰਕਸ਼ਨ ਹੈ, ਕੋਈ ਪਲੈਨਿੰਗ ਹੈ, ਕਿਸੇ ਮੈਰਿਜ ਹੈ, ਬਰਥਡੇ ਹੈ, ਕੋਈ ਹੋਰ ਫੰਕਸ਼ਨ ਹੈ, ਸਟੂਡੈਂਟਸ ਨੇ ਗੈਟ ਟੂਗੈਦਰ ਕਰਨੀ ਹੈ, ਪੇਰੈਂਟਸ ਨੂੰ ਬੁਲਾਉਣਾ, ਭੈਣ ਭਰਾ ਨੂੰ ਬੁਲਾਉਣਾ, ਸੋ ਵਿਜ਼ਟਰ ਵੀਜ਼ਾ ਇੱਕ ਉਹ ਪ੍ਰੋਗਰਾਮ ਹੈ ਜਿਹਦੀਆਂ ਲੱਖਾਂ ਹੀ ਐਪਲੀਕੇਸ਼ਨ ਹਰ ਸਾਲ ਲੱਗਦੀਆਂ ਰਹੀਆਂ ਨੇ, ਲੱਗ ਵੀ ਰਹੀਆਂ ਨੇ, ਅਤੇ ਉਹਨਾਂ ਵਿੱਚੋਂ ਹਜ਼ਾਰਾਂ ਅਪਰੂਵ ਵੀ ਹੁੰਦੀਆਂ ਨੇ। ਸੋ ਜਿਹੜੇ ਵੀ ਕੋਈ ਇੰਡੀਵਿਜੁਅਲ ਸੁਣ ਰਹੇ ਨੇ, ਕੋਈ ਬੱਚੇ ਦੀ ਆਮਦ ਹੈ, ਉੱਥੇ ਜ਼ਰੂਰਤ ਹੈ ਪੇਰੈਂਟਸ ਦੀ, ਕੋਈ ਵੀ ਤਰ੍ਹਾਂ ਦਾ ਰੀਜ਼ਨ ਹੈ, ਪਰਪਜ਼ ਹੈ, ਤਾਂ ਤੁਸੀਂ ਵਿਜ਼ਟਰ ਵੀਜ਼ੇ ਉੱਤੇ ਆਪਣੇ ਕਿਸੇ ਵੀ ਰਿਲੇਟਿਵ ਨੂੰ ਬੁਲਾ ਸਕਦੇ ਹੋ, ਬੁਲਾਉਣਾ ਚਾਹੀਦਾ। ਹੁਣ ਸਮਰ ਆ ਰਹੀ ਹੈ, ਅੱਗੇ ਕੈਨੇਡਾ ਡੇ ਆਉਣਾ, ਵਰਲਡ ਕੱਪ ਵੀ ਸ਼ੁਰੂ ਹੋ ਰਿਹਾ, ਇਹ ਵੀ ਮਹੀਨਾ ਚੱਲਣਾ ਫੀਫਾ ਵਰਲਡ ਕੱਪ, ਸੋ ਇਹਦੇ ਰੀਜ਼ਨ ਕਈ ਹੋ ਸਕਦੇ ਨੇ, ਪਰ ਜਿਹੜਾ ਇੱਕ ਐਪਲੀਕੇਸ਼ਨ ਪ੍ਰੋਸੈਸ ਹੈ, ਪ੍ਰੋਸੀਜਰ ਹੈ, ਕਿਸੇ ਵੀ ਕੰਟਰੀ ਤੋਂ, ਚਾਹੇ ਇੰਡੀਆ ਜਾਂ ਪਾਕਿਸਤਾਨ ਜਾਂ ਹੋਰ ਜਿੱਥੇ ਵੀ ਕਿਤੇ ਕੋਈ ਹੈ, ਸੋ ਵਿਜ਼ਟਰ ਵੀਜ਼ਾ ਪਹਿਲਾਂ ਕਦੇ ਰਿਫਿਊਜ਼ ਵੀ ਹੋਏ ਨੇ ਤਾਂ ਆਲਵੇਜ਼ ਵਿਜ਼ਟਰ ਵੀਜ਼ਾ ਹੈ ਕਿ ਆਫੀਸਰ ਦੀ ਡਿਸਕ੍ਰਿਪਸ਼ਨ ਵੀ ਹੁੰਦੀ ਹੈ, ਔਰ ਹਰ ਸਾਲ ਜਿੰਨੀ ਕੁ ਰੇਸ਼ੋ ਦੀ ਅਪਰੂਵਲ ਹੈਗੀ 65-70% ਚੱਲਦੀ ਹੈ, ਤਾਂ ਵਿਜ਼ਟਰ ਵੀਜ਼ਾ ਹੁਣ ਤੱਕ ਨਹੀਂ ਅਪਲਾਈ ਕੀਤਾ ਤਾਂ ਕਰਨਾ ਬਣਦਾ। ਕੋਈ ਵੀ ਪਰਪਜ਼ ਹੈ, ਕੀ ਡਾਕੂਮੈਂਟੇਸ਼ਨ ਹੈ, ਕੀ ਇਨਫੋਰਮੇਸ਼ਨ ਹੈ, ਔਰ ਖਾਸ ਕਰਕੇ ਜਦੋਂ ਏਅਰਪੋਰਟ ਤੇ ਉਤਰਦੇ ਉੱਥੇ ਵੀ ਕਾਫੀ ਕੁਸ਼ਚਨਿੰਗ ਹੁੰਦੀ ਹੈ, ਜਾਣਕਾਰੀ ਪੂਰੀ ਲੈਣ ਦੀ ਤੁਹਾਡੀ ਜ਼ਿੰਮੇਵਾਰੀ ਹੈ, ਔਰ ਇੱਥੇ ਪਹੁੰਚਣ ਤੋਂ ਬਾਅਦ ਕੀ ਤੁਹਾਨੂੰ ਆਫੀਸਰ ਪੂਰੀ ਡਿਊਰੇਸ਼ਨ ਦੀ ਐਂਟਰੀ ਦੇ ਰਿਹਾ, ਜਾਂ ਤੁਹਾਨੂੰ ਕੁਛ ਦਿਨ ਉੱਥੇ ਕੁਛ ਕੁਛ ਤੋਂ ਬਾਅਦ ਸਿਰਫ ਕੁਛ ਦਿਨ ਜਾਂ ਕੁਛ ਹਫ਼ਤੇ ਹੀ ਰਹਿਣ ਵਾਸਤੇ ਕਹਿ ਰਿਹਾ, ਸੋ ਕਈ ਹਾਲਾਤ ਉੱਪਰ ਜਾਂਦੇ ਨੇ। ਸੋ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਹੈ ਜਾਂ ਇੱਥੇ ਪਹੁੰਚੇ ਹੋਏ ਹੋ, ਐਕਸਟੈਂਸ਼ਨ ਕਰਨੀ ਹੈ, ਨੰਬਰ 416-456-6161
0: 416-456-6161 CIC Immigration Gary Virk 416-456-6161 ਤੇ ਬਾਈ ਜੀ ਅੱਧ ਗੱਲਬਾਤ ਹੋ ਗਈ ਵਿਜ਼ਟਰ ਵੀਜ਼ ਦੇ ਬਾਰੇ, ਹੁਣ ਸੁਪਰ ਵੀਜ਼ ਦੇ ਬਾਰੇ ਦੱਸੋ, ਜਿਹਦੇ ਤੇ ਸਪੈਸੀਫਿਕਲੀ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਲੌਂਗ ਟਰਮ ਲਈ ਸੱਦਿਆ ਜਾ ਸਕਦਾ।
1: ਬਿਲਕੁਲ ਸਵਰਾਜ ਜੀ, ਸੁਪਰ ਵੀਜ਼ਾ ਇੱਕ ਡਿਫਾਈਨ ਪ੍ਰੋਗਰਾਮ ਹੈ, ਹਰ ਪਰਿਵਾਰ ਦੀ ਜ਼ਰੂਰਤ ਹੈ, ਖਾਸ ਕਰ ਜਦੋਂ ਇੱਥੇ ਇੰਡੀਵਿਜੁਅਲ PR ਹੋ ਚੁੱਕੇ ਨੇ, ਪੇਰੈਂਟਸ ਹਜੇ ਬੈਕ ਹੋਮ ਨੇ ਜਾਂ ਪਹਿਲਾਂ ਕਦੇ ਵਿਜ਼ਟਰ ਵੀਜ਼ਾ ਲੱਗੇ ਹੋਏ ਨੇ, ਤਾਂ ਸੁਪਰ ਵੀਜ਼ਾ ਇੱਕ ਡਿਫਾਈਨ ਪ੍ਰੋਗਰਾਮ ਹੋਣ ਦੇ ਕਰਕੇ, ਐਲੀਜੀਬਿਲਟੀ ਬੇਸ ਪ੍ਰੋਗਰਾਮ ਹੋਣ ਦੇ ਕਰਕੇ ਅਪਰੂਵਲ ਰੇਟ ਵੀ 100% ਚੱਲਦੀ ਹੈ। ਜਿਹੜੇ ਵਿਦਿਆਰਥੀ ਭੈਣ ਭਰਾ ਹੁਣੇ ਨਵੇਂ ਨਵੇਂ PR ਹੋਏ ਨੇ, ਉਹ ਵੀ ਆਪਣੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਸਪੋਂਸਰ ਕਰ ਸਕਦੇ ਨੇ, ਕਰਨਾ ਵੀ ਚਾਹੀਦਾ। ਜਿਹੜੀ ਪਹਿਲੀ ਐਲੀਜੀਬਿਲਟੀ ਹੈ ਕਿ ਤੁਹਾਡੀ ਗ੍ਰੋਸ ਇਨਕਮ ਪਿਛਲੇ ਸਾਲ ਦੀ ਜਾਂ ਉਸ ਤੋਂ ਪਿਛਲੇ ਸਾਲ ਦੀ 2 ਸਾਲਾਂ 'ਚ ਜਿਹੜੀ ਵੀ ਤੁਹਾਡੇ ਲਈ ਐਟ ਪਾਰ ਹੈਗੀ ਹੈ, ਲਾਈਕੋ ਦੇ ਬਰਾਬਰ ਹੈਗੀ ਹੈ, ਫੈਮਿਲੀ ਸਾਈਜ਼ ਦੇ ਅਕੋਰਡਿੰਗ, ਉਹ ਤੁਸੀਂ ਯੂਜ਼ ਕਰ ਸਕਦੇ ਹੋ। ਮੈਡੀਕਲ ਹੈਲਥ ਇੰਸ਼ੋਰੈਂਸ ਜਿਹੜੀ ਹੈਗੀ ਉਹ ਖਾਸ ਕਰ ਰਿਕਮੈਂਡੇਬਲ ਹੈ ਕਿ ਇੱਥੋਂ ਕੈਨੇਡੀਅਨ ਇੰਸ਼ੋਰੈਂਸ ਏਜੰਟ ਤੋਂ ਲਈ ਜਾਵੇ, ਬ੍ਰੋਕਰ ਤੋਂ ਲਈ ਜਾਵੇ। ਬਲੱਡ ਰਿਲੇਸ਼ਨ ਦੇ ਪਰੂਫ ਤੁਹਾਡੇ ਪਰੂਫ ਹੋਣੇ ਚਾਹੀਦੇ ਨੇ, ਕਿਸੇ ਵੀ ਕੰਟਰੀ 'ਚ ਤੁਹਾਡੇ ਪੇਰੈਂਟਸ ਹੈਗੇ ਨੇ ਜਾਂ ਗ੍ਰੈਂਡ ਪੇਰੈਂਟਸ ਹੈਗੇ ਨੇ, ਸਿਰਫ ਤੇ ਸਿਰਫ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਵਾਸਤੇ ਹੀ ਸੁਪਰ ਵੀਜ਼ਾ ਹੁੰਦਾ ਹੈ। ਪਹਿਲਾਂ ਕਦੇ ਵਿਜ਼ਟਰ ਵੀਜ਼ੇ ਰਿਫਿਊਜ਼ ਵੀ ਹੋਏ ਨੇ ਤਾਂ ਵੀ ਕੋਈ ਮੁੱਦਾ ਨਹੀਂ, ਪਹਿਲਾਂ ਵਿਜ਼ਟਰ ਵੀਜ਼ੇ ਲੱਗੇ ਹੋਏ ਨੇ ਤਾਂ ਵੀ ਜਦੋਂ ਵਾਪਸ ਬੈਕ ਹੋਮ ਗਏ ਹੋਏ ਨੇ ਤਾਂ ਉੱਥੋਂ ਦੁਬਾਰਾ ਸੁਪਰ ਵੀਜ਼ੇ ਦੀ ਐਪਲੀਕੇਸ਼ਨ, 10 ਸਾਲ ਦਾ ਮਲਟੀਪਲ ਵੀਜ਼ਾ ਔਰ 5 ਸਾਲ ਦੀ ਪਹਿਲੀ ਐਂਟਰੀ, ਉਸ ਤੋਂ ਬਾਅਦ ਐਕਸਟੈਂਡੇਬਲ 2-2 ਸਾਲ, ਉਸ ਤੋਂ ਅੱਗੇ ਉਹਨਾਂ ਦੀ ਕੋਈ ਨਾ ਕੋਈ ਇਮੀਗ੍ਰੇਸ਼ਨ ਦੀ PR ਦੀ ਪ੍ਰੋਸੈਸ ਵੀ ਸ਼ੁਰੂ ਹੋ ਸਕਦੀ ਹੈ। ਸੋ ਨੰਬਰ 416-456-6161, ਕਈ ਬਜ਼ੁਰਗ ਪਹੁੰਚੇ ਹੋਏ ਨੇ ਇੱਥੇ ਸੁਪਰ ਵੀਜ਼ੇ ਤੇ, ਉਹਨਾਂ ਦੀ ਐਕਸਟੈਂਸ਼ਨ ਵੀ ਕਰਨੀਆਂ ਪੈਂਦੀਆਂ ਨੇ। ਪਾਸਪੋਰਟ ਦੇ ਸਟੈਂਪ ਦੇਖ ਲਿਆ ਕਰੋ, ਪਾਸਪੋਰਟ ਜਦੋਂ ਕਿੱਥੇ ਰੱਖਿਆ, ਕੀ ਉਹਦਾ ਸਿਚੁਏਸ਼ਨ ਹੈ, ਉਹ ਲੱਭ ਕੇ ਰੱਖਿਆ ਕਰੋ, ਤਾਂ ਕਿ ਮੌਕੇ ਤੇ ਤੁਹਾਨੂੰ ਇਹ ਨਾ ਹੋਵੇ ਕਿ ਪਾਸਪੋਰਟ ਨਹੀਂ ਲੱਭ ਰਿਹਾ ਤੇ ਪਤਾ ਹੀ ਨਹੀਂ ਹੈਗਾ ਕਿ ਉੱਥੇ ਕਿਹੜੀ ਡੇਟ ਆਫ ਐਂਟਰੀ ਹੈ। ਸੋ ਸੁਪਰ ਵੀਜ਼ੇ ਸੰਬੰਧੀ ਕੋਈ ਵੀ ਕੁਐਸਚਨ, ਕੀ ਡਾਕੂਮੈਂਟੇਸ਼ਨ, ਕੀ ਇਨਫੋਰਮੇਸ਼ਨ, ਨੰਬਰ 416-456-6161
0: CIC Immigration 416-456-6161 416-456-6161 ਤੇ ਬਾਈ ਜੀ ਮੰਨ ਲਓ ਹੁਣ ਕੋਈ ਇੱਥੇ ਵਿਜ਼ਟਰ ਵੀਜ਼ ਤੇ ਆ ਵੀ ਗਿਆ ਜਾਂ ਸੁਪਰ ਵੀਜ਼ ਤੇ ਆ ਵੀ ਗਿਆ, ਹੁਣ ਜੇ ਉਹਨਾਂ ਨੂੰ ਹੀ ਇੱਥੇ ਪੱਕਾ ਕਰਵਾਉਣਾ ਹੋਵੇ, ਇੱਥੇ ਪੱਕੇ ਤੌਰ 'ਤੇ ਉਹ ਚਾਹੁੰਦੇ ਨੇ ਕਿ ਰਹਿਣ, ਉਹਨਾਂ ਦਾ ਵੀ ਕੋਈ ਪੈਸਵੇ ਹੈਗਾ?
1: ਸਮਰਾਜੀ ਸੁਪਰਵਿਜ਼ਰ ਉੱਤੇ ਸਿਰਫ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਹੀ ਇੱਥੇ ਪਹੁੰਚੇ ਹੋਣਗੇ ਤਾਂ ਬਿਲਕੁਲ ਪੇਰੈਂਟਸ ਜੇ ਆਏ ਹੋਏ ਨੇ ਤਾਂ ਉਹ ਹਰ ਪਰਿਵਾਰ ਦੀ ਉਸ ਤੋਂ ਅਗਲੀ ਇੱਕ ਜਿਹੜੀ ਉਮੀਦ ਹੈ ਜ਼ਰੂਰਤ ਹੁੰਦੀ ਹੈ ਨੈਸੈਸਿਟੀ ਹੁੰਦੀ ਹੈ ਕਿ ਪੇਰੈਂਟਸ ਇਕੱਲੇ ਸੁਪਰਵਿਜ਼ਰ ਉੱਤੇ ਨਾ ਰਹਿਣ, ਉਹਨਾਂ ਦੀ ਪੀ ਆਰ ਦਾ ਵੀ ਕੋਈ ਨਾ ਕੋਈ ਜਿਹੜਾ ਹੈਗਾ ਸੋਲਿਊਸ਼ਨ ਹੁੰਦਾ ਦਿਖੇ। ਪਰ ਜਿਹੜੀ ਪੇਰੈਂਟਲ ਲੋਟਰੀ ਸਿਸਟਮ ਪ੍ਰੋਗਰਾਮ ਹੈਗਾ ਉਹਦੇ ਉੱਤੇ ਹਜੇ ਪੌਜ਼ ਲੱਗਿਆ ਹੋਇਆ, ਪਰ ਇੱਕ ਪ੍ਰੋਗਰਾਮ ਜਿਹੜਾ ਕੈਨੇਡਾ ਪਹੁੰਚੇ ਹੋਏ ਪੇਰੈਂਟਸ ਦਾ ਜਾਂ ਗ੍ਰੈਂਡਪੇਰੈਂਟਸ ਦਾ ਪੀ ਆਰ ਦਾ ਓਪਨ ਹੈਗਾ, ਐਪਲੀਕੇਸ਼ਨ ਤੇ ਕੋਈ ਕੈਪ ਨਹੀਂ ਹੈਗੀ ਵਿਦ ਇਨ ਕੈਨੇਡਾ ਅੰਡਰ ਹਿਊਮੈਨਿਟੇਰੀਅਨ ਐਂਡ ਕੰਪੈਸ਼ਨ ਗਰਾਊਂਡਸ। ਖਾਸ ਕਰਕੇ ਕਈ ਵਾਰ ਕੀ ਹੁੰਦਾ ਕਿ ਪੇਰੈਂਟਸ ਆਪਣੇ ਦੋਨਾਂ ਵਿੱਚੋਂ ਕਿਸੇ ਇੱਕ ਜਣੇ ਦੀ ਡੈਥ ਹੋ ਚੁੱਕੀ ਹੈ, ਕੋਈ ਇੱਕ ਜਣਾ ਰਹਿ ਚੁੱਕਾ ਹੈ, ਉੱਥੇ ਕੰਪੈਸ਼ਨ ਫੈਕਟਰਸ ਵੀ ਕਾਫੀ ਹੁੰਦੇ ਨੇ, ਹੋਰ ਵੀ ਕਈ ਤਰ੍ਹਾਂ ਦੇ ਹਾਲਾਤ ਹੋ ਸਕਦੇ ਨੇ, ਕਈ ਤਰ੍ਹਾਂ ਦੀਆਂ ਉਹਦੇ 'ਚ ਆਪਣੀਆਂ ਹਿਊਮੈਨਿਟੇਰੀਅਨ ਫੈਕਟਰਸ ਹੋ ਸਕਦੇ ਨੇ, ਉਹ ਸਾਰੇ ਐਕਸਪਲੇਨ ਹੁੰਦੇ ਨੇ। ਸੈਕਸ਼ਨ 25 ਰੁਪਏ ਐਕਟ ਦਾ ਹਰ ਸਾਲ ਦੀਆਂ ਐਪਲੀਕੇਸ਼ਨ ਸਬਮਿਟ ਹੁੰਦੀਆਂ ਨੇ, ਜਿਹੜੀ ਅਪਰੂਵਲ ਰੇਟ ਵਿੱਚ 65% ਚੱਲਦੀ ਹੈ, ਸੋ ਇਹਦੇ 'ਚ ਚਾਂਸ ਲੈਣਾ ਜ਼ਰੂਰੀ ਵੀ ਹੈ ਔਰ ਲੈ ਵੀ ਲੈਣਾ ਚਾਹੀਦਾ, ਤਾਂ ਇਹਦਾ ਕੋਈ ਨੁਕਸਾਨ ਨਹੀਂ ਹੈਗਾ। ਹਾਂ, ਪੀ ਆਰ ਜ਼ਰੂਰ ਜੇ ਹੋਗੀ, ਪੀ ਆਰ ਅਪਰੂਵ ਹੋਗੀ ਤਾਂ ਉਸ ਤੋਂ ਉੱਪਰ ਲੋਟਰੀ ਤੋਂ ਵੱਧ ਸਿਸਟਮ ਹੋ ਜਾਂਦਾ। ਸੋ ਜਿਹੜੇ ਵੀ ਇੰਡੀਵਿਜੁਅਲ ਤੁਹਾਡੇ ਪੇਰੈਂਟਸ ਆਏ ਹੋਏ ਨੇ ਇੱਥੇ ਪਹੁੰਚੇ ਹੋਏ ਨੇ, ਉਹਨਾਂ ਦੀ ਪੀ ਆਰ ਦੇ ਸੰਬੰਧੀ ਵਨ ਟੂ ਵਨ ਸਿਟਿੰਗ ਕਰੋ, ਕੰਸਲਟੇਸ਼ਨ ਕਰੋ, ਉਹਦੇ ਡੂਜ਼ ਐਂਡ ਡੋਂਟ ਦੇਖੋ ਸਮਝੋ, ਉਸ ਤੋਂ ਬਾਅਦ ਫਾਈਲ ਸਬਮਿਟ ਕਰਾਉਣ ਵਾਸਤੇ ਵੀ ਆਪਣਾ ਤੁਹਾਡਾ ਅਗਲਾ ਸਟੈਪ ਹੋ ਸਕਦਾ। ਸੋ ਕੋਈ ਕੁਐਸਚਨ ਕਿਸੇ ਵੀ ਤਰ੍ਹਾਂ ਦਾ, ਇਮੀਗ੍ਰੇਸ਼ਨ ਦਾ ਮੈਸੇਜ, ਵਟਸਐਪ ਕਾਲ 416-456-6161, CIC ਇਮੀਗ੍ਰੇਸ਼ਨ। ਥੈਂਕ ਯੂ ਸਰਾਜ ਜੀ, ਧੰਨਵਾਦ, ਮਿਲਦੇ ਫਿਰ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ CIC ਇਮੀਗ੍ਰੇਸ਼ਨ ਨਾਲ ਜ਼ਰੂਰ ਸੰਪਰਕ ਕਰੋ, ਬਿਲਕੁਲ ਫ੍ਰੀ ਕੰਸਲਟੇਸ਼ਨ ਹੈ, ਇਹ ਤੁਹਾਨੂੰ ਸਹੀ ਗਾਈਡ ਕਰਨਗੇ, ਜਿਹੜਾ ਮਰਜ਼ੀ ਇਮੀਗ੍ਰੇਸ਼ਨ ਦਾ ਤੁਹਾਡਾ ਕੰਮ ਹੋਵੇ, ਬਿਲਕੁਲ ਫ੍ਰੀ ਕੰਸਲਟੇਸ਼ਨ। 416-456-6161, 416-456-6161, CIC ਇਮੀਗ੍ਰੇਸ਼ਨ ਗੈਰੀ ਵਿਰਕ, ਅਤੇ ਇਹ ਮਾਲਟਨ ਮਿਸਿਸਾਗਾ ਦੇ ਵਿੱਚ ਗ੍ਰੇਟ ਪੰਜਾਬ ਪਲਾਜ਼ਾ ਵਿੱਚ ਆਫਿਸ ਇਹਨਾਂ ਦਾ ਲੋਕੇਟਡ ਹੈ। ਅਤੇ ਹੁਣ ਤੁਸੀਂ ਸਾਨੂੰ ਅਗਲੇ ਇੱਕ ਘੰਟੇ ਲਈ ਕਾਲ ਕਰ ਸਕਦੇ ਹੋ, ਸਟੂਡੀਓ ਦਾ ਨੰਬਰ ਹੈ 905-564-6444, 905-564-6444.
2: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

0: PM band desh pradesh prime time radio program de naal jinne vi sade listeners jinne vi sade viewers hun 5 o'clock pm to baad sade naal jude ne Simraj Sidhu lo pyar bhari sat sri akaal dosto is kante vich bahut hi jald kuch minute de andar kuch naviyan taziyan khabran tuhanu theek 6 vaje tak pesh karange sade kuch sponsors already on the phone on the whole day line te sade naal jude hoye ne ohna vi gal baat karde ha te naal ja hor vi farmaishi geet sangeet vi pesh karde rahange par pehla itna dasdi hai ke is 5 to leke 6 ਵਾਲੇ ਘੰਟੇ ਨੂੰ ਹੁਣ ਸਪਾਂਸਰ ਕੀਤਾ ਜਾ ਰਿਹਾ ਹੈ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ ਜਿਹਨਾਂ ਦਾ ਕਹਿਣਾ ਹੈ ਜੇਕਰ ਕੋਈ ਵੀ ਕੈਨੇਡਾ 'ਚ ਕੰਪਨੀ ਹੈ ਜਿਹਦੇ ਨਾਲ ਸਵਿੱਚ ਕਰਕੇ ਤੁਹਾਡੀ ਆਰਓ ਇੰਸ਼ੋਰੈਂਸ ਦੀ ਕਿਸ਼ਤ ਘਟਾਈ ਜਾ ਸਕਦੀ ਹੈ ਸਾਡੇ ਕੋਲ ਐਕਸੈਸ ਹੈ ਸੋ ਤੁਹਾਨੂੰ ਇੱਧਰ ਉੱਧਰ ਸੱਜੇ ਖੱਬੇ ਕਿਤੇ ਵੀ ਨਹੀਂ ਕਿਸੇ ਹੋਰ ਨੂੰ ਕੋਈ ਕਾਲ ਕਰਨ ਦੀ ਲੋੜ ਸਿੱਧੇ ਇਹਨਾਂ ਨੂੰ ਕਾਲ ਕਰੋ ਮਨੂ ਸ਼ਰਮਾ ਨੂੰ 2899529532 ਕਾਲ ਕਰਕੇ 4-5 ਮਿੰਟ ਦੇ ਵਿੱਚ ਜਿਹੜੀ ਤੁਸੀਂ ਇਨਫੋਰਮੇਸ਼ਨ ਇਹਨੂੰ ਭੇਜਣੀ ਆ ਉਹਦੇ ਨਾਲ ਇਹ ਪਤਾ ਕਰ ਸਕਦੇ ਆ ਕਿ ਕਿੰਨੇ ਕੁ ਤੁਹਾਡੇ ਹੰਡਰਡਸ ਤੋਂ ਲੈ ਕੇ ਥਾਊਜ਼ੈਂਡਸ ਆਫ ਡਾਲਰ ਸਾਲ ਦੇ ਇਹ ਬਚਾ ਸਕਦੇ ਨੇ ਤੁਹਾਡੀ ਆਰਓ ਇੰਸ਼ੋਰੈਂਸ ਤੇ ਖਾਸ ਤੌਰ ਜਦੋਂ ਰਿਨਿਊਅਲ ਆ ਜਾਂਦੀ ਹੈ ਰਿਨਿਊਅਲ ਤੋਂ ਟਾਈਮ ਸਿਰ ਪਹਿਲਾਂ ਹੀ ਟਾਈਮ ਕੱਢ ਕੇ ਪਹਿਲਾਂ ਹੀ ਪਤਾ ਕਰ ਲਓ ਤੁਹਾਡਾ ਬਹੁਤ ਜ਼ਿਆਦਾ ਹੁਣ ਫਾਇਦਾ ਜੁਲਾਈ ਪਹਿਲੀ ਤੋਂ ਅੱਗੇ ਹੋ ਸਕਦਾ ਹੈ ਕਿਉਂਕਿ ਜੁਲਾਈ ਪਹਿਲੀ ਤੋਂ ਅੱਗੇ ਇੱਥੇ ਅੰਟੇਰੀਓ ਫੋਰਡ ਸਰਕਾਰ ਨੇ ਜਿਹੜੀਆਂ ਹੁਣ ਤੱਕ ਕਈ ਚੀਜ਼ਾਂ ਮੈਂਡਟੋਰੀ ਹੁੰਦੀਆਂ ਨੇ ਆਰਓ ਇੰਸ਼ੋਰੈਂਸ ਪਾਲਿਸੀ ਵਿੱਚ ਉਹ ਮੈਂਡਟੋਰੀ ਤੋਂ ਲੈ ਕੇ ਆਪਸ਼ਨਲ ਬਣਾ ਦੇਣੀਆਂ ਸੋ ਕਾਫੀ ਵਾਧੂ ਘਾਟੂ ਚੀਜ਼ਾਂ ਵਿੱਚ ਪਾਈਆਂ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਹੁਣ ਕੱਢ ਕੇ ਆਪਟ ਆਊਟ ਕਰਕੇ ਸ਼ਾਇਦ ਬਹੁਤ ਹੀ ਜ਼ਿਆਦਾ ਪੈਸਾ ਬਚਾ ਸਕਦੇ ਹੋ ਸੋ ਉਹਦੇ ਬਾਰੇ ਵੀ ਜ਼ਰੂਰ ਪਤਾ ਕਰੋ ਜੇਕਰ ਤੁਹਾਡੀ ਜੁਲਾਈ ਪਹਿਲੀ ਜਾਂ ਉਸ ਤੋਂ ਬਾਅਦ ਆਰਓ ਇੰਸ਼ੋਰੈਂਸ ਦੀ ਰਿਨਿਊਅਲ ਹੈ ਤੁਸੀਂ ਐਕਸਟਰਾ ਮਨੀ ਸੇਵ ਕਰ ਸਕਦੇ ਹੋ ਆਰਓ ਇੰਸ਼ੋਰੈਂਸ ਹੋਵੇ ਘਰ ਹੋਮ ਦੀ ਇੰਸ਼ੋਰੈਂਸ ਹੋਵੇ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਹੋਵੇ ਜੇ ਪ੍ਰੋਫੈਸ਼ਨਲ ਕੈਟਾਗਰੀ ਵਿੱਚੋਂ ਤੁਹਾਨੂੰ ਐਕਸਟਰਾ 35% ਬਚਾ ਸਕਦੇ ਆ ਪ੍ਰੋਫੈਸ਼ਨਲ ਲਾਈਕ ਇੰਜੀਨੀਅਰਸ ਟੀਚਰਸ ਨਰਸਿਸ ਡਾਕਟਰਸ ਐਕਸੈਟਰਾ ਅਤੇ ਹੋਰ ਵੀ ਵੱਡੇ ਵੱਡੇ ਡਿਸਕਾਊਂਟ ਦਿਲਵਾ ਸਕਦੇ ਆ ਤੁਹਾਨੂੰ ਜਿਹੜੀ ਮਰਜ਼ੀ ਇੰਸ਼ੋਰੈਂਸ ਦੇ ਕਾਲ ਮਨੂ ਸ਼ਰਮਾ 2899529532 ਦੈਟਸ 2899529532 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ Rav Welding and Fabrication ਦੇ ਵੱਲੋਂ ਦੋਸਤੋ ਵੈਲਡਿੰਗ ਦਾ ਕੋਈ ਵੀ ਪੁਰਾਣਾ ਕੰਮ ਕਰਵਾਇਆ ਹੁਣ ਉਹਨੂੰ ਠੀਕ ਕਰਵਾਉਣ ਦੀ ਲੋੜ ਹੈ ਉਹਨੂੰ ਰਿਪੇਅਰ ਕਰਨ ਦੀ ਲੋੜ ਹੈ ਇਹ ਆਨ ਸਾਈਟ ਆ ਕੇ ਤੁਹਾਡੇ ਘਰ ਜਾਂ ਤੁਹਾਡੇ ਬਿਜ਼ਨਸ ਜਾਂ ਜਿਹੜੇ ਮਰਜ਼ੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ਲ ਪ੍ਰਾਪਰਟੀ 'ਤੇ ਆ ਕੇ ਬਹੁਤ ਹੀ ਪ੍ਰੋਫੈਸ਼ਨਲ ਅਤੇ ਅਫੋਰਡੇਬਲ ਵੈਲਡਿੰਗ ਦਾ ਰਿਪੇਅਰ ਦਾ ਕੰਮ ਕਰਕੇ ਦੇਣਗੇ ਇਹ ਕੈਨੇਡੀਅਨ ਵੈਲਡਿੰਗ ਬਿਊਰੋ ਸਰਟੀਫਾਈਡ ਹਨ ਰੈਜ਼ੀਡੈਂਸ਼ੀਅਲ ਐਂਡ ਕਮਰਸ਼ਲ ਕੰਮ ਦੇ ਲਈ ਪਰ ਉਸ ਤੋਂ ਇਲਾਵਾ ਹੁਣ ਜੇ ਤੁਸੀਂ ਆਪਦੇ ਘਰ ਦੇ ਬਾਹਰ ਇੱਕ ਬਹੁਤ ਹੀ ਸੋਹਣਾ ਡਿਜ਼ਾਈਨਰ ਫੈਂਸੀ ਮੈਰਲ ਗੇਟ ਲਵਾਉਣਾ ਗੇਟ ਤਿਆਰ ਕਰਵਾਉਣਾ ਇਹ ਇਹਨਾਂ ਕੰਮਾਂ ਦੇ ਵਿੱਚ ਮਾਹਰ ਨੇ ਘਰ ਦੀ ਪੂਰੀ ਟੋਰ ਕੱਢ ਦੇਣਗੇ ਜੇ ਗੇਟ ਹੀ ਤੁਸੀਂ ਤਿਆਰ ਕਰਵਾ ਲਓਗੇ ਇਹਨਾਂ ਤੋਂ ਡਿਜ਼ਾਈਨਰ ਫੈਂਸੀ ਗੇਟ ਅਤੇ ਨਾਲ ਦੀ ਨਾਲ ਜੇ ਤੁਸੀਂ ਬੈਕਯਾਰਡ ਦੇ ਵਿੱਚ ਕੈਨੋਪੀ ਤਿਆਰ ਕਰਵਾਉਣੀ ਹੋਵੇ ਫੋਰ ਸ਼ੇਡ ਫੋਰ ਕਵਰ ਕਿ ਬਾਹਰ ਤੁਸੀਂ ਬਹਿ ਸਕਦੇ ਹੋ ਬਿਨਾਂ ਕੋਈ ਵੀ ਸਨ ਬਰਨ ਹੋਣ ਤੋਂ ਡਿਜ਼ਾਈਨਰ ਫੈਂਸੀ ਗੇਟ ਤਿਆਰ ਕਰਵਾਓ ਜਾਂ ਕੈਨੋਪੀ ਇਹਨਾਂ ਤੋਂ ਬਣਵਾਓ ਕਸਟਮ ਮੈਟਲ ਰੇਲਿੰਗ ਵੀ ਤੁਸੀਂ ਇਨਡੋਰ ਆਊਟਡੋਰ ਤਿਆਰ ਕਰਵਾ ਸਕਦੇ ਹੋ ਜੇ ਹੁਣ ਤੁਹਾਡੀ ਪੌੜੀਆਂ ਅਤੇ ਪੁਰਾਣੀ ਮੈਟਲ ਰੇਲਿੰਗ ਟੁੱਟ ਗਈ ਹੈ ਜਾਂ ਬਹੁਤ ਹੀ ਆਊਟਡੇਟਡ ਲੁੱਕ ਹੈ ਜਾਂ ਕੋਈ ਪੁਰਾਣੀਆਂ ਲੱਕੜ ਦੀਆਂ ਹੀ ਪੌੜੀਆਂ ਤੁਸੀਂ ਤਿਆਰ ਕੀਤੀਆਂ ਹੋਈਆਂ ਰੇਲਿੰਗਸ ਉਹਨੂੰ ਰਿਪਲੇਸ ਕਰਵਾਉਣਾ ਹੋਵੇ ਇਹ ਬਹੁਤ ਹੀ ਸ਼ਾਨਦਾਰ ਇਨਡੋਰ ਐਂਡ ਆਊਟਡੋਰ ਪੌੜੀਆਂ ਦਾ ਕਸਟਮ ਮੈਟਲ ਰੇਲਿੰਗ ਦਾ ਕੰਮ ਕਰਦੇ ਨੇ ਆਨ ਸਾਈਟ ਵੀ ਤੁਹਾਡੇ ਲਈ ਆ ਕੇ ਕੰਮ ਕਰ ਦੇਣਗੇ ਅਤੇ ਬੀਮ ਪੋਸਟ ਮੋਨੋ ਸਟਿੰਗਰ ਫੈਬਰੀਕੇਸ਼ਨ ਵੈਲਡਿੰਗ ਰਿਪੇਅਰਸ ਇਨਸਾਈਡ ਆਊਟਸਾਈਡ ਕੋਈ ਵੀ ਤੁਸੀਂ ਕਸਟਮ ਮੈਟਲ ਦਾ ਫੈਬਰੀਕੇਸ਼ਨ ਜਾਂ ਰੇਲਿੰਗ ਦਾ ਕੰਮ ਕਰਵਾਉਣਾ ਹੈ ਜਾਂ ਤਾਂ ਤੁਸੀਂ ਚੇਨ ਲਾਈਨ ਫੈਂਸ ਲਵਾਉਣੀ ਹੋਵੇ ਕਿਸੇ ਟਰੱਕ ਯਾਰਡ ਦੇ ਬਾਹਰ ਕਿਸੇ ਰੈਜ਼ੀਡੈਂਸ਼ੀਅਲ ਕਮਰਸ਼ਲ ਪ੍ਰਾਪਰਟੀ ਦੇ ਬਾਹਰ ਤੁਸੀਂ ਕਸਟਮ ਚੇਨ ਲਾਈਨ ਫੈਂਸਿੰਗ ਦਾ ਵੀ ਕੰਮ ਕਰਵਾਉਣਾ ਹੈ ਕਾਲ ਰੈਵ ਵੈਲਡਿੰਗ ਐਂਡ ਫੈਬਰੀਕੇਸ਼ਨ ਰਵਨੀਤ ਸਿੰਘ 2269784275 that's 2269784275 naal di naal sade program nu sponsor kita ja riha hai gills sweet factory de vallon gills sweet factory bahut lambe samay ton pure vegetarian shuddh vegetarian food tuhade layi taiyar karde aa rahe ne roz hi eh apni factory de vich te hun ta 5 ਡਿਫਰੈਂਟ ਡਿਫਰੈਂਟ ਚਲੋ ਫਰੈਸ਼ਕੋਜ਼ ਦੇ ਵਿੱਚ ਕੁੱਲ ਮਿਲਾ ਕੇ 6 ਲੋਕੇਸ਼ਨਸ ਤੋਂ ਆਪਣੀ ਫੈਕਟਰੀ ਅਤੇ 5 ਚਲੋ ਫਰੈਸ਼ਕੋਜ਼ ਇਨਸਾਈਡ ਲੋਕੇਸ਼ਨ ਨਾਲ ਤੁਹਾਡੇ ਲਈ ਨਿਤ ਰੋਜ਼ ਦਸਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਮੋਸੇ, ਆਲੂ ਟਿੱਕੀਆਂ, ਪਕੌੜੇ, ਨਾਲ ਦੀ ਨਾਲ ਮਿਠਾਈਆਂ ਅਤੇ ਫੁੱਲ ਫਲੈਜਡ ਵੈੱਜ ਨਾਨ ਵੈੱਜ ਕੇਟਰਿੰਗ ਦਾ ਪ੍ਰਬੰਧ ਕਰਦੇ ਆ ਰਹੇ ਨੇ। ਬਹੁਤ ਨੇੜੇ ਵੀ ਦੂਰ ਵੀ ਇਹ ਵੱਡੀ ਗਿਣਤੀ ਦੇ ਵਿੱਚ ਬੈਂਕਟ ਹਾਲਸ ਤੱਕ, ਹੋਰਾਂ ਰੈਸਟੋਰੈਂਟਸ ਤੱਕ, ਗਰੋਸਰੀ ਸਟੋਰਸ ਤੱਕ ਵੀ ਆਪਣਾ ਪਿਓਰ ਵੈਜੀਟੇਰੀਅਨ ਫੂਡ ਸਪਲਾਈ ਕਰਦੇ ਨੇ। ਵੱਡੀਆਂ ਵੱਡੀਆਂ ਫੈਕਟਰੀ ਤੱਕ ਵੀ ਨਿਤ ਰੋਜ਼ ਹੀ ਹੰਡਰਡਸ ਐਂਡ ਹੰਡਰਡਸ ਐਂਡ ਹੰਡਰਡਸ ਦੇ ਭਰੇ ਹੋਏ ਸਮੋਸਿਆਂ ਦੇ ਡੱਬੇ ਜਾਂਦੇ ਆ। ਅਤੇ ਜੇ ਤੁਸੀਂ ਵੀ ਕੋਈ ਵੀ ਗੈਟ ਟੁਗੈਦਰ ਪਾਰਟੀ, ਕੋਈ ਪਿਕਨਿਕ, ਕੋਈ ਮੇਲਾ, ਕੋਈ ਇਵੈਂਟ, ਕੋਈ ਫੰਕਸ਼ਨ ਹੋਸਟ ਕਰ ਰਹੇ ਹੋ ਜਾਂ ਗੁਰੂ ਘਰ ਦੇ ਵਿੱਚ ਹੀ ਤੁਸੀਂ ਚਾਹੁੰਦੇ ਹੋ ਕਿ ਆਫਕੋਰਸ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੀ ਸਾਨੂੰ ਫੂਡ ਪ੍ਰੋਵਾਈਡ ਕਰੇ, ਗਿਓ ਸਵੀਟ ਫੈਕਟਰੀ 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ ਤੇ ਲੋਕੇਟਡ ਹਨ। 2131 ਵਿਲੀਅਮਸ ਪਾਰਕਵੇ ਤੇ ਸਨ ਪੈਕ ਤੇ ਨੰਬਰ 3 ਬ੍ਰੈਂਪਟਨ ਦੀ ਮੇਨ ਫੈਕਟਰੀ ਹੈ। ਮਿਸਿਸ ਸਾਗਰ ਦੇ ਵਿੱਚ ਵੀ, ਮਿਲਟਨ ਦੇ ਵਿੱਚ ਵੀ, ਚਲੋ ਫਰੈਸ਼ਕੋਸ ਦੇ ਅੰਡਰ ਇੰਡੀਆ ਲੋਕੇਸ਼ਨਸ ਹਨ, ਅਤੇ ਬ੍ਰੈਂਪਟਨ ਦੇ ਵਿੱਚ ਜਿਹੜਾ ਕੁਈਨ ਐਂਡ ਚਿੰਕੂਜ਼ੀ ਅਤੇ ਚਲੋ ਫਰੈਸ਼ਕੋ ਹੈ, ਉਹਦੇ ਵਿੱਚ ਵੀ ਗਿਓ ਸਵੀਟ ਫੈਕਟਰੀ ਦੀ ਇੱਕ ਲੋਕੇਸ਼ਨ ਹੈ। ਅਤੇ ਇਹ ਤੁਹਾਡੇ ਲਈ ਦੋਸਤੋ ਆਪਣੇ ਲਾਈਵ ਫੂਡ ਟਰੱਕ ਦੇ ਨਾਲ ਪਿਓਰ ਵੈਜੀਟੇਰੀਅਨ ਕੇਟਰਿੰਗ ਵੀ ਕਰਦੇ ਨੇ। ਸੋ ਜਿੰਨੇ ਮਰਜ਼ੀ ਮਹਿਮਾਨ ਹੋਣ, ਪਿਓਰ ਵੈਜੀਟੇਰੀਅਨ ਬਹੁਤ ਹੀ ਸਵਾਦ, ਬਹੁਤ ਹੀ ਫਰੈਸ਼ ਫੂਡ ਤੋਂ ਲਈ ਤਿਆਰ ਕਰਦੇ ਨੇ। ਲਾਈਵ ਫੂਡ ਕੇਟਰਿੰਗ ਫੋਰ ਆਲ ਓਕੇਜ਼ਨਸ, ਕਾਲ 905-799-2616 905-799-2616। ਅਤੇ ਇਹ ਜਿਹੜੇ ਮਿਨੀ ਮਸ਼ੀਨ ਮੇਡ ਸਮੋਸੇ ਨੇ ਉਹ ਵੀ ਤਿਆਰ ਕਰਦੇ ਆ, ਅਤੇ ਵੱਡੇ ਹੈਂਡ ਮੇਡ ਬੀਬੀਆਂ ਦੀ ਲਾਈਨ ਲੱਗੀ ਹੋਈ ਆ, ਆਲ ਦੇ ਲੌਂਗ ਵੱਡੇ ਵੱਡੇ ਸਮੋਸੇ ਵੀ ਤਿਆਰ ਕਰ ਰਹੇ ਆ। ਤੁਹਾਡੀ ਮਰਜ਼ੀ ਆ ਕਿ ਛੋਟੇ ਮਿਨੀ ਸਮੋਸੇ ਲੈਣੇ ਆ ਜਾਂ ਫਿਰ ਵੱਡੇ ਸਮੋਸੇ ਲੈਣੇ ਆ, ਤੁਹਾਡੀ ਮਰਜ਼ੀ ਆ। ਪਰ ਇੱਕ ਦਿਨ ਪਹਿਲਾਂ ਔਡਰ ਦਿਓ, ਤੁਹਾਨੂੰ 10,000 ਤੱਕ ਤਿਆਰ ਕਰ ਦੇਣਗੇ। ਸੇਮ ਡੇ ਤਾਂ ਹੰਡਰਡ ਦੀ ਗਿਣਤੀ ਵੀ ਤਿਆਰ ਕਰ ਦੇਣਗੇ। 905-799-2616 905-799-2616 905-799-2616 ਤੁਸੀਂ ਗਿਓ ਸਵੀਟ ਫੈਕਟਰੀ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਜਲਦ ਇੱਕ ਅੱਧੇ ਮਿੰਟ ਦੇ ਵਿੱਚ ਆਪਾਂ ਪਹਿਲਾਂ ਸਪਾਂਸਰ ਗੱਲਬਾਤ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਦੋਸਤੋ ਕਿ ਅੱਜ ਐਜ਼ ਵਾਈਡਲੀ ਐਕਸਪੈਕਟਡ ਬੈਂਕ ਆਫ ਕੈਨੇਡਾ ਦੇ ਵੱਲੋਂ ਬੈਂਚਮਾਰਕ ਇੰਟਰਸਟ ਰੇਟ ਨੂੰ 2.25% 'ਤੇ ਹੋਲਡ ਕੀਤਾ ਗਿਆ ਹੈ। ਅਤੇ ਇਹ ਇਹਨਾਂ ਦੇ ਵੱਲੋਂ ਹੁਣ ਪੰਜਵਾਂ ਲਗਾਤਾਰ ਫਿਫਥ ਕੰਸੈਕਿਊਟਿਵ ਹੋਲਡ ਹੀ ਪੇਸ਼ ਕੀਤਾ ਗਿਆ ਹੈ, ਅਤੇ ਲੱਗਦਾ ਤਾਂ ਹੈ ਕਿ ਹੋਲਡ ਹੀ ਰਹੂਗਾ ਪੂਰੇ 2026 ਦੇ ਲਈ। ਸੋ ਅੱਜ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ ਕਿ ਇਸ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ ਕੈਨੇਡੀਅਨ ਇਕਾਨਮੀ ਉਹਨਾਂ ਦੇ ਹੀ ਅੰਦਾਜ਼ਿਆਂ ਨਾਲੋਂ ਕਾਫੀ ਜ਼ਿਆਦਾ ਵੀਕਰ ਪੇਸ਼ ਹੋਈ ਹੈ, ਵੀਕਰ ਹੀ ਰਹੀ ਹੈ। ਟਿਫ ਮੈਕਲਮ ਨੇ ਕਿਹਾ ਕਿ US ਟੈਰਿਫ ਪਾਲਿਸੀਜ਼ ਅਤੇ ਮਿਡਲ ਈਸਟ ਦੇ ਵਿੱਚ ਆਨ ਗੋਇੰਗ ਕਾਨਫਲਿਕਟ ਦੇ ਨਾਲ ਗਲੋਬਲ ਐਨਰਜੀ ਪ੍ਰਾਈਸਿਸ ਵਧਣ ਤੋਂ ਬਾਅਦ ਕੈਨੇਡੀਅਨ ਇਕਾਨਮੀ ਕਾਫੀ ਸਾਫਟ ਹੈ। ਹੁਣ ਦੇਖੋ ਅੱਜ ਇਹਨੇ ਆਪ ਕਿਹਾ ਟਿਫ ਮੈਕਲਮ ਨੇ ਕਿ ਮੀ ਪਰਸਨਲੀ ਆਈ ਵੁਡਨਟ ਯੂਜ਼ ਦ ਵਰਡ ਰਿਸੈਸ਼ਨ, ਭਾਵੇਂ ਟੈਕਨੀਕਲ ਰਿਸੈਸ਼ਨ ਤਾਂ ਹੈ, ਪਰ ਇਹਨੇ ਕਿਹਾ ਕਿ ਮੈਂ ਤਾਂ ਹਜੇ ਨਹੀਂ, ਫਿਲਹਾਲ ਨਹੀਂ ਰਿਸੈਸ਼ਨ ਵਰਡ ਯੂਜ਼ ਕਰੂੰਗਾ, ਕਾਹਦੇ ਲੋਕਾਂ ਨੂੰ ਡਰਾਉਣਾ ਹੈ। ਪਰ ਇਹਨੇ ਕਿਹਾ ਕਿ ਨਾ ਤਾਂ ਕੋਈ ਵੀ ਗਰੋਥ ਹੋ ਰਹੀ ਹੈ, ਨਾ ਤਾਂ ਕੋਈ ਵੀ ਡੀਕ੍ਰੀਸ ਹੋ ਰਹੀ ਹੈ, ਇਹ ਬੇਸਿਕਲੀ ਨਥਿੰਗ, ਕੁਛ ਵੀ ਨਹੀਂ ਹੋ ਰਿਹਾ ਹੈ, ਜ਼ੀਰੋ 'ਤੇ ਹੀ ਸੂਈ ਅੜੀ ਹੋਈ ਹੈ ਸਾਡੇ ਇਕਾਨਮੀ ਦੇ ਵਿੱਚ। ਇਹਨੇ ਆਪ ਹੀ ਕਿਹਾ ਹੈ ਦ ਕੈਨੇਡੀਅਨ ਇਕਾਨਮੀ ਇਜ਼ ਵੈਰੀ ਸੌਫਟ। ਅਤੇ ਇਨਫਲੇਸ਼ਨ ਤਾਂ ਇਹਨਾਂ ਨੇ ਦੱਸਿਆ ਹੈ April 2026 ਦੇ ਵਿੱਚ ਤਾਂ 2.8% ਤੱਕ ਵੱਧ ਚੁੱਕੀ ਹੈ। ਸੋ ਮੈਕਲਮ ਨੇ ਕਿਹਾ ਕਿ ਬੈਂਕ ਆਫ ਕੈਨੇਡਾ ਦਾ ਅੰਦਾਜ਼ਾ ਹੈ ਕਿ ਇਨਫਲੇਸ਼ਨ ਹੋਰ ਵੀ ਵਧਣੀ ਹੈ, ਦੈਟਸ ਨਾਟ ਗੁੱਡ। ਅਤੇ ਲਗਭਗ ਇਸ ਪੂਰੇ ਸਾਲ ਦੇ ਲਈ ਇਹਨਾਂ ਦਾ ਕਹਿਣਾ ਹੈ ਕਿ 3% ਦੇ ਨਾਲ ਹੀ ਰਹੂਗੀ, ਲਗਭਗ 3% 'ਤੇ ਹਵਰ ਕਰੂਗੀ। ਸੋ April ਦਾ ਜਿਹੜਾ ਸਭ ਤੋਂ ਨਵਾਂ ਡਾਟਾ ਹੈ ਦੈਟਸ 2.8%, ਹਜੇ ਮੇ ਦਾ ਡਾਟਾ ਆਉਣ ਵਾਲੇ ਕੁਛ ਚੀਜ਼ਾਂ 'ਚ ਮਿਲ ਜੂਗਾ, ਪਰ ਸ਼ਾਇਦ ਇੰਨਾ ਕੁ ਹੀ ਜਾਂ ਹਾਇਰ ਹੀ ਪੇਸ਼ ਹੋਣਾ ਹੈ। ਅਤੇ ਲਗਭਗ ਪੂਰੇ ਸਾਲ ਦੇ ਲਈ 3% ਦੇ ਰੇਂਜ 'ਤੇ ਹੀ ਅੜਿਆ ਰਹੂਗਾ। ਜਾ ਕੇ ਅੰਦਾਜ਼ਾ ਹੈ ਕਿ ਨੈਕਸਟ ਈਅਰ ਇਟ ਵਿਲ ਗੋ ਡਾਊਨ ਸਲੋਲੀ ਟੂ ਦੇਅਰ 2% ਟਾਰਗੇਟ ਰੇਂਜ ਮੇਬੀ। ਹੁਣ ਵੈਸਟਰਨ ਕੰਟਰੀਜ਼ ਦੇ ਵਿੱਚ ਦੋਸਤੋ, ਫਰੋਮ ਦ ਲਾਸਟ 40-50-60 ਈਅਰਸ, ਕਈ ਡੈਕੇਡਸ ਤੋਂ ਸੈਂਟਰਲ ਬੈਂਕਸ ਨੇ ਇੱਕੋ ਹੀ ਇੱਕ ਕੰਮ ਕੀਤਾ ਹੈ, ਜਦੋਂ ਇਨਫਲੇਸ਼ਨ ਵੱਧਦੀ ਹੈ ਉਹਨਾਂ ਨੇ ਇਨਫਲੇਸ਼ਨ ਨੂੰ ਘਟਾਉਣ ਦੇ ਖਾਤਰ ਬੈਂਚਮਾਰਕ ਇੰਟਰਸਟ ਰੇਟ ਵਧਾਏ ਨੇ। ਪਰ ਟਿਫਲਮ ਮੈਕਲਮ ਨੇ ਕਿਹਾ ਕਿ ਜੇਕਰ BOC ਹੁਣ ਰੇਟ ਹਾਈਟ ਪੇਸ਼ ਕਰਦੀ ਫਿਰ ਸਾਡੇ ਆਲਰੇਡੀ ਵੀਕ ਇਕਾਨਮੀ ਨੂੰ ਜ਼ਿਆਦਾ ਵੀਕ ਬਣਾਇਆ ਜਾਂਦਾ ਅਤੇ ਗੇਰੰਟੀਡ ਰਿਸੈਸ਼ਨ ਤੱਕ ਭੇਜਿਆ ਜਾਂਦਾ, ਅਤੇ ਉਲਟਾ ਜੇਕਰ ਰੇਟ ਕੱਟ ਪੇਸ਼ ਕਰਦੇ ਫਿਰ ਖਤਰਾ ਹੁੰਦਾ ਕਿ ਇਨਫਲੇਸ਼ਨ ਹੋਰ ਵੀ ਵੱਧਦੀ ਅਤੇ ਹੋਰ ਵੀ ਇੰਟਰੈਂਚਡ ਹੋ ਜਾਂਦੀ ਇਨ ਮੋਰ ਐਂਡ ਮੋਰ ਸੈਕਟਰਸ ਆਫ ਦੀ ਇੰਟਾਇਰ ਇਕਾਨਮੀ ਅਤੇ ਜ਼ਿਆਦਾ ਸਮੇਂ ਲਈ ਹੀ ਰਹਿੰਦੀ। ਸੋ ਤਾਂ ਹੀ ਤਾਂ ਟਿਫ ਮੈਕਲਮ ਨੇ ਕਿਹਾ ਫਾਰ ਨਾਓ ਹੋਲਡਿੰਗ ਦ ਪਾਲਿਸੀ ਰੇਟ ਅਨਚੇਂਜਡ ਬੈਲੈਂਸਿਸ ਦੋਜ਼ ਰਿਸਕਸ. ਪਤਾ ਨਹੀਂ ਕਿੰਨਾ ਕੁ ਬੈਲੈਂਸ ਹੈ ਕਿ ਨਹੀਂ ਹੈ, ਥਿੰਗਸ ਆਰ ਨਾਟ ਲੁਕਿੰਗ ਗੁੱਡ ਇਨ ਜਨਰਲ, ਪਰ ਇਹਨੇ ਕਿਹਾ ਕਿ ਨਾ ਹਾਈਕ ਨਾ ਕੱਟ, ਹੁਣ ਤਾਂ ਬੈਲੈਂਸ ਹੀ ਰੱਖਾਂਗੇ, ਯਾਨੀ ਕਿ ਹੋਲਡ ਹੀ ਰੱਖਾਂਗੇ. ਸੀ ਆਈ ਬੀ ਸੀ ਜੋ ਕਿ ਇੱਕ ਟਾਪ 5 ਬੈਂਕ ਹੈ ਕੈਨੇਡਾ ਦੇ ਵਿੱਚ, ਉਹਨਾਂ ਨੇ ਸੀਨੀਅਰ ਇਕਨੋਮਿਸਟ ਨੇ ਅੰਦਾਜ਼ਾ ਲਾਇਆ ਹੈ ਕਿ ਇਸ ਪੂਰੇ ਸਾਲ ਦੇ ਵਿੱਚ ਹੀ 2.25% 'ਤੇ ਹੋਲਡ ਰੱਖਿਆ ਜਾਊਗਾ ਬੀ ਓ ਸੀ ਦੇ ਵੱਲੋਂ ਫੋਰ ਬੈਂਚਮਾਰਕ ਇੰਟਰਸਟ ਰੇਟਸ. ਅਤੇ ਇਹਦੇ ਬਾਰੇ ਅਤੇ ਹੋਰਾਂ ਵੀ ਕੁਛ ਮੋਰਗੇਜ ਰਿਲੇਟਡ ਟਾਪਿਕਸ ਦੇ ਬਾਰੇ ਹੁਣ ਗੱਲਬਾਤ ਕਰਦੇ ਹਾਂ ਸਾਡੇ ਮੋਰਗੇਜ ਐਕਸਪਰਟ ਨਰਦੇਵ ਸਿੱਧੂ ਨਾਲ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ. ਮੋਰਗੇਜ ਬ੍ਰੋਕਰ ਹਨ, ਸਾਰੇ ਹੀ ਵੱਡੇ ਲੈਂਡਰ ਨਾਲ ਸਿੱਧੇ ਕੰਮ ਕਰਦੇ ਆ ਅਤੇ ਤੁਹਾਡਾ ਕੰਮ ਟਾਈਮ ਸਿਰ ਕਰਕੇ ਦਿੰਦੇ ਨੇ. ਭਾਵੇਂ ਤੁਸੀਂ ਘੱਟ ਇਨਕਮ ਕਮਾਉਂਦੇ ਹੋ ਜਾਂ ਇਕੱਲੀ ਦਿਖਾਉਂਦੇ ਹੋ, ਸੈਲਫ ਇੰਪਲੋਇਡ ਹੋ, ਪੇਰੋਲ 'ਤੇ ਹੋ, ਜਿਹੜਾ ਮਰਜ਼ੀ ਸਿਨੇਰੀਓ ਹੋਵੇ, ਜੇ ਇਹ ਤੁਹਾਨੂੰ ਫਰੀ ਕੰਸਲਟੇਸ਼ਨ ਦੇ ਵਿੱਚ ਕਹਿ ਦਿੰਦੇ ਨੇ ਕਿ ਕਰਕੇ ਦੇਵਾਂਗੇ, ਫਿਰ ਕਰਕੇ ਹੀ ਦੇਣਗੇ. ਨੰਬਰ ਹੈ ਨਰਦੇਵ ਸਿੱਧੂ ਦਾ 6472945503, 6472945503. ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ.
1: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ਼ ਪਰਦੇਸ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ.
0: ਬਾਈ ਜੀ, ਇਕਾਨਮੀ ਤਾਂ ਹੁਣ ਜੋ ਵੀ ਹੈਗਾ, ਇੰਟਰਸਟ ਰੇਟ ਵੀ ਜੋ ਵੀ ਹੈਗਾ, ਬਹੁਤ ਲੋਕ ਨੇ ਜੋ ਕਿ ਹੁਣ ਅੱਕ ਗਏ ਨੇ ਕਈ ਸਾਲਾਂ ਵੇਟ ਕਰਕੇ ਸਾਈਡ ਲਾਈਨ 'ਤੇ ਕਿ ਹੁਣ ਲਵਾਂਗੇ ਘਰ, ਹੁਣ ਲਵਾਂਗੇ ਘਰ. ਸੋ ਜਿਹੜੇ ਵੀ ਲੋਕ ਹੁਣ ਕਹਿੰਦੇ ਕਿ ਯਾਰ ਚੱਕ ਲਓ ਫੱਟੇ, ਹੁਣ ਆਪਾਂ ਘਰ ਲੈਣਾ ਹੀ ਲੈਣਾ, ਫਸਟ ਟਾਈਮ ਹੋਮ ਬਾਏ ਬਣਨਾ ਹੀ ਬਣਨਾ, ਤੁਸੀਂ ਆਹ ਦੱਸੋ ਕਿ ਕਿਹੜੇ ਕੋਈ ਵੀ ਸਰਕਾਰੀ ਪ੍ਰੋਗਰਾਮ ਨੇ ਜਾਂ ਟੈਕਸ ਦੇ ਨਵੇਂ ਰੀਬੇਟ ਨੇ ਜਿਹਦੇ ਨਾਲ ਉਹਨਾਂ ਦੀ ਜ਼ਿਆਦਾ ਮਦਦ ਹੋ ਸਕਦੀ ਆ, ਆਹ ਸਮਝਾਓ ਅੱਜ.
1: ਸਿੱਧੂ ਸਾਹਿਬ, ਬਾਕੀ ਇਕਾਨਮੀ ਦੀ ਗੱਲ ਤੁਸੀਂ ਕਰ ਹੀ ਦਿੱਤੀ ਹੈ, ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਡਿਸੀਜ਼ਨ ਦੀ ਗੱਲ ਵੀ ਕਰ ਦਿੱਤੀ ਹੈ ਕਿ ਆਪਾਂ ਉਹ 'ਤੇ ਟਾਈਮ ਨਾ ਲਾਉਂਦੇ ਹੋਏ ਕਮਿੰਗ ਟੂ ਦ ਪੁਆਇੰਟ ਕਿ ਜਿਹੜੇ ਭੈਣ ਭਰਾ ਫਸਟ ਟਾਈਮ ਬਾਇਰ ਹੈਗੇ ਆ, ਕੈਨੇਡਾ 'ਚ ਘਰ ਖਰੀਦਣਾ ਚਾਹੁੰਦੇ ਆ, ਉਹਨਾਂ ਦੀ ਮਦਦ ਦੇ ਲਈ ਸਰਕਾਰ ਵੱਲੋਂ ਕਈ ਪ੍ਰੋਗਰਾਮ ਚਲਾਏ ਜਾਂਦੇ ਹੈਗੇ ਆ. ਹੁਣ ਸਾਰਿਆਂ ਨੇ ਆਪਣੇ ਭੈਣ ਭਰਾਵਾਂ ਨੇ ਸੁਣੀ ਹੋਣੀ ਹੈਗੀ ਹੈ, ਨਿਊਜ਼ ਦੇਖਿਆ ਵੀ ਹੋਣਾ ਹੈਗਾ, ਕਈਆਂ ਨੇ ਆਲਰੇਡੀ ਉਹ ਚੀਜ਼ਾਂ ਅਵੇਲ ਵੀ ਕਰ ਰਹੇ ਹੈਗੇ ਆ. ਜਿਹੜਾ ਹੈਗਾ ਜੀ ਆਪਣਾ ਐਚ ਐਸ ਟੀ ਰੀਬੇਟ ਦਾ ਜਿਹੜਾ ਹੈਗਾ ਜੀ, ਕਾਫੀ ਸੋਹਣਾ ਇਹ ਪ੍ਰੋਗਰਾਮ ਅਵੇਲੇਬਲ ਹੈਗਾ ਫਸਟ ਟਾਈਮ ਹੋਮ ਬਾਇਰਸ ਵਾਸਤੇ. ਈਵਨ ਜਿਹਨਾਂ ਕੋਲ ਆਲਰੇਡੀ ਘਰ ਹੈਗਾ ਇੱਕ ਸਾਲ ਵਾਸਤੇ, ਉਹਨਾਂ ਨੂੰ ਵੀ ਜਿਹੜੀ ਹੈਗੀ ਜੀ ਇਹ ਆਪਣਾ ਨਵੇਂ ਘਰਾਂ ਦੇ ਉੱਪਰ ਜਿਹੜੀ ਹੈਗੀ ਐਚ ਐਸ ਟੀ ਦੀ ਜਿਹੜੀ ਰੀਬੇਟ ਹੈ ਉਹ ਵੀ ਮਿਲਣ ਜਾ ਰਹੀ ਹੈਗੀ ਹੈ. ਤੇ ਨਾਲ ਦੀ ਨਾਲ ਫਸਟ ਟਾਈਮ ਹੋਮ ਬਾਇਰਸ ਵਾਸਤੇ ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ, ਬਹੁਤ ਸੋਹਣਾ ਪ੍ਰੋਗਰਾਮ ਹੈਗਾ ਜੀ. ਉਹਦੇ 'ਚ ਬੇਸਿਕਲੀ ਜਿਹੜਾ ਤੁਸੀਂ ਪੈਸਾ ਕੰਟਰੀਬਿਊਟ ਕਰਦੇ ਹੈਗੇ ਹੋ ਉਹ ਤੁਹਾਡਾ ਟੈਕਸ ਡਿਡਕਟੇਬਲ ਹੈਗਾ, ਤੇ ਜਦੋਂ ਤੁਸੀਂ ਉਹਦੇ ਵਿੱਚੋਂ ਪੈਸੇ ਕੈਸ਼ ਆਊਟ ਕਰਨੇ ਹੈਗੇ ਆ ਤੇ ਉਹ ਤੁਹਾਡਾ ਸਾਰੇ ਸਾਰਾ ਪੈਸਾ ਉਹ ਟੈਕਸ ਫਰੀ ਹੈਗਾ. ਸੋ ਬਹੁਤ ਪਾਵਰਫੁਲ ਇਹ ਪ੍ਰੋਗਰਾਮ ਹੈਗਾ. ਨਾਲ ਦੀ ਨਾਲ ਆਰ ਆਰ ਐਸ ਪੀ ਦਾ ਪ੍ਰੋਗਰਾਮ ਹੈਗਾ ਫਸਟ ਟਾਈਮ ਹੋਮ ਬਾਇਰਸ ਵਾਸਤੇ. ਆਰ ਆਰ ਐਸ ਪੀ ਜੇਕਰ ਤੁਸੀਂ ਪੈਸੇ ਪਾਏ ਹੋਏ ਆ, ਤੁਸੀਂ ਉਹਦੇ 'ਚੋਂ ਪੈਸੇ ਆਪਣੇ ਈਚ ਸਪਾਊਸ ਆਪ ਟੂ $60,000 ਕਢਾ ਕੇ ਉਹਨੂੰ ਡਾਊਨ ਪੇਮੈਂਟ 'ਚ ਪਾ ਸਕਦੇ ਹੈਗੇ ਹੋ. ਨਾਲ ਦੀ ਨਾਲ ਓਨਟੈਰੀਓ ਗੌਰਮੈਂਟ ਦਾ ਜਿਹੜਾ ਹੈਗਾ ਜੀ ਓਨਟੈਰੀਓ ਲੈਂਡ ਟ੍ਰਾਂਸਫਰ ਟੈਕਸ ਕ੍ਰੈਡਿਟ ਵੀ ਹੈਗਾ. ਸੋ ਕਈ ਪ੍ਰੋਗਰਾਮ ਸਰਕਾਰ ਵੱਲੋਂ ਚਲਾਏ ਜਾਂਦੇ ਹੈਗੇ ਆ ਫਸਟ ਟਾਈਮ ਹੋਮ ਬਾਇਰਸ ਦੀ ਮਦਦ ਦੇ ਲਈ, ਅਗਰ ਤੁਸੀਂ ਕੈਨੇਡਾ ਦੇ ਵਿੱਚ ਪਹਿਲਾਂ ਘਰ ਲੈਣਾ ਹੈਗਾ ਤਾਂ. ਤੇ ਜਿਹਨਾਂ ਨੇ ਨਵਾਂ ਘਰ ਲੈਣਾ ਉਹਨਾਂ ਵਾਸਤੇ ਓਬਵੀਅਸਲੀ ਐਚ ਐਸ ਟੀ ਰੀਬੇਟ ਵੀ ਹੈਗਾ. ਸੋ ਤੁਸੀਂ ਫਸਟ ਟਾਈਮ ਬਾਇਰ ਹੋ, ਘਰ ਖਰੀਦਣ ਬਾਰੇ ਸੋਚ ਰਹੇ ਹੋ, ਸੋਹਣੀ ਅਪਰਚੁਨਿਟੀ ਤੁਹਾਡੇ ਵਾਸਤੇ ਹੋ ਸਕਦੀ ਹੈ ਕਿਉਂਕਿ ਘਰਾਂ ਦੇ ਪ੍ਰਾਈਸ ਜਿਹੜੇ ਹੈਗੇ ਆ ਕਾਫੀ ਡਿਪਰੈਸਡ ਹੈਗੇ ਆ, ਤੁਹਾਨੂੰ ਸੋਹਣੀ ਡੀਲ ਮਿਲ ਸਕਦੀ ਹੈਗੀ ਹੈ. ਨਾਲ ਦੀ ਨਾਲ ਜਿਹੜੇ ਗੌਰਮੈਂਟ ਦੇ ਰੀਬੇਟਸ ਇਨਸੈਂਟਿਵਸ ਬਿਲਡਰਸ ਵੱਲੋਂ ਵੀ ਕਹਿ ਦਿੱਤੇ ਜਾ ਰਹੇ ਹੈਗੇ ਆ, ਉਹਨਾਂ ਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ. ਤੁਸੀਂ ਆਪਣਾ ਡਿਸੀਜ਼ਨ ਬਣਾ ਲਿਆ ਹੈਗਾ ਘਰ ਖਰੀਦਣ ਦਾ ਆਪਣੇ ਬਿਲਡਰ ਕੋਲੇ, ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਲਓ ਤਾਂ ਕਿ ਸਾਰਾ ਤੁਹਾਡਾ ਪੇਪਰ ਵਰਕ ਰਿਵਿਊ ਕਰਕੇ, ਇਨਕਮ, ਡਾਊਨ ਪੇਮੈਂਟ, ਕ੍ਰੈਡਿਟ, ਸਾਰੀਆਂ ਚੀਜ਼ਾਂ ਨੂੰ ਦੇਖ ਕੇ ਰਿਵਿਊ ਕਰਕੇ ਫਿਰ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਤੁਹਾਡੀ ਕਿੰਨੇ ਦੀ ਮੋਰਗੇਜ ਹੋ ਸਕਦੀ ਹੈ, ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੀ ਡਾਊਨ ਪੇਮੈਂਟ ਤੁਹਾਨੂੰ ਚਾਹੀਦੀ ਹੈ, ਕੀ ਇੰਟਰਸਟ ਰੇਟ ਮਿਲ ਸਕਦਾ, ਕਿੰਨੀ ਕੁ ਤੁਹਾਡੀ ਕਿਸ਼ਤ ਆਏਗੀ. ਜਦੋਂ ਇਹ ਸਾਰੀ ਜਾਣਕਾਰੀ ਹੈਗੀ ਹੈ ਤੇ ਤੁਸੀਂ ਪੂਰੇ ਕੌਨਫੀਡੈਂਸ ਦੇ ਨਾਲ ਆਫਰ ਪਾ ਸਕਦੇ ਹੋ. ਤੁਹਾਨੂੰ ਪਤਾ ਹੈ ਕਿ ਤੁਹਾਡੀ ਮੋਰਗੇਜ ਹੋ ਜਾਣੀ ਹੈ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਤੁਹਾਨੂੰ ਨਹੀਂ ਆਉਣੀ ਹੈਗੀ. ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਹੁਣੇ ਦੱਸ ਦਾਂਗੇ, ਨਾਲ ਦੀ ਨਾਲ ਦੱਸ ਦਾਂਗੇ ਤਾਂ ਕਿ ਫਿਰ ਤੁਹਾਨੂੰ ਬਾਅਦ ਦੇ ਵਿੱਚ ਖੱਜਲ ਖੁਆਰ ਹੋਣ ਦੀ ਲੋੜ ਨਾ ਪਵੇ. ਸੋ ਫਿਰ ਜਦੋਂ ਤੁਸੀਂ ਆਫਰ ਪਾਉਣੀ ਹੈ, ਪੱਕੇ ਪੈਰੀ ਆਫਰ ਪਾਓ ਤਾਂ ਕਿ ਫਿਰ ਤੁਹਾਨੂੰ ਕੋਈ ਮੋਰਗੇਜ ਲੈਣ ਦੇ ਵਿੱਚ, ਘਰ ਦੀ ਕਲੋਜ਼ਿੰਗ ਕਰਾਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ. ਤੁਹਾਨੂੰ ਹਾਂ ਕਹਾਂਗੇ ਮੋਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ. ਬੇਸ਼ੱਕ ਤੁਸੀਂ ਫਸਟ ਟਾਈਮ ਬਾਇਰ ਹੋ ਜਾਂ ਤੁਸੀਂ ਰਿਪੀਟ ਬਾਇਰ ਹੈਗੇ ਹੋ, ਸੀਜ਼ਨਲ ਬਾਇਰ ਹੈਗੇ ਹੋ, ਰਾਦਰ ਸੀਜ਼ਨ ਬਾਇਰ ਹੈਗੇ ਹੋ, ਤੁਹਾਡੇ ਕੋਲ ਤੁਸੀਂ ਕੋਈ ਪ੍ਰੋਪਰਟੀ ਬੁੱਕ ਕੀਤੀ ਹੈ ਜਾਂ ਖਰੀਦੀ ਹੈ, ਉਹਦੀ ਕਲੋਜ਼ਿੰਗ ਆ ਰਹੀ ਹੈ, ਤੁਸੀਂ ਵੀ ਸਾਨੂੰ ਹੁਣ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਤੁਹਾਡੀ ਮੋਰਗੇਜ ਅਪਰੂਵ ਕਰਾ ਕੇ ਦੇ ਸਕੀਏ. ਨੰਬਰ ਹੈ ਜੀ 6472495503, ਨਰਦੇਵ ਸਿੱਧੂ 6472495503. 9455030 ਜੀ ਸਿੱਧੂ ਸਾਹਿਬ
0: ਨਰਦੇਵ ਸਿੱਧੂ ਮੋਰਗੇਜ ਐਕਸਪਰਟ ਮੋਰਗੇਜ ਬ੍ਰੋਕਰ ਫੋਨ ਨੰਬਰ ਹੈ 6472945503 ਤੇ ਬਾਈ ਜੀ ਜਿਹੜੇ ਵੀ ਲੋਕਾਂ ਨੇ ਹੁਣ ਮੋਰਗੇਜ ਕਰਵਾਈ ਹੋਈ ਆ ਅਕਸਰ ਹੀ ਉਹਨਾਂ ਨੂੰ ਕੋਈ ਸਲਾਹ ਦਿੰਦਾ ਕਿ ਹੋਰ ਵੀ ਤੁਸੀਂ ਕਰਜ਼ੇ ਕੁਰਜ਼ੇ ਲਏ ਹੋਏ ਨੇ ਸਾਰਾ ਕੁਝ ਇਕੱਠੇ ਤੁਸੀਂ ਰੀਫਾਈਨੈਂਸ ਕਰਵਾ ਲਓ ਸ਼ਾਇਦ ਇਹ 'ਚ ਭਲਾ ਹੋ ਸਕਦਾ ਪੈਸਾ ਬਚ ਸਕਦਾ ਹੈ ਵਿਆਜ ਵੀ ਘੱਟ ਸਕਦਾ ਹੈ ਸੋ ਸਮਝਾਓ ਜੀ ਕਿ ਰੀਫਾਈਨੈਂਸ ਹੈ ਕੀ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ ਅਤੇ ਇਹਦਾ ਕੀ ਫਾਇਦਾ ਹੋ ਸਕਦਾ
1: ਸਿੱਧੂ ਸਾਹਿਬ ਜਿਹੜੇ ਰੀਫਾਈਨੈਂਸ ਹੈ ਜੀ ਇਹਦਾ ਮਤਲਬ ਇਹ ਹੈ ਕਿ ਦੁਬਾਰਾ ਮੋਰਗੇਜ ਕਰਨੀ ਜਿਹੜੀ ਪਹਿਲਾਂ ਤੁਹਾਡੀ ਮੋਰਗੇਜ ਹੋਈ ਹੋਈ ਹੈ ਉਹਨੂੰ ਦੁਬਾਰਾ ਕਰਨਾ ਉਹ ਇਹ ਹੈ ਕਿ ਵੀ ਤੁਸੀਂ ਉਹਨੂੰ ਰਿਨਿਊਅਲ ਦੇ ਟਾਈਮ ਤੇ ਅਗਰ ਰੀਫਾਈਨੈਂਸ ਕਰਦੇ ਹੋ ਤੇ ਉਹ ਬੈਸਟ ਟਾਈਮ ਹੁੰਦਾ ਕਿਉਂਕਿ ਉਸ ਟਾਈਮ ਤੇ ਮੋਰਗੇਜ ਤੁਹਾਡੀ ਮੈਚਿਓਰ ਹੋ ਰਹੀ ਹੁੰਦੀ ਹੈ ਤੁਹਾਨੂੰ ਮੋਰਗੇਜ ਤੋੜਨ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਂਦੀ ਬਾਕੀ ਜਿਹੜੇ ਰੀਫਾਈਨੈਂਸ ਹੈ ਕਿਸੇ ਵੀ ਪੁਆਇੰਟ ਤੇ ਕੀਤੀ ਜਾ ਸਕਦੀ ਹੁੰਦੀ ਹੈ ਬਾਕੀ ਜੇ ਤੁਸੀਂ ਅੱਗੇ ਪਿੱਛੇ ਕਰਦੇ ਹੋ ਤੇ ਤੁਹਾਨੂੰ ਪੈਨਲਟੀ ਪੈ ਸਕਦੀ ਹੈ ਬਟ ਕਈ ਵਾਰੀ ਇਹ ਵੀ ਦੇਖਣ ਚਾਹੁੰਦੇ ਕਿ ਅਗਰ ਤੁਸੀਂ ਰਿਨਿਊਅਲ ਦੇ ਟਾਈਮ ਤੋਂ ਪਹਿਲਾਂ ਵੀ ਅਗਰ ਤੁਸੀਂ ਇਹਨੂੰ ਰੀਫਾਈਨੈਂਸ ਕਰਦੇ ਹੋ ਤੁਹਾਨੂੰ ਪੈਨਲਟੀ ਵੀ ਪੈਂਦੀ ਹੈ ਬਹੁਤ ਸਾਰੇ ਕੇਸ ਦੇ ਵਿੱਚ ਇਹ ਵੀ ਹੁੰਦਾ ਪੈਨਲਟੀ ਦੇਣ ਤੋਂ ਬਾਅਦ ਵੀ ਤੁਹਾਨੂੰ ਜਿਹੜੀ ਕਾਫੀ ਸੇਵਿੰਗ ਹੋ ਜਾਂਦੀ ਹੈਗੀ ਹੈ ਹੁਣ ਜਿਹੜੀ ਰੀਫਾਈਨੈਂਸ ਹੈ ਸਿੱਧੂ ਸਾਹਿਬ ਉਹ ਕਰਨ ਦੇ ਕਈ ਕਾਰਨ ਹੋ ਸਕਦੇ ਹੈਗੇ ਹੈ ਪਹਿਲੀ ਗੱਲ ਤਾਂ ਇਹ ਹੈਗੀ ਕਿ ਆਪਣਾ ਤੁਸੀਂ ਕੋਈ ਰੇਟ ਸ਼ਾਪ ਰਾਉਂਡ ਕਰ ਰਹੇ ਹੈਗੇ ਹੋ ਮੰਨ ਲਓ ਤੁਹਾਡੀ ਮੋਰਗੇਜ ਕਿਸੇ ਕੋਈ ਬੀ ਲੈਂਡਰ ਨਾਲ ਹੈਗੀ ਹੈ ਜਾਂ ਪ੍ਰਾਈਵੇਟ ਲੈਂਡਰ ਨਾਲ ਹੈਗੀ ਹੈ ਤੁਸੀਂ ਉਹਦੇ ਉਹਨੂੰ ਮੂਵ ਕਰਕੇ ਕਿਸੇ ਮੇਜਰ ਬੈਂਕ ਦੇ ਨਾਲ ਜਾਂ ਏ ਲੈਂਡਰ ਨਾਲ ਕਰਨਾ ਚਾਹੁੰਦੇ ਹੋ ਆਪਣਾ ਰੇਟ ਬੈਟਰ ਕਰਨਾ ਚਾਹੁੰਦੇ ਹੈਗੇ ਹੋ ਇਹ ਇੱਕ ਇਹਦਾ ਜਿਹੜਾ ਹੈਗਾ ਜੀ ਕਾਰਨ ਹੋ ਸਕਦਾ ਹੈਗਾ ਦੂਸਰਾ ਇਹ ਹੈ ਜਿਵੇਂ ਤੁਸੀਂ ਡੈਟ ਕੰਸੋਲੀਡੇਸ਼ਨ ਦੀ ਗੱਲ ਕੀਤੀ ਹੈ ਕਿਸੇ ਨੇ ਕੋਈ ਸੈਕਿੰਡ ਮੋਰਗੇਜ ਚੱਕੀ ਹੈ ਕੋਈ ਹੋਰ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਲਾਈਨ ਆਫ ਕ੍ਰੈਡਿਟ ਤੇ ਜਾਂ ਕੋਈ ਹੋਰ ਕੋਈ ਕਰਜ਼ੇ ਚੱਕੇ ਹੈਗੇ ਹੈ ਉਹਨਾਂ ਸਾਰੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਰੀਫਾਈਨੈਂਸ ਕਰਕੇ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਪੇਮੈਂਟ ਇੱਕ ਬਣ ਜਾਂਦੀ ਹੈ ਪੇਮੈਂਟ ਘੱਟ ਜਾਂਦੀ ਹੈ ਕਿਉਂਕਿ ਇੰਟਰਸਟ ਰੇਟ ਤੁਹਾਡਾ ਕਾਫੀ ਘੱਟ ਜਾਂਦਾ ਹੈ ਉਹਦੇ ਨਾਲ ਤੁਹਾਡੀ ਸਬਸਟੈਂਸ਼ੀਅਲ ਸੇਵਿੰਗ ਹੋ ਸਕਦੀ ਹੈਗੀ ਹੈ ਇਹਦੇ ਨਾਲ ਫਿਰ ਜਦੋਂ ਤੁਹਾਡੀ ਪੇਮੈਂਟ ਘੱਟਦੀ ਹੈਗੀ ਤੁਹਾਡਾ ਕੈਸ਼ ਫਲੋ ਵੀ ਬੈਟਰ ਹੁੰਦਾ ਹੈਗਾ ਜਿਹੜੀ ਐਮੋਟਾਈਜੇਸ਼ਨ ਹੈਗੀ ਹੈ ਉਹ ਵੀ ਵਧਾ ਕੇ 30 ਸਾਲ ਤੱਕ ਕੀਤੀ ਜਾ ਸਕਦੀ ਹੈ ਉਹਦੇ ਨਾਲ ਵੀ ਤੁਹਾਡਾ ਜਿਹੜਾ ਕੈਸ਼ ਫਲੋ ਹੈ ਬੈਟਰ ਹੋ ਸਕਦਾ ਕਿਉਂਕਿ ਤੁਹਾਡੀ ਪੇਮੈਂਟ ਉਹਦੇ ਨਾਲ ਘੱਟ ਜਾਣੀ ਹੈਗੀ ਹੈ ਨਾਲ ਦੀ ਨਾਲ ਤੁਸੀਂ ਆਪਣੇ ਘਰ ਦੇ ਵਿੱਚੋਂ ਪੈਸੇ ਕੱਢਣਾ ਚਾਹੁੰਦੇ ਹੋ ਤਾਂ ਉਹ ਵੀ ਮੋਰਗੇਜ ਰੀਫਾਈਨੈਂਸ ਕਰਕੇ ਕੀਤਾ ਜਾ ਸਕਦਾ ਹੈ ਤੁਸੀਂ ਘਰ 'ਚੋਂ ਕੋਈ ਟਾਈਟਲ ਦੇ ਵਿੱਚ ਕੋਈ ਚੇਂਜਸ ਕਰਨੀ ਹੈ ਕਿਸੇ ਦਾ ਨਾਮ ਪਾਉਣਾ ਕਿਸੇ ਦਾ ਨਾਮ ਕੱਢਣਾ ਹੈਗਾ ਉਹ ਵੀ ਰੀਫਾਈਨੈਂਸ ਕਰਕੇ ਕੀਤਾ ਜਾ ਸਕਦਾ ਹੈ ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈ ਆਮ ਤੌਰ 'ਤੇ ਉਹਦਾ ਆਪਾਂ 80% ਤੱਕ ਰੀਫਾਈਨੈਂਸ ਕਰਕੇ ਦੁਬਾਰਾ ਮੋਰਗੇਜ ਪਾ ਇੱਥੇ ਪਾਈ ਜਾ ਸਕਦੀ ਹੈ ਅਤੇ ਇਹ ਜਿਹੜੀਆਂ ਆਪਾਂ ਸਾਰੀਆਂ ਹੁਣ ਗੱਲਾਂ ਡਿਸਕਸ ਕੀਤੀਆਂ ਉਹ ਸਾਰੀਆਂ ਇਸ ਦੇ ਨਾਲ ਅਚੀਵ ਉਹ ਕੀਤੀਆਂ ਜਾ ਸਕਦੀਆਂ ਹੈਗੀਆਂ ਸੋ ਤੁਸੀਂ ਆਪਣੇ ਘਰ ਦੀ ਮੋਰਗੇਜ ਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹੈਗੇ ਹੋ ਇਹਦੇ ਬਾਰੇ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਸੰਪਰਕ ਕਰ ਸਕਦੇ ਹੋ ਮੈਂ ਸਿੱਧੂ ਸਾਹਿਬ ਇੱਕ ਤੁਹਾਨੂੰ ਐਗਜ਼ਾਮਪਲ ਦੇ ਨਾਲ ਇਹਨੂੰ ਇਲਾਸਟ੍ਰੇਟ ਕਰ ਦਿੰਦਾ ਹੈਗਾ ਮੈਂ ਹੁਣ ਰੀਸੈਂਟਲੀ ਕਿਸੇ ਦੀ ਡੀਲ ਕੀਤੀ ਹੈਗੀ ਹੈ ਜੀ ਉਹਨਾਂ ਦੀ ਮੋਰਗੇਜ ਸੀਗੀ ਤਕਰੀਬਨ 4,03,000 ਤੇ 2,07,000 ਦੇ ਨੇੜੇ ਉਹਨਾਂ ਦੇ ਕ੍ਰੈਡਿਟ ਕਾਰਡ ਤੇ ਲਾਈਨ ਆਫ ਕ੍ਰੈਡਿਟ ਦੇ ਡੈਟ ਸੀਗੇ ਟੋਟਲ 6,10,000 ਦੇ ਆਸ ਪਾਸ ਉਹਨਾਂ ਦਾ ਜਿਹੜਾ ਜੀ ਟੋਟਲ ਡੈਟ ਸੀਗਾ ਉਹਦੀ ਉਹ ਪੇਮੈਂਟ ਕਰਦੇ ਸੀਗੇ ਰਫਲੀ $7,800 ਪਲੱਸ ਆਲਮੋਸਟ $7,900 ਮਹੀਨੇ ਦੀ ਉਹਦੀ ਪੇਮੈਂਟ ਕਰਦੇ ਸੀਗੇ ਕ੍ਰੈਡਿਟ ਸੀਗਾ ਉਹਨਾਂ ਦਾ ਤਕਰੀਬਨ 515 ਤੇ ਦੂਸਰੇ ਉਹਨਾਂ ਦੇ ਪਾਰਟਨਰ ਦਾ ਸੀਗਾ 597 ਤੇ ਹੁਣ ਜਦੋਂ ਰੀਫਾਈਨੈਂਸ ਕਰਕੇ ਉਹਨਾਂ ਦੀ ਜਿਹੜੀ ਮੋਰਗੇਜ ਕੀਤੀ ਹੈਗੀ ਜੀ 6,25,000 ਦੀ ਕੀਤੀ ਹੈ 15,000 ਵਧਾਈ ਸੀਗੀ ਉਹਦੀ ਹੁਣ ਜਿਹੜੀ ਮੰਥਲੀ ਪੇਮੈਂਟ ਰਹੇਗੀ ਹੈਗੀ ਹੈ $3,655 ਰਹੇਗੀ ਹੈ ਤਕਰੀਬਨ $4,200 ਦੀ ਉਹਨਾਂ ਨੂੰ ਮਹੀਨੇ ਦੀ ਜਿਹੜੀ ਸਿੱਧੂ ਸਾਹਿਬ ਸੇਵਿੰਗ ਹੋਈ ਹੈਗੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਸਾਲ ਦੀ ਕਿੰਨੀ ਬਣ ਜਾਂਦੀ ਹੈਗੀ ਅਤੇ 5 ਸਾਲਾਂ 'ਚ ਤੁਹਾਡੀ ਕਿੰਨੀ ਸੇਵਿੰਗ ਹੋ ਸਕਦੀ ਹੈਗੀ ਹੈ ਨਾਲੇ ਉਹਨਾਂ ਦਾ ਜਿਹੜਾ ਕ੍ਰੈਡਿਟ ਹੈ ਜੀ ਉਹ ਇੰਪਰੂਵ ਹੋ ਜਾਣਾ ਹੈਗਾ ਸੋ ਤੁਸੀਂ ਆਪਣੇ ਘਰ ਦੀ ਮੋਰਗੇਜ ਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹੋ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਘਰ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਤੁਹਾਨੂੰ ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ ਜਾਂ ਕੋਈ ਐਮਰਜੈਂਸੀ ਪੈ ਗਈ ਹੈ ਜਲਦੀ ਪੈਸੇ ਚਾਹੀਦੇ ਹੈ ਜਾਂ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਰੈਨੋਵੇਸ਼ਨ ਕਰਨੀ ਹੈ ਉਹਦੇ ਵਾਸਤੇ ਪੈਸੇ ਚਾਹੀਦੇ ਗੱਲ ਕੀ ਕੋਈ ਵੀ ਤੁਹਾਨੂੰ ਮੋਰਗੇਜ ਸੰਬੰਧੀ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 6472495503 ਨਰਦੇਵ ਸਿੱਧੂ 6472945503 ਟਾਈਮ ਦੇਣ ਲਈ ਸਿੱਧੂ ਸਾਹਿਬ ਧੰਨਵਾਦ ਜੀ
0: ਥੈਂਕ ਯੂ ਵੈਰੀ ਮੱਚ ਤੁਸੀਂ ਵੀ ਹੁਣ ਨਰਦੇਵ ਸਿੱਧੂ ਨਾਲ ਜ਼ਰੂਰ ਸੰਪਰਕ ਕਰੋ ਮੋਰਗੇਜ ਰਿਲੇਟਡ ਜਿਹੜਾ ਮਰਜ਼ੀ ਕੰਮ ਹੋਵੇ ਫਰਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ ਚਾਹੇ ਮੋਰਗੇਜ ਦੀ ਰਿਨਿਊਅਲ ਆ ਗਈ ਹੈ ਜਾਂ ਆਉਣ ਵਾਲੀ ਹੈ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ ਇਹ ਬਹੁਤ ਐਕਸਪੀਰੀਅੰਸ ਨੇ ਇਸ ਫੀਲਡ ਵਿੱਚ ਅਤੇ ਜਿਹੜਾ ਮਰਜ਼ੀ ਬੰਦਾ ਹੈ ਜਿਹਨਾਂ ਨੂੰ ਇੱਕ ਵਾਰੀ ਇਹ ਹਾਂ ਕਹਿ ਦਿੰਦੇ ਆ ਕਿ ਮੋਰਗੇਜ ਕਰਵਾ ਕੇ ਦੇਵਾਂਗੇ ਫਿਰ ਕਰਵਾ ਕੇ ਹੀ ਦਿੰਦੇ ਨੇ ਔਨ ਟਾਈਮ ਗਰੰਟੀਡ ਫੋਨ ਨੰਬਰ ਹੈ 6472945503 ਤੇ ਨਾਲ ਦੀ ਨਾਲ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਹਰੇਕ ਵੈਨਸਡੇ ਅੱਜ ਦੇ ਦਿਨ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਗੈਸਟ ਹੁੰਦੇ ਨੇ ਕੇਡੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਸਿੰਘ, ਜੋ ਕਿ ਸ਼ਾਇਦ ਪੂਰੇ ਤੇ ਪੂਰੇ ਨੌਰਥ ਅਮਰੀਕਾ ਦੇ ਵਿੱਚੋਂ ਸਭ ਤੋਂ ਐਕਸਪੀਰੀਅੰਸਡ ਹੋਮਿਓਪੈਥ ਹਨ। 47 ਸਾਲਾਂ ਦਾ ਤਜ਼ਰਬਾ ਹੈ, 47 ਈਅਰਸ ਇਹ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ। ਹੁਣ ਤੱਕ ਤਾਂ ਲੱਖਾਂ ਹੀ ਲੋਕਾਂ ਦਾ ਇਹਨਾਂ ਨੇ ਸਕਸੈਸਫੁਲ ਜੜ੍ਹ ਤੋਂ ਨੈਚੁਰਲ ਦਵਾਈਆਂ ਨਾਲ, ਉਹ ਵੀ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਦੇ ਨਾਲ ਇਲਾਜ ਕੀਤਾ ਹੈ ਬਿਨਾਂ ਸਾਈਡ ਇਫੈਕਟ ਤੋਂ। ਸੋ ਕੋਈ ਵੀ ਹੈਲਥ ਦੀ ਸ਼ਿਕਾਇਤ ਹੈ, ਡਾਇਗਨੋਸਡ ਹੋਵੇ ਅਨਡਾਇਗਨੋਸਡ ਹੋਵੇ, ਤੁਸੀਂ ਚਾਹੁੰਦੇ ਹੋ ਕਿ ਇੱਕ ਨੈਚੁਰਲ ਤਰੀਕੇ ਦੇ ਨਾਲ ਸਾਡਾ ਪੱਕਾ ਇਲਾਜ ਕੀਤਾ ਜਾਵੇ, ਫਿਰ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। 647-818-0055 ਡਾਕਟਰ ਕੁਲਦੀਪ ਸਿੰਘ 47 ਸਾਲਾਂ ਤੋਂ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ, ਅਤੇ ਤੁਸੀਂ ਅਪੋਇੰਟਮੈਂਟ ਬੁੱਕ ਕਰਕੇ ਇਹਨਾਂ ਨੂੰ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਲੋ, ਏਅਰਪੋਰਟ ਐਂਡ ਕੁਈਨ, ਏਅਰਪੋਰਟ ਅਤੇ ਕੁਈਨ ਦੀ ਮੇਜਰ ਇੰਟਰਸੈਕਸ਼ਨ 'ਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹੈ, 20 ਮੇਰਾ ਟਾਈਮ ਅੰਟੇਰੀਓ ਬੁਲਵਰਡ, ਯੂਨਿਟ ਨੰਬਰ 2। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਿਮਰਾਜ ਜੀ, ਤੁਹਾਨੂੰ ਤੇ ਸਾਰੇ ਨਾਲ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ।
0: ਡਾਕਟਰ ਸਾਹਿਬ, ਅੱਜ ਤੁਸੀਂ ਦੱਸੋ ਕਿ ਕਿਹੜੀ ਹੈਲਥੀ ਇਸ਼ੂ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ?
2: ਦੇਖੋ ਸਿਮਰਾਜ ਜੀ, ਏਦਾਂ ਦਾ ਇਸ਼ੂ ਤਾਂ ਬਹੁਤ ਨੇ, ਲੇਕਿਨ ਜਿਹੜਾ ਮੇਰਾ ਬਹੁਤ ਇਹ ਜ਼ਿਆਦਾ ਇਸ਼ੂ ਹੈਗਾ, ਮੋਸਟਲੀ ਜਿਹੜੇ ਸਕਿਨ ਦੇ ਇਸ਼ੂ ਬਹੁਤ ਪ੍ਰੋਬਲਮ ਹੈਗੀ ਹੈ, ਉਹਦੇ ਬਾਰੇ ਮੈਂ ਜਾਣਕਾਰੀ ਦੇਵਾਂਗਾ। ਦੇਖੋ ਮੈਂ ਲੱਕੀ ਹੈਗਾ ਕਿ ਉਹਦੇ ਬੈਂਪਟਨ ਸੇਵਾ ਕਰ ਰਹੇ ਹਾਂ, ਲੇਕਿਨ ਮੇਰੇ ਪੂਰੀ ਦੁਨੀਆ ਤੋਂ ਪੇਸ਼ੈਂਟ ਨੇ, ਠੀਕ ਹੈ। ਜੋ ਮੈਂ ਬਾਰ ਬਾਰ ਕਹਿੰਦਾ ਹੁੰਦਾ, ਜੋ ਵੀ ਲਿਸਨ ਸੁਣ ਰਿਹਾ ਉਹਨਾਂ ਦਾ ਦੋਸਤ ਮਿੱਤਰ ਹੈਗਾ, ਉਹਨੂੰ ਮੇਰਾ ਨੰਬਰ ਦਿਓ, ਜ਼ਰੂਰ ਮੈਂ ਤੁਹਾਡੀ ਹੈਲਪ ਕਰੂੰਗਾ। ਕੋਈ ਕਿਸੇ ਤਰ੍ਹਾਂ ਦਾ ਇਸ਼ੂ ਹੈਗਾ, ਤੁਹਾਡਾ ਪੇਟ ਦਾ ਇਸ਼ੂ ਹੈ, ਤੁਹਾਨੂੰ ਗੈਸ ਬਣਦੀ ਰਹਿੰਦੀ ਹੈ, ਕੋਲਾਈਟਿਸ ਹੈ, IBS ਹੈ, ਤੁਹਾਨੂੰ ਥਾਇਰਾਇਡ ਹੈਗਾ, ਉਹਦੀ ਤੁਸੀਂ ਦਵਾਈ ਖਾ ਰਹੇ ਹੋ, ਕੋਲੈਸਟਰੋਲ ਦੀ ਦਵਾਈ ਖਾ ਰਹੇ ਹੋ, ਡਾਇਬਟੀਜ਼ ਦੀ ਦਵਾਈ ਖਾ ਰਹੇ ਹੋ, ਉਹ ਛੱਡਣਾ ਚਾਹੁੰਦੇ ਹੋ, ਜਾਂ ਜੇ ਤੁਸੀਂ ਪ੍ਰੀ ਡਾਇਬਟੀਜ਼ ਹੈਗੇ ਹੋ ਉਹਨੂੰ ਇਹ ਦੈਟ ਇਜ਼ ਦਾ ਰਾਈਟ ਟਾਈਮ ਸਟਾਰਟ ਹੋਮਿਓਪੈਥੀ, ਜੇ ਕੋਲੈਸਟਰੋਲ ਸਾਡਾ ਵੱਧ ਰਿਹਾ ਦੈਟ ਇਜ਼ ਦਾ ਰਾਈਟ ਟਾਈਮ, ਔਰ ਜਿਵੇਂ ਥਾਇਰਾਇਡ ਹੈਗਾ ਏਦਾਂ ਹੀ ਹੈ, ਠੀਕ ਹੈ। ਜਿਹੜੀਆਂ ਹੈਗੀਆਂ ਨੇ ਤੁਸੀਂ ਪੂਰੀ ਜ਼ਿੰਦਗੀ ਭਰ ਦਵਾਈਆਂ ਤੋਂ ਬਚ ਸਕਦੇ ਹੋ, ਠੀਕ ਹੈ ਇਹ, ਠੀਕ ਹੈ। ਜੋ ਤੁਸੀਂ ਆਪਣੀ ਹੈਲਥ ਸਭ ਤੋਂ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ, ਐਲਰਜੀ ਹੈ ਕਿਸੇ ਤਰ੍ਹਾਂ ਦੀ ਤੁਹਾਨੂੰ, ਕੋਨਸਟੀਪੇਸ਼ਨ ਹੈਗਾ, ਐਂਗਜਾਇਟੀ ਹੈ, ਡਿਪਰੈਸ਼ਨ ਹੈ, ਆਰਥਰਾਈਟਿਸ ਹੈ, ਗੋਡੇ ਮੋਢੇ ਟੇਢੇ ਹੋ ਗਏ ਨੇ, ਗੋਡੇ ਲੋਕ ਟੇਢੇ ਟੇਢੇ ਤੁਰਦੇ ਰਹਿੰਦੇ ਨੇ, ਜਿਹਨਾਂ ਨੂੰ ਲੱਗਦਾ ਕਿ ਬਣਾਉਣ ਦੇ ਚੱਕਰ 'ਚ ਘੁੰਮਦੇ ਰਹਿੰਦੇ ਨੇ, ਜੇ ਤੁਹਾਡੇ ਪੇਨ ਹੈਗੀ ਹੈ ਤੁਹਾਡੇ ਛੋਟਾ ਮੋਟਾ ਚੀਜ਼ ਪ੍ਰੋਬਲਮ ਹੈ ਸਿਮਰਾਜ ਜੀ, ਤਾਂ ਰਾਈਟ ਵੇ ਟ੍ਰੀਟਮੈਂਟ ਕਰੋ ਹੋਮਿਓਪੈਥੀ ਜੇ, ਕਿਉਂਕਿ ਦੇਖੋ ਹੁਣ ਡਾਕਟਰ ਕਿਉਂ ਹੁਣ ਜਾਂਦੇ ਹੋ ਤੁਸੀਂ, ਉਹਨਾਂ ਕੋਲ ਮੋਸਟਲੀ ਟੈਨਾ ਰੈਡਵਿਲ ਦੇ ਇਲਾਵਾ ਕੁਛ ਨਹੀਂ, ਸਾਡੇ ਕੋਲ ਹਰ ਅਸੀਂ ਰੂਟ ਕਾਜ ਨੂੰ ਠੀਕ ਕਰਦੇ ਹਾਂ, ਤੁਹਾਡੀ ਜਿਹੜੀ ਅੰਦਰਲੀ ਪ੍ਰੋਬਲਮ ਹੈਗੀ ਆ ਉਹਨੂੰ ਠੀਕ ਕਰਦੇ ਹਾਂ। ਜਿਵੇਂ ਹੁਣ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ, ਪੇਟ ਦੀ ਬਿਮਾਰੀ ਵਾਲੇ ਪੇਸ਼ੈਂਟ ਆਉਂਦੇ ਨੇ, ਮੈਂ ਕਹਿੰਦਾ ਦੇਖੋ ਇੱਦਾਂ, ਕਹਿੰਦੇ ਡਾਕਟਰ ਇਹ ਨਹੀਂ ਖਾ ਸਕਦੇ, ਉਹ ਨਹੀਂ ਖਾ ਸਕਦੇ, ਮੈਂ ਕਿਹਾ ਦੇਖੋ ਇੱਦਾਂ ਉਹ ਖਾਣੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਤੁਹਾਡੇ ਅੰਦਰ ਪ੍ਰੋਬਲਮ ਹੈਗੀ ਹੈ। ਮੈਂ ਕਦੇ ਵੀ ਸਿਮਰਾਜ ਜੀ ਅੱਜ ਤੱਕ ਕੋਈ ਚੀਜ਼ ਬੰਦ ਨਹੀਂ ਕੀਤੀ ਕਿਸੇ ਦੀ ਵੀ, ਔਰ ਮੇਰੇ ਕੋਲ ਜਿੰਨੇ ਵੀ ਪੇਸ਼ੈਂਟ ਅੱਜ ਤੱਕ ਆਏ ਨੇ ਸਾਰੇ ਪੇਸ਼ੈਂਟ ਠੀਕ ਨੇ, ਠੀਕ ਹੈ। ਜੇ ਕੋਈ ਜਲਦੀ ਕੋਈ ਦੇਰ ਹਰ ਪੇਸ਼ੈਂਟ ਮੇਰਾ ਠੀਕ ਹੁੰਦਾ, ਠੀਕ ਹੈ। ਇਸ ਤੁਹਾਨੂੰ ਸਲੀਪ ਐਪਨੀਆ ਹੈਗਾ, ਆਟੋਮੋਡੀ ਹੈਗੀ ਹੈ, ਬੱਚਿਆਂ ਦਾ ਆਟਿਜ਼ਮ ਦਾ ਜ਼ਰੂਰ ਨਾਲ ਲਵਾਂਗਾ, ਆਟਿਜ਼ਮ ਦੇ ਮੇਰੇ ਕੋਲ ਪੂਰੀ ਦੁਨੀਆ ਤੋਂ ਬੱਚੇ ਨੇ, ਜਿਹੜੇ ਬੱਚੇ ਕੰਸਨਟ੍ਰੇਸ਼ਨ ਦੀ ਪ੍ਰੋਬਲਮ ਹੈ, ADHD ਹੈਗੀ ਹੈ, ਤਾਂ ਕਿਸੇ ਨੂੰ ਜਿਹਨੂੰ ਘੱਟ ਪ੍ਰੋਬਲਮ ਹੈ ਉਹਨੂੰ ਜਲਦੀ ਠੀਕ ਹੋ ਜਾਂਦੇ, ਜਿਹਨੂੰ ਜ਼ਿਆਦਾ ਪ੍ਰੋਬਲਮ ਹੈ ਤਾਂ ਚਲੋ ਟਾਈਮ ਲੱਗਦਾ। ਤਾਂ ਹੁਣ ਆਪਾਂ ਸਕਿਨ ਦੇ ਜ਼ਿਆਦਾ ਆਪਾਂ ਟਾਈਮ ਨਾਲ ਲੈ ਕੇ ਸਕਿਨ ਦੇ ਇਸ਼ੂ ਬਾਰੇ ਗੱਲ ਕਰਦੇ ਹਾਂ ਆਪਾਂ। ਦੇਖੋ ਹੁਣ ਸਿਮਰਾਜ ਜੀ, ਦੇਖੋ ਮੈਨੂੰ ਬੜਾ ਅਫਸੋਸ ਹੁੰਦਾ, ਅਫਸੋਸ ਹੁੰਦਾ ਬੱਚੀਆਂ ਜਿਹੜੀਆਂ ਨੇ, ਜਿਹੜੇ ਉਹਨੂੰ ਦੇਖੋ ਤੁਸੀਂ ਦੇਖਦੇ ਹੋਵੋਗੇ ਉਹਨਾਂ ਦੇ ਦਾਣੇ ਮੂੰਹ ਤੇ ਰਿਕੇ ਰਹਿੰਦੇ, ਐਕਨੀ ਜਿਹਾ ਹੈ, ਲੋਕ ਤਮਾਮ ਇਸ਼ੂ ਤਮਾਮ ਦਵਾਈਆਂ ਕਰ ਕਰਕੇ, ਤਮਾਮ ਕੁਛ ਕਰਾ ਕੇ, ਲੇਜ਼ਰ ਕਰਾ ਕੇ, ਸਭ ਕੁਛ ਕਰਾ ਕੇ, ਕੋਈ ਬਿਮਾਰੀ ਕਿਸੇ ਨਾਲ ਠੀਕ ਨਹੀਂ ਹੁੰਦੀ, ਲੇਕਿਨ ਸਾਡੀ ਦਵਾਈ ਨਾਲ ਬਹੁਤ ਜਲਦੀ ਠੀਕ ਹੋ ਜਾਂਦੀ ਹੈ, ਐਕਨੀ ਹੈਗਾ ਕਿਸੇ ਨੂੰ, ਤੁਹਾਡੇ ਸਕਿਨ ਦਾ ਐਗਜ਼ਮਾ ਹੈਗਾ, ਸੋਰਾਇਸਿਸ ਹੈਗੀ ਹੈ, ਸੋਰਾਇਸਿਸ ਇਮਿਊਨ ਸਿਸਟਮ ਦੀ ਪ੍ਰੋਬਲਮ ਹੋ ਸਕਦੀ ਹੈ, ਬੈਕਟੀਰੀਅਲ ਇਨਫੈਕਸ਼ਨ ਹੋ ਸਕਦਾ, ਵਾਇਰਲ ਇਨਫੈਕਸ਼ਨ ਹੋ ਸਕਦਾ, ਔਰ ਤੁਹਾਨੂੰ ਵਿਟਿਲਗੋ ਫਲਵਾਇਰੀ ਜਿਹਨੂੰ ਕਹਿੰਦੇ ਆ ਉਹ ਹੋ ਸਕਦਾ, ਹਾਈਵਸ ਹੋ ਗਿਆ, ਤੁਹਾਨੂੰ ਹਾਈਵਸ ਲੋਕਾਂ ਨੂੰ ਇਹ, ਔਰ ਫੰਗਲ ਇਨਫੈਕਸ਼ਨ, ਇਹ ਸਾਰੀਆਂ ਸਕਿਨ ਦੇ ਇਸ਼ੂ ਨੇ। ਦੇਖੋ ਜਿੰਨੀਆਂ ਵੀ ਸਕਿਨ ਦੇ ਇਸ਼ੂ, ਮੈਂ ਕਹਿੰਦਾ ਕੋਈ ਜ਼ਿੰਦਗੀ ਭਰ ਲੋਕ ਸਫ਼ਰ ਕਰਦੇ ਰਹਿੰਦੇ ਨੇ ਸਾਡੇ ਕੋਲ, ਜੇ ਮੈਂ ਕਹਿੰਦਾ ਹੁੰਦਾ ਕਈ ਵਾਰੀ, ਮੈਂ ਕਹਿੰਦਾ ਸਾਲ ਦੋ ਸਾਲ ਵੀ ਖਾ ਕੇ ਬਿਮਾਰੀ ਠੀਕ ਹੋ ਜਾਣਾ ਬਹੁਤ ਵੱਡੀ ਗੱਲ ਹੈ, ਜਿਹਨਾਂ ਨੂੰ ਘੱਟ ਪ੍ਰੋਬਲਮ ਜਲਦੀ ਠੀਕ ਹੋ ਜਾਂਦੇ ਨੇ, ਲੇਕਿਨ ਹਰ ਬਿਮਾਰੀ ਠੀਕ ਹੁੰਦੀ ਹੈ ਸਿਮਰਾਜ ਜੀ, ਜੋ ਮੇਰਾ ਬਿਲੀਵ ਕਰਕੇ ਮੇਰਾ ਨੰਬਰ ਹਮੇਸ਼ਾ ਯਾਦ ਰੱਖੋ 647-818-0055-647-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਹੁਣ ਮੇਰੇ ਕੋਲ ਕੈਨੇਡੀਅਨ ਲਾਇਸੈਂਸ ਹੈ, ਜੋ ਵੀ ਦਵਾਈਆਂ ਯੂਜ਼ ਕਰਦੇ ਹਾਂ ਹੈਲਥ ਕੈਨੇਡਾ ਤੋਂ ਅਪਰੂਵ ਨੇ, ਡਿਨ ਨੰਬਰ ਲਿਖ ਕੇ ਆਉਂਦਾ ਉਹਦੇ ਪਾਸ, ਅਤੇ 647-818-0055-647-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਸਿਮਰਾਜ ਜੀ ਟਾਈਮ ਦੇਣਾ, ਥੈਂਕ ਯੂ।
0: ਨੰਬਰ ਤੁਸੀਂ ਵੀ ਨੋਟ ਕਰ ਲਓ 647-818-0055-647-818-0055। ਡਾਕਟਰ ਕੁਲਦੀਪ ਸਿੰਘ 47 ਸਾਲਾਂ ਤੋਂ ਇਹ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ। ਤੁਸੀਂ ਅਪੁਆਇੰਟਮੈਂਟ ਬੁੱਕ ਕਰੋ, ਇਹਨਾਂ ਨਾਲ ਜਾ ਕੇ ਮਿਲੋ, ਬਰੈਂਪਟਨ ਦੇ ਵਿੱਚ ਏਅਰਪੋਰਟ ਅਤੇ ਕੁਈਨ 'ਤੇ, 20 ਮੈਰੀਟਾਈਮ ਓਨਟਾਰੀਓ ਬੁਲਵਾਰਡ, ਯੂਨਿਟ ਨੰਬਰ 2, ਜਿਹੜਾ ਹੋਮ ਡੀਪੋ ਵਾਲਾ ਪਲਾਜ਼ਾ ਹੈ ਉਹਦੇ ਵਿੱਚ, ਰਾਈਟ ਐਟ ਏਅਰਪੋਰਟ ਐਂਡ ਕੁਈਨ। ਨੰਬਰ ਵੰਸ ਅਗੇਨ 647-818-0055। ਅਤੇ ਮੈਂ ਪੁੱਛਣਾ ਸੀ ਇਹਨਾਂ ਨੂੰ ਸਵਾਲ, ਪਰ ਹੁਣ ਲੱਗਦਾ ਅਗਲੇ ਹਫ਼ਤੇ ਪੁੱਛਣਾ ਪਊਗਾ। ਆਨੈਸਟਲੀ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਵੀ ਇਸ ਤਰ੍ਹਾਂ ਦੀ ਕੋਈ ਨੈਚੁਰਲ ਦਵਾਈ ਹੈਗੀ ਆ ਜਿਹਨੂੰ ਖਾ ਕੇ ਬ੍ਰੇਨ ਦੀ IQ ਥੋੜ੍ਹੀ ਬਹੁਤੀ ਵੱਧ ਜਾਵੇ, ਕਿਉਂਕਿ ਅਨਫੋਰਚੁਨੇਟਲੀ ਨਿਤ ਰੋਜ਼ ਹੀ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਟੱਕਰਦਾ ਰਿਹਾ ਜਿਹਨਾਂ ਦੀ ਗੱਲ ਹੀ ਸੁਣ ਕੇ ਯਾਰ ਮੇਰਾ ਆਪਦਾ ਹੀ ਦਿਮਾਗ ਖਰਾਬ ਹੋ ਜਾਂਦਾ, ਮੈਨੂੰ ਆਪ ਹੀ ਗੋਲੀ ਖਾਣ ਦੀ ਲੋੜ ਹੈ ਅਤੇ ਉਹਨਾਂ ਨੂੰ ਵੀ ਖਾਣ ਦੀ ਲੋੜ ਹੈ, ਸਾਰਿਆਂ ਦਾ ਹੀ ਬ੍ਰੇਨ ਪਾਵਰ ਵੱਧ ਜਾਵੇ। ਸੋ ਨੈਕਸਟ ਵੀਕ ਮੈਨੂੰ ਯਾਦ ਕਰਵਾ ਦੇ ਉਹਨਾਂ ਨੂੰ, ਆਹ ਜ਼ਰੂਰ ਪੁੱਛਣਾ ਹੈ ਕਿ ਕੋਈ ਬ੍ਰੇਨ ਬੂਸਟਿੰਗ ਵੀ ਦਵਾਈ ਕੱਢੋ ਜੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਦੋਸਤੋ, ਹੁਣ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਨੌਰਥ ਵੈਸਟਰਨ ਅੰਟਾਰੀਓ ਦੇ ਵਿੱਚ ਇੱਕ 18 ਸਾਲ ਦੇ ਸਸਪੈਕਟ ਨੇ ਇੱਕ ਬ੍ਰੈਂਪਟਨ ਤੋਂ ਦੇਸੀ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਆਫਿਸਰ ਨੂੰ ਲਾਈਨ ਆਫ ਡਿਊਟੀ ਦੇ ਵਿੱਚ ਪਹਿਲਾਂ ਇੰਜਰ ਕੀਤਾ, ਜਿਸ ਤੋਂ ਬਾਅਦ ਅਨਫੋਰਚੁਨੇਟਲੀ ਇਸ OPP ਕਾਂਸਟੇਬਲ ਦੀ ਡੈਥ ਹੋ ਚੁੱਕੀ ਹੈ। ਵੈਰੀ ਸੈਡ ਨਿਊਜ਼। ਅਤੇ ਸਸਪੈਕਟ ਹੁਣ ਫਸਟ ਡਿਗਰੀ ਮਰਡਰ ਦੇ ਲਈ ਚਾਰਜ ਕੀਤਾ ਗਿਆ ਹੈ। ਸੋ ਕੱਲ੍ਹ ਸ਼ਾਮ ਜਦੋਂ ਇਹ ਖਬਰ ਰਿਲੀਜ਼ ਹੋਈ ਸੀ, ਬਹੁਤ ਹੀ ਜ਼ਿਆਦਾ ਡੀਟੇਲਸ ਲੈਫਟ ਆਊਟ ਕੀਤੇ ਗਏ ਸੀ ਪੁਲਿਸ ਦੇ ਵੱਲੋਂ, ਖਾਸ ਕੇ ਕਿਹਨੇ ਅਤੇ ਕਿਵੇਂ ਇਹ ਕਤਲ ਕੀਤਾ। ਪਰ ਹੁਣ ਫੁੱਲ ਆਊਟ ਇਨਫੋਰਮੇਸ਼ਨ ਅਤੇ ਨਾਲ ਦੀ ਨਾਲ ਐਗਜੈਕਟ ਚਾਰਜਿਸ ਦੇ ਬਾਰੇ ਵੀ ਇਨਫੋਰਮੇਸ਼ਨ ਰਿਲੀਜ਼ ਕੀਤੀ ਗਈ ਹੈ। ਸੋ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ OPP, ਉਹਨਾਂ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਟਿਊਜ਼ਡੇ June 9, 2026 ਦਿਨੇ 12:30 PM ਕਈ OPP ਆਫਿਸਰਸ ਇੱਥੋਂ, ਮੰਨ ਲਓ ਬ੍ਰੈਂਪਟਨ ਤੋਂ ਤਕਰੀਬਨ 10 ਘੰਟਿਆਂ ਦੀ ਡਰਾਈਵ ਦੂਰ, ਬ੍ਰੈਂਪਟਨ ਤੋਂ ਤਕਰੀਬਨ 950 kilometers ਦੂਰ, ਈਵਨ ਥਿਮਨਸ ਅੰਟਾਰੀਓ ਤੋਂ ਵੀ ਕਾਫੀ ਅੱਗੇ ਨੌਰਥ ਵੈਸਟ, ਹਰਸਟ ਅੰਟਾਰੀਓ ਦੇ ਨੇੜੇ ਇੱਕ ਇੰਸੀਡੈਂਟ ਨੂੰ ਇਨਵੈਸਟੀਗੇਟ ਕਰ ਰਹੇ ਸੀ, ਜਦੋਂ ਇੱਕ 18 ਸਾਲ ਦੇ ਸਸਪੈਕਟ, ਜੋ ਕਿ ਮੈਂਟਲ ਹੈਲਥ ਐਕਟ ਦੇ ਮੁਤਾਬਕ ਇੱਕ ਨੇੜਲੇ ਹੀ ਹਾਸਪਿਟਲ ਦੇ ਵਿੱਚ ਅਸੈਸ ਕੀਤਾ ਜਾ ਰਿਹਾ ਸੀ ਉਹਦੀ ਦਿਮਾਗੀ ਸਿਹਤ ਲਈ, ਉਹਨੇ ਸਮਹਾਓ ਹਾਸਪਿਟਲ ਤੋਂ ਐਸਕੇਪ ਕੀਤਾ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ, ਮੇ ਬੀ ਸ਼ਾਇਦ ਗੱਡੀ ਚੋਰੀ ਕਰਕੇ ਜਾਂ ਕਾਰ ਜਾ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਗੱਡੀ ਚੋਰੀ ਕੀਤੀ ਅਤੇ ਇੱਕ OPP ਆਫਿਸਰ ਨੂੰ ਗੱਡੀ ਦੇ ਨਾਲ ਹਿੱਟ ਕਰਕੇ ਸੀਰੀਅਸਲੀ ਇੰਜਰ ਕੀਤਾ। ਉਸ ਤੋਂ ਬਾਅਦ ਉਸ ਆਫਿਸਰ ਨੂੰ ਅਨਫੋਰਚੁਨੇਟਲੀ ਉੱਥੇ ਹੀ ਸੀਨ 'ਤੇ ਹੀ ਡੈੱਡ ਪ੍ਰੋਨਾਊਂਸ ਕੀਤਾ ਗਿਆ। ਸੋ ਅੱਜ ਪਤਾ ਲੱਗਿਆ ਹੈ ਕਿ ਡਿਸੀਸਡ 29-year-old OPP ਕਾਂਸਟੇਬਲ ਤਰਨ ਬੇਲੀ ਸੀ, ਫਰੋਮ ਬ੍ਰੈਂਪਟਨ, ਇਹ ਬ੍ਰੈਂਪਟਨ ਸ਼ਹਿਰ ਦਾ ਹੀ ਰਹਿਣ ਵਾਲਾ ਸੀ ਤਰਨ ਬਲੀ। ਇਹ ਪਿਛਲੇ 28 ਸਾਲਾਂ ਤੋਂ OPP ਦੇ ਡਿਫਰੈਂਟ ਡਿਟੈਚਮੈਂਟ ਇਨ ਓਰੰਜਵਿਲ ਦੇ ਲਈ ਕੰਮ ਕਰਦਾ ਸੀ, ਪਰ ਉਹ OPP ਦੀ ਜੇਮਸ ਬੇ ਡਿਟੈਚਮੈਂਟ ਦੇ ਨਾਲ ਕੱਲ੍ਹ ਡਿਪਲੋਇਡ ਸੀ, ਇਨ ਦ ਲਾਈਨ ਆਫ ਡਿਊਟੀ ਹੀ ਅਨਫੋਰਚੁਨੇਟਲੀ ਮਾਰਿਆ ਗਿਆ। ਸੋ ਇੱਕ 18 ਸਾਲ ਦਾ ਸਸਪੈਕਟ ਕਲੀਅਰਲੀ ਸਫਰਿੰਗ ਫਰੋਮ ਮੈਂਟਲ ਇਲਨੈਸ, ਕਿਉਂਕਿ ਇਹਨੂੰ ਮੈਂਟਲ ਹੈਲਥ ਐਕਟ ਦੇ ਮੁਤਾਬਕ ਹੀ ਹਾਸਪਿਟਲ ਦੇ ਵਿੱਚ ਅਸੈਸ ਕੀਤਾ ਜਾ ਰਿਹਾ ਸੀ ਜਦੋਂ ਐਸਕੇਪ ਹੋਇਆ ਹਾਸਪਿਟਲ ਤੋਂ। ਇੱਕ 18 ਸਾਲ ਦਾ ਸਸਪੈਕਟ ਜਸਟਿਨ ਵਰਾਨੋ, ਉਹਨੂੰ ਹੁਣ ਪੁਲਿਸ ਕਸਟਡੀ ਵਿੱਚ ਲਿਆ ਗਿਆ ਹੈ ਅਤੇ ਚਾਰਜ ਕੀਤਾ ਗਿਆ ਹੈ ਵਿਥ ਫਸਟ ਡਿਗਰੀ ਮਰਡਰ, ਮਤਲਬ ਮੀਨਿੰਗ ਫਸਟ ਡਿਗਰੀ ਕਿ ਜਾਣ ਬੁੱਝ ਕੇ ਉਹਨੇ ਇਰਾਦਾ ਹੀ ਸੀ, ਪਲਾਨ ਹੀ ਸੀ, ਮਕਸਦ ਹੀ ਸੀ ਕਤਲ ਕਰਨ ਦੇ ਲਈ, ਨਾ ਕਿ ਕੋਈ ਵਹੀਕਲਰ ਮੈਨਸਲਾਟਰ, ਨਾ ਕਿ ਕੋਈ ਸੈਕਿੰਡ ਡਿਗਰੀ ਮਰਡਰ ਕਿ ਗਲਤੀ ਨਾਲ ਹੋ ਗਿਆ ਹੈ। literally first degree murder. So lagda ta hai police nu filhal ki ene jaan bujh ke hi gaddi de naal hi eda qatl karne di koshish kiti. That's why it's first degree and not second or third. So first degree murder to lava dangerous driving de naal di naal flight from police yani ki police to bhajan de vi charges ede khilaf le kite gaye han. So Ontario Provincial Police the criminal investigation branch is investigation hon lead kar rahi hai. The office of the chief coroner and Ontario Forensic Pathology Service de naal vi ikatthe kam kar rahe ne exact cause of death nu pata karne layi. Us to baad Brampton shehar de mayor Patrick Brown ne hon confirm kita hai ki ohne Tarun Bali ਦੇ ਪੇਰੈਂਟਸ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਕੀਤਾ ਹੈ ਕਿ ਉਹਦੇ ਮਾਂ ਪਿਓ ਮਦਰ ਐਂਡ ਫਾਦਰ ਜੋ ਕਿ ਬ੍ਰੈਂਪਟਨ ਦੇ ਵਿੱਚ ਹੀ ਨੇ ਉਹ ਵੀ ਹੁਣ ਅਪ ਨੌਰਥ ਹਰਸਟ ਅੰਟੇਰੀਓ ਤੱਕ ਟਰੈਵਲ ਕਰ ਰਹੇ ਨੇ ਉਹਦੀ ਬਾਡੀ ਨੂੰ ਵਾਪਸ ਲਿਆਉਣ ਦੇ ਲਈ ਯਾਨੀ ਕਿ ਰੀਪੇਟਰੀਏਟ ਕਰਨ ਦੇ ਲਈ ਸੋ ਹੁਣ ਬ੍ਰੈਂਪਟਨ ਦੇ ਮੇਅਰ ਤੋਂ ਲੈ ਕੇ ਅੰਟੇਰੀਓ ਦੇ ਪ੍ਰੀਮੀਅਰ ਤੋਂ ਲੈ ਕੇ OPP ਤੋਂ ਲੈ ਕੇ ਅਲੱਗ ਅਲੱਗ ਪੁਲਿਸ ਐਸੋਸੀਏਸ਼ਨ ਤੋਂ ਲੈ ਕੇ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਤੱਕ ਕੰਡੋਲੈਂਸਿਸ ਪੇਸ਼ ਕੀਤੀਆਂ ਜਾ ਰਹੀਆਂ ਹਨ ਇਸ ਬ੍ਰੈਂਪਟਨ ਤੋਂ ਦੇਸੀ OPP ਕਾਂਸਟੇਬਲ ਦੇ ਡੈਥ ਦੇ ਲਈ ਵੈਰੀ ਅਨਫੋਰਚੁਨੇਟ ਗੱਲ ਤਾਂ ਇਹ ਹੈ ਸੋਸ਼ਲ ਮੀਡੀਆ 'ਤੇ ਇੰਨੇ ਗਿਰੇ ਹੋਏ ਇਨਸਾਨ ਨੇ ਇੰਨੇ ਗੰਦੇ ਲੋਕ ਨੇ ਕਿ ਉਹ ਇਸ ਬ੍ਰੈਂਪਟਨ ਦੇ ਹੀ ਨੌਜਵਾਨ OPP ਆਫਿਸਰ ਜਿਹੜਾ ਕਤਲ ਕੱਲ ਕੀਤਾ ਗਿਆ ਉਹਦੀ ਫੋਟੋ ਦੇਖ ਕੇ ਲਿਖੀ ਜਾਂਦੇ ਆ ਹੀ ਡਜ਼ਨਟ ਲੁੱਕ ਕੈਨੇਡੀਅਨ ਮੀ ਇਹ ਕਿਹੜਾ ਇਮੀਗ੍ਰੈਂਟ ਹੈ ਇਸ ਤਰ੍ਹਾਂ ਦੇ ਗਲਤ ਮਲਤ ਲੱਖਾਂ ਦੀ ਗਿਣਤੀ ਦੇ ਵਿੱਚ ਹੀ ਕੱਲ ਰਾਤ ਤੋਂ ਹੀ ਸਟੇਟਮੈਂਟਸ ਲੋਕਾਂ ਦੇ ਵੱਲੋਂ ਪੇਸ਼ ਕੀਤੇ ਜਾ ਰਹੇ ਵੈਰੀ ਵੈਰੀ ਸੈਡ ਨਿਊਜ਼ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋਏ ਹੋ ਦੋਸਤੋ ਸਟੂਡੀਓ ਦਾ ਫੋਨ ਨੰਬਰ ਹੈ 905-564-6444-905-564-6444 ਜੇ ਦੋਸਤੋ ਤੁਸੀਂ ਗਰੋਸਰੀ ਸ਼ਾਪਿੰਗ ਕਰਨੀ ਆ ਪੈਸੇ ਬਚਾਉਣੇ ਆ ਫਿਰ ਸਾਡੇ ਕਹਿਣ 'ਤੇ ਆਪਣੀ ਨੇੜਲੀ ਇੰਡੀਅਨ ਫਰੂਟ ਲੈਂਡ ਲੋਕੇਸ਼ਨ 'ਤੇ ਪਹੁੰਚੋ 7 ਲੋਕੇਸ਼ਨ ਨੇ ਅੰਟੇਰੀਓ ਦੇ ਵਿੱਚ 5 ਬ੍ਰੈਂਪਟਨ 1 ਗੁਐਲਫ 1 ਕੇਮਬ੍ਰਿਜ ਬਹੁਤ ਵੱਡੀ ਮੈਗਾ ਸੇਲ ਸ਼ੁਰੂ ਹੋ ਚੁੱਕੀ ਹੈ 12 ਤਰੀਕ ਤੱਕ ਚੱਲਣੀ ਆ ਅੱਜ 10 ਹੈ 12 ਤਰੀਕ ਤੱਕ ਚੱਲਣੀ ਆ ਤੁਹਾਨੂੰ 20 ਪਾਊਂਡ ਦਾ ਪਿਲਸਬਰੀ ਚੱਕੀ ਆਟਾ ਜਾਂ 20 ਪਾਊਂਡ ਦਾ ਸਵਰਨਾ ਚੱਕੀ ਆਟਾ 20 ਪਾਊਂਡ ਦੇ ਬੈਗ ਮਿਲਣਗੇ ਸਿਰਫ $10.99 $10.99 ਦੇ ਵਿੱਚ ਅਤੇ ਜਿਹੜਾ ਪਿਲਸਬਰੀ ਮਲਟੀਗ੍ਰੇਨ ਆਟਾ 20 ਪਾਊਂਡ ਦਾ ਬੈਗ ਓਨਲੀ $12.99 ਮਦਾਨੀ ਦਾ ਘਿਓ 3.5 ਪਾਊਂਡ ਓਨਲੀ $22.99 ਦੀਪ ਬੇਸਣ 4 ਪਾਊਂਡ ਦਾ ਬੈਗ $3.99 ਹੈਪੀ ਡੇਰੀ ਪਨੀਰ ਓਨਲੀ $3.99 ਜਿੰਨੀਆਂ ਵੀ ਇੰਡੀਅਨ ਡੈਲਾਬਾਈਟ ਚਨਾ ਦਾਲ ਮਸਰ ਦਾਲ ਬਲੈਕ ਐਂਡ ਵਾਈਟ ਚਨਾ ਦਾਲ ਹਨ ਇਹ ਸਾਰੀਆਂ 4-4 ਪਾਊਂਡ ਦੀਆਂ ਦਾਲਾਂ ਤੁਹਾਨੂੰ $3.99 $3.99 ਸਾਡੇ ਮਿਲਣਗੀਆਂ ਸੋ 7 ਲੋਕੇਸ਼ਨ ਨੇ ਬ੍ਰੈਂਪਟਨ ਦੇ ਵਿੱਚ 5 ਪਹਿਲੇ 5 ਤੁਹਾਨੂੰ ਦੱਸ ਦਿੰਦਾ ਪਹਿਲੀ ਲੋਕੇਸ਼ਨ ਹੈ 45 ਡਸਕ ਡਰਾਈਵ ਡਸਕ ਇਨ ਚਿੰਕੂਜ਼ੀ ਸਟਾਰਬਕਸ ਵਾਲਾ ਪਲਾਜ਼ਾ 15 ਫੈਂਡਰ ਵੇ ਬੋਵੇਰ ਤੇ ਚਿੰਕੂਜ਼ੀ ਤੇ 9985 ਮਕਵੀਨ ਡਰਾਈਵ ਮਕਵੀਨ ਤੇ ਕੈਸਲ ਮੋਰ ਦੀ ਐਗਜੈਕਟ ਇੰਟਰਸੈਕਸ਼ਨ ਤੇ ਅਕ੍ਰੋਸ ਦ ਸਟਰੀਟ ਫਰੋਮ ਦ ਟਿਮ ਹੋਰਟਨਸ ਪਲਾਜ਼ਾ ਤੇ 1465 ਮੇਫੀਲਡ ਰੋਡ ਮੇਫੀਲਡ ਐਂਡ ਕ੍ਰੈਡਿਟ ਵਿਊ ਜੋ ਕਿ ਬ੍ਰੈਂਪਟਨ ਕੈਲਟਨ ਦੇ ਬੋਰਡਰ ਤੇ ਹੈ ਸਭ ਤੋਂ ਨਵੀਂ ਲੋਕੇਸ਼ਨ ਹੈ 25 ਸੈਂਡਲਵੁੱਡ ਪਾਰਕਵੇ ਵੈਸਟ 25 ਸੈਂਡਲਵੁੱਡ ਪਾਰਕਵੇ ਵੈਸਟ ਸੈਂਡਲਵੁੱਡ ਐਂਡ ਹਰਨਟੇਰੀਓ ਤੇ ਇੱਕ ਲੋਕੇਸ਼ਨ ਹੈ 33 ਫਾਰਲੀ ਡਰਾਈਵ ਗੁਐਲਫ ਇੱਕ ਲੋਕੇਸ਼ਨ ਹੈ 600 ਹਸਪੀਟਲ ਰੋਡ ਕੇਮਬ੍ਰਿਜ ਕੁੱਲ ਮਿਲਾ ਕੇ 7 ਗਰੋਸਰੀ ਸਟੋਰ ਲੋਕੇਸ਼ਨ ਤੇ ਤੁਹਾਨੂੰ ਸਭ ਤੋਂ ਬੈਸਟ ਡੀਲਸ ਹਰੀਆਂ ਤਾਜ਼ੀਆਂ ਸਬਜ਼ੀਆਂ ਵਗੈਰਾ ਮਿਲਣਗੀਆਂ 7 ਲੋਕੇਸ਼ਨ ਤੇ ਬਾਹਰ ਸੈਪਰੇਟ ਐਂਟਰੈਂਸ ਨਾਲ ਤੁਸੀਂ ਇਹਨਾਂ ਦੇ ਤੰਦੂਰੀ ਗ੍ਰਿਲ ਦੇ ਵਿੱਚ ਪਹੁੰਚ ਸਕਦੇ ਹੋ ਜਿੱਥੇ ਕਿ ਰਾ ਮੀਟ ਮਸਾਲਾ ਲੱਗਿਆ ਹੋਇਆ ਮੀਟ ਰੈਡੀ ਦ ਈਟ ਮੀਟ ਅਤੇ ਵੈਜ ਡਿਸ਼ਿਜ਼ ਸੈਪਰੇਟ ਕਿਚਨ ਸੈਪਰੇਟ ਐਂਟਰੈਂਸ ਸੈਪਰੇਟ ਸਭ ਕੁਝ ਨਾਲ ਸੈਪਰੇਟ ਸਟਾਫ ਨਾਲ ਇਹਨੇ ਪ੍ਰਬੰਧ ਕੀਤਾ ਹੋਇਆ ਅਤੇ ਸਭ ਤੋਂ ਖਾਸ ਗੱਲ ਇਹ ਹੈ ਇੰਡੀਅਨ ਫਰੂਟ ਲੈਂਡ ਅਤੇ ਤੰਦੂਰੀ ਗ੍ਰਿਲ ਦੀ ਕਿ ਜਿੰਨੀ ਮਰਜ਼ੀ ਮਹਿੰਗਾਈ ਵਧੀ ਜਾਵੇ ਇਨਫਲੇਸ਼ਨ ਵਧੀ ਜਾਵੇ ਕਾਸਟ ਲਿਵਿੰਗ ਵਧੀ ਜਾਵੇ ਗਰੋਸਰੀ ਫੂਡ ਇਨਫਲੇਸ਼ਨ ਵਧੀ ਜਾਵੇ ਜੋ ਮਰਜ਼ੀ ਹੋ ਜਾਵੇ ਇਹ ਹੁਣ ਕਈ ਸਾਲ ਲਗਾਤਾਰ ਪ੍ਰਾਈਸ ਤਾਂ ਇੰਨੇ ਰੱਖੀ ਹੋਈ ਆ ਪੂਰੀ ਦੀ ਪੂਰੀ ਸਵਾਦ ਵੈਜ ਥਾਲੀ $4.99 ਯੂ ਕੈਂਟ ਗੋ ਰੋਂਗ ਜਿੱਥੇ ਤੁਹਾਨੂੰ 2-3 ਹੀ ਮਿਲ ਜਾਣੀਆਂ ਆਮ ਕਿਸੇ ਬਾਹਰ ਰੈਸਟੋਰੈਂਟ ਨਾਲੋਂ ਪ੍ਰਾਈਸ ਦੇ ਵਿੱਚ 2-3 ਥਾਲੀਆਂ ਇਹਨਾਂ ਤੋਂ ਮਿਲ ਜਾਣੀਆਂ $4.99 $4.99 ਦੇ ਵਿੱਚ 3 ਦਾਲਾਂ ਜਾਂ ਸਬਜ਼ੀਆਂ ਤੁਹਾਡੇ ਪਸੰਦ ਦੀਆਂ ਰਾਇਤਾ ਵੀ ਯਾਨੀ ਕਿ ਦਹੀਂ ਨਾਲ ਦੀ ਨਾਲ ਰਾਈਸ ਸੈਲਡ ਐਂਡ ਅਚਾਰ ਅਤੇ ਨਾਲ ਦੀ ਨਾਲ ਗਰਮ ਗਰਮ ਫੁਲਕੇ ਜਾਂ ਫਰਨਾਨ ਅਤੇ ਗਜਰੇਲਾ ਅਤੇ ਗੁਲਾਬ ਜਾਮਣ ਸਵੀਟ ਡਿਸ਼ ਵੀ ਫੁੱਲ ਆਊਟ ਭਰੀ ਹੋਈ ਸਵਾਦ ਤਾਜ਼ੀ ਆਲ ਦੇ ਲੌਂਗ ਹਜ਼ਾਰਾਂ ਦੀ ਗਿਣਤੀ 'ਚ ਇਹ ਥਾਲੀਆਂ ਵੇਚਦੇ ਨੇ 7 ਲੋਕੇਸ਼ਨਸ ਤੋਂ ਊਬਰ ਈਟਸ ਵਗੈਰਾ 'ਤੇ ਵੀ ਭੇਜਦੇ ਆ $4.99 ਪ੍ਰਾਈਸ ਯੂ ਕੈਨ ਨੈਵਰ ਗੋ ਰੋਂਗ ਨਾਲੇ ਇਸ ਤੋਂ ਇਲਾਵਾ ਅੱਜ ਜੇ ਜੀ ਕਰਦਾ ਕਿ ਵੈਜ ਨਹੀਂ ਆਪਾਂ ਫਿਸ਼ ਟਿੱਕਾ ਰੈਪ ਜਾਂ ਚਿਕਨ ਟਿੱਕਾ ਰੈਪ ਖਾ ਲਈਏ, ਓਨਲੀ 699 ਚਿਕਨ ਬਰਿਆਨੀ 699 ਚਿਕਨ ਕੜੀ ਨਾਨ 999 ਪਹੁੰਚੋ ਆਪਣੀ ਨੇੜਲੀ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਲੋਕੇਸ਼ਨ 'ਤੇ। ਕੁੱਲ ਮਿਲਾ ਕੇ ਇਹਨਾਂ ਦੀਆਂ 7 ਲੋਕੇਸ਼ਨਸ ਹਨ। ਦੋਸਤੋ ਜੇ ਹਜੇ ਤੱਕ ਤੁਸੀਂ ਆਪਦੇ ਘਰ ਦੇ ਜਾਂ ਬਿਜ਼ਨਸ ਦੇ ਡਕਟ ਨਹੀਂ ਸਾਫ਼ ਕਰਵਾਏ, ਕਰਵਾਓ, ਬਿਮਾਰੀਆਂ ਤੋਂ, ਐਲਰਜਨਸ ਤੋਂ, ਏਅਰਟਿਨਸ ਤੋਂ ਤੁਸੀਂ ਬਚੋਗੇ। ਖਾਸ ਤਾਂ ਜੇ ਘਰ ਦੇ ਵਿੱਚ ਛੋਟੇ ਬੱਚੇ ਨੇ, ਜਵਾਕ ਨੇ, ਬਜ਼ੁਰਗ ਨੇ, ਟੇਕ ਕੇਅਰ ਆਫ ਦਮ। ਅਕਾਲ ਡਕਟ ਕਲੀਨਿੰਗ ਨੂੰ ਸੱਦੋ, ਇਹ 7 ਦਿਨ ਈਵਨ ਲੇਟ ਤੱਕ ਜਦੋਂ ਮਰਜ਼ੀ ਤੁਸੀਂ ਕਹੋਗੇ ਆ ਜਾਣਗੇ। ਇਹ 40 ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਨੇ, ਸਾਡੀ ਕਮਿਊਨਿਟੀ ਵਿੱਚ ਸਭ ਤੋਂ ਪਹਿਲੀ ਸਭ ਤੋਂ ਪੁਰਾਣੀ ਕੰਪਨੀ ਹੈ ਅਕਾਲ ਡਕਟ ਕਲੀਨਿੰਗ। ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਪੂਰੇ ਘਰ ਦੇ ਵਿੱਚੋਂ ਸਾਰਾ ਗੰਦ ਮੰਦ ਡਕਟ ਦੇ ਵਿੱਚੋਂ ਸਾਫ਼ ਕੱਢ ਦੇਣਗੇ ਅਤੇ ਸੈਨੇਟਾਈਜੇਸ਼ਨ ਸਪਰੇਅ ਕਰਕੇ ਵੀ ਦੇਣਗੇ ਕਿ ਇਹ ਜ਼ਿਆਦਾ ਚਿਰ ਦੇ ਲਈ ਸਾਫ਼ ਰਹੂਗਾ। ਫੋਨ ਨੰਬਰ ਹੈ 416-710-0662 ਅਤੇ ਡਕਟ ਕਲੀਨਿੰਗ ਤੋਂ ਇਲਾਵਾ ਜੇ ਤੁਸੀਂ ਕੋਈ ਵੀ ਏਸੀ ਜਾਂ ਫਰਨਸ ਰਿਪੇਅਰ ਕਰਵਾਉਣਾ, ਸਹੀ ਤਰ੍ਹਾਂ ਨਹੀਂ ਕੰਮ ਕਰ ਰਿਹਾ, ਪੂਰੀ ਠੰਡ ਨਹੀਂ ਆ ਰਹੀ ਹੈ ਇਹਦੇ ਵਿੱਚੋਂ, ਏਸੀ ਦੇ ਵਿੱਚੋਂ ਗਰਮ ਹੀ ਰਹਿ ਰਿਹਾ ਘਰ, ਤੁਸੀਂ ਰਿਪੇਅਰ ਵੀ ਕਰਵਾ ਸਕਦੇ ਹੋ, ਇੰਸਟਾਲ ਵੀ ਕਰਵਾ ਸਕਦੇ ਹੋ ਇਹਨਾਂ ਤੋਂ। ਅਕਾਲ ਡਕਟ ਕਲੀਨਿੰਗ 416-710-0662 ਜੇ ਦੋਸਤੋ ਨਵੀਂ ਐਨਕ ਤਿਆਰ ਕਰਵਾਉਣੀ ਆ, ਉਹ ਵੀ ਬਿਨਾਂ ਬਾਹਲੇ ਪੈਸੇ ਖਰਚਣ ਤੋਂ, $99 ਦੇ ਵਿੱਚ, ਸਿਰਫ ਅਤੇ ਸਿਰਫ $99 ਦੇ ਵਿੱਚ ਨਵੀਂ ਬਹੁਤ ਹੀ ਸੋਹਣੀ ਟੌੜੀ ਐਨਕ ਤਿਆਰ ਕਰਵਾਓ ਕਲੀਅਰ ਵਿਊ ਆਈ ਕੇਅਰ ਤੋਂ, ਜੋ ਕਿ ਮਿਕਵੀਨ ਐਂਡ ਮੇਫੀਲਡ, ਮਿਕਵੀਨ ਐਂਡ ਮੇਫੀਲਡ 'ਤੇ 11615 ਮਿਕਵੀਨ ਡਰਾਈਵ ਬਰੈਂਪਟਨ, ਮਿਕਵੀਨ ਐਂਡ ਮੇਫੀਲਡ 'ਤੇ ਲੋਕੇਟਡ ਹਨ, ਯੂਨਿਟ ਨੰਬਰ 34 ਦੇ ਵਿੱਚ, A&W ਦੇ ਬਿਲਕੁਲ ਨਾਲ, ਜਿੱਥੇ ਕਿ ਦੋ ਕੈਨੇਡੀਅਨ ਬੋਰਨ ਐਂਡ ਐਜੂਕੇਟਡ ਡਾਕਟਰ, ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ ਪ੍ਰੋਫੈਸ਼ਨਲ ਆਪਟੀਕਲ ਸੇਵਾਵਾਂ ਪ੍ਰੋਵਾਈਡ ਕਰਦੇ ਨੇ। ਪੰਜਾਬੀ ਵੀ, ਇੰਗਲਿਸ਼ ਵੀ ਬੋਲਦੇ ਨੇ, ਸੋ ਬਜ਼ੁਰਗਾਂ ਨੂੰ ਵੀ ਲੈ ਕੇ ਜਾਣਾ ਹੋਵੇ ਕੋਈ ਦਿੱਕਤ ਨਹੀਂ ਹੋਊਗੀ, ਕੋਈ ਲੈਂਗੁਏਜ ਬੈਰੀਅਰ ਨਹੀਂ ਹੋਣਾ, ਬਹੁਤ ਆਸਾਨੀ ਨਾਲ ਉਹ ਆਪਣਾ ਆਈ ਐਗਜ਼ਾਮ ਕਰ ਸਕਦੇ ਨੇ। ਸੋ ਕੰਪਲੀਟ ਪੇਅਰ ਆਫ ਗਲਾਸਿਸ $99 ਦੇ ਵਿੱਚ, ਜਾ ਕੇ ਫਰੇਮ ਚੂਜ਼ ਕਰੋ, ਫਰੇਮ ਦੇ ਵਿੱਚ ਤੁਹਾਡੇ ਲਈ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ। ਖਰਚਾ ਸਿਰਫ ਅਤੇ ਸਿਰਫ $99, ਚਾਹੇ ਸਿੱਧੇ ਤੁਹਾਡੇ ਇੰਸ਼ੋਰੈਂਸ ਤੋਂ ਬਿਲ ਕੀਤਾ ਜਾਵੇ ਜਾਂ ਪੱਲਿਓ ਪੇ ਕਰਦੇ ਹੋ, ਖਰਚਾ ਉਨਾ ਹੀ ਹੋਣਾ। $99 ਕਾਲ ਆਪਣੀ ਆਈ ਐਗਜ਼ਾਮ ਦੀ ਅਪੋਇੰਟਮੈਂਟ ਬੁੱਕ ਕਰਨ ਲਈ। ਕਲੀਅਰ ਵਿਊ ਆਈ ਕੇਅਰ 905-913-4545, 905-913-4545, 905-913-4545, 905-913-4545, location Mayfield and McVean, ਕਲੀਅਰ ਵਿਊ ਆਈ ਕੇਅਰ, 11615 ਮਿਕਵੀਨ ਡਰਾਈਵ ਬਰੈਂਪਟਨ। ਜਾ ਕੇ ਤੁਸੀਂ ਕਹੋ ਕਿ ਦੇਸ ਪਲੇਸ ਸੁਣ ਕੇ ਆਇਆ, ਤੁਹਾਨੂੰ ਐਕਸਟਰਾ ਸਪੈਸ਼ਲ ਸਰਵਿਸ ਅਤੇ ਡਿਸਕਾਊਂਟ ਵੀ ਜ਼ਰੂਰ ਮਿਲੂਗਾ ਕਲੀਅਰ ਵਿਊ ਆਈ ਕੇਅਰ ਤੋਂ। ਅਤੇ ਦੋਸਤੋ ਨਾਲ ਦੀ ਨਾਲ ਜੇ ਤੁਸੀਂ ਕੋਈ ਵੀ ਸਪੈਸ਼ਲ ਇਵੈਂਟ, ਕੋਈ ਵਿਆਹ ਸ਼ਾਦੀ, ਕੋਈ ਇੱਕ ਦਿਨ ਲਈ, ਕੋਈ 3 ਦਿਨ ਲਈ, ਕੋਈ 5 ਦਿਨ ਲਈ, ਕੋਈ 7 ਦਿਨ ਲਈ, ਤੁਹਾਨੂੰ ਟੈਂਟ, ਟੇਬਲ, ਕੁਰਸੀਆਂ ਚਾਹੀਦੀਆਂ ਨੇ, ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਮੱਲੀ ਟੈਂਟ ਸਰਵਿਸ ਨਾਲ ਸੰਪਰਕ ਕਰੋ, ਜੋ ਕਿ ਤੁਹਾਨੂੰ ਵਾਟਰਪਰੂਫ, ਸਾਫ਼ ਸੁਥਰੇ, ਬ੍ਰੈਂਡ ਨਿਊ 10x10 ਤੋਂ ਲੈ ਕੇ 50x160 ਫੁੱਟ ਦੇ ਵੱਡੇ ਟੈਂਟ, 100 ਤੋਂ ਲੈ ਕੇ 1000 ਬੰਦਿਆਂ ਤੱਕ ਦੇ ਸਾਈਜ਼ ਦੇ ਵੀ ਟੈਂਟ ਹੈਗੇ ਇਹਨਾਂ ਕੋਲ। ਕਲੀਅਰ ਟੈਂਟ ਵੀ ਨੇ ਜਿਹੜੇ ਕਿ ਸੀ ਥਰੂ, ਨਵਾਂ ਇੱਕ ਟ੍ਰੈਂਡ ਸ਼ੁਰੂ ਹੋਇਆ, ਸੋ ਸੀ ਥਰੂ ਟੈਂਟਸ ਨਾਲ ਦੇ ਨਾਲ ਟ੍ਰੈਡੀਸ਼ਨਲ ਵਾਈਟ ਟੈਂਟਸ ਵੀ ਲਗਵਾ ਸਕਦੇ ਹੋ। ਟੈਂਟ ਦੇ ਵਿੱਚ ਅਨਫੋਰਚੂਨੇਟ ਜੇ ਕਿ ਮੀਂਹ ਮੂੰਹ ਪੈ ਜਾਵੇ, ਟੈਂਟ ਦੀ ਕਾਰਪੇਟ ਵੀ, ਟੈਂਟ ਦੀ ਫਲੋਰ ਵੀ ਲਾ ਦਿੰਦੇ ਆ, ਡੈਂਸ ਫਲੋਰ ਵੀ ਲਾ ਦਿੰਦੇ ਆ, ਅਤੇ ਨਾਲ ਦੀ ਨਾਲ ਤੁਹਾਡੇ ਸਟੇਜ ਵੀ, ਨਾਲ ਦੀ ਨਾਲ LED ਲਾਈਟਾਂ ਨਾਲ ਲਿਸ਼ਕ ਦੀ ਬਾਰ ਵੀ, ਕੋਈ ਭੁਲੇਖਾ ਨਾ ਪੈ ਜਾਵੇ ਕਿ ਬਾਰ ਕਿੱਥੇ ਆ, ਉਹ ਵੀ ਲਾ ਦਿੰਦੇ ਆ, ਅਤੇ ਨਾਲ ਦੀਆਂ ਲਾਈਟਾਂ ਵੀ ਟੈਂਟ ਦੇ ਅੰਦਰ ਵੀ ਬਾਹਰ ਵੀ ਲਾਈਟ ਲਾਉਣਗੇ, ਪਰ ਸ਼ੈਂਡਲੀਅਰ ਤੱਕ ਵੀ ਲਵਾ ਸਕਦੇ ਹੋ, ਨਾਲ ਦੀ ਨਾਲ ਲਾਈਨਿੰਗ, ਡਰੇਪਰ, ਡਰੇਪਿੰਗ ਡੈਕੋਰੇਸ਼ਨ ਵੀ ਲਵਾ ਸਕਦੇ ਹੋ। ਜਿੰਨੇ ਮਹਿਮਾਨ ਹਨ, ਟੇਬਲ ਕੁਰਸੀਆਂ ਪੂਰਾ ਪ੍ਰਬੰਧ ਕਰਦੇ ਆ, ਗਰਮੀ ਦਿਨੇ ਦਿਨੇ ਬਹੁਤ ਜ਼ਿਆਦਾ ਹੈ, ਵੱਡੇ ਇੰਡਸਟਰੀਅਲ ਸਾਹਿਬ ਪੱਖੇ ਲਾਉਂਦੇ ਆ, ਰਾਤ ਨੂੰ ਠੰਡ ਹੋ ਜਾਂਦੀ ਆ, ਅਤੇ ਵੱਡੇ ਪ੍ਰੋਪੇਨ ਦੇ ਹੀਟਰ ਲਾਉਂਦੇ ਆ, ਅਤੇ ਨਾਲ ਦੀ ਨਾਲ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ, ਇਹ ਐਬਸੋਲੂਟਲੀ ਨੈਸੇਸਰੀ ਹੈ। ਇੱਕ ਵਾਸ਼ਰੂਮ ਨਾਲ ਤਾਂ ਇੱਥੇ ਕੁਛ ਕੰਮ ਬਣਦਾ ਨਹੀਂ ਹੈਗਾ, ਵੱਡੀ ਲਾਈਨ ਲੱਗ ਜਾਂਦੀ ਆ। ਸੋ ਤੁਸੀਂ ਵਿਆਹ ਵਾਲਾ ਘਰ ਹੈ ਖਾਸ, ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਪਾਰਕ ਕਰਵਾਓ ਘਰ ਦੇ ਬਾਹਰ। 2 ਸੈਪਰੇਟ ਪੌੜੀਆਂ, 2 ਸੈਪਰੇਟ ਯੂਨਿਟ ਤਿਆਰ ਕੀਤੇ ਹੋਏ ਨੇ ਮੈਨਸ ਐਂਡ ਵੂਮੈਨਸ ਦੇ ਅੱਡ ਅੱਡ, ਅਤੇ ਇੰਡੀਆ ਸਟਾਈਲ ਜਿਹੜੇ ਵਿਆਹ ਵਾਲੀਆਂ ਘਰ ਵਾਲੀਆਂ ਲਾਈਟਾਂ ਹੁੰਦੀਆਂ ਉਹ ਵੀ ਤੁਸੀਂ ਲਗਵਾ ਸਕਦੇ ਹੋ। ਕਾਲ ਮੱਲੀ ਟੈਂਟ ਸਰਵਿਸ ਅਤੇ ਮੇਕ ਸ਼ੋਰ ਦੇਸ ਪ੍ਰਦੇਸ ਦਾ ਰੈਫਰੈਂਸ ਦਿਓ, ਤਾਂ ਹੀ ਤੁਹਾਨੂੰ ਡਿਸਕਾਊਂਟ ਮਿਲੂਗਾ। 9992569. 647-999-2569. That's 647-999-2569. ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਦੋਸਤੋ ਨਾਲ ਦੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੱਲ੍ਹ ਰਾਤ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਔਰਤ ਨੂੰ ਅਰੈਸਟ ਕੀਤਾ ਗਿਆ ਇੰਪੇਅਰਡ ਡਰਾਈਵਿੰਗ ਦੇ ਲਈ, ਜਿਹੜੇ ਆਪਦੀ ਹੀ ਗੱਡੀ ਦੇ ਨਾਲ ਇੱਕ ਫੁੱਲੀ ਮਾਰਕਡ ਫੁੱਲੀ ਵਿਜ਼ਿਬਲ ਰੋਡ ਦੇ ਸਾਈਡ 'ਤੇ ਪਾਰਕ ਕੀਤੀ ਹੋਈ ਪੀਓ ਰੀਜਨਲ ਪੁਲਿਸ ਕਰੂਜ਼ਰ ਨੂੰ ਹੀ ਰੀਅਰ ਐਂਡ ਕੀਤਾ। ਸੋ ਪਤਾ ਨਹੀਂ ਕਿੱਥੋਂ ਇਹ ਇੱਦਾਂ ਦੇ ਗਧੇ ਆ ਜਾਂਦੇ ਆ, ਯੂਜੁਅਲੀ ਤਾਂ ਆਪਣੇ ਬੰਦੇ ਹੀ ਹੁੰਦੇ ਆ, ਪਰ ਇਸ ਕੇਸ ਦੇ ਵਿੱਚ ਤਾਂ ਇੱਕ ਮਿਸਿਸਾਗਾ ਦੀ ਔਰਤ ਹੁਣ ਇੰਪੇਅਰ ਡਰਾਈਵ ਨੇ ਚਾਰਜ ਕੀਤੀ ਗਈ ਆ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਟਿਊਜ਼ਡੇ June 9, 2026 ਰਾਤ 11:09 'ਤੇ ਉਹਨਾਂ ਦੇ ਆਫਿਸਰਸ ਮਿਸਿਸਾਗਾ ਸ਼ਹਿਰ ਦੇ ਵਿੱਚ ਪਹਿਲਾਂ ਤੋਂ ਹੀ ਡਿਕਸੀ ਰੋਡ ਐਂਡ ਡਾਂਡਾ ਸਟਰੀਟ ਈਸਟ ਦੇ ਨੇੜੇ ਪਹਿਲਾਂ ਤੋਂ ਹੀ ਉਹਨਾਂ ਨੇ ਇੱਕ ਗੱਡੀ ਨੂੰ ਪੁੱਲ ਓਵਰ ਕੀਤਾ ਹੋਇਆ ਸੀ, ਜਦੋਂ ਅਚਾਨਕ ਇੱਕ ਨੋਰਥ ਬਾਉਂਡ ਜਾ ਰਹੀ ਗੱਡੀ ਨੇ ਉਹਨਾਂ ਦੇ ਹੀ ਪੁਲਿਸ ਕਰੂਜ਼ਰ ਨੂੰ ਰੀਅਰ ਐਂਡ ਕੀਤਾ, ਬੜੇ ਜ਼ੋਰ ਨਾਲ ਹਿੱਟ ਕੀਤਾ। ਸੋ ਆਫਿਸਰਸ ਨੇ ਸੀਨ 'ਤੇ ਹੀ ਪਤਾ ਕੀਤਾ ਕਿ ਇਹ ਜਿਹੜੀ ਫੀਮੇਲ ਡਰਾਈਵਰ ਹੈ ਕਲੀਅਰਲੀ ਖਾਧੀ ਪੀਤੀ ਆ, ਇਹਦਾ ਅਨਫੋਰਚੁਨੇਟਲੀ ਨਾਮ ਅਤੇ ਉਮਰ ਨਹੀਂ ਦੱਸੇ ਗਏ, ਸ਼ੀ ਸ਼ੁੱਡ ਬੀ ਨੇਮਡ ਸ਼ੇਮ, ਪਰ ਉਹ ਇੰਪੇਅਰਡ ਸੀ ਦਾਰੂ ਜਾਂ ਫਿਰ ਨਸ਼ਿਆਂ ਦੇ ਨਾਲ, ਅਤੇ ਉਹਦੇ ਲਈ ਹੱਥ ਕੜੀਆਂ ਕੀ ਲਾਉਣੀਆਂ, ਪੈਰਾਮੈਡਿਕਸ ਨੂੰ ਸੱਦਣਾ ਪਿਆ, ਐਂਬੂਲੈਂਸ ਸੱਦਣਾ ਪਿਆ, ਅਤੇ ਇਹਨੂੰ ਇਨ ਪੁਲਿਸ ਕਸਟਡੀ ਹੋਸਪਿਟਲ ਤੱਕ ਟ੍ਰਾਂਸਪੋਰਟ ਕੀਤਾ ਗਿਆ ਫੋਰ ਮਾਈਨਰ ਇੰਜਰੀਜ਼। ਮਾੜੀਆਂ ਮੋਟੀਆਂ ਹੀ ਸੱਟਾਂ ਲੱਗੀਆਂ ਨੇ, ਉਹ ਵੀ ਆਪਦੀ ਗਲਤੀ ਹੀ ਆ। ਹੁਣ ਇਸ ਔਰਤ ਦੇ ਖਿਲਾਫ ਇੰਪੇਅਰਡ ਡਰਾਈਵਿੰਗ ਦਾ ਚਾਰਜ ਲਏ ਕੀਤਾ ਗਿਆ ਹੈ। ਸੋ ਦੇਸ਼ ਪ੍ਰਦੇਸ਼ ਰੇਡੀਓ ਦੇ ਵੱਲੋਂ ਇੱਕ ਕ੍ਰਿਸਟੋ ਕਲੀਅਰ ਮੈਸੇਜ ਹੈ ਅਤੇ ਬੇਨਤੀ ਹੈ ਯਾਰ, ਕੋਈ ਵੀ ਤੁਹਾਨੂੰ ਖਾਣ ਪੀਣ ਤੋਂ ਕੋਈ ਰੋਕਦਾ ਹੈ ਨਹੀਂ, ਸਾਰੇ ਖਾਣ ਪੀਣ ਵਾਲੇ ਹੀ ਨੇ, 99% ਲੋਕ ਨੇ, ਬਟ ਫੋਰ ਦ ਲਵ ਆਫ ਗਾਡ ਪਲੀਜ਼ ਡੋਂਟ ਡਰਿੰਕ ਐਂਡ ਡਰਾਈਵ, ਦਾਰੂ ਪੀ ਕੇ ਗੱਡੀ ਨਾ ਚਲਾਓ, ਆਪਦੀ ਜਾਨ ਹੋਰਾਂ ਦੀ ਜਾਨ ਬਿਨਾਂ ਲੋੜ ਤੋਂ ਖਤਰੇ 'ਚ ਨਾ ਪਾਓ, ਸਾਰੇ ਖਾਣ ਪੀਣ ਵਾਲੇ ਨੇ, ਕੋਈ ਤੁਹਾਨੂੰ ਰੋਕਦਾ ਹੈ ਨਹੀਂ, ਪਰ ਯਾਰ ਗੱਡੀ ਨਾ ਚਲਾਇਆ ਕਰੋ, ਹੱਥ ਨੂੰ ਸਟੀਅਰਿੰਗ ਲਾਉਣ ਤੋਂ ਪਹਿਲਾਂ ਆਪਦੇ ਪਰਿਵਾਰ ਦਾ ਸੋਚੋ, ਆਪਦੇ ਪਰਿਵਾਰ ਦਾ ਸੋਚੋ, ਅਤੇ ਕਾਲ ਆ ਊਬਰ, ਕਾਲ ਆ ਟੈਕਸੀ, DD ਡੈਜ਼ੀਗਨੇਟਡ ਡਰਾਈਵਰ ਰੱਖੋ, ਉਹ ਵੀ ਬਹੁਤ ਔਖਾ ਕੰਮ ਹੁੰਦਾ ਕਈ ਵਾਰੀ, ਪਰ ਰਾਈਡ ਮੰਗ ਲਓ, ਕਾਲ ਯੂਰ ਵਾਈਫ, ਕਾਲ ਯੂਰ ਮਾਮ, ਕਾਲ ਐਨੀਬਡੀ, ਪਰ ਡੋਂਟ ਡਰਿੰਕ ਐਂਡ ਡਰਾਈਵ, ਸਿੰਪਲ ਐਜ਼ ਦੈਟ। ਅਤੇ ਨਾਲ ਗਿਆ ਹੋਰ ਸੁਣ ਲਓ, ਅਥੋਰਟੀਜ਼ ਦੱਸ ਰਹੇ ਨੇ ਕਿ ਇੱਕ ਚੱਲਦੀ ਹੋਈ ਗੱਡੀ 'ਚ ਸੁੱਤੇ ਪਏ ਹੋਏ ਬੰਦੇ ਜਾਂ ਬੇਹੋਸ਼ ਬੰਦੇ ਨੂੰ ਇਨਵੈਸਟੀਗੇਟ ਕਰਨ ਤੋਂ ਬਾਅਦ ਗੱਡੀ 'ਚ $1.5 ਲੱਖ ਦੇ ਨਸ਼ੇ ਸੀਜ਼ ਕੀਤੇ ਗਏ ਨੇ, ਅਤੇ ਹੁਣ ਬ੍ਰੈਂਪਟਨ ਦਾ ਇੱਕ ਹੋਰ ਬੰਦਾ ਚਾਰਜ ਕੀਤਾ ਗਿਆ ਹੈ। ਐਂਡ ਇਹ ਲੱਗਦਾ ਤਾਂ ਹੈ ਕਿ ਡਰੱਗ ਡੀਲਿੰਗ 101 ਪਹਿਲਾਂ ਹੀ ਉਹ ਭੁੱਲ ਗਿਆ ਹੈ, ਤਾਂ ਯੂ ਸ਼ੁਡਨਟ ਗੈਟ ਹਾਈ ਔਨ ਯੋਰ ਓਨ ਸਪਲਾਈ, ਪਤਾ ਨਹੀਂ ਕਿੱਥੋਂ ਆ ਜਾਂਦੇ ਹੈ। ਸੋ ਥੰਡਰ ਬੇ ਪੁਲਿਸ ਸਰਵਿਸ ਨੇ ਸਟੇਟ ਕੀਤਾ ਕਿ ਪਿਛਲੇ ਫਰਾਈਡੇ June 5, 2026 ਥੰਡਰ ਬੇ ਦੇ ਇੱਕ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਆਫਿਸਰਸ ਨੂੰ ਸ਼ਿਕਾਇਤ ਆਈ ਸੀ ਕਿ ਇੱਕ ਬੰਦਾ ਇੱਕ ਚੱਲਦੀ ਹੋਈ ਗੱਡੀ ਦੇ ਵਿੱਚ ਹੀ ਜਾਂ ਤਾਂ ਸੁੱਤਾ ਪਿਆ ਜਾਂ ਤਾਂ ਕੰਪਲੀਟਲੀ ਖੇਓਡ ਫੈਸਟ ਆਊਟ ਹੈ ਕੋਈ ਨਸ਼ਾ ਨੁਸ਼ਾ ਕਰਕੇ। ਅਤੇ ਜਦੋਂ ਆਫਿਸਰ ਸੀਨ 'ਤੇ ਪਹੁੰਚੇ ਉਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ, ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਬੜਾ ਛੇਤੀ ਹੀ ਪੁਲਿਸ ਨੇ ਗੱਡੀ ਦੀ ਸਰਚ ਕੀਤੀ ਅਤੇ ਅੰਦਰ ਕੀ ਨਿਕਲਿਆ, ਹਜ਼ਾਰਾਂ ਹੀ ਲੋਕਾਂ ਦਾ ਕਤਲ ਕਰਨ ਜੋਗਾ ਫੈਂਟਨਿਲ, 115 grams ਆਫ ਫੈਂਟਨਿਲ ਅਤੇ ਤਕਰੀਬਨ 590 grams ਆਫ ਕ੍ਰੈਕ ਕੋਕੇਨ, ਕਾਫੀ ਜ਼ਿਆਦਾ ਕੈਸ਼ ਵੀ ਅਤੇ ਪੈਰਾਫਰਨੇਲੀਆ ਵੀ ਲੱਭਿਆ, ਜਿਹਦੀ ਹੁਣ ਟੋਟਲ ਵੈਲਿਊ $1.5 ਲੱਖ ਤੋਂ ਵੀ ਜ਼ਿਆਦਾ ਹੈ। ਅਤੇ ਇਹ ਤੁਸੀਂ ਸੋਚਦੇ ਹੋਵੋਗੇ ਕਿ ਕਿੱਥੇ ਬ੍ਰੈਂਪਟਨ, ਕਿੱਥੇ ਥੰਡਰ ਬੇ, ਜੇ ਤੁਸੀਂ ਨਹੀਂ ਜਾਣਦੇ ਹੋ, ਬਥੇਰੇ ਲੋਕ GTA ਤੋਂ ਲੈ ਕੇ ਵੱਡੇ ਵੱਡੇ ਪੈਕ ਪੂਕ ਚੱਕ ਕੇ ਜਾ ਕੇ ਫਲਿੱਪ ਕਰਦੇ ਨੇ ਇਸ ਤਰ੍ਹਾਂ ਦੇ ਰੂਰਲ ਏਰੀਆਜ਼ ਦੇ ਵਿੱਚ, ਅਤੇ ਵਾਪਸ ਆਉਂਦੇ ਨੇ ਅਤੇ ਰਿੰਸ ਰਿਪੀਟ ਕਰਦੇ ਨੇ, ਕਿਉਂਕਿ ਇੱਥੇ ਕੰਪਟੀਸ਼ਨ ਜ਼ਿਆਦਾ, ਗੋਲੀ ਲੱਗਣ ਦੇ ਜ਼ਿਆਦਾ ਖਤਰਾ, ਸੋ ਉੱਥੇ ਜਾ ਕੇ ਛੋਟੀਆਂ ਮੋਟੀਆਂ ਕ੍ਰੈਕ ਹੈਡ ਏਰੀਆਜ਼ ਦੇ ਵਿੱਚ ਜ਼ਿਆਦਾ ਪੈਸੇ ਬਣਾਉਣ ਦਾ ਮੌਕਾ ਹੁੰਦਾ ਹੈ। ਤਾਂ ਹੀ ਤਾਂ ਅਕਸਰ ਹੀ ਉਹਨਾਂ ਹੀ ਛੋਟੀਆਂ ਮੋਟੀਆਂ ਰੂਰਲ ਕਮਿਊਨਿਟੀਜ਼ ਵਿੱਚ ਬਾਹਰਲੇ ਬੰਦੇ ਆਪਣੇ ਬ੍ਰੈਂਪਟਨ ਦੇ ਟੋਰਾਂਟੋ ਦੇ ਮਿਸਾਗਾ ਦੇ ਹੀ ਫੜੇ ਜਾਂਦੇ ਆ। ਸੋ ਹੁਣ ਬ੍ਰੈਂਪਟਨ ਤੋਂ 49-year-old ਸਲੀਪੀ ਜੋ ਮਿਸਟਰ ਜਰਮੇਨ ਵਿਲਸਨ ਦੇ ਖਿਲਾਫ ਪੋਜੈਸ਼ਨ ਆਫ ਕੋਕੇਨ ਫੋਰ ਦ ਪਰਪਸ ਆਫ ਟ੍ਰੈਫਿਕਿੰਗ ਐਂਡ ਪੋਜੈਸ਼ਨ ਆਫ ਓਪੀਓਇਡਸ ਫੋਰ ਦ ਪਰਪਸ ਆਫ ਟ੍ਰੈਫਿਕਿੰਗ ਅਤੇ ਕਈ ਹੋਰ ਕ੍ਰਿਮੀਨਲ ਚਾਰਜਸ ਲੇ ਕੀਤੇ ਗਏ ਹਨ। ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਅਤੇ ਆਲਰੇਡੀ ਗਾਣੇ ਦੀ ਕੱਲ੍ਹ ਵੀ ਸੀ, ਅੱਜ ਵੀ ਸੀ।

0: ਸਿੰਘ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਬਟ ਡੀ ਬੈਕਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਥੀਮ ਸਿੱਧੂ 416-302-0016 416-302-0016 ਥੀਮ
1: Simply Indian brings you all simply delicious deals. Buy one, get one free every day. Suraya 10 to sham 7 baje tak on dine-in and take-outs. Maza lavo Sunday no paratha plate.

0: पसंद कुलचा प्लेट, ट्यूसडे चना भटूरा, वेंसडे लाजवाब वेज थाली, थर्सडे यमी हाका थाली, फ्राइडे मजा लवो साग मक्की दी रोटी दा। ए यमी डील्स सिंपली इंडियन दी सारिया ही लोकेशन से। डाइनिंग टेक आउट एंड केटरिंग ऑल्सो अवेलेबल। कॉल एट 9057948111। सिंपली डिलीशियस मतलब सिंपली इंडियन।
1: कनाडा विच रहते हुए हर परिवार को लाइफ इंश्योरेंस होनी बहुत जरूरी है, अपने परिवार की फाइनेंशियल सिक्योरिटी ते फ्यूचर प्लानिंग लई।
2: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है।
3: जेकर तुसी भी किसी तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो, ता सब तो वध कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-453-3381 ते 416-457-3381 ते।
1: नाले जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो। बिल्कुल फ्री विच पॉलिसी रिव्यू करवा के तुहाडे पैसे बचाउणगे। हुणे ही सिमराज सिंह सिद्धू नूं कॉल करो 416-457-3381 416-457-3381।
4: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਾਂ ਤਾਂ ਦੋਸਤੋ ਜਾਣਦੇ ਜਾਣਦੇ ਤੁਹਾਨੂੰ ਦੱਸ ਦਵਾਂ ਕਿ ਅੱਜ ਵਧੀਆ ਖਾਣ ਪੀਣ ਲਈ ਪਹੁੰਚੋ ਆਪਣੀ ਨੇੜਲੀ ਪੰਜਾਬੀ ਬਾਈ ਨੇਚਰ ਲੋਕੇਸ਼ਨ ਤੇ। ਚਾਰ ਲੋਕੇਸ਼ਨ ਬ੍ਰੈਂਟਨ ਦੇ ਵਿੱਚ ਜਿੱਥੇ ਕਿ ਤੁਹਾਨੂੰ ਬਹੁਤ ਹੀ ਸਵਾਦ, ਬਹੁਤ ਹੀ ਵਧੀਆ ਵਧੀਆ ਤਾਜ਼ਾ ਤਾਜ਼ਾ ਪੰਜਾਬੀ ਪਕਵਾਨ ਵੈਜ ਤੇ ਨਾਨ ਵੈਜ ਮਿਲਦਾ ਹੈ। ਪੰਜਾਬੀ ਬਾਈ ਨੇਚਰ ਵਾਲੀਆਂ ਦੀ ਪਹਿਲੀ ਲੋਕੇਸ਼ਨ ਹੈ 888-7 ਦਾ ਗੌਰ ਰੋਡ, ਗੌਰ ਐਂਡ ਐਬਨੀਜ਼ਰ ਤੇ। ਦੂਜੀ ਲੋਕੇਸ਼ਨ ਹੈ ਏਅਰਪੋਰਟ ਤੇ ਬੁਵੇੜ ਤੇ, 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬੁਵੇੜ, LCB ਵਾਲਾ ਪਲਾਜ਼ਾ। ਤੇ ਤੀਜੀ ਲੋਕੇਸ਼ਨ ਜਿਹੜੀ ਸਭ ਤੋਂ ਨਵੀਂ ਲੋਕੇਸ਼ਨ ਹੈ ਉਹ ਹੈ ਬੁਵੇੜ ਐਂਡ ਹਰ ਇੰਟੀਰੀਅਰ, ਵਾਲਮਾਰਟ ਤੇ ਫਰਟੀਨੋ ਵਾਲਾ ਪਲਾਜ਼ਾ, ਬੁਵੇੜ ਐਂਡ ਹਰ ਇੰਟੀਰੀਅਰ, 58 ਕੁਆਰੀ ਐਜ ਡਰਾਈਵ, ਬ੍ਰੈਂਪਟਨ। ਤੇ ਚੌਥੀ ਬ੍ਰੈਂਪਟਨ ਲੋਕੇਸ਼ਨ ਹੈ 180 ਸੈਂਡਲਵੁੱਡ ਪਾਰਕਵੇ ਈਸਟ, ਕੈਨੇਡੀ ਐਂਡ ਸੈਂਡਲਵੁੱਡ ਤੇ। ਚਾਰੇ ਲੋਕੇਸ਼ਨ ਤੇ ਬਹੁਤ ਹੀ ਕਮਾਲ ਦਾ ਤੁਹਾਨੂੰ ਇਹ ਫਰੈਸ਼, ਬਹੁਤ ਹੀ ਸਵਾਦ ਵੈਜ ਤੇ ਨਾਨ ਵੈਜ ਪੰਜਾਬੀ ਪਕਵਾਨ ਨਿਤ ਰੋਜ਼ ਹੀ ਤਿਆਰ ਕਰਦੇ ਨੇ। ਤੇ ਇਹ ਸਪੈਸ਼ਲਿਸਟ ਨੇ, ਬਹੁਤ ਹੀ ਕਮਾਲ ਦੀ ਲਾਈਵ ਕੇਟਰਿੰਗ, ਲਗਜ਼ਰੀ VIP ਕੇਟਰਿੰਗ ਕਰਦੇ ਨੇ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਟਾਪ ਆਫ ਦਾ ਲਾਈਨ, ਸਭ ਤੋਂ ਸਵਾਦ ਹਾਈ ਐਂਡ ਕੇਟਰਿੰਗ ਹੋਵੇ ਤੁਹਾਡੇ ਕਿਸੇ ਵੀ ਸਪੈਸ਼ਲ ਇਵੈਂਟ ਲਈ, ਪੰਜਾਬੀ ਬਾਈ ਨੇਚਰ ਦੇ ਲਾਈਵ ਟਰੱਕ ਕੇਟਰਿੰਗ ਕਰਵਾਓ। ਫੋਨ ਨੰਬਰ ਹੈ 9054664667 9054664667। ਤੇ ਨਾਲ ਦੀ ਨਾਲ ਜੇਕਰ ਦੋਸਤੋ ਤੁਸੀਂ ਆਪਦੇ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ, ਕੋਈ ਵੀ ਅਪਗ੍ਰੇਡ, ਕੋਈ ਵੀ ਰਿਪੇਅਰ, ਕੋਈ ਵੀ ਕੰਸਟਰਕਸ਼ਨ ਦਾ ਕੰਮ ਕਰਵਾਉਣਾ, ਅਨਕਾਰ ਹੋਮਸ ਨਾਲ ਅੱਜ ਹੀ ਸੰਪਰਕ ਕਰੋ। ਪਾਲ ਗਰੇਵਾਲ 416-817-3600, ਫ੍ਰੀ ਐਸਟੀਮੇਟ ਲਈ ਸੱਦੋ। ਇਹਦਾ ਕੀਤਾ ਹੋਇਆ ਕੰਮ ਵੀ ਬੇਸ਼ੱਕ ਦੇਖ ਸਕਦੇ ਹੋ, ਬਹੁਤ ਲੰਬਾ ਤਜ਼ਰਬਾ ਹੈ, ਕੀਤਾ ਹੋਇਆ ਕੰਮ ਵੀ ਰੈਜ਼ੀਡੈਂਸ਼ੀਅਲ ਵੀ ਕਮਰਸ਼ੀਅਲ ਵੀ ਜ਼ਰੂਰ ਦੇਖੋ, ਫਿਰ ਹੀ ਕੰਮ ਸ਼ੁਰੂ ਕਰਵਾਓ। ਅਤੇ ਇਹਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਲੀਗੋ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਗਾਰਡਨ ਸਵੀਟ ਤਿਆਰ ਕਰਵਾਉਣਾ, ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦਿਓ, ਕੰਮ ਜਦੋਂ ਮਰਜ਼ੀ ਸ਼ੁਰੂ ਕਰਵਾਓ, ਪਰ ਜਲਦ ਤੋਂ ਜਲਦ ਸੰਪਰਕ ਕਰੋ, ਤਰੀਕ ਬੁੱਕ ਕਰੋ, ਅਤੇ ਤੁਹਾਨੂੰ $5,000 ਦਾ ਡਿਸਕਾਊਂਟ ਦੇਣਗੇ। $5,000 ਦਾ ਵੱਡਾ ਡਿਸਕਾਊਂਟ ਜੇ ਲੀਗੋ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਗਾਰਡਨ ਸਵੀਟ ਤਿਆਰ ਕਰਵਾਉਣਾ। ਇਹਨਾਂ ਨੇ ਪਿਛਲੇ ਸਾਲ 20 ਤੋਂ ਜ਼ਿਆਦਾ ਗਾਰਡਨ ਸਵੀਟ ਤਿਆਰ ਕੀਤੇ ਨੇ, ਜਿਹਦੇ ਵਿੱਚੋਂ ਹੁਣ ਲੋਕਾਂ ਨੂੰ ਬਹੁਤ ਹੀ ਵਧੀਆ ਪੱਕੇ ਤੌਰ 'ਤੇ ਰੈਂਟ ਆ ਰਿਹਾ ਹੈ। ਜੇ ਤੁਸੀਂ ਗਾਰਡਨ ਸਵੀਟ ਦਾ ਪੂਰਾ ਕਾਨਸੈਪਟ ਸਮਝਣਾ ਚਾਹੁੰਦੇ ਹੋ ਕਿ ਕਿੱਥੇ ਲੱਗੂਗਾ ਤੁਹਾਡੇ ਪ੍ਰਾਪਰਟੀ 'ਤੇ, ਕਿੰਨਾ ਸਕੁਏਅਰ ਫੁੱਟੇਜ ਵਗੈਰਾ ਹੈ, ਕਿੰਨਾ ਇਹਦਾ ਖਰਚਾ ਹੈ, ਅਤੇ ਨਾਲ ਕਿੰਨਾ ਕਿਰਾਇਆ ਮਿਲਣਾ ਹੈ, ਉਹ ਸਭ ਕੁਝ ਹੀ ਤੁਹਾਨੂੰ ਸਮਝਾ ਦੇਣਗੇ। ਅਤੇ ਜੇ ਤੁਸੀਂ ਪੂਰੇ ਘਰ ਦਾ ਹੀ ਨਕਸ਼ਾ ਬਣਨਾ ਹੋਵੇ, ਇਹ ਫੁੱਲ ਹੋਮ ਕਸਟਮ ਕੰਸਟਰਕਸ਼ਨ ਵੀ ਕਰਦੇ ਨੇ। ਪਾਲ ਗਰੇਵਾਲ 416-817-3600, ਅਨਕਾਰ ਹੋਮਸ 416-817-3600 416-817-3600। ਨਾਲ ਦੀ ਨਾਲ ਜੇ ਤੁਸੀਂ ਕੋਈ ਵੀ ਲੈਂਡਸਕੇਪਿੰਗ ਕਰਵਾਉਣੀ ਹੋਵੇ, ਪ੍ਰੋਫੈਸ਼ਨਲ ਲੋਨ ਮੇਨਟੇਨੈਂਸ ਚਾਹੁੰਦੇ ਹੋ, ਐਵਰੀ ਵੀਕ ਆ ਕੇ ਘਾਹ ਕੱਟਿਆ ਜਾਵੇ, ਸਭ ਕੁਝ ਫੁੱਲ ਬੂਟੇ ਵਗੈਰਾ ਵੀ ਪ੍ਰੋਫੈਸ਼ਨਲੀ ਮੈਨੇਜ ਕੀਤੇ ਜਾਣ, ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਲੈਂਡਸਕੇਪਿੰਗ ਜਾਂ ਲੋਨ ਕੇਅਰ ਦੇ ਲਈ SS ਲੋਨ ਕੇਅਰ ਐਂਡ ਲੈਂਡਸਕੇਪਿੰਗ ਨਾਲ ਸੰਪਰਕ ਕਰੋ। ਜੇ ਆਪ ਗਾਰਡਨਿੰਗ ਕਰਨੀ ਹੈ, ਤੁਹਾਨੂੰ ਟਾਪ ਕੁਆਲਿਟੀ ਸੋਇਲ ਚਾਹੀਦੀ ਆ, ਡਰੋਪ ਆਫ ਕਰ ਦੇਣਗੇ। ਜੇ ਦਰਖਤ ਦਰੁਖਤ ਵੀ ਲਵਾਉਣੇ ਹੋਣ ਜਾਂ ਤੁਸੀਂ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ 'ਤੇ ਵੀ ਲੈਂਡਸਕੇਪਿੰਗ ਪ੍ਰੋਫੈਸ਼ਨਲ ਕੰਪਨੀ ਤੋਂ ਚਾਹੁੰਦੇ ਹੋ, ਕਾਲ SS ਲੋਨ ਕੇਅਰ ਐਂਡ ਲੈਂਡਸਕੇਪਿੰਗ 437-655-1984 437-655-1984 That's 437-655-1984 So, ਕੱਲ੍ਹ ਨੂੰ ਫਿਰ ਮਿਲਾਂਗੇ 3 ਤੋਂ ਲੈ ਕੇ 6 ਵਜੇ ਤੱਕ। ਸਾਡੇ ਪ੍ਰੋਗਰਾਮ ਤੋਂ ਬਾਅਦ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਕੋਈ ਵੀ ਸਪੋਂਸਰ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਕਾਲ ਟੈਕਸਟ ਔਰ ਵਟਸਐਪ 416-457-3381 ਆਹੀ ਨੰਬਰ ਘੁਮਾ ਸਕਦੇ ਹੋ ਜੇਕਰ ਤੁਸੀਂ ਆਪਣੇ ਆਪ ਲਈ ਆਪਣੇ ਪਰਿਵਾਰ ਲਈ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ। ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਜਿਹੜੀ ਮਰਜ਼ੀ ਇੰਸ਼ੋਰੈਂਸ ਹੋਵੇ, ਗਿਵ ਮੀ ਅ ਕਾਲ ਟੈਕਸਟ ਔਰ ਵਟਸਐਪ 416-457-3381 416-457-3381 ਇੱਥੇ ਤੋਂ ਆ ਗਿਆ ਜੀ। ਸਤਿ ਸ਼੍ਰੀ ਅਕਾਲ। Is it traffic me?

0: ਪੰਜਾਬੀ
1: ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ

0: ਇੰਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने लई या सलाह लैण लई आज ही S&S Lawyers नु कॉल करो 416-655-2000
5: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

ਜਾਣੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਕਿਵੇਂ ਹੋ, ਕੀ ਹਾਲ ਚਾਲ ਨੇ? ਬੱਲੇ ਬੱਲੇ ਠੀਕ ਠਾਕ ਹੋ? ਕਮਾਲ ਦੀ ਸ਼ਾਮ ਹੈ, ਧੁੱਪ ਨਿਕਲੀ ਹੈ, ਗਰਮੀ ਐਨ ਕੜਾਕੇਦਾਰ ਜਿਹਨੂੰ ਕਹਿੰਦੇ ਆ। ਸੋ ਗਰਮੀ ਦਾ ਮੌਸਮ ਇੰਜੋਏ ਕਰੋ ਯਾਰ। ਗਰਮੀ ਦੀ ਉਡੀਕ ਸੀਗੀ, ਹੁਣ ਆ ਗਈ, ਹੁਣ ਖੁੱਲ੍ਹ ਕੇ ਬਾਹਰ ਨਿਕਲੋ ਅਤੇ ਟੀ ਸ਼ਰਟਾਂ ਸ਼ੋਰਟਸ ਸਮਰ ਕੱਪੜੇ ਪਾ ਕੇ ਇੰਜੋਏ ਕਰੋ। ਸੋ ਅਸੀਂ ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਅੱਜ ਦੀ ਇਸ ਸੋਹਣੀ ਜੀ ਮਿੱਠੀ ਜੀ ਸ਼ਾਮ ਨੂੰ। ਅਤੇ ਮਿਡ ਵੀਕ ਹੈ, ਕੱਲ੍ਹ ਨੂੰ ਫਰਾਈਡੇ ਜੂਨੀਅਰ, ਪਰਸਨ ਨੂੰ ਫਰਾਈਡੇ ਲੈ ਲਿਆ ਕੰਮ, ਵੀ ਵੀਕਐਂਡ ਨੇੜੇ ਹੀ ਹੈ। ਅਤੇ ਕੀ ਪਲੈਨ ਹੈ ਅੱਜ ਫਿਰ, ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ, ਕੀ ਤੁਸੀਂ ਅੱਜ ਰਨਿੰਗ ਕਰਨ ਜਾ ਰਹੇ ਹੋ, ਸਾਈਕਲਿੰਗ ਕਰਨ ਜਾ ਰਹੇ ਹੋ, ਬੀਚ 'ਤੇ ਜਾ ਰਹੇ ਹੋ, ਲੇਕ 'ਤੇ ਜਾ ਰਹੇ ਹੋ? ਜਿਹੜੇ ਯਾਰ ਪੂਲਾਂ ਵਾਲੇ ਲੋਕ ਨੇ ਉਹ ਲੱਕੀ ਨੇ, ਹੋਵੇ ਘਰੇ ਬਣਿਆ ਹੋਇਆ ਪੂਲ ਯਾਰ, ਆਰਾਮ ਨਾਲ ਸ਼ਾਮ ਨੂੰ ਬੰਦਾ ਕੰਮ ਤੋਂ ਘਰੇ ਆਵੇ ਅਤੇ ਪੂਲ 'ਚ ਮਾਰੇ ਛਾਲ ਹੈ, ਉਹਦੀ ਵਰਗੀ ਰੀਸ ਕੋਈ ਨਹੀਂ। ਚਲੋ ਜੀ, ਕਿਸ ਕੋਲ ਹੈਗਾ ਪੂਲ, ਸਾਨੂੰ ਵੀ ਸਾਥ ਲਿਆ ਕਰੋ ਯਾਰ। ਸੋ ਜਸ ਜੋਕਿੰਗ, ਨੰਬਰ ਹੈ ਆਪਣਾ 905-673-3337 9053633337, ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸੋ ਆਜੋ ਲਾਈਏ ਰੌਣਕੇ, ਕੀ ਸੁਣਨਾ, ਕੀ ਸੁਣਾਈਏ ਗੋਰੀ ਗੋਰੀ ਵੀਣੀ ਨੂੰ ਹੈ। ਕਿੱਡਾ ਸੋਹਣਾ ਗਾਣਾ ਯਾਰ ਗਾਇਆ ਸ਼ੇਰਾ ਸਾਹਿਬ ਨੇ, ਵਾਹ ਕਿਆ ਬਾਤ ਹੈ।

0: अभी क्या बात है, क्या बात है, यही लाइए नी अज तो यार नवी कोई लाओ यार भी बोतल बूतल आना गाना पता तो लगेगी। मेड भी आ गया लावांगे थोड़े लिए ला के दो पैग है लगता सारा पिंड मित्रां दा। सो कई एक पैग नाल ही सर जांदा बस बड़का मारदे फिरदे है, कई दोवां पैगां नाल लगता सारा पिंड मित्रां दा। कई हैगे है यार जिहड़े थोड़े जे भारे बंदे हुंदे आ उहनां नूं फिर हुंदा कि 8-10 पैग लाइए तां गल बणदी है, बट मैनू आई सी ना किसी कॉल एक दिन भी भाजी मैं तो पूरी बोतल ही खत्म करती ते सवेरे आराम नाल उठे। मैं क्या भरावा इन्नी ना गल हवा च छड्या करो कि पूरी बोतल खत्म करके सवेरे बंदे नू फील ही ना हो गया कि मैं हो सकता। सो हैगे कुछ लोग जिहड़ा थोड़े जिहा बस अपनी टौर जी बनाउण नू कह दिंदे आ कितनों याद होगा। एक वीर दी खनी कॉल आई कहिंदे ना भी मैं पूरी एक जैक डैनियल दी बोतल रात पीती ते सवेरे अज आराम नाल उठे कोई तकलीफ नहीं कोई सिर नहीं घूमया। मैं ठीक है भाजी थोड़ी भी गल मान लेने। सो चलो खैर हरेक की आपकी आपकी कपैसिटी होंगी है, आपकी कपैसिटी अनुसार तुसी खाया पिया करो, किसी को देख के नहीं। कई होंगे है ना कोशिश करते कीप अप करन दी, फिर नहीं होंगे कीप अप फिर बंदा बाद दे विच पछताउंदा। बैस्ट वैल्यू बिल्डिंग सप्लाइज का नंबर दिने सानू, बैस्ट वैल्यू बिल्डिंग सप्लाइज अगर तुसी रेनोवेटर हो कॉन्ट्रैक्टर हो थोनू प्लमिंग सप्लाइज चाहिए है, एच वैक मटीरियल चाहिए है, इलैक्ट्रिकल सप्लाइज चाहिए है, फ्लोरिंग टायल दे प्रोडक्ट डोर ट्रिम मोल्डिंग ड्राईवॉल इंसुलेशन कुछ भी चाहिए ना। ये बहुत ही हाई एंड बिल्डिंग सप्लाइज का स्टोर है डिक्सी ते स्टील्स ते 8005 डिक्सी रोड डिजाइनर हाई एंड हर एक प्राइस नू बीट करनगे। ब्रैम्पटन च डिलीवरी फ्री है 647-9-6-1-0-5-8-5 पता नहीं क्यों या तो उही बंदे कह लो के फुकरी जी मार के कह दिंदे आ। ਤੁਹਾਨੂੰ ਤੁਹਾਨੂੰ ਕਿੰਨੇ ਕੁ ਪੈਗਾਂ ਨਾਲ ਨਸ਼ਾ ਹੁੰਦਾ? ਕੱਟਤੀ ਕਾਲ ਯਾਰ ਦੱਸ ਦੇ ਗੱਲ ਤਾਂ ਕਰ ਲਾ ਕਰੋ 6684। ਹਾਂਜੀ ਬਾਈ ਜੀ।
1: ਹਾਂਜੀ ਬਾਈ ਕਿੱਦਾਂ ਜੀ? ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵਧੀਆ, ਤੁਸੀਂ ਦੱਸੋ ਕਿੱਦਾਂ?
0: ਬਹੁਤ ਵਧੀਆ ਜੀ, ਕੀ ਬਣਦਾ?
1: ਕੁਛ ਨੀ, ਬਸ ਬਾਈ ਕੰਮ ਤੋਂ ਘਰੇ, ਨਾਲ ਤੁਹਾਨੂੰ ਸੁਣ ਰਹੇ ਨਾਲ ਨਾਲ।
0: ਕੰਮ ਤੋਂ ਘਰੇ, ਕੀ ਬਾਤ ਹੈ, ਸਾਨੂੰ ਸੁਣ ਰਹੇ ਹੋ, ਆਨੰਦ ਲੈ ਰਹੇ ਹੋ ਪ੍ਰੋਗਰਾਮ ਦਾ? ਹੈ
1: ਰੋਮਾਂਟਿਕ ਜਿਹਾ ਮੌਸਮ ਦਾ ਗਾਣਾ ਸੁਣਾ ਦੋ ਯਾਰ ਬਾਈ, ਰੋਮਾਂਟਿਕ ਜਿਹਾ ਕੋਈ।
0: ਕਿਹੜਾ ਸੁਣਾਈਏ ਦੱਸੋ ਤਾਂ ਸਹੀ।
1: ਸੋਹਣਾ ਫੁੱਲ ਸੁਣਾ ਦਿਓ। ਸੋਹਣਾ ਫੁੱਲ?
0: ਸੋਹਣਾ ਫੁੱਲ,
1: ਹਾਂਜੀ।
0: ਕਿਹਦਾ ਗਾਣਾ ਇਹ ਸੋਹਣਾ ਫੁੱਲ?
1: ਇਹ ਹਰਸ਼ ਦਾ ਗਾਣਾ ਬਾਈ, ਹਰਸ਼ ਨੂਸੀ ਕਰਕੇ ਆ ਮੁੰਡਾ।
0: ਸੋਹਣਾ ਫੁੱਲ, ਕੀ ਬਾਤ ਹੈ, ਫੁੱਲ ਸੋਹਣੇ ਹੁੰਦੇ ਸਾਰੇ? ਨਹੀਂ
1: ਮੈਂ ਕਿਹਾ ਭਾਜੀ ਸੁਣ ਕੇ ਤਾਂ ਦੇਖੀਓ, ਮੈਂ ਕਹਿੰਦਾ ਵਾਕਈ ਤੁਸੀਂ ਕਹਿਣਾ ਯਾਰ ਮੁੰਡੇ ਦਾ ਫੋਨ ਆਇਆ ਤੇ ਉਹਨੇ ਦਿਨ ਬਣਾਤਾ।
0: ਉਹ ਬੱਲੇ ਬੱਲੇ ਬੱਲੇ, ਮੁੰਡੇ ਨੇ ਦਿਨ ਬਣਾਤਾ ਹੈ। ਹੁੰਦਾ ਕੀ ਵਾਰ ਯਾਰ ਵੀ ਗਾਣੇ ਗੁਣੇ ਨਾਲ ਬੰਦੇ ਦਾ ਦਿਨ ਬਣ ਜਾਂਦਾ ਹੈ।
1: ਮੈਂ ਕਿਹਾ ਭਾਜੀ ਤੁਸੀਂ ਖੁਦ ਕਹੋਗੇ, ਅਗਲੀ ਆਵਾਜ਼ ਤੁਹਾਡੀ ਹੀ ਹੋਗੀ, ਵਾਕਈ ਯਾਰ ਗਾਣਾ ਬੜਾ ਵਧੀਆ।
0: ਚਲੋ ਦੇਖਦੇ ਆ, ਲਾਉਣੇ ਆ ਫਿਰ ਤੁਹਾਡੇ ਲਈ।
1: ਓਕੇ
0: ਚਲੋ, ਥੈਂਕ ਯੂ ਵੀਰੇ। 0855, ਹਾਂਜੀ
2: ਭਾਈ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
2: ਬਹੁਤ ਵਧੀਆ ਜੀ ਬਾਈ, ਤੁਹਾਡਾ ਪ੍ਰੋਗਰਾਮ ਸੁਣ ਕੇ ਬੜਾ ਵਧੀਆ ਲੱਗ ਰਿਹਾ।
0: ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ।
2: ਇੱਕ ਫਰਮਾਇਸ਼ ਸੀ ਕਿ ਬਾਈ,
0: ਕਰੋ ਜੀ ਕਰੋ।
2: ਮੈਂ ਅੱਜ ਆਪਣੇ ਵਾਈਫ ਦੇ ਨਾਲ ਵਧੀਆ ਫੰਕਸ਼ਨ ਕਰਦੇ ਫਿਰਦੇ ਸੀ ਅਸੀਂ ਬਾਹਰ, ਤੇ ਮੈਂ ਜਿਹੜਾ ਅੱਜ ਇੱਕ ਭੁਪਿੰਦਰ ਗਿੱਲ ਦਾ ਗਾਣਾ ਫੋਕਾ ਪਾਣੀ।
0: ਫੋਕਾ ਪਾਣੀ,
2: ਹਾਂਜੀ ਭੁਪਿੰਦਰ ਗਿੱਲ।
0: ਅੱਛਾ,
2: ਇਹ ਬੜਾ ਵਧੀਆ ਲੱਗੂਗਾ ਸਾਰਿਆਂ ਨੂੰ, ਤੁਸੀਂ ਵੀ ਸੁਣ ਕੇ ਵੇਖੋ ਜੀ, ਸ਼ਾਇਦ ਤੁਸੀਂ ਸੁਣਿਆ ਹੋਊਗਾ ਬਟ ਤੁਸੀਂ ਜਰੂਰ ਲਾਓ ਜੀ।
0: ਅੱਛਾ, ਤੁਸੀਂ ਵਾਈਫ ਨਾਲ ਸੁਣਨਾ ਕਿਉਂ, ਇਹ ਕਿਸੇ ਹਸਬੈਂਡ ਵਾਈਫ ਦੀ ਗੱਲ ਹੈ ਗਾਣੇ ਚ ਹੁੰਦੀ?
2: ਹਾਂਜੀ ਹਾਂਜੀ, ਬਾਹਲੀ ਵਧੀਆ ਗੱਲ ਆ ਜੀ ਇਹ, ਬਸ ਤੁਸੀਂ ਜਦੋਂ ਸੁਣੋਗੇ ਨਾ ਉਦੋਂ ਤੁਹਾਨੂੰ ਪਤਾ ਲੱਗੂਗਾ ਜੀ।
0: ਚਲੋ ਲਾ ਦਿੰਦੇ ਫਿਰ, ਨੋ ਪ੍ਰੋਬਲਮ। ਤੁਸੀਂ ਫਿਰ ਕਿੱਥੇ ਜਾ ਰਹੇ ਹੋ ਹਸਬੈਂਡ ਵਾਈਫ?
2: ਇਹ ਬਾਈ ਅਸੀਂ ਫਿਲਹਾਲ ਤਾਂ ਗਰੋਸਰੀ ਕਰਦੇ ਫਿਰਦੇ ਸੀ, ਜਾਣਾ ਜੋਤਾ ਜੀ ਕਿਤੇ ਨੀ ਰਹੇ।
0: ਹਸਬੈਂਡ ਵਾਈਫ ਨੇ ਕਿਹਾ ਕੈਨੇਡਾ ਚ ਕੀ ਕਰਨਾ, ਗਰੋਸਰੀ ਕਰਨੀ ਆ। ਗਰੋਸਰੀ ਕਰ ਲਈ, ਘਰੇ ਆ ਗਏ, ਘਰ ਵਾਲੀ ਨੇ ਕਹਿਤਾ ਕਿ ਗਰਾਰ ਸਾਫ ਕਰ ਦੋ, ਕਰਤਾ, ਗੱਡੀਆਂ ਤੋਂ ਦੋ ਧੋਤੀਆਂ, ਆ ਜਾਓ ਖਾਣਾ ਪੀਣਾ ਖਾ ਲਓ, ਖਾ ਕੇ ਬੰਦਾ ਸੌਂ ਜਾਂਦਾ ਬਸ। ਹੈ,
2: ਚਲੋ
0: ਗ੍ਰੋਸਰੀ ਕਰੋਗੇ, ਗੱਲਾਂ ਬਾਤਾਂ ਮਾਰੋਗੇ, ਹੋਰ ਕੀ ਚਾਹੀਦਾ। ਚਲੋ ਜ਼ਰੂਰ ਇੰਜੋਏ ਕਰੋ, ਲਾਉਣੇ ਆ ਫੋਕਾ ਪਾਣੀ ਤੁਹਾਡੇ ਲਈ।
2: ਠੀਕ ਆ ਭਾਈ,
0: ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਲਵਾਨਾ ਵੈਲਨੈਸ ਸਪਾ, ਸਾਡੀਆਂ ਲੇਡੀਜ਼ ਲਈ ਖਾਸ ਲਵਾਨਾ ਵੈਲਨੈਸ ਸਪਾ ਦੀ ਟੀਮ ਨੇ ਡੀਲਾਂ ਲਾਈਆਂ, ਬਹੁਤ ਹੀ ਸ਼ਾਨਦਾਰ ਹੈ। ਤੁਸੀਂ ਏਅਰਪੋਰਟ ਰੋਡ ਤੇ ਸਟੀਅਰਸ ਤੇ ਲਵਾਨਾ ਵਾਲਿਆਂ ਕੋਲ ਜਾਓ, ਵੈਲਨੈਸ ਸਪਾ ਹੈ। ਤੁਸੀਂ ਹਾਈਡਰਾਫੇਸ਼ੀਅਲ 150 ਵਾਲਾ ਕਰਵਾ ਲਓ $130 ਚ, ਲੇਜ਼ਰ ਹੇਅਰ ਰਿਮੂਵਲ $250 ਦੀ ਥਾਂ ਤੇ $200 ਚ, ਵੈਕਸਿੰਗ $120 ਦੀ ਥਾਂ ਤੇ $100 ਚ, ਅੰਡਰ ਆਰਮ ਫੇਸ਼ੀਅਲ ਸਪੈਸ਼ਲ $60 ਦੀ ਥਾਂ ਤੇ $50 ਚ। ਤੇ ਤੁਸੀਂ ਅਗਰ RMT ਤੋਂ ਮਸਾਜ ਕਰਾਉਣੀ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਕਰ ਦੇਣਗੇ। ਜੇ ਨਹੀਂ ਇੰਸ਼ੋਰੈਂਸ ਹੈ ਇਹਨਾਂ ਕੋਲ, ਨੋਨ RMT ਵੀ ਥੈਰੇਪਿਸਟ ਹੈਗੇ ਨੇ, ਪੋਸਟ ਨੇਟਲ ਮਸਾਜ, ਕੋਈ ਸਰਵਾਈਕਲ ਦਾ ਇਸ਼ੂ ਹੈ, ਸਾਇਟਿਕਾ, ਬੈਕ ਪੇਨ ਬਹੁਤ ਹੋ ਰਹੀ ਹੈ ਬਹਿ ਬਹਿ ਕੇ, ਤਾਂ ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਅਤੇ ਸਟੀਅਰਸ ਦੇ ਬਿਲਕੁਲ ਕੋਰਨਰ ਤੇ, ਤੁਸੀਂ ਮਿਸ ਨਹੀਂ ਕਰ ਸਕਦੇ। 341 ਪਾਰਕਰ ਸਕੁਆਇਰ, 416-881-5385, 416-881-5385, 416-881-5385। ਜੀ 3434 ਨੰਬਰ, ਹੈਲੋ।
3: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਬੱਲੇ ਬੱਲੇ ਨਵੀਂ ਸਾਹਿਬ, ਬਹੁਤ ਵਧੀਆ ਪ੍ਰੋਗਰਾਮ ਇੰਜੋਏ ਕਰ ਰਹੇ
0: ਹਾਂ। ਬਹੁਤ ਧੰਨਵਾਦ ਜੀ, ਧੰਨਵਾਦ, ਥੈਂਕ ਯੂ ਸਰ।
3: ਤੇ ਪੈਗ ਵਾਲੀ ਗੱਲ ਚੱਲੀ ਸੀ ਨਾ ਭਾਜੀ, ਮੈਂ ਕਹਿਣਾ ਚਾਹੁੰਦਾ ਵੀ ਭਾਵੇਂ 5 ਬੋਤਲਾਂ ਪੀ ਲਓ ਤੇ ਭਾਵੇਂ ਪੀ ਲਓ 1 ਬੋਤਲ, ਹੈ ਨਾ ਭਾਜੀ?
0: ਜਿਹੜੇ ਪੀਣ ਵਾਲੇ ਉਹਨਾਂ ਨੂੰ ਕਹਿ ਕੇ ਦੇਖੋ ਵੀ 1 ਪੈਗ ਲਾ ਲਓ, ਉਹਨਾਂ ਨੇ ਕਹਿਣਾ ਕਿ 1 ਪੈਗ ਨਾਲ ਸਾਡਾ ਬਣਨਾ ਕੱਖ ਨਹੀਂ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ ਤੁਹਾਡਾ। ਤੇ ਬਾਈ ਜੀ ਕਹਿੰਦੇ ਬਸ 1 ਹੀ ਪੈਗ ਲਾਉਣਾ ਚਾਹੀਦਾ, ਸੋ ਠੀਕ ਹੈ। ਕਈਆਂ ਦਾ ਹੈਗਾ ਵੀ 1 ਪੈਗ ਨਾਲ ਵੀ ਗੱਲ ਬਣ ਜਾਂਦੀ ਹੈ, ਬਟ ਬਹੁਤ ਨਹੀਂ ਕਹਿੰਦੇ ਆ ਸਾਨੂੰ 1 ਦਾ ਕੋਈ ਫਾਇਦਾ ਹੀ ਨਹੀਂ, ਲਾਉਣੇ ਆ ਤਾਂ 2-3 ਲਾਵਾਂਗੇ, ਨਹੀਂ ਤਾਂ ਅਸੀਂ ਬਿਲਕੁਲ ਵੀ ਨਾ ਪੀਵਾਂਗੇ। ਚਲੋ ਯਾਰ, ਡਰਿੰਕ ਰਿਸਪੋਂਸਿਬਲੀ, ਡੋਂਟ ਡਰਿੰਕ ਐਂਡ ਡਰਾਈਵ, ਹਰੇਕ ਦੀ ਆਪਦੀ ਸੋਚਣੀ ਹੈ। ਮੈਂ 1 ਨੰਬਰ ਦਿੰਦਾ ਬਹੁਤ ਹੀ ਖਾਸ, ਤੁਸੀਂ ਜੇ ਡਰਾਈਵ ਹੀ ਬਣਵਾਉਣਾ, ਬੈਕਹੇਡ ਪੱਕੀ ਕਰਾਉਣੀ ਹੈ, ਇੰਟਰਲੋਕਿੰਗ ਪਵਾਉਣੀ ਆ, ਮੈਂ ਜਿਹੜਾ ਨੰਬਰ ਦੇ ਰਿਹਾ ਨਾ, ਮੇਰਾ ਖੁਦ ਦਾ ਐਕਸਪੀਰੀਅੰਸ ਹੈ ਇਹਨਾਂ ਨਾਲ, ਮੈਂ ਇਹਨਾਂ ਤੋਂ ਆਪ ਕੰਮ ਕਰਾ ਰਿਹਾ। ਬਾਈ ਜੀ ਹੁਣੇ ਇਹਨਾਂ ਦੀ ਟੀਮ ਇੰਨੀ ਵਧੀਆ, ਇੰਨੇ ਕਮਾਲ ਦੇ ਬੰਦੇ ਨੇ, ਇਹਨਾਂ ਤੋਂ ਵਧੀਆ ਇੱਕ ਤਾਂ ਤੁਹਾਨੂੰ ਕੋਟ ਨਹੀਂ ਮਿਲਣਾ, ਬਹੁਤ ਹੀ ਰੀਜ਼ਨੇਬਲ ਕੋਟ ਤੇ ਕੰਮ ਪੂਰਾ ਹਾਈ ਐਂਡ, 1 ਵੀ ਪੱਥਰ ਲਾਇਆ ਇਹਨਾਂ ਦਾ ਹਿਲਦਾ ਨਹੀਂ, ਹਾਈ ਕੁਆਲਿਟੀ ਮਟੀਰੀਅਲ ਯੂਜ਼ ਕਰਦੇ ਆ, ਇਹਨਾਂ ਨੂੰ ਨੌਲੇਜ ਬਹੁਤ ਹੈ, 35 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਨੇ, ਆਪਣੇ ਇੰਗਲੈਂਡ ਦੇ ਵਿੱਚ ਬਹੁਤ ਕੰਮ ਕੀਤਾ ਕੌਂਕ੍ਰੀਟ ਦਾ, ਇਹਨਾਂ ਨੇ ਅਰਬ ਕੰਟਰੀਆਂ 'ਚ ਵੀ ਕੀਤਾ, ਇੱਥੇ ਵੀ ਬਹੁਤ ਲੰਬੇ ਸਮੇਂ ਤੋਂ ਕਰ ਰਹੇ ਆ। ਮੈਂ ਜਦੋਂ ਆਪ ਇਹਨਾਂ ਤੋਂ ਕੰਮ ਕਰਾ ਰਿਹਾ ਫਿਰ ਮੈਂ ਤੁਹਾਨੂੰ ਸਹੀ ਸਲਾਹ ਹੀ ਦਊਂਗਾ। ਸੋ ਬਹੁਤ ਵਧੀਆ ਕੰਮ, ਇੰਟਰਲੋਕਿੰਗ ਦਾ, ਡਰਾਈਵ ਵੀ ਨਵਾਂ ਬਣਵਾ ਲਓ, ਕੌਂਕ੍ਰੀਟ ਦਾ ਕੋਈ ਵੀ ਕੰਮ, 1 ਵਾਰ ਨਾ ਮੇਰੇ ਕਹਿਣ 'ਤੇ ਤੁਸੀਂ ਕਾਲ ਕਰੋ, ਬਾਈ ਜੀ ਨੂੰ ਸੱਦ ਲਓ ਆਪਣੇ ਘਰ, ਤੁਸੀਂ ਆਪ ਕਹੋਗੇ ਨਵੀਂ ਵਾਕਈ ਕਮਾਲ ਹੈ। ਸਾਡੇ ਇੱਕ ਲਿਸਨਰ ਨੇ, ਸੁਣਦੇ ਹੋਣਗੇ ਬਾਈ ਜੀ, 4 ਸਾਲ ਪਹਿਲਾਂ ਇਹਨਾਂ ਤੋਂ ਕੰਮ ਕਰਾਇਆ ਸਾਡੇ ਤੋਂ ਸੁਣ ਕੇ, ਉਹਨਾਂ ਨੇ 15 ਜਣੇ ਨੂੰ ਹੋਰ ਨੰਬਰ ਦਿੱਤਾ। ਸੋ ਇੰਨਾ ਵਧੀਆ ਕੰਮ ਹੈ, 416-930-4238, 416-930-4238, 416-930-4238, 416-930-4238, ਚੱਲਦੇ ਆ। ਗ੍ਰੈਂਡ ਓਫ ਫਰਨੀਚਰ, ਸੁਖ ਭਾਜੀ ਕਿਵੇਂ ਹੋ?
4: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ, ਬਿਲਕੁਲ ਚੜ੍ਹਦੀ ਕਲਾ ਸਰ।
0: ਕੀ ਬਾਤ ਹੈ, ਸੋ ਗ੍ਰੈਂਡ ਓਫ ਫਰਨੀਚਰ ਤੇ ਤੁਸੀਂ ਪਹੁੰਚੋਗੇ, ਤੁਸੀਂ ਆਪਣੇ ਘਰ ਦਾ ਫਰਨੀਚਰ ਲੈ ਲਓ, ਤੁਹਾਡੇ ਕੋਈ ਵੀ ਭੈਣ ਭਰਾਵਾਂ ਨੇ ਵੀ ਲੈਣਾ ਉਹਨਾਂ ਦਾ ਫਰੀ। ਸੋ ਇੰਨੀ ਕਮਾਲ ਦੀ ਡੀਲ ਕਦੇ ਸੁਣੀ ਹੈ, ਬਾਏ 1 ਗੇਟ 1 ਫਰੀ, ਹਰ ਇੱਕ ਚੀਜ਼ ਤੇ ਲੱਗ ਚੁੱਕਿਆ। ਸੁਖਪਰੀ ਦੱਸੋ ਫਿਰ।
4: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ। ਬਿਲਕੁਲ ਇੱਕ ਤਾਂ ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਹਰੇਕ ਪਰਚੇਜ ਨਾਲ ਤੋਹਫਾ ਵੀ ਮਿਲਣਾ ਪਰਿਵਾਰਾਂ ਨੂੰ ਤੇ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨੂੰ ਪਰਿਵਾਰ ਨੂੰ ਯਾਦ ਰੱਖਣ। ਪਹਿਲੀ ਵਾਰੀ ਹੁਣ ਜਾ ਰਿਹਾ ਫਰਨੀਚਰ ਇੰਡਸਟਰੀ ਦੇ ਵਿੱਚ, ਬਾਏ ਵਨ ਗੈਟ ਵਨ ਫ੍ਰੀ, ਬਾਏ ਵਨ ਗੈਟ ਵਨ ਫ੍ਰੀ। ਬੈਡਰੂਮ ਸੈੱਟ ਬਾਏ ਕਰੋ, ਬੈਡਰੂਮ ਸੈੱਟ ਫ੍ਰੀ। ਤੁਸੀਂ ਸੋਫਾ ਸੈੱਟ ਬਾਏ ਕਰੋ, ਸੋਫਾ ਸੈੱਟ ਫ੍ਰੀ। ਡਾਇਨਿੰਗ ਟੇਬਲ ਬਾਏ ਕਰੋ, ਡਾਇਨਿੰਗ ਟੇਬਲ ਨਾਲ ਡਾਇਨਿੰਗ ਟੇਬਲ ਫ੍ਰੀ। ਕਾਫੀ ਟੇਬਲ ਨਾਲ ਕਾਫੀ ਟੇਬਲ ਫ੍ਰੀ, ਕੰਸੋਲ ਨਾਲ ਕੰਸੋਲ ਫ੍ਰੀ। ਇੱਕ ਘਰ ਦਾ ਫਰਨੀਚਰ ਬਾਏ ਕਰੋ, ਦੂਜੇ ਘਰ ਦਾ ਫਰਨੀਚਰ ਫ੍ਰੀ। ਸੋ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਸਪੀਕਰ ਦੇ ਉੱਪਰ ਮਿਲਣੀਆਂ। ਜ਼ਰੂਰ ਤੁਸੀਂ ਵੀ ਇੱਕ ਪਰਿਵਾਰ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
0: ਚੱਲ ਚੱਲ ਚੱਲ, ਓ ਵਾਹ ਵੀ ਵਾਹ, ਕੀ ਬਾਤ ਹੈ। ਥੈਂਕ ਯੂ ਸਰ। 2865 ਹਾਂਜੀ ਭਾਈ,
5: ਕੀ ਹਾਲ ਜੀ?
0: ਵਧੀਆ ਜੀ, ਕਿਵੇਂ ਹੋ?
5: ਬਾਈ ਜੀ ਨੂੰ ਕਹਿੰਦਾ ਸੀ ਇੱਕ ਪਿੱਕ ਨਾਲ ਕੁਛ ਨੀ ਬਣਦਾ ਗਾ, ਬਾਈ ਨੂੰ ਬਾਅਦ ਸਾਲ ਨੀ ਲਾਈ ਦੇ।
0: ਹਾਂ ਠੀਕ ਹੈ ਨਾ ਗੱਲ, ਵੀ ਇੱਕ ਨਾਲ ਨਹੀਂ ਬਣਦਾ ਕੁਛ।
5: ਨੰਬਰ ਬਾਈ ਦੇ 34-34 ਜਦੋਂ ਨਾ ਪਤਾ ਲੱਗ ਗਿਆ। ਬਹੁਤ ਵਧੀਆ ਬਾਈ ਦੇ ਵਿਚਾਰ ਹੁੰਦੇ ਬਾਈ ਜੀ ਦੇ।
0: ਨਹੀਂ ਵਧੀਆ, ਮਤਲਬ ਨਹੀਂ ਨਾਲੇ ਤੁਸੀਂ ਕਹਿੰਦੇ ਵੀ ਇੱਕ ਨਾਲ ਬਣਦਾ ਕੁਛ ਨੀ, ਨਾਲੇ ਤੁਸੀਂ ਕਹਿੰਦੇ ਵਧੀਆ ਵਿਚਾਰ ਨੇ।
5: ਨਹੀਂ ਵਿਚਾਰ ਵਧੀਆ, ਗੱਲ ਕਰਨਾ ਬਾਈ ਸੁਣਦੇ ਲੱਗੇ ਆਵਾਜ਼ ਬਾਈ ਦੀ, ਬਹੁਤ ਵਿਚਾਰ ਹੁੰਦੇ ਆ। ਇੱਕ ਨਾਲ ਬਣਦਾ ਕੁਛ ਨੀ, ਕਰੀਏ ਕੀ ਫਿਰ ਬਾਈ ਯਾਰ? ਗਰਮੀ ਦੇ ਵਿੱਚ
0: ਨਹੀਂ ਫਿਰ ਤੁਹਾਨੂੰ ਕਿੰਨੇ ਕੁ ਲਾਉਣੇ ਪੈਂਦੇ ਆ? ਮਾੜੇ ਮੋਟੇ ਦਾ ਕੀ ਮਤਲਬ? ਦੋਵਾਂ ਵਾਲੇ ਹੋ, ਤਿੰਨ ਵਾਲੇ ਹੋ, ਚਾਰ ਵਾਲੇ ਹੋ, ਪੰਜ ਵਾਲੇ ਹੋ?
5: ਇੱਕ ਵਾਲੇ ਆ।
0: ਇੱਕ? ਤੁਸੀਂ ਵੀ ਇੱਕ ਵਾਲੇ ਹੋ? ਨਹੀਂ ਇੱਕ ਵਾਲੇ, ਫਾਇਦਾ ਕੀ ਫਿਰ ਨਾ ਹੀ ਲਓ।
5: ਇੱਕ ਬਹੁਤ ਹੁੰਦਾ, ਚਲੋ ਵਾਧੂਗਾ, ਡਿਪੈਂਡ ਕਰਦਾ ਲਾਉਣਾ ਕਿੰਨਾ ਗਾ।
0: ਕਿੰਨਾ? ਅੱਛਾ ਨਹੀਂ, ਅੱਛਾ ਤੁਹਾਡਾ ਫਿਰ ਇੱਕ ਚਾਰਾਂ ਦੇ ਬਰਾਬਰ ਹੋਊਗਾ। ਆਪਣੇ ਵੱਲੋਂ ਕਹਿੰਦੇ ਹੁੰਦੇ ਨਾ ਕਿ ਰੌਣਕ ਮੇਲਾ ਜਿਹਾ ਕ੍ਰੀਏਟ ਕਰ ਲਈਦਾ ਪ੍ਰੋਗਰਾਮ ਪੇਸ਼ੇ, ਆਪਣੇ ਵੱਲੋਂ ਵਧੀਆ ਕਰੀਦਾ। ਚਲੋ ਕਿਤੇ ਨਾ ਕਿਤੇ ਕਮੀਆਂ ਵੀ ਹੋਣਗੀਆਂ, ਕੋਈ ਐਸਾ ਇਨਸਾਨ ਨੀ ਦੁਨੀਆਂ ਤੇ ਜਿਹਦੇ ਚ ਕਮੀਆਂ ਹੈ ਨਹੀਂ ਹੈਗੀਆਂ। ਸੋ ਵੀ ਟ੍ਰਾਈ ਆਰ ਬੈਸਟ। ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੇ, ਤੁਸੀਂ ਏਸੀ ਜਾਂ ਫਰਨੈਸ ਰਿਪੇਅਰ ਕਰਾਉਣਾ ਜਾਂ ਨਵਾਂ ਏਸੀ ਨਵਾਂ ਫਰਨੈਸ ਲਵਾਓ ਤੇ $1800 ਤੱਕ ਦਾ ਰੀਬੇਟ ਪਾਓ। ਸੋ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਜੀ, 905-790-9080, 905-790-9080, ਗਲੋਬਲ ਕੰਫਰਟ ਏਅਰ ਨੂੰ ਕਾਲ ਕਰੋ ਜੇ ਕਿਸੇ ਨੇ ਵੀ ਏਸੀ ਰਿਪੇਅਰ, ਫਰਨੈਸ ਰਿਪੇਅਰ ਜਾਂ ਨਵਾਂ ਏਸੀ ਫਰਨੈਸ ਲਵਾਉਣਾ। 905-790-9080। ਲਾਈਏ ਫਿਰ ਗਾਣਾ, ਦੋ ਪਿੱਗ ਲਾਉਣ ਲੱਗਿਆ ਸੀ। ਨਹੀਂ ਬਾਈ ਜੀ ਨੇ ਯਾਰ ਫੋਕਾ ਪਾਣੀ ਰਿਕੁਐਸਟ ਕੀਤਾ ਸੀ, ਨਾਲੇ ਵਾਈਫ ਨਾਲ ਚੰਗਾ ਨਹੀਂ ਲੱਗਦਾ। ਵਾਈਫ ਨੇ ਕਹਿਣਾ ਦੇਖ ਲਾ ਨਵੀਂ ਨੇ ਤਾਂ ਤੇਰੀ ਗੱਲ ਹੀ ਨਹੀਂ ਸੁਣੀ ਹੈ, ਤੂੰ ਬੜੀਆਂ ਬੜਕਾਂ ਮਾਰਦਾ ਬੈਠਾ। ਸੋ ਨਹੀਂ ਬਾਈ ਜੀ, ਤੁਹਾਡੇ ਲਈ ਸਪੈਸ਼ਲ, ਤੁਸੀਂ ਕਿਹਾ ਨਾ ਵਾਈਫ ਨਾਲ ਬੈਠੇ ਹੋ, ਸੁਣਦੇ ਹਾਂ ਫੋਕਾ ਪਾਣੀ ਤੇ ਲੈਣੇ ਆ ਥੋੜ੍ਹੇ ਆਨੰਦ। ਗਿੱਲ ਸਾਹਿਬ ਆ ਜਾਓ ਫਿਰ, ਭੁਪਿੰਦਰ ਗਿੱਲ।
6: ਚੰਗਾ ਯਾਰ, ਚਾਚਾ।
0: ਅੱਛਾ, ਇਹ ਤਾਂ ਇੱਕ ਤਾਂ ਸਕਿੱਟਾਂ ਬੜੀਆਂ ਲੰਬੀਆਂ ਹੁੰਦੀਆਂ ਕਈ ਵਾਰੀ।

0: ਭਿੰਦਰ ਗਿਲਿਆਰੇ ਦਾ ਕਿੱਡਾ ਚੱਲਿਆ ਹੈ, ਵੇਖ ਕੇ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ ਹੈ ਤੋਰੀ ਵਾਂਗੂ ਮੂੰਹ ਲਮਕਾ ਕੇ ਬਹਿ ਜੀ ਨਾ। ਸੋ ਮੈਂ ਕਹਿੰਦਾ ਕੋਈ ਐਸਾ ਫੰਕਸ਼ਨ ਨਹੀਂ ਜਿੱਥੇ ਗਾਣਾ ਨਹੀਂ ਚੱਲਦਾ। ਹਾਂਜੀ ਬਾਈ ਜੀ, 6684 ਕਿਵੇਂ ਹੋ?
1: ਬੰਦੇ
0: ਦੀ ਥੋੜੀ ਟੌਰ ਜੀ ਚਫਿਕ ਜੀ ਪੈ ਜਾਂਦੀ ਯਾਰ, ਜੇ ਮੈਂ ਨਾਮ ਲਾਵਾਂ ਘਰ ਵਾਲੀ ਨਾਲ ਬੈਠੀ। ਤੁਸੀਂ ਸਮਝਦੇ ਹੋ ਨਾ,
1: ਅਗਲੇ ਤੇ ਲਾ ਦਿਓ।
0: ਨਹੀਂ ਨਹੀਂ, ਅਗਲਾ ਤੁਹਾਡਾ ਹੀ ਅਗਲਾ। ਮੈਂ ਲੋਡ ਕੀਤਾ ਹੋਇਆ ਸੋਹਣਾ ਫੁੱਲ ਹਰਸ਼ ਨੱਸੀ ਤੇ ਦੀਪ ਕਲੇਰ, ਫਿਕਰ ਨਾ ਕਰੋ।
1: ਚਲੋ ਠੀਕ,
0: ਬਟ ਸਮਝਦੇ ਹੋ ਨਾ, ਹੁਣ ਬਾਈ ਦੀ ਥੋੜੀ ਜੀ ਆਪਾਂ ਸਪੋਰਟ ਤਾਂ ਕਰਨੀ ਬਣਦੀ ਹੈ
1: ਭਾਜੀ। ਆਪਾਂ ਨੂੰ ਅੰਡਰਸਟੈਂਡ ਕੀਤਾ, ਆਪਾਂ ਅੰਡਰਸਟੈਂਡ ਕਰ ਲਿਆ, ਉਹਦਾ ਗਾਣਾ ਤਾਂ ਪਹਿਲਾਂ ਲੱਗਣਾ
0: ਚਾਹੀਦਾ। ਹਾਂ ਚਲੋ, ਤੁਹਾਡਾ ਵੀ ਲਾਉਣੇ ਆ ਵੀਰੇ, ਜ਼ਰੂਰ ਲਾਉਣੇ ਆ।
1: ਜੇ ਪੱਕੀ ਪੈਗ ਦੀ ਗੱਲ ਹੋ ਰਹੀ ਹੈ ਤੇ ਉਹ ਤਾਂ ਫਿਰ
0: ਸਿੱਟੇ ਹੁਣ ਆਪਣੇ ਬੰਦੇ ਨਾ ਸਿੱਟਦੇ ਹੀ ਆ। ਸਹੀ ਗੱਲ ਹੈ। ਅਸੀਂ ਨਾ ਕਿਹਾ ਸੀ, ਮੈਂ ਸੀ, ਮੇਰਾ ਮਿੱਤਰ ਸੀ, ਉਹਦਾ ਮਾਮਾ ਸੀ ਤੇ ਉਹਨਾਂ ਦੇ ਇੱਕ ਰਿਸ਼ਤੇਦਾਰ ਸੀ ਇੰਡੀਆ ਤੋਂ। ਅਸੀਂ ਨਾ ਛੁੱਟੀਆਂ ਕੱਟਣ ਗਏ, ਅਸੀਂ ਤਿੰਨ ਜਾਣੇ ਇੱਥੋਂ ਗਏ ਤੇ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਸੀ ਉਹ ਇੰਡੀਆ ਤੋਂ ਆਏ। ਅਸੀਂ ਗਏ ਤੇ ਸਾਰੇ ਹੌਲੀ ਹੌਲੀ ਆਰਾਮ ਨਾਲ ਇੰਜੋਏ ਕਰਨ, ਤੇ ਜਿਹੜੇ ਬਾਈ ਜੀ ਇੰਡੀਆ ਤੋਂ ਆਏ ਸੀ ਉਹ ਪੈਗ ਪਾਉਣ ਤੇ ਨਾਲ ਹੀ ਅੰਦਰ ਨਾਲ ਹੀ ਕਹਿੰਦੇ ਹੋਰ ਪਾਉਣ। ਅਸੀਂ ਹੈਰਾਨ, ਅਸੀਂ ਕਿਹਾ ਬਾਈ ਜੀ ਵੀ ਤੁਸੀਂ ਹੌਲੀ ਆਰਾਮ ਨਾਲ ਇੰਜੋਏ ਕਰੋ। ਕਹਿੰਦੇ ਇੰਜੋਏ ਦਾ ਕੀ ਮਤਲਬ, ਤੁਸੀਂ ਤਾਂ ਐਵੇਂ ਬੈਠੇ ਹੋ ਜਿਵੇਂ ਵੀ ਬਸ ਅੰਦਰ ਸਿੱਟੋ ਤੇ ਸਿਰ ਘੁਮਾਓ। ਆਪਣੇ ਬੰਦੇ ਦੀ ਇਹੀ ਆਦਤ, ਆਪਣੇ ਬੰਦੇ ਬਹਿ ਕੇ ਆਰਾਮ ਨਾਲ ਇੰਜੋਏ ਥੋੜਾ ਕਰਦੇ ਆ, ਬਸ ਅੰਦਰ ਸਿੱਟੋ ਜਿਵੇਂ ਤੁਸੀਂ ਕਿਹਾ। ਕੋਨਫੀਡੈਂਸ ਬੰਦੇ ਚ ਹੋਣਾ ਚਾਹੀਦਾ ਵੀ ਤੁਸੀਂ ਬਿਨਾਂ ਕੋਈ ਪੈਗ ਪੁਗ ਲਾਏ ਵੀ ਕਿਸੇ ਨਾਲ ਗੱਲ ਗੁਲ ਕਰਨ ਜੋਗੇ ਤਾਂ ਹੋ। ਸੋ ਰਿਲਾਏ ਨਾ ਕਰਿਆ ਕਰੋ ਇਹਦੇ ਉੱਤੇ। ਸੋ ਪ੍ਰੋਗਰਾਮ ਪੰਜਾਬੀ ਲੈਣਾ, ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਵਾਉਣੀ ਆ, ਮੈਟਲ ਰੂਫ, ਸ਼ਿੰਗਲ, ਫਲੈਟ ਰੂਫ, ਕੋਈ ਵੀ ਕੰਮ ਹੈ ਨਾ, ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ, ਗੁਰਲਾਲ ਬਾਈ ਜੀ ਬਹੁਤ ਵਧੀਆ ਬੰਦੇ ਨੇ ਯਾਰ, ਇਹਨਾਂ ਤੋਂ ਨਵੀਂ ਰੂਫ ਲਗਵਾ ਲਓ, ਚੰਗੇ ਰਹੋਗੇ। 6479199413 6479199413 46497 1939 ਪੈਸ਼ਨ ਰੂਫਿੰਗ। ਤੇ ਸਾਡੇ ਨਾਲ ਜੁੜ ਚੁੱਕੇ ਨੇ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ। ਹਰਪ੍ਰੀਤ ਵੈਲਕਮ, ਕਿਵੇਂ ਹੋ?
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ। ਸੋ ਹਰਪ੍ਰੀਤ ਦਾ ਕੁਇਕ ਫੋਨ ਨੰਬਰ ਹੈ 416-817-6500 4168176500। ਸੋ ਹਰਪ੍ਰੀਤ ਅੱਜ ਕੀ ਜਾਣਕਾਰੀ ਫਿਰ ਆਪਾਂ ਦੇ ਰਹੇ ਹਾਂ ਸਭ ਨੂੰ?
2: ਬਿਲਕੁਲ ਨਵੀ, ਸੋ ਮਿਡ ਆਫ ਜੂਨ ਦੇ ਵਿੱਚ ਆਲਮੋਸਟ ਆਪਾਂ ਪਹੁੰਚ ਚੁੱਕੇ ਹਾਂ ਤੇ ਸਾਲ ਦਾ 6ਵਾਂ ਮਹੀਨਾ ਚੱਲਦਾ ਪਿਆ, ਉਸ ਤੋਂ ਬਾਅਦ ਅੱਧਾ ਸਾਲ ਰਹਿ ਗਿਆ ਇਸ ਸਾਲ ਨੂੰ ਖਤਮ ਹੋਣ ਦੇ ਲਈ ਵੀ। ਸੋ ਟਾਈਮ ਜਿਹੜਾ ਹੈਗਾ ਆ ਉਹ ਬੜਾ ਕੁਇਕਲੀ ਪਾਸ ਆਨ ਹੋ ਰਿਹਾ ਆ। ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇੱਦਾਂ ਹੁੰਦਾ ਕਿ ਅਗਰ ਅਸੀਂ ਪਲੈਨਿੰਗ ਦੇ ਨਾਲ ਚੱਲੀਏ, ਅਗਰ ਅਸੀਂ ਆਪਣੇ ਟਾਰਗੇਟ ਸੈੱਟ ਕਰਕੇ ਚੱਲੀਏ ਤਾਂ ਅਚੀਵਮੈਂਟ ਕਰਨੀ ਜਿਹੜੀ ਹੈਗੀ ਉਹ ਥੋੜੀ ਸੌਖੀ ਹੋ ਜਾਂਦੀ ਹੈ। ਜਦੋਂ ਸਾਨੂੰ ਪਤਾ ਹੋਵੇ ਕਿ ਅਸੀਂ ਕਿੱਥੇ ਪਹੁੰਚਣਾ ਆ ਤਾਂ ਬੰਦਾ ਉਹਦੇ ਲਈ ਫਿਰ ਰੋਡ ਮੈਪ ਆਪਣੇ ਆਪ ਪ੍ਰਿਪੇਅਰ ਕਰ ਲੈਂਦਾ ਆ। ਸੋ ਇੱਦਾਂ ਜਿਹੜੀ ਫਾਈਨੈਂਸ਼ੀਅਲ ਫੀਲਡ ਹੈਗਾ ਆ ਉਹਦੇ ਲਈ ਵੀ ਇੱਕ ਰੋਡ ਮੈਪ ਤਿਆਰ ਕਰਨਾ ਬਹੁਤ ਜ਼ਰੂਰੀ ਆ। ਸੋ ਅਗਰ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ ਕੁਛ ਸਾਲਾਂ ਦੇ ਵਿੱਚ ਤੁਸੀਂ ਘਰ ਖਰੀਦਣਾ ਹੈਗਾ ਐਂਡ ਪਹਿਲੀ ਵਾਰੀ ਘਰ ਲੈਣਾ ਆ ਤਾਂ ਤੁਹਾਨੂੰ ਹੁਣ ਤੋਂ ਉਹਦੇ ਲਈ ਪਲੈਨਿੰਗ ਕਰਨੀ ਪਊਗੀ ਕਿ ਅਸੀਂ ਆਪਣੀ ਜਿਹੜੀ ਡਾਊਨ ਪੇਮੈਂਟ ਹੈਗੀ ਉਹ ਕਿੱਦਾਂ ਇਕੱਠੀ ਕਰੀਏ। ਤੇ ਉਹਦੇ ਲਈ ਜਿਹੜਾ ਸਭ ਤੋਂ ਜ਼ਰੂਰੀ ਸਟੈਪ ਹੈਗਾ ਆ, ਜਿਹੜੇ ਗਵਰਨਮੈਂਟ ਦੇ ਕੁਛ ਇੱਦਾਂ ਦੇ ਪਲਾਨ ਬਣੇ ਹੋਏ ਆ, ਸੇਵਿੰਗ ਅਕਾਊਂਟਸ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਆਪਾਂ ਸੇਵਿੰਗ ਸ਼ੁਰੂ ਕਰੀਏ। ਇੱਕ ਤਾਂ ਇਹ ਹੈਗਾ ਆ ਕਿ ਡਿਸਿਪਲਿਨਡ ਵੇ ਦੇ ਨਾਲ ਸਾਡੀ ਇੱਕ ਸਾਈਡ ਦੇ ਉੱਪਰ ਸੇਵਿੰਗ ਹੋਈ ਜਾਊਗੀ। ਦੂਜੀ ਚੀਜ਼ ਇਹ ਹੈਗੀ ਆ ਕਿ ਜਿਹੜੇ ਗੌਰਮੈਂਟ ਉਹਦੇ ਵਿੱਚ ਬੈਨੀਫਿਟ ਦੇ ਰਹੀ ਆ, ਚਾਹੇ ਉਹ ਟੈਕਸ ਰਿਬੇਟ ਦੇ ਰਹੀ ਆ, ਚਾਹੇ ਉਹ ਗ੍ਰਾਂਟਸ ਦੀ ਫਾਰਮ ਦੇ ਵਿੱਚ ਸਾਨੂੰ ਬੈਨੀਫਿਟਸ ਦੇ ਰਹੀ ਆ, ਸਾਨੂੰ ਉਹ ਵਾਲੇ ਬੈਨੀਫਿਟਸ ਵੀ ਉਹਨਾਂ ਤੋਂ ਮਿਲਣੇ ਸ਼ੁਰੂ ਹੋ ਜਾਣਗੇ। ਸੋ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਜਿਹੜਾ ਹੈਗਾ ਆ, ਜਿਨ੍ਹਾਂ ਨੇ ਪਹਿਲੀ ਵਾਰੀ ਘਰ ਲੈਣਾ ਹੈਗਾ, ਇੱਕ ਬਹੁਤ ਵਧੀਆ ਟੂਲ ਜਨਰੇਟ ਕੀਤਾ ਹੈ CRA ਨੇ, ਜਿਹਦੇ ਵਿੱਚ ਤੁਸੀਂ $8,000 ਤੱਕ ਦੀ ਕੰਟਰੀਬਿਊਸ਼ਨ ਐਵਰੀ ਈਅਰ ਕਰ ਸਕਦੇ ਆ। ਸੋ ਜਿਸ ਸਾਲ ਵੀ ਤੁਸੀਂ ਪਲਾਨ ਨੂੰ ਓਪਨ ਕਰਦੇ ਆ, ਅਗਰ ਤੁਸੀਂ ਪਹਿਲਾਂ ਤੋਂ ਇਹ ਪਲਾਨ ਓਪਨ ਨਹੀਂ ਕੀਤਾ, ਅਗਰ ਇਸ ਸਾਲ ਇਸ ਕੰਟਰੈਕਟ ਨੂੰ ਓਪਨ ਕਰਦੇ ਆ, ਚਾਹੇ ਤੁਸੀਂ $8,000 ਨਹੀਂ ਵੀ ਪਾਉਂਦੇ, ਚਾਹੇ ਤੁਸੀਂ $100 ਪਾ ਕੇ ਜਾਂ $0 ਦੇ ਨਾਲ ਹੀ ਤੁਸੀਂ ਆਪਣਾ ਅਕਾਊਂਟ ਸ਼ੁਰੂ ਕਰ ਲੈਂਦੇ ਆ, ਤਾਂ ਤੁਹਾਡਾ ਜਿਹੜਾ ਰੂਮ ਹੈਗਾ $8,000 ਦਾ, ਉਹ ਜਨਰੇਟ ਹੋ ਜਾਂਦਾ ਆ, ਜਿਹੜਾ ਤੁਸੀਂ ਆਉਣ ਵਾਲੇ ਸਾਲ ਦੇ ਵਿੱਚ ਕਵਰ ਕਰ ਸਕਦੇ ਆ। ਇੱਕ ਤਾਂ $8,000 ਦੀ ਕੰਟਰੀਬਿਊਸ਼ਨ ਕਰਕੇ ਤੁਸੀਂ ਟੈਕਸ ਸੇਵ ਕਰ ਸਕਦੇ ਆ, ਕਿਉਂਕਿ ਇਹ ਟੈਕਸ ਡਿਡਕਟੀਬਲ ਆ। ਸੋ ਤੁਹਾਨੂੰ ਇੱਕ ਟੈਕਸ ਰਸੀਦ ਇਸ਼ੂ ਹੋਊਗੀ ਜਿਹੜੀ ਤੁਸੀਂ ਟੈਕਸ ਭਰਨ ਵੇਲੇ ਆਪਣੇ ਅਕਾਊਂਟੈਂਟ ਨੂੰ ਦੇਣੀ ਆ, ਤਾਂ ਤੁਹਾਨੂੰ $8,000 ਦੇ ਉੱਪਰ ਟੈਕਸ ਨਹੀਂ ਦੇਣਾ ਪੈਣਾ। ਜੇ ਆਲਰੇਡੀ ਤੁਸੀਂ ਟੈਕਸ ਦਿੱਤਾ ਹੋਇਆ ਤਾਂ ਤੁਹਾਨੂੰ CRA ਤੋਂ ਰਿਫੰਡ ਆ ਜਾਣਾ। ਦੂਜੀ ਚੀਜ਼ ਇਹ ਹੈਗੀ ਆ, ਪਰ ਸਪਾਊਸ ਇਹ ਕੰਟਰੀਬਿਊਸ਼ਨ ਕਰ ਸਕਦਾ ਹੈ। ਸੋ ਦੋਨੋਂ ਸਪਾਊਸ $8,000 ਦਾ ਰੂਮ ਯੂਜ਼ ਕਰ ਸਕਦੇ ਆ। ਐਂਡ ਜਦੋਂ ਤੁਸੀਂ ਪਹਿਲੀ ਵਾਰੀ ਘਰ ਲੈਣਾ ਹੈਗਾ ਆ, ਇਹ $8,000 ਪਲੱਸ ਜਿਹੜਾ ਇਹਦੇ ਉੱਪਰ ਇੰਟਰਸਟ ਮਿਲਿਆ ਹੋਗਾ, ਉਹ ਟੈਕਸ ਫ੍ਰੀ ਤੁਸੀਂ ਯੂਜ਼ ਕਰ ਸਕਦੇ ਆ। ਤੁਹਾਨੂੰ ਦੁਬਾਰਾ ਤੋਂ ਉਹਦੇ ਉੱਪਰ ਕੋਈ ਟੈਕਸ ਪੇ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਆਪਣੀ ਡਾਊਨ ਪੇਮੈਂਟ ਦੇ ਵਿੱਚ ਇਹ ਪੈਸੇ ਪਾਉਣੇ ਹੈਗੇ ਆ, ਤੁਸੀਂ ਉਸ ਕੰਟਰੀਬਿਊਸ਼ਨ ਨੂੰ ਯੂਜ਼ ਕਰ ਸਕਦੇ ਆ। ਸੋ ਹਰ ਤਰ੍ਹਾਂ ਦੀ ਪਲੈਨਿੰਗ ਦੇ ਲਈ ਸਾਨੂੰ ਹੁਣ ਤੋਂ ਉਹਦੇ ਲਈ ਇੱਕ ਜਿਹੜਾ ਇੱਕ ਫਾਈਨੈਂਸ਼ੀਅਲ ਪਲਾਨ ਪ੍ਰਪੇਅਰ ਕਰਨਾ ਪੈਂਦਾ ਹੈ ਕਿ ਆਪਾਂ ਕਿੰਨੀ ਕੁ ਕੰਟਰੀਬਿਊਸ਼ਨ ਕਰੀਏ। ਅਸੀਂ ਮੰਥਲੀ ਕਰ ਸਕਦੇ ਹਾਂ, ਅਸੀਂ ਵੀਕਲੀ ਕਰ ਸਕਦੇ ਹਾਂ। ਉਹਦੇ ਨਾਲ ਇਹ ਹੈਗਾ ਆ ਕਿ ਇੱਕ ਤੁਸੀਂ ਆਪਣਾ ਰਿਸਕ ਵੀ ਨਾਲ ਮੈਨੇਜ ਕਰ ਸਕਦੇ ਹਾਂ ਕਿ ਜਿੱਥੇ ਆਪਾਂ ਆਪਣੀਆਂ ਸੇਵਿੰਗਸ ਵੱਲ ਧਿਆਨ ਦੇਣਾ ਹੈਗਾ, ਉੱਥੇ ਆਪਾਂ ਇਸ ਚੀਜ਼ ਵੱਲ ਵੀ ਧਿਆਨ ਦੇਣਾ ਹੈਗਾ ਕਿ ਕੱਲ ਨੂੰ ਅਗਰ ਇਨ ਕੇਸ ਕੋਈ ਵੀ ਮਿਸ ਹੈਪਨਿੰਗ ਹੁੰਦੀ ਹੈਗੀ ਆ, ਕਿਸੇ ਤਰ੍ਹਾਂ ਸਾਨੂੰ ਕੋਈ ਇੰਜਰੀ ਹੋ ਗਈ, ਕੋਈ ਸਿਕਨੈਸ ਹੋ ਗਈ ਔਰ ਅਸੀਂ ਉਸ ਵੇਲੇ ਕੰਮ ਤੇ ਨਹੀਂ ਜਾ ਸਕੇ, ਤਾਂ ਸਾਡੀ ਇਨਕਮ ਕਿੱਥੋਂ ਰਿਪਲੇਸ ਹੋਊਗੀ। ਸੋ ਇਹ ਜਿਹੜੇ ਇਨਕਮ ਰਿਪਲੇਸਮੈਂਟ ਵਾਲੇ ਪਲਾਨ ਹੈਗੇ ਆ, ਉਹਨਾਂ ਦੇ ਵੱਲ ਵੀ ਜ਼ਰੂਰ ਤੁਸੀਂ ਧਿਆਨ ਦੇ ਸਕਦੇ ਆ, ਕਿਉਂਕਿ ਸੇਵਿੰਗਸ ਦੇ ਨਾਲ ਰਿਸਕ ਮੈਨੇਜਮੈਂਟ, ਤਾਂ ਹੀ ਅਗਰ ਅਸੀਂ ਇਹ ਦੋਨੋਂ ਚੀਜ਼ਾਂ ਕਰਦੇ ਹਾਂ ਤਾਂ ਫਾਈਨੈਂਸ਼ੀਅਲ ਪਲੈਨਿੰਗ ਤੁਸੀਂ ਜਿਹੜੀ ਹੈਗੀ ਆ ਆਪਣੀ ਫੁਲਫਿਲ ਕਰ ਸਕਦੇ ਆ। ਐਂਡ ਜਿਹੜੇ ਆਪਣੇ ਪਲੈਨਸ ਹੈਗੇ ਆ ਲਿਵਿੰਗ ਬੈਨੀਫਿਟਸ, ਜਿਹਦੇ ਵਿੱਚ ਤੁਸੀਂ ਆਪਣੀ ਇਨਕਮ ਰਿਪਲੇਸਮੈਂਟ ਕਵਰੇਜ ਦੇਖਣੀ ਆ, ਜਿਹਦੇ ਵਿੱਚ ਤੁਸੀਂ ਆਪਣੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਦੇਖਣੀ ਆ, ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਲੈਨ ਹੈਗੇ ਆ, ਤੁਸੀਂ ਮਨੀ ਬੈਕ ਆਪਸ਼ਨਸ ਚਾਹੁੰਦੇ ਆ, ਤੁਸੀਂ ਸਿਰਫ ਪ੍ਰੋਟੈਕਸ਼ਨ ਦੇ ਪੋਲਿਸੀ ਕਵਰੇਜ ਚਾਹੁੰਦੇ ਆ, ਸਾਡੇ ਕੋਲ ਬਹੁਤ ਸਾਰੇ ਪਲੈਨ ਜਿਹੜੇ ਹੈਗੇ ਆ ਉਹ ਤੁਸੀਂ ਸਾਡੇ ਕੋਲ ਡਿਫਰੈਂਟ ਡਿਫਰੈਂਟ ਕੰਪਨੀਜ਼ ਦੇ ਨਾਲ ਇਹ ਆਪਸ਼ਨਸ ਲੈ ਸਕਦੇ ਆ। ਕੋਈ ਵੀ ਤੁਹਾਡੇ ਕੁਐਸਚਨਸ ਹੋਣ ਇਹਨਾਂ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ 416-817-6500-416-817-6500।
0: ਹਰਪ੍ਰੀਤ ਦਾ ਕੋਈ ਨੰਬਰ ਹੈ ਬਈ, ਤੁਸੀਂ ਜ਼ਰੂਰ ਇੰਸ਼ੋਰੈਂਸ ਦੀ ਕੋਈ ਵੀ ਪਲੈਨਿੰਗ ਦੀ ਜਾਣਕਾਰੀ ਲੈਣੀ ਹੈ, ਹਰਪ੍ਰੀਤ ਸੈਣੀ ਇਜ਼ ਨੰਬਰ 1 ਟੌਪ ਚੋਇਸ ਹੈ ਤੁਹਾਡੀ, ਤਾਂ ਹੀ ਨਹੀਂ ਨਾਮ ਹੈ ਇਹਨਾਂ ਦੀ ਬ੍ਰੋਕਰੇਜ ਦਾ, ਟੌਪ ਚੋਇਸ ਇੰਸ਼ੋਰੈਂਸ 416-817-6500-416-817-6500। ਹਰਪ੍ਰੀਤ ਥੈਂਕ ਯੂ ਸੋ ਮਚ।
2: ਥੈਂਕ ਯੂ ਜੀ।
0: ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਨੰਬਰ ਆਪਣਾ 905-673-33-37 905-673-33-37 905-673-777 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਵੀਰ ਹੁਣੇ ਨਾਰਾਜ਼ ਨਾ ਹੋ ਜਾਣ, ਮੈਂ ਇਹਨਾਂ ਦਾ ਗਾਣਾ ਲਾਉਣਾ, ਐਵੇਂ ਨਾ ਕਹਿਣ ਕਿ ਨਵੀਂ ਯਾਰ ਸਾਡਾ ਤਾਂ ਗਾਣਾ ਨਹੀਂ ਲਾਇਆ ਐਵੇਂ ਸਾਰ ਤਾਂ। ਸੋ ਜ਼ਰੂਰ ਮੈਂ ਲਾਉਣਾ ਵੀਰੇ, ਨੋ ਪ੍ਰੋਬਲਮ, ਫਿਕਰ ਨਾ ਕਰੋ। HK ਮੂਵਰਸ ਨੂੰ ਯਾਦ ਰੱਖੋ, ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ HK ਮੂਵਰਸ 416-524-6704। ਮੂਵ ਕਰ ਰਹੇ ਹੋ ਤੁਸੀਂ, ਅਗਰ ਨਵਾਂ ਘਰ ਲੈ ਲਿਆ ਆਪ ਨਾ ਪੰਗੇ ਲਓ ਯਾਰ, ਐਵੇਂ ਵਲ ਵਲ ਪੈ ਗਿਆ ਢੂਈ 'ਚ ਤਾਂ ਪਛਤਾਓਗੇ। ਸੋ ਨੰਬਰ 1 ਮੂਵਿੰਗ ਕੰਪਨੀ, ਬਹੁਤ ਪੁਰਾਣੀ ਟੀਮ ਹੈ HK ਮੂਵਰਸ 416-524-6704 ਦੇ ਉੱਤੇ HK ਮੂਵਰਸ ਨਾਲ ਸੰਪਰਕ ਕਰ ਲਓ। ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਵਧੀਆ ਰੇਟ ਚਾਹੁੰਦੇ ਹੋ, ਤੁਸੀਂ 30% ਦਾ ਡਿਸਕਾਊਂਟ ਚਾਹੁੰਦੇ ਹੋ, ਰਾਜਵੰਤ ਨੂੰ ਕਾਲ ਕਰੋ। 25 ਤੋਂ ਵੱਧ ਕੰਪਨੀਆਂ ਦੇ ਨਾਲ ਰਾਜਵੰਤ ਡੀਲ ਕਰਦੇ ਆ। 647-674-4735 ਰਾਜਵੰਤ ਕੌਰ, 647-674-4735 ਰਾਜਵੰਤ ਕੌਰ ਜੀ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਤੇ ਰਾਜਵੰਤ ਹੁਣੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557। ਆਜੋ ਫਿਰ ਸੁਣਦੇ ਹਾਂ ਸੋਹਣਾ ਫੁੱਲ, ਕਿਆ ਬਾਤ ਹੈ।

0: ਇੱਕ ਤਾਂ ਯਾਰ ਰੋਜ਼ ਹੁਣ ਗੱਲਬਾਤ ਕਰੀ ਦੀ ਹੈ ਕਿ ਜਿਹੜੇ ਸਾਡੇ ਮੋਟਰਸਾਈਕਲ ਵਾਲੇ ਮਿੱਤਰ ਸੱਜਣੇ, ਤੁਸੀਂ ਵੀ ਸੇਫ ਰਹੋ, ਬਾਕੀ ਦੇ ਡਰਾਈਵਰ ਨੇ ਨਾ ਤੁਸੀਂ ਵੀ ਥੋੜ੍ਹੀ ਜਿਹੀ ਅਵੇਅਰ ਹੋ ਕੇ ਡਰਾਈਵ ਕਰੋ। ਸੈਂਡਲਵੁੱਡ ਅਤੇ ਟੋਰਬਰਮ 'ਤੇ ਅੱਜ 5 ਵਜੇ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਅਤੇ ਹੁਣ ਕਹਿੰਦੇ ਕਿ ਜਿਹੜਾ ਮੋਟਰਸਾਈਕਲ ਸੀਗਾ ਮੁੰਡਾ ਉਹ ਲਾਈਫ ਥਰੈਟਨਿੰਗ ਇੰਜਰੀਜ਼ ਫੇਸ ਕਰ ਰਿਹਾ। ਏਰੀਆ ਬੰਦ ਸੀਗੀ, ਹੁਣ ਖਬਰਾਂ ਖੁੱਲ੍ਹ ਗਈ ਹੈ ਨਹੀਂ ਬਟ ਹਜੇ 1.5 ਘੰਟਾ ਹੀ ਹੋਇਆ, ਆਈ ਐਮ ਨੋਟ ਸ਼ੋਰ, ਬਟ ਪਲੀਜ਼ ਯਾਰ ਪਲੀਜ਼ ਬੇਨਤੀ ਹੈ ਕਿ ਡਰਾਈਵ ਸਲੋ, ਮੋਟਰਸਾਈਕਲ ਦਾ ਖਿਆਲ ਰੱਖੋ। ਮੋਟਰਸਾਈਕਲ ਵਾਲਿਆਂ ਨੂੰ ਵੀ ਰਿਕੁਐਸਟ ਹੈ ਹੌਲੀ ਹੋ ਜਾਓ, ਹੌਲੀ ਹੋ ਜਾਓ, ਹੌਲੀ ਹੋ ਜਾਓ। ਮੈਨੂੰ ਪਤਾ ਕਿ ਮੋਟਰਸਾਈਕਲ 'ਤੇ ਬਹਿ ਕੇ ਆਪਾਂ ਨੂੰ ਹੁੰਦਾ ਕਿ ਬਸ ਦਵਾਲੀਏ ਹੁਣ, ਬਟ ਇਟਸ ਨੋਟ ਵਰਥ ਇਟ। ਚਲਾਓ ਮੋਟਰਸਾਈਕਲ ਜੀ ਸਕਦੇ, ਆਪਣਾ ਸ਼ੌਂਕ ਪੂਰਾ ਕਰੋ ਬਟ ਥੋੜ੍ਹਾ ਜਿਹਾ ਕੇਅਰਫੁਲੀ। ਸਾਡੇ ਨਾਲ ਕੇਡੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ ਜੁੜੇ ਆ। ਜਿਹੜਾ ਵੀ ਬੰਦਾ ਪੁੱਛਦਾ ਕਹਿੰਦੇ ਕਿ ਨਵੀਂ ਯਾਰ ਕੁਲਦੀਪ ਜੀ ਦਾ ਨੰਬਰ ਦਿਓ, ਜਿਹੜੇ ਕਿ 50 ਸਾਲ ਦਾ ਹੋਮਿਓਪੈਥ ਦਾ ਐਕਸਪੀਰੀਅੰਸ ਰੱਖਦੇ ਨੇ। ਸੋ ਕੁਲਦੀਪ ਜੀ ਵੈਲਕਮ।
1: ਹਾਂਜੀ ਨਵੀਂ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ ਐਂਡ ਗੁੱਡ ਈਵਨਿੰਗ। ਹਾਂਜੀ ਮੋਸਟਲੀ ਨਵੀਂ ਜੀ ਰੋਜ਼ ਮੈਂ ਸ਼ਾਇਦ ਹਫ਼ਤੇ 2-4-5 ਬੰਦੇ ਤਾਂ ਜ਼ਰੂਰ ਤੁਹਾਡਾ ਨਾਂ ਲੈ ਕੇ ਮੇਰੇ ਕੋਲ ਆਉਂਦੇ ਨੇ।
0: ਹਾਂ ਅਸੀਂ ਫਿਰ ਯਾਰ ਅਸੀਂ ਪਿੱਛੇ ਹਟਦੇ ਹਾਂ, ਕਹਿੰਦੇ ਕੁਲਦੀਪ ਜੀ ਦੀ ਪੂਰੀ ਮਸ਼ਹੂਰੀ ਕਰੀ ਦੀ ਹੈ।
1: ਹਾਂ ਦੇਖੋ ਦੇਖੋ ਏਦਾਂ ਨਾ, ਦੇਖੋ ਨਵੀਂ ਜੀ ਏਦਾਂ ਹੁੰਦਾ ਕਿ ਪੈਸਾ ਇਹ ਦੁਨੀਆਂ ਦੇ ਵਿੱਚ ਨਹੀਂ ਹੈਗਾ, ਸਭ ਕੋਲ ਸਭ ਤੋਂ ਚੀਜ਼ ਹੈ। ਹੁਣ ਆਪਾਂ ਉਰੇ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਹਾਂ, ਮੇਰੇ ਕੋਲ ਜੋ ਲੋਕ ਆਉਂਦੇ ਨੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਪੈਸਾ ਇਜ਼ ਸੈਕੰਡਰੀ ਫੋਰ ਮੀ, ਸੈਕੰਡਰੀ ਹੈ ਠੀਕ ਹੈ, ਪਹਿਲਾਂ ਮਰੀਜ਼ ਉਹਦੇ ਬਾਅਦ ਪੈਸਾ ਠੀਕ ਹੈ। ਤਾਂ ਇਸ ਕਰਕੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਹੈ, ਮੈਨੂੰ ਇੰਨੇ ਸਾਲ ਹੋ ਗਏ ਜ਼ਿੰਦਗੀ ਪੂਰੀ ਇਹੀ ਕੰਮ ਕਰਦੇ ਨੇ ਹੋ ਗਏ, ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਇਸ਼ੂ ਹੈ, ਕਿਸੇ ਤਰ੍ਹਾਂ ਪੁਰਾਣੀ ਤੋਂ ਪੁਰਾਣੀ ਐਲਰਜੀ ਹੈ, ਤੁਹਾਨੂੰ ਪੇਟ ਦਾ ਇਸ਼ੂ ਹੈ, ਆਈਬੀਐਸ ਹੈ, ਥਾਇਰਾਇਡ ਹੈ, ਡਾਇਬਟੀਜ਼ ਹੈ, ਡਿਪਰੈਸ਼ਨ ਹੋ ਗਿਆ, ਐਂਗਜਾਇਟੀ, ਆਰਥਰਾਈਟਿਸ, ਗੋਡੇ ਮੋਢੇ ਟੇਢੇ ਹੋ ਗਏ ਨੇ, ਸਿੱਧੇ ਹੋ ਜਾਂਦੇ ਨੇ ਠੀਕ ਹੈ। ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ ਹਮੇਸ਼ਾ ਕਿਉਂਕਿ ਮੇਰੇ ਕੋਲ ਹੈਗੇ ਨੇ ਨਵੀਂ ਜੀ ਏਦਾਂ ਜੇ ਦੇਖੋ ਨਾ, ਜਿਹੜਾ ਪ੍ਰੋਬਲਮ ਹੈਗੀ ਰਾਈਟ ਵੇ ਟ੍ਰੀਟਮੈਂਟ ਕਰੋ ਤੁਸੀਂ, ਦੇਖੋ ਦੇਖੋ ਕਿ ਠੀਕ ਹੁੰਦਾ ਨੀ ਹੁੰਦਾ ਹੈਗਾ ਠੀਕ ਹੈ, ਸਭ ਕੁਛ ਠੀਕ ਹੁੰਦਾ। ਤਾਂ ਹੁਣ ਮੈਂ ਥੋੜਾ ਜਿਹਾ ਲੇਡੀਜ਼ ਦੀ ਬਿਮਾਰੀ ਮੈਂ ਥੋੜੀ ਮੈਂ ਜਾਣਕਾਰੀ ਦਿੰਦਾ। ਪੋਲੀਸਿਸਟਿਕ ਓਵਰੀ ਸਿੰਡਰੋਮ PCOS ਕਹਿੰਦੇ ਆ, ਇਹ ਬਹੁਤ ਕਾਮਨ ਹੈਗੀ ਹੈ, ਬਹੁਤ ਲੋਕ ਪਰੇਸ਼ਾਨ ਰਹਿੰਦੇ ਨੇ। ਇਹਦੇ ਸਿਮਟਮ ਕੀ ਹੁੰਦੇ ਨੇ, ਐਕਨੀ ਹੋ ਜਾਂਦੇ, ਵੇਟ ਗੇਨ ਹੁੰਦਾ, ਉਹ ਤੁਹਾਡੇ ਰੈਗੂਲਰ ਪੀਰੀਅਡ ਹੁੰਦੇ ਨੇ, ਹੈਵੀ ਪੀਰੀਅਡ ਹੁੰਦੇ ਨੇ। ਸਭ ਤੋਂ ਬੜੀ ਚੀਜ਼ ਹੁੰਦਾ ਲੇਡੀਜ਼ ਦੀਆਂ ਪ੍ਰੈਗਨੈਂਟ ਨਹੀਂ ਹੋ ਪਾਉਂਦੀਆਂ, ਇਹ ਬਹੁਤ ਵੱਡੀ ਪ੍ਰੋਬਲਮ ਹੈ। ਹਾਰਮੋਨ ਦਾ ਡਿਸਬੈਲੈਂਸ ਕਰਕੇ ਹੁੰਦਾ ਹੈ, ਆਕਸੀਟੋਸਿਨ ਪ੍ਰੋਗੈਸਟੇਰੋਨ ਇੱਕ ਹਾਰਮੋਨ ਹੁੰਦਾ, ਇਹਦੇ 'ਚ ਮੇਲ ਹਾਰਮੋਨ ਜ਼ਿਆਦਾ ਬਣਨਾ ਸ਼ੁਰੂ ਹੋ ਜਾਂਦਾ, ਉਹਦੇ ਕਰਕੇ ਇਹ ਪ੍ਰੋਬਲਮ ਹੁੰਦੀ ਹੈ। ਤਾਂ ਕਿਸੇ ਨੂੰ ਇਹ PCOS ਦੀ ਪ੍ਰੋਬਲਮ ਹੈਗੀ ਹੈ, ਹੋਰ ਵੀ ਮਾਤਾਵਾਂ ਭੈਣਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ, ਪੀਰੀਅਡ ਦੀ ਪ੍ਰੋਬਲਮ ਹੈਗੀ ਹੈ, ਰੁਕ ਜਾਂਦੇ ਨੇ, ਪੇਨਫੁਲ ਪੀਰੀਅਡ ਹੁੰਦੇ ਨੇ, ਬਾਰ ਬਾਰ ਬਲੀਡਿੰਗ ਹੁੰਦੀ ਰਹਿੰਦੀ ਹੈ, ਅਬੋਰਸ਼ਨ ਹੋ ਜਾਂਦਾ, ਬ੍ਰੈਸਟ ਸਿਸਟ ਹੈਗਾ, ਟਿਊਮਰ ਹੋ ਗਿਆ ਤੁਹਾਡੇ ਯੂਟਰਸ ਦੇ ਵਿੱਚ, ਲਿਕੋਰੀਆ ਜਿਹਨੂੰ ਪਾਣੀ ਦੀ ਸ਼ਿਕਾਇਤ ਹੈਗੀ, ਕੋਈ ਵੀ ਇਸ਼ੂ ਹੈਗਾ ਜ਼ਰੂਰ ਮੈਨੂੰ ਯਾਦ ਕਰੋ, ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ। ਹੋਰ ਵੀ ਕੋਈ ਇਸ਼ੂ ਹੈ, ਬੱਚਿਆਂ ਦਾ ਇਸ਼ੂ ਹੈ, ਮਰਦਾਂ ਦਾ ਇਸ਼ੂ ਹੈ, 6478100555 6487 0018 0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੋਰੇ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਪਲਾਜ਼ਾ। ਮੇਰੀ ਵੀਡੀਓ ਕੇਡੀ ਹੋਮਿਓਪੈਥੀ ਪਾਓਗੇ ਤਾਂ ਹਰ ਜਗ੍ਹਾ ਤੁਸੀਂ ਟਿਕਟੋਕ ਤੇ, ਹਰ ਜਗ੍ਹਾ ਤੇ ਇੰਸਟਾਗ੍ਰਾਮ ਤੇ ਮੇਰੀ ਵੀਡੀਓ ਚੈੱਕ ਕਰ ਸਕਦੇ ਹੋ, ਦੇਖ ਸਕਦੇ ਹੋ। ਥੈਂਕ ਯੂ
0: ਵੈਰੀ ਮਚ। 6478100055 ਨੰਬਰ ਹੈ, 6478100055 ਕੇਡੀ ਹੋਮਿਓ। ਥੈਂਕ ਯੂ ਸਰ ਜੀ। 6986 ਹਾਂਜੀ
2: ਹਾਂਜੀ ਵੀਰੇ, ਕੀ ਹਾਲ ਨੇ?
0: ਠੀਕ ਹੈ ਵੀਰੇ, ਠੀਕ ਹੈ, ਕਿਵੇਂ ਹੋ?
2: ਵਧੀਆ ਵਧੀਆ। ਮੈਂ ਵੀ ਆਪਣੇ ਆਹ ਟੋਰਬਰਮ ਸੈਂਟਰ ਬੋਰਡ ਦੀ ਫਸਿਆ ਹੋਏ ਆ।
0: ਅੱਛਾ, ਹਜੇ ਵੀ ਬੰਦ ਹੈ?
2: ਬਹੁਤ ਬੁਰਾ ਹਾਲ ਹੈ ਵੀਰੇ, ਸਾਰੀਆਂ ਰੋਡਾਂ ਬੰਦ ਕੀਤੀਆਂ ਹੋਈਆਂ ਨੇ। ਮੈਂ ਉਬਰ ਕਰਦਾ ਸੀਗਾ ਤੇ ਮੈਂ ਜਿਹੜਾ ਆਪਣਾ ਸੈਂਟਰ ਬੋਰਡ ਟੋਰਬਰਮ ਤੇ ਟਰੋਲ ਬਾਗ ਪਲਾਜ਼ਾ, ਟਰੋਲ ਬਾਗ ਨਹੀਂ ਸੱਚ, ਆਪਣਾ ਕਿਹੜਾ ਉਹ
0: ਆਪਣਾ ਹੈਗਾ ਇੱਕ, ਹਾਂ
2: ਏਸ਼ੀਅਨ ਵਾਲਾ,
0: ਹਾਂਜੀ।
2: ਤੇ ਉੱਥੋਂ ਆਰਡਰ ਚੱਕਣਾ ਸੀਗਾ ਜਾ ਕੇ ਤੇ ਸਾਰਾ ਕੁਝ ਬੰਦ ਹੈ, ਇਧਰੋਂ ਆਪਣੀ ਪੀਟਰ ਰੋਬਰਸਨ ਤੋਂ ਲੈ ਕੇ ਸਾਰਾ ਕੁਝ ਬੰਦ ਹੀ ਆ ਹਜੇ ਵੀ।
0: ਚਲੋ, ਜ਼ਿਆਦਾਤਰ ਖਿਆਲ ਕਿਹਦਾ ਤੁਹਾਨੂੰ ਲੱਗਦਾ ਹੈ, ਸੋਰੀ ਖਿਆਲ ਨਹੀਂ, ਕਸੂਰ ਕਿਹਦਾ, ਜਿਹੜੇ ਆਪਣੇ ਡਰਾਈਵਰ ਨੇ ਜਾਂ ਮੋਟਰਸਾਈਕਲ ਵਾਲੇ ਨੇ?
2: ਵੀਰੇ 101% ਮੋਟਰਸਾਈਕਲ ਵਾਲੇ ਦਾ ਹੋਊਗਾ।
0: ਓਕੇ, ਕਿਉਂ ਤੁਹਾਨੂੰ ਲੱਗਦਾ ਹੁਣ ਦੇਖੋ ਤੁਸੀਂ ਉਬਰ ਕਰਦੇ ਹੋ, ਡਰਾਈਵਰ ਦੇਖਦੇ ਹੋ, ਮੋਟਰਸਾਈਕਲ ਵਾਲੇ ਦੇਖਦੇ ਹੋ, ਕਿਉਂ ਤੁਸੀਂ ਕਹਿੰਦੇ ਵੀ ਜ਼ਿਆਦਾਤਰ ਉਹਨਾਂ ਦਾ ਕਸੂਰ ਹੈ?
2: ਵੀਰੇ ਪਹਿਲੀ ਗੱਲ ਤਾਂ ਯਾਰ ਦੇਖਦੀ ਨਹੀਂ ਹੈਗੇ ਚਲਾਉਣ ਲੱਗੇ, ਜਿਵੇਂ ਆਪਾਂ ਹੁਣ 2 ਲਾਈਨਾਂ ਤੇ ਖੜੇ, ਇਹਨਾਂ ਨੇ ਆ ਕੇ ਵਿਚਾਲੇ ਮੋਟਰਸਾਈਕਲ ਫਸਾ ਲੈਣਾ ਠੀਕ ਆ, ਤੇ ਉੱਪਰ ਦੀ ਇੰਨੀ ਸਪੀਡਿੰਗ ਕਰਨੀ ਆ ਬਹੁਤ ਜ਼ਿਆਦਾ, ਲਾਈਕ ਜੇ ਆਪਣੇ 60 ਦਾ ਜ਼ੋਨ ਆ, ਇਹਨਾਂ ਨੇ 80-80 ਤੇ ਫਿਰਨਾ, ਨਾ ਇਹਨਾਂ ਨੇ ਕੋਈ ਸਿਗਨਲ ਦੇਖਣਾ, ਨਾ ਕੁਝ ਹੋਰ ਦੇਖਣਾ, ਨਾ ਲਾਈਨ ਦੇਖਣੀ ਆ। ਬਾਕੀ ਮੋਟਰਸਾਈਕਲ ਦਾ ਵੀਰੇ 2 ਵੀਲਰ ਹੁੰਦਾ, ਮੜ ਜੀ ਕੋਈ ਹਿੱਟ ਵੀ ਵੱਜ ਗਈ ਤੇ ਸਪੀਡ ਕਿੰਨੀ ਹੁੰਦੀ ਆ, ਆਊਟ ਆਫ ਕੰਟਰੋਲ ਹੋ ਜਾਂਦਾ,
0: ਪਰ ਤੁਹਾਨੂੰ ਲੱਗਦਾ ਨਹੀਂ ਫਿਰ ਜਿਹੜੇ ਡਰਾਈਵਰ ਨੇ ਆਪਾਂ ਨੂੰ ਵੀ ਥੋੜਾ ਹੋਰ ਫਿਰ ਖਿਆਲ ਰੱਖਣਾ ਚਾਹੀਦਾ?
2: ਜਿਹੜੇ ਆਪਾਂ ਕਿੰਨਾ ਖਿਆਲ ਰੱਖਾਂਗੇ, ਹੁਣ ਆਪਾਂ ਜਾ ਰਹੇ ਹਾਂ, ਹੁਣ ਮੋਟਰਸਾਈਕਲ ਦਾ ਕੀ ਪਤਾ, ਆਪਣੇ ਆਪਾਂ ਆਪਦੀ ਲੇਨ ਚ ਜਾਂਦੇ ਆ, ਕੋਈ ਆ ਕੇ ਮੂਹਰੋਂ ਆਪਾਂ ਨੂੰ ਹਿੱਟ ਕਰ ਦੇਵੇ, ਚਾਹੇ ਆਪਣੀ ਗਲਤੀ ਨਾ ਵੀ ਹੋਵੇ, ਕਿਸੇ ਨੇ ਆਪਾਂ ਨੂੰ ਅੱਗੇ ਹਿੱਟ ਕਰਤਾ, ਉਹਦਾ ਕੀ ਬਚਣਾ? ਟੂ ਵੀਲਰ ਆ ਤੇ ਸਿਆਪਾ ਆਪਣੀ ਆਪਣੀ ਜਾਨ ਨੂੰ ਪੈ ਜਾਣਾ,
0: ਉਹ ਤਾਂ ਹੈ।
2: ਤੁਹਾਨੂੰ ਮੈਂ ਦੱਸਦਾ ਨਾ, ਪਿਛਲੇ ਵੀਕ ਦੀ ਗੱਲ ਹੋਣੀ ਆ ਨਾ, ਤੇ ਮੈਂ ਇੱਧਰ ਆਪਣੇ ਕੰਟਰੀ ਸਾਈਡ ਤੇ ਸੀਗਾ, ਤੇ ਚਾਰ ਮੁੰਡੇ ਨਾ ਲਾਈਕ ਯੰਗ ਜੇ ਹੋਣਗੇ ਬਿਲਕੁਲ, ਜਿਵੇਂ ਨਵੀਂ ਨਵੀਂ ਦਾੜੀ ਫੁੱਟਦੀ ਵਾਲੇ ਲਾ ਲਓ ਭਰਾਵਾ, ਉਹਨਾਂ ਨੇ ਨਾ ਪਲਾਜ਼ੇ ਦੇ ਵਿੱਚ ਜਿਉਂ ਰੇਸਾਂ ਦਿੱਤੀਆਂ ਮੋਟਰਸਾਈਕਲਾਂ ਦੀਆਂ, ਪੜਾਕੇ ਮਰਵਾਏ, ਤੇ ਉਦੋਂ ਬਾਅਦ ਉਹਨੇ ਚੱਕੀ ਆਪਣੀ ਗੋਰ ਰੋਡ ਵੱਲੋਂ ਨਿਕਲ ਗਏ ਤੇ ਫੁੱਲ ਸਪੀਡ ਦੇ ਉੱਤੇ, ਲਾਈਕ ਹੁਣ ਨਾ ਉੱਥੇ ਬੱਚੇ ਬੁੱਚੇ ਖੇਡਦੇ ਹੁੰਦੇ ਨੇ ਨਾ, ਤੇ ਯਾਰ ਹੈ ਹੀ ਨੀ, ਕੋਈ ਸੈਂਸ ਹੀ ਨੀ ਹੈਗੀ। ਤੇ ਨੰਬਰ ਦੋ ਤੇ ਹੁਣ ਆਪਣੇ ਜਿਵੇਂ ਗਰਮੀਆਂ ਚੱਲ ਪਈਆਂ, ਜਿਹੜੇ ਆਪਣੇ ਛੋਟੇ ਬੱਚੇ ਨੇ ਸਕੂਲ ਵਾਲੇ ਲਾ ਲਓ, ਇਹਨਾਂ ਨੇ ਦੇਖ ਲਓ ਤੁਸੀਂ ਕੀ ਕਰਨਾ, ਸਕੂਟਰ ਦੇ ਚੱਕ ਕੇ, ਨਾ ਇਹਨਾਂ ਨੇ ਕੋਈ ਸਿਗਨਲ ਦੇਖਣਾ, ਨਾ ਕੋਈ ਗੱਡੀ ਆਉਂਦੀ ਦੇਖਣੀ ਆ, ਤੇ ਪਤੰਦਰ ਵੀ ਫਿਰਦੇ ਨੇ ਯਾਰ, ਨਾ ਕੋਈ ਘਰ ਦੇ ਘੁਰਦੇ ਰੋਕਦੇ ਨੇ ਇਹਨਾਂ ਨੂੰ, ਜੇ ਕੋਈ ਏਦਾਂ ਦਾ ਹੈਪਨ ਹੋ ਜਾਵੇ ਫਿਰ ਕਹਿੰਦੇ ਨੇ ਵੀ ਹਾਂ ਜੀ ਆਹ ਗੱਲ ਹੋ ਗਈ, ਲਾਈਕ ਤੁਸੀਂ ਪਹਿਲਾਂ ਹੀ ਥੋੜਾ ਜਿਹਾ ਪ੍ਰਪੇਅਰ ਦੋ, ਉਹਦੇ ਨਾਲ ਸਮਝਾਓ ਕਰੋ ਉਹਨਾਂ ਨੂੰ।
0: ਠੀਕ ਹੈ, ਚਲੋ ਠੀਕ ਹੈ, ਦੇਖਦੇ ਹਾਂ ਬਾਕੀ ਕੀ ਸੋਚਦੇ। ਥੈਂਕ ਯੂ। ਹੁਣ ਬਾਈ ਜੀ ਕਹਿੰਦੇ ਕਿ ਨਵੀਂ 101% ਮੈਨੂੰ ਲੱਗਦਾ ਕਿ ਜਿਹੜੇ ਮੋਟਰਸਾਈਕਲ ਵਾਲੇ ਰਾਈਡਰ ਨੇ ਉਹਨਾਂ ਦਾ ਕਸੂਰ ਹੁੰਦਾ, ਬਟ ਉਹ ਕਹਿੰਦੇ ਆ ਕਿ ਨਵੀਂ ਯਾਰ ਜਿਹੜੇ ਡਰਾਈਵਰ ਨੇ ਉਹ ਨਹੀਂ ਖਿਆਲ ਰੱਖਦੇ। ਸੋ ਤੁਹਾਨੂੰ ਕੀ ਲੱਗਦਾ, ਜ਼ਿਆਦਾਤਰ ਕਸੂਰ ਜਦੋਂ ਇਹ ਸੀਜ਼ਨ ਆਉਂਦਾ ਮੋਟਰਸਾਈਕਲ ਵਾਲਿਆਂ ਦਾ ਹੁੰਦਾ ਜਾਂ ਜਿਹੜੇ ਡਰਾਈਵਰ ਨੇ ਉਹਨਾਂ ਦਾ ਹੁੰਦਾ? ਨੰਬਰ ਹੈ ਆਪਣਾ 9056733337। ਮੌਸਮ ਜਿਉਂ ਵਧੀਆ ਹੋ ਜਾਂਦਾ, ਤੁਸੀਂ ਫਿਰ ਮੋਟਰਸਾਈਕਲ ਵਾਲਿਆਂ ਦੀਆਂ ਹੈਬਿਟਸ ਦੇ ਵਿੱਚ, ਡਰਾਈਵਰ ਦੀਆਂ ਹੈਬਿਟਸ ਦੇ ਵਿੱਚ ਕੀ ਨੋਟਿਸ ਕਰਦੇ ਹੋ? 905-673-3337 ਨੰਬਰ ਹੈ ਆਪਣਾ। ਇੱਕ ਤੁਸੀਂ ਯਾਦ ਰੱਖੋ ਮਿਸਟਰ ਸਿੰਘ ਪੀਜ਼ੇ ਨੂੰ, 2 ਲਾਰਜ ਪੀਜ਼ੇ, 4 4 ਟੋਪਿੰਗ, 4 ਡਿਪਿੰਗ ਸੌਸ ਫ੍ਰੀ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਚ। ਇਹਨਾਂ ਕੋਲ 30 ਲੋਕੇਸ਼ਨਾਂ ਨੇ ਕੈਨੇਡਾ, ਤੁਸੀਂ ਬ੍ਰੈਂਪਟਨ ਚੋਂ, ਮਿਸੀਸਾਗਾ ਚੋਂ, ਬੋਲਟਨ ਚੋਂ, ਕਿਟਨੇ ਚੋਂ, ਲੰਡਨ ਚੋਂ, ਜਿੱਥੇ ਵੀ ਉਹਨਾਂ ਦੀ ਲੋਕੇਸ਼ਨ ਹੈਗੀ ਆ। 905-500-4000, 905-500-4000, 9055-00-4000 ਮਿਸਟਰ ਸਿੰਘ ਪੀਜ਼ਾ। ਤੇ ਜਿਨ੍ਹਾਂ ਨੇ ਕਿਚਨ ਰੈਡੀ ਕਰਾਉਣੀ, ਅੱਜ ਹੀ ਮੈਸੇਜ ਆਇਆ ਕਿ ਨਵੀਂ ਕਿਚਨ ਕੈਬਨਿਟ ਦਾ ਨੰਬਰ ਦਿਓ। ਜਸਪਾਲ ਰਾਏ

0: 100% ਵੀ ਸੁਣਿਆ ਨੀ। ਅੰਕਲ ਮੈਂ ਸਲਾਨਾ ਕਰਦਾ ਤੇ ਬੜਾ ਕਰਦਾ, ਦੇਖੋ ਮੁੜ ਕੇ ਜੇ ਕੋਈ ਹੈਪਨ ਹੋ ਜਾਵੇ ਤੇ ਕਾਰ ਵਾਲੇ ਤੇ ਜਾਂ ਜਿਹੜਾ ਵੱਡੀ ਗੱਡੀ ਵਾਲਾ ਉਹਨੂੰ ਪ੍ਰੋਬਲਮ ਆਉਂਦੀ ਹੈ। ਠੀਕ ਹੈ ਫਰਨ ਕਰੋ, ਮੈਂ ਵੀ ਮੋਟਰਸਾਈਕਲ ਰੱਖਿਆ, ਤੁਸੀਂ ਵੀ ਰੱਖਿਆ, ਸਾਰੇ ਰੱਖੇ ਆ, ਇੰਜੋਏ ਕਰੋ, ਨਾ ਕਿ ਮਤਲਬ ਵੀ ਇੱਥੇ ਕੋਈ ਸ਼ੇਖੀ ਦਿਖਾ ਲਓ ਭਜਾਓ, ਇਹਦੇ ਦੁਆਲੇ ਕੋਈ ਮੈਡਲ ਕੇਜ ਹੈ ਨੀਗਾ।
1: ਭਜਾਈ ਫਿਰਦੇ ਆ, ਕੋਈ ਰੋਕਦਾ ਨੀ, ਕੋਈ ਟੋਕਦਾ ਨੀ।
0: ਉਹ ਤਾਂ ਨਵੀਂ ਜੀ ਹੰਬਰ ਰੋਡ ਤੇ ਭਜਾ ਰਿਹਾ
1: ਸੀ। ਅੱਛਾ, ਹੰਬਰ ਰੋਡ ਤੇ, ਠੀਕ ਹੈ।
0: ਦੂਸਰਾ ਫਿਰ ਉਹ ਇੱਕਦਮ ਮਤਲਬ ਸਿਰ ਘੁਮਾਉਂਦੇ ਆ ਵੀ ਮੈਨੂੰ ਕੋਈ ਦੇਖ ਵੀ ਰਿਹਾ ਕਿ ਨਹੀਂ ਦੇਖ ਰਿਹਾ, ਮਤਲਬ
1: ਜੀ ਜੀ
0: ਇਹ ਵੀ ਮਤਲਬ ਜੇ ਫਿਰ ਮਤਲਬ ਕੋਈ ਹੈਪਨ ਹੋ ਜਾਵੇ ਫਿਰ ਗੱਡੀ ਵਾਲੇ ਨੂੰ ਵਿਵਸਥਾ ਪੈ ਜਾਂਦੀ ਹੈ। ਪਰਮਾਤਮਾ ਇੱਦਾਂ ਟਾਈਮ ਲਿਆਵੇ ਨਾ, ਪਰ
1: ਸੇਫਟੀ ਆਪਣੇ ਹੱਥੀ ਹੈ। ਨਹੀਂ ਠੀਕ ਹੈ ਸਰ,
0: ਬਹੁਤ ਥੈਂਕ ਯੂ ਜੀ।
1: ਚਲੋ ਨਹੀਂ ਥੈਂਕ ਯੂ ਸਰ ਜੀ, ਦੇਖੋ ਜਿਹੜੀਆਂ ਥੋੜੀਆਂ ਆਬਜ਼ਰਵੇਸ਼ਨਸ ਨੇ ਤਾਂ ਜ਼ਰੂਰ ਆਪਾਂ ਨੂੰ ਹੁੰਦਾ ਕਿ ਆਪਾਂ ਕੁਛ ਨਾ ਕੁਛ ਜੇ ਨੋਟਿਸ ਕਰਦੇ ਹਾਂ ਤਾਂ ਲੈਟਸ ਟਾਕ ਅਬਾਊਟ ਇਟ। ਸੋ ਬਾਈ ਜੀ ਕਹਿੰਦੇ ਨਵੀਂ ਮੋਟਰਸਾਈਕਲ ਵਾਲੇ ਛੱਡੋ, ਜਿਹੜੇ ਮੁੰਡੇ ਖੁੰਡੇ ਹਾਈ ਸਕੂਲ ਵਾਲੇ ਬੱਚੇ ਨੇ ਉਹ ਬਹੁਤ ਆਪਣੇ ਡਰਟ ਬਾਈਕ ਭਜਾਉਂਦੇ ਆ ਤੇ ਪੇਰੈਂਟਸ ਲੈ ਤਾਂ ਦਿੰਦੇ ਆ, ਪੇਰੈਂਟਸ ਦੇਖਦੇ ਹੈ ਨਹੀਂ ਕਿ ਵੀ ਸਾਡਾ ਬੱਚਾ ਡਰਟ ਬਾਈਕ ਜਿਹੜਾ ਕਿੱਥੇ ਚਲਾ ਰਿਹਾ, ਕੀ ਕਰ ਰਿਹਾ। ਹੁਣ ਜੇ ਯਾਰ ਸਪੋਜ਼ ਕਰੋ ਤੁਹਾਡਾ ਬੱਚਾ, ਕੀ ਤੁਸੀਂ ਚੈੱਕ ਨਹੀਂ ਕਰਨਾ ਵੀ ਉਹ ਰੈਜ਼ੀਡੈਂਸ਼ੀਅਲ ਆਪਣੀਆਂ ਸੜਕਾਂ ਦੇ ਉੱਤੇ ਬਿਨਾਂ ਹੈਲਮੇਟ ਤੋਂ ਦਵੱਲੀ ਫਿਰਦਾ? ਥੋੜ੍ਹੇ ਯਾਰ ਪੇਰੈਂਟਸ ਦਾ ਵੀ ਇੱਕ ਕਹਿੰਦੇ ਹੁੰਦੇ ਕਿ ਉਹਨਾਂ ਦੀ ਡਿਊਟੀ ਬਣਦੀ ਆ ਯਾਰ ਕਿ ਅਸੀਂ ਚੈੱਕ ਕਰੀਏ। 8500 ਹੈਲੋ।
2: ਹਾਂਜੀ ਭਾਜੀ, ਕਿੱਦਾਂ ਜੀ?
1: ਠੀਕ ਹੈ ਵੀਰੇ, ਕੀ ਹਾਲ?
2: ਵਧੀਆ ਵਧੀਆ। ਹਾਂਜੀ ਵੀਰੇ, ਬਾਈ ਹੁਣਾਂ ਦੀ ਗੱਲ ਆ ਨਾ ਜਮਾਂ ਸਹੀ ਆ ਵੀ, ਹਾਈਵੇ ਤੇ ਵੀ ਅਸੀਂ ਹੁਣ ਜਾਈਦਾ ਨਾ ਵੇਖੀਦਾ ਵੀ ਕਈ ਤਾਂ ਮੋਟਰਸਾਈਕਲ ਵਾਲੇ ਵੀ ਫੁੱਲ ਸਪੀਡਿੰਗ ਕਰਦੇ ਆ, ਆਪਣੇ ਸ਼ੋਲਡਰ ਤੋਂ ਵੀ ਸਾਈਡ ਤੋਂ ਲੰਘਦੇ ਆ, ਕਈ ਲਾਈਨਾਂ ਦੇ ਵਿੱਚੋਂ ਹਨਾ ਵੀ ਏਦਾਂ ਸੱਪ ਵਾਂਗੂ ਮਿਲਦੇ ਜਾਂਦੇ ਹੁੰਦੇ ਆ। ਹੁਣ ਗੱਡੀ ਦਾ ਬਾਈ ਬਲਾਈਂਡ ਸਪੋਟ ਹਨਾ ਇੱਕ ਹੁੰਦਾ ਹੀ ਆ ਵੀ ਅਗਲੇ ਨੇ ਲਾਈਨ ਚੇਂਜ ਕਰਨੀ ਹੋਵੇ ਉਹਦੇ ਤੇ ਹਿੱਟ ਕਰ ਦੇਵੇ, ਗਲਤੀ ਦਾ ਹੁਣ ਨਿਕਲਣੀ ਦਾ ਵੀ ਕਾਰ ਵਾਲਾ ਵੀ ਹਨਾ ਵੀ ਉਹਨੇ ਕੀ ਕਰਤਾ, ਬਟ ਇਹ ਵੀ ਦੇਖਣਾ ਨਾ ਕਿਸੇ ਨੇ ਵੀ ਮੋਟਰਸਾਈਕਲ ਵਾਲਾ ਕਿਵੇਂ ਜਾ ਰਿਹਾ ਸੀ।
1: ਸੱਟ
2: ਬਹੁਤ ਬੁਰੀ ਲੱਗਦੀ ਆ ਬੰਦਾ ਡਿਗੇ, ਕਾਰ ਚ ਤਾਂ ਚਲੋ ਫੇਰ ਵੀ ਬੰਦਾ ਸੇਫ ਆ, ਥੋੜਾ ਜਿਹਾ ਏਅਰ ਬੈਗ ਹੈਗੇ ਆ ਕੁਛ ਆ,
1: ਜਿਹੜੇ
2: ਸਾਈਕਲ ਲੈ ਕੇ ਜਾਂਦੇ ਆ ਉਹਨਾਂ ਦਾ ਮੋਟਰਸਾਈਕਲ ਵਾਲੇ ਨਾਲ ਬੁਰਾ ਹਾਲ ਆ, ਅੰਦਰ ਵੇਖਦੇ ਹੀ ਨਹੀਂ, ਉਹ ਡਿਲੀਵਰੀਆਂ ਕਰਦੇ ਹੁੰਦੇ ਆ ਵੀ ਉਧਰ ਪੈਡੈਸਟ੍ਰੀਅਨ ਵੀ ਆਪਣਾ ਲਾਈਟ ਹੋਣ ਵਾਲੀ ਹੁੰਦੀ ਆ
1: ਗੱਲ ਯਾਰ। ਮੋਟਰਸਾਈਕਲ ਛੱਡੋ, ਬਾਈਕ ਵਾਲੇ ਵੀ, ਮੈਂ ਕੱਲ ਪਰਸੋਂ ਗੱਲ ਨਹੀਂ ਸੀ ਕਰ ਰਿਹਾ ਬਾਈਕ ਵਾਲਿਆਂ ਦੀ, ਸੋਚਿਆ ਸੋ ਕਾਲ ਕਰ ਰਿਹਾ, ਹੋਲਡ ਕਰੋ, ਮੈਂ ਤੁਹਾਨੂੰ ਸਿੰਪਲ ਇੰਡੀਅਨ ਸਵੀਟਸ ਦਾ ਰੈਸਟੋਰੈਂਟ ਦਾ ਨਵਾਂ ਡੀਲ ਦਵਾਂ। ਚਿਕਨ ਪਕੌੜਾ ਬਾਏ ਵਨ ਗਿੱਟ ਵਨ ਫਰੀ, ਬਰਿਆਨੀ ਬਾਏ ਵਨ ਗਿੱਟ ਵਨ ਫਰੀ, ਫਿਸ਼ ਪਕੌੜਾ ਬਾਏ ਵਨ ਗਿੱਟ ਵਨ ਫਰੀ, ਪਾਓ ਭਾਜੀ ਬਾਏ ਵਨ ਗਿੱਟ ਵਨ ਫਰੀ, ਕਿਆ ਬਾਤ ਹੈ। ਸੋ ਸਿੰਪਲ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕਾਸਮੋਰ, 85 ਮਾਊਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ, ਤੇ 15 ਫੈਂਡਰ ਵੇ ਬਵੇੜਨ ਚਿੰਕਿਊਜ਼ੀ। ਸਿੰਪਲ ਇੰਡੀਅਨ, ਸਿੰਪਲੀ ਦਾ ਬੈਸਟ, ਬਾਏ ਵਨ ਗਿੱਟ ਵਨ ਫਰੀ ਡੀਲਾਂ ਨੂੰ ਇੰਜੋਏ ਤੁਸੀਂ ਕਰ ਸਕਦੇ ਹੋ। 4984 ਇੱਕ ਸੈਕਿੰਡ ਹੋਲਡ ਕਰੋ ਸਰ, ਚੇਅਰ ਬਾਏ ਵਨ ਗਿੱਟ ਵਨ ਫਰੀ ਜਿਹੜੀ ਮੈਂ ਚੀਜ਼ਾਂ ਦੱਸੀਆਂ ਨਾ, ਸੋਰੀ ਮਾਈ ਮਿਸਟੇਕ, ਬਾਏ ਵਨ ਤੇ ਦੂਜੀ $2 ਦੇ ਵਿੱਚ ਫਰੀ ਵਾਂਗ ਹੀ ਆ, ਬਾਏ ਵਨ ਤੇ ਦੂਜੀ $2 ਚ। ਹਾਂਜੀ 4984 ਜੀ ਵੀਰੇ।
3: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ,
1: ਕਿਵੇਂ ਹੋ?
3: ਬਸ ਠੀਕ ਠਾਕ ਠੀਕ ਠਾਕ ਭਾਜੀ। ਆ ਭਾਜੀ ਆਹ ਜਿਹੜੀ ਗੱਲ ਤੁਸੀਂ ਕਹਿੰਦੇ ਆ ਨਾ ਬਾਈ ਈ ਬਾਈਕ ਜਾਂ ਕਿਹੜੀ, ਕੱਲ ਭਾਜੀ ਮੈਂ ਹਜੇ ਕੰਮ ਸ਼ੁਰੂ ਹੀ ਕੀਤਾ, ਪਹਿਲਾਂ ਪੈਸੈਂਜਰ ਬਿਠਾਇਆ ਤੇ ਭਾਜੀ ਆਪਾਂ ਮੇਰਾ ਸਿੱਧਾ ਸੀਗਾ ਰੋਡ, ਉਹ ਭਾਜੀ ਬੱਚਾ ਰੁਕਿਆ ਹੀ ਨੀ ਸਟੋਪ ਸਾਈਨ ਤੇ, ਤੇ ਮੈਨੂੰ ਭਾਜੀ ਉਦੋਂ ਪਤਾ ਲੱਗ ਗਿਆ ਲੱਗਾ ਜਦੋਂ ਮੇਰੀ ਲੈਫਟ ਲਾਈਟ ਦੇ ਸਾਹਮਣੇ ਆ ਗਿਆ।
1: ਅੱਛਾ,
3: ਤੇ ਭਾਜੀ ਡਿਫਰੈਂਸ

0: 2 ਫੁੱਟ ਦਾ।
1: ਹਾਂ ਤੇ ਛੋਟਾ ਬੱਚਾ ਸੀਗਾ ਹੈ?
0: 10 ਕੁ ਸਾਲ ਹੋਣਾ ਭਾਜੀ।
1: 10 ਸਾਲ ਦਾ, ਠੀਕ ਹੈ।
0: ਹਾਂਜੀ, ਤੇ ਮੈਂ ਇੰਨਾ ਸ਼ੌਕ ਹੋ ਗਿਆ ਨਾ, ਮੇਰੇ ਕੋਲ ਹੋਰਨ ਵੀ ਨੀ ਵਜਾ ਭਾਜੀ ਉਹਨੂੰ, ਤੇ ਉਹ ਨੀ ਰੁਕਿਆ ਭਾਜੀ, ਪਰ ਉਹ ਐ ਗੋਲੀ ਵਾਂਗੂ ਨਿਕਲ ਗਿਆ ਸਾਹਮਣੇ। ਤੇ ਮਤਲਬ ਮੈਂ ਚੌਂਕ ਦੇ ਵਿੱਚ ਘਰ ਖਲੋਤਾ ਰਿਹਾ, ਮਤਲਬ ਕਿ ਇਹ ਕੀ ਹੋਇਆ ਮੇਰੇ ਨਾਲ, ਵੀ ਜਾਂ ਕੀ ਹੋ ਚੱਲਾ ਸੀਗਾ। ਈਵਨ ਕਿ ਮੇਰੀ ਗੱਡੀ ਦਾ ਸਾਰਾ ਕੁਝ ਡੈਸ਼ ਕੈਮ ਲੱਗਾ ਵਾ, ਪਰ ਮੈਂ ਦਿਖਾ ਸਕਦਾ ਸੀ, ਪਰ ਇੱਕ ਵਾਰੀ ਤੇ ਪੰਗਾ ਪੈ ਜਾਣਾ ਸੀ ਨਾ ਭਾਜੀ, ਜੇ ਉਹਦਾ ਸਿਰ ਸੁਰ ਥੱਲੇ ਵੱਜ ਜਾਂਦਾ ਤੇ
1: ਇਹ
0: ਵਹਿੰਦੇ ਨੀ ਭਾਜੀ।
1: ਨਾ ਨੀ ਤੁਹਾਨੂੰ ਸੋਰੀ ਕਿਹਾ ਹੋਣਾ ਇਹਨਾਂ ਵਾਸਤਾ ਹੈ?
0: ਕੁਛ ਨੀ ਭਾਜੀ, ਕੁਛ ਨੀ ਕਿਹਾ, ਵਾਈਟ ਕਮਿਊਨਿਟੀ ਦਾ ਹੈਗਾ ਸੀ, ਆਪਾਂ ਆਪਣੇ ਨੂੰ ਕਹਿੰਦੇ ਆ, ਉਹ ਮਤਲਬ ਏਦਾਂ ਵਾਈਟ ਬੱਚਾ ਸੀਗਾ ਤੇ, ਪਰ ਇੱਕ ਵਾਰੀ ਉਹਨੇ ਮੈਨੂੰ ਪੰਗਾ ਪਾ ਦੇਣਾ ਸੀ, ਸਾਰਾ ਮੇਰਾ ਦਿਨ ਖਰਾਬ ਕਰਨਾ ਸੀਗਾ। ਤੇ ਮੈਨੂੰ ਮੇਰੇ ਦਿਲ ਨੂੰ ਸਾਰਾ ਦਿਨ ਹੁੰਦਾ ਰਿਹਾ ਕਿ ਚਲੋ ਮੇਰੇ ਕੋਲ ਪਾਪ ਹੁੰਦਾ ਹੁੰਦਾ ਬਚ ਗਿਆ, ਬਟ ਇਹ ਭਾਜੀ ਇਹ ਕੀ ਨਾਮ ਨਾ, ਉਹਨੇ ਹੈਲਮਟ ਵੀ ਨੀ ਪਾਇਆ ਸੀ ਸਿਰ ਤੇ। ਤੇ ਭਾਜੀ ਬਹੁਤ ਇੱਕ ਨੀ ਮਿਲਦੇ, ਬਹੁਤ ਗੈਂਗ ਮਿਲਦੀ ਆ, ਕਿਉਂਕਿ ਸਾਨੂੰ ਗਲੀਆਂ ਗਲੀਆਂ ਚ ਜਾਣਾ ਪੈਂਦਾ ਵਾ, ਮਤਲਬ ਹਰ ਗਲੀ ਮੁਹੱਲੇ ਚ ਅਸੀਂ ਫਿਰਦੇ ਆ।
1: ਤੁਸੀਂ ਜਾਣੇ ਹੋ, ਤੁਹਾਨੂੰ ਕੀ ਲੱਗਦਾ ਵੀ ਜਿਹੜੇ ਆਪਣੇ ਵਰਗੇ ਡਰਾਈਵਰ ਆ ਆਪਾਂ ਨੀ ਦੇਖਦੇ, ਜਾਂ ਜਿਹੜੇ ਮੋਟਰਸਾਈਕਲ ਵਾਲੇ ਆ ਉਹ ਨੀ ਦੇਖਦੇ?
0: ਨਹੀਂ ਨੀ ਭਾਜੀ, ਗੱਡੀ ਵਾਲਾ ਵੇਖਦਾ ਹੀ ਵੇਖਦਾ, ਜਿਹੜੇ ਮੋਟਰਸਾਈਕਲ ਵਾਲੇ। ਕੱਲ ਭਾਜੀ ਸ਼ਾਮ ਦੀ ਗੱਲ ਸੁਣ ਲਓ, ਇੱਕ ਅੰਕਲ ਇੰਟਰਸੈਕਸ਼ਨ ਦੇ ਵਿੱਚ ਉਹਨਾਂ ਦੀ ਸਕੂਟਰੀ ਖਰਾਬ ਹੋ ਗਈ ਹੋਣੀ ਆ, ਉਹ ਉੱਥੇ ਹੀ ਤੇਜ਼ੀ ਜੀ ਕਰਕੇ ਵੇਖਣ ਦੇ ਵੀ ਥੋੜਾ ਸਾਈਡ ਤੇ ਕਰ ਲਓ ਹਨਾ, ਤੇ ਨਹੀਂ ਵੇਖਦੇ ਭਾਜੀ। ਇੱਕ ਦਿਨ ਤੇ ਮੇਰੇ ਤੋਂ ਰਾਊਂਡ ਅਬਾਊਟ ਦੇ ਅਪੋਜਿਟ ਡਾਇਰੈਕਸ਼ਨ ਤੋਂ ਅੰਕਲ ਅੱਗੇ ਸਾਹਮਣੇ ਆ ਗਏ ਸਾਈਕਲ ਤੇ, ਮੈਂ ਭਾਜੀ ਏਦਾਂ ਟਰਨ ਮਾਰਨ ਡਿਆ ਪੂਰਾ,
1: ਬਾਕੀ ਕੀ ਕਹਿੰਦੇ ਆ ਜਿਹੜੇ ਸਾਡੇ ਮੋਟਰਸਾਈਕਲ ਵਾਲੇ, ਤੁਸੀਂ ਆਪਣਾ ਪੱਖ ਰੱਖਣਾ, ਤੁਸੀਂ ਵੀ ਰੱਖ ਸਕਦੇ ਹੋ। ਹੁਣ ਦੇਖੋ ਮੋਟਰਸਾਈਕਲ ਵਾਲੇ ਵੀ ਜਿਹੜੇ ਰਾਈਡਰਸ ਨੇ ਉਹ ਵੀ ਕਿਤੇ ਨਾ ਕਿਤੇ ਨੋਟਿਸ ਕਰਦੇ ਹੋਣਗੇ ਕਿ ਯਾਰ ਤੁਸੀਂ ਸਾਨੂੰ ਐਵੇਂ ਭੰਡੀ ਜਾਂਦੇ ਹੋ, ਤੁਹਾਡੇ ਵੀ ਬਹੁਤ ਬੰਦੇ ਗਲਤੀਆਂ ਕਰਦੇ ਆ ਡਰਾਈਵਰ ਜਿਹੜੇ ਨੇ। ਸੋ 9056733337 ਨੰਬਰ ਆਪਣਾ, 9056733337 9056733337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ ਫੈਸ਼ਨ ਆਈ ਕਿਊ ਦਾ, ਕੁੜਤੇ ਪਜਾਮੇ ਲੈਣੇ ਆ ਬਿਸਪੋਕ, ਬਿਸਪੋਕ ਦਾ ਮਤਲਬ ਹਾਈ ਐਂਡ ਕੁੜਤੇ ਪਜਾਮੇ, ਕਸਟਮ ਵੈਸਟਾਂ ਦੇ ਨਾਲ ਸ਼ੇਰਵਾਨੀਆਂ, 1 ਕਿਲੋ ਦੂਜਾ 25% ਆਫ। ਕੋਟ ਪੈਂਟ ਲੈਣਾ 1 ਕਿਲੋ ਦੂਜਾ 25% ਆਫ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਫੈਸ਼ਨ ਆਈ ਕਿਊ ਕੁਈਨ ਕੈਨੇਡੀ, ਫੈਸ਼ਨ ਆਈ ਕਿਊ ਮਕਵੀਨ ਮੇਫੀਲਡ, ਫੈਸ਼ਨ ਆਈ ਕਿਊ ਨੰਬਰ 1 ਕੁਇਕ 9054532225 9054532225। ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਦੇ ਨਵੇਂ ਘਰ ਨੇ, ਉਹਨਾਂ ਦੀ ਜਾਣਕਾਰੀ ਤੁਹਾਨੂੰ ਪਹਿਲਾਂ ਦਿੰਦੇ ਹਾਂ, ਫਿਰ ਵਾਪਸ ਆਉਂਦੇ ਹਾਂ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 9058407135 9058407135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕਿਆ ਬਾਤ ਹੈ ਜੀ, 37314 ਹੈਲੋ
2: ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂ ਭਾਜੀ, ਟੌਪਿਕ ਤਾਂ ਤੁਹਾਡਾ ਬਹੁਤ ਸੋਹਣਾ, ਪਰ ਦੇਖੋ ਗਲਤੀਆਂ ਤਾਂ ਸਾਰੇ ਹੀ ਕਰਦੇ ਆ, ਆਪਾਂ ਤਾਂ ਪਰਫੈਕਟ ਤਾਂ ਕੋਈ ਵੀ ਨਹੀਂ ਇਸ ਦੁਨੀਆ ਤੇ, ਰਾਈਟ? ਨਾ ਤਾਂ ਗੱਡੀਆਂ ਵਾਲੇ, ਨਾ ਮੋਟਰਸਾਈਕਲ ਵਾਲੇ, ਨਾ ਜਿਹੜੇ ਪੈਦਲ ਜਾਂਦੇ ਆ ਜਾਂ ਬਾਈਕ ਚਲਾਉਂਦੇ ਆ ਰਹੇ
1: ਜੀ,
2: ਪਰ ਗੱਡੀਆਂ ਤਾਂ ਹਮੇਸ਼ਾ ਹੀ ਚੱਲਣੀਆਂ। ਜਿਹੜਾ ਡਰਟ ਬਾਈਕ ਬੱਚੇ ਚਲਾਉਂਦੇ ਆ ਜਾਂ ਥੋੜਾ ਫਨ ਕਰਦੇ ਹੋ, ਇਹ ਜਸਟ ਫਿਊ ਟਾਈਮ ਹੈਗਾ ਸਮਰ ਦਾ, ਔਰ ਲਾਈਫ ਦੇ ਵਿੱਚ ਵੀ ਜਿਹੜੇ ਛੋਟੇ ਬੱਚੇ ਆ, ਕੋਈ ਐਡਾ ਵੱਡਾ ਬੰਦਾ ਕੋਈ ਵੀ ਐਸੀ ਗਲਤੀ ਨਹੀਂ ਕਰੂਗਾ ਰਾਈ, ਪਰ ਮੇਰੇ ਹਿਸਾਬ ਨਾਲ ਜੇ ਦੇਖਿਆ ਜਾਵੇ ਉਹਨਾਂ ਤਾਂ ਸਾਰਿਆਂ ਨੂੰ ਕੇਅਰਫੁਲ ਹੋਣਾ ਚਾਹੀਦਾ, ਪਰ ਜ਼ਿੰਦਗੀ ਬਹੁਤ ਛੋਟੀ ਆ, ਥੋੜੇ ਜਿਹੇ ਬੱਚਿਆਂ ਨੂੰ ਵੀ ਇੰਜੋਏ ਕਰ ਲੈਣ ਤਾਂ ਠੀਕ ਆ, ਪੇਰੈਂਟਸ ਨੂੰ ਵੀ ਚਾਹੀਦਾ, ਆਪਾਂ ਨੂੰ ਵੀ ਚਾਹੀਦਾ ਕਿ ਥੋੜਾ ਕੇਅਰਫੁਲ ਹੋ ਕੇ ਚੱਲੋ, ਕਿ ਸਮਰ ਦਾ ਟਾਈਮ ਆ, ਤੇ ਆਪਾਂ ਰੋਡ ਤੇ ਵੀ ਜਾਂਦੇ ਆ, ਆਪਾਂ ਆਪਣੇ ਆਪ ਨੂੰ ਸੇਫ ਕਰਦੇ ਹਾਂ, ਬਟ ਨੈਵਰ ਨੋ ਇਨ ਅਨਦਰ ਪਰਸਨ ਦੈਟ ਦੇ ਡਰਾਈਵ, ਰਾਈਟ? ਤੇ ਆਪਣੇ ਚਿੱਤੋਂ ਕੋਸ਼ਿਸ਼ ਕਰੋ
1: ਨੁਕਸਾਨ ਵੀ ਕਿੰਨਾ ਹੋ ਜਾਂਦਾ।
2: ਹਾਂਜੀ ਉਹੀ ਮੈਂ ਕਹਿ ਰਹੀ ਨਾ ਕਿ ਆਪਾਂ ਸਹੀ ਤਾਂ ਕੋਈ ਵੀ ਨੀ ਔਰ ਸਾਰੇ ਗਲਤ ਨੀ ਹੁੰਦੇ ਸਾਰੇ ਸਹੀ ਨੀ ਹੁੰਦੇ
1: ਰਾਈਟ
2: ਤੇ ਇਹ ਇਸ ਕਰਕੇ ਥੋੜਾ ਗੱਡੀਆਂ ਵਾਲੇ ਵੀ ਕੇਅਰਫੁਲ ਹੋ ਜਾਣ ਮੋਟਰਸਾਈਕਲ ਵਾਲੇ ਵੀ ਕੇਅਰਫੁਲ ਹੋ ਜਾਣ ਪਰ ਬੈਸਟ ਰਿਕੁਐਸਟ ਪੇਰੈਂਟਸ ਨੂੰ ਹੈਗੀ ਜਿਹਨਾਂ ਦੇ ਬੱਚੇ ਚਲਾ ਰਹੇ ਆ ਬਾਈਕ ਵਗੈਰਾ ਜਾਂ ਸਕੂਟਰ ਵਗੈਰਾ ਜਾਂ ਡਰਟ ਬਾਈਕ ਵਗੈਰਾ ਉਹਨਾਂ ਨੂੰ ਵੀ ਚਾਹੀਦਾ ਕੇਅਰਫੁਲ ਕਿ ਬੱਚਿਆਂ ਨੂੰ ਥੋੜਾ ਜਦੋਂ ਬਾਹਰ ਜਾਂਦੇ ਆ ਦੇਖਣ ਪਰ ਬੱਚਿਆਂ ਨੂੰ ਭਾਜੀ ਇਹ ਵੀ ਗੱਲ ਹੈ ਕਿ ਆਪਾਂ ਘਰ ਦੇ ਅੰਦਰ ਹੀ ਵਾਚ ਕਰ ਸਕਦੇ ਹਾਂ ਬਾਹਰ ਤਾਂ ਨਹੀਂ ਨਾ ਕਰ ਸਕਦੇ ਪੇਰੈਂਟਸ ਕਹਿ ਸਕਦੇ ਆ ਬੱਚੇ ਕਿਹੜਾ ਸੁਣਦੇ ਆ
1: ਠੀਕ ਹੈ
2: ਪਰ ਚਲੋ ਹਾਂਜੀ ਤਾਂ ਸਾਰਿਆਂ ਨੂੰ ਕਿਹਾ ਥੋੜਾ ਟਾਈਮ ਆ ਚਲੋ ਸਾਰੇ ਜਾਣੇ ਰਲ ਕੇ ਜੇ ਆਪਾਂ ਕੋਸ਼ਿਸ਼ ਕਰੀਏ ਕਿਉਂਕਿ ਜਿੰਦਗੀ ਕਹਿੰਦੇ ਨਾ ਬਚਪਨਾ ਮੁੜ ਕੇ ਨੀ ਆਉਣਾ
1: ਹਨਾ
2: ਆਪਾਂ ਜਿੰਦਗੀਆਂ ਚ ਕਿੰਨੇ ਬਿਜ਼ੀ ਹੋ ਗਏ ਆ ਹਨਾ ਆਪਾਂ ਹੁਣ ਜੇ ਆਪਾਂ ਨੂੰ ਕਹੀ ਗਏ ਕਿ ਆਪਾਂ ਰੋਡ ਤੇ ਸਕੂਟਰ ਜਾਂ ਬਾਈਕ ਚਲਾ ਲਈਏ ਏਦਾਂ ਬੱਚਿਆਂ ਦੀ ਤਰ੍ਹਾਂ ਨਹੀਂ ਕਰ ਸਕਦੇ ਹਨਾ
1: ਬਿਲਕੁਲ
2: ਸੋ
1: ਨਹੀਂ ਠੀਕ ਹੈ ਥੈਂਕ ਯੂ ਜੀ ਬਹੁਤ ਤੁਹਾਡਾ ਧੰਨਵਾਦ ਨਹੀਂ ਮੈਂ ਮੰਨਦਾ ਤੁਹਾਡੀ ਗੱਲ ਨੂੰ ਬਚਪਨਾ ਮੁੜ ਕੇ ਨਹੀਂ ਆਉਣਾ ਪਰ ਜੇ ਜ਼ਿੰਦਗੀ ਚਲੀ ਗਈ ਫਿਰ ਤਾਂ ਸਾਰਾ ਹੀ ਬਚਪਨਾ ਵੀ ਗਿਆ ਫਿਊਚਰ ਵੀ ਗਿਆ ਹੈ ਪ੍ਰੋਬਲਮ ਇਹ ਹੈ ਬੱਚੇ ਹੁਣ ਮੈਂ ਦੇਖੋ ਸਹਿਮਤ ਤੁਹਾਡੇ ਨਾਲ ਵੀ ਪੇਰੈਂਟਸ ਹੁਣ ਕੀ ਕਰਨ ਪੇਰੈਂਟਸ ਜਿਹਨਾਂ ਨੂੰ ਪਤਾ ਕਿ ਸਾਡੇ ਬੱਚੇ ਨੇ ਤਾਂ ਪੰਗਾ ਹੀ ਲੈਣਾ ਨਾ ਹੀ ਲੈ ਕੇ ਲਓ ਉਹਨਾਂ ਨੂੰ ਮੈਂ ਤਾਂ ਇੰਨਾ ਕਹਿਣਾ ਦਵਿੰਦਰ ਪਵਾਰ ਜੀ ਸਾਡੇ ਨਾਲ ਨੇ ਮੋਰਗੇਜ ਦੇ ਸਾਡੇ ਐਕਸਪਰਟ ਅਕਾਲ ਮੋਰਗੇਜ ਤੋਂ ਪਵਾਰ ਸਾਹਿਬ ਕਿਵੇਂ ਹੋ ਕੈਟਰੈਕਟਸ ਦੇ ਨਾਲ
3: ਬਹੁਤ ਬਹੁਤ ਧੰਨਵਾਦ ਨਵੀਂ ਦੇ ਪੰਜਾਬੀ ਲਾਰਾਂ ਜਿਹੜੇ ਸਾਰੇ ਆਪਣੇ ਭਾਵੇਂ ਸਤਿ ਸ਼੍ਰੀ ਅਕਾਲ ਜੀ ਗੁੱਡ ਈਵਨਿੰਗ ਬਿਲਕੁਲ ਜੀ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਬੈਂਕ ਆਫ ਕੈਨੇਡਾ ਨੇ ਆਪਣੇ ਰੇਟ ਹੋਲਡ ਕਰ ਲਏ ਆ ਨਾ ਵਧਿਆ ਨਾ ਘਟਿਆ ਜਿਹੜਾ ਪ੍ਰਾਈਮ ਰੇਟ 4.45 ਸੀ ਉਹਨੇ ਤਾਂ ਉਨਾ ਹੀ ਹੈਗਾ 4.45 ਤੇ ਅਗਰ ਕੋਈ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਮੋਰਗੇਜ ਹੈਗੀ ਹੈ ਕੋਈ ਰਿਨਿਊ ਲਿਆ ਜਾਂ ਕੋਈ ਰੀਫਨਾਂਸ ਕਰਨਾ ਜਾਂ ਪਰਚੇਜ ਦੀ ਹੈ ਕਾਲ ਕਰ ਲਓ ਜਿਹੜਾ ਅੱਜ ਦਾ ਰੇਟ ਹੋਲਡ ਕਰਾਂਗੇ 120 ਦਿਨ ਲਈ ਵੈਲਿਡ ਰਹੂਗਾ ਰੇਟ ਘੱਟ ਗਿਆ ਤੁਹਾਨੂੰ ਘਟਾ ਕੇ ਦੇਵਾਂਗੇ ਅਗਰ ਰੇਟ ਵੱਧ ਗਿਆ ਤਾਂ ਤੁਹਾਨੂੰ ਹੋਲਡ ਕੀਤਾ ਰੇਟ ਹੀ ਲੈ ਕੇ ਦੇਵਾਂਗੇ ਤੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731 ਇਸ ਤੋਂ ਇਲਾਵਾ ਜਿਹੜੀ ਦੂਜੀ ਗੱਲ ਹਮੇਸ਼ਾ ਕਰੀਦੀ ਆ ਕਿ ਪ੍ਰੋਪਰਟੀ ਹੈਗੀ ਆ ਪ੍ਰੋਪਰਟੀ ਦੀ ਕੁੜੀ ਚ ਪੈਸਾ ਪਿਆ ਤੇ ਉਹਨੂੰ ਜਾਈ ਨਾ ਗਵਾਓ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਜ਼ਰੂਰ ਲੈ ਕੇ ਰੱਖੋ ਕੋਈ ਵੀ ਤੁਸੀਂ ਕੰਮ ਕਰਦੇ ਆ ਬਿਜ਼ਨਸ ਕਰਦੇ ਆ ਜਾਂ ਸੈਲਫ ਇੰਪਲਾਇਡ ਆ ਜਾਂ ਤੁਸੀਂ ਇੰਪਲਾਇਡ ਆ ਚਾਹੇ ਤੁਹਾਡੇ ਕੋਲ ਜੋਬ ਹੈਗੀ ਚਾਹੇ ਨਹੀਂ ਹੈਗੀ ਅਗਰ ਇਕਵਿਟੀ ਬੇਸਡ ਲੈਂਡਿੰਗ ਦੇ ਆਧਾਰ ਤੇ ਤੁਸੀਂ ਸਿਕਿਓਰ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਤੇ ਅੱਜ ਹੀ ਕਾਲ ਕਰ ਲਓ ਜੀ 6479888731 ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦੀ ਕੋਈ ਟਰੱਕ ਦਾ ਲੋਨ ਟ੍ਰੇਲਰ ਦਾ ਲੋਨ ਜਾਂ ਕੋਈ ਭੈਣ ਭਰਾ ਬਿਜ਼ਨਸ ਤੇ ਆਪਣੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479887831 6479888731 ਤੇ ਹਮੇਸ਼ਾ ਇਹ ਗੱਲ ਕਹੀ ਦੀ ਕਿ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦੇ ਬਹੁਤ ਬਹੁਤ ਧੰਨਵਾਦ ਜੀ
1: ਬਹੁਤ ਧੰਨਵਾਦ ਸਰ ਨੰਬਰ ਹੈ 6479887831 ਦਵਿੰਦਰ ਪਵਾਰ 4391 ਹੈਲੋ
4: ਹੈਲੋ
1: ਹੈਲੋ ਜੀ
4: ਜੀ ਅਭੀ ਵੋ ਬਾਤ ਆਪਕਾ ਟਾਪਿਕ ਬਹੁਤ ਅੱਛਾ ਹੈ
1: ਹਾਂ ਹਾਂ
4: ਤੋ ਜੋ ਕਲੈਰੀਫਿਕੇਸ਼ਨ ਇਹ ਕੀ ਇਹ ਕਿ 2-3 ਮਹੀਨੇ ਖੈਰ ਜੋ ਸੇ ਬਹੁਤ ਰੁਕ ਜਾਏਗੀ ਜਾਂ ਜ਼ਿੰਦਗੀ ਰੁਕ ਜਾਏਗੀ ਬਾਤ ਇਹ ਨਹੀਂ ਹੋ ਰਹੀ ਸੀ ਬਾਤ ਇਹ ਹੋ ਰਹੀ ਸੀ ਕਿ ਡਰਾਈਵਰਾਂ ਦਾ ਕਸੂਰ ਹੈ ਚੱਲਣ ਵਾਲੋਂ ਦਾ ਕਸੂਰ ਹੈ ਕਿ ਬਾਈਸਿਕਲਾਂ ਦਾ ਕਸੂਰ
1: ਹੈ ਹਾਂ
4: ਕਿਤਾਬ ਮੈਂ ਤਾਂ ਇਹ ਲਿਖਾ ਹੋਇਆ ਹੈ ਕਿ ਹਰ ਬੰਦਾ ਮਾਤਾ ਲੇਕਿਨ ਅਬ ਮੈਂ ਜਬ ਕ੍ਰਾਸ ਕਰ ਰਹੀ ਹੂੰ ਸੜਕ ਤੋ ਉਸਮੇ ਹਾਥ ਦਿਆ ਹੁਆ ਹੈ ਕਿ ਹਾਥ ਆਗੇ ਆਏਗਾ ਫਿਰ ਕ੍ਰਾਸ ਕਰਨਾ ਹੈ
1: ਠੀਕ ਹੈ
4: ਤੋ ਮੈਂ ਉਸਕੋ ਕ੍ਰਾਸ ਕਰ ਰਹੀ ਹੂੰ ਮੈਂ ਕਿਹੜਾ ਇਹਨਾਂ ਨੇ ਮਾਰਨਾ ਹੈ ਇਹ ਤਾਂ ਆਪਣੀ ਜਾਨ ਤੱਕ ਪੂਰੀ ਅਜ਼ਾਬ ਹੋ ਜਾਏਗਾ ਇਨਕਾ ਮੈਂ ਗੁਜ਼ਰ ਜਾਤੀ ਕਿਤਨੀ ਗਲਤ ਬਾਤ ਤੋ ਡਰਾਈਵਰ ਹੋ ਜਾਂ ਬਾਈਸਾਈਕਲ ਵਾਲਾ ਹੋ ਜਾਂ ਐਸੇ ਹੀ ਚਲਾਉਣੇ ਵਾਲੋ ਕੇ ਨਾਮ ਬਦਨਾਮ ਕੀ ਹਮੇ ਹਮੇ ਤਮੀਜ਼ ਹੀ ਨਹੀਂ ਹੈ ਹਮਨੇ
1: ਨਹੀਂ ਇਹ ਤਮੀਜ਼ ਕਿਸ ਕੋ ਨਹੀਂ ਹੈ ਡਰਾਈਵਰਾਂ ਕੋ ਜਾਂ ਮੋਟਰਸਾਈਕਲ ਵਾਲਾ ਕੋ
4: ਕਿਸੇ ਕੋ ਜੋ ਵੀ ਜਾਇਲਾਨਾ ਹਰਕਤ ਕਰਤਾ ਹੈ ਡਰਾਈਵਰ ਹੋ ਬਾਈਸਾਈਕਲ ਹੋ ਕੋਈ ਰੂਲ ਕੇ ਸਾਥ ਚਲ ਹਮ ਰੂਲ ਕੇ ਸਾਥ ਚਲਦੇ ਨਹੀਂ ਹੈ ਤੋ ਕਦੀ ਡਰਾਈਵਰਾਂ ਕੋ ਇਲਜ਼ਾਮ ਦੇਤੇ ਹੈ ਕਦੀ ਬਾਈਸਾਈਕਲੋਂ ਕੋ ਨਹੀਂ ਬਾਈਸਾਈਕਲ ਵਾਲਾ ਜੋ ਬੱਚਾ ਗੁਜ਼ਰ ਗਿਆ ਅਭੀ ਜਿਨ੍ਹਾਂ ਨੇ ਬਤਾਇਆ ਉਨਕੇ ਤਾਂ ਜ਼ਿੰਦਗੀ ਕਾ ਹਾਥ ਮੇ ਆ ਗਿਆ ਨਾ ਉਸ ਬੱਚੇ ਨੇ ਗਲਤੀ ਕੀ ਤੋ ਵੋ ਗਰਮੀਆਂ ਮੇ ਚਲਾਏ ਜਾਂ ਸਰਦੀਆਂ ਮੇ ਚਲਾਏ اس بچے کو اگر سکھائی ہوتی تمیز یا بتایا ہوتا یا بار بار اس کے ساتھ محنت کی ہوتی, چلے بچہ کر کے چھوڑ بھی دے, ان کی زندگی میں تو ہیر پھیر آ گیا نا ان کے ہاتھ میں. یہ قصور کی بات نہیں ہے, یہ اصول کی بات ہے کہ چاہے, تو اسی لیے میں نے اپنا پہلے دیا کہ اگر میں سڑک کراس کر رہی ہوں اور ہینڈ جو بنا ہوا ہے اس کو دیکھ کر نہیں چل رہی, میں مجھے کون سا انہوں نے مارنا, ان کو تو اپنی مصیبت پڑ جائے گی, تو یہ غلط بات ہوئی نا. یہ قصور ڈرائیور کا نہ ہوا, یہ قصور اس بندے کا ہوا جس نے اس چیز کو سیکھا نہیں ہے. تو یہ سیکھنے والی جو بات ہے اپنے لوگ نہیں کرتے ہیں, لیکن اب وہ بتا رہے ہیں وائٹ بچہ تھا تو نہیں بتایا ہوگا اس کو, وہ بےچارا تو آ گیا نا مصیبت میں, سردی ہو یا گرمی ہو.
1: ٹھیک ہے جی, بہت شکریہ تھوڑا, تھینک یو سو مچ. 9390 ہاں جی میرے.
5: ہاں جی نبی میرے, دیکھو میں بھی 6 سال کیتا رائڈ بائک تے نا, اے تے تو بندیاں وانگو چلاؤ پھر تو بھی نقصان نہیں ہے, پر جے بائک تے تو جہاز ہی بنا دینا, پلین وانگو سپیڈ اپ کرنا ہے نا, پلر سے اپا جتھے کرے 80 دی سپیڈ آ تے اپا تے 40 اوور چل جئیے, ہوں 120 سے بائک جاؤ گا, گڈی والے نو جن دیکھنا دیکھنا نہیں چھیتی, کیونکہ فرکشن سیکنڈ میں تے کول آ جاتا, کیونکہ چھوٹی چیز ہے نا گڈی, تو سٹل آپ جی کوئی 120 کے مگر آ رہی ہے آپ دیکھ جو گی, پر جی بائک وہ چھوٹا ہونے کر کے بہت کر دیتا وا, پلس گڈیا والے بھی کئی وداؤٹ سگنل ادا ہی چینج کر دیں ایک دم ہی, ہوں جہاں بندہ مگر سپیڈ چ آ رہا وا پھر انہیں بجنا بچ آ گئی, غلطی وہی بھی ہے جن لائن چینج کی ہے, تو فسٹ غلطی وہی بھی ہے جا اوور سپیڈ کر رہا.
1: سو تھی دیکھو بائک رائڈ کیتا, ڈرائیوراں دیاں ہیبٹس دے وچ کی کمیاں تسی نوٹس کیتیاں؟
5: کار والے دی
1: ہاں, بائک کار کار والے دی,
5: کار والے میرے کئی جو جا رہے ہو دیکھتے نہیں, جو لائن نو چینج کر لگے ہن اودا ہی ایک دم ہی تہاڈے آ جے تسی پراپر وی جا رہے ہو, سیدھا جیڑا تے زیادہ سپیڈ کر رہا او تے پھر تانوں پتہ اپنی موت نو وجہ مار رہا نا, او کہندے نا سپیڈ تھرل دی باڈی ٹو کلز ہے نا, او تے پھر مزہ تو ہوتا ہی سپیڈ کرنے ہاں, پر اونا ہی پھر رسک بھی زیادہ, رسک فیکٹر زیادہ وا, پر جڑے ٹائم اپا بائک لائے نا اج کل دے جڑے بائکر دا او ہن بہت ڈفرنس آ گیا انہاں چ وی, او نا جویں اپا دو گڈیاں دے وچ چل لینا راہ وا, اونوں پریویلنس دی طرح لے رہے اج کل دے ٹائم چ نا, او وچوں دی لنگ جاندے ہیں, اس اسی ایدا کدی نہیں کیتا, 6 سال رائڈ کیتی ہے کدی وی دو گڈیاں دے وچ چل ہوندی نہیں, کڈیا اپنا پراپر وے پراپر اپنا جو ہینڈ سگنل تہاڈے ہوندے او دے کے لائن جی کر کے پراپر چیک کر کے, زیادہ پرابلم ہوندی ہے سپورٹس بائک چلاوندے آ گولی آنگوں آندے شروع کر دے بس بھیجدے نہیں کسے نوں.
1: نہیں وہ گل ٹھیک ہے ہوں, پر میں نا جن بھی کئی بار موٹر سائیکل والے متر دیا کالا بھی آدی نے گلا ہوں, ہمیشہ ڈرائیوروں نے بہت گلا کھڑتے بھی کسی کو گڈی نہیں چلانی آتی, گڈیاں والے بہت غلط نے, سو آئی تھنک گڈیا والے موٹر سائیکل والے گالا کھڑتے ہیں تو موٹر سائیکل والے گڈیا نو کھڑتے ہیں.
5: پتا ہی گل دیکھو ایک نا سیزنل جہا ہی ہے جہاں بائک والا رائڈ ہے نا, کیونکہ آپ جی کار والے ہیں نا یہ جوس تو بھی نہیں ہوں روڈ شیئر کے نال ہے نا, ایک دو بڑی پرابلم ہے جتنے جنہ اسٹیٹا پورا سال چل رہا نا اتنے کار والے جوس تو ہو جاتے بائکرز کے نال, اتنے آپ دو چار مہینے ہی وہ میہ بھی پینے ہیں پروپر بائک چلنا بھی نہیں ہے نا, پھر کار والے بھی جوس تو نہیں ہے, پلس آپ بھی آپ گڈیا والے بھی دیکھتے ہیں ڈرائیونگ ہیبٹس بہت بیڈ ہے گیا وا, ایک بائک کے ریلیٹڈ ہی نا چلو آپ ودیا مان کرا تو لیا آپ پگ بن کے کرا پر اپنے لوگ نا مس یوز بہت کر رہے ہیں, کئی نے ادا دو گل پیٹے جی مارے ہوں تو وہ بھی بس بنا ہل مڑ چڑے بندہ پوچھو سیفٹی تھوڑی آ
1: جی جی جی, لیگلی کی لکھیا ہوا انہوں نے کوئی میٹر کوئی سائز لکھیا؟
5: ہاں جی اوکے
1: سوری میں لب لیا کہندے کہ ایٹ لیسٹ 5 میٹر کپڑے دی پگ ہووے,
5: ہاں جی پلس تہاڈی جڑی داڑھی وی آ ان شورٹ نہ ہیر ہونی چاہیے, کٹی نہیں ہونی چاہیے داڑھی وی, کٹی نہیں ہونی چاہیے,
1: اچھا اچھا اچھا,
5: پر اپنے منڈیاں دی ہاں جی داڑھی وی تہاڈی کٹی نہیں ہونی چاہیے, ان شورٹ نو کوئی اودی ہیر دا وی انہاں وچ پایا کلوچ, پر اپنے منڈیاں دی چلو داڑھی تے تو نہیں کہہ دے, پر ایٹ لیسٹ جے پاگڑی تانوں کھل ملی آ اونوں
1: 5-6 میٹر
5: بہت کر رہے ہیں, دیکھو اپنے بھائی ہوں دن کھل گیا نا, دیکھو ਮੈਂ ਤਾਂ ਕਹਿੰਦਾ ਭਾਈ ਜੇ ਚਲਾਉਣਾ ਬਾਈ ਪ੍ਰੋਪਰ ਤਰੀਕੇ ਚਲਾਓ, ਵੱਡੇ ਪੱਗ ਪ੍ਰੋਪਰ ਬੰਨੋ, ਜੇ ਤੁਸੀਂ ਉਹਨਾਂ ਕੇ ਹੈਲਮਟ ਵੀ ਪਾਉਣਾ ਪ੍ਰੋਪਰ ਡੀਓਟੀ ਵਾਲਾ ਹੈਲਮਟ ਪਾਓ,
1: ਨਾਲੇ ਤੁਸੀਂ ਤੁਸੀਂ ਤੁਸੀਂ ਇੰਨਾ ਡਿਸਕਲੋਜ਼ ਕਰ ਦੋ ਵੀ ਤੁਸੀਂ ਆਪ ਦਸਤਾਰ ਸਜਾਉਂਦੇ ਹੋ, ਨਹੀਂ ਤਾਂ ਅਗਲੇ ਨੇ ਕਿਹੜਾ ਐਵੇਂ ਬੋਲੀ ਜਾਂਦਾ।
5: ਨਹੀਂ ਚਲੋ ਮੈਂ ਤਾਂ ਨਹੀਂ ਸਜਾਉਂਦਾ, ਅਗਰ ਮੈਂ ਦੱਸਾਂ ਮੈਂ
1: ਨਹੀਂ, ਤੁਸੀਂ ਮੈਨੂੰ ਲੱਗਿਆ ਮੈਂ ਕਿਹਾ ਵੀ ਤੁਸੀਂ ਸਜਾਉਂਦੇ ਹੋ।
5: ਨਹੀਂ ਨਹੀਂ ਮੈਂ ਤੇ ਵਾਲ ਕੱਟੇ ਵਾਲਾ ਜੀ ਵੀਰ ਜੀ।
1: ਅੱਛਾ, ਮੈਨੂੰ ਮੈਨੂੰ ਭੁਲੇਖਾ ਪੈ ਗਿਆ ਕਿਸੇ ਹੋਰ ਦਾ। ਓਕੇ ਠੀਕ ਹੈ।
5: ਹਾਂਜੀ ਹਾਂਜੀ ਹਾਂਜੀ, ਤੇ ਮੈਂ ਈਵਨ ਕਿ ਜਿਹੜੇ ਦੂਜੇ ਬਾਈਕਰਸ ਵੀ ਆ ਨਾ, ਉਹ ਵੀ ਜਿਹੜੇ ਪ੍ਰੋਪਰ ਡੀਓਟੀ ਵਾਲੇ ਹੈਲਮਟ ਅਪਰੂਵ ਹੁੰਦੇ ਉਹ ਨੀ ਪਾਉਂਦੇ, ਜਿਹੜੇ ਹਾਫੇ ਦਾ ਹੈਲਮਟ ਆ ਉਹ ਕਈ ਜਾਣੇ ਡੀਓਟੀ ਅਪਰੂਵ ਨੀ ਹੁੰਦਾ, ਉਹ ਪਾਈ ਫਿਰਦੇ ਆ ਬਸ। ਉਹਦੀ ਟਿਕਟ ਵੀ ਹੈਗੀ ਆ ਜੇ ਤੁਹਾਨੂੰ ਪੁਲਿਸ ਵਾਲਾ ਪੁਲ ਓਵਰ ਕਰ ਲਵੇ।
1: ਠੀਕ ਹੈ, ਚਲੋ ਬਹੁਤ ਸ਼ੁਕਰੀਆ ਵੀਰੇ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਨਹੀਂ ਬਿਲਕੁਲ, ਚਲੋ ਜੋ ਲਾਅ ਹੈ ਲਾਅ ਹੈ। ਹੁਣ ਇਹਨਾਂ ਨੇ ਜੇ ਲਿਖਿਆ, ਮੈਂ ਹੁਣੇ ਪੜ੍ਹ ਰਿਹਾ ਸੀ, ਇਟ ਸੈਜ਼ ਕਿ 5 ਮੀਟਰ ਕਲੋਥ, ਤੁਸੀਂ ਵਧੀਆ ਯਾਰ 5 ਮੀਟਰ ਕਲੋਥ ਦੇ ਨਾਲ ਦਸਤਾਰ ਸਜਾਓ ਤੇ ਆਰਾਮ ਨਾਲ ਮੋਟਰਸਾਈਕਲ ਚਲਾਓ। ਵੀਰ ਹੁਣਾਂ ਦੀ ਗੱਲ ਚਲੋ ਠੀਕ ਹੈ ਕਿ ਜੋ ਲਾਅ ਹੈ ਉਹਨੂੰ ਫੋਲੋ ਕਰੀਏ ਆਪਾਂ, ਯੂ ਨੋ ਥੋੜ੍ਹਾ ਮਿਸਯੂਜ਼ ਨਾ ਕਰੀਏ। ਜਦੋਂ ਵੀ ਕੋਈ ਚੀਜ਼ ਮਿਸਯੂਜ਼ ਹੁੰਦੀ ਹੈ ਫਿਰ ਕਿਤੇ ਨਾ ਕਿਤੇ ਉਂਗਲ ਹੋਰ ਆਪਣੇ 'ਤੇ ਉਠਾਈ ਜਾਣੀ ਆ। ਮਨਜੀਤ ਦੇ ਨਾਲ ਗੱਲਬਾਤ ਕਰਦੇ ਹਾਂ ਅਪਲਾਇੰਸ ਜੰਕਸ਼ਨ ਤੋਂ ਵੀ, ਅਤੇ ਨੰਬਰ ਹੈ ਆਪਣਾ 905-673-3337। ਦੁਆਬਾ ਟਰੈਵਲ ਇੰਡੀਆ ਜਾਣਾ ਕਿਸ ਨੇ, ਇੰਡੀਆ ਤੋਂ ਕਿਸ ਨੇ ਆਉਣਾ, ਪ੍ਰਾਈਸ ਸਭ ਤੋਂ ਲੋਐਸਟ ਤਾਂ ਮਿਲਣੀ ਆ, ਇਹਨਾਂ ਦੀ ਸਰਵਿਸ ਬਾਹਲੀ ਵਧੀਆ ਯਾਰ। ਦੁਆਬਾ ਟਰੈਵਲ 905-796-7800, 905-796-7800 ਦੁਆਬਾ ਟਰੈਵਲ, ਅਤੇ ਰੋਇਲ ਆਟੋ ਸੈਂਟਰ ਦੇ ਰਾਜਬਾਈ ਜੀ। ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਆ, ਗੱਡੀ ਦੇ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ, ਰਾਜ ਭਾਜੀ 905-799-1478, 905-799-1478, 9190। ਹਾਂਜੀ ਵੀਰੇ।
6: ਹਾਂਜੀ ਕਿੱਦਾਂ ਭਾਜੀ,
1: ਉਹ ਬੱਲੇ ਕਿਵੇਂ ਹੋ, ਕੀ ਬਣਦਾ?
6: ਬਹੁਤ ਵਧੀਆ ਭਾਜੀ, ਬਸ ਗਰਮੀ ਦੇ ਨਜ਼ਾਰੇ ਲਈ ਜਾਂਦੇ ਭਾਜੀ ਕੰਮ ਤੇ।
1: ਬਿਜ਼ੀ ਬਿਜ਼ੀ ਹੈ
6: ਯਾਰ, ਬਿਜ਼ੀ ਬਿਜ਼ੀ ਮੈਨ, ਵੈਰੀ ਬਿਜ਼ੀ।
1: ਬਿਜ਼ੀ ਵਧੀਆ ਗੱਲ ਹੈ, ਬਿਜ਼ੀ ਯਾਰ ਬੰਦਾ ਹੋਣਾ ਚਾਹੀਦਾ।
6: ਨਹੀਂ ਨਹੀਂ ਵਧੀਆ ਹੋਣਾ ਚਾਹੀਦਾ।
1: ਹੋਰ ਸੁਣਾਓ,
6: ਹੋਰ ਵਧੀਆ ਭਾਜੀ, ਤੁਸੀਂ ਦੱਸੋ?
1: ਬਹੁਤ ਵਧੀਆ, ਬਹੁਤ ਵਧੀਆ, ਠੀਕ ਠਾਕ
6: ਠੀਕ ਠਾਕ।
1: ਹਾਂਜੀ ਵੀਰੇ, ਥੈਂਕ ਯੂ ਸੋ ਮਚ।
6: ਇਹ ਤਾਂ ਗੱਲ ਮੈਂ ਤੁਹਾਨੂੰ ਜੇ ਸਹੀ ਦੱਸਾਂ ਨਾ, ਗਲਤੀ ਜੇ ਕੱਢਣੀ ਆਪਾਂ, ਜਿਹੜਾ ਬੰਦਾ ਜਿੰਨੀ ਵੱਡੀ ਚੀਜ਼ ਚਲਾਉਂਦਾ ਉਹਨੇ ਛੋਟੇ ਵਾਲੇ ਦੀ ਗਲਤੀ ਕੱਢਣੀ ਆ।
1: ਨਹੀਂ ਪਰ ਛੋਟੇ ਵੱਡੀਆਂ ਦੀ ਵੀ ਕੱਢੀ ਜਾਂਦੇ ਆ,
6: ਛੋਟਿਆਂ ਨੂੰ ਵੱਡਿਆਂ ਦੀ ਤਾਂ ਕੱਢਣੀ ਪੈਂਦੀ ਆ ਭਾਜੀ, ਕਿ ਵੱਡੇ ਕਹਿੰਦੇ ਛੋਟੇ ਕਹਿੰਦੇ ਸਾਨੂੰ ਦੇਖਦੇ ਹੀ ਨੀ ਇਹ। ਤੇ ਦੂਜੇ ਰੀਜ਼ਨ ਇਹ ਆ ਕਿ ਜਿੰਨਾ ਬੰਦਾ ਭਾਜੀ ਜ਼ਿਆਦਾ ਵੱਡੀ ਚੀਜ਼ ਚ ਬੈਠਾ ਹੋਊਗਾ ਨਾ, ਕਿਉਂਕਿ ਉਹਨੂੰ ਉਹ ਚਲਾਉਣ ਚ ਜ਼ਿਆਦਾ ਮਜ਼ਾ ਆ ਰਿਹਾ, ਦੂਜੇ ਦੀ ਗਲਤੀ ਨੀ, ਆਪਣੀ ਗਲਤੀ ਦੇਖ ਹੀ ਨਹੀਂ ਰਹੀ ਹੁੰਦੀ ਸਾਨੂੰ। ਜਿੰਨੇ ਬੰਦੇ ਆਪਾਂ ਸਪੈਸ਼ਲੀ ਬੈਕ ਹੋਮ ਤੋਂ ਆਏ ਨਾ, ਆਪਾਂ ਮੋਟਰ ਬਾਈਕਾਂ ਚਲਾਉਂਦੇ ਆਏ ਆ, ਆਪਾਂ ਜੇ ਆਪਣੇ ਆਪਣੇ ਨੂੰ ਸੋਚ ਕੇ ਦੇਖੀਏ ਨਾ, ਆਪਾਂ ਉੱਥੇ ਕਿੰਨੀ ਕੁ ਤੇਜ਼, ਕਿੰਨੀ ਕੁ ਕੇਅਰਲੈਸ ਹੋ ਕੇ ਚਲਾਉਂਦੇ ਸੀ, ਫਿਰ ਆਪਣੇ ਆਪ ਨੂੰ ਪਤਾ ਲੱਗਦਾ ਕਿ ਉਹ ਉਸ ਏਜ ਵਿੱਚ ਸਹੀ ਚਲਾਉਂਦੇ ਪਏ ਆ।
1: ਜੀ ਜੀ ਜੀ ਜੀ, ਨਹੀਂ ਠੀਕ ਹੈ ਬਿਲਕੁਲ।
6: ਨੰਬਰ 2, ਜਿੱਦਾਂ ਮੋਟਰ ਬਾਈਕ ਵਾਲੇ ਆ, ਮੋਟਰ ਬਾਈਕ ਵਾਲੇ ਓਵਰ ਸਪੀਡ ਜ਼ਿਆਦਾ ਕਰਦੇ, ਇਹ ਚ ਕੋਈ ਸ਼ੱਕ ਨਹੀਂ। ਸਾਡਾ ਬੰਦਾ ਸੀਗਾ ਭਾਜੀ, ਕੰਕਰੀਟ ਸਾਨੂੰ ਡਿਲੀਵਰ ਕਰਦਾ ਹੁੰਦਾ,
1: ਠੀਕ ਹੈ,
6: ਉਹ 401 ਡਿਕਸੀ ਤੇ ਐਕਸੀਡੈਂਟ ਹੋਇਆ ਸੀ ਉਹਦਾ, ਮੋਰ ਦੈਨ 250 ਦੀ ਸਪੀਡ ਤੇ ਜਾਂਦਾ ਪਿਆ ਸੀ ਤੇ ਸਟ੍ਰੇਟ ਵੇ ਕੋਮਾ ਚ ਚਲ ਗਿਆ ਸੀ ਉਹ, 250 ਦੀ ਸਪੀਡ ਤੋਂ ਉੱਪਰ ਜਾ ਰਿਹਾ ਸੀ ਉਹ, ਤੇ ਮੋਹਰੇ ਗੱਡੀ ਚ ਵੱਜਿਆ ਤੇ ਮੋਟਰਸਾਈਕਲ ਦਾ ਕੋਈ ਉਹਨਾਂ ਨੂੰ ਪਾਰਟ ਪੂਰਾ ਨੀ ਮਿਲਿਆ,
1: ਬੱਲੇ ਬੱਲੇ ਬੱਲੇ,
6: ਤੇ ਸਪੀਡ ਵੇ ਕੋਮਾ ਚ ਚਲ ਗਿਆ। 3 ਮਹੀਨਿਆਂ ਬਾਅਦ ਉਹਨੂੰ ਜਦੋਂ ਹੋਸ਼ ਆਇਆ ਨਾ, ਉਹਨੂੰ ਕੁਛ ਨੀ ਸੀ ਚੇਤੇ, ਉਸਨੂੰ ਇੱਕੋ ਗੱਲ ਚੇਤੇ ਸੀ, ਆਹ ਮੇਰੀ ਕੰਪਨੀ ਦਾ ਨੰਬਰ ਆ ਤੇ ਮੈਂ ਕੰਕਰੀਟ ਡਿਲੀਵਰ ਕਰਦਾ,
1: ਸਾਰਾ ਕੁਛ ਭੁੱਲ ਗਿਆ, ਠੀਕ ਹੈ ਬਿਲਕੁਲ,
6: ਬਾਕੀ ਉਹਨੂੰ ਸਾਰਾ ਕੁਛ ਹੀ ਭੁੱਲ ਗਿਆ ਸੀ। ਬਾਕੀ ਠੀਕ ਹੈ, ਜਿਹੜੀ ਵੀ ਚੀਜ਼ ਚਲਾਉਂਦੇ ਸੇਫਲੀ ਚਲਾਓ, ਉਹ ਚ ਹੀ ਫਾਇਦਾ ਆ, ਕਿਉਂਕਿ ਗਲਤੀ ਜ਼ਰੂਰੀ ਨੀ ਤੁਸੀਂ ਕਰਨੀ ਆ, ਨਾਲ ਦੇ ਨੇ ਵੀ ਕਰ ਦੇਣੀ ਆ, ਤੇ ਨਾਲ ਦੇ ਨੂੰ ਵੀ ਇਹੀ ਸੋਚਣਾ ਚਾਹੀਦਾ, ਗਲਤੀ ਮੈਂ ਨੀ ਮੇਰੇ ਨਾਲ ਦਾ ਵੀ ਕਰ ਸਕਦਾ।
1: ਜੀ ਜੀ ਜੀ ਜੀ,
6: ਹਾਂ ਜੀ, ਜੇ ਤੁਸੀਂ ਸਿਰਫ ਇਹੀ ਦੇਖ ਕੇ ਗੱਡੀ ਚਲਾਉਂਦੇ ਰਹੇ ਕਿ ਮੈਂ ਬਸ ਆਪਣੀ ਲਾਈਨ 'ਚ ਸਹੀ ਜਾ ਰਿਹਾ ਆ, ਤੁਹਾਡੇ ਵੱਲੋਂ ਕੋਈ ਵੀ ਆ ਸਕਦਾ।
1: ਹਾਂ ਨਹੀਂ ਦੇਖ, ਉਹੀ ਤਾਂ ਗੱਲ ਹੈ, ਹੁਣ ਆਪਾਂ ਬਸ ਕਹਿੰਦੇ ਨਹੀਂ ਯਾਰ ਮੈਂ ਤਾਂ ਆਪਦਾ ਦੇਖਣਾ, ਬਟ ਰੋਡ ਤੇ ਆ ਤਾਂ ਹੋਰਾਂ ਦਾ ਵੀ ਦੇਖਣਾ ਪੈਂਦਾ।
6: ਇੱਕ ਗਲਤੀ ਭਾਜੀ, ਅਸੀਂ ਇੱਕ ਗਲਤੀ ਏਦਾਂ ਦੀ ਵੀ ਦੇਖੀ ਆ, ਬੰਦੇ ਨੇ 3 ਸਾਲ ਜੇਲ੍ਹ 'ਚ ਕੱਟ ਦਿੱਤੇ ਇੰਗਲੈਂਡ ਦੇ ਵਿੱਚ, ਤੇ ਉਹਦੀ ਕੋਈ ਗਲਤੀ ਵੀ ਨੀ ਸੀ, ਸਿਰਫ ਕੁੜੀ ਜਿਹੜੀ ਨੂੰ ਐਕਸੀਡੈਂਟ ਨਾਲ ਹੋਇਆ ਸੀ ਨਾ, ਉਹ ਇੰਨੀ ਸ਼ੌਕ ਹੋ ਗਈ ਸੀ ਉਹਨੂੰ ਬੋਲਣ ਨੂੰ, 3 ਸਾਲ ਲੱਗ ਗਏ ਕਿ ਇਹਦੀ ਕੋਈ ਗਲਤੀ ਨੀ ਸੀ।
1: ਅੱਛਾ,
6: ਉਹ ਕਹਿੰਦੇ ਜਦੋਂ ਇਹਨੇ ਬਿਆਨ ਦਿੱਤਾ, ਜੇ ਇਹਨੇ ਸਹੀ ਦਿੱਤਾ ਤੇ ਤੇਰੀ ਸਜ਼ਾ, ਨਹੀਂ ਤਾਂ ਜਦੋਂ ਇਹਨੇ ਬਿਆਨ ਦਿੱਤਾ ਠੀਕ ਆ ਤੂੰ, ਤੈਨੂੰ ਕਹਿੰਦੇ ਬਰੀ ਕਰ ਦੇਣਾ, ਤੇ ਦੈਨ ਜਿਹੜਾ 3 ਸਾਲ ਬਾਅਦ ਉਹਨੂੰ ਉਹਨਾਂ ਨੇ ਛੱਡ ਦਿੱਤਾ, ਪਰ ਜਿਹੜਾ ਉਹ ਕੰਮ ਕਰਦਾ ਸੀ ਫਿਰ ਉਹਦੀ ਇਨਕਮ ਪਤਾ ਕੀਤੀ ਕਿੰਨੀ ਆ, ਗਵਰਨਮੈਂਟ ਨੇ ਉਹਨੂੰ ਇਨਕਮ ਉਹਦੀ ਪੇ ਕੀਤੀ ਸੀ 3 ਸਾਲ ਦੀ,
7: ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਕੋਈ ਇਨਵੈਸਟਮੈਂਟ ਪ੍ਰੋਪਰਟੀ ਲਈ 5 ਦੇ 5 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਦੇਖ ਰਹੇ ਨੇ, ਸਾਡੇ ਕੋਲ ਸੈਟਸ ਅਵੇਲੇਬਲ ਨੇ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ ਡੋਰ ਵਾਲਾ, ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6,500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਚ ਡੀਲ ਦੇਖ ਰਹੇ ਨੇ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੌਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੋਂਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਤੋਂ ਘਟਾ ਕੇ ਸਿਰਫ $69.99 $6,999 ਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਤੁਸੀਂ ਆਪਣੇ ਕਿਚਨ ਲਈ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਸੈਮਸੰਗ ਬ੍ਰਾਂਡ ਦਾ ਨਵਾਂ 2026 ਦਾ ਮਿੰਨੀ LED ਸਮਾਰਟ 4K ਟੀਵੀ ਹੈ ਜਿਹੜਾ ਕਿ $1,600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $10.99 $1,099 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ।
1: ਥੈਂਕ ਯੂ ਬਜੀਤ। 905-450-0054-3344 ਹੈਲੋ।
8: ਸਤਿ ਸ਼੍ਰੀ ਅਕਾਲ
1: ਜੀ।
8: ਤੁਸੀਂ ਗੱਲ ਕਰ ਰਹੇ ਸੀ ਮੋਟਰ ਬਾਈਕਸ ਦੀ, ਤੁਹਾਨੂੰ ਮੈਂ ਮੋਟਰ ਬਾਈਕ ਦਾ ਕਿੱਸਾ ਸੁਣਾਉਣਾ। ਮੇਰਾ ਬ੍ਰਦਰ ਇਨ ਲਾ ਇਜ਼ ਐਨ ਐਵਿਡ ਸਾਈਕਲਿਸਟ।
1: ਓਕੇ।
8: ਤੇ ਉਹ ਲਾ ਜੀ ਉਹ ਵੈਂਕੂ ਉਹਨਾਂ ਦੇ ਕੋਲ ਹੀ ਹੈਜ਼ ਅਨਦਰ ਪਲੇਸ ਇਨ ਐਰੀਜ਼ੋਨਾ, ਤੇ ਉੱਥੇ ਉਹਨੇ ਕਰੂਜ਼ਰ ਰੱਖਿਆ ਆਪਣੇ ਕੋਲ, ਇਟਸ ਅ BSA। ਤੇ ਮੇਰੀ ਸਿਸਟਰ ਵੀ ਜਿਹੜੀ ਆ ਸ਼ੀ ਇਜ਼ ਆਲਸੋ ਇਟਸ ਫੌਂਡ ਆਫ ਡਰਾਈਵਿੰਗ, ਸ਼ੀ ਹੈਜ਼ ਐਨ ਇੰਡੀਅਨ। ਦੁਨੀਆ ਉਧਰੋਂ ਟੱਪ ਕੇ ਡੋਂਕੀ ਲਾ ਕੇ ਇਧਰ ਨੂੰ ਆਉਂਦੇ ਆ, ਤੁਰ ਪਏ ਉਧਰ ਨੂੰ ਮੂੰਹ ਛੱਕ ਕੇ, ਐਂਡ ਦੇ ਆਰ ਵੈਰੀ ਪ੍ਰੀਫਰ, ਯੂ ਨੋ ਦੇ ਬੀਨ ਡਰਾਈਵਿੰਗ ਫਾਰ ਦ ਪਾਸਟ 25 ਇਅਰਸ।
1: ਠੀਕ ਹੈ।
8: ਤੇ ਉਹ ਲਓ ਜੀ, ਉਹ ਮੇਰੇ ਬ੍ਰਦਰ ਇਨ ਲਾ ਦੇ ਨਾ ਹਾਲੇ ਕੀਟੋ ਦੇ ਪਹੁੰਚਿਆ ਸੀ, ਉੱਥੇ ਜਿਹੜਾ ਉਹਨਾਂ ਦੀ ਕੈਪੀਟਲ ਸਿਟੀ, ਲੋਰੀ ਮੋਹਰੇ ਆ ਗਈ ਉਹਦੇ।
1: ਅੱਛਾ।
8: ਔਰ ਉੱਥੇ ਕੋਈ ਦਾ ਹਾਂ ਉਹ ਬਸ ਉਹਦੀ ਲੱਤ ਉਹਦੀ ਉਹਦੀ ਜਿਹੜੀ ਸ਼ਿਨ ਜਿਹੜੀ ਹੈਗੀ ਆ ਉਹ ਦੋ ਪਾਸੇ ਚ ਹੋ ਗਈ, ਐਂਡ ਹੀ ਸਟੇਡ ਇਨ ਦਾ ਹਸਪੀਟਲ ਫਾਰ 2 ਮੰਥਸ।
1: ਅੱਛਾ।
8: ਇਨ ਐਕਵਾਡੋਰ।
1: ਐਕਵਾਡੋਰ। ਅੱਛਾ।
8: ਉਹ ਹਾਂ ਪੇਜ ਪੁੱਛ ਐਕਵਾਡੋਰ ਯਾ, ਬਿਕਾਜ਼ ਦੇ ਵਰ ਡਰਾਈਵਿੰਗ ਫਰਮ ਯੂਨਾਈਟਿਡ ਸਟੇਟਸ ਆਲ ਦਾ ਵੇ ਥਰੂ ਮੈਕਸੀਕੋ ਐਂਡ ਬਲੀਜ਼ ਐਂਡ ਇਦਾਂ ਦੇ ਵਰ ਟੂਰਿੰਗ।
1: ਜੀ ਜੀ ਜੀ।
8: ਤੇ ਮੈਂ ਦੱਸਦਾ ਵੀ ਜਦੋਂ ਜਿੱਥੇ ਕਿਸੇ ਕੋਲ ਹੋਣਾ ਤਾਂ ਕਿਤੇ ਵੀ ਹੋ ਸਕਦਾ, ਹਾਲਾਂਕਿ ਬੜਾ ਉਹ ਪਾਰਕ ਵਰਤਦੇ ਆ, ਬੜਾ ਧਿਆਨ ਨਾਲ ਚਲਾਉਂਦੇ ਆ। ਔਰ ਇਹ ਗੱਲ ਮੈਨੂੰ ਪਿਛਲੇ ਸਾਲ ਦੀ ਆ, ਉਹ ਹੁਣ ਬੰਦਾ ਤਾਂ ਅੱਗੇ ਨਾਲੋਂ ਬਿਕੋਜ਼ ਹੀ ਸਟਰੋਂਗ ਐਂਡ ਇਜ਼ ਫਿਟ, ਉਹ ਹੁਣ ਥੋੜਾ ਠੀਕ ਹੋਇਆ ਹੈ, ਮੁੜ ਕੇ ਹੁਣ ਬਾਂਦਰ ਵਾਂਗਰ ਟਬੂਸੀ ਮਾਰ ਕੇ ਫੇਰ ਮੋਟਰਸਾਈਕਲ
1: ਫੇਰ ਚੜ ਗਿਆ। ਭਾਵੇਂ ਏਡਾ ਹੋਇਆ ਫਿਰ ਡਰਾਈਵ ਕਰਨ ਲੱਗ ਗਿਆ।
8: ਕਹਿੰਦਾ ਵੀ ਦੇਰ ਇਜ਼ ਨੋ ਫ੍ਰੀਡਮ ਸੱਚ ਇਜ਼ ਰਾਈਡਿੰਗ ਅ ਬਾਈਕ, so people who ride the bikes only know, you know, the passion of riding a bike is having another level of orgasm. That's exactly what he told me.
1: ਪੈਸ਼ਨ ਵੀ ਤੇ ਨਾਲ ਇਟਸ ਆਲਸੋ ਐਨ ਐਡਿਕਸ਼ਨ। ਜਿਹੜੇ ਬੰਦੇ ਰਾਈਡਰ ਬਣ ਜਾਂਦੇ ਆ ਉਹ ਫਿਰ ਹਟ ਨਹੀਂ ਸਕਦੇ।
8: ਹਾਲੇ ਕਰੂਜ਼ਰ ਬਾਈਕ ਸੀ ਉਹ, ਯੂ ਨੋ ਹੀ ਇਜ਼ ਲਾਈਕ ਹਾਰਲੀਸ, ਸਮ ਟਾਈਮਸ ਯੂ ਨੋ ਹੀ ਜਸਟ ਸੋ ਹੈਪਨਸ।
1: ਯਾ ਚਲੋ,
8: ਦੈਟਸ ਇਟ।
1: ਗਲੈਡ ਟੂ ਹੀਅਰ ਦੈਟ ਦੇ ਆਰ ਡੂਇੰਗ ਬੈਟਰ। ਥੈਂਕ ਯੂ ਸੋ ਮਚ। ਦੇਖੋ ਜਿਹੜੇ ਬੰਦੇ ਦਾ ਐਕਸੀਡੈਂਟ ਏਡਾ ਹੋਇਆ ਉਹ ਫਿਰ ਚੜ ਗਿਆ ਮੋਟਰਸਾਈਕਲ ਤੇ, ਹੈ ਸੁਣੀ। ਬਾਕੀ ਵੀ ਇੱਕ ਕਿਸਮ ਦੀ ਐਡਿਕਸ਼ਨ ਹੀ ਹੈ, ਬੰਦਾ ਫਿਰ ਛੱਡ ਨਹੀਂ ਸਕਦਾ। ਸੋ 905-600-7373 ਆਪਣਾ ਨੰਬਰ ਹੈ। ਵੀ ਵਿਲ ਬੀ ਰਾਈਟ ਬੈਕ ਤੇ ਸੁਣਦੇ ਹਾਂ ਦੋ ਕੁ ਬੋਲ ਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾ।

0: ਹਾਲ ਹੈ ਵੀ ਕੁੜੀ ਨੂੰ ਛੱਡ ਦਿਆਂਗੇ, ਬੁਲਟ ਨੂੰ ਨੀ ਛੱਡਣਾ ਆਪਾਂ। ਕੱਲ ਪਰਸੋਂ ਮੈਂ ਮੁੰਡੇ ਦੇਖੇ ਜੋ ਬੁਲਟ ਚਲਾਈ ਫਿਰਨ ਸਾਈਡ ਵਾਕ ਤੇ, ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਸਾਈਡ ਵਾਕ ਤੇ ਬੁਲਟ ਚਲਾਉਣਾ ਤਾਂ ਬੁਲਟ ਤੁਸੀਂ ਮੇਨ ਰੋਡ ਤੇ ਚਲਾਓ, ਨਹੀਂ ਪਤਾ ਨਹੀਂ ਜਾਂ ਤਾਂ ਨਿੱਕਾ ਮੋਟਾ ਕੋਈ ਹੋਣਾ। ਸੋ ਓਕੇ, ਮੇਕ ਸ਼ੋਰ ਕਰ ਲਈ ਨਵੀ ਕਿ ਸਾਰੇ ਮੈਸੇਜ ਆਪਣੇ ਜਾ ਰਹੇ ਆ ਬਾਹਰ। ਇੱਕ ਤਾਂ ਇੰਡੀਅਨ ਫਰੂਟਲੈਂਡ ਨੰਬਰ ਵਨ ਟੋਪ ਦਾ ਗਰੋਸਰੀ ਸਟੋਰ ਹੈ। ਇੰਡੀਅਨ ਫਰੂਟਲੈਂਡ ਦੀ 6 ਲੋਕੇਸ਼ਨਾਂ ਨੇ ਬਰੈਂਪਟਨ 'ਚ, ਇੱਕ ਕੇਂਬਰਿਜ, ਇੱਕ ਗੋਲਫ। ਗਰੋਸਰੀ ਕਰ ਰਹੀ ਹੈ ਇਹਨਾਂ ਦੇ ਹਰ ਇੱਕ ਗਰੋਸਰੀ ਸਟੋਰ ਦੇ ਅੰਦਰ ਤੰਦੂਰੀ ਗ੍ਰਿਲ, ਮੀਟ ਸ਼ੋਪ, ਰੈਸਟੋਰੈਂਟ ਹੈ। ਇੰਡੀਅਨ ਫਰੂਟਲੈਂਡ ਤੇ ਮਾਰੋ ਗੇੜਾ ਤੇ ਵਧੀਆ ਟੋਪ ਦੀਆਂ ਡੀਲਾਂ ਇੰਜੋਏ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ। ਇੱਕ ਮੈਸੇਜ ਤੁਹਾਨੂੰ ਅਸੀਂ ਦਿੰਦੇ ਹੁੰਦੇ ਹਾਂ, ਬਹੁਤ ਹੀ ਜ਼ਰੂਰੀ, ਕਿ ਤੁਸੀਂ ਅੱਖਾਂ ਦੀ ਸਰਜਰੀ ਜਦੋਂ ਕਰਾਉਣੀ ਹੈ ਤਾਂ ਕਰਾਉਣੀ ਹੈ LAL ਸਰਜਰੀ ਲੂਮੀਆ ਵਾਲਿਆਂ ਤੋਂ, ਡਾਕਟਰ ਸੰਘੇੜਾ ਤੇ ਡਾਕਟਰ ਖਾਨ, ਬਹੁਤ ਵਧੀਆ ਯਾਰ ਟੀਮ ਹੈ। ਅਗਰ ਕਿਸੇ ਨੇ ਵੀ ਅੱਖਾਂ ਦੀ ਸਰਜਰੀ ਕਰਾਉਣੀ ਹੈ ਤਾਂ ਆ ਲਓ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਕਿਆ ਬਾਤ ਹੈ, ਵੈਰੀ ਗੁੱਡ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337। ਆਸ ਦੀ ਕਿਰਨ, ਕਿਸੇ ਨੂੰ ਵੀ ਨਸ਼ੇ ਦੀ ਅਡਿਕਸ਼ਨ ਹੈਗੀ ਹੈ, ਦੂਰ ਕਰਨੀ ਹੈ।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਅਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਅਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਅਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548।
0: ਕਿਆ ਬਾਤ ਹੈ, ਆਸ ਦੀ ਕਿਰਨ ਬਹੁਤ ਵਧੀਆ ਯਾਰ, ਇਹ ਡਰੱਗ ਰੀਹੈਬ ਕਲੀਨਿਕ ਹੈ ਤੇ ਪੂਰੀ ਮਦਦ ਕਰਦੇ ਨੇ। ਮੱਲੀ ਟੈਂਟ ਸਰਵਿਸਿਸ, ਨਵਾਂ ਨਹੀਂ ਸੋਰੀ, ਥੋੜਾ ਜੇ ਕੋਈ ਵਿਆਹ ਦਾ ਫੰਕਸ਼ਨ ਹੈ ਘਰੇ, ਕੋਈ ਤੁਸੀਂ ਅਖੰਡ ਪਾਠ ਸਾਹਿਬ ਘਰੇ ਰੱਖਿਆ, ਟੈਂਟ ਲਗਵਾਉਣਾ ਨਾ ਛੋਟੇ ਤੋਂ ਵੱਡੇ ਸਾਈਜ਼ ਤੱਕ ਦਾ, 1500 ਬੰਦਿਆਂ ਤੱਕ ਦੀ ਕਪੈਸਿਟੀ ਵਾਲਾ, ਕਲੀਅਰ ਟੈਂਟ, ਵਾਈਟ ਟੈਂਟ, ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਲਗਜ਼ਰੀ ਪੋਰਟੇਬਲ ਵਾਸ਼ਰੂਮ, ਸਾਰਾ ਕੁਛ ਹੀ ਕਰਦੇ ਆ। ਤੁਸੀਂ ਨੰਬਰ ਨੋਟ ਕਰ ਲਓ ਮੱਲੀ ਟੈਂਟ ਵਾਲਿਆਂ ਦਾ, 6479992569 ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਇੱਕ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਹੁੰਦਾ ਬਈ, TSC ਕੰਸਟਰਕਸ਼ਨ ਦੀ, ਜੇ ਤੁਸੀਂ ਡਰਾਈਵੇ ਬਣਵਾਉਣਾ ਨਾ, ਇੰਟਰਲੋਕਿੰਗ ਕਰਾਉਣੀ ਹੈ, ਸਟੈਂਪਡ, ਐਕਸਪੋਜ਼ਡ, ਕਿਸੇ ਵੀ ਕਿਸਮ ਦੀ ਕੌਂਕਰੀਟ ਪਵਾਉਣੀ ਹੈ, ਬੈਕਹੈਡ ਪੱਕੀ ਕਰਾਉਣੀ ਹੈ, ਜਿਹੜਾ ਮੈਂ ਨੰਬਰ ਦੇ ਰਿਹਾ ਮੈਂ ਖੁਦ ਆਪ ਇਹਨਾਂ ਤੋਂ ਕੰਮ ਕਰਾ ਰਿਹਾ, ਸੋ ਤੁਹਾਨੂੰ ਪਤਾ ਕਿ ਕੰਮ ਵਧੀਆ, ਕਿਉਂਕਿ ਜੇ ਮੈਂ ਆਪ ਰੈਫਰ ਕਰ ਰਿਹਾ ਯਾਰ ਬਹੁਤ ਵਧੀਆ ਟੀਮ ਹੈ ਸਾਡੇ ਤਲਵਿੰਦਰ ਭਾਜੀ ਤੇ ਇਹਨਾਂ ਦੀ ਟੀਮ, ਇਹਨਾਂ ਦੇ ਬੇਟੇ ਵੀ ਬਹੁਤ ਵਧੀਆ ਨੇ, ਪੂਰੀ ਟੀਮ ਬਹੁਤ ਸੋਹਣਾ ਕੰਮ ਕਰਦੀ ਹੈ। ਡਰਾਈਵ ਵੀ ਬਣਵਾਉਣਾ, ਇੰਟਰਲੋਕਿੰਗ ਕਰਾਉਣੀ ਹੈ, ਬੈਕਹੇਡ ਪੱਕੀ ਕਰਾ ਲਓ, ਇਹਨਾਂ ਤੋਂ ਵਧੀਆ ਇੱਕ ਤਾਂ ਤੁਹਾਨੂੰ ਐਸਟੀਮੇਟ ਕੋਟ ਨਹੀਂ ਮਿਲਣਾ, ਬਲੀਵ ਮੀ, ਅਤੇ ਇਹਨਾਂ ਕੋਲ ਐਕਸਪੀਰੀਅੰਸ ਇੰਨਾ ਜ਼ਿਆਦਾ ਹੈ ਨਾ, ਤੁਹਾਡਾ ਇੱਕ ਵੀ ਲਾਇਆ ਪੱਥਰ ਹਿਲਦਾ ਨਹੀਂ ਇਹਨਾਂ ਨੂੰ ਪੁੱਛੇ ਬਿਨਾ। ਸੋ ਨੰਬਰ ਹੈ 416-930-4238, 416-930-4238 'ਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ। ਸੋ ਗੱਲ ਅਸੀਂ ਐਡ ਕਰ ਰਹੇ ਸੀਗੇ ਯਾਰ ਮੋਟਰਸਾਈਕਲਾਂ ਦੀ ਅਤੇ ਆਪਣੇ ਡਰਾਈਵਰਸ ਦੀ, ਅਤੇ ਕੋਈ ਨਾ ਤੁਹਾਨੂੰ ਹਜੇ ਵੀ ਪੁੱਛਦੇ ਆ, ਤੁਸੀਂ ਇੱਕ ਜੇ ਨਵਾਂ ਘਾਹ ਲਗਵਾਉਣਾ, ਸੋਡਿੰਗ ਕਰਾਉਣੀ ਹੈ, ਘਾਹ ਲਵਾ ਲਓ ਨਵਾਂ, ਐਵੇਂ ਕਈ ਵਾਰ ਇੰਨਾ ਮਰ ਜਾਂਦਾ ਘਾਹ ਉਹਨੇ ਬਰਾ ਵਾਪਸ ਨਹੀਂ ਆਉਣਾ, ਨਵਾਂ ਲਵਾ ਲਓ ਚੰਗੇ ਰਹੋਗੇ। 4376551984 437-655-1984 ਨਵੇਂ ਘਾਹ ਲਈ ਮੈਂ ਪੁੱਛ ਰਿਹਾ ਸੀ। ਹੁਣ ਦੇਖੋ ਮੋਟਰਸਾਈਕਲ ਦਾ ਸੀਜ਼ਨ ਹੈ, ਬਹੁਤ ਲੋਕ ਕਹਿੰਦੇ ਆ ਜਿਹੜੇ ਮੋਟਰਸਾਈਕਲ ਵਾਲੇ ਨੇ ਉਹ ਕਹਿੰਦੇ ਨਵੀਂ ਯਾਰ ਡਰਾਈਵਰ ਬਿਲਕੁਲ ਨਹੀਂ ਦੇਖਦੇ, ਉਹੀ ਗੱਡੀਆਂ ਮੋੜੀ ਜਾਂਦੇ ਆ, ਲੇਨ ਚੇਂਜ ਕਰੀ ਜਾਂਦੇ, ਇਹ ਨਹੀਂ ਦੇਖਦੇ ਵੀ ਪਿੱਛੇ ਮੋਟਰਸਾਈਕਲ ਆ ਰਿਹਾ। ਜਿਹੜੇ ਮੋਟਰਸਾਈਕਲ ਵਾਲੇ ਆ ਉਹ ਉਲਟ ਗਾਲਾਂ ਕੱਢਦੇ ਆ ਡਰਾਈਵਰਾਂ ਨੂੰ ਕਿ ਡਰਾਈਵਰ ਨਹੀਂ ਦੇਖਦੇ ਬਿਲਕੁਲ ਵੀ, ਅਤੇ ਡਰਾਈਵਰ ਕੱਢਦੇ ਆ ਗਾਲਾਂ ਮੋਟਰਸਾਈਕਲ ਵਾਲੇ ਨੂੰ ਵੀ ਮੋਟਰਸਾਈਕਲ ਵਾਲੇ ਦਵੱਲੀ ਆ ਰਹੇ ਆ ਉਹ ਨਹੀਂ ਦੇਖਦੇ। ਤੁਹਾਡਾ ਕੀ ਖਿਆਲ ਹੈ, ਜ਼ਿਆਦਾਤਰ ਕਸੂਰ ਜਦੋਂ ਕੋਈ ਐਸੇ ਐਕਸੀਡੈਂਟ ਹੁੰਦੇ ਆ ਕਸੂਰ ਕੀ ਮੋਟਰਸਾਈਕਲ ਵਾਲਿਆਂ ਦਾ ਜਾਂ ਕਸੂਰ ਡਰਾਈਵਰਾਂ ਦਾ ਹੁੰਦਾ? ਹੁਣ ਜ਼ਿਆਦਾਤਰ ਬਹੁਤ ਸਾਰੇ ਸਾਡੇ ਜਿਹੜੇ ਡਰਾਈਵਰ ਨੇ ਉਹ ਕਹਿੰਦੇ ਨਵੀਂ ਯਾਰ ਬਿਲਕੁਲ ਨਹੀਂ ਦੇਖਦੇ ਸਾਡੇ ਜਿਹੜੇ ਮੋਟਰਸਾਈਕਲ ਵਾਲੇ ਨੇ, ਅਤੇ ਦੂਜੇ ਪਾਸੇ ਕੋਈ ਆਇਆ ਨਹੀਂ ਵੈਸੇ ਮੋਟਰਸਾਈਕਲ ਵਾਲਾ ਜਿਹੜਾ ਕਹਿ ਰਿਹਾ ਕਿ ਨਵੀਂ ਯਾਰ ਡਰਾਈਵਰ ਨਹੀਂ ਦੇਖਦੇ। ਜ਼ਿਆਦਾਤਰ ਕਸੂਰ ਕੱਢਿਆ ਗਿਆ ਮੋਟਰਸਾਈਕਲ ਵਾਲਿਆਂ ਦਾ। ਤੁਹਾਡਾ ਕੀ ਖਿਆਲ ਹੈ? ਨੰਬਰ ਹੈ 905-673-3337, 905-673-3337। ਜ਼ਿਆਦਾਤਰ ਤੁਹਾਡੇ ਖਿਆਲ ਮੁਤਾਬਕ ਕਸੂਰ ਕਿਹਦਾ ਹੁੰਦਾ, ਮੋਟਰਸਾਈਕਲ ਵਾਲਿਆਂ ਦਾ ਜਾਂ ਸਾਡੇ ਡਰਾਈਵਰਾਂ ਦਾ? 905-673-3337 ਆਪਣਾ ਨੰਬਰ ਹੈ, 905-673-3337, 905-673-3337 ਦੇ ਉੱਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ। ਇੱਕ ਮੈਂ ਬਿਯੋਂਡ ਆਈਵਰ ਦਾ ਨੰਬਰ ਦੇ ਦੇਵਾਂ, ਐਨਕਾਂ ਤੁਸੀਂ ਅਗਰ ਲੈਣੀਆਂ ਨੇ, ਸਨਗਲਾਸਿਸ, ਵਿਜ਼ਨ ਦੀ ਐਨਕਾਂ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ 'ਤੇ ਨੇ। 905-793-3937, 905-793-3937, ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ। 1542, ਹਾਂਜੀ
2: ਹਾਂਜੀ
0: ਫਤਿਹ ਜੀ,
2: ਬਹੁਤ ਜ਼ਿਆਦਾ ਮੈਂ ਜਿੰਨਾ ਕੁ ਵੇਖਿਆ ਵੀ ਜਦੋਂ ਵੀ ਰੋਡ ਤੋਂ ਦੀ ਆਪਾਂ ਨੂੰ ਪਾਸ ਕਰਦੇ ਆ ਤੇ ਬਹੁਤ ਜ਼ਿਆਦਾ ਸਪੀਡ ਦੇ ਨਾਲ ਹੁੰਦੇ ਜਾਂਦੇ,
0: ਠੀਕ ਹੈ,
2: ਇਹਨਾਂ ਚਾਹੀਦਾ ਨੀ ਕਿਉਂਕਿ ਤਾਂ ਜਿੰਨਾ ਕੁ ਮਤਲਬ ਕਿ ਜਿਹੜਾ ਕੰਟਰੋਲ ਤੇ ਉਹਨਾਂ ਦੀ ਇਹਨੂੰ ਮਤਲਬ ਕਿ ਦੌੜ ਚਾਹੀਦੀ ਸੀ, ਲਗਾਉਣੀ ਸਪੀਡ ਚਾਹੀਦੀ ਆ, ਪਰ ਇਹਦੀ ਇਹ ਅਨਲਿਮਿਟਿਡ ਜਾਂਦੇ ਮੈਂ ਵੇਖਿਆ ਤੇ
0: ਬਿਲਕੁਲ ਨੀ ਦੇਖਦੇ ਤੇ ਬਸ ਦਵੱਲੀ ਜਾਂਦੇ ਆ।
2: ਇੱਕ ਹੋਰ ਗੱਲ, ਇੱਕ ਤੁਹਾਨੂੰ ਪਰਸੋਂ ਮੈਂ ਚਾਚਿਆ ਜੀ ਪੁਲਿਸ ਨੀ ਸੁਣਾ ਦੋ, ਤੁਸੀਂ ਮੇਰੇ ਨੀ ਪੁਲਿਸ ਨੀ ਸੁਣਾਈ, ਤੁਸੀਂ ਗਾਣਾ ਬਾਅਦ ਚ ਲਾਇਆ ਜਰੂਰ ਇੱਕ।
0: ਅੱਛਾ, ਕਿਹੜੀ ਕਵਿਸ਼ਰੀ ਤੁਸੀਂ ਕਿਹਾ ਸੀ?
3: ਹਾਂਜੀ ਹਾਂਜੀ, ਜਿੱਦਾਂ ਅਸੀਂ ਮੋਟਰਸਾਈਕਲ ਤੇ ਗੱਡੀਆਂ ਦੀ ਗੱਲ ਕਰਦੇ ਪਏ ਸੀ,
2: ਤੇ ਹਮੇਸ਼ਾ ਹੀ ਜਦੋਂ ਵੀ ਰੋਡ ਤੇ ਦੇਖੀਦੇ ਆਪਾਂ ਵੀ ਡਰਾਈਵਿੰਗ ਜਦੋਂ ਵੀ ਕਰਦੇ ਆ ਤੇ ਬਾਈਕਾਂ ਹਮੇਸ਼ਾ ਲਿਮਟ ਤੋਂ ਬਾਹਰ ਹੀ ਹੁੰਦੀਆਂ ਆ।
0: ਠੀਕ ਹੈ।
2: ਤੇ ਤਾਂ ਕਰਕੇ ਜ਼ਿਆਦਾਤਰ ਹਮੇਸ਼ਾ ਜੋ ਇਹਨਾਂ ਦਾ ਨੁਕਸਾਨ ਵੀ ਬਾਈਕਾਂ ਦਾ ਹੀ ਹੁੰਦਾ ਹੈ ਤੇ ਜ਼ਿਆਦਾਤਰ ਅਸੀਂ ਦੇਖਿਆ ਤੇ ਜਦੋਂ ਵੀ ਓਵਰ ਸਪੀਡ ਹੁੰਦੀ ਆ ਤੇ ਇਹਨਾਂ ਦੇ ਫਿਰ ਸੱਟ ਜੁੱਟ ਲੱਗਦੀ ਆ, ਫਿਰ ਜਿਹੜੀ ਮੂਹਰੇ ਗੱਡੀ ਵੱਡੀ ਹੁੰਦੀ ਉਹਦਾ ਨੁਕਸਾਨ ਕੱਢਿਆ ਜਾਂਦਾ ਹੈ ਕਿ ਇਹਦੀ ਉਹ ਗਲਤੀ ਆ।
0: ਨਹੀਂ ਹੁਣ ਉਹੀ ਤਾਂ ਹੈ, ਦੇਖੋ ਇੱਕ ਮੈਂ ਸਮਝਦਾ ਹੁਣ ਕਈ ਨੇ ਕਿਹਾ ਨਵੀਂ ਯਾਰ ਫਿਰ ਕੀ ਹੋ ਗਿਆ, ਤਿੰਨ ਚਾਰ ਮਹੀਨੇ ਲਈ ਯਾਰ ਮੋਟਰਸਾਈਕਲ ਵਾਲੇ ਚਲਾਉਂਦੇ, ਆਪਾਂ ਸਮਝਦੇ ਆਪਾਂ ਥੋੜਾ ਕਹਿ ਰਹੇ ਵੀ ਨਾ ਚਲਾਉਣ, ਆਪਾਂ ਇੰਨਾ ਕਹਿੰਦੇ ਯਾਰ ਕਿ ਸਪੀਡ ਦੇ ਹਿਸਾਬ ਨਾਲ ਹੁਣ ਗੱਡੀ ਮਾੜੀ ਜਿਹੀ ਵੱਜੀ ਨਾ ਮੋਟਰਸਾਈਕਲ ਵਾਲਾ ਤਾਂ ਗਿਆ।
2: ਬਿਲਕੁਲ ਬਿਲਕੁਲ, ਜੇ ਹੁਣ ਇਹ ਤਿੰਨ ਚਾਰ ਮਹੀਨੇ ਚਲਾਉਂਦੇ ਆ ਤਾਂ ਇਹਦਾ ਮਤਲਬ ਇਹ ਨੀ ਕਿ ਇਹਨਾਂ ਦੀ ਹੁਣ ਜ਼ਿੰਦਗੀ ਤਿੰਨ ਚਾਰ ਮਹੀਨੇ ਦੀ ਆ।
0: ਬਿਲਕੁਲ। ਹੁਣ ਮੈਨੂੰ ਇੱਕ, ਚਲੋ ਮੈਂ ਨਹੀਂ ਕਹਿੰਦਾ ਕਿ ਉਹ ਕੁਛ ਉਹਨਾਂ ਨੇ ਗਲਤ ਕਿਹਾ, ਬਟ ਇੱਕ ਲੇਡੀ ਸੀ ਉਹ ਕਹਿੰਦੇ ਕੋਈ ਨਾ ਨਵੀਂ ਵੀ ਜਿਹੜਾ ਬਚਪਨ ਹੈ ਉਹ ਤਾਂ ਇੱਕ ਵਾਰੀ ਆਉਂਦਾ। ਮੈਂ ਕਿਹਾ ਪਰ ਜੇ ਮੋਟਰਸਾਈਕਲ ਜਾਂ ਸਕੂਟਰ ਜਾਂ ਕੋਈ ਈ ਬਾਈਕ ਦਾ ਐਕਸੀਡੈਂਟ ਹੋ ਗਿਆ ਫਿਰ ਬਚਪਨ ਵੀ ਗਿਆ ਫਿਊਚਰ ਵੀ ਗਿਆ ਤੁਹਾਡਾ
2: ਸਾਰਾ ਕੁਛ ਹੀ। ਹਾਂਜੀ ਹਾਂਜੀ, ਤੇ ਸਾਰੀ ਲਾਈਫ ਹੀ ਗਈ ਹੈ ਕਿ
0: ਸਾਰੀ ਲਾਈਫ
2: ਹਮੇਸ਼ਾ ਜਦੋਂ ਵੀ ਬਾਈਕ ਤੋਂ ਆਪਾਂ ਡਿੱਗਦੇ ਆ ਤਾਂ ਉਹਦੇ ਚ 95% ਇਹੀ ਚਾਂਸ ਹੁੰਦਾ ਹੈ ਕਿ ਤੁਸੀਂ ਨਹੀਂ ਬਚਦੇ।
0: ਬਿਲਕੁਲ। ਚਲੋ ਨਹੀਂ ਬਿਲਕੁਲ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਤੇ ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਗ੍ਰੈਂਡ ਗ੍ਰੈਂਡ ਆਫ ਫਰਨੀਚਰ ਤੋਂ ਇੱਕ ਵਾਰ ਫਿਰ ਸੁੱਖ ਭਾਜੀ ਵੈਲਕਮ।
3: ਧੰਨਵਾਦ ਨਵੀ ਬਾਈ ਜੀ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਦੇ ਉੱਪਰ ਜਿਹੜੀ ਵੇਅਰ ਹਾਊਸ ਸੇਲ ਲੱਗਣ ਜਾ ਰਹੀ ਆ, ਬਾਏ ਵਨ ਗੈਟ ਵਨ ਫ੍ਰੀ, ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ। ਕੋਈ ਵੀ ਬੈਡਰੂਮ ਸੈੱਟ ਬਾਏ ਕਰੋ, ਦੂਜਾ ਬੈਡਰੂਮ ਸੈੱਟ ਫ੍ਰੀ। ਕੋਈ ਵੀ ਡਾਇਨਿੰਗ ਟੇਬਲ ਸੈੱਟ ਬਾਏ ਕਰੋ, ਦੂਜਾ ਡਾਇਨਿੰਗ ਟੇਬਲ ਸੈੱਟ ਫ੍ਰੀ। ਕੋਈ ਵੀ ਸੋਫਾ ਸੈੱਟ ਬਾਏ ਕਰੋ, ਦੂਜਾ ਸੋਫਾ ਸੈੱਟ ਫ੍ਰੀ। ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਤੁਹਾਨੂੰ ਡੀਲਾਂ ਮਿਲਣੀਆਂ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਤੇ ਨਾਲ ਦੀ ਨਾਲ ਇੱਕ ਡੀਲ ਦਿੰਦੇ ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਕੰਫਰਟੇਬਲ ਬਾਈਕ ਕਰਨਾ, ਜਿਹਦੀ ਰੈਗੂਲਰ ਕੀਮਤ $5,600 ਸੀ, $99 ਦਾ ਗਲਾਸ ਦਾ ਮਾਡਰਨ ਕੰਫਰਟੇਬਲ, $99 ਦਾ। ਤੇ ਦੂਜਾ ਕੰਫਰਟੇਬਲ ਬਿਲਕੁਲ ਫ੍ਰੀ ਫ੍ਰੀ ਫ੍ਰੀ ਗਲਾਸ ਦਾ ਮਾਡਰਨ ਕੰਫਰਟੇਬਲ $99 ਦਾ ਬਾਈਕ ਕਰੋ ਤੇ ਦੂਜਾ ਕੰਫਰਟੇਬਲ ਫ੍ਰੀ ਮਿਲੂਗਾ। ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ, 294 ਵਾਕ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਨਵੀ ਬਾਜੀ
0: ਕੀ ਬਾਤ ਹੈ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ ਜ਼ਰੂਰ। ਬਾਈ ਜੀ ਨੇ ਕਿਹਾ ਸੀ ਨਵੀਂ ਕਵੀਸ਼ਰੀ ਲਾਓ, ਮੈਂ ਲਾਉਣਾ ਜ਼ਰੂਰ। ਸੌਰੀ ਯਾਰ ਉਦੋਂ ਮੇਰੇ ਤੋਂ ਮਿਸ ਹੋ ਗਈ। ਫਰੈਸ਼ ਫੂਡ ਸੈਂਟਰ ਨੂੰ ਵੀ ਯਾਦ ਰੱਖੋ, ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੇ ਪਹੁੰਚੋ। ਇੱਕ ਤੁਸੀਂ ਯਾਦ ਰੱਖੋ ਪ੍ਰਦੀਪ ਭਾਜੀ ਨੂੰ, ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ, ਡਰਾਇਰ, ਅਪਲਾਇੰਸਿਸ ਦੀ ਰਿਪੇਅਰ, ਟੀਵੀ ਦੀ ਰਿਪੇਅਰ, 647-622-3203। ਪ੍ਰਦੀਪ ਬਾਈ ਜੀ, ਉਸਦੇ ਨਾਲ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਜਿੰਨੇ ਮੇਰੇ ਕੰਟਰੈਕਟਰ ਮਿੱਤਰ ਸੱਜਣ ਸੁਣ ਰਹੇ ਆ, ਰੈਨੋਵੇਸ਼ਨ ਦੇ ਕੰਮ 'ਚੋਂ ਤੁਸੀਂ ਤੁਸੀਂ ਐਚਵੈਕ ਦੇ ਵਿੱਚੋਂ ਇਲੈਕਟ੍ਰੀਸ਼ੀਅਨ ਹੋ, ਪਲੰਬਰ ਹੋ, ਕੋਈ ਵੀ ਸਪਲਾਈਜ਼ ਚਾਹੀਦੇ ਆ ਨਾ, ਇੱਕ ਵਾਰ ਤੁਸੀਂ ਨਵਾਂ ਖੁੱਲਿਆ ਸਟੋਰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਜਾਓ। ਹਰ ਇੱਕ ਪ੍ਰਾਈਸ ਬੀਟ ਕਰਨਗੇ, ਬ੍ਰੈਂਪਟਨ 'ਚ ਡਿਲੀਵਰੀ ਫ੍ਰੀ ਹੈ, ਤੇ ਇੰਨਾ ਹਾਈ ਐਂਡ ਲਗਜ਼ਰੀ ਵਾਲਾ ਤੁਸੀਂ ਬਿਲਡਿੰਗ ਸਪਲਾਈ ਸਟੋਰ ਨਹੀਂ ਦੇਖਿਆ ਹੋਣਾ। 8005 ਡਿਕਸੀ ਰੋਡ, ਡਿਕਸੀ ਸਟੀਓਸ, 6479610585, 6479610585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਜਾਓ, ਸਾਡਾ ਨਾਂ ਲੈ ਜਾਓ। ਸੁਣਦੇ ਹਾਂ ਸਿੱਧਵਾਂ ਕਾਲਜ ਵਾਲੇ ਢਾਡੀ ਜੱਥੇ ਦੀ ਇਹ ਵਾਰ।

ਨਹੀਂ ਰੀਸਾ ਸਦਮਾਲਿਆ ਬੱਲੇ ਬੱਲੇ ਬੱਲੇ ਬੱਲੇ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com

0: ਇੰਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475047. SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: Hey, what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: क्या बात है. ओके सो मैनू एक सेकंड दो, आप हरप्रीत नू लै लिए लाइन ते भाई, बाकी गल्लां करांगे. ढाडी वार ने तां बल्ले बल्ले करा दी है. सो टॉप ट्विस्ट इंश्योरेंस एजेंसी, हरप्रीत तुसीं वैसे नाम बड़ा वधिया रखिया हुण कहण वेले भी बड़ा आनंद आउंदा कि हरप्रीत इज द टॉप चॉइस. तुसीं चूज कीते या किसे होर ने?
4: नहीं, मैं ही चूज कीता सी.
3: नहीं, तुसीं कीता आप? ਸਭ ਨੂੰ
4: ਬਿਲਕੁਲ ਨਵੀਸ, ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਆਪਣੀ ਪਲੈਨਿੰਗ ਆਪਾਂ ਕਿੱਦਾਂ ਕਰਕੇ ਚੱਲ ਸਕਦੇ ਹਾਂ, ਕਿੱਦਾਂ ਆਪਾਂ ਆਪਣੇ ਟਾਰਗੇਟ ਸੈੱਟ ਕਰ ਸਕਦੇ ਹਾਂ, ਆਉਣ ਵਾਲੇ ਫਿਊਚਰ ਦੇ ਲਈ ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਅਸੀਂ ਆਪਣੀਆਂ ਜਿਹੜੀਆਂ ਫਾਈਨੈਂਸ਼ੀਅਲ ਸਿਹਤ ਹੈਗੀ ਉਹਨੂੰ ਕਿੱਦਾਂ ਵਧੀਆ ਰੱਖਣਾ ਆ. ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ, ਬਹੁਤ ਸਾਰੇ ਨਵੇਂ ਲਿਸਨਰ ਜੁੜਦੇ ਰਹਿੰਦੇ ਆ, ਸੋ ਅਗਰ ਕਿਸੇ ਦਾ ਕੋਈ ਵੀ ਕੁਐਸਚਨ ਆ, ਚਾਹੇ ਉਹ ਇੰਸ਼ੋਰੈਂਸ ਦੇ ਨਾਲ ਰਿਲੇਟਿਡ ਆ ਜਾਂ ਉਹ ਸੇਵਿੰਗ ਅਕਾਊਂਟਸ ਦੇ ਨਾਲ ਰਿਲੇਟਿਡ ਆ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਨਿਊ ਇਮੀਗ੍ਰੈਂਟ ਆਏ ਹਾਂ ਕੈਨੇਡਾ ਦੇ ਵਿੱਚ, ਸਾਨੂੰ ਬਹੁਤ ਸਾਰੇ ਪਲੈਨਸ ਨਹੀਂ ਪਤਾ ਕਿ CRA ਦੇ ਨਾਲ ਐਸੋਸੀਏਟਿਡ ਕਿਹੜੇ ਪਲਾਨ ਹੈਗੇ ਆ, ਜਿਨ੍ਹਾਂ ਦੇ ਵਿੱਚ ਸਾਨੂੰ ਗਵਰਨਮੈਂਟ ਵੱਲੋਂ ਕੋਈ ਗ੍ਰਾਂਟਸ ਮਿਲਦੀਆਂ ਹੈਗੀਆਂ ਜਾਂ ਕੋਈ ਹੋਰ ਬੈਨੀਫਿਟਸ ਮਿਲਦੇ ਆ, ਉਹਨਾਂ ਦੀ ਡਿਟੇਲ ਇਨਫੋਰਮੇਸ਼ਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ. ਕਿਹੜਾ ਕਿਹੜਾ ਪਲਾਨ ਓਪਨ ਕਰਕੇ ਤੁਹਾਨੂੰ ਕਿਹੜਾ ਕਿਹੜਾ ਬੈਨੀਫਿਟ ਮਿਲੂਗਾ, ਉਹਦੀ ਫੁੱਲ ਡਿਟੇਲ ਜਿਹੜੀ ਇਨਫੋਰਮੇਸ਼ਨ ਹੈਗੀ ਆ, ਤੁਸੀਂ ਸਾਡੇ ਕੋਲ ਓਵਰ ਦਾ ਫੋਨ ਵੀ ਗੱਲ ਕਰ ਸਕਦੇ ਆ, ਤੁਸੀਂ ਆਫਿਸ ਦੇ ਵਿਜਿਟ ਕਰ ਸਕਦੇ ਆ. ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਬ੍ਰੈਂਪਟਨ ਦੇ ਵਿੱਚ. ਤੇ ਅਗਰ ਤੁਸੀਂ ਕਿਸੇ ਵੀ ਇੰਸ਼ੋਰੈਂਸ ਬਾਰੇ ਡਿਸਕਸ ਕਰਨਾ ਹੈਗਾ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ, ਕ੍ਰਿਟੀਕਲ ਇਲਨੈਸ ਆ, ਡਿਸੇਬਿਲਿਟੀ ਆ, ਸਮਰ ਦਾ ਟਾਈਮ ਆ, ਹਰ ਵੀਕ ਆਪਾਂ ਵਿਜ਼ਿਟਰ ਸੁਪਰਵੀਜ਼ਰ ਮੈਡੀਕਲ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਿਉਂਕਿ ਬਹੁਤ ਸਾਰੀਆਂ ਲਿਸਨਰਸ ਦੀਆਂ ਕਾਲਸ ਆਉਂਦੀਆਂ ਜਦੋਂ ਕੋਈ ਕਲੇਮ ਆ ਜਾਂਦਾ ਹੈ, ਫਿਰ ਅਸੀਂ ਕਾਲ ਕਰਦੇ ਹਾਂ ਕਿ ਹੁਣ ਕੋਈ ਪਾਲਿਸੀ ਕਰ ਦਿਓ, ਹਸਪੀਟਲ ਦੇ ਵਿੱਚ ਆ, ਉਹਨਾਂ ਨੂੰ ਆਹ ਸਿਚੁਏਸ਼ਨ ਆ ਗਈ ਆ. ਅਸੀਂ ਜਿਹੜੀ ਹਮੇਸ਼ਾ ਇਹ ਚੀਜ਼ ਦੱਸੀ ਦੀ ਆ ਕਿ ਜਦੋਂ ਤੁਹਾਡੇ ਪੇਰੈਂਟਸ ਜਾਂ ਕੋਈ ਵੀ ਰੈਲੇਟਿਵ ਬੈਕ ਹੋਮ ਕੰਟਰੀਜ਼ ਤੋਂ ਇੱਥੇ ਲਈ ਚੱਲਦੇ ਆ, ਉਦੋਂ ਹੀ ਤੁਸੀਂ ਉਹਨਾਂ ਦੀ ਕਵਰੇਜ ਕਰਵਾਓ, ਤਾਂ ਕਿ ਉਹ ਰਸਤੇ ਦੇ ਵਿੱਚ ਵੀ ਕਵਰ ਹੋ ਸਕਣ ਤੇ ਇੱਥੇ ਉੱਤਰਦੇ ਸਾਰ ਉਹਨਾਂ ਦੀ ਕਵਰੇਜ ਇਨਫੋਰਸ ਹੋਵੇ. ਜਦੋਂ ਇੱਕ ਵਾਰੀ ਉਹ ਕੈਨੇਡਾ ਦੇ ਵਿੱਚ ਲੈਂਡ ਹੋ ਗਏ, ਅਗਰ ਉਹਨਾਂ ਨੂੰ ਇੱਕ ਮਹੀਨੇ ਤੋਂ ਘੱਟ ਹੋਇਆ ਤਾਂ 48 ਘੰਟੇ ਦਾ ਵੇਟਿੰਗ ਆ, ਇੱਕ ਮਹੀਨੇ ਤੋਂ ਜ਼ਿਆਦਾ ਹੋ ਚੁੱਕਾ ਉਹਨਾਂ ਨੂੰ ਕੈਨੇਡਾ ਦੇ ਵਿੱਚ ਆਇਆਂ ਨੂੰ, 7 ਤੋਂ 8 ਦਿਨ ਤੱਕ ਦਾ ਵੇਟਿੰਗ ਪੀਰੀਅਡ ਆ ਪਾਲਿਸੀਜ਼ ਦੇ ਵਿੱਚ, ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਵੀ ਆਪਣਾ ਰਿਸਕ ਫੈਕਟਰ ਜਿਹੜਾ ਹੈਗਾ ਆ ਉਹਨੂੰ ਐਡ ਆਨ ਕਰਕੇ ਚੱਲਦੇ ਆ, ਕਿ ਅਗਰ ਉਹਨਾਂ ਨੂੰ ਵੀ ਪਤਾ ਕਿ ਜੇ ਬੰਦੇ ਨੂੰ 5-6 ਮਹੀਨੇ ਹੋ ਗਏ ਕੈਨੇਡਾ ਦੇ ਵਿੱਚ, ਉਹਨਾਂ ਨੇ ਕੋਈ ਪਾਲਿਸੀ ਨਹੀਂ ਕਰਵਾਈ ਸੀ, ਰਾਈਟ ਵੇ ਹੁਣ ਉਹ ਕਵਰੇਜ ਕਰਵਾ ਰਹੇ ਆ, ਇਹਦਾ ਮਤਲਬ ਕੋਈ ਸਿਚੁਏਸ਼ਨ ਆਈ ਹੋ ਸਕਦੀ ਆ. ਸੋ ਇਸ ਕਰਕੇ ਉਹਨਾਂ ਨੇ ਪਾਲਿਸੀਜ਼ ਦੇ ਵਿੱਚ ਵੇਟਿੰਗ ਪੀਰੀਅਡ ਰੱਖਿਆ ਹੋਇਆ. ਸੋ ਅਗਰ ਤੁਸੀਂ ਕਵਰੇਜ ਪਹਿਲਾਂ ਦੀ ਲਈ ਹੈਗੀ ਆ, ਕਵਰੇਜ ਲੈਣ ਤੋਂ ਬਾਅਦ ਤੁਹਾਡੀ ਪਾਲਿਸੀਜ਼ ਦੇ ਵਿੱਚ ਕੋਈ ਵੀ ਐਮਰਜੈਂਸੀ ਆ ਜਾਂਦੀ ਹੈਗੀ ਆ ਤਾਂ ਉਹ ਕਵਰ ਹੋਊਗੀ. ਅਗਰ ਵੇਟਿੰਗ ਪੀਰੀਅਡ ਦੇ ਵਿੱਚ ਕੋਈ ਵੀ ਕਲੇਮ ਆਉਂਦਾ ਹੈਗਾ ਆ ਤਾਂ ਤੁਹਾਡੀ ਪਾਲਿਸੀ ਦੇ ਵਿੱਚ ਉਹਦਾ ਕੋਈ ਵੀ ਕਲੇਮ ਪੇ ਆਊਟ ਨਹੀਂ ਹੋਣਾ. ਸੋ ਕੋਈ ਵੀ ਤੁਹਾਨੂੰ ਡਿਟੇਲ ਚਾਹੀਦੀ ਆ, ਕੋਈ ਕੋਟੇਸ਼ਨ ਚਾਹੀਦੀ ਆ, ਤੁਸੀਂ ਮੰਥਲੀ ਇੰਸਟਾਲਮੈਂਟ ਦੇ ਵਿੱਚ ਪਲਾਨ ਲੈਣਾ ਹੈਗਾ ਆ, ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਆ. ਡਿਫਰੈਂਟ ਡਿਫਰੈਂਟ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ, ਤੁਹਾਡੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਕਿਹੜਾ ਪਲਾਨ ਜਿਹਦੇ ਵਿੱਚ ਤੁਹਾਨੂੰ ਕਵਰੇਜ ਵੀ ਵਧੀਆ ਮਿਲੇ, ਤੁਹਾਨੂੰ ਪ੍ਰੀਮੀਅਮ ਵੀ ਘੱਟ ਮਿਲੇ. ਸੋ ਉਹ ਸਾਰੀ ਜਿਹੜੀ ਹੈਗੀ ਆ ਆਪਸ਼ਨਸ ਤੁਹਾਡੇ ਨਾਲ ਡਿਸਕਸ ਕਰ ਸਕਦੇ ਹਾਂ. ਸੋ ਨੰਬਰ ਮੇਰਾ ਅਗੇਨ
3: 416-816-5600-416-816-5600. ਹਰਪ੍ਰੀਤ, ਥੈਂਕ ਯੂ ਸੋ ਮਚ.
4: ਥੈਂਕ
3: ਯੂ ਜੀ, ਬਹੁਤ ਸ਼ੁਕਰੀਆ. ਸੋ ਪ੍ਰੋਗਰਾਮ ਹੈ ਪੰਜਾਬੀ ਰਾ ਤੇ 905-673-3337 ਨੰਬਰ ਹੈ ਆਪਣਾ. ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ, ਨਾਲੇ ਰੈਸਟੋਰੈਂਟ ਨਾਲੇ ਗਰੋਸਰੀ ਸਟੋਰ. ਇੱਥੇ ਵਿਆਹਾਂ ਵਾਸਤੇ ਪੱਖੀਆਂ, ਜਾਗੋ, ਢੋਲਕੀਆਂ, ਸਾਰਾ ਕੁਝ ਮਿਲਦਾ 24 ਘੰਟੇ. ਫਿਸ਼ ਪਕੌੜਾ, ਚਿਕਨ ਟਿੱਕਾ, ਚਿਕਨ ਪਕੌੜਾ ਇੰਜੋਏ ਕਰੋ. 10 Lord Mel Gate ਸੈਂਡਲ ਰੋਡ ਮੈਕਲੋਗਲਿਨ, 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ. ਏਅਰਪੋਰਟ ਮੇਫੀਡ ਦੇ ਕੋਰਨਰ ਤੇ ਮਾਸਟਰ ਜੂਲਰ ਦੀ ਨਵੀਂ ਲੋਕੇਸ਼ਨ ਖੁੱਲ੍ਹੀ ਹੈ. 3000 square feet ਦਾ ਲਗਜ਼ਰੀ ਸ਼ੋਰੂਮ ਮਾਸਟਰ ਜੂਲਰਸ. ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ, ਸਟੀਲਸ ਅਤੇ ਆਪਣੇ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ, ਤੁਸੀਂ ਇੱਕ ਵਾਰ ਪਹੁੰਚੋ ਜ਼ਰੂਰ. ਟਰੱਕ ਦੇ ਨਵੇਂ ਟਾਇਰ, ਓਇਲ ਚੇਂਜ, ਅਲਾਈਨਮੈਂਟ, ਬਹੁਤ ਵੱਡਾ ਡਿਸਕਾਊਂਟ, ਮੇਰਾ ਨਾਂ ਲੈ ਦਿਓ। ਇੱਥੇ ਮਨੂਵੀਰ ਹੋਣਗੇ ਈਗਲ ਟਰੱਕ ਤੋਂ, ਬੰਦੇ ਮੈਂ ਕਹਿੰਦਾ ਕਮਾਲ ਦੇ ਨੇ, ਬਹੁਤ ਵੱਡਾ ਡਿਸਕਾਊਂਟ। 401 ਤੋਂ ਉੱਤਰ ਸਾਰ ਈਗਲ ਟਰੱਕ 6427234 6293 6427234 6293, ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ, ਠੀਕ ਹੈ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਟੋਰਾਂਟੋ ਵਾਲਿਓ ਹੋ ਜਾਓ ਰੈਡੀ, ਵੰਸ ਅਪੋਨ ਅ ਟਾਈਮ ਦ ਵਰਲਡ ਟੂਰ, ਰਾਹਤ ਫਤਿਹ ਅਲੀ ਖਾਨ ਅਤੇ ਸ਼ਾਜ਼ਮਾਨ ਅਲੀ ਖਾਨ, ਪਿਓ ਪੁੱਤ ਦੀ ਬਹੁਤ ਹੀ ਸੁਰੀਲੀ ਜੋੜੀ ਪਹੁੰਚ ਰਹੀ ਹੈ ਟੋਰਾਂਟੋ ਸੰਡੇ ਐਤਵਾਰ 27 ਸਪਤੰਬਰ ਨੂੰ। ਟਰੂ ਸਾਊਂਡ ਲਾਈਵ ਸੀਤਲ ਪਨੇਸਰ ਜੀ ਅਤੇ ਸੈਲੂਲਰ ਪੁਆਇੰਟ ਪੇਸ਼ ਕਰ ਰਹੇ ਨੇ ਰਾਹਤ ਫਤਿਹ ਅਲੀ ਖਾਨ ਅਤੇ ਸ਼ਾਜ਼ਮਾਨ ਅਲੀ ਖਾਨ ਲਾਈਵ ਇਨ ਕੌਂਸਰਟ 27 ਤਾਰੀਖ।

464-8649 ਅਤੇ ਸੁਣਦੇ ਆ ਰਾਹਤ ਫਤਿਹ ਤੇ ਅਲੀ ਖਾਨ ਜੀ ਦਾ ਬਹੁਤ ਹੀ ਖੂਬਸੂਰਤ ਗੀਤ ਚਾਲ, ਡਾਕਟਰ ਜ਼ੂਸ ਦਾ ਮਿਊਜ਼ਿਕ. ਲੈਟਸ ਇੰਜੋਏ.

ਵਾਹ ਕਿਆ ਬਾਤ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6474151557 6475045 1557। ਵਾਹ ਸੋ ਬਿਲਕੁਲ 27 September ਨੂੰ ਲਾਈਵ ਇਨ ਕਾਨਸਰਟ ਰਾਹਤ ਫਤਿਹ ਅਲੀ ਖਾਨ, ਸ਼ਾਜ਼ਮਨ ਅਲੀ ਖਾਨ। ਮੈਂ ਪਹਿਲਾਂ ਗਲਤ ਡੇਟ ਲੈਤੀ ਸੀ, ਆਈ ਥਿੰਕ ਮੈਂ 27 September ਹੀ ਕਿਹਾ ਸੀ। ਖੈਰ 27 September ਗੇਟ ਰੈਡੀ, ਤੇ ਸੀਤਲ ਪਨੇਸਰ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲਈ। ਇਹ ਸ਼ੋਅ ਮਿੰਟਾਂ ਸੋਲਡ ਆਊਟ ਹੋ ਜਾਣਾ। 416464

SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ

ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984